0: ਤੇ ਉਹ ਰੋਏ ਨੀ
1: ਜੀ ਬਿਲਕੁਲ ਉਹ ਰੋਏ ਨੀ ਸਾਰਾ ਕੁਛ ਸਾਹਮਣੇ ਵਾਰਿਆ ਉਹਨਾਂ ਨੇ ਸਾਰਾ ਕੁਛ ਸਾਹਮਣੇ ਕੁਛ ਹੋਇਆ ਅੱਖਾਂ ਦੇ ਸਾਹਮਣੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਛੋਟਿਆਂ ਬਾਰੇ ਉਹਨਾਂ ਨੂੰ ਪਤਾ ਲੱਗਾ ਮਾਤਾ ਗੁਜਰ ਕੌਰ ਜੀ ਚਲੇ ਗਏ ਪਿਤਾ ਦੀ ਏਡੀ ਵੱਡੀ ਸ਼ਹਾਦਤ ਦਾ ਉਹਨਾਂ ਨੂੰ ਸੀਸ ਤਲੀ ਤੇ ਰੱਖ ਕੇ ਜਿਹੜੇ ਲੈ ਕੇ ਆਏ ਉੱਥੇ ਭਾਈ ਜੈਤਾ ਜੀ ਔਰ ਉਹਨਾਂ ਦਾ ਸੰਸਕਾਰ ਕੀਤਾ ਸਾਰਾ ਕੁਝ ਅੱਖਾਂ ਦੇ ਸਾਹਮਣੇ ਦੇਖਿਆ ਗਿਆ ਸਭ ਤੋਂ ਜ਼ਿਆਦਾ ਤਾਂ ਆਪਣੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਉਹਨਾਂ ਨੇ ਦੇਖਿਆ ਉਹਨਾਂ ਦੇ ਇੱਕ ਅੱਥਰੂ ਨਹੀਂ ਆਇਆ ਉਹਨਾਂ ਨੇ ਮਤਲਬ ਏਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਹ ਭਲਾਈ ਕਦੀ ਜਾ ਹੀ ਨਹੀਂ ਸਕਦੀ ਤੁਹਾਡੇ ਵਾਲੀ ਗੱਲ ਸਹੀ ਹੈ ਕਿ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹ ਕਿੱਥੇ ਆ ਉਹਨਾਂ ਦਾ ਨਾਂ ਨਿਸ਼ਾਨ ਕੋਈ ਨਹੀਂ ਉਹਨਾਂ ਦਾ ਗਾਂ ਕੋਈ ਇਤਿਹਾਸ ਕੋਈ ਨਹੀਂ ਖਤਮ ਹੋ ਗਿਆ ਉਹਨਾਂ ਦੀ ਗਾਂ ਔਲਾਦਾਂ ਕੋਈ ਨਹੀਂ ਤੇ ਅੱਜ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਚੜ੍ਹਦੀ ਕਲਾ ਵਿਚ ਹੈ ਤੇ ਉਹਨਾਂ ਦੇ ਦਿਨ ਤਿਉਹਾਰ ਜਿਹੜੇ ਆ ਏਦਾਂ ਮਨਾਏ ਜਾਂਦੇ ਆ
0: ਇਸੇ ਕਰਕੇ ਸਾਹਿਬ ਕਮਾਲ ਉਹਨਾਂ ਨੂੰ ਖੱਖ ਸਾਹਿਬ ਜੀ ਦੱਸਿਆ ਗਿਆ ਇੱਕ ਖੱਖ ਸਾਹਿਬ ਜੀ ਜਿਹੜੀ ਆ ਮੇਰਾ ਖਿਆਲ ਆ ਭਾਈ ਨੰਦ ਲਾਲ ਜੀ ਦੀ ਲਿਖਤ ਇਹ ਆਉਂਦੀ ਆ ਉਹਦੇ ਵਿਚ ਇਸ ਤਰ੍ਹਾਂ ਆਉਂਦਾ ਆ ਉਹ ਕਹਿੰਦੇ ਆ ਸ਼ਬਦ ਉਹਦੇ ਵਿਚ ਜਿਹੜੀਆਂ ਲਾਈਨਾਂ ਇਸ ਤਰ੍ਹਾਂ ਨਹੀਂ ਆਇਆ ਉਹ ਬਾਣੀ ਦੇ ਵਿਚ ਸ਼ਾਇਦ ਇਹ ਦਰਜ ਨਹੀਂ ਹੈ ਉਹਨਾਂ ਦੇ ਵਿਚ ਆਉਂਦਾ ਆ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਇਹ ਜਿਹੜੀਆਂ ਦੋ ਪੰਕਤੀਆਂ ਖੱਖ ਸਾਹਿਬ ਜੀ ਇਹਨਾਂ ਦੇ ਵਿਚ ਬਹੁਤ ਕੁਛ ਲਿਖਿਆ ਹੋਇਆ ਦੋਨਾਂ ਪੰਕਤੀਆਂ ਦੇ ਵਿਚ ਬਹੁਤ ਹੀ ਡੂੰਘਾਈ ਤਿੱਕਰ ਲਿਖਿਆ ਹੋਇਆ ਇਹਨਾਂ ਦੇ ਵਿਚ ਇਸ ਤਰ੍ਹਾਂ ਹੈ ਖੱਖ ਸਾਹਿਬ ਜੀ ਪਹਿਲਾ ਸ਼ਬਦ ਹੈ ਜਿਹੜਾ ਆਪਾਂ ਹੁਣ ਇਹ ਪੰਕਤੀਆਂ ਪੜ੍ਹੀਆਂ ਆ ਨਾਸਰੋ ਨਾਸਰੋ ਜਿਹੜਾ ਸ਼ਬਦ ਆ ਇਹ ਹੈਗਾ ਆ ਇੱਕ ਜਿਹੜੀ ਹੈਗੀ ਨਾ ਆਪਣੇ ਬਗਦਾਦ ਆ ਸ਼ਹਿਰ ਇਰਾਕ ਦਾ ਰਾਜਧਾਨੀ ਆ ਜਿਹੜੀ ਇਹ ਜਿਹੜੀ ਰਾਜਧਾਨੀ ਆ ਬਗਦਾਦ ਆਪਾਂ ਕਹਿ ਦਿੰਦੇ ਆ ਪਰ ਖੱਖ ਸਾਹਿਬ ਜੀ ਇਹਦਾ ਜਿਹੜਾ ਨਾਂ ਆ ਅਸਲ ਦੇ ਵਿਚ ਹੈਗਾ ਬਾਗਦਾਦ
1: ਅੱਛਾ ਜੀ
0: ਬਾਗਦਾਦ ਦਾਦ ਹੁੰਦੀ ਆ ਕੋਈ ਬਹੁਤ ਮਸ਼ਹੂਰ ਜਿਹੜੀ ਸ਼ਲਾਘਾਯੋਗ ਜਗ੍ਹਾ ਹੋਵੇ ਤੇ ਨਾਸਰੋ ਜਿਹੜਾ ਆ ਖੱਖ ਸਾਹਿਬ ਜੀ ਉਹ ਬੰਦਾ ਹੋਇਆ ਜਿਹਨੇ ਇਸ ਸ਼ਹਿਰ ਨੂੰ ਵਸਾਇਆ ਸੀ
1: ਅੱਛਾ ਜੀ
0: ਬਾਗਦਾਦ ਨੂੰ ਇਹ ਸ਼ਹਿਰ ਜਿਹੜਾ ਸੀਗਾ ਇਹ ਇੱਥੇ ਬਹੁਤ ਸਾਲਾਂ ਤੋਂ ਜਿਹੜੇ ਆ ਜਿਹੜੇ ਹੈਗੇ ਸੀਗੇ ਵਿਰੋਧੀ ਪਾਰਟੀ ਰਾਜ ਕਰਦੀ ਸੀ ਇੱਥੇ ਬਹੁਤ ਵੱਡਾ ਉਹਨਾਂ ਦਾ ਰਾਜ ਸੀਗਾ ਤੇ ਇਹ ਜਿਹੜਾ ਨਾਸਰੋ ਹੋਇਆ ਇਸ ਬੰਦੇ ਨੇ ਪਹਿਲੀ ਵਾਰੀ ਜਿੱਤ ਕੇ ਉੱਥੇ ਆਪਣਾ ਇੱਕ ਨਵਾਂ ਸਮਾਜ ਵਸਾਇਆ ਸੀਗਾ ਤੇ ਇਹ ਜਿਹੜਾ ਸ਼ਹਿਰ ਆ ਬਗਦਾਦ ਇਹ ਦੋ ਦਰਿਆਵਾਂ ਦੇ ਵਿਚਾਲੇ ਆ ਯੂਫਰੇਡੀ ਆ ਤੇ ਦੂਸਰਾ ਹੈਗਾ ਇੱਕ ਯੂਫਰੇਡੀ ਆ ਤੇ ਦੂਸਰਾ ਕਿਹੜਾ ਆ ਚਲੋ ਕੋਈ ਨੀ ਉਹ ਦਿਮਾਗ ਚੋਂ ਨਹੀਂ ਰਹਿੰਦੀ ਗੱਲ ਦੋ ਦਰਿਆਵਾਂ ਦੇ ਵਿਚਾਲੇ ਇਹ ਹੈਗੀ ਆ ਜਗ੍ਹਾ ਤੇ ਇਹ ਜਿਹੜਾ ਆ ਇਹਦਾ ਆਰਕੀਟੈਕਟਰ ਵੀ ਉਹੋ ਹੀ ਮਨਸੂਰ ਨਾਸਰੋ ਸੀਗਾ ਨਾਸਰ ਜਿਹੜਾ ਸੀ ਤੇ ਇਹ ਤੋਂ ਜਦੋਂ ਨਾਸਰ ਸ਼ਬਦ ਆ ਇਹ ਅਰਬੀ ਭਾਸ਼ਾ ਦਾ ਸ਼ਬਦ ਆ ਜਦੋਂ ਆਪਾਂ ਨਾਸਰ ਲੈ ਕੇ ਉਹਦੇ ਨਾਲ ਪਿੱਛੇ ਉਹ ਲੱਗ ਰਹੇ ਨਾਸਰੋ ਉਹਦੇ ਜਿਹੜੇ ਸ਼ਬਦ ਆ ਉਹ ਇਹ ਹੋ ਜਾਂਦੇ ਆ ਪੰਜਾਬੀ ਦੇ ਵਿਚ ਵੀ ਆਪਾਂ ਸ਼ਬਦ ਖੱਖ ਸਾਹਿਬ ਜੀ ਹੁਣ ਤਾਂ ਗਾਹਾਂ ਦੀ ਪੀੜ੍ਹੀ ਨੂੰ ਤਾਂ ਮੇਰਾ ਖਿਆਲ ਨਹੀਂ ਪਤਾ ਆਪਾਂ ਅੱਗੇ ਇਹ ਸ਼ਬਦ ਆਮ ਵਰਤਦੇ ਸੀਗੇ ਜਿਹੜੇ ਹੁਣ ਆਪਣੀ ਉਮਰ ਦੇ ਹੈਗੇ ਉਹ ਵਰਤਦੇ ਆ ਜਿਹਨੂੰ ਕਹਿੰਦੇ ਆ ਸਰ ਕਰਨਾ ਕਿਸੇ ਚੀਜ਼ ਨੂੰ ਮੋਰਚਾ ਸਰ ਕਰ ਲਿਆ
1: ਬਿਲਕੁਲ
0: ਹਾਂ ਸਰ ਕਰਨ ਦਾ ਮਤਲਬ ਹੁੰਦਾ ਜਿੱਤਣਾ
1: ਬਿਲਕੁਲ
0: ਤੇ ਉਹ ਜਿਹੜਾ ਬੰਦਾ ਨਾਸਰ ਸੀਗਾ ਉਹ ਅਜੀਤ ਸੀਗਾ ਉਹ ਕੋਈ ਉਹਨੂੰ ਹਰਾ ਨਹੀਂ ਸੀ ਸਕਦਾ ਨਾ ਕਿਸੇ ਤੋਂ ਹਾਰਿਆ ਇਸ ਕਰਕੇ ਉਹਨੂੰ ਕਹਿੰਦੇ ਸੀ ਨਾਸਰੋ ਕਹਿਣ ਦਾ ਮਤਲਬ ਉਹਨੂੰ ਕੋਈ ਉਹ ਅਜੀਤ ਆ ਹੁਣ ਕੀ ਆ ਜਿਹੜੇ ਭਾਈ ਨੰਦ ਲਾਲ ਜੀ ਸੀਗੇ ਉਹਨਾਂ ਨੇ ਪੰਕਤੀਆਂ ਦੇ ਵਿਚ ਦੋ ਨਾਂ ਵਰਤੇ ਆ ਇੱਕ ਨਾਸਰੋ ਤੇ ਨਾਸਰ ਉਹਦਾ ਨਾਂ ਸੀ ਤੇ ਉਹ ਉਹਦੇ ਨਾਲ ਲਾਤੀ ਆ ਜਦੋਂ ਅਰਬੀ ਭਾਸ਼ਾ ਦੇ ਵਿਚ ਵਿਚਾਲੇ ਆਪਾਂ ਉਹ ਲਾ ਦਿੰਦੇ ਆ ਨਾਸਰ ਤੋਂ ਨਾਸਰੋ ਬਣਾਉਂਦੇ ਆ ਉਹਦਾ ਮਤਲਬ ਹੁੰਦਾ ਅਤੇ ਨਾਸਰ ਅਤੇ ਤੇ ਅਗਲਾ ਸ਼ਬਦ ਆ ਜਿਹੜਾ ਖੱਖ ਸਾਹਿਬ ਜੀ ਉਹ ਹੈਗਾ ਮਨਸੂਰ ਇਹ ਜਿਹੜਾ ਮਨਸੂਰ ਸੀ ਇਹ ਵੀ ਬਹੁਤ ਹੀ ਗ੍ਰੇਟ ਇਰਾਦੇ ਦਾ ਇਸਲਾਮਿਕ ਵਰਲਡ ਦੇ ਵਿਚ ਪੈਗੰਬਰ ਤਾਂ ਮੇਰਾ ਖਿਆਲ ਆ ਕਿਉਂਕਿ ਇਹਨਾਂ ਦੀ ਭਾਸ਼ਾ ਆਪਣੇ ਨਾਲ ਥੋੜੀ ਵੱਖਰੀ ਆ ਜਿਹੜੀ ਉਰਦੂ ਭਾਸ਼ਾ ਜਾਂ ਦੂਸਰੀ ਆ ਉਹਦੇ ਸ਼ਬਦ ਕਈ ਵਾਰੀ ਆਪਾਂ ਤੋਂ ਗਲਤ ਕਹਿ ਉਹ ਕਈ ਜਿਹੜੇ ਲੋਕ ਇਤਰਾਜ਼ ਕਰ ਦਿੰਦੇ ਆ ਪਰ ਉਹ ਜਿਹੜਾ ਮਨਸੂਰ ਸੀਗਾ ਉਹ ਵੀ ਇਸੇ ਤਰ੍ਹਾਂ ਸੀਗਾ ਹੁਣ ਭਾਈ ਨੰਦ ਲਾਲ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਖੱਖ ਸਾਹਿਬ ਜੀ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਆਪਣੇ ਕੋਲ ਸਮਾਂ ਹੈਗਾ 15-20 ਮਿੰਟ ਉਹ ਕਹਿੰਦੇ ਅਖਖ ਸਾਹਿਬ ਜਿਹੜਾ ਸੀਗਾ ਨਾ ਆਪਣੇ ਔਰੰਗਜ਼ੇਬ ਇਹਦਾ ਜਿਹੜਾ ਪੁੱਤਰ ਸੀ ਵੱਡਾ ਉਹ ਜਿਹੜਾ ਸੀਗਾ ਉਹ ਬੜਾ ਪੁੱਤਰ ਸੀ ਹੱਕ ਰਾਜ ਤਾਂ ਉਹਨੂੰ ਮਿਲਣਾ ਸੀ ਨਾ
1: ਬਿਲਕੁਲ
0: ਤੇ ਪਰ ਉਹ ਰਾਜ ਜਿਹੜਾ ਸੀਗਾ ਉਹਦਾ ਛੋਟਾ ਭਰਾ ਸੀ ਉਹਨੇ ਖੋਲਿਆ ਸੀ ਜ਼ਬਰਦਸਤੀ ਤੇ ਇਸ ਤੋਂ ਪਹਿਲਾਂ ਕੀ ਹੋਇਆ ਕਹਿੰਦੇ ਆ ਭਾਈ ਜਿਹੜਾ ਔਰੰਗਜ਼ੇਬ ਦੇ ਦਰਬਾਰ ਦੇ ਵਿਚ ਜਿਹੜੀ ਕੁਰਾਨ ਸ਼ਰੀਫ ਆ ਇਹਦੀਆਂ ਜਿਹੜੀਆਂ ਆਇਤਾਂ ਆ ਉਹਨਾਂ ਦੇ ਅਰਥ ਤੋਂ ਰੌਲਾ ਪੈ ਗਿਆ ਸੀਗਾ
1: ਅੱਛਾ ਜੀ
0: ਔਰੰਗਜ਼ੇਬ ਦੇ ਦਰਬਾਰ ਦੇ ਵਿਚ ਤੁਹਾਨੂੰ ਪਤਾ ਵੀ ਉਹਨਾਂ ਦੇ ਕੋਲ ਸਕਾਲਰ ਹੁੰਦੇ ਆ ਰਾਜਿਆਂ ਕੋਲ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਪਰ ਉੱਥੇ ਉਹ ਜਿਹੜੀ ਆਇਤ ਆ ਉਹਦੇ ਤੋਂ ਰੌਲਾ ਪੈ ਗਿਆ ਤੇ ਜਿਹੜਾ ਸੀ ਇਹਦਾ ਵੱਡਾ ਮੁੰਡਾ ਕੀ ਇਹਦਾ ਨਾਂ ਸੀ ਔਰੰਗਜ਼ੇਬ ਦਾ ਵੱਡਾ ਮੁੰਡਾ ਸੀ ਹੁਣ ਯਾਦ ਨੀ ਹੋਣਾ ਚਲੋ ਕੋਈ ਨੀ ਬਾਅਦ ਚ ਆ ਜਾਣਾ ਉਹ ਖੱਖ ਸਾਹਿਬ ਜੀ ਜਿਹੜਾ ਸੀਗਾ ਉਹ ਇਹਦੇ ਕੋਲ ਭਾਈ ਨੰਦ ਲਾਲ ਕੋਲ ਪੜ੍ਹਦਾ ਹੁੰਦਾ ਸੀ
1: ਬਿਲਕੁਲ
0: ਤੇ ਉਹਨੇ ਭਾਈ ਨੰਦ ਲਾਲ ਜੀ ਨੂੰ ਜਾ ਕੇ ਦੱਸ ਦਿੱਤਾ ਭਾਈ ਜੀ ਕੱਲ ਉੱਥੇ ਏਦਾਂ ਵਿਚਾਰ ਹੁੰਦੀ ਸੀ ਦਰਬਾਰ ਦੇ ਵਿਚ ਤੇ ਉੱਥੇ ਐਸ ਚੀਜ਼
1: ਭਾਈ ਨੰਦ ਲਾਲ ਵੀ ਇਹਨਾਂ ਦੇ ਦਰਬਾਰ ਦੇ ਵਿਚ ਉੱਥੇ ਹੁੰਦੇ ਸੀ ਨਾ ਆਪਣਾ
0: ਗੁਰੂ ਗੋਬਿੰਦ ਸਿੰਘ ਜੀ ਦੇ ਜੀ ਬਿਲਕੁਲ ਹਾਂਜੀ ਤੇ ਹੁਣ ਕੀ ਆ ਖੱਖ ਸਾਹਿਬ ਜੀ ਪਹਿਲਾਂ ਨੀ ਸੀ ਹੁੰਦੇ ਉਹ ਸਕਾਲਰ ਸੀ ਬਹੁਤ ਵੱਡੇ ਭਾਈ ਨੰਦ ਲਾਲ ਜੀ ਤੇ ਜਿਹੜਾ ਸੀਗਾ ਇਹ ਅਕਬਰ ਦਾ ਵੱਡਾ ਪੁੱਤਰ ਜਿਹੜਾ ਸੀਗਾ ਇਹ ਖੱਖ ਸਾਹਿਬ ਜੀ ਪੜ੍ਹਦਾ ਹੁੰਦਾ ਸੀ ਤੇ ਜਦੋਂ ਉੱਥੇ ਰੌਲਾ ਪਿਆ ਤੇ ਇਹਨੇ ਭਾਈ ਨੰਦ ਲਾਲ ਨੂੰ ਜਾ ਕੇ ਪੁੱਛਿਆ ਭਾਈ ਜੀ ਕੱਲ ਆਹ ਗੱਲ ਸੀ ਉਹਦੇ ਅਰਥਾਂ ਤੋਂ ਰੌਲਾ ਸੀ ਕੁਛ ਸਕਾਲਰ ਕਹਿੰਦੇ ਸੀ ਆਹ ਅਰਥ ਆ ਕੁਛ ਕਹਿੰਦੇ ਸੀ ਆਹ ਆ ਤੇ ਭਾਈ ਨੰਦ ਲਾਲ ਜੀ ਨੇ ਇਹਨੂੰ ਸਮਝਾ ਤਾ ਭਾਈ ਇਹਦੇ ਜਿਹੜੇ ਅਰਥ ਆ ਅਸਲ ਦੇ ਵਿਚ ਆਹ ਹੁੰਦੇ ਆ ਤੇ ਇਹ ਗੱਲ ਜਿਹੜੀ ਸੀਗੀ ਉਹਨੇ ਜਾ ਕੇ ਅਕਬਰ ਆਪਣੇ ਔਰੰਗਜ਼ੇਬ ਦੇ ਦਰਬਾਰ ਦੇ ਵਿਚ ਕਰ ਦਿੱਤੀ ਭਾਈ ਜੀ ਇਹਦੇ ਅਰਥ ਆਹ ਹੁੰਦੇ ਆ ਜਦੋਂ ਉਹਨੇ ਦੱਸਿਆ ਤੇ ਸਾਰੇ ਸਕਾਲਰ ਮੰਨ ਗਏ ਭਾਈ ਹਾਂ ਇਹਦੇ ਅਰਥ ਇਹੀ ਹੋਣੇ ਚਾਹੀਦੇ ਆ ਤੇ ਔਰੰਗਜ਼ੇਬ ਨੇ ਉਹਨੂੰ ਪੁੱਛਿਆ ਕਹਿੰਦਾ ਭਾਈ ਤੈਨੂੰ ਕਿਥੋਂ ਪਤਾ ਲੱਗਾ ਕਹਿੰਦਾ ਜੀ ਮੇਰੇ ਉਸਤਾਦ ਜਿਹੜੇ ਮੇਰੇ ਗੁਰੂ ਆ ਭਾਈ ਨੰਦ ਲਾਲ ਜੀ ਉਹਨੇ ਮੈਨੂੰ ਦੱਸਿਆ ਤੇ ਕਹਿੰਦੇ ਆ ਭਾਈ ਉਹਨੇ ਔਰੰਗਜ਼ੇਬ ਨੇ ਉਸੇ ਵੇਲੇ ਕਹਿੰਦੇ ਉੱਥੇ ਐਲਾਨ ਕਰ ਦਿੱਤਾ ਭਾਈ ਉਹ ਬੰਦਾ ਆ ਜਿਹੜਾ ਉਹਨੂੰ ਫੜ ਕੇ ਲਿਆਓ ਇਹ ਐਡਾ ਵੱਡਾ ਸਕਾਲਰ ਇਹ ਅਜੇ ਹਿੰਦੂ ਹੀ ਬਣਿਆ ਫਿਰਦਾ ਇਹਨੂੰ ਲਿਆਓ ਮੁਸਲਮਾਨ ਬਣਾਈਏ ਹੁਣ
1: ਬਿਲਕੁਲ ਬੇਸੁਣੀ ਗੱਲ ਹਾਂਜੀ
0: ਤੇ ਫੇਰ ਕੀ ਹੋਇਆ ਜਿਹੜਾ ਇਹ ਸੀਗਾ ਅਕਬਰ ਦਾ ਪੁੱਤਰ ਸੀ ਜਿਹੜਾ ਉਹਦੇ ਕੋਲ ਪੜ੍ਹਦਾ ਹੁੰਦਾ ਸੀਗਾ ਇਹ ਉਥੋਂ ਦੌੜਿਆ ਤੇ ਇਹਨੇ ਜਾ ਕੇ ਭਾਈ ਨੰਦ ਲਾਲ ਜੀ ਨੂੰ ਦੱਸ ਦਿੱਤਾ ਤੇ ਹਾਂ ਤੇ ਫੇਰ ਭਾਈ ਨੰਦ ਲਾਲ ਜੀ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਗਏ ਸੀਗੇ ਤੇ ਉੱਥੇ ਆ ਕੇ ਫੇਰ ਉਹਨਾਂ ਦੇ ਕੋਲ ਰਹੇ ਤੇ ਉਹਨਾਂ ਨੇ ਇਹ ਜਿਹੜੀ ਆਪਾਂ ਹੁਣ ਦੋ ਪੰਕਤੀਆਂ ਜਿਹੜੀਆਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਉਹਨਾਂ ਨੇ ਇਹੀ ਲਿਖਿਆ ਭਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਹੈਗੇ ਆ ਉਹ ਨਾਸਰ ਵੀ ਆ ਤੇ ਉਹ ਮਨਸੂਰ ਵੀ ਆ ਦੋਨਾਂ ਦੇ ਗੁਣ ਕਹਿਣ ਦਾ ਮਤਲਬ ਦੋਨਾਂ ਦੇ ਗੁਣ ਆ ਜਿਹੜੇ ਇਸ ਮਹਾਂਪੁਰਸ਼ ਦੇ ਵਿਚ ਹੈਗੇ ਆ ਜੇ ਉਹਨਾਂ ਨੂੰ ਮਨਜ਼ੂਰ ਹੋਵੇ ਤਾਂ ਮੈਂ ਤਾਂ ਉਹਨਾਂ ਨੂੰ ਆਹ ਕਹੂੰਗਾ ਇਹਨਾਂ ਦੋ ਪੰਕਤੀਆਂ ਦੇ ਅਰਥ ਇਹ ਆ ਖੱਖ ਸਾਹਿਬ ਜੀ ਸੋ ਜਿਹੜੇ ਸਕਾਲਰ ਹੁੰਦੇ ਆ ਉਹ ਤੁਹਾਨੂੰ ਪਤਾ ਭਈ ਸਕਾਲਰ ਹੀ ਹੁੰਦੇ ਆ ਤੇ ਉਹਨਾਂ ਦੀ ਜਿਹੜੇ ਕੋਲ ਐਜੂਕੇਸ਼ਨ ਹੁੰਦੀ ਆ ਤੇ ਔਰੰਗਜ਼ੇਬ ਦੇ ਵੱਡੇ ਮੁੰਡੇ ਦਾ ਤੁਹਾਨੂੰ ਪਤਾ ਕਿ ਨਹੀਂ ਜਿਹੜਾ ਇਹ ਬਰਮਾ ਦੇ ਵਿਚ ਨੀ ਕੈਦ ਕੀਤਾ ਸੀ ਅਸੀਰ ਲਈ ਅਸੀਰ ਦਾ ਮੁਗਲ ਬਾਦਸ਼ਾਹ ਇਹ ਹੋਇਆ ਨਾ
1: ਬਿਲਕੁਲ
0: ਚਲੋ ਕੋਈ ਨੀ ਫੇਰ ਸਹੀ ਆਪਾਂ ਨਾ ਉਹਦਾ ਲੱਭ ਲਵਾਂਗੇ ਪਰ ਕਈ ਸਾਡੇ ਸਰੋਤੇ ਜਿਹੜੇ ਉਹਨਾਂ ਨੂੰ ਯਾਦ ਹੋਣਾ ਆ ਯਾਦ ਤਾਂ ਮੈਨੂੰ ਵੀ ਸੀਗਾ ਪਰ ਖੱਟਾ ਵੀ ਮੈਨੂੰ ਲੱਗਦਾ ਬੁੱਢੇ ਹੋ ਚੱਲੇ ਹੁਣ ਯਾਦ ਭੁੱਲ ਰਹੇ
1: ਬੁੱਢੇ ਹੋਰ ਨੀ ਚੱਲੇ ਬੁੱਢੇ ਹੋ ਗਏ ਚਲੋ ਜੀ ਆਪਾਂ ਪ੍ਰੋਗਰਾਮ ਨੂੰ ਇੱਥੇ ਖਤਮ ਕਰ ਲੈਨੇ ਅੱਜ ਤੇ ਪਰਸੋਂ ਨੂੰ ਦੇਖਾਂਗੇ ਫੇਰ ਕਰ ਲਾਂਗੇ ਜੀ ਤੇ ਡਾਕਟਰ ਸਾਹਿਬ ਦੇ ਹਜੇ ਇੱਕ ਦੋ ਦਿਨ ਮੈਨੂੰ ਕਿਤੇ
0: ਅੱਜ ਨੀ ਆਉਣਾ ਨੀ ਕੱਲ ਦਾ ਉਹ ਕਹਿੰਦੇ ਸੀ ਜੇ ਤਾਂ ਮੈਂ ਮੁੜਿਆ ਵੇਲੇ ਸਿਰ ਤਾਂ ਮੈਂ ਜਰੂਰ ਆਊਂਗਾ
1: ਜੇ ਉਹਨਾਂ ਨੇ ਆਉਣਾ ਆਪਾਂ ਕੱਲ ਨੂੰ ਵੀ ਕਰ ਲਾਂਗੇ ਜੀ ਪ੍ਰੋਗਰਾਮ
0: ਹਾਂਜੀ ਜੇ ਆਏ ਤਾਂ ਉਹ ਕੋਈ ਨੀ ਆਪਾਂ ਕੱਲ ਨੂੰ ਫੇਰ ਦੇਖ ਲਾਂਗੇ
1: ਚਲੋ ਬਹੁਤ ਮਿਹਰਬਾਨੀ ਚੀਮਾ ਸਾਹਿਬ ਬਹੁਤ ਕੁਛ ਚੀਜ਼ਾਂ ਅੱਜ ਮੈਂ ਵੀ ਸਿੱਖੀਆਂ ਤੁਹਾਡੇ ਕੋਲੋਂ ਔਰ ਸਿੱਖਦੇ ਰਹੀਦਾ ਤੁਹਾਡੇ ਕੋਲੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਚੀਮਾ ਸਾਹਿਬ ਤੁਹਾਡੇ ਕੋਲ ਨੌਲੇਜ ਦਾ
0: ਥੈਂਕ ਯੂ
1: ਔਰ ਮੈਨੂੰ ਇਹ ਵੀ ਹੈ ਕਿ ਸਾਡੇ ਸਰੋਤੇ ਵੀ ਬਹੁਤ ਕੁਛ ਲਰਨ ਕਰਦੇ ਹੋਣਗੇ ਤੁਹਾਡੀਆਂ ਗੱਲਾਂ ਚੋਂ ਔਰ ਬਹੁਤ ਤੁਸੀਂ ਸਟੱਡੀ ਕੀਤੀ ਹੈ ਔਰ ਤੁਸੀਂ ਬਹੁਤ ਕੁਝ ਆਪਣੇ ਸਰੋਤਿਆਂ ਤੱਕ ਲੈ ਕੇ ਆਉਂਦੇ ਹਮੇਸ਼ਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾ ਸ਼ੁਕਰੀਆ ਵਾ ਤੇ ਤੁਸੀਂ ਅਸੀਂ ਵੀ ਮੈਂ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਜੀ ਕਿ ਮੇਰੇ ਆਪਣੇ ਰੇਡੀਓ ਦੇ ਨਾਲ ਤੁਸੀਂ ਆਪਣੇ ਰੇਡੀਓ ਦੇ ਨਾਲ ਤੁਸੀਂ ਜੁੜੇ ਹੋ ਆਪਣਾ ਹੀ ਹੈ ਜੀ ਇਹ ਮੇਰਾ ਨਹੀਂ ਹੈਗਾ ਤੁਹਾਡਾ ਆਪਣਾ ਸਾਰਿਆਂ ਦਾ ਰਲ ਕੇ ਹੈਗਾ
0: ਬਿਲਕੁਲ ਜੀ ਗੁਰੂਆਂ ਦਾ ਖਾਲਸਾ ਇਹੀ ਆ ਉਹ ਕਹਿੰਦੇ ਮੇਰਾ ਕੁਛ ਨੀ ਸਭ ਕੁਛ ਤੁਹਾਡਾ ਹੀ
1: ਬਿਲਕੁਲ ਬਿਲਕੁਲ ਸਾਰਿਆਂ ਦਾ ਹੀ ਹੈ ਜੀ ਇਹ ਤੇ ਅਸੀਂ ਪਾਸੇ ਤੇ ਮੈਕ ਤੇ ਬਹਿ ਜੀਦਾ ਤੁਹਾਡੇ ਵਿਚਾਰ ਸੁਣ ਲਈਦੇ ਆ ਤੇ ਤੁਹਾਡੇ ਲੋਕ ਆਪਣੇ ਸਰੋਤਿਆਂ ਤੱਕ ਪਹੁੰਚਾਈਦੇ ਬਹੁਤ ਮਿਹਰਬਾਨੀ ਦੋਸਤੋ ਤੁਹਾਡਾ ਵੀ ਸ਼ੁਕਰੀਆ ਧੰਨਵਾਦ ਤੁਸੀਂ ਪ੍ਰੋਗਰਾਮਾਂ ਦੇ ਨਾਲ ਇਸ ਤਰ੍ਹਾਂ ਜੁੜਦੇ ਹੋ ਔਰ ਸਾਡੀਆਂ ਗੱਲਾਂ ਬਾਤਾਂ ਨੂੰ ਜਿਹੜਾ ਉਹ ਪਸੰਦ ਕਰਦੇ ਹੋ, ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਤੱਕ। ਦਿਓ ਇਜਾਜ਼ਤ ਮੇਰੇ ਵੱਲੋਂ, ਚੀਮਾ ਸਾਹਿਬ ਵੱਲੋਂ, ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ
0: ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਚੀਮਾ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਾਂ ਦੋਸਤੋ, ਗੁਰਬਾਣੀ ਦੇ ਨਾਲ ਜੁੜੇ ਸੀ, ਬਹੁਤ ਹੀ ਪਿਆਰੀ ਆਵਾਜ਼, ਤੁਹਾਨੂੰ ਪਤਾ ਹੀ ਹੰਸਰਾਜ ਹੋਣਾ ਦੀ, ਉਹਨਾਂ ਤੇ ਬੜੀ ਵੱਡੀ ਮਿਹਰ ਹੈ ਪਰਮਾਤਮਾ ਦੀ। ਸੋ ਉਹਨਾਂ ਨੇ ਆਪਾਂ ਨੂੰ ਸ਼ਬਦਾਂ ਨਾਲ ਜੋੜਿਆ, ਔਰ ਅਗਲਾ ਪ੍ਰੋਗਰਾਮ ਆਪਾਂ ਲੈ ਕੇ ਆਏ ਜੀ, ਕੁਛ ਗੱਲਾਂ ਬਾਤਾਂ, ਕੁਛ ਖਬਰਾਂ, ਤੇ ਦੁਨੀਆਂ ਤੇ ਕੀ ਹੋ ਰਿਹਾ, ਵਰਲਡ ਦੇ ਵਿਚ ਕੀ ਹੋ ਰਿਹਾ, ਖਾਸ ਕਰ ਅਮੈਰੀਕਾ ਚ ਕੀ ਹੋ ਰਿਹਾ। ਸਾਡੇ ਨਾਲ ਜੁੜ ਗਏ ਨੇ ਜੀ ਸਾਡੇ ਵੱਡੇ ਵੀਰ ਲਾਲ ਸਿੰਘ ਚੀਮਾ ਸਾਹਿਬ, ਫਰੀਦਕੋਟ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਚੀਮਾ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
2: ਜੀ ਕੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਕੱਖ ਸਾਹਿਬ ਜੀ, ਗੱਲਾਂ ਬਾਤਾਂ ਜਿਹੜੀਆਂ ਅੱਜ ਕੱਲ ਹੋ ਰਹੀਆਂ, ਆਪਾਂ ਨੂੰ ਪਤਾ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਜੋ ਕੁਛ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ, ਇਹ ਸ਼ਾਇਦ ਹੀ ਹੋਰ ਕਿਸੇ ਦੁਨੀਆਂ ਦੇ ਹਿੱਸੇ ਵਿੱਚ ਕਦੇ ਵਾਪਰਿਆ ਹੋਵੇ ਇਸ ਤਰ੍ਹਾਂ, ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਜਿਹਨਾਂ ਮੁਸੀਬਤਾਂ ਦੇ ਵਿੱਚ ਦੀ ਲੰਘੇ, ਉਹ ਸਾਰਾ ਪਰਿਵਾਰ ਖੇਰੂੰ ਖੇਰੂੰ ਹੋਇਆ, ਤੇ ਫਿਰ ਅੱਗੇ ਜੋ ਕੁਛ ਹੋਇਆ ਉਹ ਵੀ ਆਪਣੇ ਸਮਾਜ ਨੂੰ ਪਤਾ ਹੀ ਆ। ਤੇ ਇਹਦੇ ਨਾਲ ਕੱਖ ਸਾਹਿਬ ਜੀ, ਇਹਦੇ ਵਿੱਚ ਇੱਕ ਗੱਲ ਜਿਹੜੀ ਹੋਣੇ ਆ, ਉਹ ਜਦੋਂ ਅਸੀਂ ਛੋਟੇ ਸੀ ਨਾ, ਜਾਂ ਤੁਸੀਂ ਛੋਟੇ ਸੀ, ਉਦੋਂ ਆਹ ਇੰਟਰਨੈਟ ਵਗੈਰਾ ਤੇ ਫੋਨ ਵਗੈਰਾ ਹੈ ਨਹੀਂ ਸੀਗੇ, ਤੇ ਬਹੁਤ ਸਾਰਾ ਜਿਹੜਾ ਲਿਟਰੇਚਰ ਜਿਹਨੂੰ ਆਪਾਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬਾਂ ਦਾ, ਉਹ ਆਮ ਭਾਜਾ ਦੇ ਸਾਹਮਣੇ ਨਹੀਂ ਸੀ ਆਉਂਦਾ। ਜਦੋਂ ਮੈਂ ਸਕੂਲਾਂ ਦੇ ਵਿੱਚ ਪੜ੍ਹਦਾ ਸੀਗਾ, ਤੇ ਉਦੋਂ ਥੋੜੀਆਂ ਬਹੁਤੀਆਂ ਗੱਲਾਂ ਉਹ ਬਜ਼ੁਰਗਾਂ ਤੋਂ, ਆਪਣਿਆਂ ਤੋਂ ਸੁਣੀ ਦੀਆਂ ਸੀ, ਜਾਂ ਕੋਈ ਬਾਹਰੋਂ ਪਿੰਡਾਂ ਦੇ ਵਿੱਚ ਉਹ ਕਵੀਸ਼ਰ ਵਗੈਰਾ ਆਉਂਦੇ ਹੁੰਦੇ ਸੀਗੇ, ਉਹ ਗਾਉਂਦੇ ਹੁੰਦੇ ਸੀਗੇ, ਉਹਨਾਂ ਤੋਂ ਥੋੜਾ ਬਹੁਤਾ ਪਤਾ ਲੱਗਦਾ ਸੀ, ਕਿਉਂਕਿ ਸਕੂਲਾਂ ਦੇ ਵਿੱਚੋਂ ਤਾਂ ਇਹ ਜਦੋਂ ਅੰਗਰੇਜ਼ ਆਇਆ ਉਹਨੇ ਸਾਰਾ ਲਿਟਰੇਚਰ ਖਤਮ ਕਰ ਦਿੱਤਾ ਨਾ, ਤਾਂ ਕਿ ਪਰਜਾ ਨੂੰ ਪਤਾ ਹੀ ਨਾ ਲੱਗੇ। ਪਰ ਹੁਣ ਜਿਹੜਾ ਆਹ ਮੀਡੀਆ ਹੈਗਾ, ਇਹ ਬਹੁਤ ਸਾਰਾ ਜਿਹੜਾ ਪਿਛੋਕੜ ਆ ਉਹਨੂੰ ਪਰਜਾ ਤਿੱਕਰ, ਮੈਨੂੰ ਵੀ ਬਹੁਤ ਕੁਛ ਪਤਾ ਲੱਗਦਾ ਜਿਹੜਾ ਉਦੋਂ ਨਹੀਂ ਸੀ ਪਤਾ ਲੱਗਦਾ। ਸੋ ਦੇਖੋ, ਮੇਰਾ ਖਿਆਲ ਨੀ ਵੀ ਦੁਨੀਆਂ ਦੇ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਣਾ ਵਾਲਾ ਕੋਈ ਹੋਰ ਫਿਲੋਸਫਰ ਜਾਂ ਕੋਈ ਯੋਧਾ ਨਹੀਂ ਹੋਇਆ, ਕਿਉਂਕਿ ਆਪਾਂ ਦੇਖਦੇ ਹਾਂ ਸਿਕੰਦਰ ਹੁਣੀ ਮੁਸੋਲੀਨੀ ਸੀਗਾ, ਉਹ ਹਿਟਲਰ ਸੀਗਾ, ਹੋਰ ਸਾਰੇ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਕ੍ਰਾਂਤੀਆਂ ਤਾਂ ਆਉਂਦੀਆਂ ਹੀ ਰਹੀਆਂ, ਪਰ ਉਹ ਜਿਹੜੇ ਆਗੂ ਸੀਗੇ ਉਹਨਾਂ ਸਮਾਜਾਂ ਦੇ, ਉਹਨਾਂ ਦੇ ਵਿੱਚ ਕੱਖ ਸਾਹਿਬ ਜੀ ਜਿਹੜਾ ਇੱਕੋ ਹੀ ਵੱਡਾ ਗੁਣ ਸੀ, ਜਿਹੜਾ ਲੜਨਾ। ਤੇ ਉਹਦੇ ਨਾਲ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਜੀਵਨ ਆ ਉਹਨੂੰ ਕੰਪੇਅਰ ਕਰਦੇ ਆ, ਤੇ ਉਹ ਗੁਰੂ ਸਾਹਿਬ ਦੇ ਪਾਪ ਵੀ ਜਿਹੜੇ ਨਹੀਂ ਉਤਰਦੇ
1: ਬਿਲਕੁਲ,
2: ਕਿਉਂਕਿ ਗੁਰੂ ਸਾਹਿਬ ਦੇ ਵਿੱਚ ਇਕੱਲਾ ਯੁੱਧ ਵਿਦਿਆ ਦੇ ਵਿੱਚ ਮਾਰਤਾ ਨਹੀਂ ਸੀ, ਉਹਨਾਂ ਦੇ ਕੋਲ ਬਹੁਤ ਕੁਛ, ਮਿੱਠਾ ਬੋਲਣਾ ਕਿੱਦਾਂ, ਲਿਖਣਾ ਕਿੱਦਾਂ, ਉਹ ਜਾਣੀ ਕਿ ਸਰਗੁਣ ਜਿਹਨੂੰ ਕਹਿ ਲਓ, ਉਹ ਕਵੀ ਵੀ ਸੀ, ਲਿਖਾਰੀ ਵੀ ਸੀ, ਉਹ ਕੀਰਤਨ ਵੀ ਕਰਦੇ ਸੀਗੇ, ਤੇ ਉਹ ਯੁੱਧ ਵੀ ਲੜਦੇ ਸੀਗੇ, ਤੇ ਉਹ ਉਹਨਾਂ ਦੇ ਵਿੱਚ ਜਿਹੜੀ ਨਿਮਰਤਾ ਸੀਗੀ, ਕੱਖ ਸਾਹਿਬ ਜੀ ਦੇਖੋ ਜਿਹੜਾ ਉਹਨਾਂ ਨੇ ਉਹ ਕਹੇ ਆ ਸ਼ਬਦ, ਮੈਂ ਹੂੰ ਪਰਮ ਪੁਰਖ ਕਾ ਦਾਸਾ, ਵੇਖਣ ਆਇਓ ਜਗਤ ਤਮਾਸਾ, ਜੋ ਮੁਝ ਕੋ ਪਰਮੇਸ਼ਰ ਉਚਰ ਹੈ, ਤਿੰਨ ਕੋ ਨਰਕ ਕੁੰਡ ਮੈਂ ਪੜ ਹੈ। ਦੇਖੋ ਇਹ ਜਿਹੜੇ ਸ਼ਬਦ ਆ, ਇਹਨਾਂ ਇਹ ਸ਼ਬਦ ਬੜੇ ਡੂੰਘੇ ਆ, ਬਹੁਤੇ ਤਾਂ ਜਿਹੜੀ ਸਾਡੇ ਪਰਜਾ ਦੇ ਹੈਗੇ ਆ ਲੋਕ, ਉਹ ਪਰਮ ਪੁਰਖ ਉਹ ਪਰਮਾਤਮਾ ਨੂੰ ਕਹਿ ਦਿੰਦੇ ਆ, ਵੀ ਗੁਰੂ ਸਾਹਿਬ ਪਰਮਾਤਮਾ ਨੂੰ ਉਹ ਕਹਿੰਦੇ ਸੀਗੇ ਸੰਬੋਧਨ ਕਰਕੇ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਅਸਲ ਦੇ ਵਿੱਚ ਉਸ ਸਮੇਂ ਦੇ ਜਿਹੜੇ ਪਰਜਾ ਸੀ ਉਹਨੂੰ ਕਹਿੰਦੇ ਸੀਗੇ, ਵੀ ਪਰਮ ਪਰਮ ਦਾ ਮਤਲਬ ਹੁੰਦਾ ਪ੍ਰਾਈਮ, ਅੰਗਰੇਜ਼ੀ ਜਿਹੜਾ ਕਹਿੰਦੇ ਸਭ ਤੋਂ ਚੋਟੀ ਵਾਲਾ
1: ਜੀ,
2: ਉਹਨੂੰ ਅਸੀਂ ਕਹਿੰਦੇ ਆ ਪੰਜਾਬੀ ਚ ਪਰਮ, ਤੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪ੍ਰਾਈਮ, ਪ੍ਰਾਈਮ ਮਿਨਿਸਟਰ ਜਿੱਦਾਂ ਹੁੰਦਾ ਸਾਰਿਆਂ ਤੋਂ ਉੱਪਰਲਾ, ਉਹੀ ਸ਼ਬਦ ਪੰਜਾਬੀ ਦੇ ਵਿੱਚ ਪਰਮ ਆ। ਸੋ ਪੁਰਖ ਮੇਰੇ ਹੁੰਦੀ ਆ ਇਨਸਾਨੀਅਤ, ਲੋਕ ਆ ਜਿਹੜੇ
1: ਜੀ।
2: ਸੋ ਗੁਰੂ ਸਾਹਿਬ ਇੱਥੇ ਪਰਜਾ ਨੂੰ ਕਹਿ ਰਹੇ ਆ, ਭਾਈ ਮੈਂ ਤਾਂ ਤੁਹਾਡਾ ਨੌਕਰ ਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਸੁਲਝੇ ਹੋਏ ਜਿਹੜੇ ਲੋਕ ਆ ਉਹਨਾਂ ਦਾ ਨੌਕਰ ਆ, ਉਹਨਾਂ ਦਾ ਕੰਮ ਆ
1: ਜੀ।
2: ਤੇ ਜਿਹੜੇ ਲੋਕ, ਜੋ ਮੁਝ ਕੋ ਪਰਮੇਸ਼ਰ ਉਚਰਿਆ, ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ, ਉਹਨਾਂ ਨੂੰ ਕੱਖ ਸਾਹਿਬ ਜੀ ਇਸ ਗੱਲ ਦਾ ਪਤਾ ਸੀ, ਜੋ ਕੁਛ ਅੱਜ ਆਪਾਂ ਕਰ ਰਹੇ ਹਾਂ ਸਾਡਾ ਬਹੁਤ ਸਾਰਾ ਸਮਾਜ, ਉਹਨਾਂ ਨੂੰ ਪਤਾ ਸੀ ਭਈ ਲੋਕਾਂ ਨੇ ਜੋ ਕੁਛ ਮੈਂ ਕਰਕੇ ਚੱਲਿਆ ਇਹ ਸਮਾਜ ਵਾਸਤੇ ਉਹ ਭੁੱਲ ਜਾਣਾ, ਔਰ ਲੋਕਾਂ ਨੇ ਮੇਰੀ ਪੂਜਾ ਕਰਕੇ ਉਹਦੇ ਤੋਂ ਮੇਤੋਂ ਮੰਗਣਾ ਜਿਹੜਾ ਮੈਂ ਨਹੀਂ ਕਰ ਸਕਣਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਲੋਕ ਮੈਨੂੰ ਪਰਮੇਸ਼ਰ ਸਮਝ ਕੇ ਮੇਤੋਂ ਮੰਗਣਗੇ, ਮੇਰੇ ਅੱਗੇ ਅਰਦਾਸਾਂ ਕਰਕੇ ਕਰਨਗੇ, ਉਹਨਾਂ ਵਾਸਤੇ ਕੁਛ ਨਹੀਂ ਹੈ ਮੇਰੇ ਕੋਲ। ਵੇਖਣਾ ਮੈਂ ਹੂੰ ਪਰਮ ਪੁਰਖ ਉਦਾਸਾ, ਵੇਖਣਾ ਜਗ ਤਮਾਸਾ, ਜੋ ਮੁਝਕੋ ਪਰਮੇਸ਼ਰ ਉਚਰ ਹੈ ਨਰਕ ਕੁੰਡ ਮੇਂ ਪਰ ਹੈ। ਕਹਿਣ ਦਾ ਮਤਲਬ ਉਹ ਲੋਕ ਨਰਕਾਂ ਦੇ ਭਾਗੀ ਹੋਣਗੇ, ਉਹਨਾਂ ਨੂੰ ਕੁਛ ਜੁੜਨਾ ਨਹੀਂ, ਕਿਉਂਕਿ ਉਹ ਜੋ ਕੁਛ ਗੁਰੂ ਸਾਹਿਬ ਕਹਿ ਕੇ ਗਏ ਉਹਦਾ ਕਰਨ ਨੂੰ ਤਿਆਰ ਨਹੀਂ।
1: ਬਿਲਕੁਲ ਬਿਲਕੁਲ ਸਹੀ,
2: ਹਾਂਜੀ, ਮਿਹਨਤ ਦਾ ਕੋਈ ਕਰਕੇ ਰਾਜੀ ਨਹੀਂ। ਪੜ੍ਹਦੇ ਉੱਥੇ ਸਟੂਡੈਂਟ ਮੇਰੇ ਖਖ ਸਾਹਿਬ ਜੀ, ਆਪਣੇ ਜਿਹੜੇ ਮੇਰੇ ਦਾਇਰੇ ਦੇ ਵਿੱਚ 8-10 ਐਸੇ ਸਟੂਡੈਂਟ ਹੋਏ ਆ ਜਿਨ੍ਹਾਂ ਨੂੰ ਮੈਂ ਜ਼ੋਰ ਲਾ ਰਿਹਾ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾ ਦੇਣਾ, ਉਹਨੂੰ ਪੜ੍ਹ ਲਓ। ਉਹ ਕਿਸੇ ਕੰਡੇ ਨੀ ਲੱਗਦੇ ਨੀ, ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮੇਰੇ ਭਤੀਜੇ, ਇੱਕ ਮੇਰੀ ਭਤੀਜੀ ਆ ਸਾਡੇ ਪਿੰਡ ਦੇ, 2-3 ਹੋਰ ਆ, ਹੋਰ ਵੀ 2-3 ਪਿੰਡਾਂ ਦੇ ਜਿਨ੍ਹਾਂ ਦੇ ਰਿਸ਼ਤੇਦਾਰ ਸਾਡੇ ਹੈਗੇ ਆ ਪੁਰਾਣੇ, ਉਹਨਾਂ ਦੇ ਵੀ ਨਿਆਣਿਆਂ ਨੂੰ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਅੰਗਰੇਜ਼ੀ ਪੜ੍ਹਾਉਂ ਫ੍ਰੀ ਦੇ ਵਿੱਚ, ਔਰ ਮੇਰੇ ਵਰਗੀ ਅੰਗਰੇਜ਼ੀ ਕਿਸੇ ਨੇ ਪੜਾਉਣੀ ਨੀ, ਪੜ੍ਹਨਾ ਉਹਨਾਂ ਦਾ ਇਧਰ ਨੂੰ ਹੈ ਹੀ ਨੀ। ਉੱਥੇ ਇੰਡੀਆ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਕੈਨੇਡਾ ਜਾਂ ਅਮਰੀਕਾ ਕਿਤੇ ਨਿਕਲ ਜਾਈਏ, ਇੰਗਲੈਂਡ ਚਲ ਜਾਈਏ, ਅਸੀਂ ਇੱਥੇ ਮਿਹਨਤ ਨਹੀਂ ਕਰਨੀ। ਔਰ ਖਖ ਸਾਹਿਬ ਜੀ ਉਹੋ ਜਿਹੜੇ ਲੋਕ ਆ ਉਹ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਆ, ਚਲੋ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੂੰ 5-7 ਅੱਖਰ ਜਿਹੜੇ ਅੰਗਰੇਜ਼ੀ ਦੇ ਤਾਂ ਆਉਂਦੇ ਹੁੰਦੇ ਨਾ ਘੱਟੋ ਘੱਟ, ਪਰ ਜਦੋਂ ਉਹ ਹੋਰ ਦੂਸਰੇ ਮੁਲਕਾਂ ਚ, ਪੁਰਤਗਾਲ ਹੋਇਆ, ਸਪੇਨ ਹੋਇਆ, ਇਟਲੀ ਹੋਇਆ, ਗ੍ਰੀਸ ਹੋਇਆ, ਇਹਨਾਂ ਕੰਟਰੀਆਂ ਦੇ ਵਿੱਚ ਜਾਂਦੇ, ਉੱਥੇ ਤਾਂ ਇੱਕ ਸ਼ਬਦ ਵੀ ਉਹਨਾਂ ਨੂੰ ਭਾਸ਼ਾ ਦਾ ਆਉਂਦਾ ਨਹੀਂ ਹੁੰਦਾ,
1: ਨਹੀਂ ਆਉਂਦਾ। ਕਈ ਕਈ ਚੀਮਾ ਸਾਹਿਬ 2-2, 3-3 ਸਾਲ ਵੀ ਰਹਿ ਜਾਂਦੇ, 4-4 ਸਾਲ, ਤਾਂ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਲੈਂਗੁਏਜ ਹੁੰਦੀ ਕੀ ਹੈ। ਇਹ ਬਹੁਤ ਕੁਛ ਹੋ ਰਿਹਾ ਜੀ ਇੱਥੇ।
2: ਫੇਰ ਉਹ ਜਦੋਂ ਇੱਥੇ ਆਉਂਦੇ ਆ ਕੰਮ, ਉਹਨਾਂ ਦਾ ਨਾ ਤਾਂ ਮਾਂ ਪਿਓ ਨੇ ਉਹਨਾਂ ਨੂੰ ਲਾਇਆ ਹੁੰਦਾ। ਖਖ ਸਾਹਿਬ ਜੀ ਇੱਕ ਜਿਹੜਾ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਮਾਵਾਂ ਆ ਜਿਹੜੀਆਂ ਨਾ, ਉਹ ਜਿਹੜੀ ਆਪਣੀ ਅਗਲੀ ਪੀੜ੍ਹੀ ਹੁੰਦੀ ਆ, ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਮਾਂ ਦੀ ਹੁੰਦੀ ਆ, ਬੱਚਿਆਂ ਨੂੰ ਤੋਰਨਾ ਕਿੱਧਰ ਨੂੰ ਆ।
1: ਜੀ ਬਿਲਕੁਲ।
2: ਤੇ ਹੁਣ ਖਖ ਸਾਹਿਬ ਜੀ ਜਿਹੜਾ ਮਸਲਾ ਉੱਥੇ ਇਹ ਆ ਪੈਦਾ ਹੋ ਗਿਆ, ਜਿਹੜੀ ਗਾਹਾਂ ਦੀ ਜਨਰੇਸ਼ਨ ਆ, ਮਾਂ ਨੂੰ ਹੀ ਨਹੀਂ ਪਤਾ ਭਾਈ ਮੈਂ ਕੀ ਕਰਨਾ, ਤੇ ਉਹ ਬੱਚਿਆਂ ਨੂੰ ਕੀ ਸਿਖਾਉਗੀ।
1: ਮਾਵਾਂ ਅੱਜ ਕੱਲ ਫੋਨਾਂ ਤੇ ਰਹਿੰਦੀਆਂ ਜੀ ਚੀਮਾ ਸਾਹਿਬ,
2: ਬਿਲਕੁਲ ਇਹੀ ਆ,
1: ਬੱਚਿਆਂ ਨੂੰ ਵੀ ਫੋਨ ਫੜਾ ਦਿੰਦੀਆਂ ਵੀ ਮੇਰਾ ਸਿਰ ਨਾ ਖਾਵੇ,
2: ਮੇਰਾ ਮਿੱਠਾ ਕਿਹੜਾ ਛੱਡੋ ਜਾਓ ਦਬਾਓ। ਤੇ ਉਹ ਜਿਹੜਾ ਕਾਰਨ ਆ ਉਹ ਫਿਰ ਬੱਚੇ ਖਖ ਸਾਹਿਬ ਜੀ ਇਹਨਾਂ ਮੁਲਕਾਂ ਦੇ ਵਿਚ ਆ ਕੇ ਕਦੇ ਕਾਮਯਾਬ ਨਹੀਂ ਹੁੰਦੇ। ਔਰ ਜਿਹੜੇ ਲੋਕ ਉਥੋਂ ਖਖ ਸਾਹਿਬ ਜੀ ਦੂਸਰੇ ਕਿਸੇ ਨਾ ਕਿਸੇ ਪ੍ਰੋਫੈਸ਼ਨ ਦੇ ਵਿਚ ਪਏ ਆ, ਜਾਂ ਜਿਹੜੇ ਉਥੇ ਲੱਕੜੀ ਦਾ ਕੰਮ ਕਰਦੇ ਆ ਮਿਸਤਰੀ, ਜਾਂ ਉਹ ਕਿਸੇ ਹੋਰ ਕੋਈ ਟ੍ਰੇਡ ਸਿੱਖ ਲੈਂਦੇ ਆ, ਜਾਂ ਬਿਜਲੀ ਦਾ ਕੰਮ ਸਿੱਖ ਲੈਂਦੇ ਆ, ਜਾਂ ਪਲੰਬਿੰਗ ਦਾ ਕੰਮ ਸਿੱਖ ਲੈਂਦੇ ਆ, ਜਾਂ ਅੱਜ ਕੱਲ ਖਖ ਸਾਹਿਬ ਜੀ ਜਿਹੜੇ ਬਾਲ ਕੱਟਣ ਦਾ ਕੰਮ ਆ, ਇਹ ਬਹੁਤ ਵੱਡਾ ਇੱਕ ਉਦਯੋਗ ਬਣ ਚੁੱਕਾ ਆ।
1: ਬਿਲਕੁਲ ਬਿਲਕੁਲ, ਦੇਖੋ $25-30 ਤੇ ਉਹ ਵਾਲ ਕੱਟਣ ਤੇ ਲੈ ਲੈਂਦੇ ਆ 10 ਬੰਦੇ,
2: $25-30, $100 ਤੱਕ ਖਖ ਸਾਹਿਬ ਜੀ ਉਹ ਲੈਂਦੇ ਆ।
1: ਬਿਲਕੁਲ ਪ੍ਰੋਫੈਸ਼ਨਲ ਜਿਹੜੇ ਆ ਉਹ ਇੰਨੇ ਪੈਸੇ ਲੈ ਰਹੇ ਆ। ਬਿਲਕੁਲ
2: ਲੈ ਰਹੇ ਆ। ਤੇ ਹੁਣ ਕੀ ਆ ਜਿਹੜੇ ਉਹ ਲੋਕ ਜਿਨ੍ਹਾਂ ਨੇ ਉਥੋਂ ਇਦਾਂ ਦਾ ਕੋਈ ਪ੍ਰੋਫੈਸ਼ਨ ਜਿਹੜੇ ਟੈਕਨੀਕਲ ਹੈਂਡ ਕਿਸੇ ਵੀ ਕਿਸਮ ਦੇ ਹੈਗੇ ਆ, ਉਹ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਬਹੁਤ ਕਾਮਯਾਬ ਹੋ ਜਾਂਦੇ ਆ, ਬਹੁਤ ਛੇਤੀ ਕਾਮਯਾਬ ਹੁੰਦੇ ਆ। ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜੱਟ ਜ਼ਿਮੀਂਦਾਰ ਆ, ਇਹ ਲੋਕ ਆ ਜਿਹੜੇ ਇਹ ਕੰਮ ਨੂੰ ਹੱਥ ਲਾਉਂਦੇ, ਖੂਹ ਖਾਂ ਤੋਂ ਬਿਨਾਂ ਉਹਨਾਂ ਦੇ ਕੁਛ ਖਖ ਸਾਹਿਬ ਜੀ ਰਹਿ ਨਹੀਂ ਗਿਆ।
1: ਮੈਂ
2: ਬ੍ਰਾਂਡਿਡ ਕੱਪੜੇ ਪਾਉਣੇ ਆ, ਮੈਂ ਉਹ ਟਰੈਕਟਰ ਦੇ ਉੱਤੇ ਵੱਡਾ ਸਾਰਾ ਡੈਕ ਲਵਾ ਕੇ ਪਿੰਡ ਚੋ, ਜੇ ਕਿਸੇ ਦੀ ਲੜਕੀ ਮੁਟਿਆਰ ਜਵਾਨ ਹੁੰਦੀ ਆ ਉਹਦੇ ਘਰ ਹੋਰ ਨਹੀਂ ਲੰਘਣਾ ਆ। ਕਿੱਧਰ ਨੂੰ ਸਾਡਾ ਸਮਾਜ ਖਖ ਸਾਹਿਬ ਜੀ ਤੁਰ ਪਿਆ, ਕੀ ਸਾਨੂੰ ਗੁਰੂ ਸਿਖਾ ਕੇ ਗਏ ਸੀਗੇ ਤੇ ਕੀ ਅਸੀਂ ਕਰਨ ਲੱਗ ਪਏ ਆ।
1: ਚੀਮਾ ਸਾਹਿਬ ਤੁਸੀਂ ਦੇਖੋ ਹੁੱਲੜਬਾਜੀ ਕਿੰਨੀ ਹੁੰਦੀ ਹੈ ਸਰਹੰਦ ਦੇ ਮੇਲੇ ਦੇ ਵਿਚ, ਕਿੱਦਾਂ ਕੱਲ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਚੀਮਾ ਸਾਹਿਬ, ਇੱਕ ਜੰਗ 15-16 ਸਾਲਾਂ ਦਾ ਬੱਚਾ ਹੋਣਾ, ਉਹਨੇ ਡੰਡਾ ਅੜਾ ਕੇ ਉਹਦੇ ਵਿਚ ਸਾਰੀਆਂ ਟੋਪੀਆਂ ਡੰਗੀਆਂ ਸੀ, ਤੇ ਕਸੀ ਸਿੰਘ ਨੇ ਪੁੱਛ ਲਿਆ ਭਾਈ ਤੂੰ ਇਹ ਕਿੱਥੋਂ ਲੈ ਕੇ ਆਇਆ, ਇਹ ਕੀ ਕਰ ਰਿਹਾ? ਉਹ ਕਹਿੰਦਾ ਜਿਹੜੇ ਸਿਰ ਤੇ ਟੋਪੀਆਂ ਪਾਏ ਮੈਂ ਸਾਰਿਆਂ ਦੇ ਲਵਾ ਲਵਾ ਕੇ, ਅਸੀਂ 2-3 ਜਾਣੇ ਸੀ ਮੁੰਡੇ ਜੰਗ, ਤੇ ਉਹ ਡੰਡੇ ਦੇ ਉਪਰ ਡੰਗੀਆਂ, ਤੇ ਉਹਨੇ ਫਿਰ ਝਾੜ ਪਾਈ ਉਹਨਾਂ ਨੂੰ ਕਿ ਬਈ ਤੁਸੀਂ ਇੱਦਾਂ ਨਹੀਂ ਕਰ ਸਕਦੇ, ਇਹ ਹਰ ਕੋਈ ਇੱਥੇ ਆ ਸਕਦਾ, ਟੋਪੀ ਵਾਲਾ ਵੀ ਆ ਸਕਦਾ, ਉਹਨਾਂ ਦੀ ਸਰਦਾ ਦੇ ਨਾਲ ਤੁਸੀਂ ਇਹ ਖਿਲਵਾੜ ਨਹੀਂ ਕਰ ਸਕਦੇ। ਪਰ ਨਿਆਣਿਆਂ ਨੂੰ ਸਮਝਾਵੇ ਕੌਣ? ਉਹਨਾਂ ਨੇ ਪੂਰਾ ਡੰਡਾ ਭਰ ਕੇ ਜੀ ਉਹਦੇ ਵਿੱਚ ਟੋਪੀਆਂ ਲੱਦੀਆਂ, ਕੋਈ ਦੱਸੋ ਕੋਈ ਤਰੀਕਾ ਹੈ ਜੀ, ਇਹ ਕੋਈ ਸਿਸਟਮ ਹੈ?
2: ਬਿਲਕੁਲ ਜੀ, ਹਰੇਕ ਨੂੰ ਆਖਿਆ ਜੋ ਮਰਜ਼ੀ ਜਿੱਦਾਂ ਦਾ ਮਰਜ਼ੀ ਕੱਪੜਾ ਪਹਿਨਣ, ਤੇ ਤੁਸੀਂ ਉਹ ਜਿਹੜੇ ਟੋਪੀਆਂ ਕਹਿੰਦੇ ਉਹਨਾਂ ਨੂੰ ਨਾ ਬੋਲੋ, ਉਹਨਾਂ ਨੂੰ ਪੁੱਛਣਾ ਵੀ ਤੁਸੀਂ ਆਪਣੀਆਂ ਪੈਂਟਾਂ ਲਾ ਕੇ ਪਾਓ ਪਜਾਮੇ।
1: ਬਿਲਕੁਲ ਬਿਲਕੁਲ,
2: ਪਾਓ ਉਸ ਤਰ੍ਹਾਂ ਦਾ ਬਾਣਾ, ਆਪ ਤਾਂ ਪਹਿਲਾਂ ਕਰਕੇ ਦਿਖਾਓ ਨਾ, ਤਾਂ ਹੀ ਦੂਜਿਆਂ ਦੇ ਖਾਕਾ ਵੀ, ਜਿਹੜਾ ਤੁਸੀਂ ਆਪ ਨਹੀਂ ਕਰਦੇ ਉਹ ਕਿਸੇ ਨੂੰ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ ਉਸ ਬੰਦੇ
1: ਕੋਲ। ਬਿਲਕੁਲ ਬਿਲਕੁਲ,
2: ਤੇ ਇਹਦੇ ਨਾਲ ਇੱਕ ਕਹਾਣੀ ਛੋਟੀ ਜਿਹੀ ਜੁੜੀ ਹੋਈ ਆ ਖਖ ਸਾਹਿਬ ਜੀ, ਉਹ ਕਹਿੰਦੇ ਆ ਤੇ ਕੋਈ ਮਹਾਂਪੁਰਸ਼ ਸੀਗਾ, ਤੇ ਉਹਦਾ ਬੱਚਾ ਸੀ ਜਿਹੜਾ, ਉਹ ਗੁੜ ਨਹੀਂ ਸੀ, ਗੁੜ ਬਹੁਤ ਖਾਂਦਾ ਸੀ, ਤੇ ਉਹ ਉਹਨੂੰ ਸਿਆਣੇ ਬੰਦੇ ਕੋ ਸਾਧ ਸੰਤ ਕੋ ਲੈ ਕੇ ਗਿਆ, ਕਹਿੰਦਾ ਮਹਾਰਾਜ ਇਹਨੂੰ ਸਮਝਾਓ, ਗੁਰਖਾਣ ਨੂੰ ਛੱਡਦਾ ਵੀ ਦੰਦ ਖਰਾਬ ਹੋਈ ਜਾਂਦੇ ਆ। ਤੇ ਉਹ ਮੋਹਰਿਓ ਫਕੀਰ ਸੀਗਾ, ਉਹ ਕਹਿੰਦਾ ਵੀ ਚੰਗਾ ਕੱਲ ਨੂੰ ਹੈ। ਉਹ ਦੂਜੇ ਦਿਨ ਫੇਰ ਉਹਨੇ ਜਵਾਕ ਆਪਣਾ ਉਂਗਲੀ ਲਾਇਆ ਤੇ ਲੈ ਲਿਆ, ਲੈ ਗਿਆ ਤੇ ਉਹ ਕਹਿੰਦਾ ਕਾਕਾ ਗੁੜ ਨੀ ਖਾਈਦਾ ਹੁੰਦਾ, ਇਹ ਮਾੜਾ ਹੁੰਦਾ। ਤੇ ਉਹ ਬੰਦਾ ਸੀ ਜਿਹੜਾ ਉਹਦਾ ਬਾਪ ਸੀ ਬੱਚੇ ਦਾ, ਉਹ ਕਹਿੰਦਾ ਕਹਿੰਦਾ ਪੰਡਿਤ ਜੀ ਜਾਂ ਜੋ ਵੀ ਉਹ ਸੀਗਾ ਵੀ ਇਹ ਗੱਲ ਤੁਸੀਂ ਮੈਨੂੰ ਕੱਲਾ ਹੀ ਦੱਸ ਦਿੰਦੇ ਕਿ ਮੇਰਾ ਜਿਹੜਾ ਪੁਆਇਆ ਮੈਂ ਕਿਹਾ ਫੇਰ ਆਇਆ ਅੱਜ ਸਾਰੀ ਰਾਤ ਮੈਨੂੰ ਟਿਕਾਇਆ ਨੀ ਆਇਆ ਵੀ ਮੈਂ ਗੱਲ ਕੀ ਕਰਨੀ ਹੈ ਸਵੇਰੇ। ਉਹਨੇ ਉਹ ਕਹਿੰਦਾ ਕੱਲ ਮੇਰਾ ਆਪ ਗੁੜ ਖਾਧਾ ਹੋਇਆ ਸੀ।
1: ਅਸਲੀ ਗੱਲ ਤੇ
2: ਹਾਂਜੀ, ਕਹਿੰਦਾ ਜਿੰਨਾ ਚਿਰ ਤੁਸੀਂ ਆਪ ਨੀ ਨਾ ਉਹ ਕੰਮ ਛੱਡਦੇ ਜਿਹੜਾ ਤੁਸੀਂ ਦੂਜਿਆਂ ਨੂੰ ਹਟਾਉਂਦੇ ਆ, ਉਨਾ ਚਿਰ ਦੂਸਰੇ ਨੇ ਅਸਰ ਨੀ ਕਰਨਾ, ਕਿਉਂਕਿ ਉਹਨੇ ਝਟ ਕਹਿ ਦੇਣਾ ਉਹ ਵੀ ਤੂੰ ਆਪ ਖਾਣਾ ਆ। ਇੱਕ ਦੇਖੋ ਖਾਕ ਸਾਹਿਬ ਜੀ, ਬੱਚੇ ਆ ਜਿਹੜੇ ਉਹਨਾਂ ਨੂੰ ਨਾ ਤਾਂ ਕੋਈ ਬਿੱਲ ਪੇ ਕਰਨਾ ਹੁੰਦਾ, ਨਾ ਉਹਨੀ ਕੰਮ ਕਰਨਾ ਹੁੰਦਾ। ਛੋਟੇ ਛੋਟੇ 3-4 ਸਾਲ ਦੇ ਬੱਚੇ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਬਹੁਤ ਓਬਜ਼ਰਵ ਕਰਦੇ ਆ। ਮੈਂ ਪਿਛਲੀ ਵਾਰੀ ਜਦੋਂ ਇੰਡੀਆ ਗਿਆ ਖਾਕ ਸਾਹਿਬ ਜੀ, ਮੇਰੀ ਸਿਸਟਰ ਵਿਆਹੀ ਆ ਜਿੱਥੇ, ਉਹਦਾ ਜਿਹੜੇ ਆ ਮਤਲਬ ਮੇਰੀ ਸਿਸਟਰ ਦਾ ਦੇਰ ਆ, ਉਹ 4-5 ਭਰਾ ਆ, ਉਹ ਤਕਰੀਬਨ ਬਾਹਰ ਹੀ ਆ, ਆਸਟ੍ਰੇਲੀਆ ਚ ਆ ਕੁਛ ਤੇ ਇੱਥੇ ਆ। ਤੇ ਇੱਕ ਉਹਨਾਂ ਦਾ ਭਰਾ ਆ ਜਿਹੜਾ ਉੱਥੇ ਇੰਡੀਆ ਚ ਰਹਿੰਦਾ, ਉਹ ਸਾਰਿਆਂ ਦੀ ਖੇਤੀਬਾੜੀ ਕਰੀ ਜਾਂਦਾ ਤੇ ਉਹਨਾਂ ਦੇ ਟਰੈਕਟਰ ਰੱਖਿਆ ਆ। ਤੇ ਉਹ ਮੁੰਡਾ ਛੋਟਾ 4 ਸਾਲ ਦਾ, 4-5 ਸਾਲ ਦਾ ਜੀ ਛੋਟਾ। ਤੇ ਉਹਨੂੰ ਖਾਕ ਸਾਹਿਬ ਜੀ ਉਹ ਵਰਜਦੇ ਸੀਗੇ ਖਾਣ ਤੋਂ, ਖਾਣਾ ਜਿਹੜਾ ਉਹਨਾਂ ਦੇ ਕੋ ਨੌਕਰ ਸੀਗਾ ਰੱਖਿਆ
1: ਜੀ,
2: ਉਹ ਉਹਨੂੰ ਕਹਿੰਦਾ ਭਈ ਕਾਕਾ ਆ ਨੀ ਖਾਈਦਾ, ਇਹਦੇ ਨਾਲ ਤੇਰੇ ਦੰਦ ਖਰਾਬ ਹੋ ਜਾਂਦੇ ਹੁੰਦੇ ਆ। ਖਾਕ ਸਾਹਿਬ ਜੀ ਉਹ 4-5 ਸਾਲ ਦਾ ਜਵਾਕ ਆ, ਉਹਨੇ ਐਨ ਜਿੱਦਾਂ ਇਹ ਮਰਦੇ ਹੁੰਦੇ ਆ ਨਾ ਤੁਮਾਕੂ ਹੱਥ ਦੇ ਉੱਤੇ ਰੱਖ ਕੇ ਉਹ ਪਾ ਕੇ ਕਲੀ ਕੁਲੀ,
1: ਹਾਂਜੀ ਹਾਂਜੀ,
2: ਉਹਨੂੰ ਆਪਣੇ ਹੱਥ ਦੇ ਉੱਤੇ ਗੁੱਸੇ ਨਾਲ ਕਰਕੇ ਦੱਸਦਾ, ਕਹਿੰਦਾ ਇਹਦੇ ਨਾਲ ਨੀ ਦੰਦ ਖਰਾਬ ਹੁੰਦੇ ਤੇਰੇ ਨਿੱਕਾ ਜਿਹਾ ਬੱਚਾ, ਬੜੀ ਤੋਕੜੀ ਆਵਾਜ਼ ਹੋਈ, ਕਮਾਲ ਦੀ ਗੱਲ ਆ। ਮੈਂ ਜਿਹੜੇ ਬੱਚੇ ਹੁੰਦੇ ਹੋਰ ਇਹ ਗੱਲ ਅਬਜ਼ਰਵ ਕਰਦੇ ਆ, ਕਈ ਵਾਰੀ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਜਿਹੜੇ ਕੰਮ ਤੋਂ ਰੋਕਦੇ ਆ, ਉਹਨਾਂ ਨੇ ਛੋਟੇ ਹੁੰਦੇ ਨੇ ਤੁਹਾਨੂੰ ਦੇਖਿਆ ਹੁੰਦਾ ਉਹ ਕਰਦੇ ਆ,
1: ਬਿਲਕੁਲ ਬਿਲਕੁਲ,
2: ਉਹਨਾਂ ਦੇ ਦਿਮਾਗ ਦੇ ਵਿੱਚ ਰਿਕਾਰਡ ਹੋਈ ਹੁੰਦੀ ਆ ਚੀਜ਼। ਸੋ ਇਹ ਜਿਹੜੇ ਲੋਕ ਆ ਐਵੇਂ ਲੋਕਾਂ ਦੀਆਂ ਟੋਪੀਆਂ ਲਾਉਂਦੇ ਫਿਰਦੇ, ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ। ਤੁਸੀਂ ਪਹਿਲਾਂ ਆਪ ਓਦਾਂ ਦੇ ਬਣੋ ਭਾਈ, ਦੂਸਰਿਆਂ ਨੇ ਦੇਖ ਕੇ ਜਦੋਂ ਤੁਸੀਂ ਆਪ ਬਣ ਗਏ ਐਨ ਪੂਰੇ ਉੱਥੇ ਉਤਰ ਪਏ, ਦੂਸਰਿਆਂ ਨੇ ਦੇਖ ਕੇ ਹੀ ਬਣ ਜਾਣਾ ਭਾਈ, ਯਾਰ ਉਹਨੇ ਕਰ ਲਿਆ ਤੇ ਮੈਂ ਵੀ ਕਰ ਲੈਣਾ,
1: ਬਿਲਕੁਲ।
2: ਹਾਂਜੀ, ਤੇ ਕਾਕ ਸਾਹਿਬ ਦੇਖੋ ਕਈ ਵਾਰੀ ਜਿਹੜੇ ਆ ਬੱਚੇ ਆ ਜਿਹੜੇ ਉਹ ਆਪਣੇ ਮਾਂ ਬਾਪ ਨੂੰ ਵੀ ਜਿਹੜਾ ਆ, ਮੇਰਾ ਇੱਥੇ ਬਹੁਤ ਵਧੀਆ ਦੋਸਤ ਆ ਡਾਕਟਰ ਗੁਰਦਾਵਰ ਸਿੰਘ ਧਾਲੀਵਾਲ ਆ ਉਹਦਾ ਨਾਂ, ਤੇ ਬਹੁਤ ਪ੍ਰੇਮ ਆ, ਸਾਲਾਂ ਤੋਂ ਅਸੀਂ ਜੁੜੇ ਹੋਏ ਆ 1984-85 ਤੋਂ। ਤੇ ਉਹਦਾ ਜਿਹੜਾ ਲੜਕਾ ਆ ਨਾ, ਉਹਨੇ ਹੱਕ ਸਾਹਿਬ ਜੀ ਬਾਲ ਰੱਖ ਲਿਆ ਤੇ ਪੱਗ ਬੰਨਣ ਲੱਗ ਪਿਆ। ਅੱਛਾ ਡਾਕਟਰ ਸਾਹਿਬ, ਡਾਕਟਰ ਬੰਦਾ ਬਹੁਤ ਵਧੀਆ, ਤੇ ਉਹ ਹੱਕ ਸਾਹਿਬ ਜੀ ਆਪਣੇ ਲੜਕੇ ਵਾਲਾ ਦੇਖ ਕੇ, ਹਾਲਾਂਕਿ ਬਣਨਾ ਉਹ ਵੀ ਡਾਕਟਰ ਸਟੱਡੀ ਕਰ ਰਿਹਾ ਮੈਡੀਕਲ ਜਿਹੜਾ ਉਹ, ਤੇ ਉਹਨੇ ਜਦੋਂ ਆਪਣੇ ਮੁੰਡੇ ਨੂੰ ਦੇਖਿਆ ਨਾ ਜਵਾਨ ਹੋਏ ਨੂੰ, ਹੁਣ ਉਹ 20-22 ਸਾਲ ਦਾ ਹੋ ਗਿਆ ਆ, 23 ਸਾਲ ਦਾ, ਤੇ ਡਾਕਟਰ ਸਾਹਿਬ ਨੇ ਸ਼ਰਮ ਸ਼ਰਮੀ ਪੱਗ ਬੰਨਣ ਲੱਗ ਪਿਆ, ਬਾਲ ਰੱਖ ਲਿਆ, ਦਾੜੀ ਵੀ ਰੱਖ ਲਈ। ਸੋ ਜਿਹੜਾ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾਲਣਾ, ਔਰ ਸਾਡੇ ਗੁਰੂ ਸਾਹਿਬਾਂ ਨੇ ਆਪ ਪ੍ਰੈਕਟੀਕਲ ਕਰਕੇ ਦਿਖਾ ਲਿਆ ਵੀ ਏਦਾਂ ਹੋ ਸਕਦੀ ਆ, ਏਦਾਂ ਹੋ ਜਾਂਦੀ ਹੁੰਦੀ ਆ। ਪਰ ਪਰਜਾ ਖੱਕ ਸਾਹਿਬ ਜੀ ਥੋੜਾ ਜਿਹਾ ਕਸੂਰ ਆਪਣੀ ਪਰਜਾ ਦਾ ਵੀ ਹੈਗਾ, ਥੋੜਾ ਜਿਹਾ ਨੀ ਕਾਫੀ ਆ, ਪਰ ਜਿਹੜੀ ਅੰਗਰੇਜ਼ ਗਵਰਨਮੈਂਟ ਸੀ ਉਹਨੇ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਆਪਣਾ ਪਾਇਆ।
1: ਪਰ ਚੱਕਰ ਇਹ ਹੈ ਕਿ ਅੰਗਰੇਜ਼ ਤੇ ਕਾਫੀ ਸਾਲਾਂ ਤੋਂ ਚਲੇ ਗਿਆ, ਸਾਨੂੰ ਐਕਚੁਲੀ ਜਿਹੜਾ ਨਾ ਮਾਰਿਆ ਉਹ ਸ਼੍ਰੋਮਣੀ ਕਮੇਟੀ ਨੇ ਮਾਰਿਆ, ਕਿਉਂਕਿ
2: ਬਹੁਤ
1: ਵੱਡਾ ਉਹਨਾਂ ਨੇ ਕੁਝ ਸਿੱਖਿਆ ਨੀ ਦਿੱਤੀ, ਕੋਈ ਕਾਲਜ ਨੀ ਖੋਲੇ, ਕੋਈ ਇਦਾਂ ਦੇ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ। ਹੁਣ ਉਹ ਲੇਟ ਬਹੁਤ ਹੋ ਗਿਆ, ਪਰ ਉਹ ਆਪਣੇ ਪਤਾ ਨੀ ਕਿਹੜੇ ਚੱਕਰਾਂ ਚ ਲੱਗੀ ਸ਼੍ਰੋਮਣੀ ਕਮੇਟੀ, ਉਹਨਾਂ ਦਾ ਕੋਈ ਵੀ ਕਿਰਦਾਰ ਨਹੀਂ ਹੈਗਾ ਸਿੱਖਾਂ ਨੂੰ। ਦੇਖੋ ਕ੍ਰਿਸਚਨ ਕਿੰਨਾ ਬਣ ਰਿਹਾ
2: ਸਾਡੇ,
1: ਕ੍ਰਿਸਚਨ ਕਿੰਨੇ ਬਣ ਰਹੇ ਆ, ਸਿੱਖ ਬਣ ਰਹੇ ਆ, ਸਿਰਫ ਉਹ ਲਾਲਚ ਦੇ ਰਹੇ ਆ ਬਈ ਤੁਸੀਂ ਏਡੀ ਵੱਡੀ ਸੰਸਥਾ, ਅਰਬਾਂ ਕਰੋੜਾਂ ਦਾ ਤੁਹਾਡਾ ਬਜਟ ਆ, ਕਿਉਂ ਨੀ ਕਰ ਸਕੇ ਬਈ, ਤੁਸੀਂ ਕਿਉਂ ਨੀ ਉਹਨਾਂ ਨੂੰ ਰੋਕ ਸਕੇ? ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ ਕਸੂਰ ਆ।
2: ਬਿਲਕੁਲ ਜੀ, ਉਹਨਾਂ ਨੂੰ ਪੈਸੇ ਆ, ਪੈਸੇ ਦੇ ਨਾਲ ਖੱਕ ਸਾਹਿਬ ਜੀ ਇੰਨਾ ਪੁੱਠੇ ਪਾਸੇ ਨੂੰ ਤੁਰ ਪਿਆ। ਗੁਰਦੁਆਰੇ ਜਗ੍ਹਾ ਜਗ੍ਹਾ ਗੁਰਦੁਆਰੇ, ਖੱਕ ਸਾਹਿਬ ਜੀ ਇੰਨੇ ਗੁਰਦੁਆਰਿਆਂ ਦੀ ਲੋੜ ਨਹੀਂ ਹੈਗੀ, ਇਹ ਸਾਰਾ ਕੁਛ ਆ ਜਿਹੜਾ, ਇਹ ਤਾਂ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਇੱਕ ਜਿਹੜੀ ਆ ਇਹ ਕ੍ਰਿਮੀਨਲ ਗੈਂਗ ਜਿੱਦਾਂ ਹੁੰਦੀ ਆ, ਇੱਦਾਂ ਬਣ ਗਈ ਹੋ ਇਹ ਲੋਕ ਆ ਜਿਹੜੇ ਤੁਸੀਂ ਟੋਪੀਆਂ ਦੀ ਗੱਲ ਕਰਦੇ ਆ, ਇਹ ਗੈਂਗਸਟਰਾਂ ਵਾਂਗੂ ਲੋਕਾਂ ਨੂੰ ਪਰਜਾ ਦੇ ਨਾਲ ਵੀ ਹੇਟ ਕਰਦੇ ਆ ਇਹ।
3: ਚੀਮਾ ਸਾਹਿਬ ਸਾਡੇ ਕਸਬੇ ਦੇ ਵਿਚ ਸੱਤ ਅੱਠ ਗੁਰਦੁਆਰੇ ਆ
2: ਜੀ,
3: ਨਵਾਂ ਗੁਰਦੁਆਰਾ ਸਾਡੇ ਘਰ ਦੇ ਬਿਲਕੁਲ ਲਾਗੇ, ਜਿਹਦੀ ਸਾਡੇ ਬੰਦਿਆਂ ਨੇ, ਸਾਡੀ ਬਰਾਦਰੀ ਦੇ ਬੰਦਿਆਂ ਨੇ ਜਗ੍ਹਾ ਦਿੱਤੀ ਢੱਡਰੀਆਂ ਵਾਲੇ ਸਾਹਿਬ ਨੂੰ, ਤੇ ਉਹਨਾਂ ਨੂੰ ਪਹਿਲਾਂ ਕੋਠੀ ਬਣਾ ਕੇ ਦਿੱਤੀ, ਉਹ ਕਦੀ ਕਦੀ ਇਧਰ ਆਉਂਦੇ ਸੀ, ਉੱਥੇ ਰਹਿੰਦੇ ਸੀ, ਹੁਣ ਉਹਨਾਂ ਨੇ ਉਹ ਦੋ ਕੁ ਕਿੱਲੇ ਦੇ ਵਿਚ ਬਹੁਤ ਵੱਡਾ ਗੁਰਦੁਆਰਾ ਬਣਾ ਲਿਆ।
2: ਬਿਲਕੁਲ
3: ਕੋਈ ਮਸਲਾ ਨੀ ਗੁਰਦੁਆਰੇ ਦਾ, ਪਰ ਉਹਨਾਂ ਦਾ ਸਪੀਕਰ ਸਵੇਰੇ ਸਵੇਰੇ ਨਿਆਣਿਆਂ ਨੂੰ ਠਾਲ ਕੇ ਬਿਠਾ ਦਿੰਦਾ, ਇੱਕ ਦੋ ਜਾ ਕੇ ਕਿਹਾ ਵੀ ਥੋੜੀ ਆਵਾਜ਼ ਹੌਲੀ ਰੱਖ ਲਿਆ ਕਰੋ। ਪਰ ਇਹ ਹੈ ਕਿ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਹੈਗਾ ਜੀ ਬੌਲੀ ਸਾਹਿਬ, ਜਿਵੇਂ ਪਾਤਸ਼ਾਹ ਉੱਥੇ ਆਇਆ, ਚਾਹੀਦਾ ਤੇ ਇਹ ਹੈ ਕਿ ਇੱਕ ਗੁਰਦੁਆਰੇ ਦੇ ਵਿਚੋਂ ਜਿਹੜਾ ਹੈਗਾ ਨਾ ਉਹ ਪਿੰਡ ਪਿੰਡ ਤੱਕ ਆਵਾਜ਼ ਜਿਹੜੀ ਜਾਵੇ, ਤੇ ਬਾਕੀਆਂ ਨੂੰ ਨਹੀਂ ਲਾਉਣੇ ਚਾਹੀਦੇ ਸਪੀਕਰ, ਕਿਉਂਕਿ ਜੇ ਤੁਸੀਂ ਉਧਰੋਂ ਵੀ ਲਾਤਾ ਉਧਰੋਂ ਵੀ ਲਾਤਾ, ਚੌਥੇ ਬੰਨੇ ਦੂਜੇ ਗੁਰਦੁਆਰੇ ਵਾਲਾ ਸਾਹਿਬ ਨੇ ਲਾਤਾ, ਤੇ ਫਿਰ ਤੇ ਕਿਸੇ ਨੂੰ ਪਤਾ ਨੀ ਲੱਗਾ ਤੁਸੀਂ ਕਹਿ ਕਿ ਸ਼ਬਦ
2: ਹੈ। ਬਿਲਕੁਲ ਬਿਲਕੁਲ ਇਸੇ ਤਰ੍ਹਾਂ ਆ, ਇਹ ਇੱਕ ਆ ਜਿਹੜਾ ਖੱਕ ਸਾਹਿਬ ਜੀ ਧਰਮ ਦੀ ਬਜਾਏ ਇਹ ਇੱਕ ਵਪਾਰ ਬਣਾ ਲਿਆ, ਤੇ ਇੱਥੇ ਕੰਪੀਟੀਸ਼ਨ ਚੱਲ ਪਿਆ ਵੀ ਮੈਂ ਆਪਣੇ ਵੱਲੋਂ ਲੋਕ ਖਿੱਚਣੇ ਆ ਜਿਹਦੇ ਨਾਲ ਮੇਰੇ ਗੁਰਦੁਆਰੇ ਦੀ ਇਨਕਮ ਵਧੇ, ਦੂਸਰਾ ਕਹਿੰਦਾ ਮੇਰੀ ਆਮਦਨ ਵਧੇ, ਸਾਰਾ ਰੌਲਾ ਆ ਜਿਹੜਾ ਉਹ ਪੈਸੇ ਇਕੱਠੇ ਕਰਨ ਦਾ ਹੋ ਗਿਆ। ਜਿਹੜੀ ਬਾਣੀ ਆ ਉਹਦੇ ਨਾਲ ਕਿਸੇ ਨੂੰ ਸਮਝਾਉਣ ਵਾਸਤੇ ਜਾਂ ਦੂਸਰੇ ਵਾਸਤੇ ਉਹ ਕੋਈ ਕੋਸ਼ਿਸ਼ ਨਹੀਂ ਕਰ ਰਿਹਾ, ਤੇ ਬਾਣੀ ਆ ਜਿਹੜੀ ਖੱਕ ਸਾਹਿਬ ਜੀ ਇਹ ਇੱਕ ਐਸੀ ਚੀਜ਼ ਆ। ਦੇਖੋ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਨਾ ਕੋਈ ਸਮਾਜ ਉੱਠਦਾ ਆ ਉਹ ਪਹਿਲਾਂ ਉਹਨੂੰ ਓਪਰੈਸ ਕੀਤਾ ਜਾਂਦਾ, ਕੋਈ ਹੋਰ ਕੌਮ ਆ ਕੇ ਉਹਨੂੰ ਦਬਾਉਂਦੀ ਆ ਦਬਾਉਂਦੀ ਆ ਦਬਾਉਂਦੀ ਆ, ਔਰ ਅੱਜ ਵੀ ਆਪਣੀ ਅੱਖਾਂ ਦੇ ਸਾਹਮਣੇ ਹੋ ਰਿਹਾ। ਹੁਣ ਜੋ ਕੁਛ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਹੋ ਰਿਹਾ ਉਹੀ ਗੱਲ ਆ, ਉਹਨਾਂ ਨੂੰ ਹਥਿਆਰ ਨੀ ਬਣਾਉਣ ਦੇ ਰਹੇ, ਇਰਾਨ ਨੂੰ ਨੀ ਬਣਾਉਣ ਦੇ ਰਹੇ, ਉਹ ਦੂਸਰਿਆਂ ਨੂੰ ਆਪਣੇ ਇਰਾਕ ਆ ਗਿਆ ਉਹਨੂੰ, ਉਧਰ ਲੀਬੀਆ ਨੂੰ, ਉਧਰ ਸੀਰੀਆ ਨੂੰ, ਇਹੀ ਸੇਮ ਜਿਹੜੀ ਸਿਚੁਏਸ਼ਨ ਆ ਇਹ ਖੱਕ ਸਾਹਿਬ ਜੀ ਜਿਹੜੇ ਮੁਗਲ ਰਾਜ ਸੀਗਾ 12ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਰਾਜ ਜਿਹੜਾ ਰਿਹਾ, ਪਹਿਲਾਂ ਸ਼ਾਇਦ ਬਾਅਦ ਦੇ ਵਿੱਚ ਖੈਰ ਜਿਹੜਾ ਸੀਗਾ ਉਹ ਅੰਗਰੇਜ਼ ਦਾ ਆ ਗਿਆ ਸੀ ਅਖੀਰ ਦੇ ਵਿੱਚ, ਪਰ 17ਵੀਂ 18ਵੀਂ ਸਦੀ ਤੱਕ ਜਿਹੜਾ ਸੀਗਾ ਉਹ ਮੁਗਲਾਂ ਦਾ ਰਾਜ ਰਿਹਾ, ਉਹ ਭਾਰਤ ਦਾ ਜਿਹੜਾ ਸਮਾਜ ਸੀਗਾ ਉਹਨੂੰ ਵੀ ਇਹਨਾਂ ਨੇ ਇਸੇ ਤਰ੍ਹਾਂ ਓਪਰੈਸ ਕੀਤਾ, ਉਹਨਾਂ ਨੂੰ ਦਬਾਇਆ ਸੀਗਾ, ਉਹਨਾਂ ਦੇ ਹੱਕ ਨਾ ਤਲਵਾਰ ਘਰ ਚ ਰੱਖ ਸਕਦੇ ਸੀ, ਨਾ ਉਹ ਘੋੜੇ ਤੇ ਚੜ ਸਕਦੇ ਸੀ, ਘੋੜੇ ਦੀ ਸਵਾਰੀ ਨੀ, ਪੈਰੀ ਜੁੱਤੀ ਨੀ ਪਾ ਸਕਦੇ ਸੀਗੇ, ਇਹ ਉਹ ਸਾਰਾ ਕੁਛ ਆ ਜਿਹੜਾ ਉਹ ਸਿਸਟੇਮੈਟਿਕਲੀ ਇਸੇ ਤਰ੍ਹਾਂ ਕੀਤਾ ਸੀ, ਔਰ ਅੱਜ ਵੀ ਭਾਰਤ ਦੇ ਵਿੱਚ ਇਹੀ ਕੁਛ ਹੋ ਰਿਹਾ।
3: ਬਿਲਕੁਲ
2: ਜਿਹੜੀਆਂ ਇਹ ਹੈਗੀ ਆ ਅਕਾਲੀ ਦਲ ਪਾਰਟੀ ਹੈਗੀ ਆ ਖੱਕ ਸਾਹਿਬ ਜੀ, ਇਹ ਵੀ ਸੈਂਟਰ ਗੌਰਮੈਂਟ ਦੇ ਜਿਹੜੇ ਉਹ ਕਹਿੰਦੇ ਹੈਗੇ ਆ ਉਹਨਾਂ ਦੇ ਨਾਲ ਇਹ ਜੁੜੇ ਹੋਏ ਆ, ਜੋ ਕੁਛ ਆ ਰਿਹਾ ਉਹੀ ਇਹ ਪਰਜਾ ਨੂੰ ਪਰੋਸ ਰਹੇ ਆ, ਇਹ ਆਪ ਤਾਂ ਉਹ ਕੁਛ ਕਰ ਨਹੀਂ ਰਹੇ, ਇਹਨਾਂ ਨੂੰ ਕਹਿਣਾ ਚਾਹੀਦਾ ਆ ਤੁਸੀਂ ਬਾਕੀ ਸਾਰੇ ਧਰਮ ਫੈਲਾਉਂਦੇ ਆ, ਕ੍ਰਿਸਚੀਅਨ ਇੱਦਾਂ ਲੋਕਾਂ ਨੂੰ ਬਣਾਈ ਜਾਂਦੇ, ਤੁਸੀਂ ਵੀ ਕਰੋ ਉਦਾਂ ਦੀ ਕੋਸ਼ਿਸ਼ਾਂ, ਤੇ ਲੋਕ ਜੁੜਨਗੇ ਤੁਹਾਡੇ ਨਾਲ, ਕਿਉਂ ਨਹੀਂ ਜੁੜਨਗੇ। ਸਾਰਾ ਮਸਲਾ ਆ ਜਿਹੜਾ ਉਹ ਇਸੇ ਗੱਲ ਦਾ ਆ ਕਿ ਉਹਨਾਂ ਨੂੰ ਵਿਦਿਆ ਦਿਓ, ਉਹਨਾਂ ਨੂੰ ਗਿਆਨ ਦਿਓ, ਉਹਨਾਂ ਨੂੰ ਜਿਹੜੇ ਆ ਆਪਣੇ ਹੁਣ ਜਿੱਦਾਂ ਉਹ ਆਪਣੇ ਹੈਗੇ ਇੱਕ ਲੋਕ ਬਹੁਤ ਵਧੀਆ, ਇੱਕ ਤਾਂ ਉਹ ਧੁੰਦਾ ਜੀ ਆ ਸਰਬਜੀਤ ਸਿੰਘ ਧੁੰਦਾ, ਉਹ ਬੜੇ ਵਧੀਆ ਵਿਚਾਰ ਆ ਉਹਨਾਂ ਦੇ, ਉਹ ਇਸੇ ਗੱਲ ਤੇ ਜ਼ੋਰ ਰਹੇ, ਉਹ ਕਹਿੰਦੇ ਭਾਈ ਬਾਣੀ ਤੁਸੀਂ ਆਪ ਪੜ੍ਹਨੀ ਸ਼ੁਰੂ ਕਰੋ।
3: ਪਰ ਬਹੁਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਜੀ ਧਰਮ ਦੇਣਗੇ ਇਸ ਬੋਲ, ਦੇਖੋ ਸੱਚੀਆਂ ਗੱਲਾਂ ਸੁਣਨੀਆਂ ਥੋੜੀਆਂ ਔਖੀਆਂ ਹੁੰਦੀਆਂ, ਜੀਵਾ ਸਾਹਿਬ ਉਹ ਧੁੰਦਾ ਸਾਹਿਬ ਸਹੀ ਗੱਲ ਕਰਦੇ, ਬਹੁਤ ਵਾਰੀ ਕਈ ਵਾਰੀ ਉਹ ਗੱਲਾਂ ਹੁੰਦੀਆਂ ਵਾ ਐਸੀਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਪਰ ਲੋਕ, ਤੁਸੀਂ ਜੇ ਉਹਨੂੰ ਹੋਰ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਉਦਣ ਕਾਫੀ ਗੱਲਾਂ ਕੀਤੀਆਂ, ਇੱਦਾਂ ਨੀ ਹੋ ਸਕਦਾ, ਇੱਦਾਂ ਹੋ ਸਕਦਾ ਸੀ, ਸਾਰਿਆਂ ਤੇ ਵਿਚਾਰ ਕਰਨਾ ਚਾਹੀਦਾ, ਪਰ ਸਾਡੇ ਲੋਕ ਜਿਹੜੇ ਉਹ ਬੰਦੇ ਦੇ ਕਹਿੰਦੇ ਤੇਰਾ ਅਸੀਂ ਗਾਲੀ ਵੱਢ ਦੇਣਾ, ਤੂੰ ਗੱਲ ਕੀਤੀ ਕਿੱਦਾਂ, ਸੋਚਦੇ ਨੀ ਹੈਗੇ
2: ਖੱਕ ਸਾਹਿਬ ਜੀ। ਮੈਂ ਇਸ ਵਾਰ ਇੰਡੀਆ ਤੋਂ ਆ ਰਿਹਾ ਸੀ ਬੱਸ ਦੇ ਵਿੱਚ, ਮੈਂ ਕਿਹਾ ਚਲੋ ਮੈਂ ਨਾ ਉਹ ਮੇਰਾ ਬ੍ਰਦਰ ਲਾ ਇੱਥੇ ਰਹਿੰਦਾ ਆ, ਤੇ ਉਹ ਬੱਸ ਚ ਆਇਆ ਉਥੋਂ ਪੰਜਾਬ ਤੋਂ, ਤੇ ਮੈਂ ਵੀ ਗਿਆ ਸੀਗਾ, ਮੈਂ ਕਿਹਾ ਮੈਂ ਵੀ ਅੱਜ ਬੱਸ ਜਾ ਕੇ ਦੇਖਣਾ, ਮੈਂ ਉਥੋਂ ਬੱਸ ਚੜ ਗਿਆ ਤੇ ਰਾਹ ਦੇ ਵਿੱਚ ਬੱਸ ਚ ਥੋੜੀਆਂ ਸਵਾਰੀਆਂ ਸੀ, ਬਹੁਤ ਖਾਲੀ ਸੀ, ਮੇਰਾ ਖਿਆਲ 15-20 ਸਵਾਰੀਆਂ ਹੋਣੀਆਂ ਮਸੀਂ, ਤੇ ਸੀਟਾਂ ਖਾਲੀ ਸੀ, ਤੇ ਮੈਂ ਉਹ ਜਿਹੜੀ ਸਾਰਿਆਂ ਤੋਂ ਮੋਹਰੇ ਡਰਾਈਵਰ ਦੇ ਨਾਲ ਸੀਟ ਹੁੰਦੀ ਆ ਤੇ ਉਹ ਖਾਲੀ ਸੀ, ਮੈਂ ਉੱਥੇ ਬੈਠ ਗਿਆ, ਉੱਥੇ ਬੈਠ ਗਿਆ ਤੇ ਇੱਕ ਡਰਾਈਵਰ ਸੀਗਾ ਉਹਦੇ ਨਾਲ, ਕੰਡਕਟਰ ਸੀਗਾ, ਤੇ ਉਹ ਦੋਨੇ ਜਣੇ ਇੱਦਾਂ ਗੱਲਾਂ ਕਰਦੇ ਸੀਗੇ, ਤੇ ਮੇਰੇ ਨਾਲ ਵੀ ਉਹ ਗੱਲਾਂ ਕਰਨ ਲੱਗ ਪਏ, ਗੱਲਾਂ ਸ਼ੁਰੂ ਹੋ ਗਈਆਂ, ਤੇ ਇੱਕ ਪਿੱਛੇ ਬੈਠਿਆ ਉਹਦੇ ਉਹ ਪਾਇਆ ਗਾਤਰਾ ਅੰਮ੍ਰਿਤ ਛਕਿਆ ਹੋਣਾ ਉਹਨੇ, ਤੇ ਆਪਣੇ ਦਸਤਾਰ ਵੀ ਸਜਾਈ ਹੋਈ ਸੀ, ਉਹ ਖੱਕ ਸਾਹਿਬ ਜੀ ਪਿੱਛੇ ਬੱਸ ਦੇ ਉੱਠ ਕੇ ਆ ਕੇ ਮੇਰੇ ਗਲ ਪੈਣ ਲੱਗ ਪਿਆ, ਕਹਿੰਦਾ ਤੂੰ ਗੁਟਕਾ, ਮੈਂ ਉਹ ਗੁਟਕੇ ਦਾ ਪਤਾ ਨੀ ਉਹਦੇ ਦਿਮਾਗ ਚ ਕੀ ਫਤੂਰ ਚੱਲ ਰਿਹਾ ਸੀ, ਆ ਕੇ ਮੈਨੂੰ ਕਹਿੰਦਾ ਤੂੰ ਗੁਟਕੇ ਨੂੰ ਗੁਟਕਾ ਕਿਹਾ, ਗੁਟਕਾ ਸਾਹਿਬ ਨੀ ਕਿਹਾ, ਅੱਛਾ ਜੀ ਉਹ ਤਾਂ ਹਟੇ ਹੀ ਨਾ, ਮੈਂ ਸੁਣੀ ਗਿਆ ਉਹਦਾ, ਮੈਂ ਬੈਠਾ ਸੀ ਸੂਟ ਤੇ ਸੀਟ ਤੇ ਆਪਣੀ ਤੇ ਉਹ ਡਰਾਈਵਰ ਤੇ ਕੰਡਕਟਰ ਉਹ ਵੀ ਦੇਖਣ ਪਈ ਇਹ ਯਾਰ ਬੰਦਾ ਕਿੱਦਾਂ ਦਾ ਆਇਆ। ਅੱਛਾ ਉਹਨੂੰ ਜਦੋਂ ਨਹੀਂ ਹਟਿਆ ਨਾ, ਮੈਂ ਕਿਹਾ ਮੈਨੂੰ ਜਰਾ ਸਤਿ ਸ੍ਰੀ ਅਕਾਲ ਦੱਸ ਤਾਂ ਦੱਸੀ ਖੱਖ ਸਾਹਿਬ ਜੀ। ਉਹਨੇ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਪਤਾ ਆ। ਉਹ ਦੋ ਚਾਰ ਵਾਰੀ ਜਵਾਬ, ਮੈਂ ਕਿਹਾ ਸੱਜਣਾ ਮੈਨੂੰ ਤੇਰੇ ਨਾਲੋਂ ਗੁਰੂਆਂ ਦੇ ਨਾਲ ਗੁਰੂਆਂ ਦੇ ਬਾਰੇ ਚ ਜਿਆਦਾ ਪਤਾ ਆ। ਅੱਛਾ ਹੁਣ ਖੱਖ ਸਾਹਿਬ ਜੀ ਮੈਂ ਉਹਨੂੰ ਕਹਿਣ ਤਾਂ ਲੱਗਾ ਸੀਗਾ, ਫੇਰ ਉਹ ਮੈਨੂੰ ਕਹਿੰਦਾ ਤੂੰ ਦੱਸ ਫੇਰ ਮਤਲਬ ਕੀ। ਹੁਣ ਮੈਨੂੰ ਤਾਂ ਪਤਾ ਸੀ ਵੀ ਇਹ ਮੂਰਖ ਬੰਦਾ ਹੈ, ਇਹਨੂੰ ਮੈਂ ਕੀ ਕਹਾਂ। ਕੋਲ ਉਹਦੇ ਉਹ ਪਾਜੂ ਆ ਛੋਟੀ ਆਪਣੀ ਕੀ ਗਾਤਰਾ ਕਹਿੰਦੇ ਜਿਹਨੂੰ, ਉਹ ਪਾਇਆ। ਮੈਂ ਕਿਹਾ ਇਹਦੇ ਮੂਰਖ ਦਾ ਕੀ ਪਤਾ ਇੱਥੇ ਘਬੋ ਦਊਗਾ।
3: ਬਿਲਕੁਲ
2: ਹੈਨਾ, ਮੂਰਖ ਦਾ ਕੀ ਹੁੰਦਾ। ਅੱਛਾ ਮੈਂ ਕਿਹਾ ਯਾਰ ਬਹਿ ਜਾ ਕੇ ਜੇ ਤੂੰ ਉਦਾਂ ਗੱਲ ਕਰਨੀ ਆ। ਮੈਂ ਉਹਨੂੰ ਪਹਿਲਾਂ ਤਾਂ ਕਹਿਣ ਲੱਗਾ ਸੀਗਾ ਬਈ ਤੂੰ ਮੈਨੂੰ ਦੱਸ ਨੀ ਸਤਿ ਸ੍ਰੀ ਅਕਾਲ ਦੇ ਅਰਥ, ਤੂੰ ਮੇਤੋਂ ਇਸ ਵੇਲੇ ਪਹਿਲਾਂ ਦਾ ਤੂੰ ਵੱਡਾ ਦਾਨੀ ਬਣਿਆ ਸੀ, ਹੁਣ ਤੂੰ ਇਕਦਮ ਮੰਗਤਾ ਬਣਿਆ ਤਾਂ ਮੰਗਤਿਆਂ ਵਾਂਗੂ ਮੇਤੋਂ ਮੰਗ ਵੀ ਇਹਦੇ ਅਰਥ ਦੱਸੋ, ਫੇਰ ਮੈਂ ਕਿਹਾ ਮੈਂ ਤੈਨੂੰ ਦੱਸੂਗਾ। ਤੇ ਖੱਖ ਸਾਹਿਬ ਉਹਨਾਂ ਦਾ ਗੁਰਦੀਪ ਸਿੰਘ ਦਾ ਡਾਕਟਰ ਸਾਹਿਬ ਦਾ ਫੋਨ ਆ ਰਿਹਾ, ਮੇਰਾ ਖਿਆਲ ਉਹਨਾਂ ਨੇ ਜੁੜਨਾ ਹੋਣਾ। ਉਹ ਕਹਿੰਦੇ ਸੀ ਕਹਿੰਦੇ ਮੇਰੇ ਪ੍ਰਾਹੁਣੇ ਆਏ ਹੋ ਜੇ ਤਾਂ ਉਹ ਨਿਕਲ ਗਏ। ਮੈਂ ਉਹਨਾਂ ਨੂੰ
3: ਜੋੜ ਲਓ, ਨਾਲ ਜੋੜ ਲਓ,
2: ਲੈ ਲਵਾਂ ਕਾਲ, ਲੈ ਲਵਾਂ
3: ਨਾਲ ਜੋੜ ਲਓ ਨਾ, ਅਟੈਚ ਕਰ ਲਓ।

0: ਦੋਸਤੋ ਇੱਕ ਮਿੰਟ ਦੀ ਬ੍ਰੇਕ ਲੈ ਰਹੇ ਹਾਂ ਜੀ ਤੇ ਦੇਖਦੇ ਹਾਂ ਡਾਕਟਰ ਸਾਹਿਬ ਅੱਜ ਕੁਛ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸੋ ਇਸ ਕਰਕੇ ਉਹ ਕਹਿ ਰਹੇ ਸੀ ਸ਼ਾਇਦ ਆਵਾਂ ਸ਼ਾਇਦ ਨਾ ਸੋ ਹੋ ਸਕਦਾ ਕੁਲਦੀਪ ਸਿੰਘ ਸੰਧੂ ਸਾਹਿਬ ਵੀ ਜੁੜ ਜਾਣ ਨਾਲ ਤੇ ਆਪਣਾ ਅਗਲਾ ਪ੍ਰੋਗਰਾਮ ਆਪਾਂ ਉਹਨਾਂ ਦੇ ਨਾਲ ਕਰ ਲੈਂਦੇ ਹਾਂ ਜੀ ਤੇ ਚੀਮਾ ਸਾਹਿਬ ਨੇ ਹੋਲਡ ਕਰਾਇਆ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਿਹਾ ਤੇ ਫਿਰ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਅੱਜ ਦੋਸਤੋ ਇਹ ਜਿਹੜਾ ਜੀ
1: ਹਾਂਜੀ ਡਾਕਟਰ ਸਾਹਿਬ ਉਹ ਕਹਿੰਦੇ ਆ 10 ਮਿੰਟ ਤੱਕ ਤੁਸੀਂ ਉਹਨਾਂ ਨੂੰ ਫੋਨ ਕਰ ਲਿਓ ਰੈਡੀ ਹੋਣਗੇ
0: ਠੀਕ ਆ ਜੀ ਠੀਕ ਆ
1: ਉਹ ਕਹਿੰਦੇ ਪਏ ਉਹਨਾਂ ਦੇ ਪ੍ਰਾਹੁਣੇ ਆਏ ਸੀ ਉਹ ਚਲੇ ਗਏ ਆ ਬਾਹਰੋਂ ਆਏ ਸੀ ਉਧਰੋਂ ਆਸਟ੍ਰੇਲੀਆ ਵਗੈਰਾ ਤੋਂ ਪਰੇ ਕਿਤੋਂ
0: ਠੀਕ ਹੈ
1: ਤੇ ਉਹਨਾਂ ਦੀ ਫਲਾਈਟ ਸੀਗੀ ਉਹ ਕਹਿੰਦੇ ਚਲੇ ਗਏ ਤੇ ਹੁਣ ਮੈਂ ਫ੍ਰੀ ਹਾਂ ਤੇ ਮੈਂ ਕਰ ਸਕਦਾ 10 ਮਿੰਟ ਕਹਿੰਦੇ ਮੈਨੂੰ ਦਿਓ ਤੇ ਮੈਨੂੰ ਫੋਨ ਕਰ ਲਿਓ ਉਦੋਂ ਤੱਕ ਡਾਕਟਰ ਸਾਹਿਬ ਜੀ ਮੇਰੇ ਕੋਲ ਦੋ ਖਬਰਾਂ ਆ ਉਹ ਪੜ੍ਹ ਲੈਂਦੇ ਆਪਾਂ
0: ਜੀ ਜੀ
1: ਤੇ ਫਿਰ ਉਹਨਾਂ ਨੇ ਜਦ ਨੂੰ ਆ ਜਾਣਾ ਅੱਛਾ ਇਹ ਹੁਣ ਡਾਕਟਰ ਸਾਹਿਬ ਜਿਹੜਾ ਅਮਰੀਕਾ ਦੇ ਵਿੱਚ ਆ 52 ਮਿਲੀਅਨ ਲੋਕ ਆ ਜਿਹੜੇ ਨਾ ਉਹ ਲੋਕ ਆ ਜਿਨ੍ਹਾਂ ਦੇ ਜਿਹੜਾ ਹੁਣ ਮੁੱਕ ਰਿਹਾ ਸਾਲ ਆ ਤੇ ਜਿਹੜਾ ਆ ਰਿਹਾ ਸਾਲ ਆ ਇਹਦੀਆਂ ਜਿਹੜੀਆਂ ਖੁਸ਼ੀਆਂ ਮਨਾਉਣ ਵਾਸਤੇ ਆਪਣੇ ਨਾਨਕੀ ਦਾਦਕੀ ਜਾਂ ਸਕੂਲਾਂ ਕਾਲਜਾਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਵਿੱਚੋਂ ਕਾਫੀ ਆਪਣੇ ਯਾਰਾਂ ਦੋਸਤਾਂ ਕੋਲ ਰੰਗ ਲੜੀਆਂ ਮਨਾਉਣ ਜਿਹੜੇ ਆਏ ਹੋਏ ਆ ਲੋਕ ਇਹ ਖਾਕ ਸਾਹਿਬ ਜੀ ਹੁਣ ਕੀ ਆ ਕਿ ਜਿਹੜੀਆਂ ਬਹੁਤੇ ਆ ਜਿਹੜੇ ਹੁਣ ਜਿਹੜੇ ਅਡਲਟ ਆ ਖਾਕ ਸਾਹਿਬ ਜੀ ਕਾਲਜਾਂ ਦੇ ਵਿੱਚ ਪੜ੍ਹਦੇ ਵਗੈਰਾ ਆ ਉਹਨਾਂ ਨੇ ਕਿਸੇ ਨੇ ਆਪਣੀ ਗਰਲਫ੍ਰੈਂਡ ਕੋਲ ਜਾਣਾ ਹੁੰਦਾ ਕਿਸੇ ਨੇ ਆਪਣੇ ਕਈ ਵਿਆਹ ਵੀ ਹੁੰਦੇ ਆ ਜਿਹੜੇ ਕਾਲਜਾਂ ਨੂੰ ਜਾਂਦੇ ਆ ਉਹਨਾਂ ਨੂੰ ਛੁੱਟੀਆਂ ਕਰਕੇ ਫਿਰ ਉਹ ਇਸ ਤਰ੍ਹਾਂ ਸਾਰੇ ਆ ਜਿਹੜੇ ਇੱਕ ਦੂਸਰੇ ਨੂੰ ਮੇਲ ਮਿਲਾਪ ਦੇ ਵਿੱਚ ਉਹ ਗਏ ਹੋਏ ਆ ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਹੋਰ ਵੀ ਗੱਲ ਆ ਜਿਹੜੀ ਇਹਦੇ ਨਾਲ ਜੁੜਦੀ ਆ ਹਜ਼ਾਰਾਂ ਲੱਖਾਂ ਗਿਣਤੀ ਵਿੱਚ ਜਿਹੜੇ ਲੋਕ ਆ ਉਹ ਜਿਹੜੇ ਉਹਨਾਂ ਨੇ ਛੋਟੇ ਮੋਟੇ ਤੋਹਫੇ ਜਾਂ ਕਿਸੇ ਤਰ੍ਹਾਂ ਦਾ ਵੀ ਇੱਕ ਦੂਸਰੇ ਵਾਸਤੇ ਕੋਈ ਖਰੀਦੀ ਹੁੰਦੀ ਆ ਚੀਜ਼ ਉਹ ਫੇਰ ਕਈ ਵਾਰੀ ਪਸੰਦ ਨਹੀਂ ਆਉਂਦੀ ਜਾਂ ਕਿਸੇ ਦੇ ਵੇਚ ਨਹੀਂ ਆਉਂਦੇ ਕੱਪੜੇ ਤੇ ਉਸ ਮਸਲੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੋੜ ਮੜਾਈਏ ਦੇ ਵਿੱਚ ਵੀ ਜਿਹੜੇ ਰੁੱਝੇ ਹੋਏ ਆ
0: ਇੱਕ ਹਫ਼ਤਾ ਲੱਗ ਜਾਂਦਾ ਜੀ ਮੋੜ ਦੇ ਲੈਣਾ ਲੱਗ ਜਾਂਦੀ
1: ਬਿਲਕੁਲ ਤੇ ਦੂਸਰੇ ਪਾਸੇ ਖਾਕ ਸਾਹਿਬ ਜੀ ਜਿਹੜੀ ਕੁਦਰਤੀ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਪਤਾ ਵੀ ਕਿਸੇ ਨੂੰ ਬਖਸ਼ਦੀ ਨੀ ਜਦੋਂ ਉਹ ਕਰੋਪੇ ਹੁੰਦੀ ਆ ਇਹਦੇ ਕਾਰਨ ਹੁਣ ਖਾਕ ਸਾਹਿਬ ਜੀ ਕੀ ਆ ਕਿ ਜਿਹੜਾ ਤੂਫਾਨ ਆ ਨਾ ਆਹ ਹੁਣ ਤੁਹਾਡੇ ਵੱਲ ਵੀ ਮੇਰਾ ਖਿਆਲ ਆਇਆ ਕਿ ਬੰਦ ਹੋ ਗਿਆ ਕਿ ਅਜੇ ਵੀ ਚੱਲ ਰਿਹਾ
0: ਸਨੋਤ ਪਈ ਹੈ ਜੀ ਕੱਲ ਪਈ ਹੈ ਕਹਿ ਰਹੇ ਅੱਜ ਵੀ ਪੈਣੀ ਆ ਕੱਲ ਨੂੰ ਵੀ ਪੈਣੀ ਹੁਣ ਪਤਾ ਨੀ ਹਜੇ ਤੇ
1: ਹਾਂਜੀ ਕਈ ਦਿਨ ਰਹਿਣਾ ਆ ਇਹ ਲੰਮਾ ਜਿਹੜਾ ਉਹ ਸਟੋਰਮ ਆ ਜਿਹੜਾ ਆ ਰਿਹਾ ਕਾਫੀ ਵੱਡਾ ਤੂਫਾਨ ਆ ਇਹ ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੇ 52 ਮਿਲੀਅਨ ਲੋਕ ਆ ਨਾ ਜਿਹੜੇ ਉਹ ਕਿਤੇ ਗਏ ਹੋਏ ਆਪਣੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਸਕੂਲਾਂ ਕਾਲਜਾਂ ਤੋਂ ਉਹਨੇ ਹੁਣ ਮੋੜੇ ਪਾ ਲਿਆ ਹੁਣ ਉਹਦੇ ਵਿੱਚ ਕੀ ਆ ਖਾਕ ਸਾਹਿਬ ਜੀ ਜਿਹੜੇ ਇਹ 52 ਮਿਲੀਅਨ ਲੋਕ ਆ ਇਹ ਇਸ ਵੇਲੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਦੇ ਜਿਹੜੇ ਲੋਕ ਆ ਕਈ ਏਅਰਪੋਰਟਾਂ ਤੇ ਕਿਤੇ ਨਾ ਕਿਤੇ ਫਸੇ ਹੋਏ ਆ ਤੂਫਾਨ ਦੇ ਕਾਰਨ
0: ਜੀ ਜੀ
1: ਜਿਹੜੇ ਇਹਦੇ ਕਰਕੇ ਉਹ ਜਾਂ ਤਾਂ ਏਅਰਪੋਰਟਾਂ ਤੇ ਬੈਠੇ ਆ ਜਾਂ ਜਿੱਥੇ ਵੀ ਕਿਤੇ ਹੈਗੇ ਆ ਉਹ ਇਸ ਤਰ੍ਹਾਂ ਫਸੇ ਬੈਠੇ ਆ ਉਹਨਾਂ ਨੂੰ ਜਾਣ ਦਾ ਜਿਹੜਾ ਕੋਈ ਜ਼ਰੀਆ ਨਹੀਂ ਬਣ ਰਿਹਾ ਤੇ ਅੱਜ ਦਾ ਜਿਹੜਾ ਦਿਨ ਹੈ ਐਤਵਾਰ ਵਾਲਾ ਖਾਕ ਸਾਹਿਬ ਜੀ ਇਹਦੇ ਵਿੱਚ ਦੇਖੋ ਖਾਕ ਸਾਹਿਬ ਜੀ 6000 ਜਹਾਜ਼ਾਂ ਦੀਆਂ ਜਿਹੜੀਆਂ ਉਡਾਨਾਂ ਉਹ ਖਾਰਜ ਹੋਈਆਂ
0: ਹਾਂਜੀ
1: ਤੇ ਜਿਨ੍ਹਾਂ ਦੇ ਵਿੱਚ ਡਿਲੇ ਆ ਉਹ ਤਕਰੀਬਨ 3 ਘੰਟੇ ਤੇ 9 ਮਿੰਟ ਦੀ ਜਿਹੜੀ ਆ ਉਹ ਡਿਲੇ ਹੋਈ ਵਾ ਯਾਨੀ ਲੇਟ ਹੋ ਗਈਆਂ ਉਡਾਨਾਂ ਜਿਹੜੀਆਂ ਸੀਗੀਆਂ ਤੇ ਇਹਦੇ ਨਾਲ 500 ਜਿਹੜੀਆਂ ਉਡਾਨਾਂ ਉਹ ਜਿਹਨੂੰ ਕਹਿੰਦੇ ਆ ਕੈਂਸਲ ਹੋਈਆਂ ਫਲਾਈਟਾਂ ਸੋ ਇਹ ਇੱਕ ਮੁਸੀਬਤ ਆ ਜਿਹੜੀ ਇਹ ਤੂਫਾਨ ਦੇ ਨਾਲ ਜਿਹੜੀ ਬਣ ਗਈ ਆ ਔਰ ਇਹ ਜਿਹੜੀਆਂ ਫਲਾਈਟਾਂ ਕੈਂਸਲ ਹੋਈਆਂ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਅੱਜ ਰਾਤ ਦੇ 11:59 ਤੱਕ ਇਸੇ ਤਰ੍ਹਾਂ ਰਹਿਣਗੇ ਤੇ ਉਸ ਤੋਂ ਬਾਅਦ ਆ ਜਿਹੜਾ ਸ਼ਾਇਦ ਕੋਈ ਨਾ ਕੋਈ ਮਸਲਾ ਜਿਹੜਾ ਇਹ ਫਲਾਈਟਾਂ ਦਾ ਉਹ ਸੁਲਝ ਜਾਊਗਾ ਤੇ ਫੇਰ ਇਹ ਜਿਹੜੇ ਲੋਕ ਆ ਆਪਣੇ ਘਰੋਂ ਘਰੀ ਪਹੁੰਚਣ ਦੇ ਵਿੱਚ ਜਿਹੜੇ ਪੁੱਜਣਗੇ
0: ਤੇ ਸਭ ਤੋਂ ਵੱਡਾ ਨਿਊ ਈਅਰ ਜਿਹੜਾ ਨਾ ਉਹ ਨਿਊਯਾਰਕ ਚ ਮਨਾਇਆ ਜਾਂਦਾ
1: ਬਿਲਕੁਲ
0: ਲੱਖਾਂ ਲੋਕ ਜਿਹੜੇ ਆ ਉਹ ਰੈਡੀ ਪਹੁੰਚੇ ਹੋਏ ਆ ਬਾਹਰਲੀ ਦੁਨੀਆ ਤੋਂ ਜਿੱਥੋਂ ਜਿੱਥੋਂ ਵੀ ਆਉਂਦੇ ਆ ਤੇ ਨਿਊ ਈਅਰ ਦੀ ਈਵ ਨੂੰ ਫਿਰ ਟਾਈਮ ਸਕੁਅਰ ਦੇ ਵਿੱਚ ਲੋਕ ਰਾਤ ਨੂੰ 12 ਵਜੇ ਉੱਪਰੋਂ ਬਾਲ ਆਉਂਦਾ ਵਾ ਜਿਹੜਾ ਟਾਈਮ ਦੇ ਨਾਲ ਥੱਲੇ ਨੂੰ ਆਉਂਦਾ ਰਾਤ ਦਿਨ ਲੋਕ 11 ਵਜੇ ਜਿਹੜੇ ਆ ਉਹ 11-12 ਵਜੇ ਜਾ ਕੇ ਉੱਥੇ ਬਹਿ ਜਾਂਦੇ ਕਿਉਂਕਿ ਉਸ ਤੋਂ ਬਾਅਦ ਉੱਥੇ ਵੜ ਹੀ ਨਹੀਂ ਸਕਦਾ ਕਿਉਂਕਿ ਪੁਲਿਸ ਬੰਦ ਕਰ ਦਿੰਦੇ ਆ ਜੀ ਉਹ
1: ਜੀ।
0: ਦੇਖੋ ਇੰਨੀ ਸਰਦੀ ਦੇ ਵਿਚ ਚਾਹੇ ਬਰਫ਼ ਪੈਂਦੀ ਹੋਵੇ ਲੋਕ ਜਿਹੜੇ ਆਏ ਉਹਨਾਂ ਨੇ ਉਹ ਦੇਖਣਾ ਹੁੰਦਾ ਸੋ
1: ਦੇਖਣਾ ਬਿਲਕੁਲ ਦੇਖਣ ਵਾਲਾ ਸੀਨ ਹੁੰਦਾ ਰਾਤ ਨੂੰ 12 ਵਜੇ ਜਦੋਂ ਦੇਖੀਦਾ ਉਹ
0: ਬਿਲਕੁਲ
1: ਤੇ ਬਹੁਤ ਹੀ ਦੁਨੀਆਂ ਚ ਪਤਾ ਨੀ ਕਿੱਥੋਂ ਕਿੱਥੋਂ ਲੋਕ ਆਏ ਹੁੰਦੇ ਤੇ ਇਹਦੇ ਨਾਲ ਹੁਣ ਅੱਜ ਸਵੇਰੇ ਖਾਕ ਸਾਹਿਬ ਜੀ ਜਿਹੜਾ ਕੋਲੋਰਾਡੋ ਤੇ ਵਿਸਕੌਨਸਨ ਹੈਗਾ ਹੈ ਨਾ ਸੂਬਾ ਉੱਥੇ ਮਿਨੀਸੋਟਾ ਵਿਚ ਵੀ ਤੇ ਇੱਥੇ ਜਿਹੜੀ ਆ ਹਨੇਰੀ ਕਾਰਨ ਜਿਹੜੇ ਆ 138 ਮਿਲੀਅਨ ਜਿਹੜੇ ਲੋਕ ਆ ਉਹ ਉਹਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਜਿਹਨੂੰ ਆਪਾਂ ਕਹਿੰਦੇ ਆ ਉਹ ਪਿਆ ਆ ਪ੍ਰਭਾਵਿਤ ਹੋਏ ਆ 138 ਮਿਲੀਅਨ ਲੋਕ ਖਾਕ ਸਾਹਿਬ ਜੀ 10 ਲੱਖ ਦਾ ਮਿਲੀਅਨ ਹੁੰਦਾ ਸੋ ਤੁਸੀਂ ਗਿਣ ਲੋ ਕੇ ਇੰਨੇ ਲੋਕ ਆ ਜਿਹੜੇ ਕੁਦਰਤੀ ਆਫ਼ਤ ਤੋਂ ਜਿਹੜੇ ਪ੍ਰਭਾਵਿਤ ਹੋਏ
0: ਐਸਓਜੀ ਸਿਸਟਮ ਦੇ ਵਿਚ ਬਹੁਤਿਆਂ ਦੀ ਬਿਜਲੀ ਉੱਡ ਜਾਂਦੀ ਆ ਟੌਨਾਂ ਦੇ ਟੌਨ ਬਿਜਲੀ ਤੋਂ ਬਗੈਰ ਹੁੰਦੇ ਆ ਔਰ ਸਨੋ ਰਿਮੂਵ ਕਰਨ ਲਈ ਵੀ ਪ੍ਰੋਬਲਮ ਹੁੰਦੀਆਂ ਵਾ ਕਿਉਂਕਿ ਹਾਲਾਤ ਹਰ ਸਾਲ ਹੀ ਬਣਦੇ ਆ ਜੀ ਮਾਸਾ
1: ਬਿਲਕੁਲ ਬਿਲਕੁਲ ਕਿਉਂਕਿ ਸਰਦੀਆਂ ਦੇ ਦਿਨ ਉਸ ਵੇਲੇ ਲੋਕ ਆ ਜਿਹੜੇ ਕੁਦਰਤ ਨੂੰ ਇਹ ਹੁੰਦਾ ਵੀ ਹੁਣ ਇਹਨਾਂ ਨੂੰ ਅੰਦਰ ਬਾੜ ਕੇ ਰੱਖੋ ਜੇ ਬਾਹਰ ਇਹ ਨਿਕਲਣਗੇ ਤਾਂ ਇਹ ਖਰਾਬੀਆਂ ਕਰਨਗੇ ਸੋ ਚਲੋ ਇਸ ਤੋਂ ਅਗਲੀ ਜਿਹੜੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਅੱਜ ਟਰੰਪ ਸਾਹਿਬ ਤੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਜ਼ੇਲੈਂਸਕੀ ਉਹਨਾਂ ਦੇ ਵਿਚ ਜਿਹੜੀ ਮੀਟਿੰਗ ਹੋਈ ਆ ਮਾਰਾਲਾਗੋ ਜਿੱਥੇ ਤੁਹਾਨੂੰ ਪਤਾ ਵੀ ਦੇਖੋ ਖਾਕ ਸਾਹਿਬ ਜੀ ਜਿਹੜੇ ਇਹ ਸਰਮਾਏਦਾਰ ਲੋਕ ਹੁੰਦੇ ਆ ਨਾ ਜਿਹੜਾ ਇਹ ਟਰੰਪ ਸਾਹਿਬ ਹੈਗੇ ਆ ਇਹ ਜਿਹੜੀਆਂ ਮੀਟਿੰਗਾਂ ਆ ਆਪਣੇ ਉੱਥੇ ਕਰਾਉਂਦੇ ਆ ਉਹ ਮੀਟਿੰਗ ਏਦਾਂ ਨੀ ਹੁੰਦੀ ਵੀ ਉੱਥੇ ਫ੍ਰੀ ਚ ਹੁੰਦੀ ਆ ਨਹੀਂ ਇਹ ਉਸ ਮੀਟਿੰਗ ਤੋਂ ਬਹੁਤ ਵੱਡਾ ਕਿਰਾਇਆ ਚਾਰਜ ਕਰਦੇ ਆ ਜਿਹਦੇ ਕਾਰਨ ਇਹ ਉੱਥੇ ਕਰਾਉਂਦੇ ਆ ਨਹੀਂ ਤਾਂ ਅਗਲੇ ਪਹਿਲਾਂ ਜਿਹੜੇ ਪ੍ਰੈਜੀਡੈਂਟ ਹੋਏ ਆ ਉਹ ਆਪਣੇ ਦੂਜੇ ਤੇ ਥੋੜੀ ਕਰਦੇ ਉਹ ਤਾਂ ਉੱਥੇ ਵਾਈਟ ਹਾਊਸ ਦੇ ਵਿਚ ਕਰਦੇ ਆ ਇਹ ਸਾਰਾ ਕੁਛ
0: ਜੀ
1: ਇਹ ਜਿਹੜੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਉੱਥੇ ਮਾਰਾਲਾਗੋ ਮਿਆਮੀ ਦੇ ਵਿਚ ਜਾਂਦੇ ਆ ਇੱਕ ਤਾਂ ਉੱਥੇ ਆਪਣੀ ਨਾਲੇ ਉਹ ਮਨਾਉਂਦੇ ਆ ਜਿਹੜਾ ਮੌਸਮ ਰਹਿੰਦਾ ਉੱਥੇ ਥੋੜਾ ਉੱਥੇ ਜਾ ਕੇ ਤੇ ਨਾਲੇ ਫਿਰ ਆਪਣਾ ਕਿਰਾਇਆ ਉਹ ਤੋਂ ਲੈ ਲੈਂਦੇ ਆ ਭਾਈ 1 ਮਿਲੀਅਨ ਦੇ ਕਿਰਾਏ ਦੇ ਤੇ ਉਹ ਸਾਰਾ ਕੁਛ ਆ ਜਿਹੜਾ ਉੱਥੇ ਚੱਲਦਾ ਆ ਤੇ ਹੁਣ ਜਿਹੜੇ ਜ਼ੇਲੈਂਸਕੀ ਆ ਤੇ ਇਹ ਟਰੰਪ ਸਾਹਿਬ ਆ ਇਹ ਉੱਥੇ ਮਾਰਾਲਾਗੋ ਵਿਚ ਜਿਹੜੇ ਆ ਉਹ ਇਹਨਾਂ ਦੀ ਜਿਹੜੀ ਹੁਣ ਮੀਟਿੰਗ ਮਿਲਣੀ ਆਪਾਂ ਪੰਜਾਬੀ ਚ ਕਹਿ ਦੇਈਦਾ ਇਹਦੇ ਤੋਂ ਬਾਅਦ ਦੇ ਵਿਚ ਕਿਹਾ ਗਿਆ ਕਿ US ਤੇ ਯੂਕਰੇਨ ਆ ਜਿਹੜੇ ਇਹ ਲਗਭਗ 4 ਸਾਲਾਂ ਤੋਂ ਚੱਲ ਰਹੀ ਲੜਾਈ ਵਿਚ ਜਿਹੜਾ ਆ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਆ ਪਰ ਦੋਹਾਂ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਰਸਤੇ ਵਿਚੋਂ ਅਜੇ ਕੁਛ ਕੰਡੇ ਜਿਹੜੇ ਹਟਾਉਣੇ ਬਾਕੀ ਆ
0: ਅੱਛਾ ਜੀ
1: ਯਾਨੀ ਕਿ ਅਜੇ ਵੀ ਉਹ ਵਿਚ ਉਹਦੇ ਅੜਚਣਾ ਹੈਗੀਆਂ ਤੇ ਟਰੰਪ ਵੱਲੋਂ ਕਿਹਾ ਗਿਆ ਕਿ ਕੁਝ ਕੁ ਹਫ਼ਤਿਆਂ ਵਿਚ ਪਤਾ ਚੱਲ ਜਾਏਗਾ ਕਿ ਇਹ ਕੀਤੇ ਜਾ ਰਹੇ ਵਿਚਾਰ ਵਟਾਂਦਰੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਣੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਜੇ ਗੱਲਬਾਤ ਬਣੀ ਕੋਈ
0: ਬਿਲਕੁਲ
1: ਤੇ ਜ਼ੇਲੈਂਸਕੀ ਵੱਲੋਂ ਇਸ ਗੱਲਬਾਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਕਰਨ ਪਿੱਛੋਂ ਯੂਕਰੇਨ ਦੀ ਸੁਰੱਖਿਆ ਵਾਲਾ ਮਾਮਲਾ ਜਿਹੜਾ ਉਹ ਹੱਲ ਹੋ ਚੁੱਕਿਆ ਆ ਹੁਣ ਇੱਕ ਪਾਸੇ ਤਾਂ ਕਹਿੰਦੇ ਆ ਕਾਕ ਸਾਹਿਬ ਜਿਹੜਾ ਯੂਕਰੇਨ ਆ ਉਹ ਇਹ ਕਹਿ ਰਿਹਾ ਕਿ ਮੈਂ ਲੜਾਈ ਬੰਦ ਕਰ ਦਿੰਦਾ ਤੇ ਮੈਂ ਜਿਹੜੇ ਰੂਪ ਪਹਿਲਾਂ ਤਾਂ ਉਹ ਮੰਨਦਾ ਨਹੀਂ ਸੀ ਮੈਂ ਉਹ ਡਾਉਣ ਵਾਸਤਾ ਏਰੀਆ ਜਿਹੜਾ ਮੈਂ ਨੀ ਦੇਣਾ ਉਹ ਕਿਉਂਕਿ ਅਜੇ ਉਹ ਜਿੱਤਿਆ ਨਹੀਂ ਗਿਆ ਰੂਸ ਦੁਆਰਾ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਸ ਗੱਲ ਦੇ ਨਾਲ ਜਿਹੜਾ ਸਹਿਮਤ ਹੋ ਚੱਲਿਆ ਆ ਅਜੇ ਹੋਇਆ ਨੀ ਪਰ ਹੋਣ ਵਾਲਾ ਹੀ ਆ ਕਿ ਠੀਕ ਆ ਮੈਂ ਉਹ ਰੂਸ ਜਿੰਨੀ ਝਾਤੀ ਮੰਗਦਾ ਮੈਂ ਉਹਨੂੰ ਦੇ ਦਿੰਦਾ ਇੱਥੇ ਜਿਹੜੀ ਅਗਲੀ ਅੜਚਣ ਆ ਜਿਹੜਾ ਯੂਕਰੇਨ ਦਾ ਪ੍ਰੈਜੀਡੈਂਟ ਆ ਉਹ ਇਹ ਕਹਿ ਰਿਹਾ ਕਹਿੰਦਾ ਭਾਈ ਮੈਂ ਲੜਾਈ ਬੰਦ ਕਰ ਦਿੰਦਾ ਪਰ ਤੁਸੀਂ ਮੈਨੂੰ ਗਰੰਟੀ ਦਿਓ ਕਿ 1 ਸਾਲ ਨੂੰ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਮੁੜ ਕੇ ਜਿਹੜਾ ਆ ਰੂਸ ਫੇਰ ਮੇਰੇ ਤੇ ਹਮਲਾ ਜੇ ਕਰੇਗਾ ਤੇ ਤੁਸੀਂ ਉਸ ਗੱਲ ਨੂੰ ਜਿਹੜਾ ਆ ਉਹ ਕਰਕੇ ਦਿਓ ਭਾਈ ਅਸੀਂ ਤੈਨੂੰ ਬਚਾਵਾਂਗੇ ਇਹ ਸਿਕਿਉਰਿਟੀ ਮੰਗ ਰਿਹਾ
0: ਚੀਮਾ ਸਾਹਿਬ ਟਰੰਪ ਸਾਹਿਬ ਕਿੱਦਾਂ ਗਰੰਟੀ ਦੇ ਸਕਦੇ ਕੱਲ ਨੂੰ
1: ਬਿਲਕੁਲ ਬਿਲਕੁਲ
0: ਦਿਮਾਗ ਫੇਰ ਖਰਾਬ ਹੋ ਜੇ ਕਿਵੇਂ ਲਿਆ ਵੀ ਥੋੜੀ ਜਿਹੀ ਜਗ੍ਹਾ ਹੋਰ ਲੈ ਲੈਣੀ ਤੇ ਇਹ ਕੀ ਕਰ ਸਕਦੇ
1: ਬਿਲਕੁਲ ਬਿਲਕੁਲ ਬਿਲਕੁਲ ਸੋ ਇਸੇ ਗੱਲ ਤੇ ਉਹ ਅੜਿਆ ਹੋਇਆ ਤੇ ਟਰੰਪ ਨੇ ਇਸ ਗੱਲ ਨੂੰ ਨਹੀਂ ਮੰਨਣਾ ਤੇ ਹੁਣ ਕੀ ਆ ਇਹ ਜਿਹੜਾ ਇੱਕ ਵੱਡਾ ਕੰਡਾ ਸੀਗਾ ਤੇ ਕੁਛ ਹਫ਼ਤਿਆਂ ਵਿਚ ਕਹਿੰਦਾ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਜਦੋਂ ਉਹਨੇ ਕਿਹਾ ਵੀ ਮਸਲਾ ਸੋਝ ਚੱਲਿਆ ਆ ਪਰ ਟਰੰਪ ਸਾਹਿਬ ਨੇ ਉਸੇ ਵੇਲੇ ਬਿਆਨ ਦੇ ਦਿੱਤਾ ਕਹਿੰਦਾ ਕੁਝ ਹਫ਼ਤਿਆਂ ਟਿੱਕਰ ਕਹਿੰਦਾ ਪਤਾ ਲੱਗੂਗਾ ਭਾਈ ਇਹ ਕੀਤੇ ਜਾ ਰਹੇ ਵਿਚਾਰ ਵਟਾਂਦੇ ਆ ਜਿਹੜੇ ਲੜਾਈ ਨੂੰ ਬੰਦ ਕਰਵਾਉਣ ਚ ਸਫਲ ਹੋਣਗੇ ਜਾਂ ਨਹੀਂ
0: ਜੀ
1: ਜਲੈਂਸਕੀ ਸਾਹਿਬ ਜਿਹੜੇ ਹੈਗੇ ਆ ਉਹ ਕਹਿੰਦੇ ਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਲੜਾਈ ਬੰਦ ਪਿੱਛੋਂ ਯੂਕਰੇਨ ਸੁਰੱਖਿਆ ਵਾਲਾ ਮਾਮਲਾ ਹੱਲ ਹੋ ਚੁੱਕਿਆ। ਹੁਣ ਜਲੈਂਸਕੀ ਨੇ ਤਾਂ ਕਹਿਣ ਤਾਂ ਵੀ ਹੋ ਚੁੱਕਿਆ, ਪਰ ਮੈਨੂੰ ਲੱਗਦਾ ਜਿਹੜੇ ਟਰੰਪ ਸਾਹਿਬ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ। ਤੇ ਪਰ ਟਰੰਪ ਸਾਹਿਬ ਵੱਲੋਂ ਕਿਹਾ ਗਿਆ ਕਿ ਅਜੇ 95% ਜਿਹੜਾ ਹਿੱਸਾ ਆ ਉਹ ਤੈਅ ਹੋ ਚੁੱਕਿਆ ਤੇ 5% ਅਜੇ ਬਾਕੀ ਆ। ਸੋ ਕਹਿਣ ਦਾ ਮਤਲਬ 5% ਤਾਂ ਬਹੁਤ ਹੁੰਦੇ ਆ, ਖਰਚਾ ਵੀ ਦੋ ਨੁਕਤੇ ਵੀ ਵਿੱਚੋਂ ਅੜ ਗਿਆ ਤਾਂ ਗੱਲ ਗਈ, ਸਾਰੇ ਨਹੀਂ ਹੋ ਜਾਣਾ।
0: 5% ਚੱਲ ਬਣਿਆ ਜੇ ਹੋ ਸਕਦਾ ਹੋਵੇ, ਜਿੱਥੇ ਤੱਕ ਕੋਸ਼ਿਸ਼ ਹੋ ਰਹੀ ਹੈ ਮੇਰੇ ਹਿਸਾਬ ਨਾਲ ਤੇ ਲੱਗਦਾ ਜੇ ਹੋ ਜਾਵੇ ਤੇ ਚੰਗੀ ਗੱਲ ਆ ਜੀ, ਲੋਕਾਂ ਦੀ ਜਾਨਾਂ ਬਚਣ।
1: ਬਿਲਕੁਲ ਬਿਲਕੁਲ ਹੋ ਜਾਵੇ ਤਾਂ ਚੰਗੀ ਗੱਲ ਆ। ਤੇ ਪਰ ਇੱਥੇ ਗੱਲ ਸਾਹਿਬ ਜੀ ਇੱਕ ਮਾਮਲਾ ਇਹ ਆ ਜਿਹੜਾ ਟਰੰਪ ਉਹ ਹੱਲ ਕਰਵਾਉਣ ਦੇ ਹੱਕ ਦੇ ਵਿੱਚ ਹੈਗੇ ਆ, ਕੋਸ਼ਿਸ਼ ਉਹਨਾਂ ਦੀ ਪੂਰੀ ਆ, ਕਿਉਂਕਿ ਟਰੰਪ ਸਾਹਿਬ ਨੇ ਜੋ ਯੂਕਰੇਨ ਤੋਂ ਲੈਣਾ ਸੀ ਉਹ ਉਹਨੇ ਸਾਈਨ ਕਰਾ ਲਿਆ ਆ।
0: ਬਿਲਕੁਲ,
1: ਪਰ ਹੁਣ ਰੌਲਾ ਆ ਜਿਹੜੀ ਯੂਰੋਪੀਅਨ ਯੂਨੀਅਨ ਤੇ ਉਧਰ ਨੇਟੋ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ, ਕਿਉਂਕਿ ਉਹ ਕਹਿੰਦੇ ਸਾਡਾ ਹਿੱਸਾ ਬਈ
0: ਹਿੱਸਿਆਂ ਦੀ ਪ੍ਰੋਬਲਮ ਹੋ ਜਾਣੀ ਹੈ।
1: ਹਾਂਜੀ, ਹੁਣ ਹਿੱਸਿਆਂ ਦੀ ਪ੍ਰੋਬਲਮ ਆ। ਹੁਣ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਇੰਗਲੈਂਡ ਦੀਆਂ ਉਹ ਹੈਗੀਆਂ ਕੀ ਟੋਰਮ ਉਹਨਾਂ ਨੂੰ ਕਹਿੰਦੇ ਆ ਮਿਸਲਾਂ, ਉਹੀ ਯੂਕਰੇਨ ਨੂੰ ਉਹ ਮਿਸਲਾਂ ਵੀ ਕੁਛ ਦਿੱਤੀਆਂ। ਉਹ ਜਿਹੜੀ ਲੜਾਈ ਆ ਹੁਣ ਲੜਾਈ ਅਸਲ ਦੇ ਵਿੱਚ ਯੂਕਰੇਨ ਦੀ ਤਾਂ ਰੂਸ ਦੀ ਕੱਲਿਆਂ ਦੀ ਨਹੀਂ ਲੜਾਈ ਹੋਣੀ ਆ, ਜਿਹੜੀ ਅਮਰੀਕਾ ਯੂਰੋਪੀਅਨ ਯੂਨੀਅਨ ਨੇਟੋ ਤੇ ਉਹ ਜਿਹੜੇ ਦੋ ਕੰਟਰੀ ਆ ਜਿਹੜੇ ਰੂਸ ਤੇ ਯੂਕਰੇਨ ਇਹਨਾਂ ਚੋਂ ਦੀ ਲੜਾਈ ਆ। ਉਹ ਇਹ ਸਾਰੇ ਹੀ ਆ ਜਿਹੜੇ ਹੁਣ ਯੂਰਪ, ਤੁਹਾਨੂੰ ਪਤਾ ਵੀ ਯੂਰਪ ਨੂੰ ਦੁੱਖ ਤਾਂ ਲੱਗਦਾ ਕਿਉਂਕਿ ਯੂਰਪ ਦੇ ਕੋਲ ਹੈ ਨੀ ਬਹੁਤਾ ਮਟੀਰੀਅਲ, ਹੈ ਨੀ ਉਹਨਾਂ ਕੋਲ ਯੂਕਰੇਨ ਦੇ ਸਿਰ ਤੇ ਉਹ ਟੱਪਦੇ ਆ ਯੂਕਰੇਨ। ਹੁਣ ਜੇ ਯੂਕਰੇਨ ਜਾਂਦਾ ਤਾਂ ਉਹਨਾਂ ਨੂੰ ਮੁੜ ਕੇ ਫੇਰ ਅਮਰੀਕਾ ਨੂੰ ਸਾਰਾ ਕੁਝ ਆਉਣਾ ਆ ਉੱਥੋਂ ਯੂਕਰੇਨ ਤੋਂ, ਤੇ ਉਹ ਕਹਿੰਦੇ ਆ ਵੀ ਯਾਰ ਅਸੀਂ ਤਾਂ ਬੈਠੇ ਰਹਿ ਗਏ, ਸਾਨੂੰ ਤਾਂ ਕੁਝ ਨੀ ਮਿਲਿਆ।
0: ਦੇਣਗੇ ਜੇ 10 ਟਰੱਕ ਟਰੰਪ ਸਾਹਿਬ ਭਰ ਕੇ ਦੇਣਗੇ, ਇੱਕ ਅੱਧਾ ਟਰੱਕ ਉਹਨਾਂ ਨੂੰ ਵੀ ਵੰਡੀ ਜਾਣਗੇ।
1: ਹਾਂਜੀ, ਪਰ ਉਹ ਦਿੰਦੇ ਨੀ ਹੁੰਦੇ ਨਾ ਉਹ ਪੈਸਾ, ਜਿਹੜਾ ਕੰਜੂਸ ਬੰਦਾ ਹੁੰਦਾ ਉਹ ਪੈਸਾ ਨੀ ਛੱਡਦਾ,
0: ਟਰੰਪ ਸਾਹਿਬ ਦਾ ਛੋਟੀ ਜੀ ਖਬਰ ਕਰ ਲੈਂਦੇ ਆ ਜੋ ਕੁਛ ਅੱਜ ਕੱਲ ਨਿਕਲ ਰਿਹਾ ਨਿਊਜ਼ ਖਬਰਾਂ ਦੇ ਵਿੱਚ। ਲੋ ਡਾਕਟਰ ਸਾਹਿਬ ਆ ਗਏ, ਆਪਾਂ ਫੇਰ ਕਰਦੇ ਆ ਜੀ ਗੱਲ। ਇਹ ਤੇ ਕਾਹਦੇ ਤੇ ਗੱਲ ਹੈ ਚੀਮਾ ਸਾਹਿਬ, ਚੀਮਾ ਸਾਹਿਬ ਤੁਸੀਂ ਜਰਾ ਕੱਟੋ, ਮੈਂ ਤੁਹਾਨੂੰ ਮੈਚ ਬੁਲਾਉਣਾ ਮੈਂ
1: ਜੀ।
0: ਓਕੇ ਜੀ, ਕੱਟ ਦਿਓ। ਵਾਹਿਗੁਰੂ ਜੀ, ਡਾਕਟਰ ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ ਡਾਕਟਰ ਸਾਹਿਬ, ਹੋਲਡ।

ਕੋਈ ਨੀ, ਕੋਈ ਗੱਲ ਨੀ, ਸ਼ਾਂਤੀ ਨਾਲ ਕਰ ਲੋ ਤੁਸੀਂ ਆਪਣਾ ਹੀ ਆ ਪ੍ਰੋਗਰਾਮ, ਕੋਈ ਮਸਲਾ ਨੀ। ਸਤਿ ਸ੍ਰੀ ਅਕਾਲ ਜੀ, ਤਖਤ ਸਾਹਿਬ ਕੀਮਾ ਸਾਹਿਬ ਤੇ ਸਾਰੇ ਜੁੜਨ ਵਾਲੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਲਿਖੀ ਸਤਿ ਸ੍ਰੀ ਅਕਾਲ। ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਮੁਤਾਬਕ ਚੱਲਦੇ ਹੋਏ ਅਸੀਂ ਪੜਾਅ ਵਾਰ ਜੀਵਨ ਨੂੰ ਤੁਹਾਡੇ ਸਾਹਮਣੇ ਰੱਖਿਆ, ਇਹ ਕਿਵੇਂ ਸ਼ੁਰੂ ਹੋਇਆ ਸੀ, ਕਿਹੜੇ ਕਿਹੜੇ ਪੜਾਵਾਂ ਦੇ ਵਿੱਚੋਂ ਲੰਘਿਆ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਹਦੇ ਸਾਹਮਣੇ ਆਈਆਂ ਔਰ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਹੋਏ ਜੀਵਨ ਪ੍ਰਵਾਨ ਕਿਵੇਂ ਹੋਇਆ। ਅਲਟੀਮੇਟਲੀ ਅਸੀਂ ਇਹਨੂੰ ਅਡਲਟ ਏਜ ਤੱਕ ਲੈ ਗਏ ਸੀ, ਮਾਂ ਦੇ ਪੇਟ ਤੋਂ ਬਾਅਦ ਨਿਊ ਬੋਰਨ ਤੇ ਨਿਊ ਬੋਰਨ ਤੋਂ ਬਾਅਦ ਟੋਡਲਰ ਤੇ ਟੋਡਲਰ ਤੋਂ ਬਾਅਦ ਅਡਲਸੈਂਸ ਏਜ, ਅਡਲਸੈਂਸ ਏਜ ਤੋਂ ਬਾਅਦ ਫਿਰ ਅਸੀਂ ਇਸ ਨੂੰ ਅਡਲਟ ਪ੍ਰੀ ਅਡਲਟ ਏਜ ਵਿਚ ਲੈ ਗਏ ਸੀ ਔਰ ਉੱਥੇ ਲਿਆ ਕੇ ਫਿਰ ਅਸੀਂ ਸੋਚਿਆ ਸੀ ਵੀ ਸਰੀਰ ਤੇ ਇੰਨਾ ਹੁਣ ਬਣ ਗਿਆ ਤੇ ਇਸ ਸਰੀਰ ਦੇ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਅਗਰ ਤਹਿ ਤੱਕ ਜਾਣਾ ਹੋਵੇ ਤੇ ਸਾਨੂੰ ਕੀ ਜਾਣਨ ਦੀ ਲੋੜ ਹੈਗੀ ਹੈ। ਅਸੀਂ ਕਹਿੰਦੇ ਨਾ ਉਲਟੀਆਂ ਆ ਗਈਆਂ ਤੇ ਅਸੀਂ ਕਹਿੰਦੇ ਡਾਇਜੈਸਟਿਵ ਦੇ ਵਿੱਚ ਕੋਈ ਖਰਾਬੀ ਆ ਗਈ, ਡਾਇਜੈਸਟਿਵ ਸਿਸਟਮ ਨੂੰ ਅਸੀਂ ਫਰੋਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਲਟੀਮੇਟਲੀ ਡਾਇਜੈਸਟਿਵ ਸਿਸਟਮ ਦੇ ਵਿੱਚ ਐਸਾ ਕੀ ਹੈਗਾ ਜਿਹੜਾ ਖਰਾਬ ਹੋ ਗਿਆ ਹੁੰਦਾ ਆ ਤੇ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ ਤੇ ਅਲਟੀਮੇਟਲੀ ਇਸ ਪਿਛਲ ਪੈਰੀ ਤੁਰਦਿਆਂ ਹੋਇਆ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਸਾਂ ਕਿ ਇਹ ਸੈੱਲ ਹੈ ਜਿਨ੍ਹਾਂ ਦਾ ਸਿਸਟਮ ਬਣਿਆ ਹੋਇਆ। ਇਸ ਦੀ ਵਿਆਖਿਆ ਮੈਂ ਬਹੁਤ ਵਾਰੀ ਪਹਿਲਾਂ ਵੀ ਕਰੀ ਸੀ ਆਪਣੇ ਪ੍ਰੋਗਰਾਮਾਂ ਦੇ ਵਿਚ ਕਿ ਭਾਈ ਸੈੱਲ ਇੱਕ ਸਿੰਗਲ ਯੂਨਿਟ ਹੈਗੀ ਹੈ, ਉਸ ਸੈੱਲ ਦੇ ਵਿਚ ਉਹ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਪੂਰੇ ਸਰੀਰ ਦੇ ਵਿਚ ਹੁੰਦੀਆਂ ਨੇ, ਸਾਹ ਕਿਰਿਆ ਹੈ, ਡਾਇਜੈਸ਼ਨ ਹੈ, ਸੈਕ੍ਰੀਸ਼ਨ ਹੈ, ਐਕ੍ਰੀਸ਼ਨ ਹੈ, ਜਿੰਨੀਆਂ ਵੀ ਕਿਰਿਆਵਾਂ ਹੁੰਦੀਆਂ ਨੇ ਸੈੱਲ ਤੋਂ ਸੈੱਲ ਦੀ ਅੱਗੇ ਡਿਵੀਜ਼ਨ ਹੈਗੀ ਹੈ ਜਾਂ ਹੋਰ ਨਵੇਂ ਸੈੱਲ ਬਣਨ ਦੀ ਗੱਲ ਹੈਗੀ ਹੈ, ਇਹ ਸਾਰੀਆਂ ਕਿਰਿਆਵਾਂ ਹੀ ਸੈੱਲ ਦੇ ਵਿਚ ਹੁੰਦੀਆਂ ਨੇ। ਮੈਂ ਗੁਰਬਾਣੀ ਦਾ ਰੈਫਰੈਂਸ ਇੱਥੇ ਆ ਕੇ ਦਿੱਤਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਪੂਰੇ ਬ੍ਰਹਿਮੰਡ ਦੇ ਵਿਚ ਹੋ ਰਿਹਾ ਉਹਦੇ ਛੋਟੇ ਤੋਂ ਛੋਟੇ ਇੱਕ ਕਣ ਦੇ ਵਿਚ ਵੀ ਉਹੀ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਇਸੇ ਹਿਸਾਬ ਤੇ ਮੈਂ ਇਹ ਗੱਲ ਕਹੀ ਸੀ ਵੀ ਸਰੀਰ ਦੇ ਵਿਚ ਜੋ ਕੁਝ ਵੀ ਵਾਪਰਦਾ ਨਾ ਉਹ ਸਾਰੇ ਦਾ ਸਾਰਾ ਉਹਦੀ ਸਿੰਗਲ ਯੂਨਿਟ, ਛੋਟੀ ਤੋਂ ਛੋਟੀ ਯੂਨਿਟ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਸੈੱਲ ਕਹਿੰਦੇ ਹਾਂ, ਇਹ ਉਹਦੇ ਵਿਚ ਵਾਪਰਦਾ ਹੈਗਾ। ਔਰ ਸੈੱਲ ਦੀ ਇੱਕ ਬਣਤਰ ਹੈਗੀ ਹੈ, ਸੈੱਲ ਦਾ ਇੱਕ ਕੰਟੈਂਟ ਹੈਗਾ, ਇਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਕਿਉਂਕਿ ਉਸ ਵੇਲੇ ਤੱਕ ਸਾਡੇ ਨਾਲ ਪ੍ਰਵਾਸ ਰੇਡੀਓ ਨਹੀਂ ਜੁੜ ਸਕਿਆ ਸੀ ਤੇ ਪ੍ਰਵਾਸ ਰੇਡੀਓ ਵਾਲੇ ਇਸ ਨੌਲੇਜ ਤੋਂ ਅਪੇਜ ਹੋਣਗੇ ਕਿਉਂਕਿ ਇਹ ਬੇਸਿਕ ਨੌਲੇਜ ਹੈ ਔਰ ਬੇਸਿਕ ਨੌਲੇਜ ਹੋਣਾ ਬੜਾ ਜ਼ਰੂਰੀ, ਇਸ ਕਰਕੇ ਮੈਂ ਉਹਨਾਂ ਪ੍ਰੋਗਰਾਮ ਨੂੰ ਇੱਕ ਵਾਰ ਥੋੜਾ ਜਿਹਾ ਫਿਰ ਦੁਹਰਾਈ ਕਰ ਦੇਣਾ ਤਾਂ ਕਿ ਠੀਕ ਹੈ ਵੀ ਜਿਹਨਾਂ ਸੁਣਿਆ ਹੈ ਸੁਣਿਆ ਆ, ਜਿਹਨਾਂ ਨਹੀਂ ਸੁਣਿਆ ਉਹ ਵੀ ਇਸ ਗੱਲ ਨੂੰ ਸੁਣ ਲੈਣਗੇ ਕਿਉਂਕਿ ਇਹ ਬਹੁਤ ਬੇਸਿਕ ਗੱਲ ਹੈ ਸਾਡੇ ਸਰੀਰ ਦੀ। ਤੇ ਮੈਂ ਇਹ ਗੱਲ ਕਹੀ ਸੀ ਭਈ ਇਸ ਸੈੱਲ ਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਰੇ ਸਰੀਰ ਦੇ ਵਿਚ ਹੁੰਦੀਆਂ ਨੇ ਔਰ ਇਹਦਾ ਮਤਲਬ ਇਹ ਆ ਕਿ ਉਸ ਸੈੱਲ ਦੇ ਵਿਚ ਕੋਈ ਇੱਕ ਗੱਲ ਤੇ ਨਹੀਂ ਨਾ ਹੋਣੀ ਜਿਹੜਾ ਸਾਰਾ ਉਹੀ ਕੁਛ ਕਰੀ ਜਾ ਰਿਹਾ ਹੈ। ਇਹਦਾ ਮਤਲਬ ਹੈ ਵੀ ਉਹਦੇ ਵਿਚ ਵੀ ਅਲੱਗ ਅਲੱਗ ਚੀਜ਼ਾਂ ਹੋਣਗੀਆਂ ਔਰ ਜਿਹੜੀਆਂ ਅਲੱਗ ਅਲੱਗ ਚੀਜ਼ਾਂ ਜਿਵੇਂ ਘਰ ਦੇ ਵਿਚ ਹੁੰਦਾ ਤੇ ਹਰ ਬੰਦਾ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦਾ ਨਾ, ਕੋਈ ਕਿਚਨ ਦਾ ਕੰਮ ਕਰਦਾ, ਕੋਈ ਬਾਹਰੋਂ ਕਮਾ ਕੇ ਲਿਆਉਂਦਾ, ਕੋਈ ਹੋਰ ਕੰਮ ਕਰਦਾ, ਇਸੇ ਤਰ੍ਹਾਂ ਹੀ ਇਸ ਸੈੱਲ ਦੇ ਵਿਚ ਵੀ ਤੇ ਕੁਝ ਐਸੀ ਚੀਜ਼ਾਂ ਹੋਣਗੀਆਂ ਨੇ ਜਿਹੜੀਆਂ ਅਲੱਗ ਅਲੱਗ ਜ਼ਿੰਮੇਵਾਰੀਆਂ ਸੰਭਾਲਦੀਆਂ ਹੋਣਗੀਆਂ ਔਰ ਉਹਨਾਂ ਦਾ ਨੁਕਸ, ਕਿਸੇ ਇੱਕ ਦਾ ਨੁਕਸ ਜਿਹੜਾ ਆ ਉਹ ਅਸੀਂ ਸਾਰੇ ਉੱਪਰ ਕਿਵੇਂ ਥੋਪ ਦਈਏ, ਭਾਵੇਂ ਕਿ ਸਾਰੇ ਸਰੀਰ ਨੂੰ ਸਾਰੇ ਨੂੰ ਸਹਿਣਾ ਪੈਂਦਾ ਆ, ਸਾਰੇ ਡਿਪਾਰਟਮੈਂਟਾਂ ਦੀਆਂ ਗਲਤੀਆਂ ਭਾਵੇਂ ਕਿਸੇ ਇੱਕ ਦੀ ਹੋਵੇ, ਅਲਟੀਮੇਟ ਤੋਂ ਵੱਡੇ ਤੌਰ ਤੇ ਇੱਕ ਦਫ਼ਤਰ ਨੂੰ, ਇੱਕ ਪੂਰੇ ਡਿਪਾਰਟਮੈਂਟ ਨੂੰ ਉਹ ਗੱਲ ਸਹਿਣੀ ਪੈਂਦੀ ਹੈ, ਪਰ ਫਿਰ ਵੀ ਸਾਨੂੰ ਉਸ ਰੂਟ ਤੱਕ ਪਹੁੰਚਣ ਦੀ ਲੋੜ ਆ, ਜਿਹੜੀ ਅਸਲ ਰੂਟ ਖਰਾਬ ਹੋਈ ਤੇ ਉਸ ਖਰਾਬ ਹੋਣ ਕਰਕੇ ਪੂਰੇ ਸਰੀਰ ਦੇ ਵਿਚ ਕੋਈ ਨਾ ਕੋਈ ਵਿਕਾਰ ਪੈਦਾ ਹੋਇਆ ਜਿਹਨੂੰ ਅਸੀਂ ਬਿਮਾਰੀ ਕਹਿੰਦੇ ਹਾਂ। ਸੋ ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੋ ਗਿਆ ਸੀਗਾ ਵੀ ਸੈੱਲ ਕੀ ਹੈਗਾ ਤੇ ਸੈੱਲ ਦੇ ਸੰਬੰਧ ਵਿਚ ਮੈਂ ਇਹ ਦੱਸਿਆ ਸੀਗਾ ਬਈ ਸੈੱਲ ਦਾ ਕੰਟੈਂਟ ਜਿਹੜਾ ਹੈ, ਜਿਹਦੀ ਉਹ ਬਣਤਰ ਹੈ ਜਾਂ ਜੋ ਵੀ ਕੁਛ ਉਹਦੇ ਵਿਚ ਹੈਗਾ ਆ ਉਹ ਤਾਂ ਸੇਮ ਆ, ਲੇਕਿਨ ਇਹਦੀ ਬਣਤਰ ਅਲੱਗ ਅਲੱਗ ਥਾਵਾਂ ਤੇ ਵੱਖਰੀ ਹੋ ਜਾਂਦੀ ਹੈ। ਵੱਖਰੀ ਬਣਤਰ ਦਾ ਮਤਲਬ ਇਹ ਆ ਵੀ ਜੇ ਇਸ ਸੈੱਲ ਨੇ ਜੋੜ ਬਣਾਉਣਾ ਆ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਚਾਹੀਦੀ ਹੈ, ਜੇ ਇਸ ਸੈੱਲ ਨੇ ਪੇਟ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਨੇ ਤੇ ਉਹਨੂੰ ਉਸੇ ਤਰ੍ਹਾਂ ਦੀ ਗੋਲਾਈ ਲੰਬਾਈ ਚਾਹੀਦੀ ਹੈਗੀ, ਜੇ ਇਸ ਨੇ ਲੱਤਾਂ ਦੇ ਵਿਚ ਆਣਾ ਹੈਗਾ ਆ ਤੇ ਉਹਨੂੰ ਲੰਬੀ ਤਰ੍ਹਾਂ ਦੇ ਸੈੱਲ ਚਾਹੀਦੇ ਹੈਗੇ ਨੇ। ਸੋ ਇਸ ਤਰ੍ਹਾਂ ਹਰ ਅੰਗ ਨੂੰ ਬਣਾਉਣ ਵਾਸਤੇ ਇਹ ਸੈੱਲ ਆਪਣੀ ਸ਼ੇਪ ਜ਼ਰੂਰ ਬਦਲਦਾ ਹੈ। ਸੈੱਲ ਉਸ ਜਿਵੇਂ ਅਸੀਂ ਮਿਸਤਰੀ
ਕੋਈ ਘਰ ਬਣਾਉਂਦਾ ਹੈ ਨਾ, ਤੇ ਫਿਰ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਇੱਟ ਲੱਗਣੀ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਇੱਟ ਤੋੜ ਕੇ ਵਿੰਗੀ ਟੇਢੀ ਕਰਕੇ ਉਹ ਉਸ ਨੂੰ ਬਣਾਉਂਦਾ ਹੈ, ਪਰ ਯਕੀਨ ਰਹੇ ਸੈੱਲ ਦਾ ਜਿਹੜਾ ਕੰਟੈਂਟ ਹੈ ਉਹ ਨਹੀਂ ਬਦਲਦਾ। ਸੈੱਲ ਦਾ ਕੰਟੈਂਟ ਜਿਹੜਾ ਹੈ ਉਹਦੇ ਅੰਦਰ ਜੋ ਹੈ ਉਹ ਉਵੇਂ ਹੀ ਰਹਿੰਦਾ ਹੈਗਾ। ਹਰ ਥਾਂ ਤੇ ਫਿੱਟ ਹੋਣ ਵਾਸਤੇ ਉਹ ਆਪਣੀ ਬਾਹਰੀ ਜਿਹੜੀ ਚਾਰ ਦੀਵਾਰੀ ਹੈ ਉਹਦੀ ਸ਼ੇਪ ਬਦਲਦਾ ਆ, ਉਹਦੇ ਮੁਤਾਬਕ ਜੋ ਵੀ ਕੁਛ ਉਹਦੇ ਅੰਦਰ ਕੰਟੈਂਟ ਹੁੰਦਾ ਆ ਉਸ ਨੂੰ ਅਲੱਗ ਅਲੱਗ ਥਾਵਾਂ ਤੇ ਉਹ ਬਦਲਦਾ। ਜੇ ਘਰ ਕਿਸੇ ਦੀ ਹਵੇਲੀ ਬਹੁਤ ਵੱਡੀ ਹੈ ਤੇ ਉਹਦੇ ਮੁਤਾਬਕ ਬੜੇ ਵੱਡੇ ਵੱਡੇ ਕਮਰੇ ਹੋ ਸਕਦੇ ਨੇ। ਜੇ ਘਰ ਬਹੁਤ ਛੋਟਾ ਹੋ ਗਿਆ ਤੇ ਉਹ ਉਸ ਦੇ ਥਾਂ ਤੇ ਸਾਰੇ ਨੂੰ ਐਡਜਸਟ ਤਾਂ ਕਰਨਾ ਹੀ ਕਰਨਾ ਹੈਗਾ ਨਾ, ਉਹਦੇ ਮੁਤਾਬਕ ਉਹ ਫਿਰ ਸਾਰੇ ਉਹਨੂੰ ਕਹਿੰਦੇ ਔਰਗੈਨਲ। ਜੋ ਸੈੱਲ ਦੇ ਅੰਦਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਰੀਰ ਦੇ ਇਸ ਚੱਲਣ ਵਾਸਤੇ ਜ਼ਰੂਰੀ ਨੇ ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਔਰਗੈਨਲ। ਸੋ ਉਹ ਔਰਗੈਨਲ ਜਿਹੜੇ ਨੇ ਉਹ ਸਾਰਿਆਂ ਨੂੰ ਫਿਰ ਉੱਥੇ ਐਡਜਸਟ ਕੀਤਾ ਜਾਂਦਾ। ਸੈੱਲ ਵੱਡਾ ਹੋਵੇ, ਸੈੱਲ ਛੋਟਾ ਹੋਵੇ, ਸੈੱਲ ਚੌੜਾ ਹੋਵੇ, ਸੈੱਲ ਲੰਬਾ ਹੋਵੇ, ਸੈੱਲ ਗੋਲ ਹੋਵੇ, ਇਹ ਹਰ ਥਾਂ ਤੇ ਸਰੀਰ ਦੀ ਬਣਤਰ ਦੇ ਵਿੱਚ ਉਹਦੇ ਕੰਟੈਂਟ ਨਹੀਂ ਬਦਲਦੇ। ਮੇਰੇ ਕਹਿਣ ਤੋਂ ਭਾਵ ਇਹ ਹੋਇਆ ਵੀ ਜਿਹੜਾ ਫੰਕਸ਼ਨ ਇੱਕ ਸੈੱਲ ਨੇ ਕਰਨਾ ਹੈ ਉਹ ਕਿਸੇ ਵੀ ਥਾਂ ਤੇ ਲੱਗਿਆ ਹੋਵੇ ਫੰਕਸ਼ਨ ਇਹਦਾ ਉਹੀ ਰਹੇਗਾ। ਸੋ ਉਹਦੇ ਮੁਤਾਬਕ ਅਸੀਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਸੈੱਲ ਦੀ ਜਿਹੜੀ ਵਿਆਖਿਆ ਸੀ ਅੱਧ ਤੱਕ ਪਹੁੰਚ ਗਿਆ ਸੀਗਾ, ਪੰਜਾਬੀ ਚ ਵੀ, ਅੰਗਰੇਜ਼ੀ ਚ ਵੀ, ਹਿੰਦੀ ਚ ਵੀ, ਕਿਉਂਕਿ ਆਪਣਾ ਚਲਨ ਇਹ ਆ ਕਿ ਮੈਂ ਇੱਕ ਦਿਨ ਪੰਜਾਬੀ ਚ ਕਹਾਂ, ਇੱਕ ਦਿਨ ਅੰਗਰੇਜ਼ੀ ਚ ਕਹਾਂ, ਦੂਸਰੇ ਦਿਨ ਹਿੰਦੀ ਚ ਕਹਾਂ, ਤਿੰਨੋ ਲੈਂਗੁਏਜ ਨੂੰ ਕਵਰ ਕਰਦਿਆਂ ਹੋਇਆ ਮੈਂ ਇਸ ਪ੍ਰੋਗਰਾਮ ਨੂੰ ਆਮ ਪਬਲਿਕ ਦੇ ਸਾਹਮਣੇ ਪੇਸ਼ ਕਰਦਾ ਆਇਆ ਕਿ ਸਾਰੇ ਤੇ ਇੱਕ ਬੇਸਿਕ ਜਾਣਕਾਰੀ ਜ਼ਰੂਰ ਲੈ ਲੈਣ ਵੀ ਜੇ ਕਿਸੇ ਨੂੰ ਖੰਘ ਲੱਗੀ ਆ, ਜੇ ਕਿਸੇ ਨੂੰ ਬੁਖਾਰ ਹੋਇਆ, ਜੇ ਕਿਸੇ ਨੂੰ ਕਿਸੇ ਵੀ ਬਿਮਾਰੀ ਦਾ ਨਾਮਕਰਨ ਰੱਖ ਦਿੱਤਾ ਗਿਆ ਹੈ ਤੇ ਅਸਲ ਵਿੱਚ ਉਹਦੇ ਅੰਦਰ ਕਿੱਥੇ ਕਿੱਥੇ ਖਰਾਬੀ ਹੋਈ ਹੈ, ਕਿਹੜੀ ਚੀਜ਼ ਨੂੰ ਅਸੀਂ ਦਰੁਸਤ ਕਰਨ ਦੀ ਲੋੜ ਆ ਤੇ ਉਸ ਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਆ, ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਸੋ ਮੇਰੇ ਕਹਿਣ ਤੋਂ ਭਾਵ ਹੈ ਬਿਮਾਰੀਆਂ ਨੂੰ ਜਾਣਨ ਵਾਸਤੇ ਜਿਹੜਾ ਮੁੱਢਲਾ ਕਾਰਜਕ੍ਰਮ ਹੈ ਉਹਦੀ ਵਿਆਖਿਆ ਅਸੀਂ ਅੱਜ ਕਰ ਰਹੇ ਹਾਂ, ਠੀਕ ਹੈ। ਖਾਸ ਤੌਰ ਤੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ ਇਹ ਉਹਨਾਂ ਵਾਸਤੇ ਅੱਜ ਦੁਬਾਰਾ ਮੈਂ ਇਸ ਨੂੰ ਫਿਰ ਪੇਸ਼ ਕਰ ਰਿਹਾ। ਸੋ ਆਓ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਈ ਇੱਕ ਸੈੱਲ ਜਿਹੜਾ ਹੈ ਨਾ, ਸੈੱਲ ਦਾ ਸਭ ਤੋਂ ਪਹਿਲਾਂ ਇੱਕ ਇਹ ਸਮਝ ਲਓ ਵੀ ਇੱਕ ਕਿਲਾ ਹੈ ਔਰ ਇਸ ਕਿਲਾ ਜਿਹੜਾ ਵੀ ਹੁੰਦਾ ਉਹਦੀ ਬਾਹਰੋਂ ਚਾਰ ਦੀਵਾਰੀ ਹੁੰਦੀ ਹੈ। ਚਾਰ ਦੀਵਾਰੀ ਹੈ ਇੱਕ ਸੈੱਲ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਜਿਹੜਾ ਸੈੱਲ ਮੈਂਬਰੇਨ ਹੈ ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਆ। ਕਿਲੇ ਦੀ ਚਾਰ ਦੀਵਾਰੀ ਨਾਲੋਂ ਵੱਖਰਾ ਇਸ ਤਰ੍ਹਾਂ ਆ ਵੀ ਕਿਲੇ ਦੇ ਦਰਵਾਜ਼ੇ ਹੋਣਗੇ, ਸੱਜਿਓ ਖੱਬਿਓ ਜਾਂ ਕਿਸੇ ਵੀ ਪਾਸਿਓ ਉਸ ਕਿਲੇ ਚ ਵੜਨਾ ਆ ਤੇ ਉਹਦੇ ਦਰਵਾਜ਼ੇ ਹੋਣਗੇ, ਲੇਕਿਨ ਇਸ ਕਿਲੇ ਦਾ ਇਸ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਹੈ। ਬੜੀ ਅਜੀਬ ਗੱਲ ਹੈ, ਜਿਵੇਂ ਆਂਡਾ ਹੁੰਦਾ ਗੋਲ, ਹਾਂਜੀ, ਉਹਦੇ ਅੰਦਰ ਜੀਵ ਕਿਵੇਂ ਕਿਵੇਂ ਚਲਾ ਗਿਆ ਉਹ ਸਾਰਾ ਉਹਦੀ ਵਿਆਖਿਆ ਤੇ ਆਪਾਂ ਕਰ ਚੁੱਕੇ ਹਾਂ ਜਦੋਂ ਸਪਰਮ ਤੇ ਓਵਮ ਆਪਸ ਚ ਮਿਲੇ ਸੀ, ਪਰ ਹੁਣ ਉਹਨੂੰ ਮੈਂ ਦੂਸਰੇ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ ਜਿਹੜਾ ਕਿ ਅਸੀਂ ਬਿਮਾਰੀਆਂ ਦੇ ਤੌਰ ਤੇ ਵੇਖਦੇ ਹਾਂ ਭਾਈ। ਸੈੱਲ ਦੇ ਵਿੱਚ ਦਰਵਾਜ਼ਾ ਕੋਈ ਨਹੀਂ ਹੈਗਾ, ਪਰ ਫਿਰ ਵੀ ਇਹਦੇ ਵਿੱਚੋਂ ਚੀਜ਼ਾਂ ਬਾਹਰ ਆਉਂਦੀਆਂ ਹੈ, ਚੀਜ਼ਾਂ ਬਾਹਰ ਜਾਂਦੀਆਂ ਨੇ ਤੇ ਬਾਹਰੋਂ ਅੰਦਰ ਵੀ ਆਉਂਦੀਆਂ ਨੇ, ਇਹ ਆਵਾਜਾਈ ਰਹਿੰਦੀ ਹੈ। ਔਰ ਇਸ ਆਵਾਜਾਈ ਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਮੈਂ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਾਵਾਂ, ਅਸੀਂ ਲੱਸੀ ਪੁਣਦੇ ਹਾਂ ਨਾ, ਪਹਿਲਾਂ ਤਾਂ ਪੋਣਿਆਂ ਚ ਪੁਣੀ ਜਾਂਦੀ ਸੀ ਨਾ, ਅੱਜ ਕੱਲ ਤਾਂ ਪੋਣੀਆਂ ਤੇ ਹੋਰ ਕਈ ਕੁਛ ਐਸਾ ਆ ਗਿਆ ਹੈਗਾ ਆ, ਜਾਂ ਚਾਹ ਪੁਣਦੇ ਸੋ ਉਹ ਵੀ ਪੋਣਿਆਂ ਨਾਲ ਹੀ ਪੁਣਦੇ ਸਨ, ਕੱਪੜੇ ਦੇ ਪੋਣੇ ਹੁੰਦੇ ਸੀਗੇ ਤੇ ਜਿੰਨੀ ਕਿ ਚਾਹ ਲਿਕੁਇਡ ਹੁੰਦੀ ਸੀ ਪ੍ਰੈਸ਼ਰ ਨਾਲ ਉਨੀ ਤੋਂ ਥੱਲੇ ਨਿਕਲ ਜਾਂਦੀ ਸੀ ਤੇ ਫੇਰ ਉਹ ਲੱਸੀ ਨੂੰ ਜਾਂ ਚਾਹ ਨੂੰ ਅਸੀਂ ਹੋਰ ਉੱਤੋਂ ਪ੍ਰੈਸ਼ਰ ਦਿੰਦੇ ਸਾਂ, ਪ੍ਰੈਸ਼ਰ ਦਿੰਦੇ ਸਾਂ ਤੇ ਫੇਰ ਉਹਦੇ ਵਿੱਚ ਜਿਹੜੀ ਪਾਣੀ ਚਾਹ ਲੱਸੀ ਕੁਛ ਹੁੰਦੀ ਸੀ ਉਹ ਹੋਰ ਨਿਕਲ ਜਾਂਦੀ ਸੀ, ਔਰ ਜਦੋਂ ਅਸੀਂ ਪ੍ਰੈਸ਼ਰ ਜਿੰਨਾ ਦਿੰਦੇ ਸਨ ਉਨਾ ਉਹਦੇ ਵਿੱਚੋਂ ਸੰਘਣਾ ਮਾਦਾ ਜਿਹੜਾ ਸੀ ਉਹ ਹੇਠਾਂ ਜਾਂਦਾ ਸੀ। ਸੋ ਇਸੇ ਮੁਤਾਬਕ ਹੀ ਇਸ ਸੈੱਲ ਦੇ ਬਾਹਰੀ ਤੇ ਅੰਦਰੂਨੀ ਭਾਗ ਦੇ ਵਿੱਚ ਇਹ ਪ੍ਰੈਸ਼ਰ ਜਿਵੇਂ ਜਿਵੇਂ ਵੱਧਦਾ ਹੈ ਉਵੇਂ ਉਵੇਂ ਚੀਜ਼ਾਂ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਂਦੀਆਂ ਰਹਿੰਦੀਆਂ ਨੇ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਰੋਟੀ ਖਾ ਲਈ, ਤੇ ਰੋਟੀ ਦੇ ਵਿੱਚੋਂ ਜੋ ਚੀਜ਼ ਹਜਮ ਹੋਣੀ ਹੈ ਉਹ ਖੂਨ ਚ ਰਸ ਗਈ, ਖੂਨ ਜਿਹੜਾ ਭਰਿਆ ਹੋਇਆ ਸਾਰੇ ਕੰਟੈਂਟ ਦਾ ਸਾਰੇ ਸਰੀਰ ਚ ਸਰਕੂਲੇਟ ਕਰ ਰਿਹਾ ਹੈਗਾ, ਸਾਰੇ ਸਰੀਰ ਚ ਸਰਕੂਲੇਟ ਕਰਦਿਆਂ ਹੋਇਆ ਇਹਦਾ ਪ੍ਰੈਸ਼ਰ ਵੱਧ ਗਿਆ ਹੈਗਾ, ਨਾੜੀਆਂ ਖੁੱਲ ਗਈਆਂ ਨੇ, ਕੋਈ ਸਮਾਨ ਜ਼ਿਆਦਾ ਆ ਗਿਆ ਉਹਦੇ ਚ, ਔਰ ਉਹਨਾਂ ਚ ਇਲਾਸਟੀਸਿਟੀ ਹੈ, ਕੰਟਰੈਕਟ ਹੋ ਰਹੀਆਂ ਨੇ, ਅਲਟੀਮੇਟਲੀ ਉਹਨੇ ਸੈੱਲ ਚ ਪਹੁੰਚਣਾ ਹੈਗਾ। ਤਾਂ ਮਤਲਬ ਕੀ ਆ ਕਿ ਸਰਕੂਲੇਟਰੀ ਜਿਹੜੀਆਂ ਨਾਲੀਆਂ ਨੇ ਖੂਨ ਲੈ ਕੇ ਜਾ ਰਹੀਆਂ ਨੇ ਉਹਨਾਂ ਵਿੱਚ ਪ੍ਰੈਸ਼ਰ ਵਧਿਆ, ਜਿਹਦੇ ਕਰਕੇ ਇਹਦੇ ਵਿੱਚ ਜਿਹੜਾ ਵੀ ਕੰਟੈਂਟ ਹੈਗਾ ਆ ਉਹ ਸਾਰੇ ਦਾ ਸਾਰਾ ਉਹਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰੇਗਾ, ਸਾਰਾ ਨਹੀਂ ਜਾ ਸਕਣਾ, ਛਿੱਡੀ ਅਸੀਂ ਬਾਹਰ ਵੀ ਸਿੱਟਦੇ ਹਾਂ ਨਾ,
ਬਾਕੀ ਇਸੇ ਤਰ੍ਹਾਂ ਹੀ ਵੇਨਸ ਕੰਟੈਂਟ ਦੇ ਤੌਰ ਤੇ ਪਲੱਸ ਇਸ ਸੈੱਲ ਦੇ ਅੰਦਰ ਇਸ ਵਰਤੇ ਗਏ ਮਟੀਰੀਅਲ ਦੇ ਵਿੱਚੋਂ ਜੋ ਫੋਕ ਬਚਿਆ, ਜੋ ਗਾਰਬੇਜ ਬਚਿਆ, ਜੋ ਯੂਜ ਨਹੀਂ ਹੋਇਆ, ਇਸਤੇਮਾਲ ਨਹੀਂ ਹੋਇਆ, ਉਹ ਫਿਰ ਸੈੱਲ ਦੇ ਅੰਦਰ ਜਦੋਂ ਪ੍ਰੈਸ਼ਰ ਵੱਧਦਾ ਨਾ, ਬਹੁਤ ਚੀਜ਼ ਬਾਹਰੋਂ ਸੈੱਲ ਦੇ ਵਿੱਚ ਅੰਦਰ ਆ ਗਈ, ਉਸ ਤੋਂ ਬਾਅਦ ਸੈੱਲ ਉਸ ਨੂੰ ਇਸਤੇਮਾਲ ਕਰਦਾ ਹੈ ਤੇ ਫਿਰ ਉਹਦੇ ਕੋਲ ਫੋਕ ਜਾਂ ਹੋਰ ਚੀਜ਼ਾਂ ਵੱਧ ਜਾਂਦੀਆਂ ਨੇ, ਗੈਸਾਂ ਬਣ ਜਾਂਦੀਆਂ ਨੇ, ਪ੍ਰੈਸ਼ਰ ਵੱਧ ਜਾਂਦਾ ਔਰ ਉਹ ਫਿਰ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਸ ਸਾਰੇ ਨੂੰ ਉਹ ਜਿਹੜਾ ਬਾਹਰ ਆਉਣੀ ਹੈ ਵੇਨਸ ਰਾਹੀਂ ਗਿਆ, ਫਿਰ ਨੀਂ ਕਿਡਨੀ ਚ ਗਿਆ, ਫਿਰ ਪਿਸ਼ਾਬ ਰਾਹੀਂ ਫਿਲਟਰ ਹੋਇਆ, ਆਂਤੜੀਆਂ ਚ ਗਿਆ, ਗਾਰਬੇਜ ਰਾਹੀਂ, ਜਿਸ ਤਰ੍ਹਾਂ ਕਰਕੇ ਸਾਰਾ ਸਰੀਰ ਦਾ ਗਾਰਬੇਜ ਜਿਹੜਾ ਆ ਸੈੱਲਾਂ ਦੇ ਵਿੱਚੋਂ ਇਕੱਠਾ ਹੁੰਦਾ ਹੁੰਦਾ ਸਾਡੇ ਵੱਡੇ ਪੈਮਾਨੇ ਤੇ ਮਲ ਤਿਆਗ ਦੇ ਤੌਰ ਤੇ, ਪਿਸ਼ਾਬ ਦੇ ਤੌਰ ਤੇ, ਪਸੀਨੇ ਦੇ ਤੌਰ ਤੇ ਬਾਹਰ ਨਿਕਲਦਾ ਰਹਿੰਦਾ ਹੈਗਾ। ਸੋ ਇਹ ਜਿਹੜਾ ਕਿਹੜਾ ਹੈ ਸੈੱਲ, ਇਹਦੀ ਚਾਰ ਦੀਵਾਰੀ ਵਿੱਚ ਅਸੀਂ ਪਹੁੰਚੇ ਸਾਂ ਤੇ ਇਹ ਵੇਖਿਆ ਵੀ ਇਹ ਚਾਰ ਦੀਵਾਰੀ ਚਾਰ ਚ ਫੇਰ ਉਹ ਬੰਦ ਹੈ ਤੇ ਇਹਦੇ ਵਿੱਚ ਜਾਣ ਤੇ ਆਉਣ ਦਾ ਰਸਤਾ, ਉਸ ਨੂੰ ਅਸੀਂ ਕਹਿੰਦੇ ਹਾਂ ਪਰਮੀਏਬਿਲਿਟੀ। ਸੋ ਪਰਮੀਏਬਿਲਿਟੀ ਦੇ ਤੌਰ ਤੇ ਹੀ ਇਹ ਸਾਰਾ ਚੱਲਣ, ਚਾਹੇ ਤੁਸੀਂ ਕੋਈ ਦਵਾਈ ਲੈ ਰਹੇ ਹੋ, ਚਾਹੇ ਕੋਈ ਟੀਕਾ ਲੱਗ ਰਿਹਾ ਤੁਹਾਨੂੰ, ਚਾਹੇ ਤੁਸੀਂ ਕੋਈ ਕੈਪਸੂਲ ਖਾ ਰਹੇ ਹੋ, ਇਹ ਉਹਦਾ ਰਾਊਟ ਉਹੀ ਹੈ, ਤਰੀਕਾਕਾਰ ਇਹਦਾ ਉਹੀ ਹੈ। ਇਸਨੇ ਖੂਨ ਚ ਜਾਣਾ ਹੈ, ਖੂਨ ਚ ਜਾ ਕੇ ਫਿਰ ਇਸਨੇ ਜਦੋਂ ਪ੍ਰੈਸ਼ਰ ਵਧਣਾ ਹੈ ਫਿਰ ਇਹਨੇ ਸੈੱਲ ਦੇ ਅੰਦਰ ਜਾਣਾ ਹੈ। ਸੈੱਲ ਤੋਂ ਭਾਵ ਇੱਕ ਸੈੱਲ ਨਹੀਂ, ਸੈੱਲ ਤੋਂ ਭਾਵ ਇਹ ਕਿ ਸਰਕੂਲੇਟ ਬਲੱਡ ਕਰਦੇ ਇੱਕ ਇੱਕ ਸੈੱਲ ਤੱਕ, ਟ੍ਰਿਲੀਅਨ ਸੈੱਲ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਇਹੀ ਕਾਰਵਾਈ ਇਸੇ ਤਰ੍ਹਾਂ ਹੀ ਪ੍ਰੈਸ਼ਰ ਦੇ ਨਾਲ ਵਾਪਰਦੀ ਰਹਿੰਦੀ ਹੈ, ਚਾਹੇ ਉਹ ਕੋਈ ਦਵਾਈ ਹੋਵੇ, ਚਾਹੇ ਕੋਈ ਖੁਰਾਕ ਹੋਵੇ, ਚਾਹੇ ਕੁਛ ਵੀ ਹੋਵੇ, ਔਰ ਇਸੇ ਤਰ੍ਹਾਂ ਹੀ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਰਿਜੈਕਟ ਹੁੰਦੀਆਂ ਨੇ, ਜਿਹੜੀਆਂ ਚੀਜ਼ਾਂ ਵਰਤਣ ਤੋਂ ਬਾਅਦ ਫੋਕ ਬਚ ਜਾਂਦਾ ਹੈਗਾ ਛਿੱਡੀ ਦੇ ਤੌਰ ਤੇ, ਉਹਨੂੰ ਸੈੱਲ ਇਸੇ ਤਰ੍ਹਾਂ ਪਰਮੀਏਬਿਲਿਟੀ ਦੇ ਤੌਰ ਤੇ ਬਾਹਰ ਕੱਢ ਦਿੰਦਾ। ਤੇ ਜਿਵੇਂ ਕਈ ਵਾਰ ਤੁਸੀਂ ਕਹਿੰਦੇ ਸੋਜ ਪੈ ਗਈ ਕਿਸੇ ਥਾਂ ਤੇ, ਇਹਦਾ ਮਤਲਬ ਕੀ ਹੋਇਆ ਕਿ ਉਸ ਥਾਂ ਦੇ ਸੈੱਲਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਣੀ ਚਾਹੀਦੀ ਸੀ, ਪਰ ਅੰਦਰ ਪ੍ਰੈਸ਼ਰ ਇਹਨਾਂ ਨਹੀਂ ਬਣ ਸਕਿਆ, ਬਾਹਰੀ ਪ੍ਰੈਸ਼ਰ ਜ਼ਿਆਦਾ ਹੋ ਗਿਆ ਜਿਸ ਕਰਕੇ ਉਹ ਉੱਥੇ ਕੰਟੈਂਟ ਇਕੱਠਾ ਹੋ ਗਿਆ, ਬਾਹਰੋਂ ਤਾਂ ਜਾ ਰਿਹਾ ਅੰਦਰੋਂ ਬਾਹਰ ਨਹੀਂ ਆ ਰਿਹਾ, ਸੋਜ ਪੈ ਗਈ ਜੀ। ਭਾਵ ਜਦ ਸੋਜ ਕਿਤੇ ਹੋਊਗੀ ਤੇ ਫਿਰ ਅਸੀਂ ਸਮਝਾਂਗੇ ਵੀ ਅੰਦਰ ਕਿਰਿਆ ਕੀ ਹੋ ਰਹੀ ਹੈ ਤੇ ਉਹਦਾ ਕੀ ਕਰਨਾ ਚਾਹੀਦਾ। ਖੈਰ ਇੱਥੇ ਆਪਾਂ ਅੱਗੇ ਪਹੁੰਚਦੇ ਹਾਂ। ਸੋ ਮੈਂ ਹਜੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਬੜੇ ਆਸਾਨ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਤਾਂ ਕਿ ਤੁਸੀਂ ਸਾਰੇ ਸਮਝ ਲਓ ਵੀ ਇੱਕ ਸੈੱਲ ਦੀ ਬਾਹਰਲੇ ਪਾਸੇ ਇੱਕ ਚਾਰ ਦੀਵਾਰੀ ਆ ਜਿਹਨੂੰ ਅਸੀਂ ਕਹਿੰਦੇ ਹਾਂ ਸੈੱਲ ਮੈਂਬਰੇਨ, ਔਰ ਇਹ ਸੈੱਲ ਮੈਂਬਰੇਨ ਜਿਹੜਾ ਆ ਇਹ ਦੋ ਦੀਵਾਰਾਂ ਦਾ ਬਣਿਆ ਹੋਇਆ। ਦੋ ਦੀਵਾਰਾਂ ਦਾ ਮਤਲਬ ਇਹ ਆ ਕਿ ਇਹ ਉਹਦੇ ਵਿੱਚ ਗੈਪ ਆ, ਉਸ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੈ। ਇੱਕ ਜਿਹੜੀ ਦੀਵਾਰ ਹੈ ਬਾਹਰੀ ਉਹਨੂੰ ਪਰਾਈਟਲ ਦੀਵਾਰ ਕਹਿੰਦੇ ਹਾਂ, ਜਿਹੜੀ ਅੰਦਰ ਵਾਲੀ ਦੀਵਾਰ ਹੁੰਦੀ ਹੈ ਉਹਨੂੰ ਅਸੀਂ ਵਿਸਰਲ ਦੀਵਾਰ ਕਹਿੰਦੇ ਹਾਂ। ਅੰਦਰ ਦੀ ਤੇ ਬਾਹਰੀ ਦੀਵਾਰ ਦੇ ਵਿਚਕਾਰ ਥੋੜਾ ਜਿਹਾ ਗੈਪ ਹੈ, ਉਹਦੇ ਚ ਇੱਕ ਫਲੂਇਡ ਹੁੰਦਾ ਆ ਤਾਂ ਕਿ ਜੇ ਸੈੱਲ ਅੰਦਰੋਂ ਫੈਲੇ ਤੇ ਦੀਵਾਰਾਂ ਆਪਸ ਚ ਰਗੜ ਨਾ ਖਾਣ, ਜੇ ਸੈੱਲ ਬਾਹਰੋਂ ਅੰਦਰ ਨੂੰ ਧੱਕਿਆ ਜਾਵੇ ਤੇ ਸੈੱਲਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹ ਵਿਚਕਾਰਲਾ ਜਿਹੜਾ ਗੈਪ ਆ ਉਸ ਨੂੰ ਕਵਰ ਕਰ ਲਵੇ ਤਾਂ ਕਿ ਇਹਨਾਂ ਚ ਰਗੜ ਪੈਦਾ ਨਾ ਹੋਵੇ ਤੇ ਸਮੂਥਲੀ ਬੜੇ ਆਰਾਮ ਨਾਲ ਆਵਾਜਾਈ ਦਾ ਕੰਮ ਜਿਹੜਾ ਹੈ ਪ੍ਰੈਸ਼ਰ ਦੇ ਮੁਤਾਬਕ ਲਿਮਿਟ ਤੌਰ ਤੇ ਇਹ ਚੱਲਦਾ ਰਹੇ। ਸੋ ਇਹ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਨਾ, ਦੀਵਾਰਾਂ ਪ੍ਰੋਟੀਨ ਤੇ ਲਿਪਿਡ ਫੈਟ ਦੀਆਂ ਬਣੀਆਂ ਹੁੰਦੀਆਂ, ਪ੍ਰੋਟੀਨ ਦੇ ਰੇਸ਼ੇ ਤੇ ਉਹਦੇ ਵਿੱਚ ਫੈਟ ਜਮ੍ਹਾਂ ਕਰਕੇ ਜਿਵੇਂ ਇੱਟਾਂ ਲਾਈਆਂ ਤੇ ਨਾਲ ਸੀਮੈਂਟ ਲਾ ਦਿੱਤਾ, ਇਸ ਤਰ੍ਹਾਂ ਦੀਆਂ ਇਹ ਦੀਵਾਰਾਂ ਬਣੀਆਂ ਹੋਈਆਂ ਹੁੰਦੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਤੇ ਕਿਉਂਕਿ ਉਦੋਂ ਸਾਡੇ ਕੋਲ ਟਾਈਮ ਜ਼ਿਆਦਾ ਸੀ ਤੇ ਮੈਂ ਦੱਸਿਆ ਸੀ ਜੇਲ੍ਹ ਦੀਆਂ ਵੀ ਦੋ ਦੀਵਾਰਾਂ, ਜੇਲ੍ਹ ਚਿੱਠੀਆਂ ਮੇਰੀਆਂ ਬਹੁਤ ਸਾਰੀਆਂ ਲਿਖੀਆਂ ਹੋਈਆਂ ਹੈਗੀਆਂ ਨੇ। ਜਦੋਂ ਜਦੋਂ ਵੀ ਜੇਲ੍ਹ ਯਾਤਰਾ ਕਰਨੀ ਪਈ ਤੇ ਉਹਦੇ ਚ ਜਿਹੜੀ ਬਾਹਰਲੀ ਦੀਵਾਰ ਹੈ ਉਹ 22 ਫੁੱਟ ਦੀ ਹੁੰਦੀ ਹੈ, ਅੰਦਰਲੀ ਦੀਵਾਰ ਦੀ 18 ਫੁੱਟ ਦੀ ਹੁੰਦੀ ਹੈ, ਦੋਹਾਂ ਦੀਵਾਰਾਂ ਦੇ ਵਿੱਚ ਗੈਪ ਜਿਹੜਾ 20 ਫੁੱਟ ਦਾ ਹੁੰਦਾ ਤੇ ਉਹ ਮੇਰੀ ਕਾਪੀ ਜੇਲ੍ਹ ਸੁਪਰਡੈਂਟ ਨੇ ਰੋਕ ਲਈ ਸੀ, ਉੱਥੇ ਜਾਣ ਨਹੀਂ ਸੀ ਦਿੱਤੀ ਬਾਹਰ। ਸੋ ਇਸ ਤਰ੍ਹਾਂ ਕਰਕੇ ਮਤਲਬ ਇਹ ਜਿਹੜਾ ਸੈੱਲ ਹੈ ਨਾ, ਜੇਲ੍ਹ ਦੀ ਤਾਂ ਸੈੱਲ ਹੀ ਹੈ ਨਾ ਇੱਕ, ਤੋ ਇਸ ਸੈੱਲ ਦੀ ਜਿਹੜੀ ਇਹ ਦੀਵਾਰ ਹੈ ਇਹ ਬਣੀ ਹੋਈ ਹੈ ਪ੍ਰੋਟੀਨ ਦੀ ਤੇ ਲਿਪਿਡ ਦੀ, ਔਰ ਇਸ ਤੋਂ ਬਾਅਦ ਇਸ ਦੀਵਾਰ ਦਾ ਕੰਮ ਇਹ ਹੈਗਾ ਆ ਪਰਮੀਏਬਿਲਿਟੀ, ਜਿਹੜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕੰਮ ਇਹ ਕਿਵੇਂ ਕਰਦੀ ਹੈ, ਇਹਦੇ ਚ ਆਵਾਜਾਈ ਕਿਵੇਂ ਹੁੰਦੀ ਹੈ। ਦੂਸਰੀ ਇਸ ਸੈੱਲ ਦੇ ਵਿੱਚ ਇਸ ਮੈਂਬਰੇਨ ਦੇ ਵਿੱਚ ਲਚਕ ਹੈਗੀ ਹੈ। ਲਚਕ ਹੋਣ ਦਾ ਮਤਲਬ ਕੀ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਅੰਗ ਬਣਾਉਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੀ ਸ਼ੇਪ ਦੇ ਸੈੱਲ ਸਾਨੂੰ ਚਾਹੀਦੇ ਨੇ, ਇਹ ਆਪਦੀ ਸ਼ੇਪ ਉਸੇ ਤਰ੍ਹਾਂ ਦੀ ਬਦਲ ਲੈਂਦਾ ਆ, ਪਰ ਇਹਦੇ ਅੰਦਰ ਦਾ ਜਿਹੜਾ ਕੰਟੈਂਟ ਹੈ ਜਾਂ ਇਹਦੇ ਕੰਮ ਕਰਨ ਦਾ ਪ੍ਰੋਗਰਾਮ ਹੈ ਉਹ ਉਹੀ ਰਹਿੰਦਾ, ਉਹਦੇ ਚ ਕੋਈ ਤਬਦੀਲੀ ਨਹੀਂ ਆਉਂਦੀ। ਜੋ ਇਹਨੇ ਕੰਮ ਕਰਨਾ ਉਹ ਕੰਮ ਉਹੀ ਕਰਨਾ, ਭਾਵੇਂ ਜੁਆਇੰਟ ਜੋੜ ਦੇ ਵਿੱਚ ਲੱਗ ਜਾਵੇ, ਭਾਵੇਂ ਉਂਗਲੀ ਚ ਲੱਗ ਜਾਵੇ, ਭਾਵੇਂ ਪੇਟ ਚ ਲੱਗਦਾ, ਜਿਸ ਅੰਗ ਚ ਮਰਜ਼ੀ ਲੱਗ ਜਾਵੇ, ਕੰਮ ਇਹਦਾ ਉਹੀ
ਕਿਉਂਕਿ ਅੰਦਰ ਜਿਹੜੇ ਕੰਮ ਕਰਨ ਵਾਲੇ ਕਾਮੇ ਹੈ ਨਾ, ਆਰਗੈਨਸ ਹੈ ਨਾ, ਉਹ ਇਹਦੇ ਇਹੀ ਹਨ। ਹੁਣ ਆਪਾਂ ਇਸ ਦੀਵਾਰ ਤੋਂ ਲੰਘ ਕੇ ਸੈੱਲ ਦੇ ਅੰਦਰ ਪਹੁੰਚ ਗਏ। ਇਸ ਸੈੱਲ ਦੇ ਅੰਦਰ, ਇਸ ਦੀਵਾਰ ਦੇ ਅੰਦਰ ਜੋ ਕੁਛ ਵੀ ਹੈਗਾ, ਸਾਰੇ ਦਾ ਸਾਰਾ ਭੰਡਾਰਾ ਜੋ ਕੁਛ ਵੀ ਹੈਗਾ ਆ, ਉਸ ਸਾਰੇ ਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਹੋਰ ਦੱਸਾਂ, ਜਿਵੇਂ ਸਾਡਾ ਇਨਵਾਇਰਮੈਂਟ ਹੈ ਨਾ, ਸਾਡੇ ਇਨਵਾਇਰਮੈਂਟ ਦੇ ਵਿੱਚ ਹਮੇਸ਼ਾ ਹੀ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਬਣਿਆ ਹੀ ਰਹਿੰਦਾ, ਹਮੇਸ਼ਾ ਹੀ ਸਾਡੇ ਉੱਪਰ, ਔਰ ਅਸੀਂ ਉਹ ਪ੍ਰੈਸ਼ਰ ਮਹਿਸੂਸ ਨਹੀਂ ਕਰਦੇ, ਕਿਉਂਕਿ ਸਾਡੇ ਜੀਵਨ ਦਾ ਚਲਨ ਹੀ ਕੁਦਰਤ ਨੇ ਇਸ ਤਰ੍ਹਾਂ ਦਾ ਸੈਟਅਪ ਕੀਤਾ ਹੋਇਆ, ਔਰ ਉਹਦੇ ਮੁਤਾਬਕ ਅਸੀਂ ਠੀਕ। ਜਿਵੇਂ ਮੱਛੀਆਂ ਨੇ, ਹੁਣ ਪਾਣੀ ਤਾਂ ਟੁੱਟਦਾ ਨਹੀਂ ਨਾ ਕਿਸੇ ਥਾਂ ਤੇ, ਨਾ ਹਵਾ ਕਿਸੇ ਥਾਂ ਤੇ ਟੁੱਟ ਰਹੀ ਹੈ, ਨਾ ਪਾਣੀ ਕਿਸੇ ਥਾਂ ਤੇ ਟੁੱਟ ਰਿਹਾ, ਪਰ ਮੱਛੀਆਂ ਉਹਦੇ ਚ ਐਂ ਜਾਂਦੀਆਂ ਨੇ ਜਿਵੇਂ ਅਸੀਂ ਆਮ ਤੁਰ ਰਹੇ ਹਾਂ। ਅਸੀਂ ਆਮ ਤੁਰਦੇ ਹਾਂ, ਹਵਾ ਦਾ ਇੰਨਾ ਪ੍ਰੈਸ਼ਰ ਹੈਗਾ, ਇਹਦਾ ਮਤਲਬ ਹਵਾ ਪੂਰੀ ਸੰਘਣੀ ਹੈਗੀ ਹੈ, ਬਾਵਜੂਦ ਇਸ ਦੇ ਵੀ ਸਾਨੂੰ ਕੋਈ ਚੱਲਣ ਚ ਰੁਕਾਵਟ ਨਹੀਂ ਆਉਂਦੀ। ਇਹਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ ਨਾ, ਸੈੱਲ ਦੇ ਅੰਦਰ, ਉਹ ਸੈੱਲ ਦੇ ਅੰਦਰ ਜਿਹੜਾ ਸਾਈਟੋਪਲਾਜ਼ਮ ਹੈ, ਉਹ ਜੈਲੀ ਵਰਗਾ ਹੈਗਾ। ਜੈਲੀ ਵਰਗਾ ਹੁੰਦਿਆਂ ਹੋਇਆਂ ਵੀ ਇਹਦੇ ਅੰਦਰ ਦੇ ਜਿਹੜੇ ਅੰਗ ਹਨ, ਜਿਹੜੇ ਵੀ ਆਰਗੈਨਲਸ ਹਨ, ਉਹਨਾਂ ਨੂੰ ਇਹਦੇ ਵਿੱਚ ਚੱਲਣ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਸੰਘਣਾ ਹੈ ਤਾਂ, ਜਿਸ ਤਰ੍ਹਾਂ ਦਾ ਵੀ ਹੈ ਤਾਂ, ਇਹਦੇ ਵਿੱਚ ਉਹ ਜਿਹੜੇ ਆਰਗੈਨਲਸ ਨੇ ਉਹ ਮੂਵ ਕਰਦੇ ਰਹਿੰਦੇ ਨੇ, ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦੇ ਰਹਿੰਦੇ ਨੇ, ਆਪਣਾ ਕੀਤਾ ਕੰਮ ਦੂਜੇ ਨੂੰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਇਹ ਸਾਰਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਹੁੰਦਾ ਰਹਿੰਦਾ, ਜਿਵੇਂ ਸਾਡੀ ਆਬੋ ਹਵਾ, ਸਾਡੀਆਂ ਰੇਲ ਗੱਡੀਆਂ ਵੀ ਚੱਲਦੀਆਂ ਪਈਆਂ, ਸਾਡੇ ਜਹਾਜ਼ ਵੀ ਚੱਲੀ ਜਾਂਦੇ ਨੇ, ਸਾਡੇ ਮੋਟਰਸਾਈਕਲ ਵੀ ਚੱਲੀ ਜਾਂਦੇ ਨੇ, ਉਹਨਾਂ ਨੂੰ ਹਵਾ ਦੀ ਕੋਈ ਰੁਕਾਵਟ ਨਹੀਂ ਹੁੰਦੀ। ਮੱਛੀਆਂ ਨੂੰ, ਮਗਰ ਮੱਛਾਂ ਨੂੰ, ਹੋਰ ਜਿੰਨੇ ਵੀ ਜੀਵ ਸਮੁੰਦਰੀ ਨੇ, ਉਹਨਾਂ ਨੂੰ ਪਾਣੀ ਚ ਜਲਣ ਦੀ ਕੋਈ ਰੁਕਾਵਟ ਨਹੀਂ ਹੁੰਦੀ। ਸੋ ਸਾਡਾ ਇਹ ਜਿਹੜਾ ਸਾਈਟੋਪਲਾਜ਼ਮ ਹੈ, ਇਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਕੰਟੈਂਟ ਹੈਗੇ ਨੇ, ਆਰਗੈਨਲਸ ਨੇ, ਉਹਨਾਂ ਨੂੰ ਇਹਦੇ ਵਿੱਚ ਚੱਲਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿੱਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿੱਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆ ਹੀ, ਬਈ ਜਿਸ ਚੀਜ਼ ਦੀ ਜਿੱਥੇ ਲੋੜ ਹੈ, ਮਕੈਨਿਕਸ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰਕੇ ਆਊਗਾ। ਇਸ ਤਰ੍ਹਾਂ ਦਾ ਇਹਦੇ ਵਿੱਚ ਉਹ ਜਿਹੜੇ ਆਰਗੈਨਲਸ ਨੇ ਉਹ ਮੂਵ ਕਰਦੇ ਰਹਿੰਦੇ ਨੇ, ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦੇ ਰਹਿੰਦੇ ਨੇ, ਆਪਣਾ ਕੀਤਾ ਕੰਮ ਦੂਜੇ ਨੂੰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਇਹ ਸਾਰਾ ਕੰਮ ਉਹਨਾਂ ਦਾ ਇਸੇ ਤਰ੍ਹਾਂ ਹੁੰਦਾ ਰਹਿੰਦਾ, ਜਿਵੇਂ ਸਾਡੀ ਆਬੋ ਹਵਾ, ਸਾਡੀਆਂ ਰੇਲ ਗੱਡੀਆਂ ਵੀ ਚੱਲਦੀਆਂ ਪਈਆਂ, ਸਾਡੇ ਜਹਾਜ਼ ਵੀ ਚੱਲੀ ਜਾਂਦੇ ਨੇ, ਸਾਡੇ ਮੋਟਰਸਾਈਕਲ ਵੀ ਚੱਲੀ ਜਾਂਦੇ ਨੇ, ਉਹਨਾਂ ਨੂੰ ਹਵਾ ਦੀ ਕੋਈ ਰੁਕਾਵਟ ਨਹੀਂ ਹੁੰਦੀ। ਮੱਛੀਆਂ ਨੂੰ, ਮਗਰ ਮੱਛਾਂ ਨੂੰ, ਹੋਰ ਜਿੰਨੇ ਵੀ ਜੀਵ ਸਮੁੰਦਰੀ ਨੇ, ਉਹਨਾਂ ਨੂੰ ਪਾਣੀ ਜਲਣ ਦੀ ਕੋਈ ਰੁਕਾਵਟ ਨਹੀਂ ਹੁੰਦੀ। ਸੋ ਸਾਡਾ ਇਹ ਜਿਹੜਾ ਸਾਈਟੋਪਲਾਜ਼ਮ ਹੈ, ਇਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਕੰਟੈਂਟ ਹੈਗੇ ਨੇ, ਆਰਗੈਨਲਸ ਨੇ, ਉਹਨਾਂ ਨੂੰ ਇਹਦੇ ਵਿੱਚ ਚੱਲਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਹੁਣ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿੱਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿੱਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆ ਹੀ, ਬਈ ਜਿਸ ਚੀਜ਼ ਦੀ ਜਿੱਥੇ ਲੋੜ ਹੈ, ਮਕੈਨਿਕਸ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰਕੇ ਆਊਗਾ। ਇਸ ਤਰ੍ਹਾਂ ਦਾ ਇਹਨਾਂ ਦਾ ਚੱਲਣ ਹੈ। ਡਾਕਟਰ ਹੈ ਤੇ ਕਿਸੇ ਦੇ ਘਰੇ ਬਿਮਾਰ ਹੋ ਗਿਆ ਤੇ ਡਾਕਟਰ

ਸਾਰੇ ਜਿਹੜੇ ਅੰਦਰ ਦੇ ਅੰਗ ਨੇ ਸਰੀਰ ਦੇ ਵਿਚ ਰੱਖੇ ਤਾਂ ਹੈਗੇ ਨੇ ਅਲੱਗ ਅਲੱਗ ਥਾਵਾਂ ਤੇ, ਪਰ ਇਹ ਮੂਵ ਕਰਦੇ ਰਹਿੰਦੇ ਨੇ ਇਸ ਸਾਈਟੋਪਲਾਜ਼ਮ ਦੇ ਵਿਚ ਵਿਚ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਔਰ ਆਪਣਾ ਕੰਮ ਮੂਵ ਕਰਦਿਆਂ ਹੋਇਆ ਹੀ ਬਈ ਜਿਸ ਚੀਜ਼ ਦੀ ਜਿੱਥੇ ਲੋੜ ਹੈ, ਮਕੈਨਿਕ ਦੀ ਲੋੜ ਹੋਈ, ਗੱਡੀ ਖਰਾਬ ਹੋ ਗਈ ਸੜਕ ਤੇ, ਮਕੈਨਿਕ ਉੱਥੇ ਜਾ ਕੇ ਉਹਨੂੰ ਠੀਕ ਕਰ ਜਾਊਗਾ। ਇਸ ਤਰ੍ਹਾਂ ਦਾ ਇਹਨਾਂ ਦਾ ਚੱਲਣ ਹੈ। ਡਾਕਟਰ ਆ ਤੇ ਕਿਸੇ ਦੇ ਘਰੇ ਬਿਮਾਰ ਹੋ ਗਿਆ ਤੇ ਡਾਕਟਰ ਜਾਊਗਾ ਉਹਨੂੰ ਤੇ ਘਰੇ ਜਾ ਕੇ ਉੱਥੇ ਮਰੀਜ਼ ਨੂੰ ਉੱਥੇ ਵੀ ਦੇਖ ਸਕਦਾ ਹੈਗਾ ਆ। ਜਾਂ ਵੈਸੇ ਐਜ਼ ਏ ਹੋਲ ਇੱਕ ਸਰਕਲ ਚੱਲਿਆ ਹੋਇਆ, ਉਹਦੇ ਮੁਤਾਬਕ ਇਹ ਆਪਣੀਆਂ ਚੀਜ਼ਾਂ ਬਣਾ ਕੇ ਸਾਈਟੋਪਲਾਜ਼ਮ ਚ ਰੱਖਦੇ ਰਹਿੰਦੇ ਨੇ ਤੇ ਸਾਈਟੋਪਲਾਜ਼ਮ ਮੂਵ ਕਰਦਾ ਰਹਿੰਦਾ ਹੈਗਾ, ਜਿਵੇਂ ਸਾਡੀ ਹਵਾ ਮੂਵ ਕਰ ਰਹੀ ਹੈ ਜਾਂ ਪਾਣੀ ਮੂਵ ਕਰ ਰਿਹਾ ਸਮੁੰਦਰ ਦਾ। ਔਰ ਉਹ ਉਹਨਾਂ ਨੂੰ ਥਾਂ ਪੋ ਥਾਂ ਉਸੇ ਤਰ੍ਹਾਂ ਉਹ ਪਹੁੰਚਾਉਂਦਾ ਰਹਿੰਦਾ, ਭਾਵ ਅੰਗ ਵੀ ਮੂਵ ਕਰ ਰਹੇ ਨੇ ਔਰ ਉਹਨਾਂ ਦਾ ਕੀਤਾ ਹੋਇਆ ਕੰਮ ਵੀ ਇੱਕ ਤੋਂ ਦੂਜੇ ਤੱਕ ਪਹੁੰਚਦਾ ਰਹਿੰਦਾ। ਇਹ ਸਾਈਟੋਪਲਾਜ਼ਮ ਦੀ ਆਈਡੈਂਟੀਫਿਕੇਸ਼ਨ ਹੈ, ਇਹ ਇਹਦੀ ਕੁਆਲੀਫਿਕੇਸ਼ਨ ਹੈ। ਇਹ ਇਹਦਾ ਇਸ ਤਰ੍ਹਾਂ ਕਹੋ ਭਈ ਇਸ ਦੇ ਮੁਤਾਬਕ ਸੈੱਲ ਦੇ ਅੰਦਰ ਦਾ ਜਿਹੜਾ ਕੰਮ ਚੱਲਦਾ ਹੈਗਾ। ਉਸ ਤੋਂ ਬਾਅਦ ਇਹ ਆ ਗਿਆ ਭਈ ਵੱਡੀ ਇੱਕ ਚੀਜ਼ ਜਦੋਂ ਅਸੀਂ ਸੈੱਲ ਦੇ ਅੰਦਰ ਵੜਦੇ ਆ ਨਾ, ਉਦੋਂ ਸੈੱਲ ਦੇ ਅੰਦਰ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਮਤਲਬ ਸੈੱਲ ਤਾਂ ਹੈ, ਆਪ ਖੁਦ ਹੀ ਮਾਈਕਰੋਸਕੋਪਿਕ ਹੈਗਾ ਵਿਚਾਰਾ, ਉਹ ਇੰਨਾ ਹੈ ਕਿ ਸਾਹਮਣੇ ਅੱਖਾਂ ਚ ਦੇਖਿਆ ਨਹੀਂ ਜਾ ਸਕਦਾ। ਤੇ ਸੈੱਲ ਨੂੰ ਵੀ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਜਦੋਂ ਇਹਦੇ ਵਿੱਚ ਵੇਖਦੇ ਹਾਂ ਤੇ ਵੇਖਦੇ ਹਾਂ ਅੰਦਰ ਕੁਲਬਰ ਹੁੰਦਾ ਹੀ ਆ, ਪਤਾ ਨੀ ਕਈ ਕੁਛ ਹੀ ਹੈਗਾ ਆ। ਔਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਆ ਉਹ ਹੈਗਾ ਆ ਨਿਊਕਲੀਅਸ। ਔਰ ਇਹ ਜਿਹੜਾ ਨਿਊਕਲੀਅਸ ਹੈਗਾ ਨਾ, ਇਹ ਵੀ ਇਸੇ ਤਰ੍ਹਾਂ ਸੈੱਲ ਵਾਂਗ ਆਪਦੀ ਹੀ ਦੁਨੀਆ ਵਸਾਈ ਬੈਠਾ ਆ। ਇਹ ਸੈੱਲ ਨਿਊਕਲੀਅਸ ਇਸ ਟਾਈਪ ਦਾ ਆ ਵੀ ਇਹਦੀ ਵੀ ਚਾਰ ਦੀਵਾਰੀ ਆ, ਇਹਦੀ ਵੀ ਚਾਰ ਦੀਵਾਰੀ ਆ, ਤੇ ਇਹਦੀ ਵੀ ਚਾਰ ਦੀਵਾਰੀ ਉਸੇ ਤਰ੍ਹਾਂ ਪ੍ਰੋਟੀਨ ਦੀ ਤੇ ਫੈਟ ਦੀ ਬਣੀ ਹੋਈ ਹੈ, ਔਰ ਇਹਦੀ ਵੀ ਚਾਰ ਦੀਵਾਰੀ ਜਿਹੜੀ ਹੈ ਦੋ ਤਹਿਆਂ ਵਾਲੀ ਆ। ਇੰਨੇ ਬਰੀਕ ਦੇ ਵਿੱਚ ਇੰਨੀ ਬਰੀਕੀ ਅੱਗੇ ਹੋਰ ਹੈਗੀ ਆ, ਔਰ ਉਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ। ਪਰ ਸੈੱਲ ਦੇ ਅੰਦਰ ਜਿਹੜੀ ਸਾਈਟੋਪਲਾਜ਼ਮ, ਇਹਦੇ ਨਾ ਕਹੋ ਸਾਈਟੋਪਲਾਜ਼ਮ ਕਹੋ, ਕਿਉਂਕਿ ਸੈੱਲ ਤਾਂ ਸਾਰਾ ਹੀ ਸੀਗਾ, ਲੇਕਿਨ ਸੈੱਲ ਦੇ ਅਸੀਂ ਅੰਦਰ ਵੜ ਗਏ ਹਾਂ ਤੇ ਜਿਹੜਾ ਸਾਰਾ ਕੁਝ ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਹੈ। ਸਾਈਟੋਪਲਾਜ਼ਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਸ ਰਹੀ ਹੈ ਨਾ, ਧਰੂ ਤਾਰਾ ਜੋ ਅਸੀਂ ਅਸਮਾਨ ਚ ਵੇਖਦੇ ਹਾਂ ਰਾਤ ਨੂੰ, ਤੇ ਧਰੂ ਤਾਰਾ ਤੁਹਾਨੂੰ ਸਾਨੂੰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈਗਾ। ਉਹਦਾ ਮਤਲਬ ਇਹ ਆ ਕਿ ਉਹ ਨਿਊਕਲੀਅਸ ਹੈਗਾ। ਨਿਊਕਲੀਅਸ ਦਾ ਕੰਮ ਕੀ ਹੈਗਾ? ਨਿਊਕਲੀਅਸ ਦਾ ਕੰਮ ਇਹ ਹੈ ਕਿ ਜਿਹੜੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ ਅਸੀਂ ਘਰ ਬਣਾਉਂਦੇ ਹਾਂ ਨਾ, ਤੇ ਰਸੋਈ ਹੈਗੀ ਆ, ਲਿਵਿੰਗ ਰੂਮ ਹੈਗਾ, ਆਹ ਸਾਡਾ ਸਪੈਸ਼ਲ ਰੂਮ ਹੈ, ਇਹਦੇ ਸਾਡੀਆਂ ਰਜਿਸਟਰੀਆਂ, ਸਾਡਾ ਗਹਿਣਾ ਸੋਨਾ ਕੱਪੜਾ ਸਾਰਾ ਕੁਝ ਰੱਖਿਆ ਹੋਇਆ, ਇਹ ਜ਼ਰੂਰੀ ਕਮਰਾ ਸਾਡਾ। ਨਿਊਕਲੀਅਸ ਇਸ ਸੈੱਲ ਦੇ ਵਿੱਚ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਆ ਕਿ ਸਾਡੀਆਂ ਘਰ ਦੀਆਂ ਜ਼ਰੂਰੀ ਚੀਜ਼ਾਂ, ਜ਼ਮੀਨ ਤਾਂ ਮੇਰੇ ਦਾਦੇ ਖਰੀਦੀ ਹੋਊਗੀ, ਮੇਰੇ ਪੜਦਾਦੇ ਖਰੀਦੀ ਹੋਊਗੀ, ਮੇਰੇ ਪਿਓ ਖਰੀਦੀ ਹੋਊਗੀ, ਉਹਨਾਂ ਵਾਲੀਆਂ ਰਜਿਸਟਰੀਆਂ ਜਿਹੜੀਆਂ ਮੈਨੂੰ ਟ੍ਰਾਂਸਫਰ ਹੋਈਆਂ ਹੋਣਗੀਆਂ, ਉਹ ਸਾਰਾ ਕੋਈ ਰਿਕਾਰਡ ਦਾ ਪਿੱਛੇ ਜਿਹੜਾ ਪਿਆ ਹੁੰਦਾ ਉਹ ਨਿਊਕਲੀਅਸ ਚ ਪਿਆ ਹੁੰਦਾ। ਔਰ ਇਹੀ ਕੰਮ ਨਿਊਕਲੀਅਸ ਕਰਦਾ ਆ ਕਿ ਭਾਈ ਜਿੰਨੇ ਵੀ ਤੁਹਾਡੇ ਬਾਪ ਦਾਦਿਆਂ ਦੇ ਕਰੈਕਟਰ ਸੀ ਫੈਮਿਲੀ ਟੂ ਫੈਮਿਲੀ, ਉਹ ਸਾਰੇ ਦੇ ਸਾਰੇ ਇਹਦੇ ਵਿੱਚ ਪ੍ਰਿਜ਼ਰਵ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜੀਨਸ। ਅੱਛਾ ਬਈ, ਜੀਨਸ ਦੇ ਵਿੱਚ ਐਸੀ ਕਿਹੜੀ ਗੱਲ ਹੈ? ਰਜਿਸਟਰੀ ਲਿਖੀ ਹੁੰਦੀ ਨਾ, ਉਹ ਤਾਂ ਲਿਖਿਆ ਹੁੰਦਾ ਫਲਾਣਾ ਵਲਦ ਫਲਾਣਾ ਵਲਦ ਫਲਾਣਾ ਸਿੰਘ, ਹਾਂਜੀ, ਤੇ ਆਹ ਜਿਹੜੀ ਜ਼ਮੀਨ ਹੈ, ਜ਼ਮੀਨ ਦੀ ਆਈਡੈਂਟੀਫਿਕੇਸ਼ਨ ਲਿਖੀ ਹੁੰਦੀ ਹੈ, ਇਹ ਹੁਣ ਤੁਹਾਡੀ ਹੋਈ, ਜਾਂ ਕਹਿਣਾ ਪਿਆ ਹੈ ਤੇ ਕਹਿਣਾ ਪਿਆ ਹੋਇਆ ਹੈ। ਇਸੇ ਤਰ੍ਹਾਂ ਇਹ ਗਹਿਣੇ ਵਰਗਾ ਸਮਾਨ ਸਾਰਾ ਇਹਦੇ ਵਿੱਚ ਪਿਆ ਹੋਇਆ ਹੈਗਾ ਆ, ਜਿਹਦੇ ਵਿੱਚ ਸਾਡੇ ਜੀਨਸ ਹਨ, ਔਰ ਜੀਨਸ ਦੇ ਅੰਦਰ ਇਹ ਸਾਰੀਆਂ ਲਿਖੀਆਂ ਹੋਈਆਂ ਨੇ, ਜਿਹਨੂੰ ਅਸੀਂ ਕਹਿੰਦੇ DNA, ਡਿਸਆਕਸੀਰਾਈਬ ਨਿਊਕਲੀਏਟ ਐਸਿਡ ਐਸਿਡ, ਔਰ ਜਾਂ ਰਾਈਬੋ ਨਿਊਕਲੀਏਟ ਐਸਿਡ, ਇਹ ਉਹ ਜਿਹੜੇ ਚੀਜ਼ ਹੈ, ਇਹ ਸਮਝ ਕਰ ਲੋ ਰਜਿਸਟਰੀ ਦੇ ਉੱਪਰ ਲਿਖ ਦਿਆ, ਰਜਿਸਟਰੀ ਦੇ ਉੱਪਰ ਲਿਖਤ ਹੈਗੀ ਆ ਕਿ ਇਸ ਬੰਦੇ ਦਾ DNA ਇਸ ਤਰ੍ਹਾਂ ਦਾ ਹੈ। ਹੁਣ ਅੱਜ ਕੱਲ ਪੈਟਰਨਿਟੀ ਦਾ ਰੌਲਾ ਪੈ ਜਾਂਦਾ ਹੈ ਨਾ, ਹਰ ਥਾਂ ਚੱਕਰ ਇਸ ਤਰ੍ਹਾਂ ਦਾ ਹੈਗਾ ਆ ਵੀ ਪਤਾ ਨੀ ਕਿਹੜਾ ਬੱਚਾ ਕਿਹਦਾ ਹੈਗਾ ਕਿ ਨਹੀਂ ਹੈਗਾ, ਤੇ ਜਦੋਂ ਇਸ ਤਰ੍ਹਾਂ ਦਾ ਸ਼ੱਕ ਹਸਪਤਾਲਾਂ ਚ ਵੀ ਬੱਚੇ ਬਿਟਾਏ ਜਾਂਦੇ ਨੇ ਨਾ ਕਈ ਵਾਰ, ਤੇ ਲੋਕ ਕਹਿੰਦੇ ਨੇ, ਆਪਾਂ ਹਿਸਟਰੀ ਤਾਂ ਸਾਰੀ ਪੜ ਕੇ ਆਏ ਹੀ ਆ ਕਿ ਪੇਟ ਦੇ ਵਿੱਚ ਵੀ ਡਾਕਟਰ ਨੇ ਤਾਂ 20ਵੇਂ ਹਫ਼ਤੇ ਆਖਿਆ ਸੀਗਾ ਵੀ ਤੇਰੇ ਪੇਟ ਚ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਾ ਬਾਅਦ ਉਹਨਾਂ ਆਖਿਆ ਤੂੰ ਕੁੜੀ ਹੈ, ਰੌਲਾ ਪੈ ਗਿਆ। ਤੇ ਅਲਟੀਮੇਟ ਅੱਜ ਕੱਲ ਸਾਡੇ ਕੋਲ DNA ਹੈਗਾ ਆ, ਜਿਹੜਾ DNA ਦੱਸਦਾ ਨਾ ਇਹਦੇ ਮਾਂ ਬਾਪ ਆਹ ਤਾਂ ਨਹੀਂ ਹੋ ਸਕਦੇ, ਆਹ ਹੋ ਸਕਦੇ ਆ, ਤੇ ਫਿਰ ਅਸੀਂ ਕਹਿੰਦੇ ਹਾਂ ਵੀ ਨਹੀਂ ਇਹ ਤੁਹਾਡਾ ਹੀ ਬੱਚਾ ਹੈਗਾ। ਔਰ ਫਿਰ 12-13 ਸਾਲ ਦੀ ਉਮਰ ਚ ਵੀ ਫਿਰ ਇਹ ਝੰਜਟ ਪੈ ਗਿਆ ਸੀਗਾ, ਪਰ ਹੁਣ ਅਸੀਂ ਕਿਸੇ ਤੇ ਸ਼ੱਕ ਨਹੀਂ ਕਰਦੇ, ਸ਼ੱਕ ਇਸ ਕਰਕੇ ਨਹੀਂ ਕਰਦੇ ਨਾ, ਤਾਂ ਸਾਡੀਆਂ ਅੱਖਾਂ ਸਾਹਮਣੇ ਆ, ਸਾਡਾ ਕੁੜੀ ਜਾਂ ਮੁੰਡਾ ਜਵਾਨ ਹੋ ਰਿਹਾ, 12-14 ਸਾਲ ਦੀ ਉਮਰ ਚ ਆ ਗਿਆ ਆ, ਕੁੜੀ ਮੁੰਡਾ ਬਣ ਰਹੀ, ਮੁੰਡਾ ਕੁੜੀ ਬਣ ਰਿਹਾ। ਸੋ ਇਹ ਜਿਹੜਾ ਸਾਰਾ ਕੁਝ ਹੈ, ਇਹ ਸਾਰਾ ਇਸ ਨਿਊ

0: ਨਿਊਕਲੀਅਸ ਦੇ ਅੰਦਰ ਪਏ ਹੋਏ ਜੀਨਸ ਦੇ ਕਰਕੇ ਹੁੰਦਾ ਹੈ, ਔਰ ਜੀਨਸ ਦੇ ਵਿੱਚ ਲਿਖਤ ਜਿਹੜੀ ਹੈ ਉਹ DNA ਦੀ ਹੈ, ਡਿਸੋਕਸੀ ਰਾਈਡ ਨਿਊਕਲੀਅਰ ਗੇਸਰ ਦੀ ਹੈਗੀ ਹੈ, ਜਿਹੜਾ ਉਹ ਸਾਰਾ ਰਿਕਾਰਡ ਇਹ ਸਾਂਭ ਕੇ ਰੱਖਦਾ ਹੈਗਾ ਆ। ਔਰ ਇਹ ਜਿਹੜਾ ਨਿਊਕਲੀਅਸ ਹੈ, ਜਿਵੇਂ ਮੈਂ ਤੁਹਾਨੂੰ ਧਰੂਵ ਤਾਰਿਆਂ ਦੀ ਕੁਦਰਤੀ ਮੂੰਹ ਚੋਂ ਨਿਕਲ ਗਈ ਗੱਲ, ਜਿਵੇਂ ਅਸੀਂ ਧਰੂਵ ਤਾਰਿਆਂ ਨੂੰ ਆਪ ਦੂਜੇ ਤਾਰਿਆਂ ਤੋਂ ਵੱਖਰਾ ਕਰਕੇ ਵੇਖ ਲੈਂਦੇ, ਬਹੁਤਾ ਹੀ ਚਮਕਦਾ ਹੁੰਦਾ ਹੈ, ਬਹੁਤਾ ਹੀ ਸਾਹਮਣੇ ਦਿਸਦਾ ਹੁੰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਸੈੱਲ ਦੇ ਅੰਦਰ ਮਾਈਕਰੋਸਕੋਪ ਚ ਵੇਖਦੇ ਹੋਇਆ ਇਹ ਸਾਨੂੰ ਸਭ ਤੋਂ ਜ਼ਿਆਦਾ ਚਮਕਦਾ ਤੇ ਜ਼ਿਆਦਾ ਵੱਡਾ ਦਿਖਾਈ ਦਿੰਦਾ, ਬਾਕੀ ਛੋਟੇ ਛੋਟੇ ਆਰਗੇਨਲ ਸਾਨੂੰ ਦਿਖਾਈ ਦਿੰਦੇ ਨੇ। ਜਦ ਤੱਕ ਅਸੀਂ ਉਚੇਚੇ ਤੌਰ ਤੇ ਮਾਈਕਰੋਸਕੋਪ ਰਾਹੀਂ ਉਹਨਾਂ ਦੇ ਕੋਲ ਨਹੀਂ ਪਹੁੰਚਦੇ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ, ਪਰ ਨਿਊਕਲੀਅਸ ਦੇ ਅੰਦਰ ਸਾਈਟੋਪਲਾਜ਼ਮ ਦੇ ਵਿੱਚ ਵੜਦਿਆਂ ਹੀ ਸਾਨੂੰ ਦਿਸਦਾ ਯਾਰ ਉਹ ਬਹੁਤ ਵੱਡਾ ਉੱਚਾ ਪਤਾ ਨਹੀਂ ਟਿੱਬਾ ਜਾਂ ਕੀ ਬਣਿਆ ਹੋਇਆ। ਔਰ ਇਸ ਤਰ੍ਹਾਂ ਦਾ ਇਹ ਸਾਡਾ ਨਿਊਕਲੀਅਸ ਹੈਗਾ ਆ। ਔਰ ਇਹਦਾ ਅਸਲ ਕੰਮ ਕੀ ਹੋ ਗਿਆ, ਬਾਹਰ ਦੀ ਦੀਵਾਰ ਦੀ ਗੱਲ ਵੀ ਮੈਂ ਕਰ ਦਿੱਤੀ, ਉਹਦਾ ਪਰਪਸ ਵੀ ਉਹੀ ਹੈ ਕਿ ਸਮਾਨ ਘੱਟ ਸਾਂਭਣਾ, ਸਮਾਨ ਵੱਧ ਸਾਂਭਣਾ ਆ, ਫੈਲਣਾ ਹੈ, ਸੁੱਕਣਾ ਹੈ, ਇਸੇ ਤਰ੍ਹਾਂ ਦਾ ਕੰਮ ਇਹਦਾ ਵੀ ਹੈਗਾ ਆ। ਔਰ ਇਹਦੇ ਅੰਦਰ ਜਿਹੜਾ ਭਰਿਆ ਹੋਇਆ ਲਿਕੁਡ ਹੈ ਨਾ, ਸਾਈਟੋਪਲਾਜ਼ਮ ਵਰਗਾ ਹੀ ਲਿਕੁਡ ਭਰਿਆ ਹੋਇਆ ਆ, ਪਰ ਅਸੀਂ ਇਹਨੂੰ ਕਹਿੰਦੇ ਹਾਂ ਪ੍ਰੋਟੋਪਲਾਜ਼ਮ, ਬਹੁਤਾ ਨਾਂ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ। ਇਹਦੇ ਅੰਦਰ ਦੇ ਜਿਹੜਾ ਲਿਕੁਡ ਆ ਸਪੈਸ਼ਲ ਟਾਈਪ ਦਾ ਲਿਕੁਡ ਹੈਗਾ ਆ, ਸਪੈਸ਼ਲ ਹੈ, ਜਹਾਜ਼ਾਂ ਦੇ ਜਿਹੜਾ ਤੇਲ ਵਰਤਿਆ ਜਾਂਦਾ ਉਹ ਮੋਟਰਸਾਈਕਲਾਂ ਸਕੂਟਰਾਂ ਚ ਨਹੀਂ ਵਰਤਿਆ ਜਾਂਦਾ, ਸਪੈਸ਼ਲ ਟਾਈਪ ਦਾ ਹੁੰਦਾ ਆ। ਇਸੇ ਤਰ੍ਹਾਂ ਦਾ ਇਹ ਜਿਹੜਾ ਹੈਗਾ ਲਿਕੁਡ, ਇਹਨੂੰ ਅਸੀਂ ਕਹਿੰਦੇ ਹਾਂ ਪ੍ਰੋਟੋਪਲਾਜ਼ਮ। ਹੁਣ ਪ੍ਰੋਟੋਪਲਾਜ਼ਮ ਇਹਦੇ ਵਿੱਚ ਰਹਿੰਦਾ ਤੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹਨ, ਆ ਸਾਡਾ DNA, ਆ ਸਾਡਾ RNA, ਆ ਸਾਡੇ ਕ੍ਰੋਮੋਸੋਮਸ, ਇਹ ਸਾਰਾ ਕੁਝ ਇਹਦੇ ਵਿੱਚ ਭਰਿਆ ਹੁੰਦਾ, ਭਾਵ ਅਸਲ ਸਾਡਾ ਘਰ ਦਾ ਖਜ਼ਾਨਾ, ਅਸਲ ਸਾਡੀ ਕੀਮਤੀ ਚੀਜ਼ਾਂ ਇਸ ਨਿਊਕਲੀਅਸ ਦੇ ਵਿੱਚ ਸਾਂਭੀਆਂ ਨੇ, ਜਿਹੜੀਆਂ ਇਹ ਨਿਰਧਾਰਿਤ ਕਰਦੀਆਂ ਨੇ ਵੀ ਇਹ ਕਿਹਦਾ ਪੁੱਤਰ ਹੈ, ਇਹ ਕਿਹਦਾ ਪੋਤਰਾ ਆ ਅਗਲੀ ਤੇ ਅਗਲੀ ਜਨਰੇਸ਼ਨ। ਔਰ ਇਸੇ ਤਰ੍ਹਾਂ ਅਸੀਂ ਇਹਦਾ ਮਤਲਬ ਮੁੱਖ ਕੰਮ ਇਹ ਇਸੇ ਤਰ੍ਹਾਂ ਦਾ ਹੈਗਾ, ਇੱਕ ਸੈੱਲ ਤੋਂ ਦੂਜਾ ਸੈੱਲ ਬਾਡੀ ਹੋਰ ਬਣੇਗੀ। ਵੈਸੇ ਅੱਜ ਕੱਲ ਮੈਂ ਚੀਮਾ ਸਾਹਿਬ ਤੁਹਾਨੂੰ ਇਹ ਦੱਸਦਾ, ਅੱਜ ਕੱਲ ਸਾਇੰਸ ਤਾਂ ਇਸ ਤੋਂ ਵੀ ਅੱਗੇ ਵੱਧ ਗਈ, ਕਿਉਂਕਿ ਮੈਨੂੰ ਆਦਤ ਹੈ ਥੋੜਾ ਬਹੁਤ ਇਹ ਪੜ੍ਹਦੇ ਰਹਿਣ ਨੂੰ। ਹੁਣ ਕਲੋਨਿਕ ਵਾਲੀ ਗੱਲ ਅਸੀਂ ਲੈਣੇ ਹਾਂ ਨਾ, ਤੇ ਆਉਣ ਵਾਲਿਆਂ ਆਪਣੇ ਜ਼ਮਾਨੇ ਚ ਕਹਿੰਦੇ ਸੀ ਨਾ ਭਾਈ ਲੋਕ ਮਾਸੀ ਨੂੰ ਤਰਸਣਗੇ ਤੇ ਭੂਆ ਨੂੰ ਤਰਸਣਗੇ ਜਾਂ ਚਾਚੇ ਨੂੰ ਤਰਸਣਗੇ ਤੇ ਮਾਮੇ ਨੂੰ ਤਰਸਣਗੇ, ਕਿਉਂਕਿ ਲੋਕ ਹੀ ਬੱਚਾ ਕੇ ਜੰਮਣ ਲੱਗ ਗਏ। ਤਕਨੀਕ ਦੇ ਮੁਤਾਬਕ ਐਸਾ ਹਾਲਾਤ ਆ ਰਿਹਾ ਆ ਕਿ ਅਸੀਂ ਮਾਂ ਬਾਪ ਨੂੰ ਵੀ ਤਰਸਾਂਗੇ, ਮਾਂ ਬਾਪ ਵੀ ਕਿਸੇ ਨੂੰ, ਕਿਉਂ ਖੂਨ ਲਿਆ, ਹੁਣ ਤੇ ਅਸੀਂ ਜੰਮੇ ਆ ਨਾ ਬੱਚੇ, ਕਿਰਿਆ ਹੈ ਨਾ ਕੋਈ ਹੈਗੀ, ਤੇ ਖੂਨ ਲਿਆ ਤੇ ਖੂਨ ਦੇ ਉੱਤੋਂ ਹੀ DNA ਰਾਹੀਂ ਅਸੀਂ ਕਲੋਨਿੰਗ ਕਰਕੇ ਔਰ ਉਹਦੇ ਹੋਰ ਦੇ ਹੋਰ ਬੱਚੇ ਪਤਾ ਨੀ ਸੈਂਕੜੇ ਬਣਾ ਦੇਣੇ ਆ। ਇੱਕ ਸੈੱਲ ਦੇ ਵਿੱਚ ਇੱਕ ਬੂੰਦ ਅਗਰ ਸਾਡਾ ਖੂਨ ਹੋਵੇ ਉਹਦੇ ਵਿੱਚ ਤਕਰੀਬਨ 5000 ਸੈੱਲ ਆ ਜਾਂਦੇ ਨੇ ਐਜ ਐਨ ਐਵਰੇਜ, ਤੇ ਤੁਸੀਂ ਹਿਸਾਬ ਲਾ ਲਓ ਵੀ ਇੱਕ 5000 ਇੱਕ ਬੂੰਦ ਤੋਂ ਅਸੀਂ ਹੋਰ ਨਵੀਂ ਕ੍ਰੀਏਸ਼ਨ ਕਰ ਸਕਦੇ, ਕਿੰਨੀ ਫੌਜ ਬਣਾ ਸਕਦੇ ਹਾਂ। ਔਰ ਉਹ ਗੁਰਦੀਪ ਸਿੰਘ ਇਹੋ ਜਿਹਾ ਹੀ ਹੋਊਗਾ, ਉਹਦੀ ਅਕਲ ਵੀ ਇੰਨੀ ਇਹੋ ਜਿਹੀ ਹੋਊਗੀ, ਉਹਦਾ ਕੱਚ ਵੀ ਇਹੋ ਜਿਹਾ ਹੋਊਗਾ, ਉਹਦੀ ਸੋਚ ਵੀ ਇਹੋ ਜਿਹੀ ਹੋਊਗੀ। ਹਾਂਜੀ, ਸੋ ਕਹਿਣ ਤੋਂ ਭਾਵ ਹੈ ਫਿਰ ਮਾਂ ਕਿਹਦੀ ਤੇ ਪਿਓ ਕਿਹਦਾ, ਕੁਛ ਵੀ ਨਹੀਂ ਰਹਿ ਗਿਆ। ਸੋ ਅਲਟੀਮੇਟ ਜ਼ਮਾਨਾ ਇਹ ਆਉਣ ਵਾਲਾ, ਬੜੀ ਤੇਜ਼ੀ ਨਾਲ ਆ ਰਿਹਾ ਹੈਗਾ ਆ, ਇਹੋ ਦੋ ਇਹਦੀ ਵੀ ਲੋੜ ਨਹੀਂ ਪੈਣੀ। ਪਰ ਹਾਂ, ਉਸ ਵੇਲੇ ਰਹਿਣਾ ਰੱਬ ਦਾ ਨਾਂ ਬੰਦਿਆਂ ਵਾਲੀ ਗੱਲ ਆ ਗਈ ਵੀ ਆ ਜਿਹੜਾ ਨਿਊਕਲੀਅਸ ਦੇ ਅੰਦਰ ਪ੍ਰਿਜ਼ਰਵੇਸ਼ਨ ਹੈ ਨਾ ਸਾਡੀ, ਇਹ ਪ੍ਰਿਜ਼ਰਵੇਸ਼ਨ DNA ਦੀ, ਇਹ ਸਾਡੀ ਉਹਦੇ ਵਿੱਚ ਰਹਿਣੀ ਰਹਿਣੀ ਹੈ। ਲਓ ਜੀ, ਉਸ ਤੋਂ ਬਾਅਦ ਅਸੀਂ ਵੱਡੀ ਗੱਲ ਇਹ ਕੀਤੀ ਭਈ ਇਹਦੇ ਅੰਦਰ ਕ੍ਰੋਮੋਸੋਮਸ ਨੇ, ਅਸਲ ਸਾਡੀ ਰਜਿਸਟਰੀ, ਅਸਲ ਸਾਡਾ ਗਹਿਣਾ ਜਿਹੜਾ ਹੈਗਾ ਆ, ਜਿਹੜਾ ਸਾਨੂੰ ਪਿੱਛੋਂ ਵਿਰਾਸਤ ਚ ਮਿਲਿਆ ਹੋਇਆ ਆ, ਉਹ ਕੀ ਆ? ਕ੍ਰੋਮੋਸੋਮਸ। ਹੁਣ ਇਹ ਕ੍ਰੋਮੋਸੋਮਸ ਕੀ ਹੁੰਦੇ ਨੇ? ਅਸੀਂ ਨਿਊਕਲੀਅਸ ਦੇ ਅੰਦਰ ਵੜ ਗਏ ਆ, ਹਜੇ ਸਾਈਟੋਪਲਾਜ਼ਮ ਦਾ ਬਾਹਰਲਾ ਘੇਰਾ ਅਸੀਂ ਵੇਖਣਾ ਆ, ਪਰ ਉਹ ਉਸ ਖਾਸ ਕਮਰੇ ਦੇ ਅਸੀਂ ਪਹੁੰਚ ਗਏ ਨਿਊਕਲੀਅਸ ਦੇ ਵਿੱਚ, ਤੇ ਉਹਦੇ ਅਸੀਂ ਦੇਖਿਆ ਵੀ ਉਹਦੇ ਵਿੱਚ ਕ੍ਰੋਮੋਸੋਮਸ ਹੈਗੇ ਨੇ। ਇਹ ਹੁਣ ਜਿਹੜੇ ਕ੍ਰੋਮੋਸੋਮਸ ਨੇ ਇਹ ਕੀ ਚੀਜ਼? ਇਹ ਕ੍ਰੋਮੋਸੋਮਸ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਅਸੀਂ ਖੇਸ ਹੋਵੇ ਨਾ ਸਾਡਾ, ਖੇਸ ਦੇ ਰੇਸ਼ੇ ਖੱਦਰ ਦੇ ਜਿਹੜੇ ਮੋਟੇ ਮੋਟੇ ਦਿਖਾਈ ਦਿੰਦੇ ਨੇ, ਮੈਂ ਤਾਂ ਖੇਸ ਦਾ ਨਾਂ ਲਿਆ ਹੈਗਾ। ਖੇਸ ਸਾਰਿਆਂ ਵੇਖਿਆ ਹੋਣਾ, ਤਾਣੇ ਤੇ ਪੇਟੇ ਦੇ ਨਾ ਧਾਗੇ ਹੁੰਦੇ ਉਹਦੇ ਚ, ਹਾਂਜੀ, ਔਰ ਧਾਗੇ ਛੇਤੀ ਦਿਖਾਈ ਦੇ ਦਿੰਦੇ। ਸੋ ਕ੍ਰੋਮੋਸੋਮ ਜਿਹੜੇ ਨੇ ਇਹ ਧਾਗੇ ਵਰਗੇ ਹੁੰਦੇ ਨੇ, ਔਰ ਬੜੇ ਮਾਈਕਰੋਸਕੋਪ ਚ ਅਗਰ ਤੁਸੀਂ ਪਿਕਚਰ ਜਿਹੜੀ ਵੇਖੀ ਹੋਵੇ ਨਾ, ਐ ਲੱਗਦਾ ਜਿਵੇਂ ਪੌੜੀ ਹੁੰਦੀ ਨਾ, ਤੇ ਪੌੜੀ ਦੇ ਵਿਚਕਾਰ ਡੰਡੇ ਵੀ ਲੱਗੇ ਹੁੰਦੇ ਨੇ, ਔਰ ਪੌੜੀ ਡਿੰਗੀ ਤੇ ਫਲੈਕਸੀਬਲ ਹੋਵੇ, ਤੇ ਇਸ ਤਰ੍ਹਾਂ ਦਾ ਕਰੈਕਟਰ ਇਹਨਾਂ ਕ੍ਰੋਮੋਸੋਮਸ ਦਾ ਹੈ। ਭਾਵ ਇਹ ਕੀ ਆ ਵੀ ਇਹ ਮੂਵ ਵੀ ਕਰਦੇ ਰਹਿੰਦੇ ਨੇ, ਇਹ ਅੱਗੇ ਪਿੱਛੇ ਵੀ ਹੁੰਦੇ ਰਹਿੰਦੇ ਨੇ, ਇਹ ਛੋਟੇ ਵੱਡੇ ਵੀ ਹੁੰਦੇ ਰਹਿੰਦੇ ਨੇ, ਪਰ ਇਹਦੇ ਅੰਦਰ ਜਿਹੜਾ ਕੰਟੈਂਟ ਹੈ ਨਾ, ਉਹ ਨਹੀਂ ਚੇਂਜ ਕਰਦਾ, ਉਹ ਸਦੀਆਂ ਤੱਕ ਉਹੀ ਰਹਿੰਦਾ ਹੈ। ਜਿਹਦੀ ਐਗਜ਼ਾਮਪਲ ਮੈਂ ਇਹ ਵੀ ਦਿੱਤੀ ਸੀ ਕਿ ਅੱਜ ਕੱਲ ਹਜ਼ਾਰਾਂ ਸਾਲਾਂ ਤੋਂ ਪੁਰਾਣੀਆਂ ਕਬਰਾਂ ਪੁੱਟ ਕੇ ਜਿਹੜੀਆਂ ਹੱਡੀਆਂ ਅਵਿਸ਼ੇਸ਼ ਬਚੇ ਹੋਏ ਆ ਉਹਨਾਂ ਨੂੰ ਉਹਨਾਂ ਦਾ DNA ਕੱਢ ਕੇ ਵੇਖਿਆ ਜਾ ਰਿਹਾ ਹੈ ਤੇ ਫਿਰ ਮੈਚ ਕੀਤਾ ਜਾ ਰਿਹਾ ਕਿ ਦੁਨੀਆਂ ਦੇ ਕਿਹੜੇ ਕੋਨੇ ਵਿਚ ਇਹਦੇ ਨਾਲ ਦਾ DNA ਹੈ। ਉਹ ਤਾਂ ਬਦਲਣਾ ਹੀ ਨਹੀਂ ਗਾ, ਉਹ ਤਾਂ ਬਦਲਣਾ ਹੀ ਨਹੀਂ, ਹਜ਼ਾਰਾਂ ਸਾਲਾਂ ਤੋਂ ਅੱਗੇ ਚੱਲਦਾ ਹੀ ਆਉਂਦਾ ਰਹਿਣਾ। ਔਰ ਇਹ ਲੋਕ ਇਥੋਂ ਮੂਵ ਕਰਕੇ ਕਿਧਰ ਗਏ ਹੋਣਗੇ ਜਾਂ ਇਹ ਲੋਕ ਜਿਹੜੇ ਇੱਥੇ ਮਰੇ ਆ ਉਹ ਕਿਹੜੇ ਪਾਸੋਂ ਆਏ ਹੋਣਗੇ। ਔਰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿਚ ਮਾਈਗ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਹੁੰਦੀ ਆਈ ਹੈ। ਹਾਂਜੀ, ਅਸੀਂ ਕਹਿੰਦੇ ਵੀ ਅੱਜ ਅਸੀਂ ਮਾਈਗ੍ਰੇਟ ਕਰਕੇ ਅਮਰੀਕਾ ਆਏ, ਨਾ ਨਾ ਨਾ, ਇਸ ਤੋਂ ਪਹਿਲਾਂ ਵੀ ਐਸਾ ਕੁਛ ਹੁੰਦਾ ਆਇਆ। ਇਧਰ ਉਧਰ ਤੇ ਉਧਰ ਇਧਰ ਆਮ ਤੌਰ ਤੇ ਦੁਨੀਆਂ ਜਾਂਦੀ ਆਉਂਦੀ ਰਹਿੰਦੀ ਸੀ, ਪਹਿਲਾਂ ਵੀ ਤੇ ਹੁਣ ਵੀ ਜਾਂਦੇ ਹੋਏ। ਮਾਈਗ੍ਰੇਸ਼ਨ ਕੋਈ ਨਵੀਂ ਗੱਲ ਨਹੀਂ ਹੋਈ, ਚੰਗੀ ਜ਼ਿੰਦਗੀ ਦੀ ਭਾਲ ਵਿਚ ਆਮ ਤੌਰ ਤੇ ਇੱਕ ਈਕੋ ਸਿਸਟਮ ਚੀਮਾ ਸਾਹਿਬ ਸ਼ਾਇਦ ਤੁਸੀਂ ਸੁਣਿਆ ਹੋਵੇ, ਇੱਕ ਈਕੋ ਸਿਸਟਮ ਦਾ ਸਬਜੈਕਟ ਆਮ ਤੌਰ ਤੇ ਕਾਲਜਾਂ ਦੇ ਵਿਚ ਪੜਾਇਆ ਜਾਂਦਾ ਆ।
1: ਬਿਲਕੁਲ,
0: ਐਨਵਾਇਰਮੈਂਟ ਨੂੰ ਬਦਲਣਾ, ਐਨਵਾਇਰਮੈਂਟ ਦੇ ਮੁਤਾਬਕ ਜੀਵਾਂ ਨੂੰ ਬਦਲਣਾ, ਉਹਨਾਂ ਦੀ ਲੋੜ ਮੁਤਾਬਕ ਉਥੋਂ ਦੀ ਜਿੱਥੇ ਜਿੱਥੇ ਖੁਰਾਕ ਹੋਣੀ ਉਹਨਾਂ ਨੇ ਉਧਰ ਨੂੰ ਜਾਣਾ, ਜਿੱਥੇ ਉਹਨਾਂ ਦੀ ਖੁਰਾਕ ਘੱਟ ਗਈ ਉਥੋਂ ਮੂਵ ਕਰਕੇ ਅੱਗੇ ਚਲੇ ਜਾਣਾ। ਇਸੇ ਤਰ੍ਹਾਂ ਹੀ ਇਨਵਾਇਰਮੈਂਟ ਹੈਗਾ, ਕਿਤੇ ਗਰਮ ਹੋ ਗਿਆ ਕਿਤੇ ਠੰਡਾ ਹੋ ਗਿਆ, ਹੁਣ ਇੱਥੇ ਸਾਡੀ ਠੰਡ ਹੈਗੀ ਤੇ ਨਿਊਜ਼ੀਲੈਂਡ ਚ ਜਾਓ ਤੇ ਉੱਥੇ ਗਰਮੀ ਹੈਗੀ ਹੈ।
1: ਬਿਲਕੁਲ,
0: ਭਾਵੇਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਈਕੋ ਸਿਸਟਮ। ਸੋ ਉਹ ਇਸ ਤਰ੍ਹਾਂ ਦਾ ਜਿਹੜਾ ਈਕੋ ਸਿਸਟਮ ਹੈ ਇਹ ਕ੍ਰੋਮੋਜ਼ੋਮ ਮੇਨਟੇਨ ਕਰਦੇ ਆ, ਸਮਝ ਆ ਗਈ? ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਨਾ, ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਮੂਵ ਕਰਨਾ। ਔਰ ਖਾਸ ਗੱਲ ਇਹ ਆ ਵੀ ਜਿਹੜੀ ਵਿਰਾਸਤੀ ਚੀਜ਼ਾਂ ਨੇ ਨਾ ਸਾਰੀਆਂ, ਉਹਨਾਂ ਸਾਰਿਆਂ ਨੂੰ ਉਹ ਜਿਹੜੇ ਧਾਗਿਆਂ ਦੇ ਡੱਬੇ ਹੋਏ ਜਾਂ ਪੌੜੀਆਂ ਜਿਹੀਆਂ ਬਣੀਆਂ ਹੋਈਆਂ ਹੁੰਦੀਆਂ ਮਾਈਕਰੋਸਕੋਪ ਚ ਅਸੀਂ ਵੇਖਦੇ ਹਾਂ, ਉਹਨਾਂ ਸਾਰਿਆਂ ਦੇ ਵਿਚ ਉਸ ਚੀਜ਼ ਨੂੰ ਪ੍ਰਜ਼ਰਵ ਕਰਨਾ ਇਹ ਇਹਨਾਂ ਦੀ ਖਾਸੀਅਤ ਆ। ਔਰ ਉਸ ਤੋਂ ਬਾਅਦ ਅਸੀਂ ਇਹਦੇ ਵਿਚ ਵੇਖਿਆ ਕਿ ਅਸੀਂ ਇਸ ਨਿਊਕਲੀਅਸ ਦੇ ਪ੍ਰੋਟੋਪਲਾਜ਼ਮ ਤੋਂ ਬਾਹਰ ਇਸ ਖਾਸ ਕਮਰੇ ਦੇ ਵਿਚੋਂ ਕ੍ਰੋਮੋਸੋਮਸ ਨੂੰ ਛੱਡ ਕੇ ਸਾਈਟੋਪਲਾਜ਼ਮ ਚ ਆ ਗਏ। ਫਿਰ ਸਾਈਟੋਪਲਾਜ਼ਮ ਦੇ ਵਿਚ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਇੰਡੋ ਪਲਾਜ਼ਮਿਕ ਰੈਟੀਕੁਲਮ। ਇੰਡੋ ਦਾ ਮਤਲਬ ਹੁੰਦਾ ਬਿਲਕੁਲ ਅੰਦਰੂਨ, ਪਲਾਜ਼ਮਿਕ ਪਲਾਜ਼ਮਾ, ਪਲਾਜ਼ਮਾ ਕੀ ਹੈ? ਫੈਟ ਆ, ਫੈਟ ਦਾ ਘੁਲਿਆ ਹੋਇਆ ਤਰਲ ਪਦਾਰਥ ਹੈ, ਹੈ ਤਾਂ ਸੰਘਣਾ ਹੀ ਤਰਲ ਪਦਾਰਥ ਹੈਗਾ ਆ। ਔਰ ਉਸ ਤਰਲ ਪਦਾਰਥ ਦਾ ਬਿਲਕੁਲ ਅੰਦਰੂਨੀ ਜਿਹੜਾ ਹਿੱਸਾ ਆ ਉਹਦੇ ਵਿਚ ਰੇਸ਼ੇ ਵਰਗੇ ਕੈਪਸੂਲਾਂ ਵਰਗੇ ਕਹਿ ਲੋ ਤੁਸੀਂ, ਜਿਵੇਂ ਕੈਪਸੂਲ ਹੁੰਦਾ ਨਾ ਤੇ ਕੈਪਸੂਲ ਦੇ ਵਿਚ ਦਵਾਈ ਭਰੀ ਹੁੰਦੀ ਹੈ, ਇਸੇ ਤਰ੍ਹਾਂ ਕੈਪਸੂਲਾਂ ਵਰਗਾ ਇਸ ਇੰਡੋ ਪਲਾਜ਼ਮਿਕ ਰੈਟੀਕੁਲਮ ਹੁੰਦੇ ਨੇ ਜਿਹੜੇ ਸਾਰੇ ਉਸ ਸਾਈਟੋ ਪਲਾਜ਼ਮ ਦੇ ਵਿਚ ਘੁੰਮਦੇ ਜਾਂਦੇ ਨੇ, ਜਿਵੇਂ ਬੱਸਾਂ ਹੁੰਦੀਆਂ ਨੇ ਨਾ, ਬੱਸਾਂ ਸਵਾਰੀਆਂ ਲੈ ਕੇ ਜਾਂਦੀਆਂ ਨੇ, ਇਧਰੋਂ ਸਵਾਰੀਆਂ ਇਧਰ ਲੈ ਗਏ, ਉਧਰੋਂ ਸਵਾਰੀਆਂ ਇਧਰ ਲੈ ਗਏ, ਇਹ ਸਾਰਾ ਕੰਮ ਇਹਨਾਂ ਦਾ ਇਹੀ ਕੁਛ ਹੀ ਹੁੰਦਾ ਆ। ਔਰ ਇਹੀ ਕੰਮ ਇੰਡੋ ਪਲਾਜ਼ਮਿਕ ਰੈਟੀਕੁਲਮ ਦਾ ਹੈਗਾ ਆ ਕਿ ਇਹ ਥਾਂ ਪੁਰ ਥਾਂ ਜੋ ਸਮਾਨ ਇਹਦੇ ਚ ਹੈਗਾ ਆ ਉਹ ਉੱਥੇ ਇੱਕ ਤੋਂ ਦੂਜੀ ਥਾਂ ਪਹੁੰਚਾਉਂਦੇ ਆ। ਖੁਰਾਕ ਆਈ ਬਾਹਰੋਂ ਜਿਹੜੇ ਸਾਈਟੋਪਲਾਜ਼ਮ ਚ ਮਿਕਸ ਅਪ ਹੋ ਗਈ, ਇਹਨੇ ਸਾਈਟੋਪਲਾਜ਼ਮ ਦੇ ਵਿਚੋਂ ਇੱਕ ਥਾਂ ਤੋਂ ਚੁੱਕ ਲਿਆ, ਬਈ ਇੱਥੇ ਕੈਲਸ਼ੀਅਮ ਆ ਗਿਆ, ਇੱਥੇ ਪੋਟਾਸ਼ੀਅਮ ਆ ਗਿਆ, ਇੱਥੇ ਮਿਨਰਲ ਆ ਗਿਆ, ਉਹਨੂੰ ਚੁੱਕਿਆ ਡੱਬਿਆਂ ਚ ਭਰਿਆ ਤੇ ਗਾਂ ਜਿੱਥੇ ਚਾਹੀਦਾ ਹੈਗਾ ਇਹਨਾਂ ਨੇ ਉੱਥੇ ਸਪਲਾਈ ਕਰ ਦੇਣਾ, ਕਿਉਂਕਿ ਸਾਈਟੋਪਲਾਜ਼ਮ ਮੂਵ ਕਰ ਰਿਹਾ ਹੈਗਾ। ਸੋ ਇੰਡੋ ਪਲਾਜ਼ਮਿਕ ਰੈਟੀਕੁਲਮ ਧਾਗਿਆਂ ਵਰਗੇ ਜਾਂ ਕਹਿ ਲੋ ਕੈਪਸੂਲਾਂ ਵਰਗੇ ਕਹਿ ਲੋ, ਧਾਗਿਆਂ ਨਾਲ ਕੈਪਸੂਲ ਜ਼ਿਆਦਾ ਸਹੀ ਲਫ਼ਜ਼ ਰਹੇਗਾ ਕਿਉਂਕਿ ਅਲੱਗ ਅਲੱਗ ਹੈਗੇ ਆ, ਪਰ ਕਿਉਂਕਿ ਜੁੜੇ ਨੇ ਇਸ ਕਰਕੇ ਮੈਨੂੰ ਟ੍ਰੇਨ ਦੇ ਡੱਬਿਆਂ ਦੀ ਸ਼ਕਲ ਦਿੱਤੀ ਸੀ, ਬੰਦ ਨੇ ਇਸ ਕਰਕੇ ਮੈਂ ਇਹਨੂੰ ਕੈਪਸੂਲ ਕਹਿ ਰਿਹਾ। ਜਿਵੇਂ ਕੈਪਸੂਲ ਇੱਕ ਦੂਜੇ ਦੇ ਨਾਲ ਜੁੜੇ ਹੋਣ ਤੇ ਡੱਬਿਆਂ ਚ ਭਰ ਭਰ ਕੇ ਕੋਇਲਾ ਆ ਰਿਹਾ ਜੀ ਖਦਾਨਾਂ ਦੇ ਵਿਚੋਂ, ਥਾਂ ਥਾਂ ਤੇ ਸਪਲਾਈ ਹੋ ਰਿਹਾ ਹੈਗਾ, ਇਹ ਇਹਨਾਂ ਦਾ ਕੰਮ ਸਾਰੇ ਸੈੱਲ ਦੇ ਵਿਚ ਇਸ ਤਰ੍ਹਾਂ ਦੀ ਸਪਲਾਈ ਕਰਨਾ ਹੁੰਦਾ। ਲੋ ਜੀ ਹੁਣ ਇਹ ਸਾਰਾ ਆ ਗਿਆ, ਇਹ ਸਾਰਾ ਦਾਰਮਦਾਰ ਹੋ ਗਿਆ ਘਰ ਦੇ ਵਿਚ, ਬਿਜਲੀ ਨਾ ਹੋਵੇ, ਚਾਨਣ ਨਹੀਂ ਹੋਵੇ ਤੇ ਦਿਸਦਾ ਹੀ ਕੁਛ ਨਹੀਂ, ਪਤਾ ਨੀ ਕਿੱਥੇ ਕੀ ਕਰਨਾ ਕੀ ਕਰਨਾ ਹੈਗਾ, ਕਿੱਥੇ ਕੀ ਪਿਆ ਹੈਗਾ ਪਤਾ ਹੀ ਨਹੀਂ। ਇਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਹੈ, ਇਹਦੇ ਵਿਚ ਮਾਈਟੋਕੋਂਡਰੀਆ ਹੁੰਦੇ ਨੇ। ਇਹ ਇਸ ਤਰ੍ਹਾਂ ਨੇ ਜਿਵੇਂ ਗੋਲ ਗੋਲ ਧੱਬੇ ਹੁੰਦੇ ਨੇ, ਓਵਲ ਸ਼ੇਪ ਕਹਿ ਲੋ ਪੰਜਾਬੀ ਚ, ਜੇ ਗੋਲ ਨਾ ਕਹੋ ਤੇ ਓਵਲ ਸ਼ੇਪ ਹੈ ਕਿਉਂਕਿ ਪੂਰੀ ਤਰ੍ਹਾਂ ਗੋਲ ਨਹੀਂ ਹੁੰਦੇ। ਕਾਰਨ ਉਹਦਾ ਇਹ ਆ ਵੀ ਇਹ ਵੱਧ ਕੱਢ, ਹੁਣ ਬਲਬ ਜਾਂ ਟਿਊਬ ਦੋਵੇਂ ਦੋਵਾਂ ਦੀ ਕੰਮ ਤਾਂ ਇੱਕੋ ਹੀ ਹੈ, ਲਾਈਟ ਦੇਣੀ, ਲੇਕਿਨ ਸ਼ਕਲ ਵੱਖਰੀ ਹੈਗੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ ਸੈੱਲ ਦੇ ਅੰਦਰ, ਉਸ ਸਾਈਟੋਪਲਾਜ਼ਮ ਦੇ ਵਿਚ ਰਹਿਣ ਵਾਲਾ ਇੱਕ ਐਸੇ ਜੀਵ ਨੇ, ਇੱਕ ਐਸੀ ਚੀਜ਼ ਹੈਗੇ ਨੇ ਜਿਹੜੇ ਸ਼ਕਲਾਂ ਵੱਖ ਵੱਖ ਹੈਗੀਆਂ ਨੇ, ਕੰਮ ਇਹਨਾਂ ਦਾ ਇੱਕੋ ਹੀ ਹੈ, ਤੇ ਮੈਂ ਇਸ ਨੂੰ ਪੰਜਾਬੀ ਚ ਕਹਿਣਾ ਬਿਜਲੀ ਘਰ। ਇਹ ਚੱਲਦਾ ਫਿਰਦਾ ਬਿਜਲੀ ਘਰ ਹੈ ਨਿਊਕਲੀਅਸ ਦੇ ਵਿਚ, ਥਾਂ ਥਾਂ ਤੇ ਜਿੱਥੇ ਰੋਸ਼ਨੀ ਬੈਟਰੀ ਫੜੋ, ਹਨੇਰੇ ਕਮਰੇ ਚ ਜਾਣਾ ਬੈਟਰੀ ਉੱਥੇ ਜਾ ਕੇ ਜਗਾ ਲਓ, ਇਸੇ ਤਰ੍ਹਾਂ ਜਿਸ ਕਮਰੇ ਚ ਜਾਓ ਉੱਥੇ ਸਵਿਚ ਆਨ ਕਰੋ ਉਹਦੀ ਬੈਟਰੀ ਜਗਾ ਲਓ। ਸੋ ਮਤਲਬ ਇਸ ਤਰ੍ਹਾਂ ਕਰਕੇ ਇਹ ਜਿਹੜੇ ਮਾਈਟੋਕੋਂਡਰੀਆ ਹੈਗੇ ਨੇ ਇਹ ਗੋਲ ਓਵਲ ਸ਼ੇਪ ਦੇ ਹੈਗੇ ਨੇ, ਛੋਟੇ ਛੋਟੇ ਘਰ ਬਣੇ ਹੋਏ ਨੇ, ਇਹਨਾਂ ਦੇ ਵਿਚ ਐਨਰਜੀ ਹੈਗੀ ਹੈ, ਬਿਜਲੀ ਘਰ ਨੇ, ਇਹਨਾਂ ਚੋਂ ਐਨਰਜੀ ਪੈਦਾ ਹੁੰਦੀ ਹੈ ਤੇ ਜਿੱਥੇ ਇਹ ਜਾਂਦੇ ਨੇ ਉੱਥੇ ਇਹ ਰੋਸ਼ਨੀ ਪੈਦਾ ਕਰਦੇ ਨੇ ਜਾਂ ਉਸ ਦੇ ਹਿੱਸੇ ਨੂੰ ਇਹ ਐਨਰਜੀ ਦਿੰਦੇ ਨੇ। ਅੱਛਾ ਬਈ ਇਹ ਹੁੰਦੇ ਕਿੱਥੇ ਨੇ, ਇਹਨਾਂ ਦਾ ਘਰ ਕਿੱਥੇ ਆ? ਜਿਹੜਾ ਸੈੱਲ ਹੁੰਦਾ ਨਾ, ਸੈੱਲ ਦਾ ਇੱਕ ਹਿੱਸਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਨੈਕ, ਇੱਕ ਨੂੰ ਕਹਿ ਸਕਦੇ ਹਾਂ ਬਾਡੀ। ਆਮ ਤੌਰ ਤੇ ਅਸੀਂ ਐਵੇਂ ਵੈਸੇ ਇੱਕ ਤਾਂ ਸੈੱਲ ਹੈ ਹੀ ਗੋਲ ਆ, ਇਹਦੇ ਚ ਨੈਕ ਬਾਡੀ ਵਾਲੀ ਕੋਈ ਬਹੁਤੀ ਗੱਲ ਨੀ ਬਣਦੀ, ਪਰ ਮੈਂ ਇਹਦੀ ਵਧੀਆ ਐਗਜ਼ਾਮਪਲ ਇੱਕ ਤੁਹਾਨੂੰ ਦੇ ਸਕਦਾ ਹਾਂ, ਉਹ ਇਹ ਆ ਸਪਰਮ। ਹੁਣ ਸਪਰਮ ਨੂੰ ਅਸੀਂ ਜਦੋਂ ਵੇਖਦੇ ਹਾਂ, ਹਾਲਾਂਕਿ ਛੋਟੇ ਪੈਮਾਨੇ ਚ ਸੈੱਲ ਨੂੰ ਵੇਖੋਗੇ ਨਾ, ਇਹਦੇ ਚ ਵੀ ਡਿਵੀਜ਼ਨ ਤੁਹਾਨੂੰ ਇਸ ਤਰ੍ਹਾਂ ਦੀ ਮਿਲੇਗੀ, ਪਰ ਬਹੁਤ ਡੀਪ ਗੱਲ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ ਕਿ ਮੈਂ ਐਗਜ਼ਾਮਪਲ ਦੇ ਰਿਹਾ ਤਾਂ ਕਿ ਤੁਸੀਂ ਆਸਾਨੀ ਨਾਲ ਸਮਝ ਸਕੋ ਵੀ ਮਾਈਟੋਕੋਂਡਰੀਆ ਹੈਗੀ ਆ ਤੇ ਕਿੱਥੇ ਹੁੰਦਾ। ਮਾਈਟੋਕੋਂਡਰੀਆ ਬਿਜਲੀ ਘਰ ਹੈ ਜਿਹੜਾ ਸਾਰੇ ਘਰ ਨੂੰ ਬਿਜਲੀ ਸਪਲਾਈ ਕਰਦਾ, ਸਾਡਾ ਮੇਨ ਮੀਟਰ ਆ ਘਰ ਦੇ ਵਿਚ ਲੱਗਾ ਹੋਇਆ। ਔਰ ਇਹ ਜਿਹੜਾ ਮਾਈਟੋਕੋਂਡਰੀਆ ਹੈਗਾ ਆ, ਇਹ ਜਿਵੇਂ ਸਪਰਮ ਹੈ, ਇੱਕ ਸਪਰਮ ਦਾ ਹੈੱਡ ਹੁੰਦਾ, ਇੱਕ ਸਪਰਮ ਦੀ ਨੈਕ ਹੁੰਦੀ ਹੈ, ਇੱਕ ਸਪਰਮ ਦੀ ਬਾਡੀ ਹੁੰਦੀ ਹੈ, ਇੱਕ ਸਪਰਮ ਦੀ ਟੇਲ ਹੁੰਦੀ, ਇੰਨੇ ਪਾਰਟ ਹੁੰਦੇ ਨੇ ਸਾਡੇ ਸਪਰਮ ਦੇ ਹੱਥਾਂ ਦੇ। ਸਪਰਮ ਇਹ ਵੀ ਜਿਹੜਾ ਮਾਈਕਰੋਸਕੋਪ ਦਾ ਮਾਈਕਰੋਸਕੋਪਿਕ ਹੈ। ਸੋ ਜਿਹੜੀ ਇਹਦੀ ਗਰਦਨ ਹੁੰਦੀ ਨਾ, ਧੌਣ ਜਿਹਨੂੰ ਨੈਕ ਕਹਿੰਦੇ ਅਸੀਂ, ਨੈਕ ਦੇ ਵਿਚ ਮਾਈਟੋਕੋਂਡਰੀਆ ਹੁੰਦੇ ਨੇ। ਤੁਸੀਂ ਚੀਮਾ ਸਾਹਿਬ, ਤੁਸੀਂ ਤਾਂ ਚਾਰ ਚੁਫੇਰੇ ਗੁਣੇ ਗਿਆਨੀ ਹੋ ਹਰ ਪਾਸੇ ਦੇ, ਬੁਲੇਟ ਦੇਖਦੇ ਆ ਨਾ, ਕਿਸੇ ਵੀ ਬੰਦੂਕ ਦੀ ਗੋਲੀ ਅਸੀਂ ਦੇਖਦੇ ਆ ਨਾ,
1: ਬਿਲਕੁਲ
0: ਅਗਲੇ ਪਾਸੇ ਤਾਂ ਸ਼ਰੇ ਹੁੰਦੇ ਨੇ,
1: ਬਿਲਕੁਲ
0: ਚਾਰ ਪਿਛਲੇ ਪਾਸੇ ਇੱਕ ਬੰਦੂਕ ਉਹਦੇ ਚ ਬਰੂਦ ਭਰਿਆ ਹੁੰਦਾ ਆ,
1: ਅਗਲੇ
0: ਪਾਸੇ ਉਹ ਚੀਜ਼ ਹੈ ਜਿਹਨੂੰ ਘੋੜੇ ਨੇ ਫਿੱਟ ਕਰਨਾ ਆ ਤੇ ਫਿਰ ਬਰੂਦ ਨੂੰ ਅੱਗ ਲੱਗਣੀ ਹੈ ਤੇ ਉਸ ਬਰੂਦ ਨੇ ਫਿਰ ਉਹ ਸ਼ਰੇ ਬਾਹਰ ਅੱਗੇ ਭੇਜਣੇ
1: ਜੀ,
0: ਠੀਕ ਆ। ਸੋ ਇਹ ਜਿਹੜੀ ਨੈਕ ਹੈ ਨਾ ਇਸ ਦੀ, ਕਿਸੇ ਵੀ ਸਪਰਮ ਦੀ ਜਾਂ ਇੰਜ ਕਹਿ ਲੋ ਸੈੱਲ ਦੀ, ਕਿਉਂਕਿ ਸਪਰਮ ਸੈੱਲ ਹੈ ਨਾ, ਔਰ ਉਹਦੀ ਉਹਦੇ ਵਿਚ ਇਹ ਇਸ ਤਰ੍ਹਾਂ ਰਹਿੰਦੇ ਨੇ ਜਿਹੜੇ ਦੂਰ ਤੱਕ ਆਪਣੀ ਰੋਸ਼ਨੀ ਫੈਲਾਉਂਦੇ ਨੇ ਤੇ ਇਹਦੀ ਰੋਸ਼ਨੀ ਦੇ ਕਰਕੇ ਬਾਕੀ ਸਾਰਾ ਕੁਝ ਕੰਮ ਹੁੰਦਾ ਰਹਿੰਦਾ। ਸੋ ਇਹ ਸਾਰੇ ਦਾ ਸਾਰਾ ਇਹਦਾ ਕੰਮ ਕੀ ਹੋਇਆ ਭਈ, ਇਹ ਐਨਰਜੀ ਦੀ ਪੂਰਤੀ ਕਰਦੇ ਨੇ, ਆਕਸੀਜਨ ਜਾਂ ਐਨਰਜੀ ਸਾਡੇ ਸਰੀਰ ਦੀ ਐਨਰਜੀ ਕਿਹੜੀ ਹੈ ਜੀ, ਆਕਸੀਜਨ ਆ ਹਾਂਜੀ, ਬਿਜਲੀ ਦੀ ਲੋੜ ਨੀ ਹੈਗੀ, ਆਕਸੀਜਨ ਦੀ ਲੋੜ ਆ। ਤੋ ਇਸ ਕਰਕੇ ਇਹ ਸਾਰੇ ਦੇ ਸਾਰੇ ਮਾਈਟੋਕੋਂਡਰੀਆ ਜਿਹੜੇ ਨੇ ਇਸ ਸੈੱਲ ਦੇ ਵਿਚ ਰੋਸ਼ਨੀ ਪੈਦਾ ਕਰਦੇ ਨੇ, ਜਾਂ ਕਹਿ ਲੋ ਵੀ ਜਾਨ ਪੈਦਾ ਕਰਦੇ ਨੇ, ਐਨਰਜੀ ਪੈਦਾ ਕਰਦੇ ਨੇ, ਠੀਕ ਹੈ ਜੀ। ਔਰ ਇਹ ਜਿਹੜੇ ਨੇ ਇਹ ਵੀ ਇੱਕ ਫਿਰੇ ਦੇ ਦੋ ਪਰਦੇ ਹੁੰਦੇ, ਇੱਕ ਨੂੰ ਬਾਹਰੀ ਪਰਦਾ ਕਹਿੰਦੇ ਨੇ ਮੈਟ੍ਰਿਕਸ ਦਾ, ਇੱਕ ਨੂੰ ਆਊਟਰ ਪਰਦਾ ਕਹਿੰਦੇ ਨੇ ਪੈਰੀ ਦਾ। ਸੋ ਇਸ ਤਰ੍ਹਾਂ ਕਰਕੇ ਇਹ ਵੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਰੱਬ ਨੇ ਬਣਾਈਆਂ ਨਾ ਸੈੱਲ ਦੇ ਅੰਦਰ ਰੱਖੀਆਂ ਨੇ, ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਬਣਾਈ ਹੈ, ਔਰ ਸਾਰੀਆਂ ਦੀ ਅਲੱਗ ਅਲੱਗ ਚਾਰ ਦੀਵਾਰੀ ਦੋ ਤਹਿਆਂ ਵਾਲੀ ਹੈ, ਬਾਹਰਲੀ ਤਹਿ ਕਿਤੇ ਡਿੱਗ ਡੁੱਗ ਵੀ ਪਵੇ ਤੇ ਅੰਦਰਲੀ ਕੰਧ ਹੋਵੇ ਘਰ ਸੁਰੱਖਿਅਤ ਰਹਿ ਜੇ। ਸੋ ਇਸ ਤਰ੍ਹਾਂ ਬੜੀ ਕਾਰੀਗਰੀ ਕੀਤੀ ਹੈ ਕੁਦਰਤ ਨੇ ਇਸ ਟਾਈਪ ਦੀ, ਇਸ ਨੂੰ ਕਰਨ ਵਾਸਤੇ। ਹੁਣ ਇਸ ਤੋਂ ਬਾਅਦ ਅੱਗੇ ਹੋ ਜਾਂਦੇ ਨੇ ਪਲਾਸਟਿਡ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪਲਾਸਟਿਡ ਜਿਹੜੇ ਨੇ ਉਹ ਇਸ ਟਾਈਪ ਦੇ ਵਿਚ ਜਿਹਦੇ ਚ ਸ਼ੂਗਰ ਪ੍ਰੋਟੀਨ ਇਹ ਸਾਰਾ ਕੁਝ ਰਲ ਮਿਲ ਕੇ, ਪਹਿਲਾਂ ਅਸੀਂ ਫੈਟ ਰਲਾਉਂਦੇ ਰਹੇ ਹਾਂਜੀ, ਅਰਮੀਨੋ ਐਸਿਡ ਰਲਾਉਂਦੇ ਰਹੇ ਹਾਂ, ਇਹਦੇ ਵਿਚ ਸ਼ੂਗਰ ਤੇ ਪ੍ਰੋਟੀਨ ਰਲਦੇ ਨੇ। ਇਹ ਜਿਹੜੇ ਆਮ ਤੌਰ ਤੇ ਸਰੀਰ ਦੇ ਵਿਚ ਤੁਰੇ ਫਿਰਦੇ ਨੇ, ਤਿੰਨ ਕੁ ਕਿਸਮ ਹੁੰਦੇ ਨੇ, ਤਿੰਨ ਰੰਗ ਹੁੰਦੇ ਆ, ਤਿੰਨ ਤਰ੍ਹਾਂ ਦੀ ਐਨਰਜੀ ਜਿਹੜੀ ਹੈ ਇਹ ਤੁਰੀ ਫਿਰਦੀ ਐਨਰਜੀ ਹੁੰਦੀ ਹੈ, ਕਿਸੇ ਚ ਸ਼ੂਗਰ ਵੱਧ ਗਈ ਜੀ ਤੈਨੂੰ ਤੇ ਯਾਰ ਸ਼ੂਗਰ ਹੋ ਗਈ ਹੈ, ਤੇ ਉਹ ਜਿਹੜੇ ਵਾਈਟ ਕਿਸਮ ਦੇ ਪਲਾਸਟਿਕਸ ਨੇ ਉਹ ਤੁਹਾਡੇ ਵੱਧ ਗਏ ਆ, ਕਿਸੇ ਨੂੰ ਤਾਂ ਜੀ ਲਿਵਰ ਦੀ ਪ੍ਰੋਬਲਮ ਹੋ ਗਈ, ਉਹ ਜਿਹੜੇ ਯੈਲੋ ਕਲਰ ਦੇ ਤੁਹਾਡੇ ਪਲਾਸਟਿਕ ਦੇ ਨਾ ਉਹ ਵੱਧ ਗਏ ਨੇ, ਭਾਵ ਸਰੀਰ ਬਾਹਰੋਂ ਵੇਖ ਰਿਹਾ ਡਾਕਟਰ ਤਾਂ ਇਹ ਕਹਿ ਰਿਹਾ ਯਾਰ ਤੈਨੂੰ ਪੀਲੀਆ ਹੋ ਗਿਆ ਤੇਰੇ ਲਿਵਰ ਚ ਨੁਕਸ ਪੈ ਗਿਆ, ਪਰ ਅੰਦਰ ਉਹਦੇ ਲਿਵਰ ਦੇ ਸੈੱਲਾਂ ਵਿਚ ਕਿੱਥੇ ਨੁਕਸ ਆ, ਅਸੀਂ ਪਹੁੰਚਾਂਗੇ ਪਲਾਸਟਿਕ ਦੇ ਉੱਪਰ, ਠੀਕ ਆ। ਸੋ ਉਸ ਨੂੰ ਅਸੀਂ ਇਸਨੂੰ ਵੇਖ ਸਕਦੇ ਹਾਂ ਤੇ ਉਹਨੂੰ ਅਸੀਂ ਦਰੁਸਤ, ਮੈਂ ਜਦੋਂ ਅਗਲੇ ਲੈਕਚਰ ਕਰਾਂਗਾ ਮੈਂ ਵੀ ਦੱਸਾਂਗਾ ਵੀ ਇਹਨਾਂ ਨੂੰ ਫਿਰ ਅਸੀਂ ਦਰੁਸਤ ਕਰਨਾ ਹੈਗਾ, ਉੱਥੋਂ ਦਰੁਸਤ ਕਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ, ਬਾਹਰੋਂ ਤੋਂ ਅਸੀਂ ਦਵਾਈਆਂ ਨਹੀਂ ਹੈ ਨਾ, ਬਾਹਰੋਂ ਦਵਾਈ ਦੇ ਜਾਣਾ ਖੂਨ ਚ ਰਚਣਾ ਫਿਰ ਉੱਥੇ ਜਾਣਾ ਉਹ ਫਿਰ ਕਵਰ ਕਰਨਾ, ਅੰਦਰੋਂ ਇਹਨਾਂ ਨੇ ਜਦੋਂ ਠੀਕ ਹੋਣਾ ਹੈ ਤੇ ਫਿਰ ਕਿਸ ਤਰੀਕੇ ਤੇ ਹੋ ਸਕਦੇ ਨੇ ਉਹ ਗੱਲ ਆਪਾਂ ਅੱਗੇ ਚੱਲ ਕੇ ਜਿਹੜੀ ਹੈ ਉਹ ਇਸ ਤਰ੍ਹਾਂ ਕਰਨੀ ਹੈ। ਹੁਣ ਇੱਕ ਇਹਦੇ ਵਿਚ ਹੋਰ ਤੱਤ ਹੈਗੇ ਨੇ, ਜਿਹੜਾ ਬੜਾ ਇੰਪੋਰਟੈਂਟ ਹੈਗਾ ਆ, ਰਾਈਬੋਸੋਮ ਅਸੀਂ ਕਹਿੰਦੇ ਹਾਂ
1: ਜੀ।
0: ਯਾਰ ਲੱਕੜ ਮਿਸਤਰੀ ਦੇ ਕੋਲੇ ਤਾਂ ਤੁਸੀਂ ਲੱਕੜ ਹੀ ਲੈ ਕੇ ਗਏ ਹੋ ਨਾ, ਇਸ ਲੱਕੜ ਦੇ ਵਿੱਚੋਂ ਉਹਨੇ ਅਲਮਾਰੀ ਵੀ ਬਣਾ ਦੇਣੀ, ਉਹਨੇ ਸਟੂਲ ਵੀ ਬਣਾ ਦੇਣਾ, ਮੇਜ ਵੀ ਬਣਾ ਦੇਣਾ, ਜਿਹੜਾ ਕੁਛ ਕਹਿਣਾ ਉਹਨੇ ਤੁਸੀਂ ਕਰ ਦੇਣਾ
1: ਜੀ।
0: ਬੜੀ ਅਜੀਬ ਗੱਲ ਆ, ਰਾਈਬੋਸੋਮ ਐਸੇ ਨੇ ਜਿਵੇਂ ਮਿੱਟੀ ਵਾਲਿਆਂ ਦੀ ਘੁਮਿਆਰ ਨੇ, ਤੇ ਉਸ ਮਿੱਟੀ ਤੋਂ ਉਹਨੇ ਘੜਾ ਵੀ ਬਣਾ ਦੇਣਾ, ਸੁਰਾਹੀ ਵੀ ਬਣਾ ਦੇਣੀ ਤੇ ਹੋਰ ਵੀ ਬੜਾ ਕੁਛ ਬਣਾ ਦੇਣਾ
1: ਜੀ।
0: ਇਹ ਰਾਈਬੋਸੋਮ ਇਸ ਸਾਈਟੋਪਲਾਜ਼ਮ ਦੇ ਵਿੱਚ ਤੁਰਿਆ ਫਿਰਦਾ ਮਟੀਰੀਅਲ ਆ, ਜਿੱਥੇ ਲੋੜ ਪਈ ਕੋਈ ਚੀਜ਼ ਟੁੱਟ ਭੱਜ ਹੋਊਗੀ ਇਹਦੀ ਉਹਨੇ ਬਣਤਰ ਬਣਾ ਕੇ ਤੇ ਉੱਥੇ ਸੈੱਟ ਕਰ ਦੇਣੀ
1: ਜੀ।
0: ਸਮਝ ਆ ਗਈ ਕਿਹੜਾ ਵੱਡਾ ਕੰਮ ਇਹਦਾ ਬਈ, ਹੈ ਬਈ ਕੰਮ ਕਿਸੇ ਨੂੰ, ਇਹ ਮਿਸਤਰੀ ਆ ਭਾਵ ਹਜੇ ਸਮਝ ਲੋ ਵੀ ਮਿਸਤਰੀ ਆ, ਤੇ ਇਹਦੇ ਕੋਲ ਸਮਾਨ ਹੈਗਾ ਆ, ਜਿੱਥੇ ਕਿਸੇ ਦਾ ਟਾਇਰ ਪੰਕਚਰ ਹੋ ਗਿਆ ਜੇ ਸੜਕ ਤੇ ਜਾ ਕੇ ਉੱਥੇ ਤੁਹਾਡਾ ਟਾਇਰ ਪੰਕਚਰ ਰਿਪੇਅਰ ਕਰ ਦੇਣਾ, ਟੁੱਟ ਗਈ ਉੱਥੇ ਸਹੀ ਕਰ ਦੇਣੀ ਹੈ। ਸੋ ਮਤਲਬ ਇਹਨਾਂ ਰਾਈਬੋਸੋਮਸ ਸੈੱਲ ਦੇ ਅੰਦਰ ਰਹਿਣ ਵਾਲਾ ਐਸਾ ਮਟੀਰੀਅਲ ਹੈ ਜਿਹੜਾ ਸੈੱਲ ਦੇ ਅੰਦਰ ਦੀ ਟੁੱਟ ਭੱਜ, ਇਹਦੇ ਕੋਲ ਪ੍ਰੋਟੀਨ ਹੈਗਾ ਆ, ਪ੍ਰੋਟੀਨ ਐਨਰਜੀ ਹੁੰਦੀ ਹੈ, ਅਮੀਨੋ ਐਸਿਡਸ ਹੁੰਦੇ ਨੇ ਜਿਹਦਾ ਕੰਮ ਰਿਪੇਅਰ ਨਾਲ ਸੰਬੰਧਿਤ ਹੈਗਾ ਆ। ਸੋ ਇਹ ਸਾਰੇ ਦੀ ਸਾਰੀ ਰਿਪੇਅਰ ਜਿਹੜੀ ਹੈ ਇਹ ਰਾਈਬੋਸੋਮਸ ਜਿਹੜੇ ਨੇ ਕਰਦੇ ਹੈਗੇ, ਠੀਕ ਆ। ਹੁਣ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ ਜਿਹੜਾ ਬੜਾ ਇੰਪੋਰਟੈਂਟ ਕੰਮ ਹੈਗਾ ਆ, ਸਾਡੇ ਕੋਲ ਇੱਕ ਗੋਲਜੀ ਅਪਰੇਟਸ, ਗੋਲਜੀ ਬਾਡੀ ਕਹਿੰਦੇ ਉਹਨੂੰ, ਗੋਲਜੀ ਅਪਰੇਟਸ ਹੁੰਦਾ ਆ, ਇਹ ਸਾਰਾ ਫੈਟ ਹੀ ਦਬਣਿਆ ਹੁੰਦਾ, ਫੈਟ ਦੀ ਤੁਰਦੀ ਫਿਰਦੀ ਚੀਜ਼ ਆ। ਤੁਸੀਂ ਮਰਨ ਵਰਤ ਰੱਖ ਲਿਆ ਜਾਂ ਊ ਵਰਤ ਰੱਖ ਲਿਆ ਤੇ ਸਮਝ ਕਰ ਲਓ ਤੁਹਾਡੇ ਸਰੀਰ ਦੇ ਵਿੱਚੋਂ ਐਨਰਜੀ ਖਤਮ ਹੋਣ ਲੱਗ ਗਈ, ਤੇ ਅਲਟੀਮੇਟ ਕੀ ਹੋਏਗਾ, ਇਹ ਗੋਲਜੀ ਬਾਡੀ ਦੇ ਵਿੱਚ ਤੁਹਾਡੇ ਕੋਲ ਅੰਦਰ ਦੀ ਚਰਬੀ ਹੈਗੀ ਆ, ਉਸ ਨੂੰ ਖੋਰ ਕੇ ਉੱਥੇ ਇਸਤੇਮਾਲ ਕਰਨ ਵਾਸਤੇ ਤੁਹਾਡੇ ਕੰਮ ਆਏਗੀ, ਉਨੀ ਦੇਰ ਜਿੰਨੀ ਦੇਰ ਗੋਲਜੀ ਬਾਡੀ ਉੱਥੇ ਹੈਗੀ ਆ, ਜਿੰਨੀ ਦੇਰ ਤੁਹਾਡੇ ਕੋਲ ਪ੍ਰੋਟੀਨ ਉੱਥੇ ਸਾਂਭਿਆ ਹੈਗਾ ਆ, ਜਿੰਨੀ ਦੇਰ ਤੁਹਾਡੇ ਕੋਲ ਉਹ ਐਨਰਜੀ ਹੈਗੀ ਗੋਲਜੀ ਬਾਡੀ ਦੀ, ਉਨੀ ਦੇਰ ਤੁਸੀਂ ਸਮਝੋ ਹੌਲੀ ਸਲਿਮ ਸਲਿਮ ਸਲਿਮ ਸੁੱਕਦੇ ਤੇ ਜਾਓਗੇ, ਲੇਕਿਨ ਤੁਹਾਡੇ ਅੰਦਰ ਐਸੀ ਚੀਜ਼ ਹੈਗੀ ਹੈ, ਕਿਉਂਕਿ ਇਸ ਸਰੀਰ ਨੂੰ ਚੱਲਣ ਵਾਸਤੇ ਚੀਮਾ ਸਾਹਿਬ ਬੜੀ ਜ਼ਰੂਰੀ ਗੱਲ, ਇਹ ਸਰੀਰ ਨੂੰ ਚੱਲਣ ਵਾਸਤੇ ਸਾਨੂੰ 1700 ਕੈਲੋਰੀ ਪਰ ਆਵਰ ਹੀਟ ਦੀ ਚਾਹੀਦੀ ਹੈ। ਕੈਲੋਰੀ ਇੰਨੀ ਹੀਟ ਦੀ ਪੈਦਾ ਕਿੱਥੋਂ ਹੋਊਗੀ ਜੇ ਅਸੀਂ ਖੁਰਾਕ ਨਹੀਂ ਖਾਵਾਂਗੇ ਤਾਂ, ਪਰ ਹੁਣ ਖਾ ਨਹੀਂ ਰਹੇ ਤੇ ਵਰਤ ਰੱਖ ਲਿਆ
1: ਜੀ,
0: ਇਹ ਉਸ ਐਨਰਜੀ ਨੂੰ ਵਰਤ ਰੱਖਣ ਦੇ ਵਿੱਚ ਜਾਂ ਮਰਨ ਵਰਤ ਰੱਖਣ ਦੇ ਵਿੱਚ ਜਾਂ ਲਗਾਤਾਰ ਵਰਤ ਰੱਖਣ, ਜਿਹੜੀ ਚੀਜ਼ ਸੈੱਲ ਦੇ ਅੰਦਰ ਪੂਰੀ ਕਰ ਸਕਦੀ ਹੈ ਇਹ ਰਿਜ਼ਰਵ ਰੱਖਦੇ ਆ। ਢਿੱਡ ਵੱਧ ਗਿਆ, ਫੈਟ ਬਣ ਗਿਆ, ਉੱਥੇ ਕੱਟਾ ਹੋ ਗਿਆ ਤੇ ਕੀ ਹੋ ਗਿਆ, ਗੋਲਜੀ ਅਪਰੇਟਸ ਦੇ ਵਿੱਚ ਉਹ ਤੁਹਾਡਾ ਸਾਰਾ ਪ੍ਰੋਟੀਨ ਫੈਟ ਲਿਪਿਡ ਵਗੈਰਾ ਇਕੱਠਾ ਹੋ ਗਿਆ, ਤੇ ਫਿਰ ਹੁਣ ਉਥੋਂ ਘਟੂਗਾ, ਉਥੋਂ ਲੈ ਕੇ ਕੁਦਰਤ ਵਰਤਦੀ ਰਹੇਗੀ। ਆਪਾਂ ਇੱਕ ਗੱਲ ਪਿੱਛੇ ਵੀ ਕਰੀ ਸੀਗੀ ਵੀ ਜਿੰਨੇ ਵੀ ਸੈੱਲ ਸਾਡੇ ਖੂਨ ਦੇ ਹੈਗੇ ਨੇ ਜਾਂ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆ, ਉਹ ਸਾਰੇ ਦਾ ਸਾਰਾ ਹੱਡੀਆਂ ਚ ਹੁੰਦਾ ਆ ਬਹੁਤ, ਤੇ ਜੇ ਹੱਡੀਆਂ ਚ ਹੁੰਦਾ ਤੇ ਜਦੋਂ ਬੱਚਾ ਦੰਦੀਆਂ ਕੱਢਣ ਲੱਗ ਜਾਂਦਾ ਆ ਉਦੋਂ ਕੁਦਰਤ ਨੂੰ ਜੇ ਬਾਹਰੋਂ ਇੰਨਾ ਨਾ ਜਾਵੇ ਕੈਲਸ਼ੀਅਮ ਤੇ ਕੁਦਰਤ ਕਿੱਥੋਂ ਲੈਂਦੀ ਆ ਕੈਲਸ਼ੀਅਮ, ਉਹ ਕੁਦਰਤ ਕੈਲਸ਼ੀਅਮ ਲੈਂਦੀ ਹੱਡੀਆਂ ਚੋਂ, ਤੇ ਫੇਰ ਜਿਹੜਾ ਬੱਚਾ ਆਪ ਤੁਰਨ ਲੱਗ ਗਿਆ ਸੀਗਾ ਮੰਜੇ ਦੇ ਨਾਲ ਖੜਾ ਹੋਣ ਲੱਗ ਗਿਆ ਸੀ, ਯਾਰ ਹੁਣ ਤੇ ਖੜਾ ਹੀ ਹੋਣ ਲੱਗ ਗਿਆ ਇਕਦਮ, ਹੈ ਦੰਦੀਆਂ ਕੱਢਣ ਲੱਗ ਗਿਆ ਤੇ ਹੁਣ ਤਾਂ ਡਿੱਗੀ ਪੈਂਦਾ ਹੈਗਾ, ਕਹਿਣ ਤੋਂ ਭਾਵ ਇਹ ਇੰਡੀਕੇਟ ਕਰਦਾ ਆ ਕਿ ਤੁਹਾਨੂੰ ਬਾਹਰੋਂ ਦਿੱਤਾ ਗਿਆ ਕੈਲਸ਼ੀਅਮ ਅਜੇ ਥੋੜਾ ਹੈਗਾ ਆ, ਕੈਲਸ਼ੀਅਮ ਪੂਰਾ ਕਰੋ ਤਾਂ ਕਿ ਇਹ ਕੈਲਸ਼ੀਅਮ ਪੂਰਾ ਹੋਵੇ ਤੇ ਇਹਨੂੰ ਅੰਦਰੋਂ ਹੱਡੀਆਂ ਵਿੱਚੋਂ ਕੈਲਸ਼ੀਅਮ ਨਾ ਲੈਣਾ ਪਵੇ
1: ਜੀ,
0: ਅੰਦਰੀਆਂ ਹੱਡੀਆਂ ਚੋਂ ਕੈਲਸ਼ੀਅਮ ਲਊਗਾ ਬੱਚਾ ਦੰਦੀਆਂ ਕੱਢਦਾ ਤੇ ਆਟੋਮੈਟਿਕਲੀ ਜਿਹੜੀਆਂ ਨੇ ਉਹ ਹੱਡੀਆਂ ਕਮਜ਼ੋਰ ਹੋਣਗੀਆਂ, ਇਸੇ ਤਰ੍ਹਾਂ ਹੀ ਕੈਲਸ਼ੀਅਮ ਦਾ ਹੋਰ ਵੱਡਾ ਸੋਰਸ ਸਾਡੇ ਸਰੀਰ ਚ ਹੁੰਦਾ ਆਂਤੜੀਆਂ, ਆਂਤੜੀਆਂ ਚ ਬਹੁਤ ਜ਼ਿਆਦਾ ਕੈਲਸ਼ੀਅਮ ਇਕੱਠਾ ਕੀਤਾ ਹੁੰਦਾ ਕੁਦਰਤ ਨੇ, ਨੰਬਰ ਦੋ ਖੁਰਾਕ ਆਉਣੀ ਹੈ ਤੇ ਸਭ ਤੋਂ ਵੱਧ ਕੈਲਸ਼ੀਅਮ ਉਹਨੇ ਆਪਣਾ ਪਹਿਲਾਂ ਸਟੋਰ ਕਰ ਲੈਣਾ ਹੈਗਾ, ਤੇ ਜੇ ਕਈ ਬੱਚਿਆਂ ਨੂੰ ਦੰਦੀਆਂ ਕੱਢਦਿਆਂ ਟੱਟੀਆਂ ਲੱਗ ਜਾਂਦੀਆਂ ਨੇ
1: ਜੀ,
0: ਕਿਉਂ ਟੱਟੀਆਂ ਲੱਗ ਜਾਂਦੀਆਂ ਨੇ ਕਿ ਕੁਦਰਤ ਨੇ ਵੇਖਿਆ ਵੀ ਦੰਦੀਆਂ ਕੱਢਣ ਵਾਸਤੇ ਇਹਨੂੰ ਕੈਲਸ਼ੀਅਮ ਚਾਹੀਦਾ ਹੈ ਤੇ ਕਿੱਥੋਂ ਲਿਆ ਜਾਵੇ, ਉਹ ਕਹਿੰਦਾ ਜੀ ਆਂਤੜੀਆਂ ਚ ਲੈ ਲਓ, ਆਂਤੜੀਆਂ ਚੋਂ ਜਦੋਂ ਕੈਲਸ਼ੀਅਮ ਲੈ ਲਿਆ ਤੇ ਆਂਤੜੀਆਂ ਵੀਕ ਹੋ ਗਈਆਂ, ਉਹਨੂੰ ਟੱਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਮਤਲਬ ਸਾਡੀਆਂ ਇੰਡੀਕੇਸ਼ਨ ਨੇ ਕਿ ਕਿਹੜੀ ਥਾਂ ਤੋਂ ਕਿਹੜੀ ਚੀਜ਼ ਕੁਦਰਤ ਲੈ ਰਹੀ ਹੈ ਤੇ ਉੱਥੇ ਕਮੀ ਪੇਸ਼ੀ ਹੋ ਰਹੀ ਹੈ, ਕਿਉਂਕਿ ਬਾਹਰੋਂ ਉਹ ਆ ਨਹੀਂ ਰਹੀ। ਤੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਗੋਲਜੀ ਅਪਰੇਟਸ ਦੀ, ਭਈ ਗੋਲਜੀ ਅਪਰੇਟਸ ਜਿਹੜਾ ਆ ਇਹ ਸਾਡਾ ਇਸੇ ਤਰ੍ਹਾਂ ਦਾ ਸਟੋਰ ਹਾਊਸ ਆ, ਵੀ ਆਹ ਅਸੀਂ ਭੜੋਲੇ ਚ ਕਣਕ ਪਾ ਕੇ ਰੱਖੀ ਹੋਈ ਹੈ ਹਾਂਜੀ, ਤੇ ਜਦੋਂ ਲੋੜ ਪਈ ਤੇ ਜੋ ਕੱਢ ਕੇ ਤੇ ਆਟਾ ਤੇ ਪਿਆ ਲਵਾਂਗੇ। ਸੋ ਗੋਲਜੀ ਅਪਰੇਟਸ ਸਾਡਾ ਭੜੋਲਾ ਆ ਇਸ ਸੈੱਲ ਦੇ ਵਿੱਚ, ਜਿਹਦੇ ਵਿੱਚੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਵਾਂਗੇ ਔਰ ਜੇ ਗੋਲਜੀ ਪ੍ਰਾਪਰਟੀ ਨੂੰ ਅਗਰ ਸਮਾਨ ਹੁਣ ਹਾੜੀ ਸਾਉਣੀ ਆਈ ਆ ਤੁਸੀਂ ਫਸਲ ਦਾ ਲੈ ਕੇ ਰੱਖੀ ਨੀ ਜਿਹਦਾ ਮਤਲਬ ਗੋਲਜੀ ਪ੍ਰਾਪਰਟੀ ਖਾਲੀ ਹੋਜੂਗਾ ਭੜੋਲਾ ਖਾਲੀ ਹੋਜੂਗਾ ਜਿਹਦੇ ਸੁਖੇ ਤੁਹਾਡੇ ਬੰਦੇ ਹੈ ਤੇ ਜੇ ਉਹਨੂੰ ਵਿਚਾਰੇ ਨੂੰ ਹੋਰ ਮਰਨ ਵਰਤ ਰੱਖਣਾ ਵੈਸੇ ਤੇ ਉਹਨਾਂ ਦਾ ਕੰਮ ਖਰਾਬ ਹੈ ਨਾ ਸੋ ਇਸ ਤੋਂ ਬਾਅਦ ਇੱਕ ਹੋਰ ਸਰੀਰ ਦੇ ਵਿੱਚ ਇਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ ਮਾਈਕਰੋ ਬਾਡੀ ਅਸੀਂ ਉਹਨੂੰ ਕਹਿੰਦੇ ਹਾਂ
1: ਜੀ
0: ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਟੀਨ ਵੀ ਹੋ ਗਿਆ ਫੈਟ ਵੀ ਹੋ ਗਿਆ ਕਾਰਬੋਹਾਈਡਰੇਟ ਵੀ ਹੋ ਗਿਆ ਜਿੰਨੇ ਵੀ ਅਸੀਂ ਤੱਤ ਖੁਰਾਕ ਵੀ ਅਸੀਂ ਉਹਨੂੰ ਦਿੰਨੇ ਆ ਨਾ ਇਹ ਸਾਰੇ ਦੇ ਸਾਰਿਆਂ ਨੂੰ ਘੋਲਣਾ ਕਾਹਦੇ ਨਾਲ ਆ ਭਾਈ ਇਸਤੇਮਾਲ ਕਰਨੇ ਸੁੱਕੇ ਤਾਂ ਨਹੀਂ ਨਾ ਪੱਕ ਲੈਣੇ ਅਸੀਂ ਅਸੀਂ ਉਹਦੇ ਚ ਪਾਣੀ ਪਾਵਾਂਗੇ ਫਿਰ ਉਹਦੀ ਰੋਟੀ ਪਕਾਉਣੇ ਅਸੀਂ ਹੋਰ ਕਈ ਪਲਾਲ ਤਰ੍ਹਾਂ ਕਰਦੇ ਨੇ ਪਰ ਸੈੱਲ ਜਿਹੜਾ ਸਾਡੇ ਸਰੀਰ ਦੇ ਅੰਦਰ ਉਹ ਇਹਦਾ ਕੀ ਕਰਦਾ ਹੈ ਇਸ ਸਾਰੇ ਚੀਜ਼ ਨੂੰ ਇਹਦੇ ਵਿੱਚੋਂ ਕੋਈ ਚੀਜ਼ ਨਿਚੋੜਨ ਵਾਸਤੇ ਕੁਦਰਤ ਦਾ ਤਰੀਕਾਕਾਰ ਇਹ ਆ ਕਿ ਇਹਦੇ ਚ ਐਨਜ਼ਾਈਮਸ ਪੈਦਾ ਕਰੇ ਫਿਲਟਰ ਕਰਨ ਵਾਸਤੇ ਕੁਦਰਤ ਦਾ ਤਰੀਕਾਕਾਰ ਹੁਣ ਜਿਵੇਂ ਸਲਫੂਰਿਕ ਐਸਿਡ ਕਿਸੇ ਚੀਜ਼ ਥਾਂ ਤੇ ਪਾਉਣੇ ਆ ਨਾ ਤੇ ਉਬਲਣ ਲੱਗ ਜਾਂਦੀ ਉਸੇ ਵੇਲੇ ਮੈਲ ਮੂਲ ਇਹ ਉਹ ਸਾਰੀ ਨਿਕਲ ਕੇ ਉਹ ਚ ਬਾਹਰ ਆ ਜਾਂਦੀ ਹੈ ਇਹ ਜਿਹੜੇ ਮਾਈਕਰੋ ਬਾਡੀਜ਼ ਨੇ ਨਾ ਇਹ ਮਾਈਕਰੋ ਬਾਡੀ ਸਰੀਰ ਦੇ ਅੰਦਰ ਤੁਰੇ ਫਿਰਦੇ ਫੈਟ ਤੁਰੀ ਫਿਰਦੇ ਪ੍ਰੋਟੀਨ ਤੁਰਿਆ ਫਿਰਦਾ ਕਾਰਬੋਹਾਈਡ ਜਿਸ ਸਾਈਟੋਪਲਾਜ਼ਮ ਚ ਹੁੰਦਾ ਆ ਇਹ ਉਸ ਨੂੰ ਕਾਰ ਆਮਦ ਬਣਾਉਂਦਾ ਹੈ ਉਸ ਨੂੰ ਇਸਤੇਮਾਲ ਹੋਣ ਯੋਗ ਜਿਹੜੀ ਬਾਹਰੋਂ ਚੀਜ਼ ਆਈ ਹੈ ਉਸ ਤੱਕ ਨਹੀਂ ਨਾ ਇਸਤੇਮਾਲ ਕੀਤੀ ਜਾ ਸਕਦੀ ਕਣਕ ਦਾ ਪਿਆ ਕੇ ਇਸਤੇਮਾਲ ਹੋਣਾ ਆ ਕਣਕ ਨੇ ਇਸ ਤਰ੍ਹਾਂ ਇਸਤੇਮਾਲ ਨਹੀਂ ਹੋਣਾ ਤੇ ਇਹ ਬਾਹਰੋਂ ਆਈ ਜਿੰਨੀ ਵੀ ਖੁਰਾਕ ਖੂਨ ਦੇ ਵਿੱਚੋਂ ਸੈੱਲ ਦੇ ਵਿੱਚ ਸ਼ਾਮਲ ਹੋਈ ਹੈ ਉਸ ਸਾਰੀ ਨੂੰ ਕਿਹੜੇ ਤਰੀਕੇ ਨਾਲ ਕਰਦੀ ਹੈ ਕਿ ਇਹ ਖਾਣ ਯੋਗ ਹੋ ਜਾਏ ਹਜਮ ਹੋਣ ਯੋਗ ਹੋ ਜਾਏ ਉਹਨੂੰ ਅਸੀਂ ਕਹਿੰਦੇ ਹਾਂ ਐਨਜ਼ਾਈਮਸ ਸਾਡੇ ਸਰੀਰ ਦੇ ਵਿੱਚ ਟਾਇਲਨ ਪੈਦਾ ਹੁੰਦੀ ਹੈ ਟਾਇਲਨ ਦਾ ਕੰਮ ਕੀ ਆ ਜਿੰਨਾ ਵੀ ਅਸੀਂ ਕਾਰਬੋਹਾਈਡਰੇਟ ਖਾਂਦੇ ਹਾਂ ਉਸ ਨੂੰ ਹਜਮ ਕਰਨਾ ਮੂੰਹ ਚੋਂ ਸ਼ੁਰੂ ਕਰ ਦਿੰਦੀ ਇਸੇ ਤਰ੍ਹਾਂ ਪੇਟ ਦੇ ਵਿੱਚ ਸਾਡਾ ਐਸਿਡ ਪੈਦਾ ਹੁੰਦਾ ਆ ਐਸਿਡ ਦਾ ਕੀ ਕੰਮ ਹੈਗਾ ਬੈਕਟੀਰੀਆ ਵਗੈਰਾ ਮਾਰ ਦਿੰਦਾ ਹੈ ਹੇਠਾਂ ਪੈਪਸਿਨ ਪੈਦਾ ਹੁੰਦੀ ਹੈ ਪੈਪਸਿਨ ਦਾ ਕੀ ਕੰਮ ਹੈ ਨਾ ਬਈ ਜੇ ਐਸਿਡ ਜ਼ਿਆਦਾ ਵੱਧ ਗਿਆ ਤੇ ਕਿਤੇ ਸਾੜ ਹੀ ਨਾ ਦੇਵੇ ਉਹ ਐਲਕਲਾਈਨ ਹੈਗੀ ਉਹਨੂੰ ਬਚਾਲ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਐਨਜ਼ਾਈਮਸ ਪੈਦਾ ਹੁੰਦੇ ਨੇ ਤੇ ਇਹ ਜਿਹੜੀ ਮਾਈਕਰੋ ਬਾਡੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ ਇਹ ਮਾਈਕਰੋ ਬਾਡੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿ ਜਿਹੜਾ ਵੀ ਪਦਾਰਥ ਆਇਆ ਉਸ ਨੂੰ ਐਨਜ਼ਾਈਮਸ ਦੇ ਘੋਲ ਕੇ ਉਹਦੇ ਵਿੱਚੋਂ ਤੱਤ ਨਿਚੋੜਨ ਯੋਗ ਬਣਾਉਂਦਾ ਹੈ ਭਾਵ ਕਿ ਉਸ ਨੂੰ ਖਾਣ ਯੋਗ ਜਾਂ ਇਸਤੇਮਾਲ ਕਰਨ ਯੋਗ ਬਣਾਉਂਦਾ ਆ ਜਿਹਦੇ ਨਾਲ ਸੈੱਲ ਦੀ ਐਨਰਜੀ ਅੱਗੇ ਪੂਰੀ ਹੁੰਦੀ ਰਹਿੰਦੀ
1: ਹੈ
0: ਹੁਣ ਭਾਈ ਇਹ ਸਾਰੇ ਅੰਗ ਜਿੰਨੇ ਵੀ ਮੈਂ ਦੱਸੇ ਆ ਇਹ ਸਾਰੇ ਵਿਚਾਰੇ ਬਣਦੇ ਤਾਂ ਹੈਗੇ ਨੇ ਕਿਸੇ ਚੀਜ਼ ਨਾਲ ਬਣਦੇ ਨੇ ਤੇ ਉਹ ਜਿਹੜਾ ਮਟੀਰੀਅਲ ਹਾਲਾਂਕਿ ਸਾਈਟੋਪਲਾਜ਼ਮ ਚ ਘੁਲਿਆ ਆ ਉਹਦੇ ਵਿੱਚ ਉਹਨੇ ਇਕੱਠਾ ਕਰਨਾ ਆ ਉਸ ਸਾਰੇ ਦੇ ਵਿੱਚੋਂ ਇਕੱਠਾ ਕਰਕੇ ਤੇ ਅਸੀਂ ਕੀ ਬਣਾਉਂਦੇ ਆ ਅਸੀਂ ਗੀਟੇ ਇਕੱਠੇ ਕਰ ਲਏ ਤੇ ਉਹਦਾ ਸੀਮਿੰਟ ਬਣਾ ਦਿੱਤਾ ਮਿੱਟੀ ਇਕੱਠੀ ਕਰ ਲਈ ਤਾਂ ਅਸੀਂ ਉਹਦੀ ਇੱਟਾਂ ਬਣਾ ਦਿੱਤੀਆਂ ਇਸ ਸਾਈਟੋਪਲਾਜ਼ਮ ਦੇ ਵਿੱਚ ਘੁਲਿਆ ਹੋਇਆ ਸਾਰਾ ਪਦਾਰਥ ਜਿਹੜਾ ਅਸੀਂ ਖੁਰਾਕ ਖਾਧੀ ਸੀ ਉਹ ਖੂਨ ਦੇ ਵਿੱਚ ਰਚ ਕੇ ਹਰੇਕ ਸੈੱਲ ਤੱਕ ਪਹੁੰਚੀ ਹੈਗੀ ਹੈ ਪਰ ਉਹਨੂੰ ਅਲੱਗ ਅਲੱਗ ਸ਼ਕਲ ਦੇਣੀ ਅਲੱਗ ਅਲੱਗ ਸ਼ੇਪ ਦੇਣ ਵਾਸਤੇ ਜਿਹੜੇ ਕੰਮ ਕਰਨ ਵਾਲਾ ਮਿਸਤਰੀ ਆ ਉਹਨੂੰ ਸੈਂਟ੍ਰੋਸੋਮ ਕਹਿੰਦੇ ਨੇ
1: ਜੀ
0: ਸੁਭਾਵ ਇਹ ਵੀ ਨਾ ਅਸੀਂ ਵੱਖਰੇ ਵੱਖਰੇ ਰੱਖੇ ਨੇ ਕੰਮ ਜਿਹੜਾ ਉਹਨਾਂ ਨੇ ਕਰਨਾ ਉਹੀ ਸੈਂਟ੍ਰੋਸੋਮਸ ਇਹ ਸਾਰਾ ਇੱਕ ਤਰ੍ਹਾਂ ਦਾ ਤਾਣਾ ਪਾਣਾ ਸਾਰਾ ਉਲਝਿਆ ਥਾਂ ਥਾਂ ਤੇ ਮਿਸਤਰੀ ਜਾਂਦੇ ਨੇ ਵੱਖ ਵੱਖ ਤਰ੍ਹਾਂ ਦੇ ਮਿਸਤਰੀ ਨੇ ਵੱਖ ਵੱਖ ਤਰ੍ਹਾਂ ਦੀ ਕਾਰਵਾਈ ਕਰਦੇ ਨੇ ਔਰ ਉਸੇ ਤਰ੍ਹਾਂ ਦੀਆਂ ਚੀਜ਼ਾਂ ਇਹ ਬਣਾਉਂਦੇ ਰਹਿੰਦੇ ਨੇ ਜਿਹਦੀ ਲੋੜ ਹੁੰਦੀ ਹੈ ਹੁਣ ਇੱਕ ਹੋਰ ਵੈਕਿਊਮ ਹੈ ਉਹਦੇ ਵਿੱਚ ਐਂ ਤਾਂ ਨਹੀਂ ਨਾ ਸਾਰੀ ਥਾਂ ਭਰ ਦਿਓ ਤੇ ਹਵਾ ਕਿੱਥੇ ਜਾਊਗੀ ਭਾਈ ਹਵਾ ਵੀ ਤਾਂ ਚਾਹੀਦੀ ਨਾ ਬਗੈਰ ਹਵਾ ਤੋਂ ਚੁੱਲ੍ਹੇ ਚ ਲੱਕੜਾਂ ਡਾਹ ਦਿਓ ਕਿ ਹਵਾ ਫੂਕ ਮਾਰੋ ਇਹਨਾਂ ਤੇ ਫਿਰ ਅੱਗ ਨਹੀਂ ਨਾ ਬਲਣੀ ਬੜਾ ਜ਼ਰੂਰੀ ਆ ਇਸ ਵਾਸਤੇ ਕੁਦਰਤ ਨੇ ਹਵਾ ਦੇ ਭਰ ਕੇ ਲਫਾਫੇ ਅਲੱਗ ਸਿਲੰਡਰ ਬਣਾ ਕੇ ਜਿਵੇਂ ਗੈਸ ਦਾ ਸਿਲੰਡਰ ਲਿਆਉਣਾ ਹਵਾ ਦੇ ਬਣਾ ਕੇ ਲਫਾਫੇ ਗੋਲ ਗੋਲ ਤੇ ਇਹ ਵਿੱਚ ਛੱਡੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੈਕਿਊਲਸ
1: ਹਾਂਜੀ
0: ਔਰ ਇਸੇ ਤਰ੍ਹਾਂ ਹੀ ਇਹ ਵੈਕਿਊਲ ਜਿਹੜੇ ਨੇ ਥਾਂ ਥਾਂ ਜਾ ਕੇ ਘੁੰਮਦੇ ਰਹਿੰਦੇ ਨੇ ਸਾਈਟੋਪਲਾਜ਼ਮ ਚ ਔਰ ਹਵਾ ਦਿੰਦੇ ਰਹਿੰਦੇ ਨੇ ਉਹਨਾਂ ਨੂੰ ਅੱਗ ਬਾਲਦੇ ਰਹਿੰਦੇ ਨੇ ਤਾਂ ਕਿ ਸੈੱਲ ਲਾਲ ਰਹੇ ਸੈੱਲ ਦੇ ਵਿੱਚ ਹਵਾ ਅੱਗ ਬਲਦੀ ਰਹੇ ਐਨਰਜੀ ਪੈਦਾ ਹੁੰਦੀ ਰਹੇ ਔਰ ਸਾਰੇ ਰੋਸ਼ਨੀ ਹੁੰਦੀ ਰਹੇ ਮਾਈਟੋਕੋਂਡਰੀਆ ਨੂੰ ਇਹ ਹੈਲਪ ਕਰਦੇ ਆ ਮਾਈਟੋਕੋਂਡਰੀਆ ਸਾਡਾ ਬਿਜਲੀ ਘਰ ਆ ਔਰ ਉਸ ਨੂੰ ਜਗਾਉਣ ਵਾਸਤੇ ਪਹਿਲਾਂ ਸੋਚਤਾ ਹੁਣ ਕਰੋਗੇ ਨਾ ਸੋ ਇਹ ਸਾਰਾ ਕੰਮ ਇਹਨਾਂ ਦੇ ਰਾਹੀਂ ਹੁੰਦਾ ਹੈਗਾ ਹੁਣ ਐ ਆ ਭਈ ਇਹ ਸਾਰੇ ਜਿੰਨੇ ਵੀ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਹੋਰ ਗੱਲ ਰਹਿ ਗਈ ਛੋਟੀ ਤਾਂ ਨਾ ਕਹੀਏ ਵੱਡੀ ਕਹਿ ਰਹੀ ਕਿਉਂਕਿ ਕੰਮ ਉਹਦਾ ਬੜਾ ਵੱਡਾ ਹੈ ਸੀਲੀਆ ਜਾਂ ਫਲੈਜਲਾ
1: ਜੀ
0: ਸੀਲੀਆ ਦੀ ਗੱਲ ਆਪਾਂ ਬੜੀ ਤਰ੍ਹਾਂ ਕੀਤੀ ਜਿਹਨੂੰ ਅਸੀਂ ਵਾਲ ਕਹਿੰਦੇ ਹਾਂ
1: ਜੀ ਜੀ
0: ਸੀਲੀਆ ਦਾ ਮਤਲਬ ਹੁੰਦਾ ਵਾਲ ਜਾਂ ਹੇਅਰ, ਔਰ ਕੁਦਰਤ ਨੇ ਸਾਰੇ ਦਾੜੀ ਮੁੱਛਾਂ ਬਾਹਰ ਹੀ ਨੀ ਲਾਈਆਂ,
2: ਅੰਦਰ ਵੀ
0: ਅੰਦਰ ਵੀ ਇਸ ਨੇ ਜਿੰਨੇ ਵੀ ਅੰਗ ਅੰਦਰੋਂ ਖੋਖਲੇ ਹੈਗੇ ਨਾ
2: ਜੀ,
0: ਉਹਨਾਂ ਸਾਰਿਆਂ ਦੇ ਵਿਚ ਮੂਵਮੈਂਟ ਪੈਦਾ ਕਰਨ ਵਾਸਤੇ ਇਸ ਨੇ ਅੰਦਰ ਸਿਲੀਆਜ ਲਗਾਏ ਨੇ, ਜਿਹੜੇ ਕਿ ਕਰੰਟ ਦਾ ਕੰਮ ਕਰਦੇ ਨੇ, ਇੱਕ ਦੂਸਰੇ ਤੋਂ ਕਰੰਟ ਟਰਾਂਸਮਿਟ ਕਰਦੇ ਰਹਿੰਦੇ ਨੇ, ਇੱਕ ਦੂਸਰੇ ਦੇ ਕਰੰਟ ਦੇ ਨਾਲ ਜਿਹੜੀ ਚੀਜ਼ ਵੇਨ ਦੇ ਵਿਚ ਕੋਈ ਚੀਜ਼ ਆ ਗਈ ਤੇ ਅੱਗੇ ਮੂਵ ਕਰਦੀ ਰਹਿੰਦੀ ਹੈ, ਮੂੰਹ ਦੇ ਵਿਚ ਸਾਡੀ ਖੁਰਾਕ ਪਾਈ ਤੇ ਇਹ ਫੈਰਿਕਸ ਤੋਂ ਈਸੋਫੇਗਸ, ਈਸੋਫੇਗਸ ਤੋਂ ਸਟੋਮਕ, ਸਟੋਮਕ ਤੋਂ ਇੰਟੇਸਟਾਈਨ ਚ ਜਿਹੜੀ ਮੂਵ ਕਰਦੀ ਹੈ ਨਾ, ਇਹਦੇ ਅੰਦਰ ਉਹ ਸਾਰੇ ਸੀਡੀਆਜ਼ ਹਨ, ਵਾਲ ਹਨ, ਜਿਹੜੇ ਵਾਲ ਇੱਕ ਕਰੰਟ ਦਾ ਕੰਮ ਵੀ ਕਰਦੇ ਨੇ, ਇੱਕ ਵੇਵ ਦਾ ਕੰਮ ਵੀ ਕਰਦੇ ਨੇ, ਜਿਸ ਵੇਵ ਦੇ ਕਰਕੇ ਇਸ ਸੈੱਲ ਦੇ ਅੰਦਰ ਅੰਦਰ ਇਹ ਸਾਰੀ ਦੀ ਸਾਰੀ ਖੁਰਾਕ ਸਾਡੀ ਖਾਧੀ ਹੋਈ ਮੂਵ ਕਰਦੀ ਰਹਿੰਦੀ
2: ਜੀ।
0: ਮਤਲਬ ਇਹ ਇੱਕ ਸਧਾਰਨ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਅੱਜ ਸੈੱਲ ਦੀ, ਔਰ ਇਸ ਤਰ੍ਹਾਂ ਇੰਨੀਆਂ ਸਾਰੀਆਂ ਚੀਜ਼ਾਂ ਕਰਾਮਾਤਾਂ ਇਸ ਸੈੱਲ ਦੇ ਵਿਚ ਹੁੰਦੀਆਂ ਨੇ, ਜਿਹੜਾ ਵਿਚਾਰਾ ਆਪ ਮਾਈਕਰੋਸਕੋਪਿਕ ਹੈ ਹਾਂਜੀ
2: ਜੀ।
0: ਤੁਸੀਂ ਇਹ ਵੇਖੋ ਵੀ ਇਹ ਚੀਜ਼ਾਂ ਕਿੰਨੀਆਂ ਛੋਟੀਆਂ ਛੋਟੀਆਂ ਹੋਣਗੀਆਂ, ਹੁਣ ਤਾਂ ਅਲਟਰਾ ਮਾਈਕਰੋਸਕੋਪ ਬਹੁਤ ਕੁਝ ਬਣ ਗਿਆ ਹੈ ਨਾ, ਅਸੀਂ ਪਹਿਲੀ ਤਰੀਕੀ ਤੱਕ ਸੈੱਲ ਦੀ ਪਹੁੰਚਾਣ ਕਰਦੇ ਆ। ਹੁਣ ਅਗਲਾ ਲੈਕਚਰ ਜਿਹੜਾ ਆਪਾਂ ਕਰਾਂਗੇ ਨਾ, ਉਹ ਆਪਾਂ ਇਸ ਗੱਲ ਦਾ, ਕਿਉਂਕਿ ਇਹ ਲੈਕਚਰ ਮੇਰਾ ਆਲਰੇਡੀ ਕੀਤਾ ਹੋਇਆ ਸੀਗਾ, ਮੈਂ ਸਿਰਫ ਪਰਿਵਾਰ ਦੇ ਸਰੋਤਿਆਂ ਵਾਸਤੇ ਅੱਜ ਇਸ ਨੂੰ ਰਿਪੀਟ ਕੀਤਾ ਹੈਗਾ। ਹੁਣ ਇਸ ਤੋਂ ਬਾਅਦ ਅਸੀਂ ਲੈਕਚਰ ਜਿਹੜਾ ਕਰਾਂਗੇ ਉਹ ਇਹ ਹੋਏਗਾ ਬਈ ਜੇ ਭਲਾ ਸੈੱਲ ਦਾ ਮੈਂਬਰੇਨ ਬਿਮਾਰ ਹੋ ਜਾਵੇ ਜਾਂ ਕੀ ਹੋਏਗਾ, ਆਵਾਜਾਈ ਖਰਾਬ ਹੋਏਗੀ ਨਾ, ਜਿਹੜਾ ਮਰਜ਼ੀ ਅੰਦਰ ਚਲਾ ਜਾਵੇ, ਕਿਉਂਕਿ ਇਹ ਇਹ ਸਾਡਾ ਮੈਂਬਰੇਨ ਤਾਂ ਹੈਗਾ ਕਸਟਮ ਡਿਪਾਰਟਮੈਂਟ ਆ, ਬਾਹਰੋਂ ਕੋਈ ਚੀਜ਼ ਅੰਦਰ ਜਾਣ ਦੇਣੀ ਕਿ ਨਹੀਂ ਜਾਣ ਦੇਣੀ ਇਹਦਾ ਕੰਮ ਆ, ਅੰਦਰੋਂ ਕੋਈ ਚੀਜ਼ ਬਾਹਰ ਆਉਣ ਦੇਣੀ ਕਿ ਨਹੀਂ ਆਉਣ ਦੇਣੀ ਇਹਦਾ ਕੰਮ ਆ, ਤੇ ਜੇ ਇਹ ਖਰਾਬ ਹੋ ਗਿਆ ਤੇ ਫਿਰ ਸੈੱਲ ਦੇ ਵਿਚ ਕੀ ਹੋ ਸਕਦਾ ਹੈ, ਕਿਹੜੀ ਕਿਹੜੀ ਖਰਾਬੀ ਹੋ ਸਕਦੀ ਹੈ, ਤੇ ਉਹਦੀਆਂ ਨਿਸ਼ਾਨੀਆਂ ਸਾਨੂੰ ਬਾਹਰ ਕੀ ਦੱਸਣਗੀਆਂ, ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਾਹਰ ਸਾਨੂੰ ਸੈੱਲ ਮੈਂਬਰ, ਮਤਲਬ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ, ਚਾਹੇ ਕੈਂਸਰ ਕਹਿ ਲੋ ਤੇ ਚਾਹੇ ਛੋਟਾ ਜੁਕਾਮ ਕਹਿ ਲੋ, ਸਾਰੀਆਂ ਗੱਲਾਂ ਤਾਂ ਜਿਹੜੀਆਂ ਨੇ ਸੈੱਲ ਦੇ ਕਰਕੇ ਹੀ ਹੁੰਦੀਆਂ ਨੇ ਨਾ
2: ਜੀ।
0: ਇਸ ਸੈੱਲ ਦੇ ਵਿਚ ਅਸੀਂ ਇੱਕ ਇੱਕ ਪਾਰਟ ਨੂੰ ਦੱਸਾਂਗੇ ਭਾਈ ਜੇ ਇਹ ਚੀਜ਼ ਇਹਦੇ ਵਿਚ ਖਰਾਬੀ ਆ ਗਈ ਤੇ ਬਾਹਰ ਨਿਸ਼ਾਨੀਆਂ ਕੀ ਹੋਣਗੀਆਂ, ਤੇ ਨਾਲ ਮੈਂ ਇਹ ਵੀ ਦੱਸੂਗਾ ਬਈ ਫੇਰ ਭਾਈ ਇਹਨੂੰ ਦਰੁਸਤ ਕਿਵੇਂ ਕਰਨਾ ਹੈਗਾ
2: ਜੀ।
0: ਸੈੱਲ ਮੈਂਬਰੇਨ ਬੜੀ ਬੜੀ ਬੇਸਿਕ ਜਾਣਕਾਰੀ ਹੈ ਚੀਮਾ ਸਾਹਿਬ ਇਹ ਹਾਂਜੀ
2: ਜੀ।
0: ਅਸੀਂ ਪੀਲੀਏ ਦਾ ਯਾਰ ਇਲਾਜ ਕੀ ਕਰੀਏ, ਜਾਂ ਕਿਸੇ ਨੂੰ ਕੈਂਸਰ ਹੋ ਗਿਆ ਤੁਸੀਂ ਇਲਾਜ ਕੀ ਕਰੀਏ
2: ਜੀ,
0: ਸਾਨੂੰ ਇਹ ਜਾਣਨਾ ਪਏਗਾ ਵੀ ਇਹ ਫਰਕ ਕਿੱਥੇ ਪਿਆ ਆ, ਉਸ ਫਰਕ ਨੂੰ ਅਸੀਂ ਕਿੱਥੋਂ ਬੇਸਿਕਲੀ ਮਿਟਾ ਸਕਦੇ ਆ, ਤੇ ਜੇ ਸਾਨੂੰ ਇਹ ਪਤਾ ਹੋਊਗਾ ਤੇ ਫਿਰ ਥੋੜੀ ਸੌਖ ਹੋ ਜੂਗੀ ਨਾ।
3: ਬਿਲਕੁਲ ਡਾਕਟਰ ਸਾਹਿਬ, ਮੈਨੂੰ ਇੱਕੋ ਮਿੰਟ ਦਿਓਗੇ ਵਿੱਚੋਂ ਤੁਹਾਨੂੰ ਇੰਟਰਪਟ ਕਰਦਾ ਸੋਰੀ, ਮੇਰੇ ਕੋਲੋਂ ਇਹ ਜਿਹੜਾ ਸਵਾਲ ਆ ਇਹ ਖੁੰਝ ਨਾ ਜਾਵੇ, ਅਗਲੇ ਪ੍ਰੋਗਰਾਮ ਦੇ ਵਿੱਚ ਮੇਰੀ ਇੱਛਾ ਮੁਤਾਬਕ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਆ ਸਾਰਾ, ਤੁਸੀਂ ਦੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਸੂਕਸ਼ਮ ਚੀਜ਼ਾਂ ਜਿਹੜੀਆਂ, ਪਹਿਲਾਂ ਸੈੱਲ ਕਿੰਨਾ ਛੋਟਾ ਉਹ ਮਾਈਕਰੋਸਕੋਪ ਨਾਲ ਦੇਖਦੇ ਆ, ਫਿਰ ਉਹਦੇ ਅੰਦਰ ਕੀ ਆ ਕੀ ਆ, ਤੁਸੀਂ ਪੂਰਾ ਘੰਟਾ ਲਾ ਕੇ ਉਹ ਸਮਝਾਤਾ, ਉਹ ਸਮਝ ਲੱਗ ਗਈ। ਹੁਣ ਮੇਰਾ ਜਿਹੜਾ ਸਵਾਲ ਹੈ ਡਾਕਟਰ ਸਾਹਿਬ ਉਹ ਇਹ ਆ ਕਿ ਜਿੱਦਾਂ ਜਿੱਦਾਂ ਬੰਦਿਆਂ ਬੁਢਾਪੇ ਵੱਲ ਨੂੰ ਤੁਰਦਾ ਉਦੋਂ ਇਹਨਾਂ ਸੈੱਲਾਂ ਦੇ ਵਿਚ ਤੇ ਸਾਰਾ ਇਹ ਜਿਹੜਾ ਵਾਤਾਵਰਨ ਹੈਗਾ ਅੰਦਰ ਸਾਡੇ ਸਰੀਰ ਦੇ ਉਦੋਂ ਇਹਨਾਂ ਦੇ ਵਿਚ ਕੀ ਰਿਐਕਸ਼ਨ ਹੁੰਦਾ ਜਿਹਦੇ ਕਰਕੇ ਅਸੀਂ ਬੁੱਢੇ ਹੁੰਦੇ
0: ਹਾਂ? ਆਪਾਂ ਸ਼ੁਰੂਆਤ ਇੱਥੇ ਕਰਾਂਗੇ
3: ਜੀ, ਜਦੋਂ ਆਪਣਾ ਨੈਕਸਟ ਪ੍ਰੋਗਰਾਮ,
0: ਬੁਢਾਪੇ ਨੂੰ ਕਹਿੰਦੇ ਨੇ ਸੀਨੈਲਿਟੀ, ਸੀਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿਚ
2: ਜੀ?
0: ਹਾਂਜੀ, ਕਈ ਲੋਕ ਹਜੇ ਵੀ ਚਾਈਨੀਜ਼ ਜਾਂ ਕਈ ਹੋਰ ਜਪਾਨੀ ਲੋਕ ਜਿਹੜੇ ਨੇ ਦੋ ਦੋ ਸਾਲ ਤੋਂ ਵੀ ਉੱਪਰ ਹੋ ਗਏ ਨੇ, ਇੱਕ ਇੰਡੀਅਨ ਬੰਦੇ ਦੀ ਮੈਂ ਵੇਖੀ ਸੀ ਉਹ ਵੀ ਮੇਰੇ ਕੋਲ ਦੋ ਸੌ ਸਾਲ ਤੋਂ ਉੱਪਰ ਹੋ ਗਿਆ ਬੰਦਾ।
2: ਹਾਂਜੀ,
0: ਤੋ ਇਸ ਤਰ੍ਹਾਂ ਕਰਕੇ ਕਈ ਸੀਨੈਲਿਟੀ ਕਿਉਂ ਆਉਂਦੀ ਹੈ ਇਸ ਗੱਲ ਦੇ ਸਵਾਲ ਨੂੰ ਆਪਾਂ ਹੱਲ ਕਰਾਂਗੇ, ਠੀਕ ਹੈ?
3: ਬਿਲਕੁਲ ਬਿਲਕੁਲ ਬਿਲਕੁਲ।
0: ਅਗਲਾ ਜਿਹੜਾ ਪ੍ਰੋਗਰਾਮ ਹੋਏਗਾ ਕੱਲ ਜੇ ਹੋਇਆ ਤਾਂ, ਨਹੀਂ ਤਾਂ ਆਪਾਂ ਜਿਵੇਂ ਸਮਝਦੇ ਹਾਂ ਵੀ ਜਿਹੜੀਆਂ ਵੀ ਛੁੱਟੀਆਂ ਵਗੈਰਾ ਰਹਿ ਦੂਰ ਤੇ ਹੈਗੀਆਂ ਨੇ, ਫਿਰ ਜਨਵਰੀ ਤੋਂ ਬਾਅਦ ਰੈਗੂਲਰ ਸਾਰੀਆਂ ਚੀਜ਼ਾਂ ਚੱਲ ਪੈਣਗੀਆਂ। ਜਦੋਂ ਵੀ ਆਪਣਾ ਪ੍ਰੋਗਰਾਮ ਕਰਨਾ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਸਵਾਲ ਦਾ, ਮੈਂ ਹੁਣ ਨੀ ਦੇ ਸਕਦਾ ਹਾਂ ਲੇਕਿਨ ਨਹੀਂ ਉਹ ਫਿਰ ਭੱਜੋ ਦੌੜੋ ਵਾਲੀ ਗੱਲ ਹੋਏਗੀ, ਮੈਂ ਕਹਿੰਦਾ ਵੀ ਤੁਹਾਡਾ ਜੇ ਸਵਾਲ ਆਇਆ ਹੀ ਹੈ ਕਿਸੇ ਵੱਲੋਂ ਤੇ ਆਪਾਂ ਉਹਨੂੰ ਇਸ ਤਰ੍ਹਾਂ ਸੈੱਟ ਕਰੀਏ ਵੀ ਉਹਦੇ ਦਿਮਾਗ ਚ ਬੈਠ ਜਾਵੇ ਗੱਲ, ਠੀਕ ਹੈ
2: ਜੀ?
0: ਸੀਨੈਲਿਟੀ ਯਾਦ ਰੱਖਿਓ ਜੀ, ਇਹਨੂੰ ਸੀਨੈਲਿਟੀ ਕਹਿੰਦੇ ਆ, ਠੀਕ ਹੈ? ਸੀਨੈਲਿਟੀ ਕਿਉਂ ਆਉਂਦੀ ਹੈ ਸੈੱਲ ਦੇ ਵਿਚ, ਬੁਢਾਪਾ ਕਿਉਂ ਆਉਂਦਾ ਪੰਜਾਬੀ ਜਾਂਦੀ ਕਹਿ ਲੋ, ਹਾਂਜੀ, ਉਹਦੀ ਆਪਾਂ ਵਿਆਖਿਆ ਕਰਾਂ।
3: ਵੈਰੀ ਗੁੱਡ, ਬਹੁਤ ਡਾਕਟਰ ਸਾਹਿਬ, ਇਹ ਤੁਹਾਡਾ ਦਿਮਾਗ ਪਤਾ ਨੀ ਕਿੱਡਾ ਖੋਣਾ ਜਿਹਦੇ ਚ ਸਾਰਾ ਕੁਝ ਕੋਈ ਦੱਬੀ ਬੈਠੇ
0: ਨਹੀਂ ਹੁਣ ਐ ਨਾ, ਇਹਦੇ ਚ ਮੇਰੀ ਕੋਈ ਬਹੁਤ ਸ਼ਾਬਾਸ਼ੀ ਨਹੀਂ ਹੈਗੀ, ਮੇਰਾ ਜੀਵਨ ਇਹ ਹੋ ਗਿਆ ਨਾ, ਹੁਣ ਕਿੰਨੇ 52 ਸਾਲ ਹੋ ਗਏ ਨੇ ਪੜ੍ਹਦਿਆਂ ਪੜ੍ਹਾਉਂਦਿਆਂ ਸਮਝਾਉਂਦੇ ਹਾਂ ਔਰ ਗੱਲ ਤੇ ਹੁਣ ਮੇਰੇ ਵਾਸਤੇ ਤੇ ਉਹੀ ਰੁਟੀਨ ਹੈ ਨਾ ਇਹ ਆ ਵੀ ਹਾਂ ਕਈ ਵਾਰ ਬਰੀਕੀਆਂ ਜਦੋਂ ਅਸੀਂ ਵੱਡੇ ਪੈਮਾਨੇ ਤੇ ਜਾਂਦੇ ਜਦੋਂ ਡਾਕਟਰ ਬਣ ਜਾਂਦੇ ਨਾ ਆਮ ਤੌਰ ਤੇ ਕੀ ਹੁੰਦਾ ਅਸੀਂ ਬੇਸਿਕ ਮੈਡੀਕਲ ਕਾਲਜਾਂ ਚ ਪੜ੍ਹਦੇ ਪੜ੍ਹਾਉਣੇ ਆ ਬੇਸਿਕ ਗੱਲਾਂ ਅੱਜ ਦੀਆਂ ਮੈਂ ਤੁਹਾਡੇ ਨਾਲ ਹੁਣ ਕਰ ਰਿਹਾ ਹਾਂ ਪਤਾ ਨੀ ਹੁਣ ਕਦੋਂ ਦੀਆਂ ਮੇਰੀਆਂ ਪੜ੍ਹੀਆਂ ਹੋਈਆਂ ਨੇ ਮੈਂ 1969 ਤੋਂ 1974 ਤੱਕ ਸਟੂਡੈਂਟ ਰਿਹਾ ਮੈਡੀਕਲ ਕਾਲਜ ਦੇ ਵਿਚ ਫਿਰ ਪੜ੍ਹਦਾ ਰਿਹਾ ਹੈਗਾ ਆ ਇਹ ਉਦੋਂ ਦੀਆਂ ਗੱਲਾਂ ਨੇ ਪੜ੍ਹੀਆਂ ਹੋਈਆਂ ਪਰ ਮੇਰੇ ਦਿਮਾਗ ਚ ਉਸੇ ਤਰ੍ਹਾਂ ਸੈੱਟ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਸੋ ਹੁਣ ਮੇਰੀ ਕੋਈ ਬਹੁਤੀ ਇਹਦੇ ਚ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ ਹੁਣ ਇਹ ਮੇਰਾ ਜੀਵਨ ਹੋ ਗਿਆ ਹੈਗਾ ਹੈਨਾ ਸੋ ਕੋਈ ਐਸੀ ਗੱਲ ਨੀ ਮੈਂ ਇਹ ਸਮਝਦਾ ਵੀ ਜੇ ਮੈਂ ਲੋੜ ਬਣਿਆ ਰਵਾਂ ਤੇ ਇਹੀ ਮੇਰਾ ਜੀਵਨ ਹੈ ਮੈਂ ਕਿਸੇ ਦੀ ਲੋੜ ਆ ਕਿਸੇ ਨੂੰ ਮੇਰੇ ਕੋਲ ਜਾਣਕਾਰੀ ਚਾਹੀਦੀ ਤੇ ਉਹ ਮੇਰੇ ਕੋਲ ਹੈਗੀ ਹੈ ਤੇ ਮੈਨੂੰ ਖੁਸ਼ੀ ਹੋਏਗੀ ਉਹ ਜਾਣਕਾਰੀ ਦੇਣ ਵਾਸਤੇ
3: ਬਿਲਕੁਲ ਡਾਕਟਰ ਸਾਹਿਬ ਤੁਹਾਡੀ ਜਿਹੜੀ ਆ ਬਹੁਤ ਦਰੁਸਤ ਗੱਲ ਤੁਸੀਂ ਕੀਤੀ ਆ ਦੇਖੋ ਸਾਡਾ ਜਿਹੜਾ ਭਾਰਤੀ ਸਮਾਜ ਸੀਗਾ ਉਹਦੇ ਵਿਚ ਜਿਹੜਾ ਇੱਕ ਬੱਚਾ ਪੈਦਾ ਹੁੰਦਾ ਸੀ ਉਹਦੀ ਜਿਹੜੀ ਜ਼ਿੰਦਗੀ ਸੀ ਉਹਨੂੰ ਚਾਰ ਹਿੱਸਿਆਂ ਵਿਚ ਵੰਡਦੇ ਸੀ ਉਹ ਪਹਿਲੇ 25 ਸਾਲ ਦੂਜੇ 25 ਸਾਲ ਤੀਜੇ 25 ਸਾਲ ਤੇ ਜਿਹੜੇ ਚੌਥੇ 25 ਸਾਲ ਹੁੰਦੇ ਸੀ ਉਹਨਾਂ ਦੇ ਵਿਚ ਫਿਰ ਉਹ ਕੰਮ ਕਾਰ ਸਾਰਾ ਖਤਮ ਕਰਕੇ ਆਰਾਮ ਨਾਲ ਆਪਣਾ ਬੈਠ ਕੇ ਖਾਂਦੇ ਸੀ ਉਹ ਜਿਹੜੀ ਆ ਚੀਜ਼ ਆ ਉਹ ਬੜੀ ਵਧੀਆ ਸੀ ਜਿਹੜੀ ਸਾਡੇ ਸਮਾਜ ਦੇ ਵਿਚੋਂ ਜਾ ਚੁੱਕੀ ਹੈ
0: ਮੈਂ ਹੁਣ ਚੌਥੇ ਪੜਾਅ ਤੇ ਪਹੁੰਚ ਗਿਆ
3: ਹਾਂਜੀ
0: ਚਲੋ ਖੈਰ ਜੋ ਦੇ ਸਕਦੇ ਆ ਦੇ ਜਾਈਏ
3: ਕੋਈ ਬਿਲਕੁਲ ਬਿਲਕੁਲ
0: ਕਦੀ ਯਾਦ ਕਰਿਆ ਕਰੇਗਾ ਪਿੱਛੋਂ ਵੀ ਹਾਂਜੀ
3: ਬਿਲਕੁਲ
0: ਇਸੇ ਕਰਕੇ ਬੰਦਾ ਆਪਣੇ ਮਰਨ ਤੋਂ ਬਾਅਦ ਵੀ ਕੁਝ ਸਾਲ ਜਿਉ ਜਾਂਦਾ ਆ ਤੀਜੀ ਫੀਲੀ ਤੱਕ ਤਾਂ ਕਾਗਜ਼ਾਂ ਚ ਜਿਉ ਜਾਂਦਾ ਵੀ ਫਲਾਣਾ ਸਿੰਘ ਵਲਦ ਫਲਾਣਾ ਸਿੰਘ ਵਲਦ ਫਲਾਣਾ ਸਿੰਘ ਆ ਜ਼ਮੀਨ ਉਹਦੀ ਆ
3: ਹਾਂਜੀ ਹਾਂਜੀ ਬਿਲਕੁਲ
0: ਪਰ ਸਮਾਜ ਵਿਚ ਕਈ ਬੰਦੇ ਜਿਹੜੇ ਨੇ ਕੁਝ ਦੇਰ ਜ਼ਿਆਦਾ ਜਿਉ ਜਾਂਦੇ ਨੇ ਅਸੀਂ ਵੱਡੇ ਤਾਂ ਨਹੀਂ ਹਾਂ ਲੇਕਿਨ ਇੰਨੇ ਕ ਆਮ ਸਧਾਰਨ ਮਨੁੱਖਾਂ ਵਾਂਗੂ ਤੇ ਕੁਝ ਦੇਰ ਲੋਕ ਯਾਦ ਕਰਨਗੇ ਨਾ
3: ਕਰਨਗੇ ਬਿਲਕੁਲ ਕਰਨਗੇ ਜੀ ਜਦੋਂ ਤੀਕਰ ਇਹ ਇੰਟਰਨੈਟ ਚੱਲੇਗਾ ਉਦੋਂ ਤੀਕਰ ਲੋਕ ਇਹਨੂੰ ਸੁਣਦੇ ਰਹਿਣਗੇ ਜਦੋਂ ਤੀਕਰ ਵੀ ਇੰਟਰਨੈਟ ਹੋਏਗਾ ਉਦੋਂ ਤੀਕਰ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਇਹਨੂੰ ਹੀ ਡਾਕਟਰ ਸਾਹਿਬ ਜਿਹੜਾ ਉਹ ਕਹਿੰਦੇ ਆ ਬੰਦਾ ਅਮਰ ਹੋ ਗਿਆ ਉਹ ਇਸੇ ਚੀਜ਼ ਨੂੰ ਕਹਿੰਦੇ ਆ ਕਿ ਤੁਸੀਂ ਇਸ ਦੁਨੀਆਂ ਦੇ ਵਿਚ ਕੋਈ ਐਸਾ ਕਰਕੇ ਜਾਓ ਜਿਹੜਾ ਰਹਿੰਦੀ ਦੁਨੀਆਂ ਤੀਕਰ ਲੋਕ ਉਹਨੂੰ ਪੂਜਣਾ ਤਾਂ ਖੈਰ ਮੈਂ ਨਹੀਂ
0: ਗੱਲ ਸਮਾਜ ਵਾਸਤੇ ਵੀ ਕਹੀ ਸੀ ਇੱਕ ਵਾਰ ਮੈਂ ਇਹ ਕਿਹਾ ਸੀਗਾ ਵੀ ਅਸੀਂ ਗੁਰਦੁਆਰਿਆਂ ਦੇ ਵਿਚ ਅਰਦਾਸ ਕਰਦੇ ਆ ਨਾ ਫਲਾਣੇ ਦੀ ਅੰਤਮ ਅਰਦਾਸ ਹੈ ਉਹ ਭਾਵੇਂ ਫਲਾਣੇ ਦੀ ਅੰਤਮ ਅਰਦਾਸ ਕਿਵੇਂ ਹੋ ਸਕਦੀ ਹੈ ਉਹਦਾ ਜੀਨਸ ਅੱਗੇ ਚੱਲ ਰਿਹਾ ਹੈਗਾ
3: ਬਿਲਕੁਲ
0: ਬੱਚਿਆਂ ਚ ਜੀਨਸ ਉਹਦਾ ਚੱਲ ਰਿਹਾ ਹੈ ਅੰਤਮ ਅਰਦਾਸ ਤਾਂ ਹੋ ਰਹੀ ਹੈ ਸਰੀਰ ਦੀ ਸਰੀਰ ਖਤਮ ਹੋ ਗਿਆ
3: ਬਿਲਕੁਲ ਬਿਲਕੁਲ
0: ਪੰਤਰ ਖਤਮ ਹੋਈ ਹੈ ਬੰਦਾ ਤਾਂ ਆਪਣੇ ਜੀਨ ਚ ਵੀ ਜਿਉਂਦਾ
3: ਜੀ
0: ਇਸ ਕਰਕੇ ਅਰਦਾਸ ਜਿਹੜੀ ਹੈ ਉਹ ਸਰੀਰ ਦੀ ਹੋਣੀ ਚਾਹੀਦੀ ਹੈ
3: ਜੀ ਬਹੁਤ ਹੀ ਵਧੀਆ ਬਹੁਤ ਹੀ ਖੂਬ ਡਾਕਟਰ ਸਾਹਿਬ ਜਿਹਨੂੰ ਕਹਿੰਦੇ ਆਨੰਦ ਆ ਗਿਆ
0: ਅੱਜ ਤਾਂ ਸਮਾਂ ਸਮਾਪਤ ਆ ਸੋ ਕੱਲ ਨੂੰ ਮੈਂ ਚੀਮਾ ਸਾਹਿਬ ਦਾ ਜਦੋਂ ਵੀ ਮੌਕਾ ਮਿਲਿਆ ਇਸ ਪ੍ਰੋਗਰਾਮ ਨੂੰ ਲੈ ਕੇ ਚੱਲਾਂਗੇ ਤੇ ਫਿਰ ਅੱਗੇ ਚੱਲਾਂਗੇ ਵੀ ਕਿਹੜੇ ਸਿਰ ਦੇ ਕਿਹੜੇ ਪਾਰਟ ਵਿਚ ਕੀ ਨੁਕਸ ਪੈ ਜਾਵੇ ਤੇ ਸਾਨੂੰ ਨਿਸ਼ਾਨੀਆਂ ਕੀ ਮਿਲਦੀਆਂ ਨੇ ਤੇ ਉਹਨਾਂ ਨੂੰ ਦਰੁਸਤ ਕਿਵੇਂ ਕਰਨਾ ਹੋਏਗਾ ਇਹ ਸਾਰੀਆਂ ਗੱਲਾਂ ਅੱਗੇ ਅਸੀਂ ਕਰਾਂਗੇ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਇਲਾਜ ਕਰਵਾਉਂਦੇ ਕਰਾਉਂਦੇ ਥੱਕ ਗਏ ਹੋ ਤੇ ਸਿਸਟੇਮੈਟਿਕ ਨੇਚਰ ਦੀ ਅਪਰੋਚ ਜਾਣਨਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
3: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਖਾਕ ਸਾਹਿਬ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ
0: ਹਾਂਜੀ ਹਾਂਜੀ ਕੋਈ ਗੱਲ ਨਹੀਂ ਕਰਾਂਗੇ ਤੇ ਅਗਲੇ ਦਿਨ ਸੀ ਕੋਈ ਐਸੀ ਗੱਲ ਨਹੀਂ ਪਰ ਹਾਂ ਜਦੋਂ ਵੀ ਤੁਸੀਂ ਕਰੋਗੇ ਤੁਹਾਡੇ ਪ੍ਰੋਗਰਾਮ ਦੇ ਵਿਚ ਸਭ ਤੋਂ ਪਹਿਲਾਂ ਸਵਾਲ ਚੀਮਾ ਸਾਹਿਬ ਦਾ ਹੋਏਗਾ ਵੀ ਸੈਨੈਲਿਟੀ ਕਿਉਂ ਆਉਂਦੀ ਹੈ ਬੁਢਾਪਾ ਕਿਉਂ ਆਉਂਦਾ ਹੈਗਾ ਆ ਇਹਦੇ ਬਾਰੇ ਮੈਂ ਗੱਲ ਕਰਾਂਗਾ ਠੀਕ ਹੈ ਜੀ ਸੋ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਕਰਨ ਯੋਗ ਆ ਉਹ ਕਰਦੇ ਰਹਾਂਗੇ ਜੀ
3: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼, ਪ੍ਰੋਗਰਾਮ ਪ੍ਰਵਾਸ ਰੇਡੀਓ ਤੇ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ। ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਪਿਆਰੇ ਗਾਣੇ ਨਾਲ, ਗੁਰਦਾਸ ਮਾਨ ਜੀ ਹੋਣਾ ਦਾ। ਤੇ ਸ਼ੁਰੂਆਤ ਦੇ ਨਾਲ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਉਹ ਖਬਰਾਂ ਦਾ ਹੋਏਗਾ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ। ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ ਹਾਂ ਦੋਸਤੋ। ਸੋ ਲਓ ਆਪਾਂ ਪਹਿਲੇ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਜੀ।

0: ਤੋ ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਸਾਰੇ ਹੀ ਵੀਰ ਭੈਣ ਭਰਾਵਾਂ ਦਾ ਸਰੋਤਿਆਂ ਦਾ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ ਤੇ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਨ੍ਹਾਂ ਦਾ ਵੀ ਸ਼ੁਕਰੀਆ ਧੰਨਵਾਦ ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਤੁਹਾਡੇ ਨਾਲ ਰਲ ਮਿਲ ਕੇ ਅੱਜ ਦਾ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿਚ ਲੈ ਕੇ ਪਹੁੰਚ ਗਏ ਜੀ ਸ਼ੁਰੂਆਤ ਤੁਹਾਡੇ ਨਾਲ ਮੇਰੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਤੇ ਉਹਨਾਂ ਦੇ ਕੋਲੋਂ ਕੁਝ ਜਾਣਕਾਰੀਆਂ ਆਪਾਂ ਜਿਹੜੀਆਂ ਪੁੱਛਦੇ ਆ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ
1: ਜੀ ਖੱਕ ਸਾਹਿਬ ਜੀ ਮੇਰੇ ਵੱਲੋਂ ਸਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਡੀ ਜਿਹੜੀ ਟੀਮ ਦੇ ਬਾਕੀ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਆ ਤੇ ਇਸ ਪ੍ਰੋਗਰਾਮ ਦੇ ਵਿਚ ਸਾਰਿਆਂ ਦਾ ਸਵਾਗਤ ਆ ਤੇ ਖੱਕ ਸਾਹਿਬ ਜੀ ਆਪਾਂ ਸੋਢੀ ਸਾਹਿਬ ਨੂੰ ਨੀ ਕਦੇ ਮਿਲਾਇਆ ਹੋਇਆ ਉਹਨਾਂ ਦੀ ਗੱਲਬਾਤ ਹੁਣ ਕਿੰਨਾ ਸਮਾਂ ਹੋ ਗਿਆ
0: ਕੋਈ ਸੀ ਸ਼ਾਇਦ ਮੈਨੂੰ ਉਹ ਰਹਿੰਦਾ ਦਿਮਾਗ ਦੇ ਵਿਚ ਦਿਨੇ ਕੱਲ ਨੂੰ ਕਾਲ ਕਰੂੰਗਾ ਮੈਂ ਪਤਾ ਕਰੂੰਗਾ ਵੀ ਆ ਗਏ ਵਾਪਸ ਕਿ ਨਹੀਂ ਆ ਗਏ
1: ਆ ਗਏ ਹੋਏ ਆ ਉਹਨਾਂ ਦੇ ਮੈਸੇਜ ਮੁਸੇਜ ਆਉਂਦੇ ਰਹਿੰਦੇ ਵਟਸਐਪ ਤੇ ਉਹ ਜਿਹੜੀਆਂ ਪਾਉਂਦੇ ਰਹਿੰਦੇ ਉਹ ਪੋਸਟਾਂ ਵਗੈਰਾ
0: ਉਹ ਇੰਡੀਆ ਤੋਂ ਵੀ ਪਾਉਂਦੇ ਰਹਿੰਦੇ ਆ ਪਰ ਗਏ ਇੰਡੀਆ ਸੀ ਮੈਨੂੰ ਇੰਨਾ ਪਤਾ ਹੈ ਕਿ ਹੁਣ ਪਤਾ ਨਹੀਂ ਕੋਈ ਆਈਡੀਆ ਕੀ ਹੈ ਪਰ ਪਤਾ ਕਰ ਲਾਂਗੇ ਕੱਲ ਨੂੰ ਪਤਾ ਕਰੂੰਗਾ ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਵਿਚ ਉਹਨਾਂ ਨੂੰ ਸੱਦ ਲਾਂਗੇ
1: ਠੀਕ ਵੈਰੀ ਗੁੱਡ ਤੇ ਖਬਰਾਂ ਸਾਰਾ ਆਪਣੇ ਕੋਲ ਖੱਕ ਸਾਹਿਬ ਦੀ ਜਿਹੜੀ ਆ ਤੁਹਾਨੂੰ ਪਤਾ ਕਿ ਸਿਆਲ ਦਾ ਮਹੀਨਾ ਆ ਤੇ ਜਨਵਰੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਆ ਉਹ ਸਭ ਤੋਂ ਵੱਧ ਠੰਡਾ ਮਹੀਨਾ ਉਹ ਜਨਵਰੀ ਹੁੰਦਾ ਮੈਨੂੰ ਜਿਸ ਪਤਾ ਲੱਗ ਰਿਹਾ ਤੇ ਇਹ ਮਹੀਨਾ ਹੁਣ ਸਮਝ ਲਓ ਕਿ ਚੜ ਪੈਣਾ ਕੱਲ ਦਾ ਦਿਨ ਰਹਿ ਗਿਆ ਤੇ ਪਰਸੋਂ ਨੂੰ ਜਦੋਂ ਆਪਾਂ ਉੱਠਣਾ ਸਵੇਰ ਨੂੰ ਤੇ ਨਵਾਂ ਸਾਲ ਵੀ ਚੜ ਜਾਣਾ ਤੇ ਨਵੇਂ ਸਾਲ ਦੀਆਂ ਆਪਾਂ ਵਧਾਈਆਂ ਪਹਿਲਾਂ ਦੇ ਦਿੰਦੇ ਹਾਂ ਤੇ ਉਦਣ ਨੂੰ ਫੇਰ ਦਿੱਤੀਆਂ ਜਾਣਗੀਆਂ ਤੇ ਹੁਣ ਨਵਾਂ ਸਾਲ ਆ ਜਿਹੜਾ ਖਾਸ ਕਰਕੇ ਜਨਵਰੀ ਆ ਇਹ ਪਤਾ ਨੀ ਤਾਂ ਨਵਾਂ ਸਾਲ ਚੜ੍ਹਦਾ ਕਰਕੇ ਉਹ ਰੱਬ ਕਰੋਪੇ ਹੋਇਆ ਹੁੰਦਾ ਵੀ ਤੁਸੀਂ ਇੱਕ ਸਾਲ ਹੋਰ ਜੀ ਲਿਆ ਵਾਧੂ ਤੇ ਗੱਲ ਪਤਾ ਨੀ ਕੀ ਆ ਪਰ ਵੀ
0: ਜਾਣ ਲੱਗਾ ਸਾਲ ਦੇ ਫੇਰ ਧੱਕੇ ਮਾਰ ਕੇ ਜਾਂਦਾ
1: ਹਾਂਜੀ ਹਾਂਜੀ ਇਹੀ ਗੱਲ ਮੈਨੂੰ ਵੀ ਲੱਗਦੀ ਆ ਤੇ ਇਸੇ ਤਰ੍ਹਾਂ ਦੀ ਕਹਾਣੀ ਆ ਜਿਹੜੀ ਖਾਸ ਸਾਹਿਬ ਜੀ ਇਸ ਵਾਰੀ ਜਿਹੜਾ ਫਲੂ ਸੀਜ਼ਨ ਹੁਣ ਨਾ ਹੋ ਗਿਆ ਸ਼ੁਰੂ ਉਹਨੂੰ ਥੋੜਾ ਸਮਾਂ ਹੋ ਗਿਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਉਹਨਾਂ ਨੇ ਦੱਸਿਆ ਕਹਿੰਦੇ ਆ ਕਿ ਇਹ ਇੱਕ ਨਵੀਂ ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿਚ ਉਹ ਸਟਰੇਨ ਕਹਿ ਦਿੰਦੇ ਆ ਤੇ ਉਹ ਥੋੜੀ ਜਿਹੀ ਵੱਖਰੀ ਹੁੰਦੀ ਆ ਪਹਿਲੀ ਵਾਰੀ ਨਾਲੋਂ ਤੇ ਇਹਨੂੰ ਆਪਾਂ ਪੰਜਾਬੀ ਚ ਨਵੀਂ ਕਿਸਮ ਹੀ ਕਹਿ ਸਕਾਂਗੇ ਤੇ ਇਹ ਜਿਹੜੀ ਐਸੀ ਵਾਲੀ ਆ ਇਹ ਕਹਿੰਦੇ ਆ ਵੀ 7,50,000 ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੀ ਆ ਇਹ ਪ੍ਰਭਾਵਿਤ ਹੋਈ ਆ ਜਿਨ੍ਹਾਂ ਦੇ ਵਿਚੋਂ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਆਪਣੇ ਅੰਕੜੇ ਸੀ ਡੀ ਸੀ ਵੱਲੋਂ ਦਿੱਤੇ ਗਏ ਆ ਉਹਦੇ ਵੱਲੋਂ ਦੱਸਿਆ ਗਿਆ ਕਿ ਇਹਦੇ ਵਿਚ 8,100 ਜਿਹੜੇ ਲੋਕ ਆ ਉਹ ਇਹਦੇ ਨਾਲ ਹਸਪਤਾਲ ਦਾਖਲ ਕੀਤੇ ਗਏ ਆ ਤੇ ਉਹ 7,500 ਲੋਕ ਆ ਜਿਹੜੇ ਉਹ ਇਹਦੇ ਨਾਲ ਬਿਮਾਰ ਹੋਏ ਆ ਜਿਨ੍ਹਾਂ ਵਿਚੋਂ 8,100 ਆ ਜਿਹੜੇ ਹਸਪਤਾਲ ਦਾਖਲ ਹੋਏ ਆ ਤੇ ਉਹਨਾਂ ਦੇ ਵਿਚੋਂ ਖੱਕ ਸਾਹਿਬ ਜੀ 3,100 ਜਿਹੜੇ ਲੋਕ ਆ ਉਹਨਾਂ ਦੀ ਇਹ ਫਲੂ ਦੇ ਨਾਲ
0: ਕੈਰੀ ਓਨ ਕਰਿਓ ਮੈਂ ਸਿਰਫ 2-3 ਮਿੰਟ ਲਈ ਜਾ ਰਿਹਾ ਜੀ
1: ਜੀ ਜੀ ਸੋ ਦੋਸਤੋ ਖੱਕ ਸਾਹਿਬ ਖਿਸਕ ਰਹੇ ਆ ਤੇ ਆਪਾਂ ਤੁਹਾਡੇ ਨਾਲ ਇਹ ਖਬਰਾਂ ਮੋਟੀਆਂ ਮੋਟੀਆਂ ਸਾਂਝੀਆਂ ਕਰ ਲੈਂਦੇ ਆ ਕਿ 3,000 ਜਿਹੜੀ ਆ ਮੌਤ ਅੱਜ ਦੀ ਖਬਰ ਟਿੱਕੇ ਰਿਹਾ ਜਿਹੜੀ ਉਹ ਫਲੂ ਦੀ ਜਿਹੜੀ ਬਿਮਾਰੀ ਆ ਇਹਦੇ ਨਾਲ ਹੋ ਚੁੱਕੀ ਆ ਤੇ ਹੁਣ ਕੀ ਆ ਜਿਹਦੇ ਵਿਚ 8 ਜਿਹੜੇ ਉਹ ਬੱਚੇ ਵੀ ਜਿਹੜੇ ਆ ਉਹ ਇਸ ਜਿਹੜੀ ਆ ਬਿਮਾਰੀ ਆ ਫਲੂ ਦੀ ਇਹਦੀ ਬਲੀ ਚੜੇ ਆ ਤੇ ਇਹਦੇ ਬਾਰੇ ਆਪਾਂ ਬਾਅਦ ਚ ਗੱਲਬਾਤ ਕਰਾਂਗੇ ਏਡੀ ਖਤਰਨਾਕ ਬਿਮਾਰੀ ਹੈ ਨੀ ਜੇ ਆਪਾਂ ਇਹਨੂੰ ਬੇਲੇ ਸਿਰ ਸਾਂਭ ਲਈਏ ਤਾਂ ਫੇਰ ਇਹਦੇ ਤੋਂ ਬਚਾਅ ਹੋ ਜਾਂਦਾ ਉਹ ਆਪਾਂ ਬਾਅਦ ਚ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਖਬਰ ਆ ਜਿਹੜੀ ਇਹਨੂੰ ਪੂਰੀ ਕਰ ਲਈਏ ਤੇ ਇਹਦੇ ਵਿਚ CDC ਵੱਲੋਂ ਜਿਹੜਾ ਆ ਉਹ ਸਿਰਫ ਇੱਕ ਹਫ਼ਤਾ ਪਹਿਲਾਂ ਜਿਹੜੀ ਆਪਾਂ ਅੰਕੜਾ ਪਿੱਛੇ ਦੱਸਿਆ ਕਿ 7.5 million ਜਿਹੜੇ ਉਹ ਦੱਸੇ ਗਏ ਸੀਗੇ ਪਰ ਹੁਣ ਇਹ ਆ ਜਿਹੜਾ 4.6 million ਜਿਹੜੇ ਆ ਲੋਕ ਪ੍ਰਭਾਵਿਤ ਹੋਏ ਦੱਸਿਆ ਗਿਆ ਜਿਨ੍ਹਾਂ ਦੇ ਵਿਚੋਂ 49,000 ਜਿਹੜੇ ਸੀਗੇ ਉਹਨਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਦੀ ਲੋੜ ਪਈ ਆ ਤੇ ਇਹਨਾਂ ਦੇ ਵਿੱਚੋਂ 1900 ਲੋਕ ਆ ਜਿਹੜੀ ਉਹ ਜਾਨਾਂ ਤੋਂ ਹੱਥ ਧੋ ਬੈਠੇ ਆ। ਤੇ ਇਹ ਅੰਕੜਿਆਂ ਦੀ ਮੈਨੂੰ ਉਹ ਥੋੜੀ ਸਮਝ ਨਹੀਂ ਆਈ ਕਿ ਪਹਿਲਾਂ ਇੰਨਾ ਸੀਗਾ ਤੇ ਹੁਣ ਉਹ ਇੰਨਾ ਘੱਟ ਕੇ ਹੋ ਗਿਆ, ਜਾਂ ਤਾਂ ਕਈ ਵਾਰੀ ਜਿਹੜੀਆਂ ਗੌਰਮੈਂਟਾਂ ਆ ਦੇਸ਼ਾਂ ਦੀਆਂ ਉਹ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦੀਆਂ। ਹੋ ਸਕਦਾ ਇਹਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਮਸਲਾ ਹੋਵੇ, ਕਿਉਂਕਿ ਖਾਤਾ ਪਹਿਲਾਂ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਸੀ 7,50,000 ਤੇ ਹੁਣ ਉਹੀ ਅੰਕੜੇ ਘਟਾ ਕੇ ਉਹਨਾਂ ਨੇ 4,06,000 ਕਰ ਦਿੱਤੇ ਆ, ਜਿਨ੍ਹਾਂ ਦੇ ਵਿੱਚੋਂ ਪਹਿਲੇ ਅੰਕੜਿਆਂ ਮੁਤਾਬਕ ਉਹਨਾਂ ਨੇ ਜਿਹੜੀ ਉਹ ਗਿਣਤੀ ਦੱਸੀ ਸੀ 8,100 ਜਿਨ੍ਹਾਂ ਨੂੰ ਹਸਪਤਾਲ ਜਾਣਾ ਪਿਆ। ਤੇ ਹੁਣ ਇਹਦਾ ਜਿਹੜਾ ਹੈਗਾ ਇੱਕ ਹਫ਼ਤਾ ਬਾਅਦ ਚ ਉਹਨਾਂ ਦੇ ਵਿੱਚ 49,000 ਹੋਏ ਆ, ਤੇ ਇਹਦੇ ਨਾਲ ਜਿਹੜੀ ਆ 1900 ਲੋਕਾਂ ਦੀ ਮੌਤ ਆ ਜਿਹੜੀ ਉਹ ਦੱਸੀ ਗਈ ਆ। ਤੇ 20 ਦਸੰਬਰ ਵਾਲੇ ਦੇ ਹਫ਼ਤੇ ਦੇ ਅੰਤ ਤੱਕ ਜਿੰਨੇ ਸੈਂਪਲ ਉਹ ਕਹਿੰਦੇ ਆ ਵੀ ਲੈਬ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਨਾ ਡਾਕਟਰ ਕੋਲ ਵੀ ਮੈਨੂੰ ਆ ਦੇਖਿਓ ਜੀ ਕੀ ਗੱਲ ਆ, ਤੇ ਉਹਦੇ ਵਿੱਚੋਂ ਫਿਰ ਉਹ ਜਿਹੜਾ ਆ ਉਹ ਸੈਂਪਲ ਜਿਹੜਾ ਉਹ ਭੇਜ ਦਿੰਦੇ ਆ ਲੈਬ ਨੂੰ। ਬਹੁਤੀਆਂ ਜਗ੍ਹਾ ਦੇ ਉੱਤੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਸੁਵਿਧਾ ਹੁੰਦੀ ਆ, ਉਹ ਉੱਥੇ ਟੈਸਟ ਕਰਕੇ ਦੇਖ ਲੈਂਦੇ ਆ ਵੀ ਤੁਹਾਨੂੰ ਫਲੂ ਨਹੀਂ ਹੋਇਆ। ਸੋ ਇਸ ਬਾਰੇ ਜਿਹੜੇ ਇਹ ਲੋਕਾਂ ਦੇ ਉਹ ਸੈਂਪਲ ਲਏ ਗਏ ਸੀ ਉਹਨਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਹਦੇ ਵਿੱਚੋਂ 25% ਲੋਕ ਜਿਹੜੇ ਸੀਗੇ ਉਹ ਪੋਜ਼ਿਟਿਵ ਸੀਗੇ। ਤੇ ਇਹ ਜਿਹੜੀ ਨਵੀਂ ਕਿਸਮ ਹੈਗੀ ਆ ਇਹਦਾ ਨਾਂ ਉਹਨਾਂ ਨੇ ਦੱਸਿਆ ਜਿਹੜਾ N3N2 ਜਿਹੜੀ ਹੈਗੀ ਆ, ਤੇ ਇਹ ਦੱਸਿਆ ਗਿਆ ਵੀ ਇਹ ਪਹਿਲੇ ਵਾਲੇ ਜਿਹੜੇ ਫਲੂ ਹੁੰਦੇ ਆ ਉਹਦੇ ਨਾਲ ਥੋੜੀ ਜਿਆਦਾ ਖਤਰਨਾਕ ਹੈ, ਜਿਆਦਾ ਮਾਰੂ ਹੈਗੀ ਆ। ਤੇ ਇਸ ਸਾਲ ਦੇ ਫਲੂ ਸੀਜ਼ਨ ਦੇ ਨਾਲ ਜਿਹੜਾ ਨਿਊਯਾਰਕ, ਸਾਊਥ ਕੈਰੋਲਾਈਨਾ, ਨਿਊਜਰਸੀ, ਕੋਲੋਰਾਡੋ ਤੇ ਲੁਜੀਆਨਾ ਜਿਹੜੇ ਸੂਬੇ ਆ ਇਹਨਾਂ ਦੇ ਵਿੱਚ ਜਿਆਦਾ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਏ ਆ। ਹੁਣ ਖਾਕਸ਼ਾ ਜੀ ਤੁਸੀਂ ਵਾਪਸ ਆ ਗਏ ਤੇ ਗੱਲ ਇਸ ਤਰ੍ਹਾਂ ਆ ਵੀ ਇਹ ਜਿਹੜਾ ਫਲੂ ਆ ਇਹ ਕੋਈ ਏਡੀ ਖਤਰਨਾਕ ਬਿਮਾਰੀ ਤਾਂ ਹੈ ਨੀ, ਮੈਨੂੰ ਜਿੱਥੇ ਤੱਕ ਲੱਗ ਗਿਆ ਵੀ ਆਪਾਂ ਪਰਵਾਹ ਨੀ ਕਰਦੇ ਵੀ ਜਦੋਂ ਨਾ ਤੁਹਾਨੂੰ ਹੱਡ ਭੰਨੀ ਇਹਦੀਆਂ 2-4 ਮੈਨੂੰ ਖਾਕਸ਼ਾ ਜੀ 3-4 ਸਾਲ ਹੋ ਗਏ ਹੋਇਆ ਹੀ ਨੀ ਕਦੇ ਫਲੂ, ਕਦੇ ਨੀ ਹੋਇਆ। ਤੇ ਉਹ ਪਹਿਲਾਂ ਹੋ ਜਾਂਦਾ ਸੀਗਾ ਜਦੋਂ ਕੰਮ ਕਾਰ ਕਰਦੇ ਸੀਗੇ। ਇਹਦੇ ਵਿੱਚ ਇੱਕ ਤਾਂ ਇਹ ਆ ਕਿ ਆਪਾਂ ਥੋੜਾ ਜਿਹਾ ਵੇਸਲੇ ਹੁੰਦੇ ਆ ਜਦੋਂ ਸਿਆਲ ਆਉਂਦਾ ਆ,
0: ਬਿਲਕੁਲ,
1: ਤੇ ਉਸ ਵੇਲੇ ਆਪਾਂ ਨੂੰ ਜਿਹੜੇ
0: ਕੱਪੜੇ ਆਪਾਂ ਥੋੜੇ ਖਿਆਲ ਨੀ ਰੱਖਦੇ,
1: ਖਿਆਲ ਨੀ ਰੱਖਦੇ, ਬਿਲਕੁਲ ਬਿਲਕੁਲ ਕੱਪੜੇ ਖਿਆਲ ਨੀ ਰੱਖਦੇ। ਤਾਂ ਹੀ ਉਹ ਸਿਆਣਿਆਂ ਨੇ ਕਿਹਾ ਨਾ ਉਹ ਕਹਿੰਦੇ ਜਿਹੜੀ ਠੰਡ ਆ ਇਹ ਜਾਂ ਜਦੋਂ ਆਉਂਦੀ ਆ ਉਦੋਂ ਤੇ ਜਾਂ ਜਦੋਂ ਇਹ ਜਾਂਦੀ ਆ ਉਦੋਂ ਇਹ ਜ਼ਿਆਦਾ ਢਾਉਂਦੀ ਆ ਲੋਕਾਂ ਨੂੰ। ਉਹਦਾ ਕਾਰਨ ਇਹੀ ਹੁੰਦਾ ਪਹਿਲਾਂ ਜਦੋਂ ਠੰਡ ਆਉਂਦੀ ਆ ਉਦੋਂ ਆਪਾਂ ਵੇਸਲੇ ਹੁੰਦੇ ਆ ਤੇ ਬਾਹਰ ਨਿਕਲ ਗਿਆ ਉਹ ਸਵਾਟਰ ਵਗੈਰਾ ਜਾਂ ਲੈ ਕੇ ਨੀ ਗਏ ਕੁਛ, ਤੇ ਬਾਹਰ ਉਹ ਫਿਰ ਠੁਰ ਠੁਰ ਕਰੀ ਜਾਂਦੇ ਆ ਲੰਮੇ ਸਮੇਂ ਦੇ ਉਦਾਂ ਦੇ ਰਹਿਣ ਦੇ ਨਾਲ।
0: ਤੇ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸ ਦੇਣਾ, ਜਦੋਂ ਇੰਡੀਆ ਦੇ ਵਿੱਚ ਸੀ ਆਪਾਂ ਜੋ ਜਮਾਨੇ ਦੇ ਵਿੱਚ, ਜਮਾਨਾ ਤੇ ਏਡਾ ਵੀ ਪੁਰਾਣਾ ਨੀ ਹੋਇਆ ਐਕਚੁਲੀ, ਤੇ ਉਦੋਂ ਅਸੀਂ ਬੁੱਕਲਾਂ ਕੰਬਲਾਂ ਦੀਆਂ ਮਾਰ ਕੇ ਬਾਹਰ ਨਿਕਲਦੇ, ਸਕੂਲੇ ਵੀ ਜਾਣਾ ਚਾਦਰ ਦੀ ਬੁੱਕਲ ਲਾ ਕੇ ਜਾਣਾ, ਚੀਮਾ ਸਾਹਿਬ ਉਦੋਂ ਜਮਾਨੇ ਚ ਹੁੰਦੀਆਂ ਹੀ ਨਹੀਂ ਸੀ ਜੈਕਟਾਂ, ਜੋ ਕੰਮ ਹੀ ਹੈ ਨੀ ਸੀ,
1: ਬਿਲਕੁਲ
0: ਜਾਣ ਤੋਂ ਪਹਿਲਾਂ ਧੂਣੀ ਲੱਗੀ ਹੋਣੀ ਕਿਤੇ ਨਾ ਕਿਤੇ, ਮੁੰਡਿਆਂ ਨੇ ਅੱਗ ਸੇਕਣੀ ਉਹਦੇ ਕੋਲ ਬਹਿਣਾ ਤੇ ਬੁੱਕਲ ਮਾਰੀ ਹੋਣੀ, ਸਿਰ ਦੇ ਉੱਪਰ ਦੀ ਲਪੇਟਿਆ ਹੁੰਦਾ ਸੀ ਖੇਸ ਨੂੰ, ਤਾਂ ਕਿ ਸਿਰ ਨੂੰ ਵੀ ਨਾ ਲੱਗੇ ਔਰ ਤੁਹਾਡੇ ਸਰੀਰ ਨੂੰ ਨਾ ਲੱਗੇ। ਤੇ ਉਹ ਕੰਮ ਹੋ ਗਿਆ ਖਤਮ, ਹੁਣ ਚਲੋ ਜੈਕਟ ਨਾਲ ਆ ਗਿਆ, ਪਰ ਅਸੀਂ ਹਜੇ ਵੀ ਕਈ ਵਾਰੀ ਨਾ ਬੰਦਾ ਹੁੰਦਾ ਕਿ ਛੋਟਾ ਮੋਟਾ ਕੰਮ, ਚਲੋ ਇੱਥੇ ਦੀ ਗੱਲ ਦੱਸਣਾ, ਬੰਦਾ ਕਹਿੰਦਾ ਯਾਰ ਉਹ ਆਇਆ ਪੈਕੇਜ ਆ ਗਿਆ ਬਾਹਰ ਜਾਂ ਮੇਲ ਕੱਢਣ ਚੱਲ ਗਿਆ ਮੇਲ ਬਾਕਸ ਚੋਂ, ਉਦਾਂ ਜਿਹੜੇ ਕੱਪੜੇ ਪਾਏ ਹੁੰਦੇ ਨੇ ਉਦੋਂ ਤੁਰ ਪੈਂਦੇ ਆ, ਉਹਨਾਂ ਕੀ ਕੰਮ ਹੁੰਦਾ ਉਹ ਠੰਡ ਨੇ ਜਦੋਂ ਤੁਹਾਡੀ ਹੱਡਾਂ ਚ ਵੜ ਜਾਣਾ ਨਾਲ ਫੇਰ ਉਹ
1: ਬਿਲਕੁਲ 20 ਸਾਹ ਠੰਡ ਦੇ ਵਿੱਚ ਆਏ ਨੀ ਤਾਂ ਫੇਫੜੇ ਤੁਹਾਡੇ ਠੰਡੇ ਹੋਣ ਲੱਗ ਜਾਂਦੇ ਆ ਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਇੱਕ ਅਕਸਰ ਜਿਹੜੀ ਤੁਸੀਂ ਇੱਕ ਬੜੀ ਉਹਦੀ ਗੱਲ ਕੀਤੀ ਆ, ਬਹੁਤੀ ਵਾਰੀ ਆਪਾਂ ਗੱਲਾਂ ਦਾ ਆਪਾਂ ਨੂੰ ਪਤਾ ਹੁੰਦਾ ਪਰ ਆਪਾਂ ਉਹਦੀ ਡੰਗਾਈ ਚੱਕਣ ਨੀ ਸੋਚਦੇ। ਹੁਣ ਜਿਵੇਂ ਤੁਸੀਂ ਉਹ ਖੇਸੀ ਜਾਂ ਖੇਸ ਦੀ ਬੁੱਕਲ ਦੀ ਗੱਲ ਕਰਦੇ ਆ, ਉਹ ਜਦੋਂ ਠੰਡ ਹੁੰਦੀ ਆ ਆਪਾਂ ਪਤਾ ਕੀ ਕਰੀਦਾ ਸੀ, ਆਪਾਂ ਉਹਨੂੰ ਨੱਕ ਮੂਹਰੇ ਵੀ ਕਰ ਲਈਦਾ ਸੀ, ਨੱਕ ਮੂਹਰੇ, ਤਾਂ ਕਿ ਤੁਹਾਨੂੰ ਠੰਡੀ ਹਵਾ ਤੁਹਾਡੇ ਅੰਦਰ ਨਾ ਜਾਵੇ। ਸੋ ਹੁਣ ਜੋ ਜੈਕਟ ਪਾਈ ਆ ਉਸ ਨੂੰ ਕਿੱਦਾਂ ਕਰੋਗੇ ਤੇ ਸਿਰ ਤੇ ਕਿੱਦਾਂ ਲਾਓਗੇ, ਹੈ ਕਿ ਨਹੀਂ? ਸੋ ਇਸ ਤਰ੍ਹਾਂ ਜਦੋਂ
0: ਸਾਹਿਬ ਬੁੱਕਲ ਸਿਰ ਤੇ ਘੁਮਾ ਕੇ ਤੇ ਏਦਾਂ ਮੂੰਹ ਦੇ ਸਾਹਮਣੇ ਆ ਕੇ ਦੂਜੇ ਬੰਨੇ ਆ ਜਾਂਦੀ ਚਾਦਰ,
1: ਬਸ ਬਸ ਬਸ ਬਸ, ਉਹਦੇ ਨਾਲ ਸਾਰਾ ਨੱਕ ਨੁੱਕ ਢੱਕ ਲਈਦਾ ਸੀ, ਉਹ ਤੁਹਾਡੇ ਅੰਦਰ ਠੰਡੀ ਹਵਾ ਜਾਂਦੀ ਨੀ ਸੀਗੀ। ਤੇ ਇਹੀ ਕਾਰਨ ਸੀ ਜਦੋਂ ਕਹਿੰਦੇ ਆ ਵੀ ਠੰਡ ਜਾਂਦੀ ਆ ਉਦੋਂ ਵੀ ਇਹ ਤੋਂ ਬਚਣਾ ਚਾਹੀਦਾ, ਉਦੋਂ ਵੀ ਯਾਰ ਹੁਣ ਤਾਂ ਬਾਹਰ ਲੰਘ ਗਿਆ ਆਪਾਂ ਬਾਹਰ ਨਿਕਲ ਗਿਆ ਮੁੜ ਕੇ ਉਹ ਠੰਡ ਹੋ ਗਈ ਤੇ ਆਪਾਂ ਗੌਰ ਨਹੀਂ ਕੀਤਾ ਤੇ ਉਹਦੇ ਨਾਲ ਫਿਰ ਉਹ ਹੋ ਜਾਂਦਾ ਆ। ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜਿਹੜੇ ਆ ਉਹ ਧਿਆਨ ਰੱਖਣਾ ਚਾਹੀਦਾ। ਤੇ ਇਹਦੇ ਨਾਲ ਇੱਕ ਹੋਰ ਗੱਲ ਆ ਇਹ ਜਦੋਂ ਵੀ ਤੁਸੀਂ ਕਿਤੇ ਬਾਹਰ ਦੋ ਚਾਰ ਪੰਜ ਦਸ ਬੰਦੇ ਇਕੱਠੇ ਹੁੰਦੇ ਆ ਉੱਥੇ ਪਰਹੇਜ਼ ਕਰੋ ਤੇ ਜਦੋਂ ਵੀ ਤੁਸੀਂ ਆਪਣੇ ਘਰ ਆਉਣੇ ਆ ਜਾਂ ਉੱਥੋਂ ਪ੍ਰੋਗਰਾਮ ਤੋਂ ਆਉਣੇ ਹੱਥ ਚੰਗੀ ਤਰ੍ਹਾਂ ਧੋ ਲਓ ਇੱਕ ਵਾਰੀ ਤਾਂ ਕਿ ਤੁਹਾਡੇ ਜਾਂ ਤੁਸੀਂ ਜਿਹੜੀਆਂ ਆਪਣੀ ਗੱਡੀ ਤਾਂ ਚਲੋ ਹੁੰਦੀ ਹੈ ਉਹਦੇ ਤਾਂ ਆਪਾਂ ਬਹਿਣਾ ਹੁੰਦਾ ਪਰ ਜੇ ਤੁਸੀਂ ਕਈ ਵਾਰੀ ਦੂਸਰੀ ਟਰਾਂਸਪੋਰਟ ਆ ਬੱਸ ਆ ਜਾਂ ਟੈਕਸੀ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਰੇਲ ਗੱਡੀ ਆ ਉਹਦੇ ਚੜ ਗਏ ਆ ਉਸ ਤੋਂ ਬਾਅਦ ਜਿਹੜੇ ਜਦੋਂ ਤੁਸੀਂ ਚੜ ਗਏ ਉਹਦੇ ਵਿੱਚ ਨਾਸਾਂ ਨੂੰ ਹੱਥ ਨਾ ਲਾਓ ਮੂੰਹ ਮੁਹਰੇ ਹੱਥ ਨਾ ਲਜਾਓ ਜਦੋਂ ਤੱਕ ਤੁਸੀਂ ਗੱਡੀ ਤੋਂ ਉਤਰ ਕੇ ਬਾਹਰ ਜਾ ਕੇ ਹੱਥ ਧੋ ਨਹੀਂ ਲੈਂਦੇ ਸੋ ਇਹ ਛੋਟੀਆਂ ਛੋਟੀਆਂ ਜਿਹੜੇ ਨੁਕਤੇ ਹੁੰਦੇ ਇਹ ਤੁਹਾਡਾ ਬਹੁਤ ਸਾਰਾ ਬਚਾਅ ਇਹ ਕਰ ਦਿੰਦੇ ਆ ਸੋ ਪ੍ਰਕੋਸ਼ਨ ਹੈ ਜਿਹੜੀ ਉਹ ਐਕਸਟਰਾ ਰੱਖਣੀ ਚਾਹੀਦੀ ਹੈ
0: ਅਲਵਿਦਾ ਕਹਿ ਗਏ ਵੱਡੇ ਵੱਡਾ ਨਾਂ ਸਲੀਮ ਮਾਸਟਰ ਸਲੀਮ ਦੇ ਡੈਡੀ ਦੀ ਗੱਲ ਕਰ ਰਿਹਾ ਜੀ
1: ਓ ਅੱਛਾ ਜੀ
0: ਉਹ ਇਸ ਦੁਨੀਆਂ ਤੋਂ ਕੂਚ ਕਰ ਗਏ ਮੇਰੇ ਬਹੁਤ ਪਿਆਰੇ ਸਬੰਧ ਉਹਨਾਂ ਦੇ ਨਾਲ ਰਹੇ ਆ ਮਾਸਟਰ ਸਲੀਮ ਨਾਲ ਵੀ ਤੇ ਉਹਨਾਂ ਦੇ ਡੈਡੀ ਨਾਲ ਤਾਂ ਬਹੁਤ ਜ਼ਿਆਦਾ ਪਿਆਰੇ ਸਬੰਧ ਰਹੇ ਉਹ ਬਹੁਤ ਅੱਛੇ ਇਨਸਾਨ ਸੀ ਜਿਹੜਾ ਵੀ ਆ ਗਿਆ ਨਾ ਉਹਨੂੰ ਮਿਲਣਸਾਰ ਸੀ ਉਹ ਹੋਇਆ ਕਿੱਦਾਂ ਕਿ ਮੈਂ ਜਦੋਂ ਉਹ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਉਹ ਅਮਰੀਕਾ ਇੱਕ ਟੂਰ ਤੇ ਆਏ ਸੀ ਤੇ ਉਹ ਮੁੰਡੇ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸੀ ਜਾਂ ਉਹਨਾਂ ਦੇ ਨਾਲ ਵਾਜਾ ਬੂਜਾ ਹਾਰਮੋਨੀਅਮ ਵਜਾਉਂਦੇ ਸੀ ਢੋਲਕ ਵਜਾਉਂਦੇ ਸੀ ਉਹ ਮੇਰੇ ਯਾਰ ਬੇਲੀ ਸੀ ਇੱਥੇ ਅਸੀਂ ਵੀ ਕਦੀ ਕਦੀ ਛੋਟੇ ਮੋਟੇ ਇੱਕ ਦੋ ਮੇਰੇ ਸਾਡਾ ਵੀ ਗਰੁੱਪ ਹੁੰਦਾ ਅਸੀਂ ਵੀ ਕਦੇ ਇੱਦਾਂ ਦਾ ਪ੍ਰੋਗਰਾਮ ਕਰਦੇ ਰਹੀਦਾ ਸੀ ਤੇ ਉਹਨਾਂ ਨਾਲ ਇੱਥੇ ਇੱਕ ਹਫ਼ਤਾ ਗੁਜ਼ਾਰਿਆ ਬਹੁਤ ਪਿਆਰ ਮੁਹੱਬਤ ਦੇ ਨਾਲ ਅਸੀਂ ਲੈ ਕੇ ਆਪਣੀ ਗੱਡੀਆਂ ਚ ਘੁੰਮਦੇ ਫਿਰਦੇ ਰਹੇ ਉਹਨਾਂ ਨੂੰ ਘੁਮਾਇਆ ਘੁਮਾਇਆ ਵੀ ਤੇ ਉਹਨਾਂ ਦੇ ਨਾਲ ਫਿਰ ਮੇਰਾ ਨਾ ਬਹੁਤ ਪਿਆਰ ਵੱਧ ਗਿਆ ਸੀ ਤੇ ਉਹ ਫਿਰ ਮੈਂ ਇੰਡੀਆ ਵੀ ਗਿਆ ਐਕਚੁਲੀ ਮੇਰੇ ਜਦੋਂ ਭਤੀਜੇ ਦੀ ਸ਼ਾਦੀ ਸੀ ਮੈਂ ਸਿਰਫ ਇੱਥੋਂ ਕਾਲ ਕੀਤੀ ਸੀ ਉਹਨਾਂ ਨੂੰ ਕਿ ਤੁਸੀਂ ਉਦੋਂ ਜੀ ਕਪੂਰਥਲੇ ਸ਼ਾਦੀ ਸੀ ਹਾਲ ਦੇ ਵਿੱਚ ਤੇ ਤੁਸੀਂ ਉੱਥੇ ਸਲੀਮ ਨੂੰ ਲੈ ਕੇ ਤੁਸੀਂ ਪਹੁੰਚਣਾ ਉਹ ਕਹਿੰਦੇ ਫਿਕਰ ਹੀ ਕੋਈ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਅੱਜ ਕੱਲ੍ਹ ਤੇ ਹੁਣ ਮੈਂ 10-15 ਲੱਖ ਰੁਪਏ ਤੋਂ ਥੱਲੇ ਗੱਲ ਹੀ ਨਹੀਂ ਹੁੰਦੀ ਉਹਨਾਂ ਨੇ ਕਿਹਾ ਅਸੀਂ ਆ ਜਾਣਾ ਕੋਈ ਪੈਸਾ ਜਦੋਂ ਤੇਰਾ ਦੇਣਾ ਹੋਇਆ ਤੂੰ ਦੇ ਦੀ ਤੇ ਬਹੁਤ ਪਿਆਰ ਮੁਹੱਬਤ ਉਹਨਾਂ ਦੇ ਘਰ ਵੀ ਮੈਂ ਜਾਂਦਾ ਰਿਹਾ ਤੇ ਬਹੁਤ ਪਿਆਰ ਸੀ ਪਰ ਮੈਂ ਇਹੀ ਕਰਨਾ ਸੀ ਕਹਿਣਾ ਸੀ ਕਿ ਬਹੁਤ ਵਧੀਆ ਇਨਸਾਨ ਸੀ ਖੁਨਸ਼ਾ ਕੋਟੀ ਹੋਣੀ ਔਰ ਉਹਨਾਂ ਦੇ ਸ਼ਗਿਰਦ ਵੀ ਇੰਨੇ ਕੁ ਜ਼ਿਆਦੇ ਆ ਕਿ ਪੁੱਛੋ ਨਾ ਔਰ ਉਹਨਾਂ ਨੇ ਮਤਲਬ ਮਿਊਜ਼ਿਕ ਦੇ ਵਿੱਚ ਉਹ ਮਾਸਟਰ ਸੀ ਉਹਨਾਂ ਨੇ ਬੜੀ ਦੁਨੀਆਂ ਨੂੰ ਬਹੁਤ ਸਿੰਗਰਾਂ ਨੂੰ ਜਿਹੜਾ ਇਸ ਲੈਨ ਦੇ ਵਿੱਚ ਤੋਰਿਆ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਹੈ ਤੇ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਹੈਗੇ ਆ ਚੜ੍ਹਦੀ ਕਲਾ ਚ ਰੱਖੇ ਜੀ ਜੀ
1: ਜੀ ਕੱਖ ਸਾਹਿਬ ਜੀ ਇਹ ਆਪਾਂ ਪ੍ਰਾਰਥਨਾ ਕਰ ਸਕਦੇ ਹਾਂ ਸਾਡੇ ਪਰਿਵਾਰ ਰੇਡੀਓ ਵੱਲੋਂ ਕਿ ਉਹਨਾਂ ਨੂੰ ਪਰਮਾਤਮਾ ਜਿਹੜਾ ਹੈਗਾ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਉਹਨਾਂ ਦਾ ਨਾਂ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਆ ਕੱਖ ਸਾਹਿਬ ਜੀ ਉਹਨਾਂ ਦੇ ਨਾਂ ਦੁਨੀਆਂ ਦੇ ਤੱਕ ਰਹਿੰਦੇ ਆ ਭਾਵੇਂ ਉਹ ਕਿੰਨੇ ਵੀ ਛੋਟੇ ਜਾਂ ਕਿੰਨੇ ਵੀ ਵੱਡੇ ਹੋਣ ਨਾਂ ਉਹਨਾਂ ਦੇ ਰਹਿੰਦੇ ਆ ਜਿਹੜੀ ਇੱਕ ਵਾਰੀ ਗੱਲ ਤੁਹਾਡੀ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਰੇਡੀਓ ਦੇ ਉੱਤੇ ਜਾਂ ਕਿਸੇ ਵੀ ਖਬਰੀ ਅਦਾਰੇ ਦੇ ਵਿੱਚ ਜੋ ਤੁਹਾਡਾ ਇੱਕ ਵਾਰੀ ਨਾਂ ਆ ਗਿਆ ਉਹ ਰਹਿੰਦੀ ਦੁਨੀਆਂ ਤਿਕਰ ਉੱਥੇ ਰਹਿੰਦਾ ਆ ਬਿਲਕੁਲ ਨਹੀਂ ਉਹ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਤੇ ਇਹਦੇ ਨਾਲ ਕੱਖ ਸਾਹਿਬ ਜੀ ਇੱਕ ਅਗਲੀ ਖਬਰ ਆ ਜਿਹੜੀ ਉਹ ਦੇਖੋ ਇਹ ਆਪਾਂ ਫਲੂ ਦੀ ਗੱਲ ਕਰਕੇ ਹਟੇ ਆ ਤੇ ਅੱਜ ਕੱਲ ਜਿਹੜੀ ਆ ਕੱਖ ਸਾਹਿਬ ਜੀ ਕੈਂਸਰ ਦੀ ਬਿਮਾਰੀ ਵੀ ਬੜੀ ਫੈਲੀ ਹੋਈ ਆ ਇਹਦਾ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਮੈਨੂੰ ਤਾਂ ਇੱਦਾਂ ਲੱਗਦਾ ਪਈ ਆਪਣੀ ਡਾਇਟ ਆ ਜਿਹੜੀ ਖੁਰਾਕਾਂ ਬਦਲ ਗਈਆਂ ਤੇ ਆਪਣੀ
0: ਬਿਲਕੁਲ
1: ਹਾਂਜੀ ਜਿਆਦਾ ਰੋਲ ਆ ਜਿਹੜੀ ਉਹ ਜਿਹੜਾ ਜੋ ਕੁਛ ਆਪਾਂ ਖਾਣੇ ਆ ਉਹਦਾ ਆ ਇਹਨਾਂ ਬਿਮਾਰੀਆਂ ਲੱਗਣ ਦੇ ਵਿੱਚ ਤੇ ਇਹਦੇ ਨਾਲ ਇੱਕ ਹੋਰ ਜਿਹੜਾ ਇਸ ਤੋਂ ਦੂਸਰੇ ਨੰਬਰ ਦਾ ਜਿਹੜਾ ਰੋਲ ਪਲੇ ਕਰਦੀ ਚੀਜ਼ ਹੈਗੀ ਆ ਉਹ ਹੈਗਾ ਸਾਡਾ ਕੰਮ ਅਸੀਂ ਕੰਮ ਕੀ ਕਰਦੇ ਹਾਂ ਖਾ ਕੇ ਅਸੀਂ ਕਰਦੇ ਕੀ ਆ ਉਹਨੂੰ ਖਾ ਕੇ ਅਸੀਂ ਪਚਾਉਣੇ ਆ ਕਿ ਖਾ ਕੇ ਅਸੀਂ ਕੁਰਸੀ ਤੇ ਬਹਿ ਜਾਂਦੇ ਆ ਤੇ ਸਾਰੀ ਦਿਹਾੜੀ ਬੈਠੇ ਰਹਿੰਦੇ ਆ ਜਾਂ ਕਾਰ ਚ ਜਾ ਕੇ ਬਹਿ ਗਏ ਉਹ ਸਵਾਰੀਆਂ ਢੋ ਲਈਆਂ ਜਾਂ ਹੋਰ ਇਸ ਤਰ੍ਹਾਂ ਦੇ ਆਫਿਸਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਇਹੀ ਲੋਕ ਆ ਜਿਹੜੇ ਖੱਖ ਸਾਹਿਬ ਜੀ ਇਹਨਾਂ ਨੂੰ ਇੰਨੀ ਖੁਰਾਕ ਆ ਜਿਹੜੀ ਉਹ ਪਹਿਲਾਂ ਦੇ ਨਾਲ ਜਿਆਦਾ ਕੈਲਰੀਆਂ ਕਹਿ ਲਓ ਜਾਂ ਜੋ ਕੁਛ ਵੀ ਮਰਜ਼ੀ ਕਹਿ ਲਓ ਡੇਂਜਰਸ ਤਾਂ ਹੈਗੀ ਆ ਨਾ
0: ਬਿਲਕੁਲ
1: ਉਹਦੇ ਉਹ ਓਨੀਆਂ ਕੈਲਰੀਆਂ ਜਿਹੜੀਆਂ ਬਾਡੀ ਨੂੰ ਚਾਹੀਦੀਆਂ ਨਹੀਂ ਹੁੰਦੀਆਂ ਉਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੇ ਦੂਸਰਾ ਖੱਖ ਸਾਹਿਬ ਤੀਸਰੀ ਗੱਲ ਜਿਹੜੀ ਹੈਗੀ ਆ ਉਹ ਆ ਜਿਹੜੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਆਹ ਆ ਗਏ ਆ ਖਾਣੇ ਤੇ ਫਸਲਾਂ ਜਿਹੜੀਆਂ ਆ ਗਈਆਂ ਉਹ ਤੇ ਘਰਾਂ ਦੇ ਵਿੱਚ ਪਾਣੀ ਆ ਖੱਖ ਸਾਹਿਬ ਜੀ ਇਹਦੇ ਵਿੱਚ ਦੇਖੋ ਆਪਾਂ ਨੂੰ ਇਹ ਗਵਰਨਮੈਂਟ ਹੈ ਜਿਹੜੀਆਂ ਇਸ ਤਰ੍ਹਾਂ ਕਹਿੰਦੀਆਂ ਕਿ ਸਾਡੇ ਅਮਰੀਕਾ ਦੇ ਵਿੱਚ ਪਾਣੀ ਬਹੁਤ ਅਸੀਂ ਸਾਫ਼ ਦਿੰਦੇ ਹਾਂ ਪਰ ਨਹੀਂ ਇਹਦੇ ਵਿੱਚ ਜਿਹੜੇ ਕੈਮੀਕਲ ਪਾਉਂਦੇ ਆ ਨਾ ਉਹ ਬਲੀਚ ਚ ਪਾਈ ਹੁੰਦੀ ਆ ਕਲੋਰੀਨ ਪਾਉਂਦੇ ਆ ਇਹਦੇ ਚ ਕਲੋਰੀਨ ਪਾਉਂਦੇ ਆ ਫਿਰ ਇਹਦੇ ਚ ਉਹ ਇੱਕ ਫਲੋਰਾਈਡ ਪਾਉਂਦੇ ਆ ਹੋਰ ਦੋ ਤਿੰਨ ਕੈਮੀਕਲ ਆ ਜਿਹੜੇ ਇਹਦੇ ਵਿੱਚ ਉਹ ਇੰਜੈਕਟ ਕਰਦੇ ਆ ਜਿਹੜੇ ਆਪਾਂ ਨੂੰ ਘਰਾਂ ਦੇ ਪਾਣੀ ਦੇ ਵਿੱਚ ਆਉਂਦੇ ਆ ਸੋ ਇਹਨਾਂ ਦੇ ਬਾਰੇ ਵੀ ਤੇ ਇੱਕ ਅਗਲੀ ਹੋਰ ਗੱਲ ਇਸ ਵਿਸ਼ੇ ਦੇ ਨਾਲ ਜਿਹੜੀ ਜੁੜਦੀ ਆ ਉਹ ਤਖ਼ਤ ਸਾਹਿਬ ਦੀ ਜਿਹੜਾ ਸਿੱਕਾ ਹੁੰਦਾ ਨਾ ਲਿੱਡ, ਹੁਣ ਤਾਂ ਉਹ ਖੈਰ ਘੱਟ ਗਿਆ, ਪਹਿਲਾਂ ਉਹ ਪਾਈਪ ਜਿਹੜੇ ਹੁੰਦੇ ਸੀਗੇ ਉਹ ਉਹਦੇ ਹੁੰਦੇ ਸੀਗੇ, ਤੇ ਜਾਂ ਫਿਰ ਜਿਹੜੇ ਪਾਈਪ ਹੁੰਦੇ ਸੀ ਉਹਨਾਂ ਦੇ ਉੱਤੇ ਸਿੱਕੇ ਦੀ ਜਿਹੜੀ ਆ ਉਹ ਕੋਟਿੰਗ ਚਾੜੀ ਹੁੰਦੀ ਸੀ, ਜਿਹਦੇ ਕਰਕੇ ਉਹ ਸਿੱਕਾ ਜਿਹੜਾ ਉਹ ਘੁਲ ਕੇ ਪਾਣੀ ਦੇ ਵਿੱਚ ਉਹ ਆ ਜਾਂਦਾ ਸੀਗਾ, ਉਹ ਵੀ ਜਿਹੜਾ ਹੁਣ ਤਾਂ ਖੈਰ ਇਹਨਾਂ ਨੇ ਕਰ ਦਿੱਤੇ। ਪਰ ਅੱਜ ਵੀ ਖਾਕ ਸਾਹਿਬ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਭਈ ਜਿਹੜੇ ਹੈ ਇੰਡਸਟਰੀਅਲਿਸਟ ਹੁੰਦੇ ਆ ਜਿਹੜੇ ਕਾਰਖਾਨੇਦਾਰ ਲੋਕ ਆ ਉਹਨਾਂ ਨੂੰ ਖਾਕ ਸਾਹਿਬ ਜਦੋਂ ਇੱਕ ਚੀਜ਼ ਦਾ ਪਤਾ ਲੱਗਦਾ ਨਾ ਗੌਰਮੈਂਟ ਸਰਵੇ ਕਰਦੀ ਰਹਿੰਦੀ ਆ, ਜਦੋਂ ਪਤਾ ਲੱਗਦਾ ਤੇ ਗੌਰਮੈਂਟ ਉਹਨਾਂ ਨੂੰ ਕਹਿੰਦੀ ਆ ਭੀ ਯਾਰ ਆਹ ਬੰਦ ਕਰੋ ਤੇ ਇਹਨੂੰ ਤੁਸੀਂ ਹੋਰ ਚੀਜ਼ ਦੀ ਵਰਤੋ। ਉਹ ਹੁਣ ਦੇਖੋ ਜਿਹੜੀ ਆਹ ਪਲਾਸਟਿਕ ਦੇ ਹੁਣ ਪਾਈਪ ਪੈਣ ਲੱਗ ਪਏ ਨਾ, ਜੇ ਤਾਂ ਪਹਿਲਾਂ ਤਾਂ ਖਾਕ ਸਾਹਿਬ ਵੀ ਘਰਾਂ ਦੇ ਵਿੱਚ ਹੁੰਦੇ ਸੀਗੇ ਉਹ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਉਹ ਜਿੰਕ ਉਹਨਾਂ ਦੇ ਉੱਤੇ ਚਾੜੀ ਹੁੰਦੀ ਸੀ ਜਿਹਨਾਂ ਨੂੰ ਉਹ ਜੰਗਾਲ ਨਹੀਂ ਸੀ ਲੱਗਦਾ ਹੁੰਦਾ, ਪਾਈਪ ਜਿਹੜੇ ਇੰਡੀਆ ਚ ਨਲਕਿਆਂ ਨੂੰ ਵੀ ਉਹੀ ਪਾਈਪ ਹੁੰਦੇ ਸੀ ਤੇ ਉਹਨਾਂ ਦੇ ਉੱਤੋਂ ਚਾੜਿਆ ਹੁੰਦਾ ਸੀ ਉਹਨੀ ਇੱਕ ਉਹ ਪਤਲੀ ਜਿਹੀ ਪਾਤੀ ਇਹ ਜਿੰਕ ਵਗੈਰਾ ਤੇ ਜਾਂ ਹੋਰ ਕੁਛ ਹੁੰਦਾ ਸੀਗਾ ਉਹਨਾਂ ਨੂੰ ਕਹਿੰਦੇ ਆ ਕੁਛ ਨਾ ਆਇਆ ਉਹਦਾ। ਤੇ ਉਦੋਂ ਬਾਅਦ ਫੇਰ ਜਿਹੜੇ ਆ ਖਾਕ ਸਾਹਿਬ ਜੀ ਉਹਨਾਂ ਨੇ ਪਲਾਸਟਿਕ ਦੇ ਪਾਈਪ ਬਣਾ ਕੇ
0: ਬਿਲਕੁਲ
1: ਪਲਾਸਟਿਕ, ਪਰ ਉਹਨਾਂ ਦੇ ਵਿੱਚ ਹੁਣ ਆਪਾਂ ਨੂੰ ਜਦ ਨੂੰ 20-50 ਸਾਲ ਨੂੰ ਉਹਦਾ ਡੇਟਾ ਗਵਰਨਮੈਂਟਾਂ ਨੇ ਰੱਖਣਾ ਖੋਜ ਕਰਨੀ ਆ ਉਹਨੂੰ ਦੇਖਣਾ ਪਾਖਣਾ ਉਦੋਂ ਨੂੰ ਤਾਂ ਉਹ ਅੱਧੀ ਜਿਹੜੀ ਆ ਸਦੀ ਆ ਲੰਘ ਜਾਂਦੀ ਆ। ਸੋ ਹਾਂ ਤੇ ਹੁਣ ਕੀ ਆ ਹੁਣ ਜਿਹੜੇ ਗਾਹਾਂ ਨਵੇਂ ਘਰ ਬਣਦੇ ਆ ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਉਹ ਪਲਾਸਟਿਕ ਦੇ ਵੀ ਪਾਈਪ ਪਾਉਣੋ ਹਟ ਗਏ, ਹੁਣ ਤਾਂ ਉਹ ਇੱਕ ਜਿੱਦਾਂ ਨਾ ਆਪਣੇ ਆਪਾਂ ਗਾਰਡਨ ਹੋ ਜਾਂਦੀ ਹੁੰਦੀ ਇਸੇ ਤਰ੍ਹਾਂ ਦੇ ਉਹ ਬਿਲਕੁਲ ਪਾਰਦਰਸ਼ਕ ਉਹਨਾਂ ਦੇ ਵਿੱਚ ਦੀ ਪਾਣੀ ਜਾਂਦਾ ਦਿਸਦਾ ਵੀ ਆ ਉਹ ਪਾਉਣ ਲੱਗ ਪਾਇਆ।
0: ਆਹੋ ਬਹੁਤ ਪਤਲਾ ਹੁੰਦਾ ਪਤਲਾ ਕਿ ਬਾਹਰੋਂ ਦੀਦਾ ਵਾ ਸਾਰਾ ਕੁਛ ਬਿਲਕੁਲ
1: ਸਾਰਾ ਕੁਛ ਉਹਦੇ ਵਿੱਚ ਦਿਸਦਾ ਆ ਤੇ ਉਹ ਪਾਉਣ ਲੱਗ ਗਿਆ ਨਵੇਂ ਘਰਾਂ ਦੇ ਵਿੱਚ। ਹੁਣ ਉਹਦੇ ਚ ਕੀ ਪਾਤਾ ਉਹ ਆਪਾਂ ਨੂੰ ਕੈਮੀਕਲਾਂ ਦਾ ਪਤਾ ਨੀ, ਜਦੋਂ ਇਹ ਸਰਤ ਹੋਊਗੀ 50 ਸਾਲ 100 ਸਾਲ ਫੇਰ ਪਤਾ ਲੱਗੂਗਾ ਵੀ ਯਾਰ ਇਹਦੇ ਚ ਵੀ ਇਹ ਕੈਮੀਕਲ ਹੈਗਾ ਤੇ ਇਹਨੂੰ ਵੀ ਹੁਣ ਬੰਦ ਕਰੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੇ ਦੂਸਰੀਆਂ ਗੱਲਾਂ ਇਸ ਤਰ੍ਹਾਂ ਗੱਲਾਂ ਵੀ ਜਿਹੜਾ ਵਪਾਰੀ ਆ ਦੇਖੋ ਹੁਣ ਜੇ ਉਹਨਾਂ ਨੇ ਉਹ ਜੈਸੀ ਪਾਈਪ ਪਾਉਣੇ ਹੋਣ ਜਾਂ ਹੁਣ ਜਿਹੜੀ ਸਟੇਨਲੈਸ ਸਟੀਲ ਆ ਇਹ ਵੀ ਇੰਨੀ ਮਹਿੰਗੀ ਕੋਈ ਹੈ ਨੀ, ਬਹੁਤਾ ਫਰਕ ਹੈ ਨੀ ਇਹਦਾ ਉਹਦੇ ਨਾਲੋਂ, ਤੇ ਸਟੇਨਲੈਸ ਪਾਈਪ ਕਿਉਂ ਨੀ ਪਾਉਂਦੇ
0: ਪਾਉਣੇ ਚਾਹੀਦੇ ਉਹਨਾਂ ਦਾ ਖਤਰਾ ਹੈ ਨੀਗਾ ਕੋਈ ਡਾ
1: ਬਿਲਕੁਲ ਉਹ ਸਟੇਨਲੈਸ ਨੂੰ ਤਾਂ ਕੋਈ ਲੱਗਦੀ ਨੀ ਚੀਜ਼ ਨਾ ਉਹਨੂੰ ਜੰਗਾਲ ਲੱਗੇ ਨਾ ਕੁਛ ਹੋਰ ਲੱਗੇ ਉਹ ਤਾਂ ਖਰਾਬ ਹੁੰਦੀ ਨੀ ਨਾ
0: ਮਹਿੰਗਾ ਹੋਏ
1: ਪਰ ਹੁਣ ਪਰ ਉਹਦੇ ਵਿੱਚ ਖਾਕ ਸਾਹਿਬ ਜੀ ਰੌਲਾ ਇਸ ਗੱਲ ਦਾ ਆ ਜੇ ਉਹ ਸਟੇਨਲੈਸ ਸਟੀਲ ਦੇ ਪਾਉਂਦੇ ਆ ਤਾਂ ਕਦੇ ਤੁਹਾਡਾ ਪਾਈਪ ਨੀ ਲੀਕ ਕਰਨਾ ਤੇ ਪਲੰਬਰ ਆ ਉਹਨਾਂ ਦਾ ਕੰਮ ਨੀ ਚੱਲਣਾ ਤੇ ਜਿਹੜਾ ਪਹਿਲਾਂ ਪਲੰਬਰ ਤੁਹਾਡੇ ਫਿੱਟ ਕਰਕੇ ਗਿਆ ਪਾਈਪ ਉਹ ਵੀ ਹੁਣ ਕਿੱਥੇ ਤਾਂ ਉਹਨਾਂ ਨੇ ਆ ਪਾਈਪ ਦਾ ਰੋਲ ਲਿਆਂਦਾ ਜਿਹੜੇ ਹੁਣ ਪਾਉਣ ਲੱਗ ਪਿਆ ਰੋਲ ਲਿਆਂਦਾ ਰੋਲ ਤੋਂ ਜਿੰਨੀ ਲੋੜ ਹੋਈ ਖਿੱਚ ਕੇ ਵੱਢ ਕੇ ਤੇ ਉਹ 2 ਮਿੰਟਾਂ ਚ ਕਰਕੇ ਪਰੇ ਲਏ। ਹੁਣ ਜੇ ਉਹ ਸਟੇਨਲੈਸ ਸਟੀਲ ਦੇ ਪਾਉਣਗੇ ਪਹਿਲਾਂ ਤਾਂ ਉਹ ਥੋੜਾ ਜਿਹਾ ਮਹਿੰਗਾ ਹੋਣਾ, ਦੂਜਾ ਉਹਨਾਂ ਨੂੰ ਚੂੜੀਆਂ ਪਾਉਣੀਆਂ ਪੈਣਗੀਆਂ ਫਿਰ ਉਹਨਾਂ ਨੂੰ ਛੱਤ ਦੇ ਵਿੱਚ ਵੀ ਜਾਂ ਥੱਲੇ ਦੇ ਫਰਸ਼ ਦੇ ਵਿੱਚ ਵੀ ਉਹ ਨਗਾਉਣੇ ਪੈਣਗੇ ਉਹ ਕੱਸਣੇ ਪੈਣਗੇ ਉਹ ਸਾਰਾ ਕੁਛ ਆ ਜਿਹੜਾ ਇਹ ਮਸਲਾ ਜਿੱਥੇ ਵੀ ਚਲ ਜਾਓ ਖਾਕ ਸਾਹਿਬ ਜੀ ਮੂਹਰੇ ਪੈਸੇ ਦਾ ਆਉਂਦਾ ਪੈਸਾ ਜਿਹੜਾ ਆ ਇਹ ਇਨਸਾਨ ਦਾ ਲੱਗਦਾ ਤਾਂ ਆਪਾਂ ਨੂੰ ਬਹੁਤ ਵਧੀਆ ਇਹ ਜਦੋਂ ਡਾਲਰ ਜੇ ਛੁੱਦੇ ਆ ਜਾਂ ਬੈਂਕ ਛੁੱਦੇ ਆ ਪਰ ਇਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣਿਆ ਜਿਹੜਾ ਉਹ ਪੈਸਾ ਆ
0: ਬਿਲਕੁਲ ਸਹੀ ਹੈ।
1: ਤੇ ਇਥੇ ਇਹ ਗੱਲ ਜਿਹੜੀ ਸ਼ੁਰੂ ਹੋਈ ਸੀ ਅੱਜ ਕੱਲ ਜਿਹੜੀ ਉਹ ਕੈਂਸਰ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਲ ਰਹੀ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਜਿਹੜੀ ਆ ਆਪਣੇ JFK ਜਿਹੜਾ ਪਰਿਵਾਰ ਹੈ ਤੁਹਾਨੂੰ ਪਤਾ ਵੀ ਕੈਨੇਡੀ ਪਰਿਵਾਰ ਹੈਗਾ ਉਹਨਾਂ ਦੀ ਉਹ ਲੜਕੀ ਜਿਹੜੀ ਸੀਗੀ ਟੈਟਿਆਨਾ ਉਹਦਾ ਨਾਂ ਸੀਗਾ ਟੈਟਿਆਨਾ ਸ਼ੋਵਰਗ ਉਹਦਾ ਨਾਂ ਸੀਗਾ ਤੇ ਇਹ JFK ਜਿਹੜੇ ਸੀਗੇ ਆਪਣੇ ਰਹੇ ਆ ਪ੍ਰੈਜੀਡੈਂਟ ਅਮਰੀਕਾ ਦੇ ਉਹਨਾਂ ਦੀ ਇਹ ਖਾਕ ਸਾਹਿਬ ਜੀ ਪੋਤਰੀ ਸੀ ਤੇ ਦੇਖੋ ਸਿਰਫ 35 ਸਾਲ ਦੀ ਉਹਦੀ ਉਮਰ ਸੀਗੀ ਤੇ ਇਹ ਜਰਨਲਿਸਟ ਵੀ ਸੀਗੀ ਤੇ ਇਹ ਜਿਹੜੀ ਸੀ ਔਥਰ ਵੀ ਸੀਗੀ ਔਥਰ ਆਪਾਂ ਲਿਖਾਰੀ ਪੰਜਾਬੀ ਔਥਰ ਨੂੰ ਕਹਿ ਦਿੰਦੇ ਹਾਂ ਉਹ ਵੀ ਸੀਗੀ ਤੇ ਉਹਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਡੀ ਸੁੰਦਰੀ ਟੈਟਿਆਨਾ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਈ ਆ ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਜਿਹੜੀ ਉਹ ਬਣੀ ਰਹੇਗੀ। 22 ਨਵੰਬਰ ਵਾਲੇ ਦਿਨ ਜਿਹੜੀ ਆ ਉਹਦੀ ਉਹਨੂੰ ਦੱਸਿਆ ਗਿਆ ਸਰ
0: ਤੁਸੀਂ ਕਰ ਲੋ ਗੱਲ ਨਬੇੜ ਛੇਤੀ ਛੇਤੀ ਨਬੇੜ ਲੋ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ
1: ਜੀ ਜੀ
0: ਚੀਮਾ ਸਾਹਿਬ ਨਾਲਿਓ ਸਮਝ ਨਹੀਂ ਆਉਂਦੀ
1: ਹੈਲੋ ਹੈਲੋ ਹੈਲੋ ਹੈਲੋ
0: ਨਾਲਿਓ ਚੀਮਾ ਸਾਹਿਬ
1: ਹਾਂਜੀ
0: ਹਾਂਜੀ ਡਾਕਟਰ ਸਾਹਿਬ ਵੀ ਨਾਲ ਹੀ ਆ ਤੇ
2: ਮੈਸੇਜ
0: ਕਰ ਦਵਾਂ
2: ਤੇ ਆਪਾਂ ਸਾਹਿਬ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਚੀਮਾ ਸਾਹਿਬ ਤੁਸੀਂ ਗੱਲ ਬੇੜਨੀ ਆ ਕੈਨੇਡੀ ਰਾਣੀ ਤੇ ਕਰ ਲਓ ਜੀ
3: ਉਹ ਜਿਹੜੀ ਆ ਇੱਕ ਹੁੰਦੀ ਆ ਮੀਲੋਇਡ ਲਿਕੀਮੀਆ ਉਸ ਬਿਮਾਰੀ ਦਾ ਨਾਂ ਦੱਸਿਆ ਉਹ ਕੈਂਸਰ ਬਣੀ ਸੀਗੀ ਤੇ 25 ਮਈ 2024 ਵਾਲੇ ਦਿਨ ਉਹਨੂੰ ਪਹਿਲੀ ਵਾਰੀ ਜਿਹੜਾ ਡਾਕਟਰ ਨੇ ਇਸ ਗੱਲ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਕਿ ਹਾਂ ਤੈਨੂੰ ਕੈਂਸਰ ਹੈਗੀ ਆ
0: ਨੋ ਮੈਮ ਮੈਸੇਜ ਕਰ ਦਿਆਂ ਕਿ ਮਸਾਂ
3: ਚਲੇ ਗਏ ਤੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
0: ਜੀ
3: ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਆ ਇਸ ਮੁਸੀਬਤ ਨੂੰ ਚੱਲਣ ਦੀ ਆ ਜਿਹੜੀ ਉਹ ਸਮਰਥਾ
4: ਜਨ ਹਿੱਤ ਵਿੱਚ ਸੂਚਨਾ ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿੱਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ ਕਾਲ ਕਰੋ 4 0 8 6 8 7 1 8 9 9
0: ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਏ ਆ ਤੇ ਲਾਲ ਸਿੰਘ ਚੀਮਾ ਹੋਣੀ ਵੀ ਨਾਲ ਲਿਆ ਤੇ ਅੱਜ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਆ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਡਾਕਟਰ
2: ਅੱਜ ਖੇਤਾਂ ਵੱਲੋਂ ਮੈਂ ਦੌੜਦਾ ਆਇਆ ਮੈਂ ਤੁਹਾਡੇ ਨਾਲ ਪਹੁੰਚ ਜਾਵਾਂ ਟਾਈਮ ਸਿਰ
0: ਕਿਆ ਬਾਤ
1: ਡਾਕਟਰ ਸਾਹਿਬ ਦੌੜਿਆ ਨਾ ਕਰੋ ਗੱਡੀ ਥੋੜੀ ਤੇਜ਼ ਚਲਾ ਲਿਆ ਕਰੋ
0: ਗੱਡੀ ਚ ਬਹਿ ਕੇ ਦੌੜਦੇ ਹੁੰਦੇ ਆ
1: ਗੱਡੀ ਚ ਬਹਿ ਕੇ ਦੌੜਦੇ ਸੱਚੇ ਕੋਈ ਗੱਲ
2: ਨਹੀਂ ਓਕੇ ਜੀ ਸੋ ਤੁਹਾਡਾ ਜਿਹੜਾ ਸਵਾਲ ਸੀ ਤੁਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਮੈਂ ਅਗਲੇ ਪ੍ਰੋਗਰਾਮ ਨੂੰ ਸ਼ੁਰੂ ਕਰਾਂ
1: ਜਿੱਦਾਂ ਤੁਸੀਂ ਚਾਹੋ
2: ਨਹੀਂ ਤੁਹਾਡਾ
1: ਅੱਜ ਹੀ ਕਰ ਲਓ ਫਿਰ ਅੱਜ ਦਾ ਕੰਮ ਕੱਲ੍ਹ ਤੇ ਕਿਉਂ ਛੱਡਣਾ ਅੱਜ ਹੀ ਕਰ ਲਓ
2: ਜੀ
1: ਅੱਜ ਦਾ ਕੰਮ ਕੱਲ ਤੇ ਕਿਉਂ ਛੱਡਣਾ ਆਪਾਂ ਅੱਜ ਹੀ ਕਰ ਲੈਂਦੇ ਹਾਂ
2: ਅੱਜ ਕਹਾਂ ਦੱਸ ਦਿਓ ਮੈਨੂੰ ਕੀ ਸਵਾਲ ਸੀ ਤੁਹਾਡਾ
1: ਸਵਾਲ ਤਾਂ ਮੇਰਾ ਇਹ ਸੀਗਾ ਕਿ ਜਦੋਂ ਆਪਾਂ ਬੁਢਾਪੇ ਦੇ ਵਿੱਚ ਆਉਂਦੇ ਆ ਉਦੋਂ ਜਿਹੜੇ ਸੈੱਲ ਆ ਇਹਨਾਂ ਨੂੰ ਉਦੋਂ ਕੀ ਹੁੰਦਾ ਆ
2: ਹੈਲੋ ਜੀ ਚੀਮਾ ਸਾਹਿਬ ਸਵਾਲ ਤੁਹਾਡੇ ਦਾ ਪਹਿਲਾਂ ਆਪਾਂ ਹੱਲ ਕਰਦੇ ਆ ਪਹਿਲੀ ਗੱਲ ਇਹ ਮੈਂ ਇਸ ਸੰਬੰਧ ਦੇ ਵਿੱਚ ਕਹਿਣੀ ਚਾਹਾਂਗਾ ਵੀ ਹਰੇਕ ਸੈੱਲ ਦੀ ਇੱਕ ਲਿਮਿਟਿਡ ਆਯੂ ਹੈ ਤੇ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ 120 ਦਿਨ ਦੀ ਉਮਰ ਆ 120 ਦਿਨ ਦੀ ਉਮਰ ਦਾ ਮਤਲਬ ਇਹ ਆ ਕਿ ਜਿਹੜਾ ਸੈੱਲ ਅੱਜ ਪੈਦਾ ਹੋਇਆ ਆ ਉਹ ਸੈੱਲ 120 ਦਿਨਾਂ ਬਾਅਦ ਖਤਮ ਹੋ ਜਾਣਾ ਮਰ ਜਾਣਾ
1: ਜੀ
2: ਮਰਨ ਦੀ ਡਿਸਕ੍ਰਿਪਸ਼ਨ ਵੀ ਆਪਾਂ ਕਰਦੇ ਹਾਂ ਹੁਣੇ ਤੋ ਮਤਲਬ 120 ਦਿਨਾਂ ਬਾਅਦ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਜਿੰਨੇ ਮਰੇ ਬਣ ਗਏ ਆ ਤੇ ਉਹ ਮਰ ਗਏ ਤੇ ਗੱਲ ਖਤਮ ਹੋ ਗਈ ਨੀ ਜਿਵੇਂ ਰਾਜ ਸਭਾ ਦੇ ਮੈਂਬਰ ਹੁੰਦੇ ਆ ਨਾ ਹਰ ਸਾਲ ਕੁਛ ਨਾ ਕੁਛ ਮੈਂਬਰ ਜਿਹੜੇ ਨੇ ਉਹ ਵਿਚੋਂ ਨਿਕਲ ਜਾਂਦੇ ਆ ਤੇ ਫਿਰ ਨਵੇਂ ਮੈਂਬਰ ਆ ਜਾਂਦੇ ਨੇ ਉਹਨਾਂ ਦੀ ਥਾਂ ਤੇ ਭਾਵੇਂ ਉਹ ਗੈਪ ਉਸੇ ਵੇਲੇ ਨਾਲ ਦੀ ਨਾਲ ਭਰਿਆ ਜਾਂਦਾ
1: ਜੀ
2: ਸਰ ਜਿੰਨੇ ਵੀ ਹਨ ਇਹ ਸਾਰੇ ਦੇ ਸਾਰੇ ਹੱਡੀਆਂ ਚ ਬਣਦੇ ਆ ਲੰਬੀਆਂ ਹੱਡੀਆਂ ਦੇ ਵਿੱਚ ਬੋਨ ਮੈਰੋ ਚ ਬਣਦੇ ਆ
1: ਜੀ
2: ਔਰ ਉਥੋਂ ਨਿਕਲ ਕੇ ਜਦੋਂ ਸਰਕੂਲੇਸ਼ਨ ਦੇ ਵਿੱਚ ਜਾਂਦੇ ਆ ਤੇ ਫਿਰ ਇਹਨਾਂ ਦਾ ਇੱਕ ਹੈਡਕੁਆਟਰ ਹੈਗਾ ਦਿੱਲੀ ਸਪਲੀਨ
1: ਜੀ
2: ਇਹਦੇ ਵਿੱਚ ਇਹਨਾਂ ਦਾ ਫਿਰ ਪੂਰਾ ਸਕਰੂਟੀਨਾਈਜੇਸ਼ਨ ਹੁੰਦਾ ਆ ਕਿ ਕਿਹੜੇ ਸੈੱਲ ਕਾਬਲ ਨੇ ਜਿਹੜੇ ਅੱਗੇ ਸਰਕੂਲੇਸ਼ਨ ਚ ਜਾ ਕੇ ਆਪਣਾ ਕੰਮ ਪੂਰਾ ਕਰ ਸਕਦੇ ਨੇ ਜਿੰਨੀ ਇਹਨਾਂ ਨੂੰ ਕਪੈਸਿਟੀ ਦਿੱਤੀ ਹੈ ਉਨੀ ਆਕਸੀਜਨ ਇਹ ਕੈਰੀ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ
1: ਜੀ
2: ਉਹਦੇ ਮੁਤਾਬਕ ਸਪਲੀਨ ਇਹਨਾਂ ਦੀ ਸ਼ਾਂਤੀ ਕਰਦੀ ਹੈ ਤੇ ਜੇ ਸਾਰੇ ਦੇ ਸਾਰੇ ਸੈੱਲ ਬਣਨ ਵਿੱਚ ਕਮੀ ਆ ਜਾਵੇ ਮੈਂ ਹਜੇ ਥੋੜੇ ਜੇ ਬੁਢਾਪੇ ਤੋਂ ਪਹਿਲਾਂ ਚੱਲ ਰਿਹਾ ਜੇ ਥੋੜੀ ਬਹੁਤ ਕਮੀ ਆ ਜਾਵੇ ਤੇ ਫਿਰ ਉਹਨਾਂ ਸੈੱਲਾਂ ਦੀ ਜਿਹੜੀ ਬਣਤਰ ਹੈ ਨਾ ਡਿਫਰੈਂਟ ਸਟੇਜਸ ਹੀ ਬਣਾਈਆਂ ਹੋਈਆਂ ਨੇ ਠੀਕ ਹੈ ਡਿਫਰੈਂਟ ਸਟੇਜਸ ਉਹਦੀ ਡਿਵੈਲਪਮੈਂਟ ਦੀ ਜਿਵੇਂ ਅਸੀਂ ਕਹਿੰਦੇ ਹਾਂ ਵੀ ਬੱਚਾ ਹੁੰਦਾ ਆ ਤੇ ਫਿਰ ਜਵਾਨ ਹੋ ਜਾਂਦਾ ਤੇ ਫਿਰ ਬੁੱਢਾ ਹੋ ਜਾਂਦਾ ਆ ਸਟੇਜਾਂ ਬਣਾ ਦਿੱਤੀਆਂ ਅਸੀਂ ਇਸੇ ਤਰ੍ਹਾਂ ਸੈੱਲਾਂ ਦੀਆਂ ਆਪਣੀਆਂ ਸਟੇਜਸ ਹੈਗੀਆਂ ਨੇ ਉਹਦੇ ਮੁਤਾਬਕ ਇੱਕ ਸਟੇਜ ਵਿਚੋਂ ਨਿਕਲ ਕੇ ਬੋਨ ਮੈਰੋ ਚੋਂ ਇਹ ਬਾਹਰ ਆਉਂਦੇ ਨੇ ਤੇ ਫਿਰ ਸਰਕੂਲੇਸ਼ਨ ਚ ਡਿਵੈਲਪ ਕਰਦਿਆਂ ਕਰਦਿਆਂ ਹੌਲੀ ਹੌਲੀ ਆਕਸੀਜਨ ਲੈਂਦਿਆਂ ਵੱਡੇ ਹੁੰਦੇ ਜਾਂਦੇ ਨੇ ਤੇ ਅਲਟੀਮੇਟ ਜਦੋਂ ਸਰਕੂਲੇਸ਼ਨ ਸਪਲੀਨ ਕੋਲੇ ਪਹੁੰਚਦੇ ਆ ਫਿਰ ਉਹਨਾਂ ਦੀ ਜਜਮੈਂਟ ਕਰਦੀ ਪਰ ਜਿਹੜੇ ਸੈੱਲ ਉਦੋਂ ਤੱਕ ਜਾਂਦਿਆਂ ਹੋਇਆਂ ਵੀ ਪੂਰੇ ਪੂਰੀ ਆਕਸੀਜਨ ਦੀ ਕਪੈਸਿਟੀ ਜਿੰਨੀ ਇਹਨਾਂ ਨੂੰ ਲੈਣੀ ਚਾਹੀਦੀ ਏ ਨਹੀਂ ਲੈਂਦੇ ਤਾਂ ਉਦੋਂ ਇਹਨਾਂ ਨੂੰ ਸਿਕਲ ਸੈੱਲ ਕਿਹਾ ਜਾਂਦਾ ਆ ਠੀਕ ਆ ਭਾਵ ਇਹਨਾਂ ਦਾ ਸਾਈਜ਼ ਓਨਾ ਨਹੀਂ ਬਣ ਸਕਿਆ ਤੇ ਜੇ ਇਸੇ ਤਰ੍ਹਾਂ ਦੀ ਕੁਆਂਟਿਟੀ ਵੱਧ ਹੋ ਜਾਵੇ ਜਿਹੜੀ ਅੱਗੇ ਜਾ ਕੇ ਜਿੰਨੀ ਕੁ ਕਾਰਵਾਈ ਸਾਨੂੰ ਚਾਹੀਦੀ ਜਿੰਨਾ ਕੁ ਐਮੂਨੀਸ਼ਨ ਅੱਗੇ ਪਹੁੰਚਾਉਣਾ ਚਾਹੀਦਾ ਸਮਾਨ ਉਹ ਨਾ ਪਹੁੰਚਾਉਣ ਤੇ ਫੇਰ ਅਸੀਂ ਕਹਿੰਦੇ ਹਾਂ ਸਿਕਲ ਸੈੱਲ ਅਨੀਮੀਆ ਹੋ ਗਿਆ ਭਾਵ ਲਾਰਜ ਸਕੇਲ ਤੇ ਜਦੋਂ ਕੋਈ ਸਿਮਟਮ ਦਿਸਣੇ ਸ਼ੁਰੂ ਹੋ ਜਾਂਦੇ ਨੇ। ਹੁਣ ਅਗਲੀ ਗੱਲ ਆਈ ਭਾਈ ਜਦੋਂ ਜਿਹੜੇ ਸੈੱਲ ਨੇ ਆਪਣਾ ਕੰਮ ਨਾਰਮਲ ਕਰਨ ਯੋਗ ਨਾ ਹੋਣ ਉਦੋਂ ਉਹਨਾਂ ਦੀ ਸਟੇਜ ਬਦਲ ਜਾਂਦੀ ਹੈ। ਜਦੋਂ ਇੱਕ ਬੱਚਾ ਜੰਮਦਾ ਹੈ ਤੇ ਉਹਦੇ ਸੈੱਲਾਂ ਦੀ ਕਪੈਸਿਟੀ ਇਹ ਹੁੰਦੀ ਹੈ ਕਿ ਹੌਲੀ ਹੌਲੀ ਉਹਦੇ ਵਿੱਚ ਇਲਾਸਟੀਸਿਟੀ ਹੁੰਦੀ, ਲਚਕ ਹੁੰਦੀ ਹੈ, ਔਰ ਉਸ ਲਚਕ ਦੇ ਮੁਤਾਬਕ ਉਹ ਹੌਲੀ ਹੌਲੀ ਆਪਣੀ ਕਪੈਸਿਟੀ ਵਧਾਉਂਦਾ ਜਾਂਦਾ। ਉਹਦੀ ਬੜੀ ਵਧੀਆ ਐਗਜ਼ਾਮਪਲ ਇਹ ਹੈਗੀ ਆ ਵੀ ਜਦੋਂ ਬੱਚਾ ਪੈਦਾ ਹੁੰਦਾ ਆ ਉਹਦੇ ਸਟੋਮਕ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਸਾਰੀ 30 cc ਹੁੰਦੀ ਆ, 30 ml ਦੇ ਕਰੀਬ। ਔਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਵੱਧਦੀ ਜਾਂਦੀ ਹੈ ਤੇ ਫਿਰ ਅਲਟੀਮੇਟ ਅਸੀਂ 5-5, 6-6 ਪਰੌਂਠੇ ਵੀ ਖਾ ਜਾਂਦੇ ਹਾਂ। ਇਹ ਕੱਲੀ ਗੱਲ ਸਟੋਮਕ ਦੀ ਨਹੀਂ ਹੈਗੀ, ਇਹ ਗੱਲ ਸਰੀਰ ਦੇ ਹਰੇਕ ਅੰਗ ਦੇ ਹਰੇਕ ਸੈੱਲ ਦੀ ਹੈਗੀ ਆ ਕਿ ਉਹ ਆਪਣੀ ਰੇਸ਼ੋ ਦੇ ਮੁਤਾਬਕ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ। ਸੀਨੈਲਿਟੀ ਜਿਹਨੂੰ ਅਸੀਂ ਬੁਢਾਪਾ ਕਹਿੰਦੇ ਹਾਂ, ਸੀਨੈਲਿਟੀ ਦਾ ਮਤਲਬ ਇਹ ਆ ਕਿ ਉਹ ਜਿਹੜੀ ਸੈੱਲ ਦੀ ਕਾਰਵਾਈ ਹੈਗੀ ਹੈ ਉਹ ਪੂਰੀ ਕਰਨ ਯੋਗ ਨਹੀਂ। ਹੌਲੀ ਹੌਲੀ ਇੱਕ ਏਜ ਤੋਂ ਬਾਅਦ ਸੈੱਲ ਦੀ ਇਹ ਕਪੈਸਿਟੀ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਅਸੀਂ RBC ਦੀ ਆਮ ਹੀ ਗੱਲ ਕਰਦੇ ਹਾਂ, 400-5000 ਦੇ ਕਰੀਬ ਇਹਨਾਂ ਦੀ ਨਾਰਮਲ ਕੁਆਂਟਿਟੀ ਅਸੀਂ ਲੈਂਦੇ ਹਾਂ। ਔਰ ਇਹਨਾਂ ਦੀ ਕਪੈਸਿਟੀ ਕੀ ਹੈ, ਇਹਨਾਂ ਦਾ ਕੰਮ ਕੀ ਹੈ, ਆਕਸੀਜਨ ਸਪਲਾਈ ਕਰਨਾ, ਇਹ ਖਾਲੀ ਡੱਬੇ ਹੁੰਦੇ ਟ੍ਰੇਨ ਦੇ। ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਵੀ ਨਿਊਟ੍ਰੋਫਿਲ ਹੈਗੇ ਨੇ ਜਾਂ WBC ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, ਇਹ ਨਿਊਟ੍ਰੋਫਿਲ ਦੀਆਂ ਇਹਦੀਆਂ ਸਾਰੀਆਂ ਕਿਸਮਾਂ ਨੇ। WBC ਫੌਜ ਦੀਆਂ ਕਿਸਮਾਂ ਨੇ, ਫੌਜ ਦੀਆਂ ਅਲੱਗ ਅਲੱਗ ਬ੍ਰਾਂਚਾਂ ਨੇ। ਹੁਣ ਇਹਨਾਂ ਦਾ ਕੰਮ ਇਹ ਆ ਕਿ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਕਰਨਾ। ਸਿਵਲ ਪੁਲਿਸ ਜਿਹੜੀ ਹੈ ਉਹ ਸਿਵਲ ਦੇ ਏਰੀਏ ਨੂੰ ਮੈਟਰ ਨੂੰ ਕਰਦੀ ਹੈਗੀ, ਬਾਰਡਰ ਦੇ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਬਾਰਡਰ ਦੇ ਏਰੀਏ ਨੂੰ ਕਰਦੀ ਹੈ, ਮਿਲਟਰੀ ਜਿਹੜੀ ਹੈ ਜਦੋਂ ਅਖੀਰ ਤੇ ਗੱਲ ਵਧੀ ਜਾਂਦੀ ਤੇ ਉਸ ਵੇਲੇ ਫਿਰ ਮਿਲਟਰੀ ਉੱਥੇ ਆ ਜਾਂਦੀ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਤਰ੍ਹਾਂ ਦੇ ਸੈੱਲ ਜਿਹੜੇ ਨੇ ਉਹਨਾਂ ਦੀ ਅਲੱਗ ਅਲੱਗ ਕਾਰ ਵਿਹਾਰ ਹੈ, ਕੰਮ ਹੈ ਵੀ ਆਹ ਪ੍ਰੋਟੈਕਸ਼ਨ ਤੁਸੀਂ ਕਰਨੀ ਹੈਗੀ ਹੈ। ਜਿਵੇਂ RBC ਦੀ ਗੱਲ ਆਪਾਂ ਆਕਸੀਜਨ ਕੈਰੀ ਤੇ ਰੱਖ ਲਈਏ, ਨਿਊਟ੍ਰੋਫਿਲ ਦੀ ਲੱਗ ਰਹੀ ਕਿ ਜਿੰਨੇ ਵੀ ਬਾਹਰੋਂ ਸੈੱਲ ਆਉਣੇ, ਇਮੀਡੀਏਟ ਇਨਫੈਂਟਰੀ ਜਿਵੇਂ ਸਾਡੀ ਹੁੰਦੀ ਹੈ, ਸਭ ਤੋਂ ਪਹਿਲਾਂ ਲੜਾਈ ਇਹਨਾਂ ਨੇ ਕਰਨੀ ਹੈਗੀ ਹੈ। ਇਸੇ ਤਰ੍ਹਾਂ ਜਿਵੇਂ ਟਿਊਬਰਕਲੋਸਿਸ ਦੀਆਂ ਹੋਰ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ ਤੇ ਫਿਰ ਅਸੀਂ ਕਹਿੰਦੇ ਹਾਂ ਈਸਟ੍ਰੋਫਿਲ ਚ ਲਿੰਫੋਸਾਈਟ ਜਿਹੜੇ ਆ ਉਹਦਾ ਕੰਮ ਆ ਜਾਂਦਾ ਹੈਗਾ। ਸੋ ਇਹ ਸਾਰੇ ਸੈੱਲਾਂ ਦੀ ਆਪਣੀ ਆਪਣੀ ਕਾਰਗਿਹਾਰ ਹੈਗਾ ਆ ਤੇ ਜਿਵੇਂ ਜਿਵੇਂ ਇਹ ਵੱਧ ਤੋਂ ਵੱਧ ਕਾਰਗਿਹਾਰ ਕਰਨ ਯੋਗ ਹੁੰਦੇ ਨੇ ਉਹਨੂੰ ਅਸੀਂ ਜਵਾਨੀ ਕਹਿੰਦੇ ਹਾਂ
1: ਜੀ।
2: ਇਸ ਕਪੈਸਿਟੀ ਨੂੰ ਬਚਪਨ ਤੋਂ ਲੈ ਕੇ ਹੌਲੀ ਹੌਲੀ ਵੱਧਦੀ ਜਾਂਦੀ ਹੈ ਕਪੈਸਿਟੀ ਤੇ ਅਸੀਂ ਜਵਾਨੀ ਕਹਿੰਦੇ ਹਾਂ। ਜਦੋਂ ਇਹ ਕਪੈਸਿਟੀ ਹੌਲੀ ਹੌਲੀ ਘਟਣ ਲੱਗਦੀ ਹੈ ਸੈੱਲ ਦੇ ਵਿੱਚ, ਜਿੰਨੀਆਂ ਵੀ ਕਾਰਵਾਈਆਂ ਸੈੱਲ ਦੀਆਂ ਹਨ ਜਦੋਂ ਉਹ ਕੱਢਣ ਲੱਗਦੀਆਂ ਨੇ ਤੇ ਉਦੋਂ ਉਦੋਂ ਅਸੀਂ ਇਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ
1: ਜੀ।
2: ਗੱਲ ਬੜੀ ਸਧਾਰਨ ਜੀ ਸਮਝ ਆ ਗਈ ਵੀ ਬੁਢਾਪਾ ਕੀ ਹੈ। ਇੱਕ ਸੈੱਲ ਦੀ ਕੰਮ ਕਰਨ ਦੀ ਇੱਕ ਕਪੈਸਿਟੀ ਹੈ, ਇੱਕ ਸੈੱਲ ਦੀ ਕੰਮ ਕਰਨ ਦੀ ਕਪੈਸਿਟੀ ਦਾ ਮਤਲਬ ਹੈ ਕਿੰਨੀ ਐਨਰਜੀ ਉਹ ਪੈਦਾ ਕਰ ਸਕਦਾ ਹੈ। ਐਨਰਜੀ ਨੂੰ ਆਪਾਂ ਦੂਜੇ ਲਫ਼ਜ਼ਾਂ ਦੇ ਮੈਟਾਬੋਲਿਕ ਰੇਟ ਦੇ ਨਾਲ ਕੰਪੇਅਰ ਕਰਦੇ ਹਾਂ। ਜਿਵੇਂ ਜਿਵੇਂ ਬੱਚਾ ਜਵਾਨ ਹੁੰਦਾ ਮੈਟਾਬੋਲਿਕ ਰੇਟ ਵਿੱਚ ਫਰਕ ਹੁੰਦਾ ਹੈ, ਕਿਵੇਂ ਐਨਾਬੋਲਿਕ ਰੇਟ ਵੱਧ ਹੁੰਦਾ ਤੇ ਕੈਟਾਬੋਲਿਕ ਰੇਟ ਘੱਟ ਹੁੰਦਾ ਆ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਉਹ ਜਵਾਨੀ ਤੋਂ ਬਾਅਦ ਬੁਢਾਪੇ ਵਿੱਚ ਆਉਂਦਾ ਹੈਗਾ ਆ, ਉਵੇਂ ਉਵੇਂ ਹੀ ਐਨਾਬੋਲਿਕ ਰੇਟ ਜਿਹੜਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਕੈਟਾਬੋਲਿਕ ਰੇਟ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ। ਖਰਚਾ ਵੱਧ ਤੇ ਆਮਦਨ ਘੱਟ ਹੋਣੀ ਜਿਵੇਂ ਤੁਸੀਂ ਕਹਿ ਲੋ, ਇਹ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ। ਸੋ ਬੁਢਾਪੇ ਦਾ ਸਧਾਰਨ ਐਕਸਪਲੇਨੇਸ਼ਨ ਇਹੀ ਹੈ ਕਿ ਜਦੋਂ ਸਰੀਰ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਪੂਰੀ ਨਾਰਮਲ ਨਾ ਰਹੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਬੁਢਾਪਾ ਆ ਗਿਆ। ਇਹ ਬੁਢਾਪਾ ਜਿਹੜਾ ਆ ਇਹ ਅਸੀਂ ਇਸ ਤਰ੍ਹਾਂ ਵੀ ਕਿਸੇ ਨੂੰ ਉਮਰ ਤੋਂ ਪਹਿਲਾਂ ਵੀ ਆ ਸਕਦਾ ਹੈਗਾ
1: ਜੀ। ਕਈ 200 ਸਾਲ ਤੇ ਤੁਸੀਂ ਕੱਲ
2: ਸੈੱਲ ਉਹ ਪੂਰੇ ਕਾਮਯਾਬ ਨਹੀਂ ਹਨ, ਪੂਰੀ ਕਾਰਵਾਈ ਉਹ ਨਹੀਂ ਕਰਦੇ ਤੇ ਇਹਦਾ ਮਤਲਬ ਇਹ ਹੈ ਕਿ ਉਹ ਅਰਲੀ ਏਜਿੰਗ ਹੋ ਗਈ ਹੈ, ਅਰਲੀ ਜਿਹੜਾ ਹੈ ਉਹ ਬੁਢਾਪਾ ਉਹਦੇ ਵਿੱਚ ਆ ਰਿਹਾ। ਸੀਨੈਲਿਟੀ ਇਹਦੇ ਵਾਸਤੇ ਇਸਤੇਮਾਲ ਲਫ਼ਜ਼ ਕੀਤਾ ਜਾਂਦਾ, ਸੀਨੈਲਿਟੀ ਵੀ ਅਰਲੀ ਸੀਨੈਲਿਟੀ ਹੈਗੀ ਹੈ। ਜਾਂ ਇੰਝ ਕਹਿ ਲਓ ਕਿਸੇ ਨੂੰ ਮਰਾਸ ਤੋਂ ਸੋਕੜਾ ਹੋ ਗਿਆ, ਸੋਕੜਾ ਹੋ ਗਿਆ ਕੀ ਹੈ ਵੀ ਮਾਸਪੇਸ਼ੀ ਉਹ ਲੋਕਲਾਈਜ਼ਡ ਕੰਮ ਹੈ, ਲੋਕਲ ਮਸਲ ਨੂੰ ਪੂਰੀ ਸਪਲਾਈ ਨਹੀਂ ਹੋਈ, ਲੋਕਲ ਮਸਲ ਜਿਹੜੇ ਨੇ ਉਹ ਬਾਹਰੀ ਜਿਹੜੇ ਨੇ ਡਿਵੈਲਪ ਨਹੀਂ ਕੀਤੇ, ਉਹਨਾਂ ਨੂੰ ਓਨੀ ਖੂਨ ਦੀ ਸਪਲਾਈ ਨਹੀਂ ਹੋਈ, ਖੁਰਾਕ ਦੀ ਸਪਲਾਈ ਨਹੀਂ ਹੋਈ, ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋਈ। ਇਸੇ ਤਰ੍ਹਾਂ ਹੀ ਬੁਢਾਪਾ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਬੁਢਾਪੇ ਦਾ ਮਤਲਬ ਇਹ ਆ ਕਿ ਜਿਹੜੇ ਬਾਡੀ ਦੇ ਸੈੱਲ ਹਨ एक सैल की गल नहीं हो रही होंगी क्योंकि सारे सैल एक दूजे कोआपरेट करते ने कोआपरेट करके ही चलते ने और इसे हिसाब से जो सैल अपनी नॉर्मल कारवाई ना करने योग होन जमें असि ये कहने भी नॉर्मल कपैसिटी जिन्हों असि नॉर्मल वर्किंग कपैसिटी कहने वो हैगी है 1700 कैलोरी 1700 कैलोरी पर आवर हीट दिया पैदा हुंदिया रहन किसे भी कारण ते असी उस नू कहने भी सैल नॉर्मल काम कर रहा
1: है।
2: सैल ने काम एनर्जी नाल ही करना खुराक नाल ही करना है। खुराक प्रोटीन दे दी थोड़ी खुराक भी हो सकती है वो कम कर दे खुराक तुसी कार्बोहाइड्रेट दिता ते वो बहुत ही खुराक दे विचों भी थोड़ी एनर्जी निकलूगी। इसे तरह खुराक दे उपर भी डिपेंड करता है पर असली मुद्दा ए आ भाई खादी गई खुराक दे विच इस तरह की कपैसिटी हैगी आ कि सैल ए दे विचों 1700 कैलोरी पर आवर हीट दिया बना सकन
1: जी।
2: और उसनू प्रजर्व क्योंकि कल आप सैलां की गल भी की केड़े सैल केड़ी एनर्जी प्रजर्व करते ने केड़ी अगे उस तोड़ते हैं जिम्मे माइटोकॉन्ड्रिया वगैरह की गल की सी। तो मेरे कहने तो भावे आ जदों खुराक असि खा रहे हैं कई बार ऐसा हुंदा भी भावे असि बुढ़े भी हो गए रोटियां फिर भी तीन चार खा ही रहे हैं जी। पर हुंदा की आ इहदे विचों जिहड़ी कपैसिटी एनर्जी वाली निकलण वाली हुंदी है जिहड़ी सैलां ने जां साडे सिस्टम ने निचोड़ के कड अलग अलग काम ने अंतरियां दा काम अलग हैगा खून ने लिजा के जदों उहदे च मिक्स करना उहदा काम अलग हैगा। तो इस तरह करके अलग अलग सारे काम जदों इस कपैसिटी च नहीं हुंदे ओहदे विचों 1700 कैलोरी हीट दियां पूरियां नहीं निकल सकदियां ते असीं कहने आं भी हौली हौली बुढ़ापा आ रहा है। ਇਹ ਸਿਸਟਮ ਦੇ ਵਿਚ ਹੌਲੀ ਜਿਵੇਂ ਵੇਲਣੇ ਦੀ ਗੱਲ ਆਪਾਂ ਕਈ ਵਾਰ ਕਰੀਏ ਵੀ ਜੇ ਵੇਲਣਾ ਸਹੀ ਨਾ ਹੋਵੇ ਤੇ ਗੰਨਾ ਭਾਵੇਂ ਜਿੰਨਾ ਮਰਜ਼ੀ ਰਸ ਵਾਲਾ ਪਾ ਦਿਓ ਉਹਦੇ ਵਿੱਚ ਉਹ ਰਸ ਨਹੀਂ ਨਿਕਲਣਾ ਤੇ ਵੇਲਣਾ ਪੁਣ ਉਹਦੇ ਸਹੀ ਹੋਣਗੇ ਤੇ ਘੱਟ ਰਸ ਵਾਲਾ ਵੀ ਗੰਨਾ ਹੋਏਗਾ ਤੇ ਉਹਦੇ ਵਿੱਚੋਂ ਪੂਰਾ ਰਸ ਨਿਚੋੜਿਆ ਜਾਏਗਾ। ਔਰ ਇਸੇ ਤਰ੍ਹਾਂ ਹੀ ਇਹ ਹੈ ਕਿ ਜੇ ਪ੍ਰੋਟੀਨਸ ਕੋਈ ਚੀਜ਼ ਹੋ ਗਈ ਤੇ ਉਹਦੇ ਵਿੱਚੋਂ ਘੱਟ ਮਾਤਰਾ ਦੇ ਵਿੱਚ ਵੀ ਹੋਵੇ ਤੇ ਐਨਰਜੀ ਜ਼ਿਆਦਾ ਨਿਕਲੇਗੀ। ਜੇ ਕਾਰਬੋਹਾਈਡਰੇਟਸ ਹੋਣਗੇ ਵੱਧ ਮਾਤਰਾ ਵਿੱਚ ਹੋਏਗੀ ਐਨਰਜੀ ਉਹਦੇ ਚੋਂ ਘੱਟ ਨਿਕਲੇਗੀ। ਤੋ ਫੂਡ ਦੀਆਂ ਅਲੱਗ ਅਲੱਗ ਕਿਸਮਾਂ ਦੇ ਮੁਤਾਬਿਕ ਵੀ ਇਹ ਗੱਲ ਹੈਗੀ ਹੈ ਪਰ ਐਜ ਏ ਹੋਲ ਸਾਰਾ ਮਕਸਦ ਇਹ ਆ ਕਿ ਜਿਹੜੀ ਅੰਦਰ ਦੀ ਮਸ਼ੀਨਰੀ ਜਦੋਂ ਹੈ ਖੁਰਾਕ ਜਿਵੇਂ ਤੁਸੀਂ ਬਾਹਰੋਂ ਮਰਜ਼ੀ ਖਾ ਰਹੀ ਹੈ ਅੰਦਰ ਦੀ ਮਸ਼ੀਨਰੀ ਜਿਹੜੀ ਹੈ ਤੁਹਾਡੀ ਖਾਧੀ ਗਈ ਖੁਰਾਕ ਦੇ ਮੁਤਾਬਿਕ ਉਹ ਪੂਰੀ ਨਿਚੋੜ ਕੇ ਉਹਦੇ ਵਿੱਚੋਂ ਰਸ ਤੱਕ ਨਹੀਂ ਕੱਢ ਸਕਦੀ। ਦੂਸਰੀ ਗੱਲ ਜੇ ਰਸ ਤੱਕ ਨਹੀਂ ਕੱਢਦੀ ਤੇ ਇਹਦਾ ਮਤਲਬ ਵੀ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਵੀ ਪੂਰੀ ਨਹੀਂ ਹੋਣੀ ਔਰ ਜਦੋਂ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਉਹਦੇ ਵਿੱਚ ਡਿਕਲਾਈਨ ਫੇਜ਼ ਆਉਂਦਾ ਹੈ। ਉਸ ਡਿਕਲਾਈਨ ਫੇਜ਼ ਨੂੰ ਅਸੀਂ ਆਮ ਤੌਰ ਤੇ ਤਾਂ ਵੀਕਨੈਸ ਵਗੈਰਾ ਚ ਲੈ ਲੈਂਦੇ ਹਾਂ ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਵੇਂ ਉਵੇਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਉਮਰ ਤੋਂ ਪਹਿਲਾਂ ਅਸੀਂ ਇੱਕ ਉਮਰ ਰੱਖੀ ਹੋਈ ਹੈ ਵੀ 65 ਸਾਲ ਤੇ ਸਾਰੇ ਬੰਦਿਆਂ ਨੂੰ ਰਿਟਾਇਰ ਕਰ ਦਿਓ ਜੀ। ਹਾਂਜੀ ਹੁਣ ਅਸੀਂ ਉਸ ਉਮਰ ਨੂੰ ਵਧਾ ਦਿੱਤਾ ਹੈਗਾ ਕਹਿੰਦੇ ਅਸੀਂ 65 ਤੋਂ 75 ਤੱਕ ਕਰ ਦਿਓ ਹੁਣ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ 75 ਤੋਂ 80 ਤੱਕ ਅਰਲੀ ਓਲਡ ਏਜ ਗਿਣਨ ਲੱਗ ਗਿਆ। ਇਹਦਾ ਮਤਲਬ ਜਿਹੜਾ 80 ਦਾ ਹੋ ਗਿਆ ਉਹਨੂੰ ਅਸੀਂ ਓਲਡ ਏਜ ਗਿਣਨੇ ਆ ਮੈਂ ਅਜੇ ਅਰਲੀ ਓਲਡ ਏਜ ਵਿੱਚ ਹਾਂ 70 ਦਾ ਮੁਤਾਬਿਕ ਅਸੀਂ ਇਸ ਸੀਨੈਰਿਟੀ ਦੀ ਡੈਫੀਨੇਸ਼ਨ ਮੌਕੇ ਮੁਤਾਬਿਕ ਚੇਂਜ ਕਰਦੇ ਆ ਰਹੇ ਹਾਂ। ਪਹਿਲਾਂ ਇਹ 65 ਤੋਂ ਵੀ ਪਹਿਲਾਂ ਸੀਗੀ ਫਿਰ 65 ਹੋ ਗਈ ਫਿਰ 65 ਤੋਂ 70-75 ਤੇ ਪਹੁੰਚ ਗਈ 70-75 ਤੋਂ ਬਾਅਦ ਹੁਣ ਜਿਹੜੀ ਇਹ 80 ਤੱਕ ਆ ਗਈ 80 ਨੂੰ ਅਸੀਂ ਕਹਿੰਦੇ ਹਾਂ ਇਹ ਓਲਡ ਏਜ ਹੈਗੀ ਹੈ। ਉਸ ਤੋਂ ਪਹਿਲਾਂ ਸਾਰੀਆਂ ਇਹ ਗੱਲਾਂ ਜਿਹੜੀਆਂ ਨੇ ਪ੍ਰੀ ਅਡਲਟ ਏਜ ਪ੍ਰੀ ਓਲਡ ਏਜ ਇਹਦੇ ਵਿੱਚ ਆਉਂਦੀਆਂ ਹੈਗੀਆਂ ਨੇ। ਹੁਣ ਹੁੰਦਾ ਕੀ ਹੈ ਇਹਦੇ ਵਿੱਚ ਉਹੀ ਗੱਲ ਕਿ ਸੈੱਲ ਦੀ ਇੱਕ ਸਾਈਜ਼ ਹੈਗਾ ਆ ਸੈੱਲ ਦੇ ਸਾਈਜ਼ ਦੇ ਮੁਤਾਬਕ ਉਹਦੇ ਅੰਦਰ ਜਿੰਨੇ ਵੀ ਆਰਗੇਨਲਸ ਹੈਗੇ ਨੇ ਉਹਨਾਂ ਦਾ ਆਪਣਾ ਆਪਣਾ ਕੰਮ ਹੈਗਾ ਲਿੰਫੋਸਾਈਟ ਦਾ ਆਪਣਾ ਕੰਮ ਹੈਗਾ ਆ ਮਾਈਟੋਕੋਂਡਰੀਆ ਦਾ ਆਪਣਾ ਕੰਮ ਹੈਗਾ ਆ ਸਾਈਟੋਪਲਾਜ਼ਮ ਨੇ ਆਪਣਾ ਸਾਰੀ ਡਿਸਟ੍ਰੀਬਿਊਸ਼ਨ ਕਰਵਾਉਣੀ ਹੈ ਉਹ ਸਾਰਾ ਉਹਦਾ ਆਪਣਾ ਕੰਮ ਹੈ ਇੰਡੋਪਲਾਜ਼ਮਿਕ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਕੱਲ ਗਿਣੀਆਂ ਨੇ ਉਹਨਾਂ ਸਾਰੀਆਂ ਦਾ ਆਪਣਾ ਆਪਣਾ ਕੰਮ ਹੈਗਾ ਤੇ ਉਹ ਸਾਰੇ ਦੇ ਸਾਰੇ ਅਗਰ 2-3% ਘੱਟ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਕਿੰਨਾ ਕੰਮ ਦਾ ਫਰਕ ਪੈ ਜਾਏਗਾ ਬਹੁਤ ਜ਼ਿਆਦਾ ਕੰਮ ਦਾ ਫਰਕ ਪੈ ਜਾਏਗਾ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ ਇਹ ਅਸਲ ਹੋਏਗਾ ਤੁਹਾਡੇ ਕੁਐਸਚਨ ਦਾ ਆਨਸਰ। ਇਹ ਸਾਰੀ ਜਿੰਨੀ ਹੁਣ ਮੈਂ ਦੱਸੀ ਹੈ ਨਾ ਇਹ ਸਾਰੀ ਉਸ ਬੈਕਗਰਾਉਂਡ ਹੈ ਬੁਢਾਪੇ ਦੀ
1: ਜੀ ਜੀ।
2: ਹੁਣ ਅਸੀਂ ਮੈਡੀਕਲੀ ਕਿਵੇਂ ਜੱਜ ਕਰਨੇ ਆ ਕਿਸੇ ਨੂੰ ਅਰਲੀ ਬੁਢਾਪਾ ਵੀ ਆ ਸਕਦਾ ਹੈਗਾ ਔਰ ਕਿਸੇ ਨੂੰ ਲੇਟ ਬੁਢਾਪਾ ਵੀ ਆ ਸਕਦਾ ਹੈਗਾ। ਹੁਣ ਫੌਜਾ ਸਿੰਘ 114 ਸਾਲ ਜਿਉਂ ਗਿਆ, ਹਾਂਜੀ, ਐਕਸੀਡੈਂਟ ਨਾ ਹੁੰਦਾ ਤੇ ਸ਼ਾਇਦ ਹੁਣ ਵੀ ਉਹ ਜਿਉਂਦਾ ਹੁੰਦਾ, ਹਾਂਜੀ। ਸੋ ਇਸ ਕਰਕੇ ਉਹਦਾ ਮਤਲਬ ਕੀ ਆ ਕਿ ਉਹਦੇ ਸੈੱਲਾਂ ਦੇ ਅੰਦਰ ਐਨਰਜੀ ਦੀ ਪ੍ਰੋਡਕਸ਼ਨ ਜਿੰਨੀ ਨਾਰਮਲ ਇੱਕ ਸਰੀਰ ਨੂੰ ਚੱਲਣ ਵਾਸਤੇ ਚਾਹੀਦੀ ਹੈ ਉਹ ਹੁਣ ਤੱਕ ਵੀ ਪੂਰੀ ਹੁੰਦੀ ਰਹੀ ਹੈ। ਪਰ ਜਿਹੜੇ ਬੰਦਿਆਂ ਦੇ ਵਿੱਚ ਇਹ ਸਾਰੀ ਚੀਜ਼ ਨਾਰਮਲ ਪੂਰੀ ਨਹੀਂ ਹੁੰਦੀ ਤੇ ਉਹ 40 ਸਾਲ ਚ ਵੀ ਹੋ ਸਕਦੀ ਤੇ 50 ਸਾਲ ਚ ਵੀ ਹੋ ਸਕਦੀ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ ਹਾਂ? ਅਸੀਂ ਇਹਨੂੰ ਮੈਡੀਕਲੀ ਡਿਸਕ੍ਰਾਈਬ ਕਰਦੇ ਹਾਂ ਬਿਮਾਰੀਆਂ ਦੇ ਤੌਰ ਤੇ। ਯੰਗ ਬੰਦਾ ਹੁੰਦਾ ਹੈ, ਬਹੁਤ ਬਿਮਾਰੀਆਂ ਘੱਟ ਆਉਂਦੀਆਂ ਨੇ, ਇੰਨੀਆਂ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ। ਕਾਰਨ ਕੀ ਹੁੰਦਾ ਹੈ ਕਿ ਸਾਡੇ ਅੰਦਰ ਸੈੱਲਾਂ ਦੇ ਵਿੱਚ ਪੂਰੀ ਕਪੈਸਿਟੀ ਹੁੰਦੀ ਹੈ, ਆਪੋ ਆਪਣੇ ਅੰਗ ਦੀ ਪੂਰੀ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਔਰ ਉਹਨਾਂ ਨੂੰ ਪੂਰੀ ਆਕਸੀਜਨ ਸਪਲਾਈ ਹੁੰਦੀ ਹੈ ਔਰ ਉਹ ਬਾਹਰਲੀਆਂ ਫੋਰਸਿਸ ਦੇ ਨਾਲ ਪੂਰੀ ਤਰ੍ਹਾਂ ਫਾਈਟ ਕਰ ਸਕਦੇ ਨੇ, ਕਿਉਂਕਿ ਇਨਫੈਕਸ਼ਨ ਤਾਂ ਆਲ ਓਵਰ ਹਮਾਰੇ ਸਾਡਾ ਜਿਹੜਾ ਇਨਵਾਇਰਮੈਂਟ ਹੈ ਉਹਦੇ ਚ ਕਾਫੀ ਕਿੰਨਾ ਫੈਲਿਆ ਹੋਇਆ ਹੈਗਾ ਔਰ ਚੱਲੀ ਜਾ ਰਹੇ ਨਾ ਇਸ ਤਰ੍ਹਾਂ। ਪਰ ਅਸੀਂ ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ, ਕੁਝ ਹੀ ਬਿਮਾਰੀਆਂ ਹੁੰਦੀਆਂ ਨੇ ਔਰ ਕੁਝ ਹੀ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡਾ ਸਿਸਟਮ ਜਿਹੜਾ ਹੈ ਸਮਰੱਥ ਹੁੰਦਾ ਹੈ। ਕਿਵੇਂ ਸਿਸਟਮ ਸਮਰੱਥ ਹੁੰਦਾ ਹੈ? ਕਿਉਂਕਿ ਸਾਡੇ ਸੈੱਲਾਂ ਦੇ ਆਰਗੇਨਲ ਜਿਹੜੇ ਨੇ ਉਹ ਇਸੇ ਤਰ੍ਹਾਂ ਦੀ ਐਨਰਜੀ ਪੈਦਾ ਕਰਕੇ ਉਹਨਾਂ ਨੂੰ ਕੰਬੈਟ ਕਰਦੇ ਰਹਿੰਦੇ ਨੇ। ਹੁਣ ਓਲਡ ਏਜ ਜਿਹੜੀ ਹੈਗੀ ਹੈ, ਓਲਡ ਏਜ ਦੇ ਵਿੱਚ ਇਹ ਸਾਰੀ ਦੀ ਸਾਰੀ ਕਪੈਸਿਟੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਇੰਨੀ ਸਾਰੀ ਕਪੈਸਿਟੀ ਨਹੀਂ ਹੋ ਜਾਂਦੀ। ਨਮੋਨੀਆ ਜਾਂ ਹੋਰ ਫਿਜ਼ੀਕਲ ਬਿਮਾਰੀਆਂ, ਬ੍ਰੌਂਕਾਈਟਿਸ ਹੋ ਗਈ, ਆਰਥਰਾਈਟਿਸ ਹੋ ਗਈ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਹਾਲਾਤ ਦੇ ਵਿੱਚ ਕਿਸੇ ਵੇਲੇ ਵੀ ਹੋ ਸਕਦੀਆਂ ਨੇ। ਪਰ ਕੁਝ ਇੱਕ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਹੌਲੀ ਹੌਲੀ ਸਾਡੇ ਸੈੱਲ ਜਿਹੜੇ ਨੇ ਉਹ ਡਿਕਲਾਈਨ ਹੋ ਰਹੇ ਨੇ। ਪਹਿਲੀ ਤਾਂ ਗੱਲ ਅਸੀਂ ਇਹਨੂੰ ਦੋ ਫੇਜ਼ਾਂ ਚ ਵੰਡ ਕੇ ਸਮਝਦੇ ਹਾਂ। ਇੱਕ ਫੇਜ਼ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਭਾਈ ਜੇ ਮੈਂਟਲ ਸਟੇਟ ਹੈ ਸਾਡੀ ਉਹ ਖਰਾਬ ਹੋ ਗਈ, ਦੂਸਰਾ ਇਹ ਹੈ ਸਾਡੀ ਫਿਜ਼ੀਕਲ ਸਟੇਟ ਜਿਹੜੀ ਹੈ ਉਹ ਨਾਰਮਲ ਨਹੀਂ ਰਹੀ। ਸੋ ਦੋ ਤਰ੍ਹਾਂ ਦੀਆਂ ਬਿਮਾਰੀਆਂ ਕਹਿ ਲਓ ਜਾਂ ਦੋ ਤਰ੍ਹਾਂ ਦੇ ਹਾਲਾਤ ਜਿਵੇਂ ਜਿਵੇਂ ਸਾਡੇ ਚ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਉਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਉਮਰ ਦੇ ਨਾਲ ਇਹਦਾ ਫਿਰ ਕੋਈ ਤਾਲੁਕ ਨਹੀਂ ਰਹਿ ਸਕਦਾ। ਅਗਰ ਨਾਰਮਲ ਆਦਮੀ ਰਹੇ, ਸਾਰਾ ਕੁਝ ਸਹੀ ਰਹੇ, ਤਾਂ ਫੇਰ ਅਸੀਂ ਹੁਣ ਜਿਵੇਂ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੱਸੀ, ਜਿਹੜੀ ਅੱਜ ਕੱਲ ਦੀ ਮੈਡੀਕਲ ਦੀ ਡਿਸਕ੍ਰਿਪਸ਼ਨ ਹੈਗੀ ਹੈ ਉਹ 80 ਸਾਲ ਤੋਂ ਬੁਢਾਪਾ ਗਿਣਦੀ ਹੈ। 75 ਤੋਂ ਲੈ ਕੇ 80 ਤੱਕ ਦੇ ਜਿਹੜਾ ਪ੍ਰੀ ਓਲਡ ਏਜ ਅਸੀਂ ਗਿਣਦੇ ਹਾਂ, ਹਾਂਜੀ, ਜਦੋਂ ਕਿ ਪਹਿਲਾਂ 65 ਸਾਲ ਤੋਂ ਔਰ 65 ਤੋਂ ਵੀ ਪਹਿਲਾਂ ਆਪਣੇ ਇੰਡੀਆ ਦੇ ਵਿੱਚ 58 ਸਾਲ ਤੇ ਰਿਟਾਇਰ ਕਰਦੇ ਸੀ, ਉਹ ਉਸ ਕਪੈਸਿਟੀ ਦੇ ਮੁਤਾਬਕ ਸੀ ਕਿ ਉਹ ਨਾਰਮਲ ਜਿਹੜਾ ਸੀ ਉਹਨਾਂ ਮੈਟਾਬੋਲਿਕ ਰੇਟ ਨੂੰ ਮੇਨਟੇਨ ਨਹੀਂ ਕਰ ਸਕਦੇ ਸੀ। ਹੁਣ ਬਿਮਾਰੀਆਂ ਦੇ ਹਿਸਾਬ ਤੇ ਅਸੀਂ ਕਿਵੇਂ ਕਰਦੇ ਹਾਂ? ਜਿਹੜੀਆਂ ਤਾਂ ਟ੍ਰਾਈਬਲ ਏਲਮੈਂਟਸ ਹਨ ਉਹ ਆਉਂਦੀਆਂ ਤੇ ਜਾਂਦੀਆਂ ਹਨ, ਉਹਨਾਂ ਦਾ ਇੱਕ ਲਿਮਿਟਡ ਪੀਰੀਅਡ ਹੈਗਾ ਆ ਔਰ ਉਸ ਲਿਮਿਟਡ ਪੀਰੀਅਡ ਦੇ ਮੁਤਾਬਕ ਜੇ ਉਹ ਕੰਪਲੀਕੇਟਡ ਨਾ ਹੋਣ ਕਿਸੇ ਹੋਰ ਗੱਲ ਦੇ ਕਰਕੇ, ਜਿਵੇਂ ਆਪਾਂ ਵਾਇਰਲ ਬਿਮਾਰੀਆਂ ਦੀ ਬੜੀ ਡਿਸਕ੍ਰਿਪਸ਼ਨ ਕਰਕੇ ਆਏ ਹਾਂ ਪਿੱਛੇ, ਵਾਇਰਲ ਬਿਮਾਰੀਆਂ ਦਾ ਸਾਨੂੰ ਇਹ ਪਤਾ ਹੈਗਾ ਵੀ ਇਹਨਾਂ ਦਾ ਫੇਜ਼ 21 ਦਿਨ ਤੱਕ ਹੈਗਾ ਆ। ਹੁਣ ਜੇ 21 ਦਿਨ ਤੱਕ ਇਹਨਾਂ ਦਾ ਫੇਜ਼ ਹੈਗਾ ਆ, ਇਹਦਾ ਮਤਲਬ ਇਹ ਆ ਭਈ 21 ਦਿਨਾਂ ਦੇ ਵਿੱਚ ਵੀ ਤੁਸੀਂ ਕੁਛ ਵੀ ਨਾ ਕਰੋ, ਜੇ ਇਹ ਕੰਪਲੀਕੇਟਡ ਨਾ ਹੋਏ ਤੇ ਇਹਨੇ ਆਪਣੇ ਆਪ ਹੀ ਚਲੇ ਜਾਣਾ, ਭਾਵੇਂ ਇਹ ਕੋਵਿਡ ਨਹੀਂ ਕਿਉਂ ਨਾ ਹੋਵੇ। ਫਲੂ ਨੂੰ ਜਿਵੇਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨੀ, ਹਫ਼ਤੇ ਦੇ ਵਿੱਚ 3 ਤੋਂ 7 ਦਿਨ ਦੇ ਵਿੱਚ ਇਹਨੇ ਆਪਣੇ ਆਪ ਕਵਰ ਕਰ ਦੇਣਾ, ਜੇ ਤੁਸੀਂ ਓਨੀ ਸਮਰੱਥਾ ਰੱਖਦੇ ਹੋ। ਜਵਾਨ ਲੋਕ ਨੇ ਓਨੀ ਸਮਰੱਥਾ ਰੱਖਦੇ ਹੁੰਦੇ ਨੇ, ਬਿਨਾਂ ਕਿਸੇ ਦਵਾਈ ਦੇ ਵੀ ਉਹਦੇ ਮੁਤਾਬਕ ਚੱਲਦੇ ਰਹਿੰਦੇ ਨੇ, ਥੋੜਾ ਬਹੁਤ ਟੈਂਪਰੇਚਰ ਹਾਈ ਹੋਇਆ ਫਿਰ ਵੀ ਉਹ ਕੰਮ ਕਰਦੇ ਰਹਿੰਦੇ ਨੇ, ਇਹ ਸਮਰੱਥਾ ਦੀ ਗੱਲ ਹੈਗੀ ਜਵਾਨੀ ਦੇ ਵਿੱਚ ਹੈਗੀ। ਪਰ ਬੁਢਾਪੇ ਦੇ ਵਿੱਚ ਐਸਾ ਹੋਵੇ ਤੇ ਸ਼ਾਇਦ ਇੰਨੀ ਸਮਰੱਥਾ ਨਹੀਂ ਰਹਿੰਦੀ ਕਿ ਉਹ 7 ਦਿਨਾਂ ਚ ਠੀਕ ਹੋਵੇ, ਜ਼ਿਆਦਾ ਸਮਾਂ ਲੈ ਲੇਗਾ। ਅੱਗੇ ਗੱਲ ਇਹ ਆ ਕਿ ਭਾਵੇਂ ਬੁਢਾਪਾ ਹੋਵੇ ਤੇ ਭਾਵੇਂ ਜਵਾਨੀ ਹੋਵੇ, ਜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਕੰਪਲੀਕੇਟਡ ਨਹੀਂ ਹੋਈ ਤੇ ਫੇਰ ਉਹ ਲਿਮਿਟਡ ਸਮੇਂ ਚ ਠੀਕ ਹੋ ਗਈ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਬੰਦਾ ਜਵਾਨ ਆ, ਹਜੇ ਇਹ ਬੁੱਢਾ ਨਹੀਂ ਹੈਗਾ। ਜਦੋਂ ਇਹ ਸਥਿਤੀ ਹੈ, ਇਹ ਸਥਿਤੀ ਇਸ ਤਰ੍ਹਾਂ ਦੀ ਆ ਜਾਵੇ ਭਾਈ ਬੰਦਾ ਬਿਮਾਰ ਹੋਇਆ ਤੇ ਪਤਾ ਹੀ ਆ ਵੀ ਫਲੂ ਨੂੰ 3 ਤੋਂ 7 ਦਿਨ ਤੱਕ ਠੀਕ ਹੋ ਜਾਣਾ ਚਾਹੀਦਾ ਤੇ ਵੱਧ ਤੋਂ ਵੱਧ 21 ਦਿਨ ਦੇ ਵਿੱਚ ਤਾਂ ਸਾਡਾ ਵਾਇਰਲ ਦਾ ਸਿਸਟਮ ਹੀ ਹੈਗਾ ਨਾ, ਤੇ 21 ਦਿਨ ਦੇ ਵਿੱਚ ਇਹਨੂੰ ਠੀਕ ਹੋ ਜਾਣਾ ਚਾਹੀਦਾ ਸੀ। ਪਰ ਇੱਕ ਬੁੱਢਾ ਬੰਦਾ ਹੈ ਵਿਚਾਰਾ, ਉਹ 21 ਦਿਨਾਂ ਚ ਨਹੀਂ ਠੀਕ ਹੋਇਆ, ਉਹ ਲਮਕਦਾ ਗਿਆ, ਠੰਡ ਠੁੰਡ ਲੱਗੀ ਸੀ, ਕੋਈ ਨਾ ਕੋਈ ਪ੍ਰੋਬਲਮ ਹੋਈ ਸੀ, ਹੌਲੀ ਹੌਲੀ ਉਹ ਕੰਪਲੀਕੇਟ ਹੋ ਗਈ। ਕੰਪਲੀਕੇਟ ਕਿਵੇਂ ਹੁੰਦੀ ਹੈ ਕਿ ਇਨਵਾਇਰਮੈਂਟ ਦੇ ਵਿੱਚ ਸਾਹ ਤਾਂ ਲੈ ਹੀ ਰਿਹਾ, ਬਹੁਤ ਸਾਰੇ ਬੈਕਟੀਰੀਆ, ਬਹੁਤ ਸਾਰੇ ਜਰਾਸੀਮ ਜਿਹੜੇ ਨੇ ਉਹ ਇਨਹੇਲ ਕਰ ਹੀ ਰਿਹਾ ਹੈਗਾ ਆ, ਔਰ ਉਹ ਸਾਰੇ ਜਿਹੜੇ ਨੇ ਅੰਦਰ ਸਿਸਟਮ ਨੂੰ ਹੋਰ ਵੀਕ ਕਰ ਦਿੰਦੇ ਨੇ, ਔਰ ਹੋਰ ਵੀਕ ਕਰਨ ਕਰਕੇ जो कुछ उन्हें खाना पीता है उन्होंने खुराक भी बनता है जी ऑक्सीजन होंगी है वो भी स्वालो करते हैं ए मुताबक जी बाडी मिलने वाली खुराक जी ऑक्सीजन प्लस खुराक वह पूरी नहीं मिलती जिद करके अस कहने की बुढ़ापा हो गया हूं कुछ एक ऐसा बीमारियां है जिड़िया आदिया ही बुढ़ापे के समय ने उन्होंने असि दो भागा च वंट के वेखते हैं मैंटल फिजिकल मैंटल फिजिकल दो तरह दिमारियां असि लें जिमें अल्जाइमर ए बुढ़ापे की निशानी है जो मानसिक तौर ते जो साड़ी सोचन दी समर्था है जो साड़ी करन दी समर्था हैगी है जदों ओ ना रहे भाव मैमरी नाल जिहड़ी भी साड़ी मैमरी अगे सी ओ हुण मैमरी ना रहे ते हौली हौली ओ डिकलाइन होनी शुरू हो जावे ते असी कहने अल्जाइमर दा बीमार है और निशानियां आम तौर ते सानू वेखण विच मिलदियां ने जदों बंदा आम तौर ते 55-60 साल दा हुंदा है पर ਇਹ ਵੇਖਿਆ ਗਿਆ ਹੈ ਕਿ ਕੁਝ ਲੋਕਾਂ ਦੇ ਵਿੱਚ ਅਰਲੀ ਅਲਜ਼ਾਈਮਰ ਸਾਈਨਸ ਆਣੇ ਸ਼ੁਰੂ ਹੋ ਜਾਂਦੇ ਆ ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਭੁੱਲਣਾ ਸ਼ੁਰੂ ਹੋ ਜਾਂਦੇ ਨੇ ਭੁੱਲਣ ਦੇ ਵਿੱਚ ਕਈ ਇੱਕ ਗੱਲਾਂ ਉਹਨੂੰ ਕਹਿੰਦੇ ਨੇ ਅਸੀਂ ਸ਼ਾਰਟ ਟਰਮ ਮੈਮਰੀ ਇੱਕ ਹੁੰਦੀ ਲੌਂਗ ਟਰਮ ਮੈਮਰੀ ਔਰ ਇਹ ਅਲੱਗ ਅਲੱਗ ਫੇਜ਼ ਨੇ ਸਾਡੇ ਬ੍ਰੇਨ ਦੇ ਵਿੱਚ ਜਦੋਂ ਆਪਾਂ ਬ੍ਰੇਨ ਦੀ ਗੱਲ ਕਰੀ ਸੀ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਸਾਡਾ ਫਰੰਟਲ ਲੋਬ ਜਿਹੜਾ ਹੈ ਇਹਦਾ ਇਮੀਡੀਏਟ ਜਿਹੜੀ ਸ਼ਾਰਟ ਟਰਮ ਮੈਮਰੀ ਹੈ ਉਹਨੂੰ ਡੀਲ ਕਰਦਾ ਹੈ ਜਿਹੜਾ ਪੋਸਟੀਰੀਅਰ ਲੋਬ ਹੈ ਉਹ ਲੌਂਗ ਟਰਮ ਮੈਮਰੀ ਨੂੰ ਡੀਲ ਕਰਦਾ ਹੈਗਾ ਆ ਔਰ ਇਹਦੇ ਮੁਤਾਬਕ ਅਸੀਂ ਜੱਜ ਕਰਦੇ ਰਹਿੰਦੇ ਵੀ ਭਾਈ ਕਿਹੜੇ ਪਾਰਟ ਚ ਕਿੰਨਾ ਕੁ ਨੁਕਸ ਹੋ ਗਿਆ ਪਰ ਅਲਜ਼ਾਈਮਰ ਐਜ਼ ਏ ਹੋਲ ਜਦੋਂ ਸਾਡੀ ਯਾਦਾਸ਼ਤ ਚਾਹੇ ਇਮੀਡੀਏਟ ਯਾਦਾਸ਼ਤ ਹੋਵੇ ਤੇ ਚਾਹੇ ਪੁਰਾਣੀ ਹੋਵੇ ਲੌਂਗ ਟਰਮ ਹੋਵੇ ਜਾਂ ਸ਼ਾਰਟ ਟਰਮ ਮੈਮਰੀ ਹੋਵੇ ਜਦੋਂ ਰੈਗੂਲਰਲੀ ਡਿਕਲਾਈਨ ਕਰਨੀ ਸ਼ੁਰੂ ਹੋ ਜਾਵੇ ਔਰ ਇਥੋਂ ਤੱਕ ਵੀ ਪਹੁੰਚ ਜਾਵੇ ਭਾਈ ਮੇਰੇ ਸਾਹਮਣੇ ਜਿਹੜਾ ਬੰਦਾ ਬੈਠਾ ਯਾਰ ਮੈਨੂੰ ਰੋਜ਼ ਮਿਲਦਾ ਹੈਗਾ ਤੇ ਮੈਨੂੰ ਇਹ ਨੀ ਪਤਾ ਵੀ ਇਹਨਾਂ ਦਾ ਨਾਂ ਕੀ ਹੈ ਹਾਂਜੀ ਰੋਜ਼ ਰੇਡੀਓ ਤੇ ਮੇਰੇ ਨਾਲ ਸਾਹਮਣੇ ਗੱਲਬਾਤ ਕਰਦਾ ਪਰ ਯਾਰ ਨਾਂ ਨੀ ਪਤਾ ਮੈਨੂੰ ਹਾਂਜੀ ਨਾਂ ਭੁੱਲ ਜਾਵੇ ਲਾਲ ਸਿੰਘ ਦਾ ਹਾਂਜੀ ਸੋ ਇਸ ਤਰ੍ਹਾਂ ਕਰਕੇ ਇਹ ਜਿਹੜੀ ਸਥਿਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ ਔਰ ਡਾਕਟਰ ਦੇ ਨਾਂ ਤੇ ਅਲਜ਼ਾਈਮਰ ਡਾਕਟਰ ਦਾ ਨਾਂ ਸੀ ਉਹਨਾਂ ਨੇ ਇਹ ਗਰੁੱਪ ਆਫ ਸਿਮਟਮਸ ਹੈ ਗਰੁੱਪ ਆਫ ਸਿਮਟਮਸ ਹੈਗਾ ਆ ਯਾਦਾਸ਼ਤ ਭੁੱਲਣ ਦਾ ਸ਼ਾਰਟ ਟਰਮ ਮੈਮਰੀ ਦਾ ਲੌਂਗ ਟਰਮ ਮੈਮਰੀ ਦਾ ਔਰ ਉਸ ਤੋਂ ਬਾਅਦ ਇੱਕ ਦੂਸਰੀ ਹੋਰ ਬਿਮਾਰੀ ਜਿਹੜੀ ਇਹਦੇ ਨਾਲ ਰਲਦੀ ਰੁਲਦੀ ਉਹ ਵੀ ਡਾਕਟਰ ਦੇ ਨਾਂ ਦੀ ਰੱਖਿਆ ਗਿਆ ਉਹਦਾ ਨਾਂ ਪਾਰਕਿੰਸਨ ਦੇ ਨਾਂ ਤੇ ਇਹਦਾ ਰੱਖਿਆ ਗਿਆ ਜਿਹਦਾ ਮਤਲਬ ਹੈ ਇਨਕੋਆਰਡੀਨੇਸ਼ਨ ਜਦੋਂ ਤੁਹਾਡਾ ਦਿਮਾਗ ਤੇ ਤੁਹਾਡਾ ਸਰੀਰ ਆਪਸ ਵਿੱਚ ਕੋਆਪਰੇਟ ਨਾ ਕਰਨ ਤੇ ਉਸ ਨੂੰ ਅਸੀਂ ਕਹਿੰਦੇ ਹਾਂ ਇਨਕੋਆਰਡੀਨੇਸ਼ਨ ਇੱਕ ਦੂਸਰੇ ਨਾਲ ਸੰਬੰਧ ਹੈ ਨੀ ਗਾ ਮੈਂ ਐਗਜ਼ਾਮਪਲ ਦਿਆਂ ਕਿ ਬੱਚੇ ਆਏ ਆ ਬੱਚਿਆਂ ਨੇ ਆਖਿਆ ਬਾਪੂ ਆਹ ਚਾਹ ਦਾ ਕੱਪ ਮੈਂ ਰੱਖ ਦਿੱਤਾ ਤੇਰਾ ਲੈ ਲਾ ਬਾਪੂ ਨੇ ਕੋਸ਼ਿਸ਼ ਕੀਤੀ ਮੈਂ ਟੇਬਲ ਤੇ ਪਿਆ ਚਾਹ ਦਾ ਕੱਪ ਫੜ ਲਵਾਂ ਉਹਨੇ ਤਾਂ ਫੜਨ ਦੀ ਕੋਸ਼ਿਸ਼ ਕੀਤੀ ਤੇ ਹੱਥ ਦੂਜੇ ਪਾਸੇ ਵੱਜ ਗਿਆ ਚਾਹ ਡੁੱਲ ਗਈ ਚਾਹ ਡੋਲ ਦਿੱਤੀ ਹੈ ਪਰ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਬੁੱਢੇ ਹੋਏ ਨੀ ਨਾ ਹੁੰਦੇ ਉਹਨਾਂ ਨੂੰ ਅਲਜ਼ਾਈਮਰ ਵਾਲੀ ਸਥਿਤੀ ਆਈ ਨਹੀਂ ਹੁੰਦੀ ਨਾ ਉਸ ਵੇਲੇ ਉਹਦੀ ਅਸਮਰਥਤਾ ਹੁੰਦੀ ਹੈ ਤੇ ਜਦੋਂ ਅਸਮਰਥਤਾ ਆਣੀ ਸ਼ੁਰੂ ਹੋ ਜਾਵੇ ਉਸ ਨੂੰ ਅਸੀਂ ਕਹਿੰਦੇ ਹਾਂ ਓਲਡ ਏਜ ਔਰ ਇਹ ਸਮਰਥਤਾ ਕਿਸੇ ਨੂੰ ਪਹਿਲਾਂ ਨਹੀਂ ਆ ਸਕਦੀ ਹੈ ਹਾਂ ਪਹਿਲਾਂ ਇਹਨਾਂ ਬਿਮਾਰੀਆਂ ਦਾ ਨਾਂ ਅਸੀਂ ਹੋਰ ਰੱਖ ਦਿੰਦੇ ਹਾਂ ਜਿਵੇਂ ਕੋਰੀਆ ਵਗੈਰਾ ਟ੍ਰੈਂਬਲਿੰਗ ਹੱਥ ਕੰਬ ਰਹੇ ਨੇ ਟ੍ਰੈਂਬਲਿੰਗ ਹੋ ਗਈ ਇਹਨੂੰ ਕੋਰੀਆ ਕਹਿੰਦੇ ਆ ਇਸੇ ਤਰ੍ਹਾਂ ਯਾਦਾਸ਼ਤ ਦੇ ਵਿੱਚ ਇੱਕ ਹੋਰ ਟਰਮ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ
1: ਜੀ
2: ਪੰਜ ਸੱਤ ਗੱਲਾਂ ਹੋ ਗਈਆਂ ਘਰ ਵਾਲੇ ਨੇ ਆਖਿਆ ਸੀ ਯਾਰ ਜਦੋਂ ਜੋਬ ਤੋਂ ਆਏ ਗਏ ਆਉਂਦੇ ਆ ਤੂੰ ਫਲਾਣੇ ਕਰੇ ਸਬਜ਼ੀ ਲਈ ਆਵੀ ਤੁਸੀਂ ਕੰਮ ਕਰਕੇ ਤੇ ਆ ਗਏ ਤੇ ਸਬਜ਼ੀ ਲੈ ਕੇ ਨੀ ਆਇਆ ਗਿਆ ਜਿਹੜਾ ਕੰਮ ਉਹਨੇ ਕਿਹਾ ਸੀ ਉਹ ਕਰਕੇ ਨੀ ਅੱਗੇ ਘਰੇ ਪਹੁੰਚ ਗਏ ਇਹਨੂੰ ਅਸੀਂ ਇਹ ਨੀ ਕਹਿੰਦੇ ਵੀ ਯਾਦਾਸ਼ਤ ਖਤਮ ਸੀਗੀ ਇਹਨੂੰ ਅਸੀਂ ਇਹ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ ਵੀ ਹੋਰ ਕੰਮ ਬੜੇ ਸਾਰੇ ਸੀ ਦਿਮਾਗ ਦੇ ਵਿੱਚ ਔਰ ਇਹ ਗੱਲ ਜਿਹੜੀ ਉਹ ਪਾਸੇ ਰਹਿ ਗਈ ਸੋ ਇਹ ਯੰਗ ਏਜ ਦੇ ਵਿੱਚ ਵੀ ਹੋ ਸਕਦੀ ਹੈ ਪਰ ਜਦੋਂ ਇਹ ਗੱਲ ਉਮਰ ਦੇ ਨਾਲ ਰਿਲੇਟਡ ਹੁੰਦੀ ਹੈ 55-60 ਸਾਲ ਤੋਂ ਬਾਅਦ ਤੇ ਬਾਪੂ ਤੈਨੂੰ ਤਾਂ ਯਾਦ ਹੈ ਉਸ ਵੇਲੇ ਇਹ ਉਹਦੀ ਅਸਮਰਥਤਾ ਹੁੰਦੀ ਹੈ ਤੇ ਜਦੋਂ ਅਸਮਰਥਤਾ ਆਣੀ ਸ਼ੁਰੂ ਹੋ ਜਾਵੇ ਉਸ ਨੂੰ ਅਸੀਂ ਕਹਿੰਦੇ ਹਾਂ ਓਲਡ ਏਜ ਔਰ ਇਹ ਸਮਰਥਤਾ ਕਿਸੇ ਨੂੰ ਪਹਿਲਾਂ ਨਹੀਂ ਆ ਸਕਦੀ ਹੈ ਹਾਂ ਪਹਿਲਾਂ ਇਹਨਾਂ ਬਿਮਾਰੀਆਂ ਦਾ ਨਾਂ ਅਸੀਂ ਹੋਰ ਰੱਖ ਦਿੰਦੇ ਹਾਂ ਜਿਵੇਂ ਕੋਰੀਆ ਵਗੈਰਾ ਟ੍ਰੈਂਬਲਿੰਗ ਹੱਥ ਕੰਬ ਰਹੇ ਨੇ ਟ੍ਰੈਂਬਲਿੰਗ ਹੋ ਗਈ ਇਹਨੂੰ ਕੋਰੀਆ ਕਹਿੰਦੇ ਆ ਇਸੇ ਤਰ੍ਹਾਂ ਯਾਦਾਸ਼ਤ ਦੇ ਵਿੱਚ ਇੱਕ ਹੋਰ ਟਰਮ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ
1: ਜੀ
2: ਪੰਜ ਸੱਤ ਗੱਲਾਂ ਹੋ ਗਈਆਂ ਘਰ ਵਾਲੇ ਨੇ ਆਖਿਆ ਵੀ ਯਾਰ ਜਦੋਂ ਜੋਬ ਤੋਂ ਆਏਗਾ ਆਉਂਦੇ ਆ ਤੂੰ ਫਲਾਣੇ ਕਰੇ ਸਬਜ਼ੀ ਲਈ ਆਵੀ ਤੁਸੀਂ ਕੰਮ ਕਰਕੇ ਤੇ ਆ ਗਏ ਤੇ ਸਬਜ਼ੀ ਲੈ ਕੇ ਨੀ ਆਇਆ ਗਿਆ ਜਿਹੜਾ ਕੰਮ ਉਹਨੇ ਕਿਹਾ ਸੀ ਉਹ ਕਰਕੇ ਨੀ ਆ ਕੇ ਘਰੇ ਪਹੁੰਚ ਗਏ ਇਹਨੂੰ ਅਸੀਂ ਇਹ ਨੀ ਕਹਿੰਦੇ ਵੀ ਯਾਦਦਾਸ਼ਤ ਖਤਮ ਸੀਗੀ ਇਹਨੂੰ ਅਸੀਂ ਇਹ ਕਹਿੰਦੇ ਆ ਐਬਸੈਂਟ ਮਾਈਂਡਡਨੈਸ ਵੀ ਹੋਰ ਕੰਮ ਬੜੇ ਸਾਰੇ ਸੀ ਦਿਮਾਗ ਦੇ ਵਿੱਚ ਔਰ ਇਹ ਗੱਲ ਜਿਹੜੀ ਉਹ ਪਾਸੇ ਰਹਿ ਗਈ ਸੋ ਇਹ ਯੰਗ ਏਜ ਦੇ ਵਿੱਚ ਵੀ ਹੋ ਸਕਦੀ ਹੈ ਪਰ ਜਦੋਂ ਇਹ ਗੱਲ ਉਮਰ ਦੇ ਨਾਲ ਰਿਲੇਟਡ ਹੁੰਦੀ ਹੈ 55-60 ਸਾਲ ਤੋਂ ਬਾਅਦ ਤੇ ਬਾਪੂ ਤੈਨੂੰ ਤਾਂ ਯਾਦ ਹੀ ਕੁਛ ਨੀ ਰਹਿੰਦਾ ਯਾਰ ਤੈਨੂੰ ਆਖਿਆ ਸੀ ਆਹ ਕੰਮ ਕਰਨ ਵਾਸਤੇ ਐਂ ਕਰਨਾ ਹੈਗਾ ਉਸ ਵੇਲੇ ਉਹਨੂੰ ਯਾਦ

0: ਕਹਿੰਦੇ ਅੱਗੇ ਘਰੇ ਪਹੁੰਚ ਕੇ ਇਹਨੂੰ ਅਸੀਂ ਇਹ ਨੀ ਕਹਿੰਦੇ ਵੀ ਯਾਦਦਾਸ਼ਤ ਖਤਮ ਸੀਗੀ, ਇਹਨੂੰ ਅਸੀਂ ਇਹ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ, ਵੀ ਹੋਰ ਕੰਮ ਬੜੇ ਸਾਰੇ ਸੀ ਦਿਮਾਗ ਦੇ ਵਿੱਚ ਔਰ ਇਹ ਗੱਲ ਜਿਹੜੀ ਉਹ ਪਾਸੇ ਰਹਿ ਗਈ। ਸੋ ਇਹ ਯੰਗ ਏਜ ਦੇ ਵਿੱਚ ਵੀ ਹੋ ਸਕਦੀ ਹੈ, ਪਰ ਜਦੋਂ ਇਹ ਗੱਲ ਉਮਰ ਦੇ ਨਾਲ ਰਿਲੇਟਡ ਹੁੰਦੀ ਹੈ 55-60 ਸਾਲ ਤੋਂ ਬਾਅਦ, ਤੇ ਬਾਪੂ ਤੈਨੂੰ ਤਾਂ ਯਾਦ ਹੀ ਕੁਛ ਨੀ ਰਹਿੰਦਾ ਯਾਰ, ਤੈਨੂੰ ਆਖਿਆ ਸੀ ਆਹ ਕੰਮ ਕਰਨ ਵਾਸਤੇ ਕਰਨਾ ਹੈਗਾ, ਉਸ ਵੇਲੇ ਉਹਨੂੰ ਯਾਦ ਨਹੀਂ ਰਹਿੰਦਾ। ਠੀਕ ਆ, ਸੋ ਮੈਂ ਇਹਨਾਂ ਦੋ ਹਿੱਸਿਆਂ ਚ ਵੰਡ ਕੇ ਤੁਹਾਨੂੰ ਇਸ ਓਲਡ ਏਜ ਦਾ ਐਕਸਪਲੇਨੇਸ਼ਨ ਦਿੱਤਾ ਆ, ਕਿਉਂਕਿ ਉਹ ਗੱਲਾਂ ਸਾਰੀਆਂ ਯੰਗ ਏਜ ਵਿਚ ਵੀ ਆ ਸਕਦੀਆਂ ਨੇ ਤੇ ਓਲਡ ਏਜ ਵਿਚ ਵੀ ਆ ਸਕਦੀਆਂ ਨੇ, ਪਰ ਓਲਡ ਏਜ ਵਿਚ ਆਉਣ ਵਾਲੀਆਂ ਬਿਮਾਰੀਆਂ ਦਾ ਨਾਂ ਅਸੀਂ ਰੱਖ ਦਿੱਤਾ ਅਲਜ਼ਾਈਮਰ ਤੇ ਪਾਰਕਿੰਸਨ। ਅਲਜ਼ਾਈਮਰ ਜਿਹੜੀ ਹੈ ਮਾਨਸਿਕ ਪਰਿਸਥਿਤੀਆਂ ਨੂੰ ਡੀਲ ਕਰਦੀ ਆ, ਇਹ ਪਹੁੰਚਦੀ ਇਥੋਂ ਤੱਕ ਪਹੁੰਚ ਜਾਂਦੀ ਆ ਕਿ ਉਹਨੂੰ ਇਹ ਵੀ ਨੀ ਯਾਦ ਰਹਿੰਦਾ ਵੀ ਆ ਸਾਹਮਣੇ ਜਿਹੜਾ ਬੈਠਾ ਮੇਰਾ ਇਹਦੇ ਨਾਲ ਰਿਲੇਸ਼ਨ ਕੀ ਹੈ। ਮੇਰੇ ਕੋਲ ਕਈ ਤਰ੍ਹਾਂ ਪੇਸ਼ੈਂਟ ਇਸ ਤਰ੍ਹਾਂ ਦੇ ਲੈ ਕੇ ਆਉਂਦੇ ਨੇ, ਧੀ ਜਾਂ ਪੁੱਤਰ ਲੈ ਕੇ ਆਉਂਦੇ ਨੇ ਤੇ ਉਹਨੂੰ ਲੈ ਕੇ ਤੇ ਆਇਆ ਡਾਕਟਰ ਕੋਲੇ, ਲੇਕਿਨ ਉਸ ਨੂੰ ਇਹ ਯਾਦ ਨਹੀਂ ਵੀ ਇਹ ਮੇਰਾ ਕੀ ਲੱਗਦਾ ਹੈ, ਉਹਨੂੰ ਪੁੱਛੋ ਵੀ ਆ ਕੌਣ ਹੈ ਤੇਰਾ, ਉਹਨੂੰ ਯਾਦ ਨਹੀਂ ਹੁੰਦਾ। ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਅਲਜ਼ਾਈਮਰ ਦੇ ਹੋ ਜਾਂਦੇ ਨੇ ਅਲਟੀਮੇਟ। ਪਰ ਕਈ ਵਾਰਾਂ ਯੰਗ ਏਜ ਦੇ ਵਿਚ ਐਸਾ ਹੁੰਦਾ ਯਾਰ, ਆਫਿਸ ਰੋਜ਼ ਜਾਂਦੇ ਆ, ਬੰਦਾ ਰੋਜ਼ ਮਿਲਦਾ, ਪਤਾ ਨੀ ਨਾਂ ਕੀ ਸੀ ਇਹਦਾ, ਇਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਸੋ ਏਜ ਤੋਂ ਪਹਿਲਾਂ ਅਗਰ ਇਸ ਤਰ੍ਹਾਂ ਦੀ ਸ਼ਾਰਟ ਟਰਮ ਮੈਮਰੀ ਹੁੰਦੀ ਹੈ, ਬੇਸ਼ਕ ਬ੍ਰੇਨ ਦੇ ਉਸੇ ਆਰਗਨ ਤੋਂ ਹੁੰਦੀ ਹੈ, ਉਸੇ ਫਰੰਟਲ ਲੋਬ ਤੋਂ ਹੁੰਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸ਼ਾਰਟ ਟਰਮ ਮੈਮਰੀ, ਇਹ ਯੰਗ ਏਜ ਵਿਚ ਹੋ ਸਕਦੀ ਹੈ। ਪਰ ਜਿਹੜਾ ਅਲਜ਼ਾਈਮਰ ਵਾਲੀ ਕੰਡੀਸ਼ਨ ਹੈਗੀ ਹੈ, ਇਹ ਹੈਗੀ ਹੈ ਓਲਡ ਏਜ ਨਾਲ ਸੰਬੰਧਿਤ ਹੈਗੀ ਹੈ। ਸੋ ਜਦੋਂ ਓਲਡ ਏਜ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਮਾਨਸਿਕ ਤੌਰ ਤੇ ਹੋਣ ਵੀ ਸਾਹਮਣੇ ਬੈਠਾ ਆ, ਜਾਂ ਮੈਨੂੰ ਇਹਨੇ ਗੱਲ ਜਿਹੜੀ ਕਹੀ ਸੀ ਪਤਾ ਨੀ ਕੀ ਗੱਲ ਕਹੀ ਸੀ, ਜਾਂ ਪਤਾ ਨੀ ਮੈਂ ਗੱਲ ਕਰ ਰਿਹਾ ਤੇ ਕਿਹੜੀ ਗੱਲ ਕਰ ਰਿਹਾ ਯਾਦ ਭੁੱਲ ਗਿਆ, ਮੈਂ ਕੰਮ ਕੀ ਕਰ ਰਿਹਾ ਸੀਗਾ ਮੈਨੂੰ ਯਾਦ ਭੁੱਲ ਗਿਆ, ਗੱਲ ਕਰਦੇ ਕਰਦੇ ਭੁੱਲ ਗਿਆ। ਸੋ ਇਹ ਸਾਰੀਆਂ ਗੱਲਾਂ ਸੈਨੈਲਿਟੀ ਦੇ ਫੁੱਟ ਸਟੈਪ ਹਨ। ਫੁੱਟ ਸਟੈਪ ਦਾ ਮਤਲਬ ਆ ਵੀ ਤੁਸੀਂ ਉਸ ਵਾਲੇ ਪਾਸੇ ਜਾ ਸਕਦੇ ਹੋ, ਤੁਸੀਂ
1: ਉਧਰ ਨੂੰ,
0: ਹਾਂਜੀ ਉਧਰ ਨੂੰ ਤੁਰ ਪਏ ਹੋ, ਇਹਨੂੰ ਤੁਸੀਂ ਰੋਕ ਵੀ ਸਕਦੇ ਹੋ ਪਰ ਉਮਰ ਦੇ ਹਿਸਾਬ ਤੇ। ਜੇ ਔਜਾ ਸਿੰਘ ਹੋਰਾਂ ਉਹਨੂੰ 114 ਸਾਲ ਤੱਕ ਰੋਕੀ ਰੱਖਿਆ ਤੇ ਉਹਨਾਂ ਦੀ ਐਕਸਰਸਾਈਜ਼ ਤਾਂ ਹੋਰ ਸਾਰੀ ਗੱਲ ਨਾਲ ਸੰਬੰਧਿਤ ਹੈਗੀ ਇਹ ਗੱਲ, ਪਰ ਆਮ ਤੌਰ ਤੇ ਵੀ ਬੰਦੇ ਜਿਹੜੇ ਨੇ ਅਗਰ ਨਾਰਮਲ ਐਕਸਰਸਾਈਜ਼ ਕਰਦੇ ਰਹਿਣ ਨਾਰਮਲ ਸੈੱਲਾਂ ਦੇ ਵਿੱਚ। ਅੱਛਾ ਹੁਣ ਐਕਸਰਸਾਈਜ਼ ਦਾ ਵੀ ਇੱਕ ਐਕਸਪਲੇਨੇਸ਼ਨ ਹੈ ਚੀਮਾ ਸਾਹਿਬ, ਅਸੀਂ ਕਹਿੰਦੇ ਹਾਂ ਵੀ ਟੈਡ ਮਿਲ ਤੇ ਚੜ ਗਏ ਤੇ ਪਸੀਨੇ ਪਸੀਨੀ ਕਰ ਲਿਆ ਸੀ ਆਪਣੇ ਆਪ ਨੂੰ, ਪਰਪਸ ਉਹਨੇ ਵੀ ਉਹੀ ਕੰਮ ਕੀਤਾ ਕਿ ਤੁਹਾਡੇ ਸੈੱਲਾਂ ਦੇ ਵਿੱਚੋਂ ਗੈਸਿਸ ਜਿਹੜੀਆਂ ਨੇ ਉਹ ਬਾਹਰ ਕੱਢੀਆਂ ਤੇ ਆਕਸੀਜਨ ਦਾ ਪ੍ਰਵਾਹ ਚਲਾਇਆ। ਜਿੰਨੀ ਜਿੰਨੀ ਆਕਸੀਜਨ ਜ਼ਿਆਦਾ ਹੋਏਗੀ, ਜਿੰਨੀ ਖੁਰਾਕ ਤੁਹਾਡੇ ਅੰਦਰ ਹੋਏਗੀ, ਉਹਦੀ ਅੱਗ ਪੂਰੀ ਵਧੇਗੀ, ਐਨਰਜੀ ਪੂਰੀ ਜਾਏਗੀ। ਇਹਦੇ ਹੋਰ ਵੀ ਕਈ ਤਰੀਕਾਕਾਰ ਹੈਗੇ ਨੇ ਜਿਹਦੇ ਰਾਹੀਂ ਤੁਸੀਂ ਆਪਣੀ ਐਨਰਜੀ ਨੂੰ ਮੇਨਟੇਨ ਕਰਕੇ ਰੱਖ ਸਕਦੇ ਹੋ। ਜ਼ਰੂਰੀ ਨਹੀਂ ਕਿ ਟ੍ਰੈਡਮਿਲ ਤੇ ਚੜ ਕੇ ਜਾਂ ਫੌਜਾ ਸਿੰਘ ਤਰ੍ਹਾਂ ਮੈਰਾਥਨ ਦੌੜੋ ਤੇ ਤਾਂ ਹੀ ਐਸਾ ਕੁਝ ਹੋਣਾ ਆ, ਹੋਰ ਵੀ ਬਹੁਤ ਸਾਰੇ ਤਰੀਕਾਕਾਰ ਹੈਗੇ ਨੇ ਜਿਹਦੇ ਨਾਲ ਅਸੀਂ ਕਰ ਸਕਦੇ ਹਾਂ, ਯੰਗ ਏਜ ਦੇ ਵਿੱਚ ਵੀ ਕਰ ਸਕਦੇ ਹਾਂ ਤੇ ਬੁਢਾਪੇ ਦੇ ਵਿੱਚ ਵੀ ਸਾਰੇ ਅੰਗ ਸਾਡੇ ਨਾਰਮਲ ਕੰਮ ਕਰਦੇ ਰਹਿਣ, ਐਸਾ ਅਸੀਂ ਕਰ ਸਕਦੇ ਹਾਂ ਜਿਹੜੀਆਂ ਨਾਰਮਲ ਐਕਸਰਸਾਈਜ਼ਾਂ ਨੇ ਜਿਹਦੇ ਰਾਹੀਂ ਸਾਡੇ ਹਰੇਕ ਅੰਗ ਦੇ ਵਿੱਚ ਆਕਸੀਡੇਸ਼ਨ ਹੋਵੇ ਤੇ ਅਸੀਂ ਬੁਢਾਪੇ ਨੂੰ ਰੋਕ ਸਕਦੇ ਹਾਂ, ਬੁਢਾਪੇ ਨੂੰ ਸਲੋ ਡਾਊਨ ਕਰ ਸਕਦੇ ਹਾਂ।
1: ਸਲੋ ਡਾਊਨ ਕਰ ਸਕਦੇ,
0: ਜਦੋਂ ਅਸੀਂ ਸਲੋ ਡਾਊਨ ਦੀ ਗੱਲ ਕਰਾਂਗੇ ਉਹਦਾ ਮਤਲਬ ਇਹ ਆ ਵੀ ਅਸੀਂ ਅਲਜ਼ਾਈਮਰ ਵੀ ਰੋਕ ਸਕਦੇ ਹਾਂ। ਹੁਣ ਅਲਜ਼ਾਈਮਰ ਕਿਵੇਂ ਰੋਕੀ ਜਾਊਗੀ, ਜਦੋਂ ਤੁਸੀਂ ਹਮੇਸ਼ਾ ਹੀ ਦਿਮਾਗ ਨੂੰ ਇਮਤਿਹਾਨ ਵਿੱਚ ਪਾਈ ਰੱਖੋਗੇ, ਅਲਜ਼ਾਈਮਰ ਰੁਕ ਜਾਏਗਾ ਚੀਮਾ ਸਾਹਿਬ। ਹੁਣ ਆਪਾਂ ਇੰਨਾ ਕੁਛ ਯਾਦ ਕਰਦੇ ਪਏ ਨਾ, ਅਸੀਂ ਸੋਚਦੇ ਪਏ ਨਾ, ਸਾਰੀਆਂ ਗੱਲਾਂ ਕਰਦੇ ਪਏ ਨਾ, ਇਹ ਕਿੱਥੋਂ ਆ ਰਹੀਆਂ, ਬ੍ਰੇਨ ਦੇ ਫਰੰਟਲ ਲੋਬ ਤੋਂ ਆ ਰਹੀਆਂ। ਜੇ ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਐਕਟਿਵ ਰੱਖੀਏ, ਛੱਡਦੇ ਛੱਡੋ ਕਾਲਾ ਯਾਰ ਕੀ ਰਹਿਣਾ, ਰੋਟੀ ਖਾਧੀ ਨੀਂਦ ਲਈ ਠੀਕ ਹੈ ਹੀ ਜ਼ਿੰਦਗੀ ਹੈ, ਤੇ ਆਟੋਮੈਟਿਕਲੀ ਇਹ ਡਿਕਲਾਈਨ ਹੋਣਾ ਸ਼ੁਰੂ ਹੋ ਜਾਏਗਾ। ਪਰ ਜਿੰਨਾ ਤੁਸੀਂ ਵੱਧ ਦਿਮਾਗ ਨੂੰ ਇਸਤੇਮਾਲ ਕਰਦੇ ਰਹੋਗੇ ਨਾ, ਇਹ ਦਿਮਾਗ ਦੀ ਐਕਸਰਸਾਈਜ਼ ਆ, ਇਹਦੇ ਨਾਲ ਦਿਮਾਗ ਨੂੰ ਆਕਸੀਜਨ ਮਿਲਦੀ ਹੈਗੀ ਹੈ। ਜਿਸ ਜਿਸ ਅੰਗ ਨੂੰ ਤੁਸੀਂ ਵਰਤੋਗੇ, ਉਸ ਉਸ ਅੰਗ ਦੇ ਸੈੱਲ ਜਿਹੜੇ ਨੇ ਐਕਟਿਵ ਹੋਣਗੇ, ਆਪਣੀ ਆਕਸੀਜਨ ਤੇ ਆਪਣੀ ਖੁਰਾਕ ਨਾਰਮਲ ਰਹਿਣਗੇ, ਤੇ ਫਿਰ ਉਹਨਾਂ ਚ ਸੈਨੈਲਿਟੀ ਦਾ ਫੈਕਟਰ ਰੁਕ ਜਾਏਗਾ, ਡਿਲੇ ਹੋ ਜਾਏਗਾ। ਪਰ ਜੇ ਤੁਸੀਂ ਢੇਰੀ ਢਾ ਦਿੱਤੀ ਤੇ ਅਲਟੀਮੇਟ ਮੈਂਟਲੀ ਵੀ ਤੇ ਅਲਟੀਮੇਟ ਫਿਜ਼ੀਕਲੀ, ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿੱਚ ਬੁੱਢੇ ਤੁਸੀਂ ਦੇਖੇ ਹੋਣੇ, 40-50 ਸਾਲ ਤੋਂ ਬਾਅਦ ਮੰਜੇ ਤੇ ਬਹਿ ਜਾਂਦੇ ਸੀ।
1: ਬਿਲਕੁਲ,
0: ਹੁਣ ਮੁੰਡੇ ਹਲ ਹੁਲ ਪਾਉਣਗੇ, ਆਪੇ ਕਰਦੇ ਕਰਾਉਂਦੇ, ਛੱਡੋ ਖੜਾ ਸੀ, ਹੁਣ ਕੀ ਕਰਨਾ ਹੈਗਾ, ਇਹ ਇੱਕ ਰੁਟੀਨ ਹੀ ਸੀ।

0: ਹਾਂਜੀ ਤੇ ਅੱਜ ਦੇ ਹਾਲਾਤ ਵਿਚ ਜੇ ਅਸੀਂ ਇਸ ਸਰੀਰ ਨੂੰ ਐਕਟਿਵ ਰੱਖਿਆ ਹੋਵੇ ਤੇ ਫਿਰ ਇਸੇ ਕਰਕੇ ਇਹ ਐਕਟਿਵ ਐਕਸ਼ਨ ਆ ਗਿਆ ਤਾਂ ਹੀ ਤਾਂ ਕਿਹਾ ਨਾ ਅਸੀਂ ਕਿੱਥੇ ਅਸੀਂ 58 ਤੋਂ ਚੱਲੇ ਆ 65 ਤੇ ਪਹੁੰਚੇ 65 ਤੋਂ 75 ਤੇ ਆ ਗਏ 75 ਤੋਂ ਹੁਣ 80 ਤੇ ਆ ਗਏ ਕਹਿੰਦੇ ਜੀ ਨਹੀਂ ਬੁਢਾਪਾ ਤੇ ਅਸੀਂ 80 ਤੇ ਤਸਲੀਮ ਕਰਾਂਗੇ ਕਿਉਂਕਿ ਸਾਡੇ ਕੋਲ ਆ ਕੰਪਿਊਟਰ ਆ ਗਿਆ ਨਾ ਇਸ ਕੰਪਿਊਟਰ ਨੇ ਸਾਡੇ ਦਿਮਾਗ ਨੂੰ ਇੰਨਾ ਤੇਜ਼ ਕਰ ਦਿੱਤਾ ਆ ਕਿ ਭਾਵੇਂ ਕਿ ਅਸੀਂ ਕਹਿੰਦੇ ਅਸੀਂ ਤਾਂ ਭਾੜੇ ਕਰਦੇ ਸੀਗੇ ਜੀ ਅਸੀਂ ਤਾਂ ਕੈਲਕੂਲੇਸ਼ਨ ਮਿੰਟੋ ਮਿੰਟ ਹੀ ਕਰ ਦਿੰਦੇ ਸਨ ਹੈਂ ਆਉਣੇ ਦਾ ਪੌਣੇ ਦਾ ਨੌਨੇ ਦਾ ਸਾਰੇ ਭਾੜੇ ਸਾਨੂੰ ਯਾਦ ਹੈਗੇ ਸੀ ਜੋੜੇ ਦਾ ਭਾੜਾ ਸਾਨੂੰ ਯਾਦ ਹੈਗਾ ਸੀਗਾ ਅਸੀਂ ਪਰ ਉਹ ਵੀ ਇੱਕ ਦਿਮਾਗ ਦੀ ਕਸਰਤ ਸੀ ਲੇਕਿਨ ਜੇ ਤੁਸੀਂ ਕੰਪਿਊਟਰ ਨੂੰ ਵੇਖਦੇ ਹੋ ਤੇ ਇਹਦੀਆਂ ਸਾਰੀਆਂ ਕਮਾਂਡਸ ਨੂੰ ਪੜ੍ਹਦੇ ਕਰਦੇ ਹੋ ਨਾ ਇਹ ਦਿਮਾਗ ਦੀ ਉਸ ਤੋਂ ਵੀ ਵੱਡੀ ਐਕਸਰਸਾਈਜ਼ ਹੈਗੀ ਹੈ ਇਹਦਾ ਮਤਲਬ ਸਾਡੇ ਦਿਮਾਗ ਦੇ ਵਿੱਚ ਅਲਜ਼ਾਈਮਰ ਵਾਲਾ ਆਉਣ ਵਾਲਾ ਸਿਮਟਮ ਜਿਹੜਾ ਆ ਉਹ ਡਿਲੇ ਹੈ ਜਿੰਨੇ ਵੀ ਸਾਡੇ ਬਜ਼ੁਰਗ ਸੱਜਣ ਉਮਰ ਵਿਚ ਹੋ ਰਹੇ ਨੇ ਜਿਹੜੇ ਕੰਪਿਊਟਰ ਨੂੰ ਇਸਤੇਮਾਲ ਕਰਦੇ ਨੇ ਉਹਨਾਂ ਦੇ ਵਿੱਚ ਅਲਜ਼ਾਈਮਰ ਡਿਲੇ ਹੈ ਪਰ ਇੱਕ ਪ੍ਰੋਬਲਮ ਹੋਰ ਵੱਧ ਗਈ ਜਿਹੜੇ ਲੋਕ ਕੰਪਿਊਟਰ ਤੇ ਹੀ ਬੈਠੇ ਰਹਿੰਦੇ ਨੇ ਉਹਨਾਂ ਚ ਪ੍ਰਟੈਂਸ਼ਨ ਵੱਧ ਗਈ ਹੈ ਐਕਸਰਸਾਈਜ਼ ਘੱਟ ਗਈ
1: ਬਿਲਕੁਲ
0: ਦੋਹਾਂ ਦਾ ਪੈਰਲ ਬਣਾ ਕੇ ਰੱਖੋਗੇ ਤੇ ਸੈਨੈਲਿਟੀ ਡਿਲੇ ਹੋ ਜਾਏਗੀ ਜੇ ਦੋਨਾਂ ਦਾ ਆਪਣਾ ਤਵਾਜ਼ਨ ਨਹੀਂ ਬਣਾ ਕੇ ਰੱਖਿਆ ਤੇ ਫਿਰ ਕੋਈ ਨਾ ਕੋਈ ਸਾਈਨ ਐਂਡ ਸਿਮਟਮ ਤੇ ਆਉਣਗੇ ਜਿੱਥੋਂ ਅਸੀਂ ਆਖਾਂਗੇ ਵੀ ਲਾਲ ਸਿੰਘ ਜੀ ਹੁਣ ਤੁਸੀਂ ਬੁੱਢੇ ਹੋ ਗਏ ਹਾਂਜੀ ਸੋ ਯਾਦਾਸ਼ਤ ਵੀ ਤੇ ਤੁਹਾਡਾ ਫਿਜ਼ੀਕਲ ਕੋਆਪਰੇਸ਼ਨ ਇਹਨਾਂ ਦੋਹਾਂ ਦਾ ਕੋਆਪਰੇਸ਼ਨ ਜਦ ਤੱਕ ਮੇਨਟੇਨ ਰਹੇਗਾ ਤਦ ਤੱਕ ਤੁਸੀਂ ਜਵਾਨ ਹੀ ਹੋ ਤੇ ਜਦੋਂ ਸਮਝੋ ਵੀ ਮੇਰਾ ਮਾਨਸਿਕ ਤੇ ਮੇਰਾ ਫਿਜ਼ੀਕਲ ਤਵਾਜ਼ਨ ਖਤਮ ਹੋ ਰਿਹਾ ਆ ਰਿਲੇਸ਼ਨ ਖਤਮ ਹੋ ਰਿਹਾ ਆ ਇਨਕੋਆਰਡੀਨੇਸ਼ਨ ਹੋ ਰਹੀ ਹੈ ਤੇ ਤੁਸੀਂ ਸਮਝੋ ਵੀ ਤੁਸੀਂ ਬੁਢਾਪੇ ਵਾਲੇ ਪਾਸੇ ਵੱਧ ਰਹੇ ਹੋ ਠੀਕ ਹੈ ਜੀ ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਉਹਦੇ ਚ ਰਹਿ ਗਈ ਬਾਕੀ ਕੋਈ
1: ਹੱਲ ਹੋ ਗਿਆ ਜੀ ਪਰ ਹੁਣ ਮਸਲਾ ਇਸ ਗੱਲ ਦਾ ਕਿ ਮੇਰੇ ਅੰਦਰ ਸਵਾਲ ਹੋਰ ਪੈਦਾ ਹੋ ਗਿਆ ਇੱਕ ਨਵਾਂ
0: ਹਾਂਜੀ
1: ਉਹ ਇਹ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਆ ਤੇ ਉਹ ਥੋੜਾ ਜਿਹਾ 5-10 ਦਿਨ ਦਾ ਜਾਂ 15 ਦਿਨ ਦਾ ਲਾ ਲਓ ਤੇ ਫਿਰ ਉਹ ਕਿਸੇ ਚੀਜ਼ ਨੂੰ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਹੱਥ ਉਹਦਾ ਉਹਨੂੰ ਫੜਦਾ ਨਹੀਂ ਤੇ ਫਿਰ ਉਹ ਰੋ ਪੈਂਦਾ ਤੇ ਉਦੋਂ ਵੀ ਜਿਹੜੀ ਪ੍ਰੋਬਲਮ ਹੈ ਉਦੋਂ ਵੀ ਜਿਹੜੀ ਇਨਕੋਆਰਡੀਨੇਸ਼ਨ ਹੁੰਦੀ ਹੈ ਨਾ ਉਹਦਾ ਦਿਮਾਗ
0: ਨਹੀਂ ਹੈਗੀ ਇਨਕੋਆਰਡੀਨੇਸ਼ਨ ਨਹੀਂ ਹੈਗੀ ਬਲਕਿ ਉਹ ਉਹਦੀ ਅਪਰੋਚ ਤੋਂ ਬਾਹਰ ਦੀ ਗੱਲ ਹੈਗੀ ਉਮਰ ਦੇ ਮੁਤਾਬਕ ਸਾਡੀ ਡਿਫਰੈਂਟ ਅਪਰੋਚ ਹੁੰਦੀ ਹੈ ਨਾ ਸੋ ਉਸ ਬੱਚੇ ਦੀ ਉਹ ਮਾਂ ਦੇ ਪੇਟ ਵਿੱਚ ਸੀਗਾ ਦੌੜ ਭੱਜ ਕਰ ਰਿਹਾ ਸੀ ਲੱਤਾਂ ਬਾਹਾਂ ਮਾਰ ਰਿਹਾ ਸੀ ਬੜਾ ਖੁਸ਼ ਸੀਗਾ ਹਾਂਜੀ ਬੜੀ ਬਣਾਈ ਖੁਰਾਕ ਮਾਂ ਦੇ ਰਹੀ ਸੀਗੀ ਹੁਣ ਸਾਰੀ ਖੁਰਾਕ ਹੀ ਬਦਲ ਗਈ ਉਹਨੂੰ ਔਰ ਉਸ ਖੁਰਾਕ ਨੂੰ ਉਹਦੇ ਵਿੱਚੋਂ ਉਹਨੂੰ ਖੂਨ ਬਣਾਉਣਾ ਪੈ ਰਿਹਾ ਅੱਗੇ ਮਾਂ ਬਣਾ ਬਣਾ ਖੂਨ ਦੇ ਰਹੀ ਸੀ ਬੜਾ ਯਾਦ ਸੀਗਾ ਹੁਣ ਜਦੋਂ ਬਾਹਰ ਉਹ ਆ ਗਿਆ ਤੇ ਉਸ ਵੇਲੇ ਉਹਦੀ ਸਮਰੱਥਾ ਨਹੀਂ ਹੈਗੀ ਹੁਣ ਹੌਲੀ ਹੌਲੀ ਉਹ ਲੱਤਾਂ ਬਾਹਾਂ ਮਾਰਦਾ ਹੈ ਤੇ ਉਹ ਸਮਰੱਥਾ ਗੇਨ ਕਰਦਾ ਦੂਸਰੀ ਗੱਲ ਤੁਸੀਂ ਰੋਣ ਦੀ ਗੱਲ ਕਹੀਏ ਉਹਦੇ ਕੋਲ ਬੋਲੀ ਇਹੀ ਹੈ ਬੋਲੀ ਹੁਣ ਚੀਨੀਆਂ ਦਾ ਬੱਚਾ ਚੀਨੀ ਸਿੱਖ ਜਾਂਦਾ ਪੰਜਾਬੀਆਂ ਦਾ ਬੱਚਾ ਪੰਜਾਬੀ ਸਿੱਖ ਜਾਂਦਾ ਆਟੋਮੈਟਿਕਲੀ ਉਹ ਬੋਲੀ ਜਿਹੜੀ ਉਹਦੇ ਜਾਣੀ ਸ਼ੁਰੂ ਹੋ ਜਾਂਦੀ ਕਿਵੇਂ ਆਉਂਦੀ ਹੈ ਅਸੀਂ ਸਿੱਖਦੇ ਹਾਂ
1: ਜੀ
0: ਜਿਵੇਂ ਜਿਵੇਂ ਮਾਂ ਬੋਲਦੀ ਜਿਵੇਂ ਜਿਵੇਂ ਪਿਓ ਬੋਲਦਾ ਜਿਵੇਂ ਨਜ਼ਦੀਕੀ ਬੋਲਦੇ ਆ ਜਦੋਂ ਬੱਚਾ ਜੰਮਦਾ ਇਹ ਸਾਡਾ ਇਨਕੋਆਰਡੀਨੇਸ਼ਨ ਆ ਕਿ ਦਿਮਾਗ ਇਹ ਗੱਲਾਂ ਪ੍ਰਜ਼ਰਵ ਕਰ ਰਿਹਾ ਹੈਗਾ ਦਿਮਾਗ ਇਹ ਗੱਲਾਂ ਲਰਨ ਕਰ ਰਿਹਾ ਹੈਗਾ ਉਹਦੇ ਮੁਤਾਬਕ ਸਰੀਰ ਕੋਆਪਰੇਟ ਕਰ ਰਿਹਾ ਹੈਗਾ ਆ ਮਾਂ ਦੇ ਦੁੱਧ ਨੂੰ ਹੱਥ ਪਾਉਂਦਾ ਹੈ ਬੱਚਾ ਔਰ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਹੈ ਇਹ ਕੋਆਰਡੀਨੇਸ਼ਨ ਹੈਗਾ ਆ ਕੋਆਰਡੀਨੇਸ਼ਨ ਉਹਨਾਂ ਦਾ ਡਿਵੈਲਪ ਹੋ ਰਿਹਾ ਹੈ ਅਲਟੀਮੇਟ ਇਹ ਜ਼ਿਆਦਾ ਡਿਵੈਲਪ ਹੁੰਦਾ ਜਾਏਗਾ ਇਹ ਉਹਨਾਂ ਦੀ ਐਕਸਰਸਾਈਜ਼ ਰੋਣ ਦਾ ਬੱਚੇ ਦੇ ਰੋਣ ਦਾ ਭਾਵ ਹਮੇਸ਼ਾ ਦਰਦ ਨਹੀਂ ਹੈਗਾ ਹਮੇਰੇ ਤਕਲੀਫ ਨਹੀਂ ਹੈਗਾ ਕਿਉਂਕਿ ਉਹਦੀ ਬੋਲੀ ਹੋਈ ਹੈ
1: ਜੀ
0: ਠੀਕ ਹੈ ਜੀ
1: ਜੀ ਬਿਲਕੁਲ
0: ਹੋਰ ਕੋਈ ਗੱਲ ਇਸ ਸੰਬੰਧ ਚ ਕੋਈ ਸਵਾਲ
1: ਨਹੀਂ ਇਸ ਸੰਬੰਧ ਚ ਤਾਂ ਨਹੀਂ ਸਵਾਲ ਹੈ
0: ਚਲੋ ਠੀਕ ਹੈ ਹੁਣ ਆਪਾਂ ਇਸ ਗੱਲ ਤੇ ਆ ਗਏ ਸੀ ਕੱਲ ਅੰਗਰੇਜ਼ੀ ਦਾ ਸੀਗਾ ਟਾਈਮ ਕੱਲ ਅੰਗਰੇਜ਼ੀ ਦੇ ਟਾਈਮ ਦੇ ਵਿਚ ਵੀ ਮੈਂ ਉਹ ਸਾਰੀਆਂ ਗੱਲਾਂ ਦੁਹਰਾਈਆਂ ਸੀਗੀਆਂ ਵੀ ਇੱਕ ਸੈੱਲ ਦੇ ਵਿਚ ਕੀ ਹੁੰਦਾ ਕੱਲ ਤਕਰੀਬਨ 52-52 ਲੋਕ ਲਗਾਤਾਰ ਸੁਣ ਰਹੇ ਸੀ ਆਲ ਓਵਰ ਵਰਲਡ 52 ਲੋਕਾਂ ਦੀ ਗਿਣਤੀ ਸੀ ਜਿਹੜੇ ਸੁਣ ਰਹੇ ਸੀ ਕਿ ਇੱਕ ਸੈੱਲ ਦੇ ਵਿਚ ਹੈ ਕੀ ਔਰ ਉਹਨਾਂ ਦਾ ਕੰਮ ਕੀ ਹੈਗਾ ਆ ਔਰ ਤੁਹਾਡੇ ਵੀ ਸੰਬੰਧ ਦੇ ਵਿਚ ਜਦੋਂ ਪਹਿਲਾ ਪ੍ਰੋਗਰਾਮ ਹੋ ਚੁੱਕਿਆ ਸੀ ਉਸ ਵਿਚ ਮੈਂ ਇਹ ਦੱਸਿਆ ਸੀਗਾ ਕਿ ਸੈੱਲ ਮੈਂਬਰੇਨ ਤੇ ਹੋਰ ਸਾਰੇ ਆਰਗੇਨਰਜ਼ ਇਹਦੇ ਵਿਚ ਕਿਹੜੇ ਕਿਹੜੇ ਨੇ ਤੇ ਉਹਨਾਂ ਦਾ ਕੰਮ ਕੀ ਹੈਗਾ ਇਹ ਗੱਲ ਆਪਣੇ ਪਹਿਲੇ ਲੈਕਚਰ ਦੇ ਵਿਚ ਹੋ ਚੁੱਕੀ ਸੀ
1: ਜੀ।
0: ਹੁਣ ਆਪਾਂ ਫਿਰ ਇਸ ਗੱਲ ਦੇ ਉੱਤੇ ਪਹੁੰਚ ਗਏ ਹਾਂ ਬਈ ਠੀਕ ਆ, ਕੰਮ ਤਾਂ ਸਾਰਿਆਂ ਦਾ ਸਾਨੂੰ ਪਤਾ ਲੱਗ ਗਿਆ। ਹੁਣ ਇਹਨਾਂ ਦੇ ਵਿਚ ਜਿਹੜੀਆਂ ਬਿਮਾਰੀਆਂ ਕਹਿ ਰਹੇ ਹਾਂ ਅਸੀਂ, ਭਾਈ ਬਿਮਾਰੀਆਂ ਲਗਭਗ ਸਾਡੇ ਸਰੀਰ ਤੇ ਜਿਹੜੀਆਂ ਪ੍ਰਦਰਸ਼ਿਤ ਹੁੰਦੀਆਂ ਨੇ, ਇਹਨਾਂ ਦਾ ਓਰ ਫੈਕਟਰ ਰੂਟ ਜਿਹੜੀ ਹੈਗੀ ਹੈ, ਰੂਟ ਤਾਂ ਸੈੱਲ ਹੀ ਹੋਇਆ ਨਾ, ਫਿਰ ਸੈੱਲ ਤੋਂ ਸੈੱਲ, ਸੈੱਲ ਤੋਂ ਸੈੱਲ ਹੋਣੇ ਸ਼ੁਰੂ ਹੋ ਗਏ ਤੇ ਸਾਨੂੰ ਇਹ ਪਤਾ ਲੱਗਾ ਇੱਕ ਆਰਗਨ ਖਰਾਬ ਹੋ ਗਿਆ, ਇੱਕ ਆਰਗਨ ਦਾ ਕੰਮ ਨਾਰਮਲ ਨਹੀਂ ਰਿਹਾ, ਆਰਗਨ ਦਾ ਕੰਮ ਨਹੀਂ ਰਿਹਾ ਤੇ ਸਿਸਟਮ ਦਾ ਕੰਮ ਠੀਕ ਨਹੀਂ ਹੋਇਆ, ਸਿਸਟਮ ਦਾ ਕੰਮ ਠੀਕ ਨਹੀਂ ਹੋਇਆ ਤੇ ਦੂਜੇ ਸਿਸਟਮਾਂ ਦੇ ਵਿਚ ਵੀ ਖਰਾਬੀ ਪੈਦਾ ਕਰਨੀ ਹੈਗੀ ਹੈ। ਜਿਵੇਂ ਇੰਡਾਈਜੇਸ਼ਨ ਵਧ ਨਹੀਂ ਹੋ ਜਾਵੇ ਤੇ ਹੋਰ ਬਹੁਤ ਸਾਰੇ ਦਿਮਾਗ ਕੰਮ ਨਹੀਂ ਕਰਦਾ ਯਾਰ, ਬੜਾ ਬੋਝ ਜਿਹਾ ਹੋ ਗਿਆ, ਬੜੀ ਤਕਲੀਫ ਹੋ ਗਈ, ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ, ਭਾਵ ਸਾਰੇ ਸਿਸਟਮ ਇੱਕ ਦੂਜੇ ਨੂੰ ਕੋਆਪਰੇਟ ਕਰ ਰਹੇ ਨੇ। ਤੇ ਹੁਣ ਆਪਾਂ ਇੱਥੇ ਪਹੁੰਚ ਗਏ ਸੀ ਭਾਈ, ਜੇ ਅਸੀਂ ਸੈੱਲ ਮੈਂਬਰੇਨ ਦੀ ਗੱਲ ਕਰੀ ਹੈਗੀ ਆ ਤੇ ਜੇ ਸੈੱਲ ਮੈਂਬਰੇਨ ਦਾ ਕੰਮ ਕੀ ਸੀਗਾ, ਇਹ ਇੱਕ ਤਰ੍ਹਾਂ ਦਾ ਸਾਡਾ ਸਿਲੈਕਟਿਵ ਟਾਈਪ ਦਾ ਟਰਾਂਸਪੋਰਟਰ ਸੀਗਾ, ਭਾਵ ਕਸਟਮ ਡਿਪਾਰਟਮੈਂਟ ਸੀਗਾ। ਇਹ ਅਸੀਂ ਗੱਲ ਕਰ ਲਈ ਸੀ ਭਾਈ, ਕਸਟਮ ਡਿਪਾਰਟਮੈਂਟ ਆ ਕਿ ਕਿਸੇ ਦੂਸਰੇ ਦੇਸ਼ ਚੋਂ ਕੋਈ ਹੋਰ ਚੀਜ਼ ਸਾਡੇ ਦੇਸ਼ ਚ ਆਉਣੀ ਹੋਵੇ ਤੇ ਕਸਟਮ ਦੇ ਵਿਚੋਂ ਲੰਘ ਕੇ ਆਉਣੀ ਹੈ, ਕਿਹੜੀ ਚੀਜ਼ ਉਹਨੇ ਇਸ ਦੇਸ਼ ਚ ਆਉਣ ਦੇਣੀ ਹੈ ਤੇ ਕਿਹੜੀ ਚੀਜ਼ ਉਸ ਦੇਸ਼ ਵਿਚ ਨਹੀਂ ਆਉਣ ਦੇਣੀ, ਇਹਦੇ ਉੱਪਰ ਡਿਪੈਂਡ ਕਰਦਾ ਹੈਗਾ। ਔਰ ਇਹਦੀ ਬਾਕੀ ਖਾਸੀਅਤਾਂ ਵੀ ਇਹ ਫਲੈਕਸੀਬਲ ਹੁੰਦਾ ਆ ਔਰ ਇਹ ਪਰਮੀਏਬਿਲਿਟੀ ਦੇ ਮੁਤਾਬਕ ਕੰਮ ਕਰਦਾ ਆ, ਇਹ ਸਾਰੀਆਂ ਗੱਲਾਂ ਅਸੀਂ ਕਰ ਰਹੀਆਂ ਸੀ, ਇਹ ਨਾਰਮਲ ਚੱਲਣ ਸੀ ਇਹਦਾ। ਹੁਣ ਅਸੀਂ ਕਰਦੇ ਹਾਂ ਬਿਮਾਰੀ ਦੀ ਗੱਲ, ਜੇ ਕਸਟਮ ਡਿਪਾਰਟਮੈਂਟ ਉੱਥੇ ਨਾ ਆਵੇ ਤੇ ਜਿਹੜਾ ਮਰਜ਼ੀ ਡਰੱਗ ਲਈ ਆਵੇ ਤੇ ਜਿਹੜਾ ਮਰਜ਼ੀ ਜੋ ਮਰਜ਼ੀ ਲਈ ਆਵੇ, ਇਹ ਸੈੱਲ ਦੇ ਅੰਦਰ ਚਲਾ ਜਾਊਗਾ, ਖਰਾਬੀਆਂ ਪੈਦਾ ਕਰੇਗਾ। ਔਰ ਖਰਾਬੀਆਂ ਪੈਦਾ ਕਰਨ ਦਾ ਮਤਲਬ ਕੀ ਆ, ਸਭ ਤੋਂ ਪਹਿਲਾਂ ਸਾਡੀ ਉਹ ਉਸ ਫੋਰਸ ਨੂੰ ਅਟੈਕ ਕਰੇਗਾ ਜਿਹਦਾ ਉਹਨੂੰ ਦਿਸਦਾ ਹੋਵੇ ਵੀ ਖਤਰਾ, ਇਹ ਸਾਡਾ ਮੁਕਾਬਲਾ ਕਰੇਗੀ। ਇਹ ਆਮ ਸਧਾਰਨ ਜੀ ਗੱਲ ਆ ਕਿ ਅਸੀਂ ਕਿਸੇ ਦੇ ਥਾਂ ਤੇ ਕਬਜ਼ਾ ਕਰਨੇ ਆ ਤੇ ਇੱਕ ਹੋਰ ਐਗਜ਼ਾਮਪਲ ਮੈਂ ਚੀਮਾ ਸਾਹਿਬ ਦੇ ਰਿਹਾ ਕਿ ਅਸੀਂ ਕਿਸੇ ਦੇ ਘਰ ਚੋਰੀ ਕਰਨ ਕੋਈ ਚਲਾ ਜਾਵੇ ਨਾ, ਸਭ ਤੋਂ ਪਹਿਲਾਂ ਉਹਦੇ ਕੁੱਤੇ ਨੂੰ ਸੰਭਾਲਦਾ, ਉਹਨੂੰ ਕੋਈ ਨਾ ਕੋਈ ਚੀਜ਼ ਹੱਡੀ ਪਾਉਂਦਾ ਵੀ ਇਹ ਆਪਣੇ ਧਿਆਨੇ ਲੱਗਾ ਰਹੇ ਤੇ ਇਹਨੇ ਹੀ ਭੌਂਕਣਾ ਤੇ ਇਹਨੇ ਜਾਗ ਜਾਣਾ।
1: ਬਿਲਕੁਲ
0: ਇਸੇ ਤਰ੍ਹਾਂ ਹੀ ਇਹ ਜਿਹੜਾ ਸੈੱਲ ਮੈਂਬਰ ਨੇ ਨਾ, ਜਦੋਂ ਇਹਦੇ ਵਿਚੋਂ ਕੋਈ ਵੀ ਚੀਜ਼ ਐਂਟਰ ਹੋ ਗਈ ਅੰਦਰ ਤੇ ਸਭ ਤੋਂ ਪਹਿਲਾਂ ਇਹਨੇ ਸੈੱਲ ਦਾ ਨੁਕਸਾਨ ਕਰਨਾ ਸ਼ੁਰੂ ਕਰਨਾ ਆ, ਜਿੱਥੋਂ ਇਹਨੂੰ ਐਨਰਜੀ ਮਿਲਦੀ ਹੈ ਜਾਂ ਜਿੱਥੋਂ ਸਾਨੂੰ ਖਰਾਬੀ ਪੈਦਾ ਹੋਊਗੀ ਉਹ ਹੈਗਾ ਹੈ ਹੈਮੋਗਲੋਬਿਨ। ਹੁਣ ਸਾਡੀ ਆਕਸੀਜਨ ਹੈ, ਦੇਖੋ ਸਭ ਤੋਂ ਛੋਟੀ ਚੀਜ਼ ਇਹ ਆ ਭਾਈ, ਜੇ ਆਕਸੀਜਨ 3 ਤੋਂ 5 ਮਿੰਟ ਤੱਕ ਸਾਨੂੰ ਨਾ ਮਿਲੇ ਤੇ ਅਸੀਂ ਡੈਡ ਆ। ਹਾਂਜੀ, ਇਹਦਾ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਆਕਸੀਜਨ ਵਾਲੇ ਥਾਂ ਤੇ ਅਟੈਕ ਕਰਨਾ ਕਿ ਅਸੀਂ ਆਪਣੇ ਮੁਤਾਬਕ ਚੋਰੀ ਕਰਕੇ ਤੇ ਨਿਕਲ ਜਾਈਏ, ਆਪਣੇ ਮੁਤਾਬਕ ਸੈੱਲ ਦਾ ਨੁਕਸਾਨ ਕਰ ਸਕੀਏ ਤੇ ਨਿਕਲ ਜਾਈਏ। ਉਹਦੇ ਮੁਤਾਬਕ ਜਦੋਂ ਕੋਈ ਵੀ ਚੀਜ਼ ਸੈੱਲ ਮੈਂਬਰਨ ਦੇ ਵਿਚੋਂ ਉਹਨੇ ਜਾਣਾ ਪਰਮੀਏਬਿਲਿਟੀ ਦੇ ਨਾਲ, ਪਰਮੀਏਬਿਲਿਟੀ ਬਾਰੇ ਮੈਂ ਦੱਸ ਚੁੱਕਿਆ ਹਾਂ, ਹੁਣ ਉਹ ਪਰਮੀਏਬਿਲਿਟੀ ਖਰਾਬ ਹੋ ਗਈ ਹੈ, ਕਿਸੇ ਨੇ ਕੋਈ ਜ਼ਹਿਰੀਲਾ ਮਾਦਾ ਕੋਈ ਐਸੀ ਚੀਜ਼ ਖਾ ਲਈ ਜਿਹਦੇ ਰਾਹੀਂ ਬਾਹਰੀ ਪ੍ਰੈਸ਼ਰ ਵੱਧ ਗਿਆ ਤੇ ਬਾਹਰੀ ਪ੍ਰੈਸ਼ਰ ਦੇ ਨਾਲ ਟੌਕਸਿਨ ਜ਼ਹਿਰੀਲਾ ਮਾਦਾ, ਜੇ ਕੋਈ ਦਵਾਈ ਖਾ ਲਈ ਹੈ ਕੈਪਸੂਲ ਐਸਾ ਖਾ ਲਿਆ ਓਵਰਡੋਜ਼ ਹੋ ਗਈ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਦਵਾਈ ਖੂਨ ਚ ਰਹਿ ਕੇ ਉਸ ਤੋਂ ਬਾਅਦ ਤੁਹਾਡੇ ਸੈੱਲ ਚ ਪਹੁੰਚ ਗਈ ਆ, ਜਦੋਂ ਤੁਹਾਡੇ ਸੈੱਲ ਚ ਪਹੁੰਚ ਗਈ ਆ ਇਹਦਾ ਮਤਲਬ ਹੈ ਵੀ ਉਸ ਪਰਮੀਏਬਿਲਿਟੀ ਨੂੰ ਉਸਨੇ ਵਧਾ ਦਿੱਤਾ, ਉਹ ਜਿਹੜਾ ਕੋਨੇ ਦੇ ਰੇਸ਼ੇ ਸੀ ਨਾ ਜਿਹਨਾਂ ਵਿਚ ਫਰਾਸ ਸੀ ਜਿੱਥੋਂ ਪਾਣੀ ਲੈ ਕੇ ਅੰਦਰ ਜਾਂ ਬਾਹਰ ਜਾਣਾ ਸੀਗਾ ਉਹ ਚੌੜੇ ਹੋ ਗਿਆ। ਉਹਦਾ ਮਤਲਬ ਕੀ ਹੈ ਕਿ ਕੋਈ ਟੌਕਸਿਨ ਵਾਲੀ ਚੀਜ਼ ਅੰਦਰ ਚਲੀ ਗਈ ਹੈ, ਸੈੱਲ ਮੈਂਬਰਨ ਦੇ ਵਿਚ ਖਰਾਬੀ ਆਵੇ ਤੇ ਉਹਨੇ ਸਭ ਤੋਂ ਪਹਿਲਾਂ ਸਾਡੀ ਉਸ ਚੀਜ਼ ਤੇ ਅਟੈਕ ਕਰਨਾ ਆ ਜਿਹੜੀ ਸਭ ਤੋਂ ਜ਼ਰੂਰੀ ਹੈ। ਕੁੱਤੇ ਦੀ ਗੱਲ ਜਿਵੇਂ ਮੈਂ ਕਰਤੀ ਹੈ ਜਾਂ ਘਰਦਿਆਂ ਨੂੰ ਕੋਈ ਬੇਹੋਸ਼ੀ ਵਾਲੀ ਦਵਾਈ ਸੰਭਾਲ ਦੇਣੀ, ਛਿੜਕ ਦੇਣੀ, ਉਹ ਬੇਹੋਸ਼ ਹੋ ਜਾਣ, ਇਸੇ ਤਰ੍ਹਾਂ ਜਿਹੜੀ ਵੀ ਕੋਈ ਚੀਜ਼ ਸਾਡੇ ਸਰੀਰ ਨੂੰ ਮੁਆਫਕ ਨਹੀਂ ਹੈਗੀ, ਐਕਸੈਸ ਚਲੀ ਗਈ ਹੈ, ਉਹਨੇ ਸਭ ਤੋਂ ਪਹਿਲਾਂ ਕੰਮ ਇਹ ਕਰਨਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਆ ਉਸ ਨੂੰ ਡਿਸਟਰੋਏ ਕਰਨਾ ਹੈ। ਜਦੋਂ ਹੀਮੋਗਲੋਬਿਨ ਡਿਸਟਰੋਏ ਹੋ ਗਿਆ ਤੇ ਫੇਰ ਇਸ ਹਿਸਾਬ ਦੇ ਉੱਪਰ ਸੈੱਲ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਜਾਣਗੇ। ਜਦੋਂ ਸੈੱਲ ਟੁੱਟਦੇ ਆ, ਜਦੋਂ ਆਇਰਨ ਟੁੱਟਦਾ ਹੈ, ਮੈਂ ਉਹਦੀ ਐਗਜ਼ਾਮਪਲ ਪਹਿਲਾਂ ਦੇ ਚੁੱਕਾ, ਮੈਂ ਫਿਰ ਦੱਸ ਦਿੰਦਾ ਕਿ ਅੰਤੜੀਆਂ ਦੇ ਵਿਚੋਂ ਰੂਟੀਨ ਦੇ ਵਿਚ ਅੰਤੜੀਆਂ ਦੇ ਵਿਚੋਂ ਜਿੰਨਾ ਵੀ ਖੂਨ ਵਾਪਸੀ ਜਾਣ ਵਾਲਾ ਹੁੰਦਾ ਆ ਉਹ ਸਿੱਧਾ ਦਿਲ ਨੂੰ ਨਹੀਂ ਜਾਂਦਾ, ਉਹ ਸਾਰੇ ਦਾ ਸਾਰਾ ਖੂਨ ਲਿਵਰ ਦੇ ਵਿਚ ਪਹੁੰਚਦਾ ਹੈ। ਜਿਵੇਂ ਕਿ ਬੱਚਾ ਮਾਂ ਦੇ ਪੇਟ ਸੀ ਨਾ ਤੇ ਉਹ ਅੰਤੜੀਆਂ ਵਿਚ ਨਹੀਂ ਜਾ ਰਿਹਾ, ਉਹ ਸਿੱਧਾ ਲਿਵਰ ਚ ਪਹੁੰਚ ਰਿਹਾ ਸੀਗਾ, ਤੇ ਬੱਚੇ ਦੇ ਸਰੀਰ ਚੋਂ ਘੁੰਮ ਕੇ ਵੀ ਜਿਹੜਾ ਆਇਆ ਸੀਗਾ ਉਹ ਵੀ ਲਿਵਰ ਚ ਪਹੁੰਚ ਰਿਹਾ ਸੀਗਾ। ਸੋ ਲਿਵਰ ਦੇ ਵਿਚ ਜਦੋਂ ਇਹ ਪਹੁੰਚਦਾ ਹੈਗਾ ਇਸ ਖੁਰਾਕ ਦੇ ਵਿਚ ਜਿੰਨਾ ਵੀ ਆਇਰਨ ਹੁੰਦਾ ਹੈ ਨਾ, ਜਿੰਨੇ ਹੈਮੋਗਲੋਬਿਨ ਬਣਾਉਣਾ ਹੁੰਦਾ ਆ, ਜਿੰਨੇ ਉਹ ਟ੍ਰੇਨ ਦੇ ਡੱਬੇ ਬਣਾਉਣੇ ਹੁੰਦੇ ਨੇ ਜਿਹਦੇ ਵਿਚ ਆਕਸੀਜਨ ਭਰੀ ਹੋਵੇ ਤੇ ਉਹ ਅੱਗੇ ਜਾਵੇ ਤੇ ਸਾਨੂੰ ਆਕਸੀਜਨ ਦੀ ਸਪਲਾਈ ਪੂਰੀ ਹੋ ਜਾਵੇ ਤੇ ਸਾਡਾ ਜੀਵਨ ਤੁਰਦਾ ਰਹੇ। ਜਿਹੜੀ ਮੇਨ ਗੱਲ ਹੈ ਸਾਡੇ ਜੀਵਨ ਵਾਸਤੇ ਆਕਸੀਜਨ ਦੀ। ਤੇ ਹੁਣ ਹੋਇਆ ਕੀ ਆ, ਹੁਣ ਹੋਇਆ ਇਹ ਆ ਵੀ ਇਸ ਆਰਬੀਸੀ ਦੇ ਉੱਪਰ ਅਟੈਕ ਹੋ ਗਿਆ ਔਰ ਆਕਸੀਜਨ ਜਿਹੜੀ ਹੈ ਉਹਦੇ ਨਾਲ ਘਟਣੀ ਸ਼ੁਰੂ ਹੋ ਜਾਏਗੀ। ਆਇਰਨ ਟੁੱਟਦਾ ਹੈ ਜਦੋਂ ਤੇ ਉਦੋਂ ਇਹ ਬਿੱਲੀ ਰੂਬਨ ਤੇ ਬਿੱਲੀ ਵਰਡਨ ਵਰਗੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣਾਉਂਦਾ ਆ, ਇਹਨਾਂ ਦਾ ਰੰਗ ਪੀਲਾ ਹੁੰਦਾ ਹੈ। ਔਰ ਜੇ ਲਿਵਰ ਦੇ ਕੋਲ ਜ਼ਿਆਦਾ ਬਿੱਲੀ ਰੂਬਨ ਜ਼ਿਆਦਾ ਬਿੱਲੀ ਵਰਡਨ ਆ ਗਏ, ਕਿਉਂਕਿ ਉਹੀ ਮਟੀਰੀਅਲ ਲਿਵਰ ਚ ਵੀ ਤਾਂ ਜਾਣਾ ਹੈ ਨਾ, ਉਹੀ ਮਟੀਰੀਅਲ ਅੱਖਾਂ ਚ ਵੀ ਜਾਣਾ, ਉਹੀ ਮਟੀਰੀਅਲ ਹਰੇਕ ਅੱਖ ਦੇ ਵਿਚ ਜਾਣਾ ਹੈਗਾ ਤੇ ਜਦੋਂ ਲਿਵਰ ਚ ਉਹ ਚਲੇ ਗਿਆ ਉਸ ਵੇਲੇ ਉਸ ਨੇ ਉਹਦੇ ਵਿਚ ਆਇਰਨ ਜਿਹੜਾ ਆ ਉਹਨੂੰ ਤੋੜ ਦੇਣਾ। ਜਿਵੇਂ ਸੱਪ ਲੜ ਜਾਵੇ, ਸੱਪ ਲੜਨ ਤੋਂ ਬਾਅਦ ਵੀ ਆਮ ਤੌਰ ਤੇ ਕੀ ਹੁੰਦਾ, ਹੈਮੋਗਲੋਬਿਨ ਬਣਦਾ, ਹੈਮੋਲਾਈਟਿਕ ਅਨੀਮੀਆ ਅਸੀਂ ਉਹਨੂੰ ਕਹਿੰਦੇ ਆ, ਹੈਮੋਲਾਈਟਿਕ ਅਨੀਮੀਆ। ਹਾਂਜੀ, ਸੱਪ ਲੜਦੇ ਜ਼ਹਿਰ ਚਲੇ ਜੇ ਕਿਸੇ ਵੀ ਤਰ੍ਹਾਂ, ਚਾਹੇ ਦਵਾਈ ਨਾਲ ਚਲੀ ਜਾਏ ਚਾਹੇ ਖੁਰਾਕ ਨਾਲ ਚਲੀ ਜਾਵੇ ਚਾਹੇ ਸੱਪ ਲੜ ਕੇ ਕੋਈ ਚੀਜ਼ ਚਲੀ ਜਾਵੇ, ਉਹਦੇ ਨਾਲ ਸਭ ਤੋਂ ਵੱਡਾ ਪਹਿਲਾ ਅਟੈਕ ਜਿਹੜਾ ਹੁੰਦਾ ਆ ਉਹ ਇਸ ਸਾਡੇ ਹੀਮੋਗਲੋਬਿਨ ਤੇ ਹੁੰਦਾ, ਵੀ ਇਹ ਅਸਲ ਸ਼ਕਤੀ ਹੈਗੀ ਆ ਜਿਹਦੇ ਕਰਕੇ ਕੋਈ ਬੰਦਾ ਜਿਉਂਦਾ ਆ, ਔਰ ਉਹਦੇ ਨਾਲ ਸੈੱਲ ਸਾਡੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਹੀ ਆਰਬੀਸੀ ਲਾਲ ਖੂਨ ਦੇ ਕਣ ਟੁੱਟਦੇ ਹਨ ਇਹਦੇ ਵਿੱਚੋਂ ਨਿਕਲਦਾ ਹੈ ਬਿੱਲੀ ਰੂਬਨ ਤੇ ਬਿੱਲੀ ਵਰਡਨ, ਟੁੱਟੇ ਹੋ ਗਏ ਇਹਦੇ ਕੀ ਨਿਕਲਿਆ, ਬਿੱਲੀ ਰੂਬਨ ਬਿੱਲੀ ਵਰਡਨ ਤੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ। ਹੁਣ ਲਿਵਰ ਦੇ ਕੋਲ ਬਾਇਲ ਪਿਗਮੈਂਟ ਬਾਇਲ ਸਾਲਟ ਜ਼ਿਆਦਾ ਹੋ ਗਏ ਤੇ ਉਹਨੇ ਜ਼ਿਆਦਾ ਹੀ ਬਾਹਰ ਸਪਲਾਈ ਕਰ ਦੇਣੀ, ਉਹਨੇ ਬਾਹਰ ਸਪਲਾਈ ਕਰ ਦਿੱਤੇ ਕੀ ਹੋਊਗਾ, ਅੱਖਾਂ ਦਾ ਰੰਗ ਪੀਲਾ, ਚਮੜੀ ਦਾ ਰੰਗ ਪੀਲਾ, ਹਰ ਥਾਂ ਸਕਿਨ ਪੀਲੀ, ਪਿਸ਼ਾਬ ਪੀਲੇ ਰੰਗ ਦਾ। ਤਾਂ ਮਤਲਬ ਕੀ ਹੋਏਗਾ ਕਿ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਜਦੋਂ ਸੈੱਲ ਮੈਂਬਰੇਨ ਦੇ ਵਿਚ ਕੋਈ ਚੀਜ਼ ਦਾਖਲ ਹੋ ਗਈ, ਆਉਣ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਚੋਰ ਆ, ਆਉਣ ਵਾਲੀ ਕੋਈ ਵੀ ਚੀਜ਼ ਡਾਕੂ ਆ, ਆਉਣ ਵਾਲੇ ਸੈੱਲ ਦੇ ਵਿਚ ਵੜਨ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਟੌਕਸਿਨ ਆ, ਠੀਕ ਆ। ਖੁਰਾਕ ਹੀ ਕੋਈ ਜ਼ਿਆਦਾ ਖਾ ਲਈ ਹੋਵੇ, ਪਰੌਂਠੇ ਜ਼ਿਆਦਾ ਖਾ ਲਓ ਤੁਸੀਂ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵ ਜਿਹੜੀ ਚੀਜ਼ ਐਕਸਟਰਾ ਪ੍ਰੈਸ਼ਰ ਦੇ ਰਾਹੀਂ ਸੈੱਲ ਦੇ ਵਿਚ ਪਹੁੰਚ ਗਈ ਉਹਨੇ ਅੰਦਰ ਜਾ ਕੇ ਡੈਮੇਜ ਕਰਨੀ ਹੀ ਹੈ, ਤੇ ਸਭ ਤੋਂ ਪਹਿਲੀ ਡੈਮੇਜ ਸੈੱਲ ਦੇ ਵਿਚ ਜਿਹੜੀ ਹੁੰਦੀ ਹੈ ਉਹ ਹੈਮੋਗਲੋਬਿਨ ਦੀ ਹੁੰਦੀ ਹੈ। ਔਰ ਜਦੋਂ ਹੈਮੋਗਲੋਬਿਨ ਜ਼ਿਆਦਾ ਘੱਟ ਜਾਂਦਾ ਆ, ਰੰਗ ਪੀਲਾ ਹੋ ਜਾਂਦਾ ਆ, ਇਹਨੂੰ ਅਸੀਂ ਕਹਿੰਦੇ ਹਾਂ ਹੈਮੋਲਾਈਟਿਕ ਅਨੀਮੀਆ। ਔਰ ਇਹ ਆਮ ਤੌਰ ਤੇ ਸੈੱਲ ਦੇ ਵਿਚ ਪ੍ਰਿਲਿਮਨਰੀ ਕੰਡੀਸ਼ਨ ਹੁੰਦੀ ਹੈ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਕਿਸੇ ਦਾ ਵੀ ਅਪੀਲੀਆ ਹੋ ਗਿਆ ਜਾਂ ਕਿਸੇ ਨੂੰ ਵੀ ਤੁਸੀਂ ਇਹ ਵੇਖੋ ਵੀ ਕਮਜ਼ੋਰੀ ਆ ਗਈ, ਸਰੀਰ ਕੰਮ ਨਹੀਂ ਕਰਦਾ, ਸਾਹ ਛੇਤੀ ਚੜਨਾ ਸ਼ੁਰੂ ਹੋ ਗਿਆ, ਇਹ ਆਮ ਤੌਰ ਤੇ ਉਹ ਨਿਸ਼ਾਨੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਵੀ ਭਾਈ ਇਹਦਾ ਸੈੱਲ ਮੈਂਬਰੇਨ ਜਿਹੜਾ ਆ ਉਹ ਡੈਮੇਜ ਹੋ ਗਿਆ ਤੇ ਖੁਰਾਕ ਵਾਲੇ ਪਾਸਿਓਂ ਖੂਨ ਚ ਰਲ ਕੇ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀ ਕਿ ਸਰੀਰ ਨੂੰ ਨਹੀਂ ਚਾਹੀਦੀਆਂ ਉਹ ਇਹਦੇ ਚ ਦਾਖਲ ਹੋ ਗਈਆਂ ਨੇ। ਹੁਣ ਸਾਨੂੰ ਆਪਦੀ ਚਾਰਜਬਾਰੀ ਘਰ ਦੀ ਪੱਕੀ ਕਰਨੀ ਪਊਗੀ ਨਾ, ਚਾਰਜਬਾਰੀ ਪੱਕੀ ਕਰਨੀ ਪਊਗੀ, ਪਰ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਹਾਂ ਭਾਈ ਜਦੋਂ ਪੀਲੀਆ ਹੋ ਗਿਆ ਉਹਦੀਆਂ ਨਿਸ਼ਾਨੀਆਂ ਤੁਸੀਂ ਸਾਰੇ ਜਾਣਦੇ ਹੋ ਵੀ ਚਮੜੀ ਦੀ ਪੀਲੀ, ਪਿਸ਼ਾਬ ਵੀ ਪੀਲਾ, ਬੁੱਲ ਵੀ ਪੀਲੇ, ਨਹੁੰ ਵੀ ਪੀਲੇ, ਅੱਖਾਂ ਵੀ ਪੀਲੀਆਂ, ਸਾਰਾ ਕੁਝ ਸਾਨੂੰ ਪੀਲਾ ਪੀਲਾ ਦੱਸਣ ਲੱਗ ਪੈਂਦਾ। ਹੁਣ ਇਹ ਜਿਹੜਾ ਸਟੇਜ ਆ ਜਿਹਨੂੰ ਹੈਮੋਲਾਈਟਿਕ ਅਨੀਮੀਆ ਮੈਂ ਕਿਹਾ ਹੈਗਾ, ਭਾਵ ਖੂਨ ਦੇ ਟੁੱਟਣ ਕਰਕੇ ਦਿਸਦੀ ਕਮਜ਼ੋਰੀ, ਔਰ ਇਹ ਮਾਈਲਡ ਵੀ ਹੋ ਸਕਦੀ ਹੈ, ਥੋੜੀ ਬਹੁਤ ਵੀ ਹੋ ਸਕਦੀ ਹੈ। ਕਈ ਵਾਰ ਐਸਾ ਹੁੰਦਾ ਵੀ ਗੋਲੀ ਇੱਕ ਦਮ ਖਾ ਲਈ ਔਰ ਇੱਕਦਮ ਚੱਕਰ ਆ ਗਿਆ, ਇਸ ਤਰ੍ਹਾਂ ਕੁਝ ਐਸਾ ਕੁ ਹੋ ਗਿਆ, ਅਲਟੀਮੇਟ ਥੋੜੀ ਦੇਰ ਬਾਅਦ ਉਹ ਠੀਕ ਹੋ ਗਿਆ। ਇਸ ਤਰ੍ਹਾਂ ਦਾ ਮਾਈਲਡ ਵੀ ਹੋ ਸਕਦਾ ਹੈਗਾ ਔਰ ਜ਼ਿਆਦਾ ਲੰਬੇ ਸਮੇਂ ਦਾ ਵੀ ਹੋ ਸਕਦਾ ਆ, ਕਿਉਂਕਿ ਅਸੀਂ ਦਵਾਈਆਂ ਦੇ ਤੁਹਾਨੂੰ ਭੰਡਾਰ ਬਣ ਗਏ ਹਾਂ, ਲਗਾਤਾਰ ਦਵਾਈਆਂ ਖਾਈ ਜਾ ਰਹੇ ਹਾਂ ਲਗਾਤਾਰੀ, ਭਾਵੇਂ ਡਾਕਟਰ ਨੂੰ ਤੁਸੀਂ ਕਹੀ ਵੀ ਜਾਂਦੇ ਹੋ ਵੀ ਡਾਕਟਰ ਜੀ ਮੈਨੂੰ ਤੇ ਐ ਹੁੰਦਾ, ਘਬਰਾਹਟ ਹੁੰਦੀ ਮੈਨੂੰ, ਆਹ ਦਵਾਈ ਖਾਣ ਐ ਹੁੰਦਾ, ਡਾਕਟਰ ਕਹਿੰਦਾ ਨੀ ਡੋਜ਼ ਤਾਂ ਤੂੰ ਲੈਣੀ ਲੈਣੀ ਹੈ, ਇਹਦੇ ਵਾਸਤੇ ਮੈਂ ਹੋਰ ਦਵਾਈ ਦੇ ਦੇਣਾ ਜਿਹੜਾ ਤੇਰੇ ਚੱਕਰ ਬਚਾਊਗੀ। ਤੇ ਮੇਰੇ ਕਹਿਣ ਤੋਂ ਭਾਵ ਹੈ ਵੀ ਇਸ ਤਰ੍ਹਾਂ ਦਾ ਸਿਸਟਮ ਜਦੋਂ ਸਟੈਪ ਬਾਈ ਸਟੈਪ ਵੱਧਦਾ ਜਾਂਦਾ ਆ ਉਸ ਵੇਲੇ ਇਹ ਹੈਮੋਲਾਈਟਿਕ ਅਨੀਮੀਆ ਜਿਹੜਾ ਹੈ ਉਹ ਵੱਧ ਜਾਂਦਾ ਹੈ, ਔਰ ਇਹਦੇ ਨਾਲ ਫਟੀਗ ਜਿਹਨੂੰ ਅਸੀਂ ਕਹਿੰਦੇ ਹਾਂ ਥਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਲੈਕ ਆਫ ਐਨਰਜੀ ਜਿਹਨੂੰ ਅਸੀਂ ਕਹਿੰਦੇ ਹਾਂ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਹ ਚੜਨਾ, ਕਿਉਂਕਿ ਆਕਸੀਜਨ ਦਾ ਦੇਣਾ ਕੰਮ ਹੈਮੋਗਲੋਬਿਨ ਦਾ ਕੰਮ ਆ, ਸਾਹ ਜਿਹੜਾ ਉਹ ਸਾਨੂੰ ਚੜਨਾ ਸ਼ੁਰੂ ਹੋ ਜਾਂਦਾ। ਹੁਣ ਫਿਜ਼ੀਕਲ ਤੌਰ ਤੇ ਕੀ ਹੋਏਗਾ, ਇਹ ਤਾਂ ਸੀ ਨਾ ਵੀ ਬਾਹਰੋਂ ਨਿਸ਼ਾਨੀਆਂ ਤੁਸੀਂ ਵੇਖੀ ਯਾਰ ਤੇਰਾ ਰੰਗ ਤਾਂ ਪੀਲਾ ਹੋਇਆ ਪਿਆ, ਕੀ ਹੋ ਗਿਆ, ਮੈਂ ਤਾਂ ਦਵਾਈ ਖਾਧੀ ਸੀ ਯਾਰ ਪਤਾ, ਉਸ ਤੋਂ ਬਾਅਦ ਉਸ ਤਰ੍ਹਾਂ ਹੋ ਗਿਆ। ਜਾਂ ਮੈਂ ਜਦੋਂ ਦੀਆਂ ਦਵਾਈਆਂ ਖਾਣ ਲੱਗਿਆ ਮੈਨੂੰ ਐ ਹੋਣਾ ਸ਼ੁਰੂ ਹੋ ਗਿਆ। ਸੋ ਮਤਲਬ ਆਮ ਇਹੋ ਜਿਹੇ ਲਫ਼ਜ਼ ਤੁਸੀਂ ਸੁਣਦੇ ਰਹਿੰਦੇ, ਪਰ ਇਹਦੀਆਂ ਕੀਮਾਂ ਸਭ ਦੋ ਕਿਸਮਾਂ ਹਨ। ਜਿੰਨਾ ਕੋਲ ਨੌਲੇਜ ਹੁੰਦਾ ਹੋਰ ਵੱਧ ਜਾਂਦਾ। ਇਹਨੂੰ ਅਸੀਂ ਦੋ ਤਰ੍ਹਾਂ ਡਿਸਕ੍ਰਾਈਬ ਕਰਦੇ ਹਾਂ, ਇੱਕ ਇੰਡੋਟੋਕਸਿਨ ਤੇ ਇੱਕ ਐਗਜ਼ੋਟੋਕਸਿਨ। ਬਾਹਰੋਂ ਤੁਸੀਂ ਦਵਾਈ ਲਈ ਆ ਤੇ ਉਹਦਾ ਤੇ ਤੁਹਾਨੂੰ ਪਤਾ ਆ ਕਿ ਮੈਂ ਆਹ ਖਾਧੀ ਸੀ ਦਵਾਈ, ਆਹ ਕੈਪਸੂਲ ਲਿਆ ਸੀ ਜਾਂ ਆਹ ਚੀਜ਼ ਮੈਂ ਖਾਧੀ ਸੀ ਬਾਹਰੋਂ, ਉਹਦੇ ਨਾਲ ਐਂ ਹੋ ਗਿਆ, ਤੇ ਤੁਸੀਂ ਉਹਨੂੰ ਬੰਦ ਕਰ ਦਿਓਗੇ ਨਾ, ਬੰਦ ਕਰ ਦਿਓਗੇ। ਤੇ ਮੰਨ ਲਿਆ ਜਾਏ ਕਿਸੇ ਦੀ ਕਿਡਨੀ ਫੇਲ ਹੋ ਗਈ, ਫਿਲਟਰ ਹੀ ਨਹੀਂ ਕਰਦੀ ਉਹਦੀ ਟੋਕਸਿਨ ਜ਼ਹਿਰ ਜਿਹੜੀ ਅੰਦਰ ਆ ਰਹੀ ਹੈ, ਤੇ ਅਲਟੀਮੇਟ ਉਹਨੂੰ ਕਹਾਂਗੇ ਇੰਡੋਟੋਕਸਿਨ, ENDO, ਇੰਡੋ ਅੰਦਰ ਤੋਂ, ਅੰਦਰ ਤੋਂ ਟੋਕਸਿਨ, ਔਰ ਜਿਹੜਾ ਬਾਹਰੋਂ ਆ ਰਿਹਾ ਹੈ ਉਹ ਐਗਜ਼ੋਟੋਕਸਿਨ ਹੈ। ਸੋ ਜਿਹੜੇ ਇੰਡੋਟੋਕਸਿਨ ਵਾਲੇ ਨੇ ਉਹ ਓਨੀ ਦੇਰ ਤੱਕ ਠੀਕ ਨਹੀਂ ਹੋਣੇ ਜਦ ਤੱਕ ਅਸੀਂ ਉਸ ਬਿਮਾਰੀ ਨੂੰ ਪਕੜ ਕੇ ਤੇ ਉਹਦਾ ਹੱਲ ਨਹੀਂ ਕਰਦੇ। ਐਗਜ਼ੋਟੋਕਸਿਨ ਵਾਲਿਆਂ ਦਾ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੁੰਦਾ ਆ ਵੀ ਮੈਂ ਆਹ ਚੀਜ਼ ਖਾਧੀ ਸੀ, ਆਹ ਦਵਾਈ ਮੈਂ ਲੈ ਰਿਹਾ ਸੀਗਾ, ਆਹ ਚੀਜ਼ ਕਰ ਰਿਹਾ ਸੀ, ਜਿਹਦੇ ਕਰਕੇ ਮੈਨੂੰ ਐਂ ਹੋਇਆ ਆ। ਔਰ ਮੈਂ ਇਹ ਆਮ ਤੌਰ ਤੇ ਕਹਿੰਦਾ ਆਪਣੇ ਇਹਨਾਂ ਲੈਕਚਰਾਂ ਦੇ ਵਿੱਚ ਕਿ ਜਦੋਂ ਵੀ ਤੁਸੀਂ ਨਵੇਂ ਸਿਰੋਂ ਬਿਮਾਰ ਪੈਂਦੇ ਹੋ ਨਾ, 72 ਘੰਟਿਆਂ ਦਾ, 24 ਜਾਂ 72 ਤਿੰਨ ਦਿਨ, 72 ਘੰਟਿਆਂ ਦਾ ਆਪਣਾ ਸਰਵੇ ਕਰ ਲਓ ਕਿ ਤੁਸੀਂ ਕੀ ਖਾਧਾ ਸੀ, ਕੀ ਪੀਤਾ ਸੀਗਾ, ਔਰ ਉਹਦੇ ਵਿੱਚ ਤੁਹਾਨੂੰ ਕਾਰਨ ਲੱਭ ਕੇ ਆ ਜਾਣਗੇ ਸਾਹਮਣੇ ਵੀ ਮੈਂ ਆਹ ਕੁਛ ਕੀਤਾ ਸੀ, ਤੇ ਜਿਹੜਾ ਕੁਛ ਵੱਖਰਾ ਕੀਤਾ ਸੀ ਜਿਹੜਾ ਪਹਿਲਾਂ ਨਹੀਂ ਸੀ ਕਦੀ ਕੀਤਾ ਹੋਇਆ ਉਹ ਤੁਹਾਡੀ ਬਿਮਾਰੀ ਦਾ ਕਾਰਨ ਹੈ। ਅਜੇ ਹੁਣ ਵੀ ਕੰਟੀਨਿਊ ਹੈ ਤੇ ਉਹਨੂੰ ਬੰਦ ਕਰ ਦਿਓ, ਹਾਂਜੀ, ਜੇ ਨਹੀਂ ਕੰਟੀਨਿਊ ਤੇ ਅਲਟੀਮੇਟਲੀ ਤੁਸੀਂ ਥੋੜੇ ਸਮੇਂ ਬਾਅਦ ਰਿਕਵਰ ਕਰ ਜਾਣਾ ਹੈਗਾ ਆ। ਔਰ ਇਸੇ ਕਰਕੇ ਇਹਨੂੰ ਕਿਹਾ ਵੀ ਮਾਇਲਡ ਜਾਂ ਪਰਮਾਨੈਂਟ ਤੌਰ ਤੇ ਇਹ ਸਾਡਾ ਹੈਮੋਗਲਾਈਟਿਕ ਨੀਮੀਆ ਹੋ ਸਕਦਾ ਹੈ। ਹੁਣ ਫਿਜ਼ੀਕਲ ਤੌਰ ਤੇ ਸਾਹਮਣੇ ਦਿਸਦੀਆਂ ਨਿਸ਼ਾਨੀਆਂ, ਘਬਰਾਹਟ ਹੋਈ, ਵੀਕਨੈਸ ਹੋਈ, ਪੀਲੀਆ ਹੋ ਗਿਆ, ਇਹ ਸਾਰੀਆਂ ਸਾਨੂੰ ਪਤਾ ਲੱਗ ਗਿਆ ਇੰਡੋਟੋਕਸਿਨ ਹੈ ਜਾਂ ਐਗਜ਼ੋਟੋਕਸਿਨ ਹੈ, ਇਹ ਸਾਨੂੰ ਲੱਭਣਾ ਪਏਗਾ। ਇਹਨੂੰ ਕੋਈ ਹੋਰ ਅੰਦਰੂਨੀ ਬਿਮਾਰੀ, ਹੁਣ ਕਿਸੇ ਨੂੰ ਕੈਂਸਰ ਹੈ ਤਾਂ ਤੁਸੀਂ ਦੇਖੋ ਨਾ ਤਾਂ ਪੀਲੀਆ ਤਾਂ ਹੋਇਆ ਹੀ ਹੁੰਦਾ ਨਾ ਉਹਨਾਂ ਨੂੰ, ਜਾਂ ਕਿਸੇ ਨੂੰ ਕਿੰਨੀ ਪ੍ਰੋਬਲਮ ਹੈਗੀ ਤਾਂ ਪੀਲੀਆ ਤਾਂ ਉਹਨਾਂ ਨੂੰ ਹੋਇਆ ਹੀ ਹੁੰਦਾ ਨਾ, ਕਿਉਂਕਿ ਇੰਡੋਟੋਕਸਿਨ ਪਹਿਲਾਂ ਹੋ ਰਿਹਾ ਆ ਜਿਹੜਾ ਕਿ ਤੁਹਾਡੇ ਵੱਸ ਨਹੀਂ ਵੀ ਤੁਸੀਂ ਆਖੋ ਵੀ ਚੰਗਾ ਮੈਂ ਆਹ ਕੈਪਸੂਲ ਨਹੀਂ ਖਾਂਦਾ ਜੀ, ਇਹਦਾ ਮੈਨੂੰ ਘਬਰਾਹਟ ਹੁੰਦੀ, ਤੁਸੀਂ ਨਹੀਂ ਕਰ ਸਕਦੇ ਨਾ, ਜਦ ਤੱਕ ਠੀਕ ਨਹੀਂ ਹੁੰਦਾ ਤਦ ਤੱਕ ਜਿਹੜੀ ਕੰਡੀਸ਼ਨ ਹੈ ਉਹ ਹੁੰਦੀ ਹੀ ਰਹਿਣੀ ਹੈਗੀ ਆ। ਹੁਣ ਉਸ ਤੋਂ ਬਾਅਦ ਹੋਰ ਨਿਸ਼ਾਨੀਆਂ ਕਿਹੜੀਆਂ ਪੈਦਾ ਹੋਣਗੀਆਂ ਜਿਹੜੀਆਂ ਡਾਕਟਰ ਨੇ ਵੇਖਣੀਆਂ ਨੇ ਜਾਂ ਜਿਹੜੀਆਂ ਤੁਸੀਂ ਡਾਕਟਰ ਨੂੰ ਦੱਸੀਆਂ ਨੇ ਤੇ ਉਹਦਾ ਹੱਲ ਕਰਨ ਦੀ ਲੋੜ ਹੈਗੀ ਹੈ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ, ਮੈਂ ਹੁਣੇ ਆਪਾਂ ਬੁਢਾਪੇ ਦੇ ਵਿੱਚ ਵੀ ਮੈਂ ਇਹੀ ਗੱਲ ਕਰਕੇ ਹਟਿਆ ਕਿ ਸੈੱਲ ਬਣਦੇ ਬੋਨ ਦੇ ਵਿੱਚ ਨੇ ਔਰ ਫਿਰ ਸਰਕੂਲੇਟ ਕਰਦੇ ਨੇ, ਫਿਰ ਟੀਵੀ ਕੋਲ ਜਾਂਦੇ ਨੇ, ਟੀਵੀ ਇਹਨਾਂ ਦਾ ਜਿਹੜਾ ਹੈਡਕੁਆਟਰ ਦੇ ਚੈੱਕ ਕਰਦਾ ਇਹਨਾਂ ਨੂੰ ਵੀ ਭਾਈ ਕੁਆਲਿਟੀ ਕੰਟਰੋਲ ਜਿਵੇਂ ਹੁੰਦਾ ਆ ਭਾਈ ਇਹ ਸੈੱਲ ਨਾਰਮਲ ਨੇ, ਕੰਮ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ, ਔਰ ਉਹਨਾਂ ਨੂੰ ਸ਼ਾਂਤ ਕੇ ਉਹ ਪਾਸੇ ਕਰਦਾ ਤੇ ਅੱਗੇ ਸਰਕਲ ਦੇ ਵਿੱਚ ਭੇਜਦਾ। ਔਰ ਵਿਚਾਰੀ ਕੋਲ ਜੇ ਬਹੁਤਾ ਓਵਰਲੋਡ ਬਣ ਲੈ ਜਾਂ ਇੰਡੋਟੋਕਸਿਨ ਜ਼ਹਿਰ ਪੈਦਾ ਹੋ ਰਿਹਾ ਜਾਂ ਬਣ ਲੈ ਤੇ ਤੁਸੀਂ ਕੋਈ ਦਵਾਈ ਦੇ ਰਹੇ ਤੇ ਖਾ ਹੀ ਰਹੇ, ਡਾਕਟਰ ਕਹਿੰਦਾ ਨਹੀਂ ਇਹ ਨਹੀਂ ਬੰਦ ਕਰਨੀ, ਇਹ ਤਾਂ ਤੂੰ ਲੈ ਨਹੀਂ ਲੈਣੀ, ਹਾਂਜੀ। ਸੋ ਉਹ ਹਾਲਾਤ ਦੇ ਵਿੱਚ ਕੀ ਹੋ ਸਕਦਾ ਆ ਕਿ ਸੈੱਲ ਜ਼ਿਆਦਾ ਟੁੱਟ ਰਹੇ ਨੇ, ਓਨੀ ਤਾਦਾਦ ਵਿੱਚ ਬਣ ਨਹੀਂ ਲਏ, ਡੈਫੀਸ਼ੈਂਸੀ ਹੋ ਗਈ ਹੈ, ਡਿਸਟ੍ਰੈਕਸ਼ਨ ਵਾਲੇ ਸੈੱਲਾਂ ਨੂੰ ਪਾਸੇ ਕਰਨ ਵਾਸਤੇ ਤਿਲੀ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈ ਗਿਆ, ਉਹਦੇ ਕੋਲ ਵਰਕ ਓਵਰਲੋਡ ਹੋ ਗਿਆ ਤੇ ਅਲਟੀਮੇਟ ਕੀ ਹੋਏਗਾ, ਤਿਲੀ ਵੱਧ ਜਾਏਗਾ, ਐਨਲਾਈਜ਼ਡ ਸਪਲੀਨ, ਜਿਵੇਂ ਦਾ ਦੂਜਾ ਨਾਂ ਹੈਗਾ ਉਹਨੂੰ ਕਹਿੰਦੇ ਨੇ ਹੁਡਕਿੰਗ ਡਿਜ਼ੀਜ਼। ਸੋ ਮਤਲਬ ਤਿਲੀ ਵੱਧ ਜਾਊਗੀ, ਤੇ ਜੇ ਤਿਲੀ ਵੱਧ ਗਈ, ਦੂਸਰਾ ਨਾਂ ਹੈ ਸਪਲੀਨੋਮੈਗਾਲੀ, ਸਪਲੀਨੋਮੈਗਾਲੀ ਵੀ ਹੋ ਸਕਦੀ ਹੈਗੀ ਹੈ। ਔਰ ਇਸ ਤਰ੍ਹਾਂ ਦੀ ਕੰਡੀਸ਼ਨ ਤਿਲੀ ਵੱਧ ਜਾਣ ਵਾਲੀ ਜਿਹੜੀ ਅਸੀਂ ਡਾਕਟਰ ਲੋਕ ਵੇਖ ਸਕਦੇ ਹਾਂ ਕਿ ਭਾਈ ਤੇਰੀ ਖੱਬੇ ਪਾਸੇ ਪਸਲੀਆਂ ਦੇ ਹੇਠਾਂ ਤਿਲੀ ਸੀਗੀ, ਇਹ ਪਸਲੀਆਂ ਦੇ ਹੇਠਾਂ ਰਹਿਣੀ ਚਾਹੀਦੀ ਸੀ, ਪਰ ਹੁਣ ਤੇ ਅਸੀਂ ਵੇਖ ਰਹੇ ਹਾਂ ਬਾਹਰ ਹੱਥ ਲਾਏ ਦਿਸਦੀ ਪਈ ਹੈ। ਔਰ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਤਿਲੀ ਤੇਰੀ ਵੱਧ ਗਈ ਹੈ, ਇਸ ਕਰਕੇ ਕਹਿੰਦੇ ਹਾਂ ਕਿ ਤੇਰਾ ਸੈੱਲ ਮੈਂਬਰੇਨ ਟੁੱਟ ਗਿਆ, ਸੈੱਲ ਮੈਂਬਰੇਨ ਦਾ ਕੰਟਰੋਲ ਖਤਮ ਹੋ ਗਿਆ, ਤੇਰੇ ਸਰੀਰ ਵਿੱਚ ਕੋਈ ਟੌਕਸਿਨ ਜਾ ਰਿਹਾ ਹੈਗਾ ਆ, ਬਾਹਰੋਂ ਖੁਰਾਕ ਦੇ ਵਿੱਚੋਂ ਜਾ ਰਿਹਾ ਜਾਂ ਅੰਦਰੋਂ ਸਰੀਰ ਦੇ ਵਿੱਚੋਂ ਪੈਦਾ ਹੋ ਰਿਹਾ ਆ, ਔਰ ਉਹਦੇ ਕਰਕੇ ਜਿਹੜੀਆਂ ਚੀਜ਼ਾਂ ਸੈੱਲ ਚ ਨਹੀਂ ਜਾਣੀਆਂ ਚਾਹੀਦੀਆਂ ਉਹ ਦੁਬਾਰਾ ਸੈੱਲ ਚ ਜਾ ਰਹੀਆਂ ਹੈਗੀਆਂ, ਹਾਂਜੀ। ਅਸੀਂ ਇਹਨੂੰ ਮਲ ਜਾਂ ਜੋ ਵੀ ਚੀਜ਼ ਹੈਗੀ ਹੈ ਉਹ ਦੁਬਾਰਾ ਤਾਂ ਸਰੀਰ ਚ ਨਹੀਂ ਨਾ ਪਾਉਂਦੇ, ਹੁਣ ਵੇਖ ਠੀਕ ਹੈ ਕਈ ਲੋਕ ਪਿਸ਼ਾਬ ਪੀ ਜਾਂਦੇ ਹੈਗੇ ਆ, ਬੈਕਟੀਰੀਆ ਜਾਂ ਹੋਰ ਚੀਜ਼ ਕੀ ਜਾ ਰਹੀ ਹੋਊਗੀ,
1: ਦਿਮਾਗ ਖਰਾਬ ਹੋ ਗਿਆ ਉਹਨਾਂ ਦੇ, ਹਾਂਜੀ ਉਹਨਾਂ ਦੇ ਦਿਮਾਗ ਖਰਾਬ ਹੁੰਦੇ ਆ,
0: ਮਤਲਬ ਇਹ ਆ ਜਿਹੜੀ ਚੀਜ਼ ਵੇਸਟ ਕਰਕੇ ਸਰੀਰ ਨੇ ਕਰਕੇ ਸੁੱਟ ਦਿੱਤੀ ਆ,
1: ਹਾਂਜੀ।
0: ਉਹਨੂੰ ਤੁਸੀਂ ਸਰੀਰ ਚ ਫਿਰ ਵਿੱਚ ਪਾਈ ਜਾ ਰਹੇ ਹੋ, ਜੇ ਤੁਹਾਡੇ ਕੋਲ
1: ਰੀਸਾਈਕਲ ਕਰਦੇ ਹੁੰਦੇ ਜੀ ਉਹਨੂੰ,
0: ਤੇ ਫਿਰ ਤੇ ਮਰੋ ਖਪੋ, ਪਰ ਜੇ ਤੁਹਾਡੇ ਕੋਲ ਤਾਂ ਕੋਈ ਹੋਰ ਆਲਟਰਨੇਟਿਵ ਹੈਗਾ ਤੇ ਕਹਿੰਦੇ ਕਿਉਂ ਸ਼ਰਾਬ ਪੀ ਪਿਸ਼ਾਬ ਪੀ ਜਾਂਦੇ ਹੋ?
1: ਬਸ ਬਸ ਉਹੀ ਤਾਂ ਗੱਲ ਹੈ,
0: ਆਈਸੋਪੈਥਿਕ ਸਿਸਟਮ ਦੇ ਵਿੱਚ ਮੈਂ ਇਸ ਨੂੰ ਵੀ ਕਦੀ ਡਿਸਕ੍ਰਾਈਬ ਕਰਾਂਗਾ ਵੀ ਇਹ ਜਿਸ ਬੰਦੇ ਨੇ ਚਲਾਇਆ ਸੀ ਨਾ ਇਹ ਸਿਸਟਮ, ਇਹ ਕਿਉਂ ਚਲਾਇਆ ਸੀਗਾ ਉਹਦੇ ਬਾਰੇ ਵੀ ਸੰਬੰਧ ਜਿਵੇਂ ਮੈਂ ਗੱਲ ਕਰਾਂਗਾ। ਅੱਗੇ ਹਿਮੋ ਜਿਸ ਤਰ੍ਹਾਂ ਇੰਜੈਕਸ਼ਨ ਟੀਕੇ ਚਲਾਏ ਜਾਂਦੇ ਨੇ ਨਾ ਆਇਰਨ ਵਗੈਰਾ ਦੇ, ਇਸ ਪਹਿਲਾਂ ਇਹ ਸਿਸਟਮ ਹੁੰਦਾ ਸੀ ਵੀ ਜਦੋਂ ਕੋਈ ਬਿਮਾਰੀ ਠੀਕ ਨਹੀਂ ਸੀ ਨਾ ਹੁੰਦੀ ਤੇ ਮੈਂ ਖੁਦ ਕਰਦਾ ਰਿਹਾ, ਮੈਂ ਖੁਦ ਵੀ ਦੇਖਿਆ, ਮੇਰੇ ਫਾਦਰ ਸਾਹਿਬ ਡਾਕਟਰ ਸੀਗੇ ਉਹ ਇਹ ਆਮ ਤੌਰ ਤੇ ਕਰਦੇ ਹੁੰਦੇ ਸੀ ਵੀ ਤੁਹਾਡੀ ਖੂਨ ਦੀ ਨਾੜੀ ਦੇ ਵਿੱਚੋਂ ਖੂਨ ਕੱਢ ਲਿਆ ਤੇ ਤੁਹਾਡੇ ਪੱਟ ਵਿੱਚ ਲਾ ਦਿੱਤਾ। ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਸੀ ਜਿਹਦੇ ਨਾਲ ਠੀਕ ਹੁੰਦੀਆਂ ਸੀਗੀਆਂ, ਪਰ ਇਹਨੂੰ ਅਸੀਂ ਵੇਸਟ ਤਾਂ ਨਹੀਂ ਨਾ ਕਿਹਾ, ਇਹਨੂੰ ਚੱਲਦੇ ਖੂਨ ਦੇ ਵਿੱਚੋਂ ਅਸੀਂ ਕੱਢਿਆ ਆ ਤੇ ਸਾਡੇ ਸਰੀਰ ਚ ਪਾ ਦਿੱਤਾ ਆ, ਉਹ ਇਹਨੂੰ ਐਂਟੀਬਾਇਟਿਕ ਤੌਰ ਤੇ ਕੰਮ ਕਰਦਾ ਹੈਗਾ, ਐਂਟੀਬਾਡੀ ਦੇ ਤੌਰ ਤੇ ਕੰਮ ਕਰ ਰਿਹਾ ਹੈਗਾ, ਪਰ ਪਿਸ਼ਾਬ ਤਾਂ ਸਰੀਰ ਨੇ ਕੱਢ ਦਿੱਤਾ ਵੇਸਟ ਕਰਕੇ, ਉਹ ਕਿਉਂ ਤੁਸੀਂ ਪੀ ਜਾ ਰਹੇ ਹੋ?
1: ਬਿਲਕੁਲ ਜੀ।
0: ਉਸ ਤੋਂ ਬਾਅਦ ਜਦੋਂ ਵੀ ਸੁਪਲੀਨ ਐਨਰਜ ਹੁੰਦੀ ਹੈ, ਜਦੋਂ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਸਾਡੀ ਪੁਲਿਸ ਹੀ ਸਾਡੀ ਦੁਸ਼ਮਣ ਹੋ ਗਈ ਹੈ, ਜਿਹਨੇ ਸਾਡਾ ਬਚਾਅ ਕਰਨਾ ਸੀ ਸਾਡਾ ਉਹੀ ਕੰਮ ਖਰਾਬ ਹੋ ਗਿਆ, ਉਸ ਹਾਲਾਤ ਦੇ ਵਿੱਚ ਐਬਡੋਮਨ ਸਾਡਾ ਉਹ ਪਹਿਲਾ ਸੋਰਸ ਆ ਜਿਹਨੇ ਖੁਰਾਕ ਲੈਣੀ ਹੈ ਤੇ ਕਾਹ ਸਪਲਾਈ ਕਰਨੀ ਹੈ ਤੇ ਉਹਦੇ ਤੋਂ ਕਾਹ ਸਾਰਾ ਘਰ ਦਾਰੋ ਮਦਾਰ ਚੱਲਣਾ, ਜੇ ਰੋਟੀ ਨਹੀਂ ਮਿਲਣੀ ਤੇ ਸਰੀਰ ਕਿਵੇਂ ਚੱਲਣਾ ਆ? ਔਰ ਦੂਜੀ ਗੱਲ ਜਿਹੜੀ ਪੈਦਾ ਹੁੰਦੀ ਹੈ ਪੀਬੀਏ ਦੇ ਨਾਲ ਨਾਲ ਜਦੋਂ ਨਿਸ਼ਾਨੀਆਂ ਬਾਹਰ ਆਉਣ ਲੱਗ ਜਾਂਦੀਆਂ ਨੇ ਉਹਨੂੰ ਕਹਿੰਦੇ ਪੇਨ ਐਬਡੋਮਨ, ਪੀਲੀ ਵੱਧ ਜਾਣੀ ਹੈ, ਪੇਟ ਦੇ ਵਿੱਚ ਦਰਦ ਹੋਣੀ ਹੈ, ਔਰ ਜਦੋਂ ਗਰਭ ਚ ਜਿਆਦਾ ਬਣਨਾ ਸ਼ੁਰੂ ਹੋ ਜਾਵੇ। ਮੈਂ ਜਿਹੜੀਆਂ ਗੱਲਾਂ ਨੇ ਨਾ ਉਹਨਾਂ ਨੂੰ ਮੈਂ ਪੰਜਾਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਵੀ ਸਾਰੇ ਸਮਝ ਜਾਣ ਵੀ ਕਿਹੜੀ ਗੱਲ ਕਿਉਂ ਪੈਦਾ ਹੁੰਦੀ ਹੈ। ਹੁਣ ਜੇ ਤੇ ਗਰਭ ਚ ਥੋੜਾ ਆ ਤੇ ਜਿਹੜੇ ਸਾਡੇ ਗਰਭ ਚ ਕੰਟੇਨਰ ਅਸੀਂ ਉਹਨਾਂ ਚ ਪਾ ਕੇ ਬਾਹਰ ਕੱਢ ਦਿੰਦੇ ਚਲੇ ਗਿਆ, ਜੇ ਗਰਭ ਸਾਡਾ ਰੋਜ਼ ਹੀ ਜਿਆਦਾ ਬਣੀ ਜਾ ਰਿਹਾ, ਸਾਡੇ ਕੋਲ ਕੰਟੇਨਰ ਲਿਮਿਟਡ ਹੀ ਹੈਗੇ ਨੇ, ਗਰਭ ਇਕੱਠਾ ਹੋਣਾ ਸ਼ੁਰੂ ਹੋ ਜਾਵੇ ਤੇ ਉਹ ਰੂੜੀਆਂ ਨੂੰ ਜੰਮਣਾ ਸ਼ੁਰੂ ਹੋਊਗਾ ਤੇ ਬੋ ਮਾਰਨ ਲੱਗ ਜਾਓ ਨਾ
1: ਜੀ ਜੀ ਬਿਲਕੁਲ,
0: ਉਹ ਜਿਹੜੇ ਕਣ ਉਹਦੇ ਟੁੱਟਣੇ ਸ਼ੁਰੂ ਹੋ ਜਾਣਗੇ ਨਾ, ਉਹ ਜਿਹੜੇ ਕਣ ਜਿਹੜੇ ਨੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ, ਅਲਟੀਮੇਟ ਸਾਡੇ ਬਲੱਡ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਟੈਨੈਂਸੀ ਆ ਜਾਂਦੀ ਆ ਕਿ ਜਿਵੇਂ ਪਨੀਰ ਫੁੱਟ ਗਿਆ, ਬਹੁਤ ਵਧੀਆ ਐਗਜ਼ਾਮਪਲ ਮੈਨੂੰ ਯਾਦ ਆ ਗਈ, ਦੁੱਧ ਦੇ ਵਿੱਚ ਖੱਟਾ ਪਾ ਦਿਓ ਤੇ ਪਨੀਰ ਬਣ ਜਾਂਦਾ ਨਾ, ਪਾਣੀ ਅਲੱਗ ਤੇ ਦੂਜਾ ਅਲੱਗ, ਜਿੰਨੇ ਵੀ ਸਾਡੇ ਸੀਰਮ ਹਨ ਉਹਨਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਇਹ ਪਨੀਰ ਬਣਨ ਵਰਗੀ ਕੰਡੀਸ਼ਨ ਹੋ ਜਾਂਦੀ ਆ ਜਿਹਨੂੰ ਕਹਿੰਦੇ ਆ ਟੈਂਡੈਂਸੀ ਟੂ ਫਾਰਮ ਸਟੋਨ।
1: ਓਕੇ,
0: ਔਰ ਇਹ ਟੈਂਡੈਂਸੀ ਟੂ ਫਾਰਮ ਸਟੋਨ ਇਸ ਕਰਕੇ ਹੋਈ ਵੀ ਹੈਮੋਗਲੋਬਿਨ ਬਹੁਤ ਜ਼ਿਆਦਾ ਟੁੱਟ ਗਿਆ ਕਿਉਂਕਿ ਸਾਡਾ ਬੈਰੀਅਰ ਖਤਮ ਹੋ ਗਿਆ, ਕਿਉਂਕਿ ਸਾਡਾ ਮੈਂਬਰੇਨ ਵੀ ਖਤਮ ਹੋ ਗਿਆ ਸੀ, ਬਾਹਰੋਂ ਜ਼ਹਿਰ ਆਈ ਗਈ ਜਾਂ ਅੰਦਰੋਂ ਜ਼ਹਿਰ ਆਈ ਗਈ ਸੈੱਲ ਵਿੱਚ ਪਹੁੰਚਦੀ ਗਈ, ਹੈਮੋਗਲੋਬਿਨ ਟੁੱਟ ਗਿਆ, ਹੈਮੋਗਲੋਬਿਨ ਟੁੱਟਣ ਦੇ ਨਾਲ ਬਹੁਤਾ ਗਰਭ ਵਿੱਚ ਖੂਨ ਚ ਚਲਾ ਗਿਆ, ਬਹੁਤਾ ਗਰਭ ਵਿੱਚ ਖੂਨ ਚਲਾ ਗਿਆ, ਉਹਨੇ ਸਾਰੇ ਸੀਰਮ ਸਾਡੇ ਸੰਘਣੇ ਕਰ ਦਿੱਤੇ, ਸੀਰਮ ਸੰਘਣੇ ਹੋਣ ਦੇ ਕਰਕੇ ਉਹ ਦੁੱਧ ਫੁੱਟਣ ਦੀ ਤਰ੍ਹਾਂ ਜਿਵੇਂ ਪਨੀਰ ਬਣਦਾ ਆ ਉਹ ਬਣ ਗਿਆ ਤੇ ਟੈਂਡੈਂਸੀ ਟੂ ਫਾਰਮ ਸਟੋਨ ਪੈਦਾ ਹੋ ਗਈ, ਠੀਕ ਹੈ, ਭਾਵ ਕੀ ਹੋ ਗਿਆ, ਗਾਲ ਸਟੋਨ ਹੋ ਗਿਆ ਜੀ, ਅੱਜ ਕਿਡਨੀ ਸਟੋਨ ਹੋ ਗਿਆ ਜੀ। ਇਹਨਾਂ ਸਾਰੀਆਂ ਕਹਾਣੀਆਂ ਦੇ ਪਿੱਛੇ ਜਿਹਨੂੰ ਕਿਸੇ ਨੂੰ ਕਿਡਨੀ ਸਟੋਨ ਵਾਰ ਵਾਰ ਹੋਈ ਜਾਂਦਾ ਜੀ, ਡਾਕਟਰ ਜੀ ਅੱਗੇ ਵੀ ਹੋ ਗਿਆ ਸੀ, ਐ ਕੀਤਾ ਸੀ ਡਾਕਟਰ ਜੀ ਅੱਗੇ ਵੀ ਹੋ ਗਏ, ਕਈ ਘਰ ਸਰਜਰੀ ਕਰਵਾ ਕਰਵਾ ਕੇ ਹਟਦੇ ਆ, ਹਾਂਜੀ ਕਢਾਉਂਦੇ ਨੇ, ਅੱਜ ਕੱਲ ਲੀਥੋਟ੍ਰਿਪਸੀ ਚੱਲੀ ਹੋਈ ਹੈ, ਲੀਥੋਟ੍ਰਿਪਸੀ ਨਾਲ ਰੇਸ ਦੇ ਨਾਲ ਉਹਨੂੰ ਅੰਦਰ ਹੀ ਉਹਨੂੰ ਘੋਲਣ ਦੀ ਕੋਸ਼ਿਸ਼ ਕਰਦੇ ਹੈਗੇ, ਪਰ ਅਲਟੀਮੇਟ ਇਹ ਉਹਦਾ ਹੱਲ ਤਾਂ ਨਹੀਂ ਨਾ, ਇਹ ਉਹਦਾ ਰਿਜ਼ਲਟ ਤਾਂ ਨਹੀਂ ਨਾ, ਅਸਲ ਹੱਲ ਆ ਜਿਹੜਾ ਆਪਾਂ ਦੱਸ ਰਹੇ ਹਾਂ ਹੁਣ ਕਿ ਮੈਂਬਰੇਨ ਵੀਕ ਹੋ ਗਿਆ, ਅਸੀਂ ਉਹਦੇ ਤੱਕ ਪਹੁੰਚਣਾ ਹੈ, ਅਲਟੀਮੇਟਲੀ ਇਲਾਜ ਦੇ ਵਿੱਚ ਆਪਾਂ ਉੱਥੇ ਪਹੁੰਚਣਾ ਆ ਵੀ ਇਹਨੂੰ ਹੱਲ ਕਿਵੇਂ ਕੀਤਾ ਜਾਵੇ, ਠੀਕ ਆ। ਸੋ ਮਤਲਬ ਕੀ ਆ ਕਿ ਜਦੋਂ ਕਿਸੇ ਦੀ ਇਹ ਕੰਡੀਸ਼ਨ ਪੈਦਾ ਹੋ ਜਾਵੇ ਵੀ ਮੈਂਬਰੇਨ ਦੀ ਫਿਲਟਰੇਸ਼ਨ ਜਿਹੜੀ ਇਹ ਕੰਟਰੋਲ ਲੋਸਟ ਹੋ ਗਿਆ ਆ, ਟੌਕਸਿਨ ਅੰਦਰ ਜਾ ਰਿਹਾ ਜਿਹਦੇ ਨਾਲ ਹੈਮੋਗਲੋਬਿਨ ਟੁੱਟ ਰਿਹਾ, ਉਹਨਾਂ ਦੀ ਤਿਲੀ ਵੱਧ ਜੂਗੀ, ਉਹਨਾਂ ਨੂੰ ਪੇਟ ਚ ਐਬਡੋਮਨ ਚ ਦਰਦ ਹੋਣੀ ਸ਼ੁਰੂ ਹੋ ਜੂਗੀ, ਉਹਨਾਂ ਨੂੰ ਆਮ ਤੌਰ ਤੇ ਪੱਥਰੀਆਂ ਬਣਨ ਦੀ ਟੈਂਡੈਂਸੀ ਹੋ ਜਾਏਗੀ, ਗਾਲ ਸਟੋਨ ਬਣ ਜਾਵੇ ਜਾਂ ਕਿਡਨੀ ਸਟੋਨ ਬਣ ਜਾਵੇ, ਈਵਨ ਮੈਂ ਕਈਆਂ ਨੇ ਦੇਖਿਆ ਜੀ ਆਪਣੇ ਮੂੰਹ ਦੇ ਵਿੱਚ ਗਲੈਂਡ ਨੇ ਨਾ, ਸਭ ਇੰਜੂਸ ਕਹਿੰਦੇ ਸਭ ਲਿੰਗੁਅਲ ਸਭ ਮੈਂਡੀਬੂਲਰ ਗਲੈਂਡ, ਅੰਦਰ ਜਿਹੜੇ ਅੰਦਰ ਹਮਾਰਾ ਬੋਲਿਆ ਨਾ ਤੇ ਦੰਦਾਂ ਦੇ ਵਿਚਕਾਰ ਜਿਹੜੀ ਜਗ੍ਹਾ ਆ ਇਹਨੂੰ ਅਸੀਂ ਕਹਿੰਦੇ ਹਾਂ ਵੈਸਟੀਬਿਊਲਸ, ਵੈਸਟੀਬੂਲਰ ਇਹਦੇ ਵਿੱਚ ਵੀ ਗਲੈਂਡ ਹੈਗੇ ਆ, ਇਹਨੂੰ ਕਹਿੰਦੇ ਵੈਸਟੀਬੂਲਰ ਗਲੈਂਡ, ਔਰ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਇਹ ਦੇਖਿਆ ਵੀ ਵੈਸਟੀਬੂਲਰ ਗਲੈਂਡ ਦੇ ਵਿੱਚ ਵੀ ਪੱਥਰੀ ਬਣ ਜਾਂਦੀ ਹੈ।
1: ਅੱਛਾ,
0: ਸੋ ਮਤਲਬ ਕਿਉਂ ਐਸਾ ਹੋ ਗਿਆ, ਥਾਂ ਥਾਂ ਤੇ ਪੱਥਰੀ ਬਣਨ ਦੀ ਟੈਂਡੈਂਸੀ ਹੋ ਗਈ, ਇਸ ਕਰਕੇ ਹੋ ਗਈ ਵੀ ਪੰਜਾਬੀ ਜੇ ਸਮਝੋ ਵੀ ਦੁੱਧ ਦਾ ਬਣ ਗਿਆ ਪਨੀਰ, ਟੌਕਸਿਨ ਅੰਦਰ ਗਿਆ ਹੈਮੋਗਲੋਬਿਨ ਟੁੱਟਿਆ, ਬਿਲੀਰੂਬਿਨ ਬਿਲੀਵਿਡਨ ਬਹੁਤ ਜ਼ਿਆਦਾ ਬਾਜ਼ਾਰ ਚ ਚਲਾ ਗਿਆ, ਪਰ ਉਹ ਥਾਂ ਥਾਂ ਕੂੜਾ ਕਰਕਟ ਇਕੱਠਾ ਹੋ ਗਿਆ। ਉਸ ਕੂੜੇ ਕਰਕਟ ਦੇ ਨਾਲ ਆਹ ਸਾਰੀਆਂ ਕਿਰਿਆ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਦੂਸਰੇ ਪਾਸੇ ਹੋਰ ਹਾਰਟ ਕਹਿੰਦਾ ਯਾਰ ਸਾਰਾ ਕੰਮ ਚੱਲ ਤਾਂ ਮੇਰੇ ਰਹਿ ਗਿਆ, ਭੇਜ ਤਾਂ ਮੈਂ ਹੀ ਰਿਹਾ ਹਾਂ। ਹੈਂ ਫੇਫੜੇ ਕਹਿੰਦੇ ਨੇ ਯਾਰ ਆਕਸੀਜਨ ਤੇ ਮੈਂ ਦੇ ਰਿਹਾ ਤੇ ਮੇਰੇ ਕੋਲੋਂ ਸਪਲਾਈ ਨਹੀਂ ਹੋ ਰਹੀ, ਮਤਲਬ ਕੀ ਹੋਏਗਾ? ਬ੍ਰੈਥਲੈਸਨੈਸ, ਸਾਹ ਚੜਨਾ, ਪੌੜੀਆਂ ਚੜ ਹੀ ਨਹੀਂ ਸਕਦਾ। ਹਾਂਜੀ ਪੌੜੀਆਂ ਨੇ, ਅੱਛਾ ਇਹ ਗੱਲ ਯਾਦ ਰੱਖਿਓ, ਬੁੱਢਿਆਂ ਦਾ ਪੌੜੀਆਂ ਨਾ ਚੜਨਾ ਵੱਖਰੀ ਗੱਲ ਆ, ਜਵਾਨ ਦਾ ਪੌੜੀਆਂ ਨਾ ਚੜਨਾ ਹੈਮੋਲਾਈਟਿਕ ਅਨੀਮੀਆ ਹੈਗਾ। ਬੁੱਢਿਆਂ ਦਾ ਟੈਂਡੈਂਸੀ ਇਹ ਆ ਕਿ ਸੈੱਲ ਦੀ ਸਾਈਜ਼ ਛੋਟਾ ਹੋ ਗਿਆ, ਸੈੱਲ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਰਹਿ ਗਈ ਆਕਸੀਜਨ ਜਾਣ ਦੀ, ਇਹਨੂੰ ਅਸੀਂ ਬੁਢਾਪਾ ਕਹਿ ਰਹੇ ਹਾਂ। ਪਰ ਆਹ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਇਹ ਆਮ ਜਵਾਨੀ ਚ ਆਮ ਹਾਲਾਤ ਦੇ ਵਿੱਚ ਆਮ ਉਮਰ ਦੇ ਵਿੱਚ ਵਾਪਰਨ ਵਾਲੀ ਗੱਲ ਆ ਵੀ ਸ਼ਾਰਟਨੈਸ ਆਫ ਬ੍ਰੈਥ ਹੋ ਗਈ। ਜਵਾਨ ਬੰਦਾ ਯਾਰ ਹੋਵੇ 18-20 ਸਾਲ ਦਾ 25 ਸਾਲ ਦਾ ਤੇ ਪੌੜੀਆਂ ਚੜਨ ਲੱਗਾ ਯਾਰ ਸਾਹ ਚੜ ਗਿਆ ਹੈਗਾ ਤੇ ਮਾੜੀ ਗੱਲ ਹੈ ਨਾ। ਬੁੱਢਾ ਬੰਦਾ ਮੇਰੇ ਵਰਗਾ ਤਾਂ ਆਖਿਆ ਸਾਹ ਚੜ ਗਿਆ ਤੇ ਕੋਈ ਖਾਸ ਗੱਲ ਨਹੀਂ ਹੈਗੀ, ਕਿਉਂਕਿ ਸੈੱਲਾਂ ਦਾ ਜਿਹੜਾ ਵਾਲਿਊਮ ਹੈਗਾ ਉਹ ਘੱਟ ਰਿਹਾ ਹੈਗਾ, ਵਾਲਿਊਮ ਘੱਟ ਰਿਹਾ ਔਰ ਹੌਲੀ ਹੌਲੀ ਸੁੰਗੜ ਰਿਹਾ ਸੈੱਲ, ਉਹਦਾ ਸਾਈਜ਼ ਘੱਟ ਗਿਆ ਜਿਹਦੇ ਕਰਕੇ ਉਹਦੀ ਕਪੈਸਿਟੀ ਘੱਟ ਗਈ ਹੈ। ਇਹ ਇੱਕ ਨਾਰਮਲ ਸਨੈਲਿਟੀ ਦਾ ਇਫੈਕਟ ਸੀ, ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਹੈਮੋਲਾਈਟਿਕ ਅਨੀਮੀਆ ਦੀ ਜਾਂ ਮੈਂਬਰੇਨ ਦੇ ਟੁੱਟ ਜਾਣ ਦੀ, ਉਹਦੇ ਨਾਲ ਪੈਦਾ ਹੁੰਦੀ ਹੈ ਆਕਸੀਜਨ ਦੀ ਕਮੀ, ਸ਼ਾਰਟਨੈਸ ਆਫ ਬ੍ਰੈਥ ਦੇ, ਸ਼ਾਰਟਨੈਸ ਆਫ ਬ੍ਰੈਥ ਹੋ ਗਈ, ਆਕਸੀਜਨ ਪੂਰੀ ਨਹੀਂ ਹੋਈ ਤੇ ਦਿਲ ਨੂੰ ਕਹਿਣਾ ਯਾਰ ਤੂੰ ਜਿਆਦਾ ਚੱਕਰ ਲਾ ਫਟਾਫਟ, ਜੇ ਤੂੰ 72-80 ਵੀ ਚੱਲਦਾ ਸੀ ਨਾ ਇੱਕ ਮਿੰਟ ਦੇ ਵਿੱਚ, ਨਹੀਂ ਹੁਣ ਜਿਆਦਾ ਲਾ 130-140 ਚੱਕਰ ਲਾ, ਆਕਸੀਜਨ ਤਾਂ ਚਾਹੀਦੀ ਅੱਗੇ, ਉਹ ਆਕਸੀਜਨ ਪੂਰੀ ਕਰਨੀ ਹੈ। ਇਹ ਵਿਚਾਰਾ ਦਿਲ ਜਿਹੜਾ ਫਿਰ ਬਹੁਤ ਜਿਆਦਾ ਧੜਕਦਾ ਹੈਗਾ ਆ, ਔਰ ਪੈਲਪੀਟੇਸ਼ਨ ਵੀ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਟੇਕੀਕਾਰਡੀਆ। ਸੋ ਟੇਕੀਕਾਰਡੀਆ ਹੋਣਾ ਸ਼ੁਰੂ ਹੋ ਜਾਂਦਾ, ਬ੍ਰੈਥਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਜਦੋਂ ਆਕਸੀਜਨ ਪੂਰੀ ਫਿਰ ਵੀ ਨਹੀਂ ਹੁੰਦੀ ਫਿਰ ਅੱਖਾਂ ਅੱਗੇ ਹਨੇਰ ਆਉਣ ਲੱਗ, ਜਿਹਨੂੰ ਕਹਿੰਦੇ ਡਿਜ਼ੀਨੈਸ, ਬੈਠ ਕੇ ਉੱਤੇ ਚੱਕਰ ਆ ਗਿਆ, ਈਵਨ ਖੜੇ ਖੜੇ ਆ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚੀ, ਉਹਦੇ ਵਾਸਤੇ ਇੱਕ ਮੈਡੀਕਲ ਟਰਮ ਹੈਗੀ ਐਨੋਕਸੀਆ। ਮਤਲਬ ਭਾਈ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚੀ, ਹਾਲਾਂਕਿ ਦੋ ਨਾਲੀਆਂ, ਬਾਕੀ ਸਾਰੇ ਸਰੀਰ ਨੂੰ ਖੂਨ ਦੇਣ ਵਾਸਤੇ ਇੱਕ ਨਾਲੀ ਆ, ਬ੍ਰੇਨ ਨੂੰ ਜਾਣ ਵਾਲੀਆਂ ਦੋ ਕੈਰੋਟਿਡ ਆਰਟਰੀਆਂ ਨੇ, ਜਿਆਦਾ ਖੂਨ ਸਿਰ ਨੂੰ ਜਾਂਦਾ, ਬਾਵਜੂਦ ਇਸ ਦੇ ਵੀ ਸਿਰ ਦੀ ਆਕਸੀਜਨ ਜਿਹੜੀ ਹੈ ਉਹ ਜਿਵੇਂ ਨਾ ਪੰਜਾਬ ਦੀ ਬਿਜਲੀ ਹੈ, ਉਹ ਕਹਿੰਦੇ ਨਹੀਂ ਯਾਰ ਤੁਹਾਡੇ ਘੱਟ ਤੇ ਘੱਟ ਰਹਿ ਜਾਵੇ ਪਰ ਬਿਜਲੀ ਨੂੰ ਪੂਰੀ ਦੇਣੀ ਆ। ਇਹ ਸੁਣੀ ਨਾ ਗੱਲ ਤੁਸੀਂ ਭਾਗੜਾ ਡੈਮ ਵਾਲੀ?
1: ਹਾਂਜੀ ਹਾਂਜੀ ਸੁਣੀ ਹੈ ਜੀ, ਦੂਜੀ ਵੀ
0: ਸੁਣੀ ਆ ਵੀ ਉਹਨਾਂ ਨੂੰ ਆਕਸੀਜਨ ਪੂਰੀ ਦੇਣੀ ਦੇਣੀ, ਉਹਨਾਂ ਨੂੰ ਬਿਜਲੀ ਦੇਣੀ, ਤੁਹਾਨੂੰ ਘੱਟ ਤੇ ਘੱਟ ਹੀ ਘੱਟ ਲੱਗੂਗਾ ਤੁਹਾਡੇ, ਸੋ ਉਹੀ ਗੱਲ ਜਿਹੜੀ ਹੈ ਇੱਥੇ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਸਿਰ ਨੂੰ ਜਿਆਦਾ ਖੂਨ ਜਾਂਦਾ, ਜਿਆਦਾ ਆਕਸੀਜਨ ਜਾਂਦੇ ਪਰ ਸਿਰ ਵੀ ਆਂਦਾ ਯਾਰ ਮੇਰੀ ਤਾਂ ਪੂਰੀ ਨੀ ਆਕਸੀਜਨ ਹੋ ਰਹੀ, ਜਿਹਦੇ ਵਿੱਚ ਬਾਕੀ ਸਾਰੇ ਨੂੰ ਕੰਮ ਜਿਆਦਾ ਕਰਨਾ ਪੈਂਦਾ। ਔਰ ਇਹ ਸਾਰਾ ਹੋ ਕਿਉਂ ਰਿਹਾ ਆ? ਸਾਡਾ ਮੈਂਬਰੇਨ ਜਿਹੜਾ ਆ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਮਸਲ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਸਪੇਸ਼ੀਆਂ ਨੂੰ, ਅੱਛਾ ਹੱਡੀਆਂ ਤਾਂ ਵੀਕ ਹੋ ਗਈਆਂ ਤੁਰਨੋ ਰਹਿ ਗਿਆ ਬੰਦਾ, ਵੀਕਨੈਸ ਆ ਗਈ, ਜਦੋਂ ਮਾਸਪੇਸ਼ੀਆਂ ਤੇ ਹੋ ਗਈਆਂ ਤਾਂ ਮਾਸਪੇਸ਼ੀਆਂ ਨੇ ਤਾਂ ਸਾਰਾ ਹੱਡੀਆਂ ਨੂੰ ਚਲਾਉਣਾ ਹੈ,
1: ਬਿਲਕੁਲ,
0: ਤਾਂ ਉਸ ਵੇਲੇ ਇੱਕ ਬਿਮਾਰੀ ਦਾ ਨਾਂ ਹੈ ਮਸਕੂਲਰ ਡਿਸਟ੍ਰੋਫੀ।
1: ਓਕੇ,
0: ਇਹ ਐਸੀ ਪ੍ਰੋਬਲਮ ਹੈ ਜਿਹੜੀ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਵੀ ਚੱਲਦੀ ਆ
1: ਜੀ,
0: ਮਾਂ ਬਾਪ ਦੇ ਵਿੱਚੋਂ ਅੱਗੇ ਵੀ ਬੱਚਿਆਂ ਨੂੰ ਜਿਹੜੀ ਹੋ ਸਕਦੀ ਹੈ ਉਹਨੂੰ ਕਹਿੰਦੇ ਮਸਕੂਲਰ ਡਿਸਟ੍ਰੋਫੀ। ਜਮਾਂਦਰੂ ਤੌਰ ਤੇ ਮਸਲ ਦੇ ਜਿਹੜੇ ਸੈੱਲ ਨੇ ਉਹ ਇੰਨੇ ਕਮਜ਼ੋਰ ਨੇ, ਇੰਨੇ ਛੋਟੇ ਨੇ ਕਿ ਉਹਨਾਂ ਚ ਪੂਰੀ ਆਕਸੀਜਨ ਜਾ ਹੀ ਨਹੀਂ ਰਹੀ, ਉਹਨਾਂ ਦੀ ਡਿਵੈਲਪਮੈਂਟ ਪੂਰੀ ਹੋ ਹੀ ਨਹੀਂ ਰਹੀ, ਡਿਵੈਲਪਮੈਂਟ ਨਹੀਂ ਹੋ ਰਹੀ, ਪੂਰੀ ਡਿਵੈਲਪਮੈਂਟ ਨਾ ਹੋਣ ਕਰਕੇ ਉਹਨਾਂ ਦੇ ਵਿੱਚ ਕਾਰਗਰਦਗੀ ਪੂਰੀ ਨਹੀਂ ਹੁੰਦੀ, ਜਿਹਦਾ ਨਾਂ ਰੱਖ ਦਿੱਤਾ ਮਸਕੂਲਰ ਡਿਸਟ੍ਰੋਫੀ। ਤੇ ਮਸਕੂਲਰ ਡਿਸਟ੍ਰੋਫੀ ਵਰਗੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਂਦੀਆਂ, ਯਾਰ ਤੂੰ ਚੰਗਾ ਭਲਾ ਹੈ ਸਰੀਰ ਤੇਰਾ ਠੀਕ ਹੈ, ਮੈਂ ਤੂੰ ਆਪਾਂ ਪਾਣੀ ਦੀ ਬਾਲਟੀ ਨਹੀਂ ਫੜ ਸਕਦਾ, ਹੈਂ ਇੱਕ ਗਲਦੀ ਪਾਣੀ ਦੀ ਰਹਿਣੀ ਸੀ ਉੱਥੇ ਲਿਜਾਣੀ, ਤੂੰ ਇਹ ਨੀ ਲੱਗ ਰਹੇ ਤੇ ਹੱਥੋਂ ਡਿੱਗ ਪਈ ਹੈ। ਔਰ ਇਸ ਤਰ੍ਹਾਂ ਦੀ ਜਿਹੜੀਆਂ ਕੰਡੀਸ਼ਨਾਂ ਹੈਗੀਆਂ ਨੇ, ਫਿਡਜੈਟੀ ਇੱਕ ਲਫ਼ਜ਼ ਹੋਰ ਅੰਗਰੇਜ਼ੀ ਦਾ ਵਰਤਿਆ ਜਾਂਦਾ ਫਿਡਜੈਟੀ, ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਫਿਡਜੈਟੀ ਹੋਣੀ ਸ਼ੁਰੂ ਹੋ ਜਾਂਦੀ ਹੈ, ਐਵੇਂ ਚੀਜ਼ਾਂ ਹੱਥਾਂ ਚੋਂ ਡਿੱਗੀ ਜਾਂਦੀਆਂ ਨੇ, ਪਾਵਰਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਇਸ ਕਰਕੇ ਹੁੰਦਾ। ਹੁਣ ਵੀ ਜੇ ਬੁਢਾਪੇ ਦੇ ਵਿੱਚ ਇਹੋ ਜਿਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਵੇ ਕਿ ਬੁੱਢੇ ਵਿਚਾਰੇ ਨੂੰ ਕੈਪਸੂਲ ਗੋਲੀ ਅਸੀਂ ਦੇ ਦਿੱਤੀ ਜਾਂ ਟੀਕਾ ਐਸਾ ਲੱਗ ਗਿਆ, ਸੱਪ ਲੜ ਗਿਆ, ਕੁਛ ਹੋ ਗਿਆ, ਉਹਦੇ ਹਾਲਾਤ ਵਿੱਚ ਅਗਰ ਐਸਾ ਕੁਛ ਹੋਊ ਤੇ ਫੇਰ ਉਹਦੇ ਜਿਹੜੇ ਸਾਈਨ ਡਿਵੈਲਪ ਹੋਣਗੇ ਉਹ ਹੋਣਗੇ ਅਲਜ਼ਾਈਮਰ ਦੇ ਔਰ ਉਹ ਹੋਣਗੇ ਪਾਰਕਿੰਸਨ ਦੇ, ਭਾਵ ਅਸੀਂ ਡਿਵੀਜ਼ਨ ਤੋਂ ਪਹਿਲਾਂ ਹੀ ਕਰ ਦਿੱਤੀ ਹੈ ਅਲਜ਼ਾਈਮਰ ਮਾਨਸਿਕ ਤੌਰ ਤੇ ਵਿਕਾਰ, ਜਿਹੜਾ ਪਾਰਕਿੰਸਨ ਸਰੀਰਕ ਤੌਰ ਤੇ ਵਿਕਾਰ, ਉਹ ਜਵਾਨਾਂ ਦੇ ਵਿੱਚ ਮਸਕੂਲਰ ਡਿਸਟ੍ਰੋਫੀ ਨੂੰ ਲੈ ਰਿਹਾ ਇੱਥੇ ਅਸੀਂ ਪ੍ਰਕਿੰਸਨ ਕਹੀ ਜਾ ਰਹੇ ਹਾਂ। ਸੋ ਇਸ ਤਰ੍ਹਾਂ ਦੀ ਜਿਹੜੀ ਯਾਦਾਸ਼ਤ ਆ ਇਹ ਸਾਰੀਆਂ ਗੱਲਾਂ ਨੇ ਇਹਦੇ ਚ ਹੋਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਮੈਂ 2-3 ਮਿੰਟ ਰਹਿ ਗਏ ਨੇ ਆਪਣੇ ਕੋਲ
1: ਜੀ, 2 ਮਿੰਟ
0: ਬਾਅਦ ਚ ਗੱਲ ਕਰ ਲਾਂਗੇ। ਅਯਾ ਆਮ ਤੌਰ ਤੇ ਜਿਹੜਾ ਹੋਮਿਓਪੈਥਿਕ ਸਿਸਟਮ ਦਾ ਟ੍ਰੀਟਮੈਂਟ ਹੈਗਾ ਆ ਉਹ ਤੇ ਸਾਰੇ ਸਿਮਟਮ ਤੇ ਬੇਸਡ ਹੀ ਹੈ। ਹਰ ਬੰਦੇ ਦੇ ਇੰਡੀਵਿਜੁਅਲ ਸਿਮਟਮ ਹੁੰਦੇ ਨੇ ਤੇ ਅਸੀਂ ਇੰਡੀਵਿਜੁਅਲ ਸਿਮਟਮਸ ਨੂੰ ਲੈ ਕੇ ਇੱਕ ਟ੍ਰੈਂਗਲ ਬਣਾਉਣੇ ਆ, ਜਿਵੇਂ ਕਿ ਉਹਦੀ ਮਾਨਸਿਕ ਪ੍ਰਸਥਿਤੀ ਕੀ ਹੈ ਇਸ ਵੇਲੇ, ਇਰਰਿਸਪੈਕਟਿਵ ਆਫ ਏਜ, ਬੁੱਢਾ ਹੈ ਤਾਂ, ਬੱਚਾ ਹੈ ਤਾਂ, ਮੁੰਡਾ ਹੈ ਤਾਂ, ਅਸੀਂ ਇੱਕ ਟ੍ਰੈਂਗਲ ਬਣਾਉਣੇ ਆ। ਉਸ ਟ੍ਰੈਂਗਲ ਦੇ ਵਿੱਚ ਬੇਸ ਬਣਾਉਣੇ ਆ ਮੈਂਟਲ ਸਿਮਟਮ ਨੂੰ, ਇਹਦੀ ਮਾਨਸਿਕ ਪ੍ਰਸਥਿਤੀ ਕੀ, ਯਾਦਾਸ਼ਤ ਵੱਲੋਂ ਜਾਂ ਗੁੱਸਾ ਕਰਨ ਵੱਲੋਂ, ਇਰੀਟੇਸ਼ਨ ਵੱਲੋਂ, ਇਹ ਸਾਰੀਆਂ ਗੱਲਾਂ ਦੇ ਵਿੱਚੋਂ ਸਾਨੂੰ ਉਹਦੀ ਮੈਂਟੈਲਿਟੀ ਲੱਭਦੀ ਹੈ। ਸੋ ਜਿਵੇਂ ਟ੍ਰੈਂਗਲ ਦੀਆਂ 3 ਬਾਹਾਂ ਹੁੰਦੀਆਂ ਨੇ, 1 ਨੂੰ ਬੇਸ ਕਹਿੰਦੇ ਆ, 2 ਨੂੰ ਅਸੀਂ ਪਜਾਵਾਂ ਕਹਿੰਦੇ ਆ ਤੇ 3 ਐਂਗਲ ਹੋ ਜਾਂਦੇ ਨੇ। ਅਸੀਂ ਕੀ ਕਰਦੇ ਆ, ਸਭ ਤੋਂ ਪਹਿਲਾਂ ਲੱਭਦੇ ਆ ਵੀ ਇਸ ਸਾਰੀ ਹਿਸਟਰੀ ਦੇ ਵਿੱਚੋਂ ਇਹਦੀ ਮਾਨਸਿਕ ਪ੍ਰਸਥਿਤੀ ਕੀ ਹੈ, ਉਸ ਨੂੰ ਅਸੀਂ ਉਹਦੇ ਮੁਤਾਬਕ ਮੈਡੀਸਿਨ ਸਿਲੈਕਟ ਕਰਦੇ ਆ ਤੇ ਉਸ ਨੂੰ ਅਸੀਂ ਬਣਾਉਂਦੇ ਆ ਬੇਸ। ਹੁਣ ਇਸ ਬੇਸ ਦੇ ਵਿੱਚੋਂ ਹੀ ਫਿਰ ਅਸੀਂ ਵੇਖਦੇ ਆ ਵੀ ਜਨਰਲਿਟੀ, ਜਨਰਲਿਟੀ ਉਹ ਹੁੰਦੀ ਵੀ ਕਿਹੜੀਆਂ ਐਸੀਆਂ ਗੱਲਾਂ ਇਹਨੇ ਦੱਸੀਆਂ ਨੇ ਜਿਹੜੀਆਂ ਐਜ ਏ ਹੋਲ ਇਹਦੇ ਸਾਰੇ ਮਾਨਸਿਕ ਨੂੰ ਵੀ, ਸਰੀਰਕ ਤੌਰ ਤੇ ਨੂੰ, ਫਿਜ਼ੀਕਲ ਐਕਟੀਵਿਟੀ ਨੂੰ ਵੀ, ਖਾਣ ਪੀਣ ਨੂੰ ਵੀ ਇਫੈਕਟ ਕਰਦੀਆਂ, ਚੇਂਜ ਕਰਦੀਆਂ। ਮੌਸਮ ਹੋ ਗਿਆ, ਹਾਂਜੀ, ਠੰਡ ਸਰਦੀ ਦਾ ਹੋ ਗਿਆ ਜਾਂ ਗਰਮੀ ਦਾ ਹੋ ਗਿਆ ਜਾਂ ਕੋਈ ਖਾਸ ਖਾਦ ਖੁਰਾਕ ਹੋ ਗਈ, ਜਿਹਦੇ ਕਰਕੇ ਇਹਦਾ ਐਜ ਏ ਹੋਲ ਸਿਸਟਮ ਹੀ ਚੇਂਜ ਹੋ ਜਾਂਦਾ। ਜਦੋਂ ਮੈਂ ਮਾੜੀ ਜੀ ਮਰਜ਼ ਖਾ ਲਾ ਮੈਨੂੰ ਤੇ ਐਂ ਹੋ ਜਾਂਦਾ ਜੀ, ਜਾਂ ਜਦੋਂ ਮੈਂ ਮਾੜੀ ਜੀ ਖੰਡ ਖਾ ਲਈ ਐਂ ਹੋ ਗਿਆ ਜੀ। ਇਹੋ ਜਿਹੀਆਂ ਗੱਲਾਂ ਜਿਹੜੀ ਜਦੋਂ ਮੈਂ ਥੋੜਾ ਜਿਹਾ ਬਾਹਰ ਚਲੇ ਜਾਵਾਂ ਬਸ ਉਦੋਂ ਮੈਨੂੰ ਖੰਘ ਸ਼ੁਰੂ ਹੋ ਜਾਂਦੀ। ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਦੇ ਜਨਰਲ ਵਜੂਦ ਨਾਲ ਸੰਬੰਧਿਤ ਹੋਣ ਉਹਨੂੰ ਅਸੀਂ ਦੂਸਰੀ ਬਾਹੀ ਕਹਿੰਦੇ ਆ। ਔਰ ਫਿਰ ਆ ਜਾਂਦੀਆਂ ਲੋਕਲ ਗੱਲਾਂ ਕਿ ਲੋਕਲ ਤੌਰ ਤੇ ਉਹਦੇ ਸਰੀਰ ਦੇ ਵਿੱਚ ਕੀ ਡਿਫੈਕਟ ਆ ਚੁੱਕੇ ਨੇ, ਜਿਹਨੇ ਮਸਕੁਲਰ ਡਿਸਟ੍ਰੋਫੀ ਲੈ ਲਈ ਅਸੀਂ ਹੈ ਜਾਂ ਹੋਰ ਪੀਡੀਆ ਲੈ ਲਿਆ ਹੈ, ਇਹ ਸਾਰੀਆਂ ਫਿਜ਼ੀਕਲ ਤੌਰ ਦੀ ਅਲਾਮਤਾਂ ਨੇ ਤੇ ਫਿਰ ਇਹਨਾਂ ਦੇ ਮੁਤਾਬਕ ਅਸੀਂ ਉਸ ਨੂੰ ਕਹਿੰਦੇ ਰਿਪਰਟਰਾਈਜੇਸ਼ਨ, ਉਹਦੇ ਮੁਤਾਬਕ ਅਸੀਂ ਮੈਡੀਸਿਨ ਸਿਲੈਕਟ ਕਰਕੇ ਤੇ ਉਸ ਪੇਸ਼ੈਂਟ ਨੂੰ ਦਿੰਨੇ ਆ ਉਹਦਾ ਮੈਂਬਰੇਨ ਠੀਕ ਕਰਨ ਵਾਸਤੇ। ਐਲੋਪੈਥਿਕ ਸਟਾਈਲ ਜਿਹੜੀ ਅੱਜ ਕੱਲ ਮਾਡਰਨ ਸਟਾਈਲ ਚੱਲ ਰਿਹਾ ਉਹ ਸਰਜੀਕਲ ਕਰਕੇ, ਯਾਰ ਤਿਲੀ ਵੱਧ ਗਈ ਹੈ ਨਾ ਤੇ ਤਿਲੀ ਨੂੰ ਕੱਟ ਦਿਓ,
1: ਕੱਟ ਦਿਓ,
0: ਅੱਗੇ ਹੀ ਵਿਚਾਰੀ ਵਧੀ ਪਈ ਆ, ਅੱਗੇ ਹੀ ਕੰਮ ਪੂਰੇ ਨਹੀਂ ਹੁੰਦਾ, ਕਹਿੰਦੇ ਨਹੀਂ ਹੁਣ ਇੱਕ ਨਾਲ ਬਚਾਓ ਤੇ ਇਸ ਨੂੰ ਕੱਟ ਦਿਓ। ਹਾਂਜੀ, ਤਾਂ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਦਿਸਣ ਹੀ ਨਾ, ਸਾਨੂੰ ਅੱਖਾਂ ਕਬੂਤਰ ਅੱਖਾਂ ਬੰਦ ਕਰ ਲਿਓ। ਦੂਸਰਾ ਕਹਿੰਦੇ ਨੇ ਵੀ ਜੇ ਹੈਮੋਗਲੋਬਨ ਜ਼ਿਆਦਾ ਟੁੱਟਿਆ ਆ ਤੇ ਫੁੱਲ ਵਿਛੜ ਦਿਓ, ਹੈਮੋਗਲੋਬਨ ਪੂਰਾ ਕਰੋ। ਮੇਰੇ ਕਹਿਣ ਤੋਂ ਭਾਵ ਹੈ ਵੀ ਜੋ ਜੋ ਚੀਜ਼ ਸਾਹਮਣੇ ਆਉਂਦੀ ਹੈ ਨਾ ਉਹਦਾ ਸਿਮਟੋਮੈਟਿਕ ਰੇਂਜ ਤੇ ਹੱਲ ਕਰੋ ਤੇ ਅਸਲ ਕਾਰਨ ਜਿਹੜਾ ਫਿਰ ਉੱਥੇ ਦੋ ਰਹਿ ਗਿਆ ਰਿਪੀਟ ਕਰਨ ਵਾਲਾ। ਜਿਹੜਾ ਹੋਮਿਓਪੈਥਿਕ ਤਰੀਕਾ ਸੀਗਾ ਉਹਦੀ ਪੂਰੀ ਜਨਰਲਿਟੀ ਨੂੰ ਲੈ ਕੇ ਚੱਲ ਰਿਹਾ ਸੀਗਾ, ਟੌਕਸਿਨ ਨੂੰ ਲੱਭਣਾ, ਉਹਨੂੰ ਪਾਸੇ ਕਰਨਾ, ਉਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਕਰਨਾ। ਅੱਜ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਵੀ ਐਲੋਪੈਥਿਕ ਸਟਾਈਲ ਵਾਲੇ ਕਹਿੰਦੇ ਨੇ ਫੋਲੋਕੇਸਟ ਦੇ ਦਿਓ, ਸੁਪਲੀਨ ਕਰ ਦਿਓ, ਇਹਨੂੰ ਅਸੀਂ ਮੈਨੇਜਮੈਂਟ ਚ ਲੈਣੇ ਤੇ ਮੈਨੇਜ ਕਰ ਰਹੇ ਹਾਂ ਹਾਲਾਤ ਨੂੰ ਤੇ ਹੁਣ ਤਾਂ ਮੈਨੇਜ ਕਰੋ ਤੇ ਅਲਟੀਮੇਟ ਉਹ ਜਿਹੜੇ ਕਾਰਨ ਜਿਹਨਾਂ ਬਿਮਾਰੀ ਪੈਦਾ ਕੀਤੀ ਸੀ ਜਿਹਦੇ ਕਰਕੇ ਮੈਂਬਰੇਨ ਰੈਪਚਰ ਹੋ ਗਿਆ ਜਾਂ ਡੈਮੇਜ ਹੋ ਗਿਆ ਆ, ਉਹ ਕਾਰਨ ਲੱਭ ਕੇ ਪਹਿਲਾਂ ਉਹਨਾਂ ਕਾਰਨਾਂ ਨੂੰ ਦੂਰ ਕਰੋ, ਉਸ ਤੋਂ ਬਾਅਦ ਜਿਹੜੇ ਸਿਮਟਮਸ ਨੇ ਇਹਨਾਂ ਨੂੰ ਰਿਕਵਰ ਕਰੋ। ਸੋ ਇਹ ਸਾਰੀਆਂ ਬਲੱਡ ਟ੍ਰਾਂਸਫੂਜ਼ਨ ਵੀ ਕਰਿਆ ਜਾਂਦਾ ਹੈਗਾ, ਇਹ ਵੀ ਜਾਨ ਬਚਾਉਣ ਵਾਲੀ ਗੱਲ ਹੈ ਤੇ ਬਹੁਤ ਜ਼ਰੂਰੀ ਹੋ ਗਈ ਹੈ। ਐਕਸੈਸ ਆਇਰਨ ਜਿਹੜਾ ਆ ਉਹ ਦਿੱਤਾ ਜਾਂਦਾ ਹੈਗਾ ਆ, ਔਰ ਕਈ ਵਾਰ ਐਸਾ ਹੁੰਦਾ ਜੀ ਐਕਸੈਸ ਆਇਰਨ ਦਿੰਦਿਆਂ ਨਮਾਜ਼ ਬਖਸ਼ਾਉਣ ਗਿਆ ਰੋਜ਼ੇ ਗਲੇ ਪੈ ਜਾਂਦੇ ਨੇ, ਆਇਰਨ ਜ਼ਿਆਦਾ ਡਿਪੋਜੀਸ਼ਨ ਹੋ ਜਾਵੇ। ਆਇਰਨ ਦਾ ਮੈਟਾਬੋਲਿਜ਼ਮ ਆਇਰਨ ਨੂੰ ਫਿਰ ਦੁਬਾਰਾ ਖੂਨ ਵਿੱਚ ਕਨਵਰਟ ਕਰਨਾ ਇਹ ਵੀ ਔਖਾ ਹੈਗਾ। ਇਹਦੀ ਜੇ ਆਪਾਂ ਕਿਤੇ ਗੱਲ ਕਰਾਂਗੇ ਦੁਬਾਰਾ ਕਿ ਆਇਰਨ ਮੈਟਾਬੋਲਾਈਜ਼ ਕਿਵੇਂ ਹੁੰਦਾ ਆ, ਆਇਰਨ ਤੋਂ ਲਾਲ ਖੂਨ ਕਿਵੇਂ ਬਣਦਾ ਹੈਗਾ, ਇਹ ਵੀ ਜਾਣਨ ਵਾਲੀ ਗੱਲ ਹੈ, ਫਿਰ ਕਦੀ ਆਪਾਂ ਕਰਾਂਗੇ। ਅੱਜ ਆਪਣਾ ਸਿਰਫ ਇਹੀ ਸੀ ਕਿ ਜੇ ਮੈਂਬਰੇਨ ਡੈਮੇਜ ਹੋ ਜਾਵੇ ਤੇ ਉਹਦੇ ਨਾਲ ਕੀ ਹੋ ਸਕਦਾ ਆ ਤੇ ਉਹਦਾ ਕੀ ਅਸੀਂ ਹੱਲ ਉਪਰਾਲਾ ਕਰਦੇ ਆ। ਅੱਗੇ ਤੋਂ ਫਿਰ ਜਿਹੜੇ ਅਗਲੇ ਹੋਰ ਸਿਸਟਮ ਹੈਗੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਵੀ ਇਹਦੇ ਅੰਗ ਕਿਹੜੇ ਕਿਹੜੇ ਹੋਰ ਹੈਗੇ ਨੇ, ਜੇ ਉਹਨਾਂ ਵਿੱਚ ਨੁਕਸ ਪੈ ਜਾਵੇ ਤੇ ਫਿਰ ਅਸੀਂ ਕੀ ਕਰਨਾ ਹੈਗਾ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ homeomedicine@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਹਾਲਾਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਵੈਰੀ ਗ੍ਰੇਟ brains you have. ਹਾਂਜੀ ਸ਼ੋਲਡਰ
0: ਅਗਰ ਤੁਸੀਂ ਸਮਝਦੇ ਹੋ ਵੀ ਸੈਟਿਸਫੈਕਟਰੀ ਹੈ ਤੇ ਮੈਂ ਉਮੀਦ ਕਰਦਾ ਹਾਂ ਵੀ ਜਿਹੜੇ ਆਪਣੇ ਸੁਣਨ ਵਾਲੇ ਸਰੋਤੇ ਹੋਣਗੇ ਉਹਨਾਂ ਨੂੰ ਵੀ ਤਸੱਲੀ ਹੋਈ ਹੋਊਗੀ ਵੀ ਆਪਾਂ ਕੀ ਕਿਹਾ ਹੈਗਾ।
2: ਬਿਲਕੁਲ ਜੀ ਬਿਲਕੁਲ, ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਬਹੁਤ ਸ਼ੁਕਰੀਆ, ਚੀਮਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਸਰੋਤਿਓ ਤੁਹਾਡਾ ਵੀ ਧੰਨਵਾਦ, ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਨੂੰ ਤੇ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਡਾਕਟਰ ਸਾਹਿਬ ਵੱਲੋਂ ਤੇ ਚੀਮਾ ਸਾਹਿਬ ਵੱਲੋਂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।

ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਸਾਰੇ ਸਰੋਤਿਆਂ ਨੂੰ, ਵੀਰ ਭੈਣ ਭਰਾਵਾਂ ਨੂੰ ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਜਿਹੜਾ ਉਹ ਆਇਆ ਵਾ ਆਏਗਾ, ਇਹੀ ਉਮੀਦ ਰੱਖਦੇ ਹਾਂ ਜੀ ਸਾਰਿਆਂ ਦੇ। ਤੇ ਲਓ ਆਪਾਂ ਹੈਪੀ ਨਿਊ ਈਅਰ ਦੇ ਉੱਪਰ ਗੀਤ ਸੁਣਦੇ ਹਾਂ ਜੀ ਇੱਕ, ਤੇ ਗੀਤ ਜਿਹੜਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਜੀ ਹੈਪੀ ਨਿਊ ਈਅਰ ਦੇ।

Last detail, still by the father, Cabrera.

0: ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰ ਸੁਣਨ ਦਾ ਬਹੁਤ ਹੀ ਇੱਕ ਪਿਆਰਾ ਜਿਹਾ ਗੀਤ ਤੇ ਹੈਪੀ ਨਿਊ ਈਅਰ ਅਗੇਨ ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ ਵੀਰ ਚੁਣਗੇ ਨੇ ਜੀ ਲਾਲ ਸਿੰਘ ਚੀਮਾ ਸਾਹਿਬ ਫਰਿਜ ਨੂੰ ਕੈਲੀਫੋਰਨੀਆ ਤੋਂ ਤੇ ਉਹਨਾਂ ਦੇ ਨਾਲ ਹੈਪੀ ਨਿਊ ਈਅਰ ਵੀ ਮਨਾਉਂਦੇ ਆ ਤੇ ਉਹਨਾਂ ਕੋਲੋਂ ਪੁੱਛਦੇ ਨੇ ਜੀ
1: ਜੀ ਕੱਖ ਸਾਹਿਬ ਜੀ ਤੁਹਾਨੂੰ ਵੀ ਤੇ ਸਾਡੇ ਸਾਰੇ ਹੀ ਸਰੋਤੇ ਵੀਰਾਂ ਨੂੰ ਤੇ ਸਾਰੀ ਦੁਨੀਆਂ ਦੇ ਹਰ ਇੱਕ ਜਿਹੜੀ ਹਰ ਇੱਕ ਜੀਵ ਨੂੰ ਤੇ ਹਰ ਕਾਣਿਆ ਜਿਹੜਾ ਇਸ ਯੂਨੀਵਰਸ ਦੇ ਵਿਚ ਹੈਗਾ ਨਾ ਉਹ ਸਾਰਿਆਂ ਨੂੰ ਪ੍ਰਵਾਜ ਰੇਡੀਓ ਦੇ ਵੱਲੋਂ ਮੇਰੀ ਵੱਲੋਂ ਕੱਖ ਸਾਹਿਬ ਵੱਲੋਂ ਤੇ ਬਾਕੀ ਸਾਰੀ ਟੀਮ ਦੇ ਵੱਲੋਂ ਹੈਪੀ ਨਿਊ ਈਅਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਕਿ ਅਸੀਂ ਇੱਕ ਸਾਲ ਹੋਰ ਵਾਧੂ ਜੀ ਲਿਆ ਆ ਤੇ ਇਹਦੇ ਨਾਲ ਨਾਲ ਇਹ ਆ ਕਿ ਕਈ ਜਿਹੜੇ ਲੋਕ ਹੈਗੇ ਆ ਇਸ ਧਰਤੀ ਦੇ ਉੱਤੇ ਵਸਦੇ ਕਈਆਂ ਨੇ ਉਹ ਕਸਮਾਂ ਖਾਧੀਆਂ ਹੋਣੀਆਂ ਵੀ ਮੈਂ ਇਸ ਪਹਿਲੀ ਤਰੀਕ ਤੋਂ ਜਾਂ ਸਿਗਰਟ ਨਹੀਂ ਪੀਣੀ ਜਾਂ ਸ਼ਰਾਬ ਨਹੀਂ ਪੀਣੀ ਜਾਂ ਇਸ ਤਰ੍ਹਾਂ ਦੇ ਹੋਰ ਕੋਈ ਹੇਰਾ ਫੇਰੀ ਨਹੀਂ ਕਰਨੀ ਜਿਹਦੇ ਨਾਲ ਸਿਹਤ ਵੀ ਖਰਾਬ ਹੋਵੇ ਤੇ ਸਰਮਾਇਆ ਵੀ ਉਹਨਾਂ ਵਿਚੋਂ ਕੁਛ ਸੱਜਣਾ ਤੇ ਉਸ ਤੇ ਵਾਅਦੇ ਤੇ ਪੱਕੇ ਰਹਿਣਾ ਆ ਪਰ ਬਹੁਤਿਆਂ ਨੇ ਮੁੜ ਕੇ ਫੇਰ ਕੱਖ ਸਾਹਿਬ ਜੇ ਪਹਿਲਾਂ ਜਿੰਨੀ ਨਹੀਂ ਤਾਂ ਉਦੋਂ ਜ਼ਿਆਦਾ ਉਧਰ ਨੂੰ ਤੁਰ ਪੈਂਦੇ ਆ ਸ਼ਰਾਬਾਂ ਸ਼ਰੂਬਾਂ ਵੱਲ ਨੂੰ ਸੋ ਇਸੇ ਹੀ ਜਿਹੜਾ ਨਵਾਂ ਸਾਲ ਆ ਹਰ ਇੱਕ ਇਸ ਧਰਤੀ ਉੱਤੇ ਵਸਦੇ ਵਾਸਤੇ ਬਹੁਤ ਖੁਸ਼ਹਾਲ ਹੋਵੇ ਤੇ ਤਰੱਕੀ ਕਰੇ ਤੇ ਖਾਸ ਕਰਕੇ ਜਿਹੜਾ ਸਾਡਾ ਸੂਬਾ ਪੰਜਾਬ ਦਾ ਆ ਜਿੱਥੋਂ ਅਸੀਂ ਜੰਮ ਕੇ ਪੜ ਕੇ ਆਏ ਆ ਉਸ ਸੂਬੇ ਦੇ ਵਿਚ ਵੀ ਕੱਖ ਸਾਹਿਬ ਦੇ ਹਾਲਾਤ ਜਿਹੜੇ ਆ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਆ ਤੇ ਕਿਉਂਕਿ ਗੌਰਮੈਂਟ ਆ ਜਿਹੜੀ ਉਹ ਜਿਹੜੇ ਉੱਥੇ ਦੇਖੋ ਜਿਹੜੇ ਖੱਖ ਸਾਹਿਬ ਜੀ ਹੁਣ ਬੱਚਿਆਂ ਦਾ ਵੀ ਕਾਫੀ ਕਸੂਰ ਹੈਗਾ ਕਿਉਂਕਿ ਬੱਚੇ ਪੜ੍ਹਦੇ ਨੀ ਮਨ ਲਾ ਕੇ ਤੇ ਉਹ ਕੰਮ ਕਾਰ ਵੀ ਨਹੀਂ ਕਰਦੇ ਕੋਈ ਵਿਹਲੇ ਤੁਰੇ ਫਿਰਦੇ ਆ ਉਹਨਾਂ ਦੇ ਵਿਚ ਵੀ ਕਸੂਰ ਹੈਗਾ ਪਰ ਖੱਖ ਸਾਹਿਬ ਜੀ ਇਹਦੇ ਨਾਲ ਨਾਲ ਗੌਰਮੈਂਟ ਦੇ ਵਿਚ ਵੀ ਕਸੂਰ ਆ ਇਕੱਲੇ ਜਿਹੜੀ
0: ਪਰਿਵਾਰਾਂ ਦੇ ਵਿਚ ਪੇਰੈਂਟਸ ਦੇ ਵਿਚ ਵੀ ਕਸੂਰ ਹੈ ਤੇ ਗੌਰਮੈਂਟ ਦੇ ਵਿਚ ਵੀ ਕਸੂਰ ਹੈ ਟੀਚਰ ਵੀ ਓਹੋ ਜਿਹੇ ਐਜੂਕੇਟਡ ਨਹੀਂ ਹੈਗੇ ਜਿਹੜੇ ਪਹਿਲਾਂ
1: ਹੁੰਦੇ ਨਹੀਂ ਹੈਗੇ ਬਿਲਕੁਲ ਹੈ ਨੀ ਜੀ ਬਿਲਕੁਲ ਹੈ ਜੀ ਹਰ ਚੀਜ਼ ਦੇ ਵਿਚ ਹਰ ਪਾਸੇ ਆ ਜਿਹੜਾ ਉਹ ਨੁਕਸ ਆ ਤੇ ਸਭ ਤੋਂ ਜਿਆਦਾ ਖੱਖ ਸਾਹਿਬ ਜੀ ਜਿਹੜੀ ਪੰਜਾਬ ਆ ਉਹ ਪੁੱਠੇ ਪਾਸੇ ਨੂੰ ਤੁਰ ਪਿਆ ਉਹ ਹੈਗੀ ਆ ਕਰਪਸ਼ਨ ਕਰਪਸ਼ਨ ਤੋਂ ਬਿਨਾ ਵੱਡੀ ਤੋਂ ਬਿਨਾ ਕੋਈ ਕੰਮ ਹੁੰਦਾ ਹੀ ਨੀ ਉੱਥੇ ਭਾਵੇਂ ਜੋ ਮਰਜ਼ੀ ਕਰੀ ਚਲੋ ਜਿੰਨੇ ਮਰਜ਼ੀ ਗੇੜੇ ਲਾਈ ਚਲੋ ਤਹਿਸੀਲਦਾਰ ਦੇ ਜੱਜ ਦੇ ਪੈਸੇ ਤੋਂ ਬਿਨਾ ਕੋਈ ਕੰਮ ਹੀ ਨੀ ਹੁੰਦਾ ਔਰ ਖੱਖ ਸਾਹਿਬ ਜੀ ਇਹ ਆ ਕਿ ਪਹਿਲਾਂ ਸਮਿਆਂ ਦੇ ਵਿਚ ਅੱਜ ਤੋਂ ਕੋਈ 50 ਸਾਲ ਪਹਿਲਾਂ ਲਾ ਲਓ ਜਦੋਂ ਅਸੀਂ ਭਾਰਤ ਵਿਚੋਂ ਬਾਹਰ ਨੂੰ ਆਏ ਆ ਉਸ ਵੇਲੇ ਖੱਖ ਸਾਹਿਬ ਜੀ ਇੱਕ ਦੋ ਮਹਿਕਮੇ ਹੁੰਦੇ ਸੀ ਜਿਹੜੇ ਉਹ ਉਹਨੂੰ ਕਿਹਾ ਜਾਂਦਾ ਸੀਗਾ ਵੀ ਇਹ ਜਿੱਦਾਂ ਪੁਲਿਸ ਦਾ ਮਹਿਕਮਾ ਲੈ ਲਓ ਉਹਦੇ ਵਿਚ ਕਹਿੰਦੇ ਹੁੰਦੇ ਆ ਜਿਹੜਾ ਕਹਾਵਤ ਬਣੀ ਹੋਈ ਸੀ ਅੱਗੇ ਹੁਣ ਤਾਂ ਸ਼ਾਇਦ ਬਦਲ ਗਏ ਹੋਣੀ ਆ ਉਹ ਕਹਿੰਦੇ ਜਿਹੜਾ ਹੋਰ ਕੋਈ ਕੰਮ ਕਰਨ ਜੋਗਾ ਨੇ ਉਹਨੂੰ ਪੁਲਿਸ ਭਰਤੀ ਕਰਾ ਦਿਓ
0: ਚੀਮਾ ਸਾਹਿਬ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਸੀ 1971 ਦੇ ਵਿਚ ਬਜ਼ੁਰਗ ਹੈ ਜਿਹੜੇ MLA ਹੁੰਦੇ ਸੀ
1: ਜੀ
0: ਆਪਣੀ ਸਾਰੀ ਹਿਸਟਰੀ ਦੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਪਿੰਡੋਂ ਮੈਂ ਸਾਈਕਲ ਤੇ ਅੱਡੇ ਤੱਕ ਜਾਣਾ
1: ਜੀ
0: ਅੱਡੇ ਤੋਂ ਫਿਰ ਜਾ ਕੇ ਬੱਸ ਤੇ ਬਹਿਣਾ ਸਾਨੂੰ ਇੰਨਾ ਹੁੰਦਾ ਸੀ ਕਿ ਇੱਕ ਸੀਟ ਜਿਹੜੀ ਹੁੰਦੀ ਸੀ MLA ਦੀ ਰਿਜ਼ਰਵ ਹੁੰਦੀ ਸੀ
1: ਬਿਲਕੁਲ ਜੀ
0: ਡਰਾਈਵਰ ਦੇ ਲਾਗੇ ਤੇ ਕਹਿੰਦਾ ਉੱਥੇ ਆਪਣੀ ਘਰੋਂ ਰੋਟੀ ਬਣਾ ਕੇ ਨਾਲ ਅਚਾਰ ਜੋ ਕੁਛ ਵੀ ਹੋਣਾ ਥੋੜਾ ਬਹੁਤਾ ਨਾਲ ਲੈ ਜਾਣਾ
1: ਬਿਲਕੁਲ
0: ਜਾ ਕੇ ਚੰਡੀਗੜ੍ਹ ਜਾ ਕੇ ਜਿਹੜੇ ਦੂਜੇ ਵੀ MLA ਆਉਂਦੇ ਹੁੰਦੇ ਸੀ ਉਹਨਾਂ ਦਾ ਵੀ ਇਹ ਹਾਲ ਹੁੰਦਾ ਸੀ ਕਿ ਆਪਣੀ ਆਪਣੀ ਰੋਟੀ ਉਹਨਾਂ ਨੇ ਪੌਣੇ ਦੇ ਵਿਚ ਬੰਨ ਕੇ ਲਿਆਉਂਦੇ ਹੁੰਦੇ ਸੀ ਤੇ ਉਹ
1: ਜਿਹੜੇ
0: ਵਿਚ ਉਹ ਕਹਿੰਦੇ ਕਿ ਕਰਪਸ਼ਨ ਦਾ ਪਤਾ ਹੀ ਨਹੀਂ ਸੀ ਉਹਦਾ ਕਰਪਸ਼ਨ ਵੀ ਕੋਈ
1: ਪਤਾ ਹੀ ਨਹੀਂ ਸੀ ਬਿਲਕੁਲ ਬਿਲਕੁਲ
0: ਰੁਪਈਆ ਲੈ ਕੇ ਕੰਮ ਕਰਾਉਣਾ ਕਿਉਂਕਿ ਲੋਕਾਂ ਦੇ ਵਿਚ ਸ਼ਰਮ ਹਜਾ ਬਹੁਤ ਹੁੰਦੀ ਸੀ ਉਹ ਟਾਈਮ ਦੇ ਵਿਚ
1: ਬਹੁਤ ਹੁੰਦੀ ਸੀ ਖੱਖ ਸਾਹਿਬ ਜੀ ਇਹਦੇ ਨਾਲ ਹੀ ਇੱਕ ਮੈਨੂੰ ਹੁਣ ਉਹ ਆਪਣੇ ਸੱਜਣ ਦਾ ਨਾਂ ਭੁੱਲ ਗਿਆ ਉਹ ਸ਼ਾਇਦ ਕ੍ਰਾਂਤੀਕਾਰੀ ਵੀ ਸੀਗੇ ਉਹ ਕਹਿੰਦੇ ਭੀ ਉਹ ਉੱਥੇ ਦਿੱਲੀ ਗਏ ਸੀ ਪਾਰਲੀਮੈਂਟ ਦੇ ਵਿਚ ਤੇ ਉੱਥੇ ਕਹਿੰਦੇ ਆ ਵੀ ਉਹਨਾਂ ਦੀ ਹਾਰਟ ਅਟੈਕ ਹੋਣ ਕਰਕੇ ਡੈਥ ਹੋ ਗਈ ਸੀ ਪਾਰਲੀਮੈਂਟ ਦੇ ਵਿਚ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਉੱਥੇ ਸੀ ਉਸ ਵੇਲੇ ਉਹਨੇ ਸਪੀਚ ਵਗੈਰਾ ਵੀ ਦਿੱਤੀ ਸੀ ਇੰਦਰਾ ਗਾਂਧੀ ਨੇ ਤੇ ਕਹਿੰਦੇ ਭੀ ਜਦੋਂ ਉਹਦੀ ਡੈਥ ਹੋ ਗਈ ਉੱਥੇ ਤੁਹਾਨੂੰ ਪਤਾ ਵੀ ਥੋੜੀ ਜਿਹੀ ਹਫਤਾ ਤਫੜੀ ਮੱਚ ਜਾਂਦੀ ਆ ਵੀ ਕੀ ਹੋ ਗਿਆ ਕਿ ਕੀ ਕਾਰਨ ਹੋਇਆ ਕਿਸੇ ਨੇ ਕੁਛ ਕਰਕੇ ਵੀ ਦਿੱਤਾ ਜਾਂ ਏਦਾਂ ਦੀ ਗੱਲਬਾਤ ਤੇ ਕਹਿੰਦੇ ਇੰਦਰਾ ਗਾਂਧੀ ਨੇ ਜਦੋਂ ਉਹਨੂੰ ਉਹਨਾਂ ਨੂੰ ਕਿਹਾ ਨਾ ਵੀ ਇਹਦੇ ਵਾਸਤੇ ਦੇ ਵਿਚ ਝੋਲੇ ਦੇ ਵਿਚ ਦੇਖ ਲਓ ਕੀ ਆ ਤੇ ਖੱਖ ਸਾਹਿਬ ਜੀ ਉਸ ਮਹਾਂਪੁਰਸ਼ ਦੇ ਬਹੁਤ ਵੱਡਾ ਨਾਂ ਹੈ ਉਹਦਾ ਮੈਨੂੰ ਨਾਂ ਯਾਦ ਨਹੀਂ ਆ ਰਿਹਾ ਤੇ ਉਹਦੇ ਝੋਲਾ ਜਿਹੜਾ ਸੀ ਉਹਦੇ ਵਿਚ ਫੋਲਿਆ ਜਦੋਂ ਇੰਦਰਾ ਗਾਂਧੀ ਦੇ ਸਾਹਮਣੇ ਕੀਤਾ ਦੋ ਕਣਕ ਦੀਆਂ ਰੋਟੀਆਂ ਦੇ ਵਿੱਚ ਅਚਾਰ ਦੀ ਫਾੜੀ ਲਪੇਟੀ ਹੋਈ ਸੀ।
0: ਪੁਰਾਣੇ ਜਿਹੜੇ ਸਾਡੇ ਲੀਡਰ ਸੀ ਨਾ, ਇਹ ਸੀ ਤੇ ਇੱਕ ਇੱਕ ਹੋਰ ਵੀ ਆਪਣੇ ਤੇ ਜਿਆਦਾ ਪੁਰਾਣੀ ਨਹੀਂ ਗੱਲ ਹੈ ਕਿ ਜਿਆਦਾ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਹੁੰਦੇ, ਸਟਾਰਟਿੰਗ ਦੇ ਵਿੱਚ ਗੱਲ ਹੋਣੀ ਆ, ਉਹਨਾਂ ਦੇ ਆਪਣੇ ਅਕਾਲੀ ਦਲ ਦੇ ਇੱਕ MLA ਹੁੰਦੇ ਸੀ
1: ਜੀ,
0: ਉਹ ਨਾ ਗੱਡੀ ਦੇ ਉੱਤੇ ਚੰਡੀਗੜ੍ਹੋਂ ਵਾਪਸ ਪਿੰਡ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਉੱਥੇ ਜੋ ਵੀ ਵਾਇਰਲੈਸ ਵਿੱਚ ਹੁੰਦੀ ਹੈ ਉਹਦੇ ਤੇ ਆਇਆ ਕਿ ਬਈ ਇਹ ਤੁਹਾਡੀ ਸਰਕਾਰ ਟੁੱਟ ਗਈ ਆ।
1: ਅੱਛਾ ਜੀ।
0: ਹਾਂਜੀ, ਤੇ ਉਹਨਾਂ ਨੇ ਗੱਡੀ ਉੱਥੇ ਹੀ ਖੜੀ ਕਰ, ਡਰਾਈਵਰ ਨੂੰ ਕਿਹਾ ਭਾਈ ਇੱਥੋਂ ਗਾਂ ਤੇ ਮੈਂ ਜਾਣਾ ਹੀ ਨਹੀਂ ਕਿਉਂਕਿ ਸਾਡੀ ਜੋ ਸਰਕਾਰ ਨਹੀਂ ਤੇ ਮੈਂ ਗੱਡੀ ਤੇ ਬੈਠਾ ਹੀ ਕਿਉਂ, ਤੂੰ ਗੱਡੀ ਵਾਪਸ ਲੈ ਜਾ।
1: ਬਿਲਕੁਲ ਬਿਲਕੁਲ,
0: ਕੋਈ ਵੀ ਸੋਰਸ ਬਣਾ ਕੇ ਆਪਣੇ ਘਰ ਗਏ, ਏਦਾਂ ਦੇ ਲੋਕ ਸੀ। ਹੁਣ ਤੇ ਉਹ ਕਹਿੰਦੇ ਹੁੰਦੇ ਟਕੇ ਦਾ ਬੰਦਾ ਨਹੀਂ ਹੁੰਦਾ ਜਿਹੜਾ, ਜਿਹਨੂੰ ਕਦੀ ਪਿੰਡ ਦੇ ਵਿੱਚ ਕਦੀ ਪੰਚ ਨਹੀਂ ਸੀ ਬਣਿਆ, ਉਹ ਲੋਕ MLA ਬਣ ਗਏ ਤੇ ਹੁਣ 10-10 ਗੱਡੀਆਂ ਨਾਲ ਨਾਲ 15-20 ਗਨਮੈਨ ਤੇ ਐ ਧੂੜਾਂ ਪੁੱਟਦੇ, ਲੋਕਾਂ ਨੂੰ ਗਾਲਾਂ ਕੱਢਦੇ ਤੁਰੇ ਜਾਂਦੇ ਆ। ਹਾਲਾਤ ਬਹੁਤ ਜ਼ਿਆਦਾ ਚੇਂਜ ਹੋਏ ਜੀ,
1: ਬਹੁਤ ਜ਼ਿਆਦਾ ਵਿਗੜ ਗਏ। ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ, ਵੈਸੇ ਤਾਂ ਮੈਂ ਬਹੁਤ ਸੱਜਣਾਂ ਨੂੰ ਭੇਜ ਦਿੱਤਾ ਸੀ ਇਹ, ਤੇ ਆਪਾਂ ਰੇਡੀਓ ਤੇ ਵੀ ਪੜ੍ਹ ਦਿੰਦੇ ਹਾਂ। ਜਿਹੜੇ ਸੱਜਣ ਸਾਡੇ ਕੰਟੈਕਟ ਦੇ ਵਿੱਚ ਨਹੀਂ ਹੈਗੇ, ਜਿਨ੍ਹਾਂ ਕੋਲ ਸਾਡਾ ਫੋਨ ਨੰਬਰ ਜਾਂ ਕੋਈ ਸੰਪਰਕ ਨਹੀਂ, ਉਹਨਾਂ ਨੂੰ ਆਪਾਂ ਪੜ੍ਹ ਦਿੰਦੇ ਹਾਂ। ਸੁਨੇਹਾ ਲਿਖਿਆ ਸੀਗਾ ਜੀ, ਹੈਪੀ ਨਿਊ ਈਅਰ ਟੂ ਆਲ ਲਿਵਿੰਗ ਐਂਡ ਨੋਨ ਲਿਵਿੰਗ ਇਨ ਦਾ ਯੂਨੀਵਰਸ, ਆਈ ਵਿਸ਼ ਵੀ ਆਲ ਪ੍ਰੋਸਪਰਸ 26 ਐਂਡ ਪ੍ਰੇ ਬਿਫੋਰ ਗੋਡ ਟੂ ਫੁਲਫਿਲ ਆਲ ਯੂਰ ਵਿਸ਼ਿਸ, ਹੈਵ ਅ ਬਿਊਟੀਫੁਲ ਮਾਰਨਿੰਗ ਐਂਡ ਗ੍ਰੇਟ ਡੇ, ਟੇਕ ਕੇਅਰ ਆਫ ਯੂਰ ਸੈਲਫ। ਪੰਜਾਬੀ ਵਿੱਚ ਵੀ ਇਹਦਾ ਲਿਖੀ ਟਰਾਂਸਲੇਸ਼ਨ ਕਰਕੇ, ਬ੍ਰਹਿਮੰਡ ਵਿੱਚ ਵਸਦੇ ਹਰ ਜੀਵ ਅਤੇ ਕਣ ਵਾਸਤੇ 2026 ਖੁਸ਼ਹਾਲ ਅਤੇ ਭਾਗਾਂ ਭਰਪੂਰ ਹੋਵੇ, ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭਨਾਂ ਦੀਆਂ ਸਭਨਾ ਖਾਸ਼ਾਂ ਦੀ ਪੂਰਤੀ ਕਰੇ, ਸ਼ੁਭ ਸਵੇਰ ਸ਼ੁਭ ਦਿਨ ਨਸੀਬ ਹੋਵੇ। ਵੱਲੋਂ ਮਨਮੋਹਨ ਸਿੰਘ ਪੂਨੀ ਤੇ ਲਾਲ ਸਿੰਘ ਚੀਮਾ। ਇਹ ਸੀ ਸਾਡਾ ਸਾਡੇ ਜਿਹੜੇ ਆ ਜਿਹੜੇ ਇਸ ਭਾਸ਼ਾ ਪੰਜਾਬੀ ਨਾਲ ਜੁੜੇ ਹੋਏ ਆ ਉਹਨਾਂ ਵਾਸਤੇ ਸੁਨੇਹਾ, ਤੇ ਜਿਹੜੇ ਅੰਗਰੇਜ਼ੀ ਨਾਲ ਜੁੜੇ ਹੋਏ ਆ ਉਹਨਾਂ ਵਾਸਤੇ ਵੀ। ਤੇ ਖਤ ਸਾਹਿਬ ਜੀ, ਦਿਨ ਨਵਾਂ ਆ, ਸਾਰੇ ਲੋਕਾਂ ਨੇ ਇਸ ਧਰਤੀ ਉੱਤੇ ਵਸਦੇ ਆ ਜਿਹੜੇ, ਉਹਨੇ ਨਾ ਕੋਈ ਚੰਗੀ ਵਿਸ਼ ਜਿਹਨੂੰ ਆਪਾਂ ਕਹਿੰਦੇ ਆ ਉਹ ਕਹੀ ਆ, ਪਰ ਇਹਦੇ ਨਾਲ ਨਾਲ ਦੂਸਰਾ ਖਤ ਸਾਹਿਬ ਜੀ ਪਾਸਾ ਇਹ ਆ ਕਿ ਜਿਹੜੀ ਮੁਸੀਬਤ ਆ ਨਾ, ਮੁਸੀਬਤ ਇਹ ਦੇਖਦੀ ਨੀ ਪਈ ਅੱਜ ਦਿਨ ਕਿਹੜਾ ਆ ਤੇ ਅੱਜ ਮੌਸਮ ਕਿੱਦਾਂ ਦਾ ਆ, ਤੇ ਇਹ ਤਾਂ ਆ ਹੀ ਪੈਂਦੀ ਆ। ਤੇ ਇਸੇ ਤਰ੍ਹਾਂ ਦੀ ਘਟਨਾ ਖਤ ਸਾਹਿਬ ਜੀ, ਜਿਹੜਾ ਸਵਿਟਜ਼ਰਲੈਂਡ ਕੰਟਰੀ ਆ, ਦੇਖੋ ਉਹਦੇ ਕਦੇ ਖਬਰ ਚ ਆਉਂਦਾ ਹੀ ਨੀ ਸਵਿਟਜ਼ਰਲੈਂਡ ਜਿਹੜਾ, ਉਹ ਕਦੇ ਕਦੇ ਉਹ ਸਵਿਟਜ਼ਰਲੈਂਡ ਦੀਆਂ ਬਣੀਆਂ ਘੜੀਆਂ ਹੁੰਦੀਆਂ ਸੀ, ਇੰਡੀਆ ਦੇ ਲੋਕਾਂ ਨੂੰ ਥੋੜੇ ਬਹੁਤੇ ਨਾਂ ਉਹਨਾਂ ਦੇ ਯਾਦ ਸੀਗੇ। ਤੇ ਇੱਥੇ ਖਤ ਸਾਹਿਬ ਜੀ ਇੱਕ ਰਿਜ਼ੋਰਟ ਜਿਹਨੂੰ ਆਪਾਂ ਕਹਿੰਦੇ ਹਾਂ, ਜਿੱਥੇ ਜਾ ਕੇ ਲੋਕ ਰਹਿੰਦੇ ਵਗੈਰਾ ਆ, ਸਕੀ ਵਗੈਰਾ ਕਰਨ ਜਾਂਦੇ ਆ ਪਹਾੜਾਂ ਦੇ ਵਿੱਚ, ਬਰਫ਼ ਪਈ ਆ ਹੁਣ, ਤੇ ਉਸ ਰਿਜ਼ੋਰਟ ਦੇ ਵਿੱਚ ਖਤ ਸਾਹਿਬ ਜੀ ਅੱਗ ਲੱਗ ਗਈ।
0: ਅੱਛਾ ਜੀ।
1: ਤੇ 40-40 ਜਾਨਾਂ, ਬਿਲਕੁਲ ਜਾਨਾਂ,
0: 40
1: ਹਾਂਜੀ ਹਾਂਜੀ ਹਾਂਜੀ 40 ਵਿਅਕਤੀ ਆ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਖੱਕ ਸਾਹਿਬ ਜੀ, ਤੇ 115 ਜਣੇ ਆ ਜਿਹੜੇ ਉਹ ਉਹਨਾਂ ਦੇ ਵਿੱਚੋਂ ਕਈ ਬਹੁਤ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ, ਤੇ ਕੁਛ ਜਿਹੜੇ ਬਿਲਕੁਲ, ਤੇ ਕੁਛ ਜਿਹੜੇ ਸੀਗੇ ਕਿਸੇ ਦੇ ਘੱਟ ਸੱਟਾਂ ਲੱਗੀਆਂ ਆ। ਤੇ ਇਹਦੇ ਬਾਰੇ ਖੱਕ ਸਾਹਿਬ ਜੀ, ਉੱਥੋਂ ਦੀ ਜਿਹੜੀ ਗਵਰਨਮੈਂਟ ਦੇ ਅਦਾਰੇ ਆ, ਪੁਲਿਸ ਖਾਸ ਕਰਕੇ ਗਵਰਨਮੈਂਟ ਆ, ਪੁਲਿਸ ਆ ਜਿਹੜੀ ਉੱਥੋਂ ਦੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਦੁਰਘਟਨਾ ਇਹ ਸਾਡੇ ਦੇਸ਼ ਵਿੱਚ ਸਦੀਆਂ ਬਾਅਦ ਸ਼ਾਇਦ ਇੰਨੀ ਗੰਭੀਰਤਾ ਨਾਲ ਹੋਈ ਆ। ਤੇ ਉੱਥੋਂ ਦੇ ਸਮੇਂ ਅਨੁਸਾਰ ਖੱਕ ਸਾਹਿਬ ਜੀ 1:30 ਦੀ ਜਿਹੜੀ ਇਹ ਗੱਲ ਆ, ਤੇ ਇਹ ਜਿਹੜੀ ਅੱਗ ਲੱਗੀ ਆ ਖੱਕ ਸਾਹਿਬ ਜੀ, ਉੱਥੇ ਕੋਈ ਬਾਰ ਸੀਗੀ, ਬਾਰ ਵਿੱਚੋਂ ਜਿਹੜੀ ਅੱਗ ਕਿਸੇ ਤਰ੍ਹਾਂ ਲੱਗ ਗਈ, ਤੇ ਇਹਦਾ ਨਾਂ ਇਸ ਜਗ੍ਹਾ ਦਾ ਕੌਂਸਟਲੇਸ਼ਨ ਹੈਗਾ ਕਿਸੇ ਤਰ੍ਹਾਂ ਦਾ। ਤੇ ਦੱਸਿਆ ਗਿਆ ਕਿ ਉਹ ਘਟਨਾ ਨੂੰ ਸਿਰਫ ਇੱਕ ਘਟਨਾ ਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਜੇ ਤੱਕ ਪਿੱਛੇ ਜਿਹੜੇ ਆ ਵਿਅਕਤੀ ਆ ਹੱਥ ਨਜ਼ਰ ਨਹੀਂ ਆਇਆ। ਉੱਥੋਂ ਦੇ ਚੀਫ ਵੱਲੋਂ ਕੁਛ ਜਿਹੜੇ ਆ ਲੋਕ ਆ ਖੱਕ ਸਾਹਿਬ ਜੀ, ਅਜੇ ਤੀਕਰ ਜਿਹੜੇ ਆ ਉਹ ਵਿੱਚ ਜਾਂਦਾ, ਉਹ ਅੱਗੇ ਇੰਨੀ ਬੁਰੀ ਤਰ੍ਹਾਂ ਲੱਗੀ ਹੋਣੀ ਅਜੇ ਤੀਕਰ ਪਿੱਛੋਂ ਕੱਢੇ ਨਹੀਂ ਜਾ ਸਕੇ, ਸੋ ਇਹ ਵੀ ਗੱਲ ਹੈਗੀ ਆ। ਤੇ ਉੱਥੋਂ ਦੇ ਪ੍ਰੈਜੀਡੈਂਟ ਜਿਹੜੇ ਉਹਨਾਂ ਦਾ ਨਾਂ ਗਾਏ ਪਰਮੇਲਿਨ ਦੱਸਿਆ ਗਿਆ, ਉਹਨਾਂ ਵੱਲੋਂ ਇਹ ਦੇਸ਼ ਦੀ ਸਭ ਤੋਂ ਵੱਡੀ ਘਟਨਾ ਜਿਹੜੀ ਆ ਉਹ ਦੱਸੀ ਗਈ ਆ। ਇਸ ਮਾਮਲੇ ਵਿੱਚ ਇੱਕ ਹੈਲਪਲਾਈਨ ਵੀ ਉਹਨਾਂ ਨੇ ਸਥਾਪਿਤ ਕੀਤੀ ਆ ਖੱਕ ਸਾਹਿਬ, ਜਿੱਦਾਂ ਇੱਥੇ ਆਪਣੇ ਅਮਰੀਕਾ ਚ ਆਮ ਹੀ ਕਰ ਦਿੰਦੇ ਆ ਹੈਲਪਲਾਈਨ, ਕਿ ਉਹਦੇ ਤੇ ਤੁਸੀਂ ਕਾਲ ਕਰੋ ਜੇ ਤੁਹਾਡਾ ਕੋਈ ਸੱਜਣ ਮਿੱਤਰ ਜਾਣ ਪਛਾਣ ਜਾਂ ਰਿਸ਼ਤੇ ਨਾਤੇ ਜਿਹਨੂੰ ਹਜੇ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ, ਤੁਸੀਂ ਉਸ ਹੈਲਪਲਾਈਨ ਤੇ ਕਾਲ ਕਰਕੇ ਪਤਾ ਕਰ ਸਕਦੇ ਆ ਤੇ ਉਹ ਤੁਹਾਨੂੰ ਡੇਟਾ ਦੱਸ ਦਿੰਦੇ ਆ। ਤੇ ਆਪਣੇ ਵੀ ਲੋਕ ਖਪਤਾ ਜੀ ਪੰਜਾਬ ਤੋਂ ਵੀ ਇੰਡੀਆ ਤੋਂ ਵੀ ਉੱਥੇ ਕਈ ਆਸੇ ਪਾਸੇ ਦੇਸ਼ਾਂ ਦੇ ਵਿੱਚ ਜਾਣ ਲੱਗ ਪਏ ਆ ਸਵਿਟਜ਼ਰਲੈਂਡ ਵਿੱਚ
0: ਜੀ। ਆਪਣੇ ਇੰਡੀਅਨ ਵੀ ਬਹੁਤ ਜਾਂਦੇ, ਬਿਊਟੀਫੁਲ ਕੰਟਰੀ ਆ ਲੋਕ।
1: ਹਾਂਜੀ ਬਹੁਤ ਬਿਲਕੁਲ ਬਿਲਕੁਲ ਬਿਊਟੀਫੁਲ ਕੰਟਰੀ।
0: ਬਿਮਾਰ ਜਦੋਂ ਪੈਂਦੀ ਚੀਮਾ ਸਾਹਿਬ ਉਦੋਂ ਪਤਾ ਨਹੀਂ ਲੱਗਦਾ ਕੀ ਹੋ ਜਾਣਾ। ਪਰ ਇੱਕ ਚੀਜ਼ ਹੋਰ ਵੀ ਆ ਕਿ ਇੱਥੇ ਵੀ ਦੇਖਿਆ ਮੈਂ, ਇੱਥੇ ਉਹਨਾਂ ਨੇ ਨਾ ਇਹੋ ਜਿਹੜੇ ਕਲੱਬ ਹੁੰਦੇ ਆ ਉਹਨਾਂ ਦੇ ਗੇਟ ਜਿਹੜੇ ਬਹੁਤ ਵੱਡੇ ਰਖਾਏ ਹੁੰਦੇ ਆ ਪਿਛਲੇ ਸਾਈਡ ਤੋਂ ਵੀ ਖੱਬਿਓ ਸੱਜਿਓ, ਕਿ ਜੇ ਕੋਈ ਉਹੀ ਦੁਰਘਟਨਾ ਹੋਵੇ ਤੇ ਲੋਕ ਭੱਜ ਕੇ ਨਿਕਲ ਜਾਣ। ਹੋ ਸਕਦਾ ਉਹਦਾ ਕੋਈ ਇੱਦਾਂ ਦਾ ਸਿਚੁਏਸ਼ਨ ਨਾ ਹੋਵੇ, ਕਿਉਂਕਿ ਕੁਦਰਤੀ ਇਹੋ ਜਿਹੜੇ ਕਲੱਬ ਹੁੰਦੇ ਨਾ ਚੀਮਾ ਸਾਹਿਬ, ਇਹਨਾਂ ਦੇ ਰਸਤੇ ਜਿਹੜੇ ਨਾ ਉਹਨਾਂ ਨੇ ਵੱਡੇ ਬਣਾਏ ਹੁੰਦੇ ਆ, ਗੇਟ
1: ਵੱਡੇ ਬਣਾਏ ਹੁੰਦੇ। ਬਿਲਕੁਲ ਜੀ ਬਿਲਕੁਲ, ਇਹ ਹੱਕ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ। ਇੱਥੇ ਆਪਣੇ ਅਮਰੀਕਾ ਦੇ ਵਿੱਚ ਵੀ ਜੇ ਕੋਈ ਗੁਰਦੁਆਰਾ ਬਣਦਾ ਜਾਂ ਫਿਊਨਰਲ ਹੋਮ ਵੀ ਅਸੀਂ ਇੱਥੇ ਜਾਈਦਾ, ਉੱਥੇ ਹੱਕ ਸਾਹਿਬ ਜੀ ਉਹ ਡੋਰਾਂ ਦੇ ਉੱਤੇ ਲਿਖਿਆ ਹੁੰਦਾ ਇਹਦੀ ਕਪੈਸਿਟੀ ਆ ਜਿਹੜੀ ਇੰਨੀ ਆ ਬੰਦਿਆਂ ਦੀ, ਤੇ ਉਹਨਾਂ ਦੇ ਵਾਸਤੇ ਝੱਟ ਪੱਟ ਨਿਕਲਣ ਵਾਸਤੇ ਉਨੇ ਵੱਖਰੇ ਵੱਖਰੇ ਰਸਤੇ ਹੁੰਦੇ ਆ, ਤਾਂ ਕਿ ਝੱਟ ਦੇਣੀ ਲੋਕ ਹੈ ਜਿਹੜੇ ਜਿੱਧਰ ਨੂੰ ਵੀ ਉਹਨਾਂ ਤੋਂ ਜਿਸ ਰਸਤੇ ਦੇ ਉਹ ਨੇੜੇ ਹੈਗੇ ਉਧਰ ਨਿਕਲ ਕੇ ਚਲੇ ਜਾਣ। ਸੋ ਇਹ ਹੁੰਦੀ ਆ ਇੱਥੇ ਗੁਰਦੁਆਰੇ ਜਾਂ ਹੋਰ ਵੀ ਕੋਈ
0: ਹੈ ਕਿ ਨਹੀਂ ਪਤਾ ਨਹੀਂ ਮੈਨੂੰ। ਨਿਊਯਾਰਕ ਦੇ ਵਿੱਚ ਜਿਹੜੇ ਪੁਰਾਣੀਆਂ ਬਿਲਡਿੰਗਾਂ ਨਾ
1: ਜੀ,
0: ਉਹਨਾਂ ਦੇ ਉੱਪਰ ਘਰਾਂ ਤੋਂ ਉੱਪਰਲੀ ਫਲੋਰ ਤੋਂ ਲੈ ਕੇ ਤੀਜੀ ਚੌਥੀ ਮੰਜ਼ਿਲ ਦੀਆਂ ਜਿਹੜੀਆਂ ਬਿਲਡਿੰਗਾਂ ਤਕਰੀਬਨ ਇੰਨੀਆਂ ਕਿ ਮੈਂ ਹਿਸਾਬ ਲਾਇਆ ਸਾਡੇ ਨਿਊਯਾਰਕ ਦੇ ਵਿੱਚ ਕਾਫੀ ਹੈਗੀਆਂ, ਉਹਨਾਂ ਦੇ ਬੈਕ ਦੇ ਉੱਪਰ ਪੌੜੀਆਂ ਲਗਾਈਆਂ ਗਈਆਂ ਜੀ।
1: ਬਿਲਕੁਲ ਬਿਲਕੁਲ, ਲੋਹੇ ਦੀ ਪੌੜੀ ਆ ਜਿਹੜੀ ਉਹ ਕਈ ਇੱਕ ਤੋਂ ਵੀ ਵੱਧ ਪੌੜੀਆਂ ਵੀ ਹੁੰਦੀਆਂ, ਡਿਪੈਂਡ ਕਰਦਾ ਉਹਦੀ ਟੋਟੀ ਕਪੈਸਿਟੀ ਕਿੰਨੀ ਹੈ, ਕਿੰਨੇ ਬੰਦੇ
0: ਉੱਪਰਲੇ ਅਪਾਰਟਮੈਂਟ ਚ ਕੋਈ ਬੰਦਾ ਰਹਿੰਦਾ ਹੈ ਉਹ ਵਿੰਡੋ ਥਾਣੀ ਦੀ ਉਹ ਥੱਲੇ ਆਉਂਦੀ ਆ, ਥੱਲੇ ਆ ਕੇ ਬੰਦਾ ਉਤਰ ਕੇ ਦੂਜਾ ਵਿੱਚ ਵੀ ਦੂਜੇ ਨੂੰ ਜੁੜ ਜਾਂਦੀ ਹੈ, ਤੀਜੇ ਨੂੰ ਥੱਲੜੀ ਜਿਹੜੀ ਪੌੜੀ ਹੁੰਦੀ ਹੈ ਨਾ ਉਹਨੂੰ ਤਾਂ ਚੱਕਿਆ ਹੁੰਦਾ ਕੋਈ ਬੰਦਾ ਇਹਦੇ ਵਿੱਚ ਚੜ੍ਹਨਾ ਜਾਵੇ, ਤਾਂ ਉਹਨੂੰ ਕਿ ਕੁੰਡੀ ਜੀ ਲਾ ਕੇ ਤੂੰ ਖਿੱਚ ਸਕਦੇ ਆ ਤੇ ਉਹਨੂੰ ਥੱਲੇ
1: ਖਿੱਚ ਸਕਦੇ ਆ। ਬਿਲਕੁਲ ਬਿਲਕੁਲ ਬਿਲਕੁਲ,
0: ਪਹਿਲਾਂ ਹੁਣ ਨਵੀਆਂ ਬਿਲਡਿੰਗਾਂ ਚ ਨਹੀਂ ਹੈਗਾ ਜੀ, ਉਹ ਪੁਰਾਣੀਆਂ ਬਿਲਡਿੰਗਾਂ ਚ ਹੁੰਦਾ ਸੀ।
1: ਨਵੀਆਂ ਦੇ ਵਿੱਚ ਵੀ ਹੋਣਾ ਤਾਂ ਹੈ ਕੋਈ ਨਾ ਕੋਈ ਸੋਰਸ ਉੱਥੋਂ,
0: ਉਹਨਾਂ ਨੇ ਹੋਰ ਸਿਸਟਮ ਬਹੁਤ ਬਣਾਏ ਜੀ ਜਿਹੜੀਆਂ
1: ਹੋਰ ਸਿਸਟਮ ਲਾਤੇ, ਬਿਲਕੁਲ ਬਿਲਕੁਲ ਸਪ੍ਰਿੰਕਲ ਵਗੈਰਾ ਲਾਤੇ, ਹੋਰ
0: ਬਹੁਤ ਖੁੱਲੀਆਂ ਬਣਾਈਆਂ, ਐਲੀਵੇਟਰ ਡਿਫਰੈਂਟ ਬਣਾਈਆਂ ਹੈਗੀਆਂ, ਕਾਰਗੋ ਐਲੀਵੇਟਰ ਆ, ਯੇ ਹੈ ਵੋ, ਉਹਦੇ ਚ ਉਹਨਾਂ ਨੇ ਸੇਫਟੀ ਦਾ ਪ੍ਰਬੰਧ ਕੀਤਾ ਹੋਇਆ ਜੀ।
1: ਜੀ ਬਿਲਕੁਲ ਇਸੇ ਤਰ੍ਹਾਂ ਹੈਗੀ ਆ। ਤੇ ਇਹ ਜਿਹੜਾ ਨੰਬਰ ਉਹਨਾਂ ਨੇ ਹੈਲਪਲਾਈਨ ਦਾ ਦਿੱਤਾ, ਇਹ ਜਿਹੜਾ ਪਲੱਸ ਦਾ ਨਿਸ਼ਾਨ ਆਪਾਂ ਜਮਾਂ ਦਾ ਨਿਸ਼ਾਨ ਪਾ ਕੇ 48, ਉਸ ਤੋਂ ਅੱਗੇ 848, ਉਸ ਤੋਂ ਅੱਗੇ 112 ਤੇ ਉਸ ਤੋਂ ਅੱਗੇ ਹੈਗਾ 1117, ਇਹ ਹੈਲਪਲਾਈਨ ਨੰਬਰ ਆ। ਜੇ ਕਿਸੇ ਸੱਜਣ ਚਾਹੀਦਾ ਹੋਵੇ ਤਾਂ ਇਹ ਤੁਸੀਂ ਲੈ ਸਕਦੇ ਆ। ਤੇ ਅੱਗ ਨਾਲ ਜ਼ਖਮੀ ਹੋਏ ਜਿਹੜੇ ਵਿਅਕਤੀ ਸੀ ਖੱਕ ਸਾਹਿਬ ਜੀ, ਉਹਨਾਂ ਨੂੰ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ। ਤੇ ਫੇਰ ਕੀ ਆ ਕਿ ਇਹਨਾਂ ਨੂੰ ਉੱਥੇ ਭੇਜ ਦਿੱਤਾ। ਤੇ ਫਿਰ ਆਹ ਜਿਹੜੀ ਆਪਾਂ ਹੈਲਪਲਾਈਨ ਦੀ ਗੱਲ ਕੀਤੀ ਆ ਨਾ, ਇਹ ਸਕਦਾ ਵੀ ਉਹ ਕੰਟਰੀ ਵੀ ਛੋਟਾ ਜਿਹਾ, ਸ਼ਾਇਦ ਉਹਨਾਂ ਕੋਲ ਏਡੇ ਵੱਡੇ ਜਿਹੜੀ ਉਹ ਨਾ ਹੋਵੇ ਲਾਰਜ ਸਕੇਲ ਤੇ ਹੈਂਡਲ ਕਰਨ ਵਾਸਤੇ, ਕਿਉਂਕਿ ਬਰਨ ਯੂਨਿਟ ਲੋਕ ਥੋੜੇ ਹੀ ਜਿਹੜੇ ਆ ਸੱਟਾਂ ਸੁੱਟਾਂ ਵੱਜ ਜਾਂਦੀਆਂ ਖੈਰ, ਪਰ ਬਰਨ ਦੇ ਜਿਹੜੇ ਚਾਂਸ ਹੁੰਦੇ ਉਹ ਘੱਟ ਹੁੰਦੇ ਲੋਕ।
0: ਬਿਲਕੁਲ ਬਿਲਕੁਲ,
1: ਸੋ ਸ਼ਾਇਦ ਉਹਨਾਂ ਦੀ ਓਨੀ ਕਪੈਸਿਟੀ ਨਹੀਂ ਹੋਈ ਇਸ ਕਾਰਨ। ਸਕਦਾ ਸਾਹਿਬ ਜਿਹੜਾ ਸਵਿਟਜ਼ਰਲੈਂਡ ਨਾਲ ਹੀ ਲੱਗਦਾ ਦੇਸ਼ ਹੈ ਇਟਲੀ, ਉਹਦੇ ਵਿੱਚ ਜਿਹੜੀ ਆ ਉਹਨਾਂ ਨੇ ਇੱਕ ਉਹ ਸਪੈਸ਼ਲ ਜਿਹੜੀ ਬਰਨ ਜਿਹੜੀ ਇਹਨਾਂ ਨੂੰ ਇੱਕ ਤਰ੍ਹਾਂ ਦੇ ਉਹ ਟੈਂਪਰੇਰੀ ਨੀ ਹੋਸਪਿਟਲ ਬਣਾ ਲੈਂਦੇ, ਟੈਂਟ ਲਾ ਕੇ ਜਾਂ ਇਸ ਤਰ੍ਹਾਂ ਦਾ ਉਹ ਕਰਕੇ ਕਈ ਵਾਰੀ ਉਹ ਬੱਸਾਂ ਬੁੱਸਾਂ ਕਰ ਲੈਂਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਉਹ ਉੱਥੇ ਇਟਲੀ ਦੇ ਵਿੱਚ ਸਾਬਤ ਕੀਤੀ ਆ, ਤੇ ਉੱਥੇ ਨੂੰ ਵੀ ਉਹ ਜਿਹੜੇ ਲੈ ਕੇ ਲੋਕ ਗਏ ਆ। ਤੇ ਕਈ ਵਾਰੀ ਖੱਕ ਸਾਹਿਬ ਜੀ ਇਸ ਤਰ੍ਹਾਂ ਵੀ ਕਰਦੇ ਹੁੰਦੇ ਆ, ਇੱਥੇ ਮੇਰਾ ਖਿਆਲ ਅਮਰੀਕਾ ਦੇ ਵਿੱਚ ਵੀ ਇੱਕ ਮੈਨੂੰ ਯਾਦ ਹੈਗਾ ਇੱਥੇ ਵੀ ਕੋਈ ਆਫਤ ਪਈ ਸੀ, ਮੈਨੂੰ ਹੁਣ ਯਾਦ ਨੀ, ਤੇ ਉਹ ਜਿਹੜਾ ਗਰੀਸ ਹੈਗਾ ਨਾ ਕੰਟਰੀ ਗਰੀਸ, ਉਹਨਾਂ ਦੇ ਕੋਲ ਜਿਹੜੇ ਆ ਵੱਡੇ ਵੱਡੇ ਜਿਹੜੇ ਪੈਸੰਜਰ ਜਹਾਜ਼ ਆ ਉਹ ਵੀ ਬਹੁਤ ਆ
0: ਜੀ,
1: ਕਿਉਂਕਿ ਗਰੀਸ ਦੀ ਜਿਹੜੀ ਆ ਉਹ ਹੁਣ ਤਾਂ ਪਤਾ ਨੀ ਇੰਨੇ ਸਾਲ ਹੋ ਗਏ ਸ਼ਾਇਦ ਬਦਲ ਗਿਆ ਹੋਵੇ, ਪਰ ਗਰੀਸ ਆ ਜਿਹੜਾ ਦੁਨੀਆਂ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਜਹਾਜ਼ ਜਿਹੜੇ ਉਹ ਗਰੀਸ ਕੋਲ ਸੀਗੇ ਹੁੰਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ, ਉਹ ਜਿਹੜੇ ਪੈਸੰਜਰ ਜਹਾਜ਼ ਹੁੰਦੇ ਸੀਗੇ ਨਾ, ਉਹ ਲਿਜਾ ਕੇ ਉੱਥੇ ਜੇ ਸਮੁੰਦਰ ਦੇ ਨੇੜੇ ਜਾਂ ਕਿਤੇ ਵੀ ਹੈਗਾ, ਜੇ ਉਹਨਾਂ ਕੋਲ ਨਹੀਂ ਛੱਡੀਆਂ ਉਹ ਫਿਰ ਉੱਥੇ ਲਾ ਲੈਂਦੇ ਹੁੰਦੇ ਸੀ, ਤਾਂ ਕਿ ਲੋਕ ਉਹਦੇ ਵਿੱਚ ਟੈਂਪਰੇਰੀ ਰਹਿ ਸਕਣ ਥੋੜੇ ਸਮੇਂ ਵਾਸਤੇ। ਹਾਂਜੀ, ਸੋ ਜਨਤਾ ਜਿਹੜੀ ਆ ਪਰਦਾ ਖੱਕ ਸਾਹਿਬ ਵੀ ਬੜੀ ਸਿਆਣੀ ਉਹ ਕਰਦੀ, ਤਾਂ ਇਸ ਤਰ੍ਹਾਂ ਦੇ ਇੰਤਜ਼ਾਮ ਹੈਗੀ ਆ, ਪਰ ਜਿਹੜੀ ਕੁਦਰਤ ਆ ਜਦੋਂ ਕਰੋਪੇ ਹੁੰਦੀ ਇਹਦੇ ਤੋਂ ਬਚਣਾ ਖੱਕ ਸਾਹਿਬ ਜੀ ਬੜਾ ਮੁਸ਼ਕਲ ਹੁੰਦਾ। ਤੇ ਇਹ ਸੀ ਉਹਨਾਂ ਦੀ ਖ਼ਬਰ। ਤੇ ਇਸ ਤੋਂ ਅਗਲੀ ਖ਼ਬਰ ਆ ਖੱਕ ਸਾਹਿਬ ਜੀ, ਉਹ ਤੁਹਾਨੂੰ ਪਤਾ ਪਹਿਲੀ ਜਨਵਰੀ ਆ,
0: ਚੀਮਾ ਸਾਹਿਬ ਯੂਕਰੇਨ ਦੇ ਵਿਚ ਰਸ਼ੀਆ ਦੇ ਵਿਚ ਫੇਰ ਕਹਿੰਦੇ ਵਾਹਵਾ ਭਾਂਬੜ ਮਚਿਆ ਜੀ
1: ਮੁੜ ਕੇ। ਹਾਂਜੀ ਹਾਂਜੀ ਉਹ ਫੈਸਲਾ ਹੋਣ ਨੀ ਦੇ ਰਹੇ ਜਿਹੜੇ ਯੂਰੋਪੀਅਨ ਕੰਟਰੀ ਆ ਉਹ ਹਾਂ ਟਰੰਪ ਫੈਸਲਾ ਕਰਾਉਣਾ ਚਾਹੁੰਦਾ ਆ ਪਰ ਉਹ ਜਿਹੜੇ ਯੂਰੋਪੀਅਨ ਆ ਉਹ ਨੀ ਹੋਣ ਦੇਣਾ ਚਾਹੁੰਦੇ ਉਹ ਵਿਚ ਟਿੰਡ ਚਕਾਨਾ ਉਹ ਨੀ ਪਾਤਾ ਆ ਤੇ ਉਹਨਾਂ ਨੇ ਹੁਣ ਯੂਕਰੇਨ ਨੂੰ ਜਿਹੜੀਆਂ ਮਿਸਲਾਂ ਉਹ ਇੰਗਲੈਂਡ ਦੀਆਂ ਕੀ ਸ਼ੈਡੋ ਕਹਿੰਦੇ ਉਹਨਾਂ ਦਾ ਨਾਂ ਆ ਕੁਛ ਇਸ ਤਰ੍ਹਾਂ ਦਾ ਰੱਖਿਆ ਹੋਇਆ
0: ਉਹ ਰਸ਼ੀਆ ਮੁੜ ਕੇ ਯੂਰਪ ਵੱਲ ਨੂੰ ਹੋ ਜਾਵੇ ਜੀ ਕੋ ਹੋ ਵੀ ਸਕਦਾ ਕਿਉਂਕਿ ਜਿੱਦਾਂ
1: ਪੋਸੀਬਲ ਬਹੁਤ ਪੋਸੀਬਲ ਹੈ ਜੀ ਬਹੁਤ ਪੋਸੀਬਲ ਹੈ ਹੋਣ ਦੀ ਸੰਭਾਵਨਾ ਹੈਗੀ ਆ ਪੱਕੀ ਕਿਉਂਕਿ ਰੂਸ ਨੇ ਖਾਕ ਸਾਹਿਬ ਜੀ ਉਹ ਜਿਹੜੀਆਂ ਨਿਊਕਲੀਅਰ ਪਾਵਰਡ ਮਿਸਲਾਂ ਆ ਉਹ ਜਿਹੜਾ ਉਹਦੇ ਨਾਲ ਦਾ ਕੰਟਰੀ ਆ ਬੈਲਾਰੂਸੀਆ ਨੂੰ ਆਪਾਂ ਕਹਿੰਦੇ ਆ ਉਹਦੇ ਵਿਚ ਲਿਜਾ ਕੇ ਫਿੱਟ ਕਰ ਦਿੱਤੀਆਂ ਉਹਨਾਂ ਨੇ ਰੂਸ ਨੇ ਕਿਉਂਕਿ ਰੂਸ ਨੂੰ ਆਪਣਾ ਡਰ ਆ ਕਿਉਂਕਿ ਅਮਰੀਕਾ ਮੰਨਦਾ ਉਹ ਯੂਰੋਪੀਅਨ ਨੇ ਜਿਹੜੇ ਉਹ ਨੀ ਮੰਨਦੇ ਹੁਣ ਰੂਸ ਨੂੰ ਇਸ ਗੱਲ ਜੇ ਨਹੀਂ ਮੰਨਦੇ ਉਹ ਹੁਣ ਯੂਕਰੇਨ ਨੂੰ ਅਸਲਾ ਦੇਣ ਲੱਗ ਪਿਆ ਤਾਂ ਇਹਨਾਂ ਨੇ ਘੱਟ ਨੀ ਕਰਨੀ
0: ਉਹ ਗੱਲ
1: ਹਾਂਜੀ ਉਹ ਗੱਲ ਵੱਖਰੀ ਆ ਕਾਕਸਾ ਵੀ ਕਿ ਜਿਹੜਾ ਯੂਰਪ ਆ ਉਹ ਰੂਸ ਕੱਲਾ ਉਹਨਾਂ ਨੂੰ ਹੈਂਡਲ ਕਰ ਸਕਦਾ ਪਰ ਉਹ ਬੜੇ ਜਿਹੜੇ ਆ ਛਾਤਰ ਲੋਕ ਆ ਜਿਹੜੇ ਯੂਰੋਪੀਅਨ ਆ ਖਾਸ ਕਰਕੇ ਜਿਹੜੀ ਯੂਕੇ ਆ ਉਹ ਤਾਂ ਕੋਈ ਨਾ ਕੋਈ ਕੁੰਡੀ ਪਸਾਈ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਸੀ ਇਹਨਾਂ ਬਟਨ ਦਾ ਬਣਾ ਇੱਥੋਂ ਤੇ ਉਹਦਾ ਬਣਾ ਉੱਥੋਂ ਇਸ ਕਰਕੇ ਰੂਸ ਆ ਜਿਹੜਾ ਉਹ ਵੇਸਲਾ ਨੀ ਹੈਗਾ ਉਹਨੂੰ ਪਤਾ ਹੈ ਇਸ ਗੱਲ ਦਾ ਤੇ ਉਹ ਕਹਿ ਵੀ ਰਿਹਾ ਇਹਨਾਂ ਨੂੰ ਚੈਲੰਜ ਵੀ ਕਰ ਹਟਿਆ ਵੀ ਤੁਸੀਂ ਦੇਖਣਾ ਜਦੋਂ ਆ ਜਾਓ ਮੈਂ ਤਿਆਰ ਆ ਮੈਨੂੰ ਕੋਈ ਤੁਹਾਡੀ ਪਰਵਾਹ ਨੀ ਹੈਗੀ ਸੋ ਇਹ ਗੱਲ ਆ ਹੁਣ ਇਹ ਜਿਹੜਾ ਆ ਵਿਗੜਨਾ ਦੇਖੋ ਖੱਕ ਸਾਹਿਬ ਜੀ ਰੌਲਾ ਤਾਂ ਹੈਗਾ ਰੂਸ ਦੀ ਧਰਤੀ ਦਾ ਇਹ ਜਿਹੜੇ ਪੱਛਮੀ ਸਭਿਅਤਾ ਆ ਇਹ ਰੂਸ ਨੂੰ ਢਾਉਣਾ ਚਾਹੁੰਦੇ ਆ ਖਿਲਾਰਨਾ ਚਾਹੁੰਦੇ ਆ ਕਿਉਂਕਿ ਰੂਸ ਹੀ ਇਹਨਾਂ ਦੇ ਰਾਹ ਦੇ ਵਿਚ ਰੁੜਾਇਆ ਨਹੀਂ ਤਾਂ ਇਹਨਾਂ ਨੇ ਦੁਨੀਆਂ ਦੀ ਸਾਰੀ ਹੋਂਦ ਹੜੱਪੀ ਹੋਣੀ ਸੀ
0: ਬਿਲਕੁਲ ਬਿਲਕੁਲ ਸਹੀ ਕਹਿ ਰਹੇ
1: ਤੇ ਹੁਣ ਜਿਹੜਾ ਰੂਸ ਆ ਉਹਦੇ ਨਾਲ ਹੁਣ ਤੁਹਾਨੂੰ ਪਤਾ ਚਾਈਨਾ ਦੀ ਪਾਪੂਲੇਸ਼ਨ ਤੇ ਉਹਨਾਂ ਦੀ ਮਿਲਟਰੀ ਕਿੰਨੀ ਆ ਤੇ ਬਾਕੀ ਨਾਰਥ ਕੋਰੀਆ ਉਹਦੇ ਨਾਲ ਆ ਨਾਰਥ ਕੋਰੀਆ ਨੇ ਤਾਂ ਹੁਣ
0: ਆਰਮੀ ਸੋਲਜਰ ਵੀ ਜਾ ਕੇ ਰਸ਼ੀਆ ਦੇ ਵਿਚ
1: ਬਿਲਕੁਲ ਬਿਲਕੁਲ ਬਿਲਕੁਲ
0: ਉਹਨੇ ਕਿਹਾ ਵਾ ਜੀ
1: ਹਾਂਜੀ ਹਾਂਜੀ ਉਹਨਾਂ ਨੇ ਇਹ ਕਿਹਾ ਆ ਕਿਮ ਜੋਂਗ ਉਨ ਨੇ ਉਹ ਕਹਿੰਦਾ ਬਈ ਸਾਡਾ ਤੇ ਜਿਹੜੇ ਰਸ਼ੀਅਨ ਲੋਕ ਆ ਸਾਡਾ ਖੂਨ ਜਿਹੜਾ ਉਹ ਅਸੀਂ ਡੋਲਾਂਗੇ ਇੱਕ ਦੂਜੇ ਦੀ ਖਾਤਰ ਔਰ ਉਹਨੇ ਡੋਲਿਆ ਵੀ ਆ ਜਿਹੜੇ ਉੱਥੋਂ ਲੜਕੇ ਆਏ ਆ ਜਾਂ ਫਿਰ ਜਿਨ੍ਹਾਂ ਦੇ ਉੱਥੇ ਡੈਥ ਹੋਈ ਆ ਤੇ ਉਹ ਬੜੇ ਆਪਸ ਵਿਚ ਹੀ ਨੇੜੇ ਜੁੜ ਗਏ ਵਾ ਤੇ ਇਹ ਜਿਹੜੇ ਤਿੰਨੇ ਕੰਟਰੀ ਆ ਖਾਕ ਸਾਹਿਬ ਜੀ ਇਹ ਜਦੋਂ ਮੇਰਾ ਨੀ ਖਿਆਲ ਵੀ ਦੁਨੀਆਂ ਇਹਨਾਂ ਨੂੰ ਹੈਂਡਲ ਕਰ ਸਕਦੀ ਹੁਣ ਤਿੰਨਾਂ ਕੰਟਰੀਆਂ ਜੇ ਤਿੰਨੇ ਹੀ ਆਉਂਦੇ
0: ਜੁੜ ਜਾਂਦੇ ਆ ਜੀ ਇਰਾਨ ਵੀ ਜੁੜਦਾ ਇਹਨਾਂ ਦੇ ਨਾਲ
1: ਬਿਲਕੁਲ ਬਿਲਕੁਲ ਬਿਲਕੁਲ
0: ਕਈ ਮੁਲਕ ਜਿਹੜੇ ਨਾਲ ਜੁੜਦੇ ਇੰਡੀਆ ਵੀ ਅੰਦਰੋਂ ਅੰਦਰ ਹੀ ਮਾੜਾ ਮੋਟਾ ਸਪੋਰਟ
1: ਹਾਂਜੀ ਬਿਲਕੁਲ ਬਿਲਕੁਲ ਇੰਡੀਆ ਜਿਹੜਾ ਖਾਕ ਸਾਹਿਬ ਜੀ ਉਹ ਜਾਂ ਤਾਂ ਕਹਿ ਲੋ ਡਾਮਾਡੋਲ ਆ ਉਹ ਤੇ ਜਾਂ ਫਿਰ ਉਹਦੀ ਇਹ ਨੀਤੀ ਆ ਕਿ ਅਸੀਂ ਦੋਨਾਂ ਪਾਸਿਆਂ ਨਾਲ ਜਿੱਧਰਲਾ ਪਾਸਾ ਭਾਰਾ ਹੋਊਗਾ ਅਸੀਂ ਉਧਰ ਨੂੰ ਹੋ ਜਾਵਾਂਗੇ ਸੋ ਗਵਰਨਮੈਂਟਾਂ ਜਿਹੜੀਆਂ ਹੁੰਦੀਆਂ ਇਹ ਖਾਕ ਸਾਹਿਬ ਜੀ ਤੁਹਾਨੂੰ ਪਤਾ ਹੀ ਆ ਬਈ ਜਿਹੜੀ ਆ ਰਾਜਨੀਤੀ ਆ ਇਹ ਬੜੀ ਗੰਦੀ ਚੀਜ਼ ਆ ਇਹ ਹਰਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਤੇ ਭਾਰਤ ਦੀ ਰਾਜਨੀਤੀ ਤੁਹਾਨੂੰ ਪਤਾ ਹੀ ਆ
0: ਅੱਜ ਤੋਂ ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਉਹਦਾ ਰੀਜ਼ਨ ਇਹ ਆ ਕਿ ਇੰਡੀਆ ਇਸ ਵੇਲੇ ਗਰੋ ਅਪ ਬਹੁਤ ਜ਼ਿਆਦਾ ਹੋ ਰਿਹਾ ਇਕਾਨਮੀ ਬਹੁਤ ਵੱਡੀ ਹੈ ਇਸ ਵੇਲੇ ਉਹਦੇ ਆਰਮੀ ਦੀ ਪਾਵਰ ਵੀ ਵੱਡੀ ਹੈ ਔਰ ਅਸਲਾ ਵੀ ਉਹਨਾਂ ਦੇ ਕੋਲ ਇਸ ਵੇਲੇ ਦੁਨੀਆਂ ਤੋਂ ਸਭ ਤੋਂ ਬੈਸਟ ਅਸਲੇ ਇੰਡੀਆ ਕੋਲ ਇਸ ਵੇਲੇ ਖਰੀਦ ਰਿਹਾ ਉਹ ਲੈ ਰਿਹਾ ਉਹ ਆਪਣੀਆਂ ਵੀ ਬਣਾ ਰਿਹਾ ਪਰ ਇਹ ਹੈ ਕਿ ਉਹ ਤੁਹਾਡੀ ਵਾਲੀ ਗੱਲ ਸਹੀ ਹੈ ਕਿ ਇੰਡੀਆ ਜਿਹੜਾ ਹੈਗਾ ਨਾ ਉਹ ਜ਼ਿਆਦਾ ਇਹ ਨਹੀਂ ਕਰਨਾ ਚਾਹੁੰਦਾ ਕਿ ਮੈਂ ਇਧਰੋਂ ਵਿਗਾੜ ਕੇ ਉਹ ਹਰਕ ਨਾਲ ਬਣਾ ਕੇ ਰੱਖਣੀ ਚਾਹੁੰਦਾ
1: ਹਰਕ ਨਾਲ ਬਣਾ ਕੇ ਰੱਖਣਾ ਚਾਹੁੰਦਾ ਬਿਲਕੁਲ ਬਿਲਕੁਲ ਖਾਕਸਾ ਜੀ ਉਹ ਨੀਤੀ ਆ ਜਿਹੜੀ ਹਰ ਪਾਸੇ ਨਾਲ ਬਣਾ ਕੇ ਰੱਖਣੀ ਜਿਹੜੀ ਆ ਉਹ ਫਾਇਦੇਮੰਦ ਵੀ ਹੈਗੀ ਆ ਪਰ ਖਾਕ ਸਾਹਿਬ ਜੀ ਕਈ ਵਾਰੀ ਦੋਨਾਂ ਬੇੜੀਆਂ ਦਾ ਸਵਾਰ ਆ ਜਿਹੜਾ ਉਹ ਵਿਚਾਲੇ ਵੀ ਡਿੱਗ ਪੈਂਦਾ ਹੁੰਦਾ
0: ਸਵਾਰ ਨਹੀਂ ਹੈ ਇੰਡੀਆ ਪਰ ਉਹ ਅਮਰੀਕਾ ਨੂੰ ਵੀ ਅੱਖਾਂ ਦਿਖਾਤੀਆਂ ਉਹਨੇ ਥੋੜਾ ਚਿਰ ਪਹਿਲਾਂ
1: ਹਾਂਜੀ ਹਾਂਜੀ ਹਾਂਜੀ ਅਮਰੀਕਾ ਨੂੰ ਵੀ ਦਿਖਾਤੀਆਂ
0: ਯਾਰੀ ਪੱਕੀ ਆ ਪਰ ਇਹ ਆ ਕਿ ਕੱਲ ਨੂੰ ਕਿਤੇ ਲੋੜ ਪੈ ਜਾਵੇ ਰਸ਼ੀਆ ਨੂੰ ਤੇ ਮੈਨੂੰ ਲੱਗਦਾ ਕਿ ਇੰਡੀਆ ਰਸ਼ੀਆ ਦੇ ਨਾਲ ਖੜਾ ਹੋ ਜਾਏਗਾ
1: ਮੈਨੂੰ ਵੀ ਏਦਾਂ ਲੱਗ ਰਿਹਾ ਜੀ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਹੈਗਾ ਤੇ ਜਿਹੜਾ ਰੂਸ ਆ ਤੁਹਾਨੂੰ ਪਤਾ ਵੀ ਉਹ ਵੀ ਪੁਰਾਣਾ ਦੇਸ਼ ਆ ਸਭਿਅਤਾ ਉਹਦੀ ਵੀ ਤੇ ਜਿਹੜੇ ਇਹ ਹੁਣ ਨਵੇਂ ਛੋਟੇ ਛੋਟੇ ਆ ਇੰਗਲੈਂਡ ਹੁਣੀ ਹੁਣ ਮਸਲਾ ਖਾਕਸਾ ਜੀ ਇਸ ਗੱਲ ਦਾ ਕਿ ਜਿਹੜਾ ਹੁਣ ਯੂਕੇ ਆ ਜਾਂ ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਕਹਿੰਦੇ ਆ ਉਹਨੇ ਖਾਕਸਾ ਵੀ ਦੁਨੀਆਂ ਨੂੰ ਲੁੱਟਿਆ ਬਥੇਰਾ ਪਰ ਹੁਣ ਪਰਜਾ ਜਿਹੜੀ ਉਹ ਸਮਝ ਗਈ ਇਹਨਾਂ ਦੀਆਂ ਨੀਤੀਆਂ ਸਮਝਣ ਲੱਗ ਪਈ ਆ ਇਸ ਕਰਕੇ ਉਹਨਾਂ ਤੋਂ ਦੂਰ ਆ ਤੇ ਉਹਨਾਂ ਨੂੰ ਇਹ ਵਿਵਸਥਾ ਬਣੀ ਪਈ ਆ ਖਾਸ ਕਰਕੇ ਜਿਹੜੇ ਇਹ ਤਿੰਨ ਕੰਟਰੀ ਹੈਗੇ ਆ ਖਾਕਸਾ ਜੀ ਜਿਹਨਾਂ ਦੇ ਵਿੱਚੋਂ ਇਟਲੀ ਵਾਲੇ ਵੀ ਥੋੜੇ ਜਿਹਾ ਚੱਕਦੇ ਆ ਸਹਿਰ ਪਰ ਉਹ ਇਟਲੀ ਜਿਹੜੀ ਆ ਹੁਣ ਮੇਰਾ ਖਿਆਲ ਨਹੀਂ ਉੱਥੇ ਕਿਉਂਕਿ ਉਹਨਾਂ ਨੇ ਵੀ ਦੁਨੀਆਂ ਤੇ ਰਾਜ ਕੀਤਾ ਨਾ ਰੋਮਨ ਅੰਪਾਇਰ ਨੇ ਸੋ ਉਹਨਾਂ ਕੋਲ ਵੀ ਹੈਗੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਫਰਾਂਸ ਜਰਮਨੀ ਤੇ ਇੰਗਲੈਂਡ ਆ ਜ਼ਿਆਦਾ ਜਿਹੜੇ ਆ ਇਹ ਹੀ ਉਹਨਾਂ ਦੇ ਆਗੂ ਆ ਫਰਾਂਸ ਕੋਲ ਤੁਹਾਨੂੰ ਪਤਾ ਪਈ ਉਧਰ ਇੰਗਲੈਂਡ ਦੇ ਕੋਲ ਤੇ ਉਧਰ ਫਰਾਂਸ ਕੋਲ ਦੋ ਹੀ ਕੰਟਰੀ ਆ ਯੂਰਪ ਦੇ ਵਿੱਚ ਜਿਹੜੇ ਆ ਜਿਹਨਾਂ ਦੇ ਕੋਲ ਉਹ ਹੈਗਾ ਆਪਣੇ ਨਿਊਕਲੀਅਰ ਹਥਿਆਰ ਹੈਗੇ ਆ ਤੇ ਹੁਣ ਜਿਹੜੀ ਯੂਰੋਪੀਅਨ ਯੂਨੀਅਨ ਆ ਉਹਦੇ ਵਿਚ ਤਾਂ ਇਕੱਲੇ ਫਰਾਂਸ ਕੋਲੇ ਆ, ਕਿਉਂਕਿ ਯੂਕੇ ਆ ਜਿਹੜਾ ਉਹਦੇ ਵਿਚ ਹੈ ਨੀ ਗਾ, ਉਹ ਬਾਹਰ ਹੋ ਗਿਆ ਆ। ਸੋ ਇਸ ਕਰਕੇ ਆ ਜਿਹੜਾ ਉੱਥੇ ਇਸ ਤਰ੍ਹਾਂ ਨਹੀਂ ਆ, ਪਰ ਉਹ ਕੰਟਰੀ ਖਾਕਸਾ ਵੀ ਜਿਹੜੇ ਹੈਗੇ ਛੋਟੇ ਛੋਟੇ ਉਹ ਸਟੇਬਲ ਨਹੀਂ ਹੈਗੇ, ਖਾਸ ਕਰਕੇ ਲਿਥੁਏਨੀਆ ਵਗੈਰਾ। ਪੋਲੈਂਡ ਵੀ ਪੋਲੈਂਡ ਹੈਗਾ ਹੈਗਾ ਪਾਵਰਫੁਲ, ਪਰ ਜਦੋਂ ਰਸ਼ੀਆ ਨਾਲ ਗੱਲ ਹੋਣੀ ਆ ਫੇਰ ਉਹਦੀ ਪੇਸ਼ ਨਹੀਂ ਜਾਣੀ ਪੋਲੈਂਡ ਦੀ। ਜਰਮਨ ਨੇ ਵੀ ਟਰਾਈ ਕੀਤੀ ਸੀ ਸੈਕਿੰਡ ਵਰਲਡ ਵਾਰ ਵੇਲੇ,
0: ਜਰਮਨ ਚੀਮਾ ਸਾਹਿਬ ਲੜਨ ਵਾਲੇ ਬਣੇ ਜਾਏਗਾ, ਉਹ ਵੀ ਆਪਣੀ ਇਕੋਨਮੀ ਵੱਲ ਧਿਆਨ। ਚੀਮਾ ਸਾਹਿਬ ਬਹੁਤ ਹਾਲਾਤ ਖਰਾਬ ਹੋ ਰਹੇ ਨਾ, ਜਿਹੜੀਆਂ ਕੰਟਰੀਆਂ ਗੱਡੀਆਂ ਬਣਾਉਂਦੀਆਂ ਸੀ ਨਾ,
1: ਬਿਲਕੁਲ ਉਹਨਾਂ ਦੇ
0: ਹਾਲਾਤ ਬਹੁਤ ਖਰਾਬ ਹੋ ਰਹੇ। ਗੱਡੀਆਂ ਜਿਹੜੀਆਂ ਹੈਗੀਆਂ ਨਵੀਂ ਤੋਂ ਨਵੀਂ ਦੁਨੀਆਂ ਤੇ ਬਣ ਰਹੀਆਂ, ਅਮਰੀਕਾ ਚ ਬਣ ਰਹੀਆਂ, ਵਰਲਡ ਚ ਵਿਚ, ਇੰਡੀਆ ਚ ਬਹੁਤ ਤਗੜੀ ਤਗੜੀ ਗੱਡੀ ਬਣ ਰਹੀ ਹੈ। ਚਾਈਨਾ ਨੇ ਧੂੜ ਪਾਈ ਪਈ ਹੈ ਸਾਰੇ ਅਫਰੀਕਾ ਕੰਟਰੀਆਂ ਦੇ ਵਿਚ, ਗੱਡੀਆਂ ਮੋਟਰਸਾਈਕਲ ਸਕੂਟਰ ਸਾਰੇ ਹੀ ਉਥੋਂ ਚਾਈਨਾ ਤੋਂ ਆ ਰਹੇ, ਕੱਪੜਾ ਉਥੋਂ ਆ ਰਿਹਾ। ਮਤਲਬ ਇਹ ਹੈ ਕਿ ਹੁਣ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਸੀ ਨਾ ਕਿ ਮਰਸੀਡੀਜ਼ ਲੈਣੀ ਆ, ਆਡੀ ਲੈਣੀ, ਹੁਣ ਗੱਡੀਆਂ ਹੋਰ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ, ਹਰ ਕੰਪਨੀਆਂ ਨੇ ਕੱਢ ਦਿੱਤੀਆਂ। ਉਹ ਕਹਿੰਦੇ ਸਿਚੁਏਸ਼ਨ ਚੇਂਜ ਹੋ ਗਈ ਹੈ,
1: ਹਾਂ ਜਿਹੜੀ ਇੰਡਸਟਰੀ ਆ ਉਹ ਚੇਂਜ ਹੋ ਗਈ, ਖਾਸ ਕਰ ਉਦਯੋਗ ਜਿਹੜਾ ਸੀ ਉਹ ਬਦਲ ਗਿਆ। ਗੱਡੀਆਂ ਕਾਰਾਂ ਆ ਜਿਹੜੀਆਂ ਹੁਣ ਉਹ ਸਾਊਥ ਕੋਰੀਆ ਵਾਲਾ ਵੀ ਜਿਹੜਾ ਬਣਾਉਂਦਾ ਬੜੀਆਂ ਟੌਪ ਦੀਆਂ ਕਾਰਾਂ ਬਣਾਉਂਦੇ ਉਹ। ਤੇ ਇਹਦੇ ਨਾਲ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਚਾਈਨਾ ਜਿਹੜਾ ਇਸ ਵੇਲੇ ਖਾਸ ਕਰ ਜੀ ਦੇਖੋ ਜਿਹੜੀ ਸਭ ਤੋਂ ਪਹਿਲੀ ਕਾਰ ਇਹ ਬੈਟਰੀ ਵਾਲੀ ਬਣੀ ਸੀ ਉਹ ਇੱਥੇ ਬਣਾਈ ਸੀ ਐਲਨ ਮਸਕ ਦੀ, ਤੇ ਹੁਣ ਜਿਹੜਾ ਚਾਈਨਾ ਆ ਉਹਦੇ ਕੋਲ ਬੇਸਾਬੀ ਕਿੰਨੇ ਚੱਕੋ ਜਿੰਨੀਆਂ ਮਰਜ਼ੀ
0: ਪੰਜ ਪੰਜ ਹਜ਼ਾਰ ਦੀਆਂ ਗੱਡੀਆਂ ਤੇ ਸੱਤ ਸੱਤ ਹਜ਼ਾਰ ਦੀਆਂ ਗੱਡੀਆਂ ਦੇਣ ਡੇ
1: ਹਾਂਜੀ ਹਾਂਜੀ ਔਰ
0: ਬੈਨ ਲਾਇਆ ਅਮਰੀਕਾ ਨੇ ਲਾਇਆ ਜਾਂ ਕੈਨੇਡਾ ਨੇ ਲਾਇਆ ਕਿ ਇਹਨਾਂ ਦੀ ਗੱਡੀਆਂ ਨਾ ਲਿਓ, ਕਿਉਂਕਿ ਇਹਨਾਂ ਨੇ ਵੜ ਗਏ ਤੇ ਇਹਨਾਂ ਨੇ ਇੱਥੇ ਧੂੜ ਪਾ ਦੇਣੀਆਂ। ਅਸਲੀ ਗੱਲ
1: ਬਿਲਕੁਲ ਬਿਲਕੁਲ ਅਸਲੀ ਗੱਲ ਇਹ ਹੈ ਖਾਕ ਸਾਹਿਬ ਜੀ, ਜਿਹੜੀ ਇਕੋਨਮੀ ਆ ਨਾ ਜਿਹਨੂੰ ਆਪਾਂ ਇਕੋਨਮੀ ਕਹਿੰਦੇ ਅਮਰੀਕਾ ਦੀ ਇਕੋਨਮੀ ਆ ਜਿਹੜੀ ਬਹੁਤ ਗੁੰਝਲਦਾਰ ਫਸੀ ਹੋਈ ਆ, ਕਿਉਂਕਿ ਇਹਨਾਂ ਨੇ ਸਿਸਟਮ ਐਸਾ ਤਿਆਰ ਕੀਤਾ ਹੈ ਜੇ ਉਹਦੀ ਇੱਕ ਅੜੀ ਵੀ ਟੁੱਟ ਗਈ ਨਾ ਤੇ ਉਹ ਸਾਰਾ ਸਿਸਟਮ ਫੇਲ ਹੋ ਜਾਂਦਾ ਆ। ਹੁਣ ਜਿਹੜੀਆਂ ਗੱਡੀਆਂ ਸੀਗੀਆਂ, ਗੱਡੀਆਂ ਦੀ ਗੱਲ ਹੁਣ ਜਿਹੜਾ ਚਾਈਨਾ ਆ ਉਹ ਖਾਕ ਸਾਹਿਬ ਜੀ ਇਕੱਲੀਆਂ ਕਾਰਾਂ ਨਹੀਂ ਬਣਾਉਂਦਾ, ਉਹ ਵੱਡੀਆਂ ਵੱਡੀਆਂ ਕਾਰਾਂ ਵੀ ਬਣਾਉਂਦਾ ਆ ਤੇ ਨਿੱਕੀਆਂ ਨਿੱਕੀਆਂ ਕਾਰਾਂ ਵੀ, ਉਦੋਂ ਅੱਗੇ ਸਕੂਟਰ ਵੀ ਬਣਾਉਂਦਾ ਜਿਹੜੇ ਬੈਟਰੀ ਨਾਲ ਚੱਲਦੇ ਆ, ਉਹਨੇ ਮਤਲਬ ਉੱਪਰ ਤੋਂ ਲਾ ਕੇ ਥੱਲੇ ਤੱਕ ਸਾਰੀ ਚੇਨ ਆ ਜਿਹੜੀ ਉਹ ਬਦਲ ਦਿੱਤੀ ਆ।
0: ਚੀਮਾ ਸਾਹਿਬ ਪ੍ਰਾਈਸ ਮੈਂ ਦੇਖ ਰਿਹਾ ਸਕੂਟਰ ਜਿਹੜਾ ਬੈਟਰੀ ਵਾਲਾ ਉਹ $150-$150 ਦੇ ਉੱਥੋਂ, ਕਿਉਂਕਿ ਉਹ ਡਾਲਰ ਇਕੱਠੇ ਕਰਨੇ ਚਾਹੁੰਦੇ ਆ। ਅਸਲੀ ਜਿਹੜਾ ਮੈਂ ਦੇਖਿਆ ਨਾ ਚਾਈਨਾ ਚਾਹੁੰਦਾ ਕਿ ਡਾਲਰ ਇਕੱਠੇ ਹੋਣ, ਤਿੰਨ ਤਿੰਨ ਸੈਂਟ ਦੀ ਪੰਜ ਪੰਜ ਸੈਂਟ ਦੀਆਂ ਤੁਹਾਨੂੰ ਟੀ ਸ਼ਰਟਾਂ ਦੇਣ ਡੇ ਆ ਉਹ।
1: ਬਿਲਕੁਲ ਬਿਲਕੁਲ,
0: ਲੁੱਟ ਮਚਾਈ ਹੁੰਦੀ ਸੀ, $25-30-50 ਡਾਲਰ ਤੋਂ ਘੱਟ ਤੁਹਾਨੂੰ ਟੀ ਸ਼ਰਟ ਨਹੀਂ ਸੀ ਮਿਲਦੀ ਹੁੰਦੀ, ਜੀਨ ਦੀਆਂ ਪੈਂਟਾਂ ਤੁਹਾਨੂੰ $50 ਤੋਂ $45 ਤੋਂ, ਉਹ ਦੇਣ ਡੇ $90-90 ਦੀਆਂ
1: ਡਾਲਰ ਮਾਰਕੀਟ ਜਿਹੜੇ ਸੋਚਿਆ ਸੀਗਾ ਹੋ ਜਾਏਗਾ, ਪਰ ਉਹ ਨੀ ਹੋਣਾ, ਹੁਣ ਉਹ ਪੋਸੀਬਲ ਨਹੀਂ ਹੈਗਾ।
0: ਉਹ ਨਿੱਕੇ ਨਿੱਕੇ ਪੈਕਟਾਂ ਦੇ ਵਿੱਚ ਨਾ ਜਿਹੜੇ ਛੋਟੇ ਛੋਟੇ ਜਿੱਦਾਂ ਦੋ ਤਿੰਨ ਕੰਪਨੀਆਂ ਉੱਥੇ ਹੈਗੀਆਂ, ਲੋਕੀ ਸਮਾਨ ਮੰਗਾਉਂਦੇ ਆ, ਉਹ ਛੋਟੇ ਪੈਕਟ ਭੇਜਦੇ, ਜੇ ਜਿੱਦਾਂ ਕੋਈ ਦੋ ਚੀਜ਼ਾਂ ਮੰਗਾਈਆਂ ਤੁਸੀਂ, ਤਿੰਨ ਮੰਗਾਈਆਂ ਸ਼ਿਪਿੰਗ ਉਹਦੇ $4 ਪਾ ਲਿਆ, $1 ਪਾ ਲਿਆ, ਲੱਗੂਗਾ ਨਾ ਜਿਹੜਾ ਕੰਟੇਨਰ ਆਏਗਾ, ਵੱਡੇ ਕੰਟੇਨਰ ਆਉਣ ਉਹਨਾਂ ਤੇ ਲੱਗੇਗਾ ਨਾ।
1: ਬਿਲਕੁਲ ਬਿਲਕੁਲ, ਉਹਨਾਂ ਤੇ ਲੱਗਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਅਗਲੀ ਖਾਕ ਸਾਹਿਬ ਜੀ ਖਬਰ ਆਪਣੇ ਕੋਲ ਜਿਹੜੀ ਹੈਗੀ ਆ, ਇਹ ਖਬਰ ਬੜੀ ਲੰਮੀ ਆ, ਪਰ ਹੁਣ ਆਪਾਂ ਕੀ ਕਰੀਏ, ਖਬਰ ਦੇਣੀ ਪੈਣੀ ਆ, ਤੇ ਜਿੱਥੇ ਤੱਕ ਆਪਾਂ ਪੜ ਸਕਾਂਗੇ ਪੜ ਦਿਆਂਗੇ। ਇਹ ਹੈਗਾ ਜੀ ਖਾਕ ਸਾਹਿਬ ਜੀ, ਅਮਰੀਕਾ ਵਿੱਚ ਜਿਹੜੀ ਆ ਨਵਾਂ ਸਾਲ ਚੜਿਆ ਤੇ ਇਹਦੇ ਨਾਲ ਨਵੀਂ ਮਿਨੀਮਮ ਵੇਜ ਆ ਜਿਹੜੀ ਉਹਦੇ ਵਿੱਚ ਵਾਧਾ ਕੀਤਾ ਗਿਆ, ਜਿਸ ਕਾਰਨ ਅਮਰੀਕਾ ਦੇ ਜਿਹੜੇ 19 ਸੂਬੇ ਆ ਉਹਨਾਂ ਦੇ ਵਿੱਚ ਜਿਹੜੀ ਆ ਆਮਦਨ ਵਿੱਚ ਖਾਸਾ ਜ਼ਿਆਦਾ ਵਾਧਾ ਹੋਣਾ ਆ, ਬਾਕੀਆਂ ਵਿੱਚ ਵੀ ਹੋਣਾ, ਪਰ ਇਹ ਜਿਹੜੀਆਂ ਸੂਬੇ ਆ ਇਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋਣਾ ਆ। ਤੇ ਜਿਹਦੇ ਵਿੱਚ ਖਾਕ ਸਾਹਿਬ ਜੀ ਸਭ ਤੋਂ ਵੱਧ ਜਿਹੜਾ ਮਿਨੀਮਮ ਵੇਜ ਵਧੀ ਆ ਪਰ ਆਵਰ, ਉਹ $2 ਪ੍ਰਤੀ ਘੰਟਾ, ਯਾਨੀ ਇੱਕ ਘੰਟੇ ਮਗਰ $2 ਇਕੱਠੇ ਵਧਾ ਤੇ, ਇਹ ਖਾਕ ਸਾਹਿਬ ਜੀ ਪਹਿਲਾਂ ਮੈਂ ਕਦੇ ਨੀ ਦੇਖਿਆ ਅਮਰੀਕਾ ਦੇ ਵਿੱਚ ਇੰਨਾ ਹੋਇਆ। ਔਰ ਇਹਦੇ ਤੋਂ ਖਾਕ ਸਾਹਿਬ ਜੀ ਆਪਾਂ ਨੂੰ ਇਹ ਪਤਾ ਲੱਗਦਾ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ ਇਹਦਾ ਮਤਲਬ ਗਵਰਨਮੈਂਟ ਦੇ ਨਾਸੀ ਧੁਆ ਲਿਆਂਦਾ ਪਿਆ ਪਬਲਿਕ ਨੇ, ਇਸ ਕਰਕੇ ਹਾਂ $2 ਪ੍ਰਤੀ ਘੰਟਾ। ਮੈਂ ਨੀ ਅਜੇ ਦੇਖੇ 10 ਸੈਂਟ ਕਦੇ 25 ਵਾਧੀ, ਕਦੇ 10 ਸੈਂਟ ਵਾਧੇ ਹੁੰਦੇ ਸੀ,
0: ਪਰ ਜਿਹੜੇ $2 ਰੇਟਾਂ ਦਾ ਨੀ ਲਾ ਹੁੰਦਾ ਆਪਣੀਆਂ ਦਾ ਕਿ ਉਹਦੇ ਕਿੰਨੀ ਵੇਜ ਕਰਨੀ, ਤੇ ਸਹੀ ਫੈਡਰਲ ਗਵਰਨਮੈਂਟ ਦਾ ਕਿੱਥੋਂ ਲਾ ਆ ਗਿਆ?
1: ਖਾਕ ਸਾਹਿਬ ਜੀ ਇਹ 2 ਲਾ ਆ, ਇੱਕ ਜਿਹੜੀ ਆ ਫੈਡਰਲ ਗਵਰਨਮੈਂਟ ਦੀ ਮਿਨੀਮਮ ਵੇਜ ਆ, ਤੇ ਉਹਦੇ ਉੱਪਰ ਦੀ ਜਿਹੜੀ ਆ ਸਟੇਟ ਦੀ ਮਿਨੀਮਮ ਵੇਜ ਆ, ਉਹ ਆਪਣੀ ਜਿੰਨੀ ਮਰਜ਼ੀ ਕਰ ਲੈਣ ਸਟੇਟ ਵਾਲੇ, ਉਹਦੇ ਉੱਪਰ ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਹੁੰਦੀ ਆ। ਇਹਦੇ ਵਿੱਚ ਆਪਾਂ ਅੱਗੇ ਜਾ ਕੇ ਦੇਖਦੇ ਹਾਂ 2 ਮਿਨੀਮਮ ਵੇਜ ਹੁੰਦੀਆਂ, ਇੱਕ ਫੈਡਰਲ ਗਵਰਨਮੈਂਟ ਦੀ ਤੇ ਇੱਕ ਜਿਹੜੀ ਆ ਸਟੇਟ ਗਵਰਨਮੈਂਟ ਦੀ ਹੁੰਦੀ ਆ। ਤੇ ਬਾਕੀ ਉਹਦੇ ਨਾਲ ਖਾਕ ਸਾਹਿਬ ਜੀ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ, ਚਲੋ ਇੱਥੇ ਕਰ ਲੈਂਦੇ ਹਾਂ। ਗੱਲਾਂ ਤਾਂ ਆਪਣੀਆਂ ਆਈਆਂ, ਉਹ ਇਸ ਤਰ੍ਹਾਂ ਹੈ ਕਿ ਜਿਹੜੇ ਜਿੱਦਾਂ ਹੁਣ ਕੈਲੀਫੋਰਨੀਆ ਸੂਬਾ ਲਾ ਲਓ, ਸਟੇਟ ਹੈ ਇਹ, ਕੈਲੀਫੋਰਨੀਆ ਦੇ ਵਿੱਚ ਵੀ ਖਾਕ ਸਾਹਿਬ ਜਿੱਦਾਂ ਹੁਣ ਫ੍ਰੈਜ਼ਨੋ ਵਰਗਾ ਮੈਟਰੋਪੋਲੀਟਨ ਟਾਊਨ ਹੈਗਾ ਇਹ, ਇਹਦੇ ਵਿੱਚ ਖਾਕ ਸਾਹਿਬ ਦੀ ਮਹਿੰਗਾਈ ਜ਼ਿਆਦਾ ਆ, ਕਿਉਂਕਿ ਜੇ ਤੁਸੀਂ ਬਾਹਰ ਇਹਦੇ ਆਲੇ ਦੁਆਲੇ ਮੰਡੀਆਂ ਲੈ ਲਓ, ਕਰਮਨ ਲੈ ਲਓ, ਆਸੇ ਪਾਸੇ ਦੇ ਜਿਹੜੇ ਛੋਟੇ ਟਾਊਨ ਹੈ, ਉੱਥੇ ਖਾਕ ਸਾਹਿਬ ਦੀਆਂ ਚੀਜ਼ਾਂ ਵੀ ਸਸਤੀਆਂ ਹੈ, ਘਰਾਂ ਦੇ ਰੈਂਟ ਘੱਟ ਆ, ਅਪਾਰਟਮੈਂਟਾਂ ਦੇ ਰੈਂਟ ਘੱਟ ਆ, ਸਾਰਾ ਕੁਛ ਆ। ਸੋ ਇਸ ਤਰ੍ਹਾਂ ਵੀ ਜਿਹੜੀਆਂ ਸਿਟੀ ਦੀਆਂ ਜਾਂ ਆਪਾਂ ਪੰਚਾਇਤਾਂ ਕਹਿ ਲਓ, ਇੱਥੇ ਉਹ ਮਿਊਨਿਸਪੈਲਿਟੀ ਉਹਨੂੰ ਕਹਿ ਦਿੰਦੇ ਆ, ਉਹ ਵੀ ਜਿਹੜੇ ਆ ਆਪਣੇ ਆਪਣੇ ਸ਼ਹਿਰ ਦੀ ਮਿਨੀਮਮ ਵੇਜ ਆ ਜਿਹੜੀ ਉਹਨੂੰ ਉਹ ਕਰ ਸਕਦੇ ਹੁੰਦੇ ਆ ਕੰਟਰੋਲ। ਸੋ ਤਿੰਨ ਲਾ ਲਓ, ਇੱਕ ਤੁਹਾਡਾ ਜਿਹੜਾ ਸਿਟੀ ਆਪਣਾ ਸ਼ਹਿਰ ਆ, ਤੇ ਇੱਕ ਸਟੇਟ, ਤੇ ਤੀਸਰੀ ਜਿਹੜੀ ਆ ਫੈਡਰਲ ਗਵਰਨਮੈਂਟ ਆ। ਸੋ ਇਹ ਤਿੰਨ ਵੱਖਰੇ ਵੱਖਰੇ ਜਿਹੜੇ ਅਦਾਰੇ ਹੈਗੇ ਆ, ਉਹ ਆਪਣੇ ਹਿਸਾਬ ਦੇ ਨਾਲ ਉਹ ਕਰ ਲੈਂਦੇ ਆ, ਮਿਨੀਮਮ ਵੇਜ ਵਧਾ ਤਾ ਲੈਂਦੇ ਆ, ਤੇ ਜਾਣੀ ਕਿ ਜਿਹੜੀ ਫੈਡਰਲ ਦੀ ਆ ਉਦੋਂ ਘੱਟ ਨੀ ਕੋਈ ਵੀ ਦੇ ਸਕਦਾ, ਉਦੋਂ ਬਾਅਦ ਜਿੰਨੀ ਮਰਜ਼ੀ ਤੁਸੀਂ ਦੇ। ਤੇ ਇਹਦੇ ਵਿੱਚ ਖੱਕ ਸਾਹਿਬ ਜੀ ਨਵੇਂ ਸਾਲ ਵੱਲੋਂ ਜਿਹੜਾ ਤੋਹਫਾ ਦਿੱਤਾ ਗਿਆ, ਬੜੀ ਖੁਸ਼ੀ ਵਾਲੀ ਗੱਲ ਆ ਕਿ 19 ਸੂਬਿਆਂ ਵਿੱਚ 8.30 million ਜਿਹੜੇ ਲੋਕ ਆ, 8.3 million ਜਿਹੜੀ ਪਰਜਾ ਹੈਗੀ ਆ, ਤੇ ਉਹਨਾਂ ਨੂੰ ਜਿਹੜਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗ ਪਊਗਾ, ਜਿਹੜੀ ਮਿਨੀਮਮ ਵੇਜ ਵਧੀ ਹੈ ਇਹਦੇ ਕਾਰਨ, ਕਿਉਂਕਿ ਮਹਿੰਗਾਈ ਨੇ ਪਰਜਾ ਦੀਆਂ ਜਿਹੜੀਆਂ ਉਹ ਕਹਿੰਦੇ ਹੁੰਦੇ 89 ਧੂਆਂ ਲਿਆਂਦਾ ਪਿਆ।
0: ਤੇ ਹੋਰ ਵਧੇਗੀ ਚੀਮਾ ਸਾਹਿਬ ਜਦੋਂ ਕੰਪਨੀਆਂ, ਤੁਸੀਂ ਜਦੋਂ ਚਲੋ ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈ ਲੈ, ਵਾਲਮਾਰਟ ਆ, ਵਾਲਮਾਰਟ ਦੀ ਜਦੋਂ ਜਿਹੜੇ ਕੰਮ ਕਰਦੇ ਉਹਨਾਂ ਦੀ $2 ਵੱਧ ਗਈ, ਤੇ ਵਾਲਮਾਰਟ ਨੇ ਕਿੱਥੋਂ ਜੇਬੀ ਜਦੋਂ ਦੇਣੇ ਨਹੀਂ, ਉਹਨੇ ਫਿਰ ਹੋ ਰਹੀ
1: ਬਿਲਕੁਲ ਬਿਲਕੁਲ ਨਹੀਂ ਦੇਣੇ ਕੱਖ ਸਾਹਿਬ ਜੀ, ਉਹਨੇ ਤੁਹਾਡੀ ਸੈਲ ਲਾਉਣੀ
0: ਬਿਲਕੁਲ।
1: ਹਾਂ, ਔਰ ਜਿਹੜਾ ਇਹ ਇੱਥੇ ਕੱਖ ਸਾਹਿਬ ਜੀ ਦੇਖੋ, ਆਪਾਂ ਜਿਹੜੀ ਬਹੁਤੀ ਮਹਿੰਗਾਈ ਤੇ ਕਈ ਵਾਰ ਸੋਚਦੇ ਨਹੀਂ ਹੈਗੇ, ਕੱਖ ਸਾਹਿਬ ਜੀ ਸਭ ਤੋਂ ਵੱਧ ਫਾਇਦਾ ਆ ਜਿਹੜਾ ਉਹ ਗੌਰਮੈਂਟ ਨੂੰ ਹੁੰਦਾ ਜਦੋਂ ਤੁਹਾਡੀ ਮਿਨੀਮਮ ਵੇਜ ਵੱਧਦੀ ਆ,
0: ਟੈਕਸ ਬਿਲਕੁਲ,
1: ਟੈਕਸ ਹਰ ਪਾਸੇ ਤੋਂ ਹੀ ਟੈਕਸ ਚੱਕਦੇ ਆ। ਹਾਂ, ਸੋ ਇਸ ਕਰਕੇ ਨਹੀਂ ਤਾਂ ਗੌਰਮੈਂਟ ਤਾਂ ਵਧਾਉਣੀ ਨਾ ਕਦੇ ਵੀ, ਇਹ ਤਾਂ ਹੀ ਵਧਾਉਣੇ ਆ ਕਿਉਂਕਿ ਇਹਨਾਂ ਨੂੰ ਜਦੋਂ ਦੇਖਿਆ ਪਿਆ ਸਾਡੇ ਪੂਰੇ ਨਹੀਂ ਫੜਦੇ, ਕਹਿੰਦੇ ਮਿਨੀਮਮ ਵੇਜ ਵਧਾ ਦਿਓ, ਉਹ ਚ ਤੁਹਾਨੂੰ ਟੈਕਸ ਜ਼ਿਆਦਾ ਆਊਗਾ। ਇਹ ਗੱਲ ਆ, ਬਹੁਤੇ ਲੋਕ ਸੋਚਦੇ ਨਹੀਂ ਆਪਾਂ। ਤੇ ਹੁਣ ਕੀ ਆ ਖੱਟ ਸਾਹਿਬ ਜੀ, ਇਹ ਜਿਹੜਾ 8.3 million ਲੋਕਾਂ ਨੂੰ ਕਹਿੰਦਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗੂਗਾ, ਕਿਉਂਕਿ ਮਹਿੰਗਾਈ ਨੇ ਪਰਜਾ ਦੀ ਹੈ ਜਿਹੜੀਆਂ 89 ਧੂਆਂ ਲਿਆਂਦਾ ਪਿਆ। ਤੇ ਇਸ ਤਰ੍ਹਾਂ ਕਾਰਨ ਨਾਲ ਅਮਰੀਕਾ ਵਿੱਚ ਕਹਿੰਦੇ ਆ ਭਈ ਕਾਮਿਆਂ ਦੇ ਜਿਹੜੇ ਆ ਉਹਨਾਂ ਦੇ ਜਿਹੜੇ ਆ, ਦੇਖੋ ਹੁਣ ਆਪਾਂ ਜਿਹੜੀ ਹੁਣੇ ਗੱਲ ਕਰਕੇ ਹਟੇ ਆ ਖੱਟ ਸਾਹਿਬ ਜੀ, ਇਹਦੇ ਵਿੱਚ ਜਿਹੜੀ ਗੌਰਮੈਂਟ ਆ ਉਹਦੀ ਉਹਨੂੰ $5 billion ਦਾ ਜਿਹੜਾ ਉਹ ਵਾਧਾ ਹੋਣਾ ਆ, ਤੇ ਹੁਣ ਇਹ $5 billion ਆ, ਇਹਦੇ ਵਿੱਚੋਂ ਤੁਸੀਂ ਦੇਖੋ ਗੌਰਮੈਂਟ ਨੂੰ ਟੈਕਸ ਕਿੰਨਾ ਜਾਣਾ।
0: ਬਿਲਕੁਲ,
1: ਹਾਂ, ਸੋ ਇਸ ਕਰਕੇ ਮੈਨੂੰ ਨਹੀਂ ਤਾਂ ਵਧਾਉਣਾ ਹੀ ਨਾ ਲੀਡਰ, ਤਾਂ ਉਹ ਕਹਿੰਦਾ ਕੋਈ ਨੀ ਮਰੀ ਚਲੋ ਸਾਨੂੰ ਵੀ ਆ,
0: ਵਧਾਉਣੀ ਵੀ ਪੈਂਦੀ ਹੈ ਸਰਕਾਰ,
1: ਵਧਾਉਣੀ ਪੈਂਦੀ ਆ ਬਿਲਕੁਲ, ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ। ਤੇ ਇਹ ਮਿਨੀਮਮ ਵੇਜ ਆ ਜਿਹੜੀ ਖੱਕ ਸਾਹਿਬ ਜੀ, ਇਹਦੇ ਵਧਾਉਣ ਦੇ ਵੱਖਰੇ ਵੱਖਰੇ ਜਿਹੜੇ ਸ਼ਹਿਰਾਂ ਦੀਆਂ ਆ ਮਿਊਨਿਸਪੈਲਿਟੀਜ਼ ਆ, ਉਹਨਾਂ ਵੱਲੋਂ ਜਿਹੜੇ ਆ ਉਹ ਆਪਣੇ ਰੇਟ ਆ ਜਿਹੜੇ ਉਹ ਸੈੱਟ ਕੀਤੇ ਗਏ ਆ। ਉਦਾਹਰਣ ਦੇ ਤੌਰ ਤੇ ਜਿਹੜੀ ਹੈ ਸਿਆਟਲ ਆ ਖੱਕ ਸਾਹਿਬ ਜੀ, ਉੱਥੇ ਮਿਨੀਮਮ ਵੇਜ ਆ ਜਿਹੜੀ ਉਹ ਹੁਣ $21.30 ਜਿਹੜੀ ਆ ਉਹ ਹੋ ਗਈ ਆ। ਤੇ ਜਿਹੜਾ ਮਿਨੀਆਪੋਲਿਸ ਜਿਹਨੂੰ ਕਹਿੰਦੇ ਆ ਸ਼ਹਿਰ ਨੂੰ, ਉੱਥੇ ਖੱਕ ਸਾਹਿਬ ਮਿਨੀਮਮ ਵੇਜ $16.37 ਪੈਸੇ ਜਿਹੜੇ ਉਹ ਸੈਂਟ ਜਿਹੜੇ ਆ ਉਹ ਪ੍ਰਤੀ ਘੰਟੇ ਦੀ ਵਧਾਈ ਗਈ ਆ। ਤੇ ਅਮਰੀਕਾ ਦਾ ਹਵਾਈ ਸੂਬਾ ਹੈ ਜਿਹੜਾ ਖੱਕ ਸਾਹਿਬ ਜੀ, ਉਹਦੇ ਵਿੱਚ $14 ਜਿਹੜੀ ਆ ਉਹ ਪ੍ਰਤੀ ਘੰਟੇ ਤੋਂ $14 ਤੋਂ ਲੈ ਕੇ $16 ਵਧਾ ਦਿੱਤੀ ਗਈ ਆ। ਇਹੀ ਜਿਹੜਾ ਸੂਬਾ ਹੈ ਹਵਾਈ, ਸਭ ਤੋਂ ਜ਼ਿਆਦਾ ਮਿਨੀਮਮ ਵੇਜ $2 ਜਿਹੜੇ ਪਰ ਘੰਟੇ ਮਗਰ ਇਸ ਸੂਬੇ ਦੇ ਵਿੱਚ ਵਧੇ ਆ, ਤੇ ਇਹ ਸਭ ਤੋਂ ਜ਼ਿਆਦਾ ਵਾਧੇ ਵਾਲਾ ਸੂਬਾ। ਤੇ ਇਹਦੇ ਨਾਲ ਅਗਲੀਆਂ ਜਿਹੜੀਆਂ ਮੇਨ ਸਟੇਟਾਂ ਦੇ ਨਾਂ ਦਿੱਤੇ ਆ ਉਹਨਾਂ ਨੇ ਐਰੀਜ਼ੋਨਾ, ਕੈਲੀਫੋਰਨੀਆ, ਮਿਸ਼ੀਗਨ, ਨਿਊਜਰਸੀ ਤੇ ਨਿਊਯਾਰਕ, ਇਹਨਾਂ ਦੇ ਵਿੱਚ ਵੀ ਜਿਹੜੇ ਆ ਮਤਲਬ ਜ਼ਿਆਦਾ ਵਾਧਾ ਜਿਹਨਾਂ ਸੂਬਾ ਦੇ ਵਿੱਚ ਹੋਇਆ ਉਹ ਇਹਨਾਂ ਦੇ ਨਾਂ ਆ। ਤੇ ਇਹਦਾ ਕੀ ਆ ਹੁਣ ਅੱਗੇ ਜਿਹੜੀ ਆ ਗੱਲਬਾਤ ਆ, ਉਹ ਫੈਡਰਲ ਮਿਨੀਮਮ ਵੇਜ ਆ ਜਿਹੜੀ ਉਹ 7.25 ਆ, ਤੇ ਇਹਦੇ ਨਾਲ ਨਿਰਭਰ ਆ ਕਿ ਤੁਸੀਂ ਅਮਰੀਕਾ ਦੇ ਕਿਹੜੇ ਸੂਬੇ ਅਤੇ ਕਿਸ ਸ਼ਹਿਰ ਵਿਚ ਰਹਿੰਦੇ ਹੋਵੋਗੇ। ਸੋ ਜਿਹੜੀ ਮਿਨੀਮਮ ਵੇਜ, ਫੈਡਰਲ ਮਿਨੀਮਮ ਵੇਜ ਆ ਉਹ $7.25 ਆ।
0: ਅੱਛਾ ਜੀ,
1: ਹਾਂਜੀ, ਇਹਦੇ ਉੱਪਰ ਦੀ ਜੋ ਕੁਛ ਮਰਜ਼ੀ ਵੱਖਰੇ ਵੱਖਰੀਆਂ ਸਟੇਟਾਂ ਕਰੀ ਜਾਣ। ਹੁਣ ਅੱਗੇ ਜਾ ਕੇ ਇਹਨਾਂ ਦਾ ਸਾਰਿਆਂ ਦਾ ਡੇਟਾ ਦਿੱਤਾ ਹੋਇਆ। ਐਰੀਜ਼ੋਨਾ ਵਿਚ ਖੱਕ ਸਾਹਿਬ ਜਿਹੜੀ ਹੈਗੀ ਆ ਮਿਨੀਮਮ ਵੇਜ ਉਹ $14.70 ਤੋਂ $15.15 ਹੋ ਗਈ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਹੋਰ, ਮੈਨੂੰ ਤਾਂ ਇਹ ਸਿਸਟਮ ਬਹੁਤ ਵਧੀਆ ਨਹੀਂ ਲੱਗਦਾ, ਪਰ ਇੱਥੇ ਤਾਂ ਬਹੁਤ ਆਪਾਂ ਜਦੋਂ ਪੜਾਂਗੇ ਫਿਰ ਪਤਾ ਲੱਗੂਗਾ ਆਪਾਂ ਨੂੰ ਕੀ ਹੋ ਕੀ ਰਿਹਾ ਇੱਥੇ। ਇਹਦੇ ਵਿਚ ਹੁਣ ਖੱਕ ਸਾਹਿਬ ਜਿਹੜੀ $14.70 ਪਹਿਲਾਂ ਸੀਗੀ, ਉਹਦੇ ਚੋਂ $15.15 ਆ ਜਿਹੜੀ ਉਹ ਮਿਨੀਮਮ ਵੇਜ ਕਰ ਦਿੱਤੀ ਆ। ਪਰ ਇਹਦੇ ਨਾਲ ਇੱਕ ਹੋਰ ਜਿਹੜਾ ਮਾਮਲਾ ਇਹ ਰੱਖਦੇ ਆ ਉਹ ਇਹ ਆ ਕਿ ਜਿਹਦੀ ਜਿਹਨਾਂ ਜੋਬਾਂ ਦੇ ਵਿੱਚ ਟਿਪ ਮਿਲਦੀ ਆ ਤੁਹਾਨੂੰ,
0: ਹਾਂਜੀ,
1: ਜਿੱਥੇ ਟਿਪ ਦਿੱਤੀ ਜਾਂਦੀ ਆ ਉਹਨਾਂ ਦੀ ਮਿਨੀਮਮ ਵੇਜ ਵੀ ਆ ਜਿਹੜੀ ਉਹ ਵੱਖਰੀ ਆ।
0: ਜਿੱਦਾਂ ਤੁਹਾਡੇ ਰੈਸਟੋਰੈਂਟਾਂ ਚ ਕੰਮ ਕਰਦੇ ਵੇਟਰ ਕਰਦੇ।
1: ਹਾਂਜੀ ਬਿਲਕੁਲ ਬਿਲਕੁਲ ਹੁਣ ਦੇਖੋ ਐਰੀਜ਼ੋਨਾ ਦੇ ਵਿੱਚ $14.70 ਤੋਂ ਵੱਧ ਕੇ ਆ ਜਿਹੜੀ $15.15 ਹੋ ਗਏ ਤੇ ਜਿਹੜੀ ਇਹਦੇ ਨਾਲ ਟਿਪਡ ਵੇਜ ਆ ਨਾ ਉਹ $11.77 ਤੋਂ ਵਧਾ ਕੇ ਉਹਨਾਂ ਨੇ $12.15 ਕੀਤੀ ਆ।
0: ਅੱਛਾ ਉਹਦੇ ਹਿਸਾਬ ਨਾਲ ਹੁੰਦਾ ਨਾ ਚੀਮਾ ਸਾਹਿਬ ਟਿਪ ਤੁਸੀਂ ਉਹਨੂੰ ਦਿੰਦੇ ਆ ਜਿੰਨੀ ਤੁਹਾਡਾ ਅਮਾਉਂਟ ਹੁੰਦਾ ਨਾ ਆਇਆ ਹੁੰਦਾ ਬਿੱਲ ਬਣਿਆ $25 ਦਾ ਉਹਦੇ ਨਾਲ ਉਹਦੇ ਨਾਲ ਦੋ ਗੁਣਾ ਕਰਕੇ ਤੇ ਇੱਦਾਂ ਕਰਕੇ ਹੁੰਦਾ ਜੀ ਸ਼ਾਇਦ
1: ਪਰਸੈਂਟੇਜ ਹੁੰਦੀ ਆ ਉਹ ਉਹਦੀ ਕੁਝ ਪਰਸੈਂਟੇਜ ਹੁੰਦੀ ਆ।
0: ਅਮਰੀਕਨ ਹੈ ਨਾ ਉਹ ਤੇ ਇੱਦਾਂ ਪਾਉਂਦੇ ਆ ਕਿਉਂਕਿ ਕਾਨੂੰਨ ਤੌਰ ਦੇ ਉੱਪਰ ਉਹੀ ਆ ਪਰ ਜਿਹੜੇ ਸਾਡੇ ਵਰਗੇ ਦੇਸੀ ਜਾਂਦੇ ਆ ਉਹ $5 ਪਾ ਕੇ ਤੁਰ ਪੈਂਦੇ ਆ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਤੇ ਜਿਹੜੀ ਹੈਗੀ ਆ ਕੈਲੀਫੋਰਨੀਆ ਸੂਬਾ ਇਹਦੇ ਵਿੱਚ $16.50 ਤੋਂ ਜਿਹੜੀ ਆ $16.90 ਤੋਂ $40 ਉਹਨੀ ਵਧਾਤੇ ਆ ਪਰ ਘੰਟੇ ਮਗਰ ਤੇ ਕੋਲੋਰਾਡੋ ਸੂਬਾ ਹੈ ਜਿਹੜਾ ਖਾਕਸਾ ਜੀ ਉਹਦੇ ਵਿੱਚ $14.81 ਤੋਂ $15.16 ਤੇ ਉਥੋਂ ਜਿਹੜੀ ਟਿਪਡ ਵੇਜ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹੜੀ $11.89 ਤੋਂ ਲੈ ਕੇ ਉਹਨਾਂ ਨੇ $12.14 ਜਿਹੜੀ ਉਹ ਕੀਤੀ ਆ। ਕਨੈਕਟੀਕਟ ਸੂਬਾ ਹੈ ਜਿਹੜਾ ਉਹਦੇ ਵਿੱਚ $16.35 ਤੋਂ ਵਧਾ ਕੇ $16.94 ਕਰ ਦਿੱਤੀ ਤੇ ਉਥੋਂ ਦੀ ਜਿਹੜੀ ਟਿਪਸ ਦੇਖੋ ਆਹ ਜਿਹੜਾ ਸੂਬਾ ਆ ਇਹਨੂੰ ਗਾਂਹ ਦੇ ਵੀ ਆਉਣੇ ਆ ਦੇਖੋ ਤੁਸੀਂ ਬੜੀ ਦਿਲਚਸਪ ਗੱਲ ਆ। ਹੁਣ ਇਹ ਜਿਹੜਾ ਸੂਬਾ ਆ ਦੇਖੋ ਖਾਕਸਾ ਜੀ $16.35 ਤੋਂ ਉਹਨਾਂ ਨੇ $16.94 ਕਰ ਦਿੱਤੀ ਪਰ ਇਹਨਾਂ ਦੀ ਜਿਹੜੀ ਟਿਪ ਵੇਜ ਆ ਸਿਰਫ ਤੇ ਸਿਰਫ $6.38 ਆ।
0: ਅੱਛਾ ਜੀ
1: ਜਿਹਦੇ ਵਿੱਚ ਕੋਈ ਵਾਧਾ ਵੀ ਨੀ ਕੀਤਾ ਗਿਆ ਵਧਾਈ ਵੀ ਨੀ ਗਈ ਉਹ
0: ਚੀਮਾ ਸਾਹਿਬ ਉਹਨਾਂ ਨੂੰ ਹੁੰਦਾ ਕੀ ਆ ਕਿ ਜੇ ਉਹਨਾਂ ਨੂੰ $6 ਘੰਟੇ ਦੇ ਜਾਂ $7 ਘੰਟੇ ਦੇ ਮਿਲਦੇ ਆ ਪਰ ਟਿਪ ਦੇ ਨਾਲ ਜਿਹੜੀ ਨਾ ਕਿਉਂਕਿ ਜਿਹੜਾ ਗੋਰਾ ਨਾ ਉਹ ਜਦੋਂ ਵੀ ਰੈਸਟੋਰੈਂਟ ਚ ਜਾਣ ਖਾਣ ਜਾਏਗਾ ਨਾ ਤੇ ਉਹਨਾਂ ਨੂੰ ਉਹ ਉਸ ਹਿਸਾਬ ਨਾਲ ਟਿਪ ਦੇਗਾ ਜਿੰਨੀ ਉਹਦੀ ਬਣਦੀ ਆ।
1: ਹਾਂਜੀ
0: ਉਹਦੇ ਮੇਕ ਮਨੀ ਉਹ ਵੇਟਰ ਐਡਾ ਥੱਲੇ ਨੀ ਜਾਂਦਾ ਜੀ ਉਹ ਬਣਾਉਂਦੇ ਆ ਪੈਸੇ।
1: ਹਾਂਜੀ ਬਿਲਕੁਲ ਤੇ ਹੁਣ ਕੀ ਆ ਜਿਹੜੀ ਹਵਾਈ ਆ ਇਹਦੇ ਵਿੱਚ ਖਾਕਸਾ ਜੀ ਮਿਨੀਮ ਵੇਜ $14 ਤੋਂ $16 ਕੀਤੀ ਆ। ਸਭ ਤੋਂ ਜ਼ਿਆਦਾ ਮਿਨੀਮ ਵੇਜ ਜਿਹੜੀ ਵਧੀ ਆ ਉਹ ਇਹ ਹਵਾਈ ਦੇ ਵਿੱਚ ਵਧੀ ਆ $14 ਤੋਂ $2 ਇਕੱਠੇ ਵਧਾ ਤੇ ਉਹਨਾਂ ਨੇ $16 ਕਰ ਦਿੱਤੀ ਆ ਤੇ ਜਿਹੜੀ ਉਹਨਾਂ ਦੀ ਟਿਪਡ ਵੇਜ ਆ ਉਹ ਹੈਗੀ ਆ $12.75 ਤੋਂ $14.75 ਕਰਤੀ। ਆ ਵੀ ਜਿਹੜੀ ਆ ਦੇਖੋ ਇੱਥੇ ਵੀ $2 ਵਧੇ ਆ ਟਿਪਡ ਵੇਜ ਤੇ ਮੇਨ ਸੂਬਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹਦੇ ਵਿੱਚੋਂ ਜਿਹੜੀ ਆ $14.65 ਤੋਂ ਵੱਧ ਕੇ $15.10 ਕੀਤੀ ਗਈ ਆ ਤੇ ਟਿਪਡ ਵੇਜ ਆ ਜਿਹੜੀ ਉੱਥੇ ਦੀ ਉਹ $7.33 ਪਹਿਲਾਂ ਸੀਗੀ ਤੇ ਹੁਣ $7.55 ਜਿਹੜੀ $0.22 ਮੇਰੇ ਹਿਸਾਬ ਨਾਲ ਜਿਹੜੀ ਆ ਉਹ ਉਹਨਾਂ ਨੇ ਵਧਾਈ ਆ ਤੇ ਇਦੋਂ ਅੱਗੇ ਮਿਸ਼ੀਗਨ ਸੂਬਾ ਹੈ ਜਿਹੜਾ ਖਾਕ ਸਾਹਿਬ ਜੀ ਉਹਦੇ ਵਿੱਚ $12.47 ਤੋਂ ਵਧਾ ਕੇ $13.73 ਟਿਪਡ ਵੇਜ ਕੀਤੀ ਆ ਤੇ ਰੈਗੂਲਰ ਵੇਜ ਆ ਜਿਹੜੀ ਉਹ ਇੰਨੀ ਵਧਾਈ ਆ ਤੇ ਉਹਦੇ ਤੋਂ ਅੱਗੇ ਜਿਹੜੀ ਆ ਸੱਤ ਤੇਤੀ ਤੋਂ $7.55 ਕਰਤੀ। ਮਿਸ਼ੀਗਨ ਸੂਬਾ ਜਿਹੜਾ ਉਹਦੇ ਵਿੱਚ $12.47 ਤੋਂ$13.73 ਤੇ ਟਿਪਡ ਵੇਜ ਆ ਜਿਹੜੀ ਉਹ $4.75 ਤੋਂ $5.49 ਉਹਨਾਂ ਨੇ ਉਥੋਂ ਦੀ ਜਿਹੜੀ ਮਿਨੀਮ ਵੇਜ ਵਧਾ ਕੇ ਕੀਤੀ। ਇਹ ਤਾਂ ਕੁਛ ਵੀ ਨਹੀਂ ਹੈਗੇ ਚਲੋ ਕੋਈ ਨੀ ਆਪਾਂ ਡਿਸਕਸ ਕਰਦੇ ਹਾਂ। ਮਿਨੀਸੋਟਾ ਵਿੱਚ $11.13 ਤੋਂ ਵਧਾ ਕੇ $11.41 ਕੀਤੀ ਗਈ ਅਤੇ ਉਥੋਂ ਦੀ ਜਿਹੜੀ ਆ ਇਹਦੇ ਵਿੱਚ ਜਿਹੜੀ ਉਹ ਦੂਸਰੀ ਟਿਪਡ ਵੇਜ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਤੇ ਮਿਜ਼ੂਰੀ ਆ ਜਿਹੜਾ ਖਾਕ ਸਾਹਿਬ ਜੀ ਉਹਦੇ ਵਿੱਚ $13.75 ਤੋਂ $15.25 ਇੱਥੇ ਵਧੇ ਆ ਤੇ ਉਹਨਾਂ ਦੀ ਟਿਪਡ ਵੇਜ ਆ ਜਿਹੜੀ ਉਹ $6.88 ਪਹਿਲਾਂ ਸੀਗੀ ਤੇ ਹੁਣ $7.50 ਆ ਜਿਹੜੀ ਉਹ ਕਰ ਦਿੱਤੀ ਗਈ ਆ ਤੇ ਮੋਂਟਾਨਾ ਜਿਹੜਾ ਸੂਬਾ ਹੈਗਾ ਉੱਥੇ ਖਾਕ ਸਾਹਿਬ ਜੀ $10.55 ਤੋਂ ਉਹਨਾਂ ਨੇ $0.30 ਵਧਾ ਕੇ $10.85 ਕਰ ਦਿੱਤੀ ਆ ਤੇ ਜਿਹੜਾ ਨਵਰਾਸਕਾ ਹੈਗਾ ਉਹਦੇ ਵਿੱਚ $13.50 ਤੋਂ $1.50 ਇਹਨਾਂ ਨੇ ਇਕੱਠਾ ਵਧਾ ਤਾ ਨਵਰਾਸਕਾ ਸੂਬੇ ਦੇ ਵਿੱਚ ₹13.50 ਤੋਂ $15 ਕਰ ਦਿੱਤੀ ਤੇ ਇਹਨਾਂ ਨੇ ਟਿਪਡ ਵੇਜ ਆ ਖਾਕਾ ਜੀ ਉਹ ਸਿਰਫ ਤੇ ਸਿਰਫ $2.13 ਹੈਗੀ। ਸਭ ਤੋਂ ਮੇਰਾ ਖਿਆਲ ਥੋੜੀ ਇਹ ਆ ਨਵਰਾਸਕਾ ਦੇ ਵਿੱਚ ਤੇ ਨਿਊ ਜਰਸੀ ਵਿੱਚ ਖਾਕਸਾ ਜੀ $15.49 ਸੀਗੇ ਪਹਿਲਾਂ ਉਹਨਾਂ ਨੇ $15.92 ਕਰ ਦਿੱਤੇ ਜਿਹੜੀ ਟਿਪ ਵੇਜ ਆ ਉਹਨਾਂ ਦੀ $15.19 ਤੋਂ ਵਧਾ ਕੇ ਉਹਨਾਂ ਨੇ $15.92 ਕਰ ਦਿੱਤੀ ਆ ਤੇ ਹੁਣ ਕੀ ਆ ਕਿ ਇਸ ਤੋਂ ਅੱਗੇ ਜਿਹੜੀ ਹੈਗੀ ਆ ਉਹ ਇਹਨਾਂ ਦੀ ਜਿਹੜੀ ਟਿਪ ਵੇਜ ਸੀਗੀ ਵਧਾਈ ਉਹ $15.19 ਤੋਂ $15.92 ਤੇ ਟਿਪ ਵੇਜ ਆ ਜਿਹੜੀ ਇਹਨਾਂ ਦੀ ਉਹ ਹੈਗੀ ਆ $5.62 ਤੋਂ ਵਧਾ ਕੇ ਉਹਨਾਂ ਨੇ $6.05 ਜਿਹੜੀ ਆ ਉਹ ਕੀਤੀ ਆ ਤੇ ਨਿਊਯਾਰਕ ਜਿਹੜਾ ਹੈਗਾ ਤੁਹਾਡਾ ਖਾਕ ਸਾਹਿਬ ਜੀ ਇੱਥੇ $16.50 ਤੋਂ ਵਧਾ ਕੇ ਉਹਨਾਂ ਨੇ $17 ਜਿਹੜੀ ਆ ਉਹ ਕਰਤੀ ਆ ਸੋ ਸਿਰਫ 50 ਸੈਂਟ ਵਧੇ ਆ ਤੇ ਟਿਪਡ ਵੇਜ ਆ ਜਿਹੜੀ ਉਹ $11 ਤੋਂ ਵਧਾ ਕੇ $11.35 ਉਹਨਾਂ ਨੇ ਜਿਹੜੇ ਵਧਾਏ ਆ, ਮੇਰਾ ਖਿਆਲ ਹੈ ਨਿਊਯਾਰਕ ਸਟੇਟ ਦੇ ਵਿੱਚ ਟਿਕਸ ਜ਼ਿਆਦਾ ਦਿੰਦੇ ਆ ਲੋਕ ਖਾਕ ਸਾਹਿਬ ਜੀ, ਕਿਉਂਕਿ ਇੱਥੇ ਅਮੀਰ ਲੋਕ ਰਹਿੰਦੇ ਆ ਤੇ ਬਾਹਰੋਂ ਬਾਹਰਲੇ ਦੇਸ਼ਾਂ ਚੋਂ ਲੋਕ ਬਹੁਤ ਆਉਂਦੇ, ਉਹ ਆਮ ਕਰਕੇ ਟਿਪ ਜ਼ਿਆਦਾ ਦੇ ਜਾਂਦੇ ਆ। ਤੇ $15 ਜਿਹੜੀ ਆ ਟਿਪ ਵਿੱਚ $11 ਤੋਂ ਜਿਹੜੀ ਸੀ ਉਹ 11:35 ਹੋਈ, ਤੇ ਬਾਕੀ ਸੂਬੇ ਬਾਕੀ ਜਿਹੜੇ ਇਹਦੇ ਛੋਟੇ ਛੋਟੇ ਆਸੇ ਪਾਸੇ ਟਾਊਨ ਹੁੰਦੇ ਆ ਤੇ ਉਹਨਾਂ ਦੇ ਵਿੱਚ ਆ ਜਿਹੜੀ ਉਹ 15:50 ਤੋਂ $16.50 ਉਹ ਜਿਹੜੀ ਵਧਾਤੀ ਆ, ਤੇ $10.35 ਤੋਂ ਜਿਹੜੀ ਆ $10.65 ਤੱਕ ਵੀ ਹੋਈ ਆ। ਇਹਦੇ ਨਾਲ ਓਹਾਈਓ ਜਿਹੜਾ ਹੈਗਾ ਖਾਕਸਾ ਸੂਬਾ, ਉੱਥੇ $10.70 ਸੀਗੀ ਤੇ 30 ਪੈਸੇ ਉਹਨੇ ਵਧਾ ਕੇ $11 ਕਰ ਦਿੱਤੀ ਆ। ਟਿਪ ਵੇਜ ਆ ਜਿਹੜੀ ਉੱਥੋਂ ਦੀ ਉਹ 5:35 ਸੀਗੀ, ਜਿਹਦੇ ਤੋਂ 15 ਪੈਸੇ ਉਹਨੇ ਹੋਰ ਵਧਾ ਕੇ $5.50 ਦੀ ਕਰ ਦਿੱਤੀ ਆ। ਤੇ ਰੋਡ ਆਈਲੈਂਡ ਆ ਜਿਹੜੀ ਖਾਕ ਸਾਹਿਬ ਜੀ, ਉੱਥੇ $15 ਤੋਂ ਉਹਨੇ $16 ਕਰਤੀ ਆ, ਤੇ ਜਿਹੜੀ ਟਿਪ ਵੇਜ ਆ ਉਹ ਅਜੇ ਤੱਕ ਵੀ ਦੇਖੋ ਖਾਕ ਸਾਹਿਬ ਜੀ $3.98।
0: ਛੋਟੀ ਸਟੇਟ ਆ, ਉੱਥੇ ਜਿੱਦਾਂ ਦਾ ਸਿਸਟਮ ਉਸ ਹਿਸਾਬ ਨਾਲ ਉਹਨਾਂ ਨੇ ਪੂਰੀ ਉਹਦੇ ਤੇ ਕਰਕੇ ਦੇਖਿਆ ਨਾ ਕਿ ਇੱਥੇ ਕਿੰਨਾ ਕੁ ਪੈਸਾ ਚਾਹੀਦਾ ਹੁੰਦਾ,
1: ਖਰਚ ਕਿੰਨਾ ਕੁ। ਹਾਂਜੀ ਹਾਂਜੀ। ਤੇ ਇਹਦੇ ਨਾਲ ਜਿਹੜੀ ਅਗਲੀ ਹੈਗੀ ਸਾਊਥ ਡਕੋਟਾ, $11.50 ਤੋਂ 11.85 ਕਰ ਦਿੱਤੇ ਆ, ਤੇ ਉਹਨਾਂ ਦੀ ਟਿਪ ਵੇਜ ਆ ਜਿਹੜੀ $11.50 ਤੋਂ $11.85 ਤੋਂ
0: $11 ਹੀ ਆ ਬਸ ਜੀ ਉੱਥੇ।
1: ਹਾਂਜੀ 11:50 ਤੋਂ 11:85 ਕੀਤੀ। ਹਾਂਜੀ ਸਾਊਥ ਡਕੋਟਾ
0: ਆਪਣੀ ਸਟੇਟ ਵੀ ਆਪਣੀ ਮਰਜ਼ੀ ਨਾਲ ਵਧਾ ਦਿੰਦੀ ਹੈ ਨਾ, ਜਿੱਦਾਂ ਹੁਣ ਮੈਂ ਤਾਂ ਨਿਊ ਜਰਸੀ ਦੇ ਵਿੱਚ ਚੀਮਾ ਸਾਹਿਬ ਜੇ $15 ਹੈ ਨਾ,
1: ਇਹਦੇ ਨਾਲ ਜਿਹੜਾ ਹੈਗਾ ਕੱਕ ਸਾਹਿਬ ਜੀ ਅਗਲੀ ਹੈਗੀ ਆ ਉਹ
0: ਹੁੰਦਾ ਗੈਸ ਜਿਹੜੀ ਆ ਉਹਦਾ ਵੀ ਪ੍ਰਾਈਸ ਜਿਹੜਾ ਮਿਨੀਮਮ ਹੁੰਦਾ ਨਾ ਉਹ ਸਟੇਟ ਨੇ ਰੱਖਿਆ ਹੁੰਦਾ ਕਿ ਇਥੋਂ ਥੱਲੇ ਨੀ ਵੇਚ ਸਕਦੇ ਤੁਸੀਂ,
1: ਵੇਚ ਸਕਦੇ ਬਿਲਕੁਲ
0: ਜਿੰਨੀ ਮਰਜ਼ੀ ਵੇਚੋ।
1: ਹਾਂਜੀ ਉੱਪਰ ਜਿੰਨੀ ਮਰਜ਼ੀ ਵੇਚੋ ਬਿਲਕੁਲ। ਤੇ ਇਹ ਹੁਣ ਅਗਲੀ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵਰਮਾਂਟ ਜਿਹੜੀ ਸਟੇਟ ਆ, ਉਹਦੇ ਵਿੱਚ $14.01 ਤੋਂ ਵਧਾ ਕੇ $14.42 ਉਹਨਾਂ ਨੇ ਕਰ ਦਿੱਤੀ ਆ। ਤੇ ਟਿਪ ਵੇਜ ਉੱਥੋਂ ਦੀ ਆ ਜਿਹੜੀ $7.01 ਤੋਂ ਵਧਾ ਕੇ $7.21 ਕਰ ਦਿੱਤੀ ਆ। ਤੇ ਜਿਹੜਾ ਵਰਜੀਨੀਆ ਸੂਬਾ ਹੈਗਾ ਉੱਥੇ ਖਾਕ ਸਾਹਿਬ ਜੀ $12.41 ਤੋਂ $12.70 ਕਰ ਦਿੱਤੀ ਆ ਉਹਨੇ। ਤੇ ਜਿਹੜੀ ਟਿਪ ਵੇਜ ਆ ਉਹ ਸਿਰਫ ਤੇ ਸਿਰਫ $2.13 $2.13 ਉੱਥੋਂ ਦੀ ਜਿਹੜੀ ਹੈਗੀ ਆ ਫੈਡਰਲ ਮਿਨੀਮਮ ਵੇਜ। ਤੇ ਵਾਸ਼ਿੰਗਟਨ ਵਿੱਚ ਖਾਕ ਸਾਹਿਬ ਜੀ $16.66 ਤੋਂ $17.13 ਜਿਹੜੀ ਆ ਇਹ ਮਿਨੀਮਮ ਵੇਜ ਦੇ ਵਿੱਚ ਵਾਧਾ ਹੋਇਆ ਆ। ਹੁਣ ਖਾਕ ਸਾਹਿਬ ਜੀ ਇਹ ਜਿਹੜਾ ਵਾਧਾ ਆ ਇਹ ਅਸਲ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਵੀ ਜਦੋਂ ਮਹਿੰਗਾਈ ਹੁੰਦੀ ਉਦੋਂ ਪਹਿਲਾਂ ਵਧਾਇਆ ਕਰਨ ਨਾ ਪ੍ਰਾਸਾਂ, ਹੁਣ ਮਹਿੰਗਾਈ ਨੂੰ ਤਾਂ ਅੱਗ ਲੱਗ ਗਈ 3-4 ਸਾਲ ਹੋ ਗਏ ਆ ਤੇ ਮਿਨੀਮਮ ਵੇਜ ਹੁਣ ਵੱਧ ਰਹੀ ਆ ਉਹ ਲੋਕ ਆ। ਹੁਣ ਇਹਦਾ ਜਿਹੜਾ ਅਗਲਾ ਪ੍ਰਭਾਵ ਹੈ ਖਾਕ ਸਾਹਿਬ ਜੀ, ਕੱਲ ਦੀ ਨਿਊਜ਼ ਦੇ ਵਿੱਚ ਮੈਂ ਦੇਖਦਾ ਸੀਗਾ ਕਿ ਘਰਾਂ ਦੀ ਮਾਰਕੀਟ ਆ ਜਿਹੜੀ ਉਹ ਥੱਲੇ ਮਤਲਬ ਆ ਗਈ ਆ, ਅਜੇ ਉਹ ਪਬਲਿਕ ਦੇ ਵਿੱਚ ਜਿਆਦਾ ਨਹੀਂ ਫੈਲ ਰਹੀ, ਪਰ ਘਰਾਂ ਦਾ ਜਿਹੜੀ ਹਾਲਾਤ ਉਹ ਬੁਰੇ ਆ, ਉਹਨਾਂ ਨੂੰ ਜਿਹੜੀ ਆ ਉਹ ਵੀ ਜਿਹੜਾ ਰੇਟ ਆ ਉਹ ਇੰਟਰਸਟ ਰੇਟ ਆ ਥੋੜਾ ਜਿਹਾ ਥੱਲੇ ਲਿਆਂਦਾ ਵੀ ਜਿੱਦਾਂ ਨਾ ਮਾਤਰ ਜਿਹਾ, ਪਰ ਉਹ ਹੌਲੀ ਹੌਲੀ ਮੈਨੂੰ ਲੱਗਦਾ ਵੀ ਸ਼ਾਇਦ ਉਹ 2006-7-8 ਉਹਨਾਂ ਸਾਲਾਂ ਵਾਲੀ ਸਿਚੁਏਸ਼ਨ ਹੋ ਸਕਦਾ ਫੇਰ ਆ ਜਾਵੇ। ਪਰ ਇਹਦੇ ਵਿੱਚ ਖਾਕ ਸਾਹਿਬ ਜੀ ਇਹ ਵੀ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਖਾਕ ਸਾਹਿਬ ਜੀ, ਕੰਪਨੀ ਦੇਖੋ ਜਦੋਂ ਮੈਂ ਕਿਹਾ ਇੰਨੀ ਤਬਦੀਲੀ ਆ ਗਈ ਹੈ ਇਹਦੇ ਵਿੱਚ। ਇੱਕ ਤਾਂ ਪਹਿਲਾਂ ਏਦਾਂ ਹੁੰਦਾ ਸੀਗਾ ਕਿ ਤੁਸੀਂ ਲਾਟ ਕੋਈ ਖਾਲੀ ਪਿਆ ਲੈ ਲਓ ਤੇ ਤੁਸੀਂ ਉਹ ਯੈਲੋ ਬੁੱਕ ਦੇ ਵਿੱਚੋਂ ਦੇਖ ਕੇ ਕਿਸੇ ਕੰਟਰੈਕਟਰ ਨੂੰ ਉਹ ਕਰ ਲਓ ਕਾਲ ਤੇ ਉਹਨੂੰ ਕਹਿ ਦਿਓ ਕਿ ਮੈਂ ਏਦਾਂ ਦਾ ਘਰ ਬਣਾਉਣਾ ਚਾਹੁੰਦਾ ਤੇ ਉਹ ਤੁਹਾਨੂੰ ਐਸਟੀਮੇਟ ਦੇ ਕੇ ਤੇ ਤੁਹਾਡੇ ਹੱਥ ਚ ਬਣਾਉਂਦਾ ਤੇ ਕਹਿੰਦਾ ਇੰਨੇ ਪੈਸੇ ਲੱਗਣਗੇ ਅਸੀਂ ਤੇਰਾ ਘਰ ਬਣਾ ਦਿੰਦੇ ਹਾਂ। ਫੇਰ ਕੀ ਹੋਇਆ ਖਾਕ ਸਾਹਿਬ ਜੀ, ਫੇਰ ਉਹ ਜਿਹੜੇ ਛੋਟੇ ਕੰਟਰੈਕਟਰ ਸੀਗੇ ਨਾ ਏਦਾਂ ਘਰ ਬਣਾਉਣ ਉਹਨਾਂ ਦੀ ਜਗ੍ਹਾ ਲੈ ਲਈ ਵੱਡੀਆਂ ਕੰਪਨੀਆਂ ਨੇ ਤੇ ਉਹਨਾਂ ਨੇ ਫੇਰ ਖਾਕ ਸਾਹਿਬ ਜੀ ਕੀ ਕੀਤਾ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਘਰ ਪਹਿਲਾਂ ਵੇਚਣਾ ਆ, ਨਹੀਂ ਉਹਨਾਂ ਨੇ 5-7-10-20-50 ਏਕੜ ਲੈ ਕੇ ਤੇ ਉੱਥੇ ਦਬਾ ਦਬ ਮਕਾਨ ਬਣਾ ਤੇ ਤੇ ਮਗਰੋਂ ਆਣੀ ਫੇਰ ਉਹਨਾਂ ਨੂੰ ਵੇਚ ਲਿਓ ਜੀ ਇਹਨਾਂ ਨੂੰ। ਅੱਛਾ ਫੇਰ ਕੀ ਹੋਇਆ 2006-8 ਦੇ ਵਿੱਚ ਇਹ ਸਿਚੁਏਸ਼ਨ ਇਸ ਤਰ੍ਹਾਂ ਵਿਗੜੀ ਸੀ ਕਿ ਘਰ ਜਿਹੜੇ ਉਹ ਨੀ ਵਾਧੂ ਬਣਾ ਰਹੇ ਸੀਗੇ, ਉਹਦੇ ਕਾਰਨ ਉਹਨਾਂ ਨੂੰ ਘਰ ਬਹੁਤ ਸਸਤੇ ਸਿੱਟ ਕੇ ਵੇਚਣੇ ਪੈ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਹਾਂ, ਕਿਉਂਕਿ ਉਹਨਾਂ ਕੋਲ ਜਿਆਦਾ ਬਣਾ ਲਿਆ ਨਾ ਲੋੜ ਤੋਂ ਵੱਧ। ਤੇ ਹੁਣ ਜਦੋਂ ਲੋੜ ਤੋਂ ਵਧਿਆ ਖਾਕ ਸਾਹਿਬ ਜੀ ਉੱਥੇ ਇੱਥੇ ਕੈਲੀਫੋਰਨੀਆ ਦਾ ਰੌਲਾ ਇੰਨਾ ਪਿਆ ਸੀਗਾ ਖਾਕ ਸਾਹਿਬ ਜੀ ਉਹਨਾਂ ਸਮਿਆਂ ਦੇ ਵਿੱਚ 6-7-8 ਇਹਨਾਂ ਸਾਲਾਂ ਦੇ ਵਿੱਚ ਕਿ ਇੱਥੇ ਘਰ ਬੈਂਕਾਂ ਨੂੰ ਇੰਨੇ ਮੁੜ ਗਏ ਸੀਗੇ ਨਾ, ਉਹ ਜਿਹੜੇ ਘਰ ਮੁੜ ਗਏ ਸੀਗੇ ਉੱਥੇ ਜਿਹੜੇ ਹੋਮਲੈਸ ਆ ਜਾਂ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੇ ਚੁੱਪ ਕਰਕੇ ਤਾਕੀ ਭਰਨੀ ਜਾ ਕੇ ਜਾਂ ਲੋਕ ਖੋਲਣਾ ਜਾ ਕੇ ਅੰਦਰ ਰਹਿਣ ਲੱਗ ਪਿਆ ਆਪਣੇ। ਅੱਛਾ ਫੇਰ ਓਹਦੇ ਉਪਰ ਦੀ ਕੀ ਹੋਇਆ ਖਾਕ ਸਾਹਿਬ ਜੀ? ਉਹਨਾਂ ਘਰਾਂ ਦੇ ਮੂਹਰੇ ਜਿਹੜੇ ਦਰਖਤ ਸੀਗੇ, ਘਾਹ ਸੀਗਾ, ਕਿਸੇ ਦੇ ਮੂਹਰੇ ਸੁੱਕ ਗਿਆ, ਸੜ ਗਿਆ, ਹਾਲਤ ਬੁਰੀ ਹੋ ਗਈ, ਤੇ ਫੇਰ ਇਹਨਾਂ ਨੇ ਖਾਕ ਸਾਹਿਬ ਜੀ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਇਹਨਾਂ ਨੇ ਫੇਰ ਉਹ ਸਕੀਮ ਸੋਚੀ। ਇਹਨਾਂ ਨੇ ਬੈਂਕ ਵਾਲੇ ਜਿਹੜੇ ਸੀਗੇ ਨਾ, ਜਿਨ੍ਹਾਂ ਦੇ ਉਹ ਬੈਂਕ ਘਰ ਓਨ ਕਰਦੀ ਸੀ ਮੁੜੇ ਹੋਏ ਘਰ, ਉਹਨਾਂ ਨੂੰ ਕਹਿੰਦੇ ਸਾਨੂੰ ਤੁਹਾਡੀ ਇਹ ਮੇਨਟੇਨੈਂਸ ਚਾਹੀਦੀ, ਅਸੀਂ ਨਹੀਂ ਤਾਂ ਤੁਹਾਡੀ ਪ੍ਰੋਪਰਟੀ ਲੈ ਲੈਣੀ। ਸੋ ਇਥੋਂ ਤੀਕਰ ਹਾਲਾਤ ਆ ਜਿਹੜੇ ਉਹ ਖਾਕ ਸਾਹਿਬ ਜੀ ਵਿਗੜ ਗਏ ਸੀਗੇ। ਹੁਣ ਕੀ ਆ ਕਿ ਉਹ ਤੋਂ ਲਾਇਸੈਂਸ ਸਿੱਖ ਕੇ ਹੁਣ ਕੀ ਕਰਦੇ ਆ, ਹੁਣ ਜਿਹੜੇ ਇਹ ਕੰਸਟਰਕਸ਼ਨ ਕੰਪਨੀਆਂ ਲੈ ਲੈਂਦੇ ਆ 20-50-30 ਏਕੜ ਲੈ ਕੇ, ਤੇ ਉਹਦੇ ਵਿੱਚ ਇਹ ਪਹਿਲਾਂ ਐਡਵਰਟਾਈਜ਼ਮੈਂਟ ਕਰਨ ਲੱਗ ਪੈਂਦੇ ਆ ਭਈ ਉੱਥੇ ਇੱਕ ਦੋ ਘਰ ਬਣਾ ਕੇ, ਤੇ ਹਾਂ ਉਹ ਕਹਿੰਦੇ ਵੀ ਤੁਹਾਡੇ ਮਾਡਲ
2: ਪਹਿਲਾਂ ਵੇਚ ਦਿੰਦੇ
1: ਜਗ੍ਹਾ। ਬਿਲਕੁਲ ਬਿਲਕੁਲ ਬਿਲਕੁਲ, ਉਹ ਤਿਆਰ ਹੋਣ ਤੋਂ ਘਰ ਆ ਜਿਹੜਾ ਪਹਿਲਾਂ ਵਿਕ ਜਾਂਦਾ ਆ। ਸੋ ਕੰਪਨੀਆਂ ਵਾਲੇ ਹੁਸ਼ਿਆਰ ਹੋਈ ਜਾਂਦੇ ਆ, ਤੇ ਹਰ ਪਾਸੇ ਨੂੰ ਹਰ ਬੰਦਾ ਜਿਹੜਾ ਉਹ ਖਾਕਸਾ ਵੀ ਤੁਹਾਨੂੰ ਪਤਾ ਵੀ ਆਪਣੇ ਵੱਲ ਨੂੰ ਹੋਰੇ ਕੇ ਬੁਰਕੀ, ਤੁਹਾਨੂੰ ਪਤਾ ਵੀ ਆਪਣੇ ਮੂੰਹ ਵੱਲ ਨੂੰ ਪਹਿਲਾਂ ਜਾਂਦੀ ਆ, ਤੇ ਇਸ ਤਰ੍ਹਾਂ ਇਹਦੇ ਜਿਹੜੇ ਹਾਲਾਤ ਆ ਖਾਕਸਾ ਵੀ ਹੋ ਗਏ ਵਾ। ਤੇ ਇਹਦੇ ਨਾਲ ਅਗਲੀ ਖਬਰ ਆ ਖਾਕ ਸਾਹਿਬ ਜੀ, ਉਹ ਹੈਗੀ ਆ ਇਰਾਨ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਖਾਕਸਾ ਵੀ ਤੁਹਾਨੂੰ ਪਤਾ ਵੀ ਉਹ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਭਾਈ ਜਾਂ ਤਾਂ ਯੂਰੋਪੀਅਨ ਰੌਲਾ ਪਾਉਂਦੇ ਆ ਦੂਸਰੇ ਮੁਲਕ, ਜਾਂ ਆਪਾਂ ਨਾਲ ਉਹ ਕੈਨੇਡਾ ਨੂੰ ਰਲਾ ਲਈਦਾ ਤੇ ਉਧਰ ਆਸਟ੍ਰੇਲੀਆ ਨੂੰ ਰਲਾ ਲਈਦਾ ਭਾਈ ਇਹ ਕੰਟਰੀ ਦੇ ਵਿੱਚ ਜਾ ਕੇ ਤੁਸੀਂ ਨਾ ਰੌਲਾ ਰੱਪਾ ਪਾਓ ਤੇ ਲੋਕਾਂ ਨੂੰ ਆਪਸ ਵਿੱਚ ਲੜਾਓ। ਖਾਕਸਾ ਜੀ ਹੁਣ ਇੱਕ ਗੱਲ ਇਹ ਆ ਸੋਚਣ ਵਾਲੀ ਕਿ ਇੰਨੇ ਸਾਲਾਂ ਤੋਂ ਇਹ ਅੱਜ ਦੀ ਥੋੜੀ ਗੱਲ ਆ, ਤਾਂ ਸੈਂਕੜੇ ਸਾਲਾਂ ਤੋਂ ਇਹ ਹੋ ਰਿਹਾ, ਸੈਂਕੜੇ ਸਾਲਾਂ ਤੋਂ। 2000 ਸਾਲ ਦਾ ਤਾਂ ਆਪਣੇ ਕੋਲ ਪ੍ਰੂਫ ਆ ਭੀ ਜਦੋਂ ਰੋਮਨ ਅੰਪਾਇਰ ਸੀਗੀ ਇਹਦਾ ਰਾਜ ਉੱਥੇ ਸੀਗਾ ਆਪਣੇ ਜਿੱਥੇ ਹੁਣ ਪਾਲਸਤੀਨ ਆ, ਇੱਥੇ ਇਜ਼ਰਾਈਲ ਆ, ਇੱਥੇ ਦੇਖੋ ਰੋਮਨਾਂ ਦੇ ਨਾਲ ਹੀ ਰੌਲਾ ਸੀ ਨਾ, ਜੀਸਸ ਕ੍ਰਾਈਸਟ ਦਾ, ਜੀਸਸ ਕ੍ਰਾਈਸਟ ਦਾ ਰੌਲਾ ਤਾਂ ਇਹਨਾਂ ਦੇ ਨਾਲ ਹੀ ਸੀ ਨਾ ਜਿਹੜੇ ਉਹਨੂੰ ਰੂਲ ਕਰਦੇ ਸੀਗੇ। ਤੇ ਪਰ ਅਜੇ ਤਿਕਰ ਵੀ ਖਾਕ ਸਾਹਿਬ ਜੀ ਦੇਖੋ 2000 ਸਾਲ ਹੋ ਗਿਆ ਇਸ ਗੱਲ ਨੂੰ ਚੱਲਦੀ ਨੂੰ। ਇਸ ਤੋਂ ਪਹਿਲਾਂ ਦੇਖੋ ਇੰਡੀਆ ਦੇ ਵਿੱਚ 7200 ਸਾਲ ਪਹਿਲਾਂ ਵੀ ਇਹ ਨੀਤੀ ਆ ਜਿਹੜੀ ਰਾਮਚੰਦਰ ਨੇ ਵੀ ਇਹੀ ਨੀਤੀ ਅਪਲਾਈ ਕੀਤੀ ਸੀ ਉੱਥੇ ਜਾ ਕੇ ਕਿ ਦੋ ਨੂੰ ਜਾ ਕੇ ਆਪਸ ਵਿੱਚ ਲੜਾ ਦਿਓ ਤੇ ਇੱਕ ਨੂੰ ਉਹ ਤੋਂ ਮਰਵਾ ਦਿਓ ਤੇ ਉਹ ਜਿਹੜਾ ਬਚ ਗਿਆ ਤੁਹਾਡੀ ਮਦਦ ਤੇ ਖੜਾ ਸੀ ਉਹਨੂੰ ਆਪ ਮਾਰ ਦਿਓ। ਸੋ ਇਹ ਨੀਤੀ ਆ ਜਿਹੜੀ ਹੈਰਾਨਗੀ ਦੀ ਗੱਲ ਇਹ ਆ ਕਿ ਚਲੋ ਆਪਾਂ ਇਹ ਕਹਿ ਦਿੰਦੇ ਹਾਂ ਵੀ ਜਿਹੜੇ ਏਸ਼ੀਅਨ ਲੋਕ ਆ, ਇੰਡੀਆ ਲਾ ਲਓ, ਚਾਈਨਾ ਲਾ ਲਓ, ਜਾਂ ਆਪਣੇ ਹੋਰ ਵੀਅਤਨਾਮ ਵਗੈਰਾ, ਥਾਈਲੈਂਡ, ਇਹ ਸਾਰੇ ਲੋਕ ਆ, ਚਲੋ ਇਹ ਭੋਲੇ ਸੀਗੇ, ਇਹ ਧਾਰਮਿਕ ਲੋਕ ਸੀ, ਭੋਲੇ ਸੀ, ਹੇਰਾ ਫੇਰੀ, ਠੱਗੀ ਧੋਖਾ ਇਹਨਾਂ ਨੂੰ ਨਹੀਂ ਸੀ ਆਉਂਦੇ, ਤੇ ਉਦੋਂ ਚਲੋ ਮੂਰਖ ਬਣ ਗਏ ਹਨਾ। ਤੇ ਇਹ ਜਿਹੜੀ ਪੱਛਮੀ ਸਭਿਅਤਾ ਸੀ ਇਹਨਾਂ ਨੇ ਜਾ ਕੇ ਉਹ ਦੇਸ਼ ਜਿਹੜੇ ਸਾਂਭ ਲਿਆ। ਤੇ ਹੁਣ ਖਾਕ ਸਾਹਿਬ ਜੀ ਮਸਲਾ ਇੱਥੇ ਇਸ ਗੱਲ ਦਾ ਭਈ ਯੂਕਰੇਨ ਆ ਜਿਹੜਾ ਉਹ ਪੱਛਮੀ ਸਭਿਅਤਾ ਦੇ ਨਾਲ ਰਲਦਾ ਆ, ਰਲਿਆ ਵੀ ਹੈਗਾ ਵੀ ਆ, ਉਥੋਂ ਦੇ ਜਿਹੜਾ ਪ੍ਰੈਜੀਡੈਂਟ ਆ ਹੁਣ ਉਹਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਈ ਭਈ ਯਾਰ ਮੈਂ ਆਪਣਾ ਮੁਲਕ ਯਾਦ ਕਰਾਈ ਜਾਂਦਾ ਭੀ ਤੂੰ ਚੁੱਪ ਕਰਕੇ ਰਸ਼ੀਆ ਨੂੰ ਕਹਿ ਯਾਰ ਇਹ ਤੇਰਾ ਹੀ ਸੀਗਾ ਅੱਗੇ, ਹੁਣ ਵੀ ਤੇਰਾ ਹੀ ਆ, ਭੀ ਠੀਕ ਹੈ ਤੂੰ ਜੋ ਥੋੜਾ ਬਹੁਤਾ ਤੈਨੂੰ ਜੋ ਕੁਛ ਚਾਹੀਦਾ ਨਹੀਂ ਜਾਂਦੇ
2: ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ,
1: ਡਾਕਟਰ ਸਾਹਿਬ ਦਾ ਫੋਨ ਨਹੀਂ ਆਇਆ ਡਾਕਟਰ ਸਾਹਿਬ ਜੀ।
2: ਚਲੋ
1: ਤੇ ਇਹ ਜਿਹੜਾ ਆ ਮਸਲਾ ਆ ਇਹ ਜਦੋਂ ਤਿਕਰ ਜਿਹੜੇ ਦੁਨੀਆਂ ਦੇ ਲੋਕ ਆ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ ਆਪਣੇ ਗੁਆਂਢੀ ਦੇ ਨਾਲ ਲੜਨ ਤੋਂ ਪਹਿਲਾਂ ਜਿਹੜਾ ਸਾਨੂੰ ਲੜਾ ਰਿਹਾ ਉਹਦਾ ਸਾਖਤਾ ਲਾ ਲਈਏ ਭੀ ਉਹ ਕੌਣ ਆ, ਤੇ ਉਹਦਾ ਆਖਾ ਮੰਨਣੋਂ ਹਟ ਜਾਓ ਜੀ, ਬਹੁਤੀ ਗੱਲ ਹੈ ਤੁਹਾਨੂੰ ਲੜਨ ਦੀ ਵੀ ਲੋੜ ਨਹੀਂ, ਉਹਦਾ ਆਖਾ ਮੰਨਣੋਂ ਹਟ ਜਾਓ, ਪਰ ਆਖਾ ਜੇ ਨਹੀਂ ਵੀ ਮੰਨਦੇ। ਇਹੀ ਮਸਲਾ ਜਿਹੜਾ ਆਇਆ ਹੁਣ ਇਰਾਨ ਦੇ ਵਿੱਚ ਸ਼ੁਰੂ ਹੋਇਆ, ਉੱਥੇ ਹੁਣ ਫੇਰ ਤੋਂ ਜਿਹੜੀ ਆ ਉਹ ਅੱਗੇ ਤੁਹਾਨੂੰ ਪਤਾ ਭੀ ਉਹਨਾਂ ਨੇ ਫਾਂਸੀ ਲਾਏ ਸੀਗੇ, ਕਈ ਪ੍ਰੋਟੈਸਟਾਂ ਹੋਈਆਂ ਸੀ, ਹੁਣ ਫੇਰ ਪ੍ਰੋਟੈਸਟ ਆ ਜਿਹੜੀ ਹੋਈ ਆ, ਤੇ ਇਹਦੇ ਵਿੱਚ ਖਾਕ ਸਾਹਿਬ ਜੀ ਹੁਣ ਪੰਜ ਜਿਹੜੇ ਆ ਉਹ ਵਿਅਕਤੀ ਕਹਿ ਲਓ ਜਾਂ ਲੋਕ ਕਹਿ ਲਓ ਪੰਜਾਂ ਦੀਆਂ ਮੌਤਾਂ ਹੋਈਆਂ, ਜਿਨ੍ਹਾਂ ਦੇ ਵਿੱਚੋਂ ਦੋ ਦੀਆਂ ਤਾਂ ਬਾਹਰ ਪ੍ਰੋਟੈਸਟ ਕਰਦੇ ਸੀਗੇ ਉੱਥੇ ਮੌਤਾਂ ਹੋਈਆਂ, ਪਰ ਇਹਨਾਂ ਚੋਂ ਤਿੰਨ ਜਿਹੜੇ ਸੀਗੇ ਉਹ ਜਾ ਕੇ ਖਾਕ ਸਾਹਿਬ ਜੀ ਪੁਲਿਸ ਸਟੇਸ਼ਨ ਤੇ ਉਹ ਖੋਲ ਕੇ ਤਾਂ ਗੱਲ ਨਹੀਂ ਦੱਸੀ, ਪਰ ਮੈਨੂੰ ਜਿੱਥੇ ਤੱਕ ਲੱਗ ਰਿਹਾ ਕਿ ਉਹ ਪੁਲਿਸ ਸਟੇਸ਼ਨ ਉੱਤੇ ਧਾਵਾ ਬੋਲਣ ਲੱਗੇ ਹੋਣੇ ਆ, ਤੇ ਉਹਨਾਂ ਨੇ ਅੰਦਰੋਂ ਫਿਰ ਆਪਣੀ ਹਿਫਾਜ਼ਤ ਵਾਸਤੇ ਜੇ ਤੁਸੀਂ ਖਾਕ ਸਾਹਿਬ ਜੀ ਕਿਸੇ ਦੇ ਘਰ ਜਾ ਕੇ ਕਰੋਗੇ ਉਹ ਤਾਂ ਫਿਰ ਅਗਲਾ ਆਪਣੇ ਆਪ ਦੀ ਜਿਹੜੀ ਰੱਖਿਆ ਤਾਂ ਉਹ ਕਰੂਗਾ। ਹਾਂ, ਸੋ ਤਿੰਨ ਜਿਹੜੇ ਸੀਗੇ ਜਣੇ ਉਹਨਾਂ ਦੀ ਇਹ ਜਿਹੜੀ ਆ ਪੁਲਿਸ ਸਟੇਸ਼ਨ ਦੇ ਸਾਹਮਣੇ ਮੌਤ ਹੋਈ, ਕਿਉਂਕਿ ਉੱਥੇ ਜਾ ਕੇ ਰੌਲਾ ਉਹ ਪਾ ਰਹੇ ਸੀਗੇ, ਤੇ ਇਹ ਜਿਹੜੀ ਆ ਰਿਪੋਰਟ ਆਪਾਂ ਨੂੰ ਫਾਰਸ ਨਿਊਜ਼ ਆ ਜਿਹੜੀ ਉੱਥੋਂ ਦੀ ਉਹਦੇ ਰਾਹੀਂ ਇਹ ਰਿਪੋਰਟ ਮਿਲੀ ਆ। ਤੇ ਆਪਣੇ ਕੋਲ ਖਬਰਾਂ ਦਾ ਸਮਾਂ ਤਾਂ ਖਤਮ ਸਮਾਪਤ ਹੋ ਗਿਆ, ਹੋਰ ਕੋਈ ਗੱਲ
2: ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਵਧੀਆ ਘੰਟੇ ਦਾ ਪ੍ਰੋਗਰਾਮ ਡੇਢ ਘੰਟੇ ਦਾ ਹੋ ਗਿਆ ਜੀ, ਬਹੁਤ ਵਧੀਆ, ਤੇ ਕੁਛ ਗਾਣੇ ਲਾ ਲਏ, ਕੁਛ ਖਬਰਾਂ ਆਪਣੇ ਸੋਚਾਂ ਤੱਕ ਸੁਣਾਤੀਆਂ, ਤੇ ਆਪਾਂ ਫਿਰ ਕੱਲ ਪਰਸੋਂ ਨੂੰ ਫਿਰ ਮਿਲਾਂਗੇ ਜੀ।
1: ਜੀ ਜੀ,
2: ਬਹੁਤ ਮਿਹਰਬਾਨੀ ਚੀਮਾ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਖਬਰਾਂ ਲੈ ਕੇ ਆਉਂਦੇ ਹੋ, ਵਰਲਡ ਪੂਰਾ ਘੇਰ ਦਿੰਦੇ ਹੋ, ਉਂਗਲ ਤੇ ਨਜਾ ਦਿੰਦੇ ਹੋ, ਇਧਰੋਂ ਲੱਗਦੇ ਹੋ ਕਿੱਥੋਂ ਰਸ਼ੀਆ, ਕਿੱਥੇ ਨਾਰਥ ਕੋਰੀਆ, ਫਿਰ ਅਮਰੀਕਾ, ਫਿਰ ਯੂਰਪ, ਸਾਰਾ ਘੁਮਾਤਾ ਤੁਸੀਂ, ਸਰੋਤਿਆਂ ਨੂੰ ਪਸੰਦ ਆਇਆ ਹੋਏਗਾ ਜੀ ਸਾਰੀਆਂ ਗੱਲਾਂ। ਚੀਮਾ ਸਾਹਿਬ ਬਹੁਤ ਮਿਹਨਤ ਦੇ ਨਾਲ ਪ੍ਰੋਗਰਾਮ ਲੈ ਕੇ ਪਹੁੰਚਦੇ ਨੇ, ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ, ਔਰ ਧੰਨਵਾਦ ਸਰੋਤਿਓ ਤੁਹਾਡਾ ਵੀ, ਥੈਂਕ ਯੂ ਸੋ ਮਚ। ਮਿਲਦੇ ਹਾਂ ਜੀ ਪਰਸੋਂ ਨੂੰ, ਫਿਰ ਦਿਓ ਇਜਾਜ਼ਤ।
1: ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਆਪਾਂ ਲੋਕਾਂ ਨੂੰ, ਕੁਛ ਲੋਕਾਂ ਨੂੰ ਜਿਹੜਾ ਉਹ ਜੇ ਇੱਕ ਨੂੰ ਵੀ ਕਹਿੰਦੇ ਨਾ ਖਾਕ ਸਾਹਿਬ ਜੀ, ਜਦੋਂ ਕਹਿੰਦੇ ਨਾ ਆਪਣੇ ਭਾਰਤ ਦੀ ਜਦੋਂ ਕ੍ਰਾਂਤੀ ਸ਼ੁਰੂ ਹੋਈ ਸੀਗੀ, ਭਾਰਤ ਨੂੰ ਗੋਰਿਆਂ ਦੇ ਥੱਲੇ ਅੰਗਰੇਜ਼ ਆਜ਼ਾਦ ਕਰਾਉਣ ਵਾਸਤੇ ਕ੍ਰਾਂਤੀ ਸ਼ੁਰੂ ਹੋਈ ਸੀ, ਉਹਦੇ ਬਾਰੇ ਖਾਕ ਸਾਹਿਬ ਜੀ ਇੱਦਾਂ ਕਿਹਾ ਜਾਂਦਾ ਕਿ ਆਪਾਂ ਚਲੋ ਹੋਰ ਟਾਈਮ ਆਪਣੇ ਕੋਲ ਹੈਗਾ ਇਹ ਵੀ ਗੱਲਬਾਤ ਕਰ ਲੈਂਦੇ ਹਾਂ। ਉੱਥੇ ਖਾਕ ਸਾਹਿਬ ਜੀ ਇਹ ਭਾਰਤ ਵਿੱਚ ਹੀ ਖੈਰ ਲੋਕ ਸੀਗੇ, ਪਰ ਜਿਹੜਾ ਇਹਦਾ ਮੇਨ ਮੁੱਦਾ ਸੀ ਉਹ ਇੱਥੋਂ ਸਾਊਥ ਅਫਰੀਕਾ ਤੋਂ ਸ਼ੁਰੂ ਹੋਇਆ ਸੀ।
2: ਚੀਮਾ ਸਾਹਿਬ ਜੀ ਅੱਜ ਦੇ ਟਾਈਮ ਦੇ ਵਿੱਚ ਬੰਨਿਆ, ਇੱਕ ਐਗਜ਼ਾਮਪਲ ਜੀ ਗੱਲ ਕਰਦਾ ਮੈਂ ਜੀ, ਅੱਜ ਸਮਝਦੇ ਕਿ ਅੱਜ ਸਾਡਾ ਦੇਸ਼ ਆਜ਼ਾਦ ਨਹੀਂ ਸੀ ਤੇ ਉਹਨੂੰ ਆਜ਼ਾਦ ਕਰਾਉਣਾ ਸੀ, ਤੁਸੀਂ ਕੀ ਸਮਝਦੇ ਕਿ ਉਹ ਸੂਰਮੇ ਜਿਹੜੇ ਉਹ ਟਾਈਮ ਦੇ ਉੱਪਰ ਹੁੰਦੇ ਸੀ ਅੱਜ ਉੱਠ ਪੈਣਗੇ ਜੀ? ਅੱਜ ਅਮਰੀਕਾ ਤੋਂ ਉੱਠ ਕੇ, ਯੂਰਪ ਤੋਂ ਉੱਠ ਕੇ ਜਾ ਸਕਦੇ ਲੜਨ ਨੂੰ?
1: ਮੇਰਾ ਨੀ ਖਿਆਲ ਪਏ ਇੱਥੋਂ, ਮੈਂ ਤਾਂ ਹੁਣ ਜਾ ਨੀ ਸਕਦਾ ਕਿਉਂਕਿ ਮੇਰੀ ਹੁਣ ਪਹਿਲਾਂ ਜਵਾਨੀ ਬਾਰੇ ਚਲੇ ਜਾਣਾ
2: ਉਹ ਟਾਈਮ, ਉਹ ਸੂਰਮੇ ਹੋਰ ਸੀ ਚੀਮਾ ਸਾਹਿਬ, ਹੁਣ ਅੱਜ ਕੱਲ ਦੇ ਟਾਈਮ ਚ ਨਕਲੀ ਸੂਰਮੇ ਆ ਜੀ, ਬਾਕੀ
1: ਨਕਲੀ ਸੂਰਮੇ ਆ ਬਿਲਕੁਲ, ਟੀਵੀ ਦੇ ਉੱਤੇ ਬੜਕਾ ਮਾਰਦੇ ਜਦੋਂ ਮੂਹਰੇ ਹੋਣਾ
2: ਬੜਕਾ
1: ਨਿਕਲਦਾ। ਤੇ ਇਹ ਹੁਣ ਦੇਖੋ ਜਿਹੜੀਆਂ ਗੱਲਾਂ ਦਾ ਤਾਂ ਹੈਗੀਆਂ, ਜਿਹੜੇ ਲੋਕ ਦੇਖੋ ਉਹਨਾਂ ਸਮਿਆਂ ਦੇ ਵਿੱਚ ਭਾਰਤ ਨੂੰ ਯਾਦ ਕਰਾਇਆ, ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਲੋਕ ਆ, ਜੱਟ ਜਿਮੀਦਾਰਾਂ ਦੇ ਮੁੰਡੇ ਆ, ਗਾਹਾਂ ਉਹ ਕਾਕ ਸਾਹਿਬ ਜੀ ਗਾਂਧੀ ਨੂੰ ਗਾਲਾਂ ਕੱਢਦੇ ਰਹਿੰਦੇ ਆ, ਚਲੋ ਕੱਢੀ ਜਾਣ ਦੋ ਉਹਨਾਂ ਦੀ ਮਰਜ਼ੀ, ਪਰ ਆਪਾਂ ਜਿਹੜੀ ਅਸਲੀਅਤ ਆ ਉਹ ਆਪਣੇ ਸਰੋਤਿਆਂ ਨਾਲ ਥੋੜੀ ਜਿਹੀ ਸਾਂਝੀ ਕਰਦੇ ਆ।
2: ਇਹ ਚੀਮਾ ਸਾਹਿਬ ਇੱਕ ਗੱਲੋਂ ਲੋਕੀ ਨਫ਼ਰਤ ਕਰਦੇ ਆ ਗਾਂਧੀ ਨੂੰ ਕਿ ਭਗਤ ਸਿੰਘ ਦੀ ਫਾਂਸੀ ਚਾਹੁੰਦਾ ਤੇ ਉਹ ਰੁਕਾ ਸਕਦਾ ਸੀ, ਇਸ ਗੱਲ ਤੋਂ ਲੋਕ ਜਿਆਦਾ ਜਿਹੜੇ ਆ ਉਹ ਗਾਂਧੀ ਦੇ ਨਾਲ ਨਾਰਾਜ਼ ਆ, ਪਰ ਭਗਤ ਸਿੰਘ ਨੇ
1: ਬਿਲਕੁਲ
2: ਕਿਹੜਾ ਬੈਕਅਪ ਹੁੰਦਾ ਸੀ।
1: ਹਾਂਜੀ ਹਾਂਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਜੀ, ਤੇ ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਉਹ ਨਫ਼ਰਤ ਕਿਉਂ ਕਰਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਆ ਜਿਹੜੀ ਉਹ ਗੱਲ ਵਸ ਗਈ ਆ ਕਿ ਗਾਂਧੀ ਭਗਤ ਸਿੰਘ ਦਾ ਦੁਸ਼ਮਣ ਸੀਗਾ, ਪਰ ਖਾਕ ਸਾਹਿਬ ਜੀ ਦੂਸਰੇ ਪਾਸੇ ਜੇ ਆਪਾਂ ਥੋੜਾ ਜਿਹਾ ਡੂੰਘਾਈ ਤੱਕ ਸੋਚੀਏ ਨਾ, ਹੁਣ ਜੇ ਜਿਹੜਾ ਹੈਗਾ ਰੂਸ ਆ ਜਿਹੜਾ, ਜੇ ਉਹਦੇ ਜਿਹੜੇ ਲੋਕ ਆ ਉਹਨਾਂ ਨੂੰ ਅਮਰੀਕਾ ਜਾ ਕੇ ਕਹੇ ਉਹਨਾਂ ਨੂੰ ਵੀ ਤੁਸੀਂ ਇਹਨਾਂ ਨੂੰ ਨਾ ਮਾਰੋ ਤਾਂ ਇੱਦਾਂ ਨਹੀਂ ਹੋਣੀ। ਸੋ ਜਿਹੜੇ ਗਾਂਧੀ ਸੀਗਾ ਉਹਨੂੰ ਜੇ ਜਿਹੜੇ ਆਪਣੇ ਵੀਰ ਆ, ਚਲੋ ਉਹਨਾਂ ਦੀ ਸੋਚ ਆਪਣੀ ਆ, ਮੇਰੀ ਵੀ ਸੋਚ ਆਪਣੀ ਹੈਗੀ ਆ, ਤੇ ਉਹਦੇ ਵਿੱਚ ਦੇਖੋ ਹੁਣ ਜਿਹੜਾ ਗਾਂਧੀ ਆ ਗੋਰੇ ਆ ਜਿਹੜੇ, ਉਹ ਗਾਂਧੀ ਦੀ ਗੱਲ ਮੰਨ ਕੇ ਭਗਤ ਸਿੰਘ ਨੂੰ ਕਿਉਂ ਛੱਡਣਗੇ? ਕਿਉਂਕਿ ਉਹਨਾਂ ਦਾ ਤਾਂ ਗਾਂਧੀ ਵੀ ਉਹਦਾ ਵੱਡਾ ਦੁਸ਼ਮਣ।
2: ਇਹ ਨਹੀਂ ਗੱਲ ਹੈਗੀ, ਮੰਨਣਗੇ ਜਾਂ ਨਹੀਂ ਮੰਨਣਗੇ, ਹਾਦਾ ਨਾਰਾ ਮਾਰਨਾ ਜਿਹੜਾ ਹੁੰਦਾ ਸੀ ਉਹ ਨੀ ਮਾਰਿਆ, ਉਹ ਮਾਰ ਦਿੰਦਾ ਛੱਡਦੇ ਨਾ ਛੱਡਦੇ, ਗਾਂਧੀ ਇੰਨਾ ਬਦਨਾਮ ਨਹੀਂ ਸੀ ਹੋਣਾ ਜੀ, ਮੇਰਾ ਇਹ ਸੋਚ ਹੈ।
1: ਹਾਂਜੀ ਚਲੋ ਕੋਈ ਨੀ, ਹੋ ਸਕਦਾ ਇੱਦਾਂ ਵੀ ਹੋਵੇ, ਪਰ ਉਹਦਾ ਦੂਸਰਾ ਪੱਖ ਇਹ ਆ ਵੀ ਗੋਰਿਆਂ ਨੇ ਉਹਨੂੰ ਛੱਡਣਾ ਨਹੀਂ ਸੀ ਗਾਂਧੀ ਦੇ ਕਹੇ ਤੇ, ਚਾਹੇ ਕੋਈ ਹੋਰ ਵੀ ਆ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਸੀ ਭਈ ਇਸੇ ਕਰਕੇ ਗਾਂਧੀ ਉਹਨਾਂ ਨੂੰ ਕਹਿੰਦਾ ਸੀ ਭਾਈ ਗੰਨਾ ਰਫਲਾ ਨਾ ਚੱਕੋ। ਪਰ ਦੂਸਰੇ ਪਾਸੇ ਭਗਤ ਸਿੰਘ ਵੀ ਇਕੱਲੇ ਭਗਤ ਸਿੰਘ, ਭਾਰਤ ਵਿੱਚ ਕਿੰਨੇ ਦੇਖੋ ਇੱਥੋਂ ਲੋਕ ਅਮਰੀਕਾ ਤੋਂ ਛੱਡ ਛੱਡ ਕੇ ਚਲੇ ਗਏ ਜਿਹਨਾਂ ਦੇ ਅੰਦਰ ਜਜ਼ਬਾ ਸੀਗਾ ਦੇਸ਼ ਨੂੰ ਯਾਦ ਕਰਾਉਣ ਦਾ, ਤੇ ਉਹ ਜਾਗੇ ਸੀਗੇ। ਤੇ ਇਹਦੇ ਨਾਲ ਮੇਰਾ ਮੇਨ ਪੁਆਇੰਟ ਜਿਹੜਾ ਸੀਗਾ ਕਾਕ ਸਾਹਿਬ ਜੀ, ਜਿਹੜੀ ਸਾਊਥ ਅਫਰੀਕਾ ਦੇ ਵਿੱਚ ਅੱਬਲ, ਤਾਂ ਤੁਸੀਂ ਦੁਨੀਆਂ ਦੇ ਕਿਸੇ ਕੰਟਰੀ ਚਲੇ ਜਾਓ ਜਿੱਥੇ ਵੀ ਰੇਲਵੇ ਇੰਗਲੈਂਡ ਨੇ ਵਿਛਾਈ ਆ ਜਾ ਕੇ, ਜਿਹੜੀ ਰੇਲਵੇ ਆ ਉਹ ਇੰਡੀਆ ਤੋਂ ਜਿਹੜੇ ਪੰਜਾਬ ਦੇ ਲੋਕ ਸੀਗੇ ਜਾਂ ਦੂਸਰੇ ਲੋਕ ਵੀ ਸੀਗੇ, ਇੰਡੀਆ ਦੇ ਲੋਕ ਜਿਹੜੇ ਬਹੁਤ ਮਿਹਨਤੀ ਸੀਗੇ ਔਰ ਉਹ ਥੱਕਦੇ ਨਹੀਂ ਸੀ, ਇਸ ਕਰਕੇ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਬ੍ਰਿਟੇਨ ਨੇ ਰਾਜ ਕੀਤਾ ਉੱਥੇ ਜਿਹੜੀ ਰੇਲਵੇ ਵਿਛਾਈ ਆ ਉਹ ਬਹੁਤ ਸਾਰੇ ਭਾਰਤੀ ਲੋਕਾਂ ਨੇ ਜਾ ਕੇ ਵਿਛਾਈ ਆ, ਚਾਹੇ ਉਹ ਸਾਊਥ ਅਮਰੀਕਾ ਅਰਜਨਟੀਨਾ ਚਲੇ ਜਾਓ, ਸੁਰੀਨਾਮ ਵਗੈਰਾ, ਬਹੁਤ ਦੇਸ਼ਾਂ ਦੇ ਵਿੱਚ ਇੰਡੀਆ ਤੋਂ ਲੇਬਰ ਆਈ ਤੇ ਉਹਨੇ ਉਹ ਕੰਮ ਉੱਥੇ ਕੀਤੇ। ਤੇ ਹੁਣ ਕੀ ਆ ਕਾਕ ਸਾਹਿਬ ਜੀ, ਸਾਊਥ ਅਫਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਭਾਰਤੀ ਲੋਕ ਬਹੁਤ ਸੀ ਸਾਊਥ ਅਫਰੀਕਾ ਦੇ ਵਿੱਚ ਰਹਿੰਦੇ ਸੀ, ਜਿਹੜੇ ਅਜੇ ਵੀ ਹੈਗੇ ਆ। ਤੇ ਉੱਥੇ ਕਾਕ ਸਾਹਿਬ ਜੀ ਜਿਹੜਾ ਗਾਂਧੀ ਸੀਗੇ, ਗਾਂਧੀ ਉੱਥੇ ਕਿਸੇ ਦਾ ਕੇਸ ਲੜਨ ਗਏ ਸੀ ਇੰਗਲੈਂਡ ਤੋਂ, ਉਹਨਾਂ ਨੇ ਬ੍ਰਿਸਟਰੀ ਉਹ ਕੀਤੀ ਹੋਈ ਸੀ ਜਿਹੜੀ ਵਕਾਲਤ ਕੀਤੀ ਹੋਈ ਸੀ ਡਿਗਰੀ ਵਕਾਲਤ ਦੀ, ਤੇ ਗਾਂਧੀ ਜਿਹੜਾ ਸੀਗਾ ਇਹ ਉੱਥੇ ਗਿਆ ਸੀਗਾ। ਤੇ ਇਹ ਰੇਲ ਜਿਹੜਾ ਹੁਣ ਆਹ ਦੇਖਿਆ ਨੀ ਪਿੱਛੇ ਜੇ ਉਹ ਕਹਾਣੀ ਆਪਾਂ, ਉਹ ਇੱਕ ਗੋਰੀ ਏਅਰ ਹੋਸਟਸ ਸੀਗੀ ਤੇ ਉਹਨੇ ਉਹ ਇੱਕ ਕਾਲੇ ਰੰਗ ਦਾ ਬੰਦਾ ਉਹ ਬੈਠਾ ਸੀ ਫਸਟ ਕਲਾਸ ਦੇ ਵਿੱਚ, ਬਿਜ਼ਨਸ ਕਲਾਸ ਦੇ ਵਿੱਚ ਸ਼ਾਇਦ ਬੈਠਾ ਸੀ ਉਹ, ਉਹਨਾਂ ਜਾ ਕੇ ਐਵੇਂ ਪੰਗੇ ਲੈਣ ਲੱਗ ਪਈ ਉਹਨੂੰ ਜੀ, ਉਹਨਾਂ ਨੇ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹਨੂੰ ਅਰੈਸਟ ਕਰਕੇ ਲਿਜਾਣ ਲੱਗੇ ਸੀਗੇ। ਖੱਕ ਸਾਹਿਬ ਜੀ ਉਹ ਉਸੇ ਹੀ
2: ਟ੍ਰੇਨ ਚੋਂ ਕੱਢੇ ਸਿੱਟਿਆ ਸੀ ਬਾਹਰ, ਹੈ ਨਾ।
1: ਹਾਂਜੀ, ਇਸ ਬੰਦੇ ਨਾਲ ਅੱਜ ਵੀ ਗੱਲਾਂ ਉਹੀ ਹੁੰਦੀਆਂ। ਉਹ ਗੋਰੀ ਏਅਰ ਹੋਸਟਸ ਸੀਗੀ ਹਵਾਈ ਜਹਾਜ਼ ਦੇ ਵਿੱਚ,
2: ਕਰਦੇ ਸੀ ਚੀਮਾ ਸਾਹਿਬ ਉਹ ਜ਼ਮਾਨੇ ਵਿੱਚ, ਕਿਉਂਕਿ
1: ਉਹ ਅੱਜ ਵੀ ਕਰਦੇ
2: ਆ, ਇਹ ਸਾਡੇ ਮਜ਼ਦੂਰ ਆ, ਕੰਮ ਕਰਨ ਵਾਲੇ।
1: ਹਾਂਜੀ, ਖੱਕ ਸਾਹਿਬ ਜੀ ਸਾਊਥ ਅਫਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਭਾਰਤੀ ਲੋਕ ਬਹੁਤ ਸੀ ਸਾਊਥ ਅਫਰੀਕਾ ਦੇ ਵਿੱਚ ਰਹਿੰਦੇ ਸੀ,
2: ਅਜੇ ਵੀ ਹੈ
1: ਉੱਥੇ, ਅਜੇ ਵੀ ਹੈਗੇ ਆ। ਤੇ ਉੱਥੇ ਖੱਕ ਸਾਹਿਬ ਜੀ ਜਿਹੜਾ ਗਾਂਧੀ ਸੀਗੇ, ਗਾਂਧੀ ਉੱਥੇ ਕਿਸੇ ਦਾ ਕੇਸ ਲੜਨ ਗਏ ਸੀ ਇੰਗਲੈਂਡ ਤੋਂ, ਉਹਨਾਂ ਨੇ ਬ੍ਰਿਸਟਰੀ ਉਹ ਕੀਤੀ ਹੋਈ ਸੀ ਜਿਹੜੀ ਵਕਾਲਤ ਕੀਤੀ ਹੋਈ ਸੀ ਡਿਗਰੀ ਵਕਾਲਤ ਦੀ। ਤੇ ਗਾਂਧੀ ਜਿਹੜਾ ਸੀਗਾ ਇਹ ਉੱਥੇ ਗਿਆ ਸੀਗਾ, ਤੇ ਇਹ ਰੇਲ ਜਿਹੜਾ ਹੁਣ ਆਹ ਦੇਖਿਆ ਨੀ ਪਿੱਛੇ ਜੇ ਉਹ ਕਹਾਣੀ ਆਪਾਂ, ਉਹ ਇੱਕ ਗੋਰੀ ਏਅਰ ਹੋਸਟਸ ਸੀਗੀ ਤੇ ਉਹਨੇ ਉਹ ਇੱਕ ਕਾਲੇ ਰੰਗ ਦਾ ਬੰਦਾ ਉਹ ਬੈਠਾ ਸੀ ਫਸਟ ਕਲਾਸ ਦੇ ਵਿੱਚ, ਬਿਜ਼ਨਸ ਕਲਾਸ ਦੇ ਵਿੱਚ ਸ਼ਾਇਦ ਬੈਠਾ ਸੀ ਉਹਨਾਂ ਜਾ ਕੇ ਐਵੇਂ ਪੰਗੇ ਲੈਣ ਲੱਗ ਪਈ ਉਹਨੂੰ ਜੀ, ਉਹਨਾਂ ਨੇ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹਨੂੰ ਅਰੈਸਟ ਕਰਕੇ ਲਿਜਾਣ ਲੱਗੇ ਸੀਗੇ। ਖੱਕ ਸਾਹਿਬ ਜੀ ਉਹ ਉਸੇ ਹੀ
2: ਟ੍ਰੇਨ ਚੋਂ ਕੱਢੇ ਸਿੱਟਿਆ ਸੀ ਬਾਹਰ, ਹੈ ਨਾ।
1: ਹਾਂਜੀ, ਇਸ ਬੰਦੇ ਨਾਲ ਅੱਜ ਵੀ ਗੱਲਾਂ ਉਹੀ ਹੁੰਦੀਆਂ। ਉਹ ਗੋਰੀ ਏਅਰ ਹੋਸਟਸ ਸੀਗੀ ਹਵਾਈ ਜਹਾਜ਼ ਦੇ ਵਿੱਚ,
2: ਕਰਦੇ ਸੀ ਚੀਮਾ ਸਾਹਿਬ ਉਹ ਜ਼ਮਾਨੇ ਵਿੱਚ, ਕਿਉਂਕਿ
1: ਉਹ ਅੱਜ ਵੀ ਕਰਦੇ
2: ਆ, ਇਹ ਸਾਡੇ ਮਜ਼ਦੂਰ ਆ, ਕੰਮ ਕਰਨ ਵਾਲੇ,
1: ਗੁਲਾਮ ਆ, ਸਾਡੇ ਗੁਲਾਮ ਆ, ਬਿਲਕੁਲ। ਤੇ ਉਹਨੂੰ ਫਿਰ ਗਾਂਧੀ

0: ਉਹਨਾਂ ਜਾ ਕੇ ਐਵੀ ਪੰਗੇ ਲੈਣ ਲੱਗ ਪਈ ਉਹਨੂੰ ਜੀ, ਉਹਨਾਂ ਨੇ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹਨੂੰ ਅਰੈਸਟ ਕਰਕੇ ਲਿਜਾਣ ਲੱਗੇ ਸੀਗੇ। ਖੱਤ ਸਾਹਿਬ ਜੀ ਉਹ ਉਸੇ ਹੀ
1: ਟ੍ਰੇਨ ਚੋਂ ਕੱਢੇ ਸਿੱਟਿਆ ਸੀ ਬਾਹਰ, ਹੈ ਨਾ।
0: ਹਾਂਜੀ, ਇਸ ਬੰਦੇ ਨਾਲ ਅੱਜ ਵੀ ਗੱਲਾਂ ਉਹੀ ਹੁੰਦੀਆਂ। ਉਹ ਗੋਰੀ ਏਅਰ ਹੋਸਟਸ ਸੀਗੀ ਹਵਾਈ ਜਹਾਜ਼ ਦੇ ਵਿੱਚ,
1: ਕਰਦੇ ਸੀ ਚੀਮਾ ਸਾਹਿਬ ਉਹ ਜਮਾਨੇ ਵਿੱਚ, ਕਿਉਂਕਿ
0: ਉਹ ਅੱਜ ਵੀ ਕਰਦੇ
1: ਆ। ਇਹ ਸਾਡੇ ਮਜ਼ਦੂਰ ਆ, ਕੰਮ ਕਰਨ ਵਾਲੇ,
0: ਗੁਲਾਮ ਆ, ਸਾਡੇ ਗੁਲਾਮ ਆ ਬਿਲਕੁਲ। ਤੇ ਉਹਨੂੰ ਫਿਰ ਗਾਂਧੀ ਨੂੰ ਕਿਹਾ ਜਾਂਦਾ ਕਿ ਉਹ ਰੇਲ ਦੀ ਗੱਡੀ ਚ ਬੈਠਾ ਸੀਗਾ ਤੇ ਟਿਕਟ ਉਹਨੇ ਲਈ ਸੀ ਫਸਟ ਕਲਾਸ ਦੀ। ਫਸਟ ਕਲਾਸ ਦੀ ਟਿਕਟ ਲੈ ਕੇ ਉਹ ਜਾ ਕੇ ਮੂਹਰੇ ਡੱਬੇ ਇੰਜਣ ਜਿੱਥੇ ਹੁੰਦਾ ਉਹਦੇ ਨੇੜੇ ਸੀਟਾਂ ਸੀਗੀਆਂ ਜਿਹੜੀਆਂ ਫਸਟ ਕਲਾਸ ਵਾਲੀਆਂ ਹੁੰਦੀਆਂ, ਉਹ ਸਪੈਸ਼ਲ ਹੁੰਦੀਆਂ। ਉਹਦੇ ਤੇ ਬਹਿ ਗਿਆ ਤੇ ਉਧਰੋਂ ਟੀਟੀ ਆਇਆ, ਉਹ ਕਹਿੰਦਾ ਓਏ ਤੂੰ ਇੱਥੇ ਕੀ ਕਰਦਾ? ਕਹਿੰਦਾ ਸੀ ਮੇਰੇ ਕੋਲ ਟਿਕਟ ਆ, ਆਹ ਮੈਂ ਫਸਟ ਕਲਾਸ ਦੀ ਟਿਕਟ ਲਈ ਹੈ। ਕਹਿੰਦਾ ਕੱਸਾ ਟਿਕਟ ਨਾ ਹੋਵੇ ਤਾਂ ਫੜਾ ਵੀ ਟਿਕਟ ਇੱਧਰ। ਤੇ ਉਹਨੇ ਇੱਕ ਨੂੰ ਹੋਰ ਨੂੰ ਸੱਦ ਲਿਆ, ਦੋਨਾਂ ਜਣਿਆਂ ਨੇ ਉਹਦਾ ਜਿਹੜਾ ਉਹ ਬਰੀਫ ਕੇਸ ਜਿਹਾ ਸੀਗਾ ਉਹ ਚੱਕ ਕੇ ਬਾਹਰ ਮਾਰਿਆ। ਤੁਰ ਪਈ ਸੀ ਗੱਡੀ, ਹਜੇ ਹੌਲੀ ਸੀਗੀ, ਤੁਰ ਪਈ ਸੀ ਤੇ ਉਹਨੇ ਬਰੀਫ ਕੇਸ ਚੱਕ ਕੇ ਬਾਹਰ ਮਾਰਿਆ ਤੇ ਦੋਹਾਂ ਨੇ, ਇੱਕ ਨੇ ਗਾਂਧੀ ਦੀਆਂ ਬਾਹਾਂ ਫੜ ਲਈਆਂ, ਦੂਜੇ ਨੇ ਲੱਤਾਂ ਤੇ ਚੱਕ ਕੇ ਚੱਲਦੀ ਗੱਡੀ ਚੋਂ ਬਾਹਰ ਮਾਰਿਆ। ਇਹ ਸਿਚੁਏਸ਼ਨ ਸੀਗੀ। ਫੇਰ ਖੱਕ ਸਾਹਿਬ ਜੀ ਉੱਥੇ ਕਿਹਾ ਜਾਂਦਾ ਕਿ ਜਦੋਂ ਗਾਂਧੀ ਨੇ ਇਹ ਆਰਗੇਨਾਈਜ਼ ਕਰਨ ਲੱਗਾ ਨਾ, ਕਿਉਂਕਿ ਅਕਸਰ ਉਹ ਕੀ ਸੀਗਾ, ਉਹਨੂੰ ਪਤਾ ਸੀ ਕਿੱਦਾਂ ਕੰਮ ਕਰਦਾ ਸਿਸਟਮ ਇਹ। ਤੇ ਉੱਥੇ ਫੇਰ ਖੱਕ ਸਾਹਿਬ ਜੀ ਨਹਿਰੂ ਤੇ ਆਪਣੇ ਉਹ ਕੀ ਸੀ ਨਾ ਆਪਣੇ ਪਾਕਿਸਤਾਨ ਦੇ ਪਹਿਲੇ ਪ੍ਰੈਜੀਡੈਂਟ ਦਾ ਜਨਾ, ਇਹ ਸਾਰੇ ਹੀ, ਇਹ ਬਹੁਤ ਵੱਡਾ ਗਰੁੱਪ ਸੀਗਾ
1: ਉੱਥੇ।
0: ਹਾਂਜੀ ਬਿਲਕੁਲ ਬਿਲਕੁਲ, ਇਹ ਸਾਰੇ ਉੱਥੋਂ ਹੀ ਮੂਵਮੈਂਟ ਆ ਜਿਹੜੀ ਸ਼ੁਰੂ ਹੋਈ ਸੀ। ਕਿਹਾ ਜਾਂਦਾ ਕਹਿੰਦੇ ਵੀ ਜਿਹੜਾ ਜਨਾਹ ਸੀਗਾ ਉਹਨੇ ਗਾਂਧੀ ਨੂੰ ਪੁੱਛਿਆ ਵੀ ਆਪਾਂ ਆਹ ਰੌਲਾ ਤਾਂ ਪਾਈ ਜਾਂਦੇ ਹਾਂ, ਕਹਿੰਦਾ ਜੇ ਆਪਾਂ ਕੋਈ ਮੀਟਿੰਗ ਵਗੈਰਾ ਸੱਦੀਏ ਤਾਂ ਉੱਥੇ ਕਿੰਨੇ ਕੁ ਬੰਦੇ ਹੋ ਜਾਣਗੇ, ਤੈਨੂੰ ਕੀ ਲੱਗਦਾ ਵੀ ਕਿੰਨੇ ਕੁ ਬੰਦੇ ਆਉਣਗੇ? ਗਾਂਧੀ ਦਾ ਜਵਾਬ ਦੇਖੋ, ਉਹ ਕਹਿੰਦਾ ਜੇ ਇੱਕ ਵੀ ਆ ਗਿਆ ਨਾ ਉਹੀ ਬਹੁਤ ਆ। ਸੋ ਬੰਦਾ ਜਿਹੜਾ ਇੱਕ ਆ ਖੱਕ ਸਾਹਿਬ ਜੀ, ਜਿਹੜਾ ਜਿਹੜੀ ਸਿੱਝੀ ਸੋਚ ਹੁੰਦੀ ਆ, ਕੁਛ ਤੇ ਕੁਛ ਘੱਟ ਕੇ ਰੱਖ ਦਿੰਦਾ, ਜਿਹਨੂੰ ਬੋਲਣ ਦਾ ਪਤਾ ਹੈ ਵੀ ਮੈਂ ਪਰਜਾ ਨੂੰ ਆਪਣੇ ਰਾਹ ਦੇ ਨਾਲ ਜਿੱਧਰ ਨੂੰ ਮੈਂ ਤੁਰਿਆ ਆ ਉਹ ਕਨਵਿੰਸ ਕਰਨਾ ਕਿਸੇ ਨੂੰ ਕਿ ਬਈਆ ਆਹ ਜਿਹੜਾ ਰਾਹ ਆ ਸਸਤਾ, ਇਹਦੇ ਵਿੱਚ ਤੁਹਾਡਾ ਵੀ ਫਾਇਦਾ, ਮੇਰੇ ਇਕੱਲੇ ਦਾ ਨਹੀਂ। ਸੋ ਇਸ ਤਰ੍ਹਾਂ ਜਿਹੜੀ ਉਹ ਹੁੰਦਾ ਨਾ ਪਬਲਿਕ ਨੂੰ ਆਪਣੇ ਨਾਲ ਜੋੜਨ ਵਾਲੀ ਜਿਹੜੀ ਆ ਟੈਕਨੀਕ ਆ ਤਰੀਕਾ ਆ, ਉਹ ਜਿਹਦੇ ਕੋਲ ਹੁੰਦਾ ਆ ਉਹ ਫਿਰ ਜਿਹੜਾ ਜਿੱਤ ਹੋ ਜਾਂਦਾ। ਫਿਰ ਗਾਂਧੀ ਨੇ ਤੁਹਾਨੂੰ ਪਤਾ ਵੀ ਇੰਡੀਆ ਦੇਖੋ ਤੁਸੀਂ ਖੱਕ ਸਾਹਿਬ ਜੀ, ਉਹਨੇ ਕਿਹਾ ਜਾਂਦਾ ਵੀ ਉਹਨੂੰ ਉੱਥੇ ਉਹਨੂੰ ਜੇਲ੍ਹ ਚ ਦੇ ਦਿੱਤਾ ਚੱਕ ਕੇ, ਤੇ ਉਹਨੇ ਉੱਥੋਂ ਜੇਲ੍ਹ ਚੋਂ ਚਿੱਠੀ ਲਿਖਤੀ ਲੰਡਨ ਨੂੰ ਗਾਂਧੀ ਨੇ, ਚਿੱਠੀ ਲਿਖੀ ਵੀ ਮੈਂ ਬ੍ਰਿਸਟਰ ਆ ਇੱਥੇ ਦਾ, ਮੈਂ ਇੱਥੋਂ ਡਿਗਰੀ ਕਰਕੇ ਗਿਆ ਤੇ ਬੇਨਾ ਸਲੂਕ, ਉੱਥੋਂ ਚਿੱਠੀ ਆ ਗਈ ਮੁੜ ਕੇ ਉਹਨੂੰ। ਉਹ ਕਹਿੰਦਾ ਵੀ ਇਹਨੂੰ ਛੱਡੋ ਹੁਣੇ ਗਾਂਧੀ ਨੂੰ। ਖੱਕ ਸਾਹਿਬ ਜੀ ਉਹਨੇ ਬਣਾਇਆ ਬੁਲਾਇਆ ਤੇ ਉਹ ਕਹਿੰਦਾ ਵੀ ਗਾਂਧੀ ਯੂ ਕੈਨ ਗੋ, ਤੂੰ ਕਹਿੰਦਾ ਫ੍ਰੀ ਹੈ। ਗਾਂਧੀ ਦੇ ਜਵਾਬ ਦੇਖੋ, ਉਹ ਕਹਿੰਦਾ ਮੈਂ ਜਾਣਾ ਨੀ ਗਾ ਇੱਥੋਂ, ਕਹਿੰਦਾ ਮੈਂ ਉਦੋਂ ਤੱਕ ਇੱਥੇ ਤੇਰੇ ਦਫ਼ਤਰ ਤੋਂ ਹਿੱਲਣਾ ਨੀ ਜਿੰਨਾ ਚਿਰ ਤੂੰ ਮੈਨੂੰ ਇੱਥੋਂ ਲਾ ਕੇ ਇੰਡੀਆ ਮੇਰੇ ਘਰ ਤੇ ਕਰਦਾ ਕਰਾਇਆ ਨੀ ਦਿੰਦਾ। ਹਾਂਜੀ, ਔਰ ਉਹਨੂੰ ਕਰਾਇਆ ਆਪਣੀ ਜੇਬ ਚੋਂ ਦੇਣਾ ਪਿਆ ਸੀ ਗਾਂਧੀ ਨੂੰ। ਫਿਰ ਉਹਨਾਂ ਪੈਸਿਆਂ ਦੇ ਉਹ ਗਾਂਧੀ ਜਿਹੜਾ ਉੱਥੇ ਆਪਣੇ ਘਰ ਗਿਆ ਰਾਤ ਦੇ ਵਿੱਚ, ਤੇ ਉੱਥੋਂ ਫਿਰ ਜਾ ਕੇ ਉਹਨੇ ਸਾਰਾ ਭਾਰਤ ਸੀ ਜਿਹੜਾ ਰੇਲ ਗੱਡੀ ਤੇ ਚੜ ਕੇ ਖਾਤਾ ਵੀ ਸਾਰੇ ਭਾਰਤ ਦੇ ਹਾਲਾਤ ਉਹਨੇ ਦੇਖੇ ਵੀ ਕੀ ਇਸ ਦੇਸ਼ ਦੇ ਵਿੱਚ ਕੀ ਹੋ ਰਿਹਾ। ਸਾਰੇ ਭਾਰਤ ਦੇ ਵਿੱਚ ਸਫ਼ਰ ਕੀਤਾ, ਸਫ਼ਰ ਕਰਕੇ ਆ ਕੇ ਫਿਰ ਉਹਨੇ ਜਿਹੜੀ ਮੂਵਮੈਂਟ ਚਲਾਈ ਸੀ ਉਹਨੂੰ ਖੱਕ ਸਾਹਿਬ ਜੀ ਦੇਖੋ ਇਸ ਗੱਲ ਦਾ ਪਤਾ ਸੀ ਵੀ ਇਹ ਜਿਹੜੀ ਅੰਗਰੇਜ਼ ਸਾਮਰਾਜ ਆ ਇਹਦੇ ਮੈਂ ਕਿੱਥੇ ਸੱਟ ਮਾਰਾਂ ਤਾਂ ਇਹਨਾਂ ਨੂੰ ਦੁੱਖ ਲੱਗੂਗਾ। ਉਹਨੇ ਫਿਰ ਉਹ ਦੋ ਤਿੰਨ ਹੀ ਚੀਜ਼ਾਂ ਸੀ ਜਿਨ੍ਹਾਂ ਤੇ ਉਹਨੇ ਉਹ ਮਾਰੀ ਸੱਟ ਤੇ ਫਿਰ ਇਹਨਾਂ ਨੂੰ ਭੱਜਣਾ ਪਿਆ ਉੱਥੋਂ ਇੰਗਲੈਂਡ ਵਿੱਚੋਂ। ਪਹਿਲੀ ਗੱਲ ਤਾਂ ਸੀਗੀ ਸੋਲਟ
1: ਸਾਹਿਬ ਇਹਦੇ ਚ, ਚਲੋ ਆਪਾਂ ਇਹ ਗੱਲ ਲੰਮਾ ਨਾ ਕਰੀਏ, ਗੱਲ ਇਹ ਆ
0: ਜੀ
1: ਇਹਦੇ ਵਿੱਚ ਜਿਹੜੇ ਯੋਧੇ ਸੀ ਲੜਦੇ ਸੀ,
0: ਹਾਂਜੀ
1: ਸਿੰਘ ਹੋਣੀ, ਕਰਤਾਰ ਸਿੰਘ ਸਰਾਭੇ ਹੋਣੀ,
0: ਬਿਲਕੁਲ ਬਿਲਕੁਲ ਬਿਲਕੁਲ,
1: ਜਿੰਨੇ ਵੀ ਸੀ ਸਾਰੇ, ਇਹਨਾਂ ਦਾ ਯੋਗਦਾਨ ਘੱਟ ਸੀ ਜੀ ਉਹਦੇ ਨਾਲ?
0: ਨਹੀਂ ਨਹੀਂ, ਕੋਈ ਘੱਟ ਨਹੀਂ ਸੀ, ਕਿਸੇ ਦਾ ਯੋਗਦਾਨ ਘੱਟ ਨਹੀਂ ਖੱਕ ਸਾਹਿਬ ਜੀ। ਜਿਹੜਾ ਮਰਜ਼ੀ ਮੁਲਕ ਆ,
1: ਥੋੜੀ ਜੀ ਜੰਗ ਦੂਜੇ ਤਰੀਕੇ ਨਾਲ ਚਾਲੂ ਕੀਤੀ ਹਥਿਆਰਾਂ ਦੇ ਨਾਲ, ਕਿ ਵੀ ਇਹਨਾਂ ਨੂੰ ਹੋਇਆ ਵੀ ਇਹੋ ਹੀ ਆ। ਚਲੋ ਦੋਨੋਂ ਦੀ ਰਾਜਨੀਤੀ ਕੰਮ ਆਈ, ਗਾਂਧੀ ਦੀ ਵੀ ਆਈ ਤੇ ਇਹਨਾਂ ਦੀ ਜਿਆਦਾ ਆਈ, ਤੇ ਉਹਦੇ
0: ਬਿਲਕੁਲ ਬਿਲਕੁਲ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ।
1: ਚਲੋ ਆਪਾਂ ਪ੍ਰੋਗਰਾਮ ਨੂੰ ਖਤਮ ਕਰੀਏ ਜੀ ਚੀਮਾ ਸਾਹਿਬ।
0: ਇੱਕ ਪੁਆਇੰਟ ਮੈਂ ਹੋਰ ਛੋਟਾ ਜਿਹਾ ਬਣਾਉਣਾ, ਦੇਖੋ ਅੱਜ ਵੀ ਖੱਕ ਸਾਹਿਬ ਜੀ ਸਿਸਟਮ ਉਹੀ ਆ। ਇੱਕ ਪਾਸੇ ਅਮਰੀਕਾ ਦੇ ਵਿੱਚ ਜਿਹੜੇ ਬਣੇ ਆਹ ਕਾਂਗਰਸਮੈਨ ਜਾਂ ਸਾਰੀ ਇਹ ਗਵਰਨਮੈਂਟ ਆ, ਦੂਸਰੇ ਪਾਸੇ ਫੌਜ ਆ। ਸੋ ਪਹਿਲਾਂ ਇਹ ਜਾ ਕੇ ਉਸ ਤਰੀਕੇ ਨਾਲ ਜਿਹੜੇ ਰਾਜਨੀਤਿਕ ਲੀਡਰ ਆਗੂ ਆ ਇਹ ਜਾ ਕੇ ਦੂਸਰੇ ਮੁਲਕ ਨੂੰ ਹੌਲੀ ਹੌਲੀ ਢਾਉਂਦੇ ਆ, ਜਦੋਂ ਇਹ ਨਹੀਂ ਦੇਖਿਆ ਵੀ ਹੁਣ ਸਾਤੋਂ ਇਹ ਗੱਲ ਨਹੀਂ ਬਣੀ ਫਿਰ ਫੌਜ ਭੇਜ ਦਿੰਦੇ ਆ। ਉਸ ਵੇਲੇ ਵੀ ਜਿਹੜੇ ਇਹ ਦੋ ਵੱਖਰੇ ਵੱਖਰੇ ਅਦਾਰੇ ਸੀ, ਇੱਕ ਗਰਮ ਦਲ ਸੀਗਾ ਤੇ ਦੂਸਰਾ ਠੰਡਾ ਦਲ ਸੀਗਾ, ਉਹ ਕਹਿੰਦੇ ਸੀ ਅਸੀਂ ਇਦੋਂ ਜਾਣੀ ਤੁਸੀਂ ਜੇ ਦੂਸਰੀ ਸ਼ਬਦਾਂ ਦੇ ਵਿੱਚ ਕਹਿਣਾ ਤਾਂ ਉਹਨੂੰ ਕਹਿ ਦੋ ਉਹਨਾਂ ਦੇ ਕੱਛ ਚੋਂ ਵੀ ਮਾਰਨੀ ਆ, ਤੇ ਜਿਹੜੇ ਭਗਤ ਸਿੰਘ ਵਰਗੇ ਸੂਰਮੇ ਸੀਗੇ ਜਾਂ ਹੋਰ ਸਾਰੇ ਉਸ ਵੇਲੇ ਦੇ ਜਿਹੜੇ ਜਿਹਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਘੱਟ ਯੋਗਦਾਨ ਨਹੀਂ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ। ਪਰ ਜੇ ਆਪਾਂ ਦੂਸਰੇ ਪੱਖ ਤੋਂ ਦੇਖੀਏ ਇਸੇ ਤਰ੍ਹਾਂ ਉਹ ਇੱਕ ਫੌਜ ਵਾਲਾ ਪਾਸਾ ਸੀਗਾ ਤੇ ਦੂਸਰੇ ਜਿਹੜੇ ਉਹ ਰਾਜਨੀਤਿਕ ਆਗੂ ਸੀਗੇ, ਦੋਨਾਂ ਦੇ ਨਾਲ ਕੰਟਰੀ ਆ

0: ਕੋਈ ਵੀ ਚੱਲਦਾ ਤੇ ਅੱਜ ਦਾ ਪ੍ਰੋਗਰਾਮ ਖੱਖ ਸਾਹਿਬ ਜੀ ਇੱਥੇ ਸਮਾਪਤ ਕਰ ਲਿਆ।
1: ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਰੋਤੇ ਤੁਹਾਡਾ ਵੀ, ਥੈਂਕ ਯੂ ਸੋ ਮਚ। ਪਰਸੋਂ ਨੂੰ ਫੇਰ ਮਿਲਾਂਗੇ ਜੀ ਤੁਹਾਡੇ ਨਾਲ ਇਸੇ ਚੈਨਲ ਤੇ, ਪ੍ਰਵਾਸ ਰੇਡੀਓ ਦੇ ਮੰਚ ਦੇ ਉੱਪਰ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ ਮਾਂ ਸਾਹਿਬ
0: ਜੀ। ਖੱਖ ਸਾਹਿਬ ਜੀ ਤੁਹਾਡਾ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਖੱਖ ਸਾਹਿਬ ਜੀ ਵੱਲੋਂ ਬਹੁਤ ਪਿਆਰੀ ਜ਼ਿੰਦਗੀ, ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ
1: ਜੀ, ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਨਿਊਯਾਰਕ ਤੋਂ। ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਗੀਤ ਦੁਰਗਾ ਰੰਗੀਲਾ ਹੋਣਾ ਦੇ, ਇੱਕ ਬੜਾ ਪੁਰਾਣਾ ਗਾਣਾ ਸੀ, ਬੜਾ ਵਧੀਆ ਗਾਣਾ ਵਾ, ਪਰ ਉਹਦੀ ਆਵਾਜ਼ ਏਡੀ ਜ਼ਿਆਦਾ ਵਧੀਆ ਨਹੀਂ ਆ ਰਹੀ, ਪਤਾ ਨਹੀਂ ਕੀ ਚੱਕਰ ਗਾਣੇ ਦੀ। ਵਾਪਸ ਸੁਣਦੇ ਹਾਂ ਜੀ ਖੁਫੀਆ ਜੈਸਨ।

ਮੁਹੰਮਦ ਸਦੀਕ ਸਾਹਿਬ ਦਾ ਗੀਤ ਸੁਣਦੇ ਜੀ, ਮੁੱਕ ਗਈ ਫੀਮ ਡੱਬੀ ਚੋਂ ਯਾਰੋ। ਨਿੱਕੇ ਹੁੰਦੇ ਅਸੀਂ ਬਹੁਤ ਗਾਣੇ ਸੁਣਦੇ ਹੁੰਦੇ ਸੀ, ਸਪੀਕਰਾਂ ਤੇ ਵੱਜਦੇ ਹੁੰਦੇ ਸੀ, ਤੇ ਲੋ ਜੀ ਮੁੱਕ ਗਈ ਫੀਮ ਡੱਬੀ ਚੋਂ ਯਾਰੋ।

ਵਿਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆ ਦੇ ਬਈ ਤੇਰੇ ਹੱਥੋਂ ਨਾਜੋ ਪੀ ਲਾਂਗੇ ਬੁੱਕ ਭਰ ਕੇ ਹੈ ਪਾਣੀ ਲਾਲ ਸ਼ਰਾਬ ਬਣ ਗਿਆ ਜਾਤੇ ਫਰੀਏ ਨੀ ਤੇਰੇ ਮਹਿੰਦੀ ਦੇ ਲਿਸ਼ਕਾਰੇ ਕੋਲੋਂ ਡਰ ਕੇ ਉਹ ਬਿਜਲੀ

0: ਗਾਂਜੀ ਵਾਲਾ ਤਖਤ ਹਜ਼ਾਰਾ ਉਧਰ ਮੁਗਲਾਣੇ ਰਾਏ ਮੁਬਾਰਕ ਦੇ ਕਰ ਜਾਣਾ ਮੈਂ ਅੜੀਏ ਨੀ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ ਪਿਆਰਾ
1: ਸੁਣਦੇ ਆ ਫਾਟਕ ਕੋਟ ਕਪੂਰੇ ਦਾ ਦਰਬਾਰ ਸੰਧੂ ਸਾਹਿਬ ਦਾ ਬਹੁਤ ਫੇਮਸ ਗੀਤ ਅੱਜ ਮੈਂ ਲਾ ਰਿਹਾ ਜੀ
2: ਉੱਤੇ ਆਈ

0: ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ, ਨਾ ਮਾਰ ਜ਼ਾਲਮਾਂ ਵੇ, ਦਰਦਾਰ ਸੰਧੂ ਸਾਹਿਬ ਦਾ ਬਹੁਤ ਪਿਆਰਾ ਗੀਤ ਹੈ।
1: ਲਓ ਤੁਹਾਡੀ ਸੇਵਾ ਵਿੱਚ।

ਲੋ ਦੋਸਤੋ ਅਗਲਾ ਗੀਤ ਭਾਜੀ ਨਛੱਤਰ ਗਿੱਲ ਸਾਹਿਬ ਦਾ ਸਾਡੀ ਜਾਨ ਤੇ ਬਣੀ ਹੈ। ਬਹੁਤ ਹੀ ਪਿਆਰੇ ਪਿਆਰੇ ਗੀਤ ਅੱਜ ਆਪਾਂ ਸੁਣ ਰਹੇ ਹਾਂ।

ਦੋਸਤੋ ਅਗਲਾ ਗੀਤ ਆਪਾਂ ਪੇਸ਼ ਕਰਦੇ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ ਅਮਰਿੰਦਰ ਗਿੱਲ ਹੋਣਾ ਦਾ ਦਾਣਾ ਪਾਣੀ ਬਹੁਤ ਪਿਆਰਾ ਗਾਣਾ।

इस इश्क च मिलजू खुशी कोई इस गल दा ना इतबार करे ओ किथे तक कोई।

ਗੀਤ ਹੈ, ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ ਤੇ ਸ਼ੁਕਰਾਨਾ ਪ੍ਰਭ ਗਿੱਲ ਦਾ ਗਾਇਆ ਹੋਇਆ ਗੀਤ।

0: ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਆਪਾਂ ਇੱਕ ਮੈਸੇਜ ਕਰ ਦਈਏ ਤੇ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਤੇ ਇਹ ਮੈਸੇਜ ਮੈਂ ਕਰ ਦਵਾ ਜੀ ਇੱਕ, ਤੇ ਫਿਰ ਆਪਾਂ ਕਰਦੇ ਹਾਂ ਜੀ ਅਗਲੀ ਗੱਲਬਾਤ।
1: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੀਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4086871899।
0: ਲੋ ਦੋਸਤੋ, ਡਾਕਟਰ ਸਾਹਿਬ ਹੁਣਾਂ ਨਾਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਸੋ ਡਾਕਟਰ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਉਹਨਾਂ ਦੇ ਨਾਲ ਕਰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
2: ਹਾਂ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸ਼ਾਇਦ ਨਵੇਂ ਸਾਲ ਤੋਂ ਸ਼ੁਰੂਆਤ ਚੱਲ ਅਸੀਂ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ
0: ਜੀ,
2: ਔਰ ਅਸੀਂ ਸਾਰਿਆਂ ਨੂੰ ਇਹ ਵਧਾਈ ਦਿੰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਵਾਸਤੇ ਨਵਾਂ ਸਾਲ ਚੰਗਾ ਲੈ ਕੇ ਆਵੇ ਤੇ ਸਾਰੇ ਤਰੱਕੀਆਂ ਕਰਨ, ਸਿਹਤ ਪੱਖੋਂ ਵੀ ਉਹ ਤੰਦਰੁਸਤ ਰਹਿਣ। ਅਸੀਂ ਪਿਛਲੇ ਪ੍ਰੋਗਰਾਮਾਂ ਦੀ ਯਾਦ ਦਹਾਨੀ ਤੁਹਾਡੇ ਨੂੰ ਕਰਵਾ ਦਈਏ ਵੀ ਅਸੀਂ ਜੀਵਨ ਨੂੰ ਉਸ ਥਾਂ ਤੇ ਉਸ ਪੜਾਅ ਤੇ ਲੈ ਗਏ ਸਾਂ ਜਿੱਥੇ ਜੀਵਨ ਜਵਾਨੀ ਵਿਚ ਪਹੁੰਚ ਗਿਆ ਸੀਗਾ, ਔਰ ਉਹਦੀਆਂ ਪਿਛਲੀਆਂ ਸਾਰੀਆਂ ਗੱਲਾਂ ਜਿੰਨੀਆਂ ਵੀ ਸਨ ਜਿੱਥੇ ਜਿੱਥੇ ਵੀ ਲੰਘ ਕੇ ਆਇਆ ਉਦੋਂ ਤੱਕ ਜੋ ਵੀ ਕੁਛ ਉਹਦੇ ਨਾਲ ਵਾਪਰਿਆ, ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਈਆਂ, ਉਹ ਸਾਰੀਆਂ ਅਸੀਂ ਡਿਸਕਸ ਕਰ ਚੁੱਕੇ ਹਾਂ। ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਲੰਘਦਾ ਲੰਘਦਾ ਮਾਂ ਦੇ ਪੇਟ ਤੋਂ ਬਾਹਰ ਆਇਆ, ਫਿਰ ਟੋਡਲਰ ਬਣਿਆ, ਫਿਰ ਨਿਊਬੋਰਨ ਤੋਂ ਬਾਅਦ ਟੋਡਲਰ ਬਣਿਆ, ਟੋਡਲ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਡਲਸੈਂਸ ਏਜ ਪਹੁੰਚਿਆ, ਅਡਲਸੈਂਸ ਏਜ ਤੋਂ ਬਾਅਦ ਪ੍ਰੀ ਅਡਲਟ ਏਜ ਪਹੁੰਚਿਆ, ਪ੍ਰੀ ਅਡਲਟ ਏਜ ਤੋਂ ਬਾਅਦ ਫਿਰ ਅਡਲਟ ਏਜ ਵਿਚ ਪਹੁੰਚਿਆ। ਅਡਲਟ ਏਜ ਵਿਚ ਆ ਕੇ ਅਸੀਂ ਇਹ ਸੋਚਿਆ ਵੀ ਹੁਣ ਅਸੀਂ ਇਸ ਤੋਂ ਅੱਗੇ ਬਿਮਾਰੀਆਂ ਦਾ ਹਵਾਲਾ ਤੇ ਹੋਰ ਸਾਰਾ ਕੁਝ ਦੇਣਾ ਸ਼ੁਰੂ ਕਰਨਾ ਆ, ਪਰ ਇਸ ਤੋਂ ਪਹਿਲਾਂ ਸਾਨੂੰ ਇੱਕ ਬੇਸਿਕ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ ਭਈ ਉਸ ਬੇਸਿਕ ਜਾਣਕਾਰੀ ਦੇ ਵਿਚ ਵੀ ਜਿੰਨੇ ਇਸ ਸਰੀਰ ਦੇ ਵਿਚ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦਾ ਕੋਈ ਰੂਟ ਕਾਜ਼ ਵੀ ਤਾਂ ਹੋਏਗਾ, ਸੋਰਸ ਵੀ ਤਾਂ ਹੋਏਗਾ ਜਿੱਥੋਂ ਉਹ ਆਉਂਦੀਆਂ ਨੇ। ਜੇ ਇਹ ਸਾਰੇ ਦੇ ਸਾਰੇ ਕਿਸੇ ਘਰ ਦੇ ਵਿਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਮਤਲਬ ਵੀ ਜਾਂ ਦੀਵਾਰਾਂ ਚ ਆਉਂਦੀ ਹੈ ਜਾਂ ਉਹਦੇ ਦਰਵਾਜ਼ੇ ਲੱਕੜਾਂ ਚ ਆਉਂਦੀ ਹੈ, ਬਾਲਿਆਂ ਚ ਆਉਂਦੀ, ਕਿਸੇ ਜੋ ਵੀ ਮਟੀਰੀਅਲ ਉਹਦੇ ਤੇ ਲੱਗਿਆ ਹੋਇਆ ਉਹਦੇ ਚ ਹੀ ਆ ਸਕਦੀ ਹੈ ਨਾ। ਸੋ ਇਸ ਕਰਕੇ ਅਸਾਂ ਇਹ ਦੇਖਿਆ ਵੀ ਇਹ ਸਰੀਰ ਸਾਰੇ ਦਾ ਸਾਰਾ ਟ੍ਰਿਲੀਅਨ ਸੈੱਲਾਂ ਦਾ ਬਣਿਆ ਹੋਇਆ ਆ, ਸੈੱਲ ਇਹਦੀ ਇੱਕ ਸਿੰਗਲ ਯੂਨਿਟ ਆ, ਸੈੱਲ ਇੱਕ ਐਸੀ ਐਸੀ ਚੀਜ਼ ਹੈਗੀ ਹੈ ਜਿਹਦੇ ਕਰਕੇ ਇਹ ਬਣਿਆ ਹੋਇਆ ਹੈ, ਔਰ ਸੈੱਲ ਦੀ ਆਪਣੀ ਇੱਕ ਕੰਪੋਜੀਸ਼ਨ ਹੈ, ਉਹ ਸੈੱਲ ਦੀ ਇੱਕ ਆਪਣੀ ਬਣਤਰ ਹੈਗੀ ਹੈ, ਔਰ ਉਸ ਬਣਤਰ ਦੇ ਵਿਚ ਹੀ ਕੋਈ ਨਾ ਕੋਈ ਨੁਕਸ ਪੈਂਦਾ ਆ ਤੇ ਤਾਂ ਹੀ ਇਸ ਸਰੀਰ ਦੇ ਵਿਚ ਕੋਈ ਨੁਕਸ ਪੈਂਦਾ ਹੈ। ਹੁਣ ਸਰੀਰ ਦੇ ਅਸੀਂ ਇਹ ਕਹਿ ਦਿੱਤੇ ਵੀ ਭਾਈ ਨੌ ਸਿਸਟਮ ਕੰਮ ਕਰਦੇ ਨੇ, ਇਹਦਾ ਮਤਲਬ ਨਵਾਂ ਹੀ ਸਿਸਟਮਾਂ ਦਾ ਕੋਈ ਅਲੱਗ ਅਲੱਗ ਡਿਪਾਰਟਮੈਂਟ ਕਿਸੇ ਇੱਕ ਥਾਂ ਤੇ ਕੰਟਰੋਲ ਹੋਣਾ ਨੀਗਾ, ਅਲੱਗ ਅਲੱਗ ਕੰਟਰੋਲ ਹੋਏਗਾ ਜਿੱਥੋਂ ਜਿੱਥੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਹੋਣਗੀਆਂ, ਔਰ ਉਹਨਾਂ ਚੀਜ਼ਾਂ ਦੇ ਸ਼ੁਰੂ ਹੋਣ ਦੇ ਰੂਟ ਕਾਜ਼ ਦੇ ਪਹੁੰਚਣ ਵਾਸਤੇ ਸਾਨੂੰ ਇਹ ਜ਼ਰੂਰੀ ਸੀ ਭਈ ਅਸੀਂ ਸੈੱਲ ਦੇ ਬਾਰੇ ਜਾਣੀਏ, ਜਿਹੜਾ ਸਿਰ ਤੇ ਲੱਗਿਆ ਹੋਇਆ ਉਹਦੇ ਚ ਹੀ ਆ ਸਕਦੀ ਹੈ ਨਾ। ਸੋ ਇਸ ਕਰਕੇ ਅਸਾਂ ਇਹ ਦੇਖਿਆ ਵੀ ਇਹ ਸਰੀਰ ਸਾਰੇ ਦਾ ਸਾਰਾ ਟ੍ਰਿਲੀਅਨ ਸੈੱਲਾਂ ਦਾ ਬਣਿਆ ਹੋਇਆ ਆ, ਸੈੱਲ ਇਹਦੀ ਇੱਕ ਸਿੰਗਲ ਯੂਨਿਟ ਆ, ਸੈੱਲ ਇੱਕ ਐਸੀ ਐਸੀ ਚੀਜ਼ ਹੈਗੀ ਹੈ ਜਿਹਦੇ ਕਰਕੇ ਇਹ ਬਣਿਆ ਹੋਇਆ ਹੈ, ਔਰ ਸੈੱਲ ਦੀ ਆਪਣੀ ਇੱਕ ਕੰਪੋਜੀਸ਼ਨ ਹੈ, ਉਹ ਸੈੱਲ ਦੀ ਇੱਕ ਆਪਣੀ ਬਣਤਰ ਹੈਗੀ ਹੈ, ਔਰ ਉਸ ਬਣਤਰ ਦੇ ਵਿਚ ਹੀ ਕੋਈ ਨਾ ਕੋਈ ਨੁਕਸ ਪੈਂਦਾ ਆ ਤੇ ਤਾਂ ਹੀ ਇਸ ਸਰੀਰ ਦੇ ਵਿਚ ਕੋਈ ਨੁਕਸ ਪੈਂਦਾ ਹੈ। ਹੁਣ ਸਰੀਰ ਦੇ ਅਸੀਂ ਇਹ ਕਹਿ ਦਿੱਤੇ ਵੀ ਭਾਈ ਨੌ ਸਿਸਟਮ ਕੰਮ ਕਰਦੇ ਨੇ, ਇਹਦਾ ਮਤਲਬ ਨਵਾਂ ਹੀ ਸਿਸਟਮਾਂ ਦਾ ਕੋਈ ਅਲੱਗ ਅਲੱਗ ਡਿਪਾਰਟਮੈਂਟ ਕਿਸੇ ਇੱਕ ਥਾਂ ਤੇ ਕੰਟਰੋਲ ਹੋਣਾ ਨੀਗਾ, ਅਲੱਗ ਅਲੱਗ ਕੰਟਰੋਲ ਹੋਏਗਾ ਜਿੱਥੋਂ ਜਿੱਥੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਹੋਣਗੀਆਂ, ਔਰ ਉਹਨਾਂ ਚੀਜ਼ਾਂ ਦੇ ਸ਼ੁਰੂ ਹੋਣ ਦੇ ਰੂਟ ਕਾਜ਼ ਦੇ ਪਹੁੰਚਣ ਵਾਸਤੇ ਸਾਨੂੰ ਇਹ ਜ਼ਰੂਰੀ ਸੀ ਭਈ ਅਸੀਂ ਸੈੱਲ ਦੇ ਬਾਰੇ ਜਾਣੀਏ, ਜਿਹੜਾ ਸੈੱਲ ਹੈ ਇਹ ਬਣਿਆ ਕਿਸ ਤਰ੍ਹਾਂ ਹੈ, ਜਾਂ ਸੈੱਲ ਇੱਕੋ ਇੱਕ

ਜੀ ਇਹ ਕਹਿ ਦਿੱਤੇ ਵੀ ਭਾਈ ਨੌ ਸਿਸਟਮ ਕੰਮ ਕਰਦੇ ਨੇ, ਇਹਦਾ ਮਤਲਬ ਨਵਾਂ ਹੀ ਸਿਸਟਮਾਂ ਦਾ ਕੋਈ ਅਲੱਗ ਅਲੱਗ ਡਿਪਾਰਟਮੈਂਟ ਕਿਸੇ ਇੱਕ ਥਾਂ ਤੇ ਕੰਟਰੋਲ ਹੋਣਾ ਨੀ ਗਾ, ਅਲੱਗ ਅਲੱਗ ਕੰਟਰੋਲ ਹੋਏਗਾ ਜਿਥੋਂ ਜਿਥੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਹੋਣਗੀਆਂ। ਔਰ ਉਹਨਾਂ ਚੀਜ਼ਾਂ ਦੇ ਸ਼ੁਰੂ ਹੋਣ ਦੇ ਰੂਟ ਕਾਜ਼ ਤੇ ਪਹੁੰਚਣ ਵਾਸਤੇ ਸਾਨੂੰ ਇਹ ਜ਼ਰੂਰੀ ਸੀ ਭਈ ਅਸੀਂ ਸੈੱਲ ਦੇ ਬਾਰੇ ਜਾਣੀਏ, ਜਿਹੜਾ ਸੈੱਲ ਹੈ ਇਹ ਬਣਿਆ ਕਿਸ ਤਰ੍ਹਾਂ ਹੈ, ਜਾਂ ਸੈੱਲ ਇੱਕੋ ਇੱਕ ਰੋੜਾ ਹੀ ਪਿਆ ਹੋਇਆ, ਇੱਕ ਵੱਟਾ ਹੀ ਬਣਿਆ ਹੋਇਆ ਹੈ ਕਿ ਇਹਦੇ ਵਿੱਚ ਕੁਝ ਹੋਰ ਵੀ ਆ, ਤੇ ਫਿਰ ਅਸੀਂ ਇਹਦੀ ਜਾਣਕਾਰੀ ਆਪਣੇ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਸੀ ਭਈ ਸੈੱਲ ਦਾ ਕੰਪੋਜੀਸ਼ਨ, ਸੈੱਲ ਦੀ ਬਣਤਰ ਤਾਂ ਉਹੀ ਹੈ ਪਰ ਵੱਖ ਵੱਖ ਥਾਵਾਂ ਤੇ ਇਸ ਸੈੱਲ ਨੂੰ ਜਦੋਂ ਲਗਾਇਆ ਜਾਂਦਾ ਆ ਤੇ ਇਹਦੀ ਸ਼ੇਪ ਬਦਲ ਜਾਂਦੀ ਹੈ, ਸ਼ੇਪ ਬਦਲ ਜਾਂਦੀ ਹੈ। ਜੋ ਜੋੜ ਕਿਤੇ ਗੋਲ ਬਣਾਉਣਾ ਤਾਂ ਜੇ ਜੋੜ ਬਣਾਉਣਾ ਹੈ ਤਾਂ ਜੇ ਫਲੈਟ ਲਾਉਣਾ ਤਾਂ ਇਹ ਸੈੱਲ ਉਸੇ ਤਰ੍ਹਾਂ ਦੀ ਸ਼ੇਪ ਦੇ ਵਿੱਚ ਆ ਜਾਂਦੇ ਆ, ਤੇ ਜੇ ਇਹ ਉਸੇ ਤਰ੍ਹਾਂ ਦੀ ਸ਼ੇਪ ਦੇ ਵਿੱਚ ਆ ਜਾਂਦੇ ਆ ਤੇ ਇਹਦਾ ਕੰਟੈਂਟ ਅਸੀਂ ਕਹਿੰਦੇ ਵੀ ਬਦਲਦਾ ਹੀ ਨਹੀਂ ਗਾ, ਉਹੀ ਰਹਿੰਦਾ। ਇਹਦਾ ਮਤਲਬ ਸਾਨੂੰ ਉਸ ਕੰਟੈਂਟ ਨੂੰ ਪ੍ਰੋਗਰਾਮ ਨੂੰ ਜਾਣਨ ਦੀ ਲੋੜ ਹੈਗੀ ਆ ਵੀ ਇਹਦੇ ਵਿੱਚ ਕਰੰਟ ਹੈ ਕੀ ਆ। ਔਰ ਜਦੋਂ ਅਸੀਂ ਉਸ ਚੀਜ਼ ਤੱਕ ਤਹਿ ਤੱਕ ਪਹੁੰਚੇ ਤੇ ਸਾਨੂੰ ਇਹ ਪਤਾ ਲੱਗਿਆ ਵੀ ਸੈੱਲ ਦੀ ਬਾਹਰੀ ਇੱਕ ਦੀਵਾਰ ਹੈਗੀ ਆ, ਉਹਨੂੰ ਅਸੀਂ ਸੈੱਲ ਮੈਂਬਰੇਨ ਕਹਿ ਦਿੱਤਾ ਸੀਗਾ, ਉਸ ਸੈੱਲ ਮੈਂਬਰੇਨ ਨੂੰ ਅਸੀਂ ਕਸਟਮ ਡਿਪਾਰਟਮੈਂਟ ਕਹਿ ਦਿੱਤਾ ਸੀਗਾ ਵੀ ਬਗੈਰ ਇਹਦੀ ਮਨਜ਼ੂਰੀ ਤੋਂ ਨਾ ਸੈੱਲ ਵਿੱਚ ਕੋਈ ਚੀਜ਼ ਜਾ ਸਕਦੀ ਹੈ ਤੇ ਨਾ ਸੈੱਲ ਦੇ ਵਿੱਚੋਂ ਕੋਈ ਆ ਸਕਦੀ ਹੈਗੀ। ਇਹਦਾ ਮਤਲਬ ਕੀ ਹੋਇਆ ਬਈ ਇਹ ਇੱਕ ਬਹੁਤ ਵੱਡਾ ਗਾਈਡ ਹੈ, ਗਾਰਡ ਹੈ, ਸਿਕਿਉਰਿਟੀ ਹੈ। ਹੁਣ ਜੇ ਸਿਕਿਉਰਿਟੀ ਦੇ ਵਿੱਚ ਕੋਈ ਨੁਕਸ ਪੈ ਗਿਆ ਤਾਂ ਇਹਦਾ ਮਤਲਬ ਇਹ ਵੀ ਜਿਹੜਾ ਮਰਜ਼ੀ ਅੰਦਰ ਆਵਾਜਾਈ ਹੋ ਜਾਏਗੀ, ਬਾਹਰ ਦੀ ਕੋਈ ਵੀ ਖਾਧੀ ਪੀਤੀ ਚੀਜ਼, ਟੌਕਸਿਨ, ਜ਼ਹਿਰੀਲਾ ਮਾਦਾ, ਜੋ ਵੀ ਕੁਛ ਅੰਦਰ ਜਾ ਸਕਦਾ, ਨੁਕਸਾਨ ਪਹੁੰਚਾ ਸਕਦਾ, ਤਾਂ ਹੀ ਕੋਈ ਬਿਮਾਰੀ ਸ਼ੁਰੂ ਹੁੰਦੀ ਹੋਊਗੀ। ਟੌਕਸਿਨ ਦੇ ਸੰਬੰਧ ਵਿੱਚ ਆਪਾਂ ਆਪਣੇ ਸਰੋਤਿਆਂ ਦੇ ਨਾਲ ਬਹੁਤ ਵੇਰਾ ਇਹ ਗੱਲ ਸਾਂਝ ਪਾਈ ਸੀ ਕਿ ਬਿਮਾਰੀਆਂ ਪੈਦਾ ਕਰਨ ਵਾਲੇ ਜਿਹੜੇ ਟੌਕਸਿਨ ਹਨ ਉਹ ਦੋ ਤਰ੍ਹਾਂ ਦੇ ਆ, ਇੱਕ ਨੂੰ ਅਸੀਂ ਕਿਹਾ ਸੀਗਾ ਇੰਡੋ ਟੌਕਸਿਨ ਤੇ ਇੱਕ ਨੂੰ ਅਸੀਂ ਕਿਹਾ ਸੀਗਾ ਐਗਜ਼ੋਟੌਕਸਿਨ। ਐਗਜ਼ੋਟੌਕਸਿਨ ਤੇ ਉਹ ਨੇ ਜਿਹੜੀ ਬਾਹਰੋਂ ਅਸੀਂ ਰੋਟੀ ਖਾਂਦੇ ਆ, ਦਵਾਈ ਖਾਂਦੇ ਆ, ਪਾਣੀ ਪੀਂਦੇ ਆ, ਸ਼ਰਬਤ ਪੀਂਦੇ ਆ, ਕੁਝ ਵੀ ਚੀਜ਼ ਜਿਹੜੀ ਅਸੀਂ ਬਾਹਰੋਂ ਭੇਜਦੇ ਆ ਨਾ, ਅਗਰ ਉਹ ਸਰੀਰ ਨੂੰ ਮੁਆਫਕ ਨਹੀਂ ਹੈਗੀ ਨਾ ਤੇ ਉਹਨੂੰ ਅਸੀਂ ਕਹਿੰਦੇ ਆ ਐਗਜ਼ੋਟੌਕਸਿਨ। ਕੋਈ ਵੀ ਚੀਜ਼ ਜਿਹੜੀ ਸਾਨੂੰ ਮੁਆਫਕ ਨਹੀਂ ਹੈਗੀ ਉਹਨੂੰ ਅਸੀਂ ਟੌਕਸਿਨ ਕਹਿ ਦਿੰਦੇ ਆ, ਭਾਵੇਂ ਜ਼ਹਿਰੀਲਾ ਮਾਦਾ ਕਹਿ ਦਿੰਦੇ ਆ। ਔਰ ਦੂਜੀ ਗੱਲ ਅਸੀਂ ਗੱਲ ਕਰੀ ਸੀ ਵੀ ਇੰਡੋਟੌਕਸਿਨ, ਇੰਡੋਟੌਕਸਿਨ ਹੁੰਦਾ ਵੀ ਅੰਦਰੋਂ। ਹੁਣ ਜੇ ਸਰੀਰ ਦੇ ਅੰਦਰ ਨੌ ਸਿਸਟਮ ਕੰਮ ਕਰਦੇ ਪਏ ਆ, ਇਹਦਾ ਮਤਲਬ ਹੈ ਵੀ ਨੌਆਂ ਦੀ ਮਸ਼ੀਨਰੀ ਚੱਲ ਰਹੀ ਹੈ ਔਰ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਨੁਕਸ ਪੈ ਸਕਦਾ। ਉਹ ਜਦੋਂ ਚੱਲਦੇ ਹੋਣਗੇ ਉਹਨਾਂ ਦੇ ਵਿੱਚ ਗਰਭ ਬਿਜਲੀ ਪੈਦਾ ਹੁੰਦਾ ਹੋਊਗਾ, ਉਹਨਾਂ ਦਾ ਗਰਭ ਬਿਜਲੀ ਦਾ ਨਿਕਾਸ ਵੀ ਹੁੰਦਾ ਹੋਊਗਾ। ਜੇ ਉਹ ਨਿਕਾਸ ਨਾਰਮਲ ਨਾ ਹੋਇਆ ਤਾਂ ਇਹਦਾ ਮਤਲਬ ਇਹਦੇ ਅੰਦਰ ਵੀ ਖਰਾਬੀਆਂ ਪੈਦਾ ਹੁੰਦੀਆਂ ਹੋਣਗੀਆਂ, ਉਹਨਾਂ ਨੂੰ ਅਸੀਂ ਕਹਿੰਦੇ ਆ ਇੰਡੋਟੌਕਸਿਨ। ਜਦੋਂ ਕੋਈ ਵੀ ਸਰੀਰ ਦੇ ਅੰਦਰ ਪੈਦਾ ਹੋਣ ਵਾਲਾ ਮਾਦਾ ਜਿਹੜਾ ਸਰੀਰ ਦੇ ਕਿਸੇ ਅੰਦਰ ਦੇ ਅੰਗ ਦੀ ਖਰਾਬੀ ਦੇ ਕਰਕੇ ਪੈਦਾ ਹੋ ਰਿਹਾ ਹੈ ਔਰ ਅਗਰ ਉਹ ਸਰੀਰ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਸਰੀਰ ਦੇ ਵਿੱਚ ਹੀ ਰਹਿ ਗਿਆ ਤਾਂ ਉਹਨੂੰ ਅਸੀਂ ਕਹਿੰਦੇ ਆ ਇੰਡੋਟੌਕਸਿਨ। ਜਦੋਂ ਇੰਡੋਟੌਕਸਿਨ ਜਾਂ ਐਗਜ਼ੋਟੌਕਸਿਨ ਕਿਸੇ ਵੀ ਫਾਰਮ ਦੇ ਵਿੱਚ ਜ਼ਹਿਰੀਲਾ ਮਾਦਾ ਸਾਡੇ ਸੈੱਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਹਾਲਾਤ ਦੇ ਵਿੱਚ ਸੈੱਲ ਦੇ ਵਿੱਚ ਉਹਦੀ ਬਣਤਰ ਦੇ ਵਿੱਚ ਉਹਦੇ ਕੰਮ ਕਰਨ ਦੇ ਵਿੱਚ ਫਰਕ ਆ ਜਾਂਦਾ ਹੈ। ਜਿਹੜਾ ਐਗਜ਼ੋਟੌਕਸਿਨ ਆ ਉਹਦਾ ਸਿੱਧਾ ਹੀ ਸੰਬੰਧ ਮੈਂਬਰੇਨ ਦੇ ਨਾਲ ਹੈ, ਉਹਦਾ ਸਿੱਧਾ ਹੀ ਸੰਬੰਧ ਇਸ ਗੱਲ ਦੇ ਨਾਲ ਵੀ ਆਕਲੇ ਦੀ ਚਾਲ ਦਵਾਰੀ ਹੈ, ਜੇ ਇਹਦੇ ਤੋਂ ਅੰਦਰ ਜਾਵਾਂਗੇ ਤੇ ਕੋਈ ਗੱਲ ਕਰ ਸਕਦੇ ਹਾਂ ਤੇ ਜੇ ਅੰਦਰ ਹੀ ਨਹੀਂ ਜਾ ਸਕੇ ਤੇ ਗੱਲ ਕੀ ਕਰਨੀ। ਸੋ ਜਿੰਨੀਆਂ ਵੀ ਬਿਮਾਰੀਆਂ ਬਾਹਰੀ ਸਾਡੇ ਖਾਣ ਪੀਣ, ਸਾਡੀ ਆਬੋ ਹਵਾ, ਸਾਡੇ ਰਹਿਣ ਸਹਿਣ ਦੇ ਕਰਕੇ ਪੈਦਾ ਹੁੰਦੀਆਂ ਨੇ, ਉਹਨਾਂ ਸਾਰੀਆਂ ਨੂੰ ਅਸੀਂ ਐਗਜ਼ੋਟੌਕਸਿਨ ਦੇ ਤੌਰ ਤੇ ਲੈਨੇ ਆ ਤੇ ਉਹਦੇ ਵਾਸਤੇ ਅਸੀਂ ਇਹ ਸਮਝਦੇ ਆ ਕਿ ਸਾਨੂੰ ਸਭ ਤੋਂ ਪਹਿਲਾਂ ਆਪਦੀਆਂ ਇਹਨਾਂ ਗੱਲਾਂ ਦਾ ਸੁਧਾਰ ਕਰਨਾ ਚਾਹੀਦਾ ਹੈ। ਜੇ ਬਾਹਰ ਤੋਂ ਕਿਉਂਕਿ ਕੁਦਰਤ ਦੀ ਮਸ਼ੀਨਰੀ ਸਹੀ ਬਣਾ ਕੇ ਭੇਜਤੀ ਆ, ਹੁਣ ਇਹਦੇ ਵਿੱਚ ਅਗਰ ਕੋਈ ਨੁਕਸ ਪੈਂਦੇ ਨੇ, ਅਗਰ ਕੋਈ ਬਿਮਾਰੀਆਂ ਆਉਂਦੀਆਂ ਨੇ ਤੇ ਉਹਦਾ ਮਤਲਬ ਇਹ ਆ ਕਿ ਜੋ ਅਸੀਂ ਹਵਾ ਚ ਸਾਹ ਲੈ ਰਹੇ ਹਾਂ, ਜਿਵੇਂ ਅਸੀਂ ਖਾਣ ਪਾਣ ਕਰ ਰਹੇ ਹਾਂ, ਰਹਿਣ ਸਹਿਣ ਸਾਡਾ ਕਿਸ ਤਰ੍ਹਾਂ ਦਾ ਹੈਗਾ ਆ, ਇਹ ਸਾਰੀਆਂ

0: ਚੀਜ਼ਾਂ ਦੇ ਰਾਹੀਂ ਹੀ ਕੋਈ ਟੌਕਸਿਨ ਜਿਹੜਾ ਆ ਸੈੱਲਾਂ ਵਿੱਚ ਪਹੁੰਚਦਾ ਹੈ। ਜਦੋਂ ਮੈਂ ਸੈੱਲ ਦੀ ਗੱਲ ਕਰਦਾ ਤਾਂ ਉਹਦਾ ਮਤਲਬ ਹੁੰਦਾ ਸਾਰੇ ਸੈੱਲ, ਕਿਉਂਕਿ ਸੈੱਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਦੂਜੇ ਦੇ ਨਾਲ ਉਹਨਾਂ ਸਾਰਿਆਂ ਦਾ ਆਪਸੀ ਸੰਬੰਧ ਹੈਗਾ ਆ ਔਰ ਆਪਸੀ ਲੈਣ ਦੇਣ ਹੈਗਾ ਆ। ਇੱਕ ਸੈੱਲ ਦੇ ਵਿੱਚ ਕੋਈ ਚੀਜ਼ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ, ਦੂਸਰੇ ਚ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ। ਅਖੀਰ ਉਂਗਲੀ ਦੇ ਟਿਪ ਤੱਕ ਜਿੰਨੇ ਵੀ ਸੈੱਲ ਨੇ ਉਹ ਸਾਰਿਆਂ ਤੱਕ ਇੱਕ ਗੱਲ ਤੇ ਟੈਲੀਫੋਨ ਦੀ ਤਾਰ ਤਰ੍ਹਾਂ ਪਹੁੰਚ ਜਾਣੀ ਵੀ ਭਾਈ ਆਹ ਗੱਲ ਹੋ ਗਈ। ਹੁਣ ਜੇ ਇਹ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਵੱਡਾ ਆਧਾਰ ਜਾਂ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਬਹੁਤਾ ਵੱਡਾ ਆਧਾਰ ਐਗਜ਼ੋਟੌਕਸਿਨ ਦੇ ਉੱਤੇ ਹੈ ਔਰ ਉਸ ਐਗਜ਼ੋਟੌਕਸਿਨ ਨੂੰ ਅਸੀਂ ਸ਼ਨਾਖਤ ਕਰ ਸਕਦੇ ਹਾਂ ਬੜੀ ਆਸਾਨੀ ਦੇ ਨਾਲ ਕਿ ਕਿਹੜੇ ਕਿਹੜੇ ਐਗਜ਼ੋਟੌਕਸਿਨ ਹੈਗੇ ਨੇ, ਅਸੀਂ ਕੀ ਖਾਦਾ, ਕਿਵੇਂ ਰਹੇ, ਖਾਣ ਪਾਣ ਸਾਡਾ ਕੀ ਹੋਇਆ, ਇਸ ਸਾਰੇ ਖਾਣ ਪਾਣ ਦੇ ਮੁਤਾਬਕ ਅਸੀਂ ਇਸ ਚੀਜ਼ ਨੂੰ ਫਾਈਂਡ ਆਊਟ ਕਰ ਸਕਦੇ ਹਾਂ ਬਈ ਸਾਨੂੰ ਇਸ ਕਰਕੇ ਆ ਗੱਲ ਹੋਈ ਹੈ ਤੇ ਸਾਨੂੰ ਇਹ ਛੱਡ ਦੇਣੀ ਚਾਹੀਦੀ। ਮਿਸਾਲ ਦਿਆਂ, ਲੋਕਾਂ ਦਾ ਲੀਵਰ ਖਰਾਬ ਹੋ ਗਿਆ ਤੇ ਡਾਕਟਰ ਦੇ ਖਾਣ ਪੀਣ ਚ ਲੱਭਦੇ ਯਾਰ ਤੂੰ ਤਾਂ ਰੋਜ਼ ਸ਼ਰਾਬ ਪੀਣਾ ਹੈ, ਤਾਂ ਮੈਨੂੰ ਪਤਾ ਲੱਗ ਗਿਆ ਵੀ ਅਸਲ ਇਹਦੀ ਬਿਮਾਰੀ ਦਾ ਬਾਹਰੋਂ ਐਗਜ਼ੋਟੌਕਸਿਨ ਦੇ ਤੌਰ ਤੇ ਸ਼ਰਾਬ ਕਾਰਨ ਹੋ ਸਕਦੀ ਹੈ ਕਿ ਨਾਰਮਲ ਖੁਰਾਕ ਦਾ ਹਿੱਸਾ ਨਹੀਂ ਹੈਗਾ। ਬਹੁਤ ਸਾਰੀਆਂ ਖੁਰਾਕਾਂ ਸਰੀਰ ਦੇ ਵਿੱਚ ਚਲਦਿਆਂ ਚਲਦਿਆਂ ਲੰਬੇ ਸਮੇਂ ਤੱਕ ਉਹ ਸਰੀਰ ਦਾ ਹਿੱਸਾ ਬਣ ਜਾਂਦੇ, ਜਿਵੇਂ ਅਫੀਮ ਵੀ ਲੋਕ ਖਾਂਦੇ ਆ ਜਾਂ ਚਾਹ ਅਸੀਂ ਰੋਜ਼ ਪੀਂਦੇ ਹਾਂ, ਤੇ ਜਿਹੜੀ ਚੀਜ਼ ਅਸੀਂ ਰੋਜ਼ਾਨਾ ਖਾ ਰਹੇ ਹਾਂ ਨਾ ਉਹ ਸਾਡੇ ਸਰੀਰ ਦਾ ਸਾਡੇ ਚੱਲਣ ਦਾ ਹਿੱਸਾ ਬਣ ਜਾਂਦਾ ਹੈ ਤੇ ਅਸੀਂ ਉਹਨੂੰ ਨਾਰਮਲ ਸਮਝਦੇ ਜਾਂ ਸਾਡਾ ਸਰੀਰ ਨਾਰਮਲ ਸਮਝਦਾ, ਜਾਂ ਇੰਜ ਕਹਿ ਲਓ ਕਿ ਜੇ ਉਹ ਨਾ ਹੋਵੇ ਨਾ ਤੇ ਫਿਰ ਸਾਡਾ ਸਰੀਰ ਨਾਰਮਲ ਨਹੀਂ ਚੱਲਦਾ ਕਿ ਅਸੀਂ ਉਹਨੂੰ ਕਹਿੰਦੇ ਹਾਂ ਨਾਰਮਲ ਆ। ਇਸੇ ਤਰ੍ਹਾਂ ਹੀ ਰੋਟੀ ਹੈ, ਸਬਜ਼ੀ ਹੈ, ਜੋ ਵੀ ਚੀਜ਼ ਅਸੀਂ ਰੂਟੀਨ ਚ ਖਾਣੇ ਆ ਉਹ ਸਾਡੇ ਸਰੀਰ ਦਾ ਇੱਕ ਨਾਰਮਲ ਹਿੱਸਾ ਬਣ ਗਿਆ, ਉਹਦੇ ਵਿੱਚੋਂ ਵਿਟਾਮਿਨ, ਉਹਦੇ ਵਿੱਚੋਂ ਮਿਨਰਲ, ਉਹਦੇ ਵਿੱਚੋਂ ਕੈਲਸ਼ੀਅਮ, ਪੋਟਾਸ਼ੀਅਮ, ਜੋ ਵੀ ਕੋਈ ਸਰੀਰ ਦੀ ਬਣਤਰ ਲਈ ਚਾਹੀਦਾ ਆ ਉਹਦੇ ਵਿੱਚੋਂ ਨਿਕਲਦਾ ਹੈ। ਭਾਵੇਂ ਘਾਹ ਖਾ ਲਓ, ਆਟਾ ਨਾ ਖਾਓ, ਭਾਵੇਂ ਕੱਲਾ ਦੁੱਧ ਹੀ ਪੀ ਲਓ, ਜਿਹੜੀਆਂ ਚੀਜ਼ਾਂ ਸਰੀਰ ਨੂੰ ਅੰਦਰ ਚਾਹੀਦੀਆਂ ਨੇ ਕੁਦਰਤ ਨੇ ਇਸ ਤਰ੍ਹਾਂ ਦੀ ਮਸ਼ੀਨਰੀ ਲਾਈ ਹੋਈ ਹੈ ਕਿ ਉਹਦੇ ਵਿੱਚੋਂ ਸਿੰਥੇਸਾਈਜ਼ ਕਰ ਲਵੇ। ਵਿਟਾਮਿਨ ਸੀ ਚਾਹੀਦਾ ਹੈ ਉਹਦੇ ਵਿੱਚੋਂ ਕੱਢ ਲਵੇ, ਕੈਲਸ਼ੀਅਮ ਚਾਹੀਦਾ ਉਹਦੇ ਵਿੱਚੋਂ ਕੱਢ ਲਵੇ, ਜਿਹੜੀ ਵੀ ਤਰ੍ਹਾਂ ਦੀ ਖੁਰਾਕ ਅਸੀਂ ਖਾਣੇ ਆ ਅੰਦਰ ਦੀ ਮਸ਼ੀਨਰੀ ਨਿਚੋੜ ਕੇ ਉਹਦੇ ਵਿੱਚੋਂ ਉਹ ਤੱਤ ਕੱਢਦੀ ਹੈ ਜਿਹੜੇ ਸਾਡੇ ਸਰੀਰ ਨੂੰ ਜ਼ਰੂਰੀ ਨੇ, ਤੇ ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਖਾਣੇ ਆ ਉਹ ਆਮ ਤੌਰ ਤੇ ਸਾਡੇ ਇਹਨਾਂ ਸੈੱਲਾਂ ਦੇ ਵਿੱਚ ਆਪਣਾ ਇੱਕ ਘਰ ਬਣਾ ਲੈਂਦੀਆਂ ਨੇ ਤੇ ਫਿਰ ਉਹ ਆਪਣੀ ਜਿਵੇਂ ਅੱਗ ਲੈਣ ਵਾਲੀ ਘਰ ਵਾਲੀ ਬਣ ਬੈਠੀ ਵਾਲੀ ਮਿਸਾਲ ਜ਼ਰੂਰ ਹੈ ਨਾ, ਉਸੇ ਤਰ੍ਹਾਂ ਉਹਦੀ ਜਦੋਂ ਵੀ ਕਮੀ ਪੇਸ਼ੀ ਆਣੀ ਸ਼ੁਰੂ ਹੋ ਜਾਂਦੀ, ਚਾਹ ਨਾ ਪੀਜੀ, ਅਸੀਂ ਦੇਖਿਆ ਵੀ ਇਸ ਟਾਈਮ ਅਸੀਂ ਚਾਹ ਪੀਨੇ ਆ ਤੇ ਉਸ ਟਾਈਮ ਚਾਹ ਨਾ ਪੀਵੀ ਤੇ ਸਾਨੂੰ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਵੀ ਭਾਈ ਚਾਹ ਪੀਣ ਦਾ ਮੌਕਾ ਹੋ ਗਿਆ। ਭਾਵ ਕੀ ਆ, ਉਸ ਸੈੱਲ ਦੇ ਵਿੱਚ ਉਹਦੀ ਸਪੇਸ ਬਣੀ ਹੋਈ ਸੀ, ਉਹ ਘਟਣੀ ਸ਼ੁਰੂ ਹੋ ਗਈ, ਸੈੱਲ ਨੇ ਸਿਗਨਲ ਦੇ ਦਿੱਤਾ ਕਿ ਯਾਰ ਉਹ ਚੀਜ਼ ਘਟ ਗਈ ਤੇ ਉਹ ਪੂਰੀ ਕਰੋ। ਹੁਣ ਕੈਫੀਨ ਚਾਹੀਦੀ ਸੀ, ਕੈਫੀਨ ਦੇ ਦਿੱਤੀ, ਚਾਹ ਪੀ ਲਈ, ਅਸੀਂ ਫਿਰ ਤਾਂ ਤਾਜ਼ਾ ਹੋ ਗਏ। ਸੋ ਮੇਰੇ ਕਹਿਣ ਭਾਵ ਬਹੁਤ ਸਾਰੀਆਂ ਚੀਜ਼ਾਂ ਐਗਜ਼ੋਟੌਕਸਿਨ ਚ ਹੁੰਦਿਆਂ ਹੋਇਆਂ ਵੀ ਉਹ ਟੌਕਸਿਨਸ ਨਹੀਂ ਰਹਿੰਦੀਆਂ, ਖੁਰਾਕ ਦਾ ਹਿੱਸਾ ਬਣ ਜਾਂਦੀਆਂ ਨੇ ਤੇ ਉਹ ਸਾਨੂੰ ਨੁਕਸਾਨ ਨਹੀਂ ਦਿੰਦੀਆਂ, ਪਰ ਉਹੀ ਟੌਕਸਿਨ ਜੇ ਲੋੜ ਤੋਂ ਵੱਧ ਜਾਵੇ ਤੇ ਫਿਰ ਉਹ ਨੁਕਸਾਨ ਵੀ ਦੇਣਾ ਸ਼ੁਰੂ ਕਰ ਦਿੰਦਾ ਹੈ। ਨਾਰਮਲ ਹਾਲਾਤ ਵਿੱਚ ਜੇ ਲੋਕ 50-60 ਸਾਲ ਹੋ ਗਏ ਤੇ ਲਗਾਤਾਰ 20-30 ਸਾਲ ਹੋ ਗਏ ਸ਼ਰਾਬ ਪੀਂਦਿਆਂ ਨੂੰ, ਆਮ ਤੌਰ ਤੇ ਡਾਕਟਰਾਂ ਨੂੰ ਨਹੀਂ ਰੋਕਦੇ, ਕਾਰਨ ਉਹਦਾ ਇਹੀ ਹੁੰਦਾ ਵੀ ਜੇ ਅਸੀਂ ਰੋਕਾਂਗੇ ਤੇ ਸੈੱਲ ਨੂੰ ਸਹਿਣਾ ਪਏਗਾ, ਕਿਉਂਕਿ ਸੈੱਲ ਦੇ ਅੰਦਰ ਇਹਨੇ ਆਪਣੀ ਜਗ੍ਹਾ ਬਣਾ ਲਈ, ਆਪਣਾ ਘਰ ਬਣਾ ਲਿਆ, ਤੇ ਜਦੋਂ ਇਹਦੀ ਕਮੀ ਪੇਸ਼ੀ ਹੋਏਗੀ ਉਦੋਂ ਇਹ ਡਿੱਗ ਪਊਗਾ, ਉਦੋਂ ਮੰਜੇ ਤੇ ਪੈਜੂਗਾ। ਸੋ ਇਸ ਤਰ੍ਹਾਂ ਕਰਕੇ ਅਸੀਂ ਐਗਜ਼ੋਟੌਕਸਿਨ ਜਿੰਨੇ ਵੀ ਹਨ ਉਹਨਾਂ ਦੇ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਬੰਧ ਜਾਂ ਉਹਨਾਂ ਨੂੰ ਠੀਕ ਕਰਨ ਦਾ ਸਾਡੇ ਕੋਲ ਇਹ ਤਰੀਕਾਕਾਰ ਹੁੰਦਾ ਆ ਭਈ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰੀਏ ਕਿ ਆਬੋ ਹਵਾ ਕਿਹੜੀ ਆ। ਕਈ ਵਾਰ ਅਸੀਂ ਇਹੀ ਤਾਂ ਕਹਿੰਦੇ ਨਹੀਂ ਨਾ ਭਾਈ ਤੂੰ ਮੌਸਮ ਬਦਲੋ, ਆਬੋ ਹਵਾ ਬਦਲ, ਤੇਰੀ ਜਿੱਥੇ ਬਹੁਤੀ ਬਰਫ਼ ਪੈਂਦੀ ਤੂੰ ਠੀਕ ਨਹੀਂ ਹੈਗਾ, ਜਾਂ ਤੇਰੀ ਗਰਮੀ ਜਿੱਥੇ ਬਹੁਤ ਪੈਂਦੀ ਬਰਫ਼ਾਂ ਵਾਲੇ ਥਾਂ ਤੇ ਚਲਾ ਜਾ, ਚੇਂਜ ਕਰਦੇ ਨੇ ਡਾਕਟਰ ਕਹਿੰਦੇ ਮੌਸਮ ਬਦਲੋ। ਸੋ ਇਸ ਤਰ੍ਹਾਂ ਕਰਕੇ ਜਾਂ ਖੁਰਾਕ ਬਦਲਦੇ ਹਾਂ ਅਸੀਂ ਵੀ ਖੁਰਾਕ ਦੇ ਵਿੱਚ ਕੀ ਜਾ ਰਿਹਾ ਹੈਗਾ, ਜਿਹੜਾ ਤੁਹਾਡੀ ਬਾਡੀ ਸੈੱਟ ਨਹੀਂ ਕਰਦੀ ਹੋਈ ਉਹਨੂੰ ਇਕਦਮ ਬਦਲ ਦਿਓ। ਇਹਦੇ ਚ ਆਪਾਂ ਕਈ ਤਰ੍ਹਾਂ ਐਗਜ਼ਾਮਪਲ ਇਹ ਵੀ ਦਿੱਤੀਆਂ ਸੀ ਜੇ ਕਿਸੇ ਸਰੀਰ ਦੇ ਵਿੱਚੋਂ ਕਿਸੇ ਕਮਰੇ ਦੇ ਵਿੱਚੋਂ ਬੋਹ ਆਉਂਦੀ ਹੋਵੇ ਤੇ ਸਾਨੂੰ ਪਤਾ ਹੀ ਨਾ ਲੱਗੇ ਵੀ ਆ ਕਿੱਥੋਂ ਰਹੀ ਹੈ, ਤੇ ਫਿਰ ਸਾਰਾ ਸਮਾਨ ਅਸੀਂ ਕਮਰੇ ਦਾ ਬਾਹਰ ਕੱਢ ਦਿੰਦੇ ਹਾਂ, ਤੇ ਫਿਰ ਇੱਕ ਇੱਕ ਚੀਜ਼ ਦੀ ਸ਼ਨਾਖਤ ਕਰਕੇ ਅੰਦਰ ਲਿਆਉਂਦੇ ਹਾਂ ਤੇ ਜਦੋਂ ਬੋਹ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਇਹਦੇ ਵਿੱਚੋਂ ਆਉਂਦੀ ਭਾਈ, ਉਹ ਅੱਜ ਬੈਂਗਣ ਖਾਧੇ ਸੀ ਉਹਦੇ ਕਰਕੇ ਐਂ ਅੱਗੇ ਹੁੰਦਾ ਸੀ ਤੇ ਹੁਣ ਵੀ ਐਂ ਹੋ ਗਿਆ। ਉਹ ਕਹੀਏ ਅੱਜ ਤੋਂ ਬਾਅਦ ਤੁਸੀਂ ਬੈਂਗਲ ਨਹੀਂ ਖਾਣੇ। ਮੇਰੇ ਕਹਿਣ ਤੋਂ ਭਾਵ ਅਸੀਂ ਪਰਹੇਜ਼ ਪ੍ਰੀਕੋਸ਼ਨ ਇਸੇ ਤਰ੍ਹਾਂ ਕਰਕੇ ਲੱਭਦੇ ਹਾਂ ਜਿਸ ਕਰਕੇ ਕੋਈ ਬਿਮਾਰੀਆਂ ਜਾਂ ਸਰੀਰ ਚ ਵਿਕਾਰ ਪੈਦਾ ਹੁੰਦਾ ਹੈ। ਇਹ ਹੋ ਗਈ ਐਗਜ਼ੋਟੌਕਸਿਨ ਦੀ ਕਹਾਣੀ। ਉਸ ਤੋਂ ਬਾਅਦ ਇੰਡੋਟੌਕਸਿਨ ਕਿ ਮਸ਼ੀਨਰੀ ਚਲਦੀ ਚਲਦੀ ਹੁਣ ਤੁਸੀਂ ਵੇਖਿਆ ਹੋਣਾ ਕਿ ਮਸ਼ੀਨਰੀ ਦੇ ਵਿਚ ਵੀ ਗਾਰਬੇਜ ਪੈਦਾ ਹੁੰਦਾ ਆ ਔਰ ਉਹ ਗਾਰਬੇਜ ਨਿਕਲਦਾ ਵੀ ਰਹਿੰਦਾ ਟੱਟੀ ਰਸਤੇ ਪਿਸ਼ਾਬ ਦੇ ਰਸਤੇ ਸਾਹ ਦੇ ਰਸਤੇ ਔਰ ਉਸ ਗਾਰਬੇਜ ਦਾ ਜੇ ਅਗਰ ਨਿਕਾਸ ਨਾਰਮਲ ਨਾ ਹੋਇਆ ਤੇ ਫਿਰ ਸਰੀਰ ਚ ਕਿਉਂਕਿ ਕਈ ਵਾਰ ਨਾ ਨੁਕਸ ਪਿਆ ਹੁੰਦਾ ਕਿਸੇ ਅੰਗ ਦੇ ਵਿਚ ਡਾਕਟਰ ਕਹਿੰਦੇ ਨੇ ਮਸ਼ੀਨਾਂ ਦੇ ਨਾਲ ਕਿਉਂਕਿ ਮਸ਼ੀਨਾਂ ਨੇ ਬਹੁਤ ਬਰੀਕੀ ਨਾਲ ਚੈੱਕ ਕਰ ਲੈਣਾ ਹੁੰਦਾ ਆ ECG ਕਰ ਲਿਆ ਹਾਰਟ ਦਾ ਪਤਾ ਲੱਗ ਗਿਆ ਸਕੈਨ ਕਰ ਲਿਆ ਕਿਸੇ ਅਲੱਗ ਅਲੱਗ ਅੰਗ ਦੇ ਵਿਚ ਕੀ ਖਰਾਬੀ ਆ ਰਹੀ ਉਦੋਂ ਹੀ ਪਤਾ ਲੱਗ ਗਿਆ ਹਾਲਾਂਕਿ ਉਸ ਵੇਲੇ ਕਿਸੇ ਮਰੀਜ਼ ਨੇ ਖਾਸ ਤੌਰ ਤੇ ਕੋਈ ਬਿਮਾਰ ਨਿਸ਼ਾਨੀਆਂ ਨਹੀਂ ਦੱਸੀਆਂ ਹੁੰਦੀਆਂ ਪਰ ਫਿਰ ਵੀ ਅਸੀਂ ਰੂਟੀਨ ਚ ਚੈੱਕ ਕਰਾਉਣੇ ਆ ਤੇ ਰੂਟੀਨ ਵਾਲਾ ਚੈਕਿੰਗ ਇਹ ਦੱਸਦਾ ਵੀ ਤੇਰੇ ਇੱਥੇ ਇੱਥੇ ਨੁਕਸ ਪੈ ਰਿਹਾ ਹੈ ਉਹਦਾ ਮਤਲਬ ਕੀ ਆ ਕਿ ਗਾਰਬੇਜ ਤਾਂ ਬਣ ਰਿਹਾ ਆ ਪਰ ਸਰੀਰ ਉਹਨੂੰ ਬਾਹਰ ਕੱਢ ਰਿਹਾ ਬਾਹਰ ਕੱਢਣ ਦੇ ਕਰਕੇ ਅੰਦਰ ਉਹ ਕੰਡੀਸ਼ਨ ਨਹੀਂ ਪੈਦਾ ਹੋ ਰਹੀ ਜਿਹਨੂੰ ਅਸੀਂ ਬਿਮਾਰੀ ਕਹੀਏ ਪਰ ਨੁਕਸ ਜ਼ਰੂਰ ਪੈ ਰਿਹਾ ਹੈਗਾ ਸੋ ਅੱਜ ਕੱਲ ਦੀਆਂ ਮਸ਼ੀਨਾਂ ਅੱਜ ਕੱਲ ਦੀ ਟੈਕਨੀਕ ਇੱਥੋਂ ਤੱਕ ਪਹੁੰਚ ਗਈ ਹੈ ਸੋ ਇਸ ਤਰ੍ਹਾਂ ਕਰਕੇ ਜਦੋਂ ਇਹਨਾਂ ਥਾਵਾਂ ਤੇ ਸਾਨੂੰ ਨੁਕਸ ਦਿਸਣਾ ਸ਼ੁਰੂ ਹੋ ਜਾਏ ਤੇ ਬਾਹਰ ਨਿਸ਼ਾਨੀਆਂ ਸਾਡਾ ਕੰਮ ਹੈ ਪਹਿਲੀ ਗੱਲ ਇੰਸਪੈਕਸ਼ਨ ਦਾ ਬਾਹਰ ਨਿਸ਼ਾਨੀਆਂ ਜਿਹੜੀਆਂ ਨਿਸ਼ਾਨੀਆਂ ਬਾਹਰ ਦੇ ਤੌਰ ਤੇ ਆ ਗਈਆਂ ਉਹਦੇ ਮੁਤਾਬਕ ਅਸੀਂ ਅੰਦਾਜ਼ਾ ਲਾਉਂਦੇ ਹਾਂ ਵੀ ਇਹਦੇ ਕਿਹੜੇ ਸਰੀਰ ਦੇ ਵਿੱਚ ਨੁਕਸ ਪੈ ਸਕਦਾ ਪੈਰਾਂ ਚ ਸੋਜ ਪੈ ਗਈ ਹੈ ਹਾਂਜੀ ਸਾਹ ਚੜ੍ਹਨ ਲੱਗ ਗਿਆ ਉਹ ਦਿਲ ਚ ਨੁਕਸ ਹੋ ਗਿਆ ਹਾਂਜੀ ਪਿਸ਼ਾਬ ਨਹੀਂ ਆਉਂਦਾ ਪਿਸ਼ਾਬ ਘੱਟ ਆਉਂਦਾ ਰੁਕ ਰੁਕ ਕੇ ਆਉਂਦਾ ਜਾਂ ਇਸ ਤਰ੍ਹਾਂ ਦੇ ਉਹ ਕਿਡਨੀ ਚ ਨੁਕਸ ਪੈ ਗਿਆ ਤੇ ਇਸ ਤਰ੍ਹਾਂ ਕਰਕੇ ਅਸੀਂ ਅੰਗਾਂ ਦਾ ਵੱਖ ਵੱਖ ਤਰ੍ਹਾਂ ਦੇ ਜਿਹੜਾ ਚਲਣ ਜਾਣਦੇ ਹਾਂ ਉਸ ਚਲਣ ਦੇ ਵਿੱਚ ਜਦੋਂ ਰੁਕਾਵਟ ਆ ਜਾਂਦੀ ਹੈ ਤੇ ਅਸੀਂ ਸਮਝਦੇ ਹਾਂ ਵੀ ਫਲਾਣੀ ਥਾਂ ਤੇ ਨੁਕਸ ਪੈ ਗਿਆ ਪਰ ਇਹ ਤਾਂ ਹੋ ਗਿਆ ਨਾ ਵੱਡੇ ਪੈਮਾਨੇ ਤੇ ਇਹ ਤਾਂ ਹੋ ਗਿਆ ਪੂਰੇ ਸਰੀਰ ਦੇ ਵਿੱਚ ਆਉਣ ਤੋਂ ਪਰ ਅਲਟੀਮੇਟ ਇਹ ਸਰੀਰ ਜਦੋਂ ਆਪਣੇ ਆਪ ਨੂੰ ਦੱਸਦਾ ਆ ਭਾਈ ਪੈਰਾਂ ਤੋਂ ਸੋਜ ਪੈਣੀ ਸ਼ੁਰੂ ਹੋ ਗਈ ਭਾਈ ਸਾਹ ਚੜਨਾ ਸ਼ੁਰੂ ਹੋ ਗਿਆ ਠੀਕ ਹੈ ਹਾਰਟ ਦੀ ਨਿਸ਼ਾਨੀ ਹੈ ਪਰ ਅਲਟੀਮੇਟ ਜਿਹੜਾ ਰੂਟ ਹੈ ਜਿਹੜਾ ਦਿਲ ਬਣਿਆ ਹੋਇਆ ਹੈ ਜਿਹਦੀਆਂ ਲੱਤਾਂ ਬਾਹਾਂ ਬਣੀਆਂ ਹੋਈ ਜਿੱਥੇ ਸੋਜ ਪੈ ਗਈ ਹੈਗੀ ਹੈ ਇਹਨਾਂ ਸਾਰੀਆਂ ਥਾਵਾਂ ਤੇ ਜਿਹੜੇ ਸੈੱਲ ਲੱਗੇ ਹੋਏ ਨੇ ਉਹਨਾਂ ਚ ਕੋਈ ਤਬਦੀਲੀ ਪਹਿਲਾਂ ਆਉਂਦੀ ਹੋਊਗੀ ਨਾ ਉਹ ਸੈੱਲ ਆਪਣਾ ਨਾਰਮਲ ਕੰਮ ਨਹੀਂ ਕਰ ਸਕਦੇ ਹੁੰਦੇ ਤਾਂ ਹੀ ਫਿਰ ਉਹ ਅੱਗੇ ਸਾਹ ਲੈਣ ਵਾਸਤੇ ਆਵਾਜ਼ ਮਾਰਦੇ ਨੇ ਵੀ ਭਾਈ ਆਹ ਗੱਲ ਹੋ ਗਈ ਮੈਨੂੰ ਮਦਦ ਕਰੋ ਸਿਮਟਮਸ ਆ ਗਏ ਨਿਸ਼ਾਨੀਆਂ ਆ ਗਈਆਂ ਫਿਰ ਅਸੀਂ ਉਹਨਾਂ ਨਿਸ਼ਾਨੀਆਂ ਨੂੰ ਲੱਭਦੇ ਹਾਂ ਕਿ ਅਸੀਂ ਉਸ ਰੂਟ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੈੱਲ ਦੇ ਅੰਦਰ ਅਸੀਂ ਵੜ ਗਏ ਸੈੱਲ ਦੀ ਡਿਸਕ੍ਰਿਪਸ਼ਨ ਆਪਾਂ ਸਾਰੀ ਦੇ ਚੁੱਕੇ ਸੀ ਵੀ ਭਾਈ ਸੈੱਲ ਦਾ ਬਾਹਰੀ ਮੈਂਬਰੇਨ ਆ ਜੇ ਉਹਦੇ ਵਿੱਚ ਗੜਬੜ ਹੋ ਜਾਵੇ ਤੇ ਉਸ ਤੋਂ ਬਾਅਦ ਆਵਾਜਾਈ ਬੇਰੋਕ ਟੋਕ ਹੁੰਦੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਵੀ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ ਉਹ ਸਾਡੇ ਹੈਮੋਗਲੋਬਿਨ ਦਾ ਹੁੰਦਾ ਹੈ ਸਾਡਾ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਜਦੋਂ ਸਰੀਰ ਚ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਆ ਉਸ ਵੇਲੇ ਲਿਵਰ ਦੇ ਵਿਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ ਕਿਡਨੀ ਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ ਚਮੜੀ ਦੇ ਵਿਚ ਵੀ ਕੰਡੀਸ਼ਨਾਂ ਉਹੀ ਹੁੰਦੀਆਂ ਨੇ ਭਾਵ ਕਿ PDA ਦੀਆਂ ਨਿਸ਼ਾਨੀਆਂ ਸਾਨੂੰ ਸਪਸ਼ਟ ਦਿਸਣ ਲੱਗ ਜਾਂਦੀਆਂ ਨੇ ਹੈਮੋਗਲੋਬਿਨ ਘਟ ਗਿਆ ਔਰ ਹੈਮੋਗਲੋਬਿਨ ਘਟ ਗਿਆ ਤੇ ਇਹਦਾ ਮਤਲਬ ਉਹਦਾ ਕੰਮ ਕੀ ਸੀਗਾ ਉਹਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ ਥਾਂ ਥਾਂ ਤੇ ਸੈੱਲਾਂ ਨੂੰ ਪਹੁੰਚਾਉਣ ਵਾਸਤੇ ਖੂਨ ਦੇ ਰਾਹੀਂ ਆਕਸੀਜਨ ਲੈ ਕੇ ਜਾਣਾ ਤੇ ਉਹ ਜਿਹੜੇ ਨੇ RBC ਜਿਹੜਾ ਘਟ ਗਿਆ ਸੀਗਾ ਨੰਬਰ ਉਹਦਾ ਘਟ ਗਿਆ ਸੀਗਾ ਜਾਂ ਉਹ ਛੋਟੇ ਸੈੱਲ ਹੋ ਗਏ ਸੀ ਵੱਡੇ ਡੱਬੇ ਨਹੀਂ ਰਹਿ ਗਏ ਰੇਲ ਦੇ ਛੋਟੇ ਡੱਬੇ ਹੋ ਗਏ ਆ ਉਹ ਸਮਾਨ ਨਹੀਂ ਲੈ ਕੇ ਜਾ ਰਹੇ ਜਿੰਨੀ ਅੱਗੇ ਰਿਕੁਆਇਰਮੈਂਟ ਹੈਗੀ ਹੈ ਉਸ ਹਾਲਾਤ ਦੇ ਵਿੱਚ ਜਿਹੜੀਆਂ ਵੀ ਨਿਸ਼ਾਨੀਆਂ ਪੈਦਾ ਹੁੰਦੀਆਂ ਸੀਗੀਆਂ ਉਹਨਾਂ ਨੂੰ ਅਸੀਂ ਅਲੱਗ ਅਲੱਗ ਇਕੱਠਾ ਕਰਕੇ ਅੰਦਾਜ਼ਾ ਲਾਇਆ ਸੀ ਵੀ ਫਲਾਣੀ ਥਾਂ ਤੇ ਬਿਮਾਰੀ ਹੈ ਵੱਡੇ ਪੈਮਾਨੇ ਤੇ ਹੁਣ ਛੋਟੇ ਪੈਮਾਨੇ ਦੀ ਜਦੋਂ ਅਸੀਂ ਗੱਲ ਕੀਤੀ ਤੇ ਇਹ ਵੇਖਿਆ ਵੀ ਹੋਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਬਾਹਰੋਂ ਆ ਸਕਦੀਆਂ ਨੇ ਜਿਹੜੀਆਂ ਸਾਨੂੰ ਇਹ ਇੰਡੀਕੇਟ ਕਰਨ ਕਿ ਅੰਦਰ ਕਿੱਥੇ ਨੁਕਸ ਹੋ ਗਿਆ ਆਵਾਜਾਈ ਦੀ ਗੱਲ ਸੀ ਮੈਂਬਰੇਨ ਦੀ ਜਿਹੜੀ ਗੱਲ ਸੀਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਮੈਂਬਰੇਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਇਹ ਆ ਵੀ ਜਿਹੜੀ ਵੀ ਚੀਜ਼ ਸਰੀਰ ਦੇ ਅੰਦਰ ਗਈ ਸਰੀਰ ਨਹੀਂ ਸੈੱਲ ਦੇ ਅੰਦਰ ਗਈ ਮੂੰਹ ਰਹੀ ਤੇ ਚਲੇ ਗਈ ਸਰੀਰ ਦੇ ਅੰਦਰ ਸੈੱਲ ਦੇ ਅੰਦਰ ਜਦੋਂ ਵੀ ਉਹ ਖੂਨ ਚ ਰਚ ਕੇ ਸਾਰੇ ਸਰੀਰ ਚ ਫੈਲੀ ਉਸ ਤੋਂ ਬਾਅਦ ਉਸ ਕੰਡੀਸ਼ਨ ਦਾ ਨਾਂ ਹੈ ਹੈਮੋਲਾਈਟਿਕ ਅਨੀਮੀਆ ਖੂਨ ਟੁੱਟਣਾ ਸ਼ੁਰੂ ਹੋ ਗਿਆ ਭਾਵ ਜਿਹੜੀ ਰੱਖਿਆ ਪੰਥੀ ਹੈ ਸਾਡੀ ਜਿਹਨੇ ਸਾਡਾ ਸਹਿਯੋਗ ਕਰਨਾ ਹੈਗੇ ਸਾਡੀ ਮਿਲਟਰੀ ਹੈ BSF ਹੈ ਬਾਹਰ ਬਾਰਡਰ ਤੇ ਉਸ ਦਾ ਸਭ ਤੋਂ ਪਹਿਲਾਂ ਵੱਡਾ ਨੁਕਸਾਨ ਹੋਏਗਾ ਤੇ ਜਦੋਂ ਉਹਦਾ ਨੁਕਸਾਨ ਹੋਏਗਾ ਉਹਦਾ ਫਿਜ਼ੀਕਲ ਅਪੀਰੈਂਸ ਮੈਂ ਤੁਹਾਨੂੰ ਇਹ ਦੱਸਿਆ ਆ ਵੀ ਖੂਨ ਘਟ ਗਿਆ ਤੇ ਉਸਨੇ ਨਹੁੰ ਪੀਲੇ ਹੋ ਗਏ ਅੱਖਾਂ ਪੀਲੀਆਂ ਹੋ ਗਈਆਂ ਸਕਿਨ ਚਮੜੀ ਪੀਲੀ ਹੋ ਗਈ ਪਿਸ਼ਾਬ ਪੀਲੇ ਰੰਗ ਦਾ ਆਉਣਾ ਸ਼ੁਰੂ ਹੋ ਗਿਆ ਔਰ ਉਹਦੀ ਮੈਂ ਕੰਡੀਸ਼ਨ ਤੁਹਾਨੂੰ ਦੱਸ ਦਿੱਤੀ ਸੀ ਕਿ ਜਿੰਨਾ ਵੀ खून आंतड़िया दे विचों इकट्ठा हो के लिवर दे विच जांदा है ना, ते लिवर नू मैं दस्या सी भी ये कबाड़िए दी दुकान है, ते कबाड़िए दा काम है अभी तुसी मोटरसाइकिल लै जाओ, तुसी स्कूटर लै जाओ, तुसी ट्रक लै जाओ, तुसी जो चीज मर्जी लै जाओ, उन्होंने मिनटा दे विच ओदे सारे पुर्जे खिलाफ देने, जेड़ा फिर किसी चाहिदा हुंदा ओदे मुताबिक ओह लै जांदा है। ते जे ओदे कोल कोई समान ज्यादा आ जावे इस टाइप का जमान समान ज्यादा आ गया, वह सस्ता भी बेचना शुरू कर दिंदा, ज्यादा बेचना शुरू कर दिंदा, ते जे समान घट हो तो फिर तुम घट भेजता है। ते मैं ये गल कह के थोनू दसना यह चाहना हाँ भाई सारे शरीर का खून सीधा हार्ट तो सारे शरीर नू पहुंचता है, उंगलियां दे पोटियां तक पहुंचता है, उंगलियां दे पोटियां तो वापसी खून फिर दिल नू जांदा है, वो एक अलग सिस्टम हैगा है। पर इस सिस्टम दे विच कुदरत ने एक फर्क पाया होया सी, वो फर्क यह पाया सी भी जिन्ना भी आंतड़िया दे विचों खून इकट्ठा होके वापस जाना हुंदा है ना, जदों मैं बच्चा मां दे पेट विच भी हुंदा है ते मां खुराक दे रही हुंदी है, पर बच्चे दे शरीर आंतड़ियां विच भी तो खून जांदा ही है ना, उदों ही कुदरत ने एक नियम सैट कीता हुंदा है भी आंतड़ियां चों जेड़ा खून जावे वह सीधा दिल नूं ना जावे। उहदे विच पता नहीं कई कई चीजां ऐसियां हो सकदियां ने, जेड़ा आंतड़ियां विचों खून इकट्ठा होना है शराबी होवे ना सही होवे ते उहनूं पहलां लिवर च भेजना, लिवर कबाड़िए कोले पहुंच गया ते जिन्ना भी आयरन होया उहने सारा आयरन नूं तोड़ देना, उहदे पुरजे पुरजे कर देने, ते बिली रूबन ते बिली वर्डर बना देना है, जिवें शुगर हुंदी है या जिवें कोलेस्ट्रॉल हुंदा है, कोलेस्ट्रॉल दे किन्ने पार्ट ने, हां जी टोटल कोलेस्ट्रॉल है, एचडीएल है, एलडीएल है, हाई डिपोप्रोटीन है, बहुत तरह दे तीन चार किस्मां हैगियां ने जिहड़ियां कोलेस्ट्रॉल दियां ने, ते लिवर ने उन्हां सारियां नूं वंड के बराबर रख देना, ते फिर जेड़ी चीज ओहदे कोल वध होई ओह उहने खून च वध भेजनी शुरू कर देनी। अपनी गल हैमोग्लोबिन दी चल रही सी, क्योंकि जे सब तो पहला टॉक्सिन जहरीला मादा अंदर गया ते उहने सब तो पहला साडे फौजियां दे अटैक करना हैगा जिहड़ा बीएसएफ दे ने, और ओहदे नाल साडा खून जिहड़ा है साडी जिंदगी दा असर आधार ऑक्सीजन हैगी है ओहदे ते अटैक होया, ते ओह सैलां दे विच उसने उहनां नूं तोड़ना है, जे सैल ओह टुट गए उहनां दा काम सीगा ऑक्सीजन लैके जाना, ऑक्सीजन जानी जिहड़ी है ओह घट हो गई, घट हो गई ते रंग साडा हो गया पीला, हांजी पेशाब दा रंग हो गया पीला। उहनां नूं असीं कहा सीगा बिली रूबन ते बिली वर्डन, ए बायल पिगमेंट ते बायल साल्ट हन, जदों लिवर च आयरन जांदा है ते ओह टुटदा आ ते ओहदी ए पार्ट बन जांदे आ, ए पार्ट जिहड़े ने फिर ओह खून च भेजी जांदा हैगा, वध होया ते वध भेज दित्ता, हुण ज्यादा खून टुट रिहा बाहरों जहरीला मादा कोई अंदर चला गया, कोई सप लड़ गया या कोई दवाई ज्यादा खा ली है, कोई कुछ भी हो गया है, ए, ए, मादा जिहड़ा आ उस बार्डर नूं लंघ के जिहड़ा सैल मैंबरेन हैगा लंघ के ओहदे अंदर वड़ गया, ते उहने अंदर वड़ के सब तों पहला हीमोग्लोबिन दे उत्तर नुकसान कीता, जिहदे राहीं पहलियां निशानियां जिहड़ियां सी ओह साडियां पीलिए दियां आउणियां शुरू हो गईयां सी, इहदे बारे आपां पिछले प्रोग्राम च दस चुके सां, और अल्टीमेट इस खून दा पीलेपन दा असली गाइड कौन है, कंट्रोल किहदे कोल हैगा, तिली कोल हैगा, बनदे तां सैल ने हड्डियां च, हड्डियां भी कोशिश करदियां ने कि होर वध वध खून बनाओ, जे बार्डर ते लड़ाई लगी होवे फौजी ज्यादा मर रहे होण ते अल्टीमेट की हुंदा, जिहड़े अनट्रेन हुंदे ने ना लोग हजे नवें भर्ती होए हुंदे ने थोड़ी जी ट्रेनिंग लई हुंदी है ओह उहनूं नहीं भेजना शुरू कर दिंदे ने बार्डर ते, क्योंकि उत्थे बार्डर ते जरूरत हैगी, उस हालात दे विच हड्डियां दे विच जिहड़े सैल बनदे ने ओह पूरे मैच्योर नहीं हुंदे, पूरे स्ट्रोंग ताकतवर नहीं हुए होंगे, पर उस हड्डियां नू ओ बाहर भेजने पैंदे ने, असल काम की सीगा तिली दा भई जिन्ने भी सैल बनणगे ओ सारे सैल पहला सर्कुलेट करदे करदे करदे करदे इहदे कोल जिवें जिवें पहुंचणगे इह उहनां नू स्क्रूटिनाइज करेगी भई आह सैल अगे बाजार च जाण दे योग ने, इह सैल पूरी ऑक्सीजन कैरी करनगे, और आह सैल जिहड़े ने इह ठीक नहीं इहनां नू फिर सर्कुलेशन च भेज दो, और फिर ओह सर्कुलेशन च आउंदे तद तक ओह जवान हो जांदे ने, मैच्योर हो जांदे ने, फिर सर्कुलेशन च आउंदे तिली फिर चेक करदी है जिहड़े उहनां च वधिया सैल हुंदे ने उहनां नूं फिर सर्कुलेशन च काम वास्ते ओह ला दिंदी है, इह इक रूटीन हैगा। पर जे मान लिया जाए किसे ने कोई इस तरह की कंडीशन, कोई जहर खा लिया, कोई सप लड़ गया, कुछ दवाई जा इसी खा ली गई, किसी भी तरह का एक्सोडॉक्शन कहने तो भाव अंदर चला गया ते हेमोग्लोबिन टुटना शुरू हो गया, और उस वेले इह पीलिए दियां निशानियां ज्यादा आनिया शुरू हो गई, जिदा मतलब है कि खून दे ज्यादा कण टुट रहे ने, ਖਾਣ ਜ਼ਿਆਦਾ ਕੰਨ ਟੁੱਟ ਰਹੇ ਨੇ ਤੇ ਉਹਨਾਂ ਨੂੰ ਸੰਭਾਲਣਾ ਸਕਰੂਟੀਨਾਈਜ਼ ਕਰਨਾ ਸੀਗਾ ਤਿਲੀ ਦਾ ਕੰਮ। ਤਿਲੀ ਓਵਰਲੋਡਡ ਹੋ ਗਈ, ਤਿਲੀ ਵੱਧ ਜਾਂਦੀ ਹੈ, ਤਿਲੀ ਵੱਧ ਜਾਂਦੀ ਹੈ ਔਰ ਜਿਹਦੇ ਕਰਕੇ ਅਸੀਂ ਵੇਖ ਸਕਦੇ ਹਾਂ ਵੀ ਖੱਬੇ ਪਾਸੇ ਪੇਟ ਦੇ ਸਲੀਆਂ ਦੇ ਹੇਠਾਂ ਤਿਲੀ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਬਾਹਰੋਂ ਆਮ ਨਹੀਂ ਮਹਿਸੂਸ ਕਰ ਸਕਦੇ, ਪਰ ਜੇ ਵੱਧ ਜਾਵੇ ਤੇ ਬਾਹਰ ਆ ਕੇ ਅਸੀਂ ਹੋਰ ਵੀ ਕਈ ਬਿਮਾਰੀਆਂ ਨੇ ਐਸੀਆਂ ਜਿਨ੍ਹਾਂ ਦੇ ਵਿੱਚ ਇਹ ਤਿਲੀ ਦਾ ਆ ਜਾਂਦਾ। ਜਦੋਂ ਤਿਲੀ ਦੀ ਗੱਲ ਆਊਗੀ ਮੈਂ ਤੁਹਾਨੂੰ ਦੱਸੂਗਾ, ਆਪਾਂ ਸਿਰਫ ਸੈੱਲ ਦੀ ਗੱਲ ਕਰ ਰਹੇ ਹਾਂ ਤੇ ਉਹਦੀ ਬੇਸ ਗਰਾਉਂਡ ਜਿਹੜੀ ਹੈ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਕਿ ਇਸ ਹਾਲਾਤ ਦੇ ਵਿੱਚ ਤਿਲੀ ਵੱਧ ਜਾਂਦੀ, ਜਿਹੜੀ ਸਾਨੂੰ ਇਹ ਦੱਸਦੀ ਹੈ ਭਾਈ ਅੰਦਰ ਖੂਨ ਦੀ ਕਮੀ ਹੋ ਰਹੀ ਹੈ, ਅੰਦਰ ਆਕਸੀਜਨ ਦੀ ਕਮੀ ਹੋ ਰਹੀ ਹੈ ਔਰ ਹੋ ਇਸ ਕਰਕੇ ਰਹੀ ਆ ਬਾਹਰੋਂ ਕੋਈ ਐਗਜ਼ੋਟੌਕਸਿਨ ਚਲੇ ਗਿਆ ਔਰ ਅਸੀਂ ਉਹਦੀ ਸ਼ਨਾਖਤ ਕਰੀਏ। ਜੇ ਸਾਨੂੰ ਬਾਹਰੋਂ ਜਾਣ ਵਾਲਾ ਕੋਈ ਐਗਜ਼ੋਟੌਕਸਿਨ ਨਹੀਂ ਲੱਭਦਾ ਤੇ ਫਿਰ ਅਸੀਂ ਇੰਡੋਟੌਕਸਿਨ ਦੀ ਸ਼ਨਾਖਤ ਕਰੀਏ ਭਾਈ ਇਹਦੇ ਸਰੀਰ ਦੇ ਅੰਗ ਜਿਹੜੇ ਨੇ ਕਿਹੜੇ ਕਿਹੜੇ ਨੇ ਜਿਨ੍ਹਾਂ ਵਿਚ ਇਸ ਤਰ੍ਹਾਂ ਦਾ ਜ਼ਹਿਰੀਲਾ ਮਾਦਾ ਪੈਦਾ ਹੋ ਸਕਦਾ ਆ ਜਿਹੜਾ ਖੂਨ ਦੇ ਵਿਚ ਸਰਕੂਲੇਟ ਕਰੇ ਤੇ ਲਿਵਰ ਦੇ ਵਿਚ ਜਾਵੇ ਤੇ ਲਿਵਰ ਉਹਨਾਂ ਨੂੰ ਤੋੜੇ ਤੇ ਤੋੜਨ ਤੋਂ ਬਾਅਦ ਉਹ ਆਇਰਨ ਘਟਦਾ ਜਾਵੇ, ਬਿਲੀਰੂਬਿਨ ਬਿਲੀਬਰਡਨ ਵੱਧਦਾ ਜਾਵੇ, ਉਹੀ ਸਾਰੇ ਦਾ ਸਾਰਾ ਜਿਹੜਾ ਹੈ ਜਦੋਂ ਖੂਨ ਚ ਜਾਏਗਾ ਤੇ ਪੀਲੀਆ ਪੈਦਾ ਹੋਏਗਾ, ਤਿਲੀ ਵੱਧਦੀ ਜਾਏਗੀ ਔਰ ਇਸੇ ਹੀ ਕੰਡੀਸ਼ਨ ਦੇ ਮੁਤਾਬਕ ਜਿਵੇਂ ਆਪਾਂ ਪਨੀਰ ਬਣਾਉਣੇ ਨਾ ਦੁੱਧ ਦਾ ਪਨੀਰ ਬਣਾਉਣੇ ਥੋੜਾ ਜਿਹਾ ਖੱਟਾ ਰਲ ਗਿਆ, ਇਸੇ ਤਰ੍ਹਾਂ ਇੰਡੋਟੌਕਸਿਨ ਜਦੋਂ ਰਲ ਗਿਆ ਇਸ ਸਾਡੇ ਖੂਨ ਦੇ ਵਿਚ ਤੇ ਖੂਨ ਦੀ ਜਿਹੜੀ ਕੰਡੀਸ਼ਨ ਬਣ ਜਾਂਦੀ ਹੈ ਉਹ ਓਹੋ ਜਿਹੀ ਬਣ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਪਨੀਰ ਬਣ ਗਿਆ, ਪਾਣੀ ਅਲੱਗ ਹੋ ਗਿਆ, ਸੰਘਣਾ ਮਾਦਾ ਅਲੱਗ ਹੋ ਗਿਆ ਔਰ ਇਹ ਕੰਡੀਸ਼ਨ ਜਦੋਂ ਖੂਨ ਦੇ ਵਿਚ ਬਣਦੀ ਹੈ ਨਾ ਸਾਡੇ ਹੈਮੋਗਲੋਬਿਨ ਟੁੱਟਣ ਦੇ ਕਰਕੇ ਜਦੋਂ ਇਹ ਕੰਡੀਸ਼ਨ ਬਣਦੀ ਆ ਭਾਵ ਉਹਦੇ ਚ ਖੂਨ ਚ ਜਿੰਨਾ ਵੀ ਸੋਲਿਡ ਮਾਦਾ ਜਾ ਰਿਹਾ ਇੱਕ ਤਾਂ ਪਾਣੀ ਹੈ 72% ਵੱਟ ਨੀ ਵੱਟ ਰਿਹਾ, ਬਾਕੀ ਦੇ ਜਿਹੜੇ ਤੱਤ ਨੇ ਉਹ ਇਸ ਤਰ੍ਹਾਂ ਛਿੱਡੀ ਦੇ ਮੁਤਾਬਕ ਉਹ ਵੱਖ ਹੋ ਜਾਂਦੇ ਨੇ ਔਰ ਇਹ ਕੰਡੀਸ਼ਨ ਜਦੋਂ ਪੈਦਾ ਹੁੰਦੀ ਤੇ ਫਿਰ ਕੀ ਬਣਦਾ ਆ ਲਿਵਰ ਦੇ ਵਿਚ ਗਾਲ ਸਟੋਨ ਬਣਨਾ ਸ਼ੁਰੂ ਹੋ ਜਾਂਦਾ, ਗਾਲ ਬਲੈਡਰ ਦੇ ਵਿਚ ਕਿਡਨੀ ਵਿਚ ਸਟੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿੱਥੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਪਨੀਰ ਵਰਗਾ ਬਣਿਆ ਖੂਨ ਇਕੱਠਾ ਹੋ ਗਿਆ ਉੱਥੇ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ, ਪੰਜਾਬੀ ਚ ਕਹਿ ਲੋ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ। ਹਾਲਾਂਕਿ ਪੱਥਰੀ ਕਈ ਤਰ੍ਹਾਂ ਦੀਆਂ ਨੇ, ਕੋਈ ਸਖ਼ਤ ਨੇ, ਕੋਈ ਸੋਫਟ ਨੇ, ਕੋਈ ਕਿਸ ਤਰ੍ਹਾਂ ਅਲੱਗ ਅਲੱਗ ਉਹਨਾਂ ਦੇ ਕਿਸਮਾਂ ਨੇ, ਪਰ ਮਤਲਬ ਇਹ ਵੀ ਇੱਕ ਐਸੀ ਕਿਸਮ ਆ ਜਿਹੜੀ ਇਸ ਹਾਲਾਤ ਦੇ ਵਿਚ ਇੰਡੋ ਜਾਂ ਐਗਜ਼ੋ ਕਿਸੇ ਵੀ ਤਰ੍ਹਾਂ ਜ਼ਹਿਰੀਲਾ ਮਾਦਾ ਸਰੀਰ ਵਿਚ ਚਲੇ ਗਿਆ, ਚਾਹੇ ਉਹ ਖੁਰਾਕ ਦੇ ਕਰਕੇ ਹੈ ਤੇ ਚਾਹੇ ਦਵਾਈ ਦੇ ਕਰਕੇ ਹੈ ਤੇ ਚਾਹੇ ਕਿਸੇ ਸੱਪ ਡੰਗ ਵੱਜ ਗਿਆ ਉਹਦੇ ਕਰਕੇ ਹੈ, ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਜਾਵੇ ਖੂਨ ਟੁੱਟਦਾ ਆ ਔਰ ਉਸ ਖੂਨ ਦੇ ਟੁੱਟਣ ਤੋਂ ਬਾਅਦ ਅਗਰ ਉਹ ਜ਼ਹਿਰ ਲਗਾਤਾਰ ਕਿਸੇ ਸਰੀਰ ਦੇ ਵਿਚ ਰਹਿੰਦਾ ਹੈ ਭਾਵੇਂ ਥੋੜੀ ਮਾਤਰਾ ਚ ਮਰਿਆ ਨਹੀਂ, ਥੋੜੀ ਮਾਤਰਾ ਚ ਰਹਿੰਦਾ ਹੈ, ਜ਼ਿੰਦਾ ਰਹਿੰਦਾ ਹੈ, ਪਰ ਉਹਦੇ ਹਾਲਾਤ ਵਿਚ ਆਮ ਤੌਰ ਤੇ ਇਹ ਟੈਂਡੈਂਸੀਆਂ ਆ ਜਾਂਦੀਆਂ ਨੇ ਕਿ ਉਹਨਾਂ ਨੂੰ ਪੱਥਰੀ ਬਣਨ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਆਮ ਵੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਡਾਕਟਰਾਂ ਕੋਲ ਜਾਂਦੇ ਉਹ ਭਾਈ ਤੇਰੇ ਤਾਂ ਪਿੱਤੇ ਚ ਪੱਥਰੀ ਹੋ ਗਈ ਹੈ ਜਾਂ ਤੇਰੇ ਗੁਰਦਿਆਂ ਵਿਚ ਪੱਥਰੀ ਹੋ ਗਈ ਹੈ, ਇਹਦਾ ਮਤਲਬ ਕੀ ਆ ਕਿ ਉਸ ਬੰਦੇ ਇੰਨਾ ਹੀ ਨਹੀਂ ਹੈਗਾ ਉਹ ਠੀਕ ਹੈ ਵੀ ਪਿੱਤਾ ਹੀ ਕੱਢ ਦਿਓ ਜਾਂ ਅੱਜ ਕੱਲ ਲੀਥੋ ਟ੍ਰਿਪਸੀ ਚੱਲੀ ਹੋਈ ਹੈ ਬਿਜਲੀ ਦੀਆਂ ਕਿਰਨਾਂ ਦੇ ਨਾਲ ਉਸ ਪੱਥਰੀ ਨੂੰ ਖੋਰ ਦਿੱਤਾ ਜਾਂਦਾ ਆ, ਇਸੇ ਤਰ੍ਹਾਂ ਕਿਡਨੀ ਵਾਸਤੇ ਵੀ ਕਰਦੇ ਹੈਗੇ ਨੇ ਉਹਨਾਂ ਨੂੰ ਖੋਰ ਦਿੰਦੇ ਹੈਗੇ, ਇਹ ਹਾਲਤ ਨਹੀਂ ਨਾ ਹੈਗਾ, ਉਹੀ ਤੱਤ ਤੋੜ ਕੇ ਤੁਸੀਂ ਫਿਰ ਸਰਕੂਲੇਸ਼ਨ ਚ ਪਾ ਦਿੱਤੇ ਹੈਗੇ ਨੇ, ਇਹ ਹੱਲ ਨਹੀਂ ਹੈਗਾ। ਹੱਲ ਇਹ ਆ ਕਿ ਅਸੀਂ ਇਹ ਸਮਝੀਏ ਕਿ ਐਸਾ ਹੋ ਕਿਉਂ ਰਿਹਾ ਆ, ਇਹ ਦੁੱਧ ਦਾ ਪਨੀਰ ਕਿਉਂ ਬਣ ਰਿਹਾ ਹੈਗਾ ਆ, ਇਹਨੂੰ ਸਰਕੂਲੇਟ ਚ ਨਾਰਮਲ ਸਰਕੂਲੇਸ਼ਨ ਚ ਹੋਣਾ ਚਾਹੀਦਾ ਸੀ, ਇਹ ਟੁੱਟ ਕੇ ਪੱਥਰੀ ਕਿਉਂ ਬਣ ਰਿਹਾ ਹੈਗਾ ਆ, ਉਸ ਚੀਜ਼ ਨੂੰ ਜਾਣਨ ਦੀ ਅਸੀਂ ਅੱਜ ਉਹਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਜਿਹੜਾ ਇਹ ਨੁਕਸ ਆ ਇਹ ਕਿਸ ਥਾਂ ਤੇ ਪਿਆ ਹੁੰਦਾ ਹੈ। ਜਦੋਂ ਇਹ ਮੈਂਬਰੇਨ ਦੀ ਗੱਲ ਮੈਂ ਕਰ ਰਿਹਾ ਸਾਂ ਉਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਐਗਜ਼ੋ ਤੇ ਇੰਡੋਟੌਕਸਿਨ ਦੇ ਕਰਕੇ ਇਹੋ ਜਿਹੀ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਕਿ ਉਹ ਸੈੱਲ ਦੇ ਜਿਹੜੇ ਹੀਮੋਗਲੋਬਿਨ ਨੇ ਟੁੱਟਣਾ ਸ਼ੁਰੂ ਹੋ ਜਾਂਦਾ ਆ, ਜਿਹਦੇ ਮੁਤਾਬਕ ਖੂਨ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਵੇਂ ਦੁੱਧ ਦਾ ਪਨੀਰ ਬਣ ਗਿਆ, ਪਾਣੀ ਇੱਕ ਪਾਸੇ ਹੋ ਗਿਆ, ਸੰਘਣਾ ਮਾਦਾ ਇੱਕ ਪਾਸੇ ਹੋ ਗਿਆ ਔਰ ਉਹ ਕਈ ਥਾਵਾਂ ਤੇ ਉਹਦੇ ਵਾਸਤੇ ਚੀਜ਼ਾਂ ਜਗ੍ਹਾ ਬਣੀ ਹੋਈ ਹੈ ਜਿੱਥੇ ਜਿੱਥੇ ਉਹ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਉੱਥੇ ਉੱਥੇ ਉਹ ਪੱਥਰੀ ਬਣਨ ਦੀ ਕੰਡੀਸ਼ਨ ਵੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ। ਹੁਣ ਕੰਮ ਤੇ ਸਾਰਾ ਹੀ ਰੁਕ ਗਿਆ, ਕੰਮ ਸਾਰਾ ਹੀ ਰੁਕ ਗਿਆ ਸਾਡਾ, ਬਈ ਜਿਨ੍ਹਾਂ ਨੇ ਆਕਸੀਜਨ ਲੈ ਕੇ ਜਾਣਾ ਸੀ ਉਹ ਤਾਂ ਵਿਚਾਰੇ ਆਪਦੀ ਜਾਨ ਨੂੰ ਰੋਂਦੇ ਪਏ ਆ, ਉਹ ਟੁੱਟ ਗਿਆ, ਉਹ ਪਨੀਰ ਵਾਂਗੂ ਬਣ ਗਿਆ, ਦੁੱਧ ਅਸਲ ਰਿਹਾ ਨਹੀਂ ਹੈਗਾ ਤੇ ਉਸ ਵੇਲੇ ਸ਼ਾਰਟਨੈਸ ਆਫ ਬ੍ਰੈਥ ਮਾੜਾ ਜਿਹਾ ਯਾਰ ਜਵਾਨ ਬੰਦਾ ਹੈ, ਪੌੜੀਆਂ ਚੜ੍ਹਨ ਲੱਗਾ ਸਾਹ ਚੜ੍ਹ ਗਿਆ, ਜਵਾਨ ਬੰਦਾ ਥੋੜਾ ਜਿਹਾ ਤੁਰਦਾ ਤੇ ਸਾਹ ਚੜ੍ਹਨਾ ਸ਼ੁਰੂ ਹੋ ਗਿਆ, ਇਹਦਾ ਮਤਲਬ ਕੁਛ ਨਾ ਕੁਛ ਐਸਾ ਉਹਦੇ ਸਰੀਰ ਦੇ ਅੰਦਰ ਜਾ ਰਿਹਾ ਹੈ ਤੇ ਜੇ ਉਹ ਕਹਿੰਦੇ ਜੀ ਮੈਂ ਤਾਂ ਬੜਾ ਪਰਹੇਜ਼ ਕਰਦਾ ਜੀ, ਮੈਂ ਤਾਂ ਇਸ ਤਰ੍ਹਾਂ ਕਰਕੇ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਨਾਰਮਲ ਖਾਣਾ ਹਾਂ, ਬਾਜ਼ਾਰੀ ਚੀਜ਼ ਵੀ ਨਹੀਂ ਖਾਂਦਾ, ਕਦੀ ਚੀਜ਼ ਵੀ ਨਹੀਂ ਖਾਂਦਾ, ਤਾਂ ਫਿਰ ਅਸੀਂ ਸਮਝਦੇ ਹਾਂ ਵੀ ਨਹੀਂ ਇਹ ਬਾਹਰੋਂ ਤਾਂ ਨਹੀਂ ਗਿਆ, ਇਹਦਾ ਮਤਲਬ ਅੰਦਰੋਂ ਗਿਆ ਹੈਗਾ। ਸੋ ਅੰਦਰੋਂ ਫਿਰ ਅਸੀਂ ਉਹਦੀ ਸ਼ਨਾਖਤ ਕਰਦੇ ਹਾਂ। ਅੱਜ ਕੱਲ ਤਾਂ ਸੀਟੀ ਸਕੈਨ ਹੋਣੇ ਸ਼ੁਰੂ ਹੋ ਗਏ ਹੈ ਜੀ, ਕਿੱਥੇ ਕਿੱਥੇ ਨੁਕਸ ਹੈ, ਕਿੱਥੇ ਕਿੱਥੇ ਚੀਜ਼ ਹੈ, ਕਿਹਦੇ ਕਰਕੇ ਇੰਡੋਟੋਕਸਿਨ ਪੈਦਾ ਹੋ ਰਿਹਾ, ਔਰ ਉਸ ਨੂੰ ਨਿਵਾਰਨ ਕਰਨ ਦਾ ਫਿਰ ਅਸੀਂ ਉਪਰਾਲਾ ਕਰਦੇ ਹਾਂ। ਪਰ ਮੈਂ ਉਹਦੀ ਬਰੀਕੀ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਸੈੱਲ ਦੇ ਵਿੱਚ ਇਸ ਤਰ੍ਹਾਂ ਦਾ ਨੁਕਸ ਪੈ ਗਿਆ ਤੇ ਅਸੀਂ ਫਿਰ ਇਹ ਵੇਖਿਆ ਵੀ ਸਾਹ ਚੜਨਾ ਸ਼ੁਰੂ ਹੋ ਗਿਆ, ਰੰਗ ਪੀਲਾ ਹੋ ਗਿਆ, ਪਿਸ਼ਾਬ ਪੀਲਾ ਹੋਣਾ ਸ਼ੁਰੂ ਹੋ ਗਿਆ, ਚਮੜੀ ਪੀਲੀ ਹੋ ਗਈ, ਈਵਨ ਨੌਂ ਪੀਲੀ ਹੋ ਗਏ, ਸਾਹ ਚੜਦਾ ਤੇ ਦਿਲ ਜ਼ਿਆਦਾ ਧੜਕਦਾ ਹੈਗਾ ਆ, ਜੇ ਚੱਕਰ ਆਉਂਦੇ ਨੇ ਜਿਹਨੂੰ ਡਿਜ਼ੀਨੈਸ ਵਗੈਰਾ ਕਹਿੰਦੇ, ਚੱਕਰ ਆਉਣ ਲੱਗ ਗਏ ਨੇ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਔਰ ਜੇ ਕੋਈ ਬੁੱਢਾ ਹੋਵੇ, ਭਲਾ ਜਵਾਨ ਤਾਂ ਹੋਇਆ ਉਹਦੇ ਚ ਇਹ ਨਿਸ਼ਾਨੀਆਂ ਆ ਜਾਣਗੀਆਂ, ਜੇ ਕੋਈ ਬੁੱਢਾ ਹੋਵੇ ਤੇ ਉਹਦੇ ਵਿੱਚ ਆ ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਬ੍ਰੇਨ ਨੂੰ ਆਕਸੀਜਨ ਪੂਰੀ ਦੇਣ ਵਾਲਾ ਕੰਮ ਪੂਰਾ ਨਹੀਂ ਹੋ ਰਿਹਾ। ਸਭ ਤੋਂ ਜ਼ਿਆਦਾ ਤੁਸੀਂ ਵੇਖਿਆ ਨਾ, ਦਿਲ ਤੋਂ ਜਦੋਂ ਇੱਕ ਵੱਡੀ ਨਾੜੀ ਜਿਹਨੂੰ ਅਸੀਂ ਓਟਾ ਕਹਿੰਦੇ ਹਾਂ, ਓਟਾ ਨਾੜੀ ਨਿਕਲਦੀ ਆ ਸਾਡੀ ਗਰਦਨ ਚ ਆ ਕੇ, ਉਹਦੇ ਵਿੱਚੋਂ ਦੋ ਬ੍ਰਾਂਚਾਂ ਸਿੱਧੀਆਂ ਸਿਰ ਨੂੰ ਜਾਂਦੀਆਂ ਨੇ ਤੇ ਇੱਕ ਬ੍ਰਾਂਚ ਹੇਠਾਂ ਛਾਤੀ ਨੂੰ, ਫਿਰ ਪੇਟ ਨੂੰ, ਫਿਰ ਲੱਤਾਂ ਨੂੰ ਖੂਨ ਸਪਲਾਈ ਕਰਦੀ। ਇਹਦਾ ਮਤਲਬ ਕੀ ਹੋਇਆ ਵੀ ਪਹਿਲਾਂ ਦੋ ਹਿੱਸੇ ਤਾਂ ਸਿੱਧਾ ਹੀ ਖੂਨ ਉੱਪਰ ਨੂੰ ਜਾਂਦਾ ਹੈਗਾ, ਇਹਦਾ ਮਤਲਬ ਸਿਰ ਨੂੰ ਜ਼ਿਆਦਾ ਖੂਨ ਜਾਂਦਾ ਹੈਗਾ। ਤੇ ਹੁਣ ਅਸੀਂ ਇਹ ਕਹਿ ਰਹੇ ਹਾਂ ਵੀ ਜਦੋਂ ਬੰਦੇ ਨੂੰ ਡਿਜ਼ੀਨੈਸ ਹੋਇਆ, ਚੱਕਰ ਆ ਗਿਆ ਜੀ ਮੈਨੂੰ ਤਾਂ, ਅੱਖਾਂ ਵੀ ਹਨੇਰਾ ਆ ਗਿਆ ਜੀ ਮੈਨੂੰ, ਉਹਦਾ ਮਤਲਬ ਕੀ ਆ? ਉਹਦਾ ਮਤਲਬ ਇਹ ਹੈਗਾ ਆ ਕਿ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ। ਦੂਜੀ ਇੱਕ ਗੱਲ ਹੋਰ ਆਮ ਤੁਸੀਂ ਨੋਟ ਕੀਤੀ ਹੋਣੀ ਹੈ, ਜਹਾਜ਼ ਚ ਬੈਠਦੇ ਹੋ ਨਾ ਤੇ ਜਦੋਂ ਤੁਸੀਂ ਗ੍ਰੈਵੀਟੇਸ਼ਨ ਦੀ ਫੋਰਸ ਦੇ ਮੁਤਾਬਕ ਹੇਠਾਂ ਉਤਰਨਾ ਸ਼ੁਰੂ ਹੁੰਦੇ ਹੋ, ਉਸ ਗ੍ਰੈਵੀਟੇਸ਼ਨ ਦੇ ਮੁਤਾਬਕ ਕੀ ਹੁੰਦਾ ਆ ਕਿ ਜਿਹੜਾ ਸਾਡਾ ਸੋਲਿਡ ਮਟੀਰੀਅਲ ਹੈ ਖੂਨ ਦੇ ਵਿੱਚ, ਉਹ ਗ੍ਰੈਵੀਟੇਸ਼ਨ ਨਾਲ ਹੇਠਾਂ ਵਾਲੇ ਪਾਸੇ ਸੈਡੀਮੈਂਟੇਟ ਕਰਦਾ ਹੈ, ਬੈਠਦਾ ਹੈ। ਔਰ ਪਾਣੀ ਜਿਵੇਂ ਸਾਡੇ ਆਹ ਪਨੀਰ ਬਣਨ ਵਾਲੀ ਗੱਲ ਤਰ੍ਹਾਂ ਪਾਣੀ ਉੱਤੇ ਆ ਜਾਂਦਾ ਤੇ ਜਿਹੜਾ ਦੂਸਰਾ ਹੈਗਾ ਪਨੀਰ ਹੈ ਉਹ ਸਾਈਡ ਤੇ ਹੇਠਾਂ ਰਹਿ ਜਾਂਦਾ, ਠੀਕ ਉਸੇ ਤਰ੍ਹਾਂ ਕਈਆਂ ਨੂੰ ਬੜਾ ਦਰਦ ਹੁੰਦਾ, ਬਹੁਤ ਸਿਰ ਤਕਲੀਫ ਹੁੰਦੀ, ਕੰਨਾਂ ਫਟਣ ਲੱਗ ਜਾਂਦੇ ਨੇ। ਕਾਰਨ ਕੀ ਹੁੰਦਾ ਆ ਕਿ ਉਸ ਵੇਲੇ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ, ਜਿਹੜਾ ਖੂਨ ਜਾ ਰਿਹਾ ਸੀਗਾ ਉਹਦੇ ਵਿੱਚ ਆਕਸੀਜਨ ਲਿਜਾਣ ਦੀ ਇੰਨੀ ਕਪੈਸਿਟੀ ਨਹੀਂ ਕਿਉਂਕਿ ਹੇਠਾਂ ਸੈਡੀਮੈਂਟੇਡ ਕਰ ਗਿਆ। ਪਰ ਕਈ ਲੋਕ ਬੜੇ ਐਕਸੀਡੈਂਟ ਵਾਲੇ ਵੀ ਹੋ ਜਾਂਦੇ ਨੇ ਇਸ ਹਾਲਾਤ ਦੇ ਵਿੱਚ। ਸੋ ਇਹ ਸਾਰੀ ਕੰਡੀਸ਼ਨ ਇਸ ਕਰਕੇ ਵਾਪਰਦੀ ਆ ਕਿ ਜਾਂ ਤਾਂ ਇੰਡੋਟੋਕਸਿਨ ਹੈ ਜਾਂ ਐਗਜ਼ੋਟੋਕਸਿਨ ਹੈ। ਖਾਸ ਤੌਰ ਤੇ ਜਿਹੜੇ ਹਾਰਟ ਪ੍ਰੋਬਲਮ ਵਾਲੇ ਹੁੰਦੇ ਨੇ, ਕਈ ਵਾਰ ਡਾਕਟਰ ਉਹਨਾਂ ਨੂੰ ਰੋਕ ਦੇਣਾ ਬਈ ਤੂੰ ਹਵਾਈ ਜਹਾਜ਼ ਚ ਸਫ਼ਰ ਨਾ ਕਰੀ, ਸਿਰਫ ਇਸੇ ਕਰਕੇ ਰੋਕ ਦਿੰਦੇ ਨੇ ਕਿ ਹੁਣ ਤੇ ਇਹਦਾ ਹੁਣੇ ਪੂਰੀ ਨਹੀਂ ਹੁੰਦੀ ਆਕਸੀਜਨ, ਜਿਹਨੂੰ ਅਸੀਂ ਅਨੋਕਸੀਆ ਕਹਿੰਦੇ ਹਾਂ, ਬ੍ਰੇਨ ਦੇ ਵਿੱਚ ਆਕਸੀਜਨ ਦਾ ਘੱਟ ਜਾਣਾ। ਤੇ ਜੇ ਇਹ ਹਾਈ ਅਪ ਗਿਆ ਤੇ ਉਸ ਵੇਲੇ ਤੈਨੂੰ ਹੋਰ ਜ਼ਿਆਦਾ ਪ੍ਰੋਬਲਮ ਆ ਜਾਊਗੀ, ਐਕਸੀਡੈਂਟ ਵੀ ਹੋ ਸਕਦਾ, ਡੈਥ ਵੀ ਹੋ ਸਕਦੀ, ਤਾਂ ਫਿਰ ਉਹਨੂੰ ਰੋਕ ਦਿੰਦੇ ਵੀ ਤੂੰ ਨਹੀਂ ਜਾਣਾ। ਸੋ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਮੈਂ ਕਿਹਾ ਸੀਗਾ ਮਸਕੂਲਰ ਡਿਸਟ੍ਰਾਫੀ, ਜਦੋਂ ਆਕਸੀਜਨ ਹੀ ਨਹੀਂ ਮਿਲੀ, ਮਾਸਪੇਸ਼ੀਆਂ ਨੇ ਸਾਡੇ ਸਰੀਰ ਨੂੰ ਕੰਟਰੈਕਟ ਕਰਨਾ ਹੈ, ਚੱਲਣ ਫਿਰਨ ਵਾਸਤੇ ਲੱਤਾਂ ਬਾਹਾਂ ਜਿੰਨੀਆਂ ਵੀ ਸਾਡੀਆਂ ਹਿਲਦੀਆਂ ਨੇ, ਇਹ ਸਾਰੀਆਂ ਮਾਸਪੇਸ਼ੀਆਂ ਦੇ ਕਰਕੇ ਤੇ ਹਿਲਦੀਆਂ ਨੇ, ਤੇ ਹੁਣ ਮਾਸਪੇਸ਼ੀਆਂ ਨੂੰ ਜਿਹੜੀ ਆਕਸੀਜਨ ਮਿਲ ਨਹੀਂ ਰਹੀ, ਮਾਸਪੇਸ਼ੀਆਂ ਜਿਹੜੀਆਂ ਨੇ, ਹਾਲਾਂਕਿ ਫੈਟ ਹਰੇਕ ਥਾਂ ਤੇ ਰਿਜ਼ਰਵ ਹੁੰਦਾ, ਲੱਕੜ ਬਾਲਣ ਹਰੇਕ ਥਾਂ ਤੇ ਪਿਆ ਹੈਗਾ ਆ, ਅੱਗ ਬਾਲਣ ਵਾਸਤੇ ਸਾਨੂੰ ਆਕਸੀਜਨ ਚਾਹੀਦੀ ਹੈਗੀ ਹੈ, ਤੇ ਜੇ ਆਕਸੀਜਨ ਨਹੀਂ ਗਈ ਤੇ ਅੰਗਾਂ ਦੇ ਵਿੱਚ ਸਟਿਫਨੈਸ ਆਣੀ ਸ਼ੁਰੂ ਹੋ ਜਾਂਦੀ ਹੈ, ਅਕੜਾ ਆਣਾ ਸ਼ੁਰੂ ਹੋ ਜਾਂਦਾ ਹੈ। ਔਰ ਉਸ ਅਕੜਾ ਦੇ ਕਰਕੇ ਤੁਸੀਂ ਵੇਖੋ ਨਾ ਜੀ, ਉਂਗਲੀ ਨੀ ਮੁੜ ਰਹੀ ਯਾਰ, ਮੇਰੀ ਲੱਤ ਨੀ ਮੁੜਦੀ, ਅਕੜੀ ਗਈ ਇੱਕ ਥਾਂ ਤੇ ਬੈਠਿਆਂ ਬੈਠਿਆਂ ਐਸਾ ਹੋ ਗਿਆ, ਉਹਦਾ ਮਤਲਬ ਕੀ ਸਪਲਾਈ ਰੁਕ ਗਈ ਉਸ ਵੇਲੇ। ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੋ ਸਕਦੀਆਂ ਨੇ ਕਿ ਕਿਸੇ ਤਰ੍ਹਾਂ ਦਾ ਟੌਕਸਿਨ ਜਿਹੜਾ ਆ ਉਹ ਸੈੱਲ ਦੇ ਵਿੱਚ ਜਾ ਰਿਹਾ ਹੈ। ਹੁਣ ਇਹਦੇ ਇਲਾਜ ਦੇ ਸੰਬੰਧ ਵਿੱਚ ਮੈਂ ਇੱਕ ਗੱਲ ਹੋਰ ਕਹਿ ਰਿਹਾ, ਅਲਜ਼ਾਈਮਰ ਪਾਰਕਿੰਸਨ ਵਗੈਰਾ ਬਿਮਾਰੀਆਂ ਜਿਹੜੀਆਂ ਨੇ ਨਾ, ਇਹਨੂੰ ਅਸੀਂ ਓਲਡ ਏਜ ਦਾ ਬਿਮਾਰੀਆਂ ਕਹਿੰਦੇ ਹਾਂ। ਉਹਦਾ ਕਾਰਨ ਇਹ ਹੁੰਦਾ ਆ ਕਿ ਯੰਗ ਏਜ ਵਿੱਚ ਮਾਸਪੇਸ਼ੀਆਂ ਕਾਫੀ ਕੰਮ ਕਰ ਰਹੀਆਂ ਹੁੰਦੀਆਂ ਨੇ ਤੇ ਜਿਹੜਾ ਨਾਰਮਲ ਆਕਸੀਜਨ ਹੈ ਉਹ ਪਹੁੰਚਾਈ ਜਾ ਰਹੀ ਹੈ ਬ੍ਰੇਨ ਨੂੰ, ਤੇ ਬ੍ਰੇਨ ਦਾ ਕੰਮ ਹੈਗਾ ਸਾਡੀ ਯਾਦਾਸ਼ਤ ਸ਼ਕਤੀ ਨਾਲ ਕੰਟਰੋਵਰਸੀ ਜੇ ਜਿੰਨੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਜਵਾਬ ਦਿੰਦੇ ਹਾਂ, ਸਵਾਲ ਕੱਢਦੇ ਹਾਂ, ਇਹ ਸਾਰੀਆਂ ਦਾ ਹਾਂਜੀ। ਤੇ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ, ਜਦੋਂ ਇਹ ਨਹੀਂ ਕਰਨ ਦੀ ਸ਼ਕਤੀ ਰਹਿੰਦੀ ਅਸੀਂ ਕਹਿੰਦੇ ਹਾਂ ਅਲਜ਼ਾਈਮਰ। ਦੂਜਾ ਹੁੰਦਾ ਪਾਰਕਿੰਸਨ ਕਿ ਬ੍ਰੇਨ ਚਾਹੁੰਦਾ ਤਾਂ ਹੈਗਾ ਆ ਭਈ ਮੈਂ ਆਹ ਕੰਮ ਕਰਾਂ, ਮੈਂ ਚੁੱਕ ਕੇ ਆਹ ਚੀਜ਼ ਉੱਥੇ ਰੱਖ ਦਿਆਂ, ਪਰ ਹੱਥ ਉਹਦਾ ਸਾਥ ਨਹੀਂ ਦੇ ਰਹੀ ਜਾਂ ਲੱਤਾਂ ਉਹਦੀਆਂ ਸਾਥ ਨਹੀਂ ਦੇ ਰਹੀਆਂ, ਪਰ ਇਹ ਗੱਲ ਆਮ ਅਸੀਂ ਬੁਢਾਪੇ ਨਾਲ ਇਸ ਕਰਕੇ ਜੋੜਦੇ ਹਾਂ ਕਿ ਉਦੋਂ ਤੱਕ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਇਸ ਕੰਡੀਸ਼ਨ ਚ ਪਹੁੰਚ ਚੁੱਕੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਆਕਸੀਜਨ ਪੂਰੀ ਮਿਲਦੀ ਨਹੀਂ, ਐਕਸਰਸਾਈਜ਼ ਉਨੀ ਪੂਰੀ ਨਹੀਂ ਹੁੰਦੀ, ਜਾਂ ਇੰਜ ਕਹਿ ਲੋ ਕਿ ਖੁਰਾਕ ਜਿਹੜੀ ਉਹ ਖਾਂਦੇ ਆ ਉਹਦੇ ਵਿੱਚੋਂ ਉਹ ਸਾਰਾ ਮਟੀਰੀਅਲ ਅੰਦਰ ਨਿਕਲ ਕੇ ਬਾਹਰ ਨਹੀਂ ਜਾ ਰਿਹਾ ਹੁੰਦਾ ਜਿੱਥੇ ਜਾਣਾ ਚਾਹੀਦਾ ਹੈਗਾ ਤੇ ਜਿਹਨੇ ਖੂਨ ਬਣਾਉਣਾ ਹੁੰਦਾ ਉੱਥੇ ਨਹੀਂ ਇਸਤੇਮਾਲ ਹੋ ਰਿਹਾ। ਇਹ ਬੁਢਾਪੇ ਦੀ ਸ਼ਕਲ ਹੈ, ਇਹਨੂੰ ਸੀਨੈਲਿਟੀ ਕਹਿੰਦੇ ਆ, ਔਰ ਇਸ ਕਰਕੇ ਹੀ ਉਹਨਾਂ ਨੂੰ ਇਹ ਜ਼ਿਆਦਾ ਤਕਲੀਫਾਂ ਹੁੰਦੀਆਂ ਨੇ। ਪਰ ਕਈ ਵੇਰਾਂ ਅਡਲਟ ਏਜ ਦੇ ਵਿੱਚ ਵੀ ਹੁੰਦੀਆਂ ਨੇ, ਅਡਲਟ ਏਜ ਵਿੱਚ ਜਿੰਨੀਆਂ ਹੁੰਦੀਆਂ ਨੇ ਤਾਂ ਮਤਲਬ ਇਹ ਬਹੁਤ ਤੇਜ਼ੀ ਨਾਲ ਕੋਈ ਚੀਜ਼ ਆ ਰਹੀ ਹੈ ਔਰ ਉਹਦਾ ਬਹੁਤ ਤੇਜ਼ੀ ਨਾਲ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇੱਕ ਮੈਂ ਹੋਰ ਗੱਲ ਦੱਸਿਆ ਸੀ ਵੀ ਮਾਂ ਬਾਪ ਨੂੰ ਜਾਂ ਕਿਸੇ ਨੂੰ ਇਸ ਤਰ੍ਹਾਂ ਦਾ ਜਾਂ ਕਿਸੇ ਪੀੜ੍ਹੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦਾ ਗਾਂ ਜਿਹੜੇ ਬੱਚੇ ਜੰਮਦੇ ਹੁੰਦੇ ਨੇ ਕਈ ਵੇਰਾਂ ਉਹਨਾਂ ਦੇ ਵਿੱਚ ਇਹ ਚੀਜ਼ ਟ੍ਰਾਂਸਮਿਟ ਜੀਨਸ ਦੇ ਰਾਹੀਂ ਹੋ ਜਾਂਦੀ ਹੈ ਔਰ ਫਿਰ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਮਸਕੁਲਰ ਡਿਸਟ੍ਰੋਫੀ ਦੀ, ਉਹਦੇ ਨਾਲ ਜੰਮਣ ਵਾਲੇ ਬੱਚੇ ਦੀ ਬਹੁਤ ਕੰਡੀਸ਼ਨ ਅਜੀਬੋ ਗਰੀਬ ਹੁੰਦੀ ਹੈ, ਬਹੁਤ ਲੰਬਾ ਸਮਾਂ ਜਿਉਂਦੇ ਵੀ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਔਰ ਗੱਲ ਅਸੀਂ ਕਿੱਥੇ ਪਹੁੰਚ ਗਏ ਸੀਗੇ, ਸੈੱਲ ਮੈਂਬਰਾਂ ਤੇ। ਉਹ ਭਾਈ ਇਕੱਲੇ ਸੈੱਲ ਮੈਂਬਰਾਂ ਦੇ ਕਰਕੇ ਹੀ ਇੰਨੀਆਂ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ। ਸਾਡਾ ਜਿਹੜਾ ਬੈਰੀਅਰ ਆ ਜਾਂ ਸਾਡਾ ਕਸਟਮ ਡਿਪਾਰਟਮੈਂਟ ਆ ਉਹਦੀ ਕੋਈ ਰੋਕ ਟੋਕ ਹੈ ਨੀ ਗੀ। ਜਿਵੇਂ ਵੈਨਜ਼ੂਏਲਾ ਵਾਲੀ ਹਾਲਾਤ ਤੁਸੀਂ ਵਾਪਰੇ ਨਾ, ਡਰੱਗ ਉਧਰੋਂ ਆਉਂਦਾ ਸੀਗਾ ਸਾਡੇ ਦੇਸ਼ ਚ, ਅਮੈਰੀਕਾ ਚ ਆਈ ਜਾਂਦਾ ਸੀ, ਲੋਕ ਖਾਈ ਪੀ ਜਾਂਦੇ ਸੀਗੇ, ਬਿਮਾਰੀਆਂ ਵੀ ਵੱਧਦੀਆਂ ਹੋਣਗੀਆਂ, ਬਹੁਤ ਕੁਝ ਐਸਾ ਹੁੰਦਾ ਹੋਊਗਾ। ਸੋ ਇਸ ਸਾਰੀ ਗੱਲ ਦਾ ਜਿਵੇਂ ਅਸੀਂ ਰੋਕ ਟੋਕ ਕਰ ਦੇਣਾ ਇੱਥੋਂ ਆਉਂਦਾ ਨੂੰ ਬੰਦ ਕਰ ਦਿੱਤਾ, ਉਹੀ ਗੱਲ ਕੰਡੀਸ਼ਨ ਚ ਹੋਈ, ਇਹੀ ਸਾਡੇ ਸਰੀਰ ਚ ਵਾਪਰ ਜਾਂਦੀ ਹੈਗੀ। ਸੋ ਉਸ ਤੋਂ ਬਾਅਦ ਅਗਲੀ ਗੱਲ ਵੀ ਹੁਣ ਆਮ ਤੌਰ ਤੇ ਡਾਕਟਰ ਲੋਕ ਕੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਸਪਲੀਮੈਂਟ ਕਰੋ ਯਾਰ, ਜਿੰਨੇ ਕੁ ਫੌਜੀ ਉੱਥੇ ਘਾਤ ਹੋ ਰਹੇ ਨੇ ਬਾਰਡਰ ਤੇ ਉਹਨੇ ਹੋਰ ਸਪਲਾਈ ਕਰੋ। ਕਾਹਦੇ ਨਾਲ ਕਰੋ? ਫੋਲਿਕ ਐਸਿਡ। ਸਾਡੇ ਕੋਲ B1, B6, B12 ਇਹੋ ਜਿਹੇ ਕੰਬੀਨੇਸ਼ਨ ਹੈਗੇ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਬਣਾਉਣਾ, ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਤਿਆਰ ਕਰਨਾ, ਟ੍ਰੇਨਿੰਗ ਦੇਣੀ ਹੈ ਜੀ। ਸੋ ਇਹ ਫੋਲਿਕ ਐਸਿਡ ਵਗੈਰਾ ਵੀ ਅਸੀਂ ਕਹਿੰਦੇ ਹਾਂ ਇਹ ਚੀਜ਼ ਹੋਣੀ ਚਾਹੀਦੀ ਹੈ। ਕਈ ਵਾਰਾਂ ਕਿਸੇ ਹਾਲਾਤ ਦੇ ਵਿੱਚ ਸਪਲੀਨ ਨੂੰ ਕੱਟ ਦੇਣ ਦਾ ਪ੍ਰੋਸੈਸ ਵੀ ਚੱਲਦਾ, ਪਰ ਉਹ ਬਹੁਤੀ ਵੱਡੀ ਕਾਰਗਰ ਹੋਣ ਵਾਲੀ ਗੱਲ ਨਹੀਂ ਹੈਗੀ। ਕਿਉਂ? ਸਿਰਫ ਇਸ ਕਰਕੇ ਕਿ ਸਪਲੀਨ ਫਟ ਨਾ ਜਾਵੇ, ਬਹੁਤ ਹੀ ਜ਼ਿਆਦਾ ਭਰ ਜਾਵੇ ਤੇ ਫਟ ਨਾ ਜਾਵੇ, ਉਸ ਨੂੰ ਬਚਾਉਣ ਦੀ ਖਾਤਰ। ਪਰ ਅਸਲ ਦੇ ਵਿੱਚ ਤਾਂ ਕੰਮ ਪਿੱਛੇ ਹੈ ਨਾ, ਜਿਸ ਕਰਕੇ ਉਹ ਸਪਲੀਨ ਦਾ ਜਿਹੜਾ ਕੰਮ ਓਵਰਲੋਡ ਜੁੜ ਗਿਆ ਹੈਗਾ ਆ, ਉਸ ਜੁੜ ਗਿਆ ਨੂੰ ਤੁਸੀਂ ਬਾਹਰ ਕੱਢ ਰਹੇ ਹੋ ਤੇ ਉਹਨੂੰ ਕੰਪਨਸੇਟ ਕਿਵੇਂ ਕਰਨਾ ਹੈਗਾ? ਸੋ ਕੰਪਨਸੇਟ ਕਰਨ ਵਾਸਤੇ ਕਈ ਵਾਰ ਸਾਨੂੰ ਖੂਨ ਚੜਾਉਣਾ ਪੈ ਸਕਦਾ ਹੈਗਾ ਕਿ ਵਧੀਆ ਖੂਨ ਚੜਾਓ, ਵਧੀਆ ਹੈਮੋਗਲੋਬਿਨ ਅੰਦਰ ਜਾਵੇ, ਔਰ ਇਹ ਜਿਹੜੇ ਵਿਚਾਰੇ ਫੌਜੀ ਹੁਣ ਕੰਮ ਨਹੀਂ ਕਰ ਸਕਦੇ ਇਹਨਾਂ ਨੂੰ ਲਾਂਭੇ ਕਰਕੇ ਤੇ ਪੀਲੀ ਕੱਟ ਦਿੱਤੀ ਜਾਵੇ, ਜਿਹੜਾ ਗਾਰਬੇਜ ਉਹਦਾ ਪਿਆ ਸੀਗਾ ਜਿਹੜਾ ਉਹਦਾ ਸਹੀ ਨਹੀਂ ਹੋ ਰਿਹਾ ਸੀਗਾ ਉਹਦੀ ਥਾਂ ਤੇ ਨਵਾਂ ਖੂਨ ਉੱਥੇ ਆ ਜਾਵੇ। ਸੋ ਇਹੋ ਜਿਹੇ ਆਮ ਉਪਰਾਲੇ ਇਹਨੂੰ ਮੈਨੇਜਮੈਂਟ ਕਹਿ ਸਕਦੇ ਆ, ਇਹ ਸਾਰੇ ਕੀਤੇ ਜਾਂਦੇ ਨੇ। ਅਸਲ ਅਜੇ ਹੁੰਦਾ ਆ ਕਿ ਭਾਈ ਅਸੀਂ ਉਹਨਾਂ ਕਾਰਨਾਂ ਨੂੰ ਲੱਭੀਏ ਔਰ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਦੇ ਮੁਤਾਬਕ ਉਹਦਾ ਨਿਵਾਰਨ ਕਰੀਏ ਕਿ ਭਾਈ ਆਹ ਚੀਜ਼ ਹੈ ਇਸ ਕਰਕੇ ਹੋ ਰਹੀ ਹੈ, ਇਹਨੂੰ ਤੁਸੀਂ ਬੰਦ ਕਰ ਦਿਓ। ਜਦੋਂ ਅਸੀਂ ਕਿਸੇ ਚੀਜ਼ ਦਾ ਰਾਹ ਰੋਕ ਦਿੰਦੇ ਆ ਨਾ ਤੇ ਉਸ ਤੋਂ ਬਾਅਦ ਅੱਗੇ ਵਾਲੀਆਂ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ ਨਾ ਉਹ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੁਦਰਤ ਦਾ ਨਿਯਮ ਹੈ, ਸਰੀਰ ਤਾਂ ਹਰ ਵੇਲੇ ਹੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦਾ, ਪਰ ਜੇ ਪਿੱਛੋਂ ਮੁਸੀਬਤਾਂ ਹੋਰ ਤੁਰੀਆਂ ਆਉਣ ਤੇ ਫਿਰ ਸਰੀਰ ਕਈ ਵਾਰ ਹੱਥ ਖੜੇ ਕਰ ਦਿੰਦਾ ਵੀ ਮੇਰੇ ਤੋਂ ਨਹੀਂ ਹੋ ਸਕਦਾ। ਪਰ ਜੇ ਪਿੱਛੋਂ ਆਉਣ ਵਾਲੀਆਂ ਮੁਸੀਬਤਾਂ ਨੂੰ ਅਸੀਂ ਕਰਤਾ ਬੰਦ ਤੇ ਜੋ ਸਰੀਰ ਦੇ ਵਿੱਚ ਅੰਦਰ ਹੈਗੀਆਂ ਨੇ ਉਹਨਾਂ ਨੂੰ ਸਰੀਰ ਕੰਬੈਟ ਕਰਨ ਦੀ ਹਮੇਸ਼ਾ 24 ਆਵਰ ਕੋਸ਼ਿਸ਼ ਕਰਦਾ ਰਹਿੰਦਾ ਹੈਗਾ ਔਰ ਅਲਟੀਮੇਟ ਉਸ ਨੂੰ ਕਰ ਹੀ ਦਿੰਦਾ ਹੈਗਾ। ਇਸੇ ਤਰ੍ਹਾਂ ਹੀ ਅਸੀਂ ਬਲੱਡ ਟ੍ਰਾਂਸਫਿਊਜ਼ਨ ਦੀ ਗੱਲ ਕਰ ਦਿੱਤੀ ਹੈ ਤੇ ਉਹਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਉਹਦਾ ਪ੍ਰਬੰਧ ਹੋ ਸਕੇ। ਹੁਣ ਇਸ ਤੋਂ ਬਾਅਦ ਅਸੀਂ ਸੈੱਲ ਤੋਂ ਅੱਗੇ ਲੰਘ ਗਏ, ਸੈੱਲ ਦੇ ਅੰਦਰ ਪਹੁੰਚ ਗਏ ਸੀ, ਉਹ ਬਾਰਡਰ ਲੰਘ ਗਏ ਔਰ ਉਹਦੀ ਪਰਮੀਏਬਿਲਿਟੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਬਈ ਇਹਦਾ ਤਰੀਕਾ ਸੈੱਲ ਦੇ ਮਵਾਲ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਹੁੰਦਾ। ਘਰਾਂ ਦੇ ਦਰਵਾਜ਼ੇ ਹੁੰਦੇ ਨੇ ਪਰ ਇਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਇਹਦੀ ਪਰਮੀਏਬਿਲਿਟੀ, ਇਹਦੀ ਮਿਸਾਲ ਮੈਂ ਤੁਹਾਨੂੰ ਦਿੱਤੀ ਸੀ ਬਈ ਜਿਵੇਂ ਲੱਸੀ ਨਿਚੋੜਦੇ ਆ ਪੂਣੇ ਦੇ ਰਾਹੀਂ ਤੇ ਪੂਣੇ ਨੂੰ ਜਿੰਨਾ ਪ੍ਰੈਸ਼ਰ ਦੇ ਕੇ ਘੁੱਟ ਕੇ ਨਿਚੋੜਦੇ ਹੋ ਉਨੀ ਸੰਘਣੀ ਲੱਸੀ ਜਿਹੜੀ ਆ ਉਹ ਬਾਹਰ ਨਿਕਲ ਜਾਏਗੀ ਤੇ ਨਹੀਂ ਨਿਕਲਣੀ ਹੈਗੀ। ਇੱਕ ਲਿਮਿਟਡ ਪ੍ਰੈਸ਼ਰ ਤੱਕ ਇੱਕ ਲਿਮਿਟਡ ਲਿਕੁਇਡ ਜਿਹੜਾ ਨਿਕਲੇਗਾ, ਉਸ ਤੋਂ ਬਾਅਦ ਅਸੀਂ ਲੱਸੀ ਨੂੰ ਘੁੱਟ ਕੇ ਨਿਚੋੜਾਂਗੇ ਤੇ ਤਾਂ ਉਹਦੇ ਵਿੱਚੋਂ ਇਹ ਨਿਕਲਣੀ ਸ਼ੁਰੂ ਹੋਏਗੀ। ਐਵੇਂ ਹੀ ਬਾਹਰੋਂ ਖੁਰਾਕ ਜਾਂਦੀ ਹੈ ਸੈੱਲ ਦੇ ਵਿੱਚ, ਬਾਹਰ ਦੇ ਪ੍ਰੈਸ਼ਰ ਦੇ ਕਰਕੇ ਸੈੱਲ ਦੇ ਵਿੱਚ ਦਾਖਲ ਹੋ ਜਾਂਦੀ ਹੈ, ਪ੍ਰੈਸ਼ਰ ਵੱਧ ਗਿਆ। ਹੁਣ ਸੈੱਲ ਦੇ ਵਿੱਚ ਗਈ ਆ, ਸੈੱਲ ਚ ਪ੍ਰੈਸ਼ਰ ਵੱਧ ਗਿਆ, ਸੈੱਲ ਚ ਪ੍ਰੈਸ਼ਰ ਵੱਧ ਗਿਆ ਤੇ ਉਹਨੇ ਅਗਲੇ ਸੈੱਲ ਚ ਪ੍ਰੈਸ਼ਰ ਵਧਾ ਦਿੱਤਾ। ਤੋ ਪਿਛਲੇ ਪਾਸੋਂ ਤੁਰਿਆ ਹੀ ਆ ਰਹੀ ਖੁਰਾਕ, ਜਿਹੜੀ ਖੁਰਾਕ ਅਸੀਂ ਖਾਧੀ ਹੈ ਉਹਨੇ ਆਖਰ 3-4-5 ਘੰਟੇ ਲੈਣੇ ਆ ਨਾ ਹਜਮ ਹੋਣ ਵਾਸਤੇ। ਹਜਮ ਹੋਣ ਦਾ ਮਤਲਬ ਕੀ ਆ ਕਿ ਸੈੱਲਾਂ ਚੋਂ ਗਈ ਖਤਮ ਹੋ ਗਈ, ਖਤਮ ਨਹੀਂ ਹੋਈ, ਆ ਰਹੀ ਹੈ, ਸਰਕੂਲੇਟ ਕਰ ਰਹੀ ਬਲੱਡ ਦੇ ਵਿਚ, ਔਰ ਜਦ ਤੱਕ ਸਰਕੂਲੇਟ ਕਰ ਰਹੀ ਹੈ ਇਹਦਾ ਮਤਲਬ ਬਾਹਰੀ ਪ੍ਰੈਸ਼ਰ ਵਧਿਆ ਹੋਇਆ, ਸੈੱਲ ਦੇ ਅੰਦਰ ਇਹ ਜਾ ਰਹੀ ਹੈ, ਸੈੱਲ ਟੂ ਸੈੱਲ ਇਹ ਜਾ ਰਹੀ ਹੈ, ਉਂਗਲੀਆਂ ਦੀਆਂ ਪੋਟੀਆਂ ਤੱਕ ਇਹ ਪਹੁੰਚ ਰਹੀ ਹੈ, ਔਰ ਉਥੋਂ ਤੱਕ ਆਕਸੀਡੇਸ਼ਨ ਤੇ ਉਥੋਂ ਤੱਕ ਸਾਰੀ ਐਨਰਜੀ ਜਿਹੜੀ ਹੈ ਉਹ ਪਹੁੰਚਦੀ ਹੈਗੀ ਹੈ। ਇਹ ਤਰੀਕਾਕਾਰ ਹੈ ਇਸ ਦੀਵਾਰ ਦੇ ਵਿਚੋਂ ਅੰਦਰ ਜਾਣ ਦਾ। ਹੁਣ ਜਦੋਂ ਅਸੀਂ ਅੰਦਰ ਚਲੇ ਗਏ ਨਾ, ਤੇ ਇਸ ਦੀਵਾਰ ਦੇ ਅੰਦਰ ਜੋ ਵੀ ਕੁਝ ਅਸੀਂ ਵੇਖਦੇ ਹਾਂ ਉਸ ਸਾਰੇ ਨੂੰ ਅਸਾਂ ਕਿਹਾ ਸੀਗਾ ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਵੀ ਇੱਕ ਚੀਜ਼ ਨਹੀਂ ਹੈਗੀ, ਇਹ ਸਾਰੇ ਅੰਦਰ ਦੇ ਕਾਰੋਬਾਰ ਨੂੰ, ਮਸ਼ੀਨਰੀ ਜਿੰਨੀ ਵੀ ਕੁਝ ਅੰਦਰ ਹੈਗੀ ਹੈ ਉਸ ਸਾਰੇ ਦਾ ਆਧਾਰ ਇਹ ਹੈ। ਇਹਦੇ ਵਿਚ ਜਿਵੇਂ ਅਸੀਂ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਅਸੀਂ ਆਪਣੇ ਇਸ ਵੇਲੇ ਆਬੋ ਹਵਾ ਦੇ ਜਾਣ, ਸਾਨੂੰ ਨਹੀਂ ਲੱਗਦਾ ਵੀ ਸਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਾ। 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਤੇ ਹਮੇਸ਼ਾ ਹੀ ਰਹਿੰਦਾ ਹੈ। ਔਰ ਇਹ ਗੱਲ ਦੱਸ ਰਿਹਾ ਮੈਂ, ਬੱਚੇ ਦੇ ਚੀਕਣ ਦੀ ਗੱਲ ਵੀ ਤੁਹਾਡੇ ਨੂੰ ਐਗਜ਼ਾਮਪਲ ਜੀ ਯਾਦ ਹੋ ਗਿਆ, ਤੁਹਾਨੂੰ ਦੱਸੀ ਸੀ ਕਿ ਮਾਂ ਦੇ ਪੇਟ ਵਿਚ ਇਹ ਪ੍ਰੈਸ਼ਰ ਬੱਚੇ ਤੇ ਨਹੀਂ ਪੈਂਦਾ, ਕਿਉਂਕਿ ਬੱਚੇ ਮਾਂ ਦੀ ਪੇਟ ਦੀਆਂ ਦੀਵਾਰਾਂ, ਫਿਰ ਬੱਚੇਦਾਨੇ ਦੀਆਂ ਦੀਵਾਰਾਂ, ਇਹ ਸਾਰਾ ਉਸ ਨੂੰ ਰੋਕੀ ਰੱਖਦੀਆਂ ਨੇ, ਤੇ ਜਿਹੜੇ ਪਾਣੀ ਚੋਂ ਤੈਰ ਰਿਹਾ ਹੁੰਦਾ ਉਥੇ ਉਹ 480 mm ਮਰਕਰੀ ਦਾ ਪ੍ਰੈਸ਼ਰ ਉਹਦੇ ਤੇ ਨਹੀਂ ਪੈਂਦਾ ਹੈਗਾ। ਇਵੇਂ ਤੁਸੀਂ ਸਮੁੰਦਰ ਵਿਚ ਡਿੱਗ ਕਰਕੇ ਡੀਪ ਚਲੇ ਜਾਂਦੇ ਹੋ ਤੇ ਉਸ ਵੇਲੇ ਵੀ ਇਹ ਇਨਵਾਇਰਮੈਂਟ ਦਾ ਪ੍ਰੈਸ਼ਰ ਤੁਹਾਡੇ ਤੇ ਨਹੀਂ ਰਹਿੰਦਾ, ਇਸੇ ਕਰਕੇ ਅਸੀਂ ਬਹੁਤੀ ਦੇਰ ਪਾਣੀ ਚ ਨਹੀਂ ਰਹਿ ਸਕਦੇ, ਕਿਉਂਕਿ ਸਾਡਾ ਜੀਵਨ ਹੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਕੁਦਰਤ ਨੇ। ਤੋ ਅਲਟੀਮੇਟ ਇਹ ਜਿਹੜਾ ਪ੍ਰੈਸ਼ਰ ਆ ਇਹਦੇ ਵਿਚ ਅਸੀਂ ਨਾਰਮਲ ਰਹਿ ਸਕਦੇ ਹਾਂ, ਔਰ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਪ੍ਰੈਸ਼ਰ ਹੈਗਾ ਸਾਡੇ ਤੇ। ਪਰ ਜਦੋਂ ਅਸੀਂ ਸਾਈਟੋਪਲਾਜ਼ਮ ਦੇ ਵਿਚ ਜਾਂਦੇ ਹਾਂ ਤੇ ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ ਘੋਲ ਹੈ, ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੈ ਸਾਡੇ ਇਨਵਾਇਰਮੈਂਟ ਵਰਗਾ ਸੈੱਲ ਦੇ ਅੰਦਰ, ਜਿਹਦੇ ਵਿਚ ਸੈੱਲ ਦੇ ਅੰਦਰ ਰਹਿਣ ਵਾਲੀਆਂ ਸਾਰੀਆਂ ਚੀਜ਼ਾਂ, ਇਹ ਹੈ ਜੈਲੀ ਵਰਗਾ। ਜੈਲੀ ਤੁਸੀਂ ਸਮਝਦੇ ਹੋ, ਪਾਣੀ ਤਾਂ ਨਹੀਂ ਹੁੰਦਾ, ਠੀਕ ਹੁੰਦੀ ਥੋੜੀ ਜੀ ਪਾਣੀ ਨਾਲ, ਜੈਲੀ ਵਰਗਾ ਸਾਰਾ ਸਬਸਟਾਂਸ ਹੈ ਇਸ ਦੀਵਾਰ ਜਿਹੜਾ ਹੈ ਸੈੱਲ ਮੈਂਬਰੇਨ ਦੇ ਅੰਦਰ, ਔਰ ਇਹਦੇ ਅੰਦਰ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ ਉਹ ਇਹਦੇ ਵਿਚ ਆਰਾਮ ਨਾਲ ਤੈਰਦੀਆਂ ਨੇ, ਆਰਾਮ ਨਾਲ ਇਧਰੋਂ ਉਧਰ, ਜਿਵੇਂ ਅਸੀਂ ਆਪਣੀ ਹਵਾ ਦੇ ਵਿਚ ਇਧਰੋਂ ਉਧਰ ਜਾਂਦੇ ਹਾਂ, ਪ੍ਰੈਸ਼ਰ ਤਾਂ ਹੈਗਾ ਹੀ ਹੈ ਨਾ, ਪਰ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡਾ ਜੀਵਨ ਹੀ ਕੁਦਰਤ ਨੇ ਇਸ ਤਰ੍ਹਾਂ ਬਣਾ ਦਿੱਤਾ ਹੈਗਾ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜਾ ਜੀਵਨ ਆ ਉਹ ਸਾਈਟੋਪਲਾਜ਼ਮ ਦੇ ਵਿਚ ਰਹਿਣ ਵਾਲਾ ਜੀਵਨ ਹੈ, ਤੇ ਸਾਈਟੋਪਲਾਜ਼ਮ ਦੇ ਵਿਚ ਜਿੰਨੇ ਵੀ ਔਰਗੈਨਿਜ਼ ਕਹਿੰਦੇ ਨੇ, ਜਿੰਨੀਆਂ ਵੀ ਚੀਜ਼ਾਂ ਹਨ, ਜਿਵੇਂ ਇਸ ਸਾਡੇ ਇਨਵਾਇਰਮੈਂਟ ਪੰਛੀ ਜਾਨਵਰ ਜੀਵ ਅਸੀਂ ਵੀ ਸਾਰਾ ਕੁਝ ਵਿੱਚ ਜਿੰਨੀ ਵੀ ਚੀਜ਼ਾਂ ਜਿਉਂਦੀਆਂ ਨੇ ਜਾਂ ਬਨਸਪਤੀ ਹੈਗੀ ਹੈ ਉਹ ਇਸੇ ਪ੍ਰੈਸ਼ਰ ਦੇ ਅੰਦਰ ਹੀ ਰਹਿੰਦੀ ਹੈ ਤੇ ਜੀਵਨ ਹੀ ਉਹਨਾਂ ਦੇ ਵੇ ਆ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜੇ ਰਹਿਣ ਵਾਲੀਆਂ ਚੀਜ਼ਾਂ ਹਨ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈਗਾ ਆ ਕਿ ਉਹ ਇਸ ਸਾਈਟੋਪਲਾਜ਼ਮ ਜੈਲੀ ਵਰਗੇ ਸਬਸਟਾਂਸ ਦੇ ਵਿਚ ਉਹ ਆਮ ਤੁਰਦੇ ਨੇ, ਜਿਵੇਂ ਮੱਛੀਆਂ ਪਾਣੀ ਚ ਤੁਰਦੀਆਂ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੁਰਨ ਵਾਸਤੇ, ਕੋਈ ਪ੍ਰੋਬਲਮ ਨਹੀਂ ਹੁੰਦੀ, ਅਸੀਂ ਤੁਰਦੇ ਹਾਂ ਤਾਂ ਸਾਨੂੰ ਹੱਥ ਪੈਰ ਮਾਰਨੇ ਪੈਂਦੇ ਨੇ ਉਹਦੇ ਤੈਰਨ ਵਾਸਤੇ, ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ, ਉਹ ਨਾਰਮਲ ਤੌਰ ਤੇ ਜਿਹੜੇ ਉਹ ਤੁਰ ਸਕਦੇ ਹੈਗੇ ਨੇ। ਸੋ ਉਹ ਸਾਈਟੋਪਲਾਜ਼ਮ ਅਸੀਂ ਉਹਨੂੰ ਕਿਹਾ ਸੀਗਾ। ਹੁਣ ਇਸ ਸਾਈਟੋਪਲਾਜ਼ਮ ਦੇ ਵਿਚ ਜਿਹੜੀ ਬਾਹਰੋਂ ਚੀਜ਼ ਆਈ, ਇੰਡੋਟੋਕਸਿਨ ਹੋਇਆ ਜਾਂ ਐਗਜ਼ੋਟੋਕਸਿਨ ਹੋਇਆ, ਇਹ ਸਾਰੇ ਦਾ ਸਾਰਾ ਇਹਦੇ ਵਿਚ ਸ਼ਾਮਲ ਹੋਣਾ ਹੈ। ਇਸ ਜੈਲੀ ਨੂੰ ਉਹਨੇ ਜਾਂ ਪਤਲਾ ਕਰਨਾ ਹੈ ਜਾਂ ਇਹਨੂੰ ਸੰਘਣਾ ਕਰਨਾ ਹੈਗਾ। ਪਤਲਾ ਕਰਕੇ ਵੀ ਇਥੋਂ ਦੇ ਲੋਕ ਜਿਹੜੇ ਨੇ ਉਹਦੇ ਵਿਚ ਨਹੀਂ ਰਹਿ ਸਕਦੇ। ਹੁਣ ਪਹਾੜਾਂ ਤੇ ਚਲੇ ਜਾਂਦੇ ਨਾ ਤੁਸੀਂ, ਆਕਸੀਜਨ ਦਾ ਪ੍ਰੈਸ਼ਰ ਘੱਟ ਜਾਂਦਾ, ਸਾਨੂੰ ਸਾਹ ਚੜਨ ਲੱਗ ਜਾਂਦਾ ਕਿਉਂਕਿ ਆਕਸੀਜਨ ਉੱਥੇ ਘੱਟ ਹੈਗੀ, ਇਹ ਤਾਂ ਆਉਣੇ ਆ ਨਾਰਮਲ ਲੈਵਲ ਤੇ, ਤੇ ਸਾਨੂੰ ਸਾਹ ਸਹੀ ਠੀਕ ਆਉਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਅੰਦਰ ਦਾ ਮੰਨ ਲਿਆ ਜਾਏ ਕੋਈ ਐਸੀ ਚੀਜ਼ ਦਾਖਲ ਹੋ ਗਈ ਹੈ ਐਗਜ਼ੋਟੋਕਸਿਨ ਜਾਂ ਇੰਡੋਟੋਕਸਿਨ ਦੇ ਰਾਹੀਂ, ਤਾਂ ਇਸ ਸਾਈਟੋਪਲਾਜ਼ਮ ਦੇ ਵਿਚ ਇਹਦੀ ਕੰਸਿਸਟੈਂਸੀ, ਇਹਦਾ ਟੈਕਸਚਰ ਉਹ ਬਦਲ ਗਿਆ, ਉਹਦਾ ਟੈਕਸਚਰ ਬਦਲ ਗਿਆ। ਤੇ ਉਹ ਜਿਹੜੇ ਲੋਕ ਇਹਦੇ ਵਿਚ ਹੈਗੇ ਨੇ ਜਿਨ੍ਹਾਂ ਦੀ ਗੱਲ ਹੁਣ ਆਪਾਂ ਅੱਗੇ ਕਰਨੀ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਚੱਲਦਾ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਟੂ ਸੈੱਲ ਸਾਰਾ ਸਰੀਰ ਚੱਲਦਾ ਆ, ਉਸ ਸਟਰਕਚਰ ਦੇ ਵਿਚ ਅਬਨਾਰਮੈਲਿਟੀ ਆ ਜਾਂਦੀ ਹੈ, ਔਰ ਸਹੀ ਅਬਨਾਰਮਲ ਤੌਰ ਤੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦਾ, ਕਿਉਂਕਿ ਟੌਕਸਿਨ ਉਸ ਦੇ ਵਿਚ ਰਲ ਗਿਆ ਹੈਗਾ ਆ। ਉਹਦੀ ਕੰਸਿਸਟੈਂਸੀ ਜਿਹੋ ਜਿਹੀ ਹੋਣੀ ਚਾਹੀਦੀ ਸੀ, ਜਿਹੋ ਜਿਹੀ ਹਵਾ ਚ ਅਸੀਂ ਸਾਹ ਲੈਂਦੇ ਹਾਂ ਤੇ ਨਾਰਮਲ ਮਹਿਸੂਸ ਕਰਦੇ ਹਾਂ, ਹਨੇਰੀ ਵੀ ਚੱਲਦੀ ਹੋਵੇ ਤੇ ਕਈ ਵਾਰ ਸਾਹ ਲੈਣਾ ਔਖਾ ਹੋ ਜਾਂਦਾ, ਹਾਲਾਂਕਿ ਹੈ ਤਾਂ ਹਵਾ ਹੀ ਹੈ ਨਾ, ਔਰ ਪਹਾੜਾਂ ਤੇ ਜਾਂਦੇ ਤਾਂ ਵੀ ਸਾਹ ਲੈਣਾ ਔਖਾ ਹੋ ਜਾਂਦਾ। ਸੋ ਉਹਦੇ ਮੁਤਾਬਕ ਹੀ ਸਟਰਕਚਰ ਜਿਹੜਾ ਚੇਂਜ ਹੁੰਦਾ ਹੈ ਇਸ ਸੈੱਲ ਦਾ, ਉਹ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨੂੰ ਚੇਂਜ ਕਰਦਾ ਹੈ ਤੇ ਸੈੱਲ ਦਾ ਜਿਉਣਾ ਔਖਾ ਹੋ ਜਾਂਦਾ, ਸਾਹ ਲੈਣਾ ਔਖਾ ਹੋ ਜਾਂਦਾ ਆ। ਔਰ ਇਹ ਸਾਰਾ ਬਾਹਰੀ ਟੌਕਸਿਨ ਦੇ ਕਰਕੇ ਵੀ ਹੋ ਸਕਦਾ ਹੈ। ਇੰਟਰਨਲ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਖੂਨ ਚ ਸਰਕੂਲੇਟ ਕਰਨ ਲੱਗ ਪੈਂਦੀਆਂ ਨੇ, ਬੇਸਿਕਲੀ ਤਾਂ ਸੈੱਲ ਵਾਸਤੇ ਤੋਂ ਵੀ ਬਾਹਰੀ ਹੋ ਜਾਂਦੀਆਂ ਨੇ। ਜਿਸ ਅੰਗ ਦੇ ਵਿੱਚ ਨੁਕਸ ਪੈ ਗਿਆ ਉਹਦੇ ਸੈੱਲ ਤਾਂ ਉਹ ਚੀਜ਼ ਪੈਦਾ ਕਰ ਰਹੇ ਨੇ ਟੌਕਸਿਨ, ਬਾਕੀ ਸੈੱਲਾਂ ਵਾਸਤੇ ਤਾਂ ਨਹੀਂ ਸੀ ਨਾ, ਉਹ ਬਾਕੀ ਸੈੱਲਾਂ ਦੇ ਵਿੱਚ ਤਾਂ ਖੂਨ ਰਾਹੀਂ ਸਰਕੂਲੇਟ ਕਰਕੇ ਜਾ ਰਿਹਾ ਨਾ, ਉਹਦੇ ਵਾਸਤੇ ਉਹ ਵੀ ਟੌਕਸਿਨ ਹੋ ਗਿਆ, ਉਹ ਵੀ ਐਗਜ਼ੋਟੌਕਸਿਨ ਹੋ ਗਿਆ। ਤਾਂ ਉਸ ਹਾਲਾਤ ਦੇ ਵਿੱਚ ਜਦੋਂ ਇਹੋ ਜਿਹੀ ਚੀਜ਼ ਚਲੀ ਜਾਂਦੀ ਹੈ, ਇੱਕ ਗੱਲ ਹੋਰ ਦੱਸਦਿਆਂ, ਇਹ ਜੈਲੀ ਲਾਈਕ ਸਬਸਟਾਂਸ ਜਿਹੜਾ ਨਾ, ਇਹ ਸਾਰੇ ਦਾ ਸਾਰਾ ਪ੍ਰੋਟੀਨ ਬੇਸ ਆ। ਪ੍ਰੋਟੀਨ ਜਿਹੜਾ ਐਨਰਜੀ ਪੈਦਾ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ। ਜਿਵੇਂ ਲੱਕੜੀ ਦਾ ਕੋਲਾ ਤੇ ਪੱਥਰੀ ਕੋਲਾ ਤੇ ਦੋਹਾਂ ਚ ਅੰਤਰ ਹੁੰਦਾ ਹੈ ਨਾ, ਅਸੀਂ ਖਾ ਤੇ ਆਲੂ ਵੀ ਲਿਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਅਸੀਂ ਆਂਡਾ ਕੋਈ ਖਾ ਲਿਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਪਰ ਪ੍ਰੋਟੀਨ ਵਾਲਾ ਆਂਡੇ ਵਾਲੀ ਐਨਰਜੀ ਜਿਹੜੀ ਹੈ ਲੰਬੇ ਸਮੇਂ ਤੱਕ ਸਾਨੂੰ ਇਹਨੇ ਕੰਮ ਕਰਦੇ ਰਹਿਣਾ, ਜਿਵੇਂ ਪੱਥਰੀ ਕੋਲਾ ਜ਼ਿਆਦਾ ਦੇਰ ਤੱਕ ਬਲਦਾ ਰਹਿੰਦਾ ਹੈਗਾ, ਲੱਕੜ ਦਾ ਕੋਲਾ ਛੇਤੀ ਬਲ ਕੇ ਦੇਖੋ ਬੁੱਝ ਜਾਂਦਾ ਹੈਗਾ, ਸੋ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਛੇਤੀ ਹਜਮ ਹੋ ਜਾਂਦੀਆਂ ਨੇ। ਜਿਹੜਾ ਪੱਥਰੀ ਕੋਲਾ ਹੈ ਉਹਦੀ ਅੱਗ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਸਰੀਰ ਦੇ ਵਿੱਚ ਜਿਵੇਂ ਕਾਰਬੋਹਾਈਡ੍ਰੇਟ, ਫੈਟ ਹੈਗਾ, ਪ੍ਰੋਟੀਨ, ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਨਾਲੋਂ ਪ੍ਰੋਟੀਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਲੰਬੇ ਸਮੇਂ ਤੱਕ ਕੰਮ ਕਰਦੀ ਰਹਿੰਦੀ ਹੈ। ਤੇ ਇਹ ਗੱਲ ਕਹਿ ਕੇ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਹਾਂ ਵੀ ਇਹ ਜਿਹੜਾ ਪ੍ਰੋਟੀਨ ਸਾਈਟੋਪਲਾਜ਼ਮ ਦੇ ਵਿੱਚ ਬਣਿਆ ਹੋਇਆ ਹੈ, ਇਹ ਲੰਬੇ ਸਮੇਂ ਤੱਕ ਇਸ ਨੂੰ ਬਣਾਈ ਰੱਖਣ ਵਿੱਚ, ਇਸ ਨੂੰ ਐਨਰਜੀ ਦਿੰਦੇ ਰਹਿਣ ਵਿੱਚ ਸਹਾਈ ਹੁੰਦਾ ਹੈ। ਸੋ ਇਹ ਬਣਿਆ ਕਾਹਦਾ ਹੈਗਾ ਆ, ਪ੍ਰੋਟੀਨ ਦਾ। ਔਰ ਇਹਦੇ ਵਿੱਚ ਪ੍ਰੋਟੀਨ ਦੇ ਕਲੰਪਸ ਜਿਵੇਂ ਗੁੱਛੇ ਬਣੇ ਹੁੰਦੇ ਨੇ, ਤੇ ਇਸ ਤਰ੍ਹਾਂ ਕਰਕੇ ਸਾਰੇ ਦਾ ਸਾਰਾ ਸਾਰੇ ਉਸ ਪਾਣੀ ਘੋਲ ਦੇ ਵਿੱਚ ਘੁਲਿਆ ਹੋਇਆ, ਇਹ ਜੈਲੀ ਜਿਹੜੀ ਹੈ ਉਸ ਪਾਣੀ ਦੇ ਵਿੱਚ ਇਸ ਤਰ੍ਹਾਂ ਘੁਲੀ ਹੋਈ ਹੈ ਕਿ ਸਾਰੇ ਦਾ ਸਾਰਾ ਪ੍ਰੋਟੀਨ ਹੀ ਲੱਗਦਾ ਹੈਗਾ। ਔਰ ਉਹ ਪ੍ਰੋਟੀਨ ਅੰਦਰ ਵਾਲੇ ਪਾਸੇ ਹੁੰਦਾ ਆ, ਜਿਹਦੇ ਕਰਕੇ ਸਾਈਟੋਪਲਾਜ਼ਮ ਜਿਹੜਾ ਆ ਉਹ ਆਪਣੀ ਇੱਕ ਨਾਰਮਲ ਕੰਸਿਸਟੈਂਸੀ ਵਿੱਚ ਰਹਿੰਦਾ ਆ, ਕਿ ਜੇ ਉਹ ਪ੍ਰੋਟੀਨ ਨਾ ਹੋਵੇ, ਸਰੀਰ ਚ ਪ੍ਰੋਟੀਨ ਦੀ ਕਮੀ ਹੋ ਜਾਵੇ, ਜਾਂ ਜਿਹੜੀਆਂ ਚੀਜ਼ਾਂ ਹੁਣ ਦੁੱਧ ਦੇ ਵਿੱਚ ਪ੍ਰੋਟੀਨ ਹੈ ਸਾਨੂੰ ਪਤਾ ਨਹੀਂ ਨਾ ਹੈਗਾ, ਇਹ ਬਾਡੀ ਜਿਹੜੀ ਹੈ ਦੁੱਧ ਦੇ ਵਿੱਚੋਂ ਪ੍ਰੋਟੀਨ ਸਿੰਥੇਸਾਈਜ਼ ਕਰਦੀ ਹੈ, ਇਹ ਸਪਲਾਈ ਉਹ ਚੀਜ਼ ਕਰਦੀ ਜਿਹੜੀ ਉਹਨੂੰ ਅੱਗੇ ਚਾਹੀਦੀ ਹੈ। ਇਹ ਉਹਨੂੰ ਬਣਾ ਕੇ ਦੇ ਲੱਗੇ, ਮਿਸਤਰੀ ਕੋਲ ਤੁਸੀਂ ਲੱਕੜ ਲੈ ਗਏ ਤੇ ਤੁਹਾਨੂੰ ਤਾਂ ਚਾਹੀਦੀ ਕੁਰਸੀ, ਤੇ ਉਹ ਲੱਕੜ ਨੂੰ ਛਿੱਲ ਮੁੱਛ ਕੇ ਉਹਦੀ ਕੁਰਸੀ ਬਣਾ ਕੇ ਤੁਹਾਨੂੰ ਦੇਊਗਾ। ਸਰੀਰ ਦੇ ਅੰਦਰ ਇਸ ਤਰ੍ਹਾਂ ਦੀ ਮਸ਼ੀਨਰੀ ਹੈ ਕਿ ਤੁਸੀਂ ਜੋ ਮਰਜ਼ੀ ਪਾ ਲਓ ਉਹਦੇ ਵਿੱਚ, ਸਰੀਰ ਨੂੰ ਜੋ ਚਾਹੀਦਾ ਹੈਗਾ ਆ ਉਹ ਇਹਦੇ ਵਿੱਚ ਸਿੰਥੇਸਾਈਜ਼ ਹੋਏਗਾ। ਇਹ ਕੁਦਰਤ ਦਾ ਨਿਯਮ ਹੈ, ਸਾਡੀ ਮਸ਼ੀਨਰੀ ਉਹਨੂੰ ਉਸੇ ਤਰ੍ਹਾਂ ਬਣਾਉਂਦੀ ਹੈਗੀ ਹੈ। ਤੇ ਜੋ ਵੀ ਚੀਜ਼ ਅਸੀਂ ਖਾਂਦੇ ਆ ਉਹਦੇ ਵਿੱਚ ਪ੍ਰੋਟੀਨ ਜਿਹੜਾ ਆ ਉਹ ਇਸੇ ਤਰ੍ਹਾਂ ਸਿੰਥੇਸਾਈਜ਼ ਹੋ ਕੇ ਔਰ ਇੱਕ ਨਾਰਮਲ ਕੰਸਿਸਟੈਂਸੀ ਦੇ ਵਿੱਚ ਵੀ ਇੰਨਾ ਕਿ ਇਹਦੇ ਚ ਪਾਣੀ ਰਲ ਜਾਵੇ ਤੇ ਇਹ ਘੋਲ ਬਹੁਤ ਵਧੀਆ ਰਹੇਗਾ, ਉਹ ਸਾਈਟੋਪਲਾਜ਼ਮ ਜਿਹੜਾ ਸਾਡਾ ਉਹ ਅੰਦਰ ਬਣਦਾ ਹੈਗਾ ਹੈ। ਹੁਣ ਇਸ ਤਰ੍ਹਾਂ ਅਗਰ ਇਸ ਸਾਈਟੋਪਲਾਜ਼ਮ ਦੇ ਵਿੱਚ ਕੋਈ ਨੁਕਸ ਆ ਗਿਆ ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਗੁੱਛਿਆਂ ਦੇ ਤੌਰ ਤੇ ਪ੍ਰੋਟੀਨ ਇਕੱਠਾ ਵੀ ਹੋ ਸਕਦਾ, ਅਲੱਗ ਅਲੱਗ ਥਾਂ ਤੇ ਇਕੱਠਾ ਵੀ ਹੋ ਸਕਦਾ, ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੀਬੀਆਂ ਨੂੰ ਸੁਣਿਆ ਉਹ ਭਾਈ ਉਹਨੂੰ ਤਾਂ ਓਵਰੀ ਚ ਸਿਸਟ ਹੋ ਗਿਆ ਜੀ, ਹੁਣ ਤਾਂ ਫਲਾਣੇ ਥਾਂ ਤੇ ਸਿਸਟ ਹੋ ਗਿਆ ਜੀ, ਹਾਂਜੀ ਇਹ ਸਿਸਟ ਸੁਸਟ ਹੋਣ ਵਾਲੀਆਂ ਤੁਸੀਂ ਆਮ ਗੱਲਾਂ ਸੁਣੀਆਂ ਹੋਣੀਆਂ ਨੇ ਹੈ, ਜਾਂ ਔਰ ਸਿਸਟ ਜੇ ਸੰਘਣਾ ਹੋ ਜਾਵੇ ਤੇ ਉਹਨੂੰ ਅਸੀਂ ਟਿਊਮਰ ਕਹਿਣ ਲੱਗ ਪੈਂਦੇ, ਔਰ ਜੇ ਸਿਸਟ ਪਾਣੀ ਵਰਗਾ ਹੋਵੇ ਪਿਲਪਲਾ ਹੋਵੇ ਤੇ ਉਹਨੂੰ ਅਸੀਂ ਸਿਸਟ ਕਹਿੰਦੇ ਹਾਂ, ਮਤਲਬ ਇਹ ਫਰਕ ਇੰਨਾ ਹੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਣਦੀ ਹੈ ਇਸ ਸਾਈਟੋਪਲਾਜ਼ਮ ਦੇ ਵਿੱਚ ਕੁਝ ਵੀ ਵਾਪਰ ਗਿਆ ਉਹਦੇ ਰਾਹੀਂ ਇਹ ਪਾਣੀ ਚ ਘੁਲਿਆ ਹੋਇਆ ਪ੍ਰੋਟੀਨ ਜਿਹੜਾ ਹੈ ਉਹ ਨਾਰਮਲ ਨਹੀਂ ਰਿਹਾ ਇਕੱਠਾ, ਉਹੀ ਫਿਰ ਦੁਬਾਰਾ ਮੈਂ ਗੱਲ ਦੁਹਰਾਵਾਂ ਤੁਹਾਡੀ ਪਨੀਰ ਬਣਨ ਵਾਲੀ, ਹਾਂਜੀ। ਸੋ ਇਸ ਤਰ੍ਹਾਂ ਅਗਰ ਹੋ ਗਿਆ ਤੇ ਫਿਰ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਨਾ ਸਿਸਟਿਕ ਫਾਈਬਰੋਸਿਸ, ਫਾਈਬਰੋਸਿਸ ਦਾ ਮਤਲਬ ਹੈ ਫਾਈਬਰ, ਉਹ ਧਾਗੇ ਉਹ ਰੇਸ਼ੇ ਜਿਹੜੇ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬਣਾਉਂਦੇ ਨੇ, ਉਹਨਾਂ ਧਾਗਿਆਂ ਦੇ ਵਿੱਚ ਪਾਣੀ ਦਾ ਇਕੱਠਾ ਹੋ ਜਾਣਾ। ਪੰਜਾਬੀ ਚ ਸਮਝਣ ਵਾਲੀ ਗੱਲ ਇਹ ਆ ਕਿ ਪਾਣੀ ਦਾ ਇਕੱਠਾ ਹੋ ਜਾਣਾ ਤੇ ਕੀ ਬਣੂ, ਪਾਊਚ ਬਣ ਜੂਗਾ। ਬਾਹਰਲੇ ਪਾਸੇ ਤਾਂ ਸੰਘਣੀ ਜੈਲੀ ਹੈਗੀ ਹੈ, ਉਹਦੇ ਵਿਚਕਾਰ ਪਾਣੀ ਨੂੰ ਚਿੜਕੇ ਆ ਗਿਆ ਹੈ, ਸੰਘਣਾ ਮਾਤਾ ਰਹਿ ਗਿਆ ਬਾਹਰ, ਅੰਦਰ ਵਾਲੇ ਪਾਸੇ ਉਹ ਜਿਹੜਾ ਪਾਣੀ ਆ ਗਿਆ, ਹਾਂਜੀ ਸਾਰੀ ਕੰਸਿਸਟੈਂਸੀ ਨਾਰਮਲ ਨਹੀਂ ਰਹੀ ਤਾਂ ਕੀ ਹੋਏਗਾ, ਸਿਸਟਿਕ ਫਾਈਬਰੋਸਿਸ ਹੋਣਾ ਸ਼ੁਰੂ ਹੋ ਜਾਏਗਾ। ਅਲੱਗ ਅਲੱਗ ਥਾਵਾਂ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਕਿ ਭਾਈ ਓਵਰੀ ਚ ਸਿਸਟ ਹੋ ਗਿਆ ਜਾਂ ਯੂਟਰਸ ਦੇ ਵਿੱਚ ਫਾਈਬਰਾਇਡ ਹੋ ਗਿਆ ਜੀ, ਆਉਣ ਵਾਲੇ ਸਮੇਂ ਚ ਭਾਵੇਂ ਨਾਰਮਲ ਚੱਲੀ ਜਾਵੇ ਹੋ ਸਕਦਾ ਕੱਲ ਕੈਂਸਰ ਨੀ ਹੋ ਜਾਵੇ। ਗੰਦਾ ਪਾਣੀ ਕਿਸੇ ਥਾਂ ਤੇ ਖੜਾ ਰਹੇ ਤੇ ਅਲਟੀਮੇਟ ਤਾਂ ਬੋ ਮਾਰਨਾ ਸ਼ੁਰੂ ਹੋ ਜਾਂਦਾ ਨਾ। ਰਹੀ ਜਾਵੇ ਜਿੰਨਾ ਮਰਜ਼ੀ ਚਿਰ ਰਹੀ ਜਾਵੇ ਕੋਈ ਪ੍ਰੋਬਲਮ ਨੀ ਹੈਗੀ, ਪਰ ਜੇ ਉਹ ਪਾਣੀ ਗੰਧਲਾ ਹੋ ਗਿਆ, ਬੋ ਮਾਰਨ ਲੱਗ ਗਿਆ ਤੇ ਅਲਟੀਮੇਟ ਉਹ ਬਿਮਾਰੀਆਂ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਹੀ ਇਹ ਸਿਸਟ ਜਿਹੜੇ ਹੁੰਦੇ ਨੇ ਆਮ ਤੌਰ ਤੇ ਤਾਂ ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਰਹਿੰਦੇ ਨੇ, ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਨੇ। ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨਾਰਮਲ ਹੋ ਗਈ, ਜਿਸ ਕਰਕੇ ਖਰਾਬ ਹੋਈ ਸੀ ਉਹ ਸਾਰੇ ਜੀ ਲੱਭ ਰਹੀ, ਐਗਜ਼ੋ ਜਾਂ ਇੰਡੋਟੌਕਸਿਨ ਦਾ ਕਾਰਨ ਅਸੀਂ ਲੱਭ ਲਿਆ, ਉਹਨੂੰ ਅਸੀਂ ਦੂਰ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੀਕ ਵੀ ਹੋ ਜਾਂਦੀਆਂ ਨੇ, ਪਰ ਨਾਲ ਲੰਬੇ ਸਮੇਂ ਤੱਕ ਅਗਰ ਰਹਿੰਦੀਆਂ ਨੇ ਤੇ ਤੁਹਾਨੂੰ ਉਹਦਾ ਕੋਈ ਬਹੁਤਾ ਖਤਰਾ ਨਹੀਂ। ਖਤਰਾ ਉਸ ਵੇਲੇ ਹੁੰਦਾ ਆ ਜਿਸ ਤਰ੍ਹਾਂ ਕਿ ਆਮ ਤੌਰ ਤੇ ਇਹ ਜਾਣਿਆ ਜਾਂਦਾ ਆ ਵੀ ਕੋਈ ਸਿਸਟ, ਕੋਈ ਫਾਈਬਰੋਸਿਸ ਟਿਊਮਰ ਯਾਨੀ ਸਖਤ ਹੋ ਗਿਆ, ਕੋਈ ਮੌਕਾ, ਕੋਈ ਤਿਲ ਲੰਬੇ ਸਮੇਂ ਤੱਕ ਤੁਹਾਡੇ ਸਰੀਰ ਦੇ ਨਾਲ ਲੱਗਿਆ ਹੋਇਆ ਹੈ, ਕੋਈ ਪ੍ਰੋਬਲਮ ਨਹੀਂ। ਪਰ ਕਿਸੇ ਵੇਲੇ ਹਾਲਾਤ ਇਸ ਉਲਟ ਪਾਸੇ ਦੇ ਟਰਨ ਅਪ ਹੋ ਗਏ ਤੇ ਉਸ ਵੇਲੇ ਇਹਦੇ ਵਿੱਚ ਹੋਰ ਇੱਕ ਸਰਕੂਲੇਸ਼ਨ ਆਉਣਾ ਸ਼ੁਰੂ ਹੋ ਜਾਂਦਾ, ਸਰਕੂਲੇਸ਼ਨ ਦੇ ਵਿੱਚ ਸਰਕੂਲੇਸ਼ਨ ਜ਼ਹਿਰੀਲਾ ਮਗ ਆਉਣਾ ਸ਼ੁਰੂ ਹੋ ਜਾਂਦਾ ਤੇ ਉਸ ਵੇਲੇ ਇਹਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕੈਂਸਰ। ਇਹ ਡਿਫਰੈਂਟ ਕਾਇੰਡ ਆਫ ਡਿਵੈਲਪਮੈਂਟ ਆਫ ਦੀ ਸੈਲ, ਸੈੱਲਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਡਿਵੈਲਪਮੈਂਟ ਜਿਹਦਾ ਆਮ ਤੌਰ ਤੇ ਸਪੀਡ ਅਪ ਨਾਰਮਲ ਸਪੀਡ ਨਾਲੋਂ ਜ਼ਿਆਦਾ ਸਪੀਡ ਉਹਦੀ ਹੁੰਦੀ ਹੈ। ਬਦਬੂ ਫੈਲਦੀ ਨਾ, ਪਾਣੀ ਹੋਵੇ ਛੱਪੜ ਦੇ ਵਿੱਚ ਪਿਆ ਤੇ ਕੋਈ ਬੋਹ ਨੀ ਮਾਰਦਾ, ਸਾਨੂੰ ਕੋਲੋਂ ਲੰਘੇ ਜਾਂਦੇ ਆ, ਤੇ ਜੇ ਪਾਣੀ ਜਦੋਂ ਗੰਧਲਾ ਆਉਣਾ ਸ਼ੁਰੂ ਹੋ ਜਾਵੇ ਤੇ ਛੱਪੜ ਦੇ ਨੇੜੇ ਹੋ ਨੀ ਲੰਘਿਆ ਜਾਂਦਾ। ਤੋ ਇਸੇ ਤਰ੍ਹਾਂ ਇਹ ਜਿਹੜੀ ਕੈਂਸਰਸ ਟਾਈਪ ਦੀ ਕੰਡੀਸ਼ਨ ਹੁੰਦੀ ਹੈ ਸੈੱਲਾਂ ਦੇ ਵਿੱਚ, ਇਸ ਸਾਈਟੋਪਲਾਜ਼ਮ ਦੀ ਮੈਂ ਗੱਲ ਕਰ ਰਿਹਾ ਹਾਂ, ਜਿਹੜਾ ਚਾਰ ਦੀਵਾਰੀ ਦੇ ਅੰਦਰ ਮੈਂਬਰੇਨ ਦੇ ਅੰਦਰ ਵਾਲਾ ਪਾਣੀ ਹੈਗਾ, ਜਦੋਂ ਉਹਦੇ ਚ ਖਰਾਬੀ ਹੋ ਜਾਂਦੀ ਹੈ ਤੇ ਸਿਸਟ ਵਗੈਰਾ ਜਾਂ ਟਿਊਮਰ ਵਗੈਰਾ ਜਾਂ ਫਾਈਬਰਾਇਡ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ, ਉਸ ਵੇਲੇ ਇਹਦੇ ਕੈਂਸਰ ਬਣਨ ਦੀਆਂ ਸੰਭਾਵਨਾ ਹੁੰਦੀ। ਸਾਨੂੰ ਖਤਰਾ ਇਸ ਗੱਲ ਦਾ ਹੁੰਦਾ ਆ ਵੀ ਜੇ ਅਸੀਂ ਇਹਦਾ ਹੋਰ ਕੋਈ ਪ੍ਰਬੰਧ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੰਦਾ ਪਾਣੀ ਬੋ ਮਾਰੂਗਾ, ਬਿਮਾਰੀਆਂ ਫੈਲਾਊਗਾ। ਇਹ ਜਿਹੜਾ ਸਿਸਟ ਜਾਂ ਫਾਈਬਰੋਸਿਸ ਹੈਗਾ ਆ, ਜੇ ਤਾਂ ਰਿਲੀਵ ਹੋ ਜਾਵੇ ਤੇ ਗੁੱਡ ਐਂਡ ਵੈਲ, ਨਾ ਰਿਲੀਵ ਹੋ ਜਾਵੇ ਤੇ ਫਿਰ ਸਾਨੂੰ ਇਹਨੂੰ ਡਾਕਟਰ ਕਹਿੰਦੇ ਚੰਗਾ ਭਾਈ ਇਸ ਨੂੰ ਕੱਢ ਦਿਓ। ਹਾਂਜੀ, ਔਰ ਇਹਦੇ ਕਰਕੇ ਆਮ ਤੌਰ ਤੇ ਜਿਹੜੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ, ਸੈੱਲ ਤੋਂ ਸੈੱਲ ਦੀ ਡਿਵੀਜ਼ਨ ਬਣਾ ਕੇ, ਸੈੱਲ ਤੋਂ ਸੈੱਲ ਬਣਦਾ ਹੈ ਨਾ ਸਾਡਾ, ਜਿਵੇਂ ਅਮੀਬਾ ਕੱਟੋ ਤੇ ਉਹਦੇ ਦੋ ਅਮੀਬੇ ਬਣ ਜਾਂਦੇ, ਸਾਡੇ ਸੈੱਲਾਂ ਦੇ ਵਿੱਚ ਇੱਕ ਦੋ ਤਰ੍ਹਾਂ ਦੀ ਡਿਵੀਜ਼ਨ ਹੁੰਦੀ ਹੈ, ਇੱਕ ਡਿਸਟ੍ਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਟੋਟਿਕ, ਇੱਕ ਕੰਸਟਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਓਸਿਸ। ਔਰ ਮਿਓਸਿਸ ਦੇ ਮੁਤਾਬਕ ਜਿਵੇਂ ਇੱਕ ਸੈੱਲ ਨੇ ਦੋ ਬਣਨਾ ਸੀ, ਬੱਚੇ ਤੋਂ ਜਵਾਨ ਹੁੰਦੇ ਜਾਂਦੇ ਆ, ਵੱਡੇ ਹੁੰਦੇ ਜਾਂ ਸਰੀਰ ਵੱਡਾ ਹੁੰਦਾ ਜਾਂਦਾ, ਮਿਓਸਿਸ ਡਿਵੀਜ਼ਨ ਦੇ ਵਿੱਚ ਚੱਲਦਿਆਂ ਹੋਇਆਂ ਇਹ ਚੀਜ਼ ਸਾਰੀ ਦੀ ਸਾਰੀ ਕਵਰ ਹੁੰਦੀ ਜਾਂਦੀ। ਪਰ ਜੇ ਕਿਸੇ ਥਾਂ ਤੇ ਰੁਕ ਪੈ ਗਈ, ਜੇ ਕਿਸੇ ਥਾਂ ਤੇ ਕਿਸੇ ਬੱਚਾ ਮਾਰ ਰਹਿੰਦਾ ਸੀ, ਐਂਟੀਬਾਇਓਟਿਕ ਬੜੇ ਦਿੱਤੇ ਜਾਂ ਕੁਝ ਹੋਰ ਐਸਾ ਕੁਝ ਬਹੁਤ ਜ਼ਿਆਦਾ ਦਿੱਤਾ, ਕਈਆਂ ਥਾਵਾਂ ਤੇ ਇਹ ਟੌਕਸਿਨ, ਇਹ ਜ਼ਹਿਰੀਲਾ ਮਾਦਾ ਇਹਨੇ ਤੁਹਾਡੇ ਸਾਈਟੋਪਲਾਜ਼ਮ ਦੀ ਅੰਦਰ ਦੀ ਕੰਸਿਸਟੈਂਸੀ ਚੇਂਜ ਕਰ ਦਿੱਤੀ, ਉਹ ਬਈ ਇਹਦੇ ਤਾਂ ਬੱਚੇ ਦਾ ਕੱਦ ਹੀ ਛੋਟਾ ਰਹਿ ਗਿਆ, ਇਹਦੇ ਤੇ ਯਾਰ ਇੱਕ ਰਾਤੀ ਬਾਂਹ ਹੀ ਛੋਟੀ ਹੋ ਗਈ ਹੈ। ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਇਹ ਆ ਕਿ ਇਹਦਾ ਜਿਹੜਾ ਸਾਈਟੋਪਲਾਜ਼ਮ ਸੀ ਜਿਹਨੇ ਡਿਵੀਜ਼ਨ ਹੋ ਕੇ ਇੱਕ ਸੈੱਲ ਤੋਂ ਦੋ ਸੈੱਲ ਚ ਜਾਣਾ ਸੀਗਾ, ਉਹ ਸਪੀਡ ਘੱਟ ਗਈ ਹੈ, ਉਹ ਘੱਟ ਗਈ ਹੈ ਤੇ ਇਸ ਕਰਕੇ ਇਹਦਾ ਕੱਦ ਛੋਟਾ ਰਹਿ ਗਿਆ ਹੈਗਾ। ਜਾਂ ਕੋਈ ਔਰਤ ਹੈਗੀ ਹੈ ਤੇ ਉਹਦੇ ਵੀ ਮਾਸਕ ਧਰਮ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ, ਉਹਦੇ ਸਰੀਰ ਦੇ ਵਿੱਚ ਜ਼ਿਆਦਾਤਰ ਫਾਈਬਰਾਇਡ ਹੋ ਗਿਆ ਜੀ, ਡਾਕਟਰਾਂ ਨੇ ਜੀ ਤੈਨੂੰ ਤਾਂ ਫਾਈਬਰਾਇਡ ਹੋ ਗਿਆ, ਬੱਚੇਦਾਨੀ ਦੇ ਵਿੱਚ ਤੇਰੇ ਟਿਊਮਰ ਹੋ ਗਿਆ ਜੀ, ਜਾਂ ਓਰੀ ਦੇ ਵਿੱਚ ਕਹਿੰਦੇ ਤੇਰੇ ਤਾਂ ਸਿਸਟ ਹੋ ਗਿਆ ਜੀ, ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਸਿਸਟ ਹੋ ਜਾਂਦੇ ਨੇ। ਔਰ ਉਹਦਾ ਕਾਰਨ ਪਿਛਲੇ ਪਾਸੇ ਕੀ ਹੁੰਦਾ, ਉਸ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਦਾ ਚੇਂਜ ਕਰ ਜਾਣਾ, ਤੇ ਕਾਰਨ ਫਿਰ ਮੈਂ ਤੁਹਾਨੂੰ ਉਹੀ ਦੱਸਿਆ, ਇੰਡੋਟੌਕਸਿਨ ਤੇ ਐਗਜ਼ੋਟੌਕਸਿਨ ਦੇ ਵਿੱਚੋਂ ਕੁਝ ਵੀ ਹੋ ਸਕਦਾ। ਹੁਣ ਕੀ ਆ ਭਾਈ, ਉਸ ਗੰਦੇ ਪਾਣੀ ਛੱਪੜ ਦੇ ਵਿੱਚ ਬੈਕਟੀਰੀਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਪਹਿਲਾਂ ਤਾਂ ਹੈ ਨਹੀਂ ਸੀ, ਜਦੋਂ ਇਹ ਸਾਈਟੋਪਲਾਜ਼ਮ ਬਦਲ ਗਿਆ ਤੇ ਉਦੋਂ ਜਿਹੜੇ ਸਾਡੇ ਬਾਹਰੋਂ ਆਉਣ ਵਾਲਾ ਮਟੀਰੀਅਲ ਹੈ ਉਹਦੇ ਵਿੱਚ ਕੋਈ ਵੀ ਚੀਜ਼ ਜਾ ਸਕਦੀ ਹੈ ਤੇ ਉਹਦੀ ਟੈਂਡੈਂਸੀ ਦੀ ਵੀ ਗਰੋ ਨਹੀਂ ਕਰਦੀ। ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਪੈਦਾ ਹੁੰਦੇ, ਇੱਥੇ ਆਹ ਬੀਜਿਆ ਨਹੀਂ ਜਾ ਸਕਦਾ, ਇਹ ਧਰਤੀ ਦੇ ਵਿੱਚ ਇਹ ਧਰਤੀ ਇਸ ਨੂੰ ਸੂਟੇਬਲ ਨਹੀਂ ਹੈਗੀ, ਇਹਨੇ ਇਸ ਨੂੰ ਹੁਣ ਮੱਕੀ ਰਾਜਸਥਾਨ ਚ ਨਹੀਂ ਨਾ ਬੀਜੀ ਜਾਂਦੀ ਕਿਉਂਕਿ ਪਾਣੀ ਹੈ ਨੀ, ਕਿਉਂਕਿ ਉਹ ਰੇਤਲਾ ਹੈ ਸਾਰਾ, ਉਹ ਨਹੀਂ ਹੋਇਆ ਜਾਂਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿਨ੍ਹਾਂ ਚ ਕੋਈ ਚੀਜ਼ ਨਹੀਂ ਉੱਗ ਸਕਦੀ। ਜਦੋਂ ਸਾਡਾ ਸਰੀਰ ਜਾਂ ਸਾਡਾ ਸਾਈਟੋਪਲਾਜ਼ਮ ਨਾਰਮਲ ਕੰਸਿਸਟੈਂਸੀ ਦੇ ਵਿੱਚ ਹੈਗਾ ਆ, ਔਰ ਉਹਦਾ ਸਾਰਾ ਕੁਝ ਆਵਾਜਾਈ ਉਹੀ ਪ੍ਰੋਟੀਨ ਬੇਸ ਬਣੀ ਹੋਈ ਹੈ ਤੇ ਨਾਰਮਲ ਪ੍ਰੋਟੀਨ ਬਣੀ ਹੋਈ ਹੈ, ਉਹਦੇ ਚ ਬਿਮਾਰੀ ਘੱਟ ਆਊਗੀ। ਜਦੋਂ ਵੀ ਕਿਸੇ ਸ਼ਰੀਰ ਦੇ ਵਿਚ ਬਿਮਾਰੀ ਆਉਂਦੀ ਹੈ ਨਾ, ਓਹਦਾ ਮਤਲਬ ਕੀ ਆ ਕਿ ਸ਼ਰੀਰ ਦੇ ਸੈੱਲ ਦੇ ਅੰਦਰ ਜਿੰਨਾ ਵੀ ਸਾਈਟੋਪਲਾਜ਼ਮ ਹੈ ਓਹਦੀ ਇੱਕ ਕੌਨਸਿਸਟੈਂਸੀ ਹੈ, ਉਹ ਕੌਨਸਿਸਟੈਂਸੀ ਬਦਲ ਗਈ ਹੈ। ਕਿਉਂ ਬਦਲ ਗਈ ਹੈ ਕਿ ਬਾਹਰੋਂ ਆਉਣ ਵਾਲੇ ਬੈਕਟੀਰੀਆ ਉਹਦੇ ਵਿਚ ਸ਼ਾਮਿਲ ਹੋ ਗਏ ਨੇ, ਉਹਦੇ ਵਿਚ ਅੱਗੇ ਤੋਂ ਉਹ ਮਾਰ ਦਿੰਦੇ ਸੀ ਕਿਉਂਕਿ ਨਾਰਮਲ ਸੀਗੇ, ਪਾਵਰਫੁਲ ਸੀਗੇ, ਹੁਣ ਉਹ ਕਿਸੇ ਤਰ੍ਹਾਂ ਕਮਜ਼ੋਰ ਹੋ ਗਏ ਤੇ ਉਹਦੀ ਜਿਹੜੀ ਕੌਨਸਿਸਟੈਂਸੀ ਆ ਉਹ ਬਦਲ ਗਈ ਹੈ, ਜਿਸ ਕਰਕੇ ਇਹ ਬਿਮਾਰੀਆਂ ਆਣੀਆਂ ਸ਼ੁਰੂ ਹੋ ਗਈਆਂ ਹਨ। ਤੋ ਬੇਸ ਉਹਦਾ ਫਿਰ ਉਹੀ ਸਾਨੂੰ ਵੇਖਣਾ ਪੈਂਦਾ ਹੈ ਕਿ ਭਾਈ ਇਹਦੇ ਪਿੱਛੇ ਕੀ ਹੋ ਚੁੱਕਿਆ ਹੈਗਾ। ਸੋ ਖਾਸ ਤੌਰ ਤੇ ਜਿੰਨਾ ਵੀ ਲੋਕਾਂ ਨੂੰ ਕੈਂਸਰਸ ਟੈਂਡੈਂਸੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ, ਆਮ ਤੌਰ ਤੇ ਜਿਹੜੇ ਮਾਈਕਰੋਸਕੋਪ ਚ ਡਾਕਟਰ ਲੋਕ ਵੇਖਦੇ ਨੇ ਨਾ, ਤੇ ਉਹ ਫਿਰ ਇਹ ਵੇਖਦੇ ਨੇ, ਉਹਨੂੰ ਕਹਿੰਦੇ ਨੇ ਅਸੀਂ ਮੈਕਰੋਫੇਜਸ, ਲਾਰਜ ਮੋਨੋਸਾਈਟਸ ਜਾਂ ਮੈਕਰੋਫੇਜਸ ਸੈੱਲ ਜਾਂ ਬੇਸੋਫਿਲ, ਇਹ ਇਹੋ ਜਿਹੇ ਸੈੱਲ ਨੇ ਜਿਹੜੇ ਸੈੱਲ ਆਮ ਤੌਰ ਤੇ ਨਾਰਮਲ ਕੁਆਂਟਿਟੀ ਦੇ ਵਿਚ ਨਹੀਂ ਰਹਿੰਦੇ, ਨਾਰਮਲ ਕੁਆਲਿਟੀ ਦੇ ਵਿਚ ਨਹੀਂ ਰਹਿੰਦੇ। ਨਿਊਟ੍ਰੋਫਿਲ ਦੀਆਂ ਬਹੁਤ ਸਾਰੀਆਂ ਕਿਸਮਾਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ, ਉਹਨਾਂ ਦੇ ਵਿਚੋਂ ਇਹ ਇਹਨਾਂ ਦੇ ਜਿਹੜੇ ਸਾਈਜ਼ ਨੇ ਉਹ ਵਧਣੇ ਸ਼ੁਰੂ ਹੋ ਗਏ। ਇੱਟ ਵੱਡੀ ਹੈ ਤੇ ਜਿੱਥੇ ਨਾਰਮਲ ਸਾਈਜ਼ ਨਹੀਂ ਨਾ ਲੱਗਣੀ, ਫਿਰ ਵਧਣਾ ਸ਼ੁਰੂ ਹੋਜੂਗਾ ਨਾ, ਜੇ ਵਿੰਗੀ ਟੇਢੀ ਇੱਟ ਲੱਗੂਗੀ ਵੱਡੀ ਹੋਊਗੀ ਤੇ ਕਿਸੇ ਪਾਸੇ ਵੱਧਗੀ ਨਾ। ਸੋ ਇਸੇ ਤਰ੍ਹਾਂ ਦੀ ਵਿੰਗੀ ਟੇਢੀ ਜੀ ਉਹ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਵਿੰਗੀ ਟੇਢੀ ਗੱਲ ਦੀ ਪਹਿਲੀ ਨਿਸ਼ਾਨੀ ਅਗਰ ਕੋਈ ਟਿਊਮਰ, ਅਗਰ ਕੋਈ ਮੌਕਾ, ਅਗਰ ਕੋਈ ਸਿਸਟ ਤੁਸੀਂ ਹੱਥ ਲਾਓ ਤੇ ਤੁਹਾਨੂੰ ਲੱਗੇ ਯਾਰ ਇਹਦਾ ਇਰੈਗੂਲਰ ਜੀ ਗੋਲ ਸ਼ੇਪ ਨਹੀਂ ਹੈਗੀ, ਇਹਦੀ ਗੋਲ ਸ਼ੇਪ ਨਹੀਂ, ਐਵੇਂ ਉੱਚੇ ਨੀਵੇਂ ਟਿੱਬੇ ਜੇ ਲੱਗਦੇ ਨੇ ਉਂਗਲੀ ਹੱਥ ਫੇਰ, ਆਪ ਵੀ ਘਰ ਵਿਚ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਕੋਈ ਥਾਂ ਤੇ, ਕਿਸੇ ਥਾਂ ਤੇ ਟਿਊਮਰ ਹੋਇਆ ਉਹਨੂੰ ਆਪਣਾ ਹੱਥ ਫੜ ਕੇ ਇਵੇਂ ਬ੍ਰੈਸਟ, ਆਮ ਬੱਚੀਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿਚ ਟਿਊਮਰ ਹੋ ਜਾਂਦੇ ਨੇ, ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ, ਤੇ ਉਹਨਾਂ ਨੂੰ ਇਹ ਚਾਹੀਦਾ। ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਚ ਨਹਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ, ਪਲਪੇਸ਼ਨ, ਪ੍ਰਕਸ਼ਨ ਜ਼ਰੂਰ ਕਰ ਲਓ। ਔਰ ਉਹ ਮੈਂ ਤਰੀਕਾ ਇਹ ਦੱਸਿਆ ਸੀਗਾ ਭਈ ਵੇਖੋ ਬ੍ਰੈਸਟ ਦੀ ਕੋਈ ਸ਼ੇਪ ਤਾਂ ਨਹੀਂ ਬਦਲ ਗਈ, ਬ੍ਰੈਸਟ ਨੂੰ ਹੱਥ ਲਾ ਕੇ ਵੇਖੋ ਉਹਦੇ ਅੰਦਰ ਕਿਸੇ ਥਾਂ ਤੇ ਕੋਈ ਗਿਲਟੀ ਨਹੀਂ ਦਿਸਦੀ, ਉੱਚਾ ਨੀਵਾਂ ਵਾ ਕਿਸੇ ਪਾਸੇ ਨੂੰ ਬ੍ਰੈਸਟ ਜਿਹੜੀ ਅੱਗੇ ਪਾਸੇ ਨੂੰ ਵਧਿਆ ਹੋਇਆ ਤਾਂ ਨਹੀਂ ਲੱਗਦੀ। ਪਲੱਸ ਉਸ ਵਧੀ ਹੋਈ ਥਾਂ ਨੂੰ ਹੱਥ ਚ ਫੜ ਕੇ ਦੇਖਣ ਦੀ ਕੋਸ਼ਿਸ਼ ਕਰੋ ਤੇ ਉਹਦੇ ਦੋ ਚਾਰ ਚਫੇਰੇ ਉਂਗਲ ਘੁਮਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਜਿਵੇਂ ਇਰੈਗੂਲਰ ਜਿਹਾ ਗੁਲਾਈ ਨਹੀਂ ਪੂਰੀ ਹੈਗੀ, ਟਾਇਰ ਦੇ ਰਿਮ ਤਰ੍ਹਾਂ ਪੂਰੀ ਗੁਲਾਈ ਨਹੀਂ ਹੈਗੀ, ਉੱਚਾ ਨੀਵਾਂ ਜਿਹਾ ਲੱਗਦਾ ਹੈਗਾ, ਤੇ ਇਮੀਡੀਏਟ ਡਾਕਟਰ ਦੇ ਕੋਲੇ ਜਾਓ, ਇਹ ਨਾਰਮਲ ਨਿਸ਼ਾਨੀਆਂ ਨਹੀਂ ਹੈਗੀਆਂ। ਔਰ ਇਹ ਕਿਸ ਚੀਜ਼ ਦੀਆਂ ਨਿਸ਼ਾਨੀਆਂ ਨੇ, ਉਹ ਜਿਹੜੇ ਸੈੱਲ ਨੇ ਨਾ ਉੱਥੇ ਉਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੈ ਨਾ, ਜਿਹੜਾ ਉਹਨਾਂ ਦਾ ਜਿਹੜਾ ਪ੍ਰੋਟੀਨ ਬੇਸ ਹੈ ਨਾ ਜਿਹਦੇ ਕਰਕੇ ਬਣੀ ਹੋਈ ਹੈ, ਉਹ ਚੇਂਜ ਹੋ ਗਈ ਆ, ਉਹ ਚੇਂਜ ਹੋ ਗਈ ਹੈ, ਔਰ ਇਹਦੇ ਆਉਣ ਵਾਲੇ ਸਿੱਟੇ ਜਿਹੜੇ ਚੰਗੇ ਨਹੀਂ ਹੋਣਗੇ। ਭਾਵ ਜਿੰਨੀਆਂ ਵੀ ਮੈਲੀਗਨੈਂਟ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੀ ਪੈਦਾ ਹੁੰਦੀਆਂ ਨੇ, ਉਹ ਆਮ ਤੌਰ ਤੇ ਇਸ ਸਾਈਟੋਪਲਾਜ਼ਮ ਦੀ ਖਰਾਬੀ ਦੇ ਕਰਕੇ ਹੁੰਦੀਆਂ ਨੇ। ਔਰ ਨਿਸ਼ਾਨੀਆਂ ਬਾਹਰ ਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਭਾਈ, ਕਿਤੇ ਵੀ ਸਿਸਟ, ਕਿਤੇ ਵੀ ਟਿਊਮਰ, ਕਿਤੇ ਵੀ ਗਿਰਟੀ, ਕਿਤੇ ਵੀ ਮੌਕਾ, ਈਵਨ ਬੜੇ ਸਾਲਾਂ ਤੋਂ ਤੁਹਾਡੇ ਨਾਲ ਕੋਈ ਗੱਲ ਨਹੀਂ, ਉਹਨੂੰ ਅਗਰ ਤੁਸੀਂ ਵੇਖੋ ਕਿ ਦਰਦ ਕਰਨਾ ਸ਼ੁਰੂ ਕਰਤਾ, ਅਗਰ ਤੁਸੀਂ ਵੇਖੋ ਕਿ ਉਹਦੀ ਗੁਲਾਈ ਜਿਹੜੀ ਹੈ ਉਹ ਚੇਂਜ ਹੋ ਗਈ ਆ, ਪੂਰੀ ਤਰ੍ਹਾਂ ਗੋਲ ਨਹੀਂ ਰਹਿ ਗਿਆ, ਸੋਫਟ ਨਹੀਂ ਰਹਿ ਗਿਆ, ਹਾਰਡ ਹੋ ਗਿਆ, ਤੇ ਹਾਰਡ ਵੀ ਇਰੈਗੂਲਰ ਹੋ ਗਿਆ ਆ, ਜਦੋਂ ਉਹ ਇਰੈਗੂਲਰ ਹੋ ਗਿਆ ਤੇ ਸਮਝੋ ਖਤਰਨਾਕ ਚੀਜ਼ ਆ, ਉਸੇ ਵੇਲੇ ਡਾਕਟਰ ਨੂੰ ਕੰਸਲਟ ਕਰੋ। ਔਰ ਇਹ ਸਾਰੀਆਂ ਗੱਲਾਂ ਕਿੱਥੇ ਹੈਗੀਆਂ ਨੇ, ਸਾਈਟੋਪਲਾਜ਼ਮ ਦੀਆਂ। ਔਰ ਸਾਈਟੋਪਲਾਜ਼ਮ ਦੀ ਸ਼ੁਰੂਆਤੀ ਗੱਲ ਹੀ ਇਹੀ ਹੈ ਕਿ ਸਰੀਰ ਚ ਮੌਕੇ ਹੋਣੇ, ਸਰੀਰ ਚ ਗਿਲਟੀਆਂ ਹੋਣੀਆਂ, ਟਿਊਮਰ ਹੋ ਜਾਣੇ, ਫਾਈਬਰਾਇਡ ਹੋ ਜਾਣੇ, ਇਹ ਸਾਰੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ। ਇੱਕ ਦੂਸਰੇ ਲਫ਼ਜ਼ ਚ ਮੈਂ ਕਹਾਂ ਬਈ ਸਰੀਰ ਦੇ ਵਿਚ ਕਿਸੇ ਵੀ ਥਾਂ ਤੇ ਕੋਈ ਇਰੈਗੂਲਰ, ਸਾਡੀ ਸ਼ੇਪ ਹੈ ਨਾ, ਮੇਰੇ ਨੱਕ ਦੀ ਸ਼ੇਪ ਹੈ, ਮੇਰੀ ਗੱਲਾਂ ਦੀ ਸ਼ੇਪ ਹੈ, ਮੇਰੇ ਮੱਥੇ ਦੀ ਸ਼ੇਪ ਹੈ, ਔਰ ਇਹਦੇ ਉੱਤੇ ਕੋਈ ਵੱਖਰੀ ਤੌਰ ਦਾ ਕੋਈ ਹੋਰ ਚੀਜ਼ ਪਾਸੇ ਨਿਕਲ ਜਾਵੇ ਜਿਹੜੀ ਸਾਡੀ ਨਾਰਮਲ ਸ਼ੇਪ ਆ, ਉਹਦੇ ਉਂਗਲ ਹੈ, ਉਂਗਲ ਦੇ ਉੱਪਰ ਕੋਈ ਟਿਊਮਰ ਹੋ ਗਿਆ, ਕੋਈ ਗਲਤੀ ਹੋ ਗਈ, ਵੱਖਰੇ ਤੌਰ ਤੇ ਕੋਈ ਚੀਜ਼ ਦਿਸਣੀ ਸ਼ੁਰੂ ਹੋ ਜਾਵੇ, ਲਗਾਤਾਰ ਲੰਬੇ ਸਾਲਾਂ ਵਿਚ ਰਹਿ ਜਾਵੇ ਔਰ ਉਹਨੂੰ ਦਰਦ ਕਰਨ ਲੱਗ ਗਈ ਹੈ, ਤਾਂ ਤੁਸੀਂ ਇਹ ਸਮਝੋ ਭਈ ਉਹ ਆਪਣੀ ਦੀਵਾਰ ਫਾੜ ਕੇ ਬਾਹਰ ਨਿਕਲ ਰਹੀ ਹੈ, ਦਰਦ ਹੋ ਰਹੀ ਹੈ, ਇਹ ਸੀਰੀਅਸ ਗੱਲ ਆ, ਸਧਾਰਨ ਗੱਲ ਨਹੀਂ ਹੈ, ਤਾਂ ਭਾਵੇਂ ਨਿੱਕਾ ਜਿਹਾ ਮੁੱਖ। ਇਸੇ ਤਰ੍ਹਾਂ ਅੰਦਰ ਦੀਆਂ ਓਵਰੀਆਂ, ਓਵਰੀ ਦੇ ਵਿਚ ਜਾਂ ਯੂਟਰਸ ਦੇ ਵਿਚ ਹੋਣ ਵਾਲੇ ਟਿਊਮਰ ਨੇ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਹੋਣ ਵਾਲੇ ਟਿਊਮਰ ਤੇ ਸਿਸਟ ਹੈਗੇ ਨੇ, ਇਹ ਜਿਹੜੇ ਪੈਦਾ ਹੁੰਦੇ ਨੇ, ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿਚ, ਉਹਦਾ ਮੈਂ ਫਿਰ ਦੱਸ ਰਿਹਾ ਪ੍ਰੋਟੀਨ ਬੇਸ ਆ, ਪ੍ਰੋਟੀਨ ਕੌਨਸਿਸਟੈਂਸੀ ਹੈ, ਔਰ ਅਗਰ ਨਾਰਮਲ ਨਾ ਰਹੇ ਤੇ ਉਸ ਹਾਲਾਤ ਦੇ ਵਿਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮੈਂ ਸਮਝਦਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ ਔਰ ਅਸੀਂ ਅਗਲੇ ਪ੍ਰੋਗਰਾਮ ਦੇ ਵਿਚ ਫਿਰ ਹੋਰ ਜਿਹੜੇ ਸੈੱਲ ਦੇ ਇਹ ਸਾਈਟ ਇਹ ਤਾਂ ਅੰਦਰ ਦਾ ਘੋਲ ਆ, ਇਹ ਤੇ ਅੰਦਰ ਦਾ ਆਬੋ ਹਵਾ ਇਨਵਾਇਰਮੈਂਟ ਹੈ, ਸੈੱਲ ਦੇ ਅੰਦਰ ਦਾ ਇਨਵਾਇਰਮੈਂਟ ਹੈ ਜਿਹਦੀ ਮੈਂ ਗੱਲ ਕੀਤੀ, ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ। ਹੁਣ ਇਹਦੇ ਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਜਿਹਨਾਂ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੱਤੀ ਹੋਈ ਹੈ ਕੁਦਰਤ ਨੇ, ਵੀ ਤੂੰ ਇਹ ਕਰਨਾ, ਤੂੰ ਆਹ ਕਰਨਾ, ਤੂੰ ਆਹ ਕਰਨਾ, ਉਹਦੀ ਜਾਣਕਾਰੀ ਫਿਰ ਮੈਂ ਅਗਲੇ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀ ਕਰਾਂਗਾ। ਸਾਰੇ ਜੁੜੇ ਰਹੋ ਇਸ ਗੱਲ ਦੇ ਨਾਲ, ਇਹ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਨੇ ਤੇ ਜਦੋਂ ਤੁਸੀਂ ਇਹ ਜਾਣ ਜਾਓਗੇ ਨਾ ਤੇ ਬਿਮਾਰੀਆਂ ਵਾਸਤੇ ਅਗਾਉਂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਬਿਮਾਰੀ ਆ ਸਕਦੀ ਤੇ ਕਿਹੜੀ ਨਹੀਂ ਆ ਸਕਦੀ। ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਸੁਣਨਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਸਾਇੰਟਿਫਿਕ ਅਪਰੋਚ ਦੇ ਤੌਰ ਤੇ ਕੋਈ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਤੱਕ, ਥੈਂਕ ਯੂ,
0: ਸ਼ੁਕਰੀਆ, ਮਿਹਰਬਾਨੀ।

ਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਿਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕਦੋਂ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ ਦਸਮ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦੇ ਆ, ਗੁਰੂ ਦੇ ਤਪ ਤੇਜ ਦਾ ਧਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਵਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦੇ ਆ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

ਗੁਰੂ ਸਵਾਰੇ ਸਤਿਕਾਰਯੋਗ ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਏ 22 ਨਵੰਬਰ 1998 ਦਾ ਦਿਨ, ਗੁਰੂ ਨਾਨਕ ਨਾਮ ਦੇਵ।

ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰੋਗਰਾਮ ਪ੍ਰਵਾਜ਼ ਰੇਡੀਓ ਤੇ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੋ ਅੱਜ ਦੇ ਪ੍ਰੋਗਰਾਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰਪੁਰਬ ਦੀਆਂ ਵਧਾਈਆਂ ਸਾਰੇ ਜਗਤ ਨੂੰ। ਤੇ ਅੱਜ ਦਾ ਪ੍ਰੋਗਰਾਮ ਸਾਰਾ ਹੀ ਸਾਡਾ ਜਿਹੜਾ ਹੈਗਾ ਡੇਢ ਘੰਟਾ ਰਹਿੰਦਾ, ਉਹ ਸਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਰਪਣ ਇਸ ਪ੍ਰੋਗਰਾਮ ਨੂੰ। ਡਾਕਟਰ ਗੁਰਦੀਪ ਸਿੰਘ ਸੰਧੂ ਵੀ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਰੱਖਣਗੇ। ਅੱਜ ਹੀ ਅੱਜ ਡਾਕਟਰੀ ਦਾ ਪ੍ਰੋਗਰਾਮ ਨਹੀਂ ਕਰਨਗੇ ਤੇ ਨਾਲ ਹੀ ਲਾਲ ਸਿੰਘ ਚੀਮਾ ਹੋਣੀ ਵੀ ਸਾਡੇ ਨਾਲ ਜੁੜਨਗੇ ਤੇ ਆਪਾਂ ਰਲ ਮਿਲ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਗੁਰਪੁਰਬ ਦੀਆਂ ਸਾਰੇ ਸੰਗਤ ਨੂੰ ਵਧਾਈਆਂ। ਦੱਸੋ ਜੀ ਸ਼ਬਦ।

0: ਸਵਰਾਜ ਹੋਣਾ ਦਾ ਇੱਕ ਜੋਸ਼ ਭਰਿਆ ਗੀਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਲੋ ਵਾਪਸ ਸੁਣਦੇ ਆ।
1: ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰੇ ਸਤਿਗੁਰੂ ਸੰਤ ਸਿਪਾਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸ਼ਹਿਨਸ਼ਾਹ ਬਾਜਾਂ ਵਾਲੀ ਸਰਕਾਰ ਸ਼ੇਰਾਂ ਦੀ ਕੌਮ ਦੀ ਨੀਂਹ ਰੱਖ ਰਹੇ ਨੇ ਖਾਲਸਾ ਪੰਥ ਦੀ ਨੀਂਹ ਤੇ ਮੁੱਖੋਂ ਵਾਕ ਫਰਮਾਇਆ ਜਿੰਨੀ ਦੇਰ ਦੁਨੀਆਂ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣਗੇ। ਗੁਰੂ ਸਾਹਿਬ ਨੇ ਕੌਮਾਂ ਮਜ਼ਹਬਾਂ ਦਾ ਵਿਤਕਰਾ ਖਤਮ ਕੀਤਾ ਤੇ ਕਿਹਾ ਖਾਲਸਾ ਮੇਰਾ ਰੂਪ ਹੋਵੇਗਾ।
2: ਵੇਦਾਂ ਵਿੱਚ ਕਹਾਣੀਆਂ

ਸਾਂ ਦਿਲਾ ਚੋਂ ਵਸਾਰਿਆ ਉਹ ਕੀਮਤੀ ਵਕਤ ਤੁਸਾਂ ਦਿਲਾ ਚੋਂ ਵਸਾਰਿਆ ਗਾਨੇ ਗੁੱਟਾਂ ਤੇ ਬਣਾ ਲਓ ਲਾੜੀ ਮੌਤ ਨੂੰ ਵਿਆਹ ਲਓ ਗਾਨੇ ਗੁੱਟਾਂ ਤੇ ਬਣਾ ਲਓ ਲਾੜੀ ਮੌਤ ਨੂੰ ਵਿਆਹ ਲਓ ਮੇਲਾ ਵੇਖ ਲੋ ਤੰਬੂ ਦੇ ਵਿੱਚ ਬਣ ਕੇ ਬਾਜਾਂ ਵਾਲਾ ਬਾਜਾਂ ਮਾਰਦਾ ਸਿੰਘਾਂ ਨੂੰ ਦੀਵਾਨ ਵਿੱਚ ਖੜ ਕੇ ਬਾਜਾਂ ਵਾਲਾ

0: ਦੇ ਤਾਰੇ ਹੁੰਦੇ
1: ਜੀਵਨ ਹਵਾਲੇ
0: ਉਹ ਜੀਵਨ ਹਵਾਲੇ ਦਸ਼ਮੇਸ਼ ਜਿੱਦ ਕਰਕੇ ਤੰਬੂ ਵਿੱਚ ਲੈ ਜਾਵੇ ਦਸ਼ਮੇਸ਼ ਗੜ ਲਾਵੇ ਤੰਬੂ ਵਿੱਚ ਲੈ

0: ਆਪਣਾ ਅੱਜ ਦਾ ਕੀਰਤਨ ਦਾ ਪ੍ਰੋਗਰਾਮ ਗੁਰਬਾਣੀ ਵੀ ਸੁਣੀ ਗੀਤ ਵੀ ਸੁਣੇ ਹੰਸਰਾਜ ਹੋਣਾ ਦੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਲਾਲ ਸਿੰਘ ਚੀਮਾ ਸਾਹਿਬ ਦੇ ਕੋਲ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਜੀ ਉਹਨਾਂ ਦੇ ਕੀ ਵਿਚਾਰ ਨੇ ਸਾਹਿਬੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਤੇ ਚੀਮਾ ਸਾਹਿਬ ਆ ਜਾਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ
1: ਜੀ ਕੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੂਪਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਡੀ ਸਾਰੀ ਟੀਮ ਦੇ ਮੈਂਬਰਾਂ ਨੂੰ ਵੀ ਤੇ ਕੱਖ ਸਾਹਿਬ ਜੀ ਅੱਜ ਜਿਹੜਾ ਦਿਨ ਆ ਉਹ ਮੇਰਾ ਖਿਆਲ ਆ ਵੀ ਇਸ ਤਰ੍ਹਾਂ ਦੇ ਦਿਨ ਆ ਜਿਹੜੇ ਉਹ ਬਹੁਤ ਥੋੜੇ ਹੁੰਦੇ ਆ ਖੈਰ ਜੇ ਦੂਸਰਾ ਪਾਸਾ ਦੇਖੀਏ ਤਾਂ ਸ਼ਾਇਦ ਭਾਰਤ ਦੇ ਜਿਹੜਾ ਸਮਾਜ ਆ ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਦਿਨ ਆ ਉਹ ਬਹੁਤ ਕਿਉਂਕਿ ਭਾਰਤ ਵਿੱਚ ਮੇਰਾ ਨਹੀਂ ਖਿਆਲ ਵੀ ਹੋਰ ਕਿਸੇ ਦੁਨੀਆਂ ਦੇ ਸਮਾਜ ਦੇ ਉੱਤੇ ਇਹ ਇੰਨੇ ਜ਼ਿਆਦਾ ਸੰਤ ਮਹਾਤਮਾ ਪੈਗੰਬਰ ਪੈਦਾ ਹੋਏ ਹੋਣ ਤੇ ਇਹਦੇ ਪਿੱਛੇ ਹੁਣ ਜਦੋਂ ਆਪਾਂ ਕੱਖ ਸਾਹਿਬ ਜੀ ਥੋੜੀ ਜਿਹੀ ਡੂੰਘਾਈ ਤੱਕ ਸੋਚੀ ਵੀ ਇਹਦਾ ਕੋਈ ਕਾਰਨ ਹੁੰਦਾ ਕਿਸੇ ਵੀ ਸਮਾਜ ਦੇ ਵਿੱਚ ਦੇਖੋ ਹੁਣ ਭਾਰਤ ਦੇ ਵਿੱਚ ਕਿੰਨੇ ਤੁਸੀਂ ਗਿਣ ਲਓ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਏ ਆ ਜਿਹੜੇ ਸੰਤ ਮਹਾਤਮਾ ਇਸ ਤਰ੍ਹਾਂ ਦੇ ਗੁਰੂ ਸਾਹਿਬ ਜਿੱਦਾਂ ਸੀਗੇ ਪੈਦਾ ਹੋਏ ਹੋਣਗੇ ਪਰ ਇਹ ਭਾਰਤ ਵਿੱਚ ਹੀ ਕਿਉਂ ਤੇ ਇਹ ਸਭ ਕੁਝ ਹੋਣ ਦੇ ਬਾਵਜੂਦ ਹੀ ਭਾਰਤ ਦੁਨੀਆ ਤੋਂ ਪਿੱਛੇ ਕਿਉਂ ਰਹਿ ਜਾਂਦਾ
0: ਪੁਆਇੰਟ ਜੀ
1: ਇਹਦੇ ਵਿੱਚ ਮਸਲਾ ਇਸ ਗੱਲ ਦਾ ਆ ਕਿ ਜਦੋਂ ਕਿਸੇ ਕੋਈ ਸਮਾਜ ਡੁੱਬਦਾ ਤੇ ਉਹਦੇ ਵਿੱਚ ਉਹਨੂੰ ਜਾਂ ਫਿਲੋਸਫਰ ਕਹਿ ਲਓ ਜਾਂ ਉਹਨੂੰ ਮਹਾਤਮਾ ਕਹਿ ਲਓ ਜਾਂ ਸੰਤ ਕਹਿ ਲਓ ਜਾਂ ਭਗਤ ਕਹਿ ਲਓ ਜਾਂ ਗੁਰੂ ਕਹਿ ਲਓ ਜੋ ਮਰਜ਼ੀ ਕਹਿ ਲਓ ਉਸ ਤਰ੍ਹਾਂ ਦਾ ਇੱਕ ਇਨਸਾਨ ਪੈਦਾ ਹੁੰਦਾ ਜਿਹੜਾ ਉਸ ਸਮਾਜ ਦੀਆਂ ਮੁਸੀਬਤਾਂ ਨੂੰ ਪੜਦਾ ਉਹਨਾਂ ਨੂੰ ਸੋਚਦਾ ਭਈ ਅਸੀਂ ਕਰੀਏ ਕੀ ਤਾਂ ਇਹ ਜਿਹੜੀ ਮੁਸੀਬਤ ਆ ਸਾਡੇ ਸਮਾਜ ਦੇ ਵਿੱਚੋਂ ਨਿਕਲ ਸਕਦੀ ਹੈ ਸੋ ਇਹ ਸਭ ਕੁਝ ਕਰਨ ਵਾਸਤੇ ਬਹੁਤ ਡੂੰਘੀ ਜਿਹੜੀ ਆ ਜਿਹਨੂੰ ਆਪਾਂ ਕਹਿੰਦੇ ਆ ਸਟੱਡੀ ਕਰਨੀ ਪੈਂਦੀ ਪਹਿਲਾਂ ਆਪਣੇ ਸਮਾਜ ਦੀ ਕਿ ਸਾਡਾ ਸਮਾਜ ਇੱਧਰ ਨੂੰ ਜਾ ਕਿਉਂ ਰਿਹਾ ਉਹਦੇ ਕਾਰਨ ਕੀ ਆ ਉਹ ਜਦੋਂ ਤੁਹਾਨੂੰ ਸਾਰਾ ਉਹ ਕੁਝ ਤੁਸੀਂ ਪਤਾ ਲਾ ਲਿਆ ਖੋਜ ਕਰ ਲਈ ਉਸ ਤੋਂ ਅੱਗੇ ਫਿਰ ਸੋਚਣਾ ਹੁੰਦਾ ਵੀ ਫਿਊਚਰ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਾਂਗੇ ਜੋ ਕੁਛ ਉਹ ਕਰਨਾ ਉਹਨਾਂ ਨੂੰ ਲੱਗਦਾ ਪਈ ਇਸ ਤਰੀਕੇ ਦੇ ਨਾਲ ਸਾਡਾ ਸਮਾਜ ਮੁੜ ਕੇ ਫੇਰ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਉਸ ਫਲਸਫੇ ਨੂੰ ਅਸੀਂ ਕਹਿੰਦੇ ਆ ਮੰਤਰ ਸੋ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਜਿਨ੍ਹਾਂ ਦਾ ਜਨਮ ਅੱਜ ਦੇ ਦਿਨ ਹੋਇਆ 22 ਦਸੰਬਰ ਵਾਲੇ ਦਿਨ ਹੋਇਆ ਸੀ ਸੋਰੀ ਅੱਜ ਦੇ ਦਿਨ ਹੀ ਪਿੱਛੇ ਰਹਿ ਗਿਆ ਉਹ ਤੇ ਹੁਣ ਕੀ ਆ ਕਿ ਇਹ ਜਿਹੜਾ ਮਾਮਲਾ ਹੈ ਇਹ ਸ਼ੁਰੂ ਗੁਰੂ ਨਾਨਕ ਦੇਵ ਜੀ ਤੋਂ ਹੀ ਹੋਇਆ ਸੀਗਾ ਔਰ ਜੇ ਆਪਾਂ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜ਼ਿਆਦਾ ਡੂੰਘੀ ਖੋਜ ਕਰੀਏ ਤਾਂ ਇਹ ਮਾਮਲਾ ਅਸਲ ਦੇ ਵਿੱਚ 12ਵੀਂ ਸਦੀ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਹੌਲੀ ਹੌਲੀ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਸੀਗਾ ਇਹ ਜਿਹੜਾ ਫਲਸਫਾ ਸੀਗਾ ਉਸ ਦੇਸ਼ ਦੀ ਤਰੱਕੀ ਦਾ ਇਹਨੂੰ ਫਿਰ ਸਿਖਰਾਂ ਤੇ ਪਹੁੰਚਾ ਦਿੱਤਾ ਸਾਰੀ ਦੁਨੀਆਂ ਨੂੰ ਖੋਜਿਆ ਸਾਰੇ ਧਰਮਾਂ ਨੂੰ ਖੋਜਿਆ ਦੇਖੋ ਇੱਥੋਂ ਤੀਕਰ ਵੀ ਖਾਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਤੇ ਗੁਰੂ ਨਾਨਕ ਦੇਵ ਜੀ ਬਾਰੇ ਵੀ ਇਹਨਾਂ ਦੋਹਾਂ ਮਹਾਂਪੁਰਸ਼ਾਂ ਗੁਰੂਆਂ ਦੇ ਬਾਰੇ ਦੇ ਵਿੱਚ ਬਹੁਤੇ ਜਿਹੜੇ ਲੋਕ ਹੈ ਇਸਲਾਮ ਜਿਨ੍ਹਾਂ ਦਾ ਧਰਮ ਆ ਉਹ ਵੀ ਇਸ ਗੱਲ ਦੇ ਨਾਲ ਸਹਿਮਤ ਆ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਨੂੰ ਜਿਹੜੇ ਇਸਲਾਮ ਦੇ ਸਕਾਲਰ ਸੀਗੇ ਇਸਲਾਮ ਧਰਮ ਦੇ ਸਕਾਲਰ ਆ ਉਹਨਾਂ ਦੇ ਨਾਲੋਂ ਵੀ ਇਸਲਾਮ ਦੇ ਬਾਰੇ ਦੇ ਵਿੱਚ ਜ਼ਿਆਦਾ ਡੂੰਘਾ ਗਿਆਨ ਸੀ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਤੇ ਗੁਰੂ ਦਸਵੇਂ ਪਾਤਸ਼ਾਹ ਨੇ ਵੀ ਇਹਨਾਂ ਨੇ ਗੁਰੂ ਸਾਹਿਬ ਦੇ ਤਾਂ ਜਿਹੜੇ ਖਾਕ ਸਾਹਿਬ ਜੀ 52 ਇਹਨਾਂ ਦੇ ਉਹ ਹੈਗੇ ਆ ਆਪਾਂ ਕੀ ਉਹਨਾਂ ਨੂੰ ਕਹਿੰਦੇ ਆ 52 ਕਵੀ ਸੀ ਇਹਨਾਂ ਦੇ ਤੇ ਹਰ ਇੱਕ ਕਵੀ ਦਾ ਇੱਕ ਇੱਕ ਸੋਚ ਉਹਨਾਂ ਨੇ ਕਹੀ ਸੀ ਭਈ ਤੁਸੀਂ ਇਕੱਲੇ ਇਕੱਲੇ ਤੋਂ ਪੁੱਛਿਆ ਸੀਗਾ ਵੀ ਤੁਹਾਡੀ ਜਿਹੜੀ ਸੋਚ ਆ ਉਹਦੇ ਨਾਲ ਕਿਸ ਤਰ੍ਹਾਂ ਸਮਾਜ ਤਰੱਕੀ ਕਰਦਾ ਉਹਦੇ ਵਿੱਚ 52 ਕਵੀਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਸੀਗੇ ਤੇ ਉਹਨਾਂ ਸੁਝਾਵਾਂ ਦੇ ਵਿੱਚ ਵੀ ਜਿਹੜਾ ਆ ਉਹ ਇਹ ਆਉਂਦਾ ਆ ਕਿ ਗੁਰੂ ਗੋਬਿੰਦ ਸਿੰਘ ਜੀ ਜਿੱਡਾ ਫਿਲੋਸਫਰ ਕੋਈ ਨਹੀਂ ਹੋਇਆ ਔਰ ਉਹਦੇ ਵਿੱਚ ਇਹ ਵੀ ਆਉਂਦਾ ਆ ਕਿ ਇੱਕ ਜਿਹੜਾ ਉਹ ਸੀਗਾ ਇਹਨਾਂ ਦਾ ਕਵੀ ਉਹਨਾਂ ਨੇ ਇਹ ਵੀ ਲਿਖਿਆ ਸੀਗਾ ਕਿ ਧਰਮ ਆ ਜਿਹੜੇ ਪੜ੍ਹੋ ਸਾਰਿਆਂ ਨੂੰ ਖੋਜ ਸਾਰੇ ਧਰਮਾਂ ਦੀ ਕਰੋ ਪਰ ਮੰਨੋ ਆਪਣੇ ਧਰਮ ਨੂੰ ਉਹਦੇ ਪਿੱਛੇ ਖੱਕ ਸਾਹਿਬ ਜੀ ਇਹ ਇੱਕ ਜਿਹੜਾ ਫਲਸਫਾ ਇਹ ਆ ਕਿ ਦੇਖੋ ਹੁਣ ਜਿਹੜਾ ਸਾਊਦੀ ਅਰਬ ਲੈ ਲਓ ਉਸ ਇਲਾਕੇ ਦੇ ਵਿੱਚ ਖੱਕ ਸਾਹਿਬ ਜੀ ਰੇਤਾ ਸਾਰਾ ਉੜਦਾ ਸੀ ਉੱਥੇ ਕੋਈ ਫਸਲ ਹੁੰਦੀ ਨਹੀਂ ਸੀ ਇਸ ਤਰ੍ਹਾਂ ਦੀ ਬਿਲਕੁਲ ਤੇ ਭਾਰਤ ਦੇ ਵਿੱਚ ਸਭ ਕੁਝ ਹੁੰਦਾ ਆ ਹੁਣ ਤੁਸੀਂ ਧਰਮ ਤਾਂ ਉਹਨਾਂ ਦਾ ਵੀ ਪੜ ਲਿਆ, ਪਰ ਜਿਹੜੀਆਂ ਤੁਸੀਂ ਨੀਤੀਆਂ ਜਾਂ ਤਰੱਕੀ ਕਰਨੀਆਂ ਉਹ ਦੋਨਾਂ ਮੁਲਕਾਂ ਦੇ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ, ਕਿਉਂਕਿ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਹੋਰ ਚੀਜ਼ਾਂ ਦੀ ਲੋੜ ਆ, ਦੂਸਰੀ ਜਗ੍ਹਾ ਦੇ ਉੱਤੇ ਤੁਹਾਨੂੰ ਜਿਹੜੀ ਆ ਹੋਰ ਚੀਜ਼ਾਂ ਦੀ ਲੋੜ ਆ। ਸੋ ਇਸ ਕਰਕੇ ਗੁਰੂ ਸਾਹਿਬਾਂ ਦੇ ਜਿਹੜੇ ਉਹ 52 ਲਿਖਿਆ ਉਹਨਾਂ ਨੇ ਕਾਨੂੰਨ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਮੰਤਰ ਕਹਿ ਲਓ, ਉਹਨਾਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਧਰਮਾਂ ਨੂੰ ਪੜ੍ਹੋ ਸਾਰਿਆਂ ਨੂੰ ਪਰ ਮੰਨੋ ਆਪਣੇ ਨੂੰ, ਕਿਉਂਕਿ ਜਿਸ ਇਲਾਕੇ ਦੇ ਵਿੱਚ ਤੁਸੀਂ ਰਹਿ ਰਹੇ ਆ, ਆਪ ਰਹਿ ਰਹੇ ਆ, ਜਿੱਥੇ ਦੇ ਤੁਸੀਂ ਹੈਗੇ ਆ, ਉੱਥੇ ਦੂਸਰੇ ਧਰਮਾਂ ਵਾਲੇ ਜਿਹੜੇ ਫਲਸਫੇ ਆ ਉਹ ਲਾਗੂ ਨਹੀਂ ਹੋਣੇ, ਉਹਨਾਂ ਨੇ ਉਹ ਤੁਹਾਡੇ ਸਮਾਜ ਨੂੰ ਤਰੱਕੀ ਨਹੀਂ ਕਰਨ ਦੇਣੀ। ਸੋ ਇਸ ਕਰਕੇ ਆ ਜਿਹੜਾ ਵੱਖਰੇ ਵੱਖਰੇ ਧਰਮ ਆ, ਜਿਹੜੇ ਫਿਰ ਧਰਮ ਤਾਂ ਸਾਰੇ ਇੱਕੋ ਹੀ ਹੁੰਦੇ ਆ ਬੇਸਿਕਲੀ, ਧਰਮ ਆ ਜਿਹੜਾ ਖਾਕ ਸਾਹਿਬ ਜੀ ਉਹ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਬੁਲੰਦ ਕਰਨਾ ਹੀ ਧਰਮ ਹੁੰਦਾ ਆ। ਸੋ ਵੱਖਰੇ ਵੱਖਰੇ ਦੁਨੀਆਂ ਦੇ ਹਿੱਸਿਆਂ ਦੇ ਵਿੱਚ ਵੱਖਰੇ ਵੱਖਰੇ ਧਰਮ ਆ ਜਿਹੜੇ, ਕਿਉਂਕਿ ਇੱਕ ਦੇ ਬੰਧਨ ਆ ਜਿਹੜੇ ਉਹ ਦੂਸਰੇ ਇਲਾਕੇ ਦੇ ਵਿੱਚ ਜਿਹੜੇ ਜਾ ਕੇ ਉਹ ਕਾਮਯਾਬ ਨਹੀਂ ਹੋਣੇ। ਸੋ ਇਸ ਤਰ੍ਹਾਂ ਜਿਹੜੇ ਆ ਇਹ ਧਰਮ ਜਿਹੜੇ ਚੱਲਦੇ ਰਹੇ ਆ। ਤੇ ਬਾਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤਾਂ ਖਾਕ ਸਾਹਿਬ ਜੀ ਉਹਨਾਂ ਦੇ ਬਾਰੇ ਤਾਂ ਆਪਾਂ ਪਹਿਲੇ ਕੀ ਕਰਨੀ ਆਪਣੀ ਜੀ, ਮੇਰੇ ਕੋਲ ਭਾਸ਼ਾ ਹੀ ਹੈ ਨੀ ਜਿਹਦੇ ਨਾਲ ਉਹਨਾਂ ਦੀ ਉਸਤਤ ਕੀਤੀ ਜਾ ਸਕੇ। ਦੁਨੀਆਂ ਦੇ ਹਰ ਫੀਲਡ ਦੇ ਵਿੱਚ ਰਾਜਨੀਤੀ, ਸ਼ਾਂਤੀ, ਯੁੱਧ ਵਿਦਿਆ, ਜਿੱਧਰ ਨੂੰ ਮਰਜ਼ੀ ਤੁਰ ਲਓ, ਕਵੀ, ਲਿਖਾਰੀ, ਦੇਖੋ ਕੀਰਤਨ ਵੀ ਕਰਦੇ ਸੀ। ਸੋ ਹੁਣ ਜਿਹੜੇ ਕੀਰਤਨੀ ਹੈ ਇਹਨਾਂ ਨੂੰ ਆਪਾਂ ਰਾਗੀ ਕਹਿਣਾ ਤਾਂ ਮੇਰਾ ਖਿਆਲ ਮੁਨਾਸਬ ਸ਼ਬਦ ਨਹੀਂ ਮੈਨੂੰ ਇਸ ਵੇਲੇ ਜੁੜ ਰਿਹਾ, ਜਿਹੜਾ ਉਹਨਾਂ ਦੀ ਜਿਹੜੀ ਕਾਬਲੀਅਤ ਸੀ ਉਹਦੇ ਤਿਕਰ ਪਹੁੰਚ ਸਕੇ, ਮੇਰੇ ਕੋਲ ਤਾਂ ਉਹ ਸ਼ਬਦ ਹੈ ਨੀ। ਪਰ ਦੇਖੋ ਉਹਨਾਂ ਦੇ ਵਿੱਚ ਹਰ ਦੁਨੀਆਂ ਦਾ ਗੁਣ, ਜਿਹਨੂੰ ਬਾਣੀ ਦੇ ਵਿੱਚ ਕਈ ਵਾਰੀ ਸ਼ਬਦ ਹੁੰਦਾ ਸਰਗੁਣ ਸੀਗੇ, ਜਿਹਨਾਂ ਦੇ ਵਿੱਚ ਹਰੇਕ ਗੁਣ ਸੀ ਉਸ ਦੁਨੀਆਂ ਦਾ। ਤੇ ਇਸ ਤਰ੍ਹਾਂ ਦੇ ਜਿਹੜੇ ਖਾਕ ਸਾਹਿਬ ਜੀ ਯੋਧੇ ਔਰ ਬਹਾਦਰ ਔਰ ਕਵੀ ਔਰ ਲਿਖਾਰੀ ਹੋਣ ਦੇ ਬਾਵਜੂਦ ਵੀ ਖਾਕ ਸਾਹਿਬ ਜੀ ਸਾਡਾ ਜਿਹੜਾ ਭਾਰਤ ਹੈ ਉਹ ਅੱਜ ਵੀ ਪਿੱਛੇ ਨੂੰ ਕਿਉਂ ਜਾ ਰਿਹਾ, ਅੱਜ ਵੀ ਪਿਛਲਖੁਰੀ ਕਿਉਂ ਤੁਰਿਆ ਹੋਇਆ ਭਾਰਤੀ ਸਮਾਜ ਆ ਜਿਹੜਾ। ਮਸਲਾ ਖਾਕ ਸਾਹਿਬ ਜੀ ਉੱਥੇ ਇਸ ਗੱਲ ਦਾ ਆ ਕਿ ਸਾਡਾ ਜਿਹੜਾ ਧਰਮ ਸੀਗਾ ਉਹਦੇ ਵਿੱਚ ਬਹੁਤ ਸਾਰਾ ਖੋਟ ਪਾਉਣਾ ਸ਼ੁਰੂ ਕਰ ਦਿੱਤਾ, ਬਹੁਤਾ ਜਿਹੜਾ ਯੋਗਦਾਨ ਸੀ ਉਹ ਬ੍ਰਿਟਿਸ਼ ਰੂਲ ਜਿਹੜਾ ਸੀਗਾ ਉਹਨੇ ਪਾਇਆ, ਤੇ ਉਸ ਤੋਂ ਅੱਗੇ ਫਿਰ ਸਾਡੇ ਹੀ ਦੇਸ਼ ਦੇ, ਸਾਡੇ ਹੀ ਧਰਮ ਦੇ, ਸਾਡੇ ਹੀ ਪਿੰਡਾਂ ਦੇ ਲੋਕ ਜਿਹੜੇ ਸੀਗੇ ਉਹਨਾਂ ਨੇ ਵੀ ਉਹ ਫਲਸਫਾ ਛੱਡ ਕੇ ਉਹ ਰਾਜਨੀਤੀ ਚ ਪੈ ਕੇ ਕਹਿ ਲਓ ਜਾਂ ਉਹਨਾਂ ਨੂੰ ਆਪਣਾ ਨਿੱਜੀ ਲਾਲਚ ਸੀਗਾ, ਚਾਹੇ ਉਹ ਲਾਲਚ ਕੋਈ ਵੀ ਖਾਕ ਸਾਹਿਬ ਜੀ ਮਾੜਾ ਆ, ਕਿਉਂਕਿ ਲਾਲਚ ਚਾਹੇ ਕੁਰਸੀ ਦਾ, ਚਾਹੇ ਪੈਸੇ ਦਾ, ਚਾਹੇ ਜ਼ਮੀਨ ਦਾ, ਚਾਹੇ ਔਰਤ ਦਾ, ਜਦੋਂ ਤੁਹਾਨੂੰ ਲਾਲਚ ਲੱਗ ਗਿਆ ਫਿਰ ਤੁਸੀਂ ਆਪਣਾ ਆਪ ਤਾਂ ਗਵਾਉਣਾ ਹੀ ਹੁੰਦਾ, ਤੁਸੀਂ ਸਮਾਜ ਨੂੰ ਵੀ ਗਵਾ ਬਹਿੰਦੇ ਹੋ।
0: ਬਿਲਕੁਲ ਜੀ ਬਿਲਕੁਲ,
1: ਸਮਾਜ ਵੀ ਜਿਹੜਾ ਆ ਉਹ ਉਲਟ ਪਾਸੇ ਨੂੰ ਤੁਰ ਪੈਂਦਾ ਆ। ਸੋ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਆ ਉਹ ਡੰਗਾਈ ਤੱਕ ਸੋਚਣਾ ਪਊਗਾ, ਤੇ ਆਪਾਂ ਨੂੰ ਜਿਹੜੀਆਂ ਗੁਰੂ ਸਾਹਿਬਾਂ ਦਾ ਫਲਸਫਾ ਆ ਉਹਨੂੰ ਪੜ੍ਹ ਕੇ, ਉਹਨੂੰ ਇਕੱਲਾ ਪੜ੍ਹ ਕੇ, ਬਹੁਤੇ ਖਾਕ ਸਾਹਿਬ ਜਿਹੜੇ ਸਾਡੇ ਸਮਾਜ ਦੇ ਲੋਕ ਆ ਉਹ ਸਵੇਰੇ ਉੱਠ ਕੇ ਜਾਪੀ ਸਾਹਿਬ ਦਾ ਪਾਠ ਕਰ ਲੈਂਦੇ ਆ ਤੇ ਸ਼ਾਮ ਨੂੰ ਰਾਹ ਰਾਸ ਦਾ ਪਾਠ ਕਰ ਲੈਂਦੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਦੇ ਜਿਹੜੇ ਆ ਉਹ ਪਾਠ ਪੜ੍ਹ ਕੇ ਛੱਡ ਦਿੰਦੇ ਆ, ਉਹਦਾ ਸਿਮਰਨ ਕਦੇ ਨੀ ਕਰਦੇ, ਉਹਦੇ ਬਾਰੇ ਸੋਚਦੇ ਕਦੇ ਨੀ ਹੈਗੇ ਕਿ ਆਹ ਭਾਈ
0: ਸਾਹਿਬ। ਗੱਲ ਹੋਰ ਵੀ ਆ ਜਿਹੜੇ ਸਵੇਰੇ ਸ਼ਾਮ ਪਾਠ ਕਰਦੇ ਆ
1: ਜੀ,
0: ਉਹ ਆਪਣੇ ਮਨੁੱਖ ਬਹੁਤੇ ਲੋਕ ਤੇ ਇਹੋ ਜਿਹੇ ਵੀ ਹੈਗੇ ਆ ਕਿ ਜਿਹੜੇ ਆਪਣੇ ਰੋਜ਼ ਦੇ ਦਿਹਾੜੀ ਦੇ ਵਿੱਚ ਜਿਹੜੀ ਵੀ ਠੱਗੀਆਂ ਠੋਰੀਆਂ ਮਾਰਦੇ ਨੇ, ਸਮਝਦੇ ਆ ਖਰਾ ਅਸੀਂ ਪਾਠ ਕਰਕੇ ਤੇ ਇਹਨੂੰ ਹੁਣ ਸਵਾਰ ਲਾਂਗੇ,
1: ਧੋਤੀਆਂ ਜਾਣੀਆਂ। ਬਿਲਕੁਲ ਬਿਲਕੁਲ,
0: ਧੋਤੀਆਂ ਨਹੀਂ ਜਾਣੀਆਂ। ਜਿਹੜੇ ਤੁਸੀਂ ਕੰਮ ਕਰਦੇ ਹੋ ਨਾ, ਵਿਆਜ ਦੇ ਕੰਮ ਕਰਦੇ ਹੋ, ਲੋਕਾਂ ਨੂੰ ਲੁੱਟਦੇ ਹੋ, ਲੋਕਾਂ ਕੋਲੋਂ ਕਰਪਸ਼ਨ ਕਰਦੇ ਹੋ, ਪੈਸੇ ਖਾਂਦੇ ਹੋ, ਤੇ ਪਾਠ ਕਰਨ ਨਾਲ ਕੀ ਉਹ ਧੋਤੇ ਜਾਣ? ਕਦੀ ਵੀ ਨਹੀਂ ਹੋ ਸਕਦਾ।
1: ਬਿਲਕੁਲ ਨਹੀਂ ਜੀ, ਕਦੇ ਵੀ ਨਹੀਂ ਹੋਣਾ ਇਹ ਕਦੇ ਵੀ ਨਹੀਂ ਹੋ ਸਕਦਾ। ਜਦੋਂ ਹੋੜ ਕੇ ਆ ਗਿਆ, ਚਾਹੇ ਐਸੇ ਹੀ ਦੁਨੀਆਂ ਦੇ ਕਾਨੂੰਨ ਦੇ ਕੇ ਆ ਗਿਆ ਜਾਂ ਫਿਰ ਜਿਹੜੀ ਅੱਗੇ ਦੁਨੀਆਂ ਆ ਉਹਦੇ ਕਾਨੂੰਨ ਦੇ ਥੱਲੇ ਆਉਣਾ, ਫਿਰ ਤੁਹਾਨੂੰ ਪਤਾ ਲੱਗਣਾ ਵੀ ਮੈਂ ਜੋ ਕੁਛ ਕਰਦਾ ਸੀਗਾ ਉਹਦਾ ਖਾਕ ਸਾਹਿਬ ਜੀ ਦੇਖੋ ਦੁੱਗਣਾ ਹੋ ਗਿਆ ਨਾ। ਇੱਕ ਪਾਸੇ ਤਾਂ ਤੁਸੀਂ ਉਹ ਹੇਰਾ ਫੇਰੀ ਕਰਨ ਨੂੰ ਨਹੀਂ ਹਟਦੇ, ਠੱਗੀ ਕਰਨ ਨੂੰ ਨਹੀਂ ਹਟਦੇ, ਦੂਸਰੇ ਪਾਸੇ ਤੁਸੀਂ ਆਪਣੇ ਕਿਤੋਂ ਸੱਚੇ ਉਹ ਬਾਣੀ ਪੜ੍ਹਦੇ ਆ ਤੇ ਉਹਦਾ ਤੁਹਾਡੇ ਤੇ ਡਬਲ ਪ੍ਰਭਾਵ ਪੈਣਾ ਨਾ, ਮਾੜਾ ਅਸਰ ਪੈਣਾ ਨਾ, ਕਿਉਂਕਿ ਇੱਕ ਪਾਸੇ ਤੁਸੀਂ ਚੋਰੀ ਕਰਨ ਨੂੰ ਫੜਦੇ ਨਹੀਂ, ਦੂਜੇ ਪਾਸੇ ਤੁਸੀਂ ਉੱਥੇ ਪੁੱਲਾਂ ਬਖਸ਼ਾਉਣ ਜਾਂਦੇ ਆ। ਨਹੀਂ ਏਦਾਂ ਨਹੀਂ, ਇਹ ਗੱਲ ਬਣਨੀ ਨਹੀਂ ਹੈਗੀ। ਗੱਲ ਆ ਜਿਹੜੀ ਗੱਲ ਤਾਂ ਉਦੋਂ ਬਣਨੀ ਆ ਜਦੋਂ ਤੁਹਾਡੇ ਅੰਦਰ ਆ ਜਿਹੜਾ ਉਹ ਸੱਚ ਆ ਜਿਹੜਾ ਉਹ ਸਮਾ ਗਿਆ, ਬਾਣੀ ਦੀ ਜਿਹੜੀ ਆ ਗੁਰੂ ਸਾਹਿਬਾਂ ਨੇ ਖਾਕ ਸਾਹਿਬ ਜੀ ਦੇਖੋ ਉਹਨਾਂ ਨੇ ਕਿੱਥੋਂ ਕਿੱਥੋਂ ਤੱਕ ਲਿਖ ਦਿੱਤਾ ਅਰਦਾਸ ਹੀ। ਜੇ ਆਪਾਂ ਜਿਹੜੀ ਖਾਕ ਸਾਹਿਬ ਜੀ ਬਹੁਤ ਲੋਕ ਕਹਿੰਦੇ ਆ ਨਹੀਂ, ਪਰ ਮੇਰਾ ਇਹ ਪੂਰਨ ਵਿਸ਼ਵਾਸ ਆ ਕਿ ਅਰਦਾਸ ਆ ਜਿਹੜੀ ਉਹ ਦਸਵੇਂ ਪਾਤਸ਼ਾਹ ਨੇ ਲਿਖੀ ਆ, ਦਸਵੇਂ ਗੁਰੂ ਨੇ ਹੀ ਲਿਖੀ ਆ। ਔਰ ਜਿਹੜੇ ਉਹ ਉਸ ਵੇਲੇ ਦੇ ਜਰਨਲਿਸਟ ਸੀਗੇ ਜਿਹਨਾਂ ਨੂੰ ਭੱਟ ਕਹਿੰਦੇ, ਉਹਨਾਂ ਦੀ ਜਿਹੜੀਆਂ ਹੈਗੀਆਂ ਉਹ ਡੈਰੀ ਜਿਹਨੂੰ ਕਹਿੰਦੇ ਬਹੀ, ਉਹਨਾਂ ਜਮਾਨਿਆਂ ਦੇ ਵਿੱਚ ਕਹਿੰਦੇ ਸੀ। ਅੱਜ ਕੱਲ ਆਪਾਂ ਖਾਕ ਸਾਹਿਬ ਜਿਹੜਾ ਆਪਣੇ ਜੀ ਦੋਸਤੋ ਜਿਹੜਾ ਸਟੋਰਾਂ ਦੇ ਵਿੱਚ ਜਦੋਂ ਆਪਾਂ ਜਾਂ ਜਿਹਨਾਂ ਲੋਕਾਂ ਨੇ ਸਟੋਰਾਂ ਦੇ ਵਿੱਚ ਕੰਮ ਕੀਤੇ ਆ, ਖਾਸ ਕਰਕੇ ਪੱਛਮੀ ਸਭਿਅਤਾ ਦੇ, ਜੇ ਤੁਸੀਂ ਜਾਓ ਉੱਥੇ ਕੈਸ਼ ਰਜਿਸਟਰ ਉਹਨਾਂ ਦਾ ਪਿਆ ਹੁੰਦਾ, ਉਹ ਤੁਹਾਨੂੰ ਸਮਾਨ ਵੇਚ ਕੇ ਤੇ ਪੈਸੇ ਆ ਜਿਹੜੇ ਤੁਹਾਡੇ ਤੋਂ ਲੈ ਕੇ ਰਜਿਸਟਰ ਦੇ ਵਿੱਚ ਰੱਖਦੇ ਰਹਿੰਦੇ ਆ, ਤੇ ਉਹਨਾਂ ਦੇ ਵਿੱਚੋਂ ਦੋ ਟੇਪਾਂ ਜਿਹੜੀਆਂ ਪਾਈਆਂ ਹੁੰਦੀਆਂ, ਰੀਲਾਂ ਕਹਿ ਲਓ, ਕਾਗਜ਼ ਦੀਆਂ ਰੀਲਾਂ ਹੁੰਦੀਆਂ, ਉਹ ਪਾਈਆਂ ਹੋਈਆਂ। ਇੱਕ ਰੀਲ ਆ ਜਿਹੜੀ ਉਹ ਆਪਾਂ ਜਦੋਂ ਆਪਾਂ ਪੈਸੇ ਉਹਦੇ ਚੇਂਜ ਮੋੜੀ ਦੀ ਪੈਸੇ ਲੈਂਦੇ ਆ, ਰਸੀਦ ਆ ਜਿਹੜੀ ਗਾਹਕ ਨੂੰ ਦੇ ਦੇਈਦੀ ਆ। ਇੱਕ ਅੰਦਰਲੇ ਪਾਸੇ ਉਹਦੇ ਹੋਰ ਕਾਗਜ਼ ਦੀ ਜਿਹੜੀ ਆ ਰੀਲ ਚੱਲਦੀ ਹੁੰਦੀ ਆ, ਉਹਨੂੰ ਜਰਨਲ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ। ਜਰਨਲ ਉਹ ਸਾਰੇ ਦਿਨ ਦੀ ਸੇਲ ਦਾ ਜਿਹੜਾ ਰਿਕਾਰਡ ਰੱਖਦਾ ਆ, ਤੇ ਇਹ ਜਿਹੜਾ ਜਰਨਲ ਜਿਹਨੂੰ ਆਪਾਂ ਕਹਿੰਦੇ ਆ, ਇਸੇ ਨੂੰ ਹੀ ਪੰਜਾਬੀ ਭਾਸ਼ਾ ਦੇ ਵਿੱਚ ਬਹੀ ਕਹਿੰਦੇ ਆ। ਬਹੀ ਬਹੀ ਦੇ ਵਿੱਚ ਜਿਹੜਾ ਆ ਉਹ ਜਿਹੜੇ ਜਰਨਲਿਸਟ ਉਸ ਵੇਲੇ ਦੇ ਸੀਗੇ, ਭੱਟ ਸੀਗੇ ਜਿਹੜੇ, ਉਹ ਜਦੋਂ ਵੀ ਕਿਤੇ ਜਾਂਦੇ ਸੀਗੇ ਜਾਂ ਗੁਰੂ ਸਾਹਿਬ ਦੇ ਨਾਲ ਜਾਂ ਹੋਰ ਕਿਸੇ ਮਹਾਂਪੁਰਸ਼ ਦੇ ਨਾਲ ਹੁੰਦੇ ਸੀਗੇ, ਉਹਨਾਂ ਦੇ ਕੋਲ ਬਹੀ ਹੁੰਦੀ ਸੀ, ਤੇ ਉਹ ਸਾਰਾ ਜਿਹੜਾ ਵਿਸਥਾਰ ਆ ਉਸ ਚੀਜ਼ ਦਾ ਜਿਹੜਾ ਵੀ ਗੁਰੂ ਸਾਹਿਬ ਨੇ ਜਾਂ ਹੋਰ ਕਿਸੇ ਨੇ ਭਾਸ਼ਣ ਦਿੱਤਾ ਉਹਨੂੰ ਆਪਣੀ ਡਾਇਰੀ ਦੇ ਵਿੱਚ ਨੋਟ ਕਰੀ ਜਾਣਾ, ਤੇ ਉਹ ਜਦੋਂ ਮਰਜ਼ੀ ਮੁੜ ਕੇ ਉਹ ਕੱਢ ਕੇ ਦਿਖਾ ਸਕਦੇ ਸੀਗੇ ਭਈ ਆਹ ਇਸ ਵਿਅਕਤੀ ਨੇ ਆਹ ਗੱਲ ਕਹੀ ਸੀਗੀ। ਸੋ ਉਹ ਜਿਹੜੀ ਭੱਟਾਂ ਦੀ ਵਹੀ ਆ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਅਰਦਾਸ ਆ ਜਿਹੜੀ ਉਹ ਦਸਵੇਂ ਪਾਤਸ਼ਾਹ ਨੇ ਲਿਖੀ ਆ, ਤੇ ਦਸਵੇਂ ਪਾਤਸ਼ਾਹ ਨੇ ਜਿਹੜੀ ਅਰਦਾਸ ਸੀਗੀ ਉਹ ਨੌਵੇਂ ਗੁਰੂ ਤਿੱਕਰ ਦੀ ਜਿਹੜੀ ਉਹ ਲਿਖ ਦਿੱਤੀ ਸੀਗੀ, ਤੇ ਉਸ ਤੋਂ ਬਾਅਦ ਜਿਹੜੀ ਅਰਦਾਸ ਆ ਅੱਗੇ ਬਾਅਦ ਦੇ ਵਿੱਚ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਜਿਹੜੀਆਂ ਕੁਛ ਗੱਲਾਂ ਅਰਦਾਸ ਦੇ ਵਿੱਚ ਜੋੜੀਆਂ ਗਈਆਂ ਉਹਨਾਂ ਦੇ ਵਿੱਚ ਵੀ ਜਿਹੜੇ ਦੇਖੋ ਦੋਸਤੋ ਵੱਖਰੇ ਵੱਖਰੇ ਆਪਣੇ ਜਿਹੜੇ ਗੁਰਦੁਆਰੇ ਹੈਗੇ ਆ ਜਾਂ ਅਮਰੀਕਾ ਚ ਹੋਣ ਜਾਂ ਆਸਟ੍ਰੇਲੀਆ ਕਿਤੇ ਵੀ ਇਹਨਾਂ ਦੇ ਗੁਰਦੁਆਰਿਆਂ ਦੇ ਪਿੱਛੇ ਵੀ ਭਾਰਤ ਦੇ ਜਿਹੜੇ ਵੱਖਰੇ ਵੱਖਰੇ ਗੁਰਦੁਆਰੇ ਵੱਖਰ ਵੱਖਰੀਆਂ ਜਿਹੜੀਆਂ ਹੈਗੀਆਂ ਆਪਣੇ ਡਿਨੋਮੀਨੇਸ਼ਨ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਆ, ਜਿਸ ਤਰ੍ਹਾਂ ਆ ਨਾਨਕ ਸਰੀਆਂ ਦਾ ਗੁਰਦੁਆਰਾ ਆ, ਆ ਉਹਨਾਂ ਦਾ ਉਹ ਸਾਰੇ ਆ ਜਿਹੜੇ ਉਹਨਾਂ ਨੇ ਅਰਦਾਸ ਆ ਜਿਹੜੀ ਉਹਨੂੰ ਵੀ ਆਪਣੇ ਆਪਣੇ ਪਤਾ ਨਹੀਂ ਤਾਂ ਉਹਨਾਂ ਨੂੰ ਇਸ ਗੱਲ ਦੀ ਜ਼ਰੂਰਤ ਪਈ ਸੀ, ਪਤਾ ਨਹੀਂ ਉਹ ਜਿਹੜੀ ਮੁੱਢਲੀ ਅਰਦਾਸ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਹੁੰਦੀ ਆ ਜਾਂ ਉਹਦੇ ਨਾਲ ਕੋਈ ਉਹਨਾਂ ਨੂੰ ਰੰਜਿਸ਼ ਹੋਣੀ ਆ, ਪਤਾ ਨਹੀਂ ਕਿਹੜੇ ਕਾਰਨ ਕਰਕੇ ਜਿਹੜੇ ਵੱਖਰੇ ਵੱਖਰੇ ਅਮਰੀਕਾ ਦੇ ਵਿੱਚ ਵੀ ਗੁਰਦੁਆਰਿਆਂ ਦੇ ਵਿੱਚ ਮੈਂ ਦੇਖਦਾ ਜਿਹੜੇ ਵੱਖਰੇ ਵੱਖਰੇ ਇੰਡੀਆ ਦੇ ਉਹ ਗਰੁੱਪਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਅਰਦਾਸ ਵੀ ਆ ਜਿਹੜੀ ਉਹਦੇ ਵਿੱਚ ਵੀ ਬਦਲਾ ਲਿਆ ਕੇ ਆਪਣੇ ਹਿਸਾਬ ਦੇ ਨਾਲ ਉਟਾਲ ਲਈ ਆ। ਇਹਦੇ ਪਿੱਛੇ ਕਾਰਨ ਮੈਂ ਦਾਤਾ ਨੇ ਮੈਨੂੰ ਪਤਾ ਨਹੀਂ ਕੀ ਆ, ਜਾਂ ਤਾਂ ਉਹਨਾਂ ਦੇ ਆਪਣੇ ਕੋਈ ਹੋਣੀਆਂ ਨੀਤੀਆਂ ਬਣਾ ਲਈਆਂ ਹੋਣੀਆਂ, ਤੇ ਪਰ ਇਹਦੇ ਨਾਲ ਜਿਹੜੀ ਆ ਉਹ ਆਪਣੇ ਵਿੱਚ ਜਿਹੜਾ ਕੌਮ ਦੇ ਵਿੱਚ ਉਹ ਜਿਹੜੀ ਆ ਪਾਠਕ ਪੈਂਦਾ ਆ, ਪਾਠਕ ਪਾਉਣ ਦੀ ਬਜਾਏ ਆਪਾਂ ਨੂੰ ਸਾਰੇ ਜਿਹੜੇ ਡਿਨੋਮੀਨੇਸ਼ਨ ਹੈਗੀਆਂ ਧਰਮ ਦੀਆਂ ਉਹਨਾਂ ਨੂੰ ਸਾਰੀਆਂ ਨੂੰ ਇੱਕ ਜਿਹੜਾ ਆ ਉਹਦੇ ਗੁਰੂਆਂ ਦਾ ਜਿਹੜਾ ਫਲਸਫਾ ਉਹਦੇ ਨਾਲ ਜੋੜੀ ਰੱਖੀਏ ਤਾਂ ਕਿ ਆਪਣੇ ਜਿਹੜੇ ਆ ਇੱਕ ਦੂਸਰੇ ਦੇ ਖਿਲਾਫ਼ ਜਿਹੜਾ ਤਣਾਅ ਉਹ ਖਤਮ ਹੋ ਸਕੇ। ਸਾਰਾ ਮਸਲਾ ਜਿਹੜਾ ਤਣਾਅ ਦਾ ਆ ਜਦੋਂ ਇੱਕ ਜਿਹੜਾ ਗਰੁੱਪ ਆ ਕਿਸੇ ਵੀ ਧਰਮ ਦੇ ਨਾਲ ਜੁੜਿਆ ਉਹ ਦੂਸਰੇ ਧਰਮ ਦੇ ਖਿਲਾਫ ਗੱਲ ਕਰਦਾ ਆ, ਤੇ ਫਿਰ ਉਧਰੋਂ ਵੀ ਤੁਹਾਨੂੰ ਪਤਾ ਵੀ ਹਰ ਇੱਕ ਕੌਮ ਦੇ ਵਿੱਚ ਹੀ ਆ ਜਿਹੜੇ ਉਹ ਗਰਮ ਧੜੇ ਵੀ ਹੁੰਦੇ ਆ, ਉਹਦੇ ਨਾਲ ਉਹ ਤਣਾਅ ਵੱਧ ਕੇ ਤੇ ਹੌਲੀ ਹੌਲੀ ਲੜਾਈਆਂ ਝਗੜੇ ਜੋ ਕੁਛ ਭਾਰਤ ਵਿੱਚ ਆ ਜਿਹੜਾ ਉਹ ਹੋ ਰਿਹਾ, ਔਰ ਇਹ ਸਭ ਤੋਂ ਵੱਡੀ ਮੁਸੀਬਤ ਭਾਰਤ ਦੇ ਸਿਰ ਹੋ ਚੁੱਕੀ ਆ, ਖਾਸ ਕਰਕੇ ਜਦੋਂ ਤੋਂ ਆਹ ਮੋਦੀ ਸਰਕਾਰ ਆਈ ਆ ਜਿਹੜੇ ਉਹ ਇਹਨਾਂ ਦੇ ਹੈਗੇ ਆ ਮੈਂਬਰ ਵਗੈਰਾ ਇਹਨਾਂ ਨੇ ਰੱਖੇ ਹੋਏ ਆ ਗਾਹਾਂ ਇਹਨਾਂ ਦੇ ਕਰਿੰਦੇ, ਉਹ ਫਿਰ ਤੁਹਾਨੂੰ ਪਤਾ ਵੀ ਕਦੇ ਇੱਥੇ ਜੀ ਸਾਡਾ ਜਾ ਕੇ ਕਹਿੰਦੇ ਸਾਡਾ ਇੱਥੇ, ਕਦੇ ਕਹਿ ਦਿੰਦੇ ਉਹ ਇੱਥੇ ਮਸਜਿਦ ਬਣੀ ਆ, ਇੱਥੇ ਸਾਡੇ ਉਹਦਾ ਮੰਦਰ ਸੀ, ਇੱਥੇ ਆ ਗੁਰਦੁਆਰਾ ਬਣਿਆ ਸਾਡਾ ਇੱਥੇ ਉਹਦਾ ਮੰਦਰ ਸੀਗਾ। ਇਹ ਸਾਰਾ ਕੁਛ ਆ ਜਿਹੜਾ ਇਹ ਉਸ ਭਾਰਤ ਦੇ ਵਿੱਚ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਸਾਫ ਕਰਾ ਕੇ ਉਹ ਸਾਰੀਆਂ ਕੌਮਾਂ ਨੂੰ, ਜਦੋਂ ਇੱਕ ਕੌਮ ਨੂੰ ਤੁਸੀਂ ਢਾਉਣੇ ਆ ਤੇ ਤੁਹਾਡੀ ਵੀ ਨਾਲ ਢਹਿੰਦੀ ਆ। ਸੋ ਇਸ ਕਰਕੇ ਦੋਸਤੋ ਮੰਨੋ ਆਪਣੇ ਆਪਣੇ ਧਰਮ ਨੂੰ ਭਾਵੇਂ, ਪਰ ਦੂਸਰੇ ਧਰਮ ਦੇ ਵਿਰੁੱਧ ਜਿਹੜੀਆਂ ਗੱਲਾਂ ਉਹ ਨਾ ਕਰੋ ਤਾਂ ਕਿ ਤੁਹਾਡੇ ਵਿੱਚ ਆ ਜਿਹੜਾ ਪਿਆਰ ਮੁਹੱਬਤ ਬਣਿਆ ਰਹੇ। ਔਰ ਖਾਕਸਾ ਜੀ ਇਹ ਜਿਹੜਾ ਪਿਆਰ ਮੁਹੱਬਤ ਆ ਜਿਹੜਾ ਇਸਲਾਮ ਦੇ ਮੁਸਲਮਾਨ ਧਰਮ ਦੇ ਵਿੱਚ ਆ, ਇਹਦੇ ਵਿੱਚ ਦੇਖੋ ਖਾਕਸਾ ਜੀ ਅਸਲ ਦੇ ਵਿੱਚ ਜਿਹੜੇ ਬਹੁਤੇ ਸਾਰੇ ਭਾਰਤ ਦੇ ਲੋਕ ਆ, ਸਾਡੇ ਪੰਜਾਬੀ ਵੀ ਹੋਣਗੇ ਦੂਸਰਿਆਂ ਸੂਬਿਆਂ ਚ ਵੀ ਹੋਏ ਆ, ਉਹਨਾਂ ਨੂੰ ਖਾਕਸਾ ਜੀ ਇਸ ਗੱਲ ਦੀ ਵੀ ਸਮਝ ਨਹੀਂ ਕਿ ਜਿਹੜਾ ਭਾਰਤ ਦੇ ਵਿੱਚ ਮੁਗਲਾਂ ਨੇ ਰਾਜ ਕੀਤਾ ਉਹ ਉਹਨਾਂ ਦਾ ਧਰਮ ਜ਼ਰੂਰ ਮੁਸਲਮਾਨ ਸੀ, ਪਰ ਉਹ ਜਿਨ੍ਹਾਂ ਨੂੰ ਅਸੀਂ ਅੱਜ ਜਿਨ੍ਹਾਂ ਦੇ ਖਿਲਾਫ਼ ਭਾਰਤ ਦਾ ਸਮਾਜ ਮੁਸਲਮਾਨਾਂ ਨੂੰ ਐਂ ਕਰ ਦਿਆਂਗੇ ਅਸੀਂ ਉਹ ਭਾਈ ਨਹੀਂ ਉਹ ਮੁਸਲਮਾਨ ਨਹੀਂ, ਮੁਸਲਮਾਨ ਉਹਨਾਂ ਨੇ ਧਰਮ ਜਰੂਰ ਅਪਣਾ ਲਿਆ ਪਰ ਉਹ ਭਾਰਤ ਦੇ ਹੀ ਜੰਮੇ ਸਦੀਆਂ ਤੋਂ ਉਹਨਾਂ ਦੇ, ਜੇ ਤੁਸੀਂ ਗੋਤ ਦੇਖੋ ਉਹੀ ਪੰਜਾਬੀਆਂ ਦੇ ਗੋਤ ਆ, ਉਹੀ ਮੁਸਲਮਾਨਾਂ ਦੇ ਆ, ਉਹੀ ਸਿੱਖਾਂ ਦੇ ਆ, ਉਹੀ ਹਿੰਦੂਆਂ ਦੇ ਆ, ਸਾਰਿਆਂ ਦੇ ਸੇਮ ਗੋਤ ਆ। ਪਰ ਇਹ ਜਿਹੜਾ ਮਸਲਾ ਖੜਾ ਕਰ ਲਿਆ, ਇਹ ਲੜਾਈ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈਗਾ, ਇਹਦੇ ਚ ਹੋਰ ਕੁਛ ਕੱਢਣ ਪਾਉਣ ਨੂੰ ਨਹੀਂ। ਧਰਮਾਂ ਦੀ ਸਾਰਿਆਂ ਦੀ ਇੱਜ਼ਤ ਕਰੋ, ਸਾਰਿਆਂ ਨੂੰ ਗਲੇ ਲਾਓ, ਸਾਰੇ ਧਰਮ ਇੱਕੋ ਜਿਹੇ ਆ, ਸਾਰਿਆਂ ਨੇ ਹੀ ਤਰੱਕੀ ਦਾ ਰਾਹ ਜਿਹੜਾ ਉਹ ਚੁਣਿਆ ਸੀਗਾ, ਪਰ ਉਹਦੇ ਵਿੱਚ ਜਿਹੜਾ ਖੋਟ ਪੈ ਜਾਣਾ, ਸ਼ੈਤਾਨ ਲੋਕ ਆ ਜਿਹੜੇ, ਉਹਨਾਂ ਨੇ ਹਰ ਇੱਕ ਧਰਮ ਦੇ ਵਿੱਚ, ਚਾਹੇ ਤੁਸੀਂ ਕ੍ਰਿਸਚੀਅਨਿਟੀ ਲੈ ਲਓ, ਚਾਹੇ ਜੂਡਿਜ਼ਮ ਲੈ ਲਓ, ਯਹੂਦੀ ਧਰਮ ਜਿਹਨੂੰ ਆਪਾਂ ਕਹਿੰਦੇ ਆ, ਚਾਹੇ ਤੁਸੀਂ ਸਿੱਖ ਧਰਮ ਲੈ ਲਓ, ਚਾਹੇ ਹਿੰਦੂ ਧਰਮ, ਖੋਟ ਆ ਜਿਹੜਾ ਖਾਕਸਾ ਵੀ ਉਹ ਸ਼ੈਤਾਨ ਆ ਜਿਹੜਾ ਨਾ, ਉਹਨੇ ਸਾਰੇ ਧਰਮਾਂ ਦੇ ਵਿੱਚ ਖੋਟ ਪਾ ਕੇ ਉਹਦੀ ਜਿਹੜੀ ਦਿਸ਼ਾ ਆ ਉਹ ਬਦਲ ਦਿੱਤੀ ਆ, ਜਿਹਦੇ ਕਾਰਨ ਅਸੀਂ ਸਾਰੇ ਹੀ ਜਿਹੜੇ ਲੋਕ ਆ ਉਹ ਜਿਹੜਾ ਸੰਤਾਪ ਆ ਜਿਹੜਾ ਉਹ ਭੋਗ ਰਹੇ ਆ। ਸੋ ਦੋਸਤੋ, ਕਿਸੇ ਦੇ ਧਰਮ ਨੂੰ ਨਿੰਦੋ ਨਾ, ਕਿਸੇ ਦੇ ਧਰਮ ਨੂੰ ਢਾਓ ਨਾ, ਆਪਣੇ ਨੂੰ ਮੰਨੋ, ਦੂਸਰਿਆਂ ਦੀ ਵੀ ਇੱਜ਼ਤ ਮਾਣ ਕਰੋ, ਤਾਂ ਕਿ ਸਾਡਾ ਜਿਹੜਾ ਸਮਾਜ ਆ ਉਹ ਆਪਸ ਵਿੱਚ ਹੀ ਨਾ ਲੜੇ। ਜਿਹੜੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੁਟੇਰੇ ਆ ਉਹ ਜਿਹੜੇ ਆ ਉਹਨਾਂ ਦਾ ਤੁਸੀਂ ਰਾ ਕੇ ਸਾਹਮਣਾ ਕਰ ਸਕੋ। ਇਹੀ ਮੇਰੀ ਜਿਹੜੀ ਇੱਛਾ ਆ ਕਿ ਲੋਕਾਂ ਨੂੰ ਇਕੱਠੇ ਕਰਨਾ, ਨਾ ਕਿ ਲੋਕਾਂ ਨੂੰ ਪਾੜਨਾ। ਪਾੜਨ ਦਾ ਕੰਮ ਉਹ ਕਰਦੇ ਆ ਜਿਨ੍ਹਾਂ ਨੇ ਰਾਜ ਕਰਨਾ ਹੁੰਦਾ। ਸੋ ਆਪਸ ਵਿੱਚ ਹੀ ਇਕੱਠੇ ਰਹੋ ਤੇ ਦੂਜਿਆਂ ਨੂੰ ਪਾੜੋ, ਜਿਸ ਤਰ੍ਹਾਂ ਉਹ ਤੁਹਾਨੂੰ ਪਾੜ ਕੇ ਤੁਹਾਡਾ ਹੀ ਜਿਹੜਾ ਨੁਕਸਾਨ ਉਹ ਕਰ ਰਹੇ ਆ। ਸੋ ਇਹਨਾਂ ਚੀਜ਼ਾਂ ਤੋਂ ਜਿਹੜਾ ਥੋੜਾ ਜਿਹਾ ਸੰਕੋਚ ਆਪਾਂ ਸਾਰੇ ਰਲ ਕੇ ਕਰੀਏ, ਤੇ ਇੱਕ ਦੂਜੇ ਨੂੰ ਜੋ ਵੀ ਜਿਹੜਾ ਵੀ ਉਹਨਾਂ ਦਾ ਧਰਮ ਹੈਗਾ, ਧਰਮ ਨੂੰ ਇੱਕ ਪਾਸੇ ਰੱਖ ਕੇ ਇਨਸਾਨੀਅਤ ਦਾ ਨਾਤਾ ਜਿਹੜਾ ਇੱਕ ਦੂਸਰੇ ਦੇ ਨਾਲ ਜੋੜੀਏ, ਤੇ ਰਲ ਮਿਲ ਕੇ ਜਿਹੜਾ ਆ ਆਪਣੇ ਸਮਾਜ ਦੀ ਜਿਹੜੀ ਤਰੱਕੀ ਹੋਵੇ। ਨਹੀਂ ਤਾਂ ਫੇਰ ਖੱਖ ਸਾਹਿਬ ਜੀ, ਤੁਹਾਨੂੰ ਪਤਾ ਪਏ ਮੰਗੋਲੀਆਨਾਂ ਤੋਂ ਲੈ ਕੇ ਕੋਰੀਆਨਾਂ ਤੋਂ ਲੈ ਕੇ ਕਿਹੜੇ ਦੇਸ਼ ਨੇ ਭਾਰਤ ਨੂੰ ਨਹੀਂ ਲੁੱਟਿਆ। ਮੇਰੇ ਜਿੱਥੋਂ ਤੱਕ ਮੈਨੂੰ ਪਤਾ ਆ ਇਸ ਦੁਨੀਆਂ ਦੇ ਦੇਸ਼ਾਂ ਦਾ, ਜੇ ਤੁਸੀਂ ਜਿੱਧਰ ਜਿਹੜੀ ਦਿਸ਼ਾ ਚ ਮਰਜ਼ੀ ਚਲੇ ਜਾਓ, ਤੁਹਾਨੂੰ ਕਿਸੇ ਕੋਈ ਵੀ ਹੋਰ ਕੌਮ ਐਸੀ ਨਹੀਂ ਮਿਲੂਗੀ ਜਿਹਨੇ ਭਾਰਤ ਨੂੰ ਆ ਕੇ ਨਹੀਂ ਲੁੱਟਿਆ। ਚਾਹੇ ਉਹ ਇੰਗਲੈਂਡ ਦੀ ਹੋਵੇ, ਫਰਾਂਸ ਦੀ ਹੋਵੇ, ਜਰਮਨ ਦੀ ਹੋਵੇ, ਮਨਚੂਰੀਆ ਦੀ ਹੋਵੇ, ਮੰਗੋਲੀਆ ਦੀ ਹੋਵੇ, ਅਫਗਾਨਿਸਤਾਨ ਦੀ ਹੋਵੇ, ਇਰਾਕ ਦੀ ਹੋਵੇ, ਇਰਾਨ ਦੀ ਹੋਵੇ, ਜਿੱਥੇ ਮਰਜ਼ੀ ਚਲ ਜਾਓ, ਅਰਬ ਕੰਟਰੀ ਲੈ ਲਓ, ਜਿੱਥੇ ਮਰਜ਼ੀ ਚਲ ਜਾਓ, ਤੁਹਾਨੂੰ ਕੋਈ ਕੌਮ ਐਸੀ ਨਹੀਂ ਲੱਭੇਗੀ ਜਿਹਨੇ ਭਾਰਤ ਨੂੰ ਨਹੀਂ ਲੁੱਟਿਆ। ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਕੌਮਾਂ ਸੀ ਜਿਹੜੀਆਂ ਉਹ ਤਾਂ ਤਲਵਾਰਾਂ ਬਰਛੇ ਲੈ ਕੇ ਆਏ, ਪਰ ਥੋੜੀਆਂ ਜਿਹੀਆਂ ਗਿਣਤੀ ਦੀਆਂ 1-2-4-5 ਕੌਮਾਂ ਜਿਹੜੀਆਂ ਉਹ ਹਥਿਆਰ ਲਿਆਉਣ ਦੀ ਬਜਾਏ ਉਹਨਾਂ ਨੇ ਜਿਹੜੇ ਹੋਰ ਦੂਸਰੇ ਤਰੀਕੇ, ਜਿਸ ਤਰ੍ਹਾਂ ਵਪਾਰ ਵਗੈਰਾ, ਜਾਂ ਤੁਹਾਡੇ ਦੇਸ਼ ਦੇ ਵਿੱਚ ਬਾਹਰੋਂ ਲਿਆ ਕੇ ਉਹ ਚੀਜ਼ਾਂ ਸਿੱਟ ਦੇਣੀਆਂ ਜਿਨ੍ਹਾਂ ਦੇ ਨਾਲ ਤੁਹਾਡੀ ਕੌਮ ਆ ਜਿਹੜੀ ਉਹਨੂੰ ਕੰਮੀ ਬਣ ਜਾਵੇ। ਸੋ ਇਹ ਜਿਹੜੇ ਆ ਬਹੁਤ ਤਰ੍ਹਾਂ ਦੇ ਤਰੀਕੇ ਆ ਜਿਹੜੇ ਭਾਰਤ ਦੇ ਸਮਾਜ ਨੂੰ ਜਿਹੜੇ ਆ ਉਹ ਨਾਲ ਜਿਹੜੇ ਆ ਉਹ ਭਾਰਤ ਦੇ ਸਮਾਜ ਨੂੰ ਥੱਲੇ ਰੱਖਣ ਵਾਸਤੇ ਜਿਹੜਾ ਉਹ ਵਰਤੇ ਗਏ ਆ। ਜਦੋਂ ਭਾਰਤ ਦੇ ਲੋਕ ਆ ਜਿਹੜੇ ਉਹ ਇੰਨੇ ਜਾਗਰਤ ਹੋ ਜਾਣਗੇ ਕਿ ਸਾਡੇ ਨਾਲ
0: ਹੋਣ ਹੀ ਨੀ ਦੇਣੇ ਇਹਨਾਂ ਲੀਡਰਾਂ ਨੇ, ਤੁਸੀਂ ਦੇਖ ਲੋ ਕਿ ਉੱਥੇ ਸੈਂਟਰ ਗੌਰਮੈਂਟ ਜਿਹੜੀ ਆ ਉਹ ਹਿੰਦੂ ਮੁਸਲਮਾਨ ਕਰਕੇ ਲੜਾਈ ਜਾਂਦੀ ਇੱਕ ਦੂਜੇ ਨੂੰ, ਤੇ ਪੰਜਾਬ ਦੇ ਵਿੱਚ ਜਿਹੜੀ ਹਾਲਾਤ ਬਣੀ ਹੋਈ ਆ ਉਹ ਸਰਕਾਰ ਹੀ ਜਿਹੜੀ ਹੈਗੀ ਆ ਉਹ ਗੈਂਗਸਟਰਾਂ ਦੇ ਚੱਕਰਾਂ ਦੇ ਵਿੱਚ ਅੱਜ ਰੋਜ਼ ਮੁੰਡੇ ਮਾਰ ਰਿਹਾ ਜੀ,
1: ਰੋਜ਼ ਮੁੰਡੇ ਮਾਰ ਰਿਹਾ ਖਾਲਸਾ ਜੀ, ਰੋਜ਼
0: ਮਾਰ ਕੇ ਸ਼ਰਿਆਂ ਮਾਰ ਜਾਂਦੇ। ਚੀਮਾ ਸਾਹਿਬ ਸਰਪੰਚ ਸੀ ਕੋਈ ਅੰਮ੍ਰਿਤਸਰ ਦੇ ਵਿੱਚ, ਤੇ ਉਹਨੂੰ ਸ਼ਰੇਆਮ ਕਦੇ ਵਿਆਹ ਦੀ ਪਾਰਟੀ ਦੇ ਵਿੱਚ ਅਟੈਂਡ ਕਰਨ ਆਇਆ ਸੀ, ਉਹਨੂੰ ਸ਼ਰੇਆਮ ਸਾਹਮਣੇ ਆਮ ਲੋਕਾਂ ਦੇ ਗੋਲੀਆਂ ਮਾਰ ਕੇ ਗਾਂ ਗਏ, ਪਲੇਅਰਾਂ ਨੂੰ ਗੋਲੀਆਂ ਵੱਜ ਰਹੀਆਂ। ਇਹ ਹਾਲਾਤ ਇੰਨੇ ਜ਼ਿਆਦਾ ਖਰਾਬ ਆ ਪੰਜਾਬ ਦੇ ਕਿ ਸਰਕਾਰ ਦੀਆਂ ਗੱਲਾਂ ਸੁਣੋ, ਭਗਵੰਤ ਮਾਨ ਸਾਹਿਬ ਦੀਆਂ ਗੱਲਾਂ ਸੁਣੋ ਨਾ ਤੁਸੀਂ
1: ਜੀ,
0: ਉਹਨਾਂ ਤੇ ਕੋਈ ਗੱਲ ਕਰਦਾ ਹੀ ਨਹੀਂ ਗਾ ਜੀ, ਜਦੋਂ ਵੀ ਉਹਨੂੰ ਦੇਖੋ ਨਾ ਉਹ ਗੱਲ ਕਰਦਾ, ਉਹ ਅਕਾਲੀ ਨੇ ਇਹ ਕਰਤਾ, ਕਾਂਗਰਸ ਨੇ ਇਹ ਕਰਤਾ, ਇਹ ਚੋਰ ਆ, ਤੂੰ ਭਾਈ ਮੁੱਖ ਮੰਤਰੀ ਆ ਪੰਜਾਬ ਦਾ, ਤੇਰਾ ਕੰਮ ਆ ਕਿ ਲੋਕਾਂ ਨੂੰ ਤੂੰ ਇਹ ਦੱਸ ਕੇ ਅਸੀਂ ਕਰ ਕੀ ਰਹੇ ਆ, ਤੁਹਾਡੇ ਨੂੰ ਦੱਸੋ ਅਸੀਂ ਤੁਹਾਡੇ ਲਈ ਕੀ ਕਰੀਏ ਜਾਂ ਕਿਹੜੀਆਂ ਸੜਕਾਂ ਬਣਨ ਵਾਲੀਆਂ ਨਾ। ਉਹਦੇ ਬਾਰੇ ਜਦੋਂ ਵੀ ਉਹ ਮੂੰਹ ਖੋਲੇਗਾ ਨਾ, ਉਹ ਸਿਰਫ ਸੁਖਬੀਰ ਬਾਦਲ
1: ਤੇ ਦੂਜੇ ਦੇ ਸਿਰ ਲਾ ਦੇਗਾ, ਬਿਲਕੁਲ
0: ਹੋਰ ਕੋਈ ਗੱਲ ਹੀ ਨਹੀਂ ਆਉਂਦੀ ਉਹਨੂੰ, ਉਹ ਭੰਡ ਦਾ ਭੰਡ ਹੀ ਰਹਿ ਗਿਆ ਜੀ।
1: ਜੀ ਬਿਲਕੁਲ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ। ਇਹ ਖਾਸਾ ਜੀ ਰਾਜਨੀਤਿਕ ਲੋਕ ਆ ਜਿਹੜੇ ਉਹ ਬੜੇ ਸ਼ਾਤਰ ਹੁੰਦੇ ਆ, ਉਹਨਾਂ ਨੇ
0: ਨਹੀਂ, ਚੀਮਾ ਸਾਹਿਬ ਸਾਰਿਆਂ ਰਾਜਨੀਤੀ ਕੀਤੀ ਆ, ਪਰ ਇਹ ਥੋੜਾ ਹੁੰਦਾ ਕਿ ਤੁਸੀਂ, ਤੁਹਾਨੂੰ ਗੱਲ ਹੀ ਕੋਈ ਨਹੀਂ ਆਉਂਦੀ, ਸਿਰ ਭੰਡਣ ਲਈ ਬਿਠਾਇਆ ਸੀਟ ਦੇ ਉੱਪਰ।
1: ਹਾਂਜੀ ਹਾਂਜੀ, ਮੇਰਾ ਪੁਆਇੰਟ
0: ਚੀਮਾ ਸਾਹਿਬ 10 ਜਰਨਲਿਸਟਾਂ ਦੇ ਉੱਪਰ ਕੇਸ ਕਰ ਦਿੱਤੇ ਆ, ਕਿ ਉਹਨਾਂ
1: ਕੇਸਾਂ ਤੇ ਐਫ ਆਈ ਆਰ ਦਰਜ ਕਰ ਦਿੱਤੀਆਂ, ਬਿਲਕੁਲ
0: ਕੇਸ ਕਰ ਦਿੱਤੇ ਉਹਨਾਂ ਦੇ ਉੱਪਰ, ਐਫ ਆਈ ਆਰ ਦਰਜ ਕਰਾਤੀਆਂ। ਮਤਲਬ ਕੋਈ ਗੱਲ ਕਰਨ ਵਾਲੀ ਹੈ, ਇਹ ਕੋਈ ਤਰੀਕਾ ਹੈਗਾ ਡੈਮੋਕਰੇਸੀ ਦਾ?
1: ਬਿਲਕੁਲ ਤਰੀਕਾ ਨਹੀਂ ਡਾਕਟਰ ਸਾਹਿਬ ਜੀ, ਹੁਣ
2: ਡਾਕਟਰ ਸਾਹਿਬ ਆ ਗਏ
1: ਜੀ,
2: ਉਹਨਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ, ਸਿਸਟਮ ਫੋਨ ਦਾ ਨਵਾਂ ਹੀ ਕੱਢਤਾ ਉਹਨਾਂ ਨੇ ਜੀ, ਚੀਮਾ ਸਾਹਿਬ ਨੀ ਜੁੜਦੇ ਤੇ ਕਿੱਦਾਂ ਜੁੜੂਗਾ। ਚੀਮਾ ਸਾਹਿਬ ਹੋਲਡ ਕਰੋ, ਡਾਕਟਰ ਸਾਹਿਬ ਤੁਸੀਂ ਇੱਦਾਂ ਕਰੋ, ਚੀਮਾ ਸਾਹਿਬ ਵੀ ਭਾਈ ਪਤਾ ਨੀ ਕੀ ਹੋ ਗਿਆ, ਨਵਾਂ ਫੋਨ ਦੇ ਵਿੱਚ ਨਵਾਂ ਸਾਰਾ ਕੁਛ ਐਡ ਕਰਤਾ ਉਹਨਾਂ ਨੇ, ਸਮਝ ਨੀ ਆ ਰਹੀ। ਅੱਗੇ ਬੜਾ ਵਧੀਆ ਇੱਕ ਬਟਨ ਹੁੰਦਾ ਸੀ, ਉਹਨੂੰ ਦੱਬ ਲਈਦਾ ਸੀ, ਸਾਰਾ ਕੁਝ ਜੁੜ ਜਾਂਦਾ ਸੀ। ਕੋਸ਼ਿਸ਼ ਕਰਦਾ ਚੀਮਾ ਸਾਹਿਬ, ਤੁਸੀਂ ਕੱਟੋ, ਮੈਂ ਤੁਹਾਨੂੰ ਮੁੜ ਕੇ ਕਰਦਾ
1: ਜੀ।
2: ਡਾਕਟਰ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ। ਚੀਮਾ ਸਾਹਿਬ ਨੂੰ ਮੈਂ ਜੋੜ ਲੈਂਦਾ ਨਾਲ, ਪਤਾ ਨੀ ਸਮਝ ਨੀ ਆਉਂਦੀ ਹੁੰਦਾ ਕੀ ਹੈ, ਤੇ ਫਿਰ ਮੈਂ ਤੁਹਾਡਾ ਪਹਿਲਾਂ ਇੱਕ ਮੈਸੇਜ ਕਰਦਾ ਤੇ ਉਹ ਫਿਰ ਆਪਾਂ ਜਿਹੜਾ ਹੈਗਾ ਗੱਲਬਾਤ ਕਰਦੇ ਹਾਂ ਜੀ। ਮੈਸੇਜ ਦਾ ਮੈਨੂੰ ਇੱਕ ਸੈਕਿੰਡ ਦੇ ਦਿਓ ਜੀ।
3: ਜਨ ਹਿੱਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੀਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4086871899।

0: जी डॉक्टर साहब, चीमा साहब पता नहीं क्यों नहीं जुड़ रहे, मैंने समझ नहीं आती। जी डॉक्टर साहब, चीमा साहब का पता नहीं क्यों नहीं जुड़ रहे, आई हैव नो आइडिया। मैं कोशिश करता रहूंगा, तुसी आओ, आप चालू करिए जी प्रोग्राम नो। ਸਾਡੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਵੀ ਤੇ ਸਾਰੇ ਸੰਸਾਰ ਨੂੰ ਜੀ। ਡਾਕਟਰ ਸਾਹਿਬ ਨਾਲ ਹੀ ਹੋ? ਨਹੀਂ ਡਾਕਟਰ ਸਾਹਿਬ ਹੈ ਹੀ ਨਹੀਂ ਜੀ। ਡਾਕਟਰ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ। ਚੀਮਾ ਸਾਹਿਬ ਪਤਾ ਨੀ ਕਿਉਂ ਨੀ ਜੁੜ ਰਹੇ, ਮੈਨੂੰ ਸਮਝ ਨਹੀਂ ਆ ਰਹੀ। ਚੀਮਾ ਸਾਹਿਬ ਨੂੰ ਜੋੜਦਾ ਤਾਂ ਤੁਸੀਂ ਕੱਟੇ ਜਾਂਦੇ ਹੋ, ਤੁਹਾਨੂੰ ਜੋੜਦਾ ਤਾਂ ਉਹ ਕੱਟੇ ਜਾਂਦੇ ਹੋ ਜੀ।
1: ਰੇਡੀਓ ਮੈਨੂੰ ਲੱਗਦਾ ਆਵਾਜ਼ ਆ ਗਈ ਉਹਨਾਂ ਦੀ,
0: ਨਹੀਂ ਆਈ ਸੀ ਸ਼ਾਇਦ, ਨਾਲ ਜੁੜ ਜਾ, ਪਤਾ ਨੀ ਕਿਉਂ ਨੀ ਨਾਲ ਜੁੜ ਰਹੇ। ਚਲੋ ਤੂੰ ਆਪਾਂ ਚਾਲੂ ਕਰਦੇ ਫਿਰ ਦੇਖਦੇ ਹਾਂ। ਪਹਿਲਾਂ ਮੈਂ ਇੱਕ ਛੋਟੀ ਜਿਹੀ ਅਨਾਉਂਸ ਕਰਦਾ ਡਾਕਟਰ ਸਾਹਿਬ, ਚੀਮਾ ਸਾਹਿਬ ਹੁੰਦੇ ਬਹੁਤ ਵਧੀਆ ਸੀ, ਕਿ ਅੱਜ ਦਾ ਦਿਨ ਬਹੁਤ ਭਾਗਾਂ ਵਾਲਾ ਸਾਡੇ ਲਈ ਵੀ ਆਇਆ ਜੀ। ਮੇਰਾ ਜਿਹੜਾ ਸੀ ਉਹ ਇਲੈਕਸ਼ਨ ਦੇ ਵਿਚ, ਨਿਊਯਾਰਕ ਦੀ ਮੇਅਰ ਦੀ ਇਲੈਕਸ਼ਨ ਦੇ ਵਿਚ ਇਨਵੋਲਵ ਸੀ, ਉਹਨਾਂ ਦੇ ਨਾਲ ਟੀਮ ਦਾ ਮੈਂਬਰ ਸੀ ਮਮਦਾਨੀ ਸਾਹਿਬ ਦਾ, ਤੇ ਅੱਜ ਉਹਨਾਂ ਨੂੰ ਉਹਨਾਂ ਨੇ ਕਮਿਊਨਿਟੀ ਫੇਅਰ ਕਮਿਸ਼ਨਰ ਨਿਯੁਕਤ ਕਰਤਾ ਜੀ, ਵੱਡੇ ਬੇਟੇ ਨੂੰ, ਤੇ ਪਹਿਲਾ ਪੰਜਾਬੀ ਹੋਏਗਾ ਜੀ ਜਿਹੜਾ ਨਿਊਯਾਰਕ ਸਿਟੀ ਦੇ ਵਿਚ ਇਸ ਅਹੁਦੇ ਤੱਕ ਪਹੁੰਚਿਆ ਜੀ, ਬੇਟਾ ਮੇਰਾ ਵੱਡਾ। ਡਾਕਟਰ ਸਾਹਿਬ ਮੈਂ ਕਹਿ ਰਿਹਾ ਸੀ ਕਿ ਅੱਜ ਖੁਸ਼ੀਆਂ ਵਾਲਾ ਦਿਨ ਵੀ ਆਇਆ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਪਰ ਬੇਟਾ ਮੇਰਾ ਇਲੈਕਸ਼ਨ ਦੇ ਵਿਚ ਕਾਫੀ ਇਨਵੋਲਵ ਸੀ, ਜਿਹੜੀ ਨਿਊਯਾਰਕ ਦੀ ਮੇਅਰ ਦੀ ਇਲੈਕਸ਼ਨ ਹੋਈ ਸਾਰੇ ਦੁਨੀਆਂ ਨੇ ਸੁਣੀ ਹੋਣੀ, ਤੁਸੀਂ ਵੀ, ਤੁਹਾਨੂੰ ਵੀ ਪਤਾ ਹੋਣਾ ਜੀ।
1: ਹਾਂਜੀ,
0: ਉਹਦੇ ਵਿਚ ਬੇਟੇ ਮੇਰੇ ਨੂੰ ਅੱਜ ਅਪੁਆਇੰਟ ਕਰਤਾ ਜੀ, ਕਿਹੜਾ ਹੁੰਦਾ ਕਮਿਊਨਿਟੀ ਦਾ ਫੇਅਰ ਦਾ ਜਿਹੜਾ ਹੁੰਦਾ ਨਾ ਕਮਿਸ਼ਨਰ,
1: ਠੀਕ ਹੈ,
0: ਉਹਨੂੰ ਨਿਯੁਕਤ ਕੀਤਾ। ਦੂਜੀ ਖੁਸ਼ੀ ਇਹ ਹੋਈ ਕਿ ਅੱਜ ਵਾਈਫ ਮੇਰੇ ਨੂੰ, ਕਾਫੀ ਚਿਰ ਤੋਂ ਮੈਂ ਕਹਿੰਦਾ ਸੀ ਕਿ ਟਰੰਪ ਆ ਜਾਣਾ, ਤੂੰ ਆਪਣਾ ਪਾਸਪੋਰਟ ਲੈ ਲਾ, ਤੇ ਅੱਜ ਉਹਨਾਂ ਦੀ ਹੈਗੀ ਸੀ, ਉੱਥੇ ਗਏ ਸੀ ਤੇ ਉਹਨਾਂ ਨੂੰ, ਹਾਂਜੀ, ਉਹਨਾਂ ਦੀ ਇੰਟਰਵਿਊ ਸੀ ਉਹ ਪੂਰੀ ਹੋ ਗਈ ਹੈ ਤੇ ਹੁਣ ਪਾਸਪੋਰਟ ਉਹਨਾਂ ਨੂੰ ਮਿਲ ਜੂ। ਦੋ ਹੋਈਆਂ ਬੜੀਆਂ ਖੁਸ਼ੀਆਂ ਜੀ ਅੱਜ ਤੇ।
1: ਬਹੁਤ ਬਹੁਤ ਮੁਬਾਰਕਾਂ ਖਾਕ ਸਾਹਿਬ, ਬਹੁਤ ਮੁਬਾਰਕਾਂ। ਮਿਹਨਤ ਵੀ ਖੈਰ ਕਾਫੀ ਕਰ ਰਹੇ ਹੋ ਤੇ ਬੱਚੇ ਦੀ ਮਿਹਨਤ ਵੀ ਸਫਲ ਹੋਈ, ਔਰ ਮੈਂ ਇਹ ਹਮੇਸ਼ਾ ਗੱਲ ਕਹਿੰਦਾ ਰਹਿਣਾ ਕਿ ਅਸੀਂ ਜਿਸ ਦੇਸ਼ ਵਿਚ ਆ ਗਏ ਆ, ਜਿਸ ਦੇਸ਼ ਨੇ ਸਾਨੂੰ ਸ਼ੈਲਟਰ ਦਿੱਤਾ, ਵਧੀਆ ਜਿਉਣ ਦਾ ਢੰਗ ਦਿੱਤਾ ਆ, ਉਸ ਦੇ ਵਿਚ ਸਾਨੂੰ ਰਚ ਮਿਚ ਕੇ ਚੱਲਣਾ ਚਾਹੀਦਾ ਜੋ ਵੀ ਇੱਥੋਂ ਦੀ, ਕਿਉਂਕਿ ਹੁਣ ਸਪੋਜ਼ ਮੈਂ ਆ ਗਿਆ ਹਾਂ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਨੇ ਤਾਂ ਇੱਥੇ ਹੀ ਜਿਉਣਾ ਹੈ, ਇੱਥੇ ਹੀ ਸਾਰਾ ਕੁਝ ਕਰਨਾ ਹੈਗਾ, ਉਹਨਾਂ ਦੇ ਵਿਚ ਇਨਵਾਲਵ ਹੋਣਾ ਚਾਹੀਦਾ, ਸਾਡਾ ਜੀਵਨ ਮਰਨ ਵੀ ਇਹਨਾਂ ਦੇ ਨਾਲ ਹੀ ਸੰਬੰਧਿਤ ਹੈਗਾ ਆ ਜੀ। ਇਹ ਠੀਕ ਹੈ ਕਿ ਸਾਡੀ ਜੰਮਨ ਭੂਮੀ ਹੈਗੀ ਹੈ ਭਾਰਤ, ਤੇ ਅਸੀਂ ਉਹਦੇ ਨਾਲ ਕੰਸਰਨ ਆ, ਸਾਨੂੰ ਪੀੜ ਵੀ ਹੈ ਉਹਦੀ, ਔਰ ਹਰ ਤਰ੍ਹਾਂ ਨਾਲ ਅਸੀਂ ਮਹਿਸੂਸ ਵੀ ਕਰਦੇ ਹਾਂ ਹਮੇਸ਼ਾ, ਔਰ ਬਹੁਤਾ ਕਰਕੇ ਜਿਹੜੇ ਮੇਰੀ ਉਮਰ ਦੇ ਲੋਕ ਹੈਗੇ ਨੇ ਉਹ ਤਾਂ ਸਾਰੇ ਪੰਜਾਬ ਦੇ ਨਾਲ ਉਸੇ ਤਰ੍ਹਾਂ ਹੀ ਜੁੜੇ ਨੇ, ਉਹ ਤਾਂ ਦੇਸ਼ ਦੇ ਨਾਲ ਉਸੇ ਤਰ੍ਹਾਂ ਹੀ ਜੁੜੇ ਹੋਏ ਨੇ, ਖਬਰਾਂ ਵੀ ਪੰਜਾਬ ਦੀ ਸੁਣਦੇ ਨੇ ਤੇ ਸਾਰਾ ਹਾਲਾਤ ਵੀ ਉੱਥੋਂ ਦਾ ਚੱਲਦਾ ਹੈਗਾ ਆ। ਪਰ ਜਿਹੜੀ ਅਗਲੀ ਪੀੜੀ ਆ ਰਹੀ ਹੈਗੀ ਹੈ ਉਹਨਾਂ ਨੂੰ ਹਮੇਸ਼ਾ ਇਹੀ ਹਦਾਇਤ ਕਰੀਦੀ ਹੈ ਵੀ ਜਿੱਥੇ ਤੁਸੀਂ ਰਹਿਣਾ ਹੈ ਨਾ, ਉਹਨਾਂ ਲੋਕਾਂ ਵਿਚ ਰਚ ਮਿਚ ਕੇ ਰਹੋ, ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਹੀ ਸਮਝੋ, ਉਹਨਾਂ ਦੀ ਜਿਹੜੀ ਵੀ ਪੋਲੀਟੀਕਲ ਲਾਈਨ ਹੈਗੀ ਹੈ ਉਹਨੂੰ ਉਸੇ ਤਰ੍ਹਾਂ ਅਡਾਪਟ ਕਰਕੇ ਤੁਸੀਂ ਚੱਲੋ, ਤਾਂ ਹੀ ਤੁਸੀਂ ਸਰਵਾਈਵ ਇੱਥੇ ਅੱਛਾ ਕਰ ਸਕਦੇ ਹੋ, ਨਹੀਂ ਤੇ ਬੜਾ ਮੁਸ਼ਕਲ ਹੈਗਾ ਆ। ਬਹੁਤ ਸਾਰੇ ਦੇਸ਼ਾਂ ਦੇ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਜਿਹੜੇ ਫੋਰਨਰਸ ਆਏ ਹੋਏ ਨੇ ਉਹਨਾਂ ਵਾਸਤੇ ਬਹੁਤ ਸਾਰੀਆਂ ਤੰਗੀਆਂ ਪੇਸ਼ੀਆਂ ਹੋ ਰਹੀਆਂ ਨੇ, ਪਰ ਅਲਟੀਮੇਟ ਇਹ ਹੁੰਦੀਆਂ ਵੀ ਰਹਿੰਦੀਆਂ ਨੇ ਤੇ ਠੀਕ ਵੀ ਹੁੰਦੀਆਂ ਨੇ, ਕਿਉਂਕਿ ਜਿੰਨੇ ਵੀ ਵੈਸਟਰਨ ਕੰਟਰੀਜ਼ ਨੇ ਨਾ ਇਹਨਾਂ ਦੇ ਵਿਚ ਆਬਾਦੀ ਕੰਪੈਰੇਟਿਵ ਸਾਡੇ ਨਾਰਥ ਏਰੀਏ ਵਾਲੇ ਪਾਸੇ ਨਾਲੋਂ ਬਹੁਤ ਘੱਟ ਹੈ, ਤੇ ਕੰਮ ਜਿਵੇਂ ਜਿਵੇਂ ਵੱਧ ਰਹੇ ਨੇ ਉਵੇਂ ਉਵੇਂ ਇਹਨਾਂ ਨੂੰ ਨਫ਼ਰੀ ਦੀ ਲੋੜ ਹੈਗੀ ਹੈ, ਤੇ ਹੁਣ ਤੱਕ ਦਾ ਸਾਡਾ ਰਵੱਈਆ ਇਹ ਰਿਹਾ ਹੈਗਾ ਕਿ ਇਹਨਾਂ ਨੂੰ ਹਮੇਸ਼ਾ ਹਰ ਸਾਲ 8-10 ਲੱਖ ਬੰਦਾ ਬਾਹਰੋਂ ਭਰਤੀ ਕਰਨਾ ਪੈਂਦਾ ਸੀ ਅਲੱਗ ਅਲੱਗ ਪ੍ਰੋਫੈਸ਼ਨਾਂ ਵਾਸਤੇ, ਅਲੱਗ ਅਲੱਗ ਟੈਕਨੀਕਲ ਟ੍ਰੇਨਡ ਜਾਂ ਲੇਬਰ ਦੇ ਤੌਰ ਤੇ ਇਹਨਾਂ ਨੂੰ ਲੈਣਾ ਪੈਂਦਾ ਸੀਗਾ, ਤੇ ਇਸ ਕਰਕੇ ਜਿਹੜੀ ਸਾਡੀ ਕਮਿਊਨਿਟੀ ਹੈ ਉਹਦੇ ਵਿਚ ਜਿਹੜੀ ਵੀ ਆਈ ਹੁੰਦੀ ਸੀ ਐਡਜਸਟ ਹੋ ਜਾਂਦੀ ਸੀ।
0: ਬਿਲਕੁਲ,
1: ਹੁਣ ਆਉਣ ਹੁਣ ਜਿਹੜੀ ਖਾਕ ਸਾਹਿਬ ਇੱਕ ਥੋੜਾ ਜਿਹਾ ਚੇਂਜ ਹੋ ਗਈ ਹੈ, ਜਿਹੜਾ ਆਈਏ ਨਾ ਆਈਏ ਨਾਲ ਇੱਕ ਇਸ ਤਰ੍ਹਾਂ ਦਾ ਨਵਾਂ ਸੰਸਾਰ ਸ਼ੁਰੂ ਹੋ ਰਿਹਾ ਆ ਕਿ ਇੱਕ ਜਿਹੜਾ ਰਿਬੋਟ ਹੈਗਾ ਜਾਂ ਇੱਕ ਆਈਏ ਦਾ ਟੈਕਨੀਕ ਹੈਗੀ ਹੈ ਉਹ ਕਈ ਕਈ ਸੌ ਬੰਦਿਆਂ ਦਾ ਕੰਮ ਕਰੀ ਜਾ ਰਹੀ ਹੈ।
2: ਬਿਲਕੁਲ ਬਿਲਕੁਲ
0: ਬਿਲਕੁਲ ਹੋ ਰਿਹਾ,
1: ਜਿਹਦੇ ਕਰਕੇ ਜਿਹੜਾ ਮੈਨ ਪਾਵਰ ਹੈ ਨਾ ਉਹ ਵਿਚਾਰੀ ਵਿਹਲੀ ਹੋ ਰਹੀ ਹੈ। ਹੁਣ ਇਹਦਾ ਅੱਗੇ ਕੀ ਸੈਟਅਪ ਹੋਏਗਾ, ਕਿਵੇਂ ਹੋਏਗਾ, ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸੈਟਅਪ ਪੋਲੀਟੀਕਲ ਬੰਦਿਆਂ ਨੇ ਕਰਨਾ ਹੁੰਦਾ।
2: ਬਿਲਕੁਲ
1: ਬਿਲਕੁਲ, ਇਨਵਾਇਰਮੈਂਟ ਸਾਡੀ ਹੋਣੀ ਚਾਹੀਦੀ, ਸਾਡੀ ਆਉਣ ਵਾਲੀ ਜਨਰੇਸ਼ਨ ਉਹਦੇ ਵਿੱਚ ਹੋਣੀ ਚਾਹੀਦੀ, ਤੇ ਅਗਰ ਤੁਹਾਡਾ ਬੱਚਾ ਇਸ ਵਿੱਚ ਇਨਵਾਲਵ ਹੈਗਾ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ, ਔਰ ਜੇ ਉਹਦੀਆਂ ਕੋਈ ਅਚੀਵਮੈਂਟਸ ਵੀ ਹੋਈਆਂ ਨੇ ਤੇ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈਗੀ ਹੈ, ਔਰ ਮੈਂ ਇਸ ਗੱਲ ਦੀ ਤੁਹਾਨੂੰ ਵਧਾਈ ਦਿੰਦਾ ਕਿ ਠੀਕ ਹੈ ਹਾਂਜੀ। ਤੇ ਬਾਕੀ ਪਾਸਪੋਰਟ ਜਾਂ ਰੁਟੀਨ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਹੁੰਦੀਆਂ ਨੇ, ਇਹਦੇ ਨੇ ਚਲੋ ਚੰਗਾ ਹੋ ਗਿਆ, ਬਹੁਤ ਵਧੀਆ ਜੀ, ਉਹਨਾਂ ਨੂੰ ਹੁਣ ਪਾਸਪੋਰਟ ਵੀ ਮਿਲ ਜਾਣਾ ਤੇ ਉਹ ਪੱਕੇ ਇਸ ਦੇਸ਼ ਦੇ ਮਾਲਕ ਵੀ ਹੱਕਦਾਰ ਵੀ ਹੋ ਗਿਆ ਹਾਂਜੀ। ਸੋ ਅੱਜ ਅਸਾਂ ਜਿਹੜਾ ਪ੍ਰੋਗਰਾਮ ਕਰਨਾ ਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਉੱਪਰ ਕਰਨਾ ਹੈ, ਅੱਜ ਉਹਨਾਂ ਦਾ ਬਰਥਡੇ ਹੈਗਾ ਸਾਡੇ ਸਿੱਖ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ
0: ਜੀ। ਬਿਲਕੁਲ,
1: ਕਿਉਂਕਿ ਕੁਛ ਲੋਕਾਂ ਨੇ
2: ਡਾਕਟਰ ਸਾਹਿਬ ਦੋ ਪਲ ਮੈਨੂੰ ਦਿਓ ਤੇ ਮੇਰੇ ਕੋਲ ਛੋਟਾ ਜਿਹਾ ਸੁਨੇਹਾ ਨਿੱਕਾ ਜਿਹਾ ਮੈਂ ਇਹ ਪੜ੍ਹ ਸਕਾਂਗਾ।
1: ਸਾਰੇ ਪਲ ਹੀ ਤੁਹਾਡੇ ਨੇ ਜੀ, ਸਾਰੇ
2: ਇਹ ਜੀ ਸੁਨੇਹਾ ਲਿਖਿਆ ਗਿਆ ਦੁਨੀਆਂ ਦੀ ਸਭ ਤੋਂ ਮਹਿੰਗੀ ਅਤੇ ਮੁਸ਼ਕਲ ਚੀਜ਼ ਅਕਲ ਲੈਣਾ ਤੇ ਅਕਲ ਦੇਣਾ
1: ਜੀ।
2: ਮੇਰੀ ਆਪਣੀ ਲਿਖਤ ਦੇ ਮੁਤਾਬਕ ਮੇਰੀ ਸੋਚ ਇਹ ਕਹਿੰਦੀ ਆ ਵੀ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਆ ਉਹ ਅਕਲ ਜਾਂ ਸਿਆਣਪ ਲੈਣਾ ਜਾਂ ਫਿਰ ਅਕਲ ਜਾਂ ਸਿਆਣਪ ਦੇਣਾ, ਇਹ ਤੁਸੀਂ ਐਵੇਂ ਦੇ ਨਹੀਂ ਸਕਦੇ ਤੇ ਐਵੇਂ ਲੈ ਨਹੀਂ ਸਕਦੇ, ਬਹੁਤ ਹੀ ਮੁਸ਼ਕਲ ਦੀ ਗੱਲ।
1: ਵੇਖੋ ਇਸੇ ਚੀਜ਼ ਦਾ ਹੀ ਤਾਂ ਐਕਸਪਲੇਨੇਸ਼ਨ ਗੁਰੂ ਨਾਨਕ ਨੇ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ
2: ਜੀ। ਬਿਲਕੁਲ ਬਿਲਕੁਲ,
1: ਉਹੀ ਹੈ ਜੋ ਤੁਸੀਂ ਸਿੱਖਿਆ ਦਿੰਦੇ ਹੋ ਸ਼ਬਦਾਂ ਵਿੱਚ ਦਿੰਦੇ ਹੋ ਨਾ, ਮੇਰੇ ਕੋਲ ਬੁੱਧੀ ਹੋਏਗੀ ਉਸੇ ਤਰ੍ਹਾਂ ਦਾ IQ ਲੈਵਲ ਮੇਰਾ ਹੋਏਗਾ ਤੇ ਤਾਂ ਹੀ ਮੈਂ ਉਹਨੂੰ ਗ੍ਰਹਿਣ ਕਰ ਸਕਾਂਗਾ।
2: ਬਿਲਕੁਲ ਬਿਲਕੁਲ,
1: ਬਾਬਾ ਨਾਨਕ ਵਿਚਾਰਾ ਉਸ ਵੇਲੇ ਕਹਿੰਦਾ ਰਿਹਾ ਧਰਤੀ ਹੋਰ ਪਰੇ ਹੋਰ ਹੋਰ ਤੇ ਆਇਆ ਤੇ ਪਾਗਲ ਹੋ ਗਿਆ ਮੁੰਡਾ ਹੈ ਬੰਦਾ,
2: ਬਿਲਕੁਲ
1: ਅਕਲ ਨਹੀਂ ਹੈਗੀ ਹੈ ਜੀ। ਸੋ ਅੱਜ ਜਦੋਂ ਨੀਲ ਆਰਮਸਟਰੋਂਗ ਨੂੰ ਉੱਥੇ ਪੈਰ ਜਾ ਕੇ ਰੱਖ ਦਿੱਤਾ ਤੇ ਪਤਾ ਲੱਗ ਗਿਆ ਵੀ ਨਹੀਂ ਬਾਬਾ ਨਾਨਕ ਤਾਂ ਸੱਚ ਹੀ ਕਹਿੰਦਾ ਸੀ।
2: ਬਿਲਕੁਲ ਬਿਲਕੁਲ,
1: ਸੋ ਇਹ ਸਾਰੀ ਗੱਲ ਕਿਵੇਂ ਪਹੁੰਚਦੀ ਸਾਡੇ ਘਰ, ਸ਼ਬਦਾਂ ਰਾਹੀਂ ਪਹੁੰਚਦੀ ਹੈ
2: ਹਨਾ,
1: ਸ਼ਬਦ ਸਿਆਣਪ ਕਿਸੇ ਵੀ ਬੰਦੇ ਦੀ ਸਿਆਣਪ ਜਿਹੜੀ ਹੈ ਸ਼ਬਦਾਂ ਰਾਹੀਂ ਸਾਡੇ ਕੋਲ ਪਹੁੰਚਦੀ, ਤੇ ਉਹੀ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਹਾਂਜੀ। ਸੋ ਇਹ ਸਾਰੀ ਗੱਲ ਜੇ ਤੁਹਾਡਾ ਤੁਸੀਂ ਵਿੱਚ ਐਡ ਕੀਤਾ ਆ, ਧੰਨਵਾਦ ਇਹਦੇ ਵਾਸਤੇ ਵੀ ਤੁਸੀਂ ਆਪਣੀ ਵਿਊ ਜਿਹੜੇ ਨੇ ਦੇ ਦਿੱਤੇ ਨੇ, ਪਰ ਗੁਰੂ ਸਾਹਿਬ ਸਾਡੇ ਇਹਨਾਂ ਗੱਲਾਂ ਨੂੰ ਪਹਿਲਾਂ ਕਹਿ ਚੁੱਕੇ ਨੇ। ਹਾਂ, ਐਕਸਪਲੇਨੇਸ਼ਨ ਟਾਈਮ ਟਾਈਮ ਬਦਲਦੇ ਰਹਿੰਦੇ ਨੇ, ਲੋਕ ਗੁਰੂਆਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਆਪਣੇ ਮੁਤਾਬਕ ਅੱਗੇ ਅੱਗੇ ਐਕਸਪਲੇਨ ਕਰਦੇ ਰਹਿੰਦੇ ਨੇ, ਠੀਕ ਹੈ। ਉਹ ਕੀਤਾ ਸਿਆਣਪ ਕਿਸੇ ਦੀ ਲੈਣੀ ਤੇ ਗ੍ਰਹਿਣ ਤੇ ਤਾਂ ਹੀ ਕਰੀ ਜਾਊਗੀ ਨਾ, ਜੇ ਸਾਡੇ ਕੋਲ ਓਨੀ ਬੁੱਧੀ ਹੋਵੇਗੀ ਤਾਂ।
2: ਬਿਲਕੁਲ ਬਿਲਕੁਲ,
1: ਸਾਡੇ ਕੋਲ ਓਨੀ ਬੁੱਧੀ ਨਾ ਹੋਈ ਤੇ ਗ੍ਰਹਿਣ ਨਹੀਂ ਕਰਨੀ, ਤੁਹਾਡੀ ਕੋਲ ਜਿੰਨੀ ਵੀ ਮਰਜ਼ੀ ਸਿਆਣਪ ਹੋਵੇ ਮੇਰੇ ਵਾਸਤੇ ਕਾਲਾ ਅਕਸ਼ਰ ਭੈਂਸ ਬਰਾਬਰ ਹੀ ਹੋਣਾ।
2: ਬਿਲਕੁਲ ਬਿਲਕੁਲ,
1: ਸੋ ਧੰਨਵਾਦ ਤੁਹਾਡਾ, ਤੁਸੀਂ ਜੁੜ ਗਏ ਹੋ, ਬੜੀ ਕੋਸ਼ਿਸ਼ ਕੀਤੀ ਖਾਕ ਸਾਹਿਬ ਨੇ ਤੁਹਾਨੂੰ ਜੋੜਨ ਵਾਸਤੇ, ਔਰ ਖਾਕ ਸਾਹਿਬ ਦੀਆਂ ਅੱਜ ਦੀਆਂ ਦੋ ਵਧਾਈਆਂ ਕਿ ਬੱਚੇ ਨੇ ਇਸ ਪੋਲੀਟੀਕਲ ਸੈਟਅਪ ਦੇ ਵਿੱਚ ਆਪਣੇ ਪੈਰ ਰੱਖਣੇ ਸ਼ੁਰੂ ਕਰ ਦਿੱਤੇ ਨੇ ਤੇ ਕਾਮਯਾਬੀਆਂ ਹਾਸਲ ਕੀਤੀਆਂ ਨੇ, ਉਹਦੀ ਵਧਾਈ ਦਿੰਦੇ ਆ। ਇਹਨਾਂ ਦੇ ਮਿਸਿਜ਼ ਨੂੰ ਅੱਜ ਪਾਸਪੋਰਟ ਮਿਲ ਗਿਆ ਤੇ ਇਹ ਵੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈਗੀ ਏ ਕਿ ਅਸੀਂ ਇਸ ਦੇਸ਼ ਦੇ ਵਿੱਚ ਰਹਿਣ ਦੇ ਹੱਕੀ ਹੱਕਦਾਰ ਹੋ ਗਏ
2: ਜੀ।
1: ਸੋ ਦੋਹਾਂ ਗੱਲਾਂ ਦੀ ਵਧਾਈ ਦੇ ਕੇ ਤੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਪਰ ਵਿਚਾਰ ਕਰਨੀ ਹੈਗੀ ਆ। ਅਸੀਂ ਜਿਹੜੇ ਸਿੱਖ ਹਾਂ ਸਾਰੇ ਦੇ ਸਾਰੇ ਨਾਨਕ ਸ਼ਾਹੀ ਕੈਲੰਡਰ ਨੂੰ ਹਮੇਸ਼ਾ ਤਰਜੀਹ ਦਿੰਦੇ ਆ ਰਹੇ ਹਾਂ, ਜਦੋਂ ਤੋਂ ਉਹ ਪੁਰੇਵਾਲ ਸਾਹਿਬ ਨੇ ਇਹ ਸਾਰਾ ਕੈਲਕੂਲੇਸ਼ਨ ਕੀਤਾ। ਬਹੁਤ ਸਾਰੀਆਂ ਤਰੀਕਾਂ ਜਿਹੜੀਆਂ ਨੇ, ਦੀਵਾਲੀ ਉਸੇ ਟਾਈਮ ਤੇ ਆਉਂਦੀ ਹੈ, ਦੁਸਹਿਰਾ ਉਸੇ ਟਾਈਮ ਤੇ ਆਉਂਦਾ, ਪਰ ਯਾਰ ਸਾਡੇ ਕਿਉਂ ਚੀਜ਼ਾਂ ਬਦਲਦੀਆਂ ਰਹਿੰਦੀਆਂ? ਸਾਡੇ ਤਿਉਹਾਰ ਸਾਡੇ ਹੀ ਸਾਰੀਆਂ ਗੱਲਾਂ ਹੀ ਇਹ ਬਦਲਦੀਆਂ ਰਹਿੰਦੀਆਂ ਨੇ, ਇਹ ਤੇ ਬਹੁਤ ਗਲਤ ਗੱਲ ਹੈਗੀ, ਇਹਦੇ ਪਿੱਛੇ ਸਾਨੂੰ ਜਾਣਨਾ ਚਾਹੀਦਾ। ਬਹੁਤ ਸਾਰੀਆਂ ਗੱਲਾਂ ਆਪਾਂ ਹੁਣ ਤੱਕ ਕਰਦੇ ਆ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚਣ ਦਾ ਵੇਰਵਾ ਤੇ ਆਪਾਂ ਉਹਨੂੰ ਦੱਸਿਆ ਵੀ ਉਹਦਾ ਕੋਈ ਮਤਾਲ ਵੀ ਨਹੀਂ ਹੈ ਨੀ ਦੀਵਾਲੀ ਦੇ ਨਾਲ, ਤੇ ਜਬਰਦਸਤੀ ਇਹੋ ਜਿਹੀਆਂ ਚੀਜ਼ਾਂ ਕਿਉਂ ਕੀਤੀਆਂ ਗਈਆਂ ਨੇ? ਔਰ ਉਹਨਾਂ ਵਾਸਤੇ ਓਨੀ ਦੇਰ ਤੱਕ ਅਸੀਂ ਨਤੀਜੇ ਤੇ ਨਹੀਂ ਪਹੁੰਚ ਸਕਦੇ ਜਦ ਤੱਕ ਕਮਾਂਡ ਸਾਡੇ ਕੋਲ ਨਹੀਂ ਹੁੰਦੀ।
2: ਬਿਲਕੁਲ,
1: ਜਦ ਤੱਕ ਕਮਾਂਡ ਦੂਸਰਿਆਂ ਕੋਲ ਹੈ ਤੇ ਜਾਂ ਉਹਨਾਂ ਦੇ ਬਣਾਏ ਹੋਏ ਮੋਹਰਿਆਂ ਦੇ ਕੋਲ ਹੈਗੀ ਹੈ, ਤਦ ਤੱਕ ਅਸੀਂ ਉਸ ਗੱਲ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਤੇ ਅਸੀਂ ਸੱਚਾਈ ਵੀ ਨਹੀਂ ਲੱਭ ਸਕਦੇ ਕਿ ਐਸਾ ਹੋਇਆ ਕਿਉਂ।
2: ਜੀ
1: ਸਾਡਾ ਧਰਮ ਵੱਖਰਾ ਆ, ਵਿਚਾਰ ਵੱਖਰਾ ਹੈ। ਪਹਿਲਾਂ ਕ੍ਰਿਸਚਨ ਆਏ ਸੀਗੇ, ਉਹਨਾਂ ਦੀ ਵਿਚਾਰਧਾਰਾ ਸਾਰੇ ਲੋਕਾਂ ਨੂੰ ਅਡੋਪਟ ਨਹੀਂ ਕੀਤੀ, ਸਾਰੇ ਲੋਕਾਂ ਨੂੰ ਅਸੈਪਟ ਨਹੀਂ ਸੀ ਬੈਠਦੀ, ਮੁਸਲਮਾਨਾ ਧਰਮ ਬਣ ਗਿਆ। ਮੁਸਲਮਾਨਾ ਧਰਮ ਦੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਸੀ, ਫਿਰ ਇੱਕ ਹਿੰਦੂ ਧਰਮ ਕ੍ਰੀਏਟ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਇਸ ਮੁਸਲਮਾਨਾ ਧਰਮ ਤੇ ਹਿੰਦੂ ਧਰਮ ਦੇ ਵਿਚ ਵੀ ਬਹੁਤ ਸਾਰੀਆਂ ਐਸੀਆਂ ਮਨਮੱਤਾਂ ਵਿਚਾਰੀਆਂ ਜਾ ਰਹੀਆਂ ਨੇ ਜਿਹੜੀਆਂ ਪਬਲਿਕ ਦੀ ਲੁੱਟ ਕਰਦੀਆਂ ਨੇ। ਮਕਸਦ ਜੀਵਨ ਨਾਲ ਸੰਬੰਧ ਹੈ ਨੀ ਇਹਨਾਂ
2: ਨਾਲ,
1: ਉਹਨਾਂ ਚੀਜ਼ਾਂ ਨੂੰ ਲਾਂਭੇ ਕਰਕੇ ਗੁਰੂ ਸਾਹਿਬ ਨੇ ਇਹ ਇੱਕ ਨਵਾਂ ਆਈਡੀਆ ਦਿੱਤਾ। ਔਰ ਉਹਨਾਂ ਨੇ ਇਹ ਨੀ ਕਿਹਾ ਵੀ ਮੈਂ ਧਰਮ ਚਲਾ ਰਿਹਾ, ਉਹਨਾਂ ਨੇ ਵਿਚਾਰਧਾਰਾ ਦਿੱਤੀ। ਵਿਚਾਰਧਾਰਾ ਆਇਆ ਵੀ ਜਿਹੜੀਆਂ ਗੱਲਾਂ ਵੀ ਤੁਸੀਂ ਤਰਕ ਸੰਗਤ ਨਹੀਂ ਸਮਝਦੇ ਉਹਨਾਂ ਨੂੰ ਨਕਾਰ ਦਿਓ, ਉਹਨਾਂ ਨੂੰ ਛੱਡ ਦਿਓ। ਔਰ ਜਿਹੜੀਆਂ ਲੋਕਾਂ ਨੇ ਉਹ ਗੱਲ ਸਿੱਖ ਲਈ, ਜਿਹੜੇ ਲੋਕ ਉਹਦੇ ਤੇ ਅਮਲ ਕਰਨ ਲੱਗ ਗਏ ਉਹਨਾਂ ਨੂੰ ਲੋਕ ਸਿੱਖ ਆਖਣ ਲੱਗ ਗਏ।
2: ਜੀ ਡਾਕਟਰ ਸਾਹਿਬ, ਮੈਂ ਜੇ ਥੋੜਾ ਜਿਹਾ ਤੁਸੀਂ ਪਲ ਦੋ ਚਾਰ ਮੈਨੂੰ ਦਿਓ ਤੇ ਮੈਂ ਇਹਦੇ ਬਾਰੇ ਥੋੜਾ ਜਿਹਾ ਮੈਨੂੰ ਜਿੱਥੋਂ ਤੱਕ ਪਤਾ ਹੋ ਆਪਾਂ ਸਾਂਝਾ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ।
1: ਪ੍ਰੋਗਰਾਮ ਆਪਣਾ ਦੋਹਾਂ ਦਾ ਸਾਂਝਾ ਹੀ ਹੈ, ਖਾਕ ਸਾਹਿਬ ਵੀ ਮੈਨੂੰ ਲੱਗਦਾ ਜੇ ਉੱਥੇ ਬੈਠੇ ਨੇ ਤੇ ਉਹ ਵੀ ਸ਼ੇਅਰ ਕਰਨਗੇ
2: ਸਾਰੇ। ਜੀ ਜੀ, ਇਹਦੇ ਵਿੱਚ ਮੇਰਾ ਵਿਚਾਰ ਜਿਹੜਾ ਆਪਣਾ ਆ ਉਹ ਇਹ ਆ ਕਿ ਇਹ ਜਿਹੜੀਆਂ ਤਰੀਕਾਂ ਦਾ ਅੱਗਾ ਪਿੱਛਾ ਹੁੰਦਾ ਨਾ, ਇਹਦੇ ਪਿੱਛੇ ਇੱਕ ਕਾਰਨ ਇਹ ਵੀ ਆ ਕਿ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਾਂ ਕਹਿ ਲਓ ਪੁਰਾਣੇ ਸਮੇਂ ਦੇ ਵਿੱਚ ਤੇ ਜਾਂ ਫਿਰ ਵੱਖਰੇ ਵੱਖਰੇ ਸਮਾਜ ਆ ਜਿਹੜੇ ਉਹਨਾਂ ਦੇ ਵਿੱਚ ਪਹਿਲਾਂ ਜਿਹੜਾ ਆ ਉਹ ਲੂਨਰ ਈਅਰ ਜਿਹਨੂੰ ਕਹਿੰਦੇ ਆ, ਉਹ ਚੰਦਰਮਾ ਦੀ ਮੂਵਮੈਂਟ ਜਿਹੜੀ ਆ, ਚੰਦਰਮਾ ਕਿੱਧਰ ਨੂੰ ਜਾਂਦਾ ਕਦੋਂ ਉਹ ਪੂਰਾ ਹੁੰਦਾ ਉਹਦੇ ਹਿਸਾਬ ਦੇ ਨਾਲ ਜਿਹੜੇ ਗਿਣੇ ਮਿਣੇ ਜਾਂਦੇ ਸੀਗੇ। ਜਿੱਦਾਂ ਹੁਣ ਅੱਜ ਕੱਲ ਵੀ ਜਿਹੜਾ ਕ੍ਰਿਸ਼ਚਨ ਕੈਲੰਡਰ ਆ ਉਹਦੇ ਦੇਖੋ ਹਰ ਚਾਰ ਸਾਲ ਬਾਅਦ ਉਹਦਾ ਜਦੋਂ ਉਹ ਲੀਪ ਈਅਰ ਜਿਹਨੂੰ ਆਪਾਂ ਕਹਿੰਦੇ ਆ ਉਦੋਂ ਜਿਹੜੀ ਫਰਵਰੀ ਆ ਉਹਦੇ 29 ਦਿਨ ਬਣਾ ਲਈਦੇ ਆਪਾਂ। ਇਸੇ ਹੀ ਤਰ੍ਹਾਂ ਜਿਹੜਾ ਲੂਨਰ ਕੈਲੰਡਰ ਸੀਗਾ ਉਹਦੇ ਵਿੱਚ ਵੀ ਉਹ ਜਿਹੜੇ ਆ ਹਰ ਇੱਕ ਜਿਹੜਾ 28 ਦਿਨ ਦਾ ਮਹੀਨਾ ਤਕਰੀਬਨ ਗਿਣ ਲੈਂਦੇ ਸੀਗੇ ਤੇ ਮਗਰੋਂ ਆਣੀ ਉਹ ਕਿੰਨੇ ਸਾਲਾਂ ਬਾਅਦ ਜਾ ਕੇ ਫੇਰ ਉਹ ਦਿਨਾਂ ਨੂੰ ਇੱਕ ਜਾਂ ਮਹੀਨਾ ਵਧਾ ਲੈਂਦੇ ਸੀਗੇ, ਉਹ ਇੱਕ ਜਾਂ 13 ਮਹੀਨੇ ਕਰ ਦਿੰਦੇ ਸੀ 12 ਦੇ ਬਜਾਏ, ਤਾਂ ਕਿ ਉਹਨਾਂ ਦੇ ਜਿਹੜੇ ਦਿਨ ਉਹ ਨਹੀਂ ਰਹਿਣ। ਹੁਣ ਕੀ ਆ ਜਦੋਂ ਇਹ ਟਰਾਂਜੀਸ਼ਨ ਹੋਇਆ ਨਾ ਉਹ ਲੂਨਰ ਕੈਲੰਡਰ ਤੋਂ ਤੇ ਸੋਲਰ ਕੈਲੰਡਰ ਦੇ ਹਿਸਾਬ ਦੇ ਨਾਲ ਜਦੋਂ ਇਹ ਗਿਣਨਾ ਸ਼ੁਰੂ ਹੋਇਆ ਉਦੋਂ ਤੋਂ ਤੇ ਇੱਕ ਇੱਥੇ ਹੋਰ ਫੈਕਟਰ ਜਿਹੜਾ ਪਲੇ ਕਰਦਾ ਉਹ ਜਿਹੜਾ ਇੰਡੀਆ ਦਾ ਪਹਿਲਾ ਕੈਲੰਡਰ ਆ ਪਹਿਲਾਂ ਦਾ ਮਤਲਬ ਆ ਜਿਹੜਾ ਕ੍ਰਿਸ਼ਨ ਕੈਲੰਡਰ ਇਸ ਤੋਂ ਪਹਿਲਾਂ ਦਾ ਉਹਨੂੰ ਵਿਕਰਮਾਜੀਤ ਦਾ ਕੈਲੰਡਰ ਵੀ ਕਹਿੰਦੇ ਆ ਜਿਹਨੂੰ ਵਿਕਰਮੀ ਕਹਿੰਦੇ ਆ। ਸੋ ਉਹਦੇ ਵੀ ਦਿਨ ਦੇ ਹਿਸਾਬ ਕਿਤਾਬ ਰੱਖਣੇ ਜਿਹੜੀ ਸੀ ਉਹ ਵੱਖਰੇ ਸੀਗੇ। ਸੋ ਇਹ ਤਿੰਨ ਜਿਹੜੀਆਂ ਵੱਖਰੀਆਂ ਵੱਖਰੀਆਂ ਜਿਹੜੇ ਕੈਲੰਡਰ ਪੈਦਾ ਕੀਤੇ ਆ ਇਸ ਕਰਕੇ ਜਿਹੜੀ ਆ ਆਪਾਂ ਗੰਧਲ ਚ ਪੈ ਜਾਂਦੇ ਆ ਕਈ ਵਾਰੀ, ਪਰ ਮੇਰਾ ਖਿਆਲ ਆ ਭਾਈ ਦਿਨ ਉਹੀ ਆਉਣਾ ਚਾਹੀਦਾ। ਪਰ ਚਲੋ ਕੋਈ ਨੀ, ਹੁਣ ਜਿਹੜੇ ਪੁੰਨਿਆ ਮੱਸਿਆ ਦੇ ਨਾਲ ਚੱਲਦੇ ਅਸਲ ਉਹ ਇਹ ਜਿਹੜਾ ਲੂਨਰ ਕੈਲੰਡਰ ਦੇ ਹਿਸਾਬ ਦੇ ਨਾਲ ਉਹ ਚੱਲਦੇ ਆ, ਇਸ ਕਰਕੇ ਉਹ ਜਿਹੜਾ ਫਰਕ ਪੈ ਜਾਂਦਾ। ਤੇ ਬਾਕੀ ਡਾਕਟਰ ਸਾਹਿਬ ਤੁਸੀਂ ਬਹੁਤ ਜਿਆਦਾ ਐਜੂਕੇਟਡ ਆ, ਮੇਰੇ ਨਾਲ ਕਿਤੇ ਜਿਆਦਾ ਅੱਗੇ ਆ, ਤੇ ਤੁਹਾਡੇ ਵਿਚਾਰ ਆ ਜਿਹੜੇ ਉਹ ਆਪਾਂ ਸਰੋਤਿਆਂ ਨਾਲ ਸਾਂਝੀ ਕਰਦੇ ਆ। ਜੀ
1: ਕੁਦਰਤ ਦੇ ਨਿਯਮ ਅਨੁਸਾਰ ਦੋ ਮੌਸਮ ਨੇ, ਸਰਦੀਆਂ ਤੇ ਗਰਮੀਆਂ ਦੇ।
2: ਜੀ
1: ਇਹਨਾਂ ਦੇ ਵਿੱਚੋਂ ਵੰਡ ਕੇ ਕੁਝ ਹਿੱਸਾ ਜਿਹੜਾ ਉਹ ਬਰਸਾਤ ਦਾ ਆ ਜਾਂਦਾ ਹੈ, ਉਹਨੂੰ 6 ਰੁੱਤਾਂ ਚ ਵੰਡ ਕੇ ਵੇਖਦੇ ਆ।
2: ਹਾਂਜੀ,
1: 6 ਰੁੱਤਾਂ ਅਲੱਗ ਅਲੱਗ ਹਾਲਾਤ ਦੇ ਮੁਤਾਬਕ, ਜਿਵੇਂ ਪ੍ਰੋਡਕਸ਼ਨ ਹੁੰਦੀ ਹੈ ਜਿਵੇਂ ਡਿਸਟ੍ਰਕਸ਼ਨ ਹੁੰਦੀ ਹੈ ਉਹਦੇ ਮੁਤਾਬਕ, ਫਾਲ ਆ ਗਿਆ ਜੀ, ਇਹ ਫਲਾਣਾ ਆ ਗਿਆ ਜੀ, ਜਿਵੇਂ ਜਿਵੇਂ ਇੱਥੇ ਵੀ ਆਪਾਂ ਇਹ ਕਰਦੇ ਹਾਂ। ਅੰਗਰੇਜ਼ਾਂ ਨੇ ਵੀ ਇੱਕ ਟਾਈਮ ਐਸਾ ਕੀਤਾ ਸੀ ਕਿ ਜਦੋਂ ਕੁਛ ਦਿਨਾਂ ਨੂੰ ਜੰਪ ਅਪ ਕਰ ਦਿੱਤਾ ਸੀ, 15 ਦਿਨ ਦਾ ਵਕਫਾ ਉਹਨਾਂ ਨੇ ਕੈਲੰਡਰਾਂ ਵਿੱਚ ਪਾ ਦਿੱਤਾ ਸੀ ਬਰਾਬਰ ਲਿਆਉਣ ਵਾਸਤੇ, ਔਰ ਉਹ ਡੇਟਾ ਮੇਰੇ ਕੋਲ ਕਿਤੇ ਨੋਟ ਹੈਗੀਆਂ ਨੇ। ਸੋ ਐਸਾ ਹੁੰਦਾ ਆਇਆ ਸ਼ੁਰੂ ਤੋਂ ਲੈ ਕੇ ਹੀ, ਸਿਆਣਪ ਸਮੇਂ ਸਮੇਂ ਤੇ ਬਦਲਦੀ ਆਈ ਹੈ ਤੇ ਸਿਆਣਪ ਦੇ ਮੁਤਾਬਕ ਜਿਹੜੀ ਗੱਲ ਅੱਜ ਅਸੀਂ ਕੀਤੀ ਹੋ ਸਕਦਾ ਆਉਣ ਵਾਲੇ ਸਮੇਂ ਤੇ ਸਾਡੀ ਸਿਆਣਪ ਹੋਰ ਵਧੀਆ ਹੋ ਜਾਵੇ, ਹੋਰ ਤਰਕ ਸੰਗਤ ਹੋ ਜਾਵੇ ਤੇ ਅਸੀਂ ਅੱਜ ਦੀ ਗੱਲ ਨੂੰ ਫਿਰ ਬਦਲ ਦਈਏ।
2: ਜੀ
1: ਇਸ ਕਰਕੇ ਕੁਛ ਤਬਦੀਲੀਆਂ ਤਾਂ ਠੀਕ ਹੈਗੀ ਨੇ, ਪਰ ਕੁਦਰਤ ਦੇ ਨਿਯਮ ਨੂੰ ਲੈ ਕੇ ਅਗਰ ਤੁਸੀਂ ਚੱਲੋ, ਸਾਡੇ ਕੋਲ ਸਭ ਤੋਂ ਵੱਡਾ ਕੀ ਹੈ, ਸੂਰਜ। ਜਿਹੜਾ ਸੂਰਜੀ ਕੈਲੰਡਰ ਹੈਗਾ ਆ ਉਸ ਦੇ ਮੁਤਾਬਕ ਅਸੀਂ ਚੱਲਾਂਗੇ ਤੇ ਬਦਲਾ ਬੜੇ ਸਕਿੰਟਾਂ ਦੇ ਬੜੇ ਸਾਲਾਂ ਬਾਅਦ ਹੋਣਗੇ। ਲੂਨਰ ਕੈਲੰਡਰ ਨੂੰ ਲੈ ਕੇ ਚੱਲਾਂਗੇ ਤੇ ਉਹਦੀਆਂ ਜਿਹੜੀਆਂ ਤਬਦੀਲੀਆਂ ਨੇ ਉਹ ਹੋਣਗੀਆਂ ਛੇਤੀ ਸੂਰਜੀ ਕੈਲੰਡਰ ਨਾਲੋਂ, ਪਰ ਹੈ ਉਹ ਵੀ ਬਹੁਤ ਦੇਰ ਤੋਂ ਬਾਅਦ। ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਕੁਛ ਆਪਣੇ ਨੁਕਤੇ ਵਿੱਚ ਐਡਜਸਟ ਕਰਨੇ ਸ਼ੁਰੂ ਕਰ ਦਿੰਦੇ ਹੋ ਨਾ, ਤੇ ਮਨੁੱਖ ਆਪਣੀ ਸੋਚ ਮੁਤਾਬਕ ਚੱਲਦਾ ਆ, ਆਪਣੀ ਲੋੜ ਅਨੁਸਾਰ ਉਹਨੂੰ ਢਾਲਣਾ ਸ਼ੁਰੂ ਕਰ ਦਿੰਦਾ ਆ ਤੇ ਫਿਰ ਉਦੋਂ ਗਲਤ ਹੋ ਜਾਂਦਾ।
2: ਬਿਲਕੁਲ ਬਿਲਕੁਲ,
1: ਮੈਚ ਨਹੀਂ ਕਰਦੀ ਨਾ, ਇਸ ਕਰਕੇ ਕੁਦਰਤ ਦੇ ਨਿਯਮਾਂ ਨੂੰ ਲੈ ਕੇ ਚੱਲਣਾ। ਮੈਨੂੰ ਬੜੀ ਖੁਸ਼ੀ ਹੈ ਕਿ ਪਾਲ ਸਿੰਘ ਪੂਰੇ ਵਾਲ ਹੋਰਾਂ ਨਾਲ ਮੇਰੀਆਂ ਦੋ ਕੁ ਮੁਲਾਕਾਤਾਂ ਜ਼ਰੂਰ ਹੋਈਆਂ। ਜਦ ਉਹ ਚੜਾਈ ਨਹੀਂ ਕੀਤੇ ਅਜੇ ਸਰੀਰ ਵਿਚ ਸਨ, ਦੋ ਕੁ ਮੁਲਾਕਾਤਾਂ ਮੇਰੀਆਂ ਸਨ ਉਸਦੇ ਉਹਨਾਂ ਦੇ ਨਾਲ ਹੋਈਆਂ ਔਰ ਸਾਰਾ ਕਾਫੀ ਡਿਟੇਲ। ਉਹ ਤਾਂ ਇੱਕ ਭੰਡਾਰ ਸੀਗਾ, ਮੈਂ ਤੇ ਉਹਨਾਂ ਕਦੇ ਸੋਚਿਆ ਵੀ ਨਹੀਂ ਵੀ ਇਹ ਕੁਛ ਹੋ ਸਕਦੀਆਂ ਨੇ। ਹੁਣ ਵੀ ਜਿਹੜੇ ਸਰਦਜੀਤ ਸਿੰਘ ਸੈਕਰਾਮੈਂਟੋ ਨੇ ਜਾਂ ਹੋਰ ਸੱਜਣ ਕੈਲੰਡਰ ਤੇ ਵਰਕ ਕਰਦੇ ਨੇ, ਉਹਨਾਂ ਦਾ ਵਰਕ ਅਸੀਂ ਵੇਖਦੇ ਰਹਿੰਦੇ ਹਾਂ, ਕਰਦੇ ਰਹਿੰਦੇ ਹਾਂ, ਬੜੀ ਖੁਸ਼ੀ ਹੁੰਦੀ ਇਸ ਗੱਲ ਦੀ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹਰ ਕੌਮ ਦਾ ਆਪਣਾ ਆਪਣਾ ਇੱਕ ਕੈਲੰਡਰ ਆ, ਆਪਣੀਆਂ ਆਪਣੀਆਂ ਤਿਥਾਂ, ਦਿਨ, ਦਿਹਾੜ ਉਹਨਾਂ ਨੇ ਨਿਯਮਤ ਕੀਤੇ ਹੋਏ ਨੇ ਤੇ ਉਹ ਨਹੀਂ ਬਦਲਦੇ। ਸਾਡੀ ਕੀ ਮਜਬੂਰੀ ਆ ਕਿ ਅਸੀਂ ਕਿਸੇ ਹੋਰ ਧਰਮ ਦੀਆਂ ਤਿਥਾਂ ਨੂੰ ਆਪਣੇ ਵਿਚ ਰਲ ਗੱਡ ਕਰਕੇ ਆਪਣੀਆਂ ਤਰੀਕਾਂ ਬਦਲ ਰਹੇ ਹਾਂ?
0: ਡਾਕਟਰ ਸਿੰਘ ਪੁਰੇਵਾਲ ਸਾਹਿਬ ਦਾ ਕੈਲੰਡਰ ਜਿਹੜਾ ਨਾ ਉਹ ਬਿਲਕੁਲ ਲੋਕਾਂ ਨੇ ਮੰਨਿਆ ਸੀ ਕਿ ਸਹੀ ਕੈਲੰਡਰ ਹੈਗਾ, ਪਰ ਸਿਆਸਤ ਦੇ ਭੇਟ ਚੜ ਗਿਆ ਉਹਦੇ ਵਿਚ, ਕਈ ਹੱਥ ਹੈਗੇ ਜਿਦਾਂ ਆਰ ਐਸ ਐਸ ਦਾ ਹੱਥ ਹੈਗਾ ਕਿ ਇਹ ਕੈਲੰਡਰ ਨਹੀਂ ਬਣ ਦਿੱਤਾ ਜਾਵੇ ਤੇ ਇਹ ਸ਼੍ਰੋਮਣੀ ਕਮੇਟੀ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਵਿਕੀ ਹੋਈ ਹੈ, ਜੋ ਉਹਨਾਂ ਨੂੰ ਉਪਰ ਹੁਕਮ ਆਉਂਦੇ ਆ ਉਹੀ ਕਰਦੇ ਆ। ਉਹ ਕੈਲੰਡਰ ਬਿਲਕੁਲ ਵਧੀਆ ਕੈਲੰਡਰ ਆ, ਪਰ ਉਹਨੂੰ ਬੀਬੀ ਜਗੀਰ ਕੌਰ ਨੇ ਕੋਸ਼ਿਸ਼ ਕੀਤੀ ਸੀ ਪਰ ਉਹਨੂੰ ਟ੍ਰੇਨ ਚ ਬੈਠੀ ਨੂੰ ਉਦੋਂ ਜਹੇਦਾਰ ਨੇ ਲਾ ਦਿੱਤਾ ਸੀ। ਪਰ ਇਹ ਚੀਜ਼ਾਂ ਦੇ ਵਿਚ ਤਾਂ ਆਪ ਹੀ ਲੋਕ ਸਮਝਦੇ ਕਿ ਇਹਦੇ ਵਿਚ ਪ੍ਰੋਬਲਮ ਹੈਗੀ ਆ ਜੀ।
1: ਜੀ ਅਲਟੀਮੇਟ ਜਦੋਂ ਇਹ ਅੰਬਰਵੇਰ ਬਾਦਲਾਂ ਦੀ ਅੰਬਰਵੇਰ ਇਸ ਦਰਖਤ ਤੋਂ ਪਾਸੇ ਹੋ ਗਈ ਨਾ, ਜਿਹਨੇ ਦਰਖਤ ਨੂੰ ਪਾ ਛੱਡਿਆ ਹੈ, ਤੇ ਉਸ ਵੇਲੇ ਇਹ ਬਹੁਤ ਸਾਰੀਆਂ ਤਬਦੀਲੀਆਂ ਆਉਣਗੀਆਂ, ਬਹੁਤ ਸਾਰੀਆਂ ਚੇਂਜਾਂ। ਹੁਣ ਵੀ ਤੇ ਇੱਕ ਤਰ੍ਹਾਂ ਐਸਾ ਹੈ ਹੀ ਨਾ ਵੀ ਅਸੀਂ ਅੱਜ ਜਿਹੜੀ ਗੱਲ ਕਰ ਰਹੇ ਹਾਂ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਕਰ ਰਹੇ ਹਾਂ।
0: ਬਿਲਕੁਲ ਜੀ, ਬਿਲਕੁਲ,
1: ਬਹੁਤ ਵੱਡੀ ਗੱਲ ਹੈਗੀ ਆ। ਔਰ ਬਹੁਤ ਸਾਰੀ ਜਨਤਾ, ਸਿੱਖ ਜਨਤਾ ਜਿਹੜੀ ਹੈ ਇਸ ਵੇਲੇ ਸਾਰੇ ਦਿਨ ਦਿਹਾੜ ਤਿਥਾਂ ਵਗੈਰਾ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਨਾ ਰਹੇ ਨੇ।
0: ਬਿਲਕੁਲ।
1: ਔਰ ਪਾਲ ਸਿੰਘ ਹੋਰਾਂ ਦੇ ਨਾਲ ਗੱਲ ਕਰਦੇ ਮੈਨੂੰ ਇਹ ਵੀ ਪਤਾ ਲੱਗਾ ਸੀ ਵੀ ਹਜੇ ਇਹਦੇ ਵਿਚ ਵੀ ਕੁਝ ਇੱਕ ਐਸੀਆਂ ਗੱਲਾਂ ਹੈਗੀਆਂ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਫਿਰ ਹੋ ਸਕਦਾ ਸੁਧਾਰ ਦੀ ਲੋੜ ਪਵੇ, ਪਰ ਇਹਦੀਆਂ ਜਿਹੜੀਆਂ ਤਬਦੀਲੀਆਂ ਨੇ ਕੈਲੰਡਰ ਦੇ ਵਿਚ ਉਹ ਕਿਤੇ ਹਜ਼ਾਰਾਂ ਸਾਲਾਂ ਬਾਅਦ ਆ ਕੇ ਇਹ ਸਪਸ਼ਟ ਹੋਣਗੇ ਜਾਂ ਥੋੜੀ ਜਿਹੀ ਬਰੀਕੀ ਹੋਰ ਫਰਕ ਰਹਿ ਗਿਆ। ਹਾਂ, ਤਿਲਾ ਮਾਤਰਾ ਦੀ ਜਿਹੜੀ ਫਰਕ ਹੈ ਉਹ ਵੀ ਉਹਨਾਂ ਨੇ ਗੱਲ ਕਰੀ ਸੀ ਉਸ ਵੇਲੇ ਮੈਨੂੰ ਯਾਦ ਆ। ਸੋ ਇਸ ਤਰ੍ਹਾਂ ਕਰਕੇ ਤਬਦੀਲੀਆਂ ਤਾਂ ਹੁੰਦੀਆਂ ਰਹਿਣੀਆਂ ਨੇ, ਪਰ ਅਸਲ ਕੁਦਰਤ ਦੇ ਨਿਯਮ ਦੇ ਮੁਤਾਬਕ ਚੱਲਾਂਗੇ ਤੇ ਫਿਰ ਤਬਦੀਲੀਆਂ ਨਹੀਂ ਹੋਣੀਆਂ। ਜਿਹੜੀ ਚੀਜ਼ ਗੁਰੂ ਸਾਹਿਬ ਜੇ 5 ਜਨਵਰੀ ਨੂੰ ਜੰਮੇ ਆ ਤੇ ਫਿਰ ਉਹ ਗਰਮੀਆਂ ਵਿਚ ਤਾਂ ਹੋ ਨਹੀਂ ਨਾ ਸਕਦਾ।
2: ਬਿਲਕੁਲ,
1: ਤਬਦੀਲੀਆਂ ਜਿਵੇਂ ਕਰ ਰਹੇ ਹੋ ਐਵੇਂ ਕਰਦੇ ਰਹੋਗੇ ਤੇ ਅਲਟੀਮੇਟ ਇੱਕ ਸਮਾਂ ਆਏਗਾ ਕਿ ਤੁਸੀਂ ਆਖੋ ਕਿ ਗੁਰੂ ਸਾਹਿਬ ਗਰਮੀਆਂ ਜੰਮੇ।
0: ਹਾਂਜੀ,
1: ਸੋ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਇਕਦਮ ਹਾਸੋਹੀਣੀਆਂ ਹੋ ਜਾਣ। ਸਰਦੀ ਤੇ ਗਰਮੀ ਕੁਦਰਤ ਦੇ ਬਣਾਏ ਹੋਏ ਨੇ ਜੀ, ਮਨੇ ਉਹਨਾਂ ਦੇ ਵਿਚ ਜਿਹੜੀ ਸਰਦੀਆਂ ਦੀ ਗੱਲਾਂ ਹੋਈਆਂ ਨੇ ਜਿਹੜੀਆਂ ਤਿੱਥਾਂ ਵਾਰਾਂ ਤੇ ਹੋਈਆਂ ਨੇ ਹੋਰ ਬਰੀਕ ਜਾਓਗੇ ਤੇ ਬਿਲਕੁਲ
0: ਬਿਲਕੁਲ।
1: ਔਰ ਪਾਲ ਸਿੰਘ ਹੋਰਾਂ ਦੇ ਨਾਲ ਗੱਲ ਕਰਦੇ ਮੈਨੂੰ ਇਹ ਵੀ ਪਤਾ ਲੱਗਾ ਸੀ ਵੀ ਹਜੇ ਇਹਦੇ ਵਿਚ ਵੀ ਕੁਝ ਇੱਕ ਐਸੀਆਂ ਗੱਲਾਂ ਹੈਗੀਆਂ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਫਿਰ ਹੋ ਸਕਦਾ ਸੁਧਾਰ ਦੀ ਲੋੜ ਪਵੇ, ਪਰ ਇਹਦੀਆਂ ਜਿਹੜੀਆਂ ਤਬਦੀਲੀਆਂ ਨੇ ਕੈਲੰਡਰ ਦੇ ਵਿਚ ਉਹ ਕਿਤੇ ਹਜ਼ਾਰਾਂ ਸਾਲਾਂ ਬਾਅਦ ਆ ਕੇ ਇਹ ਸਪਸ਼ਟ ਹੋਣਗੇ ਜਾਂ ਥੋੜੀ ਜਿਹੀ ਬਰੀਕੀ ਹੋਰ ਫਰਕ ਰਹਿ ਗਿਆ।
0: ਬਿਲਕੁਲ,
1: ਹਾਂ, ਤਿਲਾ ਮਾਤਰਾ ਦੀ ਜਿਹੜੀ ਫਰਕ ਹੈ ਉਹ ਵੀ ਉਹਨਾਂ ਨੇ ਗੱਲ ਕਰੀ ਸੀ ਉਸ ਵੇਲੇ ਮੈਨੂੰ ਯਾਦ ਆ। ਸੋ ਇਸ ਤਰ੍ਹਾਂ ਕਰਕੇ ਤਬਦੀਲੀਆਂ ਤਾਂ ਹੁੰਦੀਆਂ ਰਹਿਣੀਆਂ ਨੇ, ਪਰ ਅਸਲ ਕੁਦਰਤ ਦੇ ਨਿਯਮ ਦੇ ਮੁਤਾਬਕ ਚੱਲਾਂਗੇ ਤੇ ਫਿਰ ਤਬਦੀਲੀਆਂ ਨਹੀਂ ਹੋਣੀਆਂ। ਜਿਹੜੀ ਚੀਜ਼ ਗੁਰੂ ਸਾਹਿਬ ਜੇ 5 ਜਨਵਰੀ ਨੂੰ ਜੰਮੇ ਆ ਤੇ ਫਿਰ ਉਹ ਗਰਮੀਆਂ ਵਿਚ ਤਾਂ ਹੋ ਨਹੀਂ ਨਾ ਸਕਦਾ।
2: ਬਿਲਕੁਲ,
1: ਤਬਦੀਲੀਆਂ ਜਿਵੇਂ ਕਰ ਰਹੇ ਹੋ ਐਵੇਂ ਕਰਦੇ ਰਹੋਗੇ ਤੇ ਅਲਟੀਮੇਟ ਇੱਕ ਸਮਾਂ ਆਏਗਾ ਕਿ ਤੁਸੀਂ ਆਖੋ ਕਿ ਗੁਰੂ ਸਾਹਿਬ ਗਰਮੀਆਂ ਜੰਮੇ।
0: ਹਾਂਜੀ,
1: ਸੋ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਇਕਦਮ ਹਾਸੋਹੀਣੀਆਂ ਹੋ ਜਾਣ। ਸਰਦੀ ਤੇ ਗਰਮੀ ਕੁਦਰਤ ਦੇ ਬਣਾਏ ਹੋਏ ਨੇ ਜੀ, ਮਨੇ ਉਹਨਾਂ ਦੇ ਵਿਚ ਜਿਹੜੀ ਸਰਦੀਆਂ ਦੀ ਗੱਲਾਂ ਹੋਈਆਂ ਨੇ ਜਿਹੜੀਆਂ ਤਿੱਥਾਂ ਵਾਰਾਂ ਤੇ ਹੋਈਆਂ ਨੇ ਹੋਰ ਬਰੀਕ ਜਾਓਗੇ ਤੇ ਬਿਲਕੁਲ ਉਹ ਘੜੀ ਪੈਰ ਸਾਰਾ ਕੁਝ ਉਸੇ ਤਰ੍ਹਾਂ ਨਿਯਮਤ ਸਾਡਾ ਚੱਲਣਾ।

0: ਜ਼ਿੰਦਗੀ ਵਿੱਚ ਇੱਕ ਸਮਾਂ ਆਏਗਾ ਕਿ ਤੁਸੀਂ ਆਖੋ ਕਿ ਗੁਰੂ ਸਾਹਿਬ ਗਰੀਆਂ ਜੰਮੇ।
1: ਹਾਂਜੀ,
0: ਸੋ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਇਕਦਮ ਹਾਸੋਹੀਣੀਆਂ ਹੋ ਜਾਣ। ਸਰਦੀ ਤੇ ਗਰਮੀ ਕੁਦਰਤ ਦੇ ਬਣਾਏ ਹੋਏ ਨਿਯਮ ਨੇ, ਉਹਨਾਂ ਦੇ ਵਿੱਚ ਜਿਹੜੀ ਸਰਦੀਆਂ ਚ ਗੱਲਾਂ ਹੋਈਆਂ ਨੇ, ਜਿਹੜੀਆਂ ਤਿੱਥਾਂ ਵਾਰਾਂ ਤੇ ਹੋਈਆਂ ਨੇ, ਹੋਰ ਬਰੀਕ ਜਾਓਗੇ ਤੇ ਬਿਲਕੁਲ ਉਹ ਘੜੀ ਪੈਰ ਸਾਰਾ ਕੁਝ ਉਸੇ ਤਰ੍ਹਾਂ ਨਿਯਮਤ ਸਾਡਾ ਚੱਲਣਾ ਚਾਹੀਦਾ ਜਿਵੇਂ ਪਰਸ਼ੀਅਨ ਕੈਲੰਡਰ ਹੈਗਾ ਹੈ ਜਾਂ ਹੋਰ ਕ੍ਰਿਸਚਨ ਕੈਲੰਡਰ ਹੈਗਾ ਹੈ ਜਾਂ ਮੁਸਲਿਮ ਉਹਨਾਂ ਦਾ ਆਪਣਾ ਕੈਲੰਡਰ ਹੈਗਾ। ਸਾਰੇ ਲੋਕ ਆਪਣਾ ਆਪਣਾ ਕੈਲੰਡਰ ਲੈ ਕੇ ਆਪਣੀ ਕੌਮ ਦੀਆਂ ਤਿੱਥਾਂ ਵਾਰਾਂ ਜਿਹੜੀਆਂ ਨੇ ਉਹ ਸੈੱਟ ਕਰਦੇ ਨੇ, ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਕਿਉਂਕਿ ਸਾਡੀ ਇੱਕ ਮਜਬੂਰੀ ਹੈ, ਸਾਡੇ ਉੱਪਰ ਇੱਕ ਡੰਡਾ ਚੜਿਆ ਹੋਇਆ ਹੈ, ਔਰ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਅਸੀਂ ਪਾਰਲੀਮੈਂਟ ਕਹਿੰਦੇ ਹਾਂ, ਉਹ ਗੁਲਾਮ ਹੈ।
1: ਬਿਲਕੁਲ,
0: ਉਹ ਇਸ ਵੇਲੇ ਲੋਕਾਂ ਉਹਨਾਂ ਦੇ ਅਧੀਨ ਹੈ ਜਿਨ੍ਹਾਂ ਨੇ ਸਿੱਖ ਧਰਮ ਨਾਲ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੈਗਾ,
2: ਵਾਹ ਵਾਸਤਾ
0: ਕਿਹਾ ਜਾ ਚੁੱਕਾ ਇਸ ਬਾਰੇ। ਸੋ ਅਸੀਂ ਅੱਜ ਸ਼ਰਧਾ ਦੇ ਫੁੱਲ ਇਸ ਗੱਲ ਨੂੰ ਭੇਟ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਅੱਜ ਦੇ ਦਿਨ ਜੰਮੇ, ਔਰ ਅੱਜ ਦੇ ਦਿਨ ਜੰਮੇ ਉਹ ਪਟਨਾ ਸਾਹਿਬ ਦੇ ਵਿੱਚ। ਅੱਜ ਕੱਲ ਸਾਰੇ ਗੁਰਦੁਆਰਿਆਂ ਦੇ ਵਿੱਚ ਸਾਰੇ ਲੋਕਾਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਹੋਣਾ।
1: ਬਿਲਕੁਲ ਜੀ,
0: ਔਰ ਪਟਨਾ ਸਾਹਿਬ ਮੈਨੂੰ ਬੜਾ ਸੁਭਾਗ, ਕਿਉਂਕਿ ਮੈਂ ਯੂਨੀਵਰਸਿਟੀ ਬਿਹਾਰ ਦਾ ਮੁਜ਼ਫਰਪੁਰ ਦਾ ਸਟੂਡੈਂਟ ਸੀਗਾ, ਔਰ ਤਕਰੀਬਨ ਹਰ ਸਾਲ ਹੀ ਪਟਨਾ ਸਾਹਿਬ ਜਾਣ ਦਾ ਸਮਾਂ ਬਣਦਾ ਹੁੰਦਾ ਸੀਗਾ, ਔਰ ਉੱਥੇ ਦਰਸ਼ਨ ਦਿਦਾਰੇ ਕਰਦੇ ਰਹੇ। ਬਹੁਤ ਵੱਡਾ ਇਕੱਠ ਹੁੰਦਾ ਸੀ, ਬਹੁਤ ਸਾਰੇ ਤਕਰੀਬਨ ਬਿਹਾਰ ਤੋਂ ਨਹੀਂ ਬਾਕੀ ਸਾਰੀ ਦੁਨੀਆਂ ਤੋਂ ਵੀ ਲੋਕ ਉੱਥੇ ਆਉਂਦੇ ਹੁੰਦੇ ਸੀਗੇ, ਔਰ ਉਹ ਜਸ਼ਨ ਮੇਰੀਆਂ ਨਜ਼ਰਾਂ ਚ ਉਸੇ ਤਰ੍ਹਾਂ ਹੈਗਾ ਕਿ ਜਦੋਂ ਜਨਮ ਦਿਨ ਮਨਾਇਆ ਜਾਂਦਾ ਸੀ ਤੇ ਕਿਸ ਤਰ੍ਹਾਂ ਉੱਥੇ ਕੀਰਤਨ ਦਰਬਾਰ ਤੇ ਕਵੀ ਦਰਬਾਰ ਤੇ ਸਾਰਾ ਕੁਝ ਉੱਥੇ ਹੁੰਦਾ ਸੀ। ਸੋ 5 ਜਨਵਰੀ 1600 ਅਸੀਂ ਹੁਣ ਉਹਨੂੰ 67 ਕਹਿੰਦੇ, ਕਿਉਂਕਿ ਜਨਵਰੀ ਆ ਗਈ ਨਾ, ਪਹਿਲਾਂ ਜਦੋਂ ਦਸੰਬਰ ਦੀ ਡੇਟ ਲਿਖਦੇ ਨੇ ਤੇ ਉਹ 66 ਲਿਖਦੇ ਨੇ। ਹਾਂਜੀ, ਸੋ ਇੰਨਾ ਕੁ ਫਰਕ ਪੈ ਗਿਆ ਕਿ ਹੁਣ ਅਸੀਂ 67 ਲਿਖ ਰਹੇ ਹਾਂ ਕਿ ਗੁਰੂ ਸਾਹਿਬ ਦਾ ਜਨਮ 5 ਜਨਵਰੀ 1667 ਨੂੰ ਹੋਇਆ, ਔਰ ਉਹਨਾਂ ਨੇ ਤਕਰੀਬਨ 41 ਸਾਲ ਕੁਛ ਦਿਨਾਂ ਦਾ ਸਮਾਂ ਇਸ ਦੁਨੀਆਂ ਤੇ ਗੁਜ਼ਾਰਿਆ, ਔਰ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ 1 ਅਕਤੂਬਰ 1708 ਦੇ ਵਿਚ 21 ਅਕਤੂਬਰ 1708 ਨੂੰ ਥਰਸ ਦੇ ਵੀਰਵਾਰ ਦਾ ਦਿਨ ਸੀ ਉਸ ਦਿਨ ਜਦੋਂ ਉਹ ਚੜਾਈ ਕੀਤੇ ਨੇ। ਇਹ ਸਾਰੀ ਹਿਸਟਰੀ ਦੇ ਵਿਚ ਅਸੀਂ ਹੁਣ ਸਾਰੀ ਜਿਹੜੀ ਗੱਲ ਅੱਜ ਦੀ ਕਰਨੀ ਹੈ, ਇਹ ਸਾਰੇ ਆਪਾਂ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਪ੍ਰਚਾਰ ਦੌਰੇ ਤੇ ਗਏ ਸੀ 6ਵੇਂ ਪਾਤਸ਼ਾਹ ਦੀ ਹਦਾਇਤ ਦੇ ਮੁਤਾਬਕ, ਗੁਰੂ ਹਰ ਰਾਏ ਗੱਦੀ ਤੇ ਬੈਠ ਕੇ ਤੇ ਗੁਰੂ ਹਰ ਰਾਏ ਦੇ ਹੁਕਮ ਅਨੁਸਾਰ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਪੰਜਾਬੋਂ ਬਾਹਰ ਜਾਓ, ਔਰ ਪੰਜਾਬੋਂ ਬਾਹਰ ਜਾ ਕੇ ਇਸਦਾ ਪ੍ਰਚਾਰ ਕਰੋ, ਔਰ ਉਹ ਆਸਾਮ ਬਰੌਨੀ ਦੇ ਇਧਰ ਸਾਰੇ ਕਾਫੀ ਪਾਸੇ ਬੰਗਲਾਦੇਸ਼ ਵਾਲੇ ਪਾਸੇ ਇਧਰ ਉਹ ਪ੍ਰਚਾਰ ਕਰਦੇ ਰਹੇ। ਇਨ ਦੀ ਮੀਨ ਟਾਈਮ ਉਸ ਵੇਲੇ ਆਸਾਮ ਦੇ ਵਿਚ ਸੀ ਜਦੋਂ ਪਟਨਾ ਸਾਹਿਬ ਦੇ ਵਿਚ ਗੁਰੂ ਸਾਹਿਬ ਦਾ ਜਨਮ ਹੋਇਆ। ਉਸ ਹਵਾਲੇ ਦੇ ਵਿਚ ਉਥੇ ਸੈਯਦ ਭੀਖਣ ਸ਼ਾਹ ਦਾ ਵੇਰਵਾ ਇਕ ਸਾਖੀ ਇਕ ਬਣੀ ਹੋਈ ਹੈ ਕਿ ਸੈਯਦ ਭੀਖਣ ਸ਼ਾਹ ਵੀ ਉਹ ਦਰਸ਼ਨ ਕਰਨ ਵਾਸਤੇ ਆਏ। ਉਨ੍ਹਾਂ ਨੇ ਵੀ ਦਸਿਆ ਵੀ ਇਹ ਇਸ ਤਰ੍ਹਾਂ ਦਾ ਮਨੁੱਖ ਹੋਏਗਾ ਜਿਹੜਾ ਦੋਹਾਂ ਕੌਮਾਂ ਨੂੰ ਬਰਾਬਰ ਦਾ ਤਿਆਰ ਕਰੇਗਾ, ਔਰ ਜਿਹੜਾ ਕਿ ਆਪਾਂ ਉਨ੍ਹਾਂ ਦੀ ਹਿਸਟਰੀ ਦੇ ਵਿਚ ਦੇਖਿਆ, ਉਹ ਸਾਖੀ ਉਹ ਬਣਾਈ ਕਿ ਉਨ੍ਹਾਂ ਨੇ ਦੋ ਕੁੱਜੇ ਲੈ ਆਂਦੇ ਉਨ੍ਹਾਂ ਦੇ ਸਾਹਮਣੇ ਤੇ ਉਨ੍ਹਾਂ ਨੂੰ ਕਿਹਾ ਇਨ੍ਹਾਂ ਦੇ ਉਪਰ ਹੱਥ ਰੱਖੋ। ਤੋ ਅਲਟੀਮੇਟ ਗੱਲਾਂ ਖੈਰ ਬਣਾਈਆਂ ਹੋਈਆਂ ਨੇ ਕਿ ਸਾਖੀਆਂ ਬਣਾਈਆਂ ਹੋਈਆਂ ਨੇ, ਪਰ ਹਾਂ ਹਾਲਾਤ ਇਹ ਸੀ ਦੱਸਣਾ ਇਹ ਉਹ ਚਾਹੁੰਦੇ ਸੀ ਵੀ ਉਹ ਕੌਮਾਂ ਨੂੰ ਬਰਾਬਰ ਸਤਿਕਾਰ ਕਰਦੇ ਸੀ, ਔਰ ਉਹਦੇ ਮੁਤਾਬਕ ਹੀ ਸਾਰਿਆਂ ਨੂੰ ਰੱਬ ਦੀ ਦੇਣ ਸਮਝਦੇ ਸੀ ਤੇ ਸਭ ਦੇ ਪੁੱਤਰ ਸਮਝਦੇ ਸੀ। ਉਹਦੇ ਮੁਤਾਬਕ ਵਿੱਥ ਵੇਰਕਾ ਨਹੀਂ ਸੀ, ਕੌਮਾਂ ਦੇ ਕਰਕੇ ਵਿੱਥ ਵੇਰਕਾ ਉਹਨਾਂ ਦੀ ਨਜ਼ਰ ਦੇ ਵਿਚ ਐਸਾ ਨਹੀਂ ਸਾ। ਔਰ ਅਸੀਂ ਉਸ ਤੋਂ ਬਾਅਦ ਜਾਣਦੇ ਹਾਂ ਕਿ ਅਲਟੀਮੇਟ ਗੁਰੂ ਹਰ ਜਦੋਂ ਹਰਕਿਸ਼ਨ ਸਾਹਿਬ ਜੀ ਗੁਰੂ ਹਰ ਰਾਏ ਤੋਂ ਬਾਅਦ ਹਰਕਿਸ਼ਨ ਜੀ ਆਏ, ਹਰਕਿਸ਼ਨ ਜੀ ਦੀ ਜਦੋਂ ਅਕਾਲ ਚਲਾਣਾ ਕਰ ਗਏ ਨੇ, ਉਹ ਮਾਤਾ ਚੇਤਿਵ ਖੈਲੀ ਹੋਈ ਸੀਗੀ ਉਸ ਵੇਲੇ ਦਿੱਲੀ ਦੇ ਵਿਚ, ਤੇ ਉਹਦੀ ਸੇਵਾ ਕਰਦੇ ਕਰਦੇ ਅਲਟੀਮੇਟ ਉਹ ਵੀ ਬੱਚੇ ਸਨ, 8 ਸਾਲ ਦੀ ਉਮਰ ਸੀ, ਉਹਨਾਂ ਨੂੰ ਵੀ ਚੇਤਕ ਹੋ ਗਈ। ਤੇ ਉਥੋਂ ਅਲਟੀਮੇਟ ਨੈਕਸਟ ਸਕਸੈਸਰ ਕੌਣ ਸੀਗਾ, ਨੈਕਸਟ ਹੁਣ ਕਈ ਲੋਕ ਉਹ ਫਿਰ ਉਹੀ ਗੱਲ ਜਿਵੇਂ ਸਨਾਤਨ ਧਰਮ ਦੇ ਕਹਾਣੀਆਂ ਬਣਾਉਣ ਵਾਲੀਆਂ ਬਾਬਾ ਬਕਾਲੇ, ਵੀ ਬਾਬਾ ਬਕਾਲੇ ਪਹੁੰਚ ਗਿਆ ਜੀ। ਹਾਂਜੀ, ਸੋ ਅਲਟੀਮੇਟ ਬਾਬਾ ਬਕਾਲੇ ਤਾਂ ਉਸ ਵੇਲੇ ਹੈ ਹੀ ਨਹੀਂ ਸੀ, ਗੁਰੂ ਸਾਹਿਬ ਉਸ ਵੇਲੇ ਆਸਾਮ ਵਾਲੇ ਪਾਸੇ ਸਨ। ਸੋ ਅਲਟੀਮੇਟ ਜਦੋਂ ਕੋਈ ਇਸ ਚੀਜ਼ ਦੀ ਕਮਾਂਡ ਕਰਨ ਵਾਲਾ ਕੋਈ ਨਹੀਂ ਸੀਗਾ, ਔਰ ਇਸ ਖਾਨਦਾਨ ਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਤੇ ਤਿਆਗਮੱਲ ਜੀ ਅੱਗੇ ਆਏ ਤੇ ਉਨ੍ਹਾਂ ਨੂੰ ਉਸ ਵੇਲੇ 9ਵੇਂ ਗੁਰੂ ਦੇ ਤੌਰ ਤੇ ਥਾਪਿਆ ਗਿਆ, ਔਰ ਫਿਰ ਉਨ੍ਹਾਂ ਨੇ ਇੱਥੇ ਆ ਕੇ ਪੰਜਾਬ ਦੇ ਵਿਚ ਡੇਰਾ ਜਮਾਉਣਾ ਸ਼ੁਰੂ ਕੀਤਾ। ਠੀਕ ਹੈ, ਪੰਜਾਬ ਲਿੰਗ ਹੈ ਜਿਹੜੀ ਵੀ ਉਨ੍ਹਾਂ ਦੇ ਪਿਓ ਦੇ ਨਾਲ ਸੰਧੀ ਸੀ ਜਹਾਂਗੀਰ ਦੀ, ਉਸ ਨੂੰ ਨਿਭਾਉਂਦਿਆਂ ਹੋਇਆ ਉਹ ਪੰਜਾਬ ਦੇ ਵਿਚ ਨਹੀਂ ਗਏ, ਔਰ ਇੱਥੇ ਆ ਕੇ ਉਨ੍ਹਾਂ ਨੇ ਮਾਖੋਵਾਲਾ ਪਿੰਡ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਅਨੰਦਪੁਰ ਸਾਹਿਬ ਕਹਿੰਦੇ ਹਾਂ, ਇਸ ਥਾਂ ਤੇ ਆ ਕੇ ਇਹ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਦਾ ਮਤਲਬ ਵੀ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ, ਔਰ ਇਸ ਹੀ ਹਾਲਾਤ ਦੇ ਵਿਚ ਜਿਹੜੀ

0: ਇਸਦੀ ਉਹਨਾਂ ਦੀ ਅੱਗੇ ਚੱਲਦੀ ਹੈ ਵੀ ਜਦੋਂ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸੀ ਇੱਥੇ ਆਹ ਜਿਹੜੀ ਕਹਾਣੀ ਆਪਾਂ ਹੁਣ ਕਰਦੇ ਆ ਨਾ ਇਹ ਅਸਲ ਚ ਉਹ ਕਹਾਣੀ ਹੈ ਜਿਹੜੀ ਸਨਾਤਨ ਨੇ ਸਾਡੇ ਵਿਚ ਵਾੜ ਦਿੱਤੀ ਹੈ। ਆਪਾਂ ਪਿਛਲਾ ਪ੍ਰੋਗਰਾਮ ਵੀ ਜਦੋਂ ਕੀਤਾ ਸੀ ਸਾਹਿਬਜ਼ਾਦੇ ਵਾਲਾ ਤੇ ਮੈਂ ਉਦੋਂ ਵੀ ਇਹ ਕਿਹਾ ਸੀਗਾ ਪਰ ਉਦੋਂ ਬਾਅਦ ਮੈਨੂੰ ਕਿਸੇ ਵੀ ਪ੍ਰਚਾਰਕ ਨੇ ਕਿਉਂਕਿ ਪ੍ਰਚਾਰਕਾਂ ਤੱਕ ਗੱਲ ਪਹੁੰਚੀ ਹੈ ਬਹੁਤ ਗਈ ਕਿਸੇ ਵੀ ਪ੍ਰਚਾਰਕ ਨੇ ਇਸ ਸੰਬੰਧ ਵਿਚ ਕੋਈ ਗੱਲ ਕਹੀ ਨਹੀਂ ਭਾਈ ਨਹੀਂ ਜੀ ਤੁਸੀਂ ਗਲਤ ਕਹਿ ਰਹੇ ਹੋ ਇਹ ਕੰਟਰੋਵਰਸੀ ਵਾਲੀ ਗੱਲ ਹੈਗੀ ਹੈ ਕਿ ਭਾਈ ਜਿਸ ਗੁਰੂ ਦੀ ਗੁਰਗੱਦੀ ਹੀ ਇਸ ਗੱਲ ਤੇ ਟਿੱਕੀ ਹੋਈ ਹੈ ਕਿ ਉਹ ਜਨੇਊ ਨਹੀਂ ਪਾਉਂਦੇ ਉਹ ਇਸ ਨੂੰ ਮਾਨਤਾ ਨਹੀਂ ਦਿੰਦੇ ਤੇ ਅਲਟੀਮੇਟ ਉਹ ਜਨੇਊ ਦੀ ਰਾਖੀ ਵਾਸਤੇ ਦਿੱਲੀ ਕਿਉਂ ਜਾਣਗੇ ਨੰਬਰ ਇੱਕ ਦੂਸਰੀ ਗੱਲ ਜਦੋਂ ਕਿ ਉਹ ਇੱਕ ਸਧਾਰਨ ਮਨੁੱਖ ਨਹੀਂ ਸਨ ਪਹਿਲਾਂ ਉਹਨਾਂ ਨੂੰ ਜੋ ਤਿਆਗ ਮੱਲ ਤੋਂ ਤੇਗ ਬਹਾਦਰ ਦੀ ਡਿਗਰੀ ਮਿਲੀ ਉਪਾਧੀ ਮਿਲੀ ਉਹ ਵੀ ਇਸ ਗੱਲ ਤੇ ਸੀ ਕਿ ਉਹਨਾਂ ਨੇ ਜਿੰਨੀਆਂ ਵੀ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਦੀ ਛਤਰਸ਼ਾਹ ਹੇਠ ਲੜੀਆਂ ਉਹਦੇ ਚ ਬੜੇ ਬਹਾਦਰੀ ਨਾਲ ਲੜੇ ਤੇ ਉਸ ਬਹਾਦਰੀ ਨੂੰ ਵੇਖਦੇ ਹੋਇਆ ਉਹਨਾਂ ਨੂੰ ਤਿਆਗ ਮੱਲ ਤੋਂ ਤੇਗ ਬਹਾਦਰ ਬਣਾ ਦਿੱਤਾ ਗਿਆ
1: ਜੀ
0: ਗੁਰੂ ਦੇ ਉਪਾਧ ਬਣਦੇ ਹਨ ਹਾਂਜੀ ਸੋ ਅਲਟੀਮੇਟ ਸਰਕਾਰ ਦੀ ਜਾਂ ਵਿਰੋਧੀਆਂ ਦੀ ਉਹਦੇ ਤੇ ਨਜ਼ਰ ਸੀ ਘਰ ਦੇ ਵਿਚ ਵੀ ਕੋਈ ਬੰਦਾ ਥੋੜਾ ਜਿਹਾ ਖਾੜਕ ਹੋਵੇ ਨਾ ਤੇ ਵਿਰੋਧੀ ਉਹਦੇ ਤੋਂ ਡਰਦੇ ਯਾਰ ਉਹਨਾਂ ਦਾ ਮੁੰਡਾ ਬੜਾ ਤਕੜਾ ਹੈਗਾ ਤੇ ਬੜਾ ਇਸ ਤਰ੍ਹਾਂ ਦਾ ਗੱਲ ਹੈਗਾ ਉਹਦੇ ਤੋਂ ਡਰਦੇ ਨੇ ਤੇ ਕੋਸ਼ਿਸ਼ ਵੀ ਇਹ ਹੁੰਦੀ ਹੈ ਵੀ ਇਹਨੂੰ ਫਸਾਇਆ ਜਾਵੇ ਹਾਂਜੀ ਇਸ ਤਰ੍ਹਾਂ ਦੀਆਂ ਨੀਤੀਆਂ ਚੱਲਦੀਆਂ ਸੀ ਜਿਸ ਕਰਕੇ ਇਸ ਪਾਲਿਸੀ ਨੂੰ ਕੱਟਣ ਵਾਸਤੇ ਹੀ ਉਹਨਾਂ ਨੂੰ ਅਸਾਮ ਤੇ ਹੋਰ ਇਧਰ ਉਧਰ ਕਾਫੀ ਥਾਵਾਂ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਵੀ ਤੁਸੀਂ ਪ੍ਰਚਾਰ ਦੌਰਾ ਕਰੋ ਔਰ ਗੱਦੀ ਜਿਹੜੀ ਗੁਰੂ ਹਰ ਰਾਏ ਜੀ ਉਹਨਾਂ ਦਾ ਪੋਤਰੇ ਸਨ ਭਾਈ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਉਹਨਾਂ ਦੇ ਪਹਿਲੇ ਜੇਠੇ ਪੁੱਤਰ ਦੇ ਪੁੱਤਰ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਗੁਰਗੱਦੀ ਦੇ ਦਿੱਤੀ ਔਰ ਉਹ ਅੱਗੇ ਜਾ ਕੇ ਸੱਤਵੇਂ ਗੁਰੂ ਦੇ ਤੌਰ ਤੇ ਅੱਗੇ ਪ੍ਰਚਾਰ ਕਰਦੇ ਰਹੇ ਸੱਤਵੇਂ ਤੋਂ ਬਾਅਦ ਫਿਰ ਅੱਠਵੇਂ ਨੂੰ ਪਹੁੰਚ ਗਈ ਲੇਕਿਨ ਉਸ ਤੋਂ ਬਾਅਦ ਜਦੋਂ ਹੋਰ ਕੋਈ ਐਸਾ ਵਾਰਸ ਸਾਹਮਣੇ ਨਹੀਂ ਸੀ ਦੇਖਦਾ ਕਿਉਂਕਿ ਇਹ ਤਾਂ ਗੱਦੀ ਹੀ ਸ਼ਹੀਦਾਂ ਵਾਲੀ ਸੀਗੀ ਇਹ ਤਾਂ ਗੱਦੀ ਹੀ ਪੰਜੇ ਪਾਤਸ਼ਾਹ ਸ਼ਹੀਦ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਇਸ ਗੱਲ ਦਾ ਦੁੱਖ ਲੱਗਿਆ ਤੇ ਅਲਟੀਮੇਟ ਲੜਾਈਆਂ ਵੀ ਹੋਈਆਂ ਬਹੁਤ ਉਹਨਾਂ ਦੇ ਜੰਗਾਂ ਵੀ ਜਿੱਤੀਆਂ ਅਲਟੀਮੇਟ ਉਹਨਾਂ ਨੂੰ ਕੈਦ ਕਰ ਲਿਆ ਗਿਆ ਕਿਉਂਕਿ ਸਰਕਾਰਾਂ ਐਡੀਆਂ ਵੱਡੀਆਂ ਦੇ ਨਾਲ ਲੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਨਾ
1: ਮੁਸ਼ਕਲ ਹੋ ਜਾਂਦਾ ਜੀ
0: ਬੜੇ ਹੁੰਦੇ ਪ੍ਰਬੰਧ ਬੜੇ ਹੁੰਦੇ ਨੇ ਤੇ ਜਿਸ ਕਰਕੇ ਇਹ ਮਾਹੌਲ ਬਣਿਆ ਕਿ ਗਵਾਲੀਅਰ ਚ ਰਹੇ ਅਲਟੀਮੇਟ ਬਹੁਤ ਸਾਰੀਆਂ ਐਸੀਆਂ ਮਦਾਂ ਹੈਗੀਆਂ ਨੇ ਸਾਈ ਮੀਆਂ ਮੀਰ ਦਾ ਇਹਦੇ ਵਿਚ ਐਂਟਰੀ ਹੋਈ ਹੈ ਸਾਈ ਮੀਆਂ ਮੀਰ ਦੇ ਇਹਨਾਂ ਨਾਲ ਬਹੁਤ ਵਧੀਆ ਸੰਬੰਧ ਸੀ ਜਿਸ ਕਰਕੇ ਇਹ ਸਾਰੀ ਰਿਹਾਈ ਹੋਈ ਤੇ ਉਹਦੇ ਵਿਚ ਰਿਹਾਈ ਦੀ ਪ੍ਰਵੇਸ਼ਨ ਜਿਵੇਂ ਹੁੰਦੀ ਹੈ ਜੇਲਾਂ ਵਿਚੋਂ ਬਾਹਰ ਕੱਢਣ ਸਮੇਂ ਉਸ ਪ੍ਰਵੇਸ਼ਨ ਦੇ ਤਹਿਤ ਉਹ ਫਿਰ ਅੰਮ੍ਰਿਤਸਰ ਨਹੀਂ ਗਏ ਤੇ ਕੀਰਤਪੁਰ ਸਾਹਿਬ ਆ ਗਏ ਔਰ ਇਥੋਂ ਗੁਰਗੱਦੀ ਚੱਲਦੀ ਰਹੀ ਮੈਂ ਕਈ ਵਾਰ ਇਹ ਗੱਲ ਕਿਹਾ ਲੋਕ ਕਹਿੰਦੇ ਨੇ ਜੀ ਅੰਮ੍ਰਿਤਸਰ ਸਿੱਖੀ ਦਾ ਤੁਰਾਇਆ
1: ਜੀ
0: ਉਹ ਬਈ ਅੰਮ੍ਰਿਤਸਰ ਤਾਂ ਇਸ ਥਾਂ ਤੇ ਆ ਕੇ ਚੌਥੇ ਗੁਰੂ ਆਏ
1: ਜੀ
0: ਚੌਥੇ ਗੁਰੂ ਆਏ ਤੇ ਪੰਜਵੇਂ ਗੁਰੂ ਆਏ ਤੇ ਸ਼ਹੀਦ ਹੋ ਗਏ ਤੇ ਛੇਵੇਂ ਗੁਰੂ ਨੇ ਥੋੜਾ ਜਿਹਾ ਸਮਾਂ ਇੱਥੇ ਗੁਜ਼ਾਰਿਆ ਤੇ ਫਿਰ ਜੇਲ੍ਹ ਚਲੇ ਗਏ ਔਰ ਉਸ ਤੋਂ ਬਾਅਦ ਆਏ ਤੇ ਫਿਰ ਕੀਰਤਪੁਰ ਸਾਹਿਬ ਰਹੇ ਚੌਥੇ ਪੰਜਵੇਂ ਤੇ ਛੇਵੇਂ ਗੁਰੂ ਦਾ ਵੀ ਥੋੜਾ ਸਮਾਂ ਇੱਥੇ ਬੀਤਿਆ ਹੈਗਾ ਆ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ 3.5 ਗੁਰੂਆਂ ਦਾ ਸਮਾਂ ਇੱਥੇ ਬੀਤਿਆ ਜਦੋਂ ਕਿ ਜੇ ਅਸੀਂ ਕੀਰਤਪੁਰ ਸਾਹਿਬ ਦੀ ਗੱਲ ਕਰਦੇ ਹਾਂ ਤੇ ਗੁਰੂ ਹਰ ਰਾਏ ਉੱਥੇ ਰਹੇ ਗੁਰੂ ਪਹਿਲਾਂ ਤੁਸੀਂ ਇਹ ਕਹਿ ਸਕਦੇ ਹੋ ਵੀ 6ਵੇਂ ਗੁਰੂ ਉੱਥੇ ਗਏ ਫਿਰ ਗੁਰੂ ਹਰ ਰਾਏ ਉੱਥੇ ਗਏ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਉੱਥੇ ਰਹੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦਾ ਵੀ ਅਸੀਂ ਸਮਝਦੇ ਵੀ ਆਨੰਦਪੁਰ ਤੇ ਕੀਰਤਪੁਰ ਸਾਹਿਬ ਇਸ ਏਰੀਏ ਦੇ ਵਿਚ ਰਹੇ ਤੇ ਭਾਵ ਇਹ ਤਾਂ ਉਹ ਧਰਤੀ ਹੈ ਜਿੱਥੇ ਬਹੁਤੇ ਸਾਰੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈਗੀ ਹੈ ਤੇ ਜਿੱਥੇ ਗੁਰੂ ਸੀ ਸਰੀਰਕ ਰੂਪ ਦੇ ਵਿਚ ਸਿੱਖੀ ਤਾਂ ਉੱਥੇ ਚੱਲਦੀ ਸੀ ਨਾ ਤੇ ਫਿਰ ਸਿੱਖੀ ਦਾ ਤੁਰੰਤ ਕੀਰਤਪੁਰ ਸਾਹਿਬ ਹੋਇਆ ਨਾ ਇਹ ਇਸ ਕਰਕੇ ਸੀ ਕਿ ਆ ਜਿੰਨਾ ਵੀ ਮਾਲਵੇ ਦਾ ਏਰੀਆ ਸੀਗਾ ਜਾਂ ਜਿੰਨਾ ਵੀ ਲਾਹੌਰ ਤੱਕ ਮਾਝੇ ਦਾ ਏਰੀਆ ਸੀਗਾ ਇਹ ਸਾਰੇ ਲੋਕ ਇੱਥੇ ਹੀ ਆਉਂਦੇ ਸੀਗੇ ਜਿਸ ਕਰਕੇ ਇਹ ਬਹੁਤਾ ਮਾਇਆ ਦਾ ਕੰਮ ਜਾਂ ਗੋਲਕ ਬਹੁਤ ਵੱਡੀ ਇੱਥੇ ਬਣਦੀ ਸੀ ਜਿਸ ਕਰਕੇ ਇਹਨੂੰ ਧੁਰਾ ਕਹਿਣਾ ਸ਼ੁਰੂ ਕਰ ਦਿੱਤਾ ਇਸ ਏਰੀਏ ਦਾ ਅਸਲ ਉਹਦਾ ਕਾਰਨ ਇਹ ਸੀਗਾ ਸੋ ਖੈਰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਟਨੇ ਸਾਹਿਬ ਜਦੋਂ ਆਏ ਆ ਔਰ ਇੱਥੇ ਇਹਨਾਂ ਨੂੰ 5 ਸਾਲ ਦੀ ਉਮਰ ਵਿਚ ਆਏ ਆ ਇਹਨਾਂ ਦੀ ਪੜ੍ਹਾਈ ਜਿਹੜੀ ਹੈ ਇਹਨਾਂ ਨੇ ਸੰਸਕ੍ਰਿਤ ਦੇ ਬਹੁਤ ਵੱਡੇ ਮਾਹਰ ਸੀ ਪਰਸ਼ੀਅਨ ਭਾਸ਼ਾ ਸਿੱਖੀ ਉਹਦੇ ਬਹੁਤ ਵੱਡੇ ਮਾਹਰ ਸੀਗੇ ਕਈ ਭਾਸ਼ਾਵਾਂ ਦੇ ਉਹ ਜਾਣਕਾਰ ਸੀ ਔਰ ਉਸ ਦੇ ਵਿਚ ਉਹਨਾਂ ਨੇ ਆਪਣੀ ਲਿਖਤਾਂ ਵੀ ਲਿਖੀਆਂ ਕਵਿਤਾਵਾਂ ਵੀ ਲਿਖੀਆਂ ਔਰ ਜੋ ਵੀ ਹੋਰ ਕੁਛ ਸੀ ਉਹਨਾਂ ਦਾ ਜਿੰਨਾ ਵੀ ਸਾਹਿਤ ਆਇਆ ਉਹ ਅਲੱਗ ਅਲੱਗ ਬੋਲੀਆਂ ਦੇ ਵਿਚ ਹੈਗਾ ਔਰ ਹਿਸਾਬ ਦੇ ਵਿਚ ਜਦੋਂ 9 ਸਾਲ ਦੇ ਹੋਏ ਕੁਛ ਲੋਕਾਂ ਨੇ 11 ਸਾਲ ਵੀ ਲਿਖਿਆ ਹੋਇਆ 9 ਸਾਲ ਦੇ ਹੋਏ ਤੇ ਉਸ ਸਮੇਂ ਤੁਸੀਂ ਸਮਝਦੇ ਹੋ ਵੀ ਆਹ ਜਿਹੜਾ ਵਰਤਾਰਾ ਇਹ ਕਹਿੰਦੇ ਆ ਨਾ ਮੇਰਾ ਮਨ ਕਿਸੇ ਵੀ ਤਰ੍ਹਾਂ ਇਹਦੇ ਨਾਲ ਸਹਿਮਤ ਨਹੀਂ ਹੁੰਦਾ ਵੀ ਉਹ ਜਨੇਊ ਦੀ ਰਾਖੀ ਵਾਸਤੇ ਦਿੱਲੀ ਦਾ ਉਹਦੇ ਪ੍ਰਚਾਰ ਦੌਰਾ ਕਰ ਹੀ ਰਹੇ ਸੀਗੇ, ਸੰਗਤਾਂ ਨੂੰ ਕਥਾ ਜੋੜ ਕਰ ਹੀ ਰਹੇ ਸੀਗੇ, ਤੇ ਉਸ ਹਾਲਾਤ ਵਿਚ ਆ ਜਿਹੜਾ ਕਿਲਾ ਲੋਹਗੜ੍ਹ ਬਣ ਗਿਆ ਸੀਗਾ, ਆਨੰਦਪੁਰ ਸਾਹਿਬ ਦਾ ਬਣ ਗਿਆ ਸੀਗਾ, ਹੋਰ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੀਆਂ ਤਾਮੀਰ ਹੋ ਗਈਆਂ ਸੀਗੀਆਂ, ਔਰ ਜਿਹੜੇ ਬਾਈ ਧਾਰ ਦੇ ਰਾਜੇ ਸੀ ਜਾਂ ਜਿਹੜੇ ਹੋਰ ਉਹਨਾਂ ਦੇ ਸ਼ਰੀਕ ਸੀ ਮਿਹਰਬਾਨ ਗਰੁੱਪ ਸੀਗਾ, ਉਹਨਾਂ ਸਾਰਿਆਂ ਨੇ ਵੇਖਿਆ ਯਾਰ ਇਹ ਤਾਂ ਫਿਰ ਆ ਕੇ ਇਸੇ ਤਰ੍ਹਾਂ ਹੀ ਤਾਕਤਵਰ ਹੋ ਰਹੇ ਨੇ, ਤੇ ਇਹ ਤਾਂ ਫਿਰ ਸਾਡੇ ਵਾਸਤੇ ਬਹੁਤ ਮੁਸ਼ਕਿਲ ਖੜੀ ਕਰਨਗੇ। ਅਲਟੀਮੇਟ ਜਿਹਦਾ ਨਤੀਜਾ ਸੀ ਉਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਔਰੰਗਜ਼ੇਬ ਤੱਕ ਪਹੁੰਚੀਆਂ, ਔਰ ਉਸ ਵੇਲੇ ਔਰੰਗਜ਼ੇਬ ਨੇ ਇਹਨਾਂ ਨੂੰ ਸਮਨ ਕੀਤਾ ਸੀਗਾ ਕਿ ਤੁਸੀਂ ਇੱਥੇ ਆ ਕੇ ਐਕਸਪਲੇਨੇਸ਼ਨ ਦਿਓ ਇਸ ਗੱਲ ਦਾ ਬਈ ਤੁਸੀਂ ਇਹ। ਹਾਲਾਂਕਿ ਜਦੋਂ ਗੁਰੂ ਸਾਹਿਬ ਅਸਾਮ ਦੇ ਵਿੱਚ ਸੀ, ਮੈਂ ਇੱਕ ਹਿਸਟਰੀ ਪੜ੍ਹੀ ਆ, ਉਹਦੇ ਵਿੱਚ ਜਦੋਂ ਅਸਾਮ ਦੇ ਵਿੱਚ ਉਹ ਗਏ ਸੀ ਨਾ, ਉੱਥੇ ਵੀ ਉਹਨਾਂ ਨੂੰ ਇੱਕ ਵਾਰ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਪਰ ਫਿਰ ਉੱਥੇ ਰਿਹਾਈ ਹੋਈ, ਔਰ ਉਹਦੇ ਚ ਰੈਫਰੰਸ ਇਹੀ ਹੈ ਕਿ ਸਾਈਂ ਮੀਆਂ ਮੀਰ ਦੇ ਰੈਫਰੰਸ ਦੇ ਨਾਲ ਜਿਹੜੀ ਉਹ ਰਿਹਾਈ ਹੋ ਗਈ। ਅਲਟੀਮੇਟ ਜਦੋਂ ਉਹ ਪੰਜਾਬ ਚ ਆਏ ਤੇ ਹੁਣ ਇਹਨਾਂ ਨੂੰ ਇਸ ਗੱਲ ਦਾ ਐਕਸਪਲੇਨੇਸ਼ਨ ਦੇਣ ਵਾਸਤੇ ਦਿੱਲੀ ਸੱਦਿਆ ਗਿਆ ਸੀਗਾ ਵੀ ਆਹ ਜਿਹੜੇ ਤੁਸੀਂ ਕਿਹਦੇ ਬਣਾ ਰਹੇ ਹੋ, ਆਹ ਜਿਹੜੀ ਤੁਸੀਂ ਫੌਜ ਬਣਾ ਰਹੇ ਹੋ, ਇਹਦਾ ਹੱਕ ਤੁਹਾਨੂੰ ਕਿਹਨੇ ਦਿੱਤਾ
1: ਜੀ।
0: ਔਰ ਇਹੀ ਸਫਾਈ ਦੇਣ ਵਾਸਤੇ ਉਹ ਗਏ ਸੀਗੇ, ਔਰ ਉਸ ਵੇਲੇ ਉਹ ਆਗਰੇ ਵਿਚ ਸੀ ਜਦੋਂ ਉਹਨਾਂ ਨੂੰ ਇਹ ਮੈਸੇਜ ਮਿਲਿਆ ਕਿ ਤੁਸੀਂ ਦਿੱਲੀ ਦਰਬਾਰ ਪੇਸ਼ ਹੋਣਾ ਆ ਔਰ ਇਸ ਗੱਲ ਦੀ ਤੁਸੀਂ ਸਫਾਈ ਦੇਣੀ ਹੈ। ਪਟਨੇ ਤਾਂ ਉੱਥੇ ਆਨੰਦਪੁਰ ਸਾਹਿਬ ਤੋਂ ਹੈ ਹੀ ਨਹੀਂ ਸੀ
1: ਜੀ,
0: ਜਦੋਂ ਉਹਨਾਂ ਨੂੰ ਸੰਮਨ ਮਿਲਿਆ ਉਸ ਵੇਲੇ ਆਨੰਦਪੁਰ ਸਾਹਿਬ ਤੋਂ ਹੈ ਹੀ ਨਹੀਂ ਸੀ। ਤੁਸੀਂ ਆਖੋ ਵੀ ਚੰਗਾ ਜੀ ਅੱਜ ਪੰਚਾਇਤ ਆਈ ਸਾਡੇ ਕੋਲ ਆ ਕੇ ਹਿੰਦੂਆਂ ਦੀ ਜੁੜ ਕੇ, ਤੇ ਉਹਨਾਂ ਨੇ ਆਖਿਆ ਵੀ ਚੰਗਾ ਜਨੇਊ ਦੀ ਰਾਖੀ ਕਰਨ ਵਾਸਤੇ, ਸਾਡਾ ਤਾਂ ਬੁਰਾ ਹਾਲ ਹੈ ਜੀ ਸਾਡੇ ਤੇ ਜਨੇਊ। ਮੈਂ ਇੱਕ ਕੈਲਕੂਲੇਸ਼ਨ ਕਰਕੇ ਵੀ ਇੱਕ ਥਾਂ ਤੇ ਪਾਇਆ ਸੀਗਾ ਭਾਈ ਇਸ ਵੇਲੇ ਪੂਰੇ ਭਾਰਤ ਦੇ ਵਿਚ ਵੀ ਇੰਨੇ ਹਿੰਦੂ ਨਹੀਂ ਹੋਣੇ ਕਿ ਉਹਨਾਂ ਦੇ ਰੋਜ਼ ਜਨੇਊ ਲਾ ਕੇ ਹੈ ਸਵਾ ਮਨ ਜਨੇਊ ਲਾ ਕੇ, ਸੂਰਜ ਪ੍ਰਕਾਸ਼ ਲਿਖਦਾ ਸਵਾ ਮਨ ਜਨੇਊ ਲਾ ਕੇ ਔਰੰਗਜ਼ੇਬ ਰੋਜ਼ ਰੋਟੀ ਖਾਂਦਾ ਸੀਗਾ
1: ਜੀ।
0: ਭਾਵ ਮੈਂ ਕੈਲਕੂਲੇਟ ਕਰਕੇ ਦੱਸਿਆ ਸੀਗਾ ਉਹਦੇ ਵਿਚ ਵੀ ਕਿੰਨੇ ਗ੍ਰਾਮ ਦਾ ਇੱਕ ਜਨੇਊ ਹੁੰਦਾ ਆ, ਕਿੰਨੇ ਜਨੇਊ ਪਾਓ ਤੇ ਕਿੰਨੇ ਕਿਲੋ ਹੋ ਸਕਦਾ ਆ। ਸੋ ਅਲਟੀਮੇਟ ਇੰਨੇ ਤਾਂ ਹਿੰਦੂ ਹੁਣ ਨਹੀਂ ਹੋਣੇ ਜਿਹੜੇ ਤੁਸੀਂ ਕਸ਼ਮੀਰ ਦੇ ਵਿਚ ਦੱਸ ਰਹੇ ਹੋ, ਤੇ ਕਸ਼ਮੀਰ ਦੇ ਵਿਚ ਤਾਂ ਹੁਣ ਵੀ ਇੰਨੀ ਗਿਣਤੀ ਹੈ ਨੀਗੀ, ਇੰਨੇ ਸਾਲਾਂ ਬਾਅਦ ਵੀ ਹੁਣ ਵੀ ਇੰਨੀ ਗਿਣਤੀ ਹੋਈ ਨੀ। ਮਤਲਬ ਇੰਨਾ ਜ਼ਿਆਦਾ ਅਬਜੈਕਟਿਵ, ਇੰਨਾ ਜ਼ਿਆਦਾ ਵਿਸ਼ੇਸ਼ਣ ਲਾ ਕੇ ਇਹਨਾਂ ਗੱਲਾਂ ਨੂੰ ਫੈਲਾਇਆ ਗਿਆ। ਤੇ ਜਦੋਂ ਤੁਸੀਂ ਆਮ ਤੌਰ ਤੇ ਕੀ ਹੁੰਦਾ ਆ ਕਿ ਜਦੋਂ ਕਿਸੇ ਦੀ ਤਾਕਤ ਵੱਧਦੀ ਹੁੰਦੀ ਹੈ ਨਾ, ਉਦੋਂ ਹਰ ਦੁਸ਼ਮਣ ਨਹੀਂ ਆਉਂਦਾ ਯਾਰ, ਇਹਦੇ ਨਾਲ ਸਾਥ ਬਣਾ ਹੀ ਲਿਆ ਜਾਵੇ ਤੇ ਚੰਗਾ ਹੈ।
1: ਬਿਲਕੁਲ,
0: ਜਦੋਂ ਇਹ ਤਾਕਤ ਵਧਣੀ ਸ਼ੁਰੂ ਹੋ ਗਈ 1699 ਦੀ ਵਿਸਾਖੀ ਦੇ ਵਿਚ ਇੱਕ ਕੌਤਕ ਰਾਜ ਦਿੱਤਾ ਗਿਆ, ਉਸ ਤੋਂ ਬਾਅਦ ਜਿਹੜੀ ਉਹ ਕੌਮ ਸੀਗੀ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਸੀ ਜਾਂ ਜਿਹੜੇ ਲਟਾੜੇ ਹੋਏ ਲੋਕ ਸੀਗੇ, ਉਹ ਵੀ ਬਹਾਦਰ ਬਣ ਕੇ ਕਿਰਪਾਨ ਲੈ ਕੇ ਤਲਵਾਰ ਲੈ ਕੇ ਨੇਜੇ ਲੈ ਕੇ ਘੋੜੇ ਲੈ ਕੇ ਚੱਲਣ ਲੱਗ ਗਏ। ਉਹਨਾਂ ਅੱਗੇ ਤਾਂ ਕੰਮ ਤਾਂ ਖਰਾਬ ਹੋ ਗਿਆ, ਹੁਣ ਇਹਨਾਂ ਨੇ ਆਪਣੇ ਆਪ ਨੂੰ ਇਹਨਾਂ ਦਾ ਸਾਥੀ ਸਮਝਣ ਦੀ ਕੋਸ਼ਿਸ਼ ਕਰ ਦਿੱਤੀ, ਔਰ ਜੋ ਸੂਰਜ ਪ੍ਰਕਾਸ਼ ਤੋਂ ਰਖਵਾਇਆ ਗਿਆ ਉਹ ਸਾਰੇ ਦਾ ਸਾਰਾ ਇਸ ਨੀਤੀ ਤਹਿਤ ਰਖਵਾਇਆ ਗਿਆ ਕਿ ਸਾਡੀ ਇਹਨਾਂ ਨਾਲ ਦੁਸ਼ਮਣੀ ਨਾ ਸਾਬਤ ਹੋਵੇ ਜੇ ਅਸੀਂ ਇਹਨਾਂ ਨਾਲ ਦੁਸ਼ਮਣੀ ਕੀਤੀ। ਇੱਥੇ ਇੱਕ ਮੈਂ ਹੋਰ ਵੀ ਰੈਫਰੰਸ ਦੇਣਾ ਚਾਹੁੰਦਾ, ਜਦੋਂ ਇਸ ਤਰ੍ਹਾਂ ਦਾ ਹਾਲਾਤ ਬਣਿਆ ਔਰ ਇਹਨਾਂ ਨੇ ਵੇਖਿਆ ਵੀ ਇਹ ਤਾਕਤ ਇਹਨਾਂ ਦੀ ਬਹੁਤ ਵੱਧ ਗਈ, ਗੁਰੂ ਗੋਬਿੰਦ ਸਿੰਘ ਨੇ ਤੇ ਬਹੁਤ ਸਿੱਖ ਇਸ ਤਰ੍ਹਾਂ ਦੇ ਰੱਖ ਲੈਂਦੇ ਘੋੜੇ, ਇਹ ਕਹਿੰਦੇ ਨੇ ਸਾਨੂੰ ਦਾਨ ਨਾ ਕਰੋ ਘੋੜੇ ਹੀ ਦਾਨ ਕਰੋ ਜਾਂ ਸ਼ਸਤਰ ਹੀ ਦਾਨ ਕਰੋ, ਔਰ ਬਹੁਤ ਸਾਰੀਆਂ ਫੌਜਾਂ ਜਿਹੜੀਆਂ ਨੇ ਆਉਣ ਲੱਗ ਗਈਆਂ ਨੇ ਤੇ ਘੋੜੇ ਤੇ ਸ਼ਸਤਰ ਤੇ ਤਾਂ ਬਹੁਤ ਵੱਡੀ ਫੌਜ ਬਣ ਗਈ ਹੈ, ਵੈਸੇ ਵੀ ਤਾਂ ਸਾਰਾ ਕੁਝ ਆਉਣਾ ਸ਼ੁਰੂ ਲੱਗਿਆ ਤਾਂ ਸਾਡੀ ਤਾਕਤ ਜਿਹੜੀ ਹੈ ਇਹਦੇ ਸਾਹਮਣੇ ਕਮਜ਼ੋਰ ਹੋ ਗਈ। ਹੁਣ ਇਹਦੇ ਨਾਲ ਦੋਸਤੀ ਦਾ ਹੱਥ ਕਿਸੇ ਪਾਸੇ ਤੇ ਉਹ ਸਾਰੀਆਂ ਫੌਜਾਂ ਅਲੱਗ ਅਲੱਗ ਜਿਹੜੇ ਉਹਨਾਂ ਦੇ ਰਜਵਾੜੇ ਬਣੇ, ਬੇਸਿਕਲੀ ਉਹ ਰਜਵਾੜੇ ਸੀਗੇ, ਉਹਨਾਂ ਦੀਆਂ ਫੌਜਾਂ ਨੇ ਇਹਨਾਂ ਦਾ ਮੁਕਾਬਲਾ ਕੀਤਾ, ਤੇ ਕਿਤੇ ਹੁਣ ਉਹਨਾਂ ਦੇ ਦਿਮਾਗ ਚ ਇਹ ਨੀਤੀ ਆ ਗਈ ਭਾਈ ਯਾਰ ਇਹਦੇ ਨਾਲ ਥੋੜਾ ਬਹੁਤ ਸਤਿ ਸ੍ਰੀ ਅਕਾਲ ਰੱਖ ਹੀ ਲੈਣੀ ਚਾਹੀਦੀ ਹੈ, ਨਹੀਂ ਤਾਂ ਕੰਮ ਸਾਡਾ ਨੁਕਸਾਨ ਕਰੇਗਾ। ਤੇ ਉਹਨਾਂ ਦੀ ਪਹਿਲੀ ਨੀਤੀ ਇਹ ਸੀ ਕਿ ਗੁਰੂ ਸਾਹਿਬ ਨੂੰ ਮਿਲੇ, ਉਹ ਗੁਰੂ ਸਾਹਿਬ ਨੂੰ ਮਿਲ ਕੇ ਇਹ ਗੱਲ ਆਖੀ ਵੀ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਆ, ਪਰ ਸਾਡੀ ਇੱਕ ਸ਼ਰਤ ਆ ਵੀ ਆਹ ਜਿਹੜਾ ਤੁਸੀਂ ਬਾਟਾ ਅੰਮ੍ਰਿਤ ਦਾ ਤਿਆਰ ਕਰਦੇ ਹੋ ਨਾ, ਤੇ ਇਹਦੇ ਚ ਸਾਰਿਆਂ ਨੂੰ ਇੱਕੇ ਬਾਟੇ ਚ ਛਕਾਉਂਦੇ ਹੋ, ਅਸੀਂ ਦਲਿਤਾਂ ਨਾਲ ਬਹਿ ਕੇ ਬਾਟੇ ਚ ਅੰਮ੍ਰਿਤ ਨਹੀਂ ਛਕਣਾ, ਸਾਡੇ ਵਾਸਤੇ ਬਾਟਾ ਅਲੱਗ ਕਰ ਦਿਓ। ਉਹ ਭਲਿਓ ਮਾਨਸੋ, ਗੁਰੂ ਨਾਨਕ ਨੇ ਰੀਤ ਚਲਾਈ ਹੈ, ਮੈਂ ਕੌਣ ਹੁੰਦਾ ਇਹਨੂੰ ਬਦਲਣ ਵਾਲਾ। ਇਹ ਤਾਂ ਸਾਰੇ ਉਹ ਤੇ ਭਾਈ ਲਾਲੋ ਕੋਲੇ ਦੀ ਰੋਟੀ ਖਾਣ ਚਲੇਗੀ, ਮਲਕ ਭਾਗ ਉਹਦੇ ਘਰ ਨਹੀਂ ਗਿਆ, ਮੈਂ ਇਹ ਕਿਵੇਂ ਕਰ ਸਕਦਾ ਹਾਂ, ਐਸਾ ਨਹੀਂ ਹੋਣਾ। ਤੇ ਜੇ ਤੁਸੀਂ ਅੰਮ੍ਰਿਤ ਛਕਣਾ ਆ, ਜੇ ਤੁਸੀਂ ਸਿੱਖ ਸਜਣਾ ਹੈਗਾ ਆ, ਸਾਡੇ ਨਾਲ ਰਲਣਾ ਹੈਗਾ, ਤੇ ਮਾਨਸਿਕਤਾ ਬਦਲਣੀ ਪਏਗੀ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਸ਼ਸਤਰ ਤਾਂ ਤੁਸੀਂ ਹੁਣ ਵੀ ਲਈ ਫਿਰਦੇ ਜੇ, ਸਾਰੇ ਰਾਜਪੂਤ ਜਿਹੜੇ ਨੇ ਸ਼ਸਤਰ ਤਾਂ ਹੁਣ ਵੀ ਲਈ ਫਿਰਦੇ ਜੇ। ਜੇ ਮਾਨਸਿਕਤਾ ਬਦਲਣੀ ਹੈ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਬਰਾਬਰ ਸਮਝਣਾ ਪਏਗਾ, ਜਿਸ ਕਰਕੇ ਉਹਨਾਂ ਨੇ ਫਿਰ ਅੰਮ੍ਰਿਤ ਨਹੀਂ ਛਕਿਆ ਸੀਗਾ, ਕਿਉਂਕਿ ਨਹੀਂ ਇਹ ਤਾਂ ਦਲਿਤਾਂ ਨੂੰ। ਔਰ ਅਸਲ ਵਿੱਚ ਜਦੋਂ ਗੁਰੂ ਸਾਹਿਬ ਉੱਥੇ ਗਿਆ ਸੀ ਨਾ, ਉਹਦੇ ਵਿੱਚ ਇੱਕ ਸ਼ਿਕਾਇਤ ਇਹ ਵੀ ਸ਼ਾਮਲ ਸੀ ਵੀ ਇਹ ਫੌਜਾਂ ਇਕੱਠੀਆਂ ਕਰ ਰਹੇ ਨੇ ਤੇ ਬਹੁਤ ਤਾਕਤ ਬਣ ਰਹੇ ਨੇ ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਕੂਮਤ ਦੇ ਵਾਸਤੇ ਮੁਸ਼ਕਿਲ ਖੜੀ ਕਰੇਗਾ। ਇਸ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਗੁਰੂ ਤੇਗ ਬਹਾਦਰ ਨੂੰ, ਤੇ ਉਹ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀਗਾ ਵੀ ਇਸ ਨੀਤੀ ਦੇ ਤਹਿਤ ਉਹਨਾਂ ਨੂੰ ਸੱਦਿਆ ਗਿਆ। ਜਦੋਂ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਹਨਾਂ ਤੇ ਆ ਗਈ। ਔਰ ਫਿਰ 1699 ਦੀ ਵਿਸਾਖੀ ਦੇ ਵਿੱਚ ਯਾਰ ਹੁਣ ਹੋਰ ਵੀ ਕੌਮਾਂ ਸੀਗੀਆਂ, ਹੋਰ ਵੀ ਸਾਰੇ ਲੋਕ ਸੀਗੇ, ਹੋਰ ਕੌਣ ਹੀ ਅੱਗੇ ਆਇਆ? ਭਾਈ ਜੈਤਾ ਜੀ ਹੀ ਕਿਉਂ ਆਏ? ਭਾਈ ਜੈਤਾ ਜੀ ਨੇ ਐਸਾ ਕਿਉਂ ਕੀਤਾ ਹੈਗਾ ਕਿ ਉਹਨਾਂ ਦਾ ਸੀਸ ਲੈ ਕੇ, ਜਦੋਂ ਕਿ ਉਸ ਵੇਲੇ ਉਸ ਹਾਲਾਤ ਦੇ ਵਿੱਚ ਉਹ ਸੀਸ ਜਾਂ ਬਾਡੀ ਲੈ ਕੇ ਆਉਣਾ? ਬਾਡੀ ਵੀ ਤਾਂ ਵੇਖੋ ਨਾ, ਉਹਨੇ ਕੁਰਬਾਨੀ ਕੀਤੀ ਭਾਈ ਲੱਖੀ ਸ਼ਾਹ ਨੇ ਬੰਦਾਰੇ ਨੇ, ਹਾਂਜੀ, ਉਹਨੇ ਆਪਣਾ ਘਰ ਹੀ ਸਾਰਾ ਸਾੜ ਦਿੱਤਾ ਵੀ ਠੀਕ ਹੈ, ਸੰਸਕਾਰ ਵੀ ਕਰ ਦਿੱਤਾ ਹੈਗਾ, ਔਰ ਇਹ ਸੀਸ ਲੈ ਕੇ ਜਿਹੜੇ ਉੱਥੇ ਅਨੰਦਪੁਰ ਸਾਹਿਬ ਪਹੁੰਚ ਗਏ। ਤੋ ਇਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਭਾਈ ਇਹ ਨਹੀਂ ਹੋਣਾ, ਬਾਟਾ ਤਾਂ ਰਹਿਣਾ ਹੈ ਇੱਕ ਹੀ, ਜਿਹਦੇ ਕਰਕੇ ਇਹ ਨਾ ਕਿਹਾ ਵੀ ਇਹ ਤਾਂ ਗੱਲ ਚੱਲਦੀ ਨੀ, ਜਿਨ੍ਹਾਂ ਤੇ ਅਸੀਂ ਰਾਜ ਕਰਨਾ ਹੈ ਉਹਨਾਂ ਨੂੰ ਇਹ ਨਾਲ ਲਾ ਲਿਆ ਔਰ ਸਾਡੀ ਇਹ ਗੱਲ ਮੰਨ ਲਿਆ, ਇਹ ਸਾਰੇ ਬਾਗੀ ਹੋ ਗਏ। ਜਿਸ ਕਰਕੇ ਤਕਰੀਬਨ 11 ਜੰਗਾਂ ਤਾਂ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਦੇ ਨਾਲ ਹੀ ਲੜੀਆਂ
1: ਜੀ।
0: ਬਾਕੀ ਹਕੂਮਤ ਦੀਆਂ ਤੇ ਹੋਰ ਸਾਰੀਆਂ ਮੈਂ ਗਿਣਤੀ ਕਰ ਰਿਹਾ ਸੀ, ਤਕਰੀਬਨ 16 ਕੁ ਬਣਦੀਆਂ ਨੇ, ਛੋਟੀਆਂ ਮੋਟੀਆਂ ਵੀ ਪਾ ਕੇ 16 ਕੁ ਦੇ ਕਰੀਬ ਐਸੀਆਂ ਜੰਗਾਂ ਬਣਦੀਆਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਹਮੇਸ਼ਾ ਅਲੱਗ ਹਰ ਥਾਂ ਤੇ ਮੁਕਾਬਲਾ ਕੀਤਾ ਆ ਔਰ ਉਹਨਾਂ ਨੂੰ ਜਿੱਤਿਆ ਵੀ ਆ। ਅਲਟੀਮੇਟ ਇਹਦੇ ਵਿੱਚ ਇਹ ਹਾਲਾਤ ਆ ਗਿਆ ਕਿ ਇਹਨਾਂ ਨੇ ਆਖਿਆ ਵੀ ਹੁਣ ਹਕੂਮਤ ਨਾਲ ਰਲ ਕੇ ਤੇ ਕਿਲੇ ਨੂੰ ਘੇਰਾ ਪਾਇਆ ਜਾਵੇ। ਯਾਰ ਕਿੰਨਾ ਕੁ ਰਾਕਸ਼ਨ ਹੋਊਗਾ ਇਹਦੇ ਕੋਲੇ? ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਹੈ ਨਾ, ਉਸ ਤੋਂ ਬਾਅਦ ਬਹੁਤ ਸਾਰੇ ਪੱਤਰਕਾਰ ਨੇ ਇਹ ਗੱਲ ਲਿਖੀ ਸੀ ਵੀ ਜੇ ਤੁਸੀਂ ਸੰਤ ਜਰਨੈਲ ਸਿੰਘ ਨੂੰ ਫੜਨਾ ਸੀ ਤੇ ਉਹਦੇ ਹੋਰ ਵੀ ਤਰੀਕਾਕਾਰ ਸੀਗੇ,
1: ਬਿਲਕੁਲ,
0: ਕੱਟ ਦਿਓ ਪਾਣੀ, ਕੱਟ ਦਿਓ ਰਾਸ਼ਨ, ਕੱਟ ਦਿਓ, ਕਿੰਨਾ ਕੁ ਸਮਾਂ? ਅਲਟੀਮੇਟ ਸਾਰੀ ਗੱਲ ਖਤਮ ਹੋਣੀ ਸੀ ਔਰ ਤੁਸੀਂ 37 ਹੋਰ ਗੁਰਦੁਆਰਿਆਂ ਤੇ ਅਟੈਕ ਕਰ ਦਿੱਤਾ, ਸਾਰੀਆਂ ਥਾਵਾਂ ਤੇ ਸੰਤ ਜਰਨੈਲ ਸਿੰਘ ਨਹੀਂ ਸੀਗਾ ਨਾ, ਔਰ ਜੇ ਤੁਸੀਂ ਅਟੈਕ ਕੀਤਾ ਤੇ ਤੁਸੀਂ ਗਲਤ ਕੀਤਾ, ਇਹੋ ਜਿਹੀ ਪ੍ਰਚਾਰ ਬਾਅਦ ਚ ਵੀ ਹੁੰਦਾ ਰਿਹਾ। ਠੀਕ ਉਸੇ ਤਰ੍ਹਾਂ ਦੀ ਸਥਿਤੀ ਉਸ ਵੇਲੇ ਉੱਥੇ ਬਣ ਗਈ ਸੀ। ਔਰ ਜਿਹੜੀ ਗੱਲ ਇਹ ਕਹਿੰਦੇ ਨੇ ਨਾ ਵੀ ਮਾਝੇ ਦੇ ਕੁਛ ਲੋਕ ਮਹਾਂ ਸਿੰਘ ਹੋਰੀ ਤੇ ਹੋਰ ਸਾਰੇ ਇਹ ਉੱਥੋਂ ਬਾਗੀ ਹੋ ਕੇ ਨਿਕਲੇ, ਇੱਕ ਪੱਤਰਕਾਰ ਇੱਕ ਸੱਜਣ ਨੇ ਮੇਰੇ ਨਾਲ ਇਹ ਵਿਚਾਰ ਸਾਂਝਾ ਕੀਤਾ ਬਈ ਤੁਹਾਡਾ ਪ੍ਰਚਾਰ ਮੈਂ ਸੁਣਿਆ, ਬਾਕੀ ਸਾਰੀਆਂ ਗੱਲਾਂ ਮੈਨੂੰ ਠੀਕ ਲੱਗੀਆਂ, ਪਰ ਮੈਂ ਤੁਹਾਡਾ ਧਿਆਨ ਇਸ ਪਾਸੇ ਦਵਾਉਣਾ ਚਾਹੁੰਦਾ ਹਾਂ ਬਈ ਕੀ ਐਡਾ ਵੱਡਾ ਨੀਤੀਕਾਰ ਜੰਗ ਦਾ ਉਹਨੂੰ ਇਹ ਕਿਵੇਂ ਹੋ ਸਕਦਾ ਵੀ ਉਹਨੂੰ ਛੱਡ ਕੇ ਤੇ ਲੋਕ ਜਾ ਸਕਦੇ ਨੇ, ਕੀ ਇਹ ਨੀਤੀ ਨਹੀਂ ਹੋ ਸਕਦੀ ਉਹਨਾਂ ਦੀ? ਬਈ ਮੈਂ ਇਹ ਸਾਬਤ ਕਰਾਂ ਵੀ ਲੋਕ ਬਾਗੀ ਹੋ ਕੇ ਇੱਥੋਂ ਜਾ ਰਹੇ ਨੇ ਤਾਂ ਕਿ ਇੱਥੋਂ ਬਾਹਰ ਕਿਲੇ ਚ ਲੋਕ ਨਿਕਲਣ ਤੇ ਬਾਹਰ ਜਾ ਕੇ ਹੋਰ ਲੋਕਾਂ ਨੂੰ ਪ੍ਰਚਾਰ ਕਰਕੇ ਲਿਆਉਣ ਵੀ ਉੱਥੇ ਆਹ ਕੁਛ ਹੋ ਰਿਹਾ ਜੀ, ਹਾਂਜੀ। ਔਰ ਜਿਹਦਾ ਨਤੀਜਾ ਇਹ ਨਿਕਲਿਆ ਵੀ ਜਦੋਂ ਅਲਟੀਮੇਟ ਗੁਰੂ ਸਾਹਿਬ ਕਿਲੇ ਚੋਂ ਨਿਕਲਦੇ ਨੇ ਤੇ ਉਸ ਹਾਲਾਤ ਦੀ ਆਪਾਂ ਬਾਅਦ ਗੱਲ ਕਰਦੇ ਹਾਂ, ਫੇਰ ਮਾਝੇ ਦੇ ਵਿੱਚੋਂ ਮਾਈ ਭਾਗੋ ਦੇ ਹਾਲਾਤ ਦੇ ਵਿੱਚ ਸਾਰੇ ਇਕੱਠੇ ਹੋ ਕੇ ਤੇ ਫਿਰ ਜਾ ਕੇ ਉਹਨਾਂ ਖਿਦਰਾਣੇ ਦੀ ਢਾਬ ਤੇ ਲੜਾਈ ਕੀਤੀ ਤੇ ਸ਼ਹੀਦ ਹੋਏ ਆ। ਮਤਲਬ ਇਹ ਉਹਨਾਂ ਦੀ ਪਾਲਸੀ ਸੀ ਉਸ ਵੇਲੇ ਵੀ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਭਾਈ ਉਹ ਉਥੋਂ ਬਦਾਵਾ ਦੇ ਕੇ ਲਿਖ ਕੇ ਆਏ ਬਦਾਵੇ ਵਾਲੇ? ਹਾਂ, ਬਦਾਵੇ ਦੇ ਸੰਬੰਧ ਵਿੱਚ ਵੀ ਕਈ ਇੱਕ ਸੱਜਣਾਂ ਨੇ ਲਿਖਿਆ ਵੀ ਬਦਾਵੇ ਵਾਲੀ ਤੇ ਕੋਈ ਗੱਲ ਹੀ ਨਹੀਂ ਹੋਈ। ਇਹ ਬਦਾਵੇ ਦੀ ਤਾਂ ਕਹਾਣੀ ਸਾਰੀ ਸੂਰਜ ਪ੍ਰਕਾਸ਼ ਦੀ ਲਿਖੀ ਹੋਈ ਹੈ, ਹਾਂਜੀ। ਸੂਰਜ ਸਿੰਘ ਨੇ ਸੂਰਜ ਪ੍ਰਕਾਸ਼ ਦੇ ਵਿੱਚ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਨੂੰ ਜਾਂ ਪਤਾ ਨਹੀਂ ਕਿਹੜੇ ਡਰ ਤੋਂ ਇਹੋ ਜਿਹੀਆਂ ਗੱਲਾਂ ਉਹਦੇ ਵਿੱਚ ਐਡ ਕਰ ਦਿੱਤੀਆਂ ਨੇ ਜਿਹੜੀਆਂ ਗੁਰੂ ਸਾਹਿਬ ਦੀ ਮਾਨਸਿਕਤਾ ਨੂੰ ਅਗਰ ਤੁਸੀਂ ਸਟੱਡੀ ਕਰਦੇ ਹੋ ਨਾ,
1: ਬਿਲਕੁਲ
0: ਐਸਾ ਯੋਧਾ ਤੁਸੀਂ ਅੰਦਾਜ਼ਾ ਲਾਓ ਨਾ ਵੀ ਚਮਕੌਰ ਦੀ ਗਲੀ ਦੇ ਵਿੱਚ ਜੰਗ ਹੁੰਦਾ ਆ, ਬਾਹਰ ਇੰਨੀ ਸਾਰੀ ਫੌਜ ਹੈਗੀ ਹੈ ਔਰ ਇਹ ਵਿਚਾਰੇ 40 ਸਿੰਘ ਨੇ ਔਰ ਉਹਨੇ ਸਾਰਾ ਦਿਨ 22-23 ਦੀ ਰਾਤ ਸਾਰਾ ਦਿਨ ਜੰਗ ਦੇ ਵਿੱਚ ਗੁਜ਼ਾਰ ਦਿੱਤਾ ਔਰ ਇੰਨੀਆਂ ਫੌਜਾਂ ਨੂੰ ਉੱਥੇ ਆਉਣ ਨਹੀਂ ਦਿੱਤਾ। ਕਿੰਨੀ ਵੱਡੀ ਉਹਦੀ ਸੀ ਟੈਕਨੀਕ ਸੀਗੀ, ਮੈਂ 5
1: ਦਿਨ
0: ਭੇਜਾਂਗਾ ਤੇ ਇਹਨਾਂ ਨੂੰ ਭਜਾਈ ਕਰੋ
1: ਜੀ। ਬਿਲਕੁਲ ਡਾਕਟਰ ਸਾਹਿਬ, ਇੱਕ ਦੋ ਪਲ ਮੈਨੂੰ ਦਿਓ ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕਰਕੇ ਹਟੇ ਨਾ, ਮੇਰਾ ਜਿਹੜਾ ਆਪਣੀ ਇੰਡੀਪੈਂਡੈਂਟ ਸੋਚ ਦੇ ਮੁਤਾਬਕ ਜਿਹੜਾ ਉਹ ਵਿਦਾਵੇ ਦੀ ਗੱਲ ਤੁਸੀਂ ਕਰਕੇ ਹਟੇ, ਬਿਲਕੁਲ ਸਹੀ ਗੱਲ ਆ। ਗੁਰੂ ਸਾਹਿਬ ਰਾਜਨੀਤੀ ਦੇ ਵਿੱਚ ਵੀ ਦੁਨੀਆਂ ਦੇ ਸਭ ਤੋਂ ਮਹਾਨ ਇਨਸਾਨ ਸੀ ਔਰ ਗੁਰੂ ਸੀ, ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਜਿਹੜੀ ਗੱਲ ਤੁਸੀਂ ਪੁਆਇੰਟ ਕਰਕੇ ਗਏ, ਮੇਰੀ ਸੋਚ ਵੀ ਇਹੀ ਕਹਿੰਦੀ ਆ ਕਿ ਉਹਨਾਂ ਨੇ ਭਾਈ ਉਹਨਾਂ ਨੂੰ ਤਾਂ ਕਿ ਉਹ ਜੀਂਦੇ ਬਾਹਰ ਨਿਕਲ ਸਕਣ ਤੇ ਹੋਰ ਫੌਜ ਇਕੱਠੀ ਪਿੰਡਾਂ ਦੇ ਵਿੱਚੋਂ ਲਿਆ ਕੇ ਉਹ ਲੜਾਈ ਕਰ ਸਕਣ। ਮੇਰੇ ਹਿਸਾਬ ਦੇ ਨਾਲ ਇਹੀ ਆ ਕਿ ਉਹਨਾਂ ਨੇ ਕੋਈ ਬੁਲਾਵਾ ਨਹੀਂ ਲੈ ਕੇ ਦਿੱਤਾ ਸੀਗਾ ਉਹਨਾਂ ਨੇ। ਉਹ ਦੁਸ਼ਮਣ
0: ਮੈਨੂੰ ਇੱਕ ਸੱਜਣ ਨੇ ਇਸ਼ਾਰਾ ਕੀਤਾ ਤੇ ਮੈਂ ਉਹਦਾ ਧੰਨਵਾਦ, ਸ਼ਾਇਦ ਉਹ ਪ੍ਰੋਗਰਾਮ ਸੁਣ ਨਹੀਂ ਰਹੇ ਹੋਣਗੇ ਇਸ ਵੇਲੇ
1: ਜੀ,
0: ਮੈਂ ਉਹਨਾਂ ਦਾ ਧੰਨਵਾਦ ਕਰਨਾ ਵੀ ਯਾਰ ਤੁਸੀਂ ਇਸ ਗੱਲ ਵੱਲ ਇਸ਼ਾਰਾ ਕੀਤਾ ਤੇ ਮੈਂ ਵੀ ਲੌਜੀਕਲੀ ਜਿਹੜਾ ਸਾਹਿਤ ਨੂੰ ਇਤਿਹਾਸ ਨੂੰ ਵਾਚਣਾ।
1: ਬਿਲਕੁਲ ਬਿਲਕੁਲ ਬਿਲਕੁਲ ਜੀ ਜੀ ਜੀ ਬਿਲਕੁਲ। ਉਹ ਰਾਜਨੀਤੀ ਦੇ ਤੌਰ ਤੇ ਉਹਨਾਂ ਦੀ ਦੁਸ਼ਮਣ ਦੀ ਜਿਹੜੀ ਸੀ
0: ਬਿਲਕੁਲ ਕਿਵੇਂ ਕਰ ਸਕਦਾ ਵੀ ਰੁਸ ਕੇ ਜਾ ਦਿੰਦਾ ਕਿਸੇ ਨੂੰ,
1: ਨਹੀਂ ਕਰੇਗਾ ਨਹੀਂ।
0: ਬਣਾਈ ਗਈ ਬਣਤਿਆ ਤਾਂ ਕਿ ਬਾਹਰ ਫੌਜਾਂ ਦੇ ਵਿੱਚੋਂ ਨਿਕਲਣਾ ਵੀ ਸੌਖਾ ਹੋ ਜਾਵੇ ਵੀ ਅਸੀਂ ਤਾਂ ਗੁਰੂ ਨੂੰ ਬਦਾਵਾ ਦੇ ਕੇ
1: ਬਦਾਵਾ ਦੇ
0: ਲੜ ਕੇ ਚੱਲੇ ਆ,
1: ਅਸੀਂ ਤਾਂ ਲੜ ਕੇ ਚੱਲੇ ਆ ਬਸ ਬਸ।
0: ਉਹ ਆਪਣੇ ਘਰਾਂ ਨੂੰ ਪਹੁੰਚ ਗਏ, ਉੱਥੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਅਲਟੀਮੇਟ ਗੁਰੂ ਸਾਹਿਬ ਜਦੋਂ ਉਸ ਤੋਂ ਦੀਨੇ ਕਾਂਗੜ ਤੋਂ ਤੇ ਆਲਮਗੀਰ ਤੋਂ ਹੁੰਦੇ ਹੁੰਦੇ ਅਲਟੀਮੇਟ ਜਦੋਂ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਫਿਰ ਉਹ ਫੌਜਾਂ ਜਿਹੜੀਆਂ ਉਹਨਾਂ ਨੂੰ ਮਿਲੀਆਂ ਤੇ ਲੜਾਈ ਹੋਈ। ਇਹ ਸਾਰੀ ਗੱਲ ਮਤਲਬ ਮੇਰੇ ਜ਼ਿਹਨ ਤੋਂ ਆਉਂਦੀ ਵੀ ਹਾਂ ਉਹ ਬਿਲਕੁਲ ਸਹੀ ਵਿਚਾਰ ਹੈਗਾ, ਤਰਕ ਸੰਗਤ ਹੈ। ਔਰ
1: ਬਿਲਕੁਲ
0: ਗੱਲ ਨਹੀਂ ਹੈਗੀ ਕਾਕ ਸਾਹਿਬ, ਇੰਨੀ ਹੀ ਗੱਲ ਨਹੀਂ ਜੀ ਮਾ ਸਾਹਿਬ, ਸਾਡਾ ਸਾਰਾ ਸਿੱਖ ਇਤਿਹਾਸ ਜਿਹੜਾ ਹੈ ਨਾ ਉਹ ਸਾਰਾ ਹੀ ਰੀਰਾਈਟ ਕਰਨ ਵਾਲਾ ਹੈਗਾ।
1: ਐਗਜੈਕਟਲੀ ਬਿਲਕੁਲ,
0: ਧਰਮ ਦੇ ਵਿੱਚ ਐਸੀਆਂ ਨੇ ਜਿਹੜੀਆਂ ਤਰਕ ਸੰਗਤ ਨਹੀਂ ਹਨ, ਜਿਹਨਾਂ ਦੇ ਪਿੱਛੇ ਕੋਈ ਲੌਜਿਕ ਨਹੀਂ ਹੈਗੀ
1: ਜੀ।
0: ਗੁਰੂ ਸਾਹਿਬ ਨੇ ਤਾਂ ਧਰਮ ਚਲਾਇਆ, ਉਹ ਜਿਹੜਾ ਤਰਕ ਸੰਗਤ ਹੋਵੇ ਜਿਹਦੇ
1: ਲੌਜਿਕ
0: ਜੀ ਜੇ ਨਕਾਰ ਦਿੱਤਾ ਆ ਤੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਪਾਸੇ ਲਾਂਭੇ ਕਰਨ ਦੀ ਲੋੜ ਹੈਗੀ। ਹੁਣ ਬਹੁਤ ਸਾਰੇ ਦਬਦੇ ਵਿੱਚ ਟਕਸਾਲ ਵਾਲੇ ਨੇ ਜਾਂ ਹੋਰ ਸਾਰੇ ਨੇ ਗੱਲਾਂ, ਭਾਈ ਜੇ ਤੁਸੀਂ ਸੂਰਜ ਪ੍ਰਕਾਸ਼ ਨੂੰ ਨਿਕਾਲ ਦਿਓਗੇ ਤੇ ਫਿਰ ਤੁਹਾਨੂੰ ਡੇਟਾ ਕਿੱਥੋਂ ਮਿਲਣਗੀਆਂ? ਉਹ ਭਲੇ ਮਾਨਸੋ ਡੇਟਾ ਤੇ ਉਹੀ ਰਹਿਣੀਆਂ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹੋਰ ਬਾਹਰਲੇ ਰਾਈਟਰਾਂ ਦੇ ਕੋਲ ਵੀ ਹੈਗੀਆਂ ਨੇ, ਔਰ ਮੁਸਲਮਾਨ ਰਾਈਟਰਾਂ ਕੋਲ ਵੀ ਹੈਗੀਆਂ ਨੇ, ਗੋਰੇ ਅੰਗਰੇਜ਼ ਰਾਈਟਰਾਂ ਦੇ ਕੋਲ ਵੀ ਸਾਰੀਆਂ ਗੱਲਾਂ ਹੈਗੀਆਂ ਨੇ।
1: ਬਿਲਕੁਲ
0: ਦਾ ਇਤਿਹਾਸ ਇਕੱਠਾ ਕਰਕੇ ਇਹਨੂੰ ਮੈਚ ਕਰ ਸਕਦੇ ਹਜੇ ਤਾਂ ਬਹੁਤੇ ਸਾਲ ਹੀ ਨਹੀਂ ਹੋਏ।
1: ਬਿਲਕੁਲ ਜੀ,
0: ਹਜੇ ਤੇ ਅਸੀਂ ਇਸ ਨੂੰ ਕਰ ਸਕਦੇ ਹੈਗੇ ਆ, ਇਸ ਰਲੇ ਨੂੰ ਉਹਦੇ ਵਿੱਚ ਲਾਂਭੇ ਕਰ ਸਕਦੇ ਹਾਂ ਤੇ ਸਾਡਾ ਨਿਰੋਲ ਇਤਿਹਾਸ ਬਣ ਸਕਦਾ ਜਿਹੜਾ ਕਿ ਬਿਲਕੁਲ ਪ੍ਰੈਕਟੀਕਲ ਦੇ ਉੱਪਰ ਆਧਾਰਿਤ ਆ, ਮਿਥਾਂ ਉੱਪਰ ਆਧਾਰਿਤ ਨਹੀਂ ਹੈਗਾ। ਭਾਈ ਐ ਹੋ ਗਿਆ ਜੀ ਉਹ ਤਾਂ ਗੁਰੂ ਸਾਹਿਬ ਸਨ, ਹਾਲਾਂਕਿ ਜੋ ਮੇਰੇ ਕੋਲ ਨਾਰਾਇਣ ਸਿਮਰੇ ਤੇ ਨਾਲੇ ਗਰਭ ਗੋਂਡ ਮੈਂ ਭਰੇ। ਹਾਂਜੀ, ਉਹ ਇੱਡੀ ਵੱਡੀ ਗੱਲ ਉਹਨਾਂ ਨੇ ਆਖੀ ਯਾਰ, ਮੈਂ ਰੱਬ ਨਹੀਂ ਗਾ, ਮੈਂ ਬੰਦਾ ਤੁਹਾਡੇ ਵਰਗਾ ਹੈਗਾ ਆ
1: ਜੀ ਜੀ,
0: ਸੋਚ ਦਿੱਤੀ ਸੀਗੀ ਹਾਂਜੀ, ਕੁਰਬਾਨੀ ਵਾਲੀ ਸੋਚ ਸੀ। ਖੈਰ ਇਹ ਸਮਾਂ ਆ ਗਿਆ, ਇੱਕ ਗੱਲ ਇੱਥੇ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਤੋਂ ਪਹਿਲਾਂ ਦੀ ਗੱਲ ਮੈਂ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ। ਬਿਜਿੱਤਰ ਸਿੰਘ ਵਾਲਾ ਵੀ ਬਹੁਤ ਸਾਰੇ ਪ੍ਰਚਾਰਕਾਂ ਨੇ ਗੱਲ ਕਹੀ ਹੋਊਗੀ, ਔਰ ਇੱਥੇ ਸੂਰਜ ਪ੍ਰਕਾਸ਼ ਨੇ ਪਤਾ ਕੀ ਲਿਖਿਆ? ਉਹ ਕਹਿੰਦਾ ਜੀ ਉਹਨਾਂ ਨੇ ਬਿਜਿੱਤਰ ਸਿੰਘ ਨੂੰ ਥਾਪੀ ਦਿੱਤੀ ਵੀ ਉਹਨਾਂ ਨੇ ਬਾਹਰਲੇ ਰਾਜਪੂਤ ਰਜਵਾੜਿਆ ਨੇ ਸ਼ਰਾਬੀ ਕਰਕੇ ਹਾਥੀ ਨੂੰ ਆਖਿਆ ਵੀ ਆ ਕਿਲੇ ਦਾ ਜਿਹੜਾ ਦਰਵਾਜਾ ਤੋੜੇਗਾ ਇਹ, ਔਰ ਇਸ ਹਾਲਾਤ ਵਿਚ ਉਹਦਾ ਮੁਕਾਬਲਾ ਕਰਨ ਲਈ ਬਿਜਿੱਤਰ ਸਿੰਘ ਨੂੰ ਤਿਆਰ ਕੀਤਾ ਤੇ ਨਾਲ ਪਤਾ ਕੀ ਆ ਉਹ ਕੜਾ ਬਣਾ ਕੇ ਨਾ ਬਹੁਤ ਵਧੀਆ ਤੇ ਜਿਵੇਂ ਸਵਾਹ ਧੂੜ ਦਿੱਤੀ ਉੱਤੇ, ਕਹਿੰਦੇ ਜੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿੱਚੋਂ 5 ਮਾਸੇ ਅਫੀਮ ਕੱਢ ਕੇ ਬਿਜਿੱਤਰ ਸਿੰਘ ਨੂੰ ਦਿੱਤੀ।
2: ਦੱਸੋ ਇਹ ਚੀਜ਼ ਨੂੰ ਸਾਡੇ ਜਿਹੜੇ ਪ੍ਰਚਾਰਕ ਜਿਹੜੇ ਉਹ,
0: ਔਰ ਮੈਂ ਸੰਤ ਜਰਨੈਲ ਸਿੰਘ ਹੋਰਾਂ ਦੀ ਕਥਾ ਵੀ ਸੁਣੀ। ਸੰਤ ਜਰਨੈਲ ਸਿੰਘ ਹੋਰੀ ਆ ਕੇ ਇੱਥੇ ਆ ਕੇ ਜਦੋਂ ਮੰਜੀ ਸਾਹਿਬ ਕਥਾ ਕਰ ਦਸੀ, ਉਹ ਵੀ ਇੱਥੇ ਆ ਕੇ ਗੋਲ ਕਰ ਗਏ ਇਸ ਗੱਲ ਨੂੰ। ਇਹ ਨਹੀਂ ਆਖ ਸਕੇ ਭਾਈ ਇਹ ਏਡਾ ਵੱਡਾ ਇਲਜ਼ਾਮ ਹੈ ਅਸੀਂ ਆਖੀਏ। ਔਰ ਸੂਰਜ ਪ੍ਰਕਾਸ਼ ਇਹ ਲਿਖਦਾ ਆ ਕਿ ਗੁਰੂ ਸਾਹਿਬ 20-21 ਸਾਲ ਦੀ ਉਮਰ ਤੱਕ ਪਹੁੰਚਦਿਆਂ ਹਰੇਕ ਨਸ਼ੇ ਦੇ ਆਦੀ ਹੋ ਗਏ ਸੀ।
2: ਦੱਸੋ
0: ਹਰ ਤਰ੍ਹਾਂ ਦਾ ਨਸ਼ਾ ਕਰਦੇ ਸੀਗੇ। ਮਤਲਬ 1500 ਪੇਜਾਂ ਦੇ ਵਿਚ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਸਿੱਖ ਹੁੰਦਿਆਂ ਅਸੀਂ ਸੁਣ ਨੀ ਸਕਦੇ, ਮੈਨੂੰ ਸਮਝ ਨੀ ਆਉਂਦੀ ਕਿ ਇਹ ਸ਼੍ਰੋਮਣੀ ਕਮੇਟੀ ਦੇ ਅਧੀਨ ਇਹੋ ਜਿਹੀਆਂ ਗੱਲਾਂ ਛਪਦੀਆਂ ਕਿਵੇਂ ਆ?
2: ਬਿਲਕੁਲ
0: ਗੁਰ ਬਿਲਾਸ ਪਾਤਸ਼ਾਹ 6ਵੀਂ ਪੜੋ ਗੁਰੂ ਤੇ ਉਥੇ ਲਿਖਿਆ ਮੈਂ ਬੇਬੇ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਮਹਿਲ ਸਨ ਉਹਨਾਂ ਨੇ ਆਖਿਆ ਵੇ ਵਧੀਆ ਤੂੰ ਥਾਂ ਥਾਂ ਤੇ ਜਾ ਕੇ ਚੋਰੀਆਂ ਕਰਕੇ ਲਿਆਉਣਾ ਆ ਤੇ ਮੁਸਲਮਾਨਾਂ ਦੇ ਬੀਬੀਆਂ ਦੇ ਗਹਿਣੇ ਵੀ ਬੜੇ ਹੋਣਗੇ ਸੋਹਣੇ ਉਹ ਮੈਨੂੰ ਲਿਆ ਕੇ ਦੇਈ।
2: ਦੱਸੋ
0: ਇਹ ਸੰਭਵ ਹੈਗੀਆਂ ਗੱਲਾਂ? ਹਾਂਜੀ, ਔਰ ਉਹਦੇ ਜਿਹੜਾ ਗੁਰੂ ਹਰਗੋਬਿੰਦ ਸੀ ਉਹ ਤਾਂ ਚੋਰੀ ਦੇ ਰਸਤੇ ਫੜਦਾ ਸੀਗਾ, ਜਿਵੇਂ ਆਪਣੇ ਪਿੰਡਾਂ ਚ ਕਹਿੰਦੇ ਨਾ ਵੀ ਚੋਰੀ ਦਾ ਮਾਲ ਕੋਈ ਲੈਂਦਾ ਹੋਵੇ ਤਕੜਾ ਬੰਦਾ ਹੁੰਦਾ ਵੀ ਮੇਰੀ ਪੁਲਿਸ ਨਾਲ ਜਾਣ ਪਛਾਣ ਹੈਗੀ ਤੇ ਕੋਈ ਗੱਲ ਨੀ, ਲਿਆਓ ਤੁਸੀਂ ਮੈਂ ਥੋੜੇ ਜੇ ਪੈਸੇ ਦੇ ਕੇ ਤੁਹਾਨੂੰ ਚੀਜ਼ ਖਰੀਦ ਲਿਆ ਕਰਾਂਗਾ। ਸੋ ਮਤਲਬ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ ਸੂਰਜ ਪ੍ਰਕਾਸ਼ ਦੇ, ਔਰ ਉਸ ਸੂਰਜ ਪ੍ਰਕਾਸ਼ ਦੀ ਕਥਾ ਰੋਜ਼ਾਨਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚ ਰੋਜ਼ਾਨਾ ਉੱਥੇ ਹੁੰਦੀ ਹੈ, ਜਦੋਂ ਕਿ ਮੈਂ ਕਈ ਵੇਰਾ ਉਹਨਾਂ ਨੂੰ ਲਿਖ ਚੁੱਕਾ, ਇਨ ਰਾਈਟਿੰਗ ਲਿਖ ਚੁੱਕਾ ਹਾਂ। ਭਲੇ ਮਾਨਸ ਤੁਸੀਂ ਇਹ ਕੀ ਕਰ ਰਹੇ ਹੋ? ਹਾਂਜੀ, ਸੰਤ ਜਰਨੈਲ ਸਿੰਘ ਦੀ ਕਥਾ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਆ ਵੀ ਜਦੋਂ ਇਹ ਗੱਲ ਉੱਥੇ ਆਈ ਉਹ ਗੋਲ ਕਰ ਗਏ, ਉਹਨਾਂ ਨੇ ਉਹਨਾਂ ਨੂੰ ਸ਼ਰਦਾਈ ਪਿਆਈ ਹੈ ਜੀ, ਉਹ ਬੋਲ ਕੇ ਉਹ ਕਥਾ ਨੂੰ ਗਾਂ ਗਾਂ ਗਾਂ ਲੈ ਗਏ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਹੈਗੀਆਂ ਨੇ। ਔਰ ਮੈਂ ਜਿਹੜੀ ਗੱਲ ਕਹਿਣ ਲੱਗਾ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਨਿਕਲਣ ਤੋਂ ਪਹਿਲਾਂ ਉੱਥੇ ਹਜੇ ਵੀ ਮਾਰਕਸ ਹੈਗੇ ਨੇ ਜਿੱਥੇ ਮਾਤਾ ਸਾਹਿਬ ਕੌਰ ਔਰ ਮਾਤਾ ਜੀਤੂ ਜੀ ਚੜਾਈ ਕਰਕੇ ਸੀਗੇ, ਔਰ ਉਸ ਚੜਾਈ ਕਰਨ ਦਾ ਰੈਫਰੰਸ ਮੇਰੇ ਕੋਲ ਬਹੁਤ ਪੁਰਾਣਾ ਸੀਗਾ ਕਿਸੇ ਥਾਂ ਤੇ ਪਿਆ ਹੋਇਆ, ਜਿਹਦੇ ਵਿਚ ਇਹ ਲਿਖਿਆ ਸੀ ਕਿ ਮਾਤਾ ਜੀਤੋ ਜੀ ਅਖੀਰੀ ਸਮੇਂ ਦੇ ਵਿਚ ਸਨ ਤੇ ਗੁਰੂ ਸਾਹਿਬ ਨੇ ਆਖਿਆ ਵੀ ਵੇਖ ਤੂੰ ਇਹ ਵੇਖ ਨਹੀਂ ਸਕਣਾ ਜਿਹੜਾ ਹਾਲਾਤ ਹੋਣਾ ਹੈ, ਆਹ ਵਾਪਰਨਾ ਹੀ ਵਾਪਰਨਾ ਹੈ। ਔਰ ਉਸ ਹਾਲਾਤ ਦੇ ਵਿਚ ਉਸ ਬਿਮਾਰੀ ਸੀ ਉਸ ਵੇਲੇ ਉਹਨੂੰ ਕੋਈ ਤਕਲੀਫ਼ ਸੀਗੀ, ਜਿਸ ਕਰਕੇ ਜਿਸ ਨੂੰ ਕਹਿ ਲੋ ਵੀ ਮਾਨਸਿਕ ਪ੍ਰਸਥਿਤੀ ਹੋ ਗਈ ਜਾਂ ਦਿਲ ਦੀ ਕੋਈ ਗੱਲ ਹੋ ਗਈ, ਸਰੀਰ ਨੇ ਨਾ ਬਿਮਾਰੀ ਤੇ ਕਿਸੇ ਨੂੰ ਵੀ ਹੋ ਸਕਦੀ ਹੈ ਨਾ, ਜੋ ਅਲਟੀਮੇਟ ਉਹ ਚੜਾਈ ਕਰ ਗਏ ਸਨ ਉੱਥੇ ਹੀ। ਜਿਹੜਾ ਇਹ ਸੂਰਜ ਪ੍ਰਕਾਸ਼ ਨੇ ਲਿਖਿਆ ਬਈ ਉਥੋਂ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਜਿਹੜੀਆਂ ਨੇ ਭਾਈ ਮਨੀ ਸਿੰਘ ਦੀ ਕਮਾਂਡ ਦੇ ਹੇਠ ਦਿੱਲੀ ਪਹੁੰਚ ਗਏ, ਇਹ ਕਿਸੇ ਤਰ੍ਹਾਂ ਵੀ ਲੌਜਿਕ ਵਾਲੀ ਗੱਲ ਨਹੀਂ ਬਣਦੀ
1: ਜੀ। ਬਿਲਕੁਲ
0: ਬਿਲਕੁਲ, ਮੈਨੂੰ ਪਤਾ ਵੀ ਮੇਰਾ ਕੋਈ ਦੁਸ਼ਮਣ ਉੱਥੇ ਰਹਿੰਦਾ ਆ ਤੇ ਦੁਸ਼ਮਣ ਦੀ CID ਨੂੰ ਤੁਸੀਂ ਮੂਰਖ ਸਮਝਦੇ ਹੋ ਵੀ ਉਹਨੂੰ ਇਹ ਨੀ ਪਤਾ ਲੱਗੇਗਾ ਵੀ ਗੁਰੂ ਗੋਬਿੰਦ ਸਿੰਘ ਦੇ ਮਹਿਲ ਇੱਥੇ ਆ ਗਏ ਨੇ, ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਜਿੰਨੇ ਬਖਸ਼ਿਆ ਵੀ ਆਪੇ ਅਸੀਂ ਇਹਨੂੰ ਕੈਦ ਕਰ ਲੈਨੇ ਆ ਤੇ ਇਹ ਆਪੇ ਗੁਰੂ ਸਾਹਿਬ ਆਪਣੇ ਬੱਚਿਆਂ ਨੂੰ ਛਡਾਉਣ ਵਾਸਤੇ ਆਊਗਾ ਤੇ ਕੈਦ ਹੋਜੂਗਾ, ਫੜ ਲਾਂਗੇ ਅਸੀਂ ਮਾਰ ਦਿਆਂਗੇ। ਹਾਂਜੀ, ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਤਰਕਹੀਨ ਸਾਡੇ ਇਸ ਹਾਲਾਤ ਦੇ ਵਿਚ ਲਿਖੀਆਂ ਹੋਈਆਂ ਨੇ, ਸਾਨੂੰ ਇਹਨਾਂ ਨੂੰ ਵਿਚਾਰਨ ਦੀ ਲੋੜ ਹੈ। ਅੱਜ ਦਾ ਪ੍ਰੋਗਰਾਮ ਮੈਨੂੰ ਪਤਾ ਆ ਅੰਬਾਲਾ ਤੋਂ ਇੱਕ ਕੀਰਤਨੀ ਜਗ੍ਹਾ ਹੈ, ਉਹ ਵੀ ਤਕਰੀਬਨ ਆਪਣੇ ਪ੍ਰੋਗਰਾਮ ਜਿਹੜਾ ਉਹ ਇਸ ਤਰ੍ਹਾਂ ਦੇ ਸੁਣਦਾ ਰਹਿੰਦਾ ਹੈਗਾ ਤੇ ਮੇਰੀ ਵਿਚਾਰ ਵੀ ਉਹਦੇ ਨਾਲ ਕਈ ਦਿਨ ਤਕਰਾਰ ਵੀ ਹੋਇਆ, ਕਿਉਂਕਿ ਉਹਨਾਂ ਦਾ ਪ੍ਰਚਾਰ ਦਾ ਕੰਮ ਆ, ਉਹਨਾਂ ਰੋਟੀ ਇੱਥੋਂ ਖਾਣੀ ਹੈ ਤੇ ਉਹਨਾਂ ਨੂੰ ਕਈ ਵਾਰ ਕਹਿ ਗਏ ਯਾਰ ਤੁਸੀਂ ਆਹ ਪ੍ਰਚਾਰ ਕਿਉਂ ਕਰਦੇ ਹੋ, ਹਾਂਜੀ ਇਸ ਪ੍ਰਚਾਰ ਨੂੰ ਬਦਲੋ, ਜਿਹੜਾ ਪ੍ਰਚਾਰ ਤੁਹਾਨੂੰ ਸੂਰਜ ਪ੍ਰਕਾਸ਼ ਨੇ ਸਿਖਾਇਆ ਆ ਉਹਨੂੰ ਬਦਲੋ, ਤਰਕ ਸੰਗਤ ਵਿਚਾਰੋ ਕਿ ਐਸਾ ਹੋ ਸਕਦਾ ਆ। ਮੈਨੂੰ ਇਹ ਦੱਸੋ, ਇੱਕ ਵਾਰ ਉਹਨਾਂ ਨਾਲ ਬਹਿਸ ਕਰਦੇ ਗੱਲ ਵੀ ਚੱਲੀ ਭਾਈ ਗੁਰੂ ਸਾਹਿਬ ਮਾਂ ਪਿਓ ਬੱਚੇ ਵੱਡਿਆਂ ਦੀ ਵਸਾਈ ਹੋਈ ਚੀਜ਼ ਅੰਮ੍ਰਿਤਸਰ ਨੂੰ ਛੱਡ ਕੇ ਤੇ ਕੀਰਤਪੁਰ ਕਿਉਂ ਆ ਗਏ ਬਈ, ਗਵਾਲੀਅਰ ਤੋਂ ਨਿਕਲੇ ਤੇ ਕੀਰਤਪੁਰ ਆ ਕੇ ਕਿਉਂ ਰਹੇ, ਉੱਥੇ ਕਿਉਂ ਨੀ ਰਹੇ, ਕਿਉਂ ਬਾਹੂਬਲ ਖਤਮ ਹੋ ਗਏ ਸੀ ਕਿਤੇ? ਨਹੀਂ, ਸਿਆਸਤ ਸੀ ਔਰ ਉਹਦੇ ਵਿਚ ਸਭ ਤੋਂ ਵੱਡੀ ਸੋਚ ਇਹ ਸੀ ਵੀ ਮੇਰੇ ਤੇ ਜ਼ਿੰਮੇਵਾਰੀ ਇਸ ਵੇਲੇ ਹੈ ਨਾਨਕ ਸਿਧਾਂਤ ਨੂੰ ਅੱਗੇ ਤੋਰਨ ਦੀ, ਇਹੀ ਜ਼ਿੰਮੇਵਾਰੀ ਗੁਰੂ ਸਾਹਿਬ ਦੇ ਉੱਪਰ ਚਮਕੌਰ ਦੀ ਗਲੀ ਵਿਚ ਸੀ ਕਿ ਨਾਨਕ ਸਿਧਾਂਤ ਨੂੰ ਅੱਗੇ ਤੋਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਹ ਆਖਰ ਦੇ ਯਾਰ ਇੱਕ ਸਾਧ ਸੀਗਾ ਸਿੱਖਾਂ ਦਾ, ਸਿੱਖ ਇੱਕ ਫਿਰਕੇ ਸੀਗੇ ਵਾਲਾਂ ਵਾਲੇ ਹਿੰਦੂ ਹੁੰਦੇ ਸੀਗੇ, ਉਹਨਾਂ ਦਾ ਇੱਕ ਸਾਧ ਸੀਗਾ ਤੇ ਉਹਨੂੰ ਅਸੀਂ ਇੱਥੇ ਮਾਰ ਮਕਾਇਆ, ਇੰਨੀ ਕੁ ਗੱਲ ਹੋਣੀ ਸੀ ਨਾ, ਗੁਰੂ ਸਾਹਿਬ ਉੱਥੇ ਸ਼ਹੀਦੀ ਪਾ ਜਾਂਦੇ ਤੇ ਇਹੀ ਕੁਛ ਹੋਣਾ ਸੀਗਾ, ਪਰ ਕੀ ਹੋਇਆ ਉਹਨੇ ਆਖਿਆ ਨਹੀਂ ਸਿਧਾਂਤ ਨੂੰ ਅੱਗੇ ਤੋਰਨਾ ਹੈ ਔਰ ਪੰਜ ਪਿਆਰਿਆਂ ਦੇ ਹੁਕਮ ਦੇ ਅੱਗੇ ਝੁੱਕ ਕੇ ਤੇ ਉਹ ਜਿੱਥੇ ਉਹਨਾਂ ਦੇ ਬੱਚੇ ਵੀ ਸ਼ਹੀਦ ਹੋ ਗਏ ਇਹਨੇ ਪੁੱਤਰਾਂ ਦੇ ਸੀਸ ਤੇ ਵਾਰ ਦੀ ਸੋ ਚਾਰ ਮੂਹੇ ਤੋਂ ਕਿਆ ਹੋਊ ਜੀਵਿਤ ਕਈ ਹਜ਼ਾਰ, ਉਸ ਗੱਲ ਨੂੰ ਪ੍ਰਮਾਣਿਤ ਕਰਦਿਆਂ ਹੋਇਆ ਔਰ ਉਹਨਾਂ ਦੇ ਹੁਕਮ ਤੇ ਉੱਥੋਂ ਉਹ ਨਿਕਲ ਗਏ ਔਰ ਫਿਰ ਅੱਗੇ ਦਾ ਜਿਹੜਾ ਇਤਿਹਾਸ ਹੈ ਅਸੀਂ ਸਾਰੇ ਜਾਣਦੇ ਹਾਂ। ਅਨੰਦਪੁਰ ਸਾਹਿਬ ਤੋਂ ਨਿਕਲਣ ਸਮੇਂ ਉਹਨਾਂ ਦਾ ਇਹ ਵਿਚਾਰ ਸੀ ਕਿ ਹੁਣ ਜਿਹੜੀਆਂ ਫੌਜਾਂ ਨੇ ਬਾਹਰੀ ਰਾਜਪੂਤ ਇਹਨਾਂ ਰਜਵਾੜਿਆਂ ਦੀਆਂ ਤੇ ਜਾਂ ਸਰਕਾਰ ਦੀਆਂ, ਕਿਉਂਕਿ ਉਸ ਵੇਲੇ ਔਰੰਗਜ਼ੇਬ ਦੇ ਇਤਿਹਾਸ ਪੜ੍ਹੋ ਨਾ ਤੇ ਪਤਾ ਲੱਗਦਾ ਵੀ ਉਸ ਵੇਲੇ ਔਰੰਗਜ਼ੇਬ ਤਾਂ ਮਰਹੱਟਿਆਂ ਦੀ ਬਗਾਵਤ ਦਬਾਉਣ ਵਾਸਤੇ ਦੱਖਣ ਚ ਗਿਆ ਹੋਇਆ ਸੀਗਾ, ਉਹਦੇ ਦੱਖਣ ਵਿਚ ਸੀਗਾ ਔਰ ਇਹ ਐ ਤੇ ਹੈ ਨੀ ਸੀਗਾ ਵੀ ਹਵਾਈ ਜਹਾਜ਼ ਤੇ ਚੜ ਕੇ ਤੇ ਹੈਲੀਕਾਪਟਰ ਤੇ ਚੜ ਕੇ ਉੱਥੇ ਪਹੁੰਚ ਜਾਣਾ ਹੈਗਾ, ਘੋੜਿਆਂ ਤੇ ਹੀ ਆਉਣਾ ਜਿਵੇਂ ਵੀ ਆਉਣਾ ਹੈਗਾ।
1: ਬਿਲਕੁਲ ਜੀ, ਉਹਨਾਂ ਨੂੰ ਬਹੁਤ ਸਮਾਂ
0: ਲੱਗਣਾ ਹੈ, ਇਸ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਸੀ ਔਰ ਉਹਨਾਂ ਨੂੰ ਇਹ ਪਤਾ ਸੀ ਕਿ ਹੁਣ ਇਹ ਫੌਜਾਂ ਹੌਲੀ ਹੌਲੀ ਇਹਨਾਂ ਨੂੰ ਵੀ ਰਾਸ਼ਨ ਦੀ ਘਾਟ ਆਉਣੀ ਸ਼ੁਰੂ ਹੋ ਗਈ ਹੈ, ਇਹਨਾਂ ਨੂੰ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਆਉਣ, ਪਹਿਲਾਂ ਤਾਂ ਸਿੱਖ ਬਾਹਰ ਨਿਕਲਦੇ ਸੀ ਰਾਤ ਸਮੇਂ ਤੇ ਰਾਤ ਸਮੇਂ ਇਹਨਾਂ ਦੇ ਟੈਂਟਾਂ ਵਿਚ ਲੁੱਟ ਕੇ ਆਵਾਜ਼ ਆ ਜਾਂਦੇ ਸੀ ਔਰ ਇਸੇ ਗੱਲ ਤੇ ਕਾਫੀ ਦੇਰ ਚੱਲਦਾ ਰਿਹਾ, ਪਰ ਜਦੋਂ ਸਿੱਖਾਂ ਨੇ ਆਖਿਆ ਵੀ ਨਹੀਂ ਆਪਾਂ ਨੂੰ ਨਿਕਲ ਹੀ ਜਾਣਾ ਚਾਹੀਦਾ ਆ ਤੇ ਉਸ ਹਾਲਾਤ ਵਿਚ ਉਹਨਾਂ ਦੀ ਮੰਨ ਕੇ ਉਹ ਨਿਕਲ ਗਏ ਤੇ ਉਹਦਾ ਬਹਾਨਾ ਜਿਹੜਾ ਦੱਸਦੇ ਕਿ ਉਹਨਾਂ ਨੇ ਗਊ ਦੀ ਆਟੇ ਦੀ ਗਊ ਬਣਾ ਕੇ ਪੰਡਿਤ ਦੇ ਰਾਹੀਂ ਭੇਜੀ ਜਾਂ ਕੁਰਾਨ ਭੇਜੀ ਤੇ ਉਹਦੀ ਸਹੁ ਖਾਧੀ ਵੀ ਅਸੀਂ ਤੁਹਾਨੂੰ ਕੁਛ ਨਹੀਂ ਆਉਂਦੇ ਪਰ ਸਾਡੀ ਇੱਜ਼ਤ ਨਹੀਂ ਰਹਿੰਦੀ ਜੇ ਤੁਸੀਂ ਘਰਾਂ ਛੱਡ ਕੇ ਨਹੀਂ ਜਾਂਦੇ, ਹਾਂਜੀ ਤੁਹਾਨੂੰ ਅਸੀਂ ਜਿੰਦਾ ਰਹਿਣ ਦਿਆਂਗੇ ਕੁਛ ਨਹੀਂ ਕਹਾਂਗੇ ਤੇ ਤੁਸੀਂ ਘਰਾਂ ਛੱਡ ਕੇ ਚਲੇ ਜਾਓ, ਪਰ ਇੰਨਾ ਵੱਡਾ ਨੀਤੀਵਾਨ ਇਸ ਤਰ੍ਹਾਂ ਦੇ ਦੁਸ਼ਮਣ ਦੇ ਉੱਪਰ ਜਿਹੜੀ ਕਿ ਪਿਛਲੀਆਂ ਤਿੰਨ ਪੀੜੀਆਂ ਤੋਂ ਦੁਸ਼ਮਣੀ ਕਰਦੀ ਆ ਰਿਹਾ, ਤਿੰਨ ਪੀੜੀਆਂ ਦੀ ਦੁਸ਼ਮਣੀ ਪੰਜੇ ਪਾਤਸ਼ਾਹ ਤੋਂ ਲੈ ਕੇ ਦੀ, ਔਰ ਉਹਨਾਂ ਪੀੜੀਆਂ ਤੋਂ ਦੁਸ਼ਮਣੀ ਕਰਦਾ ਆ ਰਿਹਾ ਜਿਹੜਾ ਰਾਜ ਹੈਗਾ ਆ ਉਹਦੀ ਗੱਲ ਤੇ ਇਤਬਾਰ ਕਿਵੇਂ ਕਰ ਲੈਂਦੇ ਉਹ?
1: ਬਿਲਕੁਲ ਜੀ,
0: ਪਰ ਉਸ ਵੇਲੇ ਇਹ ਵੀ ਨੀਤੀ ਸੀ ਜੀ ਕਿ ਹੁਣ ਫੌਜਾਂ ਬਹੁਤ 1100 ਬੰਦਾ ਸੀ, ਇਤਿਹਾਸ ਦੇ ਮੁਤਾਬਕ 1100 ਆਦਮੀ ਸੀ, ਬੱਚੇ ਔਰਤਾਂ ਬੰਦੇ, ਹਾਲਾਂਕਿ ਬੱਚੇ ਬਹੁਤ ਸਾਰੇ ਪਹਿਲਾਂ ਬਾਹਰ ਕੱਢ ਦਿੱਤੇ ਗਏ ਸੀਗੇ, ਔਰਤਾਂ ਵੀ ਕੱਢ ਦਿੱਤੀਆਂ ਗਈਆਂ ਸੀ, ਕੁਛ ਇੱਕ ਔਰਤ ਜਿਹੜੀ ਲੜਾਕੂ ਸੀਗੀਆਂ ਉਹ ਯੋਧਾ ਔਰਤਾਂ ਉਹਦੇ ਵਿੱਚ ਰਹਿ ਗਈਆਂ, ਉਹਨਾਂ ਚ ਉਹ ਵੀ ਸੀ ਬੀਬੀ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਟ੍ਰੇਨਿੰਗ ਦਿੱਤੀ ਸੀ ਤਲਵਾਰਾਂ ਦੀ। ਹਾਂਜੀ, ਸੋ ਇਸ ਤਰ੍ਹਾਂ ਦੇ ਕਰਕੇ ਕੁਛ ਹੋਰ ਰਹਿ ਗਏ ਸੀ 1100 ਦੇ ਕਰੀਬ ਜਿਹੜੇ ਉਸ ਰਾਤ 6-7 ਦੀ ਰਾਤ ਨੂੰ ਉਥੋਂ ਨਿਕਲਦੇ ਆ, ਔਰ ਫਿਰ ਹਾਲਾਤ ਉਹੀ ਹੋਇਆ ਜੋ ਉਹਨਾਂ ਨੇ ਚਿਤਰਿਆ ਸੀਗਾ। ਉਹਨਾਂ ਨੇ ਫੌਜ ਦੇ ਮੁਤਾਬਕ ਜਿਹੜੀ ਨੀਤੀ ਸੀਗੀ ਗਰੁੱਪਾਂ ਚ ਵੰਡ ਦਿੱਤੀ ਸੀ, 1100 ਬੰਦੇ ਨੂੰ ਗਰੁੱਪਾਂ ਚ ਵੰਡ ਦਿੱਤਾ ਸੀਗਾ, 4 ਗਰੁੱਪ ਬਣਾ ਦਿੱਤੇ ਸੀਗੇ, ਅਲੱਗ ਅਲੱਗ ਗਰੁੱਪਾਂ ਦੇ ਅਲੱਗ ਅਲੱਗ ਕਮਾਂਡਰ ਨਿਯੁਕਤ ਕਰ ਦਿੱਤੇ ਗਏ ਸੀਗੇ, ਜਿਹਦੇ ਵਿਚ ਤੁਸੀਂ ਵੇਖਦੇ ਹੋ ਇੱਕ ਦਾ ਬਚਿੱਤਰ ਸਿੰਘ ਸੀ ਜਿਹੜਾ ਕੋਟਲਾ ਨਿਹੰਗ ਸਿੰਘ ਜਾ ਕੇ ਸ਼ਹੀਦ ਹੋਇਆ, ਇੱਕ ਨੂੰ ਕਹਿੰਦੇ ਜੀ ਭਾਈ ਮਨੀ ਸਿੰਘ ਦੇ ਸੀ ਜਿਹਦੇ ਨਾਲ ਸਾਹਿਬਜ਼ਾਦੇ ਜਾ ਰਹੇ ਸੀ, ਔਰ ਉਹ ਸਾਰੀ ਹਿਸਟਰੀ ਫਿਰ ਅੱਗੇ ਦੀ ਆਪਾਂ ਉਹਨੂੰ ਅੱਗੇ ਕਹਿ ਚੁੱਕੇ ਹਾਂ, ਉਹਨੂੰ ਦੁਬਾਰਾ ਨਜ਼ਰ ਆਈਏ। ਤੋ ਇਸ ਹਾਲਾਤ ਵਿਚ 4 ਗਰੁੱਪਾਂ ਚ ਵੰਡ ਕੇ ਇਹ ਫੌਜ ਉਥੋਂ ਨਿਕਲੀ। ਉਸ ਵੇਲੇ ਸਰਸਾ ਨਦੀ ਜਿਹੜੀ ਸੀਗੀ, ਅੱਛਾ ਇੱਕ ਸੱਜਣ ਨੂੰ ਮੈਂ ਜਦੋਂ ਆਪਣਾ ਪਿਛਲਾ ਪ੍ਰੋਗਰਾਮ ਹੋਇਆ ਸੀ ਨਾ ਤੇ ਆਪਣੀ ਗੱਲ ਕਹੀ ਸੀ ਬਈ ਸਰਸਾ ਨਦੀ ਉਸ ਵੇਲੇ ਉਫਾਨ ਤੇ ਸੀ ਔਰ ਉਹਦੇ ਵਿਚੋਂ ਨਿਕਲਣਾ ਬੜਾ ਮੁਸ਼ਕਲ ਸੀ, ਔਰ ਜਿਸ ਕਰਕੇ ਉਥਾ ਬਹੁਤ ਸਾਰਾ ਜਿਹੜਾ ਸਾਹਿਤ ਹੋ ਗਏ 52 ਕਵੀ ਸੀ ਗੁਰੂ ਸਾਹਿਬ ਦੇ ਦਰਬਾਰ ਦੇ ਵਿਚ ਸਮੇਤ, ਔਰ ਉਹਨਾਂ ਨੇ ਇੰਨਾ ਵੱਡਾ ਇਤਿਹਾਸ ਇੰਨਾ ਜ਼ਿਆਦਾ ਗੁਰਬਾਣੀ, ਇਸੇ ਕਰਕੇ ਕਹਿੰਦੇ ਨਾ ਗੁਰੂ ਸਾਹਿਬ ਦੇ ਲਿਖਿਤ ਕੋਈ ਵੀ ਗੁਰਬਾਣੀ ਐਡ ਨਹੀਂ ਸਿਵਾਏ ਜਦੋਂ ਕਿ 1604 ਈਸਵੀ ਵਿਚ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਹੁੰਦਾ, ਬਾਬਾ ਬੁੱਢਾ ਜੀ ਉਹਦੇ ਗ੍ਰੰਥੀ ਹੈੱਡ ਗ੍ਰੰਥੀ ਬਣਦੇ ਨੇ, ਉਸ ਵੇਲੇ ਜਿਹੜੀ ਬਾਣੀ ਲਿਖੀ ਗਈ ਸੀ ਉਹ 947 ਅੰਗਾਂ ਦੇ ਵਿਚ ਸੀਗੀ, ਹੱਥ ਲਿਖਤ ਸੀਗੀ, ਪ੍ਰਿੰਟਿੰਗ ਨਹੀਂ ਸੀ, ਪ੍ਰਿੰਟਿੰਗ ਕਰੋਗੇ ਤੇ ਹੋਰ ਪੇਜ ਘੱਟ ਜਾਣੇ ਆ, 947 ਅੰਗ ਸੀਗੇ। ਔਰ ਉਸ ਤੋਂ ਬਾਅਦ ਜੋ ਵੇਰਵਾ ਸਾਨੂੰ ਮਿਲਦਾ ਆ ਉਹ ਇਹ ਆ ਕਿ 9ਵੇਂ ਪਾਤਸ਼ਾਹ ਦੀ ਬਾਣੀ ਗੁਰੂ ਸਾਹਿਬ ਨੇ ਤਲਵੰਡੀ ਸਾਬੋ ਜਾ ਕੇ ਰੀਰਾਈਟ ਕਰਵਾਈ, ਉਹਦੇ ਵਿਚ ਐਡ ਕੀਤੀ ਕਿ ਕੋਕ ਭਾਈ ਮੋਹਨਾ ਜੀ ਨੇ ਉਹ ਜਿਹੜਾ ਮਿਹਰਬਾਨ ਗਰੁੱਪ ਸੀ ਜਾਂ ਜਿਹੜਾ ਦੂਸਰਾ ਸ਼ਰੀਕਾ ਸੀਗਾ ਉਹਨਾਂ ਨੇ ਇਹਨਾਂ ਨੂੰ ਉਹ ਪੋਥੀ ਸਾਹਿਬ ਦਿੱਤੀ ਨਹੀਂ। ਔਰ ਪੋਥੀ ਸਾਹਿਬ ਅਜੇ ਤੱਕ ਵੀ ਅੱਜ ਜਿੰਨੇ ਵੀ ਸਨਾਤਨ ਧਰਮ ਵਾਲੇ ਨੇ ਨਾ ਜਿੰਨੇ ਵੀ ਬਹਾਦਰੀ ਟਾਲ ਲਾਣਾ ਹੈਗਾ ਨਾ ਇਹਨਾਂ ਨੇ ਹਜੇ ਤੱਕ ਉਹ ਪੋਥੀ ਸਾਹਿਬ ਨਸ਼ਰ ਨਹੀਂ ਹੋਣ ਦਿੱਤੀ। ਮੇਰੇ ਕੰਟੈਕਟ ਵਿਚ ਬਹੁਤ ਸਾਰੇ ਸੱਜਣ ਐਸੇ ਹੈਗੇ ਨੇ ਵਿਦਵਾਨ ਜਿਹੜੇ ਕੈਨੇਡਾ ਚ ਬੈਠੇ ਹੋਏ ਨੇ ਜਾਂ ਇੱਥੇ ਵੀ ਅਲੱਗ ਅਲੱਗ ਥਾਵਾਂ ਤੇ ਬੈਠੇ ਹੋਏ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਮੇਰੀ ਨੂੰ ਪ੍ਰੂਫ ਕੀਤਾ ਵੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਉਸ ਵੇਲੇ 947 ਅੰਗ ਸੀ ਉਹ ਵੀ ਹੱਥ ਲਿਖਤ ਸੀਗੇ, ਜਦੋਂ ਪ੍ਰਿੰਟਿੰਗ ਚ ਆਉਂਦੇ ਨੇ ਉਸ ਤੋਂ ਵੀ ਘੱਟ ਜਾਂਦੇ ਨੇ, ਪਰ ਇਹ ਸਿਰਫ ਕੂਕੇ ਜਿਹੜੇ ਨਿਰਮਲੇ ਸੀ ਨਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਉਸ ਵੇਲੇ ਭੇਜਿਆ ਸੀਗਾ ਕਿ ਤੁਸੀਂ ਬਨਾਰਸ ਤੇ ਜਾਓ ਪੜ ਕੇ ਆਓ ਵੀ ਉੱਥੇ ਕੀ ਲਿਖਿਆ ਹੋਇਆ ਤੇ ਉਹ ਤਰਕਸੰਗਤ ਹੈਗਾ ਵੀ ਕਿ ਨਹੀਂ ਹੈਗਾ। ਇਸ ਕਰਕੇ ਉਹਨਾਂ ਨੂੰ ਅਸੀਂ ਨਿਰਮਲੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਬੜੇ ਪਵਿੱਤਰ ਲੋਕ ਨੇ, ਵੇਦ ਪੜ ਕੇ ਆਏ ਨੇ, ਪਰ ਉਸ ਵੇਦਾਂ ਨੂੰ ਗੁਰੂ ਸਾਹਿਬ ਨੇ ਸਮਾਂ ਮਿਲਦਿਆਂ ਇਹ ਕਰਨਾ ਸੀ ਵਿਚਾਰਨਾ ਸੀ ਵੀ ਤਰਕ ਸੰਗਤ ਕਿਹੜੀ ਗੱਲ ਹੈ ਤੇ ਜਿਹੜੀ ਤਰਕ ਸੰਗਤ ਨਹੀਂ ਹੈ ਉਹਨੂੰ ਨਕਾਰ ਦਿੱਤਾ ਜਾਵੇ ਇਹਦੇ ਵਿਚੋਂ। ਸੋ ਅਲਟੀਮੇਟ ਜਦੋਂ ਚਾਬੀਆਂ ਦਾ ਮੋਰਚਾ ਲੱਗਿਆ ਤੇ ਚਾਬੀਆਂ ਦੇ ਮੋਰਚੇ ਦੀ ਜਿੱਤ ਹੋਈ, ਉਸ ਵੇਲੇ ਸਿੱਖਾਂ ਵਿਚ ਤਾਂ ਕੋਈ ਏਡਾ ਵੱਡਾ ਪੜਿਆ ਬੰਦਾ ਹੀ ਹੈ ਨੀ ਸੀਗਾ ਜਿਹਨੂੰ ਕਹਿਣ ਵੀ ਚੰਗਾ ਤੂੰ ਹੁਣ ਜਥੇਦਾਰ ਬਣ ਜਾ ਤੂੰ ਹੁਣ ਕੰਟਰੋਲ ਕਰ ਲੈ। ਅੱਜ ਕੱਲ ਦਾ ਜਥੇਦਾਰ ਹੁਣ ਅੱਜ ਦੇ ਵੀ ਸਾਡੇ ਜਥੇਦਾਰ ਹੈਗੇ ਹੀ ਨੇ ਨਾ ਜਿਹੜੇ ਬਣੇ ਹੋਏ ਨੇ, ਤੂੰ ਇਸ ਤਰ੍ਹਾਂ ਕਰਕੇ ਜਥੇਦਾਰ ਨੀ ਤੇ ਉਹਨਾਂ ਕਹਿ ਚਲੋ ਆਹ ਜਿਹੜੇ ਨਿਰਮਲੇ ਨੇ ਨਾ ਇਹ ਪਵਿੱਤਰ ਬੰਦੇ ਨੇ ਔਰ ਇਹ ਵੇਦਾਂ ਦੇ ਵੀ ਜਾਣਕਾਰ ਨੇ, ਇਹ ਬਾਣੀ ਦੇ ਵੀ ਜਾਣਕਾਰ ਨੇ, ਚਾਬੀ ਇਹਨਾਂ ਨੂੰ ਦੇ ਦਿਓ। ਔਰ 157 ਸਾਲ ਇਹਨਾਂ ਦਾ ਨਿਰਮਲਿਆਂ ਦਾ ਕਬਜ਼ਾ ਲਿਆ, ਸੂਰ ਸਿੰਘ ਉਹਨਾਂ ਦਾ ਨਾਮ ਸੀਗਾ ਤੇ ਸੂਰ ਸਿੰਘ ਦੀ ਅਗਲੀ ਪੀੜੀ ਤੇ ਉਸ ਤੋਂ ਬਾਅਦ ਉਹਨਾਂ ਦੀ ਅਗਲੀ ਪੀੜੀ ਜਿਹੜੀ ਹੁਣ ਅੱਜ ਕੱਲ ਆਪਣੇ ਆਪ ਨੂੰ ਨਾਂ ਬਦਲ ਕੇ ਟਕਸਾਲ ਕਹਿੰਦੀ ਹੈ, ਇਹ ਉਹਨਾਂ ਦੀ ਹੀ ਪੀੜੀ ਹੈਗੀ ਹੈ ਜਿਹੜੇ ਆਪਣੇ ਆਪ ਦਾ ਨਾਂ ਬਦਲ ਕੇ ਤੇ ਕੁਛ ਕਰ ਰਹੇ ਨੇ। ਔਰ ਉਸ ਵੇਲੇ ਇਹਨਾਂ ਨੇ ਇੰਨੇ ਸਾਲਾਂ ਦੇ ਵਿਚ ਆਹ ਕੁਛ ਰਲ ਗੱਡ ਕੀਤਾ ਹੈ। ਆਪਾਂ ਵੀ ਇੱਕ ਪ੍ਰੋਗਰਾਮ ਚ ਗੱਲ ਕਰੀ ਸੀ ਬਈ ਜਿਸ ਪਿੰਡ ਮੈਂ ਨਹੀਂ ਜਾਣਾ ਉਹਦਾ ਰਾਹ ਮੈਂ ਕਿਉਂ ਪੁੱਛੂਗਾ ਯਾਰ, ਮੈਨੂੰ ਕੀ ਲੋੜ ਹੈ ਜਾਣਨ ਦੀ, ਜਦੋਂ ਸਾਨੂੰ ਪਤਾ ਵੀ ਮੂਰਤੀ ਵਿਚ ਅਸੀਂ ਰੱਬ ਨੂੰ ਰੂਪਮਾਨ ਨਹੀਂ ਕਰਦੇ, ਅਸੀਂ ਪਦਾਰਥ ਵਿਚ ਰੱਬ ਨੂੰ ਰੂਪਮਾਨ ਨਹੀਂ ਕਰਦੇ, ਸਾਨੂੰ ਤਾਂ ਗੁਰੂ ਨਾਨਕ ਨੇ ਆਖਿਆ ਉਹ ਤਾਂ ਹੈਗਾ ਹੀ ਇਸ ਤਰ੍ਹਾਂ ਦਾ ਹੈਗਾ ਆ ਕਿ ਜਿਹਨੂੰ ਦੇਖਿਆ ਨੀ ਜਾ ਸਕਦਾ, ਆਧਾ ਨੀਲ ਅਨਾਧ ਅਨਾਹਤ, ਕੋਈ ਇਸ ਤਰ੍ਹਾਂ ਦਾ ਬੰਦਾ ਹੈਗਾ ਆ ਉਹ ਲੱਭੋ ਜਿਸ ਤੋਂ ਲੱਭ ਸਕਦਾ ਪਦਾਰਥ ਤਾਂ ਹੈ ਹੀ ਨੀਗਾ। ਤੋ ਇਸ ਕਰਕੇ ਅਸੀਂ ਇਹ ਨਹੀਂ ਮੰਨ ਸਕਦੇ ਤੇ ਫਿਰ ਉਹਦੇ ਵਿਚ ਧੰਨੇ ਭਗਤ ਦੀ ਕਹਾਣੀ ਵਿਚ ਵਾੜਨ ਦੀ ਕੀ ਲੋੜ ਸੀ। ਉਹੀ ਗੱਲ ਪੁਰਾਣੀ ਗੱਲ ਕਿ ਮਰਦਾਨਾ ਜੀ ਤੇ ਨਾਲ ਰਹੇ ਪਰ ਬਾਲਾ ਦਾ ਨਾਂ ਤਾਂ ਕੋਈ ਬੰਦਾ ਹੀ ਨਹੀਂ ਸੀ ਹੈਗਾ ਜਿਹੜਾ ਗੁਰੂ ਨਾਨਕ ਦੇ ਨਾਲ ਰਿਹਾ ਹੋਵੇ। ਗੁਰੂ ਨਾਨਕ ਚਾਰ ਫੇਰੀਆਂ ਤੇ ਗਏ ਨੇ ਉਦਾਸੀਆਂ ਨੂੰ ਅਸੀਂ ਕਹਿੰਦੇ ਹਾਂ ਤੇ ਚਾਰਾਂ ਥਾਵਾਂ ਤੇ ਥਾਂ ਥਾਂ ਤੇ ਭਾਈ ਮਰਦਾਨੇ ਦਾ ਵੇਰਵਾ ਹੈਗਾ ਆ ਵੀ ਗੁਰੂ ਨਾਨਕ ਦੇ ਨਾਲ ਭਾਈ ਮਰਦਾਨਾ ਸੀਗੇ ਇੱਥੇ ਵੀ ਗਏ ਇੱਥੇ ਵੀ ਗਏ ਕਿਸੇ ਬਾਲੇ ਦਾ ਨਾਂ ਹੀ ਹੈ ਨਹੀਂ। ਔਰ ਸੂਰਜ ਪ੍ਰਕਾਸ਼ ਨੇ ਬਾਲੇ ਨੂੰ ਮੁੱਖ ਰੱਖਿਆ ਆ ਔਰ ਬਾਲਾ ਭਾਈ ਬਾਲੇ ਦੀਆਂ ਸਾਖੀਆਂ ਦੇ ਨਾਂ ਤੇ ਇੱਕ ਕਿਤਾਬ ਇਸ਼ੂ ਕਰ ਦਿੱਤੀ ਤੁਸੀਂ ਵੀ ਸਾਰੇ ਜਾਣਦੇ ਹੋਗੇ ਭਾਈ ਬਾਲੇ ਦੀਆਂ ਸਾਖੀਆਂ ਦੇ ਤੌਰ ਤੇ। ਸੋ ਮਤਲਬ ਇੰਨਾ ਜ਼ਿਆਦਾ ਇਤਿਹਾਸ ਨੂੰ ਰਲਗੜ ਕੀਤਾ ਗਿਆ ਆ ਵੀ ਕੋਈ ਨੀ ਕਿਸੇ ਕਿੰਨਾ ਕੁ ਸਾਫ਼ ਕਰੋਗੇ ਕਿੰਨਾ ਕੁ ਸਾਫ਼ ਕਰੋਗੇ। ਔਰ ਉਸ ਹਾਲਾਤ ਵਿਚ ਅਸੀਂ ਉਲਝੇ ਹੋਏ ਆ ਅਜੇ ਸਾਡੇ ਕੋਲ ਇਸ ਗੱਲ ਦੀ ਕਮਾਂਡ ਹੀ ਨਹੀਂ ਆਈ ਜਿਹੜਾ ਅੱਗੇ ਦੀ ਗੱਲ ਆਪਾਂ ਕਰਦੇ ਆ ਵੀ ਉਥੋਂ ਨਿਕਲੇ ਸਰਸਾ ਨਦੀ ਪਾਰ ਕੀਤਾ। ਪਰ ਹਾਂ ਜਿਹਦੀ ਮੈਂ ਗੱਲ ਕਹਿਣ ਲੱਗਾ ਸਾ ਇੱਕ ਸੱਜਣ ਨੇ ਮੈਨੂੰ ਰੈਫਰੈਂਸ ਭੇਜਿਆ ਉਹ ਕਹਿੰਦਾ ਮੇਰੇ ਕੋਲ 200 ਸਾਲ ਦਾ ਪੁਰਾਣਾ ਰਿਕਾਰਡ ਸਾਡੇ ਆਰਕਿਓਲੋਜੀ ਡਿਪਾਰਟਮੈਂਟ ਚ ਮੈਂ ਵੇਖਿਆ ਹੈਗਾ ਆ ਜਿਹੜਾ ਇਹ ਕਹਿੰਦਾ ਆ ਭਾਈ ਉਸ ਵੇਲੇ ਇਸ ਪਾਸੇ ਕੋਈ ਵੀ ਉਸ ਸਮੇਂ ਦੇ ਵਿਚ ਇੰਨੀਆਂ ਬਰਸਾਤਾਂ ਨਹੀਂ ਸੀ ਹੁੰਦੀਆਂ ਕਿ ਸਰਸਾ ਵਰਗੇ ਨਾਲਾ ਜਿਹੜਾ ਆ ਉਹ ਨਦੀ ਬਣ ਜਾਂਦਾ। ਹਾਂਜੀ ਬੜੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਕਿ ਜਿੱਥੇ ਅਸੀਂ ਕਹਿੰਦੇ ਹਾਂ ਵੀ ਉੱਥੇ ਗਏ ਤੇ ਬਹੁਤ ਸਾਰੀਆਂ ਫੌਜਾਂ ਬਹੁਤ ਸਾਰਾ ਸਾਹਿਤ ਇਤਿਹਾਸ ਸਾਰਾ ਉੱਥੇ ਰੁੜ ਗਿਆ ਕੋਈ ਸਿੱਖ ਵੀ ਆਸੇ ਪਾਸੇ ਰੁੜ ਗਏ 40 ਕੁ ਬੱਚੇ ਜਾਂ ਜਿਹੜੇ ਬਚਿੱਤਰ ਸਿੰਘ ਦੇ ਨਾਲ ਇੱਕ ਗਰੁੱਪ ਚਲੇ ਗਿਆ ਸੀਗਾ ਮਨਮਨੀ ਸਿੰਘ ਦੇ ਨਾਲ ਇੱਕ ਗਰੁੱਪ ਚਲਾ ਗਿਆ ਸੀ ਅਜੀਤ ਸਿੰਘ ਦੇ ਨਾਲ ਇੱਕ ਗਰੁੱਪ ਚਲੇ ਗਿਆ ਸੀਗਾ ਜੀਵਨ ਸਿੰਘ ਦੇ ਨਾਲ ਇੱਕ ਗਰੁੱਪ ਸੀਗਾ ਇਹ ਸਾਰੇ 40 ਸਿੰਘ ਬੱਚੇ ਜਿਹੜੇ ਕਿ ਚਮਕੌਰ ਦੀ ਗਲੀ ਚ ਪਹੁੰਚੇ ਬਾਕੀ ਸਾਰੇ ਕਹਿੰਦੇ ਨੇ ਜੀ ਉਸ ਦਰਿਆ ਦੇ ਵਿਚ ਰੁੜ ਗਏ। ਪਰ ਉਹਨੇ ਕਿਹਾ ਵੀ ਇਸ ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ ਵੇਖਣ ਦੀ ਲੋੜ ਹੈ ਕਿਉਂਕਿ ਮੈਂ ਇੱਕ ਤਾਂ ਦੇ ਪੜਿਆ ਕਿ ਨੀਲ ਨਦੀ ਜਿਹੜੀ ਤੁਸੀਂ ਵੇਖਦੇ ਹੋ ਕਿ ਉਹਦੇ ਸਮੁੰਦਰੀ ਜਹਾਜ਼ ਵੀ ਚੱਲਦੇ ਨੇ ਉਹ ਏਡੀ ਵੱਡੀ ਨਦੀ ਆ ਕਿ ਉਹਦੇ ਵਿਚ ਜਹਾਜ਼ ਵੀ ਚੱਲਦੇ ਨੇ ਔਰ ਉਹ ਬੜੀ ਖੁਸ਼ੀ ਦੀ ਗੱਲ ਹੈ ਵੀ ਉਹਨੂੰ ਤਮੀਰ ਕਰਨ ਵਾਸਤੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਹਨੂੰ ਤਮੀਰ ਕਰਨ ਲਈ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਰੱਖਿਆ ਔਰ ਉਹਦਾ ਬਹੁਤ ਲੰਬਾ ਇਤਿਹਾਸ ਪਹਿਲਾਂ ਤੋਂ ਲੈ ਕੇ ਇਹਦੇ ਕਿਉਂਕਿ ਨਾਲਾ ਸੀ ਨਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਨਾ ਨਦੀ ਤਾਂ ਇਹਨੂੰ ਬਣਾਇਆ ਬਾਅਦ ਵਿਚ ਜਾ ਕੇ ਬਹੁਤ ਵੱਡੀ ਛੋਟਾ ਸੀਗਾ ਹਿੱਸਾ ਸੀਗਾ ਔਰ ਉਹਦਾ 4000 ਸਾਲਾਂ ਦਾ ਰਿਕਾਰਡ ਜਿਹੜਾ ਆ ਸਾਇੰਸ ਨੇ ਇਕੱਠਾ ਕੀਤਾ ਹੋਇਆ ਇਹਦੇ ਚ ਕਦੋਂ ਚੜਾਈ ਹੁੰਦੀ ਪਾਣੀ ਕਦੋਂ ਚੜਦਾ ਪਾਣੀ ਕਦੋਂ ਉਤਰਦਾ ਇਹਦੇ ਚ ਕੀ ਚੇਂਜਸ ਆਉਂਦੀਆਂ ਨੇ ਔਰ ਉਹ ਸਾਰੀ ਜਿਵੇਂ ਸਮੁੰਦਰ ਦੇ ਵਿਚ ਤੁਸੀਂ ਦੇਖਦੇ ਜਵਾਰ ਭਾਟਾ ਆਉਂਦਾ ਟਾਈਡ ਵਗੈਰਾ ਆਉਂਦੀਆਂ ਨੇ ਇਸ ਤਰ੍ਹਾਂ ਦੀ ਸਟੱਡੀ ਉਹਦੀ ਕੀਤੀ ਦਾ ਰਿਕਾਰਡ ਪੇਸ਼ ਹੈ ਔਰ ਉਸੇ ਤਰ੍ਹਾਂ ਹੀ ਉਸ ਸੱਜਣ ਨੇ ਮੈਨੂੰ ਇਹ ਦੱਸਿਆ ਵੀ ਭਾਈ ਸਾਹਿਬ ਤੁਸੀਂ ਇਹ ਲੈਕਚਰ ਕਰ ਰਹੇ ਸੀ ਪਰ ਜਿਹੜੀ ਉਸ ਵੇਲੇ ਦੀ ਸਰਸਾ ਨਦੀ ਹੈ ਤੁਸੀਂ ਕਹਿੰਦੇ ਹੋ ਵੀ ਮੀਹਾਂ ਦਾ ਹਾਲਾਤ ਸੀਗਾ ਜਿਸ ਕਰਕੇ ਉਹ ਪਾਣੀ ਉਫਾਨ ਤੇ ਆਇਆ ਹੋਇਆ ਸੀਗਾ ਉਸ ਵੇਲੇ ਉਸ ਇਲਾਕੇ ਦੇ ਵਿਚ ਤਾਂ ਕੋਈ ਮੀਂਹ ਪੈਂਦਾ ਹੀ ਨਹੀਂ ਸੀ। ਹਾਂਜੀ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਤੇ ਵਿਚਾਰਨ ਵਾਲੀ ਗੱਲ ਹੈ ਸੋ ਇਸ ਤਰ੍ਹਾਂ ਦਾ ਹਾਲਾਤ ਵਾਪਰਿਆ ਦੇਖਣ ਦੀ ਲੋੜ ਵੀ ਅਸਲ ਗੱਲ ਹੋਈ ਕੀ ਸੀ ਸਾਰਾ ਜੰਗਲ ਹੀ ਸੀਗਾ ਸੋ ਉਥੋਂ ਨਿਕਲਦੇ ਚਮਕੌਰ ਸਾਹਿਬ ਦੇ ਹਾਲਾਤ ਦੀ ਗੱਲ ਤੁਸੀਂ ਸਾਰੇ ਜਾਣਦੇ ਹੀ ਜਾਣਦੇ ਹੋ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਬਹੁਤ ਵੱਡੀ ਘਟਨਾ ਵੀ ਦੋ ਪੁੱਤਰ ਸਾਹਮਣੇ ਲੜ ਕੇ ਸ਼ਹੀਦ ਹੁੰਦੇ ਪਏ ਹੋਣ ਹਾਂਜੀ ਔਰ ਇੱਕ ਬੰਦਾ ਜਕਾਰੇ ਛੱਡ ਕੇ ਉਥੋਂ ਨਿਕਲ ਜਾਵੇ ਬਹੁਤ ਵੱਡੀ ਗੱਲ ਆ ਬਹੁਤ ਵੱਡੇ ਜੇ ਗੁਰਦੇ ਦੀ ਗੱਲ ਹੈਗੀ ਕੋਈ ਬੰਦਾ ਸੀ ਤਾਂ ਬੱਚੇ ਨੂੰ ਚੀਰ ਆ ਜਾਵੇ ਉਹ ਬਰਦਾਸ਼ਤ ਨਹੀਂ ਕਰਦੇ ਹਾਂਜੀ ਔਰ ਆਪਣੇ ਹੱਥੀ ਤੋਰ ਦੇਣਾ ਇਹ ਸਿਰਫ ਬੋਲਣ ਵਾਲੀ ਗੱਲ ਹੀ ਨਹੀਂ ਹੈਗੀ ਪੜ੍ਹਨ ਵਾਲੀ ਗੱਲ ਹੀ ਨਹੀਂ ਹੈਗੀ ਕਦੀ ਮਹਿਸੂਸ ਕਰਕੇ ਕੋਈ ਵੇਖੇ ਤੇ ਪਤਾ ਲੱਗਦਾ ਵੀ ਕਿੱਡਾ ਵੱਡਾ ਦਿਲ ਗੁਰਦਾ ਉਹਦਾ ਹੋਏਗਾ ਤੇ ਫੇਰ ਉਹ ਪੰਜ ਪਿਆਰਾਂ ਦਾ ਹੁਕਮ ਮੰਨ ਕੇ ਔਰ ਉਥੋਂ ਉਹ ਨਿਕਲ ਜਾਂਦੇ ਹਾਂਜੀ ਔਰ ਫੇਰ ਉਥੋਂ ਦੀਨੇ ਉਥੋਂ ਪਹੁੰਚਦੇ ਆਲਮਗੀਰ ਹਾਂਜੀ ਆਲਮਗੀਰ ਤੋਂ ਫੇਰ ਉਹ ਉੱਚ ਦਾ ਪੀਰ ਬਣ ਕੇ ਨਿਕਲਦੇ ਨੇ ਜੀ ਨਗਾਈਆ ਖਾਨ ਦੇ ਰਾਹੀਂ ਹਾਂਜੀ ਦੋ ਭਰਾ ਸੀਗੇ ਜਿਹਨੇ ਉਹਨਾਂ ਦੀ ਸੇਵਾ ਕੀਤੀ ਅਲਟੀਮੇਟ ਦੀਨੇ ਕਾਂਗੜ ਪਹੁੰਚਦੇ ਆ ਫਿਰ ਦੀਨੇ ਕਾਂਗੜ ਤੋਂ ਜਲਦੇ ਜਲਦੇ ਉਥੇ ਫਿਰ ਬਦਾਵਾ ਵਾਲੀ ਜਿਹੜੀ ਜਿਹੜੀ ਜਫਰਨਾਮੇ ਦੀ ਗੱਲ ਲਿਖੀ ਜਾਂਦੀ ਦੀਨੇ ਕਾਂਗੜ ਤੋਂ ਉਹਨਾਂ ਨੇ ਲਿਖ ਕੇ ਭੇਜਿਆ ਹਾਂਜੀ ਔਰ ਉਹ ਸਾਹਿਬ ਸਿੰਘ ਦੇ ਰਾਹੀਂ ਜਦੋਂ ਉੱਥੇ ਜਾ ਕੇ ਪਹੁੰਚੇ ਔਰ ਦੱਖਣ ਚ ਜਾ ਕੇ ਉਹਨਾਂ ਨੂੰ ਮਿਲਿਆ ਤੇ ਫਿਰ ਉਹਨਾਂ ਨੇ ਆਖਿਆ ਵੀ ਯਾਰ ਆਹ ਗੱਲ ਹੋਈ ਇਸ ਤਰ੍ਹਾਂ ਨੀਵੀਂ ਹੋਈ ਹੈ ਤੇ ਔਰੰਗਜ਼ੇਬ ਨੇ ਇਹਨਾਂ ਨੂੰ ਵਾਪਸ ਸੱਦਿਆ ਸੀਗਾ ਉਹਨੂੰ ਕਹੋ ਵੀ ਮੇਰੇ ਨਾਲ ਆ ਕੇ ਮਿਲੇ ਤੇ ਫੇਰ ਇਨ ਦੀ ਮੀਨ ਟਾਈਮ ਜਦੋਂ ਇੱਥੋਂ ਇਹ ਜਾ ਰਹੇ ਸੀਗੇ ਤੇ ਖਿਦਰਾਣੇ ਦੀ ਢਾਬ ਪਹੁੰਚੇ ਤੇ ਵਜੀਦ ਖਾਨ ਤਾਂ ਉਹਨਾਂ ਦੇ ਮਗਰ ਸੀ ਭਾਈ ਇਹ ਬੰਦਾ ਜਿਹਦੇ ਮੈਂ ਦੋ ਛੋਟੇ ਸਾਹਿਬਜ਼ਾਦੇ ਇੱਥੇ ਸ਼ਹੀਦ ਕਰ ਦਿੱਤੇ ਨੇ ਔਰ ਇਹ ਮੇਰਾ ਨੁਕਸਾਨ ਕਰੇਗਾ ਕਦੇ ਵੀ ਐਸਾ ਹੋ ਸਕਦਾ ਉਹਦੀਆਂ ਫੌਜਾਂ ਮਗਰ ਲੱਗੀਆਂ ਹੋਈਆਂ ਸੀਗੀਆਂ ਜਿਹਨੇ ਕਿ ਖਿਦਰਾਣੇ ਦੀ ਢਾਬ ਤੇ ਜਾ ਕੇ ਇਹਨਾਂ ਦੀ ਆਪਸ ਚ ਲੜਾਈ ਹੋਈ ਪਰ ਜਿਹੜਾ ਪਾਣੀ ਵਾਲਾ ਏਰੀਆ ਛੱਪੜ ਸੀ ਨਾ ਉਸ ਵੇਲੇ ਉਸ ਦੀ ਉੱਚੀ ਥਾਂ ਦੇ ਉੱਪਰ ਗੁਰੂ ਸਾਹਿਬ ਬੈਠੇ ਸੀ ਤੇ ਫੌਜਾਂ ਅਗਲੇ ਪਾਸੇ ਸੀ ਔਰ ਇਹਨਾਂ ਨੇ ਪਾਣੀ ਦੇ ਨੇੜੇ ਉਸ ਫੌਜਾਂ ਨੂੰ ਆਉਣ ਹੀ ਨਹੀਂ ਦਿੱਤਾ ਜਿਸ ਕਰਕੇ ਉਹ ਤਿਹਾਏ ਮਰ ਗਏ ਲੜਾਈ ਕਰ ਨਹੀਂ ਸਕਦੇ ਹਾਂਜੀ ਸੋ ਅਲਟੀਮੇਟ ਉਹ ਜਿੱਤ ਇਹਨਾਂ ਦੀ ਹੋਈ ਤੇ ਉਸ ਤੋਂ ਬਾਅਦ ਇਤਿਹਾਸ ਮੈਂ ਸਮਝਦਾ ਵੀ ਕਾਫੀ ਲੰਬੀ ਚੌੜੀ ਗੱਲਾਂ ਨੇ ਹਜ਼ੂਰ ਸਾਹਿਬ ਪਹੁੰਚਦੇ ਨੇ ਹਾਂਜੀ ਔਰ ਕਾਫੀ ਕਿਉਂਕਿ ਇਤਿਹਾਸ ਇੰਨਾ ਲੰਬਾ ਹੈਗਾ ਆ ਵੀ ਆਪਾਂ ਬੋਲਦੇ ਰਹੀ ਤੇ ਕਿੰਨੇ ਘੰਟੇ ਜਿੰਨੇ ਮਰਜ਼ੀ ਲਾ ਲਈ ਇਹਦੇ ਤੇ ਲਾ ਸਕਦੇ ਹਾਂ ਸੋ ਗੁਰੂ ਸਾਹਿਬ ਦੀ ਲਸਾਨੀ ਹਾਲਾਤ ਇਹ ਹੈ ਕਿ ਉਸ ਵੇਲੇ ਉਹ ਹਜ਼ੂਰ ਸਾਹਿਬ ਨਾਦੇੜ ਜੀ ਨੂੰ ਅਸੀਂ ਕਹਿੰਦੇ ਅਸੀਂ ਉੱਥੇ ਪਹੁੰਚੇ ਸੀ ਇਸ ਕਰਕੇ ਪਹੁੰਚੇ ਸੀ ਵੀ ਔਰੰਗਜ਼ੇਬ ਨੂੰ ਮਿਲ ਕੇ ਤੇ ਉਹਨੂੰ ਸਾਰੀ ਮਿੱਥਿਆ ਜਿਹੜੀ ਗੱਲ ਚਿੱਠੀ ਚ ਲਿਖੀ ਸੀ ਜਿਹੜੀ ਉਸ ਜ਼ਫਰਨਾਮੇ ਚ ਲਿਖੀ ਸੀ ਉਹਦੇ ਸਬੰਧ ਚ ਗੱਲਬਾਤ ਕੀਤੀ ਜਾਵੇ ਪਰ ਮਲੇਰੀਆ ਹੋ ਗਿਆ ਔਰੰਗਜ਼ੇਬ ਨੂੰ ਤੇ ਉਹ ਹੈ ਵੀ ਬੁੱਢਾ ਸੀਗਾ ਉਹ ਉੱਥੇ ਉਹਦਾ ਚੜਾਈ ਕਰ ਗਿਆ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਬਹਾਦਰ ਸ਼ਾਹ ਵੀ ਇਹਨਾਂ ਨੇ ਮਦਦ ਕੀਤੀ ਫੌਜਾਂ ਭੇਜੀਆਂ ਬਹਾਦਰ ਸ਼ਾਹ ਦੀ ਮਦਦ ਕੀਤੀ ਜਿਹਦੇ ਵਾਸਤੇ ਬਹਾਦਰ ਸ਼ਾਹ ਨੇ ਉਸ ਵੇਲੇ ਆ ਜਿਹੜਾ ਡਾਕਟਰ ਸੀਗਾ ਜਰਮਨ ਤੋਂ ਇੱਕ ਡਾਕਟਰ ਨੂੰ ਭੇਜਿਆ ਸੀ ਇਹਨਾਂ ਦਾ ਇਲਾਜ ਕਰਨ ਵਾਸਤੇ ਵੀ ਜਿਹੜਾ ਵਜ਼ੀਰ ਖਾਨ ਦੇ ਭੇਜੇ ਹੋਏ ਸੀ ਹੁਣ ਕੁਛ ਲੋਕ ਇਹ ਕਹਿੰਦੇ ਨੇ ਭਈ ਹਕੂਮਤ ਨੇ ਵਜ਼ੀਰ ਖਾਨ ਨੇ ਬਹਾਦਰ ਸ਼ਾਹ ਦੀ ਬਗੈਰ ਮਰਜ਼ੀ ਤੋਂ ਉਹ ਬੰਦੇ ਨਹੀਂ ਭੇਜੇ ਹੋ ਸਕਦੇ ਕਿਉਂਕਿ ਇਹ ਤਾਂ ਕਿਸੇ ਨਾਲ ਵਿਤਕਰਾ ਕਰਦੇ ਨਹੀਂ ਸੀ ਇਹਨਾਂ ਵਾਸਤੇ ਹਿੰਦੂ ਸਿੱਖ ਤੇ ਬਰਾਬਰ ਸੀ ਸਾਰੇ ਔਰ ਉਹ ਮੁਸਲਮਾਨ ਬਣ ਕੇ ਇਹਨਾਂ ਦੇ ਸੇਵਾਦਾਰ ਬਣ ਕੇ ਇਹਨਾਂ ਦੇ ਕੋਲ ਸੀ ਜਿਨ੍ਹਾਂ ਨੇ ਇਹਨਾਂ ਨੂੰ ਸੁੱਤਿਆਂ ਪਿਆ ਵਾਰ ਕਰਨ ਦੀ ਕੋਸ਼ਿਸ਼ ਕੀਤੀ ਦੋ ਮੁਸਲਮਾਨ ਭਰਾਵਾਂ ਨੇ ਤੇ ਅਲਟੀਮੇਟ ਉਹ ਦੋਵੇਂ ਉੱਥੇ ਮਾਰੇ ਗਏ ਇੱਕ ਗੁਰੂ ਸਾਹਿਬ ਦੇ ਛੁਰੇ ਨਾਲ ਮਾਰਿਆ ਗਿਆ ਤਲਵਾਰ ਨਾਲ ਤੇ ਇੱਕ ਬਾਅਦ ਜਿਹੜੇ ਉੱਥੇ ਸਿੱਖ ਸੀਗੇ ਉਹਨਾਂ ਦੇ ਨਹੀਂ ਮਾਰਿਆ ਗਿਆ ਪਰ ਗੁਰੂ ਸਾਹਿਬ ਉਹਨਾਂ ਜ਼ਖਮਾਂ ਤੋਂ ਬਚਦੇ ਬਚਦੇ ਅਲਟੀਮੇਟ ਫਿਰ ਲਿਖਿਆ ਤਾਂ ਉਹਨਾਂ ਨੇ ਇਸੇ ਤਰ੍ਹਾਂ ਹੀ ਹੈਗਾ ਕਿ ਕਿਸੇ ਹੋਰ ਨੇ ਉਹਨਾਂ ਨੂੰ ਤੀਰ ਲਿਆ ਕਮਾਨ ਲਿਆ ਕੇ ਦਿੱਤੀ ਤੇ ਉਹ ਤੀਰ ਕਮਾਨ ਚਲਾਉਣ ਲੱਗੇ ਤੇ ਅਲਟੀਮੇਟ ਉਹ ਜ਼ਖਮ ਫਿਰ ਖੁੱਲ ਗਿਆ ਤੇ ਉਸ ਤੋਂ ਬਾਅਦ ਉਹਨਾਂ ਚ ਸੈਪਟਿਕ ਹੋ ਗਈ ਹੈ ਔਰ ਸੈਪਟਿਕ ਦੇ ਹਾਲਾਤ ਵਿੱਚ ਚੜਾਈ ਕੀਤੇ ਨੇ ਹੁਣ ਇੱਥੇ ਆ ਕੇ ਸਮਾਂ ਆਪਣਾ ਹੋ ਗਿਆ ਪਰ ਮੈਂ ਇਸ ਗੱਲ ਨੂੰ ਸਮਾਪਤ ਕਰਨ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਜਿਹੜੀਆਂ ਗੱਲਾਂ ਬਾਅਦ ਚ ਨਿਕਲੀਆਂ ਆਉਂਦੀਆਂ ਨੇ ਨਾ ਕਿ ਉਹਨਾਂ ਨੇ ਗੁਰਗੱਦੀ ਦਿੱਤੀ ਆਦਿ ਗ੍ਰੰਥ ਨੂੰ ਜਾਂ ਹੋਰ ਕੁਝ ਐਸਾ ਇਹਦਾ ਕਿਸੇ ਵੀ ਸਿੱਖ ਦਾ ਜਿੰਨੇ ਵੀ ਉੱਥੇ ਸਿੱਖ 12-13 ਸੀਗੇ ਉਹਨਾਂ ਵੱਲੋਂ ਕੋਈ ਵੇਰਵਾ ਨਹੀਂ ਕੋਈ ਬਿਆਨ ਨਹੀਂ ਕਿਸੇ ਤਰ੍ਹਾਂ ਵੀ ਨਹੀਂ ਔਰ ਉਹ 18ਵੀਂ ਸਦੀ ਦੇ ਅੰਤ ਤੱਕ ਜਦੋਂ ਕਿ 19ਵੀਂ ਸਦੀ ਸ਼ੁਰੂ ਹੋਣੀ ਸੀ ਉਦੋਂ ਤੱਕ ਇਸ ਤਰ੍ਹਾਂ ਦਾ ਕੋਈ ਵੇਰਵਾ ਕੋਈ ਬਿਆਨ ਸਾਡੇ ਕੋਲ ਨਹੀਂ ਆਇਆ ਹੁਣ ਤੱਕ ਜੇ ਸਾਡੇ ਕੋਲ ਕੋਈ ਵੇਰਵਾ ਬਿਆਨ ਮਿਲਦਾ ਆ ਤੇ ਉਹ ਕੇਸਰ ਸਿੰਘ ਛਿੱਬਰ ਦੀ ਇੱਕ ਕਿਤਾਬ ਹੈ ਜਿਹੜੀ ਗੁਰੂ ਸਾਹਿਬ ਦੇ ਕਾਲ ਚਲਾਣੇ ਤੋਂ 79 ਸੀਅਰ 1708 ਦੇ ਵਿੱਚ ਗੁਰੂ ਸਾਹਿਬ ਚੜਾਈ ਕੀਤੇ ਨੇ ਅਕਤੂਬਰ ਦੇ ਵਿੱਚ ਔਰ ਉਸ ਤੋਂ 79 ਸਾਲ ਬਾਅਦ ਜਿਹੜੀ ਹੈ ਕਿਤਾਬ ਸਿੱਖ ਇਤਿਹਾਸ ਦੇ ਸੰਬੰਧ ਵਿੱਚ ਉਹਨਾਂ ਦੀ ਲਿਖੀ ਮਿਲਦੀ ਜਿਹਦੇ ਚ ਉਹਨਾਂ ਨੇ ਇਹ ਆਖਿਆ ਵੀ ਗੁਰੂ ਸਾਹਿਬ ਨੇ ਇਹ ਆਖਿਆ ਵੀ ਭਾਈ ਜੇ ਅਧਿਆਤਮਿਕ ਸਿੱਖਿਆ ਲੈਣੀ ਹੈ ਤੇ ਇਹ ਆਦਿ ਗ੍ਰੰਥ ਨੂੰ ਪੜ੍ਹਦਿਆ ਕਰੋ ਤੇ ਜੇ ਪੰਚਾਇਤੀ ਤੌਰ ਤੇ ਕੋਈ ਫੈਸਲੇ ਕਰਨੇ ਨੇ ਸਮਾਜਿਕ ਫੈਸਲੇ ਕਰਨੇ ਨੇ ਤੇ 5 ਸਿੰਘਾਂ ਦਾ ਜਥਾ ਬਣਾ ਕੇ ਤੇ ਫੈਸਲੇ ਕਰ ਲਿਆ ਕਰੋ ਆਹੀ ਗੱਲ ਉਸਨੇ ਉਹਨਾਂ ਆਪਣੀ ਕਿਤਾਬ ਦੇ ਵਿੱਚ ਲਿਖੀ ਹੈ ਇਸ ਤਰ੍ਹਾਂ ਦਾ ਕੋਈ ਰੈਫਰੈਂਸ ਨਹੀਂ ਮਿਲਦਾ ਕਿ ਉਹਨਾਂ ਨੇ ਆਦਿ ਗ੍ਰੰਥ ਨੂੰ ਕੋਈ ਇਹ ਮਾਨਤਾ ਦਿੱਤੀ ਔਰ ਇਹ ਜਦੋਂ ਚਾਬੀਆਂ ਦਾ ਮੋਰਚਾ ਲੱਗਦਾ ਆ ਔਰ 1925 ਦੇ ਵਿੱਚ ਬਾਅਦ ਜਾ ਕੇ ਫਿਰ ਸ਼੍ਰੋਮਣੀ ਕਮੇਟੀ ਵਗੈਰਾ ਬਣਦੀ ਹੈ ਉਦੋਂ ਤੱਕ ਕਦੀ ਕਿਸੇ ਨੇ ਇਹ ਸੁਣਿਆ ਹੀ ਨਹੀਂ ਸੀ ਕਿ ਉਹਨਾਂ ਨੇ ਆਦਿ ਗ੍ਰੰਥ ਨੂੰ ਜਿਹੜੀ ਹੈ ਗੁਰੂ ਦੀ ਪਦਵੀ ਦਿੱਤੀ ਹੈਗੀ ਹੈ ਇਹ ਹੈ ਜੀ ਕੰਟਰੋਵਰਸੀ ਦਾ ਸਵਾਲ ਹੈਗਾ ਇਸ ਬਾਰੇ ਕਿਉਂਕਿ ਇਹਨਾਂ ਨੇ ਜੋ ਸਨਾਤਨੀ ਧਰਮ ਦੀਆਂ ਗੱਲਾਂ ਉਹਦੇ ਚ ਪਾਉਣੀਆਂ ਸੀ ਨਾ ਉਹ ਪਾ ਦਿੱਤੀਆਂ ਸੀ ਤੇ ਹੁਣ ਉਹ ਇਹ ਪ੍ਰਚਾਰ ਕਰਨਾ ਚਾਹੁੰਦੇ ਸੀ ਵੀ ਗੁਰੂ ਸਿੱਖ ਇਹਨੂੰ ਗੁਰੂ ਉਸੇ ਤਰ੍ਹਾਂ ਮੰਨ ਲੈਣ ਜਿਹੜਾ 947 ਅੰਕਾਂ ਵਾਲੇ ਗੁਰੂ ਨੂੰ ਪਲੱਸ 9ਵੇਂ ਮਹੱਲੇ ਦੇ ਸਲੋਕ ਐਡ ਕਰ ਲੋ ਤੇ ਉਹਦੇ ਮੁਤਾਬਕ ਜਿਹੜੀ ਚੀਜ਼ ਮਾਨਤਾ ਕਰਦੇ ਨੇ ਇਹ ਸਾਰੀ ਨੂੰ ਉਸੇ ਤਰ੍ਹਾਂ ਅਸੀਂ ਕਰਦੇ ਹੀ ਆ ਰਹੇ ਹਾਂ ਅਸੀਂ ਉਹ ਮਾਨਤਾ ਹੁਣ ਵੀ ਤੇ ਕਰਦੇ ਹੀ ਆ ਰਹੇ ਹਾਂ ਨਾ ਉਸੇ ਤਰ੍ਹਾਂ ਹੀ ਮਾਨਤਾ ਕਰਦੇ ਆ ਰਹੇ ਹਾਂ ਪਰ ਜਿਹੜੀਆਂ ਗੱਲਾਂ ਐਸੀਆਂ ਹੁਣ ਤੁਸੀਂ ਵੇਖੋ ਨਾ ਨਾ ਤਾਂ ਧੰਨੇ ਭਗਤ ਦੀ ਸਟੋਰੀ ਲਿਖਣ ਦੀ ਵਿੱਚ ਲੋੜ ਸੀਗੀ ਨਾ ਇਹ ਅੱਜ ਨਾ ਸੁੱਤੀ ਕੰਤ ਸਿੰਘ ਅੰਗ ਮੁੜ ਜਾਏ ਜਾਓ ਪੁੱਛੋ ਟੁਹਾਗਣੀ ਤੁਪਕ ਵੀ ਰਹਿਣ ਦੇ ਆਏ ਇਹ ਲਿਖਣ ਦੀ ਕੀ ਲੋੜ ਸੀ ਸਿਰਫ ਇਸ ਕਰਕੇ ਲਿਖਿਆ ਗਿਆ ਕਿ ਉਹ ਦਸਮ ਗ੍ਰੰਥ ਨੂੰ ਪ੍ਰਮੋਟ ਕਰਨਾ ਚਾਹੁੰਦੇ ਸੀ ਔਰ ਦਸਮ ਗ੍ਰੰਥ ਦੇ ਵਿੱਚ ਇੰਨੀਆਂ ਵਿਭਚਾਰੀ ਕਹਾਣੀਆਂ ਨੇ ਔਰ ਜੇ ਅਸੀਂ ਕਹਿੰਦੇ ਯਾਰ ਇਹਦੇ ਤਾਂ ਵਿਭਚਾਰੀ ਕਹਾਣੀਆਂ ਨੇ ਗੁਰੂ ਸਾਹਿਬ ਐਵੇਂ ਕਿਵੇਂ ਲਿਖ ਸਕਦੇ ਨੇ ਜੋ ਕਹਿੰਦੇ ਆਹ ਕੀ ਲਿਖਿਆ ਹੋਇਆ ਆਹ ਮਾਨਤਾ ਦਿੱਤੀ ਤੁਸੀਂ ਕਿ ਨਹੀਂ ਬਾਬੇ ਫਰੀਦ ਦੇ ਸਲੋਕ ਨੂੰ ਸੋ ਮਤਲਬ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਨੇ ਜਿਨ੍ਹਾਂ ਨੂੰ ਸਿੱਖਾਂ ਨੂੰ ਹਜੇ ਵਿਚਾਰਨ ਦੀ ਲੋੜ ਹੈਗੀ ਹੈ ਸਾਡੀ ਬੁੱਧੀ ਸਾਡੀ ਸਥਿਤੀ ਏਡੀ ਵੱਡੀ ਨਹੀਂ ਹੈਗੀ ਕਿ ਅਸੀਂ ਇਸ ਗੱਲ ਨੂੰ ਕਰ ਸਕੀਏ ਪਰ ਸਾਡਾ ਸ਼ੰਕਾ ਤਾਂ ਅਸੀਂ ਦੱਸ ਹੀ ਸਕਦੇ ਹਾਂ ਨਾ
1: ਬਿਲਕੁਲ
0: ਸਾਡੇ ਕੋਲ ਸ਼ੰਕਾ ਹੈਗਾ ਆ ਸੋ ਅੱਜ ਦਾ ਸਮਾਂ ਆਪਾਂ ਇੱਥੇ ਸਮਾਪਤ ਕਰਦੇ ਹਾਂ ਗੁਰੂ ਸਾਹਿਬ ਦੇ ਜੀਵਨ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਕਿ ਬਾਈ ਜੀ ਨੂੰ ਤੁਸੀਂ ਇਸ ਸੰਸਾਰ ਤੇ ਆਏ ਤੇ ਇਸ ਸੰਸਾਰ ਨੂੰ ਜਿਉਣਾ ਸਿਖਾਇਆ ਮਰਨਾ ਤੇ ਹੈ ਹੀ ਹੈ ਸਾਰਿਆਂ ਨੂੰ ਪਰ ਦਲੇਰੀ ਨਾਲ ਆਪਦੇ ਹੱਕਾਂ ਦੀ ਖਾਤਰ ਲੜ ਕੇ ਮਰੋਗੇ ਤੇ ਤੁਹਾਡਾ ਨਾਂ ਰਹਿ ਜਾਏਗਾ। ਪਰ ਜੇ ਬੁਜ਼ਦਲ ਬਣ ਕੇ ਮਰੋਗੇ ਤੇ ਕਿਸੇ ਨਾਂ ਨੀ ਲੈਣਾ। ਇਹ ਉਹਨਾਂ ਦੇ ਜੀਵਨ ਦੀ ਆਖਰੀ ਸਿੱਖਿਆ ਮੈਂ ਸਮਝਦਾ ਹੈਗੀ ਹੈ ਤੇ ਸਾਨੂੰ ਸਾਰਿਆਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਰਾ ਐਨ ਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899। ਕਿਸੇ ਵੀ ਸੱਜਣ ਨੇ ਕਿਸੇ ਵੀ ਸਬੰਧ ਵਿਚ ਚਾਹੇ ਸਿਹਤ ਸਬੰਧੀ ਹੈ ਚਾਹੇ ਆਪਣੇ ਇਤਿਹਾਸ ਸਬੰਧੀ ਹੈ ਕੋਈ ਵੀ ਵਿਚਾਰ ਦੇਣਾ ਹੋਵੇ ਕੋਈ ਵੀ ਆਪ ਗੱਲ ਦੱਸਣੀ ਹੋਵੇ ਜਾਂ ਕਿਸੇ ਪੁਆਇੰਟ ਦੇ ਨਾਲ ਉਹ ਸਹਿਮਤ ਨਹੀਂ ਹੈਗਾ ਤੇ ਉਹ ਕਾਲ ਕਰ ਸਕਦੇ ਨੇ 4086871899। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਵੱਡੀਆਂ ਜਾਣਕਾਰੀਆਂ ਤੁਹਾਡੇ ਕੋਲ ਹੈ ਜਿਹੜੀਆਂ ਤੁਸੀਂ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਹੋ ਹਮੇਸ਼ਾ ਹੀ, ਔਰ ਇਹਦਾ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਤੇ ਚੀਮਾ ਸਾਹਿਬ ਤੁਸੀਂ ਨਾਲ ਹੀ ਹੋ?
3: ਜੀ ਜੀ ਬਿਲਕੁਲ ਨਾਲ ਹੀ
2: ਹਾਂ। ਜੀ ਜੀ ਬਹੁਤ ਵਧੀਆ ਚੀਮਾ ਸਾਹਿਬ, ਤੁਸੀਂ ਵੀ ਵਧੀਆ ਪ੍ਰੋਗਰਾਮ ਦੇ ਵਿਚ ਹਿੱਸਾ ਲਿਆ, ਔਰ ਡਾਕਟਰ ਸਾਹਿਬ ਦਾ ਤੇ ਬਹੁਤ ਸ਼ੁਕਰੀਆ ਕਿ ਇਹਨਾਂ ਦੇ ਕੋਲ ਨੌਲੇਜ ਇੰਨਾ ਕਿ ਜਿਹੜਾ ਸਾਡੇ ਸਰੋਤਿਆਂ ਤੱਕ ਹਮੇਸ਼ਾ ਪਹੁੰਚਾਉਂਦੇ ਨੇ। ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਧੰਨਵਾਦ ਚੀਮਾ ਸਾਹਿਬ,
0: ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।
2: ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਕੁਛ ਫੋਕ ਸੌਂਗ ਸੁਣਾਂਗੇ ਤੇ ਉਸ ਤੋਂ ਬਾਅਦ ਲਾਲ ਸਿੰਘ ਚੀਮਾ ਸਾਹਿਬ ਤੇ ਫਿਰ ਆਪਣੇ ਨਾਲ ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ। ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਿਆ। ਦੋਸਤੋ ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ।

0: तो दोस्तों आज दे प्रोग्राम दी शुरुआत करते हैं जी, खबरां वाल चलते हैं। साडे नाल सीनियर लाल सिंह चीमा साहब, नॉलेज दा भंडार साडे नाल मिल गए ने, ते उहनां दे नाल गल्लबात करते हैं, ते फिर उस तो बाद डॉक्टर साहब आ जाएंगे। ते चीमा साहब अज की लैके आउंदे आ मैनूं वी नहीं पता, करदे उहनां दे नाल गल्लबात, पुछदे उहनां कोलों अज की हैगा जी। आओ चीमा साहब, सत श्री अकाल जी। आ
1: जी खाक साहब जी, थानू मेरे वालों निघी ते प्यारी सत श्री अकाल, सारे साडे श्रोते वीरां नू मेरे वालों निघी ते प्यारी सत श्री अकाल, सलाम नमस्कार, ते साडे जेडे टीम दे मैंबर आ उहनां नू वी। ते दोस्तो आ गया करो, जेड़ा तुसी माड़ी मोटी खबर लियाउणी हुंदी है लै करो, वाधा ज्ञान आ जेड़ा वंडिया वाधा कहिंदे आ, ते सारे जणे अपना अपना हिस्सा पाउण लगीए खाक साहब जी, तां बहुत ढेर लग जांदा ज्ञान दा। खबर खाना खाक साहब जी, इस तरह की अपा खबर थोड़ा वाकफा ना गया कीतिया नी, ते अज आप फिर कर लेने ये सारिया। ए खाक साहब जी, पहली खबर अपने को है कि अमरीकन फौज द्वारा 6-7 महीनिया तो जिड़िया, देखो जरा वेनेजुएला ते अटैक होया जून च ही, मई च ही शुरू हो गया,
0: तैयारी उदो हो गई सी।
1: हां तैयारी हौली हौली सारे प्यादे कठे करके फिर अपने थां थां ही रखने शुरू कर दिते, जो देखिया साडा दाह लगदा आ फिर इन्हां ने उत्थे जाके लभ लिया उहनूं। ते अमरीका द्वारा 6-7 महीनिया तो बनाईआं गईआं योजनावां दा नतीजा बीते सनिचरवार दे दिन तड़कसार जिहड़ा ओह सामने आया सीगा। शुक्रवार रात नूं ही जिहड़ा सीगा ओह राजे दे प्यादे जिहड़े सीगे आपणी आपणी जगह पर ओह तैनात कर दिते गए सन, अते सनिचरवार दिन चढ़न तों पहलां ही वेनेजुएला दे प्रेजिडेंट निकोलस मजूरो नू उस दे घरों बंदी बना लिया गया, अते उस दी पत्नी नू भी लपेट विच लै के वेनेजुएला तो न्यूयॉर्क विच ली एक कैद विच बंद कर दिता।
0: पॉसिबल किदा होया जी, उत्थे को तो कोई इन्नी आर्मी है सारा कुछ है, ये किहड़े तरीके दे नाल अंदर जां फिर अंदर भेती होणगे जेहड़े इन्हां ने खरीदे होणगे?
1: जी बिलकुल थोड़ी गल 16 ने सही आ, जेडे ना बहुत नेड़े दे करीबी सीगे एक दो बिच, उहनां ने कली कली जेड़ी डिटेल आ ओह कठी करके इन्हां नू दे दित्ती सीगी कि इन्ने बजे सौंदा आ ओह खांदा, इन्ने बजे आ करदा, इन्ने बजे आ करदा, इत्थे इत्थे जांदा, ओह सारा कुछ जेड़ा सीगा ओह इन्हां दे कोल सीगा। ते फिर इन्हां ने खाक साहब जी, जेहड़ी ओहदी ओह मिलट्री हुंदी आ, तुहानू पता हुण बहुत सारी मिलट्री आ जेहड़ी ओह जिहड़ी इलेक्ट्रॉनिक कम्युनिकेशन है एहदे ते निर्भर आ, फोन करना जां वायरलैस करनी आ, कोई भी मैसेज भेजना ओह इलेक्ट्रॉनिकली जांदे आ मैसेज वगैरा। ते ओह फिर जिहड़ा आ हुण देखो खट साहब जी, पुराने समें दे विच की हुंदा सीगा, जे किसी ने बैंक लुटनी आ ना, पहिलां तां ओह हथियार खरीदूगा, फिर ओह किसी नूं नाल भी लड़ाऊगा क्योंकि कल्ले बंदे दा काम नहीं हुंदा, फिर ओह सारियां स्कीमां बनाऊगा, जिदां ओह फ्रांस दे विच हुणे पिछे जिहे रॉबरी होके आ गई,
0: रेकी करूगा कोई बंदा ओहदे पूरे हफ्ता 10 दिन 15 दिन 1 महीना, ते कौन आउंदा कौन जांदा ते की हिसाब किताब। बिलकुल
1: बिलकुल, पर हुण खाक साहब जी जिहड़ा आह कंप्यूटर आ ना, ते जिहड़ी GPS डिवाइस आ, इन्हां राही सारी कम्युनिकेशन हुंदी आ, और इह तुहानू किसे नूं जाके लुट्टण दी मारन दी लोड़ नहीं, चुप करके इत्थों सैटेलाइटां नाल ही उहनां दा सारा कुछ जाम कर दिओ, किसे नूं सुनेहा ही नहीं जांदा भई की हो रिहा। सो इन्हां ने की कीता, ओह सारा कम्युनिकेशन जिहड़ा सीगा ओहनूं सीज कर दित्ता, ਤੇ ਜਦੋਂ ਉਹ ਸਾਈਬਰ ਅਟੈਕ ਦੇ ਨਾਲ ਉਹ ਸਾਰਾ ਕੁਝ ਖਤਮ ਕਰਦਾ, ਉਹ ਖਬਰਾਂ ਖਬਰਾਂ ਇਧਰ ਪਈਆਂ ਨੀ, ਤੇ ਜਿੱਥੇ ਜਿੱਥੇ ਉਹਦੇ ਬੇਸ ਸੀਗੇ ਨਾ ਛੋਟੇ ਮੋਟੇ ਮਿਲਟਰੀ, ਤੁਹਾਨੂੰ ਪਤਾ ਉਹਨਾਂ ਕੋਲ ਕਿਹੜਾ ਏਡੀ ਵੱਡੀ ਮਿਲਟਰੀ ਆ, ਉਹਨਾਂ ਦੇ ਉੱਤੇ ਫਿਰ ਇਹਨਾਂ ਨੇ ਤਿਆਰੀ ਪਹਿਲਾਂ ਕੀਤੀ ਸੀ, ਉਹ ਜੈਟ ਫਾਈਟਰ ਉਡਾ ਕੇ ਤੇ ਹੈਲੀਕਾਪਟਰਾਂ ਦੇ ਨਾਲ ਕੋਈ 12,000 ਬੰਦਾ ਕਹਿੰਦੇ ਉੱਥੇ ਸੀਗਾ ਵੈਨੇਜ਼ੁਏਲਾ ਦੇ ਵਿੱਚ ਗਿਆ ਸਾਰਾ, ਤੇ ਉਹਦੇ ਨਾਲ ਫਿਰ ਇਹਨਾਂ ਨੇ ਉਹ ਸਾਰੇ ਬੰਬ ਮਾਰ ਮਾਰ ਕੇ ਜਿੱਥੋਂ ਉਹਨਾਂ ਨੇ ਰਿਸਪੋਂਸ ਕਰਨਾ ਸੀਗਾ ਉਹ ਉਡਾਤੇ, ਤੇ ਉਹ ਨਾਲ ਦੀ ਨਾਲ ਹੈਲੀਕਾਪਟਰ ਰਾਹੀਂ ਉਹ ਜਿਹੜੇ ਸੀਗੇ ਦੂਜੇ ਬੰਦੇ ਉਹ ਜਾ ਕੇ ਤੇ ਉੱਥੋਂ ਉਹਨੂੰ ਫੜ ਲਿਆ। ਉਹ ਕਹਿੰਦੇ ਆ ਭਾਈ ਥੋੜਾ ਜਿਹਾ ਜਿੱਦਾਂ ਖਾਕ ਸਾਹਿਬ ਜੀ ਕਹਿੰਦੇ ਆ ਭਾਈ ਮਾੜਾ ਜਿਹਾ ਫਰਕ ਸੀ ਉਹਨੇ, ਕੋਈ ਥੱਲੇ ਜਿੱਦਾਂ ਨਾ ਆਪਣੇ ਬਹੁਤ ਮਜ਼ਬੂਤ ਕੋਈ ਭੋਰਾ ਭਾਰਾ ਜਿੱਦਾਂ ਕਹਿ ਦੋ, ਉਹਦੇ ਮੂਹਰੇ ਡੋਰਦਾਰ ਬਹੁਤ ਭਾਰੇ ਜਾਣੀ ਕਿ ਜਿਹੜੇ ਟੁੱਟਣ ਨਾ, ਉਸ ਤਰ੍ਹਾਂ ਦੀ ਉਹ ਸਿਚੁਏਸ਼ਨ ਸੀਗੀ, ਕਹਿੰਦੇ ਉਹ ਭੱਜ ਕੇ ਉੱਥੇ ਵੜ ਨਹੀਂ ਸਕੇ, ਉਸ ਤੋਂ ਪਹਿਲਾਂ ਹੀ ਜਾ ਕੇ ਇਹਨਾਂ ਨੇ ਉਹ ਹੜੱਪ ਲਿਆ ਸੀਗੇ, ਤੇ ਬਹੁਤਾ ਜਿਹੜਾ ਕਮਿਊਨੀਕੇਸ਼ਨ ਇਹਨਾਂ ਨੇ ਜੈਮਿੰਗ ਕਰ ਦਿੱਤੀ, ਉਹਦੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਅਸੀਂ ਆ ਗਏ ਹਾਂ। ਸੋ ਇਹ ਸੀਗਾ, ਤੇ ਮਸਲਾ ਸ਼ੁਰੂ ਪਿਛਲੇ 2 ਦਹਾਕਿਆਂ ਤੋਂ ਅਕਸ਼ਾ ਜੀ ਹੋ ਗਿਆ ਸੀਗਾ, ਜਿਹੜਾ ਮੈਕਸੀਕੋ ਦਾ ਸੀਗਾ, ਤੇ ਇਹ ਤੁਹਾਨੂੰ ਪਤਾ ਇਸ ਤੋਂ ਪਹਿਲਾਂ ਉਗੋ ਸ਼ਾਵੇ ਸੀਗਾ ਉੱਥੇ ਦਾ ਪ੍ਰੈਜੀਡੈਂਟ, ਉਹਨੇ ਵੀ ਰਾਜ ਕੀਤਾ, ਉਹਨੇ ਵੀ ਦੇਖੋ ਅਕਸ਼ਾ ਜੀ ਦੋ ਹੀ ਰਾਜ ਆ, ਇੱਕ ਤਾਂ ਚੋਰਾਂ ਦਾ ਡਾਕੂਆਂ ਦਾ ਰਾਜ ਆ, ਇੱਕ ਹੈਗਾ ਭਲੇ ਮਾਨਸਾਂ ਦਾ, ਤੇ ਜਿਹੜੇ ਸਰਬੱਤ ਦਾ ਭਲਾ ਲੋਚਣ ਵਾਲੀਆਂ ਗੌਰਮੈਂਟਾਂ ਜਿਹੜੀਆਂ ਜਿਹਨੂੰ ਆਪਾਂ ਸੋਸ਼ਲਿਸਟ ਕੰਟਰੀ ਕਹਿੰਦੇ ਹਾਂ, ਉਹਦੇ ਸਰਬੱਤ ਦਾ ਭਲਾ ਹੁੰਦਾ। ਇਹੀ ਗੁਰੂ ਨਾਨਕ ਦੀ ਪੋਲਿਸੀ ਹੈ, ਇਹ ਪੋਲਿਸੀ ਸੀਗੀ ਤੇ ਇਸੇ ਕਰਕੇ ਗੱਖ ਸਾਹਿਬ ਦੀ ਜਿਹੜੀ ਸਿੱਖੀ ਆ ਖਤਮ ਉਹ ਤਾਂ ਹੀ ਕੀਤੀ ਗਈ ਆ। ਅਸਲੀ ਇਹ ਜਿਹੜੇ ਸੋਸ਼ਲਿਸਟ ਕੰਟਰੀ ਆ ਇਹ ਇਹਨਾਂ ਨੇ ਭਾਰਤ ਤੋਂ ਹੀ ਸੋਸ਼ਲਿਜ਼ਮ ਲਿਆਂਦਾ। ਗੁਰੂ ਨਾਨਕ ਦਾ ਫਲਸਫਾ ਵੀ ਹੁਣ ਜਿਹੜੇ ਲੈਨਿਨ ਹੁਣੀ ਸਟਾਲਿਨ ਹੁਣੀ ਸੀਗੇ ਉਹਨਾਂ ਦਾ ਤੁਸੀਂ ਜੇ ਧਿਆਨ ਨਾਲ ਉਹਨਾਂ ਦੀਆਂ ਲਿਖਤਾਂ ਪੜ੍ਹੋ ਨਾ ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਵਿੱਚੋਂ। ਜੇ ਤੁਸੀਂ ਘੋਖਦੇ ਆ ਨਾ ਉਹਨਾਂ ਚੀਜ਼ਾਂ ਨੂੰ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਫਲਸਫਾ ਹੈ ਭਾਰਤ ਵਿੱਚੋਂ ਹੀ ਪੈਦਾ ਹੋਇਆ।
0: ਇੰਨਾ ਜਿਆਦਾ ਦੁਨੀਆਂ ਦਾ ਸਭ ਤੋਂ ਜਿਆਦਾ ਤੇਲ ਜਿਹੜਾ ਉਥੋਂ ਨਿਕਲਦਾ ਉਹ ਉਥੋਂ ਨਿਕਲਦਾ ਔਰ ਇੰਨਾ ਵੱਡਾ ਰਿਚ ਕੰਟਰੀ ਤੇ ਸਾਊਦੀ ਅਰਬ ਤੋਂ ਸਾਊਦੀ ਅਰਬ ਕਿੰਨਾ ਰਿਚ ਹੋ ਗਿਆ ਤੇਲ ਵੇਚ ਕੇ ਇਹਨਾਂ ਨੇ ਆਪਣਾ ਨੂੰ ਸੰਭਾਲ ਨਹੀਂ ਸਕੇ ਉਹਦੇ ਦੀ ਚੋਰੀਆਂ ਕਰਦੇ ਰਹੇ ਆ ਉਹਦੇ ਚ ਖੋ ਖਾ ਖੋਈ ਕਰਦੇ ਨਹੀਂ ਤੇ ਮੁਲਕ ਨੂੰ ਬੜੇ ਤਰੀਕੇ ਨਾਲ ਚਲਾਉਣ ਵਾਲਾ ਕੋਈ ਸਿਆਣਾ ਬੰਦਾ ਹੁੰਦਾ ਤੇ ਅੱਜ ਜਿਹੜੇ ਲੋਕ ਇੱਥੇ ਆਉਂਦੇ ਸੀ ਨਾ ਅਮਰੀਕਾ ਨੂੰ ਸਾਰੇ ਉੱਥੇ ਜਾਂਦੇ ਕੰਮ ਕਰਨ।
1: ਖਾਕ ਸਾਹਿਬ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ। ਜਿਹੜਾ ਵੈਨਜ਼ੂਏਲਾ ਆ ਇਹ ਆ ਥੋੜੇ 20-25 ਸਾਲ ਦੀ ਗੱਲ ਆ, ਬਹੁਤੀ ਨਹੀਂ ਹੈਗੀ, 25-30 ਲਾ ਲਓ। ਉਹ ਜਿਹੜਾ ਮੁਲਕ ਸੀਗਾ ਉਹਦੇ ਵਿੱਚ ਦੁਨੀਆਂ ਦੇ ਬੈਸਟ ਡਾਕਟਰ ਸੀ, ਬੈਸਟ ਉਹਨਾਂ ਦਾ ਸਿਸਟਮ ਸੀ। ਇੰਨਾ ਜਿਹੜਾ ਸੀਗਾ ਉੱਥੇ ਦੇ ਜਿਹੜੇ ਆਹ ਨਾ ਮਤਲਬ ਇੱਥੇ ਜਿੱਦਾਂ ਹੁਣ ਆਹ ਚੱਲਦੀਆਂ ਕੁੜੀਆਂ ਜਿਹੜੀਆਂ ਉਹ ਆਪਣੇ ਸਰੀਰ ਦੇ ਉਹ ਅੰਗਾਂ ਨੂੰ ਮਤਲਬ ਕਰਾ ਕੇ ਕੱਟ ਵੱਢ ਉਹਨਾਂ ਨੂੰ ਦੁਆ ਕਰਦੀਆਂ ਉੱਥੇ ਬਹੁਤ ਹੀ ਉੱਥੇ ਇੱਥੋਂ ਵੀ ਅਮਰੀਕਾ ਚੋਂ ਵੀ ਉੱਥੇ ਜਾਂਦੀਆਂ ਸੀ ਇਹ ਸਰਜਰੀਆਂ ਕਰਾਉਣ ਆਪਰੇਸ਼ਨ ਕਰਾਉਣ। ਬਹੁਤ ਹੀ ਵਧੀਆ ਉਹਨਾਂ ਦਾ ਸਿਸਟਮ ਸੀ, ਬੜੇ ਲੋਕ 30 ਸਾਲ ਸੀਗੇ। ਫਿਰ ਹੌਲੀ ਹੌਲੀ ਇਹਨਾਂ ਨੇ ਉਹਨੂੰ ਤੇਲ ਲੈਣਾ ਬੰਦ ਕਰਤਾ, ਉਹਨੂੰ ਵੇਚਣ ਤੇ ਪਾਬੰਦੀਆਂ ਲਾਤੀਆਂ, ਸੈਂਕਸ਼ਨਾਂ ਲਾਤੀਆਂ, ਉਹ ਸਾਰਾ ਕੁਝ ਲਾ ਕੇ ਫਿਰ ਇਹ ਇੱਕ ਨੀਤੀ ਆ ਖਾਕ ਸਾਹਿਬ ਜੀ ਕਿਸੇ ਕੰਟਰੀ ਦੇ ਉੱਤੇ ਤੁਸੀਂ ਸੈਂਕਸ਼ਨਾਂ ਲਾ ਦਿਓ ਉਹਦੀ ਪਰਜਾ ਹੈ ਜਿਹੜੀ ਫਿਰ ਹੌਲੀ ਹੌਲੀ ਜਦੋਂ ਸਮਾਨ ਮਿਲਣਾ ਘਟਿਆ ਬਾਹਰੋਂ ਜਾਣਾ ਨਹੀਂ ਤਾਂ ਉਹ ਮਹਿੰਗਾ ਹੋਣਾ ਹੋ ਕੇ ਫਿਰ ਲੋਕਾਂ ਦੀ ਗਰੀਬੀ ਪੈ ਜਾਂਦੀ ਹੈ। ਜਦੋਂ ਇਹ ਦੇਖਦੇ ਰਹਿੰਦੇ ਵੀ ਹੁਣ ਉੱਥੇ ਮਤਲਬ ਲੋਹਾ ਜਿਹੜਾ ਕਿੰਨਾ ਕੁ ਗਰਮ ਆ, ਜਦੋਂ ਐਨ ਫਿਰ ਉਹ ਲੋਹਾ ਭਖਿਆ ਹੁੰਦਾ ਨਾ ਗਰਮ ਹੁੰਦਾ ਫਿਰ ਜਾ ਕੇ ਸੱਟ ਮਾਰਦੇ ਬੰਬਾਂ ਨਾਲ ਤੇ ਦੂਜਿਆਂ ਦੇ ਨਾਲ। ਪਹਿਲਾਂ ਹੌਲੀ ਹੌਲੀ ਉਹ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਨਾਲ ਉੱਥੋਂ ਦੀ ਗਵਰਨਮੈਂਟ ਆ ਜਿਹੜੀ ਉਹਨੂੰ ਕੁਛ
0: ਕਰਕਾਂ ਨੂੰ ਇੱਕ ਹੋਰ ਵੀ ਵੱਡੀ ਪ੍ਰੋਬਲਮ ਆ ਕਿ ਇੰਡੀਆ ਰਸ਼ੀਆ ਤੇ ਕੋਈ ਤੇਲ ਲੈਂਦਾ ਉਹਦੇ ਕਿਉਂ ਕੋਈ ਲੈਂਦਾ ਇਹ ਮੈਂ ਤੇਰੇ ਟਾਇਰ ਫੁਲਾ ਦੂ ਮੈਂ ਤੈਨੂੰ ਦੇਖ ਲੂੰਗਾ। ਇਹ ਕਿਹੜਾ ਦੁਨੀਆਂ ਦੇ ਵਿੱਚ ਤਰੀਕਾ ਜੀ, ਜਿੱਥੋਂ ਕਿ ਉਹਨੂੰ ਸਸਤਾ ਮਿਲਦੀ ਆ ਉਹਨੇ ਉੱਥੋਂ ਲੈ ਲੈਣਾ।
1: ਪਰ ਇਸੇ ਗੱਲ ਦਾ ਤਾਂ ਖਾਕ ਸਾਹਿਬ ਨੀ ਰੌਲਾ ਆ, ਇਸੇ ਗੱਲ ਦਾ ਤਾਂ ਰੌਲਾ ਆ। ਉਹ ਕਹਿੰਦੇ ਸਾਤੋਂ ਲਓ ਅਸੀਂ ਤੁਹਾਨੂੰ ਮਹਿੰਗਾ ਵੇਚਣਾ, ਇਸੇ ਗੱਲ ਦਾ ਤਾਂ ਰੌਲਾ ਹੈ। ਹੋਰ ਤਾਂ ਗੱਲ ਕੋਈ ਨੀ, ਦੋ ਹੀ ਗਰੁੱਪ ਆ, ਉਹੀ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ। ਇੱਕ ਪਾਸੇ ਉਹ ਜਿਹੜੇ ਭਰੇ ਮਾਨਸੇ ਸਰਬੱਤ ਦਾ ਭਲਾ ਵਾਲੇ ਆ, ਦੂਸਰੇ ਕਹਿੰਦੇ ਨਹੀਂ ਜਿਹਦੇ ਕੋਲ ਪਾਵਰ ਹੈਗੀ ਆ ਉਹ ਇੱਛਾ ਕਰੋ 10-10 ਜਨਾਨੀਆਂ ਵੀ ਰੱਖ ਲਓ ਤੇ 5-7, 10-12 ਵੀ ਰੱਖ ਲਓ ਤੇ ਆਹ ਵੀ ਕਰ ਲਓ ਤੇ ਜਹਾਜ਼ ਵੀ ਆਪਣੇ ਰੱਖ ਲਓ। ਯਾਨੀ ਜੋ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਉਹੀ ਉਹ ਕਰਦੇ ਆ। ਇਹ ਸਿਸਟਮ ਆ ਜਿਹੜਾ ਆਪਣੇ ਇਸ ਮਹਾਨ ਦੇਸ਼ ਦੇ ਵਿੱਚ ਹੈਗਾ ਆ ਤੇ ਇਹਦੇ ਵਿੱਚ ਤਬਦੀਲੀ ਖਾਕ ਸਾਹਿਬ ਜੀ ਪਹਿਲਾਂ ਵੀ ਉਹ ਮੋਨਰੋ ਵਗੈਰਾ ਜਿਹੜਾ ਹੁਣ ਇਹ ਪ੍ਰੈਜੀਡੈਂਟ ਟਰੰਪ ਆ ਇਹਨੂੰ ਉਹਨਾਂ ਦੇ ਨਾਲ ਪਿਛਲੇ ਜਿਹੜੇ ਪ੍ਰੈਜੀਡੈਂਟਾਂ ਨੇ ਇਸੇ ਤਰ੍ਹਾਂ ਕੀਤਾ ਨਾ ਉਹਨਾਂ ਦੇ ਨਾਲ ਇਹਨੂੰ ਕੰਪੇਅਰ ਕਰਦੇ ਆ ਵੀ ਇਹਦੀ ਉਹਨਾਂ ਵਾਲੀ ਨੀਤੀ ਆ ਵੀ ਜਿਹਨੂੰ ਮਰਜ਼ੀ ਜਾ ਕੇ ਹਥਿਆਰ ਬਣਾਓ ਤੇ ਜਿਹਨੂੰ ਮਰਜ਼ੀ ਜਾ ਕੇ ਆਪਣੇ ਨਾਲ ਰਲਾ ਲਓ ਉੱਥੇ ਲੋਕਾਂ ਨੂੰ ਮਾਰ ਦਿਓ ਖਤਮ ਕਰ ਦਿਓ। ਇਹ ਨੀਤੀ ਆ ਜਿਹੜੀ ਉਹ ਚੱਲੀ ਆਉਂਦੀ ਆ। ਪਰ ਇਹ
0: ਬਣਾ ਰਿਹਾ ਇਰਾਨ ਨਹੀਂ ਬਣਾ ਰਿਹਾ, ਉਹ ਆਪਣੀ ਸੇਫਟੀ ਲਈ ਬਣਾ ਰਿਹਾ ਜਾਂ ਨਹੀਂ ਬਣਾ ਰਿਹਾ, ਉੱਥੇ ਜਾ ਕੇ ਹਮਲਾ ਕਰਨਾ ਕਿ ਨਿਊਕਲੀਅਰ ਬਣਾਇਆ, ਤੁਸੀਂ ਤੇ ਬਣਾਇਆ ਸਾਰਿਆਂ ਨੇ ਜੀ ਉਹਨੇ ਬਣਾਇਆ ਤੇ ਆਪਣੀ ਰਾਖੀ ਲਈ।
1: ਉਹੀ ਤਾਂ ਗੱਲ ਹੈ ਖਾਕ ਸਾਹਿਬ ਜੀ, ਦੂਜੇ ਨੂੰ ਦੇਖੋ ਤੁਸੀਂ, ਦੂਸਰਾ ਮੁਲਕ ਆ ਪਾਕਿਸਤਾਨ ਆ, ਇੰਡੀਆ ਆ, ਚੀਨ ਆ, ਉਹਨੇ ਤਿੰਨਾਂ ਕੋਲ ਐਟਮ ਬੰਬ ਹੈਗੇ ਆ ਬਣਾਏ ਆ, ਪਰ ਉਹਨਾਂ ਤਿੰਨਾਂ ਨੂੰ ਹੀ ਬਣਾਉਣ ਤੇ ਪੂਰਾ ਜ਼ੋਰ ਲੱਗਿਆ ਸੀਗਾ ਜਦੋਂ ਚਾਈਨਾ ਨੇ ਬਣਾਇਆ। ਇਹ ਉੱਥੇ ਜਾ ਕੇ ਬੰਬ ਮਾਰ ਮਾਰ ਕੇ ਉਹ ਅੜਾਉਣ ਦੀਆਂ ਸਕੀਮਾਂ ਬਣਾਉਂਦੇ ਸੀ, ਪਰ ਉਹ ਪਤਾ ਨੀ ਲੱਗਿਆ। ਇਸੇ ਤਰ੍ਹਾਂ ਜਦੋਂ ਇੰਡੀਆ ਨੇ ਬਣਾਇਆ ਉਦੋਂ ਵੀ ਜਿਹੜਾ ਉਹ ਕੀਤਾ ਸੀਗਾ ਧਮਾਕਾ, ਉਹ ਕਿਹਾ ਜਾਂਦਾ ਕਿ ਬਹੁਤ ਸੀਕ੍ਰੇਟਲੀ ਇਹਨਾਂ ਦੀ ਜਿਹੜੀ ਸੈਟੇਲਾਈਟ ਉੱਤੇ ਸੀ ਉਹਨਾਂ ਨੇ ਉਹ ਟਾਈਮਿੰਗ ਉਹਦੀ ਕੀਤੀ ਹੋਈ ਸੀਗੀ ਕਿ ਇੰਨੇ ਕੁ ਵਜੇ ਉੱਤੇ ਦੀ ਲੰਘਦੀ ਆ ਤੇ ਜਦੋਂ ਨੂੰ ਉਹਨੇ ਉੱਪਰ ਦੀ ਗੇੜਾ ਦੇ ਕੇ ਮੁੜ ਕੇ ਦੁਬਾਰਾ ਉਸ ਜਗ੍ਹਾ ਤੇ ਆਉਣਾ ਆ, ਉਨੇ ਚਿਰ ਦੇ ਵਿੱਚ ਉਹ ਜਿਹੜੇ ਆਪਣੇ ਟਰੱਕਾਂ ਟਰੁੱਕਾਂ ਦੇ ਉੱਤੇ ਲੱਦ ਕੇ ਕਾਨਵਾਈਆਂ ਜਾਂਦੀਆਂ ਸੀ ਉਹ ਮੂਵ ਕਰ ਦਿੰਦੇ ਸੀਗੇ ਤੇ ਜਦੋਂ ਇਹਨਾਂ ਨੂੰ ਪਤਾ ਸੈਟੇਲਾਈਟ ਆਉਣ ਵਾਲੀ ਉਹ ਦਰਖਤਾਂ ਦੇ ਥੱਲੇ ਖੜੇ ਕਰ ਦਿੰਦੇ ਸੀਗੇ। ਇਸ ਤਰ੍ਹਾਂ ਲਿਜਾ ਕੇ ਇਹਨਾਂ ਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਧਮਾਕਾ ਕਰ ਦਿੱਤਾ ਤੇ ਪਾਕਿਸਤਾਨ ਦੇ ਵਿੱਚ ਸੀਗਾ। ਫੇਰ ਤੁਸੀਂ ਦੇਖੋ ਪਾਕਿਸਤਾਨ ਆ ਜਿਹੜਾ ਉਹਨੇ ਉਹ AK-Khan ਤਾਂ ਸੁਣਿਆ ਹੋਣਾ, AK-Khan ਨੂੰ ਜਾਂ ਉਹਨੇ ਨਾਰਥ ਕੋਰੀਆ ਨੂੰ ਤੇ ਇਰਾਨ ਨੂੰ ਟੈਕਨੋਲੋਜੀ ਦਿੱਤੀ ਸੀ
0: ਬਿਲਕੁਲ,
1: ਤੇ ਫਿਰ ਇਹਨਾਂ ਨੇ ਫੜ ਕੇ ਉਹਨੂੰ ਉੱਥੇ ਅਰੈਸਟ ਕਰਾਤਾ, ਹੁਣ ਪਤਾ ਨੀ ਮਰ ਗਿਆ ਕਿਹੜਾ
0: ਵਿਚਾਰਾ।
1: ਹਾਂ ਇਹ ਸਾਰਾ ਕੁਛ ਆ ਜਿਹੜਾ ਇਹ ਜੋ ਕੁਛ ਮੁਗਲ ਕਰਦੇ ਸੀਗੇ, ਜਿੱਦਾਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿੱਛੇ ਤੁਸੀਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿੱਦਾਂ ਕਿੱਦਾਂ ਲੋਕਾਂ ਦੇ ਕੋਲ ਉਹਨਾਂ ਦੀਆਂ ਗੁਰੂ ਸਾਹਿਬ ਦੀਆਂ ਗੱਲਾਂ ਸੁਣੀਆਂ ਗਈਆਂ, ਇਸੇ ਤਰ੍ਹਾਂ ਜਿੱਦਾਂ ਗੁਰੂ ਸਾਹਿਬ ਦੇ ਉੱਤੇ ਉਹ ਪਾਬੰਦੀਆਂ ਲਾਉਂਦੇ ਸੀਗੇ ਕਿ ਤੂੰ ਅਕੇਲਾ ਨੀ ਬਣਾ ਸਕਦਾ, ਇਹ ਤੂੰ ਕਾਹਤੇ ਬਣਾਉਣਾ ਆ, ਜਿੱਦਾਂ ਡਾਕਟਰ ਸੰਧੂ ਸਾਹਿਬ ਨੇ ਆਪਾਂ ਨਾਲ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਸਾਰਾ ਕੁਝ ਦੱਸਿਆ। ਇਹ ਨੀਤੀ ਆ ਜਿਹੜੀ ਮੰਗੋਲੀਅਨ ਸੀਗੇ ਉਹਨਾਂ ਨੇ ਆ ਕੇ ਪਹਿਲਾਂ ਭਾਰਤ ਵਿਚ ਜਿਹੜਾ ਹਿੰਦੂ ਆ ਉਹਨਾਂ ਤੇ ਪਾਬੰਦੀਆਂ ਲਾਤੀਆਂ ਸੀ, ਹਿੰਦੂ ਘੋੜਾ ਨੀ ਰੱਖ ਸਕਦਾ, ਉਹ ਕਲਗੀ ਨੀ ਲਾ ਸਕਦਾ, ਪੈਰੀ ਜੁੱਤੀ ਨੀ ਪਾ ਸਕਦਾ, ਘਰ ਦੇ ਵਿਚ ਹਥਿਆਰ ਨੀ ਰੱਖ ਸਕਦਾ, ਇਹ ਉਹ ਨੀਤੀ ਜਿਹੜੀ ਉਹੀ ਤੁਰੀ ਆਉਂਦੀ ਆ ਗਾਂ ਦੀ ਗਾਂ। ਹਾਂ, ਉਦੋਂ ਉਹ ਤਲਵਾਰਾਂ ਦਾ ਸੀ, ਉਹ ਤਲਵਾਰਾਂ ਨੀ ਸੀ ਰੱਖਣ ਦਿੰਦੇ, ਤੀਰ ਕਮਾਨ ਨੀ ਸੀ ਰੱਖਣ ਦਿੰਦੇ, ਹੁਣ ਬੰਬਾਂ ਦਾ ਆ ਗਿਆ ਤੇ ਕਹਿੰਦੇ ਤੂੰ ਨੀ ਬਣਾ ਸਕਦਾ। ਦੇਖੋ ਜਿਹੜੀ ਸਾਡੀ ਅਮਰੀਕਾ ਦੀ ਪਾਲਿਸੀ ਆ ਕੱਖ ਸਾਹਿਬ ਜੀ, ਅਸੀਂ ਜਾ ਕੇ ਦੂਸਰੇ ਨੂੰ ਕਹਿੰਦੇ ਆ ਜੇ ਇਰਾਨ ਬੰਬ ਬਣਾ ਰਿਹਾ ਉਹ ਅਸੀਂ ਕਹਿੰਦੇ ਆ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੁੰਦਾ, ਸਾਡੀ ਨੈਸ਼ਨਲ ਸਿਕਿਉਰਿਟੀ ਯਾਨੀ ਕਿ ਸਾਡੀ ਕੌਮ ਨੂੰ ਖਤਰਾ ਹੁੰਦਾ, ਤੇ ਤੁਸੀਂ ਲਿਜਾ ਕੇ ਉਹਨਾਂ ਦੇ ਮੁੰਡ ਰੱਖੀ ਫਿਰਦੇ ਆ, ਇਜ਼ਰਾਇਲ ਚ ਰੱਖੇ ਹੋਆ ਤੁਹਾਡੇ, ਸਾਊਦੀ ਅਰਬ ਚ ਵੀ ਮੇਰਾ ਖਿਆਲ ਇਹਨਾਂ ਦੇ ਹੈਗੇ ਆ, ਹੋਰ ਇੱਕ ਦੋ ਕੰਟਰੀਆਂ ਚ ਆਸੇ ਪਾਸੇ ਉੱਥੇ ਹੈਗੇ ਆ, ਤੇ ਉਹਨਾਂ ਨੂੰ ਕੋਈ ਖਤਰਾ ਨੀ ਤੁਹਾਡੇ ਤੋਂ, ਤੇ ਤੁਹਾਨੂੰ ਉਹ ਐਡੀ ਦੂਰੋਂ ਖਤਰਾ ਹੋਈ ਜਾਂਦਾ ਹੈਨਾ। ਸੋ ਗੱਲ ਤਾਂ ਸਾਰੀ ਇਹ ਆ ਕਿ ਜਿਹਦੇ ਹੱਥ ਚ ਪਾਵਰ ਆ ਕੱਖ ਸਾਹਿਬ ਜੀ ਉਹ ਜੋ ਮਰਜ਼ੀ ਕਰ ਸਕਦਾ। ਇਹੀ ਗੱਲ ਆਪਾਂ ਕਿੰਨੀ ਵਾਰੀ ਆਪਣੀ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਸਮਝਾ ਰਹੇ ਕਿ ਪਰਮਾਤਮਾ ਐਸੇ ਹੀ ਧਰਤੀ ਦੇ ਉੱਤੇ ਹੁੰਦਾ, ਪਰਮਾਤਮਾ ਕਹਿੰਦੇ ਹੀ ਉਹਨੂੰ ਆ ਜਿਹਦੇ ਕੋਲ ਇੰਨੀ ਪਾਵਰ ਹੋਵੇ, ਜਿਹੜੇ ਮਰਜ਼ੀ ਬਾਦਸ਼ਾਹ ਨੂੰ ਉਹਦੇ ਤਖ਼ਤ ਤੋਂ ਲਾਹ ਕੇ ਖੁੱਡ ਚ ਬਾੜ ਦਿੱਤਾ ਜਾਵੇ, ਤੇ ਜਿਹੜੇ ਮਰਜ਼ੀ ਛੋਟੇ ਤੋਂ ਛੋਟੇ ਗਰੀਬ ਨੂੰ ਉਹ ਤਖ਼ਤ ਆ ਜਿਹੜਾ ਉਹਦੇ ਉੱਤੇ ਬਿਠਾ ਕੇ ਉਸ ਤੋਂ ਰਾਜ ਕਰਾਇਆ ਜਾਵੇ, ਇਹਨੂੰ ਹੀ ਪਰਮਾਤਮਾ ਕਹਿੰਦੇ ਆ। ਚਲੋ ਕੋਈ ਗੱਲ ਨੀ, ਆਪਾਂ ਆਪਣੀਆਂ ਜਿਹੜੀਆਂ ਖੋਜਾਂ ਉਹਨਾਂ ਨੂੰ ਰੱਖਣਾ ਬਰਕਰਾਰ ਤੇ ਕਰਦੇ ਰਹਿਣਾ ਗੱਲਾਂ ਬਾਤਾਂ। ਤੇ ਹੁਣ ਕੀ ਆਖਾਸ ਮਸਲਾ ਪਿਛਲੇ ਦੋ ਹਫ਼ਤਿਆਂ ਤੋਂ ਨਿਕੋਲਸ ਮਦੂਰੋ ਅਜੇ ਅੱਛਾ ਦੋ ਦਹਾਕਿਆਂ ਤੋਂ ਮੈਂ ਕਹਿਣਾ ਸੀਗਾ ਸੋਰੀ ਚੱਲ ਰਿਹਾ ਸੀ ਜਦੋਂ ਪ੍ਰੈਜੀਡੈਂਟ ਮਦੂਰੋ ਆ ਜਿਹੜਾ ਉਹ ਅਜੇ ਪ੍ਰੈਜੀਡੈਂਟ ਵੀ ਨਹੀਂ ਸੀ ਬਣਿਆ। ਇਸ ਤੋਂ ਪਹਿਲਾਂ ਊਗੋ ਸ਼ਾਵੇਸ ਜਿਹੜਾ ਸੀਗਾ ਉਹ ਵੀ ਵੈਨਜ਼ੂਏਲਾ ਦੇ ਸੋਸ਼ਲਿਸਟ ਗਵਰਨਮੈਂਟ ਵੱਲੋਂ ਜਿਹੜਾ ਵੈਨਜ਼ੂਏਲਾ ਨੇ ਬਾਹਰ ਦੀਆਂ ਕੰਪਨੀਆਂ ਸੀ ਜਿਹੜੀਆਂ ਕਰ ਸਕਦਾ ਜੀ ਉਹ ਫਿਰ ਜਿੱਦਾਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਨਾ ਉਹਨੇ ਸਾਰਾ ਕੁਝ ਨੈਸ਼ਨਲਾਈਜ਼ ਕਰ ਦਿੱਤਾ ਸੀਗਾ ਉਹਨੂੰ ਨੈਸ਼ਨਲਾਈਜੇਸ਼ਨ ਕਹਿੰਦੇ ਆ ਨੈਸ਼ਨਲਾਈਜ਼ ਕਰਨਾ ਭਈ ਇਹ ਇੱਥੇ ਕੋਈ ਵੀ ਕਿਸੇ ਵੀ ਇੰਡੀਵਿਜੁਅਲ ਇੱਕ ਬੰਦੇ ਦੀ ਕੰਪਨੀ ਨਹੀਂ ਜਿੱਦਾਂ ਹੁਣ ਉਦਾਹਰਣ ਦੇ ਤੌਰ ਤੇ ਜਿਹੜੇ ਆਪਣੇ ਸੱਜਣ ਥੋੜੇ ਘੱਟ ਪੜ੍ਹੇ ਲਿਖੇ ਆ ਉਹਨਾਂ ਨੂੰ ਆਪਾਂ ਇਸ ਹੋਰ ਤਰੀਕੇ ਨਾਲ ਸਮਝਾ ਦਿੰਦੇ ਆ ਉਹ ਜਿੱਦਾਂ ਹੁਣ ਜਿਹੜੀ ਬਿਜਲੀ ਸੀਗੀ ਭਾਰਤ ਦੇ ਵਿੱਚ ਉਹ ਸਾਰੀ ਗਵਰਨਮੈਂਟ ਦੀ ਸੀ ਨਾ ਹੁੰਦੀ
0: ਬਿਲਕੁਲ
1: ਹਾਂ ਤੇ ਫਿਰ ਉਹਨਾਂ ਨੇ ਵੇਚਤੀ ਉਹ ਪ੍ਰਾਈਵੇਟ ਕੰਪਨੀਆਂ ਬਣ ਗਈਆਂ
0: ਬਾਅਦ ਚ ਵੇਚੀ ਬਿਲਕੁਲ
1: ਹਾਂ ਹੁਣ ਉਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਸ਼ੈਲੇ ਲੋਕਾਂ ਦੀ ਲਾਉਣੀ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਜਿਹੜੀ ਉਹ ਗਵਰਨਮੈਂਟ ਦੀ ਹੋਊਗੀ ਸੋ ਇਸ ਤਰ੍ਹਾਂ ਇਹ ਜਿਹੜੀ ਆ ਨੈਸ਼ਨਲਾਈਜੇਸ਼ਨ ਇਹਨੂੰ ਕਹਿੰਦੇ ਵੀ ਜਿੰਨੀਆਂ ਵੱਡੀਆਂ ਵੱਡੀਆਂ ਫਰਮਾਂ ਕੰਪਨੀਆਂ ਉਹ ਗਵਰਨਮੈਂਟ ਰਨ ਕਰੂਗੀ ਉਹਨਾਂ ਨੂੰ
0: ਜਿੱਦਾਂ ਹੁਣ ਏਅਰਪੋਰਟ ਲੀਜ਼ ਤੇ ਦੇਤੇ ਜਹਾਜ਼ ਆਪਣਾ ਵੇਚ ਦਿੱਤੇ ਬਿਲਡਿੰਗਾਂ ਵੇਚਤੀਆਂ ਇੰਡੀਆ ਦੇ ਵਿੱਚ
1: ਰੇਲ ਗੱਡੀ ਰੇਲ ਵੇਚਤੀ ਸਾਰੀ ਉਹ ਸਾਰਾ ਵੇਚਤਾ ਉਹ ਪ੍ਰਾਈਵੇਟ ਹੱਥ ਚ ਆ ਗਿਆ
0: ਬਿਲਕੁਲ
1: ਸੋ ਇਸੇ ਤਰ੍ਹਾਂ ਜਿਹੜਾ ਇਹ ਹੈਗਾ ਵੈਨਜ਼ੂਏਲਾ ਹੈਗਾ ਇੱਥੇ ਵੀ ਊਗੋ ਸ਼ਾਵੇਸ ਤੋਂ ਪਹਿਲਾਂ ਦਾ ਹੀ ਇਹ ਜਿਹੜੀ ਆ ਉਹਨਾਂ ਨੇ ਨੈਸ਼ਨਲਾਈਜ਼ ਕਰ ਦਿੱਤੀਆਂ ਸੀ ਕੰਪਨੀਆਂ ਇਹੀ ਹੁਣ ਟਰੰਪ ਕਹਿ ਰਿਹਾ ਕਿ ਇਹਨਾਂ ਨੇ ਸਾਡੀਆਂ ਕੰਪਨੀਆਂ ਉੱਥੋਂ ਖੋਲੀਆਂ ਕੰਪਨੀਆਂ ਤੋਂ ਸਾਡੀਆਂ ਤੋਂ ਤੇਲ ਖੋਲਿਆ ਆ ਕਰ ਲਿਆ ਕਿਉਂਕਿ ਕੰਪਨੀਆਂ ਸੀਗੀਆਂ ਉੱਥੋਂ ਲਿਆ ਲਿਆ ਕੇ ਮਾਲ ਲੁੱਟ ਕੇ ਵੇਚੀ ਜਾਂਦੀਆਂ ਸੀਗੀਆਂ ਤੇ ਉਹਨਾਂ ਨੇ ਉਹ ਨੈਸ਼ਨਲਾਈਜ਼ ਕਰਤੀਆਂ ਹੁਣ ਉਹੀ ਉਹਨੂੰ ਇਹ ਬਹਾਨਾ ਬਣਾ ਰਹੇ ਉਹਨੇ ਸਾਡਾ ਆਹ ਖੋਲਿਆ ਸੀ ਆਹ ਖੋਲਿਆ ਸੀ ਆਹ ਖੋਲਿਆ ਸੀ ਤਾਂ ਅਸੀਂ ਉਹਦੇ ਤੇ ਹਮਲਾ ਕਰ ਰਹੇ
0: ਹਾਂ ਸਿਟਕੋ ਗੈਸ ਸਟੇਸ਼ਨ ਸੀ ਉਹ ਇਹਨਾਂ ਦੀ ਸੀ ਨਾ
1: ਉਹ ਇਹਨਾਂ ਦੀ ਵੈਨਜ਼ੂਏਲਾ ਦੀ ਕੰਪਨੀ ਸੀ ਉਹ ਜਿਹੜੀ
0: ਦਿਖਾਈ ਦਿੰਦਾ ਹੈਗਾ ਨਾ ਉਹਦਾ ਤੇ ਲਿਖਿਆ ਪਰ ਹੈ ਨੀ ਗੇ ਜਾ ਕੇ
1: ਹਾਂ ਹੈ ਨੀ ਉਹ ਇਹਨਾਂ ਨੇ ਬੰਦ ਸੈਂਕਸ਼ਨ ਲਾਤੀਆਂ ਨਾ ਵੀ ਤੁਸੀਂ ਵੇਚ ਨੀ ਸਕਦੇ ਇੱਥੇ ਚਲੋ ਵੇਚ ਨੀ ਸਕਦੇ ਦੇਖੋ ਜਿਹੜੇ ਕਾਕਸਾਂ ਦੀ ਛੋਟੇ ਕੰਟਰੀ ਹੁੰਦੇ ਉਹਨਾਂ ਕੋਲ ਪੂੰਜੀ ਬਹੁਤੀ ਨਹੀਂ ਹੁੰਦੀ ਉਹ ਇੱਧਰ ਨੂੰ ਸੋਚਦੇ ਵੀ ਨਹੀਂ ਜਿੱਦਾਂ ਅਰਬ ਕੰਟਰੀ ਆ ਜਿਹੜੇ ਜਿੱਦਾਂ ਸਾਊਦੀ ਅਰਬ ਲਾ ਲਓ ਉਹਨਾਂ ਦੇ ਕੋਲ ਤੇਲ ਤਾਂ ਹੈਗਾ ਬਹੁਤ ਪਰ ਉਹ ਹੁਣ ਕਰਤਾ ਰਹੇ ਆ ਕੋਸ਼ਿਸ਼ ਥੋੜੀ ਬਹੁਤੀ ਪਰ ਇਹ ਕਾਕਸਾਂ ਦੀ ਤੇਲ ਸਦਾ ਇਹਦੀ ਵਿਕਰੀ ਨਹੀਂ ਹੋਣੀ
0: ਜਿਸ ਤਰੀਕੇ ਨਾਲ ਇਲੈਕਟ੍ਰੋਨਿਕ ਗੱਡੀਆਂ ਆਉਣੀਆਂ ਚਾਲੂ ਹੋ ਗਈਆਂ
1: ਮੋਟਰਸਾਈਕਲ
0: ਚਾਲੂ ਹੋ ਗਏ ਇਹ ਹਲੇ 10-12 ਸਾਲਾਂ ਬਾਅਦ ਮੈਨੂੰ ਲੱਗਦਾ ਕਿ ਤੇਲ ਦਾ ਕੰਮ ਹੀ ਖਤਮ ਹੋ ਜਾਣਾ
1: ਇਹ ਤਾਂ ਖੱਕ ਸਾਹਿਬ ਜੀ ਦੇਖੋ ਤੁਸੀਂ ਆਹ ਵੀਡੀਓ ਆਪਾਂ ਦੇਖਦੇ ਰਹਿੰਦੇ ਹਾਂ ਉਹ ਇੰਡੀਆ ਦੇ ਵਿੱਚ ਉਹ ਦੋ ਤਿੰਨ ਮੁੰਡਿਆਂ ਨੇ ਉਹ ਵੀਡੀਓ ਬਣਾਏ ਆ ਜਿਹਦੇ ਉੱਤੇ ਖੱਕ ਸਾਹਿਬ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਬਿਜਲੀ ਤੁਹਾਨੂੰ ਫ੍ਰੀ ਬਿਨਾਂ ਕਿਸੇ ਗੱਲ ਤੋਂ
0: ਬਿਲਕੁਲ ਜਨਰੇਟਰ ਬਣਾਤੇ ਆ ਜੀ ਆਪਣੇ
1: ਆਪ ਹਾਂ ਉਹਨਾਂ ਨੇ ਉਹ ਇਲੈਕਟ੍ਰੋ ਜਨਰੇਟਰ ਬਣਾਤੇ ਉਹ ਚਮਕ ਪੱਥਰ ਨਾਲ ਚੱਲੀ ਜਾਂਦੇ ਆ ਤੇ ਉਹ ਤਾਂ ਤੁਸੀਂ ਇੱਕ ਵਾਰੀ ਉਹ ਮੋਟਰ ਲਾ ਦਿਓ ਉਹਦੀ ਬੈਰਿੰਗ ਪਾ ਦਿਓ ਵਧੀਆ ਜਿਹੜੇ 20-25 ਸਾਲ ਜਾਣਾ ਹੀ ਨਾ ਕਿਤੇ
0: ਬਿਲਕੁਲ
1: ਯੂ ਹੈਵ ਬਿਜਲੀ ਫਾਰ ਫ੍ਰੀ
0: ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ ਅਮਰੀਕਾ ਚ ਵੀ ਇਹਦੇ ਯੂਰਪ ਦੇ ਵਿੱਚ ਵੀ ਕਈਆਂ ਨੇ ਬਹੁਤ ਜ਼ਿਆਦਾ ਬਣਾਤੇ ਵੱਡੇ ਬਣਾਤੇ ਮਤਲਬ ਤੁਸੀਂ ਜਿੰਨੀ ਮਰਜ਼ੀ ਬਿਜਲੀ ਭਾਵਾਂ ਸਾਰੇ ਲਾਗੇ ਏਰੀਏ ਨੂੰ ਵੀ ਸਪਲਾਈ ਕਰ
1: ਦਿੰਦੇ ਬਿਲਕੁਲ ਬਿਲਕੁਲ ਹੁਣ ਦੇਖੋ ਜੇ ਉਹ ਕਰਨਾ ਹੋਵੇ ਸਾਡੇ ਕੋਲ ਪੈਸਾ ਹੈ ਨਹੀਂ ਕਾਕਸਾ ਵੀ ਜੇ ਮੇਰੇ ਕੋਲ ਸਰਮਾਇਆ ਹੋਵੇ ਨਾ ਮੈਂ ਜਾ ਕੇ ਉੱਥੇ ਫੈਕਟਰੀ ਲਾ ਦਵਾਂ ਜਿੰਨੀਆਂ ਟ੍ਰੇਨਾਂ ਆ ਇੰਡੀਆ ਦੇ ਵਿੱਚ ਚੱਲਦੀਆਂ ਹਰੇਕ ਦੇ ਉੱਤੇ ਉਦਾਂ ਦਾ ਲਾ ਦਿਓ
0: ਸਹੀ ਗੱਲ ਆਪੇ ਚੱਲੀ ਜਾਣ
1: ਹਰੇਕ ਡੱਬੇ ਦੇ ਉੱਤੇ ਉਹ ਲਾ ਦਿਓ ਇੱਕ ਇੱਕ
0: ਪੂਰੀ ਟ੍ਰੇਨ ਚ ਦੋ ਤਿੰਨ ਲੱਗਣੇ ਆ
1: ਹਾਂ ਤੇ ਹੋਰ ਕੀ ਲਾ ਲਿਓ ਤੇ ਟ੍ਰੇਨ ਤੁਹਾਡੀ ਫ੍ਰੀ ਚੱਲਦੀ ਆ। ਕਾਰਾਂ ਦੇ ਵਿੱਚ ਉਹ ਛੋਟੇ ਹੋਣ, ਕਿਉਂਕਿ ਜਦੋਂ ਖਾਕ ਸਾਹਿਬ ਜੀ ਦੇਖੋ ਅਜੇ ਤਾਂ ਜਿਹਨੂੰ ਆਪਾਂ ਉਹ ਕਹਿੰਦੇ ਆ ਪ੍ਰੀ ਮੈਚੁਅਰ ਟੈਕਨੋਲੋਜੀ ਹਜੇ ਹੈਗੀ ਆ, ਜਿੱਦਾਂ ਮਤਲਬ ਅਜੇ ਉਹ ਪੂਰੀ ਡਿਵੈਲਪ ਨਹੀਂ ਹੋਈ। ਉਹ ਜਿੱਦਾਂ ਜਿੱਦਾਂ ਉਹ ਗਾਹਾਂ ਗਾਹਾਂ ਡਿਵੈਲਪ ਹੋਈ ਜਾਣੀ, ਉਹ ਥੋੜੀ ਕੰਪੈਕਟ ਹੋ ਜਾਣੀ, ਮਤਲਬ ਛੋਟੀ ਤੋਂ ਛੋਟੀ ਨੇ ਜ਼ਿਆਦਾ ਪਾਵਰ ਪੈਦਾ ਕਰਨ ਲੱਗ ਪੈਣਾ ਜਨਰੇਟਰਾਂ ਨੇ, ਜਿੱਦਾਂ ਕਰਦੇ ਹੀ ਅੱਗੇ ਵੀ। ਹੁਣ ਦੇਖੋ ਆ ਮੋਟਰ ਆ ਉਹ ਇੰਗਲੈਂਡ ਦੀ ਕੰਪਨੀ ਹੈਗੀ ਆ ਖਾਕ ਸਾਹਿਬ ਜੀ, ਉਹ ਮੋਟਰ ਦੇ 1,00,000 RPM ਪਰ ਮਿੰਟ ਘੁੰਮਦੀ ਆ ਉਹ। 1,00,000 RPM ਹੁਣ ਜਿਹੜੀਆਂ ਆਪਣੇ ਇੰਡੀਆ ਚ ਮੋਟਰਾਂ ਹੁੰਦੀਆਂ ਟਿਊਬਲਾਂ ਤੇ, ਉਹਦੇ 1,440 RPM ਹੁੰਦੇ ਆ
0: ਬਿਲਕੁਲ,
1: ਤੇ ਇਹਦੀ 1,00,000 RPM ਆ।
0: ਬੱਲੇ ਬੱਲੇ ਬੱਲੇ।
1: ਸੋ ਇਸੇ ਤਰ੍ਹਾਂ ਜਦੋਂ ਜਨਰੇਟਰ ਆ ਜਿਹੜੇ ਖਾਕ ਸਾਹਿਬ ਜੀ ਜਿਹੜੇ ਹੁਣ ਦੇਖੋ ਆਪਾਂ ਕਰ ਹੀ ਲੈਂਦੇ ਥੋੜੀ ਜਿਹੀ ਗੱਲ, ਜਿਹੜਾ ਜਨਰੇਟਰ ਆ ਨਾ ਤੇ ਜਿਹੜੀ ਮੋਟਰ ਆ ਇਹ ਬੇਸਿਕਲੀ ਸੇਮ ਹੀ ਹੁੰਦੇ ਆ। ਮਾੜਾ ਜਿਹਾ ਹੀ ਫਰਕ ਹੁੰਦਾ ਇਹਨਾਂ ਦੇ ਵਿੱਚ ਇਧਰ ਉਧਰ ਕਰਨ ਦਾ, ਪੋਲਾਂ ਦਾ ਬਦਲਣ ਦਾ, ਤੇ ਜਿਹੜੀ ਮੋਟਰ ਆ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਂਦੀ, ਉਹਦੇ ਚ ਮਾੜੀ ਜਿਹੀ ਤਬਦੀਲੀ ਕਰਨ ਦੀ ਲੋੜ ਹੁੰਦੀ ਥੋੜੀ ਜਿਹੀ, ਤੇ ਜਿਹੜਾ ਜਨਰੇਟਰ ਆ ਉਹ ਵੀ ਮੋਟਰ ਦਾ ਕੰਮ ਦੇਣ ਲੱਗ ਜਾਂਦਾ ਆ, ਕਿਉਂਕਿ ਬੇਸਿਕਲੀ ਪ੍ਰਿੰਸੀਪਲ ਇਹਨਾਂ ਦਾ ਸੇਮ ਆ। ਤੇ ਜੇ ਆਪਾਂ ਉਹ ਮੋਟਰ ਨੂੰ ਥੋੜਾ ਜਿਹਾ ਐਡਜਸਟ ਕਰਕੇ ਉਹ ਤੇ ਪਟਾ ਚਾੜਦੀ ਤਾਂ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਣਾ, ਮਤਲਬ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ। ਬੇਸਿਕਲੀ ਪ੍ਰਿੰਸੀਪਲ ਇਹ ਸੇਮ ਹੀ ਆ, ਜਨਰੇਟਰ ਤੇ ਮੋਟਰ ਸੇਮ ਹੀ ਹੁੰਦੇ ਆ।
0: ਮੈਂ ਦੇਖਿਆ ਕਈ ਇੱਥੇ ਅਮਰੀਕਾ ਦੀ ਗੱਲ ਹੈ, ਇੰਨੇ ਛੋਟੇ ਛੋਟੇ ਨਦੀਆਂ ਹੈਗੀਆਂ ਨਾ, ਇਹਦੇ ਵਿੱਚ ਪੱਖੇ ਜੇ ਬਣਾ ਕੇ ਤੇ ਲਾਗੇ ਉਹਨੇ ਕੁੱਲੀ ਬਣਾ ਲਈ, ਛੋਟਾ ਘਰ ਬਣਾ ਲਿਆ, ਤੇ ਉਹ ਉਸੇ ਪਾਣੀ ਤੋਂ ਹੀ ਬਿਜਲੀ ਜਿਹੜੀ ਆ ਪੱਖੇ ਘੁੰਮ ਜਾਂਦੇ ਤੇ ਬਿਜਲੀ ਪਾਣੀ ਬਣਾਈ ਜਾਂਦਾ,
1: ਬਿਜਲੀ ਪਾਣੀ ਬਣਾਈ ਜਾਂਦੀ ਆ। ਗੱਲ ਤਾਂ ਸੌਖੀ ਆ, ਕਾਰਾਂ ਦੇ ਵਿੱਚ ਖਾਕ ਸਾਹਿਬ ਜੀ ਆਪਣੇ ਲੱਗੇ ਹੁੰਦੇ ਆਲਟਰਨੇਟਰ ਜਿਹਦੇ ਬਿਜਲੀ ਪੈਦਾ ਕਰਦੇ ਆ, ਉਹਦੇ ਨਾਲ ਤੁਸੀਂ ਉਹ ਪੱਖਾ ਲਾ ਦਿਓ ਤੇ ਉਹਨੇ ਤੁਹਾਨੂੰ ਬਿਜਲੀ ਨਹੀਂ ਜਾਣੀ ਘਰ ਜੋਗੀ।
0: ਬਿਲਕੁਲ
1: ਬਿਲਕੁਲ, 24 ਆਵਰ ਚਲਾਓ, ਉਹ ਕਦੇ ਜਾਣੀ ਨੀ, ਕਿਤੇ ਸਾਰੇ ਬੈਰਿੰਗ ਬੂਰੂ 20-50 ਸਾਲ ਖਤਮ ਹੋਊਗਾ, ਛੱਡੂਗਾ ਤਾਂ ਉਹ ਬੈਰਿੰਗ ਪਾ ਦੇ। ਟੈਕਨੋਲੋਜੀ ਇਹ ਹੈਗੀ ਆ, ਪਰ ਇਹ ਸਾਰਾ ਕੁਛ ਜਿਹੜਾ ਖਾਕ ਸਾਹਿਬ ਜੀ ਇਹ ਜਿਹੜੀਆਂ ਕੰਪਨੀਆਂ ਆ ਤੇਲ ਵੇਚਣ ਵਾਲੀਆਂ ਉਹ ਟੈਕਨੋਲੋਜੀ ਨੀ ਸਾਹਮਣੇ ਆਉਣ ਨੀ ਦਿੰਦੀਆਂ।
0: ਚੀਮਾ ਸਾਹਿਬ ਕਹਿੰਦੇ ਆ ਕਿ ਸਾਊਦੀ ਅਰਬ ਨੇ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੱਤਾ,
1: ਸ਼ੁਰੂ ਕੀਤਾ ਹੋਇਆ, ਬਿਲਕੁਲ
0: ਬਾਰਾਂ ਵੀ ਖੁੱਲ ਗਈਆਂ ਸੁਣਿਆ, ਉੱਥੇ ਕਲੱਬ ਵੀ ਖੁੱਲ ਗਏ ਆ, ਉਹਨਾਂ ਨੇ ਦੇਖਿਆ ਕਿ ਦੁਬਈ ਜਿਹੜਾ ਹੈਗਾ ਇਹ ਕਿੰਨਾ ਪੈਸਾ ਕਮਾ ਰਿਹਾ ਨਾ ਟੂਰਿਸਟ ਉਤੋਂ, ਤੇ ਹੋਰ ਕਿਉਂ ਨਾ ਆਪਾਂ ਵੀ ਇਹਨੂੰ ਕਿਸੇ ਤਰੀਕੇ ਨਾਲ, ਕਿਉਂਕਿ ਉਹਨਾਂ ਨੇ ਭਾਫ ਲਿਆ ਕਿ ਇਹ ਜਿਹੜਾ ਤੇਲ ਦਾ ਕੰਮ ਆ ਨਾ ਇਹ ਜਿਆਦਾ ਲੰਮਾ ਟਾਈਮ ਨੀ ਚੱਲਣਾ,
1: ਲੰਮਾ ਚੱਲਣਾ ਨੀ ਗਾ ਬਿਲਕੁਲ। ਇਹ ਤਾਂ ਹੁਣ ਜੇ ਦਵਾਇਆ ਨਾ ਜਾਵੇ ਸਿਸਟਮ ਨੂੰ ਇਸ ਨੂੰ, ਡਾਕਟਰ ਸਾਹਿਬ ਜੀ ਦੇਖੋ ਜਿਹੜੀ ਟੈਕਨੋਲੋਜੀ ਆ ਨਾ, ਜੇ ਤੁਸੀਂ ਥੋੜੇ ਜਿਹਾ ਵੀ, ਜਦੋਂ ਮੈਂ 9ਵੀਂ 10ਵੀਂ ਚ ਤਾਂ ਮੈਂ 2 ਮਹੀਨੇ ਲਾਏ ਆ ਉੱਥੇ, ਡਾਕਟਰ ਸਾਹਿਬ ਜੀ 9ਵੀਂ ਜਮਾਤ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਜਿਹੜਾ ਪਾਣੀ ਆ ਪਾਣੀ ਨੂੰ ਤੋੜਨਾ ਕਿੱਦਾਂ ਆ, ਪਾਣੀ ਨੂੰ ਤੋੜਨਾ, ਉਹ ਪਾਣੀ ਨੂੰ ਤੋੜਨ ਵਾਲਾ ਜਿਹੜਾ ਆ ਉਹ ਉਹਨਾਂ ਨੂੰ ਬੈਟਰੀ ਦੇ ਨਾਲ ਕਰੰਟ ਦੇ ਕੇ ਪਾਣੀ ਦੇ ਵਿੱਚ ਉਹ ਰੋਡ ਸੱਟ ਕੇ ਦੋ, ਤੇ ਉਹਦੇ ਵਿੱਚ ਉਹ 2 ਟਿਊਬਾਂ ਪਾ ਦੇ ਦੀਆਂ ਸੀ, ਇੱਕ ਪਾਸੇ ਉਹਦੇ ਜਿਹੜੀ ਆ ਉਹ ਨਿਕਲਦੀ ਆ ਆਕਸੀਜਨ ਨਿਕਲੇ ਆਉਂਦੀ ਆ, ਤੇ ਦੂਜੇ ਪਾਸੇ ਹਾਈਡਰੋਜਨ ਨਿਕਲੇ ਆਉਂਦੀ ਆ, ਕਿਉਂਕਿ ਦੋ ਗੈਸਾਂ ਤੋਂ ਪਾਣੀ ਬਣਦਾ ਨਾ H2O, ਤਾਂ ਹੀ ਕਹਿੰਦੇ ਉਹਨੂੰ ਹਾਈਡਰੋਜਨ ਜਿਹੜੀ ਆ ਉਹ ਦੋ ਹਿੱਸੇ ਹੁੰਦੇ ਆ, ਤੇ ਜਿਹੜੀ ਉਹ ਆਕਸੀਜਨ ਹੈ ਉਹਦਾ ਮੇਰਾ ਖਿਆਲ ਕਿਸ ਤਰ੍ਹਾਂ ਦਾ ਇਦਾਂ ਕੁਛ ਹੈਗਾ ਉਹ। ਉਹ ਹੁਣ ਕੀ ਆ ਕਿ ਜਦੋਂ ਉਦੋਂ ਤੇ ਬਣਾ ਸਕਦੇ ਤੇ ਉਹਦੇ ਨਾਲ ਕਾਰ ਵੀ ਚੱਲ ਸਕਦੀ ਆ, ਕਿਉਂਕਿ ਹਾਈਡਰੋਜਨ ਆ ਜਿਹੜੀ ਕੱਖ ਸਾਹਿਬ ਜੀ ਉਹਨੂੰ ਤੁਸੀਂ ਉਹ ਕਾਰਬੋਰੇਟਰ ਨੂੰ ਲਾ ਲਿਓ।
0: ਇੱਕ ਚੀਜ਼ ਹੋਰ ਵੀ ਆ ਗਈ ਨਾ, ਤੁਸੀਂ ਦੇਖੋ ਸੋਲਰ ਆ ਗਿਆ, ਸੋਲਰ ਜਿਹੜਾ ਹੈਗਾ ਉਹ ਹੁਣ ਚਾਈਨਾ ਨੇ ਗੱਡੀਆਂ ਕੱਢ ਦਿੱਤੀਆਂ ਵਾ, ਨਿੱਕੇ ਨਿੱਕੇ ਟੈਂਪੂ ਕੱਢ ਦਿੱਤੇ, ਉਹਨੇ ਕਿਹਾ ਜਿੰਨਾ ਮਰਜ਼ੀ ਚਲਾਓ ਇਹਨੂੰ ਧੁੱਪ ਦੇ ਨਾਲ ਆਪੇ ਚਾਰਜ,
1: ਬਿਲਕੁਲ ਬਿਲਕੁਲ ਏਦਾਂ ਹੀ ਆ। ਉਹ ਵੀ ਇਹ ਸੋਲਰ ਪੈਨਲ ਖਰਚਾ ਵੀ ਉਹ ਰੇਲ ਦੀਆਂ ਗੱਡੀਆਂ ਦੇ ਉੱਤੇ ਸਾਰੀਆਂ ਦੇ ਉੱਪਰ ਸੋਲਰ ਪੈਨਲ ਲਾ ਲੈਣ,
0: ਲੱਗ ਹੀ ਜਾਣੇ ਜੀ ਹੌਲੀ ਹੌਲੀ ਦੇਖ ਲਿਓ ਤੁਸੀਂ
1: ਲੱਗ ਜਾਣੇ ਆ, ਪਰ ਉਹ ਗਵਰਨਮੈਂਟ
0: ਪ੍ਰੋਬਲਮ ਰਾਤ ਨੂੰ ਆਉਣੀ ਆ ਜੇ ਗੱਡੀ ਉੱਥੇ ਨਾ ਖੜੀ ਹੋ ਜਾਏ ਕਿਸੇ ਮੁੜ ਕੇ ਚਾਰਜ,
1: ਨਹੀਂ ਉਹ ਫਿਰ ਬੈਕਅਪ ਬੈਟਰੀਆਂ ਹੁੰਦੀਆਂ ਨਾ, ਜਿੱਦਾਂ ਉਹਦੇ ਵਿੱਚ
0: ਬੈਟਰੀ ਹੁੰਦੀ ਆ ਉਹ ਚਾਰਜ ਕਰਦੀਆਂ,
1: ਹਾਂ ਉਹ ਚਾਰਜ ਹੁੰਦੀਆਂ ਰਹਿੰਦੀਆਂ, ਜੋ ਲੋੜ ਪੈਂਦੀ ਆ ਉਹ ਚੱਲ ਪੈਂਦੀ ਆ। ਹਾਂਜੀ, ਤੇ ਸੋ ਯੋਜਨਾਵਾਂ ਖਾਕਾ ਸਾਹਿਬ ਜੀ ਐਸੀ ਗੱਲ ਨੀ, ਪਰ ਉਹ ਜਿਹੜੇ ਵੱਡੀਆਂ ਮੱਛੀਆਂ ਨਾ ਉਹ ਬਣ ਨੀ ਦਿੰਦੀਆਂ ਨਾ, ਇਹਨਾਂ ਚੀਜ਼ਾਂ ਨੂੰ ਸਾਹਮਣੇ ਨੀ ਆਉਣ ਦਿੰਦੀਆਂ,
0: ਉਹ ਵੀ ਬਣ ਹੀ ਜਾਣੇ ਆ ਜੀ, ਕਿੰਨਾ
1: ਇੱਕ ਦਿਨ ਬਣ ਹੀ ਜਾਣੇ ਆ, ਬਸ ਉਹ ਇੱਕ ਦਿਨ ਬਣੀ ਜਾਣੇ, ਬਿਲਕੁਲ ਬਿਲਕੁਲ,
0: ਇਹੋ ਜਿਹਾ ਮੁਲਕ ਬਣਾ ਕੇ ਬਹਿ ਜੂਗਾ ਫਿਰ ਕੀ ਕਰ ਲੈਣਗੇ ਵੱਡੇ ਵੱਡੇ।
1: ਹਾਂਜੀ ਹਾਂਜੀ ਹਾਂਜੀ, ਤੇ ਹੁਣ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਸ਼ਾਵੇਸ਼ ਦੀ ਆਪਾਂ ਗੱਲ ਕਰ ਰਹੇ ਸੀਗੇ, ਉਹ ਤੋਂ ਫੇਰ ਪਰਜਾ ਜਿਹੜੀ ਉਹਨੂੰ ਲਾਇਆ ਗਿਆ ਤੇ ਹੌਲੀ ਹੌਲੀ ਜਿਹੜਾ ਸੀ ਉਹ ਕੰਮ ਉੱਥੋਂ ਦਾ ਖਰਾਬ ਹੁੰਦਾ ਗਿਆ, ਤੇ ਫੇਰ ਜਿਹੜਾ ਉਹ ਸ਼ਾਵੇ ਸੀਗਾ ਖਾਕ ਸਾਹਿਬ ਜੀ, ਉਹਨੇ ਵੀ ਬਹੁਤ ਉਸ ਮੁਲਕ ਨੂੰ ਜਿਹੜਾ ਸੋਸ਼ਲਿਜ਼ਮ ਲਿਆਂਦਾ ਸੀਗਾ, ਤੇ ਮਦੂਰੋ ਆ ਜਿਹੜਾ ਹੁਣ ਇਹਨਾਂ ਨੇ ਫੜ ਕੇ ਲਿਆਂਦਾ, ਇਹਨੇ ਵੀ ਉਸ ਮੁਲਕ ਦੀਆਂ ਸਹੂਲਤਾਂ ਵਾਸਤੇ ਲੋਕਾਂ ਨੂੰ ਕਾਫੀ ਜਿਹੜਾ ਉਹ ਸੌਂਪ ਦਿੱਤੀ ਸੀ, ਤੇ ਪਰ ਆਪਣੇ ਕੁਤਕੁਤੀਆਂ ਨਿਕਲੀਆਂ ਸੀ ਨਾ ਇੱਥੇ ਤੇ ਭਈ ਇਹ ਕਾਮ ਜਾ ਕੇ ਫਿਰ ਅਸੀਂ ਕਿਹਾ ਚਲੋ ਕੋਈ ਨੀ ਫੜ ਲਿਆਉਂਦੇ ਹਾਂ ਤੇ ਹੁਣ ਕੀ ਆ ਬੀਬੀਸੀ ਆ ਜਿਹੜੀ ਇਹਦੇ ਅਨੁਸਾਰ ਕੱਖ ਸਾਹਿਬ ਜੀ ਕਿਹਾ ਕਿ ਇਹ ਨੀਤੀ ਆ ਜਿਹੜੀ ਇਹ ਯੂਨਾਈਟਿਡ ਨੇਸ਼ਨ ਦਾ ਜਿਹੜਾ ਹੈਗਾ ਆ ਸਿਕਿਉਰਿਟੀ ਕੌਂਸਲ ਆ ਉਹਦੇ ਵਿਚ ਵੀ ਕੱਖ ਸਾਹਿਬ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਆ ਤੇ ਜਿਹਦੇ ਵਿਚ ਅਮਰੀਕਾ ਦੇ ਦੋਸਤ ਤੇ ਦੁਸ਼ਮਣ ਦੇਸ਼ ਆ ਜਿਹੜੇ ਸਾਰਿਆਂ ਨੇ ਫਿਟਕਾਰਾਂ ਜਿਹੜੀਆਂ ਉਹ ਪਾਈਆਂ ਅਮਰੀਕਾ ਦੇ ਉੱਤੇ ਵੀ ਤੂੰ ਏਦਾਂ ਨਹੀਂ ਕਰ ਸਕਦਾ ਪਰ ਉਹ ਫਿਟਕਾਰਾਂ ਨੂੰ ਕੱਖ ਸਾਹਿਬ ਜੀ ਕੌਣ ਮੰਨਦਾ ਜਿੰਨਾ ਚਿਰ ਸੁਣ ਨਹੀਂ ਵੱਜਦਾ ਉਨਾ ਚਿਰ ਕੋਈ ਨੀ ਮੰਨਦਾ ਫਟਕਾਰਾਂ ਫਕੂਰਾਂ ਨੂੰ ਜਿਹਦੇ ਕੋਲ ਪਾਵਰ ਹੁੰਦੀ ਆ ਤੇ ਉਹ ਫਟਕਾਰਾਂ ਪਾਉਂਦੇ ਆ
0: ਹੋਰ ਨਾ ਇਹਨੇ ਬੋਲਣ ਨਹੀਂ ਟਰੰਪ ਸਾਹਿਬ ਨੇ ਬੋਲਣ ਨਹੀਂ ਦੇਣਾ ਕਿ
1: ਬੋਲਣ ਹੀ ਨਹੀਂ ਦੇਣਾ ਬਿਲਕੁਲ ਬਿਲਕੁਲ ਇਹੀ ਗੱਲ ਹੋਣੀ ਆ ਜੀ ਤੇ ਹੁਣ ਜਿਹੜਾ ਆ ਯੂ ਐਨ ਚਾਰਟਰ ਆ ਉਹਦੇ ਅਨੁਸਾਰ ਵੀ ਆ ਉਹ ਕਹਿੰਦੇ ਵੀ ਦੱਸੋ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਇਹ ਜਿਹੜਾ ਉਹਨੂੰ ਜਾ ਕੇ ਫੜ ਕੇ ਲਿਆਂਦਾ ਆ ਇਸ ਤਰ੍ਹਾਂ ਦਾ ਰੌਲਾ ਰੱਪਾ ਪੈ ਰਿਹਾ ਤੇ ਅਮਰੀਕਾ ਪੱਕੀ ਦੇਸ਼ ਆ ਜਿਨ੍ਹਾਂ ਦੇ ਵਿਚੋਂ ਫਰਾਂਸ ਕੱਖ ਸਾਹਿਬ ਜੀ ਸਭ ਤੋਂ ਪਹਿਲਾਂ ਆਵਾਜ਼ ਉਠਾਉਂਦਾ ਜਦੋਂ ਬੁਸ਼ ਨੇ ਇਰਾਕ ਤੇ ਅਟੈਕ ਕੀਤਾ ਸੀ ਉਦੋਂ ਵੀ ਉਹਨਾਂ ਨੇ ਉਹਦੇ ਖਿਲਾਫ਼ ਆ ਜਿਹੜਾ ਵਾਰੰਟ ਜਾਰੀ ਕੀਤੇ ਸੀਗੇ ਤੇ ਪਰ ਉਹ ਕਰਦੇ ਕੁਰਦੇ
0: ਕੋਸ਼ਿਸ਼
1: ਹਾਂਜੀ ਹਾਂਜੀ ਹਾਂਜੀ ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਕੱਖ ਸਾਹਿਬ ਜੀ ਉਹ ਹੈਗੀ ਆ
0: ਜਿਹੜੀ ਇੱਕ ਅੱਜ ਨਵੀਂ ਖਬਰ ਚੀਮਾ ਸਾਹਿਬ ਉੱਠਦੀ ਸੀ ਅਪੀਚਮੈਂਟ ਦੀ ਇਹਦੇ ਬਾਰੇ ਕੋਈ ਮਾੜੀ ਜੀ ਤੁਹਾਡੇ ਕੋਲ ਜਾਣਕਾਰੀ ਹੈਗੀ ਤਾਂ ਆਪਾਂ
1: ਇੰਪੀਚ ਆ ਜਿਹੜੀ ਉਹ ਵੋਟਿੰਗ ਜਿਹੜੀ ਆ ਉਹ ਪਾ ਵੀ ਰਹੇ ਆ ਤੇ ਕੋਸ਼ਿਸ਼ਾਂ ਵਿਚ ਵੀ ਆ ਇਹਨੂੰ ਟਰੰਪ ਨੂੰ ਕਰਨ ਦੀ ਇਹ ਗੱਲ ਤਾਂ ਚੱਲ ਰਹੀ ਆ ਦੋ ਤਿੰਨ ਮਹੀਨਿਆਂ ਤੋਂ ਜਿਹੜਾ ਮਾੜੀ ਜਿਹੜੀ ਆ ਉਹ ਕਨਸੋਜ ਹੀ ਆਉਂਦੀ ਆ ਪਰ ਪੂਰਾ ਨੀ ਹੁਣ ਸ਼ਾਇਦ ਮੇਰਾ ਖਿਆਲ ਹੈ ਜ਼ਿਆਦਾ ਅੱਜ ਦੀ ਖਬਰ ਵੀ ਸੀਗੀ ਪਰ ਮੇਰੇ ਕੋਲ ਚਾਂਸ ਨਹੀਂ ਲੱਗਿਆ ਅੱਜ ਦੀ ਖਬਰ ਦੇ ਬਾਰੇ ਪਰ ਉਹ ਹੋ ਰਿਹਾ ਸਾਰਾ ਕੁਝ ਸਿਸਟਮ ਹੋ ਰਿਹਾ
0: ਵੋਟਿੰਗ ਹੋਈ ਹੈ ਜੀ ਸੁਣਿਆ ਕਿ ਰਿਪਬਲਿਕਨ ਨੇ ਵੋਟ ਟਰੰਪ ਦੇ ਅਗੇਂਸਟ ਪਾਈ ਆ ਕੁਝ
1: ਪਾਰਟੀ ਹੋਈਆਂ
0: ਨੇ ਤੇ ਉਹ ਮੈਜੋਰਿਟੀ ਜਿਹੜੀ ਡੈਮੋਕ੍ਰੇਟਿਡ ਦੀ ਹੋ ਗਈ ਆ ਉਹਦੇ ਵਿਚ
1: ਫੇਰ ਜੇ ਉਹਦੀ ਹੋ ਗਈ ਆ ਮੈਜੋਰਿਟੀ ਹੋ ਗਈ ਆ ਡੈਮੋਕ੍ਰੇਟ ਦੀ ਤੇ ਫੇਰ ਇਹ ਗਿਆ ਸਮਝੋ
0: ਬਿਲਕੁਲ ਇੱਥੇ ਤੱਕ ਖਬਰਾਂ ਆਉਂਦੀਆਂ ਕਿ ਮਾਰਸ਼ਲ ਆ ਜਿਹੜੇ ਕੋਰਟ ਜਦੋਂ ਆਏਗਾ ਮਾਰਸ਼ਲ ਅਰੈਸਟ ਕਰ ਸਕਦੇ ਆ
1: ਇਹ ਵੀ ਮਾਰਸ਼ਲ ਹਾਂ ਕਿਉਂਕਿ ਪ੍ਰੈਜੀਡੈਂਟ ਦੇ ਉੱਤੇ ਜਿਹੜਾ ਮਾਰਸ਼ਲ ਲਾ ਆ ਜਿਹੜਾ ਉਹ ਲਾਗੂ ਕਰਕੇ ਮੇਰਾ ਖਿਆਲ ਉਹਨੂੰ ਅਰੈਸਟ ਕਰ ਸਕਦੇ ਹੁੰਦੇ ਆ ਕੋਈ ਮਿਲਟਰੀ ਦੀਆਂ ਜਿਹੜੀਆਂ ਉਹ ਕਾਨੂੰਨ ਹੁੰਦੇ ਆ ਗੁੱਜੇ ਰੱਖੇ ਹੋਏ ਤੇ ਉਹ ਕਰ ਸਕਦੇ ਇਹਦੀ ਕੋਈ ਗੱਲ ਨਹੀਂ ਔਰ ਇਹਦੇ ਚ ਕੱਖ ਸਾਹਿਬ ਜੀ ਹੁਣ ਜਦੋਂ ਨਾ ਹੁਣ ਹੋਇਆ ਇਹ ਇਸ ਤਰ੍ਹਾਂ ਦਾ ਜਦੋਂ ਇੱਥੇ ਪਹੁੰਚਿਆ ਇਹ ਤੇ ਫੇਰ ਇਹਨੇ ਛੁੱਟਣਾ ਨੀਗਾ ਬਿਲਕੁਲ ਬਿਲਕੁਲ ਜਿਹੜੇ ਪਿਛਲੇ 93 ਦੇ ਆ ਉਹ ਵੀ ਚੱਲਣੇ ਆ ਤੇ ਹੁਣ ਜਿਹੜੇ ਗਾਹਾਂ ਵਾਲੇ ਆ ਉਹ ਵੀ ਚੱਲਣੇ ਆ ਫੇਰ ਇਹਨੂੰ ਛੁੱਟਣ ਨੂੰ ਰਾਹ ਨੀਗਾ ਉੱਥੇ ਜੇਲ੍ਹ ਚ ਫੇਰ ਮਰੂਗਾ ਇਹ ਫੇਰ ਕੱਖ ਸਾਹਿਬ ਜੀ ਏਦਾਂ ਦੇ ਬੰਦੇ ਹੁੰਦੇ ਸੁਸਾਈਡ ਕਰ
0: ਮਾੜੇ ਮੂੰਹ ਦੇ ਨਾਲ ਗੱਲ ਕਰ ਰਿਹਾ ਜੀ ਵੀ ਵੋਟ ਜਿਹੜੀ ਆ ਅਗਲੇ 3-4 ਮਹੀਨੇ ਚ ਇਲੈਕਸ਼ਨ ਨੂੰ ਫੇਰ ਮੈਨੂੰ ਹੋਣੀ ਹੈ ਇਹਦੀ
1: ਮਿਡ ਟਰਮ ਇਲੈਕਸ਼ਨ ਜਿਹਨਾਂ ਨੂੰ ਕਹਿੰਦੇ ਆ ਮਿਡ ਟਰਮ ਇਲੈਕਸ਼ਨ ਆਉਣ ਵਾਲੀ
0: ਉਹਨੇ ਆਪ ਹੀ ਕਹੀ ਗੱਲ ਇਹੋ ਕਿ ਬਈ ਤਿਆਰ ਹੋ ਜਾਓ ਵੋਟਾਂ ਪਾਓ ਤੇ ਨਹੀਂ ਤੇ ਇਹਨਾਂ ਨੇ ਮੈਜੋਰਿਟੀ ਲੈ ਜਾਣੀ ਆ
1: ਬਿਲਕੁਲ ਤੇ ਚਲੋ ਕੋਈ ਗੱਲ ਨੀ ਸੀ ਆਈ ਏ ਆ ਜਿਹੜੇ ਉਹਦੇ ਫੈਸਲੇ ਅਨੁਸਾਰ ਕਿਹਾ ਗਿਆ ਕਿ ਮਡੂਰੋ ਦੇ ਲੋਇਲਿਸਟ ਜਿਹੜੇ ਆ ਉਹੀ ਦੇਸ਼ ਨੂੰ ਹੁਣ ਦੇਖੋ ਜਿਹੜਾ ਉਹ ਹੈਗਾ ਵੈਨਜ਼ੂਏਲਾ ਉਹਦੇ ਵਿਚ ਜਿਹੜੀ ਆ ਗੌਰਮੈਂਟ ਉਹਨਾਂ ਨੇ ਉਹੀ ਰੱਖੀ ਹਜੇ ਤੱਕ ਵਾਈਸ ਪ੍ਰੈਜੀਡੈਂਟ ਟੂ ਪ੍ਰੈਜੀਡੈਂਟ ਬਣਾਤਾ ਹੈ ਤੇ ਪਰ ਉਹ ਹੁਣ ਹੌਲੀ ਹੌਲੀ ਇਹਨਾਂ ਨੂੰ ਇੱਕ ਇੱਕ ਕਰਕੇ ਬਦਲਣਗੇ ਕਿਉਂਕਿ ਇਹ ਤਾਂ ਸੀਗਾ ਨਾ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਜਾ ਕੇ ਫੜ ਲਿਆ ਤੇ ਇਹਨੂੰ ਫੜ ਲਿਆਂਦਾ ਹਨਾ ਪਰ ਜਿਹੜੀ ਸਾਰੀ ਗੌਰਮੈਂਟ ਆ ਉਹਨੂੰ ਜੇ ਬਦਲਣਾ ਚਾਹੁੰਗੇ ਉਹ ਹੌਲੀ ਹੌਲੀ ਬਦਲੂਗੀ ਸ਼ਾਇਦ ਨਾ ਵੀ ਬਦਲੇ ਇਹ ਵੀ ਇੱਦਾਂ ਵੀ ਹੋ ਸਕਦਾ ਹੈ ਉਹ ਪਤਾ ਨਹੀਂ ਹੁੰਦਾ ਜੇ ਉਹਨਾਂ ਨੂੰ ਕਿਤੇ ਉਧਰੋਂ ਰੂਸ ਵੱਲੋਂ ਜਾਂ ਹੋਰ ਕਿਤੇ ਚਾਈਨਾ ਚੋਂ ਹੈਲਪ ਮਿਲ ਗਈ ਤਾਂ ਫਿਰ ਉਹ ਕਹਿਣਗੇ ਕਿ ਦੇਖ ਲਓ ਆ ਜਾਓ ਅਸੀਂ ਨਹੀਂ ਕਰਨ ਲੈਣਾ ਤੇ ਇਹ ਜਿਹੜੀਆਂ ਇਸ ਤਰ੍ਹਾਂ ਦੀ ਨੀਤੀਆਂ ਜਿਹੜੀਆਂ ਉਹ
0: ਸ਼ਿਪ ਵੀ ਤੇਲ ਦਾ ਜਿਹੜਾ ਕਿ ਅਮਰੀਕਾ ਨੇ ਰੋਕਿਆ ਹੋਇਆ ਜਿਹੜਾ ਰਸ਼ੀਆ ਨੂੰ ਜਾ ਰਿਹਾ ਸੀ ਇੱਥੋਂ
1: ਵੈਨਜ਼ੂਏਲਾ ਦੇ ਦੋ ਟੈਂਕਰ ਆ ਜਿਹੜੇ ਉਹ ਰੁਕੇ ਆ ਉਹ ਕਹਿੰਦੇ ਸਾਡੇ ਕੋਲ ਤੇਲ ਵਾਧੂ ਅਸੀਂ ਹੁਣ ਆਪਣੀ ਜਿਹੜੀ ਖੁੱਲੀ ਓਪਨ ਮਾਰਕੀਟ ਜਿਹਨੂੰ ਕਹਿੰਦੇ ਉੱਥੇ ਵੇਚਣੇ ਆ ਉਹ ਅੱਗੇ ਜਾ ਕੇ ਆਪਾਂ ਕਰਾਂਗੇ ਖਬਰ ਵਿੱਚ ਆਈ ਹੈ ਉਹਦੀ ਟੈਂਕਰ ਆ ਜਿਹੜੇ ਦੋ ਤਿੰਨ ਉਹ ਉਹਦੇ ਜਿਹੜੇ ਆ ਇਨੀ ਉਹ ਜਿਹਨੂੰ ਕਹਿ ਲਓ ਭਾਈ ਜਹਾਜ਼ਾਂ ਨੂੰ ਗੁਮਰਾਹ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਉਹਦਾ ਤੇਲ ਆ ਜਿਹੜਾ ਉਹ ਵੇਚਣਗੇ ਤੇ ਬਾਕੀ ਉਹਦੇ ਕੋਲ ਸਟੋਰੇਜ ਦੇ ਵਿੱਚ ਵੀ ਕਿਉਂਕਿ ਜਾਣ ਨੀ ਨਾ ਦਿੰਦੇ ਤੇਲ ਵਾਲਾ ਬਾਹਰ ਜਮਾਂ ਵੀ ਕੀਤਾ ਹੋਇਆ ਉੱਥੇ ਜਿਹੜੇ ਵੱਡੇ ਵੱਡੇ ਉਹ ਢੋਲ ਰਹਿ ਰਹੇ ਹੁੰਦੇ ਜਿਹਨਾਂ ਦੇ ਵਿੱਚ ਟੈਂਕ ਬੜੇ ਬੜੇ ਉਹਨਾਂ ਦੇ ਵਿੱਚ ਉਹ ਜਮਾਂ ਵੀ ਕੀਤਾ ਹੋਇਆ ਉਹਨਾਂ ਕੋਲ ਹੈਗਾ ਆ ਤੇਲ ਤੇ ਇਹ ਖਬਰ ਆਪਣੇ ਗਾਹਾਂ ਲਿਖੀ ਹੋਈ ਹੈ ਉਹਦੇ ਵਿੱਚ ਆਪਾਂ ਕਰਦੇ ਹਾਂ ਕਿ ਤੇਲ ਵੇਚਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਕੱਖ ਸਾਹਿਬ ਜੀ ਉਹ ਹੈਗੀ ਆ
0: ਆਪਣਾ ਹੋ ਹੀ ਚੱਲਿਆ ਜੀ ਖਬਰ
1: ਟਾਈਮ ਹੋ ਚੱਲਿਆ ਟਾਈਮ ਹੋ ਚੱਲਿਆ ਖਬਰਾਂ ਆਪਣੇ ਕੋਲ ਬਹੁਤ ਸੀ ਤੇ ਟਾਈਮ ਕੋਈ ਇੱਕ ਕੱਖ ਸਾਹਿਬ ਜੀ ਸਾਡੇ ਇੱਥੇ ਕੈਲੀਫੋਰਨੀਆ ਦੇ ਪਿਛਲੇ ਹਫ਼ਤੇ ਦੀ ਗੱਲ ਹੈ 4-5 ਦਿਨ ਹੋ ਗਏ ਉਸ ਗੱਲ ਨੂੰ ਤੇ ਆਪਣੇ ਦੋ ਨੌਜਵਾਨ ਕੱਖ ਸਾਹਿਬ ਜੀ ਪੰਜਾਬੀ ਜਿਹੜੇ ਆ ਉਹ ਕੋਕੇਨ ਜਿਹੜਾ ਹੁੰਦੀ ਆ ਇਹ ਲੈ ਕੇ ਜਾ ਰਹੇ ਸੀ ਟਰੱਕ ਦੇ ਵਿੱਚ ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਆ ਉਹ ਨੌਜਵਾਨ ਉਹ ਫ੍ਰਿਜਨੋ ਦਾ ਹੀ ਰਹਿਣ ਵਾਲਾ ਸੀਗਾ ਤੇ ਦੂਸਰਾ ਉਧਰਲੀ ਹੋਰ ਸਟੇਟ ਦਾ ਸੀਗਾ ਤੇ ਉਹ ਕੱਖ ਸਾਹਿਬ ਜਿਹੜੇ ਦੇਖੋ ਇਹ ਟਰੱਕਾਂ ਦੀ ਨਾ ਜਿਹੜੇ ਹਾਈਵੇ ਪੈਟਰੋਲ ਵਾਲੇ ਹੁੰਦੇ ਆ ਉਹ ਕਈ ਵਾਰੀ ਤੁਹਾਡੀ ਇੰਸਪੈਕਸ਼ਨ ਕਰ ਲੈਂਦੇ ਵਿੱਚ ਕੀ ਲੋਡ ਆ ਕਾਗਜ਼ ਪੱਤਰ ਦੇਖਦੇ ਆ ਕਿੱਥੋਂ ਆਇਆ
0: ਮੈਨੂੰ ਲੱਗਦਾ ਜੀ ਮੈਂ ਵੀ ਖਬਰ ਪੜ੍ਹੀ ਆ ਕਾਫੀ ਉਹਦੇ ਚ ਲੱਗਦਾ ਕਿ ਇਹਨਾਂ ਦੀ ਜਿਹੜੀ ਹੈ ਨਾ ਉਹ ਰੈਕੀ ਹੋਈ ਆ ਜੀ ਕਿਤੇ ਨਾ ਕਿਤੇ ਕਿਸੇ ਨੇ ਦੱਸਿਆ ਗਿਆ ਕਿ ਇਹਨਾਂ ਦੇ ਕੋਲ ਹੈਗਾ ਸਮਾਨ
1: ਇਹ ਵੀ ਪੋਸੀਬਲ ਆ ਇਹ ਵੀ ਹੋ ਸਕਦਾ ਆ ਪਰ ਜਿਹੜੀ ਕਈ ਗੱਲਾਂ ਖੱਕ ਸਾਹਿਬ ਜਦੋਂ ਕੋਈ ਨਿਊਜ਼ ਵਾਲੇ ਦਿੰਦੇ ਉਹ ਕਈ ਗੱਲਾਂ ਵਿੱਚੋਂ ਲੁਕੋ ਵੀ ਲੈਂਦੇ ਆ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਨਿਊਜ਼ ਮੀਡੀਆ ਕੰਮ ਕਰਦਾ ਆ ਪਰ ਇਹ ਵੀ ਗੱਲ ਸਾਹਮਣੇ ਆਈ ਆ ਕਿ ਉਹ ਤਾਂ ਸਧਾਰਨ ਇੰਸਪੈਕਸ਼ਨ ਵਾਸਤੇ ਉਹਨਾਂ ਨੇ ਰੋਕਿਆ ਸੀਗਾ ਤੇ ਉਹ ਜਿਹੜਾ ਕੁੱਤਾ ਸੀਗਾ K9 ਉਹਨੇ ਸੁੰਘ ਲਿਆ ਤੇ ਉੱਥੋਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਇਹ ਵੀ ਹੋ ਸਕਦਾ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਪਿੱਛੋਂ ਕਿਸੇ ਨਾ ਕਿਸੇ ਨੇ ਭੇਜ ਦਿੱਤਾ ਹੋਣਾ ਉਹ ਵੀ ਹੋ ਸਕਦਾ ਹੈ ਸੋ $4.7 million ਦੀ ਉਹ ਕੋਈ ਕਹਿੰਦਾ ਦੇ 300 pound ਤੋਂ 300 pound ਦੀ ਖਰੀਦ
0: ਇਹ ਕਿਹੜਾ ਪਹਿਲਾ ਗੇੜਾ ਹੋ ਸਕਦਾ ਨਾ ਪਹਿਲਾਂ ਵੀ ਗੇੜੇ ਲਾਏ ਹੋਣ ਜੀ
1: ਹੋ ਸਕਦਾ ਪਰ ਜਿਹੜੇ ਸਿਆਣੇ ਹੁੰਦੇ ਆ ਨਾ ਸਿਆਣੇ ਵਪਾਰੀ ਹੁੰਦੇ ਏਦਾਂ ਡਰੱਗਾਂ ਦੇ
0: ਇਹ ਮਾੜੀ ਆਦਤ ਹੁੰਦੀ ਆ ਕਿ ਬਣ ਗਿਆ ਲੈ ਹੁਣ ਕਿਸੇ ਨੇ ਪੁੱਛਿਆ ਹੀ ਨਹੀਂ ਚਲੋ ਇੱਕ ਹੋਰ ਗੇੜਾ ਲਾ ਦਿੰਦੇ
1: ਇਹ ਵੀ ਗੱਲ ਤੁਹਾਡੀ ਸਹੀ ਹੈ ਦੋਨਾਂ ਪਾਸਿਆਂ ਨੂੰ ਗੱਲ ਹੈ ਜਿਹੜੀ ਤੁਰ ਪੈਂਦੀ ਆ ਜਿਹੜੇ ਸਿਆਣੇ ਹੁੰਦੇ ਆ ਸਮਗਲਰ ਉਹ ਥੋੜਾ ਜਿਹਾ ਕਰਕੇ ਜਦੋਂ ਦੇਖਦੇ ਆ ਵੀ ਹੁਣ ਯਾਰ ਮੇਰੀ ਰੋਜੀ ਰੋਟੀ ਜੋਗੇ ਹੈਗੇ ਜ਼ਿੰਦਗੀ ਜੋਗੇ ਉਹ ਬੰਦ ਕਰ ਦਿੰਦੇ ਆ ਕੰਮ ਪਰ ਜਿਹੜੇ ਫਿਰ ਲਾਲਚ ਤੁਹਾਨੂੰ ਪਤਾ ਵੀ ਜਦੋਂ ਇੱਕ ਵਾਰੀ ਬੰਦੇ ਨੂੰ
0: ਜੰਗ ਮੁੰਡੇ ਉਹ ਡਾਕਟਰ ਸਾਹਿਬ ਆ ਗਏ ਜੀ ਇੱਕ ਮਿੰਟ ਹੋਲਡ ਕਰਿਓ
2: ਜੀ
0: ਡਾਕਟਰ ਸਾਹਿਬ ਹੋਲਡ ਕਰਿਓ ਜੀ ਕਿੱਥੇ ਆ ਚੀਮਾ ਸਾਹਿਬ ਕਿੱਥੇ ਆ ਇਹ ਬੜਾ ਪੱਗਾ ਪਿਆ ਇਸ ਫੋਨ ਦੇ ਵਿੱਚ ਜੀ ਓਕੇ ਕੀ ਹੋ ਗਿਆ ਕੰਮ ਹੀ ਖਰਾਬ ਹੋ ਜਾਂਦਾ ਸਮਝ ਨਹੀਂ ਆਉਂਦੀ ਮੈਨੂੰ ਰੋਜ਼ ਦਾ ਕੰਮ ਹੋ ਗਿਆ ਚਲੋ ਡਾਕਟਰ ਸਾਹਿਬ ਤੁਸੀਂ ਮੈਂ ਇੱਕ ਮਿੰਟ ਦਿਓ ਮੈਂ ਕਰਦਾ ਮੈਂ ਤੁਹਾਡਾ ਮੈਸੇਜ ਕਰ ਦਵਾਂ ਫਿਰ ਆਪਾਂ ਕਰਦੇ ਹਾਂ ਜੀ ਚਲੋ
2: ਓਕੇ ਜੀ ਓਕੇ ਕਰ ਲਓ ਮੈਸੇਜ

0: ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿੱਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਨੋਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 40 ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸ ਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
1: ਕੋਈ ਗੱਲ ਨਹੀਂ, ਇਟਸ ਓਕੇ। ਰੇਡੀਓ ਸਵਰੰਗ, ਰੇਡੀਓ ਪ੍ਰਵਾਸ, ਯੂਟਿਊਬ, ਫੇਸਬੁੱਕ ਮੀਡੀਆ ਪਰ ਮੁਝੇ ਸੁਣਨੇ ਵਾਲੇ ਤਮਾਮ ਸ਼ਰੋਤਾਓਂ ਕੋ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਓਰ ਸੇ ਬੜੇ ਪਿਆਰ ਔਰ ਸਤਿਕਾਰ ਸੇ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਜ਼ਰ ਹੂੰ ਆਪਕਾ ਰੋਜ਼ਾਨਾ ਕਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੇਕਰ। ਜੈਸਾ ਕਿ ਆਪ ਜਾਣਤੇ ਹੈ ਕਿ ਇਨ ਪ੍ਰੋਗਰਾਮੋਂ ਮੈਂ ਹਮ ਏਕ ਦਿਨ ਪ੍ਰੋਗਰਾਮ ਪੰਜਾਬੀ ਮੈਂ ਕਰਤੇ ਹੈ, ਦੂਸਰੇ ਦਿਨ ਕਾ ਏਕ ਘੰਟਾ ਜੋ ਹੈ ਹਿੰਦੀ ਮੈਂ ਹੋਤਾ ਹੈ, ਉਸਕੇ ਬਾਅਦ ਏਕ ਘੰਟਾ ਅੰਗਰੇਜ਼ੀ ਕਾ ਹੋਤਾ ਹੈ। ਵਹੀ ਸਬਜੈਕਟ ਦੁਹਰਾਨੇ ਕੀ ਕੋਸ਼ਿਸ਼ ਕੀ ਜਾਤੀ ਹੈ ਔਰ ਹਾਂ ਲਫ਼ਜ਼ ਜ਼ਰੂਰ ਅਲੱਗ ਅਲੱਗ ਹੋ ਜਾਤੇ ਹੈ ਕਿਉਂਕਿ ਮੈਨੇ ਕੋਈ ਪੜ੍ਹ ਕਰ ਨਹੀਂ ਬੋਲਣਾ ਹੋਤਾ, ਮੁਝੇ ਸਿਰਫ ਕੰਟੈਂਟ ਪਤਾ ਹੋਤਾ ਕਿ ਮੈਂ ਅੱਜ ਕੰਟੈਂਟ ਕਿਸ ਪਰ ਬਾਤ ਕਰਨੀ ਹੈ ਔਰ ਉਸਕੇ ਬਾਅਦ ਲਫ਼ਜ਼ ਮੇਰੇ ਆਪਣੇ ਹੋ ਜਾਤੇ ਹੈ। ਇਸ ਲਈ ਯੇ ਜ਼ਰੂਰੀ ਹੋ ਜਾਤਾ ਹੈ ਕਿ ਜੋ ਲੋਕ ਸੁਣਨੇ ਵਾਲੇ ਹੈ ਉਨਕੋ ਯੇ ਲਗੇਗਾ ਕਿ ਯੇ ਕੰਟੈਂਟ ਬੇਸ਼ਕ ਵਹੀ ਹੈ ਲੇਕਿਨ ਲਫ਼ਜ਼ ਮੇਰੇ ਦੂਸਰੇ ਹੋ ਜਾਤੇ ਹੈ, ਕਈ ਵਾਰ ਐਗਜ਼ਾਮਪਲਸ ਜੋ ਹੈ ਵੋ ਵੀ ਔਰ ਨਈ ਐਡ ਹੋ ਜਾਤੀ ਹੈ, ਇਸ ਲਈ ਜ਼ਰੂਰੀ ਹੈ ਕਿ ਆਪ ਰੋਜ਼ਾਨਾ ਇਨ ਪ੍ਰੋਗਰਾਮੋ ਕੋ ਸੁਣਤੇ ਰਹੇ। ਸੋ ਹਮ ਲੋਕ ਜੀਵਨ ਸੇ ਜੀਵਨ ਕੀ ਉਤਪਤੀ ਕੀ ਜੋ ਵਿਆਖਿਆ ਸ਼ੁਰੂ ਕੀ ਹੈ ਕਥਾ ਰੂਪੀ, ਉਸਮੇ ਹਮ ਯਹਾਂ ਤੱਕ ਪਹੁੰਚ ਗਏ ਹੈ ਕਿ ਸਰੀਰ ਕੀ ਬਣਤਰ ਤੋ ਬਣ ਗਈ ਹੈ ਲੇਕਿਨ ਇਸਕਾ ਸਰੀਰ ਕਾ ਬੇਸ ਕਿਆ ਹੈ, ਔਰ ਉਸ ਬੇਸ ਪਰ ਪਹੁੰਚਤੇ ਹੋਏ ਹਮਨੇ ਯੇ ਕਹਾ ਥਾ ਕਿ ਸਰੀਰ ਕਾ ਬੇਸ ਏਕ ਸੈਲ ਹੈ, ਸਿੰਗਲ ਯੂਨਿਟ ਜੋ ਹੈ ਜੋ ਇਸ ਸਰੀਰ ਮੇ ਕਾਮ ਕਰਤੀ ਹੈ, ਉਸਕੇ ਲਈ ਹਮਨੇ ਗੁਰਬਾਣੀ ਕਾ ਰੈਫਰੈਂਸ ਦਿਆ ਥਾ, ਜੋ ਬ੍ਰਹਮੰਡੇ ਸੋਈ ਪਿੰਡੇ ਔਰ ਜੋ ਪੂਰੇ ਬ੍ਰਹਮੰਡ ਮੇ ਘਟਿਤ ਹੋ ਰਹਾ ਹੈ ਵਹੀ ਹਮਾਰੇ ਸਰੀਰ ਮੇ ਵੀ ਘਟਿਤ ਹੋ ਰਹਾ ਹੈ, ਔਰ ਜੋ ਹਮਾਰੇ ਸਰੀਰ ਮੇ ਘਟਿਤ ਹੋ ਰਹਾ ਹੈ ਵੋ ਇਸਕੇ ਹਰੇਕ ਸੈਲ ਮੇ ਵੀ ਘਟਿਤ ਹੋ ਰਹਾ ਹੈ, ਔਰ ਵੋ ਜੋ ਸੈਲ ਮੇ ਘਟਿਤ ਹੋ ਰਹਾ ਹੈ ਇਸਕਾ ਮਤਲਬ ਇਤਨੇ ਸਾਰੇ ਕਾਰ ਵਿਹਾਰ ਜੋ ਹਮ ਸਰੀਰ ਕੇ ਦੁਆਰਾ ਕਰਤੇ ਹੈ, ਸਾਂਸ ਲੇਤੇ ਹੈ, ਐਕਸਕ੍ਰੀਸ਼ਨ ਕਰਤੇ ਹੈ, ਮਲ ਤਿਆਗ ਕਰਤੇ ਹੈ, ਦਿਲ ਕਾ ਹਮਾਰਾ ਧੜਕਣਾ ਹੈ, ਡਾਈਜੇਸ਼ਨ ਕਾ ਪ੍ਰੋਸੈਸ ਹੈ, ਇਤਨੇ ਸਾਰੇ ਸਿਸਟਮ ਜੋ ਹਮ ਲੋਗ ਨੌਨ ਸਿਸਟਮ ਕਾਉਂਟ ਕਰਤੇ ਹੈ, ਯੇ ਪੂਰੇ ਕੇ ਪੂਰੇ ਨੌ ਸਿਸਟਮ ਅਗਰ ਹਮਾਰੇ ਸਰੀਰ ਮੇ ਚਲ ਰਹੇ ਹੈ ਔਰ ਇਨਕੀ ਸਿੰਗਲ ਯੂਨਿਟ ਹਮ ਸੈਲ ਬੋਲਤੇ ਹੈ, ਤੋ ਮਤਲਬ ਇਸਕਾ ਯੇ ਹੁਆ ਕਿ ਏਕ ਸੈਲ ਮੇ ਵੀ ਯੇ ਸਭ ਕਾਰਵਾਈਆਂ ਹੋ ਰਹੀ ਹੈ, ਤੋ ਇਸਕਾ ਮਤਲਬ ਕਿਆ ਹੁਆ ਕਿ ਜਬ ਹਮ ਸਰੀਰ ਕੀ ਬਾਤ ਕਰਤੇ ਹੈ ਤੋ ਸਰੀਰ ਮੇ ਯੇ ਸੋਚਤੇ ਹੈ ਕਿ ਭਾਈ ਕਿਤਨੇ ਸਿਸਟਮ ਹੈ, ਅਲੱਗ ਅਲੱਗ ਅੰਗ ਹੈ ਸਭੀ, ਤਭੀ ਤੋ ਯੇ ਪੂਰਾ ਕਾਮ ਹੋਤਾ ਹੈ। ਇਸਕਾ ਮਤਲਬ ਕਿਆ ਹੁਆ ਕਿ ਸੈਲ ਕੇ ਅੰਦਰ ਵੀ ਇਸ ਤਰ੍ਹਾਂ ਕੀ ਅਲੱਗ ਅਲੱਗ ਚੀਜ਼ੇ ਹੈ ਜਿਨਕੀ ਅਲੱਗ ਅਲੱਗ ਜਿੰਮੇਵਾਰੀ ਹੈ ਕਿ ਵੋ ਅਲੱਗ ਅਲੱਗ ਤਰ੍ਹਾਂ ਕਾ ਕਾਮ ਪੂਰਾ ਕਰੇਂਗੇ, ਔਰ ਅਗਰ ਹਮਾਰੇ ਸਰੀਰ ਪੇ ਐਸਾ ਕੋਈ ਦਿਖਾਈ ਦੇਤਾ ਹੈ ਕਿ ਯੇ ਕਾਮ ਪੂਰਾ ਨਹੀਂ ਹੋ ਰਹਾ, ਯੇ ਕਮੀ ਪੇਸ਼ੀ ਵਾਲਾ ਹੈ, ਯੇ ਸਰੀਰ ਨਾਰਮਲ ਨਹੀਂ ਹੈ, ਦੂਸਰੇ ਲਫ਼ਜ਼ੋਂ ਮੈਂ ਕਹੇ ਕਿ ਬਿਮਾਰ ਹੈ, ਤੋ ਇਸਕਾ ਮਤਲਬ ਯੇ ਹੈ ਕਿ ਅਲਟੀਮੇਟ ਉਸ ਸੈਲ ਮੇ ਕੁਛ ਨਾ ਕੁਛ ਐਸੀ ਕਮੀ ਪੇਸ਼ੀ ਆ ਗਈ ਹੈ, ਔਰ ਸੈਲ ਕਾ ਮਤਲਬ ਯੇ ਹੈ ਕਿ ਸੈਲ ਕੇ ਕਿਸੀ ਉਸ ਡਿਪਾਰਟਮੈਂਟ ਮੇ ਕਿਸੀ ਉਸ ਅੰਗ ਮੇ ਕਿਸੀ ਉਸ ਆਰਗੇਨਲ ਉਸਕੋ ਬੋਲਤੇ ਹੈ ਅੰਗਰੇਜ਼ੀ ਮੇ, ਉਸ ਆਰਗੇਨਲ ਮੇ ਇਸ ਤਰ੍ਹਾਂ ਕੀ ਕੋਈ ਕਮੀ ਪੇਸ਼ੀ ਆ ਗਈ ਹੈ ਜਿਸਕੀ ਵਜ੍ਹਾ ਸੇ ਐਸਾ ਹੋ ਰਹਾ ਹੈ ਕਿ ਵੋ ਕਾਮ ਪੂਰਾ ਨਹੀਂ ਚੱਲ ਰਹਾ ਹੈ, ਔਰ ਇਸ ਲਿਹਾਜ਼ ਸੇ ਹਮਨੇ ਇਸ ਸੈਲ ਕੀ ਸ਼ਨਾਖਤ ਕਰਨੀ ਸ਼ੁਰੂ ਕੀ, ਔਰ ਸੈਲ ਕੀ ਜਬ ਹਮਨੇ ਸ਼ਨਾਖਤ ਸ਼ੁਰੂ ਕੀ ਤੋ ਫਿਰ ਹਮਨੇ ਯੇ ਦੇਖਾ ਕਿ ਭਾਈ ਸੈਲ ਕੇ ਅੰਦਰ ਜਾਣੇ ਕੇ ਲਿਏ ਬਾਹਰੀ ਏਕ ਦੀਵਾਰ ਹੈ, ਔਰ ਬਾਹਰੀ ਜੋ ਏਕ ਦੀਵਾਰ ਹਮ ਦੇਖ ਰਹੇ ਥੇ ਉਸ ਦੀਵਾਰ ਕੇ ਬਾਰੇ ਮੇ ਜਿਸਕੋ ਹਮਨੇ ਸੈਲ ਮੈਂਬਰੇਨ ਬਤਾਇਆ ਥਾ, ਵੋ ਜੋ ਸੈਲ ਮੈਂਬਰੇਨ ਥਾ ਉਸਕੀ ਬਾਤ ਮੈਨੇ ਆਪਸੇ ਕੀ ਥੀ कि भाई सेल मेम्ब्रेन क्या है, और उसकी सारी डिस्क्रिप्शन मैंने जो दूसरे अंग्रेजी और पंजाबी के प्रोग्रामों में दी है वो हम आपके सामने रख रहे हैं। और उसमें हमने ये कहा था कि ये दो तहों का बना हुआ होता है, दो मेम्ब्रेन होते हैं, उसके बीच में कुछ जगह होती है और उस जगह में थोड़ा फ्लूइड भरा रहता है, कुछ तरल रहता है, ताकि सेल को काम करते करते कुछ फैलना पड़े, सेल को कुछ बाहर निकालने के लिए सुकड़ना पड़े। अगर सुकड़ेगा तभी ना उससे कुछ बाहर निकलेगा, और फैलेगा तभी ना उसमें कुछ अंदर आएगा, या ऐसे कहें कि अंदर आएगा तो उसको फैलना पड़ेगा, अगर उसको कुछ बाहर निकालना है तो उसको सुकड़ना पड़ेगा। तो ये जो काम उसमें चलेगा, उस काम की वजह से ये दोनों मेम्ब्रेन जो हैं वो आपस में टकरा ना जाएं, उससे रगड़ पैदा ना हो, उससे कोई और प्रॉब्लम ना हो, इसलिए कुदरत ने उसमें एक फ्लूइड रखा हुआ है जिसको हम लोग सिनोवियल फ्लूइड बोलते हैं। और इस फ्लूइड और इस मेम्ब्रेन के बारे में हमने आप सब लोगों को बता दिया कि ये आमतौर पर प्रोटीन और लिपिड्स का बना होता है, और प्रोटीन और लिपिड की डिफरेंट कंसिस्टेंसी है, अलग तरह का घोल है जो मेम्ब्रेन बनाता है, और अलग तरह का घोल है जो इसके बीच रहने वाला जो लिक्विड है वो बनाता है। तो इस तरह ये पूरे का पूरा मेम्ब्रेन एक दीवार की तरह काम कर रहा है, लेकिन इस दीवार की डिफरेंसेस, इस दीवार का दूसरी दीवारों से फर्क क्या है? दूसरी दीवारों में तो किले की दीवार होती है तो उसमें दरवाजे होते हैं ना, दरवाजे से ही हम अंदर जा पाते हैं, दरवाजे से ही बाहर आ पाते हैं, लेकिन ये इस तरह का किला है जिस तरह आप अंडा देखते हो ना, तो अंडे को आप देखो तो चार चीजें जो उसका अंदर का घोल है वो बाहर तो आ ही नहीं रहा है, और अगर बाहर नहीं आ रहा है तो इसका मतलब है दीवार पूरी बंद है। लेकिन फिर भी हम समझते हैं कि अंदर से बाहर कुछ जाता है तभी अंडा बड़ा होता है, बाहर से कुछ अंदर जाता है तभी अंडा बड़ा होता है। तो ये सब चीजें इस तरह होती हैं, आम अंडे में भी जब मुर्गी के अंदर अंडा रहता है तो भी, या हमारे शरीर के सेल में भी ये जो क्रिया होती है अंदर से बाहर, बाहर से अंदर जाने की, किसी भी पदार्थ की किसी भी चीज को, उसको हम परमीएबिलिटी बोलते थे। और परमीएबिलिटी के बारे में मैंने आप सब लोगों को बताया था कि ये प्रेशर से काम करती है, प्रेशर से जो उसकी दीवार बन चुकी है वैसे तो वो सुकड़ी होती है, उसमें से कुछ ऐसा नहीं निकलता। मान लीजिए एक टायर में कोई किल लग जाता है ना, किसी गाड़ी के टायर में एक किल लग जाता है, और किल जैसे प्रेशर बढ़ता है तो वहां से बाहर निकलेगी हवा, और अगर वो किल बाहर निकाल दिया जाए तो एक लिमिट पर आकर वो प्रेशर रुक जाएगा कि थोड़ी हवा निकली, उसके बाद वो हवा जो टायर में है वो उतनी रुक जाएगी, क्योंकि तब तक इतना प्रेशर अंदर नहीं रहा कि वो उस सुराख को जहां पर कील लगा हुआ था उसको डायलेट करके तो हवा बाहर निकल सके। तो इसी तरह की इस चीज को भी हम परमीएबिलिटी बोलते हैं। दूसरी बात मैंने इसमें एग्जांपल दी थी कि हम छाछ छानते हैं ना, दूध से बनी हुई, दही से बनी हुई छाछ जो होती निकलती है और उसको छानते हैं, तो जैसे ही हम ज्यादा प्रेशर देते हैं उससे और लिक्विड निकलता है। पहले तो हम कपड़े से छानते थे ना, आजकल तो अलग अलग तरीकाकार आ गए हैं, लेकिन उस वक्त हम कपड़े से इसको छानते थे, तो कपड़े को जैसा ही आप प्रेशर देते थे उसी तरह ही इसमें वो प्रेशर के साथ वो जो धागे हैं कपड़े के, उस वैसे तो आपस में जुड़े हुए हैं, लेकिन जब भी आप उसको प्रेशर डालोगे तो धागों के अंदर जो जगह बनेगी उससे लिक्विड बाहर निकलेगा। यही प्रोसेस जो है वो सेल के अंदर घटित होता है, और इस सेल के अंदर घटित होने वाले रुक जाएगी, क्योंकि तब तक इतना प्रेशर अंदर नहीं रहा कि वो उस सुराख को जहां पर कील लगा हुआ था उसको डायलेट करके तो हवा बाहर निकल सके। तो इसी तरह की इस चीज को भी हम परमीएबिलिटी बोलते हैं। दूसरी बात मैंने इसमें एग्जांपल दी थी कि हम छाछ छानते हैं ना, दूध से बनी हुई, दही से बनी हुई छाछ जो होती निकलती है और उसको छानते हैं, तो जैसे ही हम ज्यादा प्रेशर देते हैं उससे और लिक्विड निकलता है। पहले तो हम कपड़े से छानते थे ना, आजकल तो अलग अलग तरीकाकार आ गए हैं, लेकिन उस वक्त हम कपड़े से इसको छानते थे, तो कपड़े को जैसा ही आप प्रेशर देते थे उसी तरह ही इसमें वो प्रेशर के साथ वो जो धागे हैं कपड़े के उस वैसे तो आपस में जुड़े हुए हैं, लेकिन जब भी आप उसको प्रेशर डालोगे तो धागों के अंदर जो जगह बनेगी उससे लिक्विड बाहर निकलेगा। यही प्रोसेस जो है वो सेल के अंदर घटित होता है और इस सेल के अंदर घटित होने वाले प्रोसेस का नाम है हमारा के परमीएबिलिटी।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇਥੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਠੀਕ ਠਾਕ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਆ ਮੁਰਤੀ ਫੇਰ ਲਿਖਾ ਦੇ ਵਿੱਚ ਆਉਂਦਾ ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲੌਸ ਆ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਰੇਡੀਓ ਦੇ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਕ ਸਾਹਿਬ ਜੀ, 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਆ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਕਾਕ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਕਿ ਉਹਨੂੰ 20 ਸਾਲ ਤੋਂ ਕਿ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹੋਸਪਿਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਹੋਸਪਿਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਤਾਂ ਗੱਲਬਾਤ ਹੀ ਕਰ ਸਕਦੇ ਆ। ਤੇ ਖਾਕ ਸਾਹਿਬ ਜੀ, ਅੱਜ ਜਿਹੜੀ ਲੌਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਨ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟਿਚਰ ਕਰ ਦਿੱਤੀ, ਮਾਹੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਫਲਾਨੀ ਸਟੇਟ ਦੇ ਲੋਕ ਡਾਮੇ ਆਈਏ, ਉਹ ਏਦਾਂ ਬਣਾਉਂਦਾ, ਉਹਨੂੰ ਕੁਛ ਕਹਿਤਾ ਓਬਾਮਾ ਨੇ ਤੇ ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਡੋਨਲਡ ਟਰੰਪ ਉੱਥੇ ਗਏ ਸੀ ਆਪਣੇ ਮਿਸ਼ੀਗਨ ਫੋਰਡ ਦਾ, ਤੁਹਾਨੂੰ ਪਤਾ ਵੀ ਬਹੁਤ ਵੱਡਾ ਪਲਾਂਟ ਆ ਉੱਥੇ ਜਿੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਵਗੈਰਾ, ਤੇ ਉੱਥੇ ਉਹ ਗਏ ਸੀਗੇ ਤੇ ਖਾਕ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖਾਕ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੋਣਾ ਅਭਿਆਸ, ਤੁਹਾਨੂੰ ਪਤਾ ਵੀ ਉਹਦੇ ਹੈਗੀ ਆ ਹਰੇਕ ਨੂੰ ਛੇੜਨ ਦੀ ਜਾਂਦੂ ਆ ਕਰਨ ਦੀ, ਤੇ ਉਹਨੇ ਮੋਹਰੇ ਕਹਿਤਾ ਪ੍ਰੋਟੈਕਟਰ ਆਫ ਪੈਰੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਰੋਫਾਇਲ। ਪੈਰੋਫਾਇਲ ਜਿਹੜਾ ਸ਼ਬਦ ਹੈ ਖਾਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਆਉਂਦੀਆਂ ਉਹਨਾਂ ਨਾਲ ਜਿਹੜੇ ਇਹ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ ਤੇ ਉਹਨੇ ਮੋਹਰਿਓ ਇੱਕ ਤਾਂ ਉਹ ਬਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਹੀ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਸੀ ਜੋ ਮਰਜ਼ੀ ਹੋ ਜਾਵੇ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਅਕਸ਼ਾ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖਾਕ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਂ ਟੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖਾਕ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ ਜਿੱਦਾਂ
0: ਕਰਨੀ
1: ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ, ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀ ਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਬੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਬੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖਾਕ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ,
0: ਲੀਡਰਾਂ ਦੀ ਤੁਸੀਂ ਕਿਹਾ ਲੀਡਰ ਹੁਣ ਸਾਡੇ ਪੰਜਾਬ ਦਾ ਲੀਡਰ ਵੀ ਲਾ ਲੋ ਭਗਵੰਤ ਸਿੰਘ ਮਾਨ ਸਾਹਿਬ,
1: ਹਾਂਜੀ
0: ਉਹ ਹੁਣ ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਵੀ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਤੇ ਉਹਨਾਂ ਨੇ ਆਰ ਪੀ ਵਾਲੇ ਨੇ ਦੱਸਿਆ ਤੇ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾ ਅੱਠਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਗੇ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾਤੇ ਥੋੜੇ
1: ਸੁਣਾਉਂਦੇ
0: ਅੱਗ ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ ਕਿਹਨੇ ਚਲਾਇਆ ਮੈਂ ਗੱਲ ਹੀ ਕਰਨੀ ਹੁੰਦੀ ਤਰੀਕੇ ਨਾਲ
1: ਹਾਂਜੀ ਹਾਂਜੀ ਬਿਲਕੁਲ ਮਿਕਸ ਨੀਵੀ ਨਾਨਕਾ ਗੁਣ ਚ ਗਿਆ ਸਤਿ ਖਤ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਨੀ ਲਿਖੀਆਂ ਇਹ ਗੱਲਾਂ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਲ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਸੱਸ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਲ ਸਾਹਿਬ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖ਼ਬਰ ਆ ਜਿਹੜੀ ਕੱਖ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਕੱਖ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਦੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਹਨਾਂ ਦੀ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਅੰਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਅੰਬੈਸੀ ਨਹੀਂ ਹੁੰਦੀ ਉੱਥੇ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜੀ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਅਕਸਰ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀ ਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ ਤੇ ਜਿਹੜੇ ਜਿਹਨਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗੌਰਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਕੱਖ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਵੀ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗੌਰਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਸ ਵਾਸਤੇ ਲਪਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੁਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਕੱਖ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਉਹਨਾਂ ਨੂੰ ਫਿਰ ਆ ਕੇ ਗੌਰਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਹਮਣਾ ਪੈਂਦਾ ਗੌਰਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆ ਭਰ ਵਿਚਲੀਆਂ ਐਮਬੈਸੀ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਕੱਖ ਸਾਹਿਬ ਜੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸੀ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਕਾਨੂੰਨ ਜਿਹੜਾ ਕੱਖ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਤੋ ਪੈਸਾ ਕੱਖ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖਣਾ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ, ਉਹਨਾਂ ਤੇ ਉਹਨਾਂ ਨੂੰ ਵੀ ਰਾਹ ਦੇ ਦਿੱਤੀ, ਉਹਨਾਂ ਦੇ ਇੰਪਲੋਈ ਕੱਟ ਦਿੱਤੇ ਆ, ਤੇ ਹੋਰ ਬਹੁਤ ਸਾਰੀ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ, ਉਹਨਾਂ ਦੇ ਫੰਡ ਖਾਤਾ ਵੀ ਕੱਟੇ ਜਾ ਰਹੇ ਆ। ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿਚ ਵੀ, ਤੇ ਇਹਦੀ ਵੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ, ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖਾਕ ਸਾਹਿਬ ਜਿਹੜੀ ਈਯੂ ਆ ਤੇ ਨੇਟੋ ਆ ਉਹ ਦੋਨੇ ਹੀ ਆ ਜਿਹੜੇ, ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ। ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਆ ਨਾ ਤੇ ਤੁਹਾਨੂੰ ਏਦਾਂ ਵੀ ਲੱਗਦਾ ਪੀ ਉਹਨਾਂ ਨੂੰ ਫਿਕਰ ਪੈ ਗਿਆ, ਪਰ ਉਹਨਾਂ ਨੇ ਮੁਫ਼ਤ ਵਿਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ, ਲੜਨ ਹਥਿਆਰ ਦੇਣ ਨੂੰ ਅਮਰੀਕਾ ਮੁਹਰੇ ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਟਕਾਰੀਆਂ ਮਾਰਦੇ ਸੀਗੇ ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਕਕਸ਼ਾ ਵੀ ਹੁਣ ਜਿਹੜੀ ਫਿਕਰਮੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ, ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ।
0: ਅੱਛਾ ਵੱਡਾ, ਇੰਨਾ ਵੱਡਾ, ਮੈਂ ਸਮਝਦਾ ਛੋਟਾ ਜਿਹਾ ਹੀ ਆ।
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਵੱਡਾ ਦੇਸ਼ ਆ, ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ, ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ। ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ।
0: ਅੱਛਾ,
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
0: ਟਾਪੂ ਆ।
1: ਹਾਂਜੀ, ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਹੁਣ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ, ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿਚ ਵਿਚ ਆ।
0: ਅੱਛਾ ਜੀ, ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ।
1: ਹਾਂਜੀ, ਸਿਰਫ ਉਹ ਵੀ ਮੇਰਾ ਖਿਆਲ ਆ ਜਿੱਧਰ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ, ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ, ਕੁਛ ਕੁ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਪੁਰਬ ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨਹੀਂ ਹੁੰਦੇ, 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਫਰੈਸ਼ਨ ਦੀ ਆਬਾਦੀ ਹੋਗੀ ਤੁਹਾਡੇ।
0: ਇਹਨੇ ਛੋਟੇ ਪਿੰਡ ਲਾ ਲੋ, ਵੱਡਾ ਪਿੰਡ ਲਾ ਲੋ, ਸ਼ਹਿਰ ਛੋਟਾ, ਛੋਟੇ ਸ਼ਹਿਰ ਤੇ ਸ਼ਹਿਰ ਲਾ ਲੋ ਏਡਾ ਕੁ।
1: ਹਾਂਜੀ, ਸ਼ਹਿਰ ਕੀ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ, ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ। ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ, ਤੇ ਟੈਕਸਾਸ ਵਰਗੇ 3 ਸੂਬੇ ਉਹਦੇ ਵਿੱਚ ਜਿਹੜੇ ਆ ਉਹ ਬਣ ਸਕਦੇ ਆ। ਤੇ ਇੱਥੇ ਕਾਕਸਾ ਵੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿੱਚ ਬਣਿਆ ਹੋਇਆ, ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ। ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ। ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ, ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ। ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ, ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ, ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ। ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੇ ਧਮਕੀ ਦੇ ਦਿੱਤੀ ਕਿ ਮੈਂ ਇਹ ਲੈਣਾ ਆ, ਤੇ ਜਿਹਦੇ ਵਿਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ, ਤੇ ਉਹਨਾਂ ਨੇ ਕਾਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ। ਤੇ ਇਹ ਹੁਣ ਖਿੱਚਾਧੂਈ ਜਿਹੜੀ ਹੋ ਰਹੀ ਹੈ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ਼ ਆ ਜਿਹੜੇ ਖਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ।
0: ਅੱਛਾ ਜੀ, ਦੂਜੇ ਨੇਟੋ ਨੇ ਠੀਕ,
1: ਡੈਨਮਾਰਕ ਵੀ ਤੇ ਨੇਟੋ ਵੀ। ਹੁਣ ਖਾਕ ਸਾਹਿਬ ਜੀ ਨੇਟੋ ਵਿਚ ਤਾਂ ਅਮਰੀਕਾ ਵੀ ਆਉਂਦਾ ਆ
0: ਬਿਲਕੁਲ,
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ਼ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਹੱਕ ਸਾਹਿਬ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੁਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਕਿ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਕ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਕ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖੱਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਇਹ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕਈ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਇਹਨਾਂ ਦੇ ਕੋਲ ਹੋਰ ਰਿਸੋਰਸ ਲੈ ਗਏ ਆ ਪਰ ਖੱਕ ਸਾਹਿਬ ਜੀ ਉੱਥੇ ਕਰਨੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨੀ ਪਤਾ ਕਿਉਂਕਿ ਹਰ ਚੀਜ਼ ਦਾ ਜਿਹੜਾ ਬੀਜ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀਜ ਨਾ ਹੋ ਗਿਆ ਹੁਣ ਕਾਕਾ ਵੀ ਦੇਖੋ ਜਿਹੜਾ ਪਿੱਛੇ ਚਿਰ ਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗੇ ਹੋਏ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖੱਕ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖੱਕ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਆ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚੇ ਸੁਸਰੀਆਂ ਨੂੰ ਸਵਾ ਦੇਣੇ ਮੈਂ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖੱਕ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹਦਾ ਪਿੱਛੇ ਜਾਏ ਖੱਕ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨੀ ਤੇ ਨਾ ਹੀ ਉਹ ਆ ਸਕਣੀ ਆ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓਂ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
0: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਇਹਨੇ ਚੀਨ ਦੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਕ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨੀ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਰਹਿੰਦੀਆਂ ਪਰ ਉਹ ਹੋਇਆ ਕਹਿੰਦੇ ਇੱਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਾਮ ਚੜੇ ਕਹਿ ਦਿੰਦੇ ਨਾ ਰਾਤ ਰੋਟੀ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਆ ਖੱਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੱਦਾਂ ਹੋ ਜਾਂਦੀ ਆ ਸੋ ਉਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ, ਉਹ ਜਿਹੜੀ ਅਮਰੀਕਾ ਵਰਗੀਆਂ ਗਵਰਨਮੈਂਟ ਆ ਉਹਨਾਂ ਨੂੰ ਪਤਾ ਹੁੰਦਾ। ਤੇ ਇਹਦੇ ਨਾਲ ਅਗਲੀ ਖ਼ਬਰ ਆ ਜਿਹੜੀ ਖੱਖ ਸਾਹਿਬ ਜੀ, ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿਚ ਆਈਸ ਜਿਹੜੀ ਆ ਉਹਦੇ ਵਿਚ ਤੇ ਪਰਜਾ ਵਿਚ ਖੱਖ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
0: ਬਿਲਕੁਲ।
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ, ਉਹਨੂੰ ਖੱਖ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ। ਤੇ ਉਹਦਾ ਜਿਹੜਾ ਵੀਡੀਓ ਖੱਖ ਸਾਹਿਬ ਜੀ ਮੈਂ ਦੇਖੀ ਆ, ਉਹਦੇ ਉੱਤੇ ਸਾਫ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ। ਉਹ ਤਾਂ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਈ ਨਾ ਕੋ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਰਡਰ ਤੇ ਲੜਨ ਗਏ ਹੁੰਦੇ ਆ, ਫੁੱਲੀ ਲੋਡਡ ਸਾਰਾ ਹੁੰਦਾ ਉਹ। ਤੇ ਉਹ ਅਸਲ ਦੇ ਵਿਚ ਉਹਨੇ ਇਹਨੂੰ ਦੋ ਡਰ ਖੋਲਣ ਨੂੰ ਕਿਹਾ ਤੇ ਉਹਨੇ ਆਪਣਾ ਉਹ ਆਈਡੀ ਵਗੈਰਾ ਦਿਖਾ ਦਿੱਤੀ ਤੇ ਉਹ ਫਿਰ ਕਾਰ ਉਹਨੇ ਜਿੱਧਰ ਉਹ ਖੜਾ ਸੀਗਾ ਅਫਸਰ, ਉਹਦੇ ਕਾਰ ਦੇ ਡੋਰ ਵੱਲ ਦੇ ਪਾਸੇ ਖੜਾ ਸੀਗਾ ਨਾ, ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਵੀ ਕਾਰ ਉਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਤੋਰੀ
0: ਸਾਈਡ ਤੇ ਸੀ
1: ਹੈਨੀ,
0: ਉਹ ਸਾਈਡ ਤੇ ਸੀ
1: ਹਾਂਜੀ, ਪਰ ਉਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਉਹਦੇ ਵਿਚ ਨਾ ਲੱਗੇ, ਉਹ ਵੱਟ ਕੇ ਜਦੋਂ ਤੁਰਨ ਲੱਗੀ ਤੇ ਉਹਨੇ ਪਿੱਛੋਂ ਉਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਜਿਹੜੀ ਡੈਥ ਹੋ ਗਈ। ਤੇ ਉਹਦੇ ਕਾਰਨ ਖੱਖ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ, ਫਿਰ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ। ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਪੀਤ ਵੀ ਹੋਈ ਆ ਖੱਖ ਸਾਹਿਬ, ਸਾਨੂੰ ਪਤਾ ਪਈ ਹੁਣ ਗੌਰਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ, ਉਹਨਾਂ ਕੋਲ ਵਕੀਲ ਆ, ਉਹਦੇ ਨਾਲ ਤੁਸੀਂ ਕਦੇ ਵੀ ਨੀ ਲੜ ਸਕਦੇ। ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ, ਇਹਨਾਂ ਦੇ ਵਿਚ ਵੀ ਖੱਖ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ ਯੂਐਸ ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਈਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ। ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ। ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਈਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖੱਖ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ, ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ, ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ। ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ, ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ, ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ। ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟ ਰਿਹਾ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਵਿਚਰਨਾ ਆ, ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ। ਤੇ ਅਮਰੀਕਨ ਪਰਜਾ ਜਿਹੜੀ ਖੱਖ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸੱਪ ਏਦਾਂ ਵੱਜ ਰਹੇ ਆ ਆਈਸ ਤੇ, ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ, ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ, ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ। ਤੇ ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗੌਰਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ। ਤੇ ਇਹਦੇ ਇਸ ਤੋਂ ਅਗਲੀ ਖ਼ਬਰ ਖੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਆ ਜਿਹੜੀ ਇਹਦੇ ਵੱਲੋਂ ਖੱਖ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖੱਖ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਹਨ ਦੂਸਰੇ ਕੰਟਰੀ ਅਮਰੀਕਨ ਫੌਜੀ ਆ ਬੈਠ ਰਹੇ ਆ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ।
0: ਉਹ ਵਿਚਾਰੇ ਸੜਕਾਂ ਦੇ ਖਲੋ ਕੇ ਮੰਗਦੇ ਵੀ ਉਹੀ ਆ ਜੀ ਬਹੁਤ
1: ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 billion ਆ ਜਿਹੜੇ ਉਹ
0: ਡਾਕਟਰ ਸਾਹਿਬ ਆ ਗਏ ਆ। ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ, ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ।
1: ਬਿਲਕੁਲ
0: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ। ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ। ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰਿਓ ਸਰ ਹਮ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਤੇ ਚਲ ਗਿਆ ਡਾਕਟਰ ਸਾਹਿਬ, ਮੈਨੂੰ ਰੋਕ ਕੇ ਕਰਨਾ ਪਏਗਾ ਜੀ, ਫਿਰ ਤੁਹਾਨੂੰ 2 ਮਿੰਟ ਰੋਕੂਗਾ ਮੈਂ, ਫਿਰ ਮੈਸੇਜ ਪਲੇ ਕਰਦਾ ਜੀ। ਤੇ ਡਾਕਟਰ ਸਾਹਿਬ ਆਓ ਜੀ, ਵੈਲਕਮ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ
2: ਜੀ। ਕੋਈ ਗੱਲ ਨੀ, ਪ੍ਰੋਗਰਾਮ ਤੁਸੀਂ ਬਾਅਦ ਚ ਕਰ ਸਕਦੇ ਹੋ, ਪ੍ਰੋਗਰਾਮ ਦੇ ਬਾਅਦ ਵੀ ਮੈਸੇਜ ਕਰ ਸਕਦੇ ਹੋ। ਮੈਸੇਜ ਨਾਲੋਂ ਜ਼ਿਆਦਾ ਜਦੋਂ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਜ਼ਿਆਦਾ ਵਧੀਆ।
0: ਥੈਂਕ ਯੂ।
2: ਸੋ ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂਟਿਊਬ, ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋ ਲੈ ਕੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
0: ਨਹੀਂ ਆ ਗਿਆ ਜੀ, ਆਪਣੇ ਚੀਮਾ ਸਾਹਿਬ ਐਡ ਹੋ ਗਏ।
2: ਓਕੇ ਜੀ, ਚੀਮਾ ਸਾਹਿਬ ਐਡ ਹੋ, ਆਵਾਜ਼ ਪਹੁੰਚ ਰਹੀ ਹੈ
1: ਜੀ? ਜੀ ਬਿਲਕੁਲ।
2: ਓਕੇ, ਮਿਹਰਬਾਨੀ। ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ, ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ, ਤੇ ਉਸ ਅਸਲ ਆਧਾਰ ਨੂੰ ਲੱਭਦੇ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ, ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿਚ ਉਹ ਸਾਰੀਆਂ ਕ੍ਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿਚ ਕ੍ਰਿਆਵਾਂ ਹੁੰਦੀਆਂ ਨੇ। ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਆਰਗੇਨਲਸ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ, ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ। ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ, ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ, ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ, ਟੁੱਟ ਭੱਜ ਜਾਵੇ, ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ, ਕਸਟਮ ਡਿਪਾਰਟਮੈਂਟ ਰੁਕ ਜਾਏਗਾ, ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ। ਉਹ ਸਾਰੀਆਂ ਗੱਲਾਂ, ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ, ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਨ। ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ, ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ, ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ। ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ, ਉਹਦੇ ਬਾਰੇ ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ, ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ, ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ, ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ, ਜਿਉਂ ਸਕਦੇ ਨੇ, ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ। ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ, ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ, ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ, ਤੇ ਕੀ ਉਹਦੇ ਚ ਹੁੰਦਾ, ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ, ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਡਿਟੇਲ ਕਰ ਚੁੱਕੇ ਸੀ। ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ, ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ, ਬ੍ਰੇਨ ਕੈਂਸਰ, ਬ੍ਰੇਨ ਟਿਊਮਰ, ਬ੍ਰੈਸਟ ਕੈਂਸਰ, ਯੂਟ੍ਰੈਨ ਕੈਂਸਰ, ਪ੍ਰੋਸਟੇਟ ਕੈਂਸਰ, ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ, ਹਿਊਮਨ ਸੈੱਲ ਕਾਰਸੀਨੋਮਾ, ਤੁਹਾਡੇ ਫ੍ਰਿਜਰਾਂ ਦੇ ਵਿਚ ਚੀਮਾ ਸਾਹਿਬ ਇੱਕ ਇੰਟਰਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ, ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸਿਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿਚ, ਅਮੈਰੀਕਾ ਦੇ ਵਿਚ ਆਏ ਨੇ, ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ। ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ, ਔਰ ਵਲੇਹੋ ਤੋਂ ਕੈਂਸਰ ਦਾ ਸੀ, ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿਚ ਸਾਰੀ ਗੱਲਬਾਤ ਦੱਸੋ, ਤੇ ਮੈਂ ਇਹ ਸੋਚਿਆ ਵੀ ਠੀਕ ਹੈ, ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ, ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ, ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿਚ ਕੈਂਸਰ ਹੈ ਕੀ ਆ, ਉਹਨਾਂ ਲੈਂਗੁਏਜ ਦੇ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ, ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ, ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਨ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿਚ ਕੈਂਸਰ ਕੀ ਹੁੰਦਾ ਹੈ। ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ, ਬੜੇ ਸਾਰੇ ਤਰੀਕਾਕਾਰ। ਜੇ ਬਲੱਡ ਵਿਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਹੈ, ਜੇ ਲਿੰਫ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਕਿਸੇ ਗਲੈਂਡ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਇਸੇ ਤਰ੍ਹਾਂ ਬੋਨ ਚ ਕੈਂਸਰ ਹੁੰਦਾ। ਭਾਵ ਕੀ ਕਿ ਜਿੰਨੇ ਅੰਗ ਨੇ ਉਹਨਾਂ ਦੇ ਵਿਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ, ਪਰ ਅਸਲ ਦੇ ਵਿਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ, ਕੁਝ ਆਪਣੀਆਂ ਗੱਲਾਂ, ਕੁਝ ਆਪਣੇ ਕਰੈਕਟਰ ਹੋਣਗੇ, ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ, ਕਿਉਂਕਿ ਇਸ ਵੇਲੇ ਸਾਰੀ ਦੁਨੀਆ ਦੇ ਵਿਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇਕ ਤੇ ਆ, ਦੋ ਨੰਬਰ ਦੇ ਉਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿਚ ਹੋ ਰਹੀਆਂ ਨੇ। ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ, ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ ਪਰ ਉਮਰ ਤੋਂ ਪਹਿਲਾਂ, ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆ ਬੰਦਾ ਇੰਨਾ ਚਿਰ ਜੀਏਗਾ, ਉਹ ਓਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ, ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ। ਹਾਂਜੀ, ਇਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕਿੰਡ ਮੋਸਟ ਕਾਮਨ ਡਿਜ਼ੀਜ਼ ਆ, ਕਾਮਨ ਕਾਜ਼ ਆ ਡੈਥ ਦਾ, ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ। ਠੀਕ ਹੈ, ਹੁਣ ਆਓ ਆਪਾਂ ਜਾਣੀਏ ਵੀ ਅਸਲ ਦੇ ਵਿਚ ਕੈਂਸਰ ਹੈ ਕੀ। ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ, ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ, ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿਚ ਆਉਂਦੀ ਹੈ ਨਾ ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ। ਹੁਣ ਜੇ ਅਸੀਂ ਜਿਵੇਂ ਸੈੱਲ ਦੇ ਵਿਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ। ਕਿਸੇ ਦਾ ਮੁੰਡਾ ਆ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦਾ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ, ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਹੈ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਸੈੱਲਾਂ ਦੀ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਰੀਕੀਆਂ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਦੇ ਘਰੇ ਜਾਣਾ, ਅਮਰੀਕਾ ਦੇ ਮਹੱਲੇ ਜਾਣਾ ਹੈ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਭਾਈ ਉਹ ਆਪਦੇ ਖਾਨਦਾਨ ਨੂੰ ਹੀ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਤੋਂ ਹੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਇਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, ਨੌ ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਹੈ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ, ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ, ਹੁਣ ਇਹਦੇ ਨਾਲ ਉਸ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤੇ ਕਰਦਾ ਨੀ ਉਹ ਅੰਗ, ਆਂਤੜੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰ ਨਹੀਂ ਰਿਹਾ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਗੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿੱਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਚੀਕਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤਰੀਆਂ ਦੇ ਵਿੱਚ ਹੀ, ਰਿਹਾ ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿੱਚ ਹੀ। ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ। ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਜ਼ੀਜ਼ਾਂ ਵਗੈਰਾ ਕਰਦੇ ਹਾਂ। ਹਾਂਜੀ। ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆਂ ਆਸਾਨ ਨੂੰ ਸਮਝਣ ਨੂੰ। ਤੁਸੀਂ ਆ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਜੀ, ਮੈਂ ਸਾਨੂੰ ਇਹ ਜਿਹੜੀਆਂ ਉਂਗਲਾਂ ਹਨ, ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਕਰੈਕਟਰ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ, ਮੰਨ ਲਓ ਜੇ ਜ਼ਖਮ ਵੀ ਹੋ ਗਿਆ, ਕੁਛ ਵੀ ਹੋ ਗਿਆ, ਅਗਰ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ, ਜੇ ਉਹ ਵਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿੱਚ ਕਿਸੇ ਅੰਗ ਦੇ ਵਿੱਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ, ਹੁਣ ਤੁਸੀਂ ਇਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ, ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਪਸੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿੱਚ, ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿਡਨੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ, ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ, ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿੱਚ ਵਿੱਚ ਰਹੇਗਾ, ਉਹ ਚੈਨਲ ਦੇ ਵਿੱਚ ਵਿੱਚ ਰਹਿੰਦਾ ਹੈ, ਉਹ ਉਸੇ ਸਟੇਜ ਵਿੱਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ। ਬਹੁਤੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨਿਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਹਾਂ ਵੀ ਨਹੀਂ ਭਾਈ ਇਹ ਤੇਰਾ ਠੀਕ ਨਹੀਂ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਵੀ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨਿਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿੱਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਉਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਨ, ਆਪਣੀ ਬਾਉਂਡਰੀ, ਆਪਣੀ ਚਾਰਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਕਿਉਂਕਿ ਫੇਫੜਿਆਂ ਤੱਕ ਕਹਿੰਦਾ ਸੰਬੰਧ ਕੀ ਹੈ, ਰੈਸਪੀਰੇਸ਼ਨ ਨਾਲ ਆ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ, ਫੰਕਸ਼ਨ ਤਾਂ ਸਾਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗਾ ਆ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਹ ਸਾਹ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਅਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਜ ਹੋ ਗਈ ਤਾਂ ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਉਹਨਾਂ ਦਰਦ ਤਕਲੀਫ਼ ਸਾਰੀ ਗੱਲ ਹੋਏਗੀ ਹੈਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ, ਇਹਨੂੰ ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਾਈ ਉਹਦੀ ਬਦਬੂ, ਉਹਦੀ ਗਲਨ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ, ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਾਈ, ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਠੀਕ ਆ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ। ਠੀਕ ਹੈ ਜੀ, ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ, ਫੰਕਸ਼ਨਲ ਤੌਰ ਤੇ ਨਹੀਂ ਸਟ੍ਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ, ਜੇ ਥਾਇਰਾਇਡ ਗੁਆਇਟਲ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ, ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ। ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਸਾਹ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ, ਉਹਦਾ ਹੇਠਲੇ ਪਾਸੇ ਜਾਂ ਤਾਂ ਆਂਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ, ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ, ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ, ਐਲਬੋਮਿਨੂਰੀਆ ਹੋ ਗਿਆ ਹੈਗਾ, ਤੇਰੇ ਪਿਸ਼ਾਬ ਦੇ ਐਲਬੋਮਿਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ, ਔਰ ਇਹ ਸਾਰਾ ਕੰਮ ਕੀ ਹੈ ਮਕੈਨੀਕਲ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ ਨਾਰਮਲ ਹੋ ਜਾਏਗੀ ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐ ਕਰ ਲਈਏ ਤੇ ਫਿਰ ਕੰਮ ਐ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦਿਸੇ ਕੁਝ ਵੀ ਹੋ ਜਾਵੇ। ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿਚ ਜਦੋਂ ਇੱਕ ਸਿਸਟਮ ਨਹੀਂ, ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਸੜ ਗਿਆ ਹੈਗਾ ਇਸ ਗੁਆਂਢ ਦੇ ਸੇਕ ਕਰਕੇ, ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਵੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ, ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਅਸੀਂ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸਿੱਟ ਦਿੰਦੇ ਹਾਂ। ਓਕੇ ਠੀਕ ਹੈ ਯਾਰ, ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ, ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਤੋਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਨਾ। ਲਿਵਰ ਵਧਿਆ ਸੀਗਾ, ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ, ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ। ਹੁਣ ਦੂਸਰੀ ਗੱਲ, ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਟੀਆਂ ਵਿਚ ਕੱਲਾ ਗਿਲਟੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਟੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਵੱਧ ਜਾਣਾ ਜਾਂ ਵਿੰਗੇ ਕਹਿੰਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਹੈ, ਮੰਨ ਲਾ ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿਚ, ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈਗੀ ਹੈ ਨਾ, ਉਹਦਾ ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਤੇ ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਔਰ ਇਹ ਬੋਨ ਦਾ ਬੋਨ ਮੈਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਐਂ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ, ਨਹੀਂ। ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤਾਂ ਆਪਣੀ ਮਰਜ਼ੀ ਮੁਤਾਬਕ ਚੱਲੂੰਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨਹੀਂ ਮੰਨਣੀ ਨਾ, ਇਰਰੈਗੂਲੈਰਿਟੀ ਹੋ ਗਈ। ਔਰ ਅਸੀਂ ਇਸ ਇਰਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲੀਆਂ ਦੇ ਅੰਦਰ ਹੀ ਸੀਗਾ। ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ, ਮਾਂ ਬਾਪ ਵੱਲੋਂ ਆਇਆ ਹੋਇਆ, ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨੀ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤੇ ਆਪਣੀ ਮਰਜ਼ੀ ਮੁਤਾਬਕ ਚੱਲੂਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ, ਸਰੀਰ ਦੇ ਵਿਚ ਆ ਜਾਵੇ, ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਲ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨੀ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ। ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ, ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ, ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ, ਢੋ ਕੇ, ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ

ਕੈਂਸਲ ਹੋ ਗਿਆ ਔਰ ਇਹਦੇ ਨਾਲ ਨਾਲ ਕੀ ਹੋਇਆ ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ ਇਰੈਗੂਲੈਰਿਟੀ ਮਾਂ ਬਾਪ ਦੀ ਗੱਲ ਨੀ ਮੰਨਣੀ ਨਾ ਇਰੈਗੂਲੈਰਿਟੀ ਹੋ ਗਈ ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਟੋ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਾਲਵ ਵੀ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ ਔਰ ਬ੍ਰੈਸਟ ਕਿਸੇ ਪਾਸੇ ਨੂੰ ਅਲੱਗ ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਹੈ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿੱਚ ਮਰਜ਼ੀ ਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿੱਚ ਹੋਏਗੀ, ਗੋਲਾਈ ਦੇ ਵਿੱਚ ਹੋਏਗੀ ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ। ਫਿਰ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ? ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਉਹਦੇ ਉੱਪਰ ਉੱਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਰੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ, ਇਹ ਸਾਫ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿੱਚ ਹੁੰਦੇ ਨੇ ਉਹ ਆਮ ਤੌਰ ਤੇ ਸਾਫ਼ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜਾਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ, ਟਿਊਮਰ ਜਿਹੜੇ ਨੇ ਕੈਂਸਰਸ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿੱਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ, ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿੱਚ ਹੋਵੇ, ਮੰਨ ਲਿਆ ਜਾਏ ਹਿਊਮਨ ਸੈੱਲ ਜਿਹੜੇ ਸਾਡੇ ਹਨ ਜਾਂ ਐਪੀਥੀਲੀਅਲ ਸੈੱਲ ਹਨ ਸਾਰੇ ਕਨੈਕਟਡ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿੱਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਹੇ ਨਾਰਮਲ ਆ। ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲਸ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿੱਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿੱਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬਾਂਦਰ ਨੇ ਟਪੂਸੀ ਹੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹਦਾ ਉਹ ਆਪਣੀ ਖਸਲਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ?

0: ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ। ਗਾਂਢ ਦੇ ਵਿਚ ਤਾਂ ਹੋ ਗਿਆ, ਕਿਉਂਕਿ ਹਰੇਕ ਅੰਗ ਜਿਹੜਾ ਹੈ ਉਹ ਮੈਂਬਰਨ ਦੇ ਰਾਹੀਂ ਟਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਹੈ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ, ਡਾਇਰੈਕਟ ਇਨਵੇਸ਼ਨ ਨੂੰ ਕਹਿੰਦੇ ਆ, ਡਾਇਰੈਕਟ ਇਨਵੇਸ਼ਨ ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿਚ ਜਦੋਂ ਕੋਈ ਬਿਮਾਰੀ ਜਾਂਦੀ ਹੈ, ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ, ਬਲੱਡ ਦੇ ਰਾਹੀਂ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ, ਤੇ ਵਾਪਸੀ ਦੇ ਵਿਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ। ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ ਹੈ। ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ। ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ, ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲੌਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ। ਬਰਸਾਤਾਂ ਦੇ ਦਿਨਾਂ ਵਿਚ ਪਹਾੜਾਂ ਦੇ ਵਿਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ, ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿਚ ਵੀ ਉਗ ਪੈਂਦੀਆਂ ਨੇ ਉਪਰੀਆਂ। ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਉੱਪਰ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ, ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ। ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ, ਔਰ ਇੰਬੋਲਿਜ਼ਮ ਦੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ। ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ, ਉਹ ਸਗਣਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ ਉਹਨੇ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ, ਉਹ ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ, ਔਰ ਇਕਦਮ ਹੀ ਕੋਈ ਬੰਦਾ ਬੇਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਿਜ਼ਮ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਦਿਆਂ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ, ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ। ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੀ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ, ਕੋਈ ਟਿਊਮਰ, ਕੋਈ ਜ਼ਖਮ, ਸੋਜ, ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ, ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ, ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ, ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿਚ ਵਾਪਸ ਜਾ ਰਿਹਾ ਆ, ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉੱਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ, ਤੇ ਫੇਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਦੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਆ ਡਾਕਟਰ ਲੋਕ, ਕਿਸੇ ਥਾਂ ਤੇ ਕੈਂਸਰ ਸੀ, ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਸੀ, ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ, ਹਾਰਟ ਵਾਲੀ ਕਿਸੇ ਥਾਂ ਤੇ ਤਾਂ ਨਹੀਂ ਪਹੁੰਚ ਗਿਆ। ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿਚ ਸਰਕੂਲੇਟ ਕਰਦੀ ਕਿਸੇ ਹੋਰ ਅੰਗ ਚ ਵੀ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ। ਆਪਾਂ ਇਹ ਸਾਰੇ ਪੜ੍ਹ ਚੁੱਕੇ ਹਾਂ, ਬੜੀ ਵਾਰ ਪੜ੍ਹ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿਚੋਂ ਗਾਰਬੇਜ ਇਕੱਠਾ ਕਰਕੇ ਖੂਨ, ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ, ਠੀਕ ਹੈ, ਵਾਪਸੀ ਵਾਲਾ ਖੂਨ ਕਹਿੰਦੇ ਹਾਂ, ਵੇਨ ਚ ਜਾ ਰਿਹਾ ਹੈਗਾ ਆ, ਆਰਟਰੀ ਚ ਨਹੀਂ ਜਾ ਰਿਹਾ, ਆਰਟਰੀ ਤਾਂ ਚੀਟੀ ਰੋਡ ਹੈ ਤਾਂ ਰੁਕਦੀ ਨੀ, ਚੱਲੀ ਜਾ ਰਹੀ, ਦਿਲ ਵੱਲੋਂ ਆ ਰਹੀ ਹੈ। ਪਰ ਜਿਹੜਾ ਸੈੱਲਾਂ ਵਿਚੋਂ ਗਾਰਬੇਜ ਲੈ ਕੇ ਆ ਰਿਹਾ, ਉਹ ਮਾਲ ਗੱਡੀ ਹੈ ਵਿਚਾਰੀ, ਉਹ ਮਾਲ ਗੱਡੀ ਹੈ, ਸਲੋ ਚੱਲਦੀ ਹੈ ਥੋੜੀ ਜੀ, ਔਰ ਉਹਦੇ ਵਿਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ, ਜਿੱਥੇ ਜਿੱਥੇ ਜਾਏਗਾ, ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ, ਇਹ ਉੱਥੇ ਉੱਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਚੀਮਾ ਸਾਹਿਬ, ਵਸ ਰਹੋ ਤੇ ਉਜੜ ਜਾਓ ਵਾਲੀ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਜਿੱਥੇ ਗਏ ਇਹਨੇ ਉੱਥੇ ਖਰਾਬੀ ਪੈਦਾ ਕਰਨੀ ਆ। ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ, ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਇੱਥੇ ਨੇੜੇ ਨੇੜੇ ਰਹਿਣ ਦਿਓ, ਕੋਸ਼ਿਸ਼ ਕਰੋ ਵੀ ਇਹ ਬਾਹਰ ਨਾ ਜਾਣੇ, ਖਰਾਬੀ ਕਰਨਗੇ। ਹਾਂਜੀ ਵਸਦੇ ਰੋਜਰ ਜਾਣ ਗੱਲ ਨਾ ਆਵੇ, ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ, ਜੇਲਾਂ ਬਣਾਈਆਂ ਹੋਈਆਂ। ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਜੋਗੇ ਨੀ, ਇਹਨਾਂ ਨੂੰ ਜੇਲਾਂ ਚ ਭੇਜੋ। ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿਚ ਕਹਿੰਦੇ ਹਾਂ ਲਿੰਫ ਨੋਡਸ, ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ। ਤੇ ਲਿੰਫ ਚੈਨਲ ਦੇ ਵਿਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿਚ ਉਹਨੂੰ ਬੰਦ ਕਰ ਦਿੰਦੇ ਨੇ। ਔਰ ਲਿੰਫ ਚੈਨਲ ਜਿੰਨਾ ਵੀ, ਇੱਕ ਗੱਲ ਜਾਣਨ ਵਾਲੀ ਗੱਲ ਆ, ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ। ਦੂਜੇ ਲਫ਼ਜ਼ ਚ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ, ਵਾਈਟ ਬਲੱਡ ਕਾਰਪਸਲਸ, ਸਾਡੀ ਕੀ ਫੌਜ ਆ। ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ, ਇੱਕ ਇਨਫਲਾਮੇਸ਼ਨ ਹੀ ਹੋ ਜਾਏ ਮਾੜਾ ਜਿਹਾ, ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4000 ਤੋਂ 6000 ਹੁੰਦੀ ਹੈ, ਤੇ 8000, 9000, 10000, 11000, 12000, ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ। ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ, ਹੋਰ ਭਰਤੀ ਕਰੋ ਜੀ। ਤੋ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ, ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ। ਉਹਨੂੰ ਫਿਲਟਰ ਕਰਕੇ ਤੇ ਹੋਰ ਨਾਲਾ ਬਣਾ ਦਿੱਤਾ, ਗੰਦਾ ਨਾਲਾ ਕਹਿ ਲੋ ਜਾਂ ਲਿੰਫ ਚੈਨਲ ਕਹਿ ਲੋ, ਉਹਨੂੰ ਉਹਦੇ ਵਿਚ ਪਾ ਦਿਓ, ਤੇ ਫਿਰ ਵੀ ਉਹਦੇ ਵਿਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ। ਹੁਣ ਉਹਨਾਂ ਜੇਲਾਂ ਦੇ ਵਿਚ ਉਹਨਾਂ ਦੀ ਸਫਾਈ ਹੁੰਦੀ, ਸੁਧਾਰ ਕਰ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ, ਜਿਕਰ ਕਰੀ ਹੁੰਦਾ ਹੈ ਇਹ ਜਿਹੜੇ ਲਿੰਫ ਚੈਨਲ ਨੇ ਸਾਡੇ, ਇਹ ਜਿੰਨਾ ਵੀ ਗਾਰਬੇਜ ਹੁੰਦਾ ਹੈ ਇਹਨਾਂ ਦਾ ਫੰਕਸ਼ਨ ਹੁੰਦਾ, ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ। ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਜਾਣਾ, ਖਾ ਜਾਣਾ, ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ, ਗੱਲ ਖਤਮ ਜਿਹੜੀ ਵੀ ਸੀਗੀ। ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲ ਨੇ ਜਾਂ ਲਿੰਫ ਗਲੈਂਡਸ ਨੇ ਇਹਨਾਂ ਦਾ ਕੰਮ ਹੈ ਫੇਗੋਸਾਈਟਿਕ। ਇਹ ਉਹ ਜਿੰਨਾ ਵੀ ਟੌਕਸਿਨ, ਜ਼ਹਿਰੀਲਾ, ਗਾਰਬੇਜ, ਇਹ ਉਹ ਸਾਰਾ ਕੁਝ ਆਇਆ ਹੋਇਆ ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ। ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ, ਅਸੀਂ ਕਈ ਵਾਰ ਮੀਟ ਸੀਟ ਖਾ ਕੇ ਤੇ ਹੱਡੀਆਂ ਹੁੱਡੀਆਂ ਵੀ ਸੁੱਟਦੇ ਨੇ ਨਾ, ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ ਉਹ ਵੀ ਚੂਸ ਜਾਂਦੇ ਨੇ, ਉਹ ਵੀ ਖਾ ਜਾਂਦੇ ਨੇ। ਹਾਂਜੀ ਇਹੀ ਕੰਮ ਲਿੰਫ ਕਰਦਾ ਆ, ਲਿੰਫ ਚੈਨਲ, ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਫੁੱਲ ਜਾਂਦੇ ਨੇ, ਕੰਮ ਜ਼ਿਆਦਾ ਆ ਗਿਆ ਹਾਂਜੀ, ਤੇ ਉਹਨਾਂ ਤੋਂ ਨਿਭਦਾ ਨਹੀਂ ਤੇ ਗਿਲਟ ਬੰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ, ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗਿਲਟੀਆਂ ਵੇਖਣੀਆਂ ਸ਼ੁਰੂ ਕਰਨਾ। ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ, ਅਸੀਂ ਇੰਗਵਾਈਨਲ ਏਰੀਏ ਦੇ ਵਿੱਚ ਲਿੰਫ ਗਿਲਟੀਆਂ ਵੇਖਦੇ ਹਾਂ। ਫਿਰ ਅਸੀਂ ਵੇਖਦੇ ਹਾਂ ਵੀ ਕਿਤੇ ਗਾਂਹ ਤਾਂ ਨੀ ਫੈਲ ਗਿਆ, ਜੇ ਇੱਥੇ ਗਿਲਟੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨੀ ਫੈਲ ਗਿਆ। ਫਿਰ ਅਸੀਂ ਨੈਕ ਦੇ ਵਿੱਚ, ਐਗਜ਼ੀਲਾ, ਕੱਛਾਂ ਦੇ ਵਿੱਚ, ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ, ਵੱਡੀਆਂ ਜੇਲਾਂ ਨੇ, ਸੈਂਟਰਲ ਜੇਲਾਂ ਨੇ, ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ, ਇਹਨਾਂ ਦੀ ਤਿਲੀ ਆ, ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ। ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ, ਵਿਚਾਰੀ ਤਿਲੀ ਵੀ ਵੱਧ ਜਾਂਦੀ, ਜਿਹਨੂੰ ਅਸੀਂ ਕਹਿੰਦੇ ਹਾਂ ਹੁਡਕਿੰਗ ਡਿਜ਼ੀਜ਼, ਹਾਂਜੀ ਤਿਲੀ ਵੱਧ ਜਾਂਦੀ ਹੈ। ਸੋ ਮਤਲਬ ਇਸ ਤਰ੍ਹਾਂ ਦੀ ਜਿਹੜੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਹੁੰਦੀਆਂ ਨੇ, ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧਦਾ ਹੈ, ਠੀਕ ਹੈ। ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ, ਦੂਜਾ ਚੈਨਲ ਸੀ ਬਲੱਡ ਦੇ ਰਾਹੀਂ, ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ। ਔਰ ਬਣਦੀਆਂ ਕੀ ਨੇ, ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ। ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ, ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ, ਗੋਲ ਨਹੀਂ ਹੁੰਦੀ। ਪੁਕਾਨਾ ਫਲਾਓ ਨਾ, ਹਵਾ ਭਰੋ ਤੇ ਉਹ ਗੋਲ ਹੁੰਦਾ। ਜੇ ਬੇਚਾਰਾ ਕਿਸੇ ਥਾਂ ਤੋਂ ਲੀਕ ਹੋ ਗਿਆ, ਜੇ ਸਾਈਕਲ ਦੀ ਟਿਊਬ ਹੀ ਹੈ, ਜੇ ਕਿਸੇ ਤਰ੍ਹਾਂ ਤੇ ਕਮਜ਼ੋਰ ਹੋ ਜਾਵੇ, ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ, ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ। ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਜਦੋਂ ਵੀ ਕੋਈ ਇਰੈਗੂਲੈਰਿਟੀ ਆਵੇ, ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ, ਤੁਹਾਡੇ ਅੰਗਾਂ ਦੀ ਬਣਾਈ ਹੈ, ਉਸ ਦਾ ਵਿਕ੍ਰਿਤੀ ਆ ਜਾਵੇ, ਉਸ ਦੇ ਵਿਚ ਡਿਟੋਰੇਸ਼ਨ ਆ ਜਾਵੇ, ਜਾਂ ਉਹਦਾ ਜਿਹੜਾ ਸਾਈਜ਼ ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ, ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ। ਠੀਕ ਹੈ ਜੀ। ਸੋਲਿਡ ਹੋ ਸਕਦਾ ਹੈ, ਬਲੱਡ ਕੈਂਸਰ ਹੋ ਸਕਦਾ ਹੈ, ਲਿੰਫ ਦੇ ਕਹਿੰਦੇ ਚ ਕੈਂਸਰ ਹੋ ਸਕਦਾ ਆ। ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਟਾਈਪਾਂ ਨੇ, ਇਹ ਟਾਈਪਸ ਨੇ। ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ, ਤੇ ਅਸੀਂ ਡਾਕਟਰਾਂ ਨੇ ਨਾ ਅਡੀਨੋ ਕਾਰਸੀਨੋਮਾ ਜੀ, ਹਾਂਜੀ ਸਾਰਕੋਮਾ ਜੀ, ਕਈ ਕਈ ਨਾਂ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ। ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ, ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ, ਹਾਂਜੀ ਇਹਨੂੰ ਤੁਸੀਂ ਰਹਿਣ ਦੋ, ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ। ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ, ਚੀਮਾ ਸਾਹਿਬ ਸਰੀਰਕ ਨਿਸ਼ਾਨੀਆਂ ਵੀ ਤਾਂ ਹੋਣਗੀਆਂ।
1: ਬਿਲਕੁਲ ਜੀ,
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ, ਕਾਰਡੀਨਲ ਸਾਈਨ ਜੇ ਵੀ ਆਹ ਤਾਂ ਹੈਗੇ ਹੀ ਹੈਗੇ ਆ ਨਾ, ਉਹਦੇ ਵਿਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ। ਬਿਨਾਂ ਗੱਲ ਤੋਂ ਭਾਰ ਘਟਣਾ, ਇਹ ਤਾਂ ਅਸੀਂ ਵੇਖ ਹੀ ਸਕਦੇ ਨਾ, ਯਾਰ ਮੈਂ ਖਾਂਦਾ ਪੀਂਦਾ ਠੀਕ ਠਾਕ ਆ, ਕੰਮ ਕਾਰ ਕਰ ਰਿਹਾ, ਪਰ ਮੇਰਾ ਭਾਰ ਜਿਹੜਾ ਘਟਦਾ ਹੀ ਜਾ ਰਿਹਾ। ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ, ਖੂਨ ਦਾ ਘਟਣਾ, ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ, ਡਾਕਟਰ ਜਾਊਗੇ ਤੇ ਤਾਂ ਦੱਸੋਗੇ ਨਾ, ਤੁਹਾਨੂੰ ਕੀ ਪਤਾ ਲੱਗੂਗਾ। ਪੈਲਰ ਆਫ ਫੇਸ, ਚਿਹਰਾ ਪੀਲਾ ਪੈ ਗਿਆ, ਚਿਹਰਾ ਤਾਂ ਰੰਗ ਹੀ ਕਿਵੇਂ ਪੀਲਾ ਜਿਹਾ ਪੈ ਗਿਆ ਹੈ, ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਹੀ ਹੁੰਦੀ ਹੈ ਨਾ, ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ। ਤੀਸਰੀ ਗੱਲ, ਪੇਨ, ਇੱਥੇ ਦਰਦ ਹੋਗੀ, ਉੱਥੇ ਦਰਦ ਹੋਗੀ, ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ, ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਡਿਸਟਰਬੈਂਸ, ਮੰਨ ਲੈ ਜਾ ਮੈਂ ਐਗਜ਼ਾਮਪਲ ਦੇ ਦਿਆਂ, ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿਚ ਕੈਂਸਰ ਹੋ ਗਿਆ, ਟੱਟੀ ਵਾਲੇ ਰਸਤੇ ਚ ਕੈਂਸਰ ਹੋ ਗਿਆ, ਜਿਹੜੇ ਕਿ ਆਮ ਹੀ ਹੋ ਜਾਂਦਾ ਹੈਗਾ, ਹਾਂਜੀ, ਤੇ ਕੀ ਹੋਏਗਾ, ਕਬਜ਼ ਹੋਣੀ ਸ਼ੁਰੂ ਹੋ ਜਾਏਗੀ, ਜ਼ੋਰ ਲਾਣਾ ਸ਼ੁਰੂ ਕਰਨਾ ਪੈ ਜਾਏਗਾ, ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ। ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ, ਜਿਸ ਵੀ ਅੰਗ ਦੇ ਵਿਚ ਕੈਂਸਰ ਹੈਗਾ, ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ, ਉਹ ਡਿਸਟਰਬ ਹੋ ਜਾਏਗਾ। ਉਸ ਤੋਂ ਬਾਅਦ ਜਦੋਂ ਇਹ ਆ, ਫਟੀਕ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ, ਭਾਰ ਘਟਣਾ ਸ਼ੁਰੂ ਹੋ ਗਿਆ, ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ, ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ, ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ, ਜਿਵੇਂ ਟੀਬੀ ਹੈ ਤਾਂ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ, ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆਹ ਨਿਸ਼ਾਨੀਆਂ, ਦਰਦ, ਥਕਾਵਟ, ਭਾਰ ਦਾ ਅਨਕੰਡੀਸ਼ਨਲ ਘਟਣਾ, ਚਿਹਰੇ ਦਾ ਪੀਲਾ ਪੈ ਜਾਣਾ, ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ, ਡਾਕਟਰ ਕੋਲ ਜਾ ਕੇ ਚੈੱਕ ਕਰਵਾਓ, ਹਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ। ਯਾਰ ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ, ਮੌਕੇ ਬੜੇ ਹੋ ਗਏ ਮੇਰੇ, ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ, ਹੈ ਨੀ ਸੀਗੇ, ਹੁਣ ਹੈਗੇ ਹੈਗੇ ਆ। ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ, ਜਾਂ ਡਿਸਕਲਰੇਸ਼ਨ, ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ, ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ ਪਰ ਉਹ ਡਿਸਕਲਰਡ ਨਾ ਹੋਣ, ਜਾਂ ਭਾਵ ਚਿੱਟੇ ਨਾ ਹੋਣ, ਗੂੜੇ ਰੰਗ ਦੇ ਹੋਣੇ, ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ, ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਖੂਗੀ ਜੀ ਫੁੱਲਬੈਰੀ ਹੈ, ਇਹਦੇ ਤਿੰਨ ਫੁੱਲਬੈਰੀ ਹੋ ਗਈ ਭਾਈ, ਹਾਂਜੀ ਲਿਊਕੋਡਰਮਾ ਹੋ ਗਿਆ, ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ, ਇਸੇ ਤਰ੍ਹਾਂ ਪੈਚ ਬਣਨੇ ਸ਼ੁਰੂ ਹੋ ਜਾਣ, ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ, ਤੇ ਇਹ ਵੀ ਕੈਂਸਰ ਦੀ ਨਿਸ਼ਾਨੀ ਹੈਗੀ ਆ। ਠੀਕ ਆ, ਵੇਟ ਲੋਸ ਦੀ ਆਪਾਂ ਗੱਲ ਕਰ ਚੁੱਕੀ, ਸਕਿਨ ਦੀ ਆਪਾਂ ਗੱਲ ਕਰ ਦਿੱਤੀ, ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ, ਦਰਦ ਦੀ ਆਪਾਂ ਗੱਲ ਕਰ ਦਿੱਤੀ, ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ, ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਅੰਦਰ ਦੇ ਅੰਗ, ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ, ਅੰਦਰ ਦੇ ਅੰਗ ਗਲ ਸੜ ਜਾਂਦੇ ਨੇ, ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ, ਉਹਦੇ ਬਾਹਰ ਮੈਂਬਰੇਨ ਆ ਉਹ ਗਲ ਗਿਆ, ਤੇ ਕੀ ਹੋਇਆ, ਅੰਦਰ ਦਾ ਮਵਾਦ ਖੂਨ ਦੇ ਰੂਪ ਵਿਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ, ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਉਸ ਨਿਕਾਸ ਉਹਦਾ ਹੋ ਸਕਦਾ ਹੈ ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ, ਟੱਟੀ ਦੇ ਰਾਹੀਂ ਖੂਨ ਆਉਣਾ, ਠੀਕ ਹੈ, ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ, ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ, ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ, ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ। ਭਾਵ ਅੰਦਰ ਕੁਛ ਮਰ ਗਿਆ, ਅੰਦਰ ਕੁਛ ਮਰ ਗਿਆ, ਜਿਹੋ ਜਿਹੀ ਮੁਰਦੇ ਚੋਂ ਬੋਹ ਆਉਂਦੀ ਹੈ ਉਹਦੇ ਪਸੀਨੇ ਵਿੱਚੋਂ ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋਹ ਆਉਣ ਸ਼ੁਰੂ ਹੋ ਗਈ, ਪਰ ਕੱਲੀ ਬੋਹ ਯਾਰ ਬੁਰਸ਼ ਨਹੀਂ ਕੀਤਾ, ਦੰਦ ਦੰਦ ਸਾਫ਼ ਹੀ ਨਹੀਂ ਕੀਤੇ, ਬਰੱਸ਼ ਹੋਇਆ ਨੀ ਗਾ, ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ ਤੇ ਬੋਹ ਤਾਂ ਫਿਰ ਵੀ ਆ ਸਕਦੀ ਹੈ, ਪਰ ਇਹ ਜਿਹੜੀ ਬੋਹ ਹੈ ਗਲੇ ਸੜੇ ਦੀ ਬੋਹ ਨਹੀਂ ਹੋਊਗੀ। ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ, ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ, ਜਿੰਜੀਵਾਈਟਿਸ ਵਗੈਰਾ, ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ ਨਾ, ਈਵਨ ਸਾਡੇ ਘਰਾਂ ਚ ਮੀਟ ਵਗੈਰਾ ਹੁੰਦਾ ਹੀ ਹੈ ਨਾ, ਮੀਟ ਵਗੈਰਾ ਤੁਸੀਂ ਫਰਿੱਜ ਚ ਨਾ ਰੱਖੋ, ਵੈਸੇ ਰੱਖ ਦਿਓ ਤੇ ਦੂਜੇ ਦਿਨ ਜਿਹੜੀ ਉਹਦੇ ਤੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ, ਕੋਲ ਬੈਠਿਆਂ ਵੀ ਉਹਦੇ ਕੋਲੋਂ, ਇੱਕ ਤਾਂ ਹੁੰਦੀ ਨਾ ਸਮੈਲ ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ, ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ, ਠੀਕ ਹੈ। ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ, ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ। ਗਿਲਟੀ ਤਾਂ ਬੜੇ ਸਾਲ ਦੀ ਸੀਗੀ, ਬੜਾ ਚਿਰ ਹੋ ਗਿਆ ਸੀ, ਕਦੇ ਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ, ਹਾਂਜੀ, ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ, ਦਰਦ ਹੋਣੀ ਸ਼ੁਰੂ ਹੋ ਗਈ ਹੈ, ਤਾਂ ਇਸ ਨੂੰ ਨਾਰਮਲ ਨਾ ਸਮਝੋ। ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ ਕੈਂਸਰ ਦਾ, ਭਾਈ ਫਿਰ ਇਲਾਜ ਕੀ ਹੋਵੇ। ਹੁਣ ਤੁਸੀਂ ਵੇਖਦੇ ਹੋ ਵੀ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਸਪੀਟਲ ਤੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਝ, ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ, ਇਹ ਸਾਰੇ ਚੀਜ਼ ਜਿਹੜੇ ਨੇ ਨਾ, ਇਹ ਕੀਮਾ ਸਭ ਪ੍ਰਬੰਧ ਨੇ, ਅਸੀਂ ਪ੍ਰਬੰਧ ਕਰਦੇ ਹਾਂ। ਭਾਈ ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਲਟੀਮੇਟ ਉੱਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉੱਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨਹੀਂ ਹੈਗਾ ਕਿ ਤੁਹਾਡੇ ਹੀ ਫੌਜੀ, ਉਹਨਾਂ ਦੇ ਫੌਜੀ ਮਰਨਗੇ, ਤੁਹਾਡੇ ਵੀ ਤੇ ਮਰਨੇ ਨੇ। ਇਹ ਠੀਕ ਹੈ, ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਵੀ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ, ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰਚ ਮੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ ਖਰਾਬ ਕਰ ਦਿੱਤੇ ਨੇ ਉਹ ਤਾਂ ਮਰ ਹੀ ਗਏ, ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਆ। ਨਾਗਾਸਾਕੀ ਤੇ ਹੀਰੋਸ਼ੀਮਾ ਤੇ ਕੀ ਹੋਇਆ, ਹਾਂਜੀ, ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤੋਂ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ ਉਦੋਂ ਬਾਅਦ ਉਹਨੂੰ ਤਕਲੀਫ਼ ਹੋਈ ਨੀ, ਉਮਰ 60-65 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀਜੇਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ ਠੀਕ ਤਾਂ, ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ, ਹਾਂਜੀ। ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50 ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰਾ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣੀ ਰਹੀ ਹੋਵੇ, ਓਰੇਗਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ, ਹੁਣ ਮੇਰੇ ਕੋਲ 3-4 ਸਾਲ 3 ਸਾਲ ਹੋ ਗਏ ਨੇ ਉਹਦਾ ਹੁਣ ਟ੍ਰੀਟਮੈਂਟ ਨਹੀਂ ਕਿ ਬਿਲਕੁਲ ਨਾਰਮਲ ਹੈਗੀ ਆਪਣੀ ਜੋਬ ਕਰਦੀ ਹੈ ਠੀਕ ਠਾਕ ਹੈਗੀ ਇਸੇ ਤਰ੍ਹਾਂ ਇੱਕ ਸਾਲ ਉਹਦੇ ਤੋਂ ਬੀਬੀਸੀ ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ ਕਾਰਨ ਕੀ ਆ ਕਿ ਅਸੀਂ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆ ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ ਭਾਵ ਨਾਮ ਜਦੋਂ ਦੇ ਅਸੀਂ ਰੱਖਦੇ ਹਾਂ ਡਾਇਗਨੋਸਿਸ ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ ਜਵਾਕ ਤਾਂ ਮੇਰਾ ਆ ਨਾਂ ਤੁਸੀਂ ਰੱਖੋ ਜੀ ਹਾਂਜੀ ਗੁਰਦੁਆਰੇ ਨੂੰ ਨਾਂ ਰਖਾਉਣਾ ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ ਹਾਂਜੀ ਸੋ ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ ਔਰ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ ਦਾਦਕੇ ਕਿਸੇ ਹੋਰ ਨਾਂ ਤੇ ਬੁਲਾਈ ਜਾਂਦੇ ਨੇ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲੱਭ ਛੱਡ ਦਿੰਦੇ ਹਾਂ ਤੇ ਅਸੀਂ ਵੇਖਦੇ ਹਾਂ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਕਹਨਾਈਆਂ ਨਾ ਬਈ ਇਨਫਲਾਮੇਸ਼ਨ ਹੋ ਗਿਆ ਡੀਜਨਰੇਸ਼ਨ ਹੋ ਗਿਆ ਨਿਕਰੋਸਿਸ ਹੋ ਗਿਆ ਗੈਂਗਰੀਨ ਹੋ ਗਿਆ ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ ਇੱਕ ਸੈੱਲ ਤੋਂ ਚੱਲੀ ਸੀ ਫਿਰ ਟਿਸ਼ੂ ਖਰਾਬ ਹੋ ਗਏ ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ ਫਿਰ ਆਰਗਨ ਤੋਂ ਬਾਅਦ ਉਹ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀ ਅਸੀਂ ਸਿਲੈਕਟ ਕਰਦੇ ਹਾਂ ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ ਅਸੀਂ ਐਜ ਏ ਹੋਰ ਚਾਹੇ ਉਹਨੂੰ ਕੈਂਸਰ ਹੈ ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ ਕਿਡਨੀ ਵਾਲਾ ਅਲੱਗ ਕਰੇਗਾ ਲੰਗਸ ਵਾਲਾ ਅਲੱਗ ਕਰੇਗਾ ਹਾਰਟ ਵਾਲਾ ਅਲੱਗ ਕਰੇਗਾ ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ ਪਰਸਨੈਲਿਟੀ ਦਾ ਮਤਲਬ ਹੁੰਦਾ ਮੈਂਟਲ ਤੇ ਫਿਜ਼ੀਕਲ ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ ਸਿਰ ਤੋਂ ਪਹਿਲਾਂ ਤੱਕ ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ ਨਿਕਰੋਸਿਸ ਤੱਕ ਹੈ ਕਿ ਗੈਂਗਰੀਨ ਤੱਕ ਆ ਗੈਂਗਰੀਨ ਤੱਕ ਹੈ ਕਿ ਆਂਢ ਗੁਆਂਢ ਤੱਕ ਹੈਗਾ ਆ ਉਹਦੇ ਸਿਮਟਮ ਨਿਸ਼ਾਨੀਆਂ ਹੋਣਗੀਆਂ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਹੈ ਕਿ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ ਉਹੋ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ ਡਾਕਟਰਾਂ ਦਾ ਪਿਚੋਟੀ ਗਲੈਂਡ ਤੁਸੀਂ ਸੁਣਿਆ ਹੋਣਾ ਪਿਚੋਟੀ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਔਰ ਬਿਲਕੁਲ ਠੀਕ ਠਾਕ ਕਰੇ ਮੈਂ ਸਮਝਦਾ ਵੀ ਉਹ 100% ਉਹਨੇ ਠੀਕ ਹੋ ਜਾਣਾ ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ ਮੈਂ ਇਹ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ ਪਰ ਜੇ ਤੁਹਾਨੂੰ ਲੱਗੇ ਕਿ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ ਟ੍ਰੀਟਮੈਂਟ ਜਿਸ ਤੋਂ ਮਰਜ਼ੀ ਕਰਵਾਉਣ ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿੱਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਠੀਕ ਆ ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ ਤੇ ਫਿਰ ਉਹਨਾਂ ਦੀ ਭਰਪਾਈ ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿੱਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਤੇ ਹੁੰਦੀ ਨਹੀਂ ਕਿ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ ਇਹ ਕਿਸੇ ਸੱਜਣ ਦਾ ਕੁਐਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ ਤੁਸੀਂ ਤੇ ਨਹੀਂ ਸੀਗੇ ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ ਮੈਂ ਕੋਈ ਗੱਲ ਨੀ ਮੈਂ ਹੁਣੇ ਹੀ ਇਸ ਦਾ ਹੱਲ ਕਰ ਦਿੰਦਾ ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ, ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿੱਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ, ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਤੇ ਹੋਮਿਓਪੈਥਿਕ ਤੌਰ ਤੇ ਮੈਂ ਇਹ ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ, ਭਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ, ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿੱਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ, ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ, ਮੈਂ ਇੱਥੇ ਹੀ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ,
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣਾ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨੇ ਇਲਾਜ ਕਰਾਉਣਾ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿੱਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ, ਤਾਂ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਸੁਣਨ, ਤਾਂ ਕਿ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਊਂ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ, ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹੜਾ ਸਾਂਭ ਕੇ ਰੱਖ ਲਓ ਹਾਂਜੀ। ਸੋ ਕੱਲ ਨੂੰ ਫੇਰ ਮਿਲਾਂਗੇ, ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ, ਔਰ ਜੇ ਮੈਨੂੰ ਐ ਲੱਗਦਾ ਹੈ ਵੀ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ, ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿੱਚ ਹੈ, ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ, ਔਰ ਪਰਸੋਂ ਮੈਂ ਹਿੰਦੀ ਦੇ ਵਿੱਚ ਪ੍ਰੋਗਰਾਮ ਕਰਾਂਗਾ। ਆਦਾਬ, ਨਮਸਕਾਰ।
1: ਡਾਕਟਰ ਸਾਹਿਬ, ਮੇਰੀ ਨਾ ਐਡ ਜਿਹੜੀ ਆ ਜਿਹੜੀ ਸੀ ਵਿੱਚ, ਉਹ ਪਤਾ ਨੀ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ।
0: ਕੋਈ ਗੱਲ ਨੀ, ਉਹ
1: ਮੈਨੂੰ ਇੱਕ ਵਾਰੀ ਫੇਰ ਭੇਜ
0: ਦੋ, ਤੁਸੀਂ ਹੀ ਬੋਲ ਦਿਆ ਕਰੋ। ਚੀਮਾ ਸਾਹਿਬ ਕਹਿ ਦੇਣ, ਤੁਸੀਂ ਕਹਿ ਦਿਓ, ਉਨਾ ਹੀ ਕਾਫੀ ਹੈ।
1: ਠੀਕ ਹੈ ਜੀ, ਠੀਕ ਹੈ,
0: ਤੁਸੀਂ ਐਡ ਨੂੰ ਛੱਡੋ ਪਿੱਛੇ।
1: ਚਲੋ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ। ਥੈਂਕ ਯੂ ਜੀ,
0: ਪਰਸੋਂ ਫਿਰ ਹਿੰਦੀ।
1: ਠੀਕ ਹੈ ਜੀ, ਕੋਈ ਗੱਲ ਨੀ, ਹਿੰਦੀ ਵੀ ਆਪਣੀ ਹੈ ਜੀ। ਓਕੇ, ਥੈਂਕ ਯੂ ਜੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਲ ਦਾ ਹੀ, ਬੋਲ ਮਿੱਟੀ ਦੇ ਅਬਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ ਤੁਹਾਡੀ

0: ਜੀ ਸਾਡੇ ਨਾਲ ਰਲ ਮਿਲ ਕੇ ਚੀਮਾ ਸਾਹਿਬ ਹੋਣਾ ਨੂੰ ਆਪਾਂ ਕਾਲ ਮਿਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਖਾਸ ਖਬਰਾਂ ਸਾਡੀਆਂ ਅਮਰੀਕਾ ਦੇ ਉੱਪਰ ਵਰਲਡ ਦੇ ਉੱਪਰ ਇਸ ਵੇਲੇ ਹੁੰਦੀਆਂ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਇੰਡੀਆ ਚ ਰਹਿੰਦੇ ਚਾਹੇ ਇੱਥੇ ਰਹਿੰਦੇ ਉਹਨਾਂ ਨੂੰ ਅਮਰੀਕਾ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ ਤੇ ਪਤਾ ਲੱਗਦਾ ਰਹੇ ਕਿ ਅਮਰੀਕਾ ਜਾਂ ਦੁਨੀਆਂ ਵਿਚ ਕੀ ਹੋ ਰਿਹਾ। ਉਸੇ ਕਰਕੇ ਚੀਮਾ ਸਾਹਿਬ ਖਬਰਾਂ ਜਿਹੜੀਆਂ ਮੋਸਟ ਤਿਆਰ ਕਰਦੇ ਆ ਕਿ ਆਪਣੇ ਸਰੋਤਿਆਂ ਤੱਕ ਜਾਣਕਾਰੀਆਂ ਜਿਹੜੀਆਂ ਅਸੀਂ ਪਹੁੰਚਾਉਂਦੇ ਰਹੀਏ। ਸੋ ਚੀਮਾ ਸਾਹਿਬ ਜੁੜ ਗਏ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਜੀ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ
1: ਜੀ। ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਕਾਕ ਸਾਹਿਬ ਜੀ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਆ। ਤੇ ਦੋ ਦਿਨ ਆਪਾਂ ਨਹੀਂ ਪ੍ਰੋਗਰਾਮ ਕਰ ਸਕੇ, ਇੱਕ ਦਿਨ ਤਾਂ ਵੈਸੇ ਛੁੱਟੀ ਸੀ, ਦੂਸਰੇ ਦਿਨ ਕੁਛ ਜਿਹੜੀ ਆ ਉਹ ਸਿਸਟਮ ਦੇ ਵਿਚ ਜਿਹੜੀ ਡਿਫੀਕਲਟੀ ਆ ਗਈ ਸੀ ਜਿਹਦੇ ਕਾਰਨ ਆਪਾਂ ਕੱਲ ਪ੍ਰੋਗਰਾਮ ਨਹੀਂ ਕਰ ਸਕੇ ਤੇ ਇਹਦੇ ਤੋਂ ਆਪਾਂ ਸਾਡੇ ਸਰੋਤਿਆਂ ਕੋਲ ਜਿਹੜੀ ਉਹ ਮਾਫ਼ੀ ਮੰਗ ਲੈਂਦੇ ਹਾਂ। ਤੇ ਖਬਰਾਂ ਸਾਰਾ ਕਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਸਾਰੀ ਦੁਨੀਆਂ ਜਿਹੜੀ ਆ ਪਿਛਲੇ ਦੋ ਚਾਰ ਦਿਨਾਂ ਤੋਂ ਤੁਸੀਂ ਵੀ ਐਬਸੈਂਟ ਰਹੇ, ਦੋ ਤਿੰਨ ਦਿਨ ਬਾਹਰ ਇੰਗਲੈਂਡ ਚਲੇ ਗਏ ਸੀਗੇ ਤੇ ਜਿਹੜੀ ਦੁਨੀਆਂ ਆ ਕਾਕ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿਚ ਆਪਾਂ ਕਹਿ ਸਕਦੇ ਹਾਂ। ਇਹਦੇ ਨਾਲ ਹੁਣ ਇੱਕ ਤਾਂ ਕਾਕ ਸਾਹਿਬ ਜੀ ਜਿਹੜੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਆ ਇਹ ਬੜਾ ਗਰਮ ਹੋਇਆ,
0: ਹਾਂਜੀ,
1: ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਆ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਆ ਮਿਨੀਸਪੁਲੀ ਉਥੇ ਕਾਕ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ ਉਥੇ ਪਹਿਲਾਂ ਤਾਂ ਉਹ ਕੱਲੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਆ। ਤੇ ਦੋ ਦਿਨ ਆਪਾਂ ਨਹੀਂ ਪ੍ਰੋਗਰਾਮ ਕਰ ਸਕੇ, ਇੱਕ ਦਿਨ ਤਾਂ ਵੈਸੇ ਛੁੱਟੀ ਸੀ, ਦੂਸਰੇ ਦਿਨ ਕੁਛ ਜਿਹੜੀ ਆ ਉਹ ਸਿਸਟਮ ਦੇ ਵਿਚ ਜਿਹੜੀ ਡਿਫੀਕਲਟੀ ਆ ਗਈ ਸੀ ਜਿਹਦੇ ਕਾਰਨ ਆਪਾਂ ਕੱਲ ਪ੍ਰੋਗਰਾਮ ਨਹੀਂ ਕਰ ਸਕੇ ਤੇ ਇਹਦੇ ਤੋਂ ਆਪਾਂ ਸਾਡੇ ਸਰੋਤਿਆਂ ਕੋਲ ਜਿਹੜੀ ਉਹ ਮਾਫ਼ੀ ਮੰਗ ਲੈਂਦੇ ਹਾਂ। ਤੇ ਖਬਰਾਂ ਸਾਰਾ ਕਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਸਾਰੀ ਦੁਨੀਆਂ ਜਿਹੜੀ ਆ ਪਿਛਲੇ ਦੋ ਚਾਰ ਦਿਨਾਂ ਤੋਂ ਤੁਸੀਂ ਵੀ ਐਬਸੈਂਟ ਰਹੇ, ਦੋ ਤਿੰਨ ਦਿਨ ਬਾਹਰ ਇੰਗਲੈਂਡ ਚਲੇ ਗਏ ਸੀਗੇ
0: ਤੇ
1: ਜਿਹੜੀ ਦੁਨੀਆਂ ਆ ਕਾਕ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿਚ ਆਪਾਂ ਕਹਿ ਸਕਦੇ ਹਾਂ। ਇਹਦੇ ਨਾਲ ਹੁਣ ਇੱਕ ਤਾਂ ਕਾਕ ਸਾਹਿਬ ਜੀ ਜਿਹੜੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਆ ਇਹ ਬੜਾ ਗਰਮ ਹੋਇਆ,
0: ਹਾਂਜੀ,
1: ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਆ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਆ ਮਿਨੀਸਪੁਲੀ ਉਥੇ ਕਾਕ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ ਉਥੇ ਪਹਿਲਾਂ ਤਾਂ ਉਹ ਕੱਲੇ ਆਈਸ ਸੀਗੀ ਤੇ ਫੇਰ ਉਹਨਾਂ ਨੇ ਜਿਹੜੀ ਫੌਜ ਆ ਉਹ

0: ਜਿਹੜੀ ਦੁਨੀਆ ਹੈ ਕਪ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ
1: ਜੀ ਬਿਲਕੁਲ।
0: ਤੇ ਇਹਦੇ ਨਾਲ ਹੁਣ ਇੱਕ ਤਾਂ ਕਪ ਸਾਹਿਬ ਜੀ ਜਿਹੜੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਹੈ ਇਹ ਬੜਾ ਗਰਮ ਹੋਇਆ।
1: ਹਾਂਜੀ,
0: ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਹੈ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਹੈ ਮਿਨੀਐਪੋਲਿਸ, ਉੱਥੇ ਕਪ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ, ਉੱਥੇ ਪਹਿਲਾਂ ਤਾਂ ਉਹ ਕੱਲੇ ਆਇਸ ਸੀਗੀ ਤੇ ਫੇਰ ਉਹਨਾਂ ਨੇ ਜਿਹੜੀ ਫੌਜ ਆ ਉਹ ਵੀ ਸੱਦ ਲਈ ਤੇ ਜਿਹਦੇ ਕਾਰਨ ਉੱਥੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਪੈ ਗਿਆ ਆ। ਜਦੋਂ ਤੋਂ ਉਹ ਜਿਹੜੀ ਇੱਕ ਔਰਤ ਸੀਗੀ ਗੋਡੀਏ ਦਾ ਨਾਂ ਸੀਗਾ, ਉਹ ਪੁਲਿਸ ਵਾਲਿਆਂ ਨੇ ਮਾਰ ਦਿੱਤੀ, ਪੁਲਿਸ ਵਾਲਿਆਂ ਨੇ ਨਹੀਂ ਬਲਕਿ ਉਹ ਜਿਹੜੇ ਆਇਸ ਡਿਪਾਰਟਮੈਂਟ ਹੈਗੀ ਆ। ਤੇ ਉਹਦੇ ਨਾਲ ਖੱਕ ਸਾਹਿਬ ਜੀ ਹੁਣ ਕੀ ਆ ਕਿ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼ੁਰੂ ਦੇ ਵਿਚ ਰਿਪੋਰਟ ਆਉਂਦੀ ਉਹਦੇ ਵਿਚ ਬਹੁਤਾ ਕੁਛ ਨਹੀਂ ਦੱਸਿਆ ਜਾਂਦਾ ਤੇ ਮਗਰੋਂ ਆਣੀ 2-3-4 ਦਿਨ ਲਗਾਤਾਰ ਆ ਜਿਹੜੀ ਫੇਰ ਉਹਦੇ ਵਿਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਆ। ਤੇ ਇਹਦੇ ਵਿਚ ਖੱਕ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਖਬਰ ਕੀਤੀ ਸੀ ਉਹਦੇ ਵਿਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ, ਪਰ ਅਸਲ ਦੇ ਵਿਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ ਜਿਨ੍ਹਾਂ ਦੇ ਵਿਚੋਂ 3 ਗੋਲੀਆਂ ਦਾ ਤਾਂ ਉਨ੍ਹਾਂ ਨੂੰ ਪ੍ਰੂਫ ਮਿਲ ਗਿਆ ਸੀਗਾ, ਜਿਨ੍ਹਾਂ ਦੇ ਵਿਚੋਂ ਇੱਕ ਉਹਦੇ ਸਿਰ ਦੇ ਵਿਚ ਵੱਜੀ ਸੀ ਤੇ 2 ਉਹਦੇ ਬਾਕੀ ਦਾ ਜਿਹੜਾ ਸਰੀਰ ਉਹਦੇ ਵਿਚ ਗੋਲੀਆਂ ਵੱਜੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਉਹਦੀ ਮੌਤ ਖੱਕ ਸਾਹਿਬ ਜੀ ਹੋਈ ਸੀਗੀ। ਤੇ ਇਹਦੇ ਨਾਲ ਅਗਲੀ ਉਹਦੇ ਪਿੱਛੇ ਰੌਲਾ ਬਹੁਤ ਪੈ ਚੁੱਕਿਆ ਔਰ ਰੋਜ਼ ਦੀ ਰੋਜ਼ ਜਿਹੜਾ ਉਹ ਭਖਦਾ ਜਾ ਰਿਹਾ
1: ਬਿਲਕੁਲ।
0: ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਖੱਕ ਸਾਹਿਬ ਜੀ, ਇਹਦੇ ਵਿਚ ਇਹ ਜਿਹੜੀ 23 ਸਾਲਾਂ ਵਿਚ ਆ ਜਿਹੜਾ ਇਹ ਜਿਹੜੀ ਆ ਹਿਸਟਰੀ ਆ ਜਿਹੜੀ ਆਇਸ ਜਦੋਂ ਮਤਲਬ ਇਹਨਾਂ ਨੇ ਪਹਿਲਾਂ ਹੁੰਦੀ ਨੀ ਸੀ ਨਾ ਇਹ ਡਿਪਾਰਟਮੈਂਟ ਆਇਸ
1: ਇਮੀਗ੍ਰੇਸ਼ਨ
0: ਹੁੰਦਾ ਨੀ ਸੀ, ਇਮੀਗ੍ਰੇਸ਼ਨ ਹੁੰਦੀ ਸੀਗੀ ਤੇ ਇਹਨੂੰ 23 ਸਾਲ ਹੋ ਗਏ। ਇਹ ਨਵੀਂ ਇੱਕ ਡਿਪਾਰਟਮੈਂਟ ਆ ਜਿਹੜੀ ਤਿਆਰ ਕੀਤੀ ਗਈ ਸੀ ਆਇਸ, ਤੇ ਇਹਦੇ 23 ਸਾਲ ਦੇ ਇਤਿਹਾਸ ਦੇ ਵਿਚ ਆ ਜਿਹੜਾ ਖੱਕ ਸਾਹਿਬ ਜੀ ਇਸ ਵੇਲੇ ਜਿਹੜੇ ਆ ਉਹ 73,000 ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਆ ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਵੀ ਆ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਪਰ ਉਹ ਸਿਟੀਜ਼ਨ ਨਹੀਂ ਹੈ, ਉਹਨਾਂ ਲੋਕਾਂ ਨੂੰ ਜਿਹੜਾ ਇੱਥੇ ਫੜ ਕੇ ਜਿਹੜਾ ਜੇਲ੍ਹਾਂ ਚ ਦਿੱਤਾ ਗਿਆ। ਤੇ ਇਹ ਦੇਖੋ ਜਦੋਂ ਤੋਂ ਇਹ ਬਣੀ ਆ ਪਿਛਲੇ 23 ਸਾਲਾਂ ਤੋਂ ਉਦੋਂ ਤੋਂ ਇਹ ਪਹਿਲੀ ਵਾਰੀ ਇੱਥੇ ਤੀਕਰ ਹੋਇਆ ਔਰ ਗੱਲ ਖੱਕ ਸਾਹਿਬ ਜੀ ਇੱਥੇ ਨਹੀਂ ਮੁੱਕਦੀ। ਇਹ ਹੁਣ ਦੇਖੋ ਜਿਹੜੀ ਆ ਇਹ ਪਹਿਲਾਂ ਦੇ ਨਾਲੋਂ ਤੁਲਨਾ ਹੈ ਜਿਹੜੀ ਕੁੱਲ 40,000 ਦੇ ਨੇੜੇ ਜਿਹੜੀ ਇਹ ਹੁੰਦੀ ਸੀਗੀ ਤੇ ਉਹਦੇ ਤੋਂ ਵੱਧ ਕੇ ਹੁਣ ਇਹ ਆ ਜਿਹੜੀ 75,000 ਹੋ ਗਈ ਆ। ਔਰ ਇੱਥੇ ਵਾਸੀ ਉਹ ਕਹਿੰਦੇ ਆ ਕਿ ਜਿਹੜਾ ਟਰੰਪ ਸਾਹਿਬ ਹੈਗੇ ਆ ਉਹਨਾਂ ਦਾ ਟੀਚਾ ਇਹ ਆ ਕਿ ਤੁਸੀਂ ਘੱਟ ਤੋਂ ਘੱਟ ਜਿਹੜੇ ਆ ਉਹ 1,00,000 ਬੰਦਾ
1: ਰੋਜ਼ ਦਾ ਫੜਨਾ,
0: ਹਾਂਜੀ ਮਹੀਨੇ ਦਾ ਮੇਰਾ ਖਿਆਲ ਇਹਨਾਂ ਨੇ ਕਿਹਾ ਉਹ ਫੜਨਾ ਆ। ਤੇ ਇਹ ਜਿਹੜੇ ਹੁਣ 67,000 ਬੰਦਾ ਇਸ ਵਾਰੀ ਜਿਹੜਾ ਫੜਿਆ 75,000 ਫੜਿਆ ਇਹਦੇ ਵਿਚੋਂ 67,000 ਆ ਜਿਹੜਾ ਉਹ ਤਾਂ ਜਿਹੜੇ ਸੀਗੇ ਛੜੇ ਪੁੜੇ ਆ ਜਿਹੜੇ ਕੁੜੀਆਂ ਮੁੰਡੇ ਆ ਜਾਂਦੇ ਦੂਸਰੇ ਕੰਟਰੀਆਂ ਤੋਂ ਹਨਾ
1: ਜੀ,
0: ਤੇ ਇਹ 67,000 ਸੀਗੇ ਤੇ 6,000 ਉਹ ਆ ਜਿਨ੍ਹਾਂ ਦੇ ਨਾਲ ਪੂਰੀਆਂ ਫੈਮਿਲੀਆਂ ਇੱਥੇ ਰਹਿ ਰਹੀਆਂ ਕਾਫੀ ਸਮੇਂ ਤੋਂ
1: ਹਾਂਜੀ,
0: ਤੇ ਉਹ ਉਹਨਾਂ ਦੀ ਗਿਣਤੀ ਆ ਜਿਹੜੀ ਉਹ 6,000 ਆ। ਇਹ ਹਿਸਾਬ ਲਾਈਏ ਤਾਂ 47% ਆ ਜਿਹੜੇ ਜਾਂ 34,000 ਲੋਕ ਆ ਜਿਹੜੇ ਉਹ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਆ, ਕੋਈ ਬਿਲਕੁਲ ਕੋਈ ਟਿਕਟ ਨਹੀਂ ਕੋਈ ਕੁਛ ਨਹੀਂ ਹੈ, ਉਹਨਾਂ ਦੀ ਗਿਣਤੀ ਆ ਜਿਹੜੀ ਇਹ ਖੱਕ ਸਾਹਿਬ ਜੀ ਇਹਨਾਂ ਨੇ ਦੱਸੀ ਆ। ਤੇ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਨਾਰਵੇ ਆ ਜਿਹੜਾ ਤੁਹਾਨੂੰ ਪਤਾ ਪਈ ਹਾਲਾਤ ਆ ਜਿਹੜੇ ਜਿੱਦਣ ਦਾ ਨਿਕੋਲਸ ਮਡੂਰੋ ਨੂੰ ਉਥੋਂ ਫੜ ਕੇ ਲਿਆਂਦਾ ਵੈਨਜ਼ੂਏਲਾ ਤੋਂ, ਦੁਨੀਆਂ ਜਿਹੜੀ ਉਹ ਸਾਰੀ ਕੰਬ ਉੱਠੀ ਹੈ ਜਿਹਦੇ ਵਿਚ ਨਾਰਵੇ ਆ ਖੱਕ ਸਾਹਿਬ ਜੀ ਉਹਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੱਕਾ ਬੱਕਾ ਰਹਿ ਗਿਆ ਖਬਰ ਸੁਣ ਕੇ ਕਿ ਵੈਨਜ਼ੂਏਲਾ ਦੀ ਔਰਤ ਜਿਹੜੀ ਦੇਖੋ ਗੱਲ ਕਿਧਰ ਨੂੰ ਜਾਂਦੀ ਹੈ ਖੱਕ ਸਾਹਿਬ ਜੀ, ਨਿਕੋਲਸ ਮਡੂਰੋ ਆ ਜਿਹੜੀ ਉਹਦੀ ਵਿਰੋਧੀ ਪਾਰਟੀ ਦੀ ਜਿਹੜੀ ਹੈਗੀ ਆ ਔਰਤ ਉਹਦਾ ਨਾਂ ਵੀ ਅੱਗੇ ਜਾ ਕੇ ਆਪਾਂ ਦੱਸਦੇ ਆ, ਜਿਹਨੂੰ ਉਥੋਂ ਨਾਰਵੇ ਚੋਂ ਨੋਬਲ ਪ੍ਰਾਈਜ਼ ਮਿਲਿਆ, ਨੋਬਲ ਪੀਸ ਪ੍ਰਾਈਜ਼ ਯਾਨੀ ਕਿ ਸ਼ਾਂਤੀ ਦਾ ਜਿਹੜਾ ਨੋਬਲ ਪ੍ਰਾਈਜ਼ ਮਿਲਦਾ ਆ ਉਹ ਉਸ ਔਰਤ ਨੂੰ ਮਿਲਿਆ ਆ, ਉਹ ਹੈਗੀ ਆ ਵੈਨਜ਼ੂਏਲਾ ਦੀ ਔਰ ਉਹ ਲੁਕੀ ਛਿਪੀ ਸੀਗੀ ਕਿਉਂਕਿ ਉਹ ਨਿਕੋਲਸ ਮਦੂਰੋ ਦੇ ਖਿਲਾਫ ਆ ਜਿਹੜੀ ਉਹ ਬੋਲਦੀ ਵੀ ਸੀ ਤੇ ਉਹ ਸ਼ਾਇਦ ਇਲੈਕਸ਼ਨ ਵੀ ਲੜੀ ਸੀ ਉਹਨੇ, ਸੋ ਉਹਨੂੰ ਉਹਨਾਂ ਨੇ ਨੋਬਲ ਪ੍ਰਾਈਜ਼ ਦੇ ਦਿੱਤਾ। ਦੇਖੋ

0: ਇਹ ਜਿਹੜੇ ਨਾਰਵੇ ਵਾਲੇ ਆ, ਨੋਬਲ ਪ੍ਰਾਈਜ਼ ਜਿਹੜਾ ਕਿਸੇ ਮੁਲਕ ਦੇ ਵਿਚ ਆਪਣੀ ਰੂਲਿੰਗ ਪਾਰਟੀ ਦੇ ਵਿਰੁੱਧ ਬੋਲਦਾ ਉਹਨੂੰ ਫਿਰ ਉਹ ਨੋਬਲ ਪ੍ਰਾਈਜ਼ ਦਿੰਦੇ ਆ, ਤੇ ਉਹ ਭੜਕਾਉਣ ਦਾ ਮਤਲਬ ਹੁੰਦਾ ਲੋਕਾਂ ਦੇ ਵਿਚ ਉਹਦਾ ਨਾਂ ਲਿਆਉਣ ਦਾ, ਤਾਂ ਕਿ ਉਹਨੂੰ ਗਾਹਾਂ ਉਹ ਉਸ ਮੁਲਕ ਦਾ ਲੀਡਰ ਬਣਾ ਸਕਣ, ਜਿਤਾ ਸਕਣ। ਤੇ ਹੁਣ ਹੋਇਆ ਕੀ ਕਾਕ ਸਾਹਿਬ ਜੀ, ਇਹ ਜਿਹੜਾ ਨੋਬਲ ਪ੍ਰਾਈਜ਼ ਸੀਗਾ ਉਹਨੇ ਅਮਰੀਕਾ ਦੇ ਪ੍ਰੈਜੀਡੈਂਟ ਨੂੰ ਦਾਨ ਕਰ ਦਿੱਤਾ, ਡੋਨਲਡ ਟਰੰਪ ਨੂੰ।
1: ਅੱਛਾ ਜੀ।
0: ਹਾਂਜੀ, ਹੁਣ ਡੋਨਲਡ ਟਰੰਪ ਤੁਹਾਨੂੰ ਪਤਾ ਵੀ ਕਿੰਨਾ ਪਹਿਲਾਂ ਜਦੋਂ ਪ੍ਰੈਜੀਡੈਂਟ ਸੀਗਾ ਉਦੋਂ ਵੀ ਰੌਲਾ ਪਾਉਂਦਾ ਸੀਗਾ ਕਿ ਮੈਂ ਇੰਨਾ ਆਹ ਕਰ ਦਿੱਤਾ, ਇੰਨਾ ਆਹ ਕਰ ਦਿੱਤਾ, ਮੈਂ ਨੋਬਲ ਪ੍ਰਾਈਜ਼ ਦਾ ਹੱਕਦਾਰ ਹੈਗਾ ਆ, ਪਰ ਉਹਨੂੰ ਕਿਸੇ ਨੇ ਦਿੱਤਾ ਨੀ। ਤੇ ਹੁਣ ਵੀ ਜਦੋਂ ਦਾ ਵਾਈਟ ਹਾਊਸ ਦੇ ਵਿਚ ਆਇਆ ਉਹ ਬਾਰ ਬਾਰ ਇਹ ਗੱਲ ਆ ਜਿਹੜੀ ਉਹ ਕਹਿ ਰਿਹਾ ਕਿ ਮੈਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਕਿਉਂਕਿ ਮੈਂ 8 ਦੇਸ਼ਾਂ ਦੇ ਵਿਚ ਆ ਜਿਹੜੀ ਉਹ ਲੜਾਈਆਂ ਬੰਦ ਕਰਾ ਕੇ ਸ਼ਾਂਤੀ ਲੈ ਆਉਂਦੀ ਆ, ਤੇ ਪਰ ਉਹਨੂੰ ਦਿੱਤਾ ਕਿਸੇ ਨੇ ਨੀ। ਤੇ ਫੇਰ ਇਹਨੇ ਕੋਈ ਨਾ ਕੋਈ ਉਹਦੇ ਨਾਲ ਪਾਲਿਆ ਹੋਣਾ, ਕੋਈ ਨਾ ਕੋਈ ਅੰਗਲੀ ਸੰਗਲੀ ਕੱਢ ਲਈ ਹੋਣੀ ਆ, ਤੇ ਉਹਨੇ ਫੇਰ ਟਰੰਪ ਨੂੰ ਜਿਹੜਾ ਉਹ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹਨੂੰ ਮਿਲਿਆ ਸੀ ਉਹ ਇਹਨੂੰ ਦਾਨ ਕਰ ਦਿੱਤਾ। ਤੇ
1: ਉਹਦਾ ਕੀ ਫਾਇਦਾ ਜਿਹੜਾ ਦਾਨ ਕੀਤਾ ਹੁੰਦਾ ਹੁੰਦਾ ਜਿਹਨੂੰ ਮਿਲਿਆ?
0: ਹਾਂਜੀ ਹਾਂਜੀ ਹਾਂਜੀ, ਉਹੀ ਤਾਂ ਗੱਲ ਆ,
1: ਡਰਦੇ ਮਾਰੇ ਉਹਦਾ ਕੀ ਫਾਇਦਾ?
0: ਬਿਲਕੁਲ। ਤੇ ਪਰ ਉਹ ਜਿਹੜੇ ਹੁਣ ਉੱਥੇ ਨਾਰਵੇ ਵਿਚ ਓਸਲੋ ਯੂਨੀਵਰਸਿਟੀ ਆ, ਉਹਦੇ ਪ੍ਰੋਫੈਸਰ ਨੇ ਇੱਕ ਨੇ ਕਿਹਾ, ਉਹ ਕਹਿੰਦਾ ਭਾਈ ਇਹ ਜਿਹੜਾ ਆ ਹੱਕ ਤਾਂ ਜਿਹਨੂੰ ਦਿੱਤਾ ਜਾਂਦਾ ਉਹਨੂੰ ਦਿੱਤਾ ਜਾਂਦਾ, ਕਹਿੰਦਾ ਭਾਈ ਇਹ ਨਵੀਆਂ ਨਵੀਆਂ ਜਿਹੜੀਆਂ ਦੁਨੀਆਂ ਦੇ ਸਾਹਮਣੇ ਟਰੰਪ ਲਿਆ ਰਿਹਾ ਇਹ ਇਹਨਾਂ ਦਾ ਕੋਈ ਬਹੁਤਾ ਉਹ ਮਹੱਤਵਪੂਰਨ ਨਹੀਂ ਹੈਗਾ ਦੁਨੀਆਂ ਦੇ ਇਤਿਹਾਸ ਦੇ ਵਿਚ। ਤੇ ਪਰ ਹੁਣ ਦੇਖੋ ਜਿਸ ਕੀ ਲਾਠੀ ਉਸ ਕੀ ਭੈਣ, ਸਾਹਿਬ ਜੀ ਹੁੰਦੀ ਆ। ਤੇ ਚਲੋ ਅਗਲੀ ਖਬਰ ਆ ਜਿਹੜੀ ਉਹ ਖਾਕ ਸਾਹਿਬ ਜੀ ਹੈਗੀ ਆ। ਦੇਖੋ ਖਾਕ ਸਾਹਿਬ ਜੀ, ਕਈ ਵਾਰੀ ਏਦਾਂ ਹੁੰਦਾ ਆਪਾਂ ਆਮ ਕਰਕੇ ਖਬਰਾਂ ਦੇ ਵਿਚ ਸੁਣਦੇ ਰਹਿੰਦੇ ਆ ਕਿਸੇ ਦਾ ਉਹ, ਸਾਨੂੰ ਪਤਾ ਵੀ ਸਕੂਲ ਦੇ ਵਿਚ ਸ਼ੂਟਿੰਗ ਹੁੰਦੀ ਆ, ਉਹ ਜਿਹੜੇ ਨਿਆਣੇ 10, 11, 12, 13, 18 ਸਾਲ ਤੋਂ ਥੱਲੇ, 16 ਸਾਲ ਤੋਂ ਥੱਲੇ, ਉਹ ਮਾਂ ਪਿਓ ਦੀ ਗੰਨ ਕੱਢ ਕੇ ਲਿਜਾ ਕੇ ਸ਼ੂਟਿੰਗ ਕਰ ਦਿੰਦੇ ਆ। ਤੇ ਉਹਦੇ ਵਿਚ ਖਾਕ ਸਾਹਿਬ ਜੀ ਇੱਕ ਦੋ ਚਾਂਸ ਏਦਾਂ ਦੇ ਵੀ ਹੋਏ ਆ ਜਿਹਦੇ ਵਿਚ ਮਾਂ ਪਿਓ ਨੂੰ ਹੀ ਉਹ ਕਾਤਲ ਜਿਹੜੇ ਉਹ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਮਰੇ ਸੀ ਉਹਨਾਂ ਦੀ ਸਜ਼ਾ ਮਾਂ ਪਿਓ ਨੂੰ ਦੇ ਦਿੰਦੇ, ਇਹ ਵੀ ਹੋਈ ਆ, ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ।
1: ਬਿਲਕੁਲ।
0: ਪਰ ਜਿਹੜਾ ਹੁਣ ਆਹ ਪੈਨਸਿਲਵੇਨੀਆ ਦੇ ਵਿਚ ਹੋਇਆ, ਇਹ ਖਾਕ ਸਾਹਿਬ 11 ਸਾਲ ਦਾ ਲੜਕਾ ਸੀਗਾ, ਤੇ ਉਹਨੇ ਆਪਣੇ ਜਿਹੜੀ ਸੀਗੀ ਉਹਦਾ ਬਰਥਡੇ ਸੀਗਾ, ਜਨਮ ਦਿਨ ਉਹਦਾ ਮਨਾਇਆ, ਤੇ ਉਸ ਤੋਂ ਬਾਅਦ ਖਾਕ ਸਾਹਿਬ ਜੀ ਉਹ ਜਿਹੜਾ ਸੀਗਾ 13 ਜਨਵਰੀ ਦੀ ਗੱਲ ਹੈ ਜਿਹੜਾ ਹੁਣ ਬੀਤਿਆ, ਤੇ ਉਹ ਰਾਤ ਦੇ 12 ਤੋਂ ਉੱਪਰ ਟਾਈਮ ਹੋ ਚੁੱਕਾ ਸੀਗਾ, ਤੇ ਉਹ ਘਰ ਦੇ ਉਹਦੇ ਮਾਂ ਪਿਓ ਕਹਿੰਦੇ ਸੀਗੇ ਵੀ ਤੂੰ ਹੁਣ ਸੌ ਜਾ, ਹੁਣ ਬਥੇਰਾ ਖੋਰੂ ਪਾ ਲਿਆ ਤੇ ਤੂੰ ਪੈ ਜਾ ਆਰਾਮ ਨਾਲ, ਤੇ ਉਹ ਪਿਆ ਨੀ। ਤੇ ਉਹ ਆਪਣੀ ਉਹ ਨਿਨਟੈਂਡੋ ਗੇਮ ਜਿਹੀ ਜਿਹੜੀ ਹੁੰਦੀ ਆ ਪਸਾਦ ਜੀ ਜਾੜੇ, ਇਹ ਖਾਕ ਸਾਹਿਬ ਜੀ ਗੇਮਾਂ ਹੈਗੀਆਂ, ਤੇ ਉਹ ਉਹਦੇ ਤੇ ਖੇਡਣ ਉਹ ਹਟਦਾ ਨੀ ਸੀਗਾ, ਤੇ ਉਹਦਾ ਜਿਹੜਾ ਬਾਪ ਸੀਗਾ ਉਹਨੇ ਉਹ ਲੈ ਕੇ ਉਹ ਤੇ ਬੰਦ ਕਰਕੇ ਜਾ ਕੇ ਉਹ ਆਪਣੇ ਬੈਡ ਤੇ ਪੈ ਗਿਆ। ਤੇ ਇਹ ਜਿਹੜਾ 11 ਸਾਲਾਂ ਦਾ ਲੜਕਾ ਸੀਗਾ ਖਾਕ ਸਾਹਿਬ ਜੀ, ਇਹਨੇ ਉਹਦੀ ਅਲਮਾਰੀ ਦੇ ਵਿਚੋਂ ਜਿੰਦਾ ਖੋਲ ਕੇ ਚਾਬੀ ਲੱਭ ਕੇ ਉਹਦੀ ਗੰਨ ਕੱਢ ਕੇ ਤੇ ਉਹਨੂੰ ਮਾਰ ਦਿੱਤਾ ਆਪਣੇ ਬਾਪ ਨੂੰ, ਤੇ ਮਾਰ ਕੇ ਤੇ ਫੇਰ ਇਹ ਆਰਾਮ ਨਾਲ ਘਰ ਚ ਤੁਰਦਾ ਫਿਰਦਾ ਰਿਹਾ, ਤੇ ਇਹਦੀ ਮਾਂ ਨੇ ਕਾਕਾ ਕੁੱਕਾ ਸੁਣਿਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਭੇਰੇ ਗੋਲੀ ਮਾਰਤੀ ਤੇ ਮੈਂ ਉਹਨੂੰ ਮਾਰ ਦਿੱਤਾ। ਫਿਰ 3 ਵਜੇ ਜਿਹੜੀ ਆ ਉਹ ਪੁਲਿਸ ਆਈ ਉੱਥੇ, ਤੇ ਉਹਨਾਂ ਨੇ ਆ ਕੇ ਦੇਖਿਆ, ਇਹ 3:20 ਤੜਕੇ ਦੀ ਗੱਲ ਆ, ਤੇ ਉਹਨਾਂ ਨੇ ਫਿਰ ਉਹਨੂੰ ਅਰੈਸਟ ਕਰ ਲਿਆ, ਤਾਂ ਹੁਣ ਉਹਦੇ ਉੱਤੇ ਕੇਸ ਆ ਜਿਹੜਾ ਖਾਕ ਸਾਹਿਬ ਜੀ ਚੱਲੂਗਾ। ਤੇ ਦੇਖੋ ਇਹ ਜਿਹੜਾ ਸੈੱਲ ਫੋਨ ਵੀ ਆ, ਇਹ ਗੇਮਾਂ ਨਿਨਟੈਂਡੋ ਯੇ ਵੋ ਰੱਬ ਰਾਏ, ਖਾਕ ਸਾਹਿਬ ਜੀ ਪਸਾਦ ਦੀਆਂ ਜਿਹੜਾ ਆ ਇਹ ਸਮਾਜ ਨੂੰ, ਖਾਕ ਸਾਹਿਬ ਜੀ ਪਿੱਛੇ ਬਹੁਤ ਟਾਈਮ ਇਹਨਾਂ ਦੇ ਉੱਤੇ ਖਰਾਬ ਹੁੰਦਾ। ਮੈਂ ਦੇਖਿਆ ਸਿਆਣੇ ਸਿਆਣੇ ਬੰਦੇ ਜਿਹੜੇ 45-50 ਸਾਲ ਦੇ ਉਹ ਵੀ ਇਹਨੂੰ ਛੱਡਦੇ ਨੀ, ਪਤਾ ਨੀ ਇਹਦੇ ਕੀ ਮਤਲਬ ਉਹਨਾਂ ਨੂੰ ਲੱਭ ਰਿਹਾ ਐਮ ਵੀ ਉਹ, ਮੈਂ ਇੰਨੇ ਸਕੋਰ ਕਰਤੇ, ਮੈਂ ਇੰਨੇ ਸਕੋਰ ਕਰਤੇ, ਯਾਰ ਕੋਈ ਕੰਮ ਕਾਰ ਕਰ ਲਓ, ਕੋਈ ਕਿਤਾਬ ਪੜ੍ਹ ਲਓ, ਕੋਈ ਸਾਇੰਸ ਪੜ੍ਹ ਲਓ, ਕਿਸੇ ਪਾਸੇ ਨੂੰ ਹੋਰ ਨੂੰ ਤਰੱਕੀ ਕਰ ਲਓ, ਕਿਉਂ ਆਪਣਾ ਵਕਤ ਖਰਾਬ ਕਰਦੇ ਆ ਤੇ ਦੁਨੀਆਂ ਨੂੰ ਵਿਅਰਥ ਦੇ ਸੋਹਣੇ।
1: ਬਿਲਕੁਲ।
0: ਤੇ ਇਹਨਾਂ ਦੇ ਉੱਤੇ ਵੀ ਖਾਕਸਾ ਵੀ ਜਿੱਦਾਂ ਦੇਖੋ ਜਿਹੜੀ ਗੰਨ ਆ, ਜੇ ਮਾਂ ਪੇ ਦੀ ਉਹ ਗੰਨ ਲੈ ਕੇ ਤਾਂ ਬੱਚਾ ਮਾਰ ਦਿੰਦਾ, ਉਹਦੇ ਤੇ ਤਾਂ ਉਹ ਕਰ ਦਿੰਦੇ ਆ ਨਾ ਵੀ ਤੂੰ, ਤੇਰੀ ਜ਼ਿੰਮੇਵਾਰੀ ਸੀ ਤੂੰ ਗੰਨ ਸਾਂਭ ਕੇ ਕਿਉਂ ਨੀ ਰੱਖੀ, ਔਰ ਇਸ ਲੜਕੇ ਦੇ ਤਾਂ ਪੂਰੀ ਸਾਂਭ ਕੇ ਰੱਖੀ ਹੋਈ ਸੀ ਲਮਾਰੀ ਦੇ, ਜਿੰਦਾ ਲਾਇਆ ਹੋਇਆ ਸੀ, ਲੋਕ ਲਾਇਆ ਹੋਇਆ ਸੀ, ਫੇਰ ਵੀ ਹੋ ਗਿਆ। ਪਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਹੜੇ ਗੇਮਾਂ ਬਣਾਉਂਦੇ ਆ ਜਿਹਦੇ ਤੇ ਉਹ ਬੱਚੇ ਹਟ ਹੀ ਨਹੀਂ ਸਕਦੇ, ਉਹ ਅਡਿਕਸ਼ਨ ਇੱਕ ਕਿਸਮ ਦੀ, ਇਹ ਵੀ ਜਿੱਦਾਂ ਨਸ਼ੇ ਤੇ ਲੱਗ ਜਾਂਦਾ ਉਹੀ ਗੱਲ ਆ।
1: ਚੀਮਾ ਸਾਹਿਬ, ਇੱਕ ਹੋਰ ਵੀ ਗੇਮ ਆਈ ਸੀ ਜਿਹੜੀ ਹੁਣ ਬੰਦ ਹੋਈ ਹੈ ਚਾਈਨਾ ਦੀ ਸੀ, ਕਿੱਥੇ ਦੀ, ਉਹਦੇ ਵਿਚ ਉਹ ਇੱਥੋਂ ਤੱਕ ਅਕਸਾ ਦਿੰਦੇ ਸੀ ਬੰਦੇ ਨੂੰ, ਬੱਚਿਆਂ ਨੂੰ, ਕਿ ਤੂੰ ਖੁਦਕਸ਼ੀ ਕਰ ਲੈ, ਬਹੁਤ ਖੁਦਕਸ਼ੀਆਂ ਹੋਈਆਂ, ਉਹ ਮਸੀਬਤ ਹੋਈ ਹੈ। ਦੇਖੋ ਗੱਲ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਨਾ ਇਹਦੇ ਵਿਚ, ਓਹਨੂੰ ਪਤਾ ਨੀ ਕੀ ਕੀ ਸੁਪਨੇ ਦਿਖਾਏ, ਤਾਂ ਬਸ ਇੱਥੇ ਚਲ ਗਿਆ, ਹੁਣ ਤੋਂ ਇੱਥੇ ਚਲ ਜਾਣਾ, ਹੁਣ ਤੋਂ ਬਸ ਇਹ ਕਰਦਾ,
0: ਸਾਰਾ ਕੁਛ ਜਿਹੜਾ ਜਿਹੜੀ ਮਾਇੰਡ ਦੇ ਆਪਣਾ ਦਿਮਾਗ ਹੁੰਦਾ ਉਹਦੀ ਮੈਨੀਪੂਲੇਸ਼ਨ ਕਰਕੇ ਤੁਹਾਨੂੰ ਉਧਰ ਨੂੰ ਸਕੋਰ ਦਿੱਤਾ ਜਾਂਦਾ, ਤੁਸੀਂ ਆਪਣੇ ਆਪ ਨੂੰ ਵੀ ਮਾਰਨ ਦੇ ਜਿਹੜਾ ਉਹ ਡਰਦੇ ਨੀ ਹੈਗੇ।
1: ਬਿਲਕੁਲ,
0: ਤੇ ਇਹ ਸੀਗੀ ਇਹਦੀ ਗੱਲਬਾਤ ਖੱਕ ਸਾਹਿਬ ਜੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਟਰੰਪ ਸਾਹਿਬ, ਖੱਕ ਸਾਹਿਬ ਜੀ ਮੈਂ ਕਈ ਵਾਰੀ ਸੋਚਦਾ ਆਪਾਂ ਟਰੰਪ ਸਾਹਿਬ ਨੂੰ ਕਹਿ ਦਿੰਦੇ ਹਾਂ ਵੀ ਉਹ ਬਹੁਤ ਵਧੀਆ ਬੰਦੇ ਨੀਗੇ, ਪਰ ਜੇ ਖੱਕ ਸਾਹਿਬ ਜੀ ਮੈਂ ਹੋਰ ਪਾਸੇ ਸੋਚਦਾ ਸੀਗਾ, ਜੇ ਜਿਹੜੀ ਰਾਜਨੀਤਿਕ ਪੱਖ ਆ ਜੇ ਉਹਦੇ ਉਸ ਪੱਖ ਤੋਂ ਲਈਏ ਫੇਰ ਤਾਂ ਇਹ ਬਹੁਤ ਵਧੀਆ ਬੰਦਾ, ਕਿਉਂਕਿ ਰਾਜਨੀਤੀ ਦੇ ਵਿਚ ਤਾਂ ਹੁੰਦਾ ਹੀ ਝੂਠ ਆ।
1: ਮੈਂ ਦੋ ਗੱਲਾਂ ਚੀਮਾ ਸਾਹਿਬ ਦੇਖਦਾ ਹੁੰਦਾ ਕਿ ਅਸੀਂ ਮੋਦੀ ਸਾਹਿਬ ਨੂੰ ਬੜੀ ਨਫ਼ਰਤ ਕਰਦੇ ਹਾਂ, ਭਾਵਾਂ ਉਹ ਕਿਸੇ ਤਰੀਕੇ ਨਾਲ ਵੀ ਇਲੈਕਸ਼ਨ ਜਿੱਤਦੇ ਆ, ਉਹ ਤਾਂ ਪਤਾ ਹੀ ਹੈ ਲੋਕਾਂ ਨੂੰ ਜੋ ਕੁਛ ਵੀ ਹੈ, ਪਰ ਜਿੱਥੇ ਤੱਕ ਉਹ ਕੰਟਰੀ ਨੂੰ ਲੈ ਗਿਆ ਇਹਨੂੰ ਲੋਕੀ ਸਾਡੇ ਨਾਲ ਵੀ ਸਵਾਲ ਕਰਨਗੇ ਤੁਸੀਂ ਜਿਹੜਾ ਉਹਦੀ ਸਪੋਰਟ ਕਰਦੇ, ਮੈਂ ਕਦੀ ਵੀ ਨਹੀਂ ਕੀਤੀ ਅੱਜ ਤੱਕ, ਪਹਿਲੀ ਵਾਰੀ ਕਹਿ ਰਿਹਾ ਕਿ ਮੋਦੀ ਸਾਹਿਬ ਇਸ ਵੇਲੇ ਤੀਜੀ ਬਿਗ ਇਕਾਨਮੀ ਦੇ ਹੋ ਗਿਆ ਇੰਡੀਆ, ਔਰ ਹਰ ਗੱਲੋਂ ਜਿਹੜਾ ਇੰਡੀਆ ਉਹ ਬਹੁਤ ਜ਼ਿਆਦਾ ਤਰੱਕੀ ਦੀ। ਦੇਖੋ ਅਮਰੀਕਾ ਨੇ ਕੀ ਕੀਤਾ ਕਿ 90 ਕੰਟਰੀਆਂ ਨੂੰ ਜਿਹੜਾ ਬੈਨ ਕਰ ਦਿੱਤਾ ਜਿਹਦੇ ਵਿਚ ਪਾਕਿਸਤਾਨ ਵੀ ਆ, ਇੰਡੀਆ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਇਕਾਨਮੀ ਇਸ ਵੇਲੇ ਜੇ ਗਰੋ ਹੋ ਰਹੀ ਹੈ ਤਾਂ ਇੰਡੀਆ ਹੋ ਰਿਹਾ, ਤੇ ਟਰੰਪ ਸਾਹਿਬ ਦੇ ਵੀ ਕਈ ਕੰਮ ਐਸੇ ਹੈਗੇ ਆ ਜਿਹਦੇ ਤੇ ਅਸੀਂ ਸਲਾਂਘਾ ਵੀ ਕਰ ਸਕਦੇ ਹਾਂ, ਪਰ ਬਹੁਤੇ ਕੰਮ ਜਿਹੜੇ ਨਾ ਇਹ ਜ਼ਿਆਦਾ ਜਿਹੜਾ ਕੰਮ ਹੋਇਆ ਨਾ, ਬਾਕੀ ਦੇਖੋ ਟੈਰਿਫ ਲਾਉਣਾ ਇਹ ਕਰਨਾ ਉਹ ਆਪਣੀ ਸਾਡੀ ਅਮਰੀਕਾ ਦੀ ਆਪਣੀ ਰਿਸਪੋਂਸੀਬਿਲਟੀ ਹੈ ਅਸੀਂ ਕਿਹੜੇ ਤਰੀਕੇ ਨਾਲ ਇਹਨਾਂ ਸਮਾਨ ਬੰਦ ਕਰਨਾ, ਪਰ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਚੀਜ਼ਾਂ ਹੋਈਆਂ ਨਾ ਜਾਂ ਗੋਲੀ ਮਾਰ ਦਿਓ ਉਹ ਫੜ ਲਓ ਇਹਨੂੰ ਫੜ ਲਿਆ, ਇਹਦੇ ਵਿਚ ਲੋਕ ਜਿਹੜੇ ਨਾ ਉਹਨਾਂ ਤੋਂ ਦੁਖੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ, ਦੇਖੋ ਹਾਂ ਦੋਨਾਂ ਪੱਖਿਆਂ ਤੋਂ ਜੇ ਆਪਾਂ ਸੋਚਦੇ ਹਾਂ ਤਾਂ ਫਿਰ ਇਹ ਆਪਣੇ ਵਾਸਤੇ ਤਾਂ ਚੰਗਾ ਹੀ ਆ, ਕਹਿਣ ਦਾ ਮਤਲਬ ਜਿਹਨਾਂ ਦਾ ਮੁਲਕ ਹੈ ਉਹਨਾਂ ਵਾਸਤੇ ਤਾਂ
1: ਬਿਲਕੁਲ
0: ਮਤਲਬ ਚੰਗਾ ਹੀ ਆ, ਪਰ ਦੂਸਰੇ ਪਾਸੇ ਜਿਹੜੇ ਲੋਕ ਹੁਣ ਥੱਲੇ ਵਾਲੇ ਆ ਉਹਨਾਂ ਨੂੰ ਖੱਕ ਸਾਹਿਬ ਦੀ ਜਿਹੜੀ ਮਹਿੰਗਾਈ ਬਹੁਤ ਹੋ ਗਈ ਆ ਉਹ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਇਹਦੇ ਨਾਲ ਪਹੁੰਚ ਰਿਹਾ ਆ ਕੁਛ ਨੀਤੀਆਂ ਜਿਹੜੀਆਂ, ਕਿਉਂਕਿ ਜਦੋਂ ਟੈਰਿਫ ਲਾਉਂਦੇ ਆ ਚਲੋ ਬਾਹਰੋਂ ਮਾਲ ਤਾਂ ਉਹਨੂੰ ਘੱਟਦਾ ਜ਼ਰੂਰ, ਪਰ ਖੱਕ ਸਾਹਿਬ ਦੀ ਜਿਹੜੇ ਕੰਜ਼ੂਮਰ ਆ ਜਿਹੜੇ ਪਰਜਾ ਆ ਉਹਨਾਂ ਨੂੰ ਮਹਿੰਗਾਈ ਆ ਜਿਹੜੀ ਉਹਦੇ ਨਾਲ ਹੁਣ ਜਿਹੜਾ ਲੋਕਾਂ ਦੀਆਂ ਚੀਕਾਂ ਜਿਹਨੂੰ ਕਹਿੰਦੇ ਹੁੰਦੇ ਨਿਕਲੀਆਂ ਪਈਆਂ ਖੱਕ ਸਾਹਿਬ ਜੀ ਇਸ ਦੇਸ਼ ਦੇ ਵਿੱਚ।
1: ਬਿਲਕੁਲ,
0: ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਇਹ ਆ ਕਿ ਟਰੰਪ ਸਾਹਿਬ ਨੇ ਜਿਹੜਾ ਤੁਸੀਂ ਮੇਰਾ ਖਿਆਲ ਆ ਆ ਦੋ ਦਿਨ ਸ਼ਾਇਦ ਖਬਰ ਘੱਟ ਦੇਖੀ ਹੋਣੀ ਆ, ਅੱਬਲ ਤਾਂ ਤੁਸੀਂ ਦੇਖਦੇ ਰਹਿੰਦੇ ਆ ਸਾਰਾ ਦਿਨ ਉਹ ਫੋਨ ਤੇ ਤੁਹਾਡੇ ਕੋਲ ਹੁੰਦਾ, ਪਰ ਜਿਹੜੇ ਯੂਰੋਪੀਅਨ ਕੰਟਰੀ ਆ ਖੱਕ ਸਾਹਿਬ ਜੀ ਹੁਣ ਜਿਹੜਾ ਟਰੰਪ ਸਾਹਿਬ ਨੇ ਉਹਨੂੰ ਗ੍ਰੀਨਲੈਂਡ ਨੂੰ ਸਿੱਧੇ ਤੌਰ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਗ੍ਰੀਨਲੈਂਡ ਆ ਜਿਹੜਾ ਉਹ ਲੈਣਾ ਹੀ ਲੈਣਾ, ਚਾਹੇ ਮੈਂ ਜ਼ੋਰ ਨਾਲ ਲੈ ਲਵਾਂ ਜੁੱਤੀ ਨਾਲ ਲੈ ਲਵਾਂ ਤੇ ਚਾਹੇ ਮੈਂ ਸ਼ਾਂਤੀ ਦੇ ਨਾਲ ਲੈ ਲਵਾਂ, ਤੇ ਉਹ ਮੈਂ
1: ਪੈਸਿਆਂ ਦੀ ਵੀ ਆਫਰ ਕੀਤੀ ਹੈ ਜੀ, ਪੈਸਿਆਂ ਦੀ ਵੀ ਆਫਰ ਕੀਤੀ,
0: ਹਾਂਜੀ ਹਾਂਜੀ ਖਰੀਦਣ ਦੀ ਵੀ ਉਹਨੇ ਗੱਲ ਕਹੀ ਆ। ਉਹਦੇ ਵਿਚ ਹੁਣ ਕੀ ਹੋਇਆ ਖੱਕ ਸਾਹਿਬ ਜੀ, ਟਰੰਪ ਸਾਹਿਬ ਨੇ ਉਹਨਾਂ ਯੂਰੋਪੀਅਨ ਦੇਸ਼ਾਂ ਉਪਰ 10% ਟੈਰਿਫ ਆ ਜਿਹੜੀ ਉਹ ਲਗਾਉਣ ਦੀ ਜਿਹੜੀ ਆ ਉਹ ਕਹਿਤਾ ਕਿ ਜਿਹੜੇ ਦੇਸ਼ਾਂ ਨੇ ਜਿਨ੍ਹਾਂ ਦੇ ਵਿਚ 7-8 ਕੰਟਰੀ ਆਉਂਦੇ ਆਪਾਂ ਅੱਗੇ ਜਾ ਕੇ ਨਾਮ ਵੀ ਦੱਸਦੇ ਉਹਨਾਂ ਦੇ, ਉਹ ਕਹਿੰਦੇ ਆ ਭੀ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਮੈਨੂੰ ਰੋਕਣ ਦੇ ਵਿਚ ਅੜਚਣ ਪਾਈ ਆ ਜਿਨ੍ਹਾਂ ਨੇ ਕਿ ਮੈਂ ਗ੍ਰੀਨਲੈਂਡ ਖਰੀਦਣਾ ਆ, ਉਹਨਾਂ ਦੇ ਵਿਚੋਂ ਜਿਹੜੇ ਦੇਸ਼ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਆ ਜਿਹੜੇ ਇਹਨਾਂ ਦੇ ਉੱਤੇ ਉਹਨੇ ਕਹਿਤਾ ਕਿ ਮੈਂ ਜਿਹੜਾ 10% ਆ ਤੁਹਾਡੇ ਉੱਤੇ ਉਹ ਜਿਹੜਾ ਟੈਰਿਫ ਆ ਉਹ ਲਾ ਦੇਣਾ, ਕਿਉਂਕਿ ਤੁਸੀਂ ਇਹਦੇ ਵਿਚ ਅੜਿੱਕਾ ਪਾ ਰਹੇ ਆ ਕਿ ਮੈਂ ਗ੍ਰੀਨਲੈਂਡ ਨਾ ਖਰੀਦ ਸਕਾਂ, ਤੇ ਇਹਦੇ ਉੱਤੇ ਖੱਕ ਸਾਹਿਬ ਜੀ ਟਰੰਪ ਨੇ ਟਰੁੱਥ ਸੋਸ਼ਲ ਆ ਜਿਹੜੀ ਉਹਦਾ ਉਹ ਆਪਣਾ ਮੀਡੀਆ ਦੇਖੋ ਜਿਹੜਾ ਪੈਸਾ ਆ ਖੱਕ ਸਾਹਿਬ ਜੀ ਇਹ ਬੜੀ ਸ਼ੈ ਆ, ਦੇਖੋ ਉਹਨਾਂ ਨੇ ਜਦੋਂ ਅੱਗੇ ਟਰੰਪ ਪ੍ਰੈਜੀਡੈਂਟ ਸੀਗਾ ਬੈਨ ਕਰ ਦਿੱਤਾ ਸੀਗਾ ਇਹਦੇ ਤੋਂ, ਇਹਨੇ ਆਪਣਾ ਉਹ ਜਿਹੜਾ ਨਵਾਂ ਹੀ ਉਹ ਜਿਹੜਾ ਆਪਣਾ ਪਲੇਟਫਾਰਮ ਜਿਹੜਾ ਸੀਗਾ ਉਹ ਬਣਾ ਲਿਆ ਤੇ ਉਹਦੇ ਉੱਤੇ ਹੁਣ ਇਹਨੂੰ ਰੋਕਣ ਵਾਲਾ ਕੋਈ ਨੀ, ਜੋ ਮਰਜ਼ੀ ਉਹਦੇ ਉੱਤੇ ਲਿਖੀ ਜਾ ਸਕਦਾ ਆ, ਤੇ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਜਿਹੜਾ ਹੈਗਾ ਉਹਦੇ ਉੱਪਰ ਫਿਰ ਖੱਕ ਸਾਹਿਬ ਜੀ ਇੱਥੋਂ ਤੱਕ ਕਹਿਤਾ ਕਿ ਡੈਨਮਾਰਕ ਗ੍ਰੀਨਲੈਂਡ ਤਿਆਗਣ ਦਾ ਸਮਾਂ ਆ ਗਿਆ ਕਿ ਡੈਨਮਾਰਕ ਉਹਨੂੰ ਤਿਆਗ ਦੇਵੇ ਤੇ ਮੈਂ ਉਹ ਸਾਂਭ ਲਵਾਂ।
1: ਚੀਮਾ ਸਾਹਿਬ ਇੱਕ ਮੈਂ ਵੀ ਤੁਹਾਡੇ ਕੋਲ ਕੁਐਸਚਨ ਹੀ ਹੈ ਕਿ ਜੇ ਗ੍ਰੀਨਲੈਂਡ ਜਿਹੜਾ ਹੈਗਾ ਅਮਰੀਕਾ ਲੈ ਲੈਂਦਾ ਉਹਦੇ ਵਿਚ ਜਿਹੜੀਆਂ ਕੰਟਰੀਆਂ ਲਾਗੇ ਲਾਗੇ ਉਹਨਾਂ ਦੇ ਗ੍ਰੀਨਲੈਂਡ ਦੇ ਲਾਗੇ ਰਹਿੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ, ਉਹਦਾ ਕਹਿਣ ਦਾ ਟਰੰਪ ਦਾ ਮਤਲਬ ਇਹੀ ਆ ਕਿ ਵੀ ਉਥੇ ਚਾਈਨਾ ਤੇ ਜਾਂ ਹੋਰ ਰਸ਼ੀਆ ਜਿਹੜਾ ਉਹ ਅਟੈਕ ਕਰੇ ਤੇ ਉਹਨੂੰ ਅਸੀਂ ਰੋਕਣ ਦੇ ਸਮਰਥ ਹੋਈਏ, ਕਿਉਂਕਿ ਆਰਮੀ ਥੋੜੀ ਜਿਹੀ ਬੈਠੀ ਵੀ ਹੈ ਅਮਰੀਕਾ ਦੀ,
0: 150 ਬੰਦਾ ਇਹਨਾਂ ਦਾ ਹੈਗਾ ਉਹ ਬੇਸਿਕਲੀ ਉੱਥੇ ਖੱਕ ਸਾਹਿਬ ਜੀ ਜਿਹੜੇ ਆ ਉਹ ਮੋਨੀਟਰਿੰਗ ਕਰਦੇ ਆ ਉੱਥੇ।
1: ਹਾਂ, ਕੱਲ ਨੂੰ ਜੇ ਅਟੈਕ ਕਰੇ ਇਹਨਾਂ ਦੇ ਉੱਪਰ ਰਸ਼ੀਆ ਉਧਰਲੇ ਬੰਨਿਓ ਯੂਰਪ ਦੇ,
0: ਹਾਂਜੀ ਹਾਂਜੀ, ਉੱਥੋਂ ਦੇਖਣਗੇ ਨਾ ਵੀ ਕਿੱਧਰੋਂ ਮਿਸਲਾਂ ਜਾਂ ਕੀ ਕੁਛ ਆ ਰਿਹਾ ਮਸਲਾ ਇਸ ਗੱਲ ਦਾ।
1: ਬਿਲਕੁਲ, ਪਰ ਉਹਦੇ ਲਈ ਜੇ ਅਮਰੀਕਾ ਉੱਥੇ ਜਾ ਕੇ ਬਹਿ ਜਾਂਦਾ ਤਾਂ ਉਹਦੇ ਲਈ ਉਹਨਾਂ ਦੀ ਹੈਲਪ ਨਹੀਂ ਹੋ ਜਾਂਦੀ ਉਹਨਾਂ ਮੁਲਕਾਂ ਦੀ?
0: ਹੋ ਵੀ ਜਾਂਦੀ ਆ, ਪਰ ਕੋਈ ਨੀ ਚਾਹੁੰਦਾ। ਠਾਕ ਸਾਹਿਬ ਸਾਨੂੰ ਪਤਾ ਭੇਜ ਰਹੇ ਕਿ ਕਹਿੰਦਾ ਭਗਤ ਸਿੰਘ ਜਿਹੜਾ ਆ ਉਹ ਕਿਸੇ ਹੋਰ ਦੇ ਘਰ ਜੰਮੇ, ਸਾਡੇ ਘਰ ਨਾ
1: ਜੰਮੇ। ਇਹ ਵੀ ਗੱਲ ਸਹੀ ਹੈ।
0: ਤੇ ਹੁਣ ਠਾਕ ਸਾਹਿਬ ਜੀ, ਇਹ ਖੋਹ ਆ ਜਿਹੜਾ ਵਿੱਚ ਨਾ, ਅਸਲੀ ਮੁੱਦਾ ਕੀ ਆ? ਅਸਲੀ ਮੁੱਦਾ ਇਹ ਆ ਠਾਕ ਸਾਹਿਬ ਜੀ, ਇਹ ਜਿਹੜੀ ਕੰਟਰੀ ਆ ਇਹ ਲੌਂਗ ਟਰਮ ਸੋਚਦੇ ਆ, ਇਹ ਖੋਜਾਂ ਤੇ ਖੋਜਾਂ ਕਰਦੇ ਰਹਿੰਦੇ ਆ। ਹੁਣ ਜਿਹੜਾ ਮਸਲਾ ਹੈ ਖਾਕ ਸਾਹਿਬ ਜੀ, ਉਹ ਇਹ ਆ ਕਿ ਜਿਹੜਾ ਰੂਸ ਹੈਗਾ ਨਾ, ਉਹ ਬਹੁਤ ਵੱਡਾ ਕੰਟਰੀ ਆ ਤੁਹਾਨੂੰ ਪਤਾ, ਔਰ ਉਥੋਂ ਜਿਹੜਾ ਬਾਹਰ ਨੂੰ ਮਾਲ ਜਾਂਦਾ ਜਾਂ ਆਉਂਦਾ ਆ ਰੂਸ ਦੇ ਵਿੱਚੋਂ, ਉਹ ਮੈਜੋਰਿਟੀ ਜਿਹੜਾ ਬਹੁ ਗਿਣਤੀ ਦਾ ਮਾਲ ਆ ਜਿਹੜਾ, ਉਹ ਆਉਂਦਾ ਉਧਰੋਂ ਜਿਹੜਾ ਇੰਡੀਅਨ ਓਸ਼ਨ ਦੇ ਵਿੱਚੋਂ ਲੰਘ ਕੇ, ਜਿਹੜਾ ਆਪਾਂ ਹਿੰਦ ਮਹਾਸਾਗਰ ਕਹਿੰਦੇ ਆ, ਉਹਦੇ ਵਿੱਚ ਦੀ ਲੰਘ ਕੇ, ਜਿਹੜਾ ਲਾਲ ਸਾਗਰ ਆ ਜਿਹਨੂੰ ਰੈੱਡ ਸੀ ਕਹਿੰਦੇ, ਉਹਦੇ ਵਿੱਚ ਦੀ ਲੰਘ ਕੇ ਨਹਿਰ ਸਵੇਜ ਦੇ ਵਿੱਚ ਦੀ ਲੰਘ ਕੇ, ਫਿਰ ਉਹ ਮੈਡੀਟਰੇਨੀਅਨ ਸੀ ਦੇ ਵਿੱਚ ਵੜਦਾ ਤੇ ਉਥੋਂ ਫਿਰ ਉਹ ਬਲੈਕ ਸੀ ਦੇ ਵਿੱਚ ਵੀ ਵੜ ਕੇ ਤਾਂ ਰੂਸ ਨੂੰ ਜਾਂਦਾ। ਇਹੀ ਰੂਟ ਆ ਜਿਹੜਾ ਉਹਦਾ ਵਾਪਸ ਜਾਣ ਦਾ ਆ। ਤੇ ਦੂਸਰਾ ਜਿਹੜਾ ਯੂਰੋਪੀਅਨ ਕੰਟਰੀਆਂ ਨੂੰ ਆਉਂਦਾ, ਉਹ ਬਲੈਕ ਸੀ ਤੋਂ ਜਿਹੜੀ ਆ ਉਹ ਬੋਸਫੋਰਸ ਕਨਾਲ ਹੈਗੀ, ਉਹਦੇ ਵਿੱਚ ਵੀ ਲੰਘ ਕੇ ਮੈਡੀਟਰੇਨੀਅਨ ਦੇ ਵਿੱਚ ਵੜ ਕੇ ਤੇ ਇਧਰ ਫਿਰ ਸਪੇਨ ਪੁਰਤਗਾਲ ਦੇ ਨਾਲ ਵੀ ਉਹ ਇਧਰ ਨੂੰ ਜਾਂਦਾ ਆ। ਹੁਣ ਖਾਤਾ ਜੀ, ਜਿਹੜੀ ਅਗਲੀ ਗੱਲ ਆ ਇਹ ਆ ਕਿ ਜਿਹੜਾ ਨਾਰਥ ਪੋਲ ਆ ਨਾ ਰਸ਼ੀਆ ਦੇ ਉੱਪਰਲਾ ਪਾਸਾ, ਨਾਰਵੇ ਸਵੀਡਨ ਉੱਧਰਲਾ ਪਾਸਾ ਜਿਹੜਾ ਉੱਪਰਲਾ, ਉੱਥੇ ਹੁਣ ਇਹ ਕਿਹਾ ਜਾ ਰਿਹਾ ਕਿ ਉੱਥੇ ਬਰਫ਼ ਹੌਲੀ ਹੌਲੀ ਪਗੜ ਰਹੀ ਆ, ਤੇ ਉੱਥੋਂ ਦੀ ਜਿਹੜਾ ਸਮਾਨ ਆ ਉਹ ਜਾਣਾ ਯੂਰਪ ਤੋਂ ਚੀਨ ਨੂੰ ਜਾਣਾ ਉੱਪਰ ਦੀ ਉੱਧਰ ਦੀ ਸਿੱਧਾ ਨੇੜੇ ਦੀ ਰਾਹ ਆ।
1: ਅੱਛਾ,
0: ਉਹ ਰਾਹ ਦੇ ਵਿੱਚ ਹੁਣ ਸ਼ਿਪ ਚੱਲਣੇ ਆ ਅੱਗੇ, ਉਹ ਸ਼ਿਪ ਚੱਲਣੇ, ਉਹਨਾਂ ਦਾ ਜਿਹੜਾ ਕੰਟਰੋਲ ਆ ਰੌਲਾ ਅਸਲ ਦੇ ਵਿੱਚ ਉਸ ਗੱਲ ਦਾ ਆ, ਕਿਉਂਕਿ ਉਹਨਾਂ ਨੂੰ ਸਸਤਾ ਪੈਣਾ ਨਾ ਉੱਧਰ ਦੀ ਜਾਣਾ।
1: ਬਿਲਕੁਲ, ਟਾਈਮ ਲੱਗਦਾ, ਪੈਸੇ ਵੀ।
0: ਹਾਂਜੀ, ਉਹ ਫਿਰ ਜਿਹੜਾ ਉੱਥੇ ਕੰਟਰੋਲ ਹੋਊਗਾ, ਜਿੱਦਾਂ ਨਹਿਰ ਪਨਾਮਾ ਜਾਂ ਨਹਿਰ ਸਵੇਜ ਆ, ਉਹਦੇ ਜਿਹੜੀ ਸ਼ਿਪ ਲੰਘਦੀ ਉਹਨਾਂ ਤੋਂ ਫੀਸ ਵੀ ਲੈਂਦੇ ਨਾ ਉਹ।
1: ਨਹਿਰ ਪਿੱਛੇ ਛੋਟੀ ਜੀ ਗੱਲ, ਮੈਂ ਵੀ ਪੁੱਛ, ਨਹਿਰ ਪਨਾਮਾ ਦੀ ਜਿਹੜੀ ਗੱਲ ਪਿੱਛੇ ਚੱਲਦੀ ਸੀ ਕਿ ਅਸੀਂ ਇਹ ਲੈ ਲੈਣਾ, ਉਹ ਉੱਥੇ ਦਾ ਉੱਥੇ ਰਹਿ ਗਿਆ ਜਾਂ ਉਹਦਾ ਕੁਝ ਹੋਇਆ?
0: ਉੱਥੇ ਦਾ ਉੱਥੇ ਰਹਿ ਗਿਆ ਜੀ। ਹਾਂਜੀ, ਉਹਦਾ ਹੋਇਆ ਬੜੀ।
1: ਅਜੇ ਟਰੰਪ ਸਾਹਿਬ ਨੇ ਉਹਦੇ ਬਾਰੇ ਨਹੀਂ ਗੱਲ ਕੀਤੀ, ਹੋ ਸਕਦਾ ਇਧਰ ਨਿਬੇੜ ਕੇ ਗ੍ਰੀਨਲੈਂਡ ਦਾ ਫਿਰ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਹੈ। ਸੋ ਅਸਲੀ ਰੌਲਾ ਜਿਹੜਾ ਉਸ ਏਰੀਏ ਦਾ ਉੱਥੇ ਉਹ ਮੋਨੀਟਰਿੰਗ ਕਰਨ ਦਾ, ਤਾਂ ਕਿ ਉਧਰ ਰੂਸ ਆ ਜਿਹੜਾ ਉਹ ਵੀ ਸ਼ਿਪ ਚੁੱਪ ਆਪਣੇ ਲੈ ਕੇ ਉੱਧਰ ਹੀ ਲੰਘਣ ਲੱਗ ਪਿਆ ਨਾ। ਤੇ ਅਸਲੀ ਗੱਲ ਆ ਜਿਹੜੀ ਉਹ ਉਹਦੇ ਪਿੱਛੇ ਇਹ ਮਾਮਲਾ ਆ ਜਿਹੜਾ, ਇਸ ਕਰਕੇ ਉਹ ਉੱਥੇ ਜਾ ਕੇ ਆਪਣਾ ਅੱਡਾ ਜਿਹੜਾ ਬੇਸ ਆ ਉਹ ਬਣਾਉਣਾ ਚਾਹੁੰਦਾ ਆ ਅਮਰੀਕਾ। ਤੇ ਪਰ ਅਸਲ ਦੇ ਵਿੱਚ ਉਹ ਅੱਡਾ ਬੇਸ ਤਾਂ ਉਹਦਾ ਪਹਿਲਾਂ ਹੈਗਾ, ਪਰ ਉਹ ਆਪਣਾ ਜਿਹੜਾ ਆ ਉਹਨੂੰ ਕਹਿੰਦਾ ਵੀ ਮੇਰਾ ਆ, ਮੈਨੂੰ ਹੀ ਮਿਲਣਾ ਚਾਹੀਦਾ ਆ। ਤੇ ਇਸ ਕਰਕੇ ਉਹਨੇ ਹੁਣ ਜਿਹੜਾ ਡੈਨਮਾਰਕ ਆ, ਤੁਹਾਨੂੰ ਪਤਾ ਵੀ ਉਹ ਵਿਚਾਰਾ ਨਿਕਲਾ ਜਾ ਤਾਂ ਐਵੇਂ ਕੰਟਰੀ ਆ, ਉਹ ਤਾਂ ਉਹ ਜਿਹੜੀ ਗ੍ਰੀਨਲੈਂਡ ਹੈਗੀ ਉਹਦਾ ਮੇਰਾ ਖਿਆਲ ਆ 50 ਕਿੱਸਾ ਮਸੀ ਹੋਣਾ ਨਿੱਕਾ ਜਿਹਾ ਹੈਗਾ। ਤੇ ਉਹਨੂੰ ਇਹ ਟਰੰਪ ਸਾਹਿਬ ਡਰਾ ਧਮਕਾ ਕੇ ਉਹ ਲੈਂਦੇ ਆ, ਪਰ ਹੁਣ ਜਿਹੜੇ ਉਹ ਕੰਟਰੀ ਆ ਯੂਰੋਪੀਅਨ, ਉਹ ਕਹਿੰਦੇ ਨਹੀਂ ਬਾਈ ਏਡੀ ਸੌਖੀ ਗੱਲ ਨੀ ਇਹ। ਤੇ ਅਸੀਂ
1: ਉਹਦੇ ਵਿੱਚ ਜਰਮਨ ਫਰਾਂਸ ਵੀ ਹੈਗਾ ਜੀ।
0: ਬਿਲਕੁਲ ਜੀ, ਉਹਦੇ ਵਿੱਚ ਆ ਕੰਟਰੀ ਆਪਾਂ ਜਿਹੜੇ ਆ ਯੂਕੇ, ਜਰਮਨੀ, ਫਰਾਂਸ, ਨਾਰਵੇ, ਸਵੀਡਨ, ਫਿਨਲੈਂਡ ਤੇ ਨੀਦਰਲੈਂਡ, ਜਿਹੜੇ ਇਹ ਕੰਟਰੀ ਹੈਗੇ ਆ, ਇਹਨਾਂ ਨੇ ਸਾਰਿਆਂ ਨੇ ਜਿਹੜੀ ਆ ਉਹਨਾਂ ਨੇ ਆਲਰੇਡੀ ਜਦੋਂ ਉਦਣ ਦੀ ਗੱਲ ਹੋਈ ਆ ਨਾ, ਜਿੱਦਣ ਅਸਲ ਦੇ ਵਿੱਚ ਜਿੱਦਣ ਟਰੰਪ ਨੇ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਨਾ, ਉਸੇ ਵੇਲੇ ਉਹਨੇ ਤਿਆਰੀ ਕਰ ਲਈ ਸੀਗੀ ਤੇ ਉਹਨਾਂ ਨੇ ਆਪਣੇ ਥੋੜੇ ਥੋੜੇ ਫੌਜੀ ਉੱਥੇ ਭੇਜ ਵੀ ਦਿੱਤੇ ਆ ਗ੍ਰੀਨਲੈਂਡ ਦੇ ਵਿੱਚ ਆਲਰੇਡੀ।
1: ਅੱਛਾ ਜੀ,
0: ਜਿਨ੍ਹਾਂ ਨੇ ਉੱਥੇ ਜਾ ਕੇ ਉੱਥੋਂ ਦੀ ਜਿਹੜੀ ਨਿੱਕੀ ਮੋਟੀ ਫੌਜ ਤਾਂ ਉੱਥੇ ਕਿਹੜੀ ਹੋਣੀ ਆ ਸਾਹਿਬ ਜੀ, ਸਾਰੀ 60,000 ਤਾਂ ਉਹਦੀ ਆਬਾਦੀ ਹੈ ਸਾਰੀ,
1: ਪਰ
0: ਕਿੰਨੀ ਕੁ ਫੌਜ ਹੋਣੀ ਆ ਉਹਦੀ? ਅੱਬਲ ਤਾਂ ਉਹਦੇ ਕੋਲ ਹੈ ਹੀ ਨੀ ਫੌਜ ਮੈਨੂੰ ਲੱਗਦਾ।
1: ਚੀਮਾ ਸਾਹਿਬ, ਤੁਸੀਂ ਸਮਝਦੇ ਹੋ ਕਿ ਟਰੰਪ ਉਹਦੇ ਤੇ ਅਟੈਕ ਵੀ ਕਰ ਸਕਦਾ?
0: ਜੇ ਯੂਰੋਪੀਅਨ ਯੂਨੀਅਨ ਨਾ ਡਾਲਦੀ ਫੇਰ ਨੀ ਖਾਕ ਸਾਹਿਬ ਜੀ, ਮੈਨੂੰ ਨੀ ਲੱਗਦਾ ਫੇਰ ਕਰੂਗਾ ਟਰੰਪ, ਕਿਉਂਕਿ ਉਹ ਕੰਟਰੀ ਸਾਰੇ ਉਧਰ ਹੋ ਗਏ ਨਾ ਸਾਰੇ ਜਿਹੜੇ ਹੁਣ ਉੱਥੇ ਯੂਰਪ ਦੇ। ਆਹੀ ਤਾਂ ਜਿਹੜਾ ਯੂਕੇ ਤੇ ਜਰਮਨੀ, ਯੂਕੇ ਤੇ ਫਰਾਂਸ ਆ, ਇਹਨਾਂ ਦੋਨਾਂ ਕੋਲ ਨਿਊਕਲੀਅਰ ਹਥਿਆਰ ਰਹਿ ਗਿਆ, ਬਾਕੀਆਂ ਕੋਲ ਤਾਂ ਹੈ ਹੀ ਨਹੀਂ। ਬਿਲਕੁਲ, ਪਰ ਉਹਨਾਂ ਦੀ ਇੰਨੀ ਪੂੰਜੀ ਹੈ ਨੀ ਖਾਕ ਸਾਹਿਬ ਜੀ, ਨਿੱਕੇ ਨਿੱਕੇ ਕੰਟਰੀ ਆ ਉਹ ਜਰਮਨ ਭਾਵੇਂ ਤਰੱਕੀ ਤੇ, ਉਹਨਾਂ ਕੋਲ ਜਦੋਂ ਖਾਕ ਸਾਹਿਬ ਜਿੱਦਾਂ ਹੁਣ ਰੂਸ ਨੂੰ ਲੜਦੇ ਨੂੰ 4 ਸਾਲ ਹੋ ਗਏ ਨਾ, ਇਧਰ ਅਮਰੀਕਾ ਉਹ ਹੁਣ ਦੇਈ ਜਾਂਦਾ ਹਥਿਆਰ ਤੇ ਉਧਰ ਯੂਕਰੇਨ ਨੂੰ ਵੀ ਦੇਈ ਜਾਂਦਾ ਆ, ਇਹਨਾਂ ਦੇ ਕੋਲ ਆ ਜਿਹੜੀ ਪੂੰਜੀ ਆ, ਰਾ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਕੱਚਾ ਮਾਲ ਆ ਜਿਹੜਾ, ਉਹ ਬਹੁਤ ਆ, ਕੋਲਾ ਹੋਇਆ, ਲੋਹਾ ਹੋਇਆ, ਸਾਰਾ ਕੁਛ ਇਹਨਾਂ ਕੋਲ ਹੈਗਾ, ਇਹ ਵੱਡੇ ਦੇਸ਼ ਆ। ਪਰ ਉਹ ਜਿਹੜੇ ਯੂਰੋਪੀਅਨ ਨਿੱਕੇ ਨਿੱਕੇ ਕੰਟਰੀ ਉੱਥੇ ਹੈ ਨੀ ਗਾ, ਉਹ ਹਥਿਆਰ ਵੀ ਉਨੀ ਸਪੀਡ ਦੇ ਨਾਲ ਨਹੀਂ ਬਣਾ ਸਕਦੇ ਜਿੰਨੀ ਦੇ ਨਾਲ ਅਮਰੀਕਾ ਜਾਂ ਜਿਹੜਾ ਰੂਸ ਆ ਉਹ ਹਥਿਆਰ ਪੈਦਾ ਕਰ ਸਕਦਾ, ਕਿਉਂਕਿ ਇਹਨਾਂ ਕੋਲ ਅਨਲਿਮਿਟਿਡ ਰਿਸੋਰਸ ਆ। ਫਿਰ ਦੂਸਰੇ ਦੇਸ਼ਾਂ ਤੋਂ ਵੀ ਲੈ ਆਉਂਦੇ ਆ। ਹੁਣ ਇੰਗਲੈਂਡ ਵਿਚਾਰਾ ਜੇ ਉਹਨੂੰ ਘੇਰਾ ਪੈ ਜਾਵੇ ਆਸੇ ਪਾਸੇ ਉਹਨੇ ਤਾਂ ਰੋਟੀ ਤੋਂ ਭੁੱਖੇ ਮਰ ਜਾਣਾ, ਆਊਗਾ ਕਿੱਥੋਂ ਮਾਲ ਬਾਹਰੋਂ ਕੱਚਾ ਮਾਲ ਨੀ ਆਉਣਾ।
1: ਬਿਲਕੁਲ
0: ਹਾਂ, ਸੋ ਇਹ ਜਿਹੜੇ ਯੂਰੋਪੀਅਨ ਕੰਟਰੀ ਉਹਨਾਂ ਦੀ ਪ੍ਰੋਬਲਮ ਇਹ, ਇਸੇ ਕਰਕੇ ਯੂਕਰੇਨ ਦਾ ਜਿਹੜਾ ਪੰਗਾ ਹੈ ਉਹ ਇਸੇ ਕਰਕੇ ਇੱਦਾਂ, ਕਿਉਂਕਿ ਯੂਕਰੇਨ ਦੇ ਵਿੱਚ ਵੀ ਕੱਚਾ ਵੀ ਇੰਡਸਟਰੀ ਬਹੁਤ ਸੀਗੀ ਤੇ ਉਹਦੇ ਵਿੱਚ ਜਿਹੜਾ ਆ ਕੱਚਾ ਮਾਲ ਵੀ ਉਹ ਜਿਹੜਾ ਹੈਗਾ ਆ, ਸੋ ਇਸ ਕਰਕੇ ਹੀ ਜਿਹੜਾ ਉਹਦਾ ਰੌਲਾ ਕੱਖ ਸਾਹਿਬ ਜੀ ਹੈਗਾ ਆ। ਤੇ ਇਹਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਆ, ਜਿਹੜਾ ਯੂਰਪ ਆ ਉਹ ਹੁਣ ਜਦੋਂ ਦਾ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਉਦੋਂ ਦਾ ਯੂਰਪ ਆ ਜਿਹੜਾ ਉਹ ਬਹੁਤ ਡਰ ਗਿਆ ਤੇ ਸਹਿਮ ਗਿਆ ਆ, ਉਹਨੂੰ ਡਰ ਪੈ ਗਿਆ ਭਈ ਇਹ ਵਾਕਿਆ ਹੀ ਜਿਹੜਾ ਇਹਨੇ ਲੈ ਲੈਣਾ। ਤੇ ਹੁਣ ਕੱਖ ਸਾਹਿਬ ਜੀ ਟਰੰਪ ਸਾਹਿਬ ਨੇ ਨਾਲ ਇਹ ਵੀ ਬਿਆਨ ਦਿੱਤਾ ਆ ਕਿ ਜੇ 10% ਟੈਰਿਫ ਆ ਜਿਹੜਾ ਜਿਨ੍ਹਾਂ ਕੰਟਰੀਆਂ ਨੇ ਉਹ ਨਾ ਕੀਤੀ ਆ ਭਾਈ ਤੂੰ ਉਹ ਨਹੀਂ ਲੈਣਾ ਗ੍ਰੀਨਲੈਂਡ, ਉਹਨਾਂ ਦੇ ਉੱਤੇ 10% ਆਲਰੇਡੀ ਰਾਤਾ, ਪਰ ਕਹਿੰਦਾ 1 ਜੂਨ ਤੋਂ ਇਹ ਜਿਹੜਾ 10% ਹੈ 1 ਫਰਵਰੀ ਤੋਂ ਲਾਗੂ ਹੋ ਜਾਣਾ 10 ਦਿਨਾਂ ਤੱਕ। ਤੇ ਉਸ ਤੋਂ ਬਾਅਦ ਕਹਿੰਦੇ ਆ ਜੇ ਫੇਰ ਵੀ ਗੱਲ ਨਾ ਬਣੀ ਤਾਂ 1 ਜੂਨ ਤੋਂ ਮੈਂ 25% ਆ ਜਿਹੜਾ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਕਰ ਦੇਣ।
1: ਵੱਡਾ ਡਰਾਮਾ ਜੀ ਸਾਡੇ ਕੋਲ, ਵੱਡਾ ਡਰਾਮਾ ਹੈਗਾ ਅਮਰੀਕਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਜਿਹਨੂੰ ਕੈਰੇਕਟਰਿਸਟਿਕ ਕਹਿ ਦਿੰਦੇ ਆ, ਉਹ ਕਹਿੰਦੇ ਆ ਮੈਂ ਉਹ ਕਹਿੰਦੇ ਨਾ ਖਰਗੋਸ਼ ਦੀ ਕਹਾਣੀ ਨਾ, ਉਹਦੇ ਮੂਹਰੇ ਗਾਜਰ ਕਰ ਦਿਓ ਤੇ ਖਾਣ ਪੈਂਦਾ ਝੜ ਦੇਣੀ ਤੇ ਡੰਡਾ ਰੱਖੋ ਹੱਥ ਤੇ ਉਹਦੇ ਮਾਰ ਦਿਓ। ਉਸ ਤਰ੍ਹਾਂ ਦੀ ਇਹ ਕਹਾਣੀ ਹੈਗੀ ਆ। ਤੇ ਟਰੰਪ ਨੇ ਹੁਣ ਖੱਕ ਸਾਹਿਬ ਜੀ ਇੱਥੋਂ ਤੀਕਰ ਕਹਿਤਾ ਵੀ ਗ੍ਰੀਨਲੈਂਡ ਆ ਜਿਹੜਾ ਉਹ ਨਾ ਦਿੱਤਾ ਗਿਆ ਤਾਂ ਸਾਡੇ ਜਿਹੜੇ ਦੇਸ਼ ਦੀ ਸੁਰੱਖਿਆ ਆ ਉਹਨੂੰ ਖਤਰਾ ਹੋ ਜਾਣਾ। ਤੇ ਦੂਸਰੇ ਪਾਸੇ ਗੱਲ ਇਹ ਆ ਵੀ 27 ਦੇਸ਼ਾਂ ਦਾ ਇਕੱਠ ਜਿਹਨੂੰ EU ਕਹਿੰਦੇ ਆ, ਇਕੱਠ ਨਾਲ ਯੂਰੋਪੀਅਨ ਯੂਨੀਅਨ ਆ, ਇਕੱਠ ਮੰਨਿਆ ਜਾਂਦਾ ਕਿ ਹੁਣ ਉਹਨਾਂ ਦੇ ਵਿੱਚ ਮਸਲਾ ਇਕੱਠ ਸਾਹਿਬ ਜੀ ਇਹ ਆ ਕਿ ਜਿਹੜਾ ਹੁਣ ਟਰੰਪ ਨੇ ਆ 6-7 ਦੇਸ਼ਾਂ ਦੇ ਨਾਂ ਲਏ ਆ ਵੀ ਮੇਰਾ ਇਹਦੇ ਉੱਤੇ ਟੈਰਿਫ ਲਾਉਣਾ ਆ। ਹੁਣ ਇਕੱਠ ਸਾਹਿਬ ਜੀ ਮਸਲਾ ਉੱਥੇ ਇਸ ਗੱਲ ਦਾ ਆ ਕਿ ਉਹ ਜਿਹੜੇ ਕੰਟਰੀ ਆ 27 ਉਹ ਇੱਕੋ ਜਿਹੜਾ ਆ ਇੱਕ ਬਲਾਕ ਇਕੱਠਾ ਕਰਕੇ ਬਣਿਆ ਹੋਇਆ, ਜੇ ਇੱਕ ਤੇ ਲੱਗਦਾ ਤਾਂ ਸਾਰਿਆਂ ਤੇ ਲੱਗੂਗਾ।
1: ਹਾਂਜੀ,
0: ਜਿਦਾਂ ਹੁਣ ਅਮਰੀਕਾ ਸਟੇਟਾਂ ਆ ਨਾ, 50 ਸਟੇਟਾਂ ਆ ਨਾ,
1: ਬਿਲਕੁਲ
0: ਹਾਂ, ਇਸੇ ਹੀ ਤਰ੍ਹਾਂ ਉਹ ਜਿਹੜੀ ਯੂਨੀਅਨ ਆ ਉਹਦੇ ਤੇ ਵੀ ਹੋਊਗਾ। ਹੁਣ ਜਦੋਂ ਉਹਨਾਂ ਤੇ ਉਹ ਨਿੱਕੇ ਨਿੱਕੇ ਜਿਹੜੇ ਕੰਟਰੀ ਆ ਛੋਟੇ ਛੋਟੇ ਕੱਖ ਸਾਹਿਬ ਜੀ ਉਹਨਾਂ ਦੇ ਵਿਚੋਂ ਕੋਈ ਐਵੇਂ ਮਾੜੀ ਮੋਟੀ ਚੀਜ਼ ਕਈਆਂ ਦੇ ਵਿਚੋਂ ਜਿਦਾਂ ਉਹ ਰੈਡ ਬਾਲ ਵਗੈਰਾ ਜਾਂਦਾ ਇੰਡੀਆ, ਉਹਨਾਂ ਵੇਚਣ ਨੂੰ ਕੁਛ ਹੈ ਨੀ, ਉਹਦੇ ਤੇ ਟੈਰ ਫਲਾਉਣਗੇ ਤਾਂ ਫੇਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਬੁਰੇ ਹਾਲ ਹੋ ਜਾਣਗੇ ਨਾ।
1: ਬਿਲਕੁਲ ਬਿਲਕੁਲ,
0: ਪੂੰਜੀ ਕਿਉਂਕਿ ਉਹਨਾਂ ਦੀ ਛੋਟੀ ਆ। ਤੇ ਹੁਣ ਅਗਲੀ ਖੱਕ ਸਾਹਿਬ ਜਿਹੜੀ ਗੱਲਬਾਤ ਹੈਗੀ ਆ ਉਹ ਹੈਗੀ ਆ ਰੂਸ ਦੇ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨਾ ਕੇ ਗਿਆ ਕੱਲ, ਉਹਨਾਂ ਨੇ ਜਿਹੜਾ ਇਜ਼ਰਾਈਲ ਆ ਤੇ ਇਰਾਨ ਆ ਉਹਨਾਂ ਦੇ ਦੋਹਾਂ ਦੇ ਆਗੂਆਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਆ ਪੁਟਿਨ ਸਾਹਿਬ ਨੇ। ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ।
1: ਅੱਛਾ ਜੀ,
0: ਤੇ ਨੇਤਾਨਯਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ, ਮੈਂ ਤੇਰਾ ਫੈਸਲਾ ਕਰਾ ਦੇਣਾ, ਤੂੰ ਇਹ ਬੰਦ ਕਰ ਦੇ ਕੁੱਤ ਖਾਨਾ ਜਿੱਦਾਂ ਵੀ ਕਿਹਾ ਹੋਣਾ। ਤੇ ਉਧਰ ਫੇਰ ਆਰਾਮ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ। ਇਹਦਾ ਮਤਲਬ ਆ ਹੁਣ ਉਹ ਫੈਸਲਾ ਜਿਹੜਾ ਮੈਨੂੰ ਲੱਗਦਾ ਹੋ ਜਾਣਾ ਆ, ਕਿਉਂਕਿ ਉਹ ਤੁਹਾਨੂੰ ਪਤਾ ਵੀ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਜਿਹੜੀ ਗੱਲ ਕਹਿੰਦਾ ਉਹ ਕਰਕੇ ਆਮ ਕਰਕੇ ਅੜਦਾ ਹੁੰਦਾ। ਤੇ ਜਿਹੜੇ ਆਪਣੇ ਟਰੰਪ ਸਾਹਿਬ ਆ ਇਹ ਵੀ ਕਈ ਵਾਰੀ ਕਰ ਦਿੰਦੇ ਆ, ਪਰ ਕਈ ਵਾਰੀ ਇਹ ਸ਼ੋਸ਼ਾ ਛੱਡ ਕੇ ਦੇਖਦੇ ਆ ਵੀ ਮੋਹਰਿਓ ਜਵਾਬ ਕੀ ਆਉਂਦਾ ਆ, ਜੇ ਦੇਖਿਆ ਮੋਹਰਿਓ ਪੱਥਰ ਆ ਰਿਹਾ ਤਾਂ ਫੇਰ ਇਹ ਕਹਿੰਦੇ ਹੁੰਦੇ ਕੋਈ ਨੀ ਕੋਈ ਨੀ, ਤੇ ਜੇ ਦੇਖਿਆ ਵੀ ਮੋਰਲੀ ਝਹਿਰਿਆ ਜਿਹੜੀ ਉਹ ਦੱਬ ਗਈ ਆ ਤਾਂ ਫੇਰ ਇਹ ਉਹਨਾਂ ਦੇ ਉੱਤੇ ਉਹ ਲੋਭ ਆ ਜਿਹੜਾ ਉਹ ਪਾਉਣ ਲੱਗ ਜਾਂਦੇ ਆ। ਤੇ ਪੁਤਿਨ ਨੇ ਨੇਤਾਨਯਾਹੂ ਨੂੰ ਸਾਫ਼ ਸਾਫ਼ ਕਹਿਤਾ ਕਿ ਜੇ ਤੂੰ ਸ਼ਾਂਤੀ ਕਰਨੀ ਚਾਹੁੰਦਾ ਆ ਤਾਂ ਮੈਂ ਤੇਰਾ ਜਿਹੜੀ ਉਹ ਮਦਦ ਕਰ ਦਿੰਦਾ। ਤੇ ਕਿਉਂਕਿ ਕੱਖ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਇਰਾਨ ਦੇ ਵਿੱਚ ਪਿਛਲੇ 5-6 ਦਿਨ ਤੋਂ ਖੂਨ ਖਰਾਬਾ ਬਹੁਤ ਹੋਇਆ ਉੱਥੇ ਵੀ,
1: ਬਿਲਕੁਲ
0: ਇਰਾਨ ਦੇ ਵਿੱਚ, ਤੇ ਉਹਦੇ ਵਿੱਚ ਹੁਣ ਕੱਖ ਸਾਹਿਬ ਜੀ ਜਿਹੜਾ ਅੱਜ ਦੇ ਦਿਨ ਦੀ ਨਿਊਜ਼ ਦੇ ਮੁਤਾਬਕ ਆ ਜਿਹੜਾ ਉਹ ਸਿਲਸਿਲਾ ਉਹਨੀ ਦਬਾ ਲਿਆ ਇਰਾਨ ਨੇ, ਉਹਦੇ ਕੰਟਰੋਲ ਥੱਲੇ ਕਰ ਲਿਆ ਉਹਨਾਂ ਨੇ ਸਾਰਾ ਕੁਛ। ਤੇ ਇਸ ਕਰਕੇ ਹੁਣ ਜਿਹੜਾ ਉਹ ਫੈਸਲਾ ਜਿਹੜਾ ਕਿਉਂਕਿ ਜਿਹੜਾ ਇਜ਼ਰਾਇਲ ਹੈਗਾ ਉਹ ਵੀ ਕੱਖ ਸਾਹਿਬ ਜੀ ਤੁਹਾਨੂੰ ਪਤਾ ਵੀ ਉਹ ਇਰਾਨ ਦੇ ਖਿਲਾਫ਼ ਲੜ ਰਿਹਾ, ਤੇ ਉਹਨੇ ਹੁਣ ਦੇਖਿਆ ਹੋਣਾ ਵੀ ਇਹ ਦਬ ਚੱਲਿਆ ਕੰਮ, ਨਹੀਂ ਤਾਂ ਉਹ ਅਮਰੀਕਾ ਤੇ ਜਿਹੜਾ ਇਜ਼ਰਾਇਲ ਸੀਗਾ ਇਹਨਾਂ ਨੇ ਉੱਥੇ ਪਾ ਕੇ ਤੇ ਉਹ ਅਸਲੀ ਜਿਹੜਾ ਤਖ਼ਤਾ ਪਲਟਣਾ ਸੀ ਉੱਥੇ ਦਾ, ਪਰ ਉਹਦੇ ਤੋਂ ਉਹ ਬਚ ਗਏ ਆ ਖੱਕ ਸਾਹਿਬ ਜੀ। ਸੋ ਇਸ ਕਰਕੇ ਹੋ ਸਕਦਾ ਇਜ਼ਰਾਇਲ ਵੀ ਜਿਹੜਾ ਉਹ ਹੋ ਜਾਵੇ। ਤੇ ਦੂਸਰੇ ਪਾਸੇ ਜਿਹੜਾ ਹੁਣ ਰੂਸ ਜਦੋਂ ਇਰਾਨ ਵੱਲ ਖੜ ਗਿਆ ਕਿਉਂਕਿ ਉਹਨਾਂ ਨੇ ਉਹ ਸੰਧੀਆਂ ਤਾਂ ਅੱਗੇ ਦੀਆਂ ਪਹਿਲਾਂ ਦੀਆਂ ਕੀਤੀਆਂ ਆ, ਔਰ ਇਰਾਨ ਨੇ ਉਹਦੀ ਮਦਦ ਵੀ ਰੂਸ ਦੀ ਕੀਤੀ ਆ, ਡਰੋਨ ਵਗੈਰਾ ਪਹਿਲਾਂ ਇਰਾਨ ਤੋਂ ਹੀ ਜਾਂਦੇ ਸੀ ਸਾਰੇ ਉੱਥੇ ਨੂੰ, ਤੇ ਉਹ ਆਪਸ ਵਿੱਚ ਜੁੜੇ ਹੋਏ ਹੈਗੇ ਆ ਕੁਛ। ਤੇ ਇਹਦੇ ਨਾਲ ਥੋੜਾ ਜਿਹਾ ਇੱਕ ਹੋਰ ਵੀ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਪਿਛਲੇ ਇੱਕ ਦੋ ਦਿਨ ਤੋਂ ਆ ਰਹੀਆਂ ਖਬਰਾਂ, ਉਹ ਸੀਰੀਆ ਦੇ ਵਿਚੋਂ ਵੀ ਖਾਕ ਸਾਹਿਬ ਜੀ ਉਹ ਜਿਹੜੇ ਉੱਥੇ ਦੋ ਫਾਰ ਹੋਇਆ ਕੰਟਰੀ ਸੀਗਾ ਨਾ, ਉਹ ਵੀ ਇੱਕ ਤਾਂ ਸੀਗੀ ਜਿਹੜੀ ਉਹ ਰੂਲਿੰਗ ਪਾਰਟੀ ਉੱਥੇ ਦੀ ਹੁਣ ਹੈਗੀ ਆ, ਜਿਹੜੇ ਵਧੀਆ ਲੋਕ ਆਪਾਂ ਨੂੰ ਲੱਗਦੇ ਆ ਉਹਨਾਂ ਨੇ ਉਹ ਦੂਸਰਾ ਸੀ ਜਿਹੜਾ ਉਹ ਵੀ ਲੈ ਲਿਆ ਉਹਨਾਂ ਦੇ ਕਬਜ਼ੇ ਥੱਲੇ। ਹੁਣ ਸਾਰਾ ਕੰਟਰੀ ਆ ਜਿਹੜਾ ਉਹ ਡਿਵਾਈਡ ਹੋਣ ਦੀ ਬਜਾਏ ਮਤਲਬ ਬਚ ਗਿਆ ਆ, ਦੋ ਮੁਲਕ ਬਣਨ ਤੋਂ ਬਚ ਗਿਆ। ਸੋ ਉਹਦੇ ਕਾਰਨ ਵੀ ਹੁਣ ਜਦੋਂ ਉਹ ਇਰਾਨ ਆ, ਤੁਹਾਨੂੰ ਪਤਾ ਵੀ ਇਰਾਨ ਵੀ ਉਹ ਸੀਰੀਆ ਦੇ ਨਾਲ ਕਾਫੀ ਬਣਦੀ ਆ ਉਹਨਾਂ ਦੋਨਾਂ ਦੀ ਆਪਸ ਵਿੱਚ, ਤੇ ਉਹਦੇ ਆਪਣੇ ਫੌਜੀ ਫੌਜੀ ਵੀ ਉੱਥੇ ਟ੍ਰੇਨਿੰਗ ਦੇਣ ਨੂੰ ਭੇਜਦੇ ਆ ਤੇ ਥੋੜੇ ਬਹੁਤ ਸ਼ਾਇਦ ਹਥਿਆਰ ਵੀ ਭੇਜਦੇ ਹੋਣਗੇ। ਸੋ ਉੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਂਤੀ ਆ ਜਿਹੜੀ ਉਹ ਉਸ ਏਰੀਏ ਦੇ ਵਿੱਚ ਅਰਬਾਂ ਦੇ ਵਿੱਚ ਜਿਹੜੀ ਆ ਉਹ ਸ਼ਾਇਦ ਇੱਕ ਥੋੜਾ ਸਮਾਂ ਲੱਗ ਸਕਦਾ ਆ, ਪਰ ਹੋ ਸਕਦਾ ਵੀ ਸ਼ਾਂਤੀ ਉੱਥੇ ਜਿਹੜੀ ਕਾਇਮ ਮੁੜਕੇ ਹੋ ਜਾਵੇ। ਤੇ ਇਹ ਸੀਗਾ ਮਸਲਾ ਉੱਥੋਂ ਦਾ। ਤੇ ਹੁਣ ਖਾਕ ਸਾਹਿਬ ਜਿਹੜੀ ਯੂਐਨ ਸਿਕਿਉਰਿਟੀ ਕੌਂਸਲ ਆ ਜਿਹੜੀ ਉਹਦੇ ਸੈਕਟਰੀ ਸਾਹਿਬ ਜਿਹੜੇ ਹੈਗੇ ਆ ਅੰਤੋਨੀਓ ਗੁਟੇਰੇਸ ਉਹਨਾਂ ਦਾ ਨਾਂ ਆ, ਤੇ ਉਹਨਾਂ ਕੋਲੋਂ ਖਾਕ ਸਾਹਿਬ ਜੀ ਜਿਹੜਾ ਹੈਗਾ ਆ ਬਿਆਨ ਇਧਰੋਂ ਜਾ ਰਿਹਾ ਅਮਰੀਕਾ ਵੱਲੋਂ, ਉਹਦੇ ਤੇ ਉਹ ਜ਼ੋਰ ਪਾਇਆ ਜਾ ਰਿਹਾ ਕਿ ਭਾਈ ਤੂੰ ਜਿਹੜਾ ਰੈੱਡ ਸੀ ਆ ਨਾ ਲਾਲ ਸਾਗਰ ਉਹ ਇੰਡੀਅਨ ਓਸ਼ਨ ਦੇ ਨਾਲ ਲੱਗਦਾ, ਉੱਥੇ ਜਿਹੜੇ ਹੂਤੀ ਲੋਕ ਆ ਉਹ ਸ਼ਿਪਾਂ ਦੇ ਉੱਤੇ ਹਮਲੇ ਕਰ ਰਹੇ ਆ, ਉਹਦੀ ਸਾਨੂੰ ਹਰ ਮਹੀਨੇ ਦੀ ਰਿਪੋਰਟ ਦੇ ਕਿ ਕਿੰਨੇ ਹਮਲੇ ਹੋਏ ਆ। ਤੇ ਹੁਣ ਦੂਸਰੇ ਪਾਸੇ ਫਿਰ ਰੂਸ ਖੜ ਗਿਆ, ਰੂਸ ਮੈਨੂੰ ਲੱਗਦਾ ਉਧਰੋਂ ਯੂਕਰੇਨ ਵੱਲੋਂ ਵਿਹਲਾ ਹੋਣ ਵਾਲਾ ਆ, ਮੈਨੂੰ ਕਿਤੇ ਤੱਕ
1: ਲੱਗ ਰਿਹਾ ਜੀ, ਕਿਉਂਕਿ ਉਹ ਗੋਡੇ ਟੇਕ ਗਿਆ ਲੱਗਦਾ ਮੈਨੂੰ ਲੱਗਦਾ।
0: ਹਾਂ ਮੈਨੂੰ ਵੀ ਇਹੀ ਲੱਗ ਰਿਹਾ। ਸੋ ਇਸ ਕਰਕੇ ਰੂਸ ਉਧਰੋਂ ਵਿਹਲਾ ਹੋ ਕੇ ਤੇ ਹੁਣ ਇਧਰ ਆ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣ ਲੱਗ ਪਿਆ, ਮੈਨੂੰ ਇਹ ਚੱਕ ਪੈਂਦੀ ਆ। ਤੁਸੀਂ ਵੀ ਬਿਲਕੁਲ ਉਹ ਗੱਲ ਨੂੰ ਜਿਹੜਾ ਭਾਵ ਗਏ ਆ। ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਰੂਸ ਨੇ ਉਸੇ ਵੇਲੇ ਜਦੋਂ ਇਹਨਾਂ ਨੇ ਉਹਨੂੰ ਕਿਹਾ ਨਾ ਉੱਥੇ ਯੂਐਨ ਅਸੈਂਬਲੀ ਦੇ ਵਿੱਚ ਕਿ ਭਾਈ ਤੂੰ ਉੱਥੋਂ ਸਾਨੂੰ ਰਿਪੋਰਟ ਹਰ ਮਹੀਨੇ ਹੋਣੀ ਚਾਹੀਦੀ ਆ ਕਿ ਕਿੰਨੇ ਸ਼ਿਪਾਂ ਦੇ ਉੱਤੇ ਹਮਲਾ ਹੋਇਆ, ਤੇ ਪਿਊਟਨ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਤੇ ਉਹ ਕਹਿੰਦੇ ਭਾਈ ਤੂੰ ਇਹਦੀ ਵਰੀ ਨਾ ਕਰ ਰੈੱਡ ਸੀ ਦੀ, ਤੇ ਕਹਿੰਦੇ ਤੂੰ ਉੱਥੇ ਜਿਹੜਾ ਕਰੀਬੀਅਨ ਆ ਕਰੀਬੀਅਨ ਐਸੇ ਸਮੁੰਦਰ ਨੂੰ ਕਹਿੰਦੇ ਆ ਰਸਤਾ ਵੀ ਜਿੱਥੇ ਆ ਲੱਗਦਾ ਹੈਗਾ ਆਪਣੇ ਜਮਾਇਕਾ ਵਗੈਰਾ ਤੇ ਆਹ ਕਿਊਬਾ ਵੈਨਜ਼ੂਏਲਾ ਲੱਗਦਾ, ਇਹ ਸਾਰਾ ਸਮੁੰਦਰ ਆ ਜਿਹੜਾ ਮੈਕਸੀਕੋ ਤੇ ਕਰੇ ਇਹਨੂੰ ਕਰੀਬੀਅਨ ਕਹਿੰਦੇ ਆ। ਤੇ ਰੂਸ ਨੇ ਕਹਿਤਾ ਭਾਈ ਕਹਿੰਦਾ ਉਹ ਜਿਹੜਾ ਕਰੀਬੀਅਨ ਆ ਉੱਥੇ ਤੁਸੀਂ ਜਾ ਕੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰੋ ਤਾਂ ਚੰਗੀ ਗੱਲ ਹੋਣੀ ਆ। ਤੇ ਉਹਨੇ ਕਹਿਤਾ ਸਾਰਾ ਉਹ ਦੱਸ ਦਿੱਤਾ ਉਹਨੇ ਭਾਈ ਜਿਹੜਾ ਡਿਪਟੀ ਯੂ ਐਸ ਅੰਬੈਸਡਰ ਆ ਉੱਥੋਂ ਦੀ ਲੇਡੀ ਐ ਨਾ ਐਫਸਟੀਨ ਉਹਨੂੰ ਉਹਦਾ ਨਾਂ ਆ ਨੀਅਰ, ਉਹਨੇ ਜਿਹੜੇ ਆ ਉਹ 15 ਜਿਹੜੇ ਉਹ ਮੈਂਬਰ ਆ ਯੂ ਐਨ ਦੇ ਖਾਕ ਸਾਹਿਬ ਜੀ ਪਰਮਾਨੈਂਟ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਉਹਨੇ ਕਿਹਾ ਕਿ ਜਿਹੜਾ ਸਪਤੰਬਰ ਮਹੀਨਾ ਆ ਇਹਦੇ ਵਿਚ ਅਮਰੀਕਾ ਨੇ 20 ਦੇ ਕਰੀਬ ਹਮਲੇ ਆ ਜਿਹੜੇ ਉਹ ਇਥੇ ਕੈਰੀਬੀਅਨ ਸੀ ਦੇ ਵਿਚ ਕੀਤੇ ਆ, ਤੇ ਜਿਨ੍ਹਾਂ ਦੇ ਵਿਚ 80 ਲੋਕ ਆ ਜਿਹੜੇ ਉਹ ਮੌਤ ਦੇ ਘਾਟ ਜਿਹੜੇ ਆ ਉਹ ਉਤਾਰੇ ਗਏ ਆ। ਤੇ ਇਨ੍ਹਾਂ ਮੌਤਾਂ ਦੇ ਨਾਲ ਨਾਲ ਉਹ ਕਹਿੰਦੇ ਆ ਕਿ 5 ਆਇਲ ਟੈਂਕਰ ਆ ਜਿਹੜੇ ਉਹ ਵੀ ਅਮਰੀਕਾ ਨੇ ਜ਼ਬਤ ਕੀਤੇ ਆ ਤੇਲ ਦੇ ਭਰੇ ਹੋਏ। ਤੇ ਹੁਣ ਇਹ ਖਾਕ ਸਾਹਿਬ ਜਿਹੜੇ ਆਇਲ ਟੈਂਕਰ ਆ ਇੱਥੇ ਉਹਨਾਂ ਨੇ ਕੋਈ ਉਹਨਾਂ ਦਾ ਵੇਰਵਾ ਨਹੀਂ ਦਿੱਤਾ ਕਿ ਉਹਨਾਂ ਦੇ ਵਿਚ ਤੇਲ ਕਿੰਨਾ ਸੀਗਾ। ਤੇ ਕਈ ਖਾਕ ਸਾਹਿਬ ਜੀ ਜਿਹੜੇ ਤੇਲ ਹੁੰਦੇ ਆ ਉਹਦੇ ਵਿਚ 5-5 ਲੱਖ ਟਨ ਦੇ ਸ਼ਿਪ ਹੁੰਦੇ ਆ ਇਹ ਤੇਲ ਦੇ, ਮਤਲਬ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਜਿਹੜੇ ਢੋਲ ਆਪਾਂ ਜਿਹਨੂੰ ਉੱਥੇ ਪੰਜਾਬੀ ਚ ਕਹਿੰਦੇ ਆ ਉਹ ਤੇਲ ਦੇ ਹੁੰਦੇ ਆ ਇੱਕ ਦੇ ਵਿਚ। ਜੇ ਹੁਣ 5 ਟੈਂਕਰ ਆ ਤਾਂ ਤੁਸੀਂ ਇਮੇਜਿਨ ਕਰ ਲਓ ਕਿ ਉਹ ਜਿਹੜਾ ਇੰਨਾ ਤੇਲ ਸੀਗਾ ਉਹ ਹੁਣ ਅਮਰੀਕਾ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਤੇ ਉਹ ਵੇਚ ਲੈਣਾ, ਤੇ ਉਹਦੀ ਜਿਹੜੀ ਆ ਇਕੋਨੋਮੀ ਫੇਰ ਮਾੜੀ ਹੋਊਗੀ ਤਾਂ ਫੇਰ ਉੱਥੇ ਭੁੱਖ ਪਊਗੀ, ਜਦੋਂ ਪੈਸਾ ਨਹੀਂ ਹੋਣਾ ਲੋਕਾਂ ਕੋਲ ਫੇਰ ਉਹ ਲੋਕ ਆ ਜਿਹੜੇ ਉੱਥੋਂ ਦੀ ਗੌਰਮੈਂਟ ਦੇ ਖਿਲਾਫ਼ ਭੜਕਣਗੇ। ਸੋ ਇਹ ਇੱਕ ਆ ਜਿਹੜੀ ਇਹ ਵੀ ਇੱਕ ਯੁੱਧ ਹੀ ਹੁੰਦਾ ਕਾਕਸਾ ਜੀ, ਲੜਾਈ ਆ ਕਿਸੇ ਮੁਲਕ ਦਾ ਮਾਲ ਨਹੀਂ ਬਾਹਰ ਵਿਕਣ ਦੇਣਾ ਤੇ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਟੁੱਟੂਗੀ ਤੇ ਲੋਕ ਭੁੱਖੇ ਮਰਨਗੇ, ਉਹਨਾਂ ਕੋਲ ਪੈਸੇ ਨਹੀਂ ਹੋਣੇ ਤੇ ਫਿਰ ਲੋਕ ਆ ਜਿਹੜੀ ਆਪਣੀ ਗੌਰਮੈਂਟ ਦੇ ਖਿਲਾਫ਼ ਫਿਰ ਇਹ ਭੜਕਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੀ ਗੌਰਮੈਂਟ ਆਹ ਨਹੀਂ ਕਰਦੀ ਉਹ ਨਹੀਂ ਕਰਦੀ ਉਹ ਨਹੀਂ ਕਰਦੀ। ਇਸੇ ਤਰ੍ਹਾਂ ਜਿਹੜਾ ਦੁਨੀਆਂ ਦੇ ਵਿਚ ਪਾਟਕ ਪਾ ਕੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਆ ਜਿਹੜੀ ਉਹ ਇਸੇ ਤਰ੍ਹਾਂ ਵਰਤੀ ਜਾਂਦੀ ਆ। ਤੇ ਇਹਦੇ ਬਾਰੇ ਵੀ ਉਹਨੇ ਰੂਸ ਨੇ ਖੁੱਲ ਕੇ ਕਹਿ ਤਾ ਵੀ ਭਾਈ ਤੂੰ ਪਹਿਲਾਂ ਆਪਣੀ ਪੀੜੀ ਥੱਲੇ ਜਿਹੜਾ ਉਹ ਸੁੱਟਾ ਫੇਰ
1: ਸਾਡੇ ਵੱਲ ਸੀ ਨਾ ਉਹ ਜਿਹੜੇ ਫੜੇ ਆ
0: ਹਾਂਜੀ
1: ਰੂਸ ਦੇ ਟੈਂਕਰ ਸੀ ਨਾ ਜਿਹੜੇ ਤੇਲ ਵਾਲੇ
0: ਹਾਂਜੀ ਹਾਂਜੀ ਉਹ ਬੇਸਿਕ ਰੂਸ ਦੇ ਸੀਗੇ ਹਾਂਜੀ ਰੂਸ ਦਾ ਫਲੈਗ ਸੀਗਾ ਉਹਨਾਂ ਦੇ ਉੱਤੇ ਲੱਗਿਆ ਹੋਇਆ ਰੂਸ ਦਾ ਝੰਡਾ ਸੀਗਾ। ਇਹ ਤਾਂ ਫਿਰ ਇੱਕ ਕਿਸਮ ਦੀ ਜਿਹਨੂੰ ਉਹ ਅੰਗਰੇਜ਼ੀ ਵਿੱਚ ਸ਼ਬਦ ਇਹ ਵਰਤੇ ਆ ਪਾਇਰੇਸੀ ਖਾਕ ਸਾਹਿਬ ਜੀ ਉਹਨੂੰ ਕਹਿੰਦੇ ਆ ਪਾਇਰੇਸੀ ਜਿਹੜੇ ਹੈ ਨਾ ਉਹ ਡਾਕਾ ਮਾਰਨਾ ਹੁੰਦਾ ਮਾਲ ਕਿਸੇ ਦਾ ਜਾਂਦਾ ਲੁੱਟ ਲੈਣਾ ਆਮ ਕਰਕੇ ਪਾਇਰੇਸੀ ਆ ਜਿਹਨੂੰ ਇਹ ਸਮੁੰਦਰਾਂ ਦੇ ਵਿਚ ਜਿਹੜੇ ਉਹ ਬੇੜਿਆਂ ਨੂੰ ਲੁੱਟਦੇ ਆ ਉਹਨਾਂ ਨੂੰ ਪਾਇਰੇਸੀ ਕਹਿੰਦੇ ਪੈਰਟ ਹਾਂਜੀ ਸੋ ਇਹ ਵੀ ਇੱਕ ਕਿਸਮ ਦੀ ਉਹ ਪਾਇਰੇਸੀ ਹੋ ਗਈ ਨਾ ਫਿਰ ਤੁਸੀਂ ਜਾਂਦੇ ਦਾ ਕਿਸੇ ਦਾ ਜਹਾਜ਼ ਲੁੱਟ ਕੇ ਉਹਨੂੰ ਤੁਸੀਂ ਆਪਣਾ ਮਤਲਬ ਹੜੱਪ ਕੇ ਤੇ ਉਹਨੂੰ ਮਾਲ ਵੇਚ ਲੈਣਾ ਜਿਹਦੀ ਲਾਠੀ ਉਹਦਾ ਬੈਂਸ ਵਾਲੀ ਗੱਲ ਤੇ ਇਹ ਕੱਖ ਸਾਹਿਬ ਜੀ ਹੁਣ ਜਿਹੜੀ ਸੀ ਉਹਨਾਂ ਨੇ ਕਹਿਤਾ ਤੇ ਹੁਣ ਇਹ ਤੋਂ ਮਗਰੋਂ ਜਿਹੜਾ ਅਮਰੀਕਨ ਅੰਬੈਸਡਰ ਆ ਕੱਖ ਸਾਹਿਬ ਜਦੋਂ ਫਿਰ ਰਸ਼ੀਆ ਨੇ ਉਹ ਕਿਹਾ UN ਅਸੈਂਬਲੀ ਦੇ ਵਿਚ ਤੇ ਜਿਹੜੀ ਫਿਰ ਰਸ਼ੀਆ ਦੀ ਅੰਬੈਸਡਰ ਦੀ ਵਾਰੀ ਆਈ ਉਹਨੇ ਉਹਦਾ ਨਾਂ ਹੀ ਨੀ ਲਿਆ ਉਹਦਾ ਕੋਈ ਜਵਾਬ ਨੀ ਦਿੱਤਾ ਨਾ ਕੁਛ ਨੀ ਕਿਹਾ ਤੇ ਆਪਣੇ ਘੋੜੇ ਭਜਾਉਣਾ ਸ਼ੁਰੂ ਕਰ ਦਿੱਤੇ ਉਹਨੇ ਤੇ ਉਹ ਤੁਹਾਨੂੰ ਪਤਾ ਵੀ ਜਿਹੜੇ ਪੋਲੀਟੀਸ਼ਨ ਹੁੰਦੇ ਜਵਾਬ ਨੀ ਦਿੰਦੇ ਹੁੰਦੇ ਉਸ ਗੱਲ ਦਾ ਉਹਦੇ ਬਾਰੇ ਕੁਛ ਨੀ ਕਹਿੰਦੇ ਹੁੰਦੇ ਜਿਹਦੇ ਕੋਈ ਉਹਨਾਂ ਦਾ ਜਵਾਬ ਹੋਵੇ ਤੇ ਫਿਰ ਇਹ ਆਪਣਾ ਗਾਹ ਨੀਗਾ ਹੋਰ ਕੋਈ ਨਾ ਕੋਈ ਸਿਲਸਿਲਾ ਜਿਹੜਾ ਉਹ ਤੋੜ ਕੇ ਤੇ ਆਪਣਾ ਟਾਈਮ ਆ ਜਿਹੜਾ ਉਹਨੂੰ ਨਿਗਾ ਦਿੰਦੇ ਹੁੰਦੇ ਆ ਤੇ ਇਸੇ ਤਰ੍ਹਾਂ ਉਹਨਾਂ ਨੇ ਕੀਤੀ ਸੀ ਖੱਖ ਸਾਹਿਬ ਜੀ ਹੁਣ ਅਗਲੀ ਜਿਹੜੀ ਹੋਰ ਗੱਲ ਆ ਜਿੱਦਾਂ ਪਹਿਲਾਂ ਮੈਂ ਕਹਿ ਕੇ ਗਿਆ ਕਿ ਜੇ ਆਪਾਂ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਟਰੰਪ ਬਹੁਤ ਹੁਸ਼ਿਆਰ ਬੰਦਾ
1: ਬਿਲਕੁਲ
0: ਤੇ ਹੁਣ ਦੇਖੋ ਇਹਨੇ ਆਖਿਆ ਵੀ ਇੱਥੇ ਨਾ ਇੱਕ ਸੰਸਥਾ ਹੁੰਦੀ ਆ ਉਹਨੂੰ ਪੀਸ ਬੋਰਡ ਕਹਿੰਦੇ ਆ ਪੀਸ ਬੋਰਡ
1: ਅੱਛਾ ਜੀ
0: ਤੇ ਉਹਦੇ ਵਿਚ ਨਾ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਆ ਉਹਦੇ ਵਿਚ ਉਹ ਮੈਂਬਰ ਹੁੰਦੇ ਆ ਉਹਦੇ ਤੇ ਉਹ ਜਿਹੜੇ ਮੈਂਬਰ ਆ ਉਹਨਾਂ ਨੂੰ ਫਿਰ ਜਿਸ ਮੁਲਕ ਦੇ ਵਿਚ ਸ਼ਾਂਤੀ ਹੈਗੀ ਆ ਉਹਨਾਂ ਨੂੰ ਉਹਦੇ ਮੈਂਬਰ ਬਣਾ ਲਿਆ ਜਾਂਦਾ ਤੇ ਜੇ ਉੱਥੇ ਗੜਬੜ ਹੋਵੇ ਤਾਂ ਫਿਰ ਉਹਨਾਂ ਤੋਂ ਵਾਪਸ ਲੈ ਲਈ ਜਾਂਦੀ ਆ ਤੇ ਹੁਣ ਕੀ ਆ ਟਰੰਪ ਸਾਹਿਬ ਨੇ ਕਹਿਤਾ ਭਾਈ ਜਿਹੜਾ ਵੀ ਉਹਦਾ ਮੈਂਬਰ ਹੈਗਾ ਉਹ ਮੈਨੂੰ $1 billion ਦਊਗਾ
1: ਅੱਛਾ
0: $1 billion ਦਊਗਾ ਤਾਂ ਤੂੰ ਉਹਦਾ ਮੈਂਬਰ ਬਣੇਗਾ ਨਹੀਂ ਤਾਂ ਆਪਣਾ ਚੱਕ ਲਾ ਕੇ
1: ਸਿੱਧਾ ਠੋਕ ਦਿੱਤਾ ਟਰੰਪ
0: ਸਿੱਧਾ ਹਾਂ $1 billion ਕਹਿੰਦਾ ਦਊਂਗਾ $1 billion ਦੇ ਕੇ ਤੁਹਾਨੂੰ 3 ਸਾਲ ਦੀ ਗਰੰਟੀ ਹੋਊਗੀ
1: ਟਰੰਪ ਸਾਹਿਬ ਪੈਸੇ ਇਕੱਠੇ ਕਰ ਰਹੇ ਆ ਅਮਰੀਕਾ ਲਈ ਤੇ ਲੋਕਾਂ ਨੂੰ ਵੀ ਦੇਣਗੇ ਕਿ ਨਹੀਂ ਉਹ
0: ਉਹਨਾਂ ਨਾਲ ਲੋਕਾਂ ਨੂੰ ਖੱਖ ਸਾਹਿਬ ਜੀ ਤੁਹਾਨੂੰ ਪਤਾ ਜਿਹੜਾ ਕੰਜੂਸ ਹੁੰਦਾ ਖੱਖ ਸਾਹਿਬ ਜੀ ਉਹ ਕਹਿੰਦੇ ਆ ਉਹ ਪੈਸਾ ਨੀ ਛੱਡਦਾ ਹੁੰਦਾ ਉਹ ਆਪਣੀ ਜਾਨ ਜੂਨ ਤਾਂ ਦੇ ਦੋਗਾ ਪਰ ਪੈਸਾ ਨੀ ਛੱਡਦਾ ਹੁੰਦਾ ਉਹ ਕਹਿੰਦੇ ਨਾ ਸ਼ੇਰ ਮੁਕਸੜਾ ਬਾਲ ਨੀ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਇੱਕ ਪੈਣੀ ਛੱਡਦਾ ਨੀਗਾ ਸੋ ਇਹ ਹੁਣ ਟਰੰਪ ਸਾਹਿਬ ਨੇ ਫੇਰ ਉਹ ਕਹਿੰਦੇ ਭਾਈ $1 billion ਦਿਓਗੇ ਤਾਂ ਤੁਸੀਂ ਇਹਦੇ ਮੈਂਬਰ ਰਹੋਗੇ ਜੇ ਨਹੀਂ ਦੇ ਇੱਕ ਵਾਰੀ ਦੇ ਕੇ 3 ਸਾਲ ਤੁਸੀਂ ਰਹੋਗੇ ਉਸ ਤੋਂ ਬਾਅਦ ਤੁਹਾਨੂੰ ਫੇਰ ਜਿਹੜਾ $1 billion ਦੇਖੋ ਹੁਣ ਕੱਖ ਸਾਹਿਬ ਜੀ ਇਹ ਗੱਲਾਂ ਇਸ ਤਰ੍ਹਾਂ ਆ ਭਾਈ ਜਿਹੜਾ ਵਪਾਰੀ ਬੰਦਾ ਹੁੰਦਾ ਨਾ ਹੁਣ ਦੇਖੋ ਆਪਣੀ ਸਿਹਤ ਬਾਰੇ ਵੀ ਇਹਦੇ ਵਿੱਚ ਹੀ ਗੱਲ ਆ ਜਾਣੀ ਆ ਜਿਹੜਾ ਵਪਾਰੀ ਬੰਦਾ ਹੁੰਦਾ ਖੱਖ ਸਾਹਿਬ ਜੀ ਉਹਨੇ ਹੁਣ ਦੇਖੋ ਜੇ ਆਪਣੇ ਸਾਹਮਣੇ ਖੱਖ ਸਾਹਿਬ ਜੀ ਦਾਲ ਬਣਾ ਕੇ ਰੱਖੀ ਹੋਵੇ ਤੇ ਉਹਦੇ ਵਿੱਚ ਨਾ ਲੂਣ ਹੋਵੇ ਨਾ ਮਿਰਚ ਹੋਵੇ ਉਹ ਬੇਸਵਾਦ ਜੇ ਹੋਵੇ ਤੇ ਰੋਟੀਆਂ ਆਪਾਂ ਕਿੰਨੀਆਂ ਖਾ ਲਾਂਗੇ
1: ਬਿਲਕੁਲ
0: ਆਪਾਂ ਇੱਕ ਨਾ ਡੂਡ ਖਾ ਲਵਾਂਗੇ ਕਹਿਣਾ ਯਾਰ ਛੱਡ ਪਰੇ ਸਵਾਦ ਨੀ ਹੈਗੀ ਅੱਛਾ ਉਸੇ ਦਾਲ ਨੂੰ ਤੜਕਾ ਲਾ ਕੇ ਉਹਦੇ ਵਿੱਚ ਪਾ ਕੇ ਸਲਾਦ ਸਲੂਦ ਕੱਟ ਕੇ ਰੱਖ ਕੇ ਸਾਰਾ ਕੁਛ 4 ਗੰਢਾ ਨਾਲ ਰੱਖ ਕੇ ਤਾਂ ਤੁਸੀਂ ਰੋਟੀਆਂ ਜਿਹੜੀਆਂ ਇੱਕ ਖਾਣੀ ਸੀ ਉਹਦੇ ਵੇਲੇ 2.5 ਤਾਂ ਖਾਈ ਜਾਣੀਆਂ
1: ਬਿਲਕੁਲ
0: ਅੱਛਾ ਹੁਣ ਕੀ ਹੋਇਆ ਉਹਦੇ ਨਾਲ ਕੀ ਹੋਇਆ ਜਿਹੜਾ ਵਪਾਰੀ ਆ ਨਾ ਬੰਦਾ ਉਹਨੇ ਇਹ ਸੋਚਣਾ ਪਈ ਯਾਰ ਚੱਲ ਆਪਾਂ ਉਦਾਹਰਨ ਦੇ ਤੌਰ ਤੇ ਕਹਿ ਦਿੰਦੇ ਪਹਿਲਾਂ ਤੂੰ 1 ਰੋਟੀ ਖਾਂਦਾ ਸੀ ਤੇ ਹੁਣ ਤੂੰ 2 ਖਾਣ ਲੱਗ ਪਿਆ ਅੱਛਾ ਉਹਨੇ ਗਿਣਨਾ ਭਾਈ 1 ਰੋਟੀ ਵੱਧ ਮੈਂ ਇਹਨੂੰ ਸਵੇਰੇ ਖਿਲਾਤੀ 1 ਦੁਪਹਿਰ ਨੂੰ 1 ਰਾਤ ਨੂੰ 3 ਰੋਟੀਆਂ ਦਿਹਾੜੀ ਦੀਆਂ ਮੈਂ ਇਹਨੂੰ ਵਾਧੂ ਖਿਲਾਤੀਆਂ ਬਾਕੀ ਜਿਹੜਾ ਦਾਲ ਦੇ ਵਿੱਚ ਮਸਾਲਾ ਮਿਰਚ ਲੂਣ ਉਹ ਸਾਰਾ ਕੁਛ ਹੈਗਾ ਉਹ ਵੀ ਵਾਧੂ ਖਿਲਾਤਾ ਉਹਨੇ ਹੁਣ ਫਰਜ਼ ਕਰ ਲਓ ਜਿਹੜਾ ਵਪਾਰੀ ਆ ਉਹ ਕਹਿੰਦਾ ਭਾਈ ਅੱਜ ਮੈਂ ਇਸ ਬੰਦੇ ਤੋਂ 10 ਰੁਪਏ ਜਾਂ 100 ਰੁਪਇਆ ਵਾਧੂ ਕਮਾ ਲਿਆ 1 ਦਿਨ ਦਾ ਅੱਛਾ ਫੇਰ ਉਹਨੇ ਵਪਾਰੀ ਨੇ ਕੀ ਕਰਨਾ ਉਹਨੂੰ ਇੱਥੇ ਨੀ ਰੱਖਦਾ ਹੁੰਦਾ ਉਹ ਜਿਹੜੇ ਨਾ ਸੇਲਸਮੈਨ ਹੁੰਦੇ ਆ ਨਾ ਜਿਹੜਾ ਨੇ ਗਾਹ ਮਾਲ ਵੇਚਣਾ ਹੁੰਦਾ ਉਹਨਾਂ ਨੂੰ ਫੇਰ ਬੁਲਾਉਂਦਾ ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾਉਂਦਾ ਆ ਉਹਨਾਂ ਨੂੰ ਫੇਰ ਉਹ ਇਹ ਕਹਿੰਦਾ ਭਾਈ ਤੁਸੀਂ ਜਾ ਕੇ ਇਹ ਦੇਖਣਾ ਆ ਭਾਈ ਜੇ ਤੂੰ 1 ਦਿਨ ਦਾ 100 ਰੁਪਇਆ ਬਣਾ ਲਿਆ ਤੇ ਤੂੰ ਮਹੀਨੇ ਦਾ ਬਣਾ ਲਿਆ 3000 ਤੇ ਸਾਲ ਦਾ ਬਣਾ ਲਿਆ 36000 ਤੇ 100 ਸਾਲ ਨਾਲ ਉਹਨੂੰ ਫੇਰ ਗੁਣਾ ਕਰ ਲਓ ਤੂੰ ਇੰਨੇ ਪੈਸੇ ਬਣਾ ਲਿਆ ਉਹ ਝਾਂਸੇ ਜੀ ਵਿੱਚ ਫਸਾ ਲੈਂਦੇ ਆ ਉਹਨੂੰ ਤੇ ਇੰਨੇ ਸਾਲਾਂ ਦੇ ਵਿੱਚ ਹਾਲਾਂਕਿ ਉਹ ਵਪਾਰੀ ਨੂੰ ਵੀ ਪਤਾ ਹੁੰਦਾ ਵੀ ਮੈਂ ਤਾਂ 100 ਸਾਲ ਨੂੰ ਇੱਥੇ ਹੋਣਾ ਜੀ ਤੇ ਨਾ ਹੀ ਜਿਹੜਾ ਜਿਹਨੂੰ ਖਿਲਾਉਣੇ ਆ ਉਹਨੇ ਵੀ ਨੀ ਹੋਣਾ
1: ਬਿਲਕੁਲ
0: ਸੋ ਅਸਲ ਦੇ ਵਿੱਚ ਇਹ ਜਿਹੜੀ ਆ ਵਪਾਰੀ ਆ ਜਿਹੜਾ ਉਹ ਇਸ ਤਰ੍ਹਾਂ ਗੇਮ ਪਲੇ ਕਰਦਾ ਇਸੇ ਤਰ੍ਹਾਂ ਇਹ ਕੰਮ ਸਾਹਿਬ ਆ ਇਹ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਗੇਮ ਪਲੇ ਕਰਦੇ ਆ ਕੱਖ ਸਾਹਿਬ ਜੀ ਵਪਾਰੀ ਆ ਜਿਹੜਾ ਇਹ ਬਹੁਤ ਸ਼ੈਤਾਨ ਹੁੰਦਾ ਉਹ ਸ਼ਾਇਦ ਅੱਗੇ ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀ ਮੇਰਾ ਕਹਿ ਰਿਹਾ ਤੁਹਾਡਾ ਸਮਾਂ ਜਿਹੜਾ ਹੋ ਗਿਆ ਆ ਉਹ ਡਾਕਟਰ ਸਾਹਿਬ ਦਾ ਘੰਟੀ ਵੱਜਣ ਵਾਲਾ ਤੇ 8 ਮਿੰਟ ਹੋ ਗਏ ਉਹਨਾਂ ਦਾ ਫੋਨ ਆਇਆ ਲਓ
1: ਤੇ ਚਲੋ ਇਹ ਆ ਜਾਂਦਾ ਆਪਾਂ ਕਰਦੇ ਆ ਤੇ ਉਹਨਾਂ ਚਿਰ ਆਪਾਂ ਫਿਰ ਮੇਰੇ ਕੋਲ ਐਡ ਉਹਨਾਂ ਦੀ ਪਤਾ ਨੀ ਕਿੱਥੇ ਗਵਾਚ ਗਈ ਹੈ ਤੇ ਥੋੜਾ ਜਿਹਾ ਆਪਾਂ ਉਹ ਕਹਿੰਦੇ ਤੁਸੀਂ ਬੋਲਦਿਆ ਕਰੋ ਜਿੱਦਾਂ ਵੀ ਬੋਲਣਾ ਨਾ ਉਹਦੇ ਨਾਲ ਜ਼ਿਆਦਾ ਵਧੀਆ ਹੋ ਜਾਂਦਾ ਤੇ ਤੁਸੀਂ ਨਾਲ ਹੀ ਹੋ
0: ਹਾਂਜੀ ਹਾਂਜੀ ਨਾਲ ਹੀ ਮੈਂ
1: ਮੈਨੂੰ ਏਦਾਂ ਫੋਨ ਦੇ ਉੱਪਰ ਪਤਾ ਨੀ ਕੀ ਪ੍ਰੋਬਲਮ ਹੋ ਗਈ, ਅੱਗੇ ਤੇ ਐਡ ਹੋ ਜਾਂਦਾ ਹੁੰਦਾ ਸੀ ਬਟਨ ਹੈਗਾ ਸੀ, ਹੁਣ ਹੈ ਨੀਗਾ।
0: ਹੋਊਗਾ ਉਹਦੇ ਤੇ ਹੁੰਦਾ ਤਾਂ
1: ਹੁੰਦਾ ਵਾ ਐਡ ਕਰਨ ਵਾਲਾ, ਪਰ ਸਮਝ ਮੈਂ ਹੁਣ ਇੱਕ ਮਿੰਟ ਮੈਂ ਦੇਖਾਂ ਡਾਕਟਰ ਸਾਹਿਬ ਦਾ ਲੋ ਆਈ ਗਿਆ ਐਸਾ ਹੋਲਡ ਕਰੋ ਚੀਮਾ ਸਾਹਿਬ ਤੁਸੀਂ ਕਲੋਜ ਹੋ ਜੀ ਮੈਨੂੰ ਦੇਖਣ ਦਿਓ ਚੀਮਾ ਸਾਹਿਬ ਤੁਸੀਂ ਕੱਟੋ ਫਿਰ ਮੈਂ ਤੁਹਾਨੂੰ ਕੱਟ ਕੇ ਮਿਲਾਉਣਾ ਕੱਟ ਦਿਓ ਐਸਾ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਆ ਔਰ ਮੈਂ ਇੱਕ ਇਨਫੋਰਮੇਸ਼ਨ ਦੇ ਦਵਾਂ ਕਿਤੇ ਚਲ ਗਈ ਇਨਫੋਰਮੇਸ਼ਨ ਦੇ ਦਵਾਂ ਕਿ ਡਾਕਟਰ ਸਾਹਿਬ ਦਾ ਕਲੀਨਿਕ ਜਿਹੜਾ ਹੈਗਾ ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ ਔਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਵੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ ਸੋ ਉਹਦੇ ਨਾਲ ਜੇ ਕਿਸੇ ਨੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਬਿਮਾਰੀ ਦੀ ਜਾਂ ਕਿਸੇ ਢਿੱਲਾ ਮੱਠਾ ਹੈਗਾ ਤੇ ਤੁਸੀਂ ਕੀ ਹੋ ਗਿਆ
2: ਡਾਕਟਰ ਗੁਰਦੀਪ ਸਿੰਘ
1: ਡਾਕਟਰ ਸਾਹਿਬ ਹੋਲਡ ਕਰੋ ਮੈਂ ਚੀਮਾ ਸਾਹਿਬ ਨੂੰ ਮਿਲਾ ਲਵਾਂ ਲੋ ਜੀ ਮੋਰ ਪੀਪਲ ਐਡ

0: すいません。すいません、なりよ。Hello?
1: No es posible realizar la llamada tal y como se marcó el número.
0: Puede
1: verificar el número y marque.
0: Message
2: 2. US01 LV.
0: Oh, God. That's about you. I'm going to do this. Thank you so much, friends. You're listening to Dil Di Awaaz. Dr. Saab has not joined us. The rest of the information. Dr. Saab, you can give the number. Give me your question. Yes. Dr. Saab, how are you? Hold it. Yes, Dr. Saab.
3: Adult hon tak lay aaye. ਔਰ ਉਸ ਅਡਲਟ ਹੋਣ ਤੱਕ ਲੈ ਆਉਣ ਦਾ ਮਤਲਬ ਇਹ ਸੀ ਕਿ ਹੁਣ ਅਸੀਂ ਇਹ ਸੋਚਿਆ ਕਿ ਇਹ ਜੀਵਨ ਹੁਣ ਅਡਲਟ ਤੇ ਹੋ ਗਿਆ ਆ ਪਰ ਹੁਣ ਜਦੋਂ ਇਹਦੀਆਂ ਬਰੀਕੀਆਂ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਆਮ ਤੌਰ ਤੇ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਗੱਲ ਦਾ ਅਸਲ ਬਿੰਦੂ ਕੀ ਹੈ ਅਸਲ ਛੋਟੀ ਤੋਂ ਛੋਟੀ ਗੱਲ ਕੀ ਕਾਰਨ ਕੀ ਹੋ ਸਕਦਾ ਹੈਗਾ ਵੱਡਾ ਸਰੀਰ ਸਾਨੂੰ ਦਿਖਾਈ ਦਿੰਦਾ ਹੈ ਇਸ ਸੰਬੰਧ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਅੱਗੇ ਕਰ ਚੁੱਕੇ ਹਾਂ ਕਿ ਭਾਈ ਇਹ ਸਰੀਰ ਜਿਹੜਾ ਹੈ ਭਾਵੇਂ ਸਾਨੂੰ
2: Your call cannot be completed as dialed. Please check the number and dial again.
1: No es posible realizar la llamada tal y como se marcó el número. Favor de verificar el número y márquelo de nuevo.
2: Message 2. US01 LV.
3: ਕਿ ਉਹਦੀ ਸਿੰਪਲ ਯੂਨਿਟ ਜਿੰਨੀ ਵੀ ਸ਼ਨਾਖਤ ਉਹਦੀ ਹੋ ਸਕਦੀ ਸੀ ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਉਸ ਬਰੀਕੀ ਤੱਕ ਪਹੁੰਚ ਸਕੀਏ ਕਿ ਜੋ ਕੁਝ ਵੀ ਇਸ ਸਰੀਰ ਦੇ ਵਿੱਚ ਵਾਪਰਦਾ ਸਾਨੂੰ ਵੱਡੇ ਪੈਮਾਨੇ ਤੇ ਦਿਖਾਈ ਦਿੰਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਉਹਦੇ ਵਿੱਚ ਅਸਲ ਦੇ ਵਿੱਚ ਕਿਸ ਥਾਂ ਤੇ ਕਿਸ ਬਿੰਦੂ ਤੇ ਕੀ ਤਬਦੀਲੀ ਹੁੰਦੀ ਹੈ ਜਿਸ ਕਰਕੇ ਵੱਡੇ ਪੈਮਾਨੇ ਤੇ ਸਰੀਰ ਜਿਹੜਾ ਆ ਉਹ ਆਪਣੇ ਕੰਮ ਕਾਰ ਵਿਹਾਰ ਦੇ ਵਿੱਚ ਜਾਂ ਸਰੀਰ ਆਪਣੀ ਬਣਤਰ ਦੇ ਵਿੱਚ ਕੋਈ ਤਬਦੀਲੀਆਂ ਮਹਿਸੂਸ ਕਰਦਾ ਹੈ ਜਿਹੜੀਆਂ ਅਸੀਂ ਡਾਕਟਰ ਲੋਕ ਜਾਣਦੇ ਹਾਂ ਤੇ ਉਹਦਾ ਇੱਕ ਨਾਂ ਰੱਖ ਦਿੰਦੇ ਹਾਂ ਵੀ ਇੱਕ ਬਿਮਾਰੀ ਹੈਗੀ ਆ ਕਿਉਂਕਿ ਸਰੀਰ ਦਾ ਕੰਸੈਪਟ ਫਿਜ਼ੀਕਲ ਹੈ ਔਰ ਅੱਜ ਕੱਲ ਅਸੀਂ 21ਵੀਂ ਸਦੀ ਦੇ ਵਿੱਚ ਜਾ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਇਸ ਚੀਜ਼ ਨੂੰ ਮੰਨਣ ਦਾ ਆਦੀ ਹੋ ਗਿਆ ਆ ਕਿ ਨਹੀਂ ਭਾਈ ਜੇ ਕੋਈ ਚੀਜ਼ ਦਿਸਦੀ ਨਹੀਂ ਜੇ ਕਿਸੇ ਦਾ ਕੋਈ ਸਬੂਤ ਸਾਹਮਣੇ ਨਹੀਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਪਰ ਲੇਕਿਨ ਦੁਨੀਆਂ ਦੇ ਉੱਪਰ ਇਸ ਕਾਇਨਾਤ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵਾਪਰਦੀਆਂ ਨੇ ਜਿਹੜੀਆਂ ਹੁੰਦੀਆਂ ਤੇ ਹਨ ਪਰ ਕਿਵੇਂ ਹੁੰਦੀਆਂ ਹਨ ਉਹਦਾ ਐਕਸਪਲੇਨੇਸ਼ਨ ਅਸੀਂ ਨਹੀਂ ਦੇ ਸਕਦੇ ਜਿਵੇਂ ਇਸ ਸਰੀਰ ਦੀ ਗੱਲ ਹੀ ਆਪਾਂ ਕਰਦੇ ਹਾਂ ਤੇ ਇਸ ਸਰੀਰ ਦੇ ਵਿੱਚ ਸਾਰੇ ਅੰਗ ਤੇ ਅਸੀਂ ਵੇਖ ਸਕਦੇ ਹਾਂ ਅੰਗ ਕੰਮ ਤੇ ਇਸ ਸਾਰੇ ਚੱਲਣ ਦਾ ਜ਼ਿੰਮੇਵਾਰ ਕੌਣ ਆ ਜਦੋਂ ਅਸੀਂ ਉਸ ਜ਼ਿੰਮੇਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤੇ ਫੇਰ ਅਲਟੀਮੇਟ ਅਸੀਂ ਇੱਕ ਸਥਿਤੀ ਤੇ ਆ ਕੇ ਰੁਕ ਜਾਂਦੇ ਹਾਂ ਤੇ ਉਹ ਸਥਿਤੀ ਹੈਗੀ ਆ ਸੈੱਲ ਦੀ ਚੈੱਕ ਖੋਜ ਇਸ ਤੋਂ ਉੱਪਰ ਦੀ ਹੈ ਬੇਸ਼ੱਕ ਇਹ ਚੀਜ਼ ਜਿਹੜੀ ਹੈ ਇਹ ਭਾਈ ਫਿਰ ਸੈੱਲ ਕਿਵੇਂ ਕੰਮ ਕਰਦਾ ਔਰ ਉਸ ਸੈੱਲ ਦੇ ਕੰਮ ਕਰਨ ਦੀ ਸੰਭਾਵਨਾ ਨੂੰ ਤਲਾਸ਼ਣ ਵਾਸਤੇ ਅਸੀਂ ਇੱਕ ਆਮ ਐਗਜ਼ਾਮਪਲ ਦਿੰਦੇ ਹਾਂ ਜਿਹੜੀ ਇਹ ਤੇ ਸਾਬਤ ਕਰਦੀ ਹੈ ਇਸ ਸਰੀਰ ਦਾ ਚੱਲਣ ਕਿਸੇ ਹੋਰ ਦੇ ਹੱਥ ਹੈ ਕੰਟਰੋਲ ਕਿਸੇ ਹੋਰ ਦੇ ਹੱਥ ਹੈਗਾ ਔਰ ਉਹ ਇਨਵਿਜ਼ੀਬਲ ਉਹ ਇੱਕ ਪਾਵਰ ਹੈਗੀ ਹੈ ਜਿਹੜੀ ਇਸ ਸੈੱਲ ਨੂੰ ਵੀ ਚਲਾਉਂਦੀ ਹੈ ਔਰ ਇਸ ਕਰਕੇ ਜੇ ਉਹ ਪਾਵਰ ਇਸ ਸਰੀਰ ਦੇ ਵਿੱਚ ਹੈਗੀ ਹੈ ਤੇ ਇਹ ਸਰੀਰ ਕੰਮ ਕਰ ਰਿਹਾ ਹੈ ਜੇ ਇਸ ਉਹ ਸਰੀਰ ਦੇ ਵਿੱਚ ਪਾਵਰ ਨਹੀਂ ਹੈਗੀ ਤੇ ਫਿਰ ਇਹ ਸਰੀਰ ਮੁਰਦਾ ਹੈ ਇਹ ਅੰਗ ਨੱਕ ਕੰਨ ਜਿੰਨੇ ਵੀ ਕੁਛ ਅਸੀਂ ਅੰਗ ਦੇਖ ਰਹੇ ਹਾਂ ਇਹ ਸਾਰਿਆਂ ਦਾ ਇੱਕ ਕੰਮ ਕਾਰ ਕਰਨ ਦਾ ਤਰੀਕਾ ਕਾਰ ਨਹੀਂ ਹੁੰਦਾ ਉੱਥੇ ਪੈਰ ਹੁੰਦੇ ਨਹੀਂ ਹੁੰਦੇ ਤਾਂ ਮਤਲਬ ਇਹ ਸਾਡੇ ਕੋਲ ਇੱਕ ਐਸੀ ਐਗਜ਼ਾਮਪਲ ਹੈਗੀ ਹੈ ਜਿਹੜੀ ਅਸੀਂ ਸਰੀਰ ਦੇ ਸੰਬੰਧ ਚ ਸਾਬਤ ਕਰ ਸਕਦੇ ਹਾਂ ਕਿ ਇਸ ਸਰੀਰ ਦਾ ਕੋਈ ਜ਼ਿੰਮੇਵਾਰ ਹੋਰ ਹੈ ਜਿਹੜਾ ਇਹਦੀ ਗਲਤ ਤੇ ਠੀਕ ਹਰ ਤਰ੍ਹਾਂ ਦੀ ਕਾਰਵਾਈ ਵਾਸਤੇ ਜ਼ਿੰਮੇਵਾਰ ਹੈਗਾ ਤੇ ਮਤਲਬ ਇਹ ਆ ਜੇ ਹਰ ਗਲਤ ਤੇ ਠੀਕ ਕਾਰਵਾਈ ਵਾਸਤੇ ਜ਼ਿੰਮੇਵਾਰ ਕੋਈ ਹੋਰ ਹੈਗਾ ਆ, ਤੇ ਇਹਦਾ ਮਤਲਬ ਜੇ ਕੁਛ ਸਾਡਾ ਲਾਗਾ ਦੇਗਾ ਹੋਣਾ ਚਾਹੀਦਾ, ਜੇ ਕੁਛ ਲੈਣ ਦੇਣ ਸਾਡਾ ਹੋਣਾ ਚਾਹੀਦਾ, ਫਿਰ ਉਹਦੇ ਨਾਲ ਹੋਣਾ ਚਾਹੀਦਾ। ਪਰ ਕਦੇ ਇੱਕ ਜ਼ਮਾਨਾ ਸੀ, ਮੈਂ ਸਮਝਦਾ ਸੁਣਨ ਵਾਲੇ ਸਾਰੇ ਇਹ ਜਾਣਦੇ ਹੋਣਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਇਸੇ ਸੰਬੰਧ ਦੇ ਵਿੱਚ, ਸੁਣਨ ਵਾਲੇ ਸਾਰੇ ਹੀ ਜਾਣਦੇ ਹੋਣਗੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਵੈਦ ਲੋਕ ਜਾਂ ਸਾਡੇ ਹਕੀਮ ਲੋਕ ਜਿਹੜੇ ਹੁੰਦੇ ਸੀ ਨਾ, ਉਹ ਉਸ ਦੀ ਬਰੀਕੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਔਰ ਉਹਦੇ ਕੋਲ ਜਿੰਨੇ ਅੱਜ ਇੰਸਟਰੂਮੈਂਟ ਸਾਡੇ ਕੋਲ ਹੈਗੇ ਨੇ ਕਿਸੇ ਬਿਮਾਰੀ ਨੂੰ ਜਾਣਨ ਦੇ ਜਾਂ ਕਿਸੇ ਸਰੀਰ ਦੇ ਫਿਜ਼ੀਕਲ ਆ ਗਈ ਚੇਂਜਸ ਨੂੰ ਜਾਣਨ ਦੇ, ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਕਰੂੰਗਾ ਖਾਸ ਤੌਰ ਤੇ ਸਾਰੇ ਲੋਕ ਸੁਣਨ ਵਾਲੇ ਜਾਣਦੇ ਹੋਣਗੇ ਕਿ ਅੱਜ ਤੋਂ 20-30 ਸਾਲ ਪਹਿਲਾਂ ਸਿਰਫ ਕਰੂਰੇ ਤੇ ਇਲਾਜ ਹੁੰਦਾ ਸੀਗਾ। ਕਰੂਰਾ ਵੇਖਣਾ, ਕਰੂਰਾ ਮਤਲਬ ਪਿਸ਼ਾਬ, ਯੂਰਨ, ਪਿਸ਼ਾਬ ਦੇਖਣਾ। ਔਰ ਪਿਸ਼ਾਬ ਦੀ ਕਿਰਿਆ ਦੇ ਤੌਰ ਤੇ ਮੈਂ ਇੱਕਦਮ ਕੋਈ ਤੁਹਾਨੂੰ ਦਿਆਂ ਕਿ ਆਮ ਤੌਰ ਤੇ ਕੀ ਹੁੰਦਾ ਹੈ। ਅੱਜ ਅਸੀਂ ਕਿਉਂਕਿ ਮਟੀਰੀਅਲਿਸਟਿਕ ਹੋ ਗਏ ਨਾ, ਅੱਜ ਅਸੀਂ ਚਾਹੁੰਦੇ ਹਾਂ ਕਿ ਹਰੇਕ ਚੀਜ਼ ਦਾ ਸਾਨੂੰ ਫਿਜ਼ੀਕਲ ਰੂਪ ਐਕਸਪਲੇਨੇਸ਼ਨ ਮਿਲੇ, ਤਾਂ ਮੰਨਾਂਗੇ ਇਹਨੂੰ ਗਠੀਆ ਹੋ ਗਿਆ ਹੈਗੇ। ਔਰ ਅਸੀਂ ਜਦ ਤੱਕ ਅਸੀਂ ਆਰ ਏ ਟੈਸਟ ਪੋਜ਼ਿਟਿਵ ਨਹੀਂ ਵੇਖਦੇ, ਜਦ ਤੱਕ ਅਸੀਂ ਯੂਰਿਕ ਐਸਿਡ ਨੂੰ ਲੈਬਾਰਟਰੀ ਦੇ ਵਿੱਚ ਟੈਸਟ ਕਰਕੇ ਪੋਜ਼ਿਟਿਵ ਨਹੀਂ ਪਾ ਲੈਂਦੇ, ਤਦ ਤੱਕ ਅਸੀਂ ਮੰਨਦੇ ਨਹੀਂ ਕਿ ਇਹਨੂੰ ਗਠੀਆ ਹੋ ਗਿਆ। ਲੇਕਿਨ ਉਸ ਜ਼ਮਾਨੇ ਦੇ ਵਿੱਚ ਇੰਨੇ ਤਰੱਦਦ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਸਾਧਨ ਸਨ ਕਿ ਡਾਕਟਰ ਵਕੀਲ ਲੋਕਾਂ ਦੇ ਸੀ, ਅੱਛਾ ਤੂੰ ਕਰੂਰਾ ਲੈ ਕੇ ਆਈ ਆਪਣਾ, ਉਹ ਕਰੂਰਾ ਲੈ ਕੇ ਆਉਂਦੇ ਸੀ ਤੇ ਉਸ ਨੂੰ ਕਿਸੇ ਬਰਤਨ ਚ ਪਾ ਕੇ ਜਦ ਹਕੀਮ ਲੋਕ ਦੇਖਣਾ ਸ਼ੁਰੂ ਕਰਦੇ ਸੀ ਤੇ ਵੇਖਦੇ ਸੀ ਉਹਦੇ ਵਿੱਚ ਐ ਜਿਵੇਂ ਸਮੁੰਦਰ ਦੇ ਵਿੱਚ ਬੇੜੀਆਂ ਚੱਲਦੀਆਂ ਨੇ, ਇਸ ਤਰ੍ਹਾਂ ਦੀਆਂ ਲਹਿਰਾਂ ਹੱਸਦੀਆਂ ਨੇ। ਤਜਰਬਾ ਕੋਈ ਵੀ ਕਰ ਸਕਦਾ, ਜਿਹਦੇ ਵੀ ਹੱਥ ਪਾਉਣ ਗੋਡੇ ਜੁੜੇ ਨੇ, ਦਰਦ ਕਰਦੇ ਨੇ, ਸੋਜਾਂ ਪਈਆਂ ਨੇ, ਉਹ ਆਪਣੇ ਪਿਸ਼ਾਬ ਨੂੰ ਕਿਸੇ ਵੀ ਥਾਲੀ ਦੇ ਵਿੱਚ ਕਿਸੇ ਵੀ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਕੇ ਦੇਖਿਓ, ਉਹਦੇ ਵਿੱਚ ਤੁਹਾਨੂੰ ਐ ਲੱਗੂਗਾ ਜਿਵੇਂ ਲਹਿਰਾਂ ਉੱਠਦੀਆਂ ਤੇ ਕੋਈ ਬਿਜਲੀ ਦਾ ਕਰੰਟ ਤੇ ਨਹੀਂ ਨਲ ਗਿਆ ਹੋਇਆ, ਕੋਈ ਚੀਜ਼ ਚਲਾ ਰਿਹਾ ਹੈਗਾ, ਉਹਦਾ ਪਿਸ਼ਾਬ ਹੈਗਾ ਆ ਔਰ ਉਹ ਤੁਹਾਡਾ ਕਿਸੇ ਬਰਤਨ ਚ ਪਾਇਆ ਹੋਇਆ ਹੈਗਾ। ਪਰ ਤੁਸੀਂ ਦੇਖੋਗੇ ਆਟੋਮੈਟਿਕਲੀ ਉਹ ਇੱਕ ਕਿਰਿਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਕਹਿੰਦੇ ਸਰ ਵੀ ਭਾਈ ਤੈਨੂੰ ਗਠੀਆ ਹੈ ਜਾਂ ਅਗਰ ਸਾਇੰਸ ਸਾਹਮਣੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਤੇਰਾ ਗਠੀਆ ਹੋ ਜਾਏਗਾ। ਇਸੇ ਤਰ੍ਹਾਂ ਦੀ ਗੱਲ ਹੀ ਮੈਂ ਇੱਕ ਹਕੀਮ ਅਜਮਲ ਖਾਨ ਦੀ ਪਹਿਲਾਂ ਤੁਹਾਨੂੰ ਸੁਣਾਈ ਹੋਈ ਹੈ ਕਿ ਭਾਈ ਹਕੀਮ ਅਜਮਲ ਖਾਨ ਦਾ ਬੜਾ ਨਾਂ ਸੀਗਾ ਔਰ ਉਹਦੇ ਕੋਲ ਕੁਛ ਅੰਗਰੇਜ਼ ਲੋਕ ਆ ਗਏ, ਉਹਨਾਂ ਨੇ ਆਖਿਆ ਬਈ ਬੜਾ ਨਾਂ ਸੁਣਿਆ ਇਸ ਦਾ, ਔਰ ਉਹ ਡਾਕਟਰ ਲੋਕ ਆ ਕੇ ਵੇਖਣ ਲੱਗ ਗਏ ਵੀ ਇਹ ਤਸ਼ਖੀਸ ਕਿਵੇਂ ਕਰਦਾ, ਡਾਇਗਨੋਸਿਸ ਕਿਵੇਂ ਕਰਦਾ ਆ ਔਰ ਕਿਵੇਂ ਇਹ ਇਲਾਜ ਕਰਦਾ ਹੈ। ਅਲਟੀਮੇਟਲੀ ਉਸਨੇ ਇੱਕ ਬੰਦੇ ਨੇ ਆਖਿਆ ਵੀ ਅੱਛਾ ਵੀ ਮੈਂ ਇਲਾਜ ਕਰਵਾਉਣਾ, ਉਹਨੇ ਹਕੀਮ ਅਜਮਲ ਖਾਨ ਨੇ ਸਿਰਫ ਇੱਕ ਹੀ ਉਂਗਲੀ ਸੀ ਤੇ ਕਹਿੰਦੇ ਨਾ ਕਿ ਤਿੰਨ ਉਂਗਲੀਆਂ ਰੱਖੋ ਨਬਲ ਦੇ ਉੱਪਰ ਤੇ ਤੁਹਾਨੂੰ ਤਿੰਨ ਕੱਪ ਪਿੱਤ ਵਾਯੂ ਆਯੁਰਵੈਦਿਕ ਵਾਲੇ ਜਿਵੇਂ ਅਸੀਂ ਦੱਸਦੇ ਹਾਂ ਉਹਦੇ ਮੁਤਾਬਕ ਰੱਖ ਕੇ ਦੱਸਦੇ ਹਾਂ, ਤੇ ਉਹਨੇ ਸਿਰਫ ਇੱਕ ਹੀ ਉਂਗਲੀ ਰੱਖੀ ਉਹਦੀ ਨਬਲ ਦੇ ਉੱਪਰ ਤੇ ਅਲਟੀਮੇਟ ਆਪਣੇ ਅਸਿਸਟੈਂਟ ਨੂੰ ਕਿਹਾ ਇਹਨੂੰ ਫਲਾਣੀ ਫਲਾਣੀ ਦਵਾਈ ਦੇ ਦਿਓ। ਔਰ ਉਸ ਤੋਂ ਬਾਅਦ ਕਹਿੰਦੇ ਸੀ ਜਾਓ, ਉਹ ਕਹਿੰਦੇ ਯਾਰ ਸਾਦੋ ਗੇਜ ਤੇ ਸੋਚਿਆ ਸੀ ਤਾਂ ਬੜਾ ਨਾਂ ਹੈਗਾ ਹਕੀਮ ਅਜਮਲ ਖਾਨ ਦਾ, ਤੇ ਕੱਖ ਵੀ ਨਹੀਂ ਕੁਛ ਨੀ ਇਹਨੂੰ ਪਤਾ, ਮੈਂ ਕੋਈ ਪੁੱਛਿਆ ਨਹੀਂ, ਉਹਨੇ ਕੁਛ ਦੱਸਿਆ ਨਹੀਂ, ਸਿਰਫ ਇੰਨੇ ਤੋਂ ਵੇਖ ਕੇ ਤੇ ਨਬਜ਼ ਤੇ ਸਾਨੂੰ ਕਹਿੰਦਾ ਚੰਗਾ ਜਿਹਾ ਦਵਾਈ ਲੈ ਜਾਓ। ਇਹ ਗੱਲ ਕਰਦੇ ਉਹ ਜਾ ਹੀ ਰਹੇ ਸੀ ਤੇ ਕਿਸੇ ਹਕੀਮ ਅਜਮਲ ਖਾਨ ਦੇ ਕਿਸੇ ਬੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਆਹ ਗੱਲਾਂ ਕਰਦੇ ਜਾ ਰਹੇ ਨੇ, ਉਹਨੇ ਕਿਹਾ ਬੁਲਾ ਲਿਆ ਉਹਨਾਂ ਨੂੰ ਵਾਪਸ। ਉਹਨਾਂ ਨੇ ਜਦ ਵਾਪਸ ਬੁਲਾਇਆ ਤੇ ਉਹ ਕਹਿੰਦਾ ਭਾਈ ਤੁਸੀਂ ਕੀ ਜਾਣਨਾ ਚਾਹੁੰਦੇ ਸੀ ਮੇਰੇ ਬਾਰੇ, ਕਹਿੰਦੇ ਜੀ ਤੁਹਾਡਾ ਡਾਇਗਨੋਸਿਸ ਕਰਨ ਦਾ ਕੋਈ ਤਰੀਕਾ ਨੀ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੇਰੀ ਬਿਮਾਰੀ ਕੀ ਹੈਗੀ, ਦਵਾਈ ਤੁਸੀਂ ਮੈਨੂੰ ਕੀ ਦੇ ਰਹੇ ਉਹਦਾ ਕੀ ਫਾਇਦਾ ਹੋਇਆ। ਹਾਂਜੀ, ਉਹ ਕਹਿੰਦਾ ਤੈਨੂੰ ਅੱਜ ਤੋਂ ਕੁਛ ਸਾਲ ਪਿੱਛੇ ਸੱਪ ਲੜ ਗਿਆ ਸੀਗਾ, ਉਹਦੀ ਜ਼ਹਿਰ ਅਜੇ ਤੇਰੇ ਅੰਦਰ ਹੈਗੀ ਹੈ ਜਿਹੜੀ ਮੈਨੂੰ ਹੁਣ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਹੈਗੀ ਹੈ, ਔਰ ਉਹਦੇ ਦਵਾਈ ਐਂਟੀਡੋਟ ਦੇ ਤੌਰ ਤੇ ਮੈਂ ਤੈਨੂੰ ਦੇ ਦਿੱਤੀ। ਉਹ ਕਹਿੰਦਾ ਜੀ ਵਾਕਿਆ ਮੈਨੂੰ ਸੱਪ ਤਾਂ ਲੜਿਆ ਸੀਗਾ। ਉਹ ਕਹਿੰਦਾ ਫਿਰ ਇਹ ਉਹ ਜਿਹੜੀ ਲੈਬਾਰਟਰੀ ਵਿੱਚ ਤੁਸੀਂ ਗੱਲਾਂ ਭਾਲਦੇ ਹੋ, ਉਹ ਬਲੱਡ ਦੀ ਆਈਡੈਂਟੀਫਿਕੇਸ਼ਨ ਤੋਂ ਤੁਸੀਂ ਗੱਲਾਂ ਭਾਲਦੇ ਹੋ, ਡਬਲਯੂਬੀਸੀ ਆਰਬੀਸੀ ਵਗੈਰਾ ਵਗੈਰਾ ਦੀ ਕੈਲਕੂਲੇਸ਼ਨ ਕਰਦੇ ਹੋ, ਉਸ ਵੇਲੇ ਸਾਡੀ ਸਾਇੰਸ ਇੰਨੀ ਜ਼ਿਆਦਾ ਸੀ ਕਿ ਅਸੀਂ ਇੱਕ ਚੀਜ਼ ਤੋਂ ਹੀ ਅੰਦਾਜ਼ਾ ਲਾਉਂਦੇ ਸਾਂ ਕਿ ਵੱਡੇ ਬ੍ਰਹਿਮੰਡ ਚ ਵੱਡੇ ਥਾਂ ਤੇ ਵੱਡੇ ਸਰੀਰ ਦੇ ਵਿੱਚ ਕੀ ਹੋ ਰਿਹਾ। ਤੇ ਮੇਰੇ ਕਹਿਣ ਤੋਂ ਭਾਵ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਗਏ। ਉਹ ਜਿਹੜੀ ਗੱਲ ਜੀਵਨ ਦੀ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਕੀਤੀ ਹੈ ਬਈ ਸਰੀਰ ਨੂੰ ਚੱਲਦਾ ਤਾਂ ਵੇਖਦੇ ਹਾਂ ਪਰ ਇਹਦੀ ਰਿਸਪੋਂਸੀਬਿਲਿਟੀ ਕੌਣ ਹੈ, ਕਿਹਦੇ ਕੋਲ ਹੈਗੀ ਹੈ, ਉਹ ਲਾਈਫ ਫੋਰਸ ਕੋਲ ਹੈ। ਔਰ ਉਸ ਲਾਈਫ ਫੋਰਸ ਨੂੰ ਅਸੀਂ ਵੇਖ ਨਹੀਂ ਸਕਦੇ, ਮੰਨਾਂਗੇ ਕਿਵੇਂ। ਅੱਜ ਦਾ ਸੰਸਾਰ, ਅੱਜ ਦਾ ਮੈਡੀਕਲ ਯੁੱਗ ਇਸ ਗੱਲ ਨੂੰ ਮੰਨਦਾ ਨਹੀਂ। ਕਿ ਭਾਈ ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਸਕਦੀ ਹੈ, ਪਰ ਸਾਬਤ ਤੇ ਹੁੰਦੀ ਹੈ ਨਾ, ਅੰਗ ਸਾਰੇ ਉੱਥੇ ਹੀ ਰਹਿੰਦੇ ਨੇ, ਕੀ ਨਿਕਲ ਜਾਂਦਾ ਉਹਦੇ ਵਿੱਚੋਂ ਕਿ ਅਸੀਂ ਕਹਿੰਦੇ ਮੁਰਦਾ ਹੋ ਗਿਆ। ਸੋ ਇਸ ਲਿਹਾਜ ਤੇ ਮੈਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦਾ ਰਹਿੰਦਾ, ਜਿਹੜੀ ਸਾਡੀ ਹੋਮਿਓਪੈਥਿਕ ਦੀ ਕਲਾਸ ਵੀ ਹੈਗੀ ਹੈ, ਪਰ ਕਿਉਂਕਿ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੀ ਭਾਸ਼ਾ ਤੁਸੀਂ ਸਮਝਦੇ ਹੋ, ਜਿਹਨਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ, ਤੁਹਾਡੇ ਲੈਵਲ ਤੇ ਉਤਰ ਕੇ, ਤੁਹਾਡੀ ਉਸ ਮਾਨਸਿਕਤਾ ਦੇ ਲੈਵਲ ਤੇ ਉਤਰ ਕੇ ਹੀ ਮੈਂ ਅਗਰ ਕੋਈ ਗੱਲ ਤੁਹਾਨੂੰ ਸਮਝਾਵਾਂਗਾ ਤੇ ਸਮਝ ਲੱਗੇਗੀ। ਅਗਰ ਮੈਂ ਉਹੀ ਪਾਵਰ ਦੀਆਂ ਗੱਲਾਂ ਕਰਦਾ ਰਹਾਂਗਾ ਤੇ ਤੁਸੀਂ ਕਹੋਗੇ ਇਹ ਗੱਪਾਂ ਮਾਰੀ ਜਾਂਦਾ। ਇੱਕ ਜ਼ਮਾਨਾ ਸੀਗਾ ਗੁਰੂ ਨਾਨਕ ਨੇ ਵੀ ਗੱਪਾਂ ਮਾਰੀਆਂ ਸੀ, ਹਾਂਜੀ, ਔਰ ਉਹ ਨਿਕਾ ਸੀ ਧਰਤੀ ਹੋਰ ਪਰੇ ਹੋਰ ਹੋਰ, ਹਾਂਜੀ, ਤੇ ਉਦੋਂ ਵੀ ਲੋਕ ਨੂੰ ਕਮਲਾ ਹੀ ਸਮਝਦੇ ਸੀ, ਹਾਂਜੀ। ਪਰ ਅੱਜ ਕੀ ਹੈ, ਨੀਲ ਆਰਮਸਟਰੋਂਗ ਉੱਥੇ ਪੈਰ ਰੱਖ ਕੇ ਆ ਗਿਆ, ਝੰਡੇ ਗੱਡ ਕੇ ਆ ਗਿਆ, ਹੁਣ ਪਤਾ ਲੱਗਦਾ ਪਿਆ ਵੀ ਇਹ ਨਹੀਂ, ਹੋਰ ਵੀ ਬੜੇ ਪਲੈਨਟ ਸੀ, ਬਾਬਾ ਨਾਨਕ ਉਦੋਂ ਸਹੀ ਕਹਿੰਦਾ ਸੀ। ਖੈਰ, ਉੱਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਗੱਲਾਂ ਸਾਬਤ ਕਰਨੀਆਂ ਪੈਣਗੀਆਂ ਉਸ ਭਾਸ਼ਾ ਵਿੱਚ, ਉਸ ਤਰੀਕਾਕਾਰ ਦੇ ਨਾਲ ਜਿਹੜਾ ਤੁਸੀਂ ਸਮਝ ਸਕਦੇ ਹੋ। ਤੇ ਤੁਸੀਂ ਕੀ ਸਮਝਦੇ ਹੋ? ਫਿਜ਼ੀਕਲ। ਅੱਜ ਦਾ ਜ਼ਮਾਨਾ ਮੈਡੀਕਲ ਸਾਇੰਸ ਦਾ ਇਹ ਆ ਕਿ ਹਰ ਗੱਲ ਦਾ ਜਦ ਤੱਕ ਕੋਈ ਪ੍ਰੂਫ ਨਹੀਂ ਮਿਲਦਾ, ਕੋਈ ਬਿਮਾਰੀ ਆ ਜਾਂਦੀ ਹੈ ਤੇ ਸਾਇੰਸਦਾਨ ਲੱਗ ਜਾਂਦੇ ਨੇ ਉਸ ਨੂੰ ਲੱਭਣ ਵਾਸਤੇ ਕਿ ਇਹਦਾ ਕਾਰਨ ਕੀ ਹੋ ਸਕਦਾ ਹੈ, ਔਰ ਉਸ ਕਾਰਨ ਨੂੰ ਲੱਭ ਕੇ ਜਦ ਤੱਕ ਉਹ ਕਾਰਨ ਨਹੀਂ ਲੱਭਦਾ ਕਹਿੰਦੇ ਨੇ ਜੀ ਸਾਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਿਆ। ਤੇ ਜਦੋਂ ਕੋਈ ਫਿਜ਼ੀਕਲ ਕਾਰਨ ਉਹਦੇ ਵਾਸਤੇ ਲੱਭ ਜਾਂਦਾ, ਜਦੋਂ ਸਾਨੂੰ ਉਹਦੇ ਰਾਹੀਂ ਪੈਦਾ ਕੀਤੀਆਂ ਸਰੀਰ ਦੀਆਂ ਤਬਦੀਲੀਆਂ ਬਾਰੇ ਪਤਾ ਲੱਗ ਜਾਂਦਾ, ਤੇ ਫਿਰ ਅਸੀਂ ਦਾਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਹਾਂਜੀ ਸਾਨੂੰ ਇਸ ਬਿਮਾਰੀ ਦਾ ਪਤਾ ਲੱਗ ਗਿਆ, ਹੁਣ ਅਸੀਂ ਇਸ ਨੂੰ ਠੀਕ ਕਰ ਲਾਂਗੇ। ਪਰ ਅਫਸੋਸ ਇਹ ਆ ਕਿ ਸਾਡੀ ਦੌੜ ਕਿੱਥੋਂ ਤੱਕ ਸ਼ੁਰੂ ਕਿੱਥੋਂ ਹੋਈ ਸੀ ਤੇ ਦੌੜ ਆ ਕੇ ਫਿਰ ਖਤਮ ਕਿੱਥੇ ਹੋਏਗੀ? ਜੇ ਅਸੀਂ ਜਿਸ ਪੁਆਇੰਟ ਤੋਂ ਸ਼ੁਰੂ ਕੀਤੀ ਸੀ ਉੱਥੇ ਅੱਗੇ ਖਤਮ ਕਰ ਦਿਆਂਗੇ। ਇਹਦਾ ਮਤਲਬ ਕੀ ਆ ਕਿ ਅਸੀਂ ਕੋਈ ਬੈਕਟੀਰੀਆ ਕੋਈ ਜਰਾਸੀਮ ਲੱਭਣ ਤੋਂ ਬਾਅਦ ਕਿਸੇ ਬਿਮਾਰੀ ਦਾ ਨਾਮਕਰਨ ਕੀਤਾ ਤੇ ਅਸੀਂ ਆਖਿਆ ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ, ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ। ਤੇ ਇਹਦਾ ਮਤਲਬ ਕੀ ਆ, ਹੁਣ ਅਸੀਂ ਉਹਨੂੰ ਹੀ ਖਤਮ ਕਰਨ ਵਾਸਤੇ ਸਾਡੀ ਦੌੜ ਹੋਏਗੀ ਨਾ, ਤੇ ਜਦੋਂ ਉਹ ਜਰਾਸੀਮ ਜਦੋਂ ਉਹ ਬੈਕਟੀਰੀਆ ਵਗੈਰਾ ਖਤਮ ਕਰ ਦਿੱਤੇ ਜਾਂਦੇ ਬਾਈ ਹੁੱਕ ਰੁੱਕ ਰੁੱਕ ਬਾਈ ਕਿਸੇ ਵੀ ਦਵਾਈ ਦੇ ਨਾਲ, ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਉਹ ਬਿਮਾਰੀ ਠੀਕ ਕਰ ਦਈ। ਪਰ ਹੁੰਦਾ ਕੀ ਹੈ, ਅੱਜ ਦੇ ਇਸ ਗੱਲ ਨੂੰ ਨੈਗੇਟਿਵ ਕਰਨ ਵਾਸਤੇ, ਜੇ ਕਹਿ ਲੋ ਕੌਂਟਰਾ ਇੰਡੀਕੇਟਡ ਗੱਲ ਸਾਬਤ ਕਰਨ ਵਾਸਤੇ, ਅਸੀਂ ਇਹ ਵੇਖਦੇ ਹਾਂ ਕਿ ਲੋਕ ਇੱਕੋ ਹੀ ਤਰ੍ਹਾਂ ਦੀਆਂ ਨਿਸ਼ਾਨੀਆਂ ਲੈ ਕੇ ਵਾਰ ਵਾਰ ਮਹੀਨਿਆਂ ਬਾਅਦ ਵਾਰ ਵਾਰ ਸਾਲਾਂ ਦੇ ਬਾਅਦ ਫਿਰ ਡਾਕਟਰ ਕੋਲੇ ਜਾਂਦੇ ਨੇ, ਜਾਂ ਕਈ ਵਾਰ ਤੇ ਲੋਕ ਇਹ ਵੀ ਕਹਿੰਦੇ ਨੇ ਡਾਕਟਰ ਜੀ ਉਹ ਜਿਹੜੇ ਟੀਕੇ ਆ ਉਹ ਜਿਹੜੀ ਦਵਾਈ ਤੁਸੀਂ ਪਿੱਛੇ 6 ਮਹੀਨੇ ਮੈਨੂੰ ਦਿੱਤੀ ਸੀ ਨਾ ਉਹਦੇ ਨਾਲ ਮੈਂ ਠੀਕ ਹੋ ਗਿਆ, ਸੋ ਉਹੀ ਮੈਨੂੰ ਫਿਰ ਦੇ ਦਿਓ। ਸੋ ਮਤਲਬ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਆ ਕਿ ਜਿਹੜੇ ਦਿਸਦੇ ਭਾਲਦੇ ਸਿਮਟਮਸ ਹਨ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾਵੇ। ਔਰ ਇਹ ਜਿਹੜੀ ਦੌੜ ਹੈ, ਪਹਿਲਾਂ ਸਭ ਤੋਂ ਪਹਿਲਾਂ ਮੈਂ ਇਸ ਦੌੜ ਦੀ ਸ਼ਨਾਖਤ ਕਰਨ ਵਾਸਤੇ ਇਸ ਸੈੱਲ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਅਲਟੀਮੇਟ ਅਸੀਂ ਇਸ ਸਰੀਰ ਨੂੰ ਲੱਭਦਿਆਂ ਇਹਦੀ ਸਿੰਗਲ ਯੂਨਿਟ ਤੇ ਪਹੁੰਚ ਗਏ ਹਾਂ। ਔਰ ਇਹਦੀ ਸਿੰਗਲ ਯੂਨਿਟ ਕੀ ਹੈ? ਸੈੱਲ। ਔਰ ਇਸ ਸੈੱਲ ਦੀ ਡਿਸਕ੍ਰਿਪਸ਼ਨ ਤੇ ਸੈੱਲ ਦੀ ਪਰਿਭਾਸ਼ਾ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦੇ ਵਿੱਚ ਅਸੀਂ ਉਹਦੇ ਬਾਰੇ ਦੱਸਣਾ ਸ਼ੁਰੂ ਕਰਿਆ ਵੀ ਸੈੱਲ ਹੈ ਕੀ ਹੈ, ਕਿਵੇਂ ਦਾ ਬਣਿਆ ਹੋਇਆ ਹੈ, ਔਰ ਇਹਨੂੰ ਬਾਹਰ ਦੀ ਸੰਗਿਆ ਕਿਸ ਤਰ੍ਹਾਂ ਦੀ ਦਿੱਤੀ ਜਾ ਸਕਦੀ, ਜਿਵੇਂ ਫੋਰਟ ਇੱਕ ਕਿਲਾ ਹੁੰਦਾ ਹੈਗਾ, ਕਿਲੇ ਦੀ ਇੱਕ ਚਾਰ ਦੀਵਾਰੀ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਸੈੱਲ ਮੈਂਬਰਨ ਦੀ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਇਸ ਸੈੱਲ ਮੈਂਬਰਨ ਦੇ ਵਿੱਚ ਆਏ ਹੋਏ ਵਿਕਾਰਾਂ ਦੀ ਗੱਲ ਕੀਤੀ ਸੀ। ਇਸੇ ਤਰ੍ਹਾਂ ਇਹ ਦੱਸਿਆ ਸੀ ਕਿ ਉਹ ਵਿਕਾਰ ਉਹ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਸੈੱਲ ਮੈਂਬਰਨ ਦੀ ਖਰਾਬੀ ਦੇ ਕਰਕੇ ਪੈਦਾ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਇਸ ਸੈੱਲ ਮੈਂਬਰਨ ਦੀ ਕੁਆਲਿਟੀ ਕੀ ਸੀ, ਕਰੈਕਟਰ ਕੀ ਸੀ, ਇਹਦਾ ਕੋਈ ਦਰਵਾਜ਼ਾ ਵੀ ਹੈ ਕਿ ਨਹੀਂ ਹੈਗਾ, ਔਰ ਦਰਵਾਜ਼ਾ ਨਹੀਂ ਹੈਗਾ ਤੇ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ, ਇਹ ਸਾਰੀਆਂ ਗੱਲਾਂ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਸੀ ਭਈ ਅਸੀਂ ਸੈੱਲ ਦੇ ਅੰਦਰ ਦਾਖਲ ਹੋ ਗਏ, ਇਸ ਦੀਵਾਰ ਤੋਂ ਜਿਹੜੀ ਚਾਰ ਚਿਹਰੇ ਕਿਲੇ ਦੀ ਦੀਵਾਰ ਹੈਗੀ ਆ ਉਹਦੇ ਤੋਂ ਅੰਦਰ ਅਸੀਂ ਦਾਖਲ ਹੋ ਗਏ ਹਾਂ, ਤੇ ਹੁਣ ਜੋ ਵੀ ਕੁਛ ਅੰਦਰ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਔਰ ਸਾਈਟੋਪਲਾਜ਼ਮ ਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ, ਸਾਡੇ ਇਨਵਾਇਰਮੈਂਟ ਦੇ ਵਿੱਚ ਸਾਡੇ ਉੱਪਰ 480 mm ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ, ਔਰ ਬੱਚੇ ਦੀ ਐਗਜ਼ਾਮਪਲ ਦੇ ਕੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚੇ ਦੇ ਉੱਪਰ ਇਹ ਪ੍ਰੈਸ਼ਰ ਨਹੀਂ ਹੁੰਦਾ ਕਿਉਂਕਿ ਮਾਂ ਦੀਆਂ ਪੇਟ ਦੀਆਂ ਮਾਸਪੇਸ਼ੀਆਂ, ਯੂਟਰਸ ਦੀਆਂ ਮਾਸਪੇਸ਼ੀਆਂ ਬੱਚੇ ਦੇ ਉੱਪਰ ਲੱਗਿਆ ਹੋਇਆ ਜਿਹੜਾ ਐਮਨਿਓਟਿਕ ਸੈਕ ਇੱਕ ਕਵਰ ਹੈਗਾ ਆ, ਇੰਨੇ ਸਾਰੇ ਉੱਪਰ ਕਵਰ ਹੈਗੇ ਨੇ ਜਿਨ੍ਹਾਂ ਦੇ ਕਰਕੇ ਬੱਚੇ ਦੇ ਉੱਪਰ ਇਹ ਪ੍ਰੈਸ਼ਰ 480 mm ਮਰਕਰੀ ਦਾ ਜਿਹੜਾ ਸਾਡੇ ਇਨਵਾਇਰਮੈਂਟ ਦਾ ਹੈਗਾ ਉਹਦੇ ਤੇ ਨਹੀਂ ਪੈਂਦਾ। ਉਹਨੂੰ ਇਹਦੀ ਕੋਈ ਪਰਵਾਹ ਨਹੀਂ ਹੁੰਦੀ। ਤੇ ਜਦੋਂ ਹੀ ਬੱਚਾ ਮਾਂ ਤੋਂ ਬਾਹਰ ਆਉਂਦਾ ਆ ਉਸੇ ਵੇਲੇ ਉਹਦੇ ਤੇ ਪ੍ਰੈਸ਼ਰ ਪੈਂਦਾ ਆ, ਔਰ ਪ੍ਰੈਸ਼ਰ ਪੈਣ ਦੇ ਨਾਲ ਉਸੇ ਵੇਲੇ ਉਹ ਹਵਾ ਪ੍ਰੈਸ਼ਰ ਨਾਲ ਉਹਦੇ ਅੰਦਰ ਚਲੀ ਜਾਂਦੀ ਹੈ ਔਰ ਜਿਹੜੇ ਫੇਫੜੇ ਬੰਦ ਪਏ ਸੀ ਉਹ ਖੁੱਲ ਜਾਂਦੇ ਔਰ ਇੱਕ ਆਵਾਜਾਈ ਆਟੋਮੈਟਿਕ ਸ਼ੁਰੂ ਹੋ ਜਾਂਦੀ, ਕਿਉਂਕਿ ਬੰਦ ਪਏ ਸੀ ਫੇਫੜੇ ਖੁੱਲੇ, ਕਿਉਂਕਿ ਪ੍ਰੈਸ਼ਰ ਦੇ ਨਾਲ ਬਾਹਰੀ ਇਨਵਾਇਰਮੈਂਟ ਦੀ ਹਵਾ ਅੰਦਰ ਗਈ, ਹਵਾ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਡੈਂਸਿਟੀ ਦੇ ਵਿੱਚ, ਔਰ ਹੇਠਾਂ ਵਾਲੇ ਪਾਸੇ ਜਿਹੜਾ ਹੁਣ ਤੱਕ ਗਾਰਬੇਜ ਬਣਿਆ ਹੋਇਆ ਹੈ ਉਹ ਸਰੀਰ ਦਾ ਜਿਹੜਾ ਕਿ ਰੂਟੀਨ ਚ ਅੱਗੇ ਮਾਂ ਖਾਰਜ ਕਰ ਰਹੀ ਸੀ ਉਹੀ ਗਾਰਬੇਜ ਹੁਣ ਜਿਹੜਾ ਆਟੋਮੈਟਿਕਲੀ ਹਲਕਾ ਹੋਣ ਕਰਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਆਟੋਮੈਟਿਕਲੀ ਨਾ ਚਾਹੁੰਦੇ ਹੋਏ ਇੱਕ ਆਵਾਜਾਈ ਸ਼ੁਰੂ ਹੋ ਜਾਂਦੀ ਔਰ ਅਸੀਂ ਕਹਿੰਦੇ ਜੀਵਨ ਸਟਾਰਟ ਹੋ ਗਿਆ। ਸੋ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਇਸ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਿਵੇਂ ਬੱਚੀਆਂ ਦਾ ਸਮੁੰਦਰ ਦਾ ਪਾਣੀ ਇੱਕ ਇਨਵਾਇਰਮੈਂਟ ਹੈ ਉਹਦੇ ਵਿੱਚ ਰਹਿ ਸਕਦੀਆਂ ਨੇ, ਅਸੀਂ ਆਪਣੇ ਇਨਵਾਇਰਮੈਂਟ ਦੇ ਵਿੱਚ ਰਹਿ ਸਕਦੇ ਹਾਂ ਜਿਹਦਾ ਆਮ ਤੌਰ ਤੇ ਜਿਹੜਾ 380 mm ਦਾ ਮਰਕਰੀ ਦਾ ਪ੍ਰੈਸ਼ਰ ਹੈਗਾ ਆ, ਜਾਂ ਜਿਹਨੂੰ ਸਾਬਤ ਕਰਨ ਵਾਸਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਜੇ ਤੁਸੀਂ ਪਹਾੜਾਂ ਵਾਲੇ ਪਾਸੇ ਚਲੇ ਜਾਓ ਉਚਾਈ ਤੇ ਚਲੇ ਜਾਂਦੇ ਹੋ ਤਾਂ ਸਾਹ ਔਖਾ ਹੋ ਜਾਂਦਾ ਹੈ, ਕਿਉਂ? ਕਿਉਂਕਿ ਆਕਸੀਜਨ ਪੂਰੀ ਨਹੀਂ ਹੁੰਦੀ, ਦਿਲ ਜ਼ਿਆਦਾ ਧੜਕਦਾ ਹੈ ਕਿਉਂਕਿ ਦਿਲ ਨੇ ਆਕਸੀਜਨ ਪੂਰੀ ਕਰਨੀ ਹੁੰਦੀ ਹੈ, ਫੇਫੜਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਕਿ ਵਾਰ ਵਾਰ ਸਾਹ ਲਓ, 14 ਤੋਂ 16 ਨਹੀਂ 20-25-24 ਵਾਰ ਵੀ ਲਓ ਤਾਂ ਕਿ ਜਿਹੜੀ ਉਹ ਸਾਹ ਚੜ੍ਹਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤੀ ਹਵਾ ਅੰਦਰ ਜਾਵੇ, ਵਾਰ ਵਾਰ ਅੰਦਰ ਜਾਵੇ ਤੇ ਜਿੰਨੀ ਸਰੀਰ ਦੀ ਲੋੜ ਹੈ ਨਾ ਰੋਜ਼ਾਨਾ ਦੀ ਲੋੜ ਆ ਉਹ ਪੂਰੀ ਹੋ ਸਕੇ। ਇਸੇ ਕਰਕੇ ਪਹਾੜਾਂ ਤੇ ਜਾ ਕੇ ਸਾਨੂੰ ਚਾਹ ਚੜ੍ਹਦਾ, ਸਾਹ ਚੜ੍ਹਦਾ ਕਿਉਂਕਿ ਸਾਡੇ ਇਨਵਾਇਰਮੈਂਟ ਦੇ ਮੁਤਾਬਕ ਜਿਸ ਵਿੱਚ ਅਸੀਂ ਜਿਉਂ ਸਕਦੇ ਹਾਂ ਉੱਥੇ ਓਨੀ ਆਕਸੀਜਨ ਨਹੀਂ ਹੁੰਦੀ। ਤੇ ਸੋ ਇਸ ਸਾਈਟੋਪਲਾਜ਼ਮ ਨੂੰ ਸਮਝਾਉਂਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਵੀ ਇਹਦਾ ਇੱਕ ਆਪਣਾ ਇਨਵਾਇਰਮੈਂਟ ਹੈ ਜਿਹਦੇ ਵਿੱਚ ਰਹਿਣ ਵਾਲੇ ਆਰਗੇਨਲਸ ਬਹੁਤ ਕੁਛ ਐਸੇ ਨੇ, ਕੋਈ ਬਹੁਤ ਸਾਰੇ ਡਿਪਾਰਟਮੈਂਟ ਨੇ ਸੈੱਲ ਦੇ ਅੰਦਰ, ਜਿੰਨੇ ਸਰੀਰ ਦੇ ਵਿੱਚ ਡਿਪਾਰਟਮੈਂਟ ਨੇ ਉਨੇ ਹੀ ਸੈੱਲ ਦੇ ਅੰਦਰ ਡਿਪਾਰਟਮੈਂਟ ਨੇ, ਜਿਨ੍ਹਾਂ ਦਾ ਆਪਣਾ ਆਪਣਾ ਕੰਮ ਆਪਣੀ ਆਪਣੀ ਜ਼ਿੰਮੇਵਾਰੀ ਛੋਟੇ ਲੈਵਲ ਤੇ ਹੈਗੀ ਆ, ਛੋਟੇ ਤੇ ਛੋਟੇ ਲੈਵਲ ਤੇ ਸਾਹ ਕਿਰਿਆ ਦੀ ਹੈ, ਰੈਸਪੀਰੇਸ਼ਨ ਦੀ ਹੈ, ਐਕਸਕ੍ਰੀਸ਼ਨ ਦੀ ਹੈ, ਡਾਈਜੈਸ਼ਨ ਦੀ ਹੈ, ਸਿਕ੍ਰੀਸ਼ਨ ਦੀ ਹੈ, ਐਕਸਕ੍ਰੀਸ਼ਨ ਦੀ ਹੈ, ਜਿੰਨੀਆਂ ਵੀ ਕਾਰਵਾਈਆਂ ਸਾਡੇ ਸਰੀਰ ਚ ਹੁੰਦੀਆਂ ਨੇ ਉਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੈੱਲ ਦੇ ਅੰਦਰ ਬੈਠੇ ਹੋਏ ਕਿਸੇ ਨਾ ਕਿਸੇ ਆਫਿਸ ਦੇ ਵਿੱਚ ਹੈਗੀ ਆ, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ। ਔਰ ਇਹ ਤਾਂ ਚੱਲ ਰਹੀ ਹੈ ਜੇ ਸਾਈਟੋਪਲਾਜ਼ਮ ਜੇ ਉਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ, ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ, ਜੇ ਇਸ ਸਾਈਟੋਪਲਾਜ਼ਮ ਦੇ ਵਿੱਚ ਦਖਲ ਅੰਦਾਜ਼ੀ ਹੋ ਗਈ, ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ, ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿੱਚ ਤਾਂ ਕੋਈ ਸਰਵਾਈਵ ਕਰ ਸਕਦਾ ਆ, ਉਹ ਇਹਦਾ ਇਨਵਾਇਰਮੈਂਟ ਹੈ, ਲੇਕਿਨ ਦੁੱਧ ਦਾ ਜਦੋਂ ਫੁੱਟ ਗਿਆ ਤੇ ਉਹਦਾ ਪਨੀਰ ਬਣ ਗਿਆ, ਸਿੰਘਣਾ ਪਣ ਇੱਕ ਪਾਸੇ ਹੋ ਗਿਆ, ਪਾਣੀ ਵਾਲਾ ਤਰਲ ਇੱਕ ਪਾਸੇ ਹੋ ਗਿਆ, ਹੁਣ ਦੋ ਡਿਫਰੈਂਟ ਇਨਵਾਇਰਮੈਂਟ ਹੋ ਗਏ, ਹੈ ਇਹੀ ਆ ਪਹਾੜਾਂ ਤੇ ਚਲੇ ਗਏ ਔਰ ਹੇਠਾਂ ਧਰਤੀ ਤੇ ਆ ਗਏ, ਦੋਹਾਂ ਚ ਫਰਕ ਪੈ ਗਿਆ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ, ਸਾਹ ਵੱਧ ਹੋਣੀ ਸ਼ੁਰੂ। ਠੀਕ ਉਸੇ ਤਰ੍ਹਾਂ ਹੀ ਜਿਹੜੇ ਓਰੀਜਨਲ ਇਸ ਸੈੱਲ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਦੋਂ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਬਦਲ ਜਾਂਦਾ ਆ ਉਸ ਵੇਲੇ ਉਹਦੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ, ਔਰ ਫਿਰ ਉਹਦੇ ਕਰਕੇ ਹੀ ਜਿਹੜੇ ਜਿਹੜੇ ਅੰਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਆ ਉਹਦੀਆਂ ਨਿਸ਼ਾਨੀਆਂ ਸਾਨੂੰ ਵੱਡੇ ਪੈਮਾਨੇ ਤੇ, ਕਿਉਂਕਿ ਜਦੋਂ ਮੈਂ ਸੈੱਲ ਦੀ ਗੱਲ ਕਰ ਰਿਹਾ ਨਾ ਉਹਦਾ ਮਤਲਬ ਮੈਂ ਇੱਕ ਸੈੱਲ ਦੀ ਨਹੀਂ ਗੱਲ ਕਰ ਰਿਹਾ, ਮੈਂ ਟ੍ਰਿਲੀਅਨ ਸੈੱਲ ਜਿਹੜੇ ਅਸੀਂ ਸਰੀਰ ਦੇ ਵਿੱਚ ਹੈਗੇ ਨੇ ਮੈਂ ਉਹਨਾਂ ਸਾਰਿਆਂ ਦੀ ਗੱਲ ਕਰ ਰਿਹਾ, ਔਰ ਉਹਨਾਂ ਦਾ ਸਾਰਿਆਂ ਦਾ ਯੋਗ ਫਲ ਅਗਰ ਨਾਰਮਲ ਕੰਮ ਕਰ ਰਹੇ ਨੇ ਤੇ ਫਿਰ ਯੋਗ ਫਲ ਨਾਰਮਲ ਜੀਵਨ ਹੈਗਾ ਆ, ਔਰ ਅਗਰ ਉਹਨਾਂ ਵਿੱਚੋਂ ਕੁਝ ਸੈੱਲ ਖਰਾਬ ਹੋ ਜਾਣ ਨਾ ਕੰਮ ਕਰ ਸਕਣ ਕਿਸੇ ਵੀ ਤਰ੍ਹਾਂ ਤੇ ਉਹਨਾਂ ਦਾ ਜਿਹੜਾ ਫੰਕਸ਼ਨ ਜਿਸ ਚੀਜ਼ ਨੂੰ ਅਸਲ ਉਹ ਟੈਕਲ ਕਰ ਰਹੇ ਨੇ ਉਹੀ ਚੀਜ਼ ਜਿਹੜੀ ਹੈ ਵੱਡੇ ਪੈਮਾਨੇ ਤੇ ਸਰੀਰ ਦੇ ਵਿੱਚ ਸਾਨੂੰ ਦਿਖਾਈ ਦੇਵੇਗੀ ਵੀ ਆ ਸਰੀਰ ਦਾ ਫੰਕਸ਼ਨ ਜਿਹੜਾ ਆ ਉਹ ਨਾਰਮਲ ਨਹੀਂ ਚੱਲ ਰਿਹਾ। ਸੋ ਇਹ ਗੱਲਾਂ ਅਸੀਂ ਆਪਣੇ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ, ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਇੱਕ ਸੈੱਲ ਦਾ ਜਿਹੜਾ ਪੀਸ ਹੈਗੇ ਨੇ ਜਾਂ ਆਫਿਸ ਡਿਪਾਰਟਮੈਂਟ ਹੈਗੇ ਨੇ ਸੈੱਲ ਦੇ ਅੰਦਰ ਉਹਨਾਂ ਦੀ ਵਿਆਖਿਆ ਤੁਹਾਡੇ ਨਾਲ ਸ਼ੁਰੂ ਕੀਤੀ ਸੀ, ਜਿਨ੍ਹਾਂ ਦੀ ਅਸਲ ਜ਼ਿੰਮੇਵਾਰੀ ਹੈਗੀ ਹੈ ਕਿ ਸਰੀਰ ਦੇ ਅੰਦਰ ਚੱਲਦੇ ਕਿਸੇ ਨਾ ਕਿਸੇ ਫੰਕਸ਼ਨ ਦੀ ਜ਼ਿੰਮੇਵਾਰੀ ਇਹਦੇ ਉੱਪਰ ਆ। ਆ ਖਜ਼ਾਨਾ ਮੰਤਰੀ ਸੀ, ਇਹਦਾ ਕੰਮ ਸੀ ਫੰਡ ਰਿਲੀਜ਼ ਕਰਨਾ, ਇਹਨੇ ਫੰਡ ਨਹੀਂ ਰਿਲੀਜ਼ ਕੀਤੇ ਜਿਸ ਕਰਕੇ ਆ ਚੀਜ਼ ਆ ਗਈ। ਠੀਕ, ਖੇਡ ਮੰਤਰੀ ਸੀ, ਇਹਨੇ ਆ ਕੰਮ ਨਹੀਂ ਕੀਤਾ ਜਿਸ ਕਰਕੇ ਆ ਕਮੀਆਂ ਪੇਸ਼ੀਆਂ ਆ ਗਈਆਂ ਨੇ ਤੇ ਕਿ ਬੱਚੇ ਜਿਹੜੇ ਨੇ ਵਧੀਆ ਸਪੋਰਟਸਮੈਨ ਬਣ ਕੇ ਨਹੀਂ ਨਿਕਲਦੇ। ਇਸੇ ਤਰ੍ਹਾਂ ਜਿਹਨੇ ਸਾਹ ਦੀ ਕਿਰਿਆ ਨੂੰ ਪੂਰਾ ਕਰਨਾ ਹੈਗਾ ਉਹਦੇ ਵਿੱਚ ਖਰਾਬੀ ਆ ਗਈ, ਉਹ ਨਹੀਂ ਕੰਮ ਕਰ ਸਕਿਆ, ਬਾਹਰ ਦਾ ਜਿਹੜਾ ਸਾਨੂੰ ਇਨਵਾਇਰਮੈਂਟ ਸਾਹ ਦਾ ਉਹ ਦਿਸੇਗਾ ਕਿ ਬਹੁਤ ਔਖਾ ਹੋ ਗਿਆ ਕਿਸੇ ਵੀ ਕਾਰਨ ਹੋਇਆ ਹੋਵੇ ਸੋ ਅਲਟੀਮੇਟ ਜੇ ਬਾਹਰ ਦੇ ਇਨਵਾਇਰਮੈਂਟ ਦਾ ਵੀ ਫਰਕ ਪੈਂਦਾ ਤੇ ਉਸ ਅੰਗ ਤੇ ਸੈੱਲ ਦੇ ਉਸ ਅਸਲ ਪੋਜੀਸ਼ਨ ਦੇ ਉੱਪਰ ਜਾ ਕੇ ਫਰਕ ਪੈਂਦਾ ਆ ਜੇ ਅਸੀਂ ਛੋਟੇ ਤੋਂ ਛੋਟੇ ਲੈਵਲ ਤੇ ਜਾ ਕੇ ਵੇਖਣ ਦੀ ਕੋਸ਼ਿਸ਼ ਕਰੀਏ ਅਸੀਂ ਸਰੀਰ ਤੋਂ ਹੁਣ ਫਿਰ ਅੰਦਰ ਨੂੰ ਜਾਣਾ ਸ਼ੁਰੂ ਕੀਤਾ ਹੈ ਮੈਂ ਪਹਿਲੀ ਗੱਲ ਜਿਹੜੀ ਸ਼ੁਰੂਆਤੀ ਦੌਰ ਵਿੱਚ ਕਹੀ ਸੀ ਕਿ ਸਾਡਾ ਆਯੁਰਵੈਦਿਕ ਯੂਨਾਨੀ ਸਿਸਟਮ ਇਹ ਸੀ ਕਿ ਉਹ ਹੇਠਾਂ ਤੋਂ ਇਮਟੀਰੀਅਲ ਤੋਂ ਇਨਵਿਜ਼ੀਬਲ ਤੋਂ ਉਸ ਪਾਵਰ ਤੋਂ ਸ਼ੁਰੂ ਕਰਦਾ ਸੀ ਮੈਡੀਕਲ ਸਾਇੰਸ ਨੂੰ ਜਿਹੜੀ ਇਨਵਿਜ਼ੀਬਲ ਸੀ ਤੇ ਜਿਹੜੀ ਇਸ ਸਰੀਰ ਨੂੰ ਪੂਰੇ ਨੂੰ ਕੰਟਰੋਲ ਕਰਕੇ ਚੱਲਦੀ ਸੀ ਔਰ ਉਹਦੀਆਂ ਹੀ ਭਾਵਨਾਵਾਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ ਜਾਂ ਉਹਦੀਆਂ ਭਾਵਨਾਵਾਂ ਬੰਦੇ ਦੀ ਬੋਡੀ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਸਿਮਟਮ ਵਟ ਦੀ ਪੇਸ਼ੈਂਟ ਸੇ ਇਜ਼ ਮੋਰ ਇੰਪੋਰਟੈਂਟ ਹਾਲੇ ਹੈ ਹੁਣ ਵੀ ਉਹੀ ਗੱਲ ਪਰ ਅਸੀਂ ਇਸ ਨੂੰ ਮੰਨਦੇ ਨਹੀਂ ਕਿਉਂਕਿ ਅਸੀਂ ਫਿਜ਼ੀਕਲ ਲੋਕ ਹੋ ਗਏ ਹਾਂ ਨਾ 21ਵੀਂ ਸਦੀ ਦੇ ਵਿੱਚ ਹਰ ਚੀਜ਼ ਦਾ ਪ੍ਰੂਫ ਮੰਗਦੇ ਹਾਂ ਨਾ ਤੇ ਪ੍ਰੂਫ ਮੰਗਣ ਕਰਕੇ ਮੈਡੀਕਲ ਸਾਇੰਸ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ ਛੱਡੋ ਯਾਰ ਨਬਜ਼ ਨੂੰ ਬਦਲਾ ਚੱਕਰ ਕੌਣ ਕਰਦਾ ਫਿਰੇਗਾ ਛੱਡੋ ਯਾਰ ਇਹ ਸਾਰੀਆਂ ਚੀਜ਼ਾਂ ਜਿਹੜੀ ਨੇ ਨੱਕ ਦੀ ਬਰੂੰਬਲੀ ਨੂੰ ਹਿਲਦਿਆਂ ਵੇਖਦੇ ਰਹਿ ਜਾਓ ਅੱਖਾਂ ਦਾ ਰੰਗ ਵੇਖਦੇ ਰਹਿ ਜਾਓ ਛੱਡੋ ਇਹਨਾਂ ਗੱਲਾਂ ਨੂੰ ਯਾਰ ਲੈਬੋਰਟਰੀ ਚ ਖੂਨ ਭੇਜੋ ਪਤਾ ਲੱਗ ਜਾਏਗਾ ਕੀ ਹੋਇਆ ਮਤਲਬ ਅਸੀਂ ਇਸ ਤਰ੍ਹਾਂ ਦੇ ਮਟੀਰੀਅਲਿਸਟਿਕ ਹੋ ਗਏ ਹਾਂ ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸਲ ਸੈੱਲ ਤੋਂ ਵੀ ਡੀਪ ਲੈ ਕੇ ਜਾ ਰਹੀਆਂ ਸੀ ਸੈੱਲ ਤੋਂ ਵੀ ਡੀਪ ਭਾਵਨਾ ਐਕਸਪ੍ਰੈਸ ਕਰ ਰਹੀਆਂ ਸਨ ਉਹਨਾਂ ਨੂੰ ਅਸੀਂ ਛੱਡ ਦਿੱਤਾ ਤੇ ਹੁਣ ਅਸੀਂ ਜਿਸ ਹਾਲਾਤ ਵਿੱਚ ਆ ਗਏ ਹਾਂ ਉਹਦੇ ਮੁਤਾਬਕ ਹੀ ਮੈਨੂੰ ਤੁਹਾਨੂੰ ਸਮਝਾਉਣਾ ਪੈ ਰਿਹਾ ਆ ਵੀ ਫੇਰ ਅਸੀਂ ਲੈਬ ਟੈਸਟਾਂ ਵਾਲੇ ਪਾਸੇ ਜਾਂਦੇ ਹਾਂ ਤੇ ਜੋ ਲੈਬ ਟੈਸਟ ਕਹਿੰਦੇ ਨੇ ਨਾ ਪੇਸ਼ੈਂਟ ਜੋ ਮਰਜ਼ੀ ਕਹਿੰਦਾ ਰਹੇ ਪਰ ਜੇ ਲੈਬ ਟੈਸਟ ਕਹਿੰਦੇ ਨੇ ਨਾ ਤਾਂ ਨਹੀਂ ਤੇਰਾ ਤੇ ਸਾਰਾ ਕੁਝ ਯਾਰ ਠੀਕ ਹੈ ਸਾਰਾ ਕੁਝ ਠੀਕ ਕਹਿਣ ਤੋਂ ਭਾਵ ਇਹ ਹੁੰਦਾ ਆ ਵੀ ਅਸਾਂ ਇੱਕ ਮੈਡੀਕਲ ਸਟੈਂਡਰਡ ਨਿਰਧਾਰਿਤ ਕੀਤਾ ਹੋਇਆ ਇੰਨਾ ਤੋਂ ਲੈ ਕੇ ਇੰਨਾ ਸਾਹ ਚੱਲਦਾ ਹੋਵੇ ਇੰਨੇ ਤੋਂ ਲੈ ਕੇ ਇੰਨਾ ਬਲੱਡ ਪ੍ਰੈਸ਼ਰ ਹੋਵੇ ਇੰਨੇ ਤੋਂ ਲੈ ਕੇ ਇੰਨੀ ਸ਼ੂਗਰ ਹੁੰਦੀ ਹੋਵੇ ਬਲੱਡ ਦੇ ਵਿੱਚ ਤੇ ਸਾਰਾ ਕੁਝ ਨਾਰਮਲ ਹੈ ਕੋਲੈਸਟਰੋਲ ਇੰਨਾ ਹੁੰਦਾ ਹੋਵੇ ਤਾਂ ਸਾਰਾ ਕੁਝ ਨਾਰਮਲ ਹੈ ਸੋ ਅਸੀਂ ਐਜ਼ ਐਨ ਐਵਰੇਜ ਇੱਕ ਮੈਜ਼ਰਮੈਂਟ ਰੱਖ ਲਿਆ ਹੈਗਾ ਤੇ ਉਹਦੇ ਵਿੱਚ ਕਿਸੇ ਦਾ ਘੱਟ ਵੀ ਹੋ ਸਕਦਾ ਕਿਸੇ ਦਾ ਵੱਧ ਵੀ ਹੋ ਸਕਦਾ ਤੇ ਕੋਈ ਉਸ ਘੱਟ ਜਸਟ ਫਾਰ ਐਗਜ਼ਾਮਪਲ ਕੁਝ ਲੋਕ ਜਿਹੜੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ 110 ਹੀ ਰਹਿੰਦਾ ਹੈਗਾ ਉਹ ਠੀਕ ਮਹਿਸੂਸ ਕਰਦੇ ਨੇ ਜੇ 120 ਹੋ ਜਾਏ ਤਾਂ ਇਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਸਰੀਰ ਠੀਕ ਨਹੀਂ ਹੈਗਾ ਕੁਛ ਲੋਕ ਮੈਂ ਸਮਝਦਾ ਕਈ ਟਰੱਕ ਚਲਾਉਣ ਵਾਲੇ ਮੇਰੇ ਕੋਲ ਆਉਂਦੇ ਨੇ 150 ਤੋਂ ਵੀ ਉੱਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਆ ਔਰ ਹੇਠਾਂ ਵਾਲਾ 80-90 ਡਿਗਰੀ ਪਹੁੰਚਿਆ ਹੁੰਦਾ ਤਾਂ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਨੂੰ ਨਾਰਮਲ ਫੀਲ ਹੋ ਰਿਹਾ ਹੈਗਾ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਸ ਮੈਡੀਕਲ ਸਟੈਂਡਰਡ ਆਫ ਹੈਲਥ ਜਿਹੜਾ ਅਸੀਂ ਨਿਰਧਾਰਿਤ ਕੀਤਾ ਹੈ ਫਿਜ਼ੀਕਲ ਰੂਪ ਦੇ ਵਿੱਚ ਇਹ ਬਿਮਾਰੀ ਨੂੰ ਫਿਜ਼ੀਕਲ ਤੌਰ ਤੇ ਜਾਣਨ ਵਾਸਤੇ ਅਸੀਂ ਹੁਣ ਉਹਦੇ ਤੇ ਨਿਰਭਰ ਕਰਦੇ ਹਾਂ ਔਰ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਠੀਕ ਆ ਕਿਸੇ ਨੂੰ ਕਹਿੰਦੇ ਹਾਂ ਤੂੰ ਬਿਮਾਰ ਆ ਉਹਦੇ ਮੁਤਾਬਕ ਹਾਂਜੀ ਸੋ ਇਸ ਹਾਲਾਤ ਦੇ ਮੁਤਾਬਕ ਅਸੀਂ ਜਿਵੇਂ ਵੀ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਆਹ ਜਿਹੜੀ ਸ਼ਨਾਖਤ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਸੈੱਲ ਦੀ ਇਸ ਕਰਕੇ ਹੀ ਕਰ ਰਹੇ ਹਾਂ ਕਿ ਚਲੋ ਜਿੱਥੋਂ ਤੱਕ ਫਿਜ਼ੀਕਲ ਅਸੀਂ ਵੇਖ ਸਕਦੇ ਹਾਂ ਉੱਥੋਂ ਤੱਕ ਵੇਖੀਏ ਭਲਾ ਕੀ ਨੁਕਸ ਪੈ ਜਾਂਦਾ ਔਰ ਇਹਦੇ ਸੰਬੰਧ ਦੇ ਵਿੱਚ ਅਸੀਂ ਸੈੱਲ ਦੀ ਜਦੋਂ ਸ਼ਨਾਖਤ ਕਰੀ ਤੇ ਫੇਰ ਅਸੀਂ ਪਹੁੰਚ ਗਏ ਅੰਦਰ ਜਦੋਂ ਵੜੇ ਉਸ ਇਨਵਾਇਰਮੈਂਟ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇਸ ਤੇ ਬਹੁਤ ਸਾਰੇ ਦਫ਼ਤਰ ਨੇ ਇਸੇ ਤੇ ਬਹੁਤ ਸਾਰੇ ਕੰਮ ਕਾਰ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਉਹ ਕੌਣ ਕੌਣ ਚਲਾ ਰਿਹਾ ਹੈ ਉਹਨਾਂ ਦੇ ਸੰਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ ਤੇ ਸਭ ਤੋਂ ਵੱਡਾ ਆਕਾਰ ਸਾਨੂੰ ਦਿਖਾਈ ਦਿੰਦਾ ਉਹ ਸਭ ਤੋਂ ਵੱਡਾ ਆਕਾਰ ਜਿਹਦਾ ਸਾਰੇ ਸੈੱਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਸ ਮਟੀਰੀਅਲ ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ ਜੈਲੀ ਵਰਗਾ ਇਹ ਬਿਮਾਰੀ ਨੂੰ ਫਿਜ਼ੀਕਲ ਤੌਰ ਤੇ ਜਾਣਨ ਵਾਸਤੇ ਅਸੀਂ ਹੁਣ ਉਹਦੇ ਤੇ ਨਿਰਭਰ ਕਰਦੇ ਹਾਂ ਔਰ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਠੀਕ ਆ ਕਿਸੇ ਨੂੰ ਕਹਿੰਦੇ ਹਾਂ ਤੂੰ ਬਿਮਾਰ ਆ ਉਹਦੇ ਮੁਤਾਬਕ ਹਾਂਜੀ ਸੋ ਇਸ ਹਾਲਾਤ ਦੇ ਮੁਤਾਬਕ ਅਸੀਂ ਜਿਵੇਂ ਵੀ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਆਹ ਜਿਹੜੀ ਸ਼ਨਾਖਤ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਸੈੱਲ ਦੀ ਇਸ ਕਰਕੇ ਹੀ ਕਰ ਰਹੇ ਹਾਂ ਕਿ ਚਲੋ ਜਿੱਥੋਂ ਤੱਕ ਫਿਜ਼ੀਕਲ ਅਸੀਂ ਵੇਖ ਸਕਦੇ ਹਾਂ ਉੱਥੋਂ ਤੱਕ ਵੇਖੀਏ ਭਲਾ ਕੀ ਨੁਕਸ ਪੈ ਜਾਂਦਾ ਔਰ ਇਹਦੇ ਸੰਬੰਧ ਦੇ ਵਿੱਚ ਅਸੀਂ ਸੈੱਲ ਦੀ ਜਦੋਂ ਸ਼ਨਾਖਤ ਕਰੀ ਤੇ ਫੇਰ ਅਸੀਂ ਪਹੁੰਚ ਗਏ ਅੰਦਰ ਜਦੋਂ ਵੜੇ ਉਸ ਇਨਵਾਇਰਮੈਂਟ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇਸੇ ਤੇ ਬਹੁਤ ਸਾਰੇ ਦਫ਼ਤਰ ਨੇ ਇਸੇ ਤੇ ਬਹੁਤ ਸਾਰੇ ਕੰਮ ਕਾਰ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਉਹ ਕੌਣ ਕੌਣ ਚਲਾ ਰਿਹਾ ਹੈ ਉਹਨਾਂ ਦੇ ਸੰਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ ਤੇ ਸਭ ਤੋਂ ਵੱਡਾ ਆਕਾਰ ਸਾਨੂੰ ਦਿਖਾਈ ਦਿੰਦਾ ਉਹ ਸਭ ਤੋਂ ਵੱਡਾ ਆਕਾਰ ਜਿਹਦਾ ਸਾਰੇ ਸੈੱਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਸ ਮਟੀਰੀਅਲ ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ ਜੈਲੀ ਵਰਗਾ ਸਬਸਟਾਂਸ ਹੈ ਪ੍ਰੋਟੀਨ ਦਾ ਬਣਿਆ ਹੋਇਆ ਉਹਦੇ ਚ ਕੁਝ ਫੈਟ ਲਗਿਆ ਹੋਇਆ ਆ

ਦੇ ਚੱਲ ਰਹੇ ਨੇ, ਉਹ ਕੌਣ ਕੌਣ ਚਲਾ ਰਿਹਾ ਹੈ, ਉਹਨਾਂ ਦੇ ਸੰਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ। ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ, ਤੇ ਸਭ ਤੋਂ ਵੱਡਾ ਆਕਾਰ ਇੱਕ ਸਾਨੂੰ ਦਿਖਾਈ ਦਿੰਦਾ, ਉਹ ਸਭ ਤੋਂ ਵੱਡਾ ਆਕਾਰ ਜਿਹਦਾ ਸਾਰੇ ਸੈੱਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਉਸ ਮਟੀਰੀਅਲ, ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ, ਜੈਲੀ ਵਰਗਾ ਸਬਸਟਾਂਸ ਹੈ, ਪ੍ਰੋਟੀਨ ਦਾ ਬਣਿਆ ਹੋਇਆ, ਉਹਦੇ ਵਿੱਚ ਕੁਝ ਫੈਟ ਲਗਿਆ ਹੋਇਆ ਆ, ਇਹ ਸਾਰੇ ਦਾ ਸਾਰਾ ਮੈਟਾਬੋਲਿਜ਼ਮ, ਬਾਡੀ ਦਾ ਜਿੰਨਾ ਵੀ ਮੈਟਾਬੋਲਿਜ਼ਮ ਹੈ, ਵਾਧਾ ਘਾਟਾ, ਉਹ ਸਾਰੇ ਨੂੰ ਕੰਟਰੋਲ ਕਰਨ ਵਾਲਾ, ਸਾਰੇ ਨੂੰ ਮੇਨਟੇਨ ਕਰਨ ਵਾਲਾ ਇਹ ਹੈਗਾ ਆ। ਔਰ ਇਹਦੇ ਵਿੱਚ ਜਿਹੜੇ ਉਹ ਸੈੱਲ ਸਾਰੇ ਆਰਗੇਨਸ ਆਫਿਸ ਸਾਰੇ ਨੇ ਜਿਹੜੇ, ਉਹ ਸਾਰੇ ਕੰਮ ਕਰ ਰਹੇ ਨੇ, ਤੇ ਉਹਨਾਂ ਵਿੱਚ ਸਭ ਤੋਂ ਵੱਡੀ ਚੀਜ਼ ਸਾਨੂੰ ਜੋ ਦਿਖਾਈ ਦੇ ਰਹੀ ਹੈ ਨਾ, ਜਿਵੇਂ ਕਿ ਕਿਸੇ ਥਾਂ ਦੇ ਪਿੰਡ ਹੋਵੇ ਨਾ, ਤੇ ਪਿੰਡ ਦੇ ਘਰ ਤਾਂ ਸਾਰੇ ਹੀ ਹੁੰਦੇ ਨੇ, ਪਰ ਜਿੱਥੇ ਕਿਤੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਨਾ, ਉਹ ਸਾਨੂੰ ਦੂਰੋਂ ਦਿਸਦਾ ਉਹ ਨਿਸ਼ਾਨ ਸਾਹਿਬ ਹੈ ਯਾਰ, ਉੱਥੇ ਕੋਈ ਖਾਸ ਗੱਲ ਆ, ਹਾਂਜੀ, ਤੇ ਅਸੀਂ ਫਿਰ ਗੁਰਦੁਆਰੇ ਪਹੁੰਚ ਜਾਂਦੇ ਹਾਂਜੀ। ਇਸੇ ਤਰ੍ਹਾਂ ਹੀ ਨਿਊਕਲੀਅਸ ਇੱਕ ਐਸਾ ਸਬਸਟਾਂਸ ਹੈ, ਇੱਕ ਐਸਾ ਵੱਡਾ ਉੱਚਾ ਘਰ ਨਿਸ਼ਾਨ ਸਾਹਿਬ ਹੈਗਾ ਆ, ਜਿਹੜਾ ਸਾਨੂੰ ਮਾਈਕਰੋਸਕੋਪ ਦੇ ਵਿੱਚ ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ। ਔਰ ਇਹ ਜਿਹੜਾ ਨਿਊਕਲੀਅਸ ਆ, ਇਹ ਇਟ ਸੈਲਫ ਫਿਰ ਆਪਣੇ ਆਪ, ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ, ਤੇ ਸੈੱਲ ਦਾ ਡਬਲ ਲੇਅਰ ਸੀਗਾ, ਉਹ ਸੈੱਲ ਦੀ ਦੀਵਾਰ ਸੀਗੀ, ਮੈਂਬਰੇਨ ਸੀਗੀ, ਔਰ ਡਬਲ ਲੇਅਰ ਸੀ। ਮੈਨੂੰ ਇੱਕ ਗੱਲ ਯਾਦ ਆ ਗਈ, ਵੈਸੇ 2 ਮਿੰਟ ਸਮਾਂ ਲੱਗਣਾ ਇਸ ਗੱਲ ਨੂੰ, ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ, ਤਾਂ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ, ਤੇ ਮੈਂ ਆਮ ਤੌਰ ਤੇ ਜੇਲ੍ਹ ਯਾਤਰਾਵਾਂ ਲਿਖਿਆ ਕਰਦਾ ਸੀ ਆਪਣੀਆਂ ਕਾਪੀਆਂ ਦੇ ਉੱਪਰ। ਤੋਂ ਇੱਕ ਵਾਰ ਮੈਂ ਲਿਖਿਆ ਵੀ ਮੈਂ ਅੰਦਰ ਕਿੱਥੇ ਬੰਦ ਸਾਂ, ਮੈਨੂੰ ਮੇਰੀ ਬੀ ਕਲਾਸ ਹੁੰਦੀ ਸੀ, ਔਰ ਮੈਂ ਕਿੱਥੇ ਬੰਦ ਸੀਗਾ, ਮੈਂ ਲਿਖਿਆ ਵੀ ਇੱਕ ਤਾਂ ਸੜਕ ਤੋਂ ਬਾਹਰ ਅੰਦਰ ਜੇਲ੍ਹ ਚ ਅੰਟਰ ਕਰਦੇ ਇੱਕ ਦੀਵਾਰ ਆ, ਉਸ ਵੱਡੇ ਗੇਟ ਤੋਂ ਉਸ ਤੋਂ ਅੰਦਰ ਆਉਣਾ ਹੈਗਾ, ਉਸ ਤੋਂ ਅੱਗੇ ਆ ਕੇ ਫਿਰ ਡਿਓੜੀ ਦਾ ਇੱਕ ਗੇਟ ਹੁੰਦਾ ਆ, ਡਿਓੜੀ ਦੇ ਗੇਟ ਤੋਂ ਤੁਸੀਂ ਅੰਦਰ ਜਾਂਦੇ ਹੋ, ਤੇ ਉੱਥੇ ਫਿਰ ਉਸ ਜੇਲ੍ਹ ਦਾ ਆਫਿਸ ਹੈਗਾ, ਉੱਥੇ ਤੁਹਾਡੀ ਸ਼ਨਾਖਤ, ਆਈਡੈਂਟੀਫਿਕੇਸ਼ਨ, ਸਾਰਾ ਕੁਝ ਲਿਖਿਆ ਜਾਂਦਾ ਹੈਗਾ, ਉੱਥੇ ਤੁਹਾਡੀ ਹੱਥ ਘੜੀ ਖੋਲ ਕੇ ਤੇ ਤੁਹਾਨੂੰ ਜੇਲ੍ਹ ਜਗ੍ਹਾ ਭੇਜਣਾ ਹੁੰਦਾ। ਉਸ ਡਿਓੜੀ ਦੇ ਅਗਲੇ ਪਾਸੇ ਫੇਰ ਇੱਕ ਦਰਵਾਜ਼ਾ ਹੁੰਦਾ ਆ, ਉਹ ਦਰਵਾਜ਼ਾ ਖੁੱਲਦਾ, ਤੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਅੰਦਰ ਦਾਖਲ ਹੋ ਜਾਂਦੇ। ਸਾਹਮਣੇ ਇੱਕ ਪੂਰਾ ਰਸਤਾ ਹੁੰਦਾ, ਤੇ ਰਸਤਾ ਬਿਲਕੁਲ ਠੀਕ ਜਿਹੜਾ ਸੈਂਟਰ ਜਿਹੜਾ ਹੈਗਾ ਨਾ ਤੁਹਾਡਾ, ਆਮ ਤੌਰ ਤੇ ਸੈਂਟਰ ਪੋਲ ਉਸ ਤੁਸੀਂ ਕਹਿ ਸਕਦੇ ਹੈਗੇ ਜੀ, ਚੱਕਰ ਹੌਲਦਾਰ ਉੱਥੇ ਹੁੰਦਾ, ਚੱਕਰ ਦਾ ਇੱਕ ਗੁੰਬਦ ਬਣਿਆ ਹੋਇਆ ਸੈਂਟਰਲ ਏਰੀਆ, ਔਰ ਉਹਦੇ ਵਿੱਚ ਓਪੀ ਪੋਸਟ ਹੁੰਦੀ ਜਿਹੜੀ ਚਾਰਟ ਫਿਰ ਉੱਤੇ ਸਫਾਈ ਕਲਰ ਨਜ਼ਰ ਰੱਖ ਰਿਹਾ ਸਾਰੀ ਜੇਲ੍ਹ ਦੇ ਵਿੱਚ, ਉਹ ਹੁੰਦੀ ਹੈ। ਉੱਥੋਂ ਫਿਰ ਖੱਬੇ ਪਾਸੇ ਜਾਓ ਤੇ ਇੱਕ ਰਸਤਾ ਹੈ ਜਿਹੜਾ ਬੀ ਕਲਾਸ ਨੂੰ ਜਾਂਦਾ, ਸੱਜੇ ਪਾਸੇ ਨੂੰ ਜਾਓ ਤੇ ਜਿਹੜੀਆਂ ਪੁਰਾਣੀਆਂ ਆਮ ਜੇਲ੍ਹਾਂ ਵਾਲੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਜਾਂਦਾ, ਖੱਬੇ ਪਾਸੇ ਜੀ ਬੀ ਕਲਾਸ ਨੂੰ ਜਾਂਦਾ ਸੀ, ਔਰ ਸੱਜੇ ਬੀ ਖੱਬੇ ਪਾਸੇ ਮੁੜਦਿਆਂ ਹੀ ਸੱਜੇ ਹੱਥ ਦੇ ਤੁਹਾਡੇ ਫਾਂਸੀ ਕੋਠੀਆਂ ਹੁੰਦੀਆਂ ਸੀਗੀਆਂ, ਔਰ ਉਹਦੇ ਬੈਕ ਸਾਈਡ ਤੇ ਬੀ ਕਲਾਸ ਹੁੰਦੀ ਸੀ। ਮੈਂ ਜਦੋਂ ਇੰਨੇ ਕੁ ਦਰਵਾਜ਼ਿਆਂ ਦਾ ਨਾਂ ਲਿਆ ਤੇ ਉਹ ਬੜੀ ਹੈਰਾਨੀ ਹੋਈ ਵੀ ਹੱਦੋ ਵੀ ਇੰਨੀ ਦੂਰ ਤੱਕ ਬੀ ਕਲਾਸ ਵਾਲਿਆਂ ਨੂੰ ਬੰਦ ਕੀਤਾ ਹੁੰਦਾ ਸੀਗਾ। ਸੋ ਉਹੀ ਮੈਂ ਗੱਲ ਕਰ ਰਿਹਾ ਹਾਂ ਸੈੱਲ ਦੇ ਸੰਬੰਧ ਦੇ ਵਿੱਚ, ਵੀ ਸਭ ਤੋਂ ਪਹਿਲਾਂ ਤਾਂ ਬਾਹਰ ਮੈਂਬਰੇਨ ਹੈਗਾ ਆ, ਮੈਂਬਰੇਨ ਵੀ ਡਬਲ ਲੇਅਰ ਹੈਗਾ ਆ, ਉਹਦੇ ਵਿੱਚੋਂ ਲੰਘ ਕੇ ਫਿਰ ਇਸ ਸਮੁੰਦਰ ਜਿਹੜਾ ਹੈ ਤਰਲ ਪਦਾਰਥ ਵਾਲਾ ਸਾਈਟੋਪਲਾਜ਼ਮ ਦਾ, ਇਹਨੂੰ ਲੰਘ ਕੇ ਜਾਓਗੇ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਚੀਜ਼ ਜਿਹੜੀ ਦੱਸਦੀ ਅਸੀਂ ਉੱਥੇ ਥਾਂ ਤੇ ਪਹੁੰਚੋਗੇ, ਔਰ ਉਹ ਤੁਹਾਡਾ ਨਿਊਕਲੀਅਸ ਹੈਗਾ ਆ, ਔਰ ਨਿਊਕਲੀਅਸ ਫਿਰ ਇੱਕ ਡਬਲ ਲੇਅਰਡ ਹੈਗਾ। ਨਿਊਕਲੀਅਸ ਜਿਹੜਾ ਆ ਉਹਦਾ ਵੀ ਡਬਲ ਲੇਅਰ, ਉਹਦੀ ਦੀਵਾਰ ਵੀ ਅਸੀਂ ਜਿਵੇਂ ਕੋਈ ਬਹੁਤ ਸਾਡੀ ਸੇਫਟੀ ਵਾਲੀ ਚੀਜ਼ ਹੁੰਦੀ ਹੈ ਨਾ, ਤੇ ਉਹਨੂੰ ਅਸੀਂ ਆਮ ਜ਼ਿਆਦਾਤਰ ਪੂਰੀ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ, ਉਹਦੀ ਸਿਕਿਉਰਿਟੀ ਕਰਦੇ ਹਾਂ, ਔਰ ਇਸੇ ਤਰ੍ਹਾਂ ਦਾ ਨਿਊਕਲੀਅਸ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰਡ ਹੁੰਦੀ ਹੈ, ਔਰ ਇਹਦੇ ਅੰਦਰ ਜੋ ਵੀ ਕੁਝ ਕੰਟਰੋਲ ਹੁੰਦਾ ਹੈ, ਸਭ ਤੋਂ ਵਿਰਾਸਤੀ ਚੀਜ਼ਾਂ, ਸਭ ਤੋਂ ਕੀਮਤੀ ਚੀਜ਼ਾਂ ਇਹਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ। ਜਿੰਨਾ ਵੀ ਕਰੈਕਟਰ ਕਿਸੇ ਅਗਲੀ ਪੀੜ੍ਹੀ ਨੂੰ ਟ੍ਰਾਂਸਮਿਟ ਹੁੰਦਾ ਹੈ, ਜਾਂ ਇੰਜ ਕਹਿ ਲਓ ਜੇ ਪਿਓ ਹਕਲਾਉਂਦਾ ਸੀ ਤੇ ਬੱਚਾ ਵੀ ਹਕਲਾਉਣ ਲੱਗ ਗਿਆ, ਜੇ ਪਿਓ ਨੂੰ ਕਿਸੇ ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਸੀ ਤੇ ਅੱਗੇ ਬੱਚੇ ਨੂੰ ਟ੍ਰਾਂਸਮਿਟ ਹੋ ਗਈ, ਮਾਂ ਨੂੰ ਜਾਂ ਕਿਸੇ ਨੂੰ ਕੋਈ ਐਸੀ ਬਿਮਾਰੀ ਸੀ ਤੇ ਅੱਗੇ ਧੀ ਜਾਂ ਪੁੱਤ ਨੂੰ ਅੱਗੇ ਟ੍ਰਾਂਸਮਿਟ ਹੋ ਗਈ। ਸੋ ਇੱਥੇ ਉਹ ਸਾਰਾ ਰਿਕਾਰਡ ਹੁੰਦਾ ਹੈ, ਭਾਈ ਤੇਰੀ ਭਾਈ ਆ ਮਾਲਖਾਨਾ ਤੇ ਜ਼ਮੀਨ ਤੇਰੀ ਇੰਨੀ ਸੀਗੀ, ਇੱਥੇ ਪਿੱਛੇ ਲਿਖੀ ਜਦੋਂ ਤੂੰ ਪਾਕਿਸਤਾਨ ਚੋਂ ਆਇਆ ਸੈਂ, ਤੇ ਹੁਣ ਜਿਹੜੀ ਜ਼ਮੀਨ ਤੈਨੂੰ ਇੰਨੀ ਅਲਾਟ ਹੋ ਰਹੀ ਹੈ, ਔਰ ਇਸ ਕਰਕੇ ਹੋ ਰਹੀ ਕਿਉਂਕਿ ਤੇਰਾ ਪਿੱਛੇ ਰਿਕਾਰਡ ਆ ਸਾਨੂੰ ਦੱਸ ਰਿਹਾ ਹੈਗਾ। ਮੇਰੇ ਕਹਿਣ ਤੋਂ ਭਾਵ ਤੁਹਾਡੀਆਂ ਪਿਛਲੀਆਂ ਜਨਰੇਸ਼ਨ ਦਾ ਜਿੰਨਾ ਵੀ ਰਿਕਾਰਡ ਹੈ, ਜੋ ਵੀ ਕੁਝ ਹੈਗਾ ਆ, ਉਹ ਸਾਰਾ ਇਹਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਪ੍ਰਜ਼ਰਵ ਹੁੰਦਾ ਹੈ, ਅਲੱਗ ਅਲੱਗ ਥਾਵਾਂ। ਮੈਂ ਇਸ ਕਰਕੇ ਕਹਿ ਰਿਹਾ, ਇਹਦਾ ਇੱਕ ਆਪਣਾ ਇਨਵਾਇਰਮੈਂਟ, ਜਿਵੇਂ ਸਾਈਟੋਪਲਾਜ਼ਮ ਦਾ ਇੱਕ ਆਪਣਾ ਇਨਵਾਇਰਮੈਂਟ ਹੈ ਨਾ, ਇਸੇ ਤਰ੍ਹਾਂ ਇਸ ਨਿਊਕਲੀਅਸ ਦਾ ਇੱਕ ਆਪਣਾ ਇਨਵਾਇਰਮੈਂਟ ਹੈਗਾ ਆ, ਔਰ ਉਹ ਇੱਕ ਗੂੜੇ ਰੰਗ ਦਾ, ਆਮ ਨਿਊਕਲੀਅਸ ਦੇ ਸਾਈਟੋਪਲਾਜ਼ਮ ਦੇ ਨਾਲੋਂ ਗੂੜੇ ਰੰਗ ਦਾ ਸਾਈਟੋਪਲਾਜ਼ਮ, ਪਲੋਟੋ ਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ, ਉਸ ਪ੍ਰੋਟੋਪਲਾਜ਼ਮ ਦੇ ਵਿੱਚ

0: ਸਾਰੇ ਓਰਗੇਨਲ ਜਿਹੜੇ ਨੇ ਵੱਖ ਵੱਖ ਥਾਵਾਂ ਤੇ ਰਹਿੰਦੇ ਨੇ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕ੍ਰੋਮੋਜ਼ੋਮਸ ਜਾਂ ਇੰਡੋ ਪਲਾਜ਼ਮਿਕ ਰੈਟੀਕੁਲਮ। ਮੈਂ ਇਹਨਾਂ ਸਾਰਿਆਂ ਬਾਰੇ ਥੋੜੀ ਥੋੜੀ ਤੁਹਾਨੂੰ ਜਿਹੜੀ ਤਫਸੀਲ ਹੈ ਉਹ ਦੇਣੀ ਹੈ, ਤਾਂ ਕਿ ਪਤਾ ਲੱਗੇ ਵੀ ਇਹਦੇ ਵਿੱਚ ਕੀ ਹੈ। ਇੱਕ ਤਾਂ ਮੈਂ ਤੁਹਾਨੂੰ ਇਹ ਦੱਸ ਦਿੱਤਾ ਵੀ ਜਿਹੜੇ ਕ੍ਰੋਮੋਜ਼ੋਮਸ ਨੇ ਨਾ, ਜਿਹਦੇ ਬਾਰੇ ਆਪਾਂ ਵਾਰ ਵਾਰ ਗੱਲ ਕਰ ਚੁੱਕੇ ਹਾਂ ਕਿ 23 ਪੇਰ ਕ੍ਰੋਮੋਜ਼ੋਮਸ ਹੁੰਦੇ ਨੇ ਮਾਂ ਵਾਲੇ ਪਾਸਿਓਂ ਆਉਂਦੇ ਨੇ, 23 ਪੇਰ ਕ੍ਰੋਮੋਜ਼ੋਮਸ ਜਿਹੜੇ ਨੇ ਬਾਬਾ ਪਿਓ ਵਾਲੇ ਪਾਸਿਓਂ ਆਉਂਦੇ ਨੇ ਜਦੋਂ ਸਪਰਮ ਤੇ ਓਵਮ ਆਪਸ ਚ ਮਿਲਦੇ ਨੇ, ਔਰ ਅਲਟੀਮੇਟ ਜਦੋਂ ਉਹ ਫਿਊਜ਼ ਹੁੰਦੇ ਨੇ। ਮੈਂ ਉਸ ਸਾਰੀ ਕਹਾਣੀ ਨੂੰ ਵਾਰ ਵਾਰ ਕਹਿ ਚੁੱਕਿਆ, ਮੈਂ ਲੰਬਾ ਨਾ ਜਾਵਾਂ। ਜਦੋਂ ਉਹ ਆਪਸ ਚ ਫਿਊਜ਼ ਹੁੰਦੇ ਨੇ ਤੇ ਉਹ ਫਿਊਜ਼ ਹੋਣ ਤੋਂ ਬਾਅਦ ਜਦੋਂ ਅੰਦਰ ਐਂਟਰ ਹੋਏ ਸੀ ਓਵਮ ਦੇ ਵਿੱਚ, ਉਸ ਵੇਲੇ ਉਹ 46 ਸੀਗੇ। ਫਿਰ ਉਹਨਾਂ ਨੂੰ ਆਖਿਆ ਵੀ ਨਹੀਂ, ਇਹ ਕੰਮ ਨਹੀਂ ਚੱਲਣਾ ਇਸ ਘਰ ਦੇ ਵਿੱਚ, ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਤੇ ਚੰਗਾ ਅਸੀਂ ਇਕੱਠੇ ਹੋ ਜਾਂਦੇ ਤੇ ਫਿਊਜ਼ ਹੋ ਜਾਂਦੇ। ਔਰ ਉਹ ਫਿਊਜ਼ ਹੋ ਗਏ ਸੀ ਤੇ ਫਿਰ ਉਹ ਦੁਬਾਰਾ 23 ਪੇਰਸ ਬਣ ਗਏ ਸੀ। ਔਰ 23 ਪੇਰਸ ਦੇ ਵਿੱਚੋਂ ਵੀ 22 ਪੇਰ ਉਹ ਸਨ ਜਿਨ੍ਹਾਂ ਨੇ ਤੁਹਾਡਾ ਨੱਕ ਮੂੰਹ ਅੱਖ ਯੇ ਵੋ ਸਾਰਾ, ਤੇਰੇ ਮਾਂ ਦਾ ਰੰਗ ਇਸ ਤਰ੍ਹਾਂ ਸੀ, ਅੱਖਾਂ ਦਾ ਤੇਰਾ ਵੀ ਇਸ ਤਰ੍ਹਾਂ ਦਾ, ਤੇਰੇ ਪਿਓ ਦੇ ਵਾਲ ਦਾੜੀ ਦੇ ਇਸ ਤਰ੍ਹਾਂ ਸੀ, ਤੇਰੇ ਵੀ ਇਸੇ ਤਰ੍ਹਾਂ ਦੇ ਹੋਣਗੇ। ਕਹਿਣ ਤੋਂ ਭਾਵ ਹੈ ਵੀ ਇਹ ਸਾਰਾ ਕੁਝ ਉਹਨਾਂ ਦੇ ਵੱਸ ਹੁੰਦਾ, ਪਰ ਇੱਕ ਜਿਹੜਾ ਜੋੜਾ ਹੁੰਦਾ ਉਹਦੇ ਵਿੱਚ ਕਰੈਕਟਰਿਸਟਿਕਸ ਹੁੰਦੇ ਨੇ। ਕਰੈਕਟਰਿਸਟਿਕਸ ਨੇ ਆਦਤਾਂ, ਕਰੈਕਟਰਿਸਟਿਕਸ ਨੇ ਬਿਮਾਰੀਆਂ, ਕਰੈਕਟਰਿਸਟਿਕਸ ਨੇ ਕਦ ਕਾਠ, ਕਰੈਕਟਰਿਸਟਿਕਸ ਨੇ ਉਹਦਾ ਚਲਣ ਬਿਹੇਵੀਅਰ, ਇਹ ਸਾਰਾ ਕੁਝ ਉਹਦੇ ਵਿੱਚ ਹੁੰਦਾ। ਪਰ ਬਿਹੇਵੀਅਰ ਕਈ ਵਾਰ ਚੇਂਜ ਵੀ ਤਾਂ ਹੁੰਦਾ ਹੈ ਨਾ, ਪਿਓ ਨਾਲ ਪੁੱਤਰ ਦਾ ਜਿਹੜਾ ਸ਼ਾਂਤ ਵੀ ਹੋ ਸਕਦਾ, ਪਿਓ ਨਾਲ ਪੁੱਤਰ ਦਾ ਜ਼ਿਆਦਾ ਕ੍ਰੋਧ ਵੀ ਹੋ ਸਕਦਾ ਹੈ। ਹੁਣ ਅਕਬਰ ਤੇ ਵਿਚਾਰਾ ਇਸ ਤਰ੍ਹਾਂ ਦਾ ਨਹੀਂ ਸੀ, ਇਹੋ ਜਿਹਾ ਰੰਗਜੇਬ ਹੋ ਗਿਆ ਜੀ। ਤੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਰੈਕਟਰ ਜਿਹੜੇ ਚੇਂਜ ਕਿਉਂ ਹੁੰਦੇ ਨੇ, ਕਿਉਂਕਿ ਮਾਂ ਹੋਰ ਹੁੰਦੀ ਹੈ ਔਰ ਉਹਦੇ ਕਰੈਕਟਰ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਜਿਸ ਕਰਕੇ ਇਹ ਸਾਰੀ ਚੀਜ਼ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ ਨਾ, ਇਹ ਸਾਰੀ ਦੀ ਸਾਰੀ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਕੀਤੀ ਹੋਈ ਖਾਸ ਆਈਟਮ ਜਿਹਨੂੰ ਅਸੀਂ ਕ੍ਰੋਮੋਜ਼ੋਮਸ ਕਹਿੰਦੇ ਹਾਂ, ਇਹ ਉਹਦੇ ਵਿੱਚ ਹੁੰਦੀ ਹੈ। ਔਰ ਕ੍ਰੋਮੋਜ਼ੋਮਸ ਮਾਈਕਰੋਸਕੋਪ ਚ ਅਸੀਂ ਦੇਖਦੇ ਹਾਂ ਤੇ ਆਏ ਹਾਂ, ਜਿਵੇਂ ਪੌੜੀਆਂ ਬਣੀਆਂ ਹੁੰਦੀਆਂ, ਸੀੜੀਆਂ ਬਣੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਉਹਦੇ ਚ ਕਰੈਕਟਰ ਜਿਹੜੇ ਸਾਰੇ ਨੇ ਪ੍ਰਿਜ਼ਰਵ ਕੀਤੇ ਹੋਏ ਹੁੰਦੇ ਨੇ। ਔਰ ਆਮ ਤੌਰ ਤੇ ਅਸੀਂ ਹੁਣ ਉਹ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਇਸ ਜੀਨਸ ਦੇ ਵਿੱਚ ਕੀ ਚੀਜ਼ਾਂ। ਡਾਕਟਰ ਹਰਗੋਬਿੰਦ ਖੁਰਾਣਾ ਨੇ ਸਭ ਤੋਂ ਪਹਿਲਾਂ ਇਹ ਜੀਨਸ ਦੀ ਸਟੱਡੀ ਸਟਾਰਟ ਕੀਤੀ, ਜਿਹੜੀ ਅਜੇ ਤੱਕ ਚੱਲ ਰਹੀ, ਹੁਣ ਵੀ ਹੋਰ ਵੀ ਡਿਵੈਲਪਮੈਂਟ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਜੀਨਸ ਦੇ ਵਿੱਚੋਂ, ਕਿਉਂਕਿ ਹੁਣ ਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਹੋਣਾ ਸ਼ੁਰੂ ਹੋ ਗਿਆ, ਹੁਣ ਤੇ ਬੰਦੇ ਨੂੰ ਜਨਾਨੀ ਦੀ ਲੋੜ ਨਹੀਂ ਰਹੇਗੀ, ਜਨਾਨੀ ਨੂੰ ਬੰਦੇ ਦੀ ਲੋੜ ਨਹੀਂ ਰਹੇਗੀ, ਹੁਣ ਤਾਂ ਜਨਰੇਸ਼ਨ ਇਸ ਤਰ੍ਹਾਂ ਦੀ ਕਲੋਨਿੰਗ ਨਾਲ ਹੋਣੀ ਸ਼ੁਰੂ ਹੋ ਜਾਣੀ। ਤੇ ਜੇ ਕਲੋਨਿੰਗ ਨਾਲ ਸ਼ੁਰੂ ਹੋ ਜਾਣੀ ਤੇ ਕਿਸੇ ਇੱਕ ਦਾ ਹੀ ਕਰੈਕਟਰ ਲੈ ਕੇ, ਇੱਕ ਦਾ ਹੀ ਬਲੱਡ ਲੈ ਕੇ ਤੁਸੀਂ ਉਹਦੇ ਤੋਂ ਕਲੋਨਿੰਗ ਕਰ ਲਓ। ਅਗਰ ਇਸ ਗੱਲ ਦੀ ਮਨਜ਼ੂਰੀ ਮਿਲ ਗਈ, ਅਗਰ ਇਸ ਦਾ ਆਲਾਮ ਹੋ ਗਈ, ਤੇ ਫਿਰ ਨਾ ਮਾਂ ਰਹੂਗੀ। ਹੁਣ ਅਸੀਂ ਕਹਿੰਦੇ ਨਾ ਮਾਸੀ ਨੀ ਹੈਗੀ, ਜੀ ਭੂਆ ਨੀ ਹੈਗੀ, ਜੀ ਚਾਚਾ ਨੀ ਹੈਗਾ, ਹੈਂ, ਕਿਸੇ ਦਾ ਕੁਛ ਮਾਮਾ ਨੀ ਹੈਗਾ। ਸੋ ਇਹ ਸਾਰੀਆਂ ਗੱਲਾਂ ਤੇ ਅਗਲੇ ਆਉਣ ਵਾਲਾ ਸਮਾਂ ਐਸਾ ਆ ਰਿਹਾ ਹੈ, ਮੈਨੂੰ ਦਿਸ ਰਿਹਾ ਹੈ, ਜਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਵੇ, ਮੈਡੀਕਲ ਸਾਇੰਸ ਦੀ ਪੜ ਰਿਹਾ ਹੈ, ਜਿਸ ਤਰ੍ਹਾਂ ਸਰਚ ਹੋ ਰਹੀ ਹੈ, ਵੀ ਮਾਂ ਵੀ ਨੀ ਰਹਿਣੀ ਤੇ ਪਿਓ ਨੀ ਰਹਿਣਾ। ਮਾਂ ਕਿਹਨੂੰ ਕਹੋਗੇ, ਪਿਓ ਕਿਹਨੂੰ ਕਹੋਗੇ ਤੁਸੀਂ, ਹਾਂਜੀ। ਸੋ ਇਸ ਤਰ੍ਹਾਂ ਦਾ ਹਾਲਾਤ ਬਣ ਰਿਹਾ, ਪਰ ਫਿਰ ਵੀ ਇਹ ਸਾਰੀਆਂ ਗੱਲਾਂ ਜਿਹੜੀ ਕੁਦਰਤ ਦਾ ਨਹੀਂ, ਮੈਂ ਉਹ ਤਾਂ ਉਵੇਂ ਪ੍ਰਿਜ਼ਰਵ ਰਹਿਣਾ ਹੀ ਆ, ਉਸੇ ਤਰ੍ਹਾਂ ਹੀ ਪ੍ਰਿਜ਼ਰਵ ਰਹਿਣਾ ਹੈ। ਇਹ ਕ੍ਰੋਮੋਸੋਮਸ ਉਸੇ ਤਰ੍ਹਾਂ ਹੀ ਕੈਰੀ ਕਰਨਗੇ, ਜਿਹਦਾ ਬਲੱਡ ਆ, ਜਿਹਦਾ ਬਲੱਡ ਆ ਉਹ ਵੀ ਤਾਂ ਆਖਿਰ ਕਿਸੇ ਮਾਂ ਜਾਂ ਬਾਪ ਵੱਲੋਂ ਆਇਆ ਹੀ ਹੋਏਗਾ ਨਾ, ਔਰ ਉਸ ਬਲੱਡ ਦੇ ਵਿੱਚ ਜੋ ਕੋਈ ਪ੍ਰਿਜ਼ਰਵ ਹੈਗਾ ਆ, ਔਰ ਉਸੇ ਨੂੰ ਹੀ ਨਿਊਟਰਲਾਈਜ਼ ਕਰਨ ਵਾਸਤੇ ਡਾਕਟਰ ਹਰਗੋਬਿੰਦ ਖੁਰਾਣਾ ਨੇ ਖੋਜ ਸ਼ੁਰੂ ਕੀਤੀ ਸੀ, ਜਿਹੜੀ ਹੁਣ ਵੀ ਚੱਲ ਰਹੀ ਹੈ, ਵੀ ਅਸੀਂ ਇਸ ਤਰ੍ਹਾਂ ਦਾ ਸਿੰਥੇਸਿਸ ਕਰ ਦਿੱਤਾ ਜਾਵੇ ਕਿ ਜੇ ਪਿਓ ਨੂੰ ਸ਼ੂਗਰ ਸੀ ਤੇ ਬੱਚੇ ਨੂੰ ਸ਼ੂਗਰ ਨਾ ਟ੍ਰਾਂਸਮਿਟ ਹੋਵੇ। ਜੇ ਕਿਸੇ ਮਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਪੀਸੀਓ ਵਗੈਰਾ ਦੀਆਂ, ਤੇ ਉਹਦੀ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਉਣ। ਸੋ ਇਸ ਤਰ੍ਹਾਂ ਦਾ ਜਿਹੜੀ ਸਟੱਡੀ ਹੈ ਉਹ ਇਸ ਸੰਬੰਧ ਵਿੱਚ ਚੱਲ ਰਹੀ ਹੈ। ਸੋ ਇਹ ਜਿਹੜੇ ਕ੍ਰੋਮੋਸੋਮਸ ਹਨ, ਇਹ ਪਤਲੇ ਪਤਲੇ ਧਾਗਿਆਂ ਵਰਗੇ ਹੁੰਦੇ ਨੇ, ਔਰ ਧਾਗੇ ਵੀ ਰੇਸ਼ੇ ਜਿਵੇਂ ਕੋਈ, ਜੇ ਤੁਸੀਂ ਕਿਸੇ ਮੈਗਨੀਫਾਈਡ ਲੈਂਸ ਦੇ ਨਾਲ ਕਿਸੇ ਕੱਪੜੇ ਨੂੰ ਵੇਖੋ ਨਾ, ਤੇ ਤੁਹਾਨੂੰ ਬਰੀਕ ਰੇਸ਼ੇ ਇੱਕ ਦੂਸਰੇ ਦੇ ਨਾਲ ਵੜੇ ਹੋਏ ਦਿਖਾਈ ਦਿੰਦੇ ਨੇ, ਪੀੜੀਆਂ ਬਣੀਆਂ ਹੋਈਆਂ, ਤੇ ਤਾਣੇ ਤੇ ਪੇਟੇ ਦੇ ਜਿਹੜੇ ਰੇਸ਼ੇ ਨੇ ਉਹ ਇਸ ਤਰ੍ਹਾਂ ਦੇ ਸਾਨੂੰ ਦਿਖਾਈ ਦੇਣਗੇ। ਔਰ ਉਹਨਾਂ ਦੇ ਵਿੱਚ ਵੀ ਫਿਰ ਅੱਗੇ ਬਹੁਤ ਹੋਰ ਸਟੱਡੀ ਹੈਗੀ ਹੈ, ਔਰ ਉਹ ਕਿਤੇ ਕਿਤੇ ਕੀ ਖਰਾਬੀ ਹੈ, ਜਾਂ ਤੁਸੀਂ ਵੇਖਣ ਭਾਈ ਕਿਸੇ ਪਿਓ ਨੂੰ ਤਾਂ ਸ਼ੂਗਰ ਸੀ, ਅਸੀਂ ਵੇਖ ਲਈ, ਉਸ ਤੋਂ ਬਾਅਦ ਜਦੋਂ ਬੱਚਾ ਹੋਇਆ ਉਹਦੇ ਵਿੱਚ 25-30 ਸਾਲ ਤੱਕ ਤਾਂ ਸ਼ੂਗਰ ਹੋਈ ਨੀ, ਉਸ ਤੋਂ ਬਾਅਦ ਹੋ ਗਈ ਆ, 50 ਸਾਲ ਤੱਕ ਉਹਦੇ ਸ਼ੂਗਰ ਨਹੀਂ ਹੋਈ, ਹੁਣ ਹੋ ਗਈ ਹੈ। ਔਰ ਇਹ ਸਾਰੀਆਂ ਗੱਲਾਂ ਬੜੀਆਂ ਬਰੀਕੀ ਦੇ ਨਾਲ ਉਹਨਾਂ ਧਾਗਿਆਂ ਰੇਸ਼ਿਆਂ ਦੇ ਵਿੱਚ ਕਿਸ ਕਿਸ ਪੁਆਇੰਟ ਤੇ ਜਾ ਕੇ ਡੈਂਟ ਪਏ ਹੋਏ ਨੇ, ਜਿਹੜੇ ਇਹ ਸਾਬਤ ਕਰਦੇ ਨੇ ਕਿ ਇੰਨੀ ਉਮਰ ਤੱਕ ਜਾਂਦਾ ਇਸ ਬੰਦੇ ਨੂੰ ਆਹ ਕੁਝ। ਅਜੋਸ਼ੀ ਲੋਕ ਤੁਸੀਂ ਵੇਖਦੇ ਹੋ ਨਾ, ਇਹਨਾਂ ਦੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੈਗਾ, ਫਿਜ਼ੀਕਲ ਐਕਸਪਲੇਨੇਸ਼ਨ, ਮੈਂ ਕਹਾਂ ਫਿਜ਼ੀਕਲ ਐਕਸਪਲੇਨੇਸ਼ਨ ਨਹੀਂ ਹੋਊਗਾ, ਬੋਲੇ ਵੀ ਤੇਰਾ ਪਿੱਛੇ ਤੇ ਆ ਹੋਇਆ ਸੀਗਾ, ਹੁਣ ਅੱਗੇ ਤੇਰੇ ਐਂ ਹੋ ਸਕਦਾ, ਹੁਣ ਤੇਰੀ ਉਮਰ ਇੰਨੀ ਹੈਗੀ, ਇੰਨੀ ਉਮਰ ਤੋਂ ਬਾਅਦ ਤੈਨੂੰ ਆਹ ਵੀ ਹੋ ਸਕਦਾ, ਇਹ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦੇ ਨੇ। ਪਰ ਅਸਲ ਦੇ ਵਿੱਚ ਇਹਦਾ ਫਿਜ਼ੀਕਲ ਐਕਸਪਲੇਨੇਸ਼ਨ ਜਿਹੜਾ ਉਹ ਸਾਡੇ ਇਹਨਾਂ ਜੀਨਸ ਦੇ ਵਿੱਚ ਛੁਪਿਆ ਹੋਇਆ। ਕਿੰਨੀ ਉਮਰ ਦੇ ਵਿੱਚ ਕਿਸ ਬੰਦੇ ਨੂੰ ਅੱਗੇ ਜਾ ਕੇ ਕੀ ਕੁਛ ਹੋ ਜਾਣ ਦੀਆਂ ਸੰਭਾਵਨਾ ਹੈਗੀਆਂ ਨੇ, ਔਰ ਉਹਨਾਂ ਜਿਹੜੀ ਸੰਭਾਵਨਾ ਹੁੰਦੀਆਂ ਨੇ ਨਾ ਉਹ ਹਮੇਸ਼ਾ ਸਾਡੇ ਹੱਥ ਹੁੰਦੀਆਂ ਨੇ। ਜੇ ਅਸੀਂ ਉਹਦੇ ਮੁਤਾਬਕ ਪਰਹੇਜ਼ ਪ੍ਰਕੋਸ਼ਨ ਸਾਨੂੰ ਪਤਾ ਹੋਵੇ ਵੀ ਅੱਗੇ ਬਰਸਾਤ ਹੋਣ ਵਾਲੀ, ਅੱਗੇ ਮੌਸਮ ਇਸ ਤਰ੍ਹਾਂ ਦਾ ਆਉਣ ਵਾਲਾ, ਤੇ ਜੇ ਅਸੀਂ ਪਰਹੇਜ਼ ਪ੍ਰਕੋਸ਼ਨ ਕਰ ਲਈ ਤੇ ਕਿਵੇਂ ਕਹਾਂਗੇ ਵੀ ਭੇਜ ਜਾਏਗਾ ਸਾਡਾ ਲੱਕੜ ਬਾਲਣ ਦੇ, ਨਹੀਂ ਨਾ ਭੇਜੂਗਾ, ਬਚ ਜਾਏਗਾ ਨਾ। ਸੋ ਇਸੇ ਤਰ੍ਹਾਂ ਹੀ ਇਹ ਜੀਨਸ ਦੀ ਜਿਹੜੀ ਸਟੱਡੀ ਹੈ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਇਹਨੂੰ ਇਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਅਸੀਂ ਕਹਿੰਦੇ ਹਾਂ ਉਹ ਸਾਨੂੰ ਅੱਗੇ ਤੋਂ ਨਾ ਹੋਣ। ਸੋ ਮੈਂ ਇਹ ਦੱਸ ਰਿਹਾ ਹਾਂ ਕਿ ਇਹ ਜਿਹੜੇ ਧਾਗੇ ਹੈਗੇ ਨੇ ਇਹ ਇੱਕ ਤਰ੍ਹਾਂ ਦੇ ਕ੍ਰੋਮੋਸੋਮ ਜਿਹੜੇ ਨੇ ਇਹ ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਇੱਕ ਤਰ੍ਹਾਂ ਦੇ ਸਟੋਰ ਹਾਊਸ ਨੇ, ਧਾਗੇ ਵੀ ਰੂਹ ਦਾ ਸਟੋਰ ਹਾਊਸ ਨੇ, ਜਿੱਥੋਂ ਕਪਾਹ ਆਈ ਸੀ, ਕਿੱਥੋਂ ਉਹ ਰੇਸ਼ੇ ਬਣੇ ਸੀਗੇ, ਕਿੱਥੇ ਕੱਟਿਆ ਗਿਆ ਸੀ, ਕੀ ਸੀ, ਸਾਰਾ ਰਿਕਾਰਡ ਉਹਦੇ ਵਿੱਚ ਦਰਜ ਹੈਗਾ ਆ। ਔਰ ਇਹ ਇਸੇ ਕਰਕੇ ਹੀ ਸਾਰੀਆਂ ਹੀ ਵਿਰਾਸਤੀ ਖੂਬੀਆਂ ਇਹਨਾਂ ਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ, ਬੜਾ ਜ਼ਰੂਰੀ ਰਿਕਾਰਡ ਹੈ। ਇਸ ਕਰਕੇ ਇਹ ਸਾਈਟੋਪਲਾਜ਼ਮ ਤੋਂ ਵੀ ਅਲੱਗ, ਸਾਈਟੋਪਲਾਜ਼ਮ ਦੇ ਵਿੱਚ ਇੱਕ ਆਪਣਾ ਵੱਖਰਾ ਘਰ ਬਣਾ ਕੇ ਜਿਹੜਾ ਹੈ ਨਿਊਕਲੀਅਸ ਇਹਦੇ ਵਿੱਚ ਆਮ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ, ਔਰ ਅਸੀਂ ਇਹ ਕਹਿ ਰਹੇ ਹਾਂ ਕਿ ਇਹਦਾ ਇੱਕ ਆਪਣਾ ਸਾਈਟੋਪਲਾਜ਼ਮ ਹੈ ਜਿਹਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ। ਇਹਦਾ ਇੱਕ ਆਪਣਾ ਘੋਲ, ਇੱਕ ਇਨਵਾਇਰਮੈਂਟ ਹੈ ਕਿ ਇਹ ਜਿਹੜੇ ਸੈੱਲ ਨੇ, ਕਿਉਂਕਿ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਨਾ ਬਹੁਤ ਸਾਰੇ ਵਧੀਆ ਪ੍ਰਿਜ਼ਰਵ ਕੀਤੀਆਂ ਜਾਣ ਤੇ ਤਾਂ ਲੰਬੇ ਸਮੇਂ ਤੱਕ। ਹੁਣ ਤਾਂ ਸਧਾਰਨੀ ਗੱਲ ਹੀ ਹੈ ਨਾ ਭਾਈ, ਜਿਹੜੀ ਚੀਜ਼ ਨੂੰ ਤੁਸੀਂ ਠੰਡਾ ਰੱਖਣਾ ਚਾਹੁੰਦੇ ਹੋ ਜਾਂ ਜਿਹੜੀ ਚੀਜ਼ ਨੂੰ ਲੰਬੇ ਸਮੇਂ ਤੱਕ ਪ੍ਰਿਜ਼ਰਵ ਕਰਨਾ ਚਾਹੁੰਦੇ ਹੋ ਉਹਨੂੰ ਫ੍ਰੀਜ਼ ਕਰ ਦਿੰਦੇ ਨੇ। ਹੁਣ ਬੜੀ ਦੂਰ ਦੂਰ ਦੇ ਬੜੇ ਲੰਬੇ ਲੰਬੇ ਸਮੇਂ ਦੇ ਜਿਹੜੇ ਸਪਰਮਸ ਨੇ ਉਹ ਸਟੋਰ ਕੀਤੇ ਸਾਨੂੰ ਮਿਲਦੇ ਆ, ਖਾਸ ਤੌਰ ਤੇ ਜਿਵੇਂ ਰਸ਼ੀਆ ਵਗੈਰਾ ਇਸ ਤਰ੍ਹਾਂ ਦੇ ਦੇਸ਼ ਨੇ ਜਿੱਥੇ ਲੜਾਈਆਂ ਲੱਗੀਆਂ ਨੇ ਜਿਹਨੇ, ਉੱਥੇ ਕੰਡੀਸ਼ਨ ਆਮ ਤੌਰ ਤੇ ਚੱਲਦੀ ਹੈ ਕਿ ਜਿਹੜੇ ਫੌਜੀ ਜੰਗ ਚ ਜਾਣ ਵਾਲੇ ਨੇ ਉਹਨਾਂ ਦੇ ਜੀਰਸ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ, ਸਪਰਮ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ ਕਿ ਇਹ ਐ ਨਾ ਹੋਵੇ ਵੀ ਇਹ ਮਰ ਜਾਣ ਤੇ ਇਹਨਾਂ ਦੀ ਵਿਰਾਸਤ ਨਾ ਅੱਗੇ ਚੱਲੇ। ਉਹ ਪ੍ਰਿਜ਼ਰਵ ਕੀਤੇ ਜਾਂਦੇ ਨੇ ਤੇ ਅਲਟੀਮੇਟ ਉਹਨਾਂ ਦੇ ਉੱਤੋਂ ਫਿਰ ਦੁਬਾਰਾ ਜੀਨਸ ਤੋਂ ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰੋਸੈਸ ਜਿਹੜੇ ਨੇ, ਇਸ ਤਰ੍ਹਾਂ ਦੇ ਐਕਸਪੈਰੀਮੈਂਟ ਜਿਹੜੇ ਨੇ ਆਮ ਦੇਸ਼ਾਂ ਵਿੱਚ ਚੱਲ ਰਹੇ ਹੈਗੇ ਨੇ। ਦੂਸਰੀ ਗੱਲ, ਇਸ ਜਿਹੜਾ ਲੇਅਰ ਹੈਗਾ ਆ, ਇਸ ਲੇਅਰ ਦੇ ਵਿੱਚ ਇਸ ਤਰ੍ਹਾਂ ਦੀ ਖਾਸੀਅਤ ਹੈਗੀ ਆ ਜਿਵੇਂ ਮੈਂਬਰੇਨ ਦੇ ਵਿੱਚ ਇੱਕ ਖਾਸੀਅਤ ਸੀ ਨਾ ਕਿ ਕਿਸੇ ਚੀਜ਼ ਨੂੰ ਉਹ ਇਜਾਜ਼ਤ ਦੇਵੇ ਅੰਦਰ ਆਉਣ ਦੀ, ਕਿਸੇ ਚੀਜ਼ ਨੂੰ ਇਜਾਜ਼ਤ ਦੇਵੇ ਬਾਹਰ ਜਾਣ ਦੀ, ਤਾਂ ਹੀ ਉਹ ਜਾਂਦੀ ਸੀ। ਇਹਦੇ ਵਿੱਚ ਵੀ ਐਵੇਂ ਹੀ ਆ ਕਿ ਜਿਹੜੇ ਇਹਦੇ ਅੰਦਰ ਦੇ ਸਪੈਸ਼ਲ ਰਿਕਾਰਡ ਪ੍ਰਿਜ਼ਰਵ ਨੇ, ਹਰ ਕਿਸੇ ਨੂੰ ਇੱਥੇ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ। ਇਹ ਲੇਅਰ ਇਸ ਟਾਈਪ ਦਾ ਹੈ ਕਿ ਸਾਈਟੋਪਲਾਜ਼ਮ ਚ ਭੁਲੀ ਹੋਈ ਕੋਈ ਵੀ ਚੀਜ਼ ਛੇਤੀ ਕੀਤੇ ਜੀਨਸ ਨੂੰ ਖਰਾਬ ਨਹੀਂ ਕਰ ਸਕਦੀ, ਉਹ ਜੀਨਸ ਦਾ ਕਰੈਕਟਰ ਜਿਹੜਾ ਉਸੇ ਤਰ੍ਹਾਂ ਮੇਨਟੇਨ ਰਹਿੰਦਾ ਹੈ। ਅੱਛਾ, ਹੁਣ ਇਹ ਕਰਦਾ ਕੀ ਹੈ ਭਾਈ, ਇਹ ਜਿਹੜਾ ਸਾਡਾ ਹੈਗਾ ਪ੍ਰੋਟੋਪਲਾਜ਼ਮ ਦੇ ਅੰਦਰ ਜਿਹੜੇ ਜੀਨਸ ਰਹਿ ਰਹੇ ਨੇ ਇਹ ਕਰਦੇ ਕੀ ਨੇ, ਇੱਕ ਤਾਂ ਸਾਡੀ ਗਰੋਥ ਨੂੰ ਮੇਨਟੇਨ ਕਰਦੇ ਨੇ, ਕਿਉਂਕਿ ਜੀਨਸ ਦਾ ਕੰਮ ਹੀ ਹੈ ਪਿਛਲਾ ਪ੍ਰਿਜ਼ਰਵ ਕੀਤਾ ਹੋਇਆ ਹੈ ਗਰੋਥ, ਕਿ ਇੱਕ ਬੰਦੇ ਦਾ ਕੱਦ ਕਿੰਨਾ ਹੋਏਗਾ। ਅਸੀਂ ਜੈਨੇਟਿਕਲੀ ਆਮ ਤੌਰ ਤੇ ਦੱਸ ਸਕਦੇ ਹਾਂ ਨਾ ਕਿ ਮਾਂ ਦਾ ਕੱਦ ਕਿੰਨਾ ਸੀ, ਪਿਓ ਦਾ ਕੱਦ ਕਿੰਨਾ ਸੀ, ਔਰ ਅਸੀਂ ਉਹਦੇ ਤੋਂ ਅੰਦਾਜ਼ਾ ਲਗਾ ਕੇ ਦੱਸ ਸਕਦੇ ਹਾਂ ਕਿ ਆਹ ਜਿਹੜਾ ਉਹਦਾ ਬੱਚਾ ਹੈ ਉਹਦਾ ਕੱਦ ਇੰਨਾ ਹੋਏਗਾ। ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ, ਇਹਦੇ ਵਿੱਚ ਐਕਸੈਪਸ਼ਨਾਂ ਆ ਗਈਆਂ ਕਿ ਹੁਣ ਸਾਇੰਸ ਨੇ ਇਸ ਟਾਈਪ ਦੀਆਂ ਚੀਜ਼ਾਂ ਕ੍ਰੀਏਟ ਕਰ ਦਿੱਤੀਆਂ ਨੇ ਕਿ ਇਸ ਬੈਰੀਅਰ ਨੂੰ ਤੋੜ ਦੇਣ। ਤੁਸੀਂ ਵੇਖਿਆ ਹੋਣਾ ਕਿ ਮਾਂ ਬਾਪ ਬਹੁਤ ਛੋਟੇ ਕਰ ਦਿੱਤੇ ਸੀਗੇ, ਲੇਕਿਨ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹਾਰਮੋਨਲ ਇਨੋਵੇਸ਼ਨ ਕਰ ਦਿੱਤੀ ਗਈ ਕਿ ਬੱਚੇ ਜਿਹੜੇ ਨੇ ਉਹ 6-6 ਫੁੱਟ ਦੇ ਕਰਦੇ ਹੋ ਗਏ, ਵਧਰੇ ਮਾਂ ਬਾਪ ਦੇ ਬੱਚੇ 6-6 ਫੁੱਟ ਕਰਦੇ ਹੋ ਗਏ। ਹੁਣ ਕੁਛ ਲੋਕ ਇਸ ਨੂੰ ਇਸ ਗੱਲ ਨਾਲ ਕੋਰਿਲੇਟ ਕਰਦੇ ਨੇ ਕਿ ਨਹੀਂ, ਉਹਨਾਂ ਦੇ ਜਿਹੜੇ ਫੋਰ ਫਾਦਰ ਸੀ, ਗ੍ਰੈਂਡ ਫਾਦਰ ਸੀਗੇ, ਉਹਨਾਂ ਦਾ ਕੱਦ ਵੱਧਦਾ ਸੀ। ਪਰ ਅਲਟੀਮੇਟ ਕੀ ਆ ਕਿ ਤੁਸੀਂ ਕਿਸੇ ਵੀ ਪੌਦੇ ਨੂੰ ਉਦੋਂ ਉਗਾ ਸਕਦੇ ਹੋ ਜਾਂ ਉਦੋਂ ਵੱਡਾ ਕਰ ਸਕਦੇ ਹੋ ਜੇ ਤੁਸੀਂ ਉਹਦੇ ਜਿੰਨੀ ਕੱਲ ਬੋਟੈਨੀਕਲ ਖਾਦ ਫਰਟੀਲਾਈਜੇਸ਼ਨ ਉਹਨੂੰ ਚਾਹੀਦੀ ਹੈ, ਜਿੰਨਾ ਪਾਣੀ ਚਾਹੀਦਾ, ਅਗਰ ਤੁਸੀਂ ਉਹਨੂੰ ਉਹਨਾਂ ਦਿੰਦੇ ਰਹੇ ਤੇ ਉਹਦੇ ਮੁਤਾਬਕ ਉਹਦੀ ਡਿਵੈਲਪਮੈਂਟ ਦਾ ਜਿਹੜਾ ਗ੍ਰੇਡ ਆ ਉਹ ਆਮ ਨਾਲੋਂ ਵੱਧ ਜਾਏਗਾ। ਔਰ ਇਸੇ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਜਾਂ ਪੌਦਿਆਂ ਨੂੰ ਕਈ ਡਵਾਰਫਿਜ਼ਮ ਬਣਾਉਂਦੇ ਨੇ ਕਿ ਬੋਰਡ ਦਾ ਦਰਖਤ ਤੁਸੀਂ ਵੇਖਦੇ ਹੋ ਨਾ ਕਿੱਡਾ ਵੱਡਾ ਹੁੰਦਾ ਹੈ, ਲੇਕਿਨ ਅੱਜ ਕੱਲ ਤੁਸੀਂ ਵੇਖਿਆ ਨਾ ਬੋਰਡ ਦਰਖਤ ਨੂੰ ਗਮਲਿਆਂ ਚ ਉਗਾ ਰਿਹਾ ਲੋਕ। ਔਰ ਇਹ ਵੀ ਇੱਕ ਟੈਕਨੀਕ ਹੈ, ਔਰ ਟੈਕਨੀਕ ਹੈ ਜਿਹੜੀ ਜੀਨਸ ਨੂੰ ਸਪਰੈਸ ਕਰਦੀ, ਜੀਨਸ ਦੀ ਉਸ ਗਰੋਥ ਨੂੰ ਕੰਟਰੋਲ ਕਰਦੀ ਹੈ। ਹਾਲਾਂਕਿ ਅਸੀਂ ਵੱਡੇ ਜ਼ਮਾਨੇ ਤੇ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਥਾਇਰਾਇਡ ਹਾਰਮੋਨ, ਔਰ ਥਾਇਰਾਇਡ ਹਾਰਮੋਨ ਦੀ ਜਿਹੜੀਆਂ ਕ੍ਰਿਆਵਾਂ ਨੇ ਉਹ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ। ਇੱਕ ਹੈਗੀ ਹੈ ਐਕਰੋਮੇਗਾਲੀ, ਇੱਕ ਹੈਗੀ ਹੈ ਮੈਕਸੋਡੇਮਾ, ਐਕਰੋਮੇਗਾਲੀ ਵਿੱਚ ਕੀ ਹੁੰਦਾ ਆ, ਹੱਡੀਆਂ ਦਾ ਢਾਂਚਾ ਤੇ ਕੱਦ ਬਹੁਤ ਲੰਮਾ, ਮਾਂ ਬਾਪ ਨੇ ਉਹਨਾਂ ਨੂੰ ਕਿਤੇ ਲੰਬਾ ਹੋ ਜਾਂਦਾ। ਮੈਕਸੋਡੀਮਾ ਮਸਕੂਲਰ ਟਾਈਪ ਤੇ ਬਹੁਤ ਜ਼ਿਆਦਾ ਫੈਟੀ ਹੈਵੀ ਬੰਦਾ ਹੋ ਜਾਂਦਾ। ਤੋ ਮੇਰੇ ਇਹ ਗੱਲ ਦੱਸਣ ਤੋਂ ਭਾਵ ਸਿਰਫ ਇੰਨਾ ਹੀ ਆ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਜਾਦੂਗਰੀ ਮੁਤਾਬਕ ਜਾਣਨੀਆਂ ਸ਼ੁਰੂ ਕਰ ਦਿੱਤੀਆਂ। ਸਰੀਰ ਦੀਆਂ ਹਾਰਮੋਨ ਨੂੰ ਅਸੀਂ ਜਾਦੂਗਰੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਆ, ਔਰ ਜਿਹੜੀਆਂ ਤਬਦੀਲੀਆਂ ਅਸੀਂ ਮੈਂ ਹੁਣ ਕਹਿ ਰਿਹਾ ਕਿ ਭਾਈ ਜੀਨਸ ਦਾ ਆ ਆ ਖੂਬੀ ਹੈਗੀ ਆ, ਜੀਨਸ ਨੇ ਇਸ ਤਰ੍ਹਾਂ ਕਰੈਕਟਰ ਨੂੰ ਮੇਨਟੇਨ ਕਰਨਾ ਹੈ ਜਾਂ ਕਰੈਕਟਰ ਨੂੰ ਚੇਂਜ ਕਰ ਦੇਣਾ ਹੈਗਾ। ਔਰ ਕਾਹਦੇ ਨਾਲ ਚੇਂਜ ਕਰਦੇ ਹਾਂ ਅਸੀਂ? ਇਹਨਾਂ ਹਾਰਮੋਨਸ ਦੇ ਨਾਲ ਅਸੀਂ ਚੇਂਜ ਕਰਦੇ ਹਾਂ। ਸੋ ਹਾਰਮੋਨਸ ਇਸ ਚੀਜ਼ ਤਬਦੀਲੀਆਂ ਨੂੰ ਵੱਖਰੇ ਢੰਗ ਨਾਲ ਵੀ ਸਰੀਰ ਦੇ ਵਿੱਚ ਪੇਸ਼ ਕਰ ਸਕਦੀ ਹੈ, ਔਰ ਇਹੀ ਗੱਲ ਡਾਕਟਰ ਹਰਗੋਬਿੰਦ ਖੁਰਾਨਾ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਅੱਜ ਜੈਨੇਟਿਕ ਬਿਮਾਰੀਆਂ ਕਹਿੰਦੇ ਹਾਂ, ਇਹਨਾਂ ਦਾ ਇਰੈਡੀਕੇਸ਼ਨ ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਪੌਦਾ ਕਿਹੜੀ ਬਿਮਾਰੀ ਕਿਸ ਹਾਰਮੋਨ ਦੇ ਕਰਕੇ ਇਸ ਇਨਵਾਇਰਮੈਂਟ ਦੇ ਕਰਕੇ ਇਹ ਵੱਧਣੀ ਸ਼ੁਰੂ ਹੋ ਜਾਂਦੀ ਹੈ, ਔਰ ਅਸੀਂ ਉਸ ਨੂੰ ਰੋਕ ਸਕਾਂਗੇ। ਇਹ ਨਿਊਕਲੀਅਸ ਦੇ ਸੰਬੰਧ ਵਿੱਚ ਆਪਾਂ ਗੱਲ ਕਰ ਰਹੇ ਹਾਂ, ਔਰ ਇਸੇ ਤਰ੍ਹਾਂ ਹੀ ਰੀਪ੍ਰੋਡਕਸ਼ਨ ਜਿਹੜੀ ਸਾਡੀ ਰੀਪ੍ਰੋਡਕਸ਼ਨ ਹੁੰਦੀ ਹੈ, ਅਸਲ ਦੇ ਵਿੱਚ ਰੀਪ੍ਰੋਡਕਸ਼ਨ ਵਾਲਾ ਕੰਮ ਇਸ ਥਾਂ ਤੇ ਹੁੰਦਾ ਆ, ਕਿਸੇ ਆਦਮੀ ਦੇ ਅੱਗੇ ਆਉਣ ਵਾਲੇ ਟੈਸਟਿਸ ਦੇ ਵਿੱਚ ਜਾਂ ਕਿਸੇ ਲੜਕੀ ਦੇ ਅੱਗੇ ਆਉਣ ਵਾਲੇ ਓਵਰੀ ਦੇ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਏਗੀ, ਕਿਵੇਂ ਕਿਵੇਂ ਉੱਕੋਗੇ, ਟੈਸਟਿਸ ਦੇ ਵਿੱਚ ਸਪਰਮ ਕਿਵੇਂ ਬਣਦੇ ਨੇ, ਮੈਂ ਡਿਟੇਲ ਸਾਨੂੰ ਦੇ ਚੁੱਕਿਆ ਹਾਂ। ਓਵਰੀ ਦੇ ਵਿੱਚ ਓਵਮ ਕਿਵੇਂ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਫੋਲਿਕੂਲਰ ਸਟਿਮੂਲੇਟਿੰਗ ਹਾਰਮੋਨ ਹੈ ਜਾਂ LH ਹਾਰਮੋਨ ਹੈ ਜਾਂ ਈਸਟ੍ਰੋਜਨ ਹਾਰਮੋਨ ਹੈ, ਇਹ ਸਾਰੇ ਹਾਰਮੋਨ ਦੀ ਡਿਟੇਲ ਮੈਂ ਤੁਹਾਨੂੰ ਦੇ ਚੁੱਕਾ ਹਾਂ, ਔਰ ਅੱਜ ਮੈਡੀਕਲ ਸਾਇੰਸ ਇੱਥੇ ਪਹੁੰਚ ਗਿਆ ਵੀ ਇਹਨਾਂ ਹਾਰਮੋਨਸ ਨੂੰ ਜਾਦੂ ਦੀ ਛੜੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ, ਔਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ ਨੇ। ਅਸੀਂ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ, ਔਰ ਜੇ ਸਾਨੂੰ ਪਤਾ ਹੋਵੇ ਕਿ ਜਿਹੜੀ ਉਹ ਪੁਰਾਣੀ ਗੱਲ ਕਹਾਵਤ ਕਹਿੰਦੇ ਨਾ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ ਕੁਝ ਨਾ ਕੁਝ ਐਕਸ ਉਹਦੇ ਮੁਤਾਬਕ ਮਿਕਸ ਅਪ ਹੋ ਕੇ ਸਾਹਮਣੇ ਆ ਜਾਂਦੇ ਨੇ, ਤੇ ਇਹਨੂੰ ਅਸੀਂ ਜੇ ਬਿਮਾਰੀ ਦੇ ਵਿੱਚ ਲਈਏ, ਜਿਹੜੀਆਂ ਮਾਂ ਨੂੰ ਬਿਮਾਰੀਆਂ ਨੇ ਜਾਂ ਜਿਹੜੀਆਂ ਪਿਓ ਨੂੰ ਬਿਮਾਰੀਆਂ ਨੇ, ਉਹ ਅੱਗੇ ਟ੍ਰਾਂਸਮਿਟ ਹੁੰਦੀਆਂ ਨੇ। ਹੁਣ ਤੱਕ ਸਾਡਾ ਇਹੀ ਅਖਾਣ ਮਸ਼ਹੂਰ ਹੈਗਾ ਆ, ਪਰ ਹੁਣ ਜਿਹੜੀ ਸਟੱਡੀ ਅੱਜ ਕੱਲ ਹੋ ਰਹੀ ਹੈ ਉਸ ਸਟੱਡੀ ਦੇ ਮੁਤਾਬਕ ਅਸੀਂ ਇੱਥੇ ਪਹੁੰਚ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦਾ ਲਫ਼ਜ਼ ਹੈ ਇਨਐਵਿਟੇਬਲ, ਇਨਐਵਿਟੇਬਲ ਮਤਲਬ ਇਹਨੇ ਆਉਣਾ ਹੀ ਹੈ ਜੀ, ਇਹਨੂੰ ਤੁਸੀਂ ਰੋਕ ਨਹੀਂ ਸਕਦੇ ਆ। ਹੁਣ ਉਹ ਇਨਐਵਿਟੇਬਲ ਦਾ ਲਫ਼ਜ਼ ਅਸੀਂ ਖਤਮ ਕਰ ਲਈਏ ਮੈਡੀਕਲ ਸਾਇੰਸ ਕਿ ਨਹੀਂ, ਕਿਉਂਕਿ ਸਾਨੂੰ ਜਾਦੂਗਰੀ ਆ ਗਈ ਹੈ, ਹਾਰਮੋਨਸ ਨੂੰ ਇਸਤੇਮਾਲ ਕਰਨਾ ਆ ਗਿਆ ਹੈ। ਹਾਰਮੋਨਸ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ ਜਿਹੜਾ ਪੈਦਾ ਤਾਂ ਸਰੀਰ ਦੇ ਵਿੱਚ ਹੁੰਦਾ ਹੈ, ਪਰ ਇਸ ਸਰੀਰ ਦੀ ਗਰੋਥ ਨੂੰ, ਇਸ ਸਰੀਰ ਦੇ ਫੰਕਸ਼ਨ ਨੂੰ, ਇਸ ਸਰੀਰ ਦੀ ਸਾਰੀ ਐਕਟੀਵਿਟੀ ਨੂੰ ਭਾਵ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦੀ ਕਾਰਵਾਈ ਸਾਰੀ ਇਹ ਅੱਗੇ ਪਿੱਛੇ ਵਾਧਾ ਘਾਟਾ ਕਰ ਸਕਦਾ ਹੈ। ਤੇ ਇਹਦਾ ਮਤਲਬ ਕੀ ਹੋਇਆ, ਇਹ ਸਾਰੀ ਜਾਣਕਾਰੀ ਪ੍ਰਜ਼ਰਵ ਕਿੱਥੇ ਆ? ਤੁਹਾਡੇ ਨਿਊਕਲੀਅਸ ਦੇ ਵਿੱਚ। ਸੋ ਨਿਊਕਲੀਅਸ ਦੇ ਵਿੱਚ ਇਹ ਚੀਜ਼ ਪ੍ਰਜ਼ਰਵ ਹੈਗੀ ਹੈ। ਜਿਸ ਦੂਸਰੀ ਇੱਕ ਇਹਦੇ ਵਿੱਚ ਹੋਰ ਖਾਸ ਗੱਲ ਪ੍ਰਜ਼ਰਵ ਹੈਗੀ ਹੈ, ਜਿਹਦਾ ਐਕਸਪਲੇਨੇਸ਼ਨ ਤਾਂ ਮੈਂ ਦੇ ਹੀ ਦਿੱਤਾ, ਪਰ ਉਹਨੂੰ ਅਸੀਂ ਕਹਿੰਦੇ ਹਾਂ DNA। DNA ਦੇ ਫੁੱਲ ਫਾਰਮੇਟ ਡਿਸਆਕਸੀਰਾਈਬ ਨਿਊਕਲੀਏਟਿਕ ਐਸਿਡ ਐਂਡ RNA। ਅੱਛਾ, ਜਿੰਨੀ ਵੀ ਕੰਪੋਜੀਸ਼ਨ ਪ੍ਰਜ਼ਰਵ ਹੁੰਦੀ ਹੈ ਨਾ, ਉਹ ਸਾਰੀ ਦੀ ਸਾਰੀ ਇੱਕ ਐਸਿਡ ਮੀਡੀਆ ਦੇ ਵਿੱਚ ਜਾਂ ਪ੍ਰੋਟੀਨ ਮੀਡੀਆ ਦੇ ਵਿੱਚ ਪ੍ਰਜ਼ਰਵ ਹੁੰਦੀ ਹੈ। ਜਿੰਨੀ ਵੀ ਜਾਣਕਾਰੀ ਜੋ ਵੀ ਕੁਝ ਅਸੀਂ ਪ੍ਰਜ਼ਰਵ ਕਰਦੇ ਹਾਂ, ਰਿਕਾਰਡ ਰੱਖਦੇ ਹਾਂ, ਉਹਦਾ ਕੋਈ ਇਸੇ ਤਰ੍ਹਾਂ ਦਾ ਪੈਟਰਨ ਹੀ ਹੁੰਦਾ ਹੈਗਾ, ਔਰ ਉਹਨੂੰ ਅਸੀਂ ਕਹਿੰਦੇ ਹਾਂ DNA ਔਰ RNA। DNA ਔਰ RNA ਇਸ ਤਰ੍ਹਾਂ ਦੇ ਜਿਹੜੇ ਲੱਖਾਂ ਦੇ ਵਿੱਚ ਵੀ ਕਿਸੇ ਇੱਕ ਅੱਧੇ ਦਾ ਕਿਤੇ ਮੇਲ ਕਰਦਾ, ਨਹੀਂ ਤੇ ਨਹੀਂ ਮੇਲ ਉਹਨਾਂ ਦਾ ਹੁੰਦਾ, ਇੰਡੀਵਿਜੁਅਲ ਟਾਈਪ ਤੇ ਉਹ ਹੈਗੇ ਨੇ। ਜਿਵੇਂ ਅਸੀਂ ਦੱਸਦੇ ਹਾਂ ਨਾ ਪੇਟਰਨਿਟੀ ਟੈਸਟ ਅੱਜ ਕੱਲ ਆਮ ਤੌਰ ਤੇ, ਕਿਉਂਕਿ ਹੁੰਦੇ ਨੇ ਲੋਕ ਮੈਰਿਜ ਤੋਂ ਬਾਅਦ ਦੇ ਵੀ ਰਿਲੇਸ਼ਨਾਂ ਦੇ ਵਿੱਚ ਬੱਚੇ ਪੈਦਾ ਕਰਦੇ ਨੇ, ਤੇ ਕਈ ਵਾਰ ਪੇਟਰਨਿਟੀ ਦਾ ਕੁਸਚਨ ਪੈਦਾ ਹੋ ਜਾਂਦਾ ਵੀ ਇਹ ਕਿਹਦਾ ਬੱਚਾ ਆ। ਕੋਈ ਵੀ ਜ਼ਿੰਮੇਵਾਰੀ ਲੈਣ, ਮਾਂ ਨੇ ਜੰਮਿਆ ਤਾਂ ਹੈਗਾ, ਉਹਦਾ ਮਾਂ ਤਾਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਨਾ, ਮਾਂ ਨੂੰ ਤਾਂ ਕਹਿਣਾ ਹੀ ਪਊਗਾ ਵੀ ਮੇਰਾ ਬੱਚਾ ਮੇਰੇ ਪੇਟ ਚੋਂ ਨਿਕਲਿਆ ਹੈਗਾ, ਪਰ ਪਿਓ ਕਈ ਵਾਰ ਅੱਧਾ ਵਜ ਤੋਂ ਪਿੱਛੇ ਹਟ ਜਾਂਦਾ ਨੇ ਕਿ ਨਹੀਂ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ। ਤੇ ਉਸ ਵੇਲੇ ਅੱਜ ਕੱਲ ਪਹਿਲੇ ਜ਼ਮਾਨੇ ਚ ਸਾਡੇ ਕੋਲ ਕੁਝ ਐਸਾ ਨਹੀਂ ਸੀ ਹੁੰਦਾ, ਬੜੀ ਮੁਸ਼ਕਲ ਸੀ ਉਸ ਵੇਲੇ, ਹਾਂਜੀ। ਅੱਜ ਸਾਡੇ ਕੋਲ ਇਸ ਨਿਊਕਲੀਅਸ ਦੀ ਸਟੱਡੀ ਦੇ ਕਰਕੇ ਸਾਡੇ ਕੋਲ ਇਹ RNA ਜਾਂ ਇਹ DNA ਦਾ ਸਿੰਥੇਸਿਸ ਸਾਹਮਣੇ ਆ ਗਿਆ, ਜਿਹਦੇ ਕਰਕੇ ਅਸੀਂ ਇਹ ਲੱਭ ਸਕਦੇ ਹਾਂ ਵੀ ਹਾਂ, ਇੱਕ ਗੱਲ ਹੋਰ ਅਸੀਂ ਇਹ ਤੇ ਲੱਭ ਸਕਦੇ ਹਾਂ ਕਿ ਆ ਫਲਾਣਾ ਫਲਾਣਾ ਬੰਦਾ ਜਿਹੜਾ ਹੈ ਇਹਦਾ ਬਾਪ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹ ਬਾਪ ਨਹੀਂ ਹੋ ਸਕਦਾ, ਇਹ ਤੇ ਅਸੀਂ ਕਰ ਸਕਦੇ ਹਾਂ, ਪਰ ਅਸੀਂ ਇਹ ਪੋਜ਼ਿਟਿਵ ਨਹੀਂ ਕਹਿ ਸਕਦੇ ਅਜੇ ਵੀ ਕਿ ਇਹਦਾ ਬਾਪ ਆ। ਦੋ ਬੰਦਿਆਂ ਚ ਜਾਂ ਤਿੰਨ ਬੰਦਿਆਂ ਦੇ ਵਿੱਚ ਅਗਰ ਅਸੀਂ ਡੀਐਨਏ ਦੀ ਡਿਵੀਜ਼ਨ ਕਰਕੇ ਵੇਖ ਰਹੇ ਹਾਂ ਵੀ ਆਹ ਜਿਹੜਾ ਨਵਾਂ ਪੈਦਾ ਹੋਇਆ ਬੱਚਾ ਹੈਗਾ ਆ ਇਹਦਾ ਡੀਐਨਏ ਕਿਹਦੇ ਨਾਲ ਮੈਚ ਕਰਦਾ, ਜਿਹਦੇ ਨਾਲ ਨਹੀਂ ਮੈਚ ਕਰਦਾ ਸੀ ਇਹ ਤਾਂ ਕਹਿ ਸਕਦੇ ਹਾਂ ਕਿ ਭਾਈ ਇਹ ਇਹਦੇ ਬਾਪ ਨਹੀਂ ਹੈ, ਪਰ ਆਹ ਫਲਾਣਾ ਬਾਕੀ ਇੱਕ ਬਚ ਗਿਆ ਆ ਇਹ ਇਹਦਾ ਬਾਪ ਹੈ, ਇਹ ਹਜੇ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਡੀਐਨਏ ਦਾ ਆਪਣਾ ਹੀ ਕਰੈਕਟਰ ਇਹ ਹੈਗਾ ਆ ਤੋ ਕਿਸੇ ਨਾਲ ਮੈਚ ਨਹੀਂ ਕਰਦਾ। ਸੋ ਹਜੇ ਇਸ ਟਾਈਪ ਦੀ ਸਟੱਡੀ ਇਸ ਨਿਊਕਲੀਅਸ ਦੀ ਜਿਹੜੀ ਹੈ ਸਾਡੇ ਸਾਹਮਣੇ ਇਹ ਚੱਲ ਰਹੀ ਹੈ, ਔਰ ਜਿਹੜਾ ਇਹਦਾ ਮੈਂਬਰਾਂ ਨੇ ਉਹ ਵੀ ਪਰਮੀਏਬਲ ਹੀ ਹੈ, ਜਿਵੇਂ ਮੈਂਬਰਨ ਸੈੱਲ ਦਾ ਪਰਮੀਏਬਲ ਸੀਗਾ ਉਵੇਂ ਇਹਦਾ ਸੈੱਲ ਵੀ ਜਿਹੜਾ ਹੈ ਉਹ ਪਰਮੀਏਬਲ ਹੀ ਹੈਗਾ ਆ, ਔਰ ਇਹ ਡੀਐਨਏ ਨੂੰ ਪ੍ਰਿਜ਼ਰਵ ਕਰਦਾ ਹੈ ਪੁਰਾਣੇ ਸਾਰੇ ਕਰੈਕਟਰ ਸਣੇ ਬਿਮਾਰੀਆਂ ਸਣੇ ਚੰਗੇ ਕਰੈਕਟਰ ਸਣੀ ਚੰਗੀਆਂ ਆਦਤਾਂ ਜੋ ਵੀ ਕੁਛ ਹੈਗੀਆਂ ਨੇ ਮੈਂ ਇਹ ਸਾਰੀਆਂ ਜਿਹੜਾ ਇਹ ਨਿਊਕਲੀਅਸ ਦਾ ਪ੍ਰਿਜ਼ਰਵ ਕਰਦਾ ਹੈਗਾ, ਔਰ ਇਹਦੇ ਅੰਦਰ ਜਿਹੜੇ ਰਹਿਣ ਵਾਲੇ ਕੁਝ ਹੋਰ ਸਬਸਟਾਂਸ ਹੈਗੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਨਿਊਕਲੀਓਪਲਾਜ਼ਮ, ਉਸ ਅੰਦਰ ਵਾਲੇ ਸਬਸਟਾਂਸ ਦੇ ਬਣੇ ਹੋਈ ਜਾਂ ਕਹਿ ਲੋ ਕਿ ਉਹ ਜਿਹੜੀ ਜੈਲੀ ਉਹ ਜਿਹੜਾ ਇਨਵਾਇਰਮੈਂਟ ਹੈ ਇਹਦੇ ਅੰਦਰ ਦਾ ਪ੍ਰੋਟੋਪਲਾਜ਼ਮ ਦਾ ਉਹਦੇ ਤੋਂ ਹੀ ਬਣੇ ਹੋਏ ਐਸੇ ਸਬਸਟਾਂਸ ਨੇ ਜਿਹੜੇ ਇੱਕ ਤਰ੍ਹਾਂ ਨਾਲ ਧਾਗਿਆਂ ਵਰਗੇ ਨੇ, ਕ੍ਰੋਮੋਸੋਮਸ ਦੀ ਧਾਗਿਆਂ ਵਰਗੇ ਸੀਗੇ ਇਹ ਵੀ ਇੱਕ ਤਰ੍ਹਾਂ ਦੇ ਧਾਗਿਆਂ ਵਰਗੇ ਹੈਗੇ ਨੇ, ਔਰ ਇਹਨਾਂ ਦੇ ਵਿੱਚ ਉਹ ਸਾਰੀ ਚੀਜ਼ ਸਸਪੈਂਡ ਕਰਕੇ ਅਲੱਗ ਅਲੱਗ ਥਾਵਾਂ ਤੇ ਅਜਿਹੀਆਂ ਕਹਿੰਦੇ ਨਾ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਤੇ ਕਿਸੇ ਇੱਕ ਥਾਂ ਤੇ ਨਾ ਰੱਖੀ ਜਾਵੇ, ਜੇ ਚੋਰੀ ਹੋ ਜਾਵੇ ਤੇ ਸਾਰਾ ਕੁਝ ਨਾ ਹੀ ਚੋਰੀ ਹੋ ਜਾਵੇ, ਇਹ ਕੁਦਰਤ ਦੀ ਬੜੀ ਸਾਡੇ ਵਰਗੀ ਆ, ਅਸੀਂ ਉਹਦੇ ਕੋਲ ਹੀ ਸਿੱਖਦੇ ਪਏ ਹਾਂ, ਕੁਦਰਤ ਵੀ ਇਸ ਤਰ੍ਹਾਂ ਦੀ ਆ ਵੀ ਇਹੋ ਜਿਹੀਆਂ ਚੀਜ਼ਾਂ ਕਿਸੇ ਇੱਕ ਥਾਂ ਤੇ ਨਹੀਂ ਰੱਖਦੀ, ਉਹ ਵੀ ਨਿਊਕਲੀਅਸ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਰੱਖਦੀ ਹੈ, ਤੇ ਇਹ ਨਿਊਕਲੀਓਪਲਾਜ਼ਮ ਦਾ ਕੰਮ ਇਹ ਆ ਕਿ ਉਹ ਸਾਰੇ ਕਰੈਕਟਰ ਜਿਹੜੇ ਅਸੀਂ ਆਮ ਤੌਰ ਤੇ ਕਹਿ ਰਹੇ ਹਾਂ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਜਾਂ ਸਾਡੇ ਇਹਦੇ ਚ ਡੀਐਨਏ ਦੇ ਵਿੱਚ ਪ੍ਰਿਜ਼ਰਵ ਹੁੰਦੇ ਨੇ, ਕ੍ਰੋਮੋਸੋਮ ਚ ਪ੍ਰਿਜ਼ਰਵ ਹੁੰਦੇ ਨੇ, ਉਹਨਾਂ ਨੂੰ ਕਿਸੇ ਇੱਕ ਥਾਂ ਤੇ ਨਹੀਂ ਰੱਖਣਾ, ਅਲੱਗ ਅਲੱਗ ਥਾਵਾਂ ਤੇ ਕਰਾ ਦੇਣਾ, ਤੇ ਨਿਊਕਲੀਓਪਲਾਜ਼ਮ ਮਤਲਬ ਕੀ ਹੋਇਆ, ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਨਿਊਕਲੀਓਪਲਾਜ਼ਮ ਕਈ ਕਈ ਥਾਵਾਂ ਤੇ ਹਨ, ਇਸ ਨਿਊਕਲੀਅਸ ਦੇ ਅੰਦਰ ਇਹਦੇ ਪ੍ਰੋਟੋਪਲਾਜ਼ਮ ਦੇ ਅੰਦਰ ਨਿਊਕਲੀਓਪਲਾਜ਼ਮ ਜਿਹੜੇ ਨੇ ਉਹ ਕਈ ਕਈ ਥਾਵਾਂ ਤੇ ਖਿਲਰੇ ਹੋਏ ਨੇ। ਚਲੋ ਬਈ ਠੀਕ ਹੈ, ਜੇ ਇੱਕ ਥਾਂ ਤੇ ਚੋਰੀ ਹੋ ਗਈ ਉਥੋਂ ਦਾ ਸਮਾਨ ਤਾਂ ਚੋਰੀ ਹੋ ਜੂਗਾ ਤਾਂ ਬਾਕੀ ਤਾਂ ਰਹਿ ਜੂਗਾ ਨਾ। ਸੋ ਇਸ ਕਰਕੇ ਇਹ ਨਿਊਕਲੀਅਸ ਜਿਹੜਾ ਇਹ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਗੱਲ ਹੈਗੀ। ਹੁਣ ਜੇ ਭਰਾ ਇਸ ਨਿਊਕਲੀਅਸ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਸਾਡਾ ਕਰੈਕਟਰਿਸਟਿਕ ਜੋ ਮਾਂ ਬਾਪ ਵੱਲੋਂ ਆਇਆ ਹੈ ਉਹ ਉਸੇ ਤਰ੍ਹਾਂ ਦਾ ਨਹੀਂ ਰਹੇਗਾ, ਬੜਾ ਚੇਂਜ ਹੋ ਜਾਏਗਾ, ਬਿਹੇਵੀਅਰ ਦੇ ਤੌਰ ਤੇ ਵੀ, ਸਟਰਕਚਰ ਦੇ ਤੌਰ ਤੇ ਵੀ, ਫੰਕਸ਼ਨ ਉਹ ਵੀ ਜ਼ਰੂਰੀ ਤਾਂ ਨਹੀਂ ਨਾ। ਆਪਾਂ ਤੁਸੀਂ ਵੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ, ਬੱਚੇ ਨੂੰ ਪੋਲੀਓ ਹੋ ਗਿਆ, ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ ਲੇਕਿਨ ਇਸ ਨੂੰ ਹੋ ਗਿਆ। ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ, ਸਟਰਕਚਰਲ ਟਾਈਪ ਦੀਆਂ ਬਿਮਾਰੀਆਂ, ਉਹ ਇਸ ਨਿਊਕਲੀਅਸ ਦੀ ਖਰਾਬੀ ਦੇ ਕਰਕੇ ਹੋ ਸਕਦੀਆਂ। ਮਾਨਸਿਕ ਤੌਰ ਤੇ ਆਮ ਤੌਰ ਤੇ ਆ ਵਿਕਸਿਤ ਬੱਚੇ ਜਿੰਨੇ ਵੀ ਹੁੰਦੇ ਨੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਜਾਂ ਮਾਂ ਤੇ ਜਾਂ ਪਿਓ ਵੱਲੋਂ ਜਿਹੜੇ ਵੀ ਇਹਨਾਂ ਨੂੰ ਕ੍ਰੋਮੋਸੋਮਸ ਆਏ ਹੋਏ ਨੇ, ਜਿਹੜੇ ਵੀ ਉਹ ਮਿਲੇ ਹੋਏ ਨੇ, ਉਹਨਾਂ ਦੇ ਵਿੱਚ ਆਪਸ ਚ ਇੱਕ ਤਰ੍ਹਾਂ ਦੀ ਫਾਈਟ ਹੈ, ਕੰਟਰਾ ਇੰਡੀਕੇਸ਼ਨ ਹੈ, ਜਿਸ ਕਰਕੇ ਕੰਟਰਾ ਇੰਡੀਕੇਟਡ ਬਿਹੇਵੀਅਰ ਬੱਚੇ ਦੇ ਵਿੱਚ ਡਿਵੈਲਪ ਹੋ ਜਾਂਦਾ ਆ, ਔਰ ਇਸੇ ਦੀ ਹੀ ਇੱਕ ਕਿਸਮ ਹੈ ਜਿਹਨੂੰ ਅਸੀਂ ਅੱਗੇ ਚੱਲ ਕੇ ਕਹਿੰਦੇ ਹਾਂ ਸਟੋਬੋਰਨ ਬੱਚੇ ਹੁੰਦੇ ਨੇ, ਹਾਂਜੀ, ਜਾਂ ਬਹੁਤੇ ਬਜ਼ੁਰਗ ਲੋਕ ਹੋ ਗਏ ਅਲਜ਼ਾਈਮਰ ਹੋ ਗਿਆ ਜੀ, ਜਾਂ ਪ੍ਰਕਿੰਸਨ ਹੋ ਗਿਆ ਜੀ, ਇਹ ਸਾਰੀ ਮਾਨਸਿਕ ਨਾਲ ਸੰਬੰਧਿਤ ਸਾਡੀਆਂ ਬਿਮਾਰੀਆਂ ਹੈਗੀਆਂ ਨੇ, ਪਰ ਅਸਲ ਕੋਰ ਰੀਜ਼ਨ ਇਹਨਾਂ ਦਾ ਇਸ ਨਿਊਕਲੀਅਸ ਦੇ ਵਿੱਚ ਲੁਕਿਆ ਹੋਇਆ। ਉਸ ਤੋਂ ਬਾਅਦ ਸੈਕੰਡ ਗੱਲ ਇਹਦੇ ਚ ਇਹ ਹੁੰਦੀ ਆ ਕਿਉਂਕਿ ਸਾਰਾ ਸਟਰਕਚਰਲ ਢਾਂਚਾ ਇਹਦੇ ਉੱਪਰ ਡਿਪੈਂਡ ਕਰਦਾ ਹੈ, ਔਰ ਸਾਰਾ ਸਟਰਕਚਰਲ ਢਾਂਚੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਡੈਫੀਸ਼ੈਂਸੀ ਆਣੀ ਸ਼ੁਰੂ ਹੋ ਜਾਂਦੀ ਹੈ ਨਾ, ਹੁਣ ਆਮ ਤੌਰ ਤੇ ਕੁਦਰਤ ਦਾ ਤੁਸੀਂ ਇਹ ਵੇਖਦੇ ਹੋ ਨਾ ਵੀ ਕੰਨ ਨੇ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਕੰਨ ਨੇ ਤੇ ਅਸੀਂ ਵੇਖਦੇ ਨਾ ਸਾਰੇ ਇੱਕ ਬੰਦੇ ਦੇ ਜਿੱਥੇ ਕੰਨ ਲੱਗੇ ਨੇ ਬਰਾਬਰ ਅੱਖਾਂ ਦੇ ਰੇਸ਼ੋ ਦੇ ਬਰਾਬਰ ਹੀ ਆ ਰਹੇ ਨੇ, ਪਰ ਤੁਸੀਂ ਹੈਰਾਨ ਹੋਵੋ ਕਿ ਬਹੁਤ ਸਾਰੇ ਐਸੇ ਬੱਚੇ ਪੈਦਾ ਹੁੰਦੇ ਨੇ ਕਿ ਜਿਹਦਾ ਇੱਕ ਕੰਨ ਉੱਚਾ ਇੱਕ ਕੰਨ ਨੀਵਾਂ, ਇੱਕ ਕੰਨ ਵੱਡਾ ਇੱਕ ਕੰਨ ਛੋਟਾ ਹੈਗਾ, ਜਾਂ ਜਿੰਨੇ ਵੀ ਵਿਕਰਾਲ ਬੱਚੇ ਪੈਦਾ ਹੁੰਦੇ ਨੇ। ਅੱਜ ਅੰਮ੍ਰਿਤ ਸਾਹਿਬ ਦੇ ਵੀ ਦੋ ਭਰਾ ਉਹਨਾਂ ਦਾ ਨਾਂ ਕੀ ਪਤਾ ਨੀ ਦੱਸਦੇ ਆ, ਉਹ ਦੋਵੇਂ ਜੁੜੇ ਧੜ ਦੋ ਹੈਗੇ ਨੇ, ਸਿਰ ਉਹਨਾਂ ਦੇ ਵੱਖਰੇ ਵੱਖਰੇ ਹੈਗੇ ਨੇ, ਲੱਤਾਂ ਦੋ ਹੀ ਨੇ, ਤੇ ਇਸ ਤਰ੍ਹਾਂ ਦੇ ਕਰਕੇ ਜਿਹੜੇ ਵਿਕਰਾਲ ਬੱਚੇ ਪੈਦਾ ਹੁੰਦੇ ਨੇ ਉਹ ਬੱਚੇ ਵੀ ਸਾਰੇ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹਦੇ ਵਿੱਚ ਫਰਕ ਆ ਗਿਆ, ਜਿਸ ਕਰਕੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਇੱਕ ਬਿਮਾਰੀ ਹੈਗੀ ਹੈ ਸਿਕਲੇਰੋਸਿਸ, ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਨਾ ਉਹ ਆਮ ਤੌਰ ਤੇ ਕ੍ਰੋਨਿਕ ਟਾਈਪ ਦੇ ਵਿਕਾਰ ਸਰੀਰ ਵਿੱਚ ਪੈਦਾ ਹੋ ਜਾਂਦੇ ਨੇ, ਜਿਨ੍ਹਾਂ ਦੇ ਨਾਲ ਜੇ ਤੁਸੀਂ ਇੱਕ ਬਿਮਾਰੀ ਨੂੰ ਵਕਤੀ ਤੌਰ ਤੇ ਠੀਕ ਕਰਦੇ ਹੋ ਤੇ ਉਹ ਵਾਰ ਵਾਰ ਸਰੀਰ ਤੇ ਆਈ ਜਾਂਦੀ ਹੈ। ਹਜੇ ਤੱਕ ਸਾਡੇ ਕੋਲ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਿਹੜੀਆਂ ALS ਵਰਗੀਆਂ, ALS ਅਸੀਂ ਨੂੰ ਕਹਿੰਦੇ ਹਾਂ, ALS ਦੇ ਤੌਰ ਤੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਸਕੂਲਰ ਵੀਕਨੈਸ ਪੈਦਾ ਕਰਦੀਆਂ ਨੇ, ਜਿਹੜੀਆਂ ਬੋਨ ਦੀ ਡਿਫੈਕਟ, ਕਿਉਂਕਿ ਬੋਨ ਸਾਡੀ ਮੇਨ ਹੈਗੀ ਹੈ ਜਿਹੜੀ ਸੈੱਲ ਬਣਾਉਂਦੀ ਹੈ, ਔਰ ਸੈੱਲ ਬਣਾਉਣ ਵਾਲੀ ਮਸ਼ੀਨਰੀ ਨੂੰ ਇਫੈਕਟ ਕਰਦੇ ਹੈਗੇ ਨੇ। ਸੋ ਇਸ ਕਰਕੇ ਜਿਹੜੀ ਸੈੱਲ ਬਣਾਉਣ ਵਾਲੀ ਮਸ਼ੀਨਰੀ ਜਦੋਂ ਉਹ ਵਿਕ੍ਰਿਤ ਹੋਏਗੀ ਆਟੋਮੈਟਿਕਲੀ ਉਹਦੇ ਤੋਂ ਬਾਅਦ ਸੈੱਲ ਵਿਕ੍ਰਿਤ ਹੋਣਗੇ, ਸੈੱਲ ਵਿਕ੍ਰਿਤ ਹੋਣਗੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਤੌਰ ਤੇ ਪੂਰੇ ਸਰੀਰ ਚ ਸਾਨੂੰ ਦਿਖਾਈ ਦੇਵੇਗੀ ਕਿ ਮਸਲ ਵੀਕਨੈਸ, ਮਸਕੂਲਰ ਡਿਸਟ੍ਰੋਫੀ ਔਰ ਸਟਿਫਨੈਸ, ਮੈਮਰੀ ਲਾਸ, ਇਹ ਸਾਰੀਆਂ ਆਮ ਤੌਰ ਤੇ ਅਨਕੰਟਰੋਲਡ ਮੂਵਮੈਂਟ, ਸਟ੍ਰੀਚਿੰਗ ਇਨ ਸਾਈਡ ਦੀ ਬਾਡੀ, ਇਹ ਜਿਹੜੀਆਂ ਚੀਜ਼ਾਂ ਨੇ ਜ਼ਰੂਰੀ ਨਹੀਂ ਕਿ ਬਚਪਨ ਦੇ ਵਿੱਚ ਸ਼ੁਰੂ ਹੋ ਜਾਣ। ਕੁਛ ਲੋਕਾਂ ਨੂੰ ਹਾਲਾਂਕਿ ਉਹ ਕਰੈਕਟਰ ਅੰਦਰ ਹੈਗਾ ਆ, ਲੇਕਿਨ ਇੱਕ ਉਮਰ ਤੋਂ ਬਾਅਦ ਅਸੀਂ ਦਿੰਦੇ ਹਾਂ ਵੀ ਆਹ ਪੁਰਾਣੀ ਬਿਮਾਰੀ ਪਹਿਲਾਂ ਤਾਂ ਠੀਕ ਠਾਕ ਸੀਗਾ, ਜੇ ਹੁਣ ਹੀ ਇਹਨੂੰ ਇਹ ਬਿਮਾਰੀ ਹੋਈ ਹੈ, ਇਸ ਤੋਂ ਬਾਅਦ ਹੀ ਹੋਈ ਹੈ। ਅੱਜ ਅਸੀਂ ਇਹ ਦੱਸਣ ਯੋਗ ਹੋ ਗਏ ਹਾਂ ਕਿ ਇਹ ਪਹਿਲਾਂ ਇਹਨੂੰ ਕਿਉਂ ਨੀ ਹੋਈ, ਹਾਲਾਂਕਿ ਇਹ ਜੈਨੇਟਿਕ ਬਿਮਾਰੀ ਹੈ, ਇਹਨੂੰ ਪਹਿਲਾਂ ਹੀ ਹੋਣੀ ਚਾਹੀਦੀ ਸੀ ਨਾ, ਲੇਕਿਨ ਇਹ ਇਹਨੂੰ 30 ਸਾਲ ਤੋਂ ਬਾਅਦ ਹੋ ਰਹੀ ਹੈ ਜਾਂ ਇਹ ਇਸ ਨੂੰ 15 ਸਾਲ ਤੋਂ ਬਾਅਦ ਹੋ ਰਹੀ ਹੈ। ਉਹਦਾ ਮਤਲਬ ਕੀ ਆ ਕਿ ਇਹ ਸਾਰੇ ਦਾ ਸਾਰਾ ਕਰੈਕਟਰਿਸਟਿਕ ਸਾਡੇ ਉਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵਡ ਹੈਗਾ ਆ ਕਿ ਇੰਨੇ ਇੰਨੇ ਚਿਰ ਬਾਅਦ ਜਦੋਂ ਆ ਫਲਾਣਾ ਥਾਂ ਤੇ ਜਦੋਂ ਤੁਸੀਂ 30 ਮੀਲ ਇਸ ਸੜਕ ਤੇ ਚਲੇ ਜਾਓਗੇ ਨਾ ਤੇ ਉੱਥੋਂ ਫਿਰ ਫਲਾਣਾ ਸ਼ਹਿਰ ਆਏਗਾ। ਅੱਜ ਪਹਿਲਾਂ ਕਿਉਂ ਨੀ ਆ ਗਿਆ ਸ਼ਹਿਰ ਜੀ ਉਹ, ਕਿਉਂਕਿ ਉਹਨੇ ਆਉਣਾ ਹੀ 30 ਸਾਲ ਬਾਅਦ, 30 ਮੀਲ ਬਾਅਦ ਆ, ਜਿੰਨਾ ਡਿਸਟੈਂਸ ਉਹਦਾ ਹੈਗਾ ਉਹਦੇ ਮੁਤਾਬਕ ਹੀ ਹੈਗਾ। ਔਰ ਇਹ ਸਾਰਾ ਡਿਸਟੈਂਸ ਬੜੀ ਹੈਰਾਨੀ ਦੀ ਗੱਲ ਆ, ਉਹ ਮਾਈਕਰੋਸਕੋਪ ਤੋਂ ਵੀ ਮਾਈਕਰੋਸਕੋਪਿਕ ਸਬਸਟਾਂਸ ਹੈਗੇ ਨੇ ਸਾਡੇ ਕ੍ਰੋਮੋਸੋਮ ਜਿਹੜੇ ਸਾਡੇ ਨਿਊਕਲੀਅਸ ਵਿੱਚ ਪ੍ਰਜ਼ਰਵ ਨੇ, ਔਰ ਉਹਨਾਂ ਦੇ ਵਿੱਚ ਇਹ ਵੀ ਸਾਰੀ ਗੱਲ ਹੈਗੀ ਹੈ ਕਿ ਇਹ ਬੰਦਾ ਇੰਨੇ ਸਮੇਂ ਬਾਅਦ ਇੰਨੀ ਉਮਰ ਦੇ ਵਿੱਚ ਇਸ ਬਿਮਾਰੀ ਤੋਂ ਗ੍ਰਸਤ ਹੋਏਗਾ। ਬੜੀ ਅਜੀਬ ਗੱਲ ਹੈ ਹਾਂਜੀ, ਮਤਲਬ ਜੋਸ਼ੀਆਂ ਕੋਲ ਐਕਸਪਲੇਨੇਸ਼ਨ ਨਹੀਂ ਹੁੰਦਾ, ਬਿਨਾਂ ਗੱਲ ਕਹਿ ਰਿਹਾ, ਇਹਦਾ ਸਬੂਤ ਕੀ ਹੈ ਭਾਈ? ਨਾ ਸਬੂਤ ਤਾਂ ਉਹਦੇ ਪਤਾ ਲੱਗੂਗਾ ਜਦੋਂ ਤੇਰੇ ਨਾਲ ਵਾਪਰੇਗੀ ਗੱਲ। ਪਰ ਅੱਜ ਅਸੀਂ ਮੈਡੀਕਲ ਸਾਇੰਸ ਦੇ ਤੌਰ ਤੇ, ਜਾਣਕਾਰੀ ਦੇ ਤੌਰ ਤੇ ਇਸ ਥਾਂ ਤੇ ਅਸੀਂ ਪਹੁੰਚ ਗਏ ਹਾਂ ਕਿ ਕੋਈ ਮਾਂ ਬਾਪ ਜਿੰਨਾ ਜ਼ਹੀਨ ਕਿਉਂ ਨਹੀਂ ਹੁੰਦਾ, ਕਿਉਂ ਉਹਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ, ਕਿਉਂਕਿ ਉਹਦਾ ਦੋਹਾਂ ਦੇ ਮਿਲਣ ਦੇ ਨਾਲ ਜਿਹੜੀ ਕੌਂਟਰਾ ਇੰਡੀਕੇਸ਼ਨ ਪੈਦਾ ਹੋਈ ਹੈ ਤੁਹਾਡੇ ਜੀਨਸ ਪ੍ਰਜ਼ਰਵ ਹੈ। ਮੰਦਬੁੱਧੀ ਬੱਚੇ ਹਾਂਜੀ, ਆਟਿਜ਼ਮ ਵਾਲੇ ਬੱਚੇ, ADHD ਵਾਲੇ ਬੱਚੇ, ਇਹ ਸਾਰੇ ਦੇ ਸਾਰੇ ਮਾਂ ਤੇ ਬਾਪ ਦੇ ਜਿਹੜੇ ਜੀਨਸ ਆਪਸ ਮਿਲੇ ਸੀ, ਕ੍ਰੋਮੋਸੋਮਸ ਮਿਲੇ ਸੀ, ਔਰ ਇੱਕ ਕ੍ਰੋਮੋਸੋਮ ਚ ਕਿੰਨੇ ਕਿੰਨੇ ਜੀਨਸ ਹੈਗੇ ਨੇ, ਹਜ਼ਾਰਾਂ ਹੀ ਜੀਨਸ ਹੈਗੇ ਨੇ, ਔਰ ਇੱਕ ਇੱਕ ਜੀਨ ਦਾ ਆਪਣਾ ਆਪਣਾ ਕਰੈਕਟਰ ਹੈਗਾ, ਉਹਦੇ ਚ ਪਤਾ ਨੀ ਕਿਹੜਾ। ਕਈ ਕੋਈ ਐਸਾ ਵੀ ਨਹੀਂ ਹੁੰਦਾ ਨਾ ਕਿ ਜੇ ਮਾਂ ਬਾਪ ਨੂੰ ਇੱਕ ਵਿਕਾਰ ਹੈਗਾ ਤੇ ਜ਼ਰੂਰੀ ਉਹ ਬੱਚੇ ਚਾਹੇ, ਤੁਸੀਂ ਇਹ ਵੀ ਦੇਖਦੇ ਹੋ ਕਿ ਐਸਾ ਨਹੀਂ ਹੁੰਦਾ ਕਿ ਮਾਂ ਬਾਪ ਚ ਕੋਈ ਵਿਕਾਰ ਸੀ ਤੇ ਉਹਦਾ ਮਾਂ ਜਾਂ ਧੀ ਦੇ ਵਿੱਚ ਪ੍ਰਜ਼ਰਵ ਹੋਇਆ ਹੋਵੇ, ਨਹੀਂ। ਕਿਉਂਕਿ ਕੋਈ ਇੱਕ ਜਿਹੜਾ ਜੀਨਸ ਹੈ ਉਸ ਕ੍ਰੋਮੋਸੋਮਸ ਦੇ ਵਿੱਚ ਸੈਂਕੜੇ ਹੀ ਜੀਨਸ ਨੇ, ਕੋਈ ਇੱਕ ਜੀਨਸ ਜਿਹੜਾ ਹੈ ਉਹ ਵਿਕਾਰ ਵਿਕ੍ਰਿਤ ਹੋ ਗਿਆ, ਔਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਉਹਦੇ ਵਿੱਚ ਪੈਦਾ ਹੋਣਗੀਆਂ। ਪਰ ਕਦੋਂ ਪੈਦਾ ਹੋਣਗੀਆਂ, ਕਦੋਂ ਪੈਦਾ ਹੋਣਗੀਆਂ, ਉਹ ਸਾਡੇ ਜਿਹੜੇ ਨਿਊਕਲੀਓਪਲਾਜ਼ਮ ਦੇ ਅੰਦਰ ਅੰਦਰ ਕ੍ਰੋਮਾਟਿਨ ਥ੍ਰੈਡਸ ਨੇ ਨਾ, ਉਹ ਸਾਨੂੰ ਦੱਸਣਗੇ ਵੀ ਭਾਈ ਇਹ ਇਸ ਟਾਈਮ ਤੇ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਇਹਨੂੰ ਆਹ ਗੱਲ ਹੋ ਸਕਦੀ ਹੈ। ਹੁਣ ਇੱਕ ਤਰ੍ਹਾਂ ਨਾਲ ਮੈਡੀਕਲ ਸਾਇੰਸ ਵੀ ਜੋਤਿਸ਼ ਵਾਲੀ ਗੱਲ ਹੋ ਗਈ, ਜਿਹੜੇ ਲੋਕ ਇਹ ਸਟੱਡੀ ਕਰ ਰਹੇ ਨੇ ਉਹ ਇਸ ਗੱਲ ਵਾਲੇ ਹੋ ਗਏ ਕਿ ਹੱਦ ਹੋ ਗਈ ਯਾਰ, ਡਾਕਟਰ ਨੇ ਦੱਸਿਆ ਸੀਗਾ ਤੇਰੇ ਆਉਣ ਵਾਲੇ ਸਮੇਂ ਵਿੱਚ ਤੈਨੂੰ ਆਹ ਪ੍ਰੋਬਲਮ ਆ ਜਾਏਗੀ। ਔਰ ਇਹ ਸਟੱਡੀ ਹੁਣ ਤੇ ਅਸੀਂ ਤੇ ਇੰਨੀ ਲਿਮਿਟੀ ਰੱਖਦੇ ਹਾਂ ਨਾ ਕਿ ਖੂਨ ਟੈਸਟ ਕਰਾਓ ਜੀ, ਉਹਨੇ ਦੱਸ ਦਿੱਤਾ ਟਿਊਬਰਕਲੋਸਿਸ ਬੈਸਿਲਸ ਹੈਗਾ, ਅੱਛਾ ਜੀ ਟੀਬੀ ਦਾ ਇਲਾਜ ਸ਼ੁਰੂ ਕਰ ਦੇ। ਹੁਣ ਸਾਡੀ ਮੈਡੀਕਲ ਸਾਇੰਸ ਇਸ ਤੋਂ ਤੱਕ ਲਿਮਿਟਡ ਹੈ, ਪਰ ਹੁਣ ਦੀ ਜਿਹੜੀ ਸਟੱਡੀ ਆ ਰਹੀ ਹੈ ਅੱਗੇ ਦੀ ਉਹ ਇਹ ਦੱਸ ਰਹੀ ਆ ਕਿ ਤੁਸੀਂ ਇਹ ਵੀ ਦੱਸਣ ਯੋਗ ਹੋ ਜਾਓਗੇ ਕਿ ਕਿਹੜੇ ਬੰਦੇ ਨੂੰ ਕਿੰਨੀ ਉਮਰ ਤੋਂ ਬਾਅਦ ਕਿਹੜੀ ਬਿਮਾਰੀ ਹੋ ਸਕਦੀ ਹੈ ਜੇ ਹੋਏਗੀ। ਹਾਂਜੀ, ਸੋ ਬੜੀ ਅਜੀਬ ਗੱਲ ਹੈਗੀ ਹੈ, ਇਹ ਇਸੇ ਸਟੱਡੀ ਤੋਂ ਸਾਨੂੰ ਪਤਾ ਲੱਗਦਾ ਹੈ ਜੇ ਅਸੀਂ ਅੰਦਰ ਦੇ ਸੈੱਲ ਦੀ ਅੰਦਰ ਦੀ ਖੋਜ ਕਰ ਰਹੇ ਹਾਂ ਤੇ ਉਸ ਸੈੱਲ ਦੇ ਅੰਦਰ ਦੀ ਖੋਜ ਦੇ ਵਿੱਚ ਅੱਜ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਈਟੋਪਲਾਜ਼ਮ ਦੇ ਹੋਰ ਅੰਗ ਨੇ, ਸਾਈਟੋਪਲਾਜ਼ਮ ਦੇ ਜਿਹੜੇ ਹੋਰ ਡਿਪਾਰਟਮੈਂਟ ਨੇ, ਮੈਂ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਜਿਵੇਂ ਬਿਜਲੀ ਘਰ ਹੁੰਦਾ ਹੈ ਨਾ, ਜਿੱਥੇ ਐਨਰਜੀ ਪੈਦਾ ਹੁੰਦੀ ਹੈ, ਜੇ ਬਿਜਲੀ ਨਾ ਚੱਲੇ ਜਿੱਥੇ ਸਾਰੇ ਹਨੇਰਾ ਹੋ ਜਾਊਗਾ ਨਾ, ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਮਾਈਟੋਕੋਂਡਰੀਆ ਦਾ ਹੋਏਗਾ। ਮਾਈਟੋਕੋਂਡਰੀਆ ਨੂੰ ਅਸੀਂ ਬਿਜਲੀ ਕਰ ਕਹਿੰਦੇ ਹਾਂ, ਜੇ ਉਹ ਕੰਮ ਕਰ ਰਿਹਾ ਆ ਤੇ ਸਾਰਾ ਫੰਕਸ਼ਨ ਸਾਰੀਆਂ ਥਾਵਾਂ ਤੇ ਸਹੀ ਚੱਲ ਰਿਹਾ ਆ, ਤੇ ਨਹੀਂ ਸਾਰਾ ਕੁਛ ਡੱਬ ਹੋ ਕੇ ਰਹਿ ਜਾਂਦਾ ਵੀ ਭਾਈ ਬਿਜਲੀ ਹੈ ਨੀ, ਕੰਮ ਕੀ ਕਰਨਾ, ਹਨੇਰਾ ਹੈ ਸਾਰੇ। ਹਾਂਜੀ, ਸੋ ਉਹਦੇ ਸੰਬੰਧ ਵਿੱਚ ਅਗਲੀ ਜਾਣਕਾਰੀ ਸਾਡੀ ਹੋਏਗੀ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਇਸ ਵੇਲੇ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਂ ਕੋਈ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਕਾਮਯਾਬੀ ਨਹੀਂ ਹੋ ਰਹੀ, ਅਗਰ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਰੁਕਾਵਟਾਂ ਕਿਉਂ ਆ ਰਹੀਆਂ ਹਨ, ਇਸ ਕਰਕੇ ਐਸਾ ਹੋ ਰਹੀ ਹੈ, ਉਹ ਸਾਰੀਆਂ ਗੱਲਾਂ ਨੂੰ ਅਗਰ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਜਾਂਦੇ ਜਾਂਦੇ ਇੱਕ ਹਮੇਸ਼ਾ ਵਾਲੀ ਬੇਨਤੀ ਤੁਹਾਡੇ ਨਾਲ, ਜੇ ਤੁਹਾਨੂੰ ਲੱਗਦਾ ਨਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲ ਹੈਗੀ ਹੈ, ਕੋਈ ਸਾਡੇ ਫਾਇਦੇ ਵਾਲੀ ਗੱਲ ਹੈਗੀ ਹੈ, ਔਰ ਇਹ ਫਾਇਦਾ ਆਪਣੇ ਡੀਅਰੈਸਟ ਨੂੰ ਵੀ ਪਹੁੰਚਾਓ ਤੇ ਉਹਨਾਂ ਨੂੰ ਵੀ ਕਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਫੇਸਬੁੱਕ ਮੀਡੀਆ, ਸਬਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ ਜਾਂ ਯੂਟਿਊਬ ਮੀਡੀਆ ਤੇ ਆ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਰੋਜ਼ਾਨਾ ਸੁਣ ਸਕਦੇ ਹੋ। 5 ਤੋਂ 6 ਵਜੇ ਇੱਕ ਘੰਟੇ ਵਾਸਤੇ ਪ੍ਰੋਗਰਾਮ ਹੁੰਦਾ ਆ, ਇੱਕ ਦਿਨ ਅੰਗਰੇਜ਼ੀ ਦਾ, ਕੱਲ ਅੰਗਰੇਜ਼ੀ ਦਾ ਸੀ, ਅੱਜ ਪੰਜਾਬੀ ਦਾ ਹੋਇਆ, ਆਉਣ ਵਾਲੇ ਕੱਲ ਜਿਹੜਾ ਹਿੰਦੀ ਦਾ ਹੋਏਗਾ। ਇਸੇ ਤਰ੍ਹਾਂ ਤਿੰਨੋਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਗੱਲ ਦੁਹਰਾ ਕੇ ਸਮਝਾਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਕੋਈ ਕਮੀ ਨਾ ਰਹੇ, ਜੇ ਮੈਂ ਕੀ ਕਹਿ ਰਿਹਾ ਹਾਂ ਉਹਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ, ਇਹ ਹਰ ਲੈਂਗੁਏਜ ਦੇ ਤੁਹਾਨੂੰ ਸਮਝਾਇਆ ਜਾ ਰਿਹਾ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਦਾ ਫੀਡਬੈਕ ਵੀ ਰੇਡੀਓ ਪ੍ਰਵਾਸ ਜਾਂ ਰੇਡੀਓ ਸਬਰੰਗ ਨੂੰ ਫੋਨ ਨੰਬਰ ਦੇ ਉੱਪਰ 4086871899 ਉੱਪਰ ਜਾਂ 8563970301 ਦੇ ਉੱਪਰ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਸਾਨੂੰ ਹੌਸਲਾ ਹੋਵੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਆ, ਜੋ ਅਸੀਂ ਕਰ ਰਹੇ ਹਾਂ ਉਹਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਹੈ ਔਰ ਸਾਡਾ ਇਹ ਕਰਨਾ ਸਫਲ ਹੋ ਜਾਏਗਾ। ਰੱਬ ਰੱਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਕੱਲ ਨੂੰ ਫਿਰ ਮਿਲਾਂਗੇ ਹਿੰਦੀ ਦੇ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ,
2: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ, ਥੈਂਕ ਯੂ,
1: ਬਹੁਤ ਸ਼ੁਕਰੀਆ,
2: ਥੈਂਕ ਯੂ ਸਰ, ਥੈਂਕ ਯੂ ਚੀਮਾ ਸਾਹਿਬ,
1: ਥੈਂਕ ਯੂ।

ਨਮਸਤੇ ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਗਏ। ਸੋ ਇਸ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਚਾਲੂ ਕਰ ਰਹੇ ਹਾਂ ਕਿ ਜਿੰਨੇ ਵੀ ਸਾਡੇ ਵੀਰ ਭੈਣ ਭਰਾ, ਦੋਸਤ ਭੈਣਾਂ ਵੀਰ ਸਾਰੇ ਰਲ ਮਿਲ ਕੇ ਪ੍ਰਵਾਸ ਰੇਡੀਓ ਦੀ ਜਿਹੜੀ ਐਪ ਆ, ਪ੍ਰਵਾਸ ਰੇਡੀਓ ਦਾ ਵਟਸਐਪ ਜਿਹੜਾ ਹੈਗਾ, ਤੇ ਉਹਦੇ ਉਪਰ ਸਾਡੇ ਨਾਲ ਸਾਰੇ ਜੁੜਦੇ ਆ ਤੇ ਬਹੁਤ ਆਪਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਾਡੇ ਪੇਜ ਨੂੰ ਫਾਲੋ ਕਰਦੇ ਆ। ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਅੱਜ ਤੋਂ ਕੁਛ ਹਫ਼ਤੇ ਚ ਇਕ ਵਾਰ ਜਿੰਨੇ ਵੀ ਮੈਸੇਜ ਹੋਇਆ ਕਰਨਗੇ ਸਾਡੇ ਭੈਣ ਭਰਾਵਾਂ ਦੇ, ਉਨ੍ਹਾਂ ਤੱਕ ਅਸੀਂ ਉਨ੍ਹਾਂ ਦੇ ਮੈਸੇਜ ਪੜ੍ਹ ਕੇ ਜਿਹੜੇ ਆ ਉਹ ਸੁਣਾਇਆ ਕਰਾਂਗੇ। ਅੱਜ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੇ ਦਿਨ ਲਾਲ ਸਿੰਘ ਚੀਮਾ ਹੋਣੀ ਇਹ ਸਾਰੇ ਗੀਤ ਕਵਿਤਾਵਾਂ ਜੋ ਵੀ ਮੈਸੇਜ ਆ ਉਹ ਅਸੀਂ ਸਾਰੇ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਖ਼ਬਰਾਂ ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਣਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ। ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਲੋਕ ਤੁਸੀਂ ਕੀ ਸੁਣਦੇ ਤੇ ਗੀਤਾਂ ਦੇ ਨਾਲ ਨਾਲ ਫਿਰ ਅਗਲਾ ਪ੍ਰੋਗਰਾਮ ਚਾਲੂ ਹੋ ਜਾਏਗਾ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਸੁਖਿੰਦਰ ਹਿੱਟ ਗੀਤ ਲਓ ਜੀ। ਲਓ ਜੀ ਦੋਸਤੋ, ਰਮਤਾ ਜੋਗੀ, ਬਹੁਤ ਪਿਆਰਾ ਗੀਤ ਹੈ, ਬਹੁਤ ਮੇਰਾ ਫੇਵਰੇਟ ਵੀ ਹੈ ਸੁਖਿੰਦਰ। ਤੇ ਉਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਰਮਤਾ ਜੋਗੀ।

Hallelujah.

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ।

ਲੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ। ਅੱਜ ਦਾ ਪ੍ਰੋਗਰਾਮ ਸਾਡੇ ਵੀਰ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਉਹਨਾਂ ਦੇ ਲੈਟਰ ਜਿਹੜੇ ਆ ਜੋ ਵੀ ਉਹਨਾਂ ਨੇ ਲਿਖਿਆ ਹੈ ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਉਹ ਪੜ੍ਹ ਕੇ ਸੁਣਾਏ ਜਾਣ ਤੇ ਮੈਂ ਚੀਮਾ ਸਾਹਿਬ ਨੂੰ ਫੋਨ ਮਿਲਾ ਲੈਂਦਾ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਆਓ ਜੀ ਚੀਮਾ ਸਾਹਿਬ ਕੁਛ ਗੱਲਾਂ ਬਾਤਾਂ ਕਰੀਏ।

0: ਨਾ ਦੋਸਤੋ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਆ ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਅਸੀਂ ਉਨ੍ਹਾਂ ਵੀਰਾਂ ਭੈਣ ਭਰਾਵਾਂ ਦੇ ਜਿਹੜੇ ਜੋ ਲਿਖਦੇ ਨੇ ਸਾਡੇ ਪ੍ਰਵਾਸ ਰੇਡੀਓ ਗਰੁੱਪ ਦੇ ਉਪਰ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ ਕਹਾਣੀਆਂ ਹਰ ਤਰ੍ਹਾਂ ਦੀ ਸ਼ਾਇਰੀ ਜਿਹੜੀ ਆ ਉਹ ਲਿਖਦੇ ਨੇ ਤੇ ਉਨ੍ਹਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਉਨ੍ਹਾਂ ਲਈ ਅਸੀਂ ਪੇਸ਼ ਕਰਾਂਗੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਚੀਮਾ ਸਾਹਿਬ ਉਹ ਤੇ ਮਾੜੇ ਜਿਹਾ ਲਿਖ ਦੇਣਾ ਸੀ ਕਿ ਅਸੀਂ ਹੁਣ ਆਉਣ ਹੋ ਰਹੇ ਹਾਂ ਚਲੋ ਚਲੋ ਕੋਈ ਗੱਲ ਨਹੀਂ ਓਕੇ ਓਕੇ ਚਲੋ ਚਾਲੂ ਕਰੀਏ ਜੀ ਚੀਮਾ ਸਾਹਿਬ ਆਓ ਫਿਰ ਆਪਾਂ ਕਿੱਥੋਂ ਕਿੱਥੋਂ ਚਾਲੂ ਕਰੀਏ ਜੀ ਸਾਰੇ ਵਿੱਚ ਹੀ ਹੈ ਜੀ ਚੀਮਾ ਸਾਹਿਬ ਮੇਰੇ ਕੋਲ ਇੱਥੇ ਪਏ ਆ ਸਾਰੇ ਪ੍ਰਵਾਸ ਰੇਡੀਓ ਗਰੁੱਪ ਤੇ ਜਾਓ ਨਾ ਟੀਮ ਨੀ ਗਰੁੱਪ ਤੇ ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੇ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਰੋਗ ਦਿਲ ਦੇ ਬੁੱਝ ਬਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕਿਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫਿਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਬੰਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕੋਈ ਖੁਦ ਨੂੰ ਖਾਕ ਬਣਾਉਣ ਵਾਲੇ ਦਾਨੀ ਖਾਕ ਚੋਂ ਖਲਕ ਪਾਉਣ ਵਾਲੇ ਭਲਾ ਇਹ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਧੰਨਵਾਦ ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ ਰਿਟਾਇਰ ਸਹਾਇਕ ਥਾਣੇਦਾਰ ਬਹੁਤ ਸ਼ੁਕਰੀਆ ਦਾਨੀ ਸਾਹਿਬ ਬਹੁਤ ਮਿਹਰਬਾਨੀ ਚੀਮਾ ਸਾਹਿਬ ਲੱਭਿਆ ਕਿ ਨਹੀਂ ਪੇਜ ਯਾਰ ਪੇਜ ਹੀ ਨਹੀਂ ਚੀਮਾ ਸਾਹਿਬ ਤੁਹਾਨੂੰ ਮਿਲ ਰਿਹਾ ਤੁਸੀਂ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਉਹਦੇ ਤੇ ਸਾਰੇ ਹੀ ਹੈਗੇ ਨਾ ਸਾਰਿਆਂ ਦੇ ਹੈਗੇ ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ ਸਰ ਜੀ
1: ਤੇ ਸਾਡੀ ਜਿਹੜੀ ਸਮੁੱਚੀ ਟੀਮ ਆ ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ ਬਹੁਤ ਡੂੰਘੇ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਜਿਹਦੇ ਵਿੱਚ ਉਹਨਾਂ ਦੀਆਂ ਵੀ ਵਧੀਆ ਲਿਖਤਾਂ ਜਿਹੜੀਆਂ ਉਹ ਸਾਡੇ ਜਿਹੜੇ ਸਰੋਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ, ਤੇ ਨਾਲ ਬਾਕੀ ਆ ਜਿਹੜੀ ਖਬਰਸਾਰ ਉਹ ਵੀ ਜਿਹੜੀ ਆ ਉਹ ਸ਼ੁਰੂ ਰਹੂਗੀ। ਤੇ ਇਹਦੇ ਨਾਲ ਪਹਿਲਾ ਸੁਨੇਹਾ ਜਿਹੜਾ ਹੈਗਾ ਜੀ, ਉਹਨਾਂ ਨੇ ਲਿਖਿਆ ਕਹਿੰਦੇ ਜਿੰਦ ਬਦਲੇ ਜਿੰਦ ਬਟਾਉਣ ਵਾਲੇ, ਜਿੰਦ ਬਦਲੇ ਜਿੰਦ ਬਟਾਉਣ ਵਾਲੇ, ਨੰਗੇ ਪੈਰੀ ਚੱਲ ਕੇ ਆਉਣ ਵਾਲੇ, ਸੱਚ ਖਾਤਰ ਖੱਲ ਲਹਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ, ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ, ਸੁੱਖ ਬਦਲੇ ਦੁੱਖ ਹੰਢਾਉਣ ਵਾਲੇ, ਕੋਈ ਗੁੱਝੀ ਬਾਤ ਸੁਣਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੋਂ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ, ਟੁੱਟੀ ਗਾਨੀ ਫੇਰ ਪਰੋਣ ਵਾਲੇ, ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਸੱਚ ਦੀ ਦੀਪ ਜਗਾਉਣ ਵਾਲੇ, ਕੋਈ ਸੱਚ ਦਾ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ, ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ, ਸੁੱਖ ਬਦਲੇ ਦੁੱਖ ਹੰਢਾਉਣ ਵਾਲੇ, ਕੋਈ ਗੁੱਝੀ ਬਾਤ ਸੁਣਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੋਂ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ, ਟੁੱਟੀ ਗਾਨੀ ਫੇਰ ਪਰੋਣ ਵਾਲੇ, ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਸੱਚ ਦੀ ਦੀਪ ਜਗਾਉਣ ਵਾਲੇ, ਕੋਈ ਸੱਚ ਦਾ ਦੀਪ ਜਗਾਉਣ ਵਾਲੇ, ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ, ਬੇੜੀ ਡੁੱਬਦੀ ਵੰਨੇ

ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ, ਟੁੱਟੀ ਗਾਨੀ ਫੇਰ ਪਰੋਣ ਵਾਲੇ, ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ, ਕਹਿੰਦੇ ਕੋਈ ਸੱਚ ਦੀ ਦੀਪ ਜਗਾਉਣ ਵਾਲੇ, ਕੋਈ ਸੱਚ ਦਾ ਦੀਪ ਜਗਾਉਣ ਵਾਲੇ, ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ, ਬੇੜੀ ਡੁੱਬਦੀ ਉਹਨੇ ਲਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ, ਕਹਿੰਦੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ, ਕੋਈ ਖੁਦ ਨੂੰ ਖਾਕ ਕਹਾਉਣ ਵਾਲੇ, ਦਾਨੀ ਖਾਕ ਚੋਂ ਖਾਕ ਖਾਲਕ ਪਾਉਣ ਵਾਲੇ, ਭਲਾ ਇਸ ਖਲਕਤ ਦਾ ਚਾਹੁਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ, ਧੰਨਵਾਦ ਗੁਰਦੀਪ ਦਾਨੀ ਜੀ, ਪਿੰਡ ਫੁੱਲੋ ਮਿੱਟੀ, ਰਿਟਾਇਰਡ ਸਹਾਇਕ ਥਾਣੇਦਾਰ, ਤੇ ਉਹਨਾਂ ਦਾ ਨੰਬਰ ਵੀ, ਜਿਹੜੇ ਸੱਜਣ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਆ, ਉਹਨਾਂ ਦਾ ਨੰਬਰ ਵੀ ਆਪਾਂ ਬੋਲ ਦਿੰਦੇ ਆ। ਉਹਨਾਂ ਦਾ ਨੰਬਰ ਹੈਗਾ 9944 70 ਤੇ 79316 ਤੇ ਅਗਲਾ ਨੰਬਰ ਉਹਨਾਂ ਨੇ ਨਾਲ ਦਿੱਤਾ ਆ 88473 ਤੇ 57895। ਬਹੁਤ ਵਧੀਆ ਲਿਖਤਾਂ ਭੇਜਦੇ ਆ ਇਹ ਕਾਕ ਸਾਹਿਬ ਜੀ, ਤੇ ਆਪਣੇ ਕੋਲ ਹੋਰ ਵੀ ਇਹਨਾਂ ਦੇ ਸੁਨੇਹੇ ਹੁੰਦੇ ਆ, ਆਪਾਂ ਹੋਰ ਵੀ ਪੜ੍ਹ ਲੈਂਦੇ ਆ ਅੱਗੇ ਪਿੱਛੋਂ ਲੱਭ ਕੇ, ਤੇ ਇਹਨਾਂ ਦੇ ਸੁਨੇਹੇ ਆ ਜਿਹੜੇ, ਆ ਤਾਂ ਆਪਾਂ ਪੜ੍ਹ ਦਿੱਤਾ, ਤੇ ਇਹਨਾਂ ਦੇ ਸੁਨੇਹੇ ਜਿਹੜੇ ਆ ਅੱਜ ਦਾ ਵਿਸ਼ੇਸ਼ ਹੈ, ਹੋਰ ਵੀ ਸੱਜਣਾਂ ਦੇ ਸੁਨੇਹੇ ਆਉਂਦੇ ਰਹਿੰਦੇ ਆ ਡਾਕਟਰ ਸਾਹਿਬ ਜੀ ਇੱਥੇ ਇੱਕ ਆ ਵੀ ਕਿਸੇ ਨੇ ਬੜਾ ਵਧੀਆ ਸੁਨੇਹਾ ਲਿਆ, ਅੱਜ ਦਾ ਦਿਨ ਤੇ ਵਿਸ਼ੇਸ਼ ਪੰਜਾਬੀ ਸਾਧ ਜਗਤ ਦੀ ਮਹਿਕ ਕਹਾਣੀਕਾਰ ਸਰਗੀ ਜੰਮੂ, ਇਹਦੇ ਬਾਰੇ ਲਿਖਿਆ ਗਿਆ ਕਾਕ ਸਾਹਿਬ ਜੀ, ਤੇ ਇਹ ਪਹਿਲਾਂ ਨੀ ਕਦੇ ਇਹਨਾਂ ਦੇ ਨਾਂ ਸੁਣੇ, ਕਿਉਂਕਿ ਮੈਂ ਸ਼ਾਇਦ ਰੇਡੀਓ ਦੇ ਨਾਲ ਨਵਾਂ ਨਵਾਂ ਸੁਣਿਆ ਜੁੜਿਆ ਕਰਕੇ ਤਾਂ ਆ, ਤੇ ਇਹਨਾਂ ਦੇ ਵਿੱਚ ਲਿਖਿਆ ਕਾਕ ਸਾਹਿਬ ਜੀ, ਇਹਨਾਂ ਦੀ ਬੇਸਿਕਲੀ ਲਾਈਫ ਦੇ ਬਾਰੇ ਲਿਖਿਆ ਕਿਸੇ ਨੇ, ਪੁਰਾਣੀ ਕਹਾਣੀ ਕਲਾਕਾਰ ਡਾਕਟਰ ਸਰਗੀ ਜੰਮੂ ਅੰਮ੍ਰਿਤਸਰ ਪੰਜਾਬ ਦੀ ਵਸਨੀਕ ਆ, ਆਪਣੀ ਆਪ ਜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ, ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣਾ ਆਪਣਾ ਸਰਸੀਆ ਸਮ ਦ੍ਰਿਸ਼ਟੀ ਖਿਲਰੇ ਹਰਫ ਚੇਤਨ ਕਥਾ ਵੇਦਾ ਹੋਣ ਤੋਂ ਪਹਿਲਾਂ ਪੰਜਾਬੀ ਕਹਾਣੀ ਵਿਚ ਲੋਕ ਧਾਰਾ ਦਾ ਅਨੁਸਰਣ ਅਤੇ ਰੂਪਾਂਤਰ ਪੁਸਤਕਾਂ ਸਮਰਪਿਤ ਕੀਤੀਆਂ, ਬੜੀਆਂ ਕਿਤਾਬਾਂ ਲਿਖੀਆਂ ਕਾਕ ਸਾਹਿਬ ਜੀ ਲੋਕਾਂ ਨੇ, ਪਿਛਲੇ ਸਾਲ ਉਹਨਾਂ ਨੂੰ ਵਿਸ਼ੇਸ਼ ਕਹਾਣੀਕਾਰ ਅਤੇ ਪੁਸਤਕ ਆਪਣਾ ਆਪਣਾ ਮਰਸੀਆ ਲਈ ਕੈਨੇਡਾ ਦੀ ਸੰਸਥਾ ਵੱਲੋਂ ਢਾਹਾਂ ਕਲੇਰਾਂ ਪੁਰਸਕਾਰ ਮਿਲਿਆ, ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖਬਾਰਾਂ ਦੀਆਂ ਅਤੇ ਮੈਗਜ਼ੀਨਾਂ ਤੇ ਛਾਪਦੀਆਂ ਰਹਿੰਦੀਆਂ ਹਨ, ਉਹਨਾਂ ਦੀਆਂ ਕਹਾਣੀਆਂ ਲਾਂਬੂ ਰਾਡ ਰਵਾਬੀ ਪਾਠਕ ਬਹੁਤ ਪਸੰਦ ਕਰ ਰਹੇ ਹਨ, ਆਪ ਜੀ ਦਾ ਜੀਵਨ ਪੰਜਾਬੀ ਸਾਹਿਤ ਸਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ, ਉਹਨਾਂ ਦੀਆਂ ਅਨਮੋਲ ਰਚਨਾਵਾਂ ਨਾਰੀਵਾਦ ਸਮਾਜਿਕ ਕੁਰੀਤੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਹੁੰਦੀਆਂ ਹਨ, ਹਾਲ ਦੀ ਉਹਨਾਂ ਦੀ ਪੁਸਤਕ ਆਪਣਾ ਆਪਣਾ ਮਰਸੀਆ ਸਾਹਿਤ ਜਗਤ ਦਾ ਅਨਮੋਲ ਖਜ਼ਾਨਾ ਹੈ, ਉਹ ਸੰਵੇਦਨਸ਼ੀਲ ਕਹਾਣੀਕਾਰ ਮਿਹਨਤੀ ਅਧਿਆਪਕਾ ਅਤੇ ਲਾਪੜੇ ਸੁਭਾਅ ਦੀ ਸ਼ਖਸੀਅਤ ਹਨ, ਪੰਜਾਬੀ ਸਾਹਿਤ ਜਗਤ ਨੂੰ ਵੀ ਆਪ ਜੀ ਦੇ ਤੇ ਬਹੁਤ ਮਾਣ ਹੈ, ਸਰਗੀ ਨੂੰ ਕਈ ਭਰਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰ ਰਹੇ ਹਨ, ਤੇ ਇਹਦੇ ਨਾਲ ਖੱਕ ਸਾਹਿਬ ਜੀ ਆਪਣੇ ਕੋਲ ਹੋਰ ਵੀ ਸੁਨੇਹੇ ਜਿਹੜੇ ਆਉਂਦੇ ਹੈਗੇ ਆ, ਆਹ ਵੀ ਸੁਨੇਹਾ ਖੱਕ ਸਾਹਿਬ ਜੀ ਇੱਕ ਹੈਗਾ, ਦੋ ਤਿੰਨ ਆਪਣੇ ਕੋਲ ਹੈਗੇ, ਇਹ ਵੀ ਪੜ੍ਹਦੇ ਆ, ਬਹੁਤ ਵਧੀਆ ਸੁਨੇਹੇ ਆ। ਇੱਕ ਤਾਂ ਸੁਨੇਹਾ ਹੈਗਾ ਖੱਕ ਸਾਹਿਬ ਜੀ, ਉਹ ਦੇ ਤੋਂ ਸ਼ੁਕਰ ਉਸਕਾ, ਉਹ ਦੇ ਤੋਂ ਸ਼ੁਕਰ ਉਸਕਾ, ਨਾ ਦੇ ਤੋਂ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਨ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਹੈ, ਖੱਕ ਸਾਹਿਬ ਜੀ ਲਿਖਣ ਵਾਲੇ ਵੀ ਕਮਾਲ ਕਰਦੇ, ਆਪਾਂ ਹੋਰ ਪੜ੍ਹ ਦਿੰਦੇ ਆ। ਇਹਦੇ ਵਿਚ ਉਹਨਾਂ ਨੇ ਲਿਖਿਆ ਖੱਕ ਸਾਹਿਬ ਜੀ, ਮੌਤ ਦੇ ਵਪਾਰੀ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਕੁੱਖਾਂ ਪਾੜ ਕੇ ਜੰਮਦੇ ਨੇ, ਨੱਕ ਰਗੜ ਕੇ ਮਾਪੇ ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ, ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਮੂੰਹੋਂ ਨਹੀਂ ਕਹਿਣਾ, ਲਾਸ਼ ਦੇ ਸਿਰ ਤੇ ਸਿਰਾ ਬੰਨ ਕੇ ਵੇਖ ਵਿਰਕਦੀਆਂ ਭੈਣਾਂ,

0: ਭਾਂਡੇ ਵੇਚ ਕੇ ਚਿੱਟਾ ਪੀ ਗਿਆ। ਚਾਰ ਭੈਣਾਂ ਦਾ ਭਾਈ ਵਹਿਣ ਤੋਂ ਪਹਿਲਾਂ, ਵਿਆਹ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਭਰਾਈ। ਕਹਿਣ ਮਾਪੇ ਜੰਮਦਾ ਮਰ ਜਾਂਦਾ, ਇਹ ਸੀ ਇੰਨਾ ਦੁੱਖ ਦੇਣਾ। ਲਾਸ਼ ਦੇ ਸਿਰ ਤੇ ਸਿਹਰਾ ਬੰਨ ਵੇਖ ਕੇ ਵਿਰਕਦੀਆਂ ਦੇਖ ਪੈਣ, ਵਸਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ, ਮਾਪਿਆਂ ਦੇ ਅਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ। ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ। ਲਾਸ਼ ਦੇ ਸਿਰ ਤੇ ਸਿਹਰਾ ਬੰਨ ਕੇ ਵੇਖ ਵਿਲਕਦੀਆਂ ਪੈਣਾ।
1: ਕਿਆ ਬਾਤ ਹੈ, ਬਹੁਤ ਵਧੀਆ।
0: ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਕਈ ਮਾਵਾਂ ਦੇ ਪੁੱਤ ਖਾ ਗਿਆ ਚਿੱਟਾ ਵੇਚਣ ਵਾਲੇ। ਸਾਡੀ ਲੋਕ ਬਹੁਤ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਆ, ਤੇ ਆਪਣਾ ਮੇਰਾ ਖਿਆਲ ਆ ਵੀ ਆਪਾਂ ਥੋੜੀਆਂ ਖਬਰਾਂ ਵੀ ਆਪਣੇ ਕੋਲ ਹੈਗੀਆਂ ਖਬਰਾਂ ਕਰ ਲਓ,
1: ਬਾਕੀ ਖਬਰਾਂ ਤਾਜ਼ੀਆਂ ਖਬਰਾਂ ਆਇਆ ਕਰਨਗੀਆਂ, ਜਿਹੜੀਆਂ ਤਾਜ਼ੀਆਂ ਤਾਜ਼ੀਆਂ ਆਇਆ ਕਰਨਗੀਆਂ ਰੋਜ਼ ਦੀਆਂ, ਤਾਂ ਆਪਾਂ ਜਦੋਂ ਵੀ ਪ੍ਰੋਗਰਾਮ ਕਰਨਾ ਆਪਾਂ ਨਾਲੋ ਨਾਲ ਹੀ ਪੜ੍ਹਦੇ
0: ਰਹਾਂਗੇ। ਹਾਂਜੀ, ਤੇ ਜਿਹੜੀਆਂ ਖਬਰਾਂ ਅੱਜ ਦੀਆਂ ਕਕਸ਼ਾ ਵੀ ਕਾਫੀ ਜਿਹੜੀਆਂ ਉਹ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਸਾਫ ਹੈਗੀਆਂ ਉਹ, ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਖਬਰ ਕਕਸ਼ਾ ਵੀ ਹੈਗੀ ਆ ਉਹ ਰੇਲ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸਪੇਨ ਦੇ ਵਿੱਚ, ਉਹਦੇ ਵਿੱਚ ਕਕਸ਼ਾ ਵੀ ਬਹੁਤ ਨੁਕਸਾਨ ਹੋਇਆ ਤੇ ਉਹਦੀ ਕਾਫੀ ਲੰਬੀ ਚੌੜੀ ਖਬਰ ਹੈਗੀ ਆ। ਇਹ ਖਬਰ ਆ ਜਿਹੜੀ ਕਕਸ਼ਾ ਦੀ, ਇਹ ਸਪੇਨ ਵਿੱਚ ਦੋ ਰੇਲ ਗੱਡੀਆਂ ਵਿੱਚ ਟੱਕਰ ਹੋਣ ਕਾਰਨ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਹੋਈ ਆ, ਤੇ ਜਿਹਦੇ ਵਿੱਚ ਕਕਸ਼ਾ ਦੀ 40 ਵਿਅਕਤੀਆਂ ਦੀਆਂ ਜਿਹੜੀਆਂ ਜਾਨਾਂ ਗਈਆਂ। ਖਕਸ਼ਾ ਦੀ ਗੌਰਮੈਂਟ ਨੇ ਇਹਦੇ ਵਾਸਤੇ 3 ਦਿਨ ਦਾ ਜਿਹੜਾ ਉਹ ਸੋ ਗਿਆ ਜਿਹੜਾ ਮਨਾਉਣ ਵਾਸਤੇ ਉਸ ਦੇਸ਼ ਦੇ ਵਿੱਚ ਸਪੇਨ ਦੇ ਵਿੱਚ ਆ, ਜਿਹੜਾ ਉਹ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ 3 ਦਿਨ ਵਾਸਤੇ ਸ਼ੁਰੂ ਹੋਣਾ ਕੱਲ ਤੋਂ, ਯਾਨੀ ਕਿ ਮੰਗਲਵਾਰ ਤੋਂ, ਤੇ ਉੱਥੇ ਮੰਗਲਵਾਰ ਜਿਹੜਾ ਚੜ੍ਹਨ ਵਾਲਾ ਹੀ ਆ, ਤੇ ਅਗਲੇ 3 ਦਿਨ ਇਹ ਜਿਹੜਾ ਸੋਗ ਇਹਦਾ ਕੀਤਾ ਜਾਏਗਾ। ਤੇ ਇਹਦੇ ਵਿੱਚ ਖਕਸਾ ਜੀ ਇਸ ਤਰ੍ਹਾਂ ਹੈ ਕਿ ਰੇਲ ਗੱਡੀਆਂ ਦੇ ਜਿਹੜੇ ਡੱਬਿਆਂ ਦੇ ਮਲਬੇ ਆ ਖਕਸਾ ਜੀ, ਉਹ ਅਜੇ ਤੀਕਰ ਵੀ ਜਿੱਦਾਂ ਨਾ ਉਹ ਤੁਹਾਨੂੰ ਪਤਾ ਪਿਆ ਬੰਬਾਂ ਬੁੰਬਾਂ ਨਾਲ ਕੋਈ ਇੱਧਰ ਨੂੰ ਖਿਲਰ ਗਿਆ, ਡੱਬਿਆਂ ਦਾ ਬੁਰਾ ਹਾਲ ਹੋਇਆ ਪਿਆ, ਉਹਨਾਂ ਨੂੰ ਅੱਗਾਂ ਲੱਗ ਗਈਆਂ, ਤੇ ਬਹੁਤ ਭਿਆਨਕ ਜਿਹੜਾ ਉਹ ਸੀਨ ਉੱਥੇ ਇਸ ਵੇਲੇ ਬਣਿਆ ਆ, ਤੇ ਇਹਨਾਂ ਦੇ ਮਲਬੇ ਵਿੱਚੋਂ ਅਜੇ ਤੀਕਰ ਵੀ ਖਕਸਾ ਜੀ ਮਾਸ ਦੀਆਂ ਬੋਟੀਆਂ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਅੰਗ ਆ
1: ਸਪੀਡ ਵੀ ਜਿਆਦਾ ਨਾ ਟ੍ਰੇਨਾਂ ਦੀ, ਉਹ ਇੱਦਾਂ ਵੱਜਣਗੀਆਂ ਇੰਨੀ ਤੇਜ਼, 100-125 ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨਾਂ ਚੱਲਦੀਆਂ
0: ਜਿਆਦਾ ਦੱਸਦੇ ਆ ਉਹਦੀ ਸਪੀਡ ਆ ਜਿਹੜੀ ਉਹ। ਖਕ ਸਾਹਿਬ ਜੀ ਅੱਜ ਦੀ ਖਬਰ ਦੇ ਵਿੱਚ ਤਾਂ ਇਹ ਨਹੀਂ ਦੱਸੀ ਉਹ ਜਵਾਨੀ, ਜਿੱਥੋਂ ਤੱਕ ਮੈਨੂੰ ਯਾਦ ਆ ਕਿ ਉਸ ਏਰੀਏ ਦੇ ਵਿੱਚ ਜਿਹੜੀ ਸਪੀਡ ਆ ਸ਼ਾਇਦ 80 ਕਿਲੋਮੀਟਰ ਲਿਮਿਟ ਸੀਗੀ, ਤੇ ਜਾ ਰਹੀ ਸੀ ਉੱਥੇ 130 ਕਿਲੋਮੀਟਰ ਤੇ ਸਪੀਡ ਤੇ ਉਹ ਗੱਡੀ। ਇਹ ਕੱਲ ਦੀ ਖਬਰ ਹੈ ਪਰ ਅੱਜ ਦੀ ਖਬਰ ਦੇ ਵਿੱਚ ਉਹਦਾ ਬਿਲਕੁਲ ਮੈਂਸ਼ਨ ਨਹੀਂ ਕੀਤਾ, ਜਾਂ ਤਾਂ ਉਹ ਕਿਸੇ ਨੇ ਪਹਿਲਾਂ ਕਾਪੀਆਂ ਪ੍ਰਿੰਟ ਕਰ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ, ਪਰ ਅੱਜ ਦੀ ਖਬਰ ਦੇ ਵਿੱਚ ਉਹ ਗੱਲ ਉਹਨਾਂ ਨੇ ਨਹੀਂ ਦੱਸੀ, ਪਰ ਕਾਫੀ ਡਿਟੇਲ ਦੇ ਵਿੱਚ ਖਬਰਾਂ ਜਿਹੜੀਆਂ ਉਹਨਾਂ ਨੇ ਇਹ ਦੱਸੀਆਂ।
1: ਚੀਮਾ ਸਾਹਿਬ, 4-5 ਸਾਲ ਪਹਿਲਾਂ ਮੈਂ ਫਰਾਂਸ ਤੋਂ ਗਿਆ ਸੀ ਲੰਡਨ
0: ਜੀ,
1: ਉਹ ਟ੍ਰੇਨ ਮੈਨੂੰ ਮੈਰੀ ਸਪੀਡ ਹਰ ਕੰਮ ਹਰ ਜਿਹੜੇ ਵੀ ਤੁਸੀਂ ਕੈਬਨ ਚ ਬੈਠੇ ਆ ਨਾ
0: ਜੀ,
1: ਉੱਥੇ ਮੀਟਰ ਲੱਗਾ ਉੱਪਰ, ਉਹ ਨਾਲੋ ਨਾਲ ਸਪੀਡ ਵੱਧਦੀ ਘਟਦੀ ਦਿਖਾ ਰਿਹਾ
0: ਕਿ ਕਿੰਨੀ ਸਪੀਡ ਜਾ ਰਹੀ ਹੈ ਜੀ।
1: ਸਭ ਤੋਂ ਤੇਜ਼ ਟ੍ਰੇਨ ਮੈਨੂੰ ਮੈਂ ਉਹ ਹੈਗੀ ਆ, 200 ਤੱਕ ਉਹ ਜਾਂਦੀ ਮੈਂ ਦੇਖੀ ਆ,
0: 200 ਕਿਲੋਮੀਟਰ ਹੋਣਾ ਜੀ।
1: ਹਾਂਜੀ, 200 ਕਿਲੋਮੀਟਰ ਦੇ ਹਿਸਾਬ ਨਾਲ ਜਾਂਦੀ ਮੈਂ ਦੇਖੀ ਆ ਉਹ ਟ੍ਰੇਨ। ਉਹ ਟ੍ਰੇਨ ਇੰਨੀ ਮਜ਼ਬੂਤ ਆ ਕਿ ਹੈ ਕਿਤੇ ਮਜਾਲ ਭੋਰਾ ਵੀ ਹਿਲਦੀ ਹੁਲਦੀ ਹੋਵੇ ਜਾਂ ਇਧਰ ਉਧਰ ਹੁੰਦੀ ਹੋਵੇ। ਔਰ ਬੈਸਟ ਟ੍ਰੇਨ ਮੈਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਟ੍ਰੇਨ ਦੇ ਵਿੱਚ ਕੀਤਾ ਸੀ
0: ਜੀ। ਕਿਤੇ ਟਾਈਮ ਲੱਗਿਆ ਤਾਂ ਜਪਾਨ ਚ ਵੀ ਜਾ ਕੇ ਦੇਖੋ ਇੱਕ ਵਾਰੀ,
1: ਜਪਾਨ
0: ਉਹ ਰੇਲਵੇ ਉੱਥੇ ਹੈਗੀ ਆ ਜਪਾਨ ਦੇ ਵਿੱਚ, ਖਕ ਸਾਹਿਬ ਜੀ ਉਹ 500 ਕਿਲੋਮੀਟਰ ਤੱਕ ਚਲੇ ਜਾਂਦੀ ਆ ਸਪੀਡ ਉਹਦੀ।
1: ਚੀਮਾ ਸਾਹਿਬ ਹੁਣ ਤਾਂ ਅਸੀਂ ਵੀ ਚਲਾਤੀ ਆ, ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ, ਔਰ ਉਹਦੀ ਸਪੀਡ ਵੀ 100 ਤੋਂ 120 ਆ ਖਰਾ ਜੀ।
0: ਇੰਨੇ ਕਿਲੋਮੀਟਰ ਹੋਣੀ ਨਾ, 120-500 ਕਿਲੋਮੀਟਰ
1: ਆਪਣੇ ਬੀਜ ਚੱਲਦੇ ਆ ਜੀ ਇੰਡੀਆ ਚ
0: ਜੀ। ਉਹ ਜਿਹੜੀ ਜਪਾਨੀ ਟ੍ਰੇਨ ਦੀ ਗੱਲ ਕਰਦਾ ਖੱਤ ਸਾਹਿਬ ਜੀ, ਉਹਦੇ ਜਿਹੜੇ ਪਹੀਏ ਆ ਉਹ ਗਾਡਰ ਦੇ ਨਾਲ ਨੀ ਲੱਗਦੇ,
1: ਉੱਥੇ ਉੱਡਦੀ ਜਾਂਦੀ ਆ।
0: ਹਾਂ, ਉਹ ਉਪਰ ਰਹਿੰਦੀ ਆ 6-7 ਇੰਚ ਆ ਜਿਹੜੀ, ਉਹ ਗਾਡਰ ਤੋਂ ਉਪਰ ਉੱਠ ਕੱਢਦੀ ਆ ਜਦੋਂ ਉਹ 100 ਕਿਲੋਮੀਟਰ ਟਿਕਰ ਜਾਂਦੀ ਆ ਨਾ, ਉਦੋਂ ਉਹਦੇ ਪਹੀਏ ਜਿਹੜੇ ਗਾਡਰਾਂ ਦੇ ਨਾਲ ਲਾ ਕੇ ਚੱਲਦੇ ਆ, ਜਦੋਂ 100 ਕਿਲੋਮੀਟਰ ਤੋਂ ਟੱਪ ਗਏ ਫਿਰ ਥੱਲੇ ਨੀ ਲੱਗਦੀ ਟ੍ਰੇਨ। ਤੇ ਉਹਦੇ ਵਿੱਚ ਪਤਾ ਵੀ ਨੀ ਲੱਗਦਾ ਤੁਸੀਂ ਉੱਡੇ ਜਾਂਦੇ ਆ ਕਿ ਤੁਸੀਂ ਉਹ ਖੜਕਾ ਖੁੜਕਾ ਜਿਹੜਾ ਪਹੀਆਂ ਦਾ ਕੁਛ ਨੀ ਸੁਣਦਾ, ਉਹ ਜਿਹੜੀ ਖੜਕ ਖੜਕ ਤੁਹਾਨੂੰ ਪਤਾ ਰੇਲ ਦੀਆਂ ਗੱਡੀਆਂ ਦੇ ਵਿੱਚ ਆਮ ਕਰਕੇ ਹੁੰਦੀ ਹੁੰਦੀ, ਉਹ ਕੋਈ ਉਦਾਂ ਦੀ ਆਵਾਜ਼ ਨੀ ਆਉਂਦੀ ਤੇ ਬਹੁਤ ਤੇਜ਼, ਬਹੁਤ ਤੇਜ਼ ਜਾਂਦੀ ਗੱਲ ਸਾਹਿਬ। ਤੇ ਕਿਤੇ ਚਾਂਸ ਲੱਗਿਆ ਤਾਂ ਜ਼ਿੰਦਗੀ ਚ ਗਏ ਤਾਂ ਜ਼ਰੂਰ ਕਰਨਾ ਚਾਹੀਦਾ।
1: ਸਾਲ ਵੀ ਜਾ ਕੇ ਆਇਆ ਵਾ, ਟ੍ਰੇਨ ਦਾ ਸਫ਼ਰ ਮੈਂ ਕੀਤਾ ਲੰਡਨ ਤੋਂ ਬਰਮਿੰਘਮ ਦਾ, ਬੜੀ ਪਿਆਰੀ ਟ੍ਰੇਨ ਉਹ ਵੀ, ਪਰ ਉਹ ਜ਼ਿਆਦਾ ਸਪੀਡ ਵਾਲੀ ਨਹੀਂ ਸੀ। ਤੇ ਇੱਥੇ ਤੇ ਬਹੁਤ ਜ਼ਿਆਦਾ ਸਪੀਡ ਵਾਲੀਆਂ, ਪਿੱਛੇ ਜੇ ਮੈਂ ਬੈਲਜੀਅਮ ਤੋਂ ਵਾਪਸ ਫਰਾਂਸ ਆਇਆ ਸੀ, ਉਹਦਾ ਵੀ ਬੜਾ ਨਜ਼ਾਰੇ ਟ੍ਰੇਨਾਂ ਦੇ, ਤੇ ਟ੍ਰੇਨਾਂ ਦੇ ਹੈ ਹੀ ਵਧੀਆ,
0: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇਹ ਕੱਖ ਸਾਹਿਬ ਜੀ ਜਿਹੜੀ ਹੁਣ ਸੋਮਵਾਰ ਆ ਜਿਹੜਾ ਦਿਨ ਅੱਜ ਚੜਿਆ, ਇਹ ਤੋਂ ਕੋਈ 18 ਘੰਟੇ ਪਹਿਲਾਂ ਜਿਹੜਾ ਇਹ ਹਾਦਸਾ ਉੱਥੇ ਹੋਇਆ, ਇਹ ਵੀ ਹਾਈ ਸਪੀਡ ਰੇਲ ਸੀਗੀ, ਪਰ ਓਨੀ ਹਾਈ ਸਪੀਡ ਨੀ ਜਿੰਨੀ ਆਪਾਂ ਜਪਾਨ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ। ਤੇ ਇਸ ਗੱਡੀ ਦੇ ਜਿਹੜੇ ਵਿੰਗੇ ਟੇਢੇ ਹੋਏ ਮਲਬੇ ਦੇ ਹੇਠੋਂ ਲੋਕਾਂ ਦੇ ਸਰੀਰਾਂ ਦੇ ਜਿਹੜੇ ਹਿੱਸੇ ਆ ਕੱਖ ਸਾਹਿਬ ਜੀ ਅਜੇ ਵੀ ਲੱਭੇ ਜਾ ਰਹੇ ਆ। ਗੱਡੀ ਵਿਚ ਇਹ ਕੱਖ ਸਾਹਿਬ ਜੀ 2 ਗੱਡੀਆਂ ਸੀਗੀਆਂ, ਇੱਕ ਗੱਡੀ ਤਾਂ ਜਿਹੜੀ ਮਾਡਰਿਡ ਉੱਥੇ ਦੀ ਜਿਹੜੀ ਕੈਪੀਟਲ ਆ ਨਾ ਆਪਣੇ ਸਪੇਨ ਦੀ, ਉੱਥੇ ਨੂੰ ਜਾ ਰਹੀ ਸੀ ਇਹ ਗੱਡੀ। ਇਹਦੇ ਵਿੱਚ 300 ਸਵਾਰ ਦੱਸਿਆ ਜਾਂਦਾ ਕਿ ਇਹਦੇ ਵਿੱਚ ਸੀਗੇ। ਇਹ ਚੱਲੀ ਸੀਗੀ ਉਧਰ ਨੂੰ, ਤੇ ਉਸੇ ਹੀ ਖੱਕ ਸਾਹਿਬ ਜੀ ਰਾਜਧਾਨੀ ਮੈਡਰਿਡ ਆ ਜਿਹੜੀ ਸਪੇਨ ਦੀ, ਉੱਥੋਂ ਇੱਕ ਹੋਰ ਟ੍ਰੇਨ ਆ ਰਹੀ ਸੀ ਵਾਪਸ।
1: ਉਹ ਕਿੱਡੀ ਬੇਕੂਫੀ ਹੋ ਗਈ ਜਾਂ ਕਿਸੇ ਨੇ ਦੇਖਿਆ ਨੀ, ਜਾਂ ਉਹ ਕਾਂਟਾ ਚੇਂਜ ਕਰਨਾ ਹੁੰਦਾ ਜਾਂ ਕੀ ਹੋਇਆ ਕੀ ਨੀ ਹੋਇਆ, ਕਿੱਦਾਂ ਹੋ ਸਕਦਾ ਕਿ ਇੱਕ?
0: ਨਹੀਂ, ਇਹ ਕਾਂਟੇ ਦੀ ਗੱਲ ਨਹੀਂ ਹੋਗੀ ਸੀਗੀ ਜੀ, ਇਹ ਵੱਖਰੇ ਵੱਖਰੇ ਟ੍ਰੈਕ ਤੇ ਆਉਣੀਆਂ ਸੀ, ਦੋਨੇ ਵੱਖਰੀ ਵੱਖਰੀ ਲਾਈਨ ਤੇ ਆਉਣੀਆਂ,
1: ਵੱਖਰੇ ਟ੍ਰੈਕ ਸੀ ਦੋਵਾਂ ਦੇ।
0: ਹਾਂਜੀ, 2 ਸੈਪਰੇਟ ਟ੍ਰੈਕ ਸੀਗੇ ਦੋਨਾਂ ਤੇ, ਇੱਕ ਉਧਰੋਂ ਆਉਂਦੀ ਸੀ ਇੱਕ ਉਧਰੋਂ ਆਉਂਦੀ ਸੀਗੀ। ਤੇ ਹੁਣ ਖੱਕ ਸਾਹਿਬ ਜੀ ਇੱਥੇ ਗੱਲ ਆ ਜਿਹੜੀ ਕੱਲ ਪਹਿਲੇ ਦਿਨ ਪਹਿਲੀ ਵਾਰੀ ਖਬਰ ਆਈ ਆ, ਕੱਲ ਸ਼ਾਮੀ ਇਹ ਖਬਰ ਥੋੜੀ ਜਿਹੀ ਮੈਂ ਦੇਖੀ ਸੀ, ਰਾਤ ਕਿਆ ਸੌਣ ਲੱਗੇ ਨੇ, ਉਸ ਵੇਲੇ ਕਹਿੰਦੇ ਸੀਗੇ ਕਿ ਇੱਥੇ ਮੋੜ ਸੀਗਾ।
1: ਅੱਛਾ,
0: ਮੋੜ ਸੀਗਾ, ਤੇ ਇਹ ਗੱਡੀ ਆ ਜਿਹੜੀ ਇੱਥੇ ਸਪੀਡ, ਉਹਨਾਂ ਨੇ ਜਿਹੜੀ ਮੈਂ ਪਹਿਲਾਂ ਆਈ ਸੀ ਖਬਰ ਸੁਣੀ ਆ, ਉਹਦੇ ਵਿੱਚ ਕਹਿੰਦੇ ਸੀਗੇ ਕਿ ਗੱਡੀ ਆ ਜਿਹੜੀ ਇਹ ਇੱਥੇ 80 ਕਿਲੋਮੀਟਰ ਦੀ ਸਪੀਡ ਸੀ ਤੇ ਜਾ ਰਹੀ ਸੀ ਉਹ 130 ਕਿਲੋਮੀਟਰ ਤੇ, ਇਹ ਕਾਰਨ ਸੀਗਾ। ਪਰ ਅੱਜ ਦੀ ਜਿਹੜੀ ਖਬਰ ਆ ਇਹਦੇ ਵਿੱਚ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਸਿੱਧੀ ਪਟੜੀ ਸੀਗੀ ਤੇ ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਦੀ ਸਪੀਡ ਜ਼ਿਆਦਾ ਸੀਗੀ। ਇਹ ਗੱਲ ਜਾਂ ਤਾਂ ਹੁਣ ਦੱਬੀ ਗਈ ਆ ਜਾਂ ਉਹਨਾਂ ਨੇ ਜਾਣ ਕੇ ਨਹੀਂ ਦੱਸੀ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਤੇ ਪਰ ਇਹ ਜਿਹੜੀ ਹੁਣ ਟ੍ਰੇਨ ਸੀਗੀ ਜਿਹੜੀ ਬਾਰਸੇ ਉੱਥੇ ਸੋਰੀ ਮੈਡਰਿਡ ਨੂੰ ਜਾ ਰਹੀ ਸੀ, ਇਹਦੇ ਵਿੱਚ 300 ਪੈਸੰਜਰ ਸੀਗੇ ਖੱਕ ਸਾਹਿਬ ਜੀ। ਤੇ ਜਿਹੜੀ ਉਧਰੋਂ ਮੈਡਰਿਡ ਤੋਂ ਜਿਹੜੀ ਟ੍ਰੇਨ ਵਾਪਸ ਆ ਰਹੀ ਸੀਗੀ, ਉਹਦੇ ਗੱਡੀ ਦੇ ਵਿੱਚ ਕਹਿੰਦੇ ਆ ਭਾਈ 200 ਪੈਸੰਜਰ ਸੀਗੇ, 200 ਸਵਾਰ ਸੀਗੇ। ਤੇ ਹੋਇਆ ਕੀ ਆ ਕੱਖ ਸਾਹਿਬ ਜੀ, ਇਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਪਿਛਲੇ 1 ਦਹਾਕੇ ਤੋਂ ਪਹਿਲਾਂ ਇਹ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਹੋਈ ਸੀ, ਪਰ ਏਡੇ ਵੱਡੇ ਲੈਵਲ ਤੇ ਨਹੀਂ ਸੀ ਹੋਈ। ਤੇ ਹੁਣ ਕੱਖ ਸਾਹਿਬ ਜੀ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਦੇ ਨਜ਼ਦੀਕੀ ਆ ਰੈਸ਼ਨੈਪ ਤੇ ਸਕੇ ਆ, ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੱਭਣ ਦੀ ਪਈ ਸਾਡਾ ਜੀ ਮਿਲ ਜਾਵੇ ਕਿਤੋਂ ਨਾ ਕਿਤੋਂ, ਤਾਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਵਿਚ ਹੈਗੇ ਆ। ਤੇ ਇੱਕ ਖਵਾਨ
1: ਚੀਮਾ ਸਾਹਿਬ ਇਹ ਦੱਸਿਓ ਕਿ ਦੋਨਾਂ ਗੱਡੀਆਂ ਦੇ ਵਿੱਚੋਂ?
0: ਹਾਂਜੀ ਹਾਂਜੀ ਹਾਂਜੀ, ਮੈਂ ਉਹ ਪੂਰੀ ਡਿਟੇਲ ਦੇ ਵਿੱਚ ਹਾਂਜੀ ਦੱਸਾਂਗਾ। ਖਵਾਨ ਬਾਰੋਸੋ ਨਾਂ ਦਾ ਜਿਹੜਾ ਇੱਕ ਵਿਅਕਤੀ ਉੱਥੇ ਹੈਗਾ, ਉਹਦੇ ਕਹਿਣ ਦੇ ਅਨੁਸਾਰ ਖੱਕ ਸਾਹਿਬ ਜੀ ਦੇਖੋ ਇੱਕੋ ਪਰਿਵਾਰ ਦੇ, ਕਹਿੰਦਾ 5 ਮੈਂਬਰ ਮੈਡਰਿਡ ਤੋਂ ਹੋਇਲਵਾ ਜਿਹੜੀ ਮਾਡਰਿਡ ਵੱਲੋਂ ਆ ਰਹੀ ਸੀ ਨਾ ਰਾਜਧਾਨੀ ਤੋਂ, ਇਹ ਉਹਦੀ ਗੱਲ ਕਰ ਰਹੇ, ਇਹਦੇ ਵਿੱਚ 200 ਪੈਸੰਜਰ ਸੀਗਾ। ਤੇ ਹੋਇਲਵਾ ਨਾਂ ਦੇ ਟਾਊਨ ਨੂੰ ਇਹ ਗੱਡੀ ਜਾ ਰਹੀ ਸੀ ਤੇ ਉਹਦੇ ਪਰਿਵਾਰ ਦੇ 5 ਮੈਂਬਰ ਇਹਦੇ ਵਿੱਚ ਸੀਗੇ। ਤੇ ਇਹ ਖੱਕ ਸਾਹਿਬ ਜੀ ਸਪੇਨ ਦੇ ਕੋਰਦੋਵਾ ਪ੍ਰੋਵਿੰਸ ਜਿਹਨੂੰ ਆਪਾਂ ਜ਼ਿਲ੍ਹਾ ਇੱਥੇ ਆਪਾਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਕਾਉਂਟੀ ਵੀ ਕਹਿ ਦਿੰਦੇ ਹਾਂ ਆਪਾਂ, ਉਹ ਜਿਹੜੇ ਸਪੈਨਿਸ਼ ਸਪੀਕਿੰਗ ਕੰਟਰੀ ਉੱਥੇ ਇਹਨਾਂ ਨੂੰ ਪ੍ਰੋਵਿੰਸ ਕਹਿ ਦਿੰਦੇ ਆ। ਤੇ ਆਦਾ ਮੂਜ ਨਾਂ ਦਾ ਜਿਹੜਾ ਪ੍ਰੋਵਿੰਸ ਆ ਉਹ ਸ਼ਹਿਰ ਆ ਕੋਰਡੋਵਾ ਪ੍ਰੋਵਿੰਸ ਦਾ, ਉਹ ਸ਼ਹਿਰ ਦੇ ਨੇੜੇ ਜਿਹੜੀ ਇਹ ਘਟਨਾ ਹੋਈ ਆ, ਤੇ ਅਜੇ ਤਿਕਰ ਉਹ ਜਿਹੜਾ ਸੱਜਣ ਆ ਜਿਹੜਾ ਆਪਾਂ ਨਾਂ ਲੈ ਕੇ ਗਏ ਆ ਬਾਰੋਸੋ, ਉਹਦੇ ਖੱਕ ਸਾਹਿਬ ਜੀ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਕੱਲਾ ਹੀ ਮਿਲਿਆ, ਬਾਕੀ 4 ਆ ਜਿਹੜੇ ਉਹ ਲਾਪਤਾ ਆ ਜੀ। ਉਹਨੇ ਕਿਹਾ ਕਿ ਅਸੀਂ ਆਸ ਪਾਸ ਦੇ ਖਾਇਨ ਇੱਕ ਸ਼ਹਿਰ ਆ, ਇੱਕ ਉਬੇਦਾ ਸ਼ਹਿਰ ਆ ਉੱਥੋਂ ਦਾ, ਤੇ ਇੱਕ ਕੋਰਦੋਬਾ ਆ, ਇਹਨਾਂ 3 ਸ਼ਹਿਰਾਂ ਦੇ ਹਸਪਤਾਲਾਂ ਵਿੱਚ ਕਹਿੰਦਾ ਸੀ ਜਾ ਰਹੇ ਆ, ਪਰ ਅਜੇ ਤੱਕ ਕਿਸੇ ਪਾਸਿਓਂ ਜਿਹੜੇ ਚਾਰ ਸੱਜਣ ਓਹਦੇ ਪਰਿਵਾਰ ਦੇ ਸੀਗੇ ਉਹ ਅਜੇ ਉਹਨਾਂ ਦਾ ਕਿਤੇ ਵੀ ਕੋਈ ਕੰਸੋ ਨਹੀਂ ਉਹਨਾਂ ਨੂੰ ਲੱਗ ਸਕੀ ਤੇ ਬਹੁਤ ਲੋਕਾਂ ਨੇ ਖੱਕ ਸਾਹਿਬ ਜੀ ਆਪਣੇ ਸਖੇ ਸਬੰਧੀਆਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਲੈ ਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਆ ਤਾਂ ਕਿ ਜੇ ਕਿਸੇ ਨੂੰ ਵੀ ਕੋਈ ਸਲਾਹ ਕਿਤੇ ਮਿਲੇ ਤਾਂ ਉਹ ਉਹਨਾਂ ਨੂੰ ਪਤਾ
1: ਹੋਵੇ। ਦੁਖਦਾਈ ਘਟਨਾ ਜਿਹੜੀ ਹੁੰਦੀ ਨਾ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ, ਕੋਈ ਇਧਰ ਨੂੰ ਭਜਦਾ, ਕੋਈ ਹਸਪਤਾਲ ਚਲ ਜਾਓ, ਕੋਈ ਪੁਲਿਸ ਵਾਲਿਆਂ ਕੋਲ ਚਲ ਜਾਓ, ਬਹੁਤ ਹਾਲਤ ਖਰਾਬ ਹੁੰਦੀ ਹੈ। ਇਹੋ ਜਿਹੇ ਐਕਸੀਡੈਂਟ ਪਰਮਾਤਮਾ ਕਰੇ ਕਦੀ ਵੀ ਨਾ ਹੋਣ ਔਰ ਜਾਨਾਂ ਜਿਹੜੀਆਂ ਇੱਦਾਂ ਨਾ ਜਾਇਆ ਜਾਣ ਜੀ।
0: ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਨੇ ਤਸਵੀਰ ਪਾਈ ਆ ਲਾਕੀ ਨੇ, ਉਹ ਕਹਿੰਦੇ ਉਹਨੇ ਆਪਣੀ ਤਸਵੀਰ ਪਾ ਕੇ ਥੱਲੇ ਇਹ ਵੀ ਲਿਖਿਆ ਕਹਿੰਦੀ ਵੀ ਮੇਰਾ ਪਿਤਾ ਸੀਗਾ ਮੇਰਾ ਬਾਪ ਸੀ। ਪੁਲਿਸ ਵੱਲੋਂ ਕਈ ਦਫ਼ਤਰ ਆ ਜਿਹੜੇ ਉਹ ਖੋਲ ਦਿੱਤੇ ਗਏ ਆ ਖੱਕ ਸਾਹਿਬ ਜੀ, ਜਿਨ੍ਹਾਂ ਵਿਚ ਲਾਪਤਾ ਲੋਕਾਂ ਦੇ ਜਿਹੜੇ ਸਾਖੀ ਸਖੀ ਸਬੰਧੀ ਹੈਗੇ ਆ ਉਹ ਜਾ ਕੇ ਆਪਣਾ ਉੱਥੇ DNA ਦੇ ਸਕਦੇ ਆ ਤਾਂ ਕਿ ਉਹ ਉਹਨਾਂ ਦੀ ਜਿਹੜੇ ਸੱਜਣ ਹੋਣ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਭੈੜਾ ਹੋਇਆ ਉਹਨਾਂ ਦੇ DNA ਤੋਂ ਉਹ ਉਹਨਾਂ ਦੀ ਪਛਾਣ ਆ ਜਿਹੜੀ ਕਰਕੇ ਉਹਨਾਂ ਨੂੰ ਫਿਰ ਉਹ ਦੱਸਣਗੇ ਵੀ ਹਾਂ ਬਈ ਆਹ ਤੁਹਾਡਾ ਜਿਹੜਾ ਸਰੀਰ ਆ ਮ੍ਰਿਤਕ ਸਰੀਰ ਆ ਇਹ ਆ ਹੈਗਾ ਤੇ ਉਹ ਜਿਸ ਤਰ੍ਹਾਂ ਦੀ ਉਹਨਾਂ ਨੇ ਰਸਮ ਰਿਵਾਜ ਕਰਨੇ ਹੁੰਦੇ ਆ ਉਹ ਆ ਕੇ ਜਾ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਜਿਹੜਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਥੇ ਆ ਕੇ DNA ਦੇ ਦਿਓ ਤੇ ਅਸੀਂ ਫਿਰ ਜਿੱਦਾਂ ਕੋਈ ਖਾਸਾ ਵੀ ਹਿੱਸੇ ਕਿਸੇ ਲੱਤ ਕਿਸੇ ਦੀ ਬਾਂਹ ਲੱਭਦੇ ਆ ਤੇ ਉਹਦੇ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੈਣਗੇ ਉਹਨਾਂ ਨੂੰ। ਤੇ ਉਹਨਾਂ ਦੀ ਜਿਹੜੀ ਖਾਕਸਾ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖਾਕਸਾ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਣ ਮਹੀਨੇ ਦੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਪ੍ਰਧਾਨ ਮੰਤਰੀ ਆ ਜਿਹੜੇ ਪੇਡਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਗੋਇੰਗ ਟੂ ਲੀਵ ਐਨੀ ਸਟੋਨ ਅਨਟਰਨਡ, ਜਿਹਨੂੰ ਕਹਿੰਦੇ ਆ ਹਰ ਇੱਟ ਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖੱਕ ਸਾਹਿਬ ਜੀ ਐਤਵਾਰ ਦੀ ਰਾਤ ਦੀ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀ ਖੱਕ ਸਾਹਿਬ ਜੀ ਜਿਹੜੀ ਉੱਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸੇ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿਚ ਫਸ ਗਿਆ।
1: ਇੱਥੋਂ ਐਕਸੀਡੈਂਟ ਹੋਇਆ।
0: ਹਾਂ ਤਾਂ ਐਕਸੀਡੈਂਟ ਹੋਇਆ। ਹੁਣ ਉਹਦੇ ਜਿਹੜੇ ਮੋਹਰਲੇ ਡੱਬੇ ਲੰਘ ਗਏ ਤੇ ਪਿਛਲੇ ਡੱਬੇ ਆ ਜਿੱਥੇ ਉਥੋਂ ਉਹ ਜਿਹੜੇ ਪਿਛਲੇ ਡੱਬੇ ਲੈ ਕੇ ਦੂਏ ਪਾਸੇ ਜਦੋਂ ਚਲੇ ਗਿਆ, ਤੁਹਾਨੂੰ ਪਤਾ ਵੀ ਦੋ ਟ੍ਰੇਨਾਂ ਦੇ ਵਿਚ ਫਾਸਲਾ ਵੀ ਥੋੜਾ ਜਿਹਾ ਹੁੰਦਾ ਜਦੋਂ
1: ਬਿਲਕੁਲ।
0: ਹਾਂ ਮੇਰਾ ਖਿਆਲ 3-4 ਫੁੱਟ ਦਾ ਹੋਣਾ ਮਸ਼ੀਨ ਇੰਨਾ ਹੁੰਦਾ।
1: ਹਾਂਜੀ ਬਿਲਕੁਲ।
0: ਹਾਂ ਤੇ ਉਹ ਜਿਹੜੀ ਉਧਰ ਨੂੰ ਜਾ ਰਹੀ ਟ੍ਰੇਨ ਸੀ ਉਹਦੇ ਪਿਛਲੇ ਡੱਬੇ ਲੈ ਕੇ ਉਸ ਟ੍ਰੇਨ ਦੇ ਵਿਚ ਜਾ ਕੇ ਫਸ ਗਿਆ ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਹੁਣ ਦੋਨੇ ਉਹ ਵੀ ਮੇਰਾ ਖਿਆਲ 150 ਕਿਲੋਮੀਟਰ ਦੇ ਹਿਸਾਬ ਨਾਲ ਤਾਂ ਜਾਂਦੀਆਂ ਹੋਣੀਆਂ ਦੋਨੇ, ਫਿਰ ਹੁਣ ਦੇਖੋ ਤੁਸੀਂ ਕਿੰਨਾ ਇੰਪੈਕਟ ਹੋਇਆ ਹੋਊਗਾ।
1: ਉਹਦੇ ਕਰਕੇ ਜਦੋਂ ਪਿਛਲੇ ਡੱਬੇ ਵੱਜੇ ਆ ਉਹਦੇ ਵਿਚ ਵੱਜੇ ਆ ਤੇ ਦੋਨੇ ਟ੍ਰੇਨਾਂ ਹਿੱਲ ਗਈਆਂ ਖਤਮ ਹੋ ਗਈਆਂ ਉਹਨਾਂ ਦਾ
0: ਬਸ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਸ ਕਰਕੇ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਤੇ ਉਹਦੇ ਵਿਚ ਉਹ ਫਿਰ ਟੱਕਰ ਗਏ ਤਾਂ ਫਿਰ ਇਸ ਤਰ੍ਹਾਂ ਜਿਹੜਾ ਉਹ ਹੋਇਆ ਤੇ ਸਪੇਨ ਦੇ ਆਵਾਜਾਈ ਮੰਤਰੀ ਜਿਹੜੇ ਉਸਕਾਰ ਉਹਨਤੇ ਆ ਉਹਦੇ ਵੱਲੋਂ ਜਿਹੜੀ ਆ ਖਾਕ ਸਾਹਿਬ ਜੀ ਇਹ ਆ ਜਿਹੜੀ ਹੁਣ ਆਪਾਂ ਮਗਰਲਾ ਹਿੱਸਾ ਇਹਦਾ ਖਬਰ ਦੱਸ ਕੇ ਘਟੇ ਆ ਇਹ ਉਹਦੇ ਮੁਤਾਬਕ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਹੈਰਾਨੀਜਨਕ ਘਟਨਾ ਇਹ ਜਿਹੜੀ ਆ ਹੈ ਕਿ ਇਹ ਸਿੱਧੀ ਪਟੜੀ ਉਪਰੋਂ ਹੁਣ ਉਹ ਆਪਾਂ ਪਹਿਲਾਂ ਮੈਂ ਦੱਸ ਕੇ ਗਿਆ ਨਾ ਵੀ ਉਹ ਕਹਿੰਦੇ ਸੀ ਇੱਥੇ ਮੋੜ ਸੀਗਾ ਤੇ ਗੱਡੀ ਤੇਜ਼ ਜ਼ਿਆਦਾ ਜਾ ਰਹੀ ਸੀ ਪਰ ਇਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਇੱਥੇ ਬਿਲਕੁਲ ਸਿੱਧੀ ਪਟੜੀ ਆ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਮੋੜ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਿਲਕੁਲ ਸਿੱਧੀ ਆ ਔਰ ਨਾਲ ਇਹ ਵੀ ਦੱਸਿਆ ਕਿ ਇਹ ਜਿਹੜੀ ਪਟੜੀ ਆ ਇਹ ਅਜੇ ਜਿਹੜਾ ਮਈ ਦਾ ਮਹੀਨਾ ਲੰਘ ਕੇ ਗਿਆ ਖਾਕ ਸਾਹਿਬ ਜੀ ਉਹਦੇ ਵਿਚ ਇਹਦੀ ਜਿਹੜੀ ਮੁਰੰਮਤ ਆ ਉਹ ਵੀ ਮੁਕੰਮਲ ਕੀਤੀ ਗਈ ਆ ਤੇ ਇਹਦੇ ਨਾਲ ਫਿਰ ਖਾਕ ਸਾਹਿਬ ਜੀ ਜਿਹੜੀ ਆ ਕੰਪਨੀਆਂ ਰੇਲ ਕੰਪਨੀਆਂ ਉਹਦਾ ਜਿਹੜਾ ਇੱਕ ਬੁਲਾਰਾ ਆ ਉਹਨੇ ਵੀ ਦੱਸਿਆ ਕਿ ਇਹ ਜਿਹੜੀ ਸਿਰਫ ਜਿਹੜੀ ਇਹ ਰੇਲ ਗੱਡੀ ਆ ਇਹ ਵੀ ਜਿਹੜੀ ਆ ਇਹ ਨਵੀਂ ਆ 4 ਸਾਲ ਪੁਰਾਣੀ ਆ ਸਿਰਫ ਇਹ ਗੱਡੀ ਜਿਹੜੀ ਗੱਡੀ ਆ ਤੇ ਲਾਈਨ ਦੀ ਵੀ ਰਿਪੇਅਰ ਹੋਈ ਆ ਕਹਿਣ ਦਾ ਮਤਲਬ ਗੱਡੀ ਦੀ ਜਿਹੜੀ ਆ ਉਹ ਸਿਰਫ 4 ਸਾਲ ਪੁਰਾਣੀ ਆ ਤੇ ਅਜੇ 4 ਦਿਨ ਪਹਿਲਾਂ ਇਹਦੀ ਜਿਹੜੀ ਇੰਸਪੈਕਸ਼ਨ ਵੀ ਹੋਈ ਆ ਤੇ ਉਹਦੇ ਨਾਲ ਉਹਨੇ ਇਹ ਦੱਸਿਆ ਕਿ ਉਹ ਸੂਬੇ ਦੀ ਰੇਲ ਕੰਪਨੀ ਆ ਜਿਹੜੀ ਜਿਹੜੇ ਇਹ ਗੱਡੀਆਂ ਦੇ ਉਹ ਕਿਉਂਕਿ ਵੱਖਰੀਆਂ ਵੱਖਰੀਆਂ ਕੰਪਨੀਆਂ ਜਿੱਦਾਂ ਅਮਰੀਕਾ ਚ ਤੁਹਾਨੂੰ ਪਤਾ ਪਿਆ ਵੈਸਟਰਨ ਰੇਲਵੇ ਆ ਹੋਏ ਨੀ ਵੱਖਰੀਆਂ ਵੱਖਰੀਆਂ ਏਜੰਟ ਹੁੰਦੀਆਂ ਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਅਜੇ ਬਹੁਤ ਕੁਝ ਆ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਹੌਲੀ ਹੌਲੀ ਆ ਜਿਹੜਾ ਅਸੀਂ ਉਹ ਇਹ ਸਾਰਾ ਕੁਛ ਆ ਜਿਹੜੀ ਛਾਣਬੀਨ ਕਰਾਂਗੇ ਤੇ ਅਜੇ ਤੀਕਰ ਉਹਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦਾ ਜਾਣੀ ਕਿ ਜਿਹੜੇ ਉਹ ਰੇਲ ਗੱਡੀ ਨੂੰ ਚਲਾਉਣ ਵਾਲੇ ਜਾਂ ਉਹਦੇ ਕਾਂਟੇ ਬਦਲਣ ਵਾਲੇ ਜਾਂ ਕੋਈ ਵੀ ਆ ਉਹਨਾਂ ਦੇ ਵਿਚ ਅਜੇ ਤੀਕਰ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ ਤੇ ਇਹਦੇ ਨਾਲ ਇਕ ਸੋਰਸ ਨੇ ਇਹ ਵੀ ਦੱਸਿਆ ਖਾਕਰ ਸਾਹਿਬ ਜੀ ਰਿਊਟਰ ਨਿਊਜ਼ ਨੀ ਹੈਗੀ ਇੱਥੇ ਅਮਰੀਕਾ ਦੀ ਉਹ ਵੀ ਆ ਖਬਰ ਹੈ ਸਾਰੀ ਦੁਨੀਆਂ ਚ ਇਹਨਾਂ ਦੇ ਹੈਗੇ ਆ ਤੇ ਇਹ ਕਿਸੇ ਸੱਜਣ ਨੇ ਇਹਨਾਂ ਦੇ ਇਕ ਜਿਹੜਾ ਉਹ ਹੁੰਦੇ ਆ ਲਿਖਾਰੀ ਲਿਖਦੇ ਆ ਆਰਟੀਕਲ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਰੇਲ ਦਾ ਜਿਹੜਾ ਉੱਥੇ ਪਟੜੀ ਆ ਨਾ ਜਿਹੜੀ ਉਹਨੂੰ ਰੇਲ ਕਹਿ ਦਿੰਦੇ ਅੰਗਰੇਜ਼ੀ ਦੇ ਵਿਚ ਜਿਹੜੀ ਪਟੜੀ ਦੇ ਗਾਡਰ ਹੁੰਦੇ ਉਹਨੂੰ ਗਾਡਰ ਨੀ ਕਹਿੰਦੇ ਰੇਲ ਹੀ ਕਹਿੰਦੇ ਉਹਨੂੰ ਉਹ ਜਿਹੜਾ ਰੇਲ ਸੀਗੇ ਉਹ ਉਥੋਂ ਕੁਛ ਟੁੱਟਿਆ ਹੋਇਆ ਨਜ਼ਰ ਆਇਆ ਜਿੱਥੇ ਉਹ ਬੋਲਟ ਵਗੈਰਾ ਨੀ ਕੱਸੇ ਹੁੰਦੇ ਦੋ ਗਾਡਰਾਂ ਨੂੰ ਜੋੜ ਕੇ ਹਾਂ ਉਥੋਂ ਕਹਿੰਦੇ ਆ ਟੁੱਟਿਆ ਹੋਇਆ ਨਜ਼ਰ ਆਇਆ ਹੋ ਸਕਦਾ ਉਹ ਇਹਦਾ ਕਾਰਨ ਹੋਇਆ ਹੋਵੇ ਤੇ ਪਰ ਇਹ ਅਜੇ ਇਹ ਵੀ ਕਹਿੰਦੇ ਆ ਕਿ ਅਜੇ ਤੀਕਰ 10 ਵੱਖਰੀਆਂ ਵੱਖਰੀਆਂ ਜਿਹੜੀਆਂ ਉਹ ਸਮੇਂ 2 ਸਾਲਾਂ ਤੋਂ ਸਾਹਮਣੇ ਆਈਆਂ ਉਹ ਕਹਿੰਦੇ ਆ ਵੀ ਇੱਥੇ ਸ਼ਿਕਾਇਤ ਥੋੜੀ ਜਿਹੜੀ ਸੀਗੀ ਪਿਛਲੇ 2 ਸਾਲਾਂ ਤੋਂ ਇਹਦੇ ਵਿਚ ਜਦੋਂ ਇੰਸਪੈਕਸ਼ਨ ਕਰਨ ਆਉਂਦੇ ਆ ਨਾ ਉਹ ਲਿਖ ਕੇ ਜਾਂਦੇ ਨਾ ਵੀ ਆਹ ਕਮੀ ਆ ਆਹ ਕਮੀ ਆ ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ 10 ਸਾਈਟੇਸ਼ਨਾਂ ਜਿਹੜੀਆਂ ਉੱਥੇ ਵਾਪਰੀਆਂ ਸੀਗੀਆਂ ਦਿੱਤੀਆਂ ਸੀਗੀਆਂ ਉਹਨਾਂ ਨੂੰ ਇਹਨੂੰ ਠੀਕ ਕਰੋ ਪਰ ਉੱਪਰ ਉਹ ਇਹ ਵੀ ਦੱਸ ਕੇ ਗਏ ਆ ਕਿ ਹਜੇ ਮਈ ਦੇ ਵਿਚ ਉਹਨੂੰ ਰਿਪੇਅਰ ਕੀਤਾ ਸੀ ਤੇ ਜਿਹੜੀ ਰੇਲ ਗੱਡੀ ਆ ਉਹ ਵੀ ਨਵੀਂ ਸੀ ਤੇ ਉਹਦੀ ਵੀ ਇੰਸਪੈਕਸ਼ਨ 4 ਦਿਨ ਪਹਿਲਾਂ ਹੋਈ ਸੀ ਹੁਣ ਇਹ ਸਾਰਾ ਜਿਹੜਾ ਉਲਝਣ ਇਹ ਪਈ ਆ ਖਾਕ ਸਾਹਿਬ ਜੀ ਹੌਲੀ ਹੌਲੀ ਜਿਹੜੀ ਆ ਉਹ ਬਾਹਰ ਆਉਣੀ ਆ ਇਹ ਬਹੁਤੀ ਜਲਦੀ ਇਹਦਾ ਪਤਾ ਨੀ ਲੱਗਣਾ ਕਿਉਂਕਿ ਤੁਹਾਨੂੰ ਪਤਾ ਗੌਰਮੈਂਟ ਵਾਲੇ ਕੰਮ ਆ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਪੈਸਾ ਬਹੁਤ ਹੁੰਦਾ ਫਿਰ ਉਹ ਹੌਲੀ ਹੌਲੀ ਆ ਜਿਹੜਾ ਕਈ ਸਾਲਾਂ ਬਾਅਦ ਇਹਨਾਂ ਦਾ ਪਤਾ ਲੱਗਦਾ ਹੁੰਦਾ ਤੇ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਭਈ ਸ਼ਾਇਦ ਅਮਰੀਕਾ ਦੇ ਇਤਿਹਾਸ ਵਿਚ ਖਾਕ ਸਾਹਿਬ ਜੀ ਜਿਹੜਾ ਯੂਰਪ ਆ ਉਹਦੇ ਨਾਲ ਫਟਾਫਟੀ ਤਾਂ ਪਹਿਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਰਹਿੰਦੀ ਆ ਅਮਰੀਕਾ ਦੀ ਕਿਸੇ ਨਾ ਕਿਸੇ ਨਾਲ ਤਾਂ ਸੋ ਪਹਿਲਾਂ ਵੀ ਅਮਰੀਕਾ ਦੀ ਫਰਾਂਸ ਨਾਲ ਜਰਮਨੀ ਨਾਲ ਯੂਕੇ ਦੇ ਨਾਲ ਸਪੇਨ ਪੁਰਤਗਾਲ ਇਹਨਾਂ ਦੇ ਸਾਰਿਆਂ ਨਾਲ ਲੜਾਈਆਂ ਤਾਂ ਇੱਥੇ ਹੁੰਦੀਆਂ ਹੈਗੀਆਂ ਔਰ ਉਹ ਅੱਜ ਵੀ ਹੁੰਦੀਆਂ ਹੀ ਆ ਕਦੇ ਵੈਨਜ਼ੂਏਲਾ ਨਾਲ ਪੰਗਾ ਪੈ ਗਿਆ ਕਦੇ ਉਹ ਕੋਲੰਬੀਆ ਨਾਲ ਪੈ ਗਿਆ ਕਦੇ ਪਨਾਮਾ ਵਾਲਾ ਉਹ ਮੈਨੂਅਲ ਨੋਰੀਏਗਾ ਫੜ ਕੇ ਲੈ ਆਂਦਾ ਉਹ ਡਰੱਗ ਵੇਚਦਾ ਸੀ ਹੁਣ ਉਹ ਵੈਨਜ਼ੂਏਲਾ ਵਾਲੇ ਨੂੰ ਸੋ ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਹੀ ਆ ਪਰ ਹੁਣ ਜਿਹੜੀ ਕਾਕ ਸਾਹਿਬ ਜੀ ਉਹ ਮਾਮਲਾ ਹੈ ਜਿਹੜਾ ਉਹ ਵੱਖਰਾ ਆ
1: ਵੱਖਰਾ ਹੋ ਗਿਆ ਬਿਲਕੁਲ
0: ਵੱਖਰਾ ਹੋ ਗਿਆ ਤੇ ਹੁਣ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਇੱਕ ਤਾਂ ਜਿਹੜਾ ਹੈਗਾ ਉਥੇ ਯੂਰਪ ਦੇ ਨਾਲ ਜਿਹੜਾ ਰੌਲਾ ਪਾਇਆ ਉਹਨੇ ਦੇਖੋ ਖਾਕ ਸਾਹਿਬ ਜੀ ਗੱਲ ਕਿੱਧਰ ਨੂੰ ਜਾ ਰਹੀ ਆ ਹੁਣ ਕਹਿੰਦੇ ਆ ਟਰੰਪ ਸਾਹਿਬ ਨੇ ਜਿਹੜਾ ਇੱਕ ਵੱਖਰੇ ਤਰੀਕੇ ਦਾ ਰੌਲਾ ਪਾ ਲਿਆ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮੈਂ ਹੁਣ ਉਹ ਗ੍ਰੀਨਲੈਂਡ ਦਾ ਰੌਲਾ ਪਾ ਰਿਹਾ ਨਾ ਉਹ ਮੈਂ ਤਾਂ ਪਾ ਰਿਹਾ ਕਿਉਂਕਿ ਨਾਰਵੇ ਨੇ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ
1: ਅੱਛਾ
0: ਹਾਂਜੀ ਤੇ ਪਰ ਨੋਬਲ ਪੀਸ ਪ੍ਰਾਈਜ਼ ਦੇਖੋ ਉਹਨੇ ਲੈ ਵੀ ਲਿਆ ਉਹ ਜਿਹੜੀ ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਮਾਸ਼ੇਡੋ ਆ ਨਾ ਜਿਹੜੀ ਉਹ ਨਿਕੋਲਸ ਮਡੂਰੋ ਦੇ ਖਿਲਾਫ਼ ਇਲੈਕਸ਼ਨ ਲੜੀ ਸੀ ਮੇਰਾ ਖਿਆਲ ਆ ਉਹਨੇ ਵਿਰੋਧੀ ਪਾਰਟੀ ਦੀ ਸੀਗੀ ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਟਰੰਪ ਨੇ ਉਹ ਤੋਂ ਲੈ ਲਿਆ ਜਾਂ ਉਹਨੇ ਟਰੰਪ ਨੂੰ ਦੇ ਦਿੱਤਾ ਇਹਦੇ ਬਾਰੇ ਆਪਾਂ ਕੁਛ ਨੀ ਕਹਿ ਸਕਦੇ ਕਿ ਉਹਨੇ ਦਿੱਤਾ ਹੈ ਕਿ ਉਹਨੇ ਲੈ ਲਿਆ ਪਰ ਉਹਦੇ ਬਾਵਜੂਦ ਵੀ ਜਿਹੜਾ ਆ ਟਰੰਪ ਆ ਜਿਹੜਾ ਉਹ ਹੁਣ ਉਹਨਾਂ ਦੇ ਸਿਰ ਲਾ ਰਿਹਾ ਨਾਰਵੇ ਵਾਲਿਆਂ ਦੇ ਤੇ ਕਿ ਤੁਸੀਂ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਇਸ ਕਰਕੇ ਮੈਂ ਗ੍ਰੀਨਲੈਂਡ ਨਾਲ ਤੇ ਤੁਹਾਡੇ ਸਾਰੇ
1: ਪਰਸਨਲ ਹੋ ਗਿਆ ਜੀ ਚੀਮਾ ਸਾਹਿਬ
0: ਹਾਂਜੀ ਬਿਲਕੁਲ ਬਿਲਕੁਲ ਉਹੀ ਹੈ ਉਹੀ ਆ ਜੀ ਪਰਸਨਲ ਉਹੀ ਤਾਂ ਉਹਨੇ ਲਿਖ ਦਿੱਤਾ ਉਹ ਕਹਿੰਦਾ ਭਈ ਇਹ ਉਹਦੇ ਕਰਕੇ ਮੈਂ ਕਰ ਰਿਹਾ ਉਹ ਡਰੇ ਥੋੜੀ ਆ ਟਰੰਪ ਸਾਹਿਬ ਡਰਦੇ ਥੋੜੀ ਆ ਉਹ ਕਹਿੰਦੇ ਮੈਂ ਇਸੇ ਕਰਕੇ ਤੇ ਅੱਜ ਦੇ ਜਿਹੜੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਜਿਹੜਾ ਇਹ ਖਾਕ ਸਾਹਿਬ ਜੀ ਨੂੰ ਟੈਕਸ ਰਾਹੀਂ ਜਿਹੜਾ ਇਹ ਸੁਨੇਹਾ ਦਿੱਤਾ ਐਵੇਂ ਮਤਲਬ ਉਹ ਟੀਵੀ ਤੇ ਨੀ ਬੋਲੇ ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸ ਤੇ ਉਹ ਭੇਜਦੇ
1: ਉਧਰ ਚੀਮਾ ਉਹਨਾਂ ਵੀ ਤਿਆਰੀਆਂ ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ ਆਪਣੀ ਆਰਮੀ ਵੀ ਉੱਥੇ
0: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ
1: ਦਿੱਤੀਆਂ ਜੇ ਉਹ ਧੱਕੇ ਨਾਲ ਲੈ ਗਿਆ ਟਰੰਪ ਜਿਹੜਾ ਕੰਮ ਮਗਰ ਪੈ ਜਾਏ ਨਾ ਉਹਨੂੰ ਛੱਡਦਾ ਨੀ ਆ ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ ਉੱਥੇ
0: ਖੇਲ ਦੇਣੀ ਆ ਬਿਲਕੁਲ ਕੁਛ ਨਾ ਕੁਛ ਖੇਲੂਗਾ ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਆ ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ ਤੇ ਇਹ ਵੀਕਐਂਡ ਦੇ ਟੈਕਸ ਵਿਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਓਹਦੇ ਮੁਤਾਬਕ ਇਹ ਜਿਹੜੀ ਖਬਰ ਹੈਗੀ ਆ ਤੇ ਨੋਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਓਹਦਾ ਹੈਗਾ ਤੇ ਓਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ ਅੱਗੇ ਵੀ ਖੱਕ ਸਾਹਿਬ ਜੀ ਰੌਲਾ ਪਾ ਕੇ ਉਹ ਕਹਿੰਦੇ ਮੈਂ 8 ਦੁਨੀਆਂ ਦੇ ਵਿਚ ਲੱਗੀਆਂ ਲੜਾਈਆਂ ਜਿਹੜੀਆਂ ਬੰਦ ਕਰਾਈਆਂ ਇਸ ਕਰਕੇ ਮੈਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਪਰ ਅਜੇ ਉਹਨੂੰ ਦਿੱਤਾ
1: ਇੰਡੀਆ ਵਾਲੀ ਕੱਢ ਲਓ ਤੇ 7 ਰਹਿ ਜਾਂਦੇ ਆ ਇੰਡੀਆ ਵਾਲੇ ਕਹਿੰਦੇ ਅਸੀਂ ਤੇ ਆਪ ਬੰਦ ਕੀਤੀ ਹੈ ਟਰੰਪ ਸਾਹਿਬ ਨੇ ਤੇ ਕਰਾਈ ਨੀ ਪਾਕਿਸਤਾਨ ਨੇ ਕਰਾਈ
0: ਬਿਲਕੁਲ ਬਿਲਕੁਲ ਉਹ ਤਾਂ ਦੋਨਾਂ ਪਾਸੇ ਜ਼ੋਰ ਲੱਗ ਗਿਆ ਕਰਕੇ ਕਰਾਈ ਆ ਤੇ ਹੁਣ ਇਸ ਗੱਲ ਦਾ ਜਿਹੜਾ ਸਾਰਾ ਮਸਲਾ ਜਿਹੜਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਰੌਲ ਰੱਪਾ ਪਾ ਰਹੇ ਸੀ ਕਿ ਮੈਂ ਦੁਨੀਆਂ ਵਿਚ 8 ਜੰਗਾਂ ਬੰਦ ਕਰਾਈਆਂ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ ਤੇ ਹੁਣ ਉਹਨੇ ਉਹ ਮੁੱਦਾ ਜਿਹੜਾ ਨਵਾਂ ਖੜਾ ਕਰ ਲਿਆ ਤੇ ਇਹਦੇ ਨਾਲ ਅਗਲੀ ਗੱਲਬਾਤ ਖੱਕ ਸਾਹਿਬ ਜਿਹੜੀ ਹੈਗੀ ਆ ਖ਼ਬਰ ਦੀ ਉਹ ਆਪਣੇ ਕੋਲ ਹੈਗੀ ਆ ਅੱਜ ਜਿਹੜਾ ਆ ਮਾਰਟਿਨ ਲੂਥਰ ਕਿੰਗ ਯੂਨੀਅਨ ਡੇ ਜਿਹੜਾ ਹੈਗਾ ਆ ਤੇ ਇਹਦੇ ਵਿਚ ਵੀ ਖੱਕ ਸਾਹਿਬ ਜੀ ਦੇਖੋ ਫੇਰ ਰੌਲਾ ਪਾ ਲਿਆ ਟਰੰਪ ਸਾਹਿਬ ਨੇ ਤੇ ਉਹਨਾਂ ਨੇ ਖੱਕ ਸਾਹਿਬ ਜੀ ਅਮਰੀਕਾ ਦੇ ਜਿਹੜੀ ਗੌਰਮੈਂਟ ਆ ਇਹਨੇ ਜਿਹੜੀਆਂ ਜਿਹੜੇ ਤੁਹਾਨੂੰ ਪਤਾ ਪਿਆ ਅੱਜ ਦਿਨ ਜਿਹੜੀ ਗੌਰਮੈਂਟ ਦੀ ਛੁੱਟੀ ਹੁੰਦੀ ਫੈਡਰਲ ਗੌਰਮੈਂਟ ਵੱਲੋਂ ਜਿਹੜੀ ਆ ਇਹ ਛੁੱਟੀ ਕੀਤੀ ਜਾਂਦੀ ਆ
1: ਬਿਲਕੁਲ ਛੁੱਟੀ ਹੈ
0: ਹਾਂ ਉਹਨਾਂ ਨੂੰ ਤਨਖਾਹ ਵੀ ਜਿਹੜੇ ਗੌਰਮੈਂਟ ਦੇ ਇੰਪਲੋਈ ਆ ਉਹਨਾਂ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ ਤੇ ਤਨਖਾਹ ਦੇ ਨਾਲ ਛੁੱਟੀ ਹੁੰਦੀ ਆ ਇਹ ਤੇ ਇਹਦੇ ਨਾਲ ਖੱਕ ਸਾਹਿਬ ਜੀ ਅਮਰੀਕਾ ਵਿਚ ਧੂਮ ਧਾਮ ਨਾਲ ਜਿਹੜਾ ਇਹ ਦਿਨ ਆ ਮਾਰਟਿਨ ਲੂਥਰ ਕਿੰਗ ਦਾ ਉਹਨੂੰ ਮਨਾਇਆ ਜਾਂਦਾ ਹਰ ਸਾਲ ਕਾਫੀ ਪਿਛਲੇ ਸਾਲਾਂ ਤੋਂ ਤੇ ਟਰੰਪ ਸਾਹਿਬ ਨੇ ਹੁਣ ਖੱਕ ਸਾਹਿਬ ਜੀ ਇਹਦੀ ਜਿਹੜੀ ਮਨੌਤ ਆ ਉਹਦੇ ਵਿਚ ਵੀ ਹੱਦਬੰਦੀ ਜਿਹੜੀ ਆ ਹੱਦਬੰਦੀ ਚ ਤਾੜ ਦਿੱਤੀ ਆ ਕਹਿਣ ਦਾ ਮਤਲਬ ਉਹਦੇ ਮੁਹਰੇ ਵੀ ਕੰਧ ਪਾ ਦਿੱਤੀ ਆ ਕਿ ਇਹਦੀ ਜਿਹੜੀ ਆ ਐਵੇਂ ਨਾ ਇਹਨੂੰ ਵਧਾਈ ਚੱਲੋ ਇਹਨੂੰ ਘਟਾਓ ਸੋ ਇੱਥੇ ਉਹਨੇ ਕਹਿ ਦਿੱਤਾ ਆ ਤੇ ਜਿਹੜੀ ਹੈਗੀ ਆ ਇੱਕ ਨਾ ਇੱਥੇ ਖੱਕ ਸਾਹਿਬ ਜੀ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਇੰਸਟੀਟਿਊਸ਼ਨ ਹੁੰਦੇ ਆ ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿਚ DEI ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿਚ ਹੈਗੀ ਆ ਡਾਇਵਰਸੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ ਇਹ ਖੱਕ ਸਾਹਿਬ ਜੀ ਪਿਛਲੇ ਕੋਈ 30-40 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਆ ਵੀ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗੌਰਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਦੇ ਵਿਚ ਤੁਸੀਂ ਏਦਾਂ ਨੀ ਕਹਿ ਸਕਦੇ ਕਿ ਇੱਥੇ ਸਾਰੇ ਗੋਰੇ ਹੀ ਹੋਣਗੇ ਉਹਨਾਂ ਦੇ ਵਿਚ ਰਾਖਵੀਆਂ ਕੁਛ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ ਹੈ ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਵੀ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿਚ ਹੋਣੇ ਚਾਹੀਦੇ ਆ ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਾਈ ਸਾਰੇ ਰਲ ਕੇ ਆਪਾਂ ਇਹਦੇ ਵਿਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ ਵਾਲੀ ਜਿਹੜੀ ਨੀਤੀ ਆ ਖੱਕ ਸਾਹਿਬ ਜੀ ਉਹਦੇ ਸਾਹਮਣੇ ਵੀ ਜਿਹੜੇ ਆਪਣੇ ਪ੍ਰੈਜੀਡੈਂਟ ਹੈਗੇ ਆ ਟਰੰਪ ਸਾਹਿਬ ਉਹਨਾਂ ਨੇ ਕੰਧ ਖੜੀ ਕਰਤੀ ਆ ਉਹ ਕਹਿੰਦੇ ਆ ਇਹ ਸਾਰਾ ਗੰਦ ਬਣਾਉਂਦੀ ਆ ਤੁਸੀਂ ਪਾਈ ਜਾਂ ਇਹਨੂੰ ਬੰਦ ਕਰੋ ਕਹਿਣ ਦਾ ਮਤਲਬ ਆ ਉਹਦੇ ਤੇ ਪਾਬੰਦੀਆਂ ਲਾਓ ਕਿ ਨਹੀਂ ਅਸੀਂ ਏਦਾਂ ਨੀ ਇੱਥੇ ਤੁਹਾਡਾ ਚੱਲਣ ਦੇਣਾ ਇਹ ਗੋਰਿਆਂ ਦਾ ਜਾਂ ਜਿਹਦੇ ਕੋਈ ਪਾਵਰ ਆ ਉਹਦੀ ਇੱਥੇ ਚੱਲੂਗੀ ਤੇ ਹੁਣ ਦੇਖੋ ਖੱਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜਿਹੜੇ
1: ਇਹੋ ਜਿਹੇ ਲਾਥਰੂ ਕਿੰਗ ਸਾਹਿਬ ਨੇ ਇਹੀ ਦੇ ਯੁੱਧ ਲੜ ਕੇ ਤੇ ਇਹਨਾਂ ਨੂੰ ਆਜ਼ਾਦੀ ਦਿਵਾਈ ਸਾਲਾਂ
0: ਬਿਲਕੁਲ ਬਿਲਕੁਲ ਬਿਲਕੁਲ
1: ਅਖੀਰ ਤੇ
0: ਹਾਂਜੀ ਮਾਰਟਿਨ ਲੂਥਰ ਕਿੰਗ ਜਿਹੜੇ ਹੈਗੇ ਆ ਥਰਡ ਇਹ ਜਿਹੜੇ ਆ ਇਹ ਮਾਰਟਿਨ ਲੂਥਰ ਕਿੰਗ ਯੂਨੀਅਰ ਦੇ ਜਿਹੜੇ ਆ ਇਹ ਲਾਕੇ ਹੈਗੇ ਉਹਨਾਂ ਦੇ ਤੇ ਇਹਨਾਂ ਨੇ ਖੱਕ ਸਾਹਿਬ ਜੀ ਕਿਹਾ ਕਿ ਕਿੰਗ ਦਾ ਜਿਹੜਾ ਉਹ ਲੜਿਆ ਉਹ ਤੇ ਉਹ ਕਹਿੰਦਾ ਭਾਈ ਟਰੰਪ ਦੀ ਇਹ ਜਿਹੜੀ ਆ ਦੂਸਰੀ ਟਰਮ ਆ ਇਹ ਜਦੋਂ ਦਾ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਇਹਦੇ ਵੱਲੋਂ ਜਿਹੜੀ ਆ ਗਿਣੀ ਮਿਥੀ ਇਹ ਯੋਜਨਾ ਰਾਹੀਂ ਕਹਿੰਦਾ ਅਮਰੀਕਾ ਦਾ ਇਤਿਹਾਸ ਆ ਜਿਹੜਾ ਉਹਨੂੰ ਢਾਇਆ ਮਟਾਇਆ ਜਾ ਰਿਹਾ ਢਾਇਆ ਵੀ ਜਾ ਰਿਹਾ ਤੇ ਮਟਾਇਆ ਵੀ ਜਾ ਰਿਹਾ ਤੇ ਉਹਨੂੰ ਲੁਕੋਇਆ ਵੀ ਜਾ ਰਿਹਾ ਤੇ ਦੁਬਾਰਾ ਤੋਂ ਵੀ ਕਹਿੰਦਾ ਭਾਈ ਇਹ ਆਪਣੇ ਹਿਸਾਬ ਨਾਲ ਫੇਰ ਮੁੜ ਕੇ ਉਹੀ ਜਿਹੜਾ ਗੋਰਿਆਂ ਦਾ ਰਾਜ ਆ ਉਹਦੇ ਵੱਲ ਨੂੰ ਇਹ ਵਧਾਇਆ ਜਾ ਰਿਹਾ ਨੀਤੀਆਂ ਜਿਹੜੀਆਂ ਉਹ ਬਣੀਆਂ ਪਿਛਲੇ 1960 ਤੋਂ ਮੇਰਾ ਖਿਆਲ ਆ ਇਹ ਜਿਹੜੇ ਮਾਰਟਿਨ ਲੂਥਰ ਕਿੰਗ ਜੀ ਹੋਏ ਆ ਤੇ ਇਹਨਾਂ ਨੇ ਖੱਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਕੋਲ ਉਹ ਡਾਕਟਰੇਟ ਦੀ ਡਿਗਰੀ ਵੀ ਸੀ PhD ਦੀ ਜਿਹਨੂੰ ਆਪਾਂ ਕਹਿੰਦੇ ਆ ਤੇ ਇਹਨਾਂ ਨੇ ਫਿਰ ਜਿਹੜੇ ਵੱਖਰੇ ਰੰਗਾਂ ਦੇ ਲੋਕ ਆ ਉਹਨਾਂ ਨੂੰ ਆਜ਼ਾਦੀ ਦਵਾਉਣ ਵਾਸਤੇ ਆਪਣੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਲਾਈ ਤੇ ਇਹਨਾਂ ਨੇ ਖੱਕ ਸਾਹਿਬ ਜੀ ਇੱਕ ਭਾਸ਼ਣ ਦਿੱਤਾ ਸੀਗਾ ਜਿਹਨੂੰ ਕਹਿੰਦੇ ਸੀ ਮਾਈ ਡਰੀਮ ਸਪੀਚ ਓਹਨਾ ਨੇ ਕਿਹਾ ਸੀਗਾ ਪੰਜਾਬੀ ਵਿਚ ਕਹਿਣਾ ਤਾਂ ਆਪਾਂ ਕਵਾਂਗੇ ਭਾਈ ਸੁਪਨਾ ਇੱਕ ਉਹਨਾਂ ਦਾ ਸੀਗਾ ਜਿਹਦੇ ਵਾਸਤੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਗਈ ਤੇ ਫਿਰ ਉਸ ਵੇਲੇ ਸ਼ਾਇਦ ਕੈਨੇਡੀ ਜਿਹੜੇ ਆ ਪ੍ਰੈਜੀਡੈਂਟ ਸੀਗੇ ਤੇ ਉਹਨਾਂ ਨੇ ਫਿਰ ਉਹ ਆਜ਼ਾਦੀ ਸੀ ਜਿਹੜੀ ਵੋਟਾਂ ਪਾਉਣ ਦੀ ਤੇ ਪੜ੍ਹਨ ਦੀ ਉਹ ਸਾਰੀ ਦੇ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਵੀ ਖੱਖ ਸਾਹਿਬ ਜੀ ਬਹੁਤ ਸਾਰੀਆਂ ਗੌਰਮੈਂਟਾਂ ਜਿਹੜੀਆਂ ਉਹਨਾਂ ਨੇ ਜਿਹੜੇ ਆ ਲੋਕਾਂ ਦੇ ਵਿਤਕਰਾ ਨਾ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਕਾਫੀ ਚਿਰ ਤੋਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਸੀਗੀਆਂ ਤੇ ਪਰ ਟਰੰਪ ਸਾਹਿਬ ਆ ਹੁਣ ਜਿਹੜੇ ਉਹਨਾਂ ਨੇ ਖੱਖ ਸਾਹਿਬ ਜੀ ਉਲਟੀ ਗੰਗਾ ਪਹੋਏ ਨੂੰ ਜਿਹੜੀ ਕਹਿੰਦੇ ਹੁੰਦੇ ਆ ਉਹ ਵਹਾਉਣੀ ਸ਼ੁਰੂ ਕਰ ਦਿੱਤੀ ਆ ਤੇ ਕਿੱਥੇ ਜਾ ਕੇ ਖਤਮ ਹੋਣੀ ਆ ਇਹ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦੀ ਆ ਕਿ ਜਿਹੜੇ ਇੱਕ ਅੱਧਾ ਪ੍ਰੈਜੀਡੈਂਟ ਜਿੱਦਾਂ ਹੁਣ ਟਰੰਪ ਸਾਹਿਬ ਆ ਗਏ ਆ ਇਦੋਂ ਬਾਅਦ ਕੋਈ ਹੋਰ ਆਜੂਗਾ ਚੰਗਾ ਆਜੂਗਾ ਉਹ ਫੇਰ ਮੁੜ ਕੇ ਉਹੀ ਨੀਤੀਆਂ ਲੈ ਆਊਗਾ ਬਹੁਤੀਆਂ ਇਹ ਜਿਹੜੀਆਂ ਗੇਮਾਂ ਖੱਖ ਸਾਹਿਬ ਜੀ ਇਹ ਹੋਣਾ ਹੋਣਾ ਕੁਛ ਨੀ ਹੁੰਦਾ ਕਿਉਂਕਿ ਇੱਕ ਥੋੜਾ ਜਿਹਾ ਢਾ ਜਾਂਦਾ ਦੂਜਾ ਆ ਕੇ ਫੇਰ ਬਣਾ ਲੈਂਦਾ ਅਸਲ ਦੇ ਵਿਚ ਇਹ ਜਿਹੜੀ ਜਨਤਾ ਆ ਪਰਜਾ ਆ ਉਹਨਾਂ ਦੇ ਦਿਮਾਗ ਨੂੰ ਗਮਰਾਹ ਕਰਕੇ ਉਹਨਾਂ ਤੋਂ ਵੋਟਾਂ ਲੈਣ ਦੇ ਮਸਲੇ ਹੁੰਦੇ ਆ ਤੇ ਉਹ ਫੇਰ ਹੁਣ ਜਦੋਂ ਟਰੰਪ ਸਾਹਿਬ ਦੇ ਇੱਕ ਸਾਲ ਲੰਘ ਗਿਆ ਤਿੰਨ ਰਹਿ ਗਏ ਆ ਜਦੋਂ ਉਹ ਤਿੰਨ ਉਹਦੇ ਖਤਮ ਹੋ ਜਾਣਗੇ ਤੇ ਉਦੋਂ ਬਾਅਦ ਫੇਰ ਨਵੇਂ ਪ੍ਰੈਜੀਡੈਂਟ ਕੋਈ ਚੱਜਦੇ ਆ ਜਾਣਗੇ ਮੇਰਾ ਖਿਆਲ ਆ ਜਿੱਥੋਂ ਤੱਕ ਖੱਖ ਸਾਹਿਬ ਜੀ ਅਗਲਾ ਪ੍ਰੈਜੀਡੈਂਟ ਤੁਸੀਂ ਵੀ ਗੈਸ ਕਰ ਦਿਓ ਆਪਣਾ ਹਿੱਸਾ ਪਾ ਦਿਓ ਤੇ ਅਗਲਾ ਪ੍ਰੈਜੀਡੈਂਟ ਅਮਰੀਕਾ ਦਾ ਕੌਣ ਤੁਹਾਡੇ ਹਿਸਾਬ ਨਾਲ ਬਿਲਕੁਲ ਮੈਨੂੰ ਵੀ ਇੱਦਾਂ ਲੱਗ ਰਿਹਾ ਭਾਈ ਉਹਨੇ ਬਣਨਾ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਨਿਊਸਮ ਹਾਂਜੀ ਸ਼ਾਇਦ ਉਹੀ ਲੱਗ ਰਿਹਾ ਭਾਈ ਉਹਨੇ ਹੀ ਬਣਨਾ ਆ ਤੇ ਦੇਖੋ ਕੀ ਹੁੰਦਾ ਸ਼ਾਇਦ ਖੱਖ ਸਾਹਿਬ ਜੀ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਟਰੰਪ ਸਾਹਿਬ ਆ ਜਿਹੜੇ ਉਹ ਚਾਰ ਸਾਲ ਪੂਰੇ ਕਰਨਗੇ ਜਾਂ ਨਹੀਂ ਇਹਦੇ ਵਿਚ ਵੀ ਕਈ ਵਾਰੀ ਉਹ ਲੱਗਦਾ ਹੁੰਦਾ ਭਾਈ ਯਾਰ ਇਹਨਾਂ ਦਾ ਕੋਈ ਸਟੇਟ ਵੱਲੋਂ ਜਾਂ
1: ਚੀਮਾ ਸਾਹਿਬ ਜਿੰਨਾ ਕੁਛ ਹੋ ਰਿਹਾ ਨਾ ਇਸ ਵੇਲੇ ਇੰਪੀਚਮੈਂਟ ਦੀਆਂ ਤਿਆਰੀਆਂ ਉਧਰੋਂ ਇਹ ਹੋ ਰਿਹਾ ਉਧਰੋਂ ਕੋਰਟ ਨੇ ਬਹੁਤ ਸਖ਼ਤ ਆਰਡਰ ਕੀਤੇ ਆ ਟਰੰਪ ਸਾਹਿਬ ਜਿਹੜੇ ਨਾ ਉਹ ਆਪਣੀ ਅੜੀ ਦੇ ਉੱਪਰ ਪੱਕੇ ਆ ਉਹ ਕਹਿੰਦਾ ਕਿ ਮੈਂ ਜੋ ਕਰਨਾ ਉਹ ਮੈਂ ਕਰ ਦੇਣਾ ਮੈਂ ਕਿਸੇ ਕੋਲ ਨਹੀਂ ਡਰਦਾ ਮੈਂ ਕੋਰਟ ਤੋਂ ਨਹੀਂ ਡਰਦਾ ਮੈਂ ਕਿਸੇ ਕੋਲ ਪਰ ਇਹ ਆ ਕਿ ਇਹੋ ਜਿਹਾ ਟਾਈਮ ਆ ਜਾਣਾ ਮੇਰੇ ਹਿਸਾਬ ਨਾਲ ਵੀ ਕਿਉਂਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਲੱਗੇ ਹੋਏ ਨਾ
0: ਉਹ ਅੱਗੇ
1: ਵਧਣਾ ਔਖਾ ਹੋ ਰਿਹਾ ਜੀ ਦਿਨੋਂ ਦਿਨ ਹੋ ਰਿਹਾ
0: ਦਿਨੋ ਦਿਨ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਦਿਨੋ ਦਿਨ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਤੇ ਕੁਛ ਜਿਹੜੇ ਟਰੰਪ ਦੀ ਪਾਰਟੀ ਦੇ ਵੀ ਕੁਛ ਜਿਹੜੇ ਮੈਂਬਰ ਹੈਗੇ ਆ ਖੱਖ ਸਾਹਿਬ ਉਹ ਵੀ ਉਹਦੇ ਨਾਲ ਟੁੱਟ ਰਹੇ ਆ ਬਿਲਕੁਲ ਰਿਪਬਲਿਕਨ ਪਾਰਟੀ ਆ ਜਿਹੜੀ ਉਹ ਵੀ ਉਹਦੇ ਖਿਲਾਫ਼ ਹੁੰਦੀ ਜਾਂਦੀ ਆ ਤੇ ਹੁਣ ਜਿਹੜੇ ਹੈਗੇ ਆ ਖੱਖ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜੇ ਇਹਦੇ ਬਾਰੇ ਆਪਾਂ ਗੱਲ ਕਰੀਏ ਮਾਰਟਿਨ ਲੂਥਰ ਕਿੰਗ ਨੇ ਖੱਖ ਸਾਹਿਬ ਜੀ ਜਿਹੜੇ ਦੋ ਬੰਦੇ ਹੋਏ ਆ ਇੱਕ ਤਾਂ ਮਹਾਤਮਾ ਗਾਂਧੀ ਤੇ ਦੂਸਰੇ ਜਿਹੜੇ ਸੀਗੇ ਆਪਣੇ ਸਾਊਥ ਅਫਰੀਕਾ ਦੇ ਨੈਲਸਨ ਮੰਡੇਲਾ
1: ਬਿਲਕੁਲ
0: ਹਾਂਜੀ ਉਹਨਾਂ ਤੋਂ ਵੀ ਜਿਹੜਾ ਮਾਰਟਿਨ ਲੂਥਰ ਕਿੰਗ ਸਾਹਿਬ ਹੈਗੇ ਸੀਗੇ ਇਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਉਹਨਾਂ ਦੀਆਂ ਨੀਤੀਆਂ ਪੜ੍ਹ ਕੇ ਵੀ ਮਾਰਟਿਨ ਲੂਥਰ ਕਿੰਗ ਨੇ ਜਿਹੜਾ ਉਹ ਇੱਧਰ ਨੂੰ ਤੁਰੇ ਸੀਗੇ ਤੇ ਇੱਥੇ ਸਾਡੇ ਖੱਖ ਸਾਹਿਬ ਜੀ ਫਰੈਸ਼ਨੋ ਸਟੇਟ ਯੂਨੀਵਰਸਿਟੀ ਆ ਨਾ ਜਿਹੜੀ ਸਾਡੀ ਇੱਥੇ ਫਰੈਸ਼ਨੋ ਦੇ ਵਿੱਚ ਉੱਥੇ ਜਿਹੜਾ ਹੈਗਾ ਮੇਰਾ ਖਿਆਲ ਇਹਨੇ ਹੁਣ ਲਾਹ ਪੀ ਉਹ ਉੱਥੇ ਦੋ ਬੁੱਤ ਲੱਗੇ ਹੁੰਦੇ ਸੀਗੇ ਮਾਰਟਿਨ ਲੂਥਰ ਕਿੰਗ ਦਾ ਤੇ ਨਾਲ ਗਾਂਧੀ ਦਾ ਦੋਨਾਂ ਦੇ ਬੁੱਤ ਲੱਗੇ ਹੁੰਦੇ ਸੀਗੇ ਪਿੱਛੇ ਜਿਹਾ ਰੌਲਾ ਪੈਂਦਾ ਸੀਗਾ ਰੌਲਾ ਪਿਆ ਨਾ ਟੈਕਸਟਾਈਲ ਦੇ ਵਿੱਚ ਵੀ ਹੋਰ ਸਟੇਟਾਂ ਚ ਵੀ ਮੇਰਾ ਖਿਆਲ ਹੈ ਇਹਨਾਂ ਨੇ ਲਹਾਤੇ ਪਰ ਅੱਗੇ ਮੈਂ ਉੱਥੇ ਜਾਂਦਾ ਰਿਹਾ ਹੁਣ ਮੈਂ ਕਦੇ ਗਿਆ ਨੀ ਬਹੁਤ ਦੇਰ ਹੋ ਗਈ ਮੈਨੂੰ ਤੇ ਰੌਲਾ ਪੈਂਦਾ ਸੀਗਾ ਵੀ ਉਹ ਉੱਥੋਂ ਲਹਾਓ ਇਹਨਾਂ ਦੇ ਦੋਨਾਂ ਦੇ ਬੁੱਤ ਗਾਂਧੀ ਦਾ ਵੀ ਤੇ ਜਿਹੜਾ ਮਾਰਟਿਨ ਲੂਥਰ ਕਿੰਗ ਵੀ ਆ ਹੁਣ ਮੈਨੂੰ ਮੇਰੇ ਦਿਮਾਗ ਚ ਹੈ ਨੀ ਵੀ ਉੱਥੇ ਅਜੇ ਹੈਗੇ ਆ ਕਿ ਨਹੀਂ ਪਰ ਇਹਨਾਂ ਦੋਨਾਂ ਦੇ ਬਰਾਬਰ ਬਰਾਬਰੀ ਬੁੱਤ ਲੱਗੇ ਸੀਗੇ ਸੋ ਖੱਖ ਸਾਹਿਬ ਜੀ ਹਮੇਸ਼ਾ ਵਾਸਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਇੱਕ ਦੇ ਵਿੱਚ ਕਾਢ ਨਿਕਲਦੀ ਆ ਨਾ ਕੋਈ ਮਹਾਂਪੁਰਸ਼ ਪੈਦਾ ਹੁੰਦਾ ਆ ਚਾਹੇ ਉਹ ਕਿਤੇ ਵੀ ਹੋਵੇ ਤੇ ਉਹਦੇ ਤੋਂ ਫਿਰ ਗਾਈਡ ਲੈ ਕੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ ਇਹ ਪਿੱਛੋਂ ਜਿੱਥੋਂ ਮਰਜ਼ੀ ਆਪਾਂ ਇਤਿਹਾਸ ਪੜ੍ਹ ਲਈਏ ਕਦੇ ਦੇਖੋ ਗ੍ਰੀਸ ਦੇ ਫਿਲੋਸਫਰ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਆ ਇੰਡੀਆ ਦੇ ਵਿੱਚ ਰਾਮ ਚੰਦਰ ਕ੍ਰਿਸ਼ਨ ਉਹਨਾਂ ਦੀ ਤੁਹਾਨੂੰ ਪਤਾ ਵੀ ਸਾਰੀ
1: ਡਾਕਟਰ ਸਾਹਿਬ ਆ ਗਏ ਆ ਤੇ ਆਪਾਂ ਅਗਲਾ ਪ੍ਰੋਗਰਾਮ ਕਰੀ ਤੁਸੀਂ ਫੋਨ ਕੱਟੋ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਜੀ
0: ਜੀ
1: ਕੱਟ ਦਿਓ ਛੇਤੀ ਡਾਕਟਰ ਸਾਹਿਬ ਹੋਲਡ ਕਰਿਓ ਜੀ
2: ਜੀ
1: ਮੈਂ ਜਰਾ ਚੀਮਾ ਸਾਹਿਬ ਨੂੰ ਨਾਲ ਐਡ ਕਰ ਲਾ ਐਡ ਪੀਪਲ

0: ਚਲੋ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ। ਰੋਜ਼ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿਚ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਤੁਹਾਡੇ ਤੱਕ, ਤੇ ਉਹ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਦਾ ਤੁਸੀਂ ਵੀ ਫਾਇਦਾ ਨਾਲ ਮਿਲ ਕੇ ਉਠਾ ਸਕਦੇ ਹੋ। ਔਰ ਦੂਜੀ ਬੇਨਤੀ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਕਿਸੇ ਮਸਲੇ ਦੇ ਉਪਰ ਆਪਣੀ ਰਾਏ ਲੈਣੀ ਹੈ, ਡਾਕਟਰ ਸਾਹਿਬ ਕੋਲੋਂ ਫ੍ਰੀ ਹੈ ਔਰ ਬਹੁਤ ਥੋੜੇ ਪੈਸਿਆਂ ਦੇ ਵਿਚ ਇਲਾਜ ਕਰ ਦਿੰਦੇ ਆ। ਜੇ ਕੋਈ ਬਹੁਤ ਜ਼ਿਆਦਾ ਫਸਿਆ, ਚਾਰ ਚੁਫੇਰੇ ਇਲਾਜ ਕਰਾ ਕੇ ਦੇਖ ਲਿਆ ਠੀਕ ਨਹੀਂ ਹੋ ਰਿਹਾ, ਤੇ ਤੁਸੀਂ ਡਾਕਟਰ ਸਾਹਿਬ ਨੂੰ ਜਿਹੜਾ ਉਹ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਜੇ ਚਾਹੋ ਤੇ ਇਲਾਜ ਵੀ ਕਰਾ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿਚ। ਬਾਕੀ ਦੇ ਲਾਸਟ ਦੇ ਵਿਚ ਤੁਹਾਨੂੰ ਫੋਨ ਨੰਬਰ ਤੇ ਈਮੇਲ ਤੇ ਸਭ ਕੁਝ ਅਸੀਂ ਦੱਸ ਦਾਂਗੇ। ਡਾਕਟਰ ਸਾਹਿਬ, ਡਾਕਟਰ ਸਾਹਿਬ ਆਜੋ ਜੀ, ਮੈਂ ਫਿਰ ਚੀਮਾ ਸਾਹਿਬ ਨੂੰ ਨਾਲ ਨਾਲ ਕੋਸ਼ਿਸ਼ ਕਰਦਾ ਰਹਿਣਾ।
1: ਮੁਸ਼ਕਲ ਹੋ ਗਿਆ ਲੱਭਣੇ,
0: ਕੀ ਹੋਇਆ ਕਿ ਬੜਾ ਵਧੀਆ ਹੋ ਜਾਂਦਾ ਸੀ ਐਡ, ਹੁਣ ਨੀ ਸਮਝ ਆਉਂਦੀ ਕੀ ਹੋ ਰਿਹਾ।
1: ਸੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ, ਫੇਸਬੁੱਕ ਉਪਰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸਿਹਤ ਵਿਗਿਆਨ ਲੈ ਕੇ, ਔਰ ਸਿਹਤ ਵਿਗਿਆਨ ਦੀ ਇਕ ਲੜੀਵਾਰ ਕਥਾ ਅਸੀਂ ਸ਼ੁਰੂ ਕੀਤੀ ਹੋਈ ਹੈ ਔਰ ਉਸ ਕਥਾ ਨੂੰ ਕਥਾ ਦੇ ਰੂਪ ਦੇ ਵਿਚ ਹੀ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਜੀਵਨ ਨੂੰ ਅਸੀਂ ਸ਼ੁਰੂਆਤੀ ਦੌਰ ਤੋਂ ਜਵਾਨੀ ਤੱਕ ਲੈ ਆਏ ਸਾਂ ਔਰ ਜਵਾਨੀ ਤੋਂ ਬਾਅਦ ਫਿਰ ਅਸਾਂ ਇਹ ਦੇਖਣਾ ਸ਼ੁਰੂ ਕੀਤਾ ਸੀ ਵੀ ਅਸੀਂ ਇਸ ਜੀਵਨ ਦੀ ਅੰਦਰਲੀ ਘੋਖ ਕਰੀਏ ਵੀ

0: ਲੋ ਜੀ ਜੁੜ ਗਏ।
1: ਸੈੱਲ ਤੇ ਪਹੁੰਚਿਆ ਤੇ ਉਸ ਸੈੱਲ ਦੀ ਜਿਹੜੀ ਵਿਆਖਿਆ ਹੈ ਲੜੀਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਪਰ ਇਸ ਤੋਂ ਪਹਿਲਾਂ ਜੋ ਦੱਸਣ ਵਾਲੀ ਬਹੁਤ ਜ਼ਰੂਰੀ ਗੱਲ ਇਹ ਆ ਕਿ ਹੁਣ ਤੱਕ ਸੰਸਾਰ ਦੀ ਵਿਧਾ, ਸੰਸਾਰ ਦਾ ਵਿਧਾਨ ਇਸ ਤਰ੍ਹਾਂ ਚੱਲਦਾ ਆਇਆ ਸੀਗਾ। ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਸਾਡੇ ਕੋਈ ਐਕਸਪਲੇਨੇਸ਼ਨ ਨਹੀਂ ਸੀ ਹੁੰਦਾ, ਔਰ ਅੱਜ ਦੇ ਜ਼ਮਾਨੇ ਵਿਚ ਅਸੀਂ ਉਸ ਲਫ਼ਜ਼ ਨੂੰ ਕ੍ਰੀਏਟ ਕਰ ਲਿਆ ਤੇ ਉਹਦਾ ਨਾਂ ਕਰ ਦਿੱਤਾ ਹਾਈਪੋਥੀਸਿਸ। ਹਾਈਪੋਥੀਸਿਸ ਉਹ ਵਿਧਾਨ ਆ ਜਿਹੜਾ ਚੱਲ ਤੇ ਰਿਹਾ ਹੈ, ਪਰ ਸਾਡੇ ਕੋਲ ਉਹਦਾ ਸਬੂਤ ਹੈ ਨੀ, ਐਕਸਪਲੇਨੇਸ਼ਨ ਹੈ ਨੀ। ਸਾਡੇ ਜ਼ਮਾਨੇ ਦੇ ਵਿਚ 21ਵੀਂ ਸਦੀ ਦੇ ਵਿਚ ਇਸ ਵੇਲੇ ਅਸੀਂ ਚੱਲ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਜਿਹੜਾ ਆ ਹਰ ਗੱਲ ਦੀ ਘੋਖ ਕਰਕੇ ਤੇ ਉਹਦਾ ਫਿਜ਼ੀਕਲ ਸਬੂਤ ਪਦਾਰਥਕ ਰੂਪ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਔਰ ਜਦ ਤੱਕ ਐਸਾ ਨਹੀਂ ਹੁੰਦਾ ਤਦ ਤੱਕ ਉਹ ਇਸ ਨੂੰ ਹਾਈਪੋਥੀਸਿਸ ਹੀ ਮੰਨਦਾ ਹੈ। ਬਹੁਤ ਸਾਰੀਆਂ ਐਸੀਆਂ ਕਲਾਵਾਂ ਹਨ, ਵਿਧਾ ਹਨ ਜਿਹੜੀਆਂ ਚੱਲ ਰਹੀਆਂ ਨੇ, ਪਰ ਉਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਤੇ ਅੱਜ ਦੇ ਤਰਕ ਸੰਗਤ ਲੋਕ ਜਿਹੜੇ ਨੇ, ਵਿਚਾਰਵਾਨ ਲੋਕ ਜਿਹੜੇ ਨੇ, ਉਸ ਨੂੰ ਨਹੀਂ ਮੰਨਦੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਆਪਾਂ ਗੁਰਬਾਣੀ ਦੀਆਂ ਵੀ ਕਈ ਵਾਰ ਕੀਤੀਆਂ ਹੋਈਆਂ ਨੇ, ਔਰ ਬਹੁਤ ਸਾਰਾ ਹੋਰ ਆਮ ਪ੍ਰਚਲਿਤ ਪ੍ਰੋਗਰਾਮਾਂ ਦੇ ਵਿਚ ਵੀ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ ਕਿ ਬਹੁਤ ਸਾਰਾ ਕੁਝ ਐਸਾ ਅਸੀਂ ਵਰਤ ਰਹੇ ਹਾਂ, ਚੱਲ ਰਹੇ ਹਾਂ, ਮੰਨ ਰਹੇ ਹਾਂ, ਔਰ ਉਹਦੇ ਮੁਤਾਬਕ ਸਾਡਾ ਜੀਵਨ ਵੀ ਚੱਲ ਰਿਹਾ ਹੈਗਾ ਆ, ਉਹਦੀ ਮਾਨਤਾ ਕਰਦਿਆਂ ਹੋਇਆ, ਪਰ ਸਾਡੇ ਕੋਲ ਸਬੂਤ ਹੈ ਨੀ ਉਹਦੇ। ਸਬੂਤਾਂ ਨੂੰ ਭਾਲਦਿਆਂ ਹੋਇਆ ਇਸ ਵੇਲੇ ਵੀ ਪੈਰਲ ਹਮੇਸ਼ਾ ਹੀ ਦੋ ਚੀਜ਼ਾਂ ਪੈਰਲ, ਕਿਉਂਕਿ ਬਾਬੇ ਨਾਨਕ ਨੇ ਤਾਂ ਕਹਿਤਾ ਜੇ ਹਾਂ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ। ਜਿਵੇਂ ਪਤਾ ਹੁੰਦਾ ਵੀ ਉਹ ਕਿੱਡਾ ਕੁ ਵੱਡਾ ਹੈਗਾ ਆ ਤੇ ਮੇਰੇ ਕਥਨੇ ਚ ਆਉਣਾ ਹੀ ਨੀ ਸੀ, ਮੇਰੇ ਕਹਿਣ ਚ ਮਰਜ਼ੀ ਨਹੀਂ ਸੀਗਾ ਵੀ ਮੈਂ ਦੱਸ ਸਕਦਾ।
2: ਬਿਲਕੁਲ
1: ਹੀ ਇਹ ਜਿਹੜਾ ਹਾਈਪੋਥੀਸਿਸ ਹੈ ਇਸ ਬ੍ਰਹਿਮੰਡ ਦਾ ਉਹ ਇੰਨਾ ਵੱਡਾ ਆ ਕਿ ਉਹਦਾ ਸਾਰੇ ਪਦਾਰਥਕ ਰੂਪ ਅਸੀਂ ਨਹੀਂ ਲੱਭ ਸਕਦੇ, ਅਸੀਂ ਨਹੀਂ ਜਾਣ ਸਕਦੇ। ਹਾਲਾਂਕਿ ਜਿਸ ਨੇ ਵੀ ਸ਼ੁਰੂ ਕੀਤਾ, ਜਿਸ ਨੇ ਵੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ, ਉਸ ਨੇ ਇੱਕ ਲਿਮਿਟ ਤੇ ਜਾ ਕੇ ਫਿਰ ਹੱਥ ਖੜੇ ਕਰ ਦਿੱਤੇ ਤੇ ਫਿਰ ਉਹ ਕਹਿ ਦਿੱਤਾ ਵੀ ਨਹੀਂ ਇਸ ਤੋਂ ਬਾਅਦ ਬੰਦ ਹੈ। ਜਿਸ ਤਰ੍ਹਾਂ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਅੱਗੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਢਾਂਚਾ ਹੱਡੀਆਂ ਦਾ ਬਣਿਆ ਹੋਇਆ, ਮਾਸਪੇਸ਼ੀਆਂ ਨਾਲ ਜੁੜੀਆਂ ਹੋਈਆਂ ਨੇ, ਮਾਸਪੇਸ਼ੀਆਂ ਦਾ ਕੰਟਰੋਲ ਬਲੱਡ ਸਰਕੂਲੇਸ਼ਨ ਦੇ ਰਾਹੀਂ ਖੁਰਾਕ ਪਹੁੰਚਾਉਣਾ ਤੇ ਖੁਰਾਕ ਗਰਭ ਚ ਲੈ ਕੇ ਜਾਣਾ ਨਾਲ ਜੁੜਿਆ ਹੋਇਆ ਹੈ, ਪਰ ਹਰੇਕ ਅੰਗ ਦੀ, ਹਰੇਕ ਮਸਲ ਦੀ, ਹਰੇਕ ਸਰੀਰ ਦੀ ਕਾਰਵਾਈ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਬ੍ਰੇਨ ਤੱਕ ਸਾਡੇ ਕੋਲ ਸਾਧਨ ਨਰਵਸ ਸਿਸਟਮ ਹੈਗਾ ਆ। ਤੇ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਹੈ ਇਹ ਨਰਵਸ ਸਿਸਟਮ ਦੇ ਨਾਲ ਬ੍ਰੇਨ ਦੇ ਨਾਲ ਜੁੜਿਆ ਹੋਇਆ। ਹੁਣ ਬ੍ਰੇਨ ਬਾਰੇ ਅਸੀਂ ਸਾਰੇ ਜਾਣਦੇ ਹਾਂ, ਬ੍ਰੇਨ ਵੀ ਇੱਕ ਫਿਜ਼ੀਕਲ ਪਦਾਰਥਕ ਚੀਜ਼ ਹੈਗੀ ਹੈ ਇਸ ਸਿਰ ਦੇ ਵਿੱਚ ਰੱਖੀ ਹੋਈ ਜਿਹੜੇ ਸਾਰੇ ਨੂੰ ਅਸੀਂ ਬ੍ਰੇਨ ਕਹੀ ਜਾਂਦੇ ਹਾਂ। ਹਾਲਾਂਕਿ ਬ੍ਰੇਨ ਦੀ ਵਿਆਖਿਆ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ, ਅੱਗੇ ਵੀ ਕਰ ਚੁੱਕੇ ਹਾਂ, ਪਰ ਖੈਰ ਅਸੀਂ ਉਹਨੂੰ ਬ੍ਰੇਨ ਕਹਿੰਦੇ ਹਾਂ। ਸੋ ਮਤਲਬ ਕੀ ਆ ਕਿ ਸਰੀਰ ਦਾ ਸੂਖਮ ਤੋਂ ਸੂਖਮ ਨਾ ਕਹੋ ਵੱਡੇ ਤੋਂ ਵੱਡਾ ਹਿੱਸਾ ਜਿਹੜੀਆਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ, ਕਿਉਂਕਿ 21ਵੀਂ ਸਦੀ ਵਿਚ ਮਨੁੱਖ ਇਹ ਚਾਹੁੰਦਾ ਵੀ ਜੋ ਦਿਸਦਾ ਹੈ ਅਸੀਂ ਉਹਨੂੰ ਤਾਂ ਮੰਨਾਂਗੇ, ਜੋ ਨਹੀਂ ਦਿਸਦਾ ਉਹਦੀ ਅਸੀਂ ਖੋਜ ਕਰਾਂਗੇ, ਮੰਨਾਂਗੇ ਚੱਲਦਾ ਰਹੇ, ਲੇਕਿਨ ਅਸੀਂ ਇਹਦੀ ਖੋਜ ਕਰਾਂਗੇ ਤੇ ਮੰਨਾਂਗੇ ਉਦੋਂ ਜਦੋਂ ਇਹਦੀ ਖੋਜ ਹੋ ਗਈ, ਜਿਵੇਂ ਧਰਤੀ ਹੋਰ ਪਰੇ ਹੋਰ ਹੋਰ ਬਾਬੇ ਨਾਨਕ ਵਾਲੀ ਉਹ ਗੱਲ ਜਿਹੜੀ 15ਵੀਂ ਸਦੀ ਚ ਕਹੀ ਗਈ ਸੀਗੀ, ਉਸ ਵੇਲੇ ਤਾਂ ਨਹੀਂ ਸੀ ਪਤਾ, ਲੇਕਿਨ ਅੱਜ ਤੇ ਸਾਨੂੰ ਪਤਾ ਲੱਗ ਗਿਆ ਨਾ, ਭੋਗ ਹੋ ਗਈ, ਉਹ ਹਾਈਪੋਥੀਸਿਸ ਪ੍ਰੈਕਟੀਕਲ ਦੇ ਵਿਚ ਆ ਗਿਆ। ਉਸ ਹਾਈਪੋਥੀਸਿਸ ਦੇ ਪ੍ਰੈਕਟੀਕਲ ਵਿਚ ਆਉਣ ਨਾਲ ਅਸੀਂ ਉਸ ਹਾਈਪੋਥੀਸਿਸ ਨੂੰ ਮੰਨ ਲਿਆ ਸਬੂਤ ਵਜੋਂ। ਇਸੇ ਤਰ੍ਹਾਂ ਹੀ ਸਾਡੇ ਮੈਡੀਕਲ ਸਾਇੰਸ ਦੇ ਵਿਚ ਵੀ ਇਹ ਉਹੋ ਜਿਹੀ ਗੱਲ ਹੈਗੀ ਆ ਵੀ ਇਸ ਸਰੀਰ ਦਾ ਬ੍ਰੇਨ ਵਾਲਾ ਹਿੱਸਾ ਤੇ ਅਸੀਂ ਵੇਖ ਸਕਦੇ ਹਾਂ, ਇਹਦਾ ਤੇ ਸਾਨੂੰ ਪਤਾ ਹੈਗਾ ਆ, ਔਰ ਇਸ ਤੋਂ ਉੱਪਰ ਇਹ ਵੀ ਬ੍ਰੇਨ ਤੇ ਇੱਕ ਮਸ਼ੀਨਰੀ ਹੈ ਨਾ, ਇੱਕ ਅੰਗ ਹੈਗਾ ਨਾ ਮਸ਼ੀਨਰੀ ਵਰਗਾ ਬਣਿਆ ਹੋਇਆ, ਇਹਨੂੰ ਕੌਣ ਚਾਲੂ ਕਰਦਾ ਆ, ਇਹ ਕਿਥੋਂ ਆਰਡਰ ਲੈਂਦਾ ਹੈਗਾ ਆ, ਕਿਉਂ? ਕਿਉਂਕਿ ਮਨ ਨੇ ਤਾਂ ਉਸ ਚੀਜ਼ ਦੀ ਕਾਰਵਾਈ ਕਰ ਦਿੱਤੀ, ਇੱਕ ਐਕਸ਼ਨ ਦੀ ਰਿਐਕਸ਼ਨ ਹੈਗੀ ਆ, ਪਾਣੀ ਉਬਲਿਆ ਤੇ ਭਾਫ਼ ਬਣ ਗਈ ਹੈ, ਭਾਫ਼ ਠੰਡੀ ਹੋਈ ਹੈ ਤੇ ਮੀਂਹ ਵਸ ਕੇ ਤੇ ਪਾਣੀ ਫਿਰ ਥੱਲੇ ਆ ਗਿਆ ਹੈਗਾ, ਇੱਕ ਰੂਟੀਨ ਕਲਚਰ, ਇੱਕ ਰੂਟੀਨ ਨਿਯਮ ਜਿਹੜਾ ਹੈ ਕੁਦਰਤ ਦਾ ਉਹ ਚੱਲਿਆ ਜਾ ਰਿਹਾ ਹੈ, ਬ੍ਰੇਨ ਤੱਕ ਆਰਡਰ ਗਿਆ, ਬ੍ਰੇਨ ਤੋਂ ਆਰਡਰ ਵਾਪਸ ਆ ਗਿਆ, ਜਿਵੇਂ ਅੱਜ ਕੱਲ ਦੇ ਰੋਬੋਟ ਕੰਮ ਕਰਦੇ ਨੇ, ਰੋਬੋਟ ਕੰਮ ਕਰਦੇ ਨੇ ਤੇ ਰੋਬੋਟਾਂ ਚ ਜੋ ਫੀਡ ਕਰ ਦਿੱਤਾ ਗਿਆ ਉਹਦੇ ਕੋਲ ਚੱਲੀ ਗਿਆ ਸੀ, ਮੰਨ ਲਈ ਨੇ ਕਿ ਐਸਾ ਹੋ ਗਿਆ। ਪਰ ਇਸ ਚੀਜ਼ ਦਾ ਆਖਿਰ ਤਾਂ ਕੋਈ ਕੰਟਰੋਲ ਕਿਤੇ ਹੋਏਗਾ ਨਾ, ਜਿਵੇਂ ਯੋਗੀ ਸੰਨਿਆਸੀ ਇਹ ਲੋਕ ਜਿਹੜੇ ਇਸ ਤਰ੍ਹਾਂ ਦੀ ਵਿਧਾ ਦੇ ਮਾਹਰ ਹਨ ਜਾਂ ਇਸ ਸੰਬੰਧੀ ਖੋਜ ਕਰਦੇ ਹਨ, ਉਹਨਾਂ ਨੇ ਇਹ ਵੇਖਿਆ ਕਿ ਇਸ ਬ੍ਰੇਨ ਤੋਂ ਉੱਪਰ ਥਾਟਸ ਦਾ ਐਕਸਚੇਂਜ ਹੁੰਦਾ ਆ, ਸੈੱਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ, ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਬਣ ਰਿਹਾ ਹਾਂ, ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ। ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ, ਲਾਈਟ ਈਅਰ ਵੇਖਦੇ ਹਾਂ ਨਾ, ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 3,92,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ ਉਹ ਜਿੰਨੇ ਕੁ ਸਾਡੇ ਵਾਸਤੇ ਸੀ, ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਨੀ ਤਰੀਕਾਕਾਰ, ਅਸੀਂ ਲਾਈਟ ਈਅਰ ਨਾਲ ਹੀ ਉਸਨੂੰ ਮੇਜਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ ਕਿ ਇਹ ਚੀਜ਼ਾਂ ਤਾਂ ਸਰੀਰ ਦੇ ਨਾਲ ਹੀ ਕਨੈਕਟਡ ਨੇ, ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਇੱਕ ਰੋਬੋਟ ਕੰਮ ਕਰਦਾ ਹੈ, ਐਕਸ਼ਨ ਦੀ ਰਿਐਕਸ਼ਨ ਹੋ ਹੀ ਜਾਂਦਾ ਆ, ਪਰ ਅਸੀਂ ਅੱਖਾਂ ਬੰਦ ਕਰਦੇ ਹਾਂ ਜਾਂ ਅੱਖਾਂ ਨਹੀਂ ਵੀ ਬੰਦ ਕਰਦੇ ਤੇ ਸੋਚਦੇ ਹਾਂ ਵੀ ਮੈਂ ਤਾਂ ਇੰਡੀਆ ਪਹੁੰਚ ਗਿਆ, ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਜਾਂ ਮੈਂ ਆਪਣੇ ਘਰ ਵਿਚ ਉੱਥੇ ਫਿਰ ਰਿਹਾ ਹਾਂ, ਕਿੰਨੀ ਸਪੀਡ ਹੋਈ। ਇਹ ਤਾਂ ਉਹਦੇ ਨਾਲ ਵੀ ਜ਼ਿਆਦਾ ਹੋ ਗਈ, ਤੇ ਉਹਦੇ ਨਾਲ ਵੀ ਜ਼ਿਆਦਾ ਹੋ ਗਈ, ਤੇ ਇਹਦਾ ਮਤਲਬ ਕੋਈ ਤੇ ਐਸੀ ਚੀਜ਼ ਹੈਗੀ ਹੈ ਨਾ ਜਿਹੜੀ ਇਹ ਸੋਚ ਰਹੀ ਹੈ, ਜਿਹੜੀ ਇਸ ਕਾਰਵਾਈ ਨੂੰ ਇੰਤਜ਼ਾਮ ਦੇ ਰਹੀ ਹੈ ਸਰੀਰ ਦੀਆਂ ਕਾਰਵਾਈਆਂ ਨੂੰ। ਤਾਂ ਸਰੀਰ ਇੱਕ ਉਂਗਲ ਗਰਮੀ ਗਰਮ ਤਵੇ ਨਾਲ ਲੱਗ ਗਈ ਆ, ਤੇ ਇਕਦਮ ਇੱਕ ਸਕਿੰਟ ਦੇ 1,000ਵੇਂ ਹਿੱਸੇ ਦੇ ਵਿਚ ਬ੍ਰੇਨ ਚ ਆਰਡਰ ਗਿਆ ਤੇ ਬ੍ਰੇਨ ਤੋਂ ਵਾਪਸ ਆ ਗਿਆ। ਪਰ ਬ੍ਰੇਨ ਤੇ ਵਿਚਾਰਾ ਇੱਕ ਪਦਾਰਥ ਹੀ ਹੈਗਾ ਨਾ, ਜੇ ਬ੍ਰੇਨ ਇੱਕ ਪਦਾਰਥ ਹੈਗਾ ਆ ਤੇ ਇਹਦਾ ਮਤਲਬ ਹੈ ਵੀ ਇਸ ਪਦਾਰਥ ਨੂੰ ਚਲਾਉਣ ਵਾਸਤੇ ਵੀ ਤੇ ਕੋਈ ਚਾਹੀਦਾ, ਮਸ਼ੀਨਰੀ ਆਪਣੇ ਤਾਂ ਨਹੀਂ ਚੱਲਦੀ। ਇਹਦਾ ਮਤਲਬ ਇਹ ਆ ਵੀ ਇਹਦਾ ਕੋਈ ਨਾ ਕੋਈ ਹੋਰ ਸਿਰਾ, ਕੋਈ ਨਾ ਕੋਈ ਹੋਰ ਐਂਡ ਹੋਵੇਗਾ, ਔਰ ਉਸ ਐਂਡ ਨੂੰ ਵੇਖਦਿਆਂ ਹੋਇਆ ਅਸੀਂ ਇੱਕ ਤਸੱਵਰ ਕਰ ਲਿਆ, ਅਸੀਂ ਇੱਕ ਨਾਂ ਰੱਖ ਦਿੱਤਾ, ਉਹਦਾ ਨਾਂ ਕੀ ਰੱਖਿਆ ਸੀ, ਮਨ। ਮਨ ਜਿਹੜਾ ਆ ਉਹ ਜਿਹੜਾ ਹੈ ਉਹ ਇਹਦੇ ਤੋਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦੇ ਸਕਦਾ। ਸਾਡੇ ਸਰੀਰ ਦੀ ਅਸੀਂ ਗਿਣਤੀ ਕਰ ਲਈ ਹੈ, ਹੱਡੀਆਂ ਹੈ, ਮਾਸ ਪੇਸ਼ੀਆਂ ਹੈ, ਬਲੱਡ ਵੈਸਲਸ ਨੇ, ਨਰਵਸ ਸਿਸਟਮ ਹੈ, ਨਰਵਸ ਸਿਸਟਮ ਬ੍ਰੇਨ ਤੇ ਪਹੁੰਚ ਗਿਆ, ਬ੍ਰੇਨ ਇੱਕ ਐਸੀ ਮਸ਼ੀਨਰੀ ਹੈ ਜਿਹੜੀ ਐਕਸ਼ਨ ਦੀ ਰਿਐਕਸ਼ਨ ਕਰੀ ਜਾ ਰਹੀ ਹੈ, ਔਰ ਉਸ ਤੋਂ ਉੱਪਰ ਜਾ ਕੇ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਇਹਨਾਂ ਖਿਆਲਾਂ ਨੂੰ ਅੰਜਾਮ ਦਿੰਦੀ ਹੈ, ਇਸ ਰਿਐਕਸ਼ਨ ਨੂੰ ਚਾਲੂ ਕਰਦੀ ਹੈਗੀ, ਔਰ ਉਸ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਮਨ। ਮਨ ਜਿਹੜਾ ਹੈ ਉਹ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਅਧਿਕ ਸਟੇਸ਼ਨ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਇਸ ਸਰੀਰ ਦਾ ਸਟੇਸ਼ਨ ਤੇ ਹੈਗਾ ਆ, ਪਰ ਉਹ ਇੱਕ ਅਧਿਕ ਸਟੇਸ਼ਨ ਹੈ ਜਿਹਨੂੰ ਅਸੀਂ ਹਾਈਪੋਥੇਸਿਸ ਕਹਿ ਲੈਂਦੇ ਹਾਂ। ਪਰ ਹਾਈਪੋਥੇਸਿਸ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ ਨਹੀਂ ਐਕਸ਼ਨ ਤਾਂ ਹੋ ਰਹੇ ਨੇ, ਸਾਨੂੰ ਮੰਨਣਾ ਤਾਂ ਪਏਗਾ ਨਾ ਕਿ ਅਸੀਂ ਹੁਣੇ ਦੇਖੋ ਇੰਡੀਆ ਚ ਪਹੁੰਚ ਗਏ, ਹੁਣੇ ਆਪਣੀਆਂ ਗਲੀਆਂ ਚ ਫਿਰ ਰਹੇ ਹਾਂ, ਹੁਣੇ ਅਸੀਂ ਇਹ ਕਰ ਰਹੇ ਹਾਂ। ਸੋ ਇੰਨੀ ਸਪੀਡ ਨਾਲ ਚੱਲਣ ਵਾਲਾ ਜਿਹੜਾ ਸਾਡਾ ਬ੍ਰੇਨ ਹੈ ਉਹ ਤਾਂ ਨਹੀਂ ਨਾ ਚੱਲਦਾ, ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ, ਇਹਦਾ ਮਤਲਬ ਬ੍ਰੇਨ ਉਹਦੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ। ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿੱਚ ਪਰਿਵਰਤਿਤ ਹੁੰਦੇ ਨੇ, ਐਕਸਚੇਂਜ ਆਫ ਥਾਟਸ ਹੁੰਦਾ ਹੈ, ਮਟੀਰੀਅਲਿਸਟ ਟੂ ਥਾਟਸ, ਥਾਟਸ ਟੂ ਮਟੀਰੀਅਲਿਸਟ। ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਹੈ ਆਪਣੇ ਤਜਰਬੇ ਕਰ ਰਹੇ ਨੇ, ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ। ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ ਉਹ ਆਂਦੇ ਆ ਭਈ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਏਕਾਗਰਤਾ ਚ ਜੁੜ ਗਿਆ, ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ, ਬੱਚਾ ਤੁਹਾਡੇ ਕੋਲ ਰੋ ਰਿਹਾ ਆ, ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ, ਤੁਹਾਨੂੰ ਪਤਾ ਨੀ ਲੱਗਦਾ, ਪੰਚਾਂ ਕਾ ਗੋਰੇ ਇੱਕ ਧਿਆਨ। ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿੱਚ, ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ, ਧਿਆਨ ਦੇ ਸੈਂਟਰ ਤੇ ਪਰੋਸਦੀਆਂ ਨੇ, ਔਰ ਧਿਆਨ ਦਾ ਸੈਂਟਰ ਜਿਹੜਾ ਹੈ ਉਹ ਨਿਰਣਾ ਕਰਦਾ ਉਸ ਗੱਲ ਦਾ। ਇਸ ਖੱਟਾ ਮਿੱਠਾ ਜੋ ਵੀ ਕੁਛ ਅੱਖਾਂ ਵੇਖਦੀਆਂ ਨੇ, ਜੀਭ ਟੇਸਟ ਕਰਦੀ ਹੈ, ਨੱਕ ਸੁੰਘਦਾ ਜਾਂ ਕੰਨ ਸੁਣਦੇ ਨੇ, ਇਹ ਸਾਰੇ ਕੋਈ ਦਾ ਨਿਰਣਾ। ਅਸੀਂ ਕਈ ਦਿਨ ਬਹੁਤ ਸਾਰੀਆਂ ਚੀਜ਼ਾਂ ਆਉਂਦੇ, ਤੁਸੀਂ ਲੰਘੇ ਜਾਂਦੇ ਹੋ ਸੜਕ ਤੇ, ਤੁਹਾਨੂੰ ਨਹੀਂ ਪਤਾ ਵੀ ਡਾਕਟਰ ਕੋਈ ਪੁੱਛ ਰਿਹਾ ਯਾਰ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ, ਤੁਸੀਂ ਕਹਿੰਦੇ ਯਾਰ ਮੈਂ ਨੀ ਵੇਖੀ, ਹਾਲਾਂਕਿ ਰੋਜ਼ ਭਾਵੇਂ ਉਸੇ ਸੜਕ ਤੋਂ ਲੰਘਦੇ ਹੋਵੋਗੇ, ਲੇਕਿਨ ਅਲਟੀਮੇਟ ਜਿੱਦਣ ਕਿਤੇ ਵਾਹ ਪਾਊਗਾ ਗੁਰਦੀਪ ਸਿੰਘ ਨਾਲ, ਉਸ ਰਸਤੇ ਤੇ ਲੰਘ ਜਾਓਗੇ ਤੇ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਪੁੱਛੂਗਾ ਤੇ ਫਿਰ ਹਾਂ ਯਾਰ ਇੱਥੇ ਜਦੋਂ ਵੀ ਲੰਘੋਗੇ ਰਸਤੇ ਚ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਹੈ। ਤਾਂ ਭਾਵ ਕੀ ਵਾਹ ਪੈਣ ਤੱਕ, ਤੇ ਜਿਨ੍ਹਾਂ ਲੋਕਾਂ ਦਾ ਇਸ ਵਿਧਾ ਦੇ ਨਾਲ ਵਾਹ ਪਿਆ ਹੈ ਨਾ, ਉਹ ਵਿਧਾ ਵਾਲੇ ਇਹ ਸਮਝਦੇ ਆ ਵੀ ਇਹ ਉਸ ਧਿਆਨ ਦੇ ਕੇਂਦਰ ਤੇ ਜਾ ਕੇ ਥਾਟਸ ਦਾ ਐਕਸਚੇਂਜ ਹੁੰਦਾ ਹੈ। ਔਰ ਮਾਂ ਨੇ ਸੋਚਿਆ ਬੱਚਾ ਰੋ ਰਿਹਾ ਹੈ, ਕੋਲ ਤੁਸੀਂ ਬੈਠੇ ਹੋਏ ਹੋ, ਤੁਸੀਂ ਆਪਣੀ ਕੰਸੈਂਟ੍ਰੇਸ਼ਨ ਦੇ ਵਿੱਚ ਹੈਗੇ ਹੋ, ਤੁਸੀਂ ਆਪਣੀ ਮਨ ਦੀ ਇਕਾਗਰਤਾ ਕਿਤੇ ਹੋਰ ਕੀਤੀ ਹੋਈ ਹੈ, ਧਿਆਨ ਇਸ ਪਾਸੇ ਹੈ ਨਹੀਂ ਕਿ ਨੇੜੇ ਦੀ ਆਵਾਜ਼ ਕੰਨ ਸੁਣ ਰਹੇ ਨੇ, ਕੰਨਾਂ ਚ ਵਜਾ ਰਹੀ ਹੈ ਲੇਕਿਨ ਉਹ ਧਿਆਨ ਤੱਕ ਨਹੀਂ ਪਹੁੰਚ ਰਹੀ। ਸੋ ਅਲਟੀਮੇਟ ਕੀ ਹੋਇਆ ਕਿ ਅਸੀਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਕੰਟਰੋਲ ਕਿਸੇ ਨੂੰ ਸਮਝਦੇ ਹਾਂ ਤੇ ਉਹਨੂੰ ਅਸੀਂ ਕਹਿੰਦੇ ਹਾਂ ਧਿਆਨ, ਦੂਸਰੇ ਲਫ਼ਜ਼ਾਂ ਵਿੱਚ ਕਹਿ ਲਓ ਮਨ, ਜਾਂ ਹੋਰ ਵਿਆਖਿਆ ਕਰੋ ਤੇ ਉਹਨੂੰ ਕਹਿ ਦਿਓ ਮਨ ਦੀ ਇਕਾਗਰਤਾ। ਤੁਸੀਂ ਮਨ ਦੀ ਇਕਾਗਰਤਾ ਕਰ ਲਓ ਕਿਸੇ ਥਾਂ ਤੇ, ਤੇ ਬਹੁਤ ਕੁਝ ਸੰਸਾਰ ਦਾ ਤੁਹਾਡਾ ਛੁੱਟਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਆਮ ਬੰਦਾ ਫਿਜ਼ੀਕਲ ਰੂਪ ਦੇ ਵਿੱਚ ਵੇਖਦਿਆਂ ਕਰਦਿਆਂ ਕਰਦਾ ਹੈਗਾ, ਯਾਰ ਤੂੰ ਬੜਾ ਬੇਧਿਆਨਾ ਹੈਗਾ, ਤੈਨੂੰ ਪਤਾ ਹੀ ਨਹੀਂ ਅੱਗੇ ਟੋਇਆ ਸੀਗਾ ਜੇ, ਤੈਨੂੰ ਪਤਾ ਨੀ ਗਿਆ ਕਿ ਚੀਜ਼ ਆ ਗਈ ਤੂੰ ਇਸ ਤਰ੍ਹਾਂ। ਭਾਵ ਕੀ ਹੈ, ਸਾਡੀ ਕੰਸੈਂਟ੍ਰੇਸ਼ਨ ਕਿਤੇ ਹੋਰ ਹੁੰਦੀ, ਸਾਡੀ ਇਕਾਗਰਤਾ ਕਿਤੇ ਹੋਰ ਹੁੰਦੀ ਹੈ। ਸੋ ਅਸੀਂ ਮਨ ਦੇ ਉੱਪਰ ਦੀ ਇੱਕ ਹੋਰ ਸਥਿਤੀ ਨੂੰ ਉਜਾਗਰ ਕਰ ਲਿਆ, ਜਿਹਨੂੰ ਇਹ ਕਹਿੰਦੇ ਨੇ ਕਿ ਮਨ ਦੀ ਇਕਾਗਰਤਾ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਐਸੀ ਸਥਿਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਈਗੋ, ਭਾਈ ਮੈਂ ਜਾਣਦਾ ਯਾਰ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਇਹਨੂੰ ਅਸੀਂ ਈਗੋ ਕਹਿੰਦੇ ਹਾਂ। ਵੀ ਨਹੀਂ ਤੂੰ ਗਲਤ ਕਹਿ ਰਿਹਾ, ਮੈਂ ਠੀਕ ਕਹਿ ਰਿਹਾ, ਜੋ ਮੇਰੀ ਗੱਲ ਹੈ ਉਹ ਸਹੀ ਹੈਗੀ ਹੈ। ਇਹ ਇੱਕ ਐਸੀ ਵਿਵਸਥਾ ਹੈ ਇਸ ਸਟੇਜ ਦੀ, ਇਹ ਸਾਰਾ ਹਾਈਪੋਥੈਸਿਸ ਹੈ, ਮੈਂ ਤੁਹਾਨੂੰ ਸਿਰਫ ਹਾਈਪੋਥੈਸਿਸ ਦੱਸ ਰਿਹਾ। ਅਸੀਂ ਫਿਰ ਫਿਜ਼ੀਕਲ ਦੇ ਉੱਪਰ ਆਉਣਾ ਆ, ਕਿਉਂਕਿ ਸਾਡੀ ਲਿਮਿਟ ਜਿਹੜੀ ਹੈ ਉਹ ਫਿਜ਼ੀਕਲ ਤੱਕ ਹੈ, ਮੈਡੀਕਲ ਸਾਇੰਸ ਦੀ ਲਿਮਿਟ ਫਿਜ਼ੀਕਲ ਤੱਕ ਹੈ, ਮੈਂ ਉੱਥੇ ਹੀ ਰਹਿ ਕੇ ਆਉਣਾ। ਪਰ ਮੈਂ ਤੁਹਾਨੂੰ ਉਹ ਦੋ ਵਿਧਾ ਜੋ ਪੈਰਲਲ ਚੱਲ ਰਹੀਆਂ ਨੇ, ਇੱਕ ਨੂੰ ਅਸੀਂ ਹਾਈਪੋਥੈਸਿਸ ਕਹਿ ਰਹੇ ਹਾਂ, ਉਹਦਾ ਸਾਡੇ ਕੋਲ ਸਬੂਤ ਹੈ ਨਹੀਂ, ਉਹਦੀ ਐਕਸਪਲੇਨੇਸ਼ਨ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ, ਔਰ ਦੂਸਰੇ ਪਾਸੇ ਇੱਕ ਵਿਧਾ ਹੈਗੀ ਹੈ ਜਿਹਦੇ ਅਸੀਂ ਸਬੂਤ ਵਿਖਾ ਸਕਦੇ ਹਾਂ, ਜੋ ਸਬੂਤ ਵਿਖਾਉਣ ਵਾਲੀਆਂ ਗੱਲਾਂ ਤੱਕ ਸਹੀ ਤੁਸੀਂ ਸਮਝ ਸਕੋ ਇਸ ਗੱਲ ਨੂੰ। ਇਸ ਕਰਕੇ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਹਾਈਪੋਥੈਸਿਸ ਦੀਆਂ ਕਰ ਰਿਹਾ ਹਾਂ। ਔਰ ਉਸ ਤੋਂ ਬਾਅਦ ਇਸ ਸਥਿਤੀ ਨੂੰ ਜਾਣਨ ਵਾਲਿਆਂ ਨੇ ਇਹ ਆਖਿਆ ਈਗੋ ਹੈਗੀ ਹੈ, ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਮੈਨੂੰ ਪਤਾ ਹੈ, ਮੈਂ ਜਾਣਦਾ ਯਾਰ ਸਾਰੀ ਗੱਲ ਨੂੰ, ਮੈਨੂੰ ਪਤਾ ਹੈਗਾ ਹਰ ਗੱਲ ਦੇ ਵਿੱਚ, ਅਸੀਂ ਇਹ ਕਹਿੰਦੇ ਉਹਦਾ ਮਤਲਬ ਕੀ ਹੈ, ਸਾਡੀ ਇੱਕ ਈਗੋ, ਸਾਡੀ ਇੱਕ ਕੰਸੈਂਟ੍ਰੇਸ਼ਨ, ਸਾਡਾ ਇੱਕ ਡਿਸਿਪਲਿਨ ਜਾਂ ਕਹਿ ਦੋ ਮਨ ਦੇ ਵਿੱਚ ਇੱਕ ਵਿਚਾਰ ਬਣ ਗਿਆ, ਅਸੀਂ ਉਹਨੂੰ ਪੱਕਾ ਕਰ। ਉਸ ਤੋਂ ਬਾਅਦ ਅਲਟੀਮੇਟ ਇਸ ਥਾਂ ਤੇ ਫਿਰ ਇੱਕ ਲੌਜਿਕ ਆ ਜਾਂਦੀ ਹੈ, ਜਿਹੜੀ ਲੌਜਿਕ ਤੁਹਾਨੂੰ ਝੂਠਾ ਵੀ ਸਾਬਤ ਕਰ ਸਕਦੀ, ਝੂਠਾ ਗਲਤ ਵੀ ਸਾਬਤ ਕਰ ਸਕਦੀ। ਪਰ ਇਸ ਤੋਂ ਬਾਅਦ ਇਹਨਾਂ ਵਿਧਾ ਨੂੰ ਜਾਣਨ ਵਾਲਿਆਂ ਨੇ ਆਖਿਆ ਨਹੀਂ, ਇਹਦੇ ਉੱਪਰ ਇੱਕ ਹੋਰ ਸਟੇਜ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੁਪਰ ਈਗੋ। ਈਗੋ ਤੋਂ ਬਾਅਦ ਸੁਪਰ ਈਗੋ, ਇੱਕ ਐਸੀ ਦ੍ਰਿੜਤਾ, ਇੱਕ ਐਸੀ ਇਕਾਗਰਤਾ ਜਿਹੜੀ ਮੰਨਣ ਨੂੰ ਤਿਆਰ ਹੀ ਨਹੀਂ, ਤੁਹਾਡੀ ਲੌਜਿਕ ਨੂੰ ਮੰਨਦੇ ਹੀ, ਜਾਂ ਇੰਜ ਕਹਿ ਲਓ ਕਿ ਤੁਹਾਡੀ ਲੌਜਿਕ ਨੂੰ ਉਹ ਕੱਟ ਕਰ ਰਹੇ ਨੇ, ਹਾਂਜੀ ਤੁਹਾਡੀ ਗੱਲ ਨੂੰ ਨਹੀਂ ਮੰਨ ਰਹੇ, ਕਹਿ ਰਹੇ ਨੇ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ, ਤੁਸੀਂ ਗਲਤ ਕਹਿ ਰਹੇ ਹੋ। ਜਦੋਂ ਬੰਦੇ ਦੀ ਇਹ ਸਥਿਤੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਹਿੰਦੇ ਸੁਪਰ ਈਗੋ। ਔਰ ਇਸੇ ਤਰ੍ਹਾਂ ਹੀ ਇਸ ਸੁਪਰ ਈਗੋ ਤੋਂ ਬਾਅਦ ਭਾਈ ਫੇਰ ਕੀ ਆ, ਇਹਨੇ ਜੀ ਫੇਰ ਤੇ ਹੱਥ ਖੜੇ ਆ ਸਾਡੇ, ਫੇਰ ਤੇ ਸਾਡੇ ਹੱਥ ਖੜੇ ਆ ਤੇ ਅਸੀਂ ਇਨਫਿਨਿਟੀ ਤੇ ਪਹੁੰਚ ਗਏ। ਹੁਣ ਇਸ ਤੋਂ ਉੱਪਰ ਰੱਬ ਹੀ ਹੈ, ਇਨਫਿਨਿਟੀ ਹੈ, ਭਾਵ ਉਹ ਬਾਬੇ ਨਾਨਕ ਵਾਲੀ ਗੱਲ ਨੂੰ ਉੱਥੇ ਆ ਕੇ ਫਿਰ ਉਸ ਤਰ੍ਹਾਂ ਛੱਡ ਦਿੰਦੇ ਨੇ। ਮੈਂ ਇਹਨੂੰ ਜਦੋਂ ਮੈਡੀਕਲ ਕਾਲਜ ਸਟੂਡੈਂਟਸ ਨੂੰ ਇਹ ਪੜ੍ਹਾਇਆ, ਕਿਉਂਕਿ ਸਾਡੀ ਫਿਲੋਸਫੀ ਇਹਦੇ ਨਾਲ ਸੰਬੰਧਿਤ ਨਾ, ਉਹਨੇ ਪੈ ਸਕਦੀ, ਇਸ ਕਰਕੇ ਜਦੋਂ ਮੈਂ ਇਹ ਗੱਲ ਪੜ੍ਹਾਇਆ ਕਰਦਾ ਸੀ ਤੇ ਮੈਂ ਐਗਜ਼ਾਮਪਲ ਦਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਨਾ, ਫਿਲਮ ਵੇਖਦੇ ਹੋ ਤੇ ਫਿਲਮ ਦੇ ਪਰਦੇ ਉੱਪਰ ਪਿਕਚਰ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਸਪੋਟ ਆ ਰਿਹਾ ਹੈਗਾ। ਹੁਣ ਉਸ ਸਪੋਟ ਨੂੰ ਠੀਕ ਕਰਨ ਵਾਸਤੇ ਤੁਸੀਂ ਆਪਣੇ ਉਸ ਪਰਦੇ ਨੂੰ ਅੱਗੇ ਪਿੱਛੇ ਕਰੋ। ਇਹ ਸਰੀਰ ਸਾਡਾ ਇੱਕ ਪਰਦਾ ਹੈ ਉਸ ਵਿਧਾ ਦਾ, ਉਹ ਜਿਹੜੀ ਹੁਣ ਅਸੀਂ ਐਕਸਪਲੇਨ ਕਰਕੇ ਹਟੇ ਹਾਈਪੋਥੈਸਿਸ ਵਾਲੀ ਕਿ ਈਗੋ ਹੈ ਫਿਰ ਸੁਪਰ ਈਗੋ ਹੈਗੀ, ਔਰ ਉਸ ਹਾਲਾਤ ਨੂੰ ਐਕਸਪਲੇਨ ਕਰਦੇ ਹੋਏ ਆ ਫਿਜ਼ੀਕਲ ਰੂਪ ਸਾਡਾ ਪਰਦਾ ਹੈਗਾ ਉਹਦੀ ਸ਼ਾਇਦ ਉਹ ਸਾਡੇ ਤੇ, ਜੇ ਉਹ ਨਾ ਸਾਡੇ ਵਿੱਚ ਹੋਵੇ ਤੇ ਇਹ ਸਰੀਰ ਮੁਰਦਾ ਹੈਗਾ। ਅੱਖਾਂ ਨੱਕ ਕੰਨ ਉੱਥੇ ਪਿਆਰੇ ਦਾ ਕੰਮ ਨਹੀਂ ਕਰਦਾ, ਇਹ ਤਾਂ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਹੈ ਤੇ ਜ਼ਰੂਰ ਕੁਝ ਐਸਾ ਜਿਹੜਾ ਪਾਵਰ ਦੇ ਰੂਪ ਵਿੱਚ ਹੈਗਾ ਆ। ਜੇ ਉਹ ਪਾਵਰ ਦੇ ਰੂਪ ਵਿੱਚ ਇਸ ਦੇ ਵਿੱਚ ਹੈਗਾ, ਘੱਟ ਘੱਟ ਨੇ ਹਰਜੂ ਬਸੇ ਅਸੀਂ ਕਹਿੰਦੇ ਹਾਂ ਨਾ ਤੇ ਹੁਣ ਤੇ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈਗਾ। ਹੁਣ ਸਾਇੰਸ ਨੇ ਇਸ ਹਾਈਪੋਥੀਸਿਸ ਨੂੰ ਸਾਬਤ ਕਰ ਦਿੱਤਾ ਹੈ ਕਿ ਸੰਸਾਰ ਦੇ ਵਿੱਚ ਜਿਹੜਾ ਜੀਵਨ ਵਿਚਰ ਰਿਹਾ ਹੈ ਨਾ, ਉਹ ਚਾਰ ਤਰ੍ਹਾਂ ਦਾ ਤੌਰ ਤੇ ਵਿਚਰ ਰਿਹਾ ਹੈਗਾ। ਅੰਡਰ ਜੇਰੇ ਚ ਸੇਤੇ ਚ ਉਤਪਜ, ਇਹ ਚਾਰ ਕੰਡੀਸ਼ਨਾਂ ਨੇ ਜਿਨ੍ਹਾਂ ਦੇ ਵਿੱਚ ਸਾਡਾ ਜੀਵਨ ਵਿਚਰ ਰਿਹਾ ਹੈਗਾ ਆ। ਔਰ ਉਸ ਨੂੰ ਕੋਈ ਕੁਛ ਅੰਡੇ ਚੋ ਪੈਦਾ ਹੁੰਦੇ ਨੇ, ਕੁਛ ਜੇਰ ਜੀਰਤ ਵਗੈਰਾ ਚੋ ਪੈਦਾ ਹੁੰਦੇ ਨੇ, ਔਰ ਕੁਛ ਬਨਸਪਤੀ ਵਗੈਰਾ ਹੈ ਸਿੱਧ ਚ ਹੈਗੇ ਨੇ, ਔਰ ਕੁਛ ਉਸ ਕੁਝ ਨੇ ਆਪਣੇ ਆਪ ਪੈਦਾ ਹੋਣ ਵਾਲੇ ਹੈਗੇ ਨੇ। ਜੋ ਪਹਾੜ ਵਗੈਰਾ ਤੁਸੀਂ ਬਣਾਉਂਦੇ ਤੇ ਨੀ, ਤੁਸੀਂ ਕਹੋ ਯਾਰ ਬੜੀ ਮੂਰਖਾਂ ਦੀ ਗੱਲ ਹੈ, ਪਹਾੜਾਂ ਨੂੰ ਵੀ ਤੁਸੀਂ ਜੀਵ ਨੀ ਸਮਝੀ ਜਾ ਰਹੇ। ਹਾਂਜੀ, ਸੋ ਗੁਰਬਾਣੀ ਨੇ ਲਿਖਿਆ ਹੋਇਆ ਇਹਦਾ ਮਤਲਬ ਅਜੇ ਇਹ ਹਾਈਪੋਥੀਸਿਸ ਸੀ, ਔਰ ਉਸ ਹਾਈਪੋਥੀਸਿਸ ਨੂੰ ਸਾਇੰਸ ਨੇ ਹੁਣ ਪੱਕਿਆਂ ਕਰ ਦਿੱਤਾ। ਕਿਵੇਂ ਪੱਕਿਆਂ ਕਰ ਦਿੱਤਾ? ਕਿ ਅਸੀਂ ਹਰ ਤਰ੍ਹਾਂ ਦੇ ਸੈੱਲ ਦੀ ਡਿਵੀਜ਼ਨ ਕਰ ਦਿੱਤੀ। ਸਾਰਿਆਂ ਨੇ ਪੜਿਆ ਨਿਊਟਰੋਨ ਪ੍ਰੋਟੋਨ ਵਗੈਰਾ ਵਗੈਰਾ, ਹੁਣ ਦੋਸਤੋ ਇਲੈਕਟ੍ਰੋਨ ਤੱਕ ਵੀ ਪਹੁੰਚ ਗਏ, ਬਹੁਤ ਕੁਝ। ਔਰ ਉੱਥੇ ਵੇਖਿਆ ਕਿ ਹੈ ਇੱਕ ਐਨਰਜੀ ਹੈ, ਮੂਵ ਕਰ ਰਹੀ ਹੈ। ਸੈੱਲ ਚਾਹੇ ਬਨਸਪਤੀ ਦਾ ਹੋਵੇ, ਸੈੱਲ ਚਾਹੇ ਸਾਡੇ ਲਿਵਿੰਗ ਬੀਂਗਸ ਦਾ ਹੋਵੇ, ਲਿਵਿੰਗ ਬੀਂਗਸ ਦੇ ਵਿੱਚੋਂ ਭਾਵੇਂ ਐਨੀਮਲ ਦਾ ਹੋਵੇ, ਭਾਵੇਂ ਬਰਡਸ ਦਾ ਹੋਵੇ, ਭਾਵੇਂ ਸਾਡੇ ਵਰਗੇ ਜੀਵ ਦਾ ਵਗੈਰਾ ਦਾ ਹੋਵੇ, ਉਹਦੇ ਵਿੱਚ ਇੱਕ ਐਨਰਜੀ ਮੂਵ ਕਰ ਰਹੀ ਹੈ ਤੇ ਅਲਟੀਮੇਟ ਉਹ ਐਨਰਜੀ ਹੈ। ਹੁਣ ਅਸੀਂ ਬਨਸਪਤੀ ਦਾ ਸੈੱਲ ਲੈ ਲਿਆ ਤੇ ਅਲਟੀਮੇਟ ਜਦੋਂ ਉਹਦੇ ਤੇ ਪਹੁੰਚੇ ਤਾਂ ਸਾਨੂੰ ਉਹੀ ਐਨਰਜੀ ਫੇਰ ਦਿਖਾਈ ਦੇਣੀ ਸ਼ੁਰੂ ਹੋ ਗਈ। ਔਰ ਦੇਖਿਆ ਕੰਪੇਅਰ ਕਰਕੇ ਉਹਨਾਂ ਦੀ ਪਾਵਰ, ਉਹਨਾਂ ਦਾ ਰੂਪ ਰੰਗ ਇੱਕੋ ਜਿਹਾ ਹੈਗਾ। ਅਸੀਂ ਇਹ ਸਮਝ ਕਰ ਲਿਆ ਵੀ ਨਹੀਂ, ਜਿਹੜੀ ਬਨਸਪਤੀ ਨੂੰ ਅਸੀਂ ਕੱਲ ਨਾਨ ਲਿਵਿੰਗ ਚ ਗਿਣਦੇ ਸੀਗੇ, ਉਹ ਨਾਨ ਲਿਵਿੰਗ ਨਹੀਂ, ਉਹ ਵੀ ਲਿਵਿੰਗ ਹੈ, ਲਾਈਫ ਇਹਦੇ ਵਿੱਚ ਵੀ ਹੈਗਾ। ਅਗਲੀ ਗੱਲ ਆ ਗਈ ਜਿਹੜੀ ਸਾਡੇ ਸਾਹਮਣੇ ਮੇਨ ਗੱਲ, ਅਸੀਂ ਪਹਾੜਾਂ ਤੇ ਆਉਣੇ ਆ ਕਿ ਪਹਾੜਾਂ ਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਭਈ ਇਹ ਲਿਵਿੰਗ ਹੈ। ਪਰ ਜਦੋਂ ਅਸੀਂ ਪੱਥਰ ਨੂੰ ਤੋੜ ਕੇ ਉਹਦੇ ਅਲਟੀਮੇਟ ਸੈੱਲ ਤੱਕ ਸਾਇੰਸ ਪਹੁੰਚ ਗਈ ਤੇ ਉਹਨਾਂ ਨੇ ਵੇਖਿਆ ਯਾਰ ਇਹਦੇ ਵਿੱਚ ਵੀ ਉਹੀ ਐਨਰਜੀ, ਉਹੀ ਘੱਟ ਘੱਟ ਗਿਆ, ਮੈਂ ਹਰਜੂ ਵਸੇ ਵਾਲੀ ਗੱਲ ਹੀ ਹੈਗੀ ਆ, ਉਹੀ ਐਨਰਜੀ ਤੇ। ਇਹਦਾ ਮਤਲਬ ਕੀ ਹੋਇਆ? ਇਸ ਨੂੰ ਵੀ ਗੁਰਬਾਣੀ ਨੇ ਜੀਵਨ ਦਾ ਇੱਕ ਹੋਰ ਅਲੱਗ ਤਰ੍ਹਾਂ ਦਾ ਰੂਪ ਦੇ ਤੌਰ ਤੇ ਵਿਆਖਿਆ ਕਰ ਦਿੱਤੀ ਕਿ ਜੀਵਨ ਚਾਰ ਤਰ੍ਹਾਂ ਵਿਚਰ ਰਿਹਾ ਹੈ, ਅੰਡੇ ਜ਼ੇਰ ਸੇ ਤੇ ਉਤਪਤ। ਤੋਂ ਉਸੇ ਤਰ੍ਹਾਂ ਦੀ ਵਿਆਖਿਆ ਕਰਦਿਆਂ ਹੋਇਆ ਮੈਂ ਆਪਾਂ ਇਸ ਗੱਲ ਤੇ ਪਹੁੰਚਿਆ ਵੀ ਮੈਂ ਜੋ ਆਮ ਤੌਰ ਤੇ ਦੱਸਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ, ਆ ਸਰੀਰ ਸਾਡਾ ਪਰਦਾ ਆ। ਇਸ ਸਰੀਰ ਦੇ ਉੱਪਰ ਜੋ ਵੀ ਕੁਝ ਸਾਨੂੰ ਸਾਹਮਣੇ ਦਿਖਾਈ ਦਿੰਦਾ, ਸਮਝੋ ਪਰਦੇ ਕਿਸੇ ਥਾਂ ਤੇ ਫਿਲਮ ਚੱਲ ਰਹੀ ਹੈ, ਔਰ ਕਿਸੇ ਪ੍ਰੋਜੈਕਟਰ ਵਿੱਚ ਫਿਲਮ ਰੱਖੀ ਹੋਈ ਹੈ, ਉਹਦਾ ਅਕਸ ਸਾਡੇ ਤੇ ਪੈ ਰਿਹਾ ਹੈ। ਤੇ ਹੁਣ ਉਸ ਪ੍ਰੋਜੈਕਟਰ ਦੇ ਵਿੱਚ ਰੱਖੀ ਹੋਈ ਜਿਹੜੀ ਫਿਲਮ ਹੈਗੀ ਹੈ, ਜੇ ਅਸੀਂ ਜਦ ਤੱਕ ਉਸ ਫਿਲਮ ਦੇ ਵਿੱਚੋਂ ਉਹ ਸਪਾਟ ਦੂਰ ਨਹੀਂ ਕਰਦੇ ਨਾ, ਤਦ ਤੱਕ ਇਹ ਪਰਦੇ ਨੂੰ ਜਿੰਨਾ ਮਰਜ਼ੀ ਇੱਧਰ ਉੱਧਰ ਹਵਾਈ ਜਾਓ, ਇਹ ਠੀਕ ਨਹੀਂ ਹੋਣਾ। ਔਰ ਇਹੀ ਗੱਲ ਹੋ ਰਿਹਾ ਨਾ ਮੈਡੀਕਲ ਸਾਇੰਸ ਦੇ ਵਿੱਚ, ਹੁਣ ਕੀ ਹੋ ਰਿਹਾ? ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਭਈ ਜੇ ਉਲਟੀਆਂ ਆਉਂਦੀਆਂ ਨੇ ਬੰਦ ਕਰੋ ਉਲਟੀਆਂ, ਉਹ ਕੁਦਰਤ ਟੱਟੀਆਂ ਲਾ ਦੂਗੀ, ਕਿਉਂਕਿ ਸਮਝਦੀ ਤੇ ਉਹ ਹੋਇਆ ਵੀ ਜੋ ਕੁਛ ਸਰੀਰ ਚ ਚਲਾ ਗਿਆ ਆ ਉਹ ਅਨਵਾਂਟਡ ਆ, ਉਹ ਅਕਸੈਪਟੇਬਲ ਨਹੀਂ ਹੈਗਾ, ਉਹਨੂੰ ਬਾਹਰ ਕੱਢਣਾ ਹੈਗਾ। ਤੇ ਜੇ ਉਹਨੂੰ ਬਾਹਰ ਕੱਢਣਾ ਹੈ ਤੇ ਭਾਈ ਤੁਸੀਂ ਇਧਰ ਜ਼ਬਰਦਸਤੀ ਬੰਦ ਕਰ ਦਿੱਤਾ, ਦੂਜੇ ਪਾਸੋਂ ਕੱਢ ਦੂਗੀ। ਇਸੇ ਤਰ੍ਹਾਂ ਬਿਮਾਰੀਆਂ ਦਾ ਚਲਨ ਸਾਡੇ ਸਰੀਰ ਵਿੱਚ ਚੱਲ ਰਿਹਾ, ਅਸੀਂ ਰਿਪਲੇਸ ਕਰ ਰਹੇ ਹਾਂ, ਅਸੀਂ ਹਰ ਗੱਲ ਨੂੰ ਰਿਪਲੇਸ ਕਰ ਰਹੇ ਹਾਂ, ਇਲਾਜ ਨਹੀਂ ਕਰ ਰਹੇ। ਇਲਾਜ ਤੇ ਕਿੱਥੋਂ ਹੋਣਾ ਆ? ਉਸ ਪ੍ਰੋਜੈਕਟਰ ਤੇ ਪਹੁੰਚ ਕੇ। ਔਰ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਜਦੋਂ ਅਸੀਂ ਇਹ ਵੇਖਦੇ ਹਾਂ ਵੀ ਪ੍ਰੋਜੈਕਟਰ ਦਾ ਵੀ ਅਸਲ ਦੇ ਵਿੱਚ ਇਹ ਮਕੈਨੀਕਲ ਚੀਜ਼ ਹੈ, ਬ੍ਰੇਨ ਸਾਡਾ ਇੱਕ ਮਕੈਨੀਕਲ ਚੀਜ਼ ਹੈ, ਉਹਦੇ ਵਿੱਚ ਇੱਕ ਫਿਲਮ ਰੱਖੀ ਹੋਈ ਹੈ, ਔਰ ਫਿਲਮ ਜੋ ਚੱਲ ਰਹੀ ਉਹ ਪਰਦੇ ਤੇ ਦਿਖਾਈ ਦੇ, ਤੇ ਦਿਖਾਈ ਕਿਵੇਂ ਦੇਊਗੀ? ਦਿਖਾਈ ਕਿਵੇਂ ਦੇਊਗੀ? ਉਹ ਸੁਪਰੀ ਕੋ ਤੋਂ ਉੱਪਰ ਇਨਫਿਨਿਟੀ ਤੱਕ ਪਹੁੰਚਣ ਵਾਲੀ ਗੱਲ ਵੀ ਜਦ ਤੱਕ ਲਾਈਟ ਹੀ ਨਹੀਂ ਹੈਗੀ। ਸੋ ਮਤਲਬ ਕੀ ਹੋਇਆ? ਅਲਟੀਮੇਟ ਇੱਕ ਲਾਈਟ, ਅਲਟੀਮੇਟ ਇੱਕ ਪਾਵਰ ਇਹਦੇ ਵਿੱਚ ਇਨਵੇਡ ਕਰਦੀ ਹੈ ਜਾਂ ਇਹਦੇ ਥਰੂ ਪਾਸ ਕਰਦੀ ਹੈ ਤੇ ਪਰਦੇ ਤੇ ਇੱਕ ਪਿਕਚਰ ਸਾਨੂੰ ਦਿਖਾਈ ਦਿੰਦੀ ਹੈ। ਮਤਲਬ ਕੀ ਹੋਇਆ? ਹਰ ਪਾਸੇ ਅਖੀਰ ਉਹੀ ਬਾਬੇ ਨਾਨਕ ਵਾਲੀ ਗੱਲ ਹੀ, ਜੇ ਹੋ ਜਾਣਾ ਆਖਾ ਨਾਹੀ ਕਹਿ ਨਾ ਕਥਨ ਨਾ ਜਾਈ। ਹਾਂਜੀ, ਸੋ ਉੱਥੇ ਆ ਕੇ ਅਸੀਂ ਇਹ ਜਿਹੜੀ ਵਿਧਾ ਹੈ ਸਾਡੀ ਇੱਕ ਪਾਸੇ ਦੀ, ਇੱਕ ਪਾਸਾ ਹੈ ਸਾਡਾ ਜਿਹਦੇ ਬਾਰੇ ਅਸੀਂ ਸਬੂਤ ਸਾਡੇ ਕੋਲ ਹੈ ਨੀ, ਪਰ ਸਾਬਤ ਅਸੀਂ ਐਗਜ਼ਾਮਪਲਾਂ ਨਾਲ ਕਰ ਰਹੇ ਹਾਂ, ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕੀਤਾ ਹੈ ਵੀ ਉਹ ਵੀ ਇੱਕ ਵਿਧਾ ਹੈਗੀ ਹੈ। ਪਰ ਅਸੀਂ ਕਿਉਂਕਿ ਮੈਡੀਕਲ ਸਾਇੰਸ ਦੇ ਵਿੱਚ ਇਸ 21ਵੀਂ ਸਦੀ ਦੇ ਯੁੱਗ ਵਿੱਚ ਜਾ ਰਹੇ ਹਾਂ, ਔਰ ਇੱਥੇ ਹਰ ਚੀਜ਼ ਦਾ ਹਰ ਬੰਦਾ ਸਬੂਤ ਮੰਗਦਾ ਹੈ। ਤੂੰ ਇਹ ਗੱਲ ਕਹਿ ਰਿਹਾ, ਇਹਦਾ ਸਬੂਤ ਕੀ ਹੈ ਤੇਰੇ ਕੋਲੇ? ਹਾਂਜੀ, ਬਿਮਾਰੀਆਂ ਹਨ ਤੇ ਉਹਦੇ ਸੰਬੰਧ ਵਿੱਚ ਵੀ ਅਸੀਂ ਮੰਗਦੇ ਹਾਂ, ਯਾਰ ਇਹਦਾ ਸਬੂਤ ਕੀ ਹੈ ਤੇਰੇ ਕੋਲ? ਹਾਂਜੀ, ਸੋ ਮੈਡੀਕਲ ਸਾਇੰਸ ਅਜੇ ਤੱਕ ਬੈਕਵਰਡ ਜਾਂਦਿਆਂ ਹੋਇਆ, ਹਾਲਾਂਕਿ ਹੋਮਿਓਪੈਥਿਕ ਸਾਇੰਸ ਜਿਹੜੀ ਹੈ ਉਹ ਇਸ ਵਿਧਾ ਦੇ ਮੁਤਾਬਕ ਵਰਕ ਕਰਦੀ ਹੈ। ਵਟ ਯੂ ਫੀਲ, ਵਟ ਯੂ ਰਿਅਲਾਈਜ਼, ਇਹ ਸਾਰੀਆਂ ਗੱਲਾਂ ਸਾਡੀ ਉਸ ਮਨ ਦੀ ਉੱਪਰ ਵਾਲੀ ਸਥਿਤੀ ਦੀਆਂ ਗੱਲਾਂ ਹਨ ਜਿਹੜੀਆਂ ਸਰੀਰ ਤੋਂ ਬਾਅਦ ਵਿੱਚ ਆਉਂਦੀਆਂ ਨੇ ਪਰ ਪਹਿਲਾਂ ਹਨ। ਖੈਰ, ਅਸੀਂ ਮੈਡੀਕਲ ਸਾਇੰਸ ਨੂੰ ਵੀਲ ਕਰਦਿਆਂ ਹੋਏ ਇਹ ਗੱਲ ਕਹਿ ਰਹੇ ਹਾਂ ਕਿ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਟੀਮੇਟ ਬਰੀਕ ਤੋਂ ਬਰੀਕ ਇਸ ਜਗ੍ਹਾ ਤੇ ਜਾ ਕੇ ਕੋਈ ਨੁਕਸ ਪਿਆ ਹੈ ਜਿਹੜਾ ਇਸ ਸਾਡੇ ਸ਼ਰੀਰ ਦੇ ਪਰਦੇ ਦੇ ਉੱਪਰ ਬਿਮਾਰੀ ਦੇ ਰੂਪ ਵਿਚ ਸਾਨੂੰ ਦਿਖਾਈ ਦੇ ਰਿਹਾ ਹੈ ਤੇ ਉਸ ਚੀਜ਼ ਦੀ ਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਹ ਕਰਨੀ ਸ਼ੁਰੂ ਕੀਤੀ ਹੈ ਵੀ ਨਹੀਂ ਇਹਦਾ ਅਲਟੀਮੇਟ ਬਰੀਕ ਤੋਂ ਬਰੀਕ ਹਿੱਸਾ ਸੈੱਲ ਹੈ ਚਾਹੇ ਬ੍ਰੇਨ ਦਾ ਸੈੱਲ ਹੈ ਚਾਹੇ ਕਿਸੇ ਹੋਰ ਅੰਗ ਦਾ ਸੈੱਲ ਹੈ ਇਹ ਇੱਕ ਸੈੱਲ ਹੈ ਤੇ ਉਸ ਸੈੱਲ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਸੀ ਵੀ ਭਾਈ ਸੈੱਲ ਇੱਕ ਇਸ ਤਰ੍ਹਾਂ ਦਾ ਕਿਲਾ ਹੈਗਾ ਆ ਜਿਹਦੀ ਕਿਲੇ ਦੀ ਇੱਕ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਦੋ ਲੇਅਰਾਂ ਦੋ ਪਰਦੇ ਬਣੇ ਨੇ ਔਰ ਦੋ ਪਰਦਿਆਂ ਦੇ ਵਿਚਕਾਰ ਕੁਝ ਫਲੂਇਡ ਰੱਖਿਆ ਕਿਉਂਕਿ ਸੈੱਲ ਮੂਵ ਕਰਦਾ ਹੈ ਇਹ ਜੀਵਨ ਮੂਵ ਕਰਦਾ ਚੱਲਣ ਦਾ ਨਾ ਇਹ ਸਾਰਾ ਬ੍ਰਹਿਮੰਡ ਹੀ ਮੂਵ ਕਰ ਰਿਹਾ ਹੈਗਾ ਆ ਔਰ ਸਾਰੇ ਬ੍ਰਹਿਮੰਡ ਦੇ ਮੂਵ ਕਰਦਿਆਂ ਹੋਇਆ ਵੀ ਸਾਨੂੰ ਆਵਾਜ਼ ਤੇ ਨਹੀਂ ਸੁਣਾਈ ਦਿੰਦੀ ਨਾ ਪਰ ਇਹ ਵੀ ਉਹਦੀ ਮਹਾਨਤਾ ਹੈ ਇਹ ਵੀ ਉਹਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਵੇਖਦੇ ਨੇ ਜਿਹਨੂੰ ਗੁਰਬਾਣੀ ਨੇ ਲਿਖਿਆ ਅਨਾਦ ਅਨਾਦ ਦੇ ਤੌਰ ਤੇ ਲਿਖਿਆ ਹੈ ਕਿ ਨਾਦ ਦਾ ਮਤਲਬ ਹੁੰਦਾ ਸਾਊਂਡ ਵਾਦ ਕਿ ਵਾਦ ਨਹੀਂ ਹੈ ਅਨਾਦ ਹੈ ਪਰ ਏਡਾ ਵੱਡਾ ਬ੍ਰਹਮ ਚੱਲ ਰਿਹਾ ਸਾਰਾ ਕੁਝ ਮੂਵ ਕਰ ਰਿਹਾ ਸੋ ਉਹੀ ਤਰ੍ਹਾਂ ਜਿਹੜੀ ਸੈੱਲ ਦੇ ਵਿੱਚ ਮੂਵਮੈਂਟ ਹੁੰਦੀ ਹੈ ਸਾਡੇ ਇਸ ਸਰੀਰ ਦੇ ਵਿੱਚ ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ ਤੇ ਬਾਹਰਲੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੀ ਦਰਵਾਜ਼ੇ ਹੁੰਦੇ ਇਹਦਾ ਦਰਵਾਜ਼ਾ ਹੀ ਕੋਈ ਨਹੀਂ ਹੈਗਾ ਔਰ ਦਰਵਾਜ਼ਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਹਾਂ ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਅੰਦਰ ਦੀਵਾਰ ਦੀ ਬਣਤਰ ਯੇ ਵੋ ਕਾਰਵਾਈ ਦੀਵਾਰ ਦੇ ਵਿੱਚ ਖਰਾਬੀ ਆ ਜਾਵੇ ਕੀ ਬਿਮਾਰੀਆਂ ਹੋ ਸਕਦੀਆਂ ਇਹ ਮੈਂ ਕਰ ਚੁੱਕਿਆ ਹਾਂ ਮੈਂ ਤਾਂ ਉਸਨੂੰ ਜ਼ਰਾ ਮਾਣਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀਆਂ ਸਾਰੀਆਂ ਗੱਲਾਂ ਅੰਗਰੇਜ਼ੀ ਚ ਵੀ ਹੋ ਗਈਆਂ ਹਿੰਦੀ ਚ ਵੀ ਹੋ ਗਈਆਂ ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਹੈ ਔਰ ਉਸ ਇਨਵਾਇਰਮੈਂਟ ਦੇ ਮੁਤਾਬਕ ਜਿਵੇਂ ਸਾਡਾ ਇਨਵਾਇਰਮੈਂਟ ਹੈ 480 mm ਆਫ ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਸਾਡੇ ਤੇ ਬਣਿਆ ਹੋਇਆ ਅਸੀਂ ਉਹਦੇ ਚ ਜਿਉਂਦੇ ਹਾਂ ਜੇ ਉਹ ਨਾ ਹੋਵੇ ਤੇ ਫਿਰ ਸਾਨੂੰ ਸਾਹ ਲੈਣਾ ਔਖਾ ਹੋ ਜਾਏ ਪਹਾੜਾਂ ਤੇ ਜਾਓ ਇਹ 480 mm ਦਾ ਪ੍ਰੈਸ਼ਰ ਘੱਟ ਹੁੰਦਾ ਹੈ ਆਕਸੀਜਨ ਘੱਟ ਹੁੰਦੀ ਕਿਉਂਕਿ ਆਕਸੀਜਨ ਭਾਰੀ ਹੁੰਦੀ ਹੈ ਲੋਅਰ ਪੋਰਸ਼ਨ ਚ ਜ਼ਿਆਦਾ ਹੈ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਹੋਰ ਕਾਰਬਨ ਵਗੈਰਾ ਤੇ ਹੋਰ ਗੈਸਾਂ ਨੇ ਉਹ ਜ਼ਿਆਦਾ ਹੁੰਦੀਆਂ ਨੇ ਉੱਥੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਡੇ ਨੂੰ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ ਔਰ ਉਹ ਉਹਨਾਂ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਵਿੱਚ ਵਧੀਆ ਤੌਰ ਤੇ ਕੰਮ ਕਰ ਸਕਦੇ ਤੇ ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ ਥੋੜਾ ਜਿਹਾ ਕੋਈ ਜ਼ਿਆਦਾ ਸਾਹ ਰੋਕ ਸਕਦਾ ਹੋਵੇ ਤੇ 2-3 ਮਿੰਟ ਵੱਧ ਕਰ ਲੈਂਦਾ ਹੋਊਗਾ ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ ਠੀਕ ਤਰ੍ਹਾਂ ਕੰਮ ਕਰ ਸਕਦੇ ਆ ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆ ਮੈਂ ਇਹ ਗੱਲ ਕਹੀ ਸੀ ਵੀ ਇਸ ਨੂੰ ਇੰਜ ਸਮਝ ਲਓ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ ਇਹਦੇ ਚ ਵਾਟਰ ਹੈ ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ ਪ੍ਰੋਟੀਨ ਵਗੈਰਾ ਹੈ ਉਹ ਸਾਰਾ ਕੁਛ ਮਿਕਸ ਕੀਤਾ ਹੈ ਪਰ ਇੱਕ ਕੰਪੋਜੀਸ਼ਨ ਤੁਹਾਡੇ ਨੂੰ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ ਔਰ ਉਹ ਉਹਨਾਂ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਵਿੱਚ ਵਧੀਆ ਤੌਰ ਤੇ ਕੰਮ ਕਰ ਸਕਦੇ ਤੇ ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ ਥੋੜਾ ਜਿਹਾ ਕੋਈ ਜ਼ਿਆਦਾ ਸਾਹ ਰੋਕ ਸਕਦਾ ਹੋਵੇ ਤੇ 2-3 ਮਿੰਟ ਵੱਧ ਕਰ ਲੈਂਦਾ ਹੋਊਗਾ ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀਆਂ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ ਠੀਕ ਤਰ੍ਹਾਂ ਕੰਮ ਕਰ ਸਕਦੇ ਆ ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆ ਮੈਂ ਇਹ ਗੱਲ ਕਹੀ ਸੀ ਵੀ ਇਸ ਨੂੰ ਇੰਜ ਸਮਝ ਲਓ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ ਇਹਦੇ ਚ ਵਾਟਰ ਹੈ ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ ਪ੍ਰੋਟੀਨ ਵਗੈਰਾ ਹੈ ਉਹ ਸਾਰਾ ਕੁਛ ਮਿਕਸ ਕੀਤਾ ਹੈ ਪਰ ਇੱਕ ਕੰਪੋਜੀਸ਼ਨ ਬਣ ਗਈ ਉਹਨੂੰ ਅਸੀਂ ਦੁੱਧ ਕਹਿ ਦਿੰਦੇ ਅਰੇ

ਨੇ ਠੀਕ ਤਰ੍ਹਾਂ ਕੰਮ ਕਰ ਸਕਦੇ ਆ। ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆ ਮੈਂ ਇਹ ਗੱਲ ਕਹੀ ਸੀ ਕਿ ਇਸ ਨੂੰ ਇੰਜ ਸਮਝ ਲਓ, ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ, ਦੁੱਧ ਦੀ ਇੱਕ ਕੰਸਨਟ੍ਰੇਸ਼ਨ ਹੈਗੀ ਆ, ਇਹਦੇ ਚ ਵਾਟਰ ਹੈ, ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ, ਹੋਰ ਪ੍ਰੋਟੀਨ ਵਗੈਰਾ ਹੈ, ਉਹ ਸਾਰਾ ਕੁਛ ਮਿਕਸ ਕੀਤਾ ਹੈ, ਪਰ ਇੱਕ ਕੰਪੋਜੀਸ਼ਨ ਬਣ ਗਈ, ਉਹਨੂੰ ਅਸੀਂ ਦੁੱਧ ਕਹਿ ਦਿੰਦੇ। ਔਰ ਜੇ ਦੁੱਧ ਦੇ ਵਿੱਚ ਇੱਕ ਬੂੰਦ ਕਾਂਜੀ ਪੈ ਜਾਏ ਤੇ ਫੁੱਟ ਗਿਆ, ਜਾਂ ਅਸੀਂ ਪਨੀਰ ਬਣਾਉਣੇ ਆ ਜਿਵੇਂ ਆਮ ਘਰਾਂ ਦੇ ਵਿੱਚ, ਤੁਸੀਂ ਵੇਖੋ ਪਾਣੀ ਅਲੱਗ ਹੋ ਗਿਆ, ਦੁੱਧ ਅਲੱਗ ਹੋ ਗਿਆ। ਹੁਣ ਜਿਹੜੇ ਲੋਕ ਦੁੱਧ ਚ ਰਹਿਣ ਦੇ ਆਦੀ ਨੇ, ਜਿਨ੍ਹਾਂ ਦਾ ਜੀਵਨ ਉਹਦੇ ਵਿੱਚ ਹੈਗਾ ਆ, ਉਹ ਫੁੱਟੇ ਹੋਏ ਦੁੱਧ ਦੇ ਉੱਪਰ ਵਾਲੇ ਪਾਣੀ ਵਾਲੇ ਹਿੱਸੇ ਚ ਵੀ ਨਹੀਂ ਰਹਿ ਸਕਣਗੇ, ਜਿਹੜਾ ਹੇਠਾਂ ਜੰਮ ਗਿਆ ਸਾਡਾ ਪਨੀਰ ਬਣ ਗਿਆ ਹੈ ਉਹਦੇ ਚ ਵੀ ਨਹੀਂ ਰਹਿ ਸਕਣਗੇ, ਜੀਵਨ ਦੁੱਭਰ ਹੋ ਜਾਏਗਾ। ਇਸੇ ਤਰ੍ਹਾਂ ਹੀ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ, ਜਦੋਂ ਮੈਂਬਰੇਨ ਖਰਾਬ ਹੋਇਆ ਤੇ ਮੈਂਬਰੇਨ ਖਰਾਬ ਹੋਣ ਤੋਂ ਬਾਅਦ ਇਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਗਈ, ਚਾਹੇ ਪੋਇਜ਼ਨ ਆ ਗਈ, ਚਾਹੇ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਲਈਏ, ਚਾਹੇ ਕੋਈ ਖੁਰਾਕ ਇਸ ਤਰ੍ਹਾਂ ਦੀ ਖਾ ਲਈਏ, ਚਾਹੇ ਕੋਈ ਇਨਵਾਇਰਮੈਂਟ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਜਿਹੜਾ ਮੈਂਬਰੇਨ ਤੋਂ ਅੰਦਰ ਲੰਘ ਗਿਆ, ਤੇ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਜਿਹੜਾ ਉਸਨੇ ਖਰਾਬ ਕਰ ਦਿੱਤਾ, ਤੇ ਉਹਦੇ ਕਰਕੇ ਬਿਮਾਰੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ। ਔਰ ਇਹਦੀ ਜਿਹੜੀ ਤਫਸੀਲ ਸੀਗੀ ਉਹ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸਾਂ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੀ ਕੀ ਆ ਸਕਦੀਆਂ ਹਨ। ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਈਟੋਪਲਾਜ਼ਮ ਦੇ ਅੰਦਰ ਵੜੇ ਤੇ ਸਭ ਤੋਂ ਪਹਿਲਾਂ ਪਹਿਲੀ ਗੱਲ ਸਾਨੂੰ ਸਾਹਮਣੇ ਦਿਖਾਈ ਦਿੰਦੀ, ਪਿੰਡ ਚ ਵੜ ਜਾਓ ਨਾ ਕਿਸੇ ਚ ਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਾ, ਉਹ ਘਰਾਂ ਤੋਂ ਉੱਚਾ ਲੱਗਿਆ ਹੁੰਦਾ, ਦਿਸਦਾ ਹੁੰਦਾ ਵੀ ਉਹ ਗੁਰਦੁਆਰਾ ਹੈਗਾ, ਸਾਨੂੰ ਪਤਾ ਹੁੰਦਾ। ਔਰ ਅਸੀਂ ਜ਼ਿਆਦਾਤਰ ਆਮ ਤੌਰ ਤੇ ਜਾਣੇ, ਜੇ ਹੋਰ ਗੱਲਬਾਤ ਕਰਨੀ, ਜੇ ਨਹੀਂ ਕੋਈ ਪਿੰਡ ਦੇ ਵਾਕਫ ਕਰਦੇ ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ, ਠੀਕ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਦੇਖ ਕੇ, ਠੀਕ ਇਸੇ ਤਰ੍ਹਾਂ ਜਦੋਂ ਸੈੱਲ ਦੇ ਸਾਈਟੋਪਲਾਜ਼ਮ ਵੜਦੇ ਆ ਨਾ, ਤੇ ਦੂਰ ਇੱਕ ਸਾਨੂੰ ਇੱਕ ਹੋਰ ਚੀਜ਼ ਸੈਂਟਰਲ ਆਈਡੀਆ ਦੇ ਵਿੱਚ ਦਿਖਾਈ ਦੇ ਰਹੀ, ਜਿਹੜੀ ਸਾਰਿਆਂ ਤੋਂ ਵੱਡੀ ਹੈ, ਤੇ ਬਹੁਤ ਕੁਝ ਘੁੰਮ ਰਿਹਾ ਉਹਦੇ ਵਿੱਚ, ਲੇਕਿਨ ਉਹਦੇ ਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਨਿਊਕਲੀਅਸ। ਨਿਊਕਲੀਅਸ ਜਿਹੜਾ ਹੈਗਾ ਆ, ਇਹ ਸਭ ਤੋਂ ਵੱਡਾ ਔਰਗੇਨਲ ਹੈ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਸ ਸੈੱਲ ਦੇ ਅੰਦਰ ਅੰਦਰ ਹੈ। ਔਰ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਡਬਲ ਲੇਅਰ ਵਾਲੀ ਹੈ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤੇ ਅਸੀਂ ਬਾਹਰ ਡਬਲ ਲੇਅਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਨਿਊਕਲੀਅਸ ਜਿਹੜਾ ਹੈ ਉਹ ਵੀ ਡਬਲ ਲੇਅਰ ਵਾਲਾ ਹੈ। ਮੈਂ ਇੱਕ ਵਾਰ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸੈਕਟਰੀ ਹੁੰਦੇ ਆ, ਵਾਰ ਵਾਰ ਮੈਨੂੰ ਜੇਲ੍ਹਾਂ ਚ ਜਾਣਾ ਪੈਂਦਾ ਸੀ ਤੇ ਮੇਰੀਆਂ ਜੇਲ੍ਹ ਯਾਤਰਾਵਾਂ ਦੀਆਂ ਚਿੱਠੀਆਂ ਕਾਪੀਆਂ ਕਾਫੀ ਸਾਰੀਆਂ ਭਰੀਆਂ ਪਈਆਂ ਇੰਡੀਆ ਚ ਰਹਿ ਗਈਆਂ। ਇੱਕ ਬਾਹਰ ਦਾ ਗੇਟ ਸੜਕ ਤੋਂ ਜਦੋਂ ਅੰਦਰ ਲੈ ਕੇ ਆਉਣੇ ਜਾਂ ਅੰਦਰ ਜਾਣੇ ਆ, ਉਸ ਤੋਂ ਬਾਅਦ ਇੱਕ ਡਿਓੜੀ ਦਾ ਗੇਟ ਹੈਗਾ ਬਾਹਰਲਾ, ਫਿਰ ਡਿਓੜੀ ਦੇ ਅੰਦਰ ਵਾਲਾ। ਡਿਓੜੀ ਦੇ ਦੋਹਾਂ ਗੇਟਾਂ ਦੇ ਵਿਚਕਾਰ ਆਫਿਸ ਹੁੰਦਾ ਉਹਨਾਂ ਦਾ, ਜਿੱਥੇ ਸਾਰੀ ਕਾਰਵਾਈ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਅੰਦਰ ਵਾਲਾ ਗੇਟ ਤੇ ਅੰਦਰ ਵਾਲਾ ਗੇਟ ਖੇਡ ਕੇ ਕੈਦੀ ਨੂੰ ਅੰਦਰ ਭੇਜ ਦਿੱਤਾ ਹੈ ਕਿ ਸਿੱਧਾ ਰਾਹ ਜਾਂਦਾ ਹੈਗਾ, ਔਰ ਜਿਹਦੇ ਵਿੱਚ ਇਹ ਇੱਕ ਸੈਂਟਰਲ ਪੋਸਟ ਤੁਸੀਂ ਕਹਿ ਸਕਦੇ ਹੋ ਵੀ ਪੋਸਟ ਵਾਲੀ ਹੋ ਰਹੀ ਚੱਕਰ ਹੌਲਦਾਰ ਨੂੰ ਦਿਲ ਚੱਕਰ ਕਹਿੰਦੇ ਆ ਅਸੀਂ, ਤੇ ਚੱਕਰ ਹੌਲਦਾਰ ਦੇ ਉੱਪਰ ਇੱਕ ਬੰਦਾ ਬੈਠਾ ਹੁੰਦਾ ਜਿਹੜਾ ਚਾਹ ਤੇ ਫਿਰ ਨਿਗਰਾਨੀ ਕਰ ਰਿਹਾ, ਉਹਦੇ ਤੋਂ ਸੱਜੇ ਪਾਸੇ ਜੇਲੀ ਕੈਦੀਆਂ ਦੀਆਂ ਬੈਰਕਾਂ ਨੇ, ਉਸ ਤੋਂ ਖੱਬੇ ਪਾਸੇ ਜਿਹੜੇ ਆਮ ਹੋਰ ਦੂਸਰੇ ਤਰ੍ਹਾਂ ਦੇ ਲੋਕ ਨੇ, ਔਰ ਉਹਦੇ ਵਿੱਚ ਹੀ ਸੱਜੇ ਪਾਸੇ ਫਾਂਸੀ ਕੋਠੀਆਂ ਤੇ ਖੱਬੇ ਪਾਸੇ ਉਹਨਾਂ ਦੇ ਬੈਕ ਸਾਈਡ ਤੇ ਜਿਹੜੀ ਸੀ ਬੀ ਕਲਾਸ ਹੁੰਦੀ ਸੀ ਜਿੱਥੇ ਮੈਂ ਬੰਦ ਹੁੰਦਾ ਸੀ, ਭਾਵ ਇੰਨੇ ਸਾਰੇ ਦਰਵਾਜ਼ੇ ਸੀ ਜਿੱਥੇ ਬੀ ਕਲਾਸ ਵਾਲੇ ਲੋਕ ਜਿਹੜੇ ਸੀ ਬੰਦ ਹੁੰਦੇ, ਇੰਨੇ ਸਾਰੇ ਲੋਕ ਖੋਲ ਕੇ ਉਹਨਾਂ ਤੱਕ ਪਹੁੰਚਣ ਵਾਲੀ ਗੱਲ ਹੁੰਦੀ ਸੀ, ਤੇ ਅੱਜ ਅਸੀਂ ਇਸ ਸਰੀਰ ਦੇ ਉਹ ਲੋਕ ਖੋਲ ਰਹੇ ਹਾਂ, ਉਹ ਲੋਕ ਖੋਲ ਰਹੇ ਹਾਂ ਤੇ ਦੱਸਦੇ ਹਾਂ ਵੀ ਪਹਿਲੀ ਦੀਵਾਰ ਲੰਘਾਂਗੇ ਤੇ ਉਹਦੇ ਵੀ ਅੱਗੇ ਪਿੱਛੇ ਦਰਵਾਜ਼ੇ ਨੇ, ਉਸ ਤੋਂ ਬਾਅਦ ਅਸੀਂ ਅੰਦਰ ਇੱਕ ਹੋਰ ਵਿਹੜੇ ਚ ਪਹੁੰਚ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਓਪੀ ਪੋਸਟ ਆ ਗਈ, ਮੈਂਬਰੇਨ ਫਿਰ ਆ ਗਿਆ ਡਬਲ ਲੇਅਰ ਦਾ। ਔਰ ਇਹ ਮੈਂਬਰੇਨ ਜਿਹੜਾ ਹੈਗਾ ਆ ਨਿਊਕਲੀਓਪਲਾਜ਼ਮ, ਨਿਊਕਲੀਓਪਲਾਜ਼ਮ ਦਾ ਜਿਹੜਾ ਮੈਂਬਰੇਨ ਹੈ ਇਹ ਵੀ ਪ੍ਰੋਟੀਨ ਦਾ ਬਣਿਆ ਹੋਇਆ, ਮੀਨਸ ਦੂਜੇ ਲਫ਼ਜ਼ਾਂ ਚ ਇਸਨੂੰ ਕਹਿ ਲਓ ਅਮੀਨੋ ਏਸਿਡ, ਅਮੀਨੋ ਏਸਿਡ ਦਾ ਬਣਿਆ ਹੋਇਆ, ਇਹਦੇ ਵਿੱਚ ਫੈਟ ਹੈਗਾ ਆ, ਔਰ ਜਿਹਦੇ ਕਰਕੇ ਇਹਦੀ ਲਚਕ ਬਣੀ ਹੋਈ ਹੈ, ਫੈਲਦਾ ਹੈ, ਸੁਕੜਦਾ ਹੈ, ਫੈਲਦਾ ਹੈ, ਸੁਕੜਦਾ, ਭਾਵ ਸਾਈਟੋਪਲਾਜ਼ਮ ਦੇ ਵਿੱਚ ਆਈਆਂ ਹੋਈਆਂ ਚੀਜ਼ਾਂ ਜਿਹੜੀਆਂ ਅੰਦਰ ਪ੍ਰਿਜ਼ਰਵ ਕਰਨ ਵਾਲੀਆਂ ਨੇ ਉਹ ਅੰਦਰ ਜਾ ਸਕਦੀਆਂ ਨੇ, ਔਰ ਜਿਹੜੀਆਂ ਉਹਦੇ ਤੋਂ ਬਾਹਰ ਜਾਣ ਵਾਲੀਆਂ ਨੇ ਉਹ ਇਸ ਤੋਂ ਬਾਹਰ ਆ ਸਕਦੀਆਂ ਨੇ। ਉਸ ਤੋਂ ਬਾਅਦ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇੱਕ ਤਾਂ ਇਹਦਾ ਪੂਰੇ ਸਾਈਟੋਪਲਾਜ਼ਮ ਦੇ ਨਾਲੋਂ ਕਲਰ ਡਿਫਰੈਂਟ ਆ, ਯੈਲੋਸ਼ ਟਾਈਪ ਦੇ ਕਲਰ ਦੇ ਵਿੱਚ ਸਾਨੂੰ ਆਮ ਸੈੱਲ ਦੇ ਵਿੱਚ ਦਿਖਾਈ ਦਿੰਦਾ ਹੈ, ਦੂਸਰੇ ਨਾਲੋਂ ਇੱਕ ਵੱਖਰਾ ਤੌਰ ਤੇ, ਜਿਵੇਂ ਇੱਕ ਅਲੱਗ ਹੀ ਟਾਪੂ ਕਿਸੇ ਸਮੁੰਦਰ ਦੇ ਵਿੱਚ ਖੜਾ ਹੋਵੇ, ਤੇ ਇਸ ਖੜਾ ਤੇ ਹੈ ਨਹੀਂ, ਰਿਮੂਵ ਕਰ ਰਿਹਾ ਆ, ਪਰ ਇੱਕ ਟਾਪੂ ਹੈ ਜਿਹੜਾ ਸਮੁੰਦਰ ਚ ਸਾਨੂੰ ਦਿਖਾਈ ਦੇ ਰਿਹਾ, ਤੇ ਅਸੀਂ ਉਹਨੂੰ ਨਿਊਕਲੀਅਸ ਕਹਿੰਦੇ। ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਇਟ ਸੈਲਫ ਆਪਣੇ ਆਪ ਇੱਕ ਬਹੁਤ ਵੱਡਾ ਦਫ਼ਤਰ ਆ, ਇੱਕ ਬਹੁਤ ਵੱਡੀ ਚੀਜ਼ ਆ, ਔਰ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ, ਪਰ ਸਾਰੀਆਂ ਕੀਮਤੀ ਨੇ। ਜਿਵੇਂ ਅਸੀਂ ਘਰ ਬਣਾਉਂਦੇ ਆ ਨਾ, ਤੇ ਘਰ ਬਣਾਉਂਦੇ ਆ ਤੇ ਉਹਦੇ ਵਿੱਚ ਸਾਡਾ ਹੁੰਦਾ ਆਹ ਬਾਹਰ ਦੀ ਬੈਠਕ ਤੇ ਆਏ ਗਏ

0: ਉੱਥੇ ਹੈ, ਉਸ ਤੋਂ ਬਾਅਦ ਅੰਦਰ ਜਾਓ ਸਾਡੀ ਰਸੋਈ ਹੈ, ਆ ਸਾਡਾ ਲਿਵਿੰਗ ਰੂਮ ਹੈ, ਬੈਡਰੂਮ ਹੈ, ਔਰ ਫਿਰ ਅਸੀਂ ਬਣਾਉਣੇ ਜਿੱਥੇ ਸਾਡੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ, ਕੀਮਤੀ ਚੀਜ਼ਾਂ, ਗਹਿਣਾ ਗੱਟਾ ਹੋਰ ਇੱਧਰ ਉੱਧਰ ਸਾਡੀਆਂ ਵਸੀਤਾਂ ਸਾਰੀਆਂ, ਸਾਡਾ ਜੋ ਵੀ ਕੁਛ ਹੁੰਦਾ ਹੈ ਘਰ ਦਾ ਰਜਿਸਟਰੀਆਂ ਵਗੈਰਾ, ਉਹ ਸਾਰੀਆਂ ਉੱਥੇ ਰੱਖਦੇ ਹਾਂ। ਹੁਣ ਅਸੀਂ ਆਪ ਸਪੈਸ਼ਲੀ ਸਟੋਰ ਹਾਊਸ ਜਾਂ ਸੇਫ ਹਾਊਸ ਕਹਿ ਦਿੰਦੇ ਹਾਂ, ਸੇਫਟੀ ਦਾ ਹਾਊਸ ਸਾਡੇ ਉਸ ਘਰ ਦੇ ਵਿੱਚ ਹੁੰਦਾ। ਔਰ ਇਹ ਜਿਹੜਾ ਨਿਊਕਲੀਅਸ ਹੈ ਇਸ ਸਾਰੇ ਸੈੱਲ ਦੇ ਵਿੱਚ, ਇਹ ਇੱਕ ਤਰ੍ਹਾਂ ਦਾ ਉਹ ਸੇਫ ਹਾਊਸ ਹੈ ਜਿੱਥੇ ਸਾਡੀਆਂ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ। ਹੁਣ ਜਿਹੜਾ ਇਹਦੇ ਅੰਦਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੂਵ ਕਰਨ ਵਾਸਤੇ ਵੀ ਇਹਦਾ ਵੀ ਇੱਕ ਆਪਣਾ ਇਨਵਾਇਰਮੈਂਟ ਹੈ। ਜਿਵੇਂ ਬਾਹਰ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਮੈਂ ਦੱਸਿਆ ਨਾ, ਇਵੇਂ ਇਹਦਾ ਆਪਣਾ ਇੱਕ ਇਨਵਾਇਰਮੈਂਟ, ਇਹਦਾ ਇੱਕ ਆਪਣਾ ਚੱਲਣਾ ਹੈ। ਔਰ ਜਿਹੜਾ ਉਹਦੇ ਚ ਲੀਕੋਡ ਜਾਂ ਜੋ ਵੀ ਕੁਛ ਹੈਗਾ ਉਹਨੂੰ ਅਸੀਂ ਕਹਿੰਦੇ ਸਾਈਟੋਪਲਾਜ਼ਮ। ਔਰ ਉਸ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਲੀਕੋਡ ਆ ਉਹ ਹੈ ਪ੍ਰੋਟੋਪਲਾਜ਼ਮ। ਪ੍ਰੋਟੋਪਲਾਜ਼ਮ ਇੱਕ ਐਸੀ ਚੀਜ਼ ਆ ਜਿਹੜੀ ਅੰਦਰ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਸਤੇ ਸਮਾਂਬੱਧ ਨਿਸ਼ਚਿਤ ਰੱਖਣ ਵਾਸਤੇ ਵੀ ਸਹੀ ਰਹੇ, ਖਰਾਬ ਨਾ ਹੋ ਜਾਵੇ। ਬਹੁਤੀ ਸਾਰੀ ਚੀਜ਼ਾਂ ਖਰਾਬ ਖਰੂਬ ਜਿਹੜੀਆਂ ਹੁੰਦੀਆਂ ਨਾ, ਸਬਜ਼ੀ ਬਣਾਈ ਹੈ ਨਾ ਤੇ ਹੁਣ ਕੱਲ ਨੂੰ ਖਾਣੀ ਤੇ ਫ੍ਰਿਜ ਚ ਰੱਖ ਦਿੰਦੇ ਸੇਫ ਰੱਖਣ ਵਾਸਤੇ। ਸੋ ਇਸੇ ਤਰ੍ਹਾਂ ਇਹ ਨਿਊਕਲੀਅਸ ਦੀਆਂ ਸੈੱਲ ਦੀਆਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਅੱਗੇ ਰਿਕਾਰਡ ਸਾਨੂੰ ਲੋੜ ਪੈਣੀ ਹੈ, ਹੁਣ ਨਹੀਂ ਹੈਗੀ, ਅੱਗੇ ਰਿਕਾਰਡ ਚ ਲੋੜ ਪੈਣੀ ਹੈ ਜਦੋਂ ਕਿਤੇ ਜ਼ਰੂਰਤ ਪਈ ਤੇ ਸਾਨੂੰ ਰਜਿਸਟਰੀ ਵਿਖਾਉਣੀ ਪੈਣੀ ਹੈ ਨਾ ਉਸ ਵੇਲੇ, ਤੇ ਉਸ ਵੇਲੇ ਉਹ ਸਾਰੀਆਂ ਚੀਜ਼ਾਂ ਸੈੱਲ ਇਹਦੇ ਵਿੱਚ ਨਿਊਕਲੀਅਸ ਦੇ ਵਿੱਚ ਰੱਖਦਾ ਕਿ ਇਹਦਾ ਸਟੋਰ ਹਾਊਸ। ਸੋ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪ੍ਰਿਜ਼ਰਵ ਕੀਤਾ ਹੋਇਆ ਹੁੰਦਾ ਹੈਗਾ, ਇੱਕ ਸੈਂਟਰਲ ਆਈਡੀਆ ਹੈਗਾ, ਠੀਕ ਹੈ। ਔਰ ਇਹਦੇ ਵਿੱਚ ਹੁੰਦੇ ਨੇ ਜੀਨਸ, ਕ੍ਰੋਮੋਸੋਮਸ। ਕ੍ਰੋਮੋਸੋਮਸ ਜਿਹੜੇ ਨੇ ਧਾਗਿਆਂ ਵਰਗੇ, ਰੇਸ਼ਿਆਂ ਵਰਗੇ ਹੁੰਦੇ ਨੇ। ਮਾਈਕਰੋਸਕੋਪ ਦਾ ਖੈਰ ਆਮ ਜਨਤਾ ਤੇ ਨਹੀਂ ਵੇਖਦੀ, ਅਸੀਂ ਤੇ ਉਹਨੂੰ ਸਾਰੇ ਨੂੰ ਪੜ੍ਹਦੇ ਹਾਂ, ਵੇਖਦੇ ਹਾਂ। ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ, ਅਲੱਗ ਅਲੱਗ ਡੰਡਿਆਂ ਵਾਲੀਆਂ, ਬਾਂਸ ਦੀਆਂ ਪੌੜੀਆਂ ਹੋਣ ਤੇ ਹੋਣ ਵੀ ਡੰਡੀਆਂ ਗੁਲਾਈ ਵਾਲੀਆਂ, ਉੱਥੋਂ ਇਸ ਤਰ੍ਹਾਂ ਦਾ ਸਾਰਾ ਸਿਸਟਮ ਅੰਦਰ ਦਾ ਇਹਦੇ ਵਿੱਚ ਬਣਿਆ ਹੋਇਆ। ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰ ਕੇ ਲੈ ਕੇ ਜਾਂਦੇ ਹਾਂ ਕਿ ਭਾਈ ਇਹ ਜਿਹੜਾ ਨਿਊਕਲੀਅਸ ਹੈ ਇਹਦਾ ਅਸਲ ਕੰਮ ਹੈਗਾ ਆ ਸਾਰੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨਾ। ਪਹਿਲਾਂ ਅਸੀਂ ਇਹ ਕਹਿ ਚੁੱਕੇ ਹਾਂ ਕਿ ਸਾਈਟੋਪਲਾਜ਼ਮ ਸਾਰਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ, ਪਰ ਸਾਡੀ ਯਾਰ ਸਾਰੀ ਘਰ ਦੀ ਬਿਜਲੀ ਜਗਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਤੇ ਸਾਡਾ ਕਿਤੇ ਮੀਟਰ ਵੀ ਤੇ ਲਗਾ ਹੋਊਗਾ ਨਾ। ਸੋ ਉਹ ਜਿਹੜਾ ਮੀਟਰ ਹੈ ਸਾਰੀਆਂ ਕਾਰਵਾਈਆਂ ਨੂੰ ਮੇਨਟੇਨ ਕਰਨ ਵਾਸਤੇ ਉਹ ਇਸ ਸਾਡੇ ਨਿਊਕਲੀਅਸ ਦੇ ਵਿੱਚ ਆਮ ਤੌਰ ਤੇ ਹੁੰਦਾ ਆ, ਔਰ ਉਹਦੇ ਵਿੱਚ ਹੀ ਸਾਰੀਆਂ ਕਾਰਵਾਈਆਂ ਬੇਸਿਕਲੀ ਗਾਈਡ ਉੱਥੋਂ ਹੁੰਦਾ, ਸਵਿਚ ਉੱਥੇ ਹੀ ਹੈ ਸਾਡਾ। ਉਸ ਸਵਿਚ ਦੇ ਮੁਤਾਬਕ ਹੀ ਬਾਹਰ ਅਸੀਂ ਪੜਿਆ ਕਿ ਸਾਹ ਦੀ ਕਿਰਿਆ ਨੂੰ ਕੌਣ ਮੇਨਟੇਨ ਕਰਦਾ, ਅਜਿਹੀ ਮੈਂ ਦੱਸਣਾ ਹੈ ਉਹਨਾਂ ਗੱਲਾਂ ਨੂੰ। ਸਾਈਟੋਪਲਾਜ਼ਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਹ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੈਟ ਨੂੰ ਮੋਟਾ ਕਰਦੀਆਂ ਨੇ ਜਾਂ ਪਤਲਾ ਕਰਦੀਆਂ ਨੇ ਸਰੀਰ ਨੂੰ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਐਕਟੀਵਿਟੀ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਸਮਾਨ ਆ ਗਿਆ ਉਹਦਾ ਪ੍ਰੋਟੀਨ ਬਣਾਉਂਦੀਆਂ, ਸਿੰਥੇਸਾਈਜ਼ ਕਰਨ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਸਾਈਟੋਪਲਾਜ਼ਮ ਦੇ ਵਿੱਚ ਹੈਗੀਆਂ ਨੇ। ਪਰ ਇਹਦੇ ਵਿੱਚੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਸਾਡੇ ਜੀਨਸ ਹਨ, ਫੋਰ ਫਾਦਰ ਪਿਛਲੇ ਤੋਂ ਲੈ ਕੇ ਸਾਡੀ ਜੈਨੇਟਿਕ ਹਿਸਟਰੀ ਜਿਹੜੀ ਹੈ ਉਹ ਸਾਡੀਆਂ ਰਜਿਸਟਰੀਆਂ ਨੇ, ਪਿਓ ਨੇ ਜ਼ਮੀਨ ਲਈ ਸੀ ਉਹਨੇ ਰਜਿਸਟਰੀ ਕਰਵਾ ਦਿੱਤੀ, ਗਾ ਪੋਤਰੋਂ ਵੀ ਉਹਨੇ ਦੇ ਦਿੱਤੀ, ਉਹਨੇ ਵੀ ਸਾਂਭ ਕੇ ਰੱਖ ਲਈ। ਔਰ ਉਹ ਜਿਹੜਾ ਸਾਡਾ ਰਿਕਾਰਡ ਇਸ ਟਾਈਪ ਦਾ ਹੁੰਦਾ ਆ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਪ੍ਰਿਜ਼ਰਵ ਹੁੰਦਾ ਇਸ ਨਿਊਕਲੀਅਸ ਦੇ ਵਿੱਚ। ਔਰ ਇਹਦੀਆਂ ਫਿਰ ਜ਼ਿੰਮੇਵਾਰੀਆਂ ਕੀ ਹੋ ਗਈਆਂ? ਪਹਿਲੀ ਗੱਲ ਤਾਂ ਗਰੋਥ, ਗਰੋਥ ਨੂੰ ਇੱਕ ਲਿਮਿਟਡ ਤੱਕ, ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ। ਅਸੀਂ ਵੇਖਦੇ ਹਾਂ ਨਾ ਕਿ ਇਹਦੇ ਨੱਕ ਪਿਓ ਵਰਗਾ ਆ, ਜਿਹਦੀ ਅੱਖਾਂ ਫਰਾਣੇ ਵਰਗੀਆਂ ਨੇ, ਇਹ ਅਸੀਂ ਕਿਉਂ ਕਹਿੰਦੇ ਹਾਂ? ਇਸ ਕਰਕੇ ਇਹ ਕਿਸੇ ਚੀਜ਼ ਚਾਲੂ ਹੁੰਦੀ ਹੈ ਸਾਡੇ ਇਸ ਨਿਊਕਲੀਅਸ ਦੇ ਵਿੱਚੋਂ, ਜਿਹੜੇ ਗਰੋਥ ਵਾਲਾ ਪਾਰਟ ਹੈਗਾ ਆ ਉਹ ਇਸ ਨੂੰ ਨਿਰਧਾਰਿਤ ਕਰਦਾ ਹੈਗਾ। ਸਾਡੀਆਂ ਉਂਗਲੀਆਂ ਜਿੰਨੀਆਂ ਵੀ ਹੈਗੀਆਂ ਨੇ ਇਹਨਾਂ ਦੇ ਅਲੱਗ ਅਲੱਗ ਸਾਈਜ਼ ਨੇ। ਅਸੀਂ ਆਪਣੇ ਮਾਂ ਜਾਂ ਬਾਪ ਦੀਆਂ ਉਂਗਲੀਆਂ ਦਾ ਸਾਈਜ਼ ਵੇਖਦੇ ਹਾਂ ਤੇ ਉਹਨਾਂ ਦੇ ਕੰਪੈਰੇਟਿਵ ਸਾਨੂੰ ਬਹੁਤ ਸਾਰੀ ਸਿਮਿਲੈਰਿਟੀ ਮਿਲੇਗੀ ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਹਨ, ਕਿਉਂਕਿ ਉੱਥੇ ਦੋ ਸੰਗਮ ਹੋ ਗਿਆ ਨਾ, ਮਾਂ ਤੇ ਪਿਓ ਦਾ ਹੋ ਗਿਆ ਨਾ, ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਜਾਣਗੀਆਂ, ਨਵੀਆਂ ਵੀ ਆ ਜਾਣਗੀਆਂ। ਔਰ ਇਸੇ ਕਰਕੇ ਇਹ ਆ ਜਿਹੜਾ ਪੈਟਰਨਿਟੀ ਟੈਸਟ ਹੋਣਾ ਸ਼ੁਰੂ ਹੋ ਗਿਆ, ਔਰ ਉਸ ਪੈਟਰਨਿਟੀ ਟੈਸਟ ਦੇ ਮੁਤਾਬਕ ਅਸੀਂ ਇਹ ਤੇ ਦੱਸਣ ਯੋਗ ਹੋ ਗਏ ਹਾਂ ਕਿ ਬਈ ਆਹ ਬੰਦਾ, ਕਿਉਂਕਿ ਇੱਥੇ ਤਾਂ ਮਲਟੀਪਲ ਸੈਕਸ ਪਾਰਟਨਰ ਹੁੰਦੇ ਨੇ, ਤੇ ਉਸ ਹਾਲਾਤ ਵਿੱਚ ਇਹੋ ਜਿਹੀ ਪੋਜੀਸ਼ਨ ਬਹੁਤ ਹੀ ਜ਼ਿਆਦਾ ਆ ਗਈ। ਸਾਡਾ ਸਮਾਜ ਜੇ ਬਹੁਤ ਹੱਦ ਤੱਕ ਇਸ ਗੱਲ ਤੋਂ ਵਧਿਆ ਹੋਇਆ ਤੇ ਇਹੋ ਜਿਹੇ ਥਾਂ ਤੇ ਪੈਟਰਨਿਟੀ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ, ਤੇ ਉਸ ਪੈਟਰਨਿਟੀ ਦੇ ਟੈਸਟ ਵਿੱਚ ਕੀ ਆ, ਦੋ ਤਿੰਨ ਬੰਦੇ ਆ ਗਏ ਉਹਨਾਂ ਦੇ ਜੋ ਸੈੱਟ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਇੱਥੋਂ ਤੱਕ ਸਾਇੰਸ ਪਹੁੰਚ ਗਈ ਵੀ ਆਹ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ। ਲੇਕਿਨ ਜੋ ਤੀਸਰਾ ਬੰਦਾ ਹੈ ਇਹ ਉਹਦਾ ਬਾਪ ਹੈ ਪੋਜ਼ਿਟਿਵਲੀ ਇਹ ਵੀ ਨਹੀਂ ਕਿਹਾ ਜਾ ਸਕਦਾ, ਹਜੇ ਤੱਕ ਵੀ ਨਹੀਂ ਕਿਹਾ ਜਾ ਸਕਦਾ। ਪਰ ਕਿਉਂਕਿ ਸੰਭਵ ਹੈ ਨਾ, ਮਾਂ ਨੇ ਤਾਂ ਦੱਸਿਆ ਹੈ ਨਾ ਕਿ ਮੇਰੇ ਸੰਬੰਧ ਕਿਹਦੇ ਕਿਹਦੇ ਨਾਲ ਸੀ, ਉਹਨਾਂ ਦੇ ਵਿੱਚੋਂ ਵੇਖਣਾ ਹੈ ਨਾ। ਜਿਹੜੇ ਬੰਦੇ ਵੇਖੇ ਨੇ ਉਹਨਾਂ ਜਿਹੜੇ ਕੁਸਚਨ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਇਹ ਕਿਹਾ ਜਾ ਸਕਦਾ ਕਿ ਆਹ ਬੰਦਾ ਇਹਦੇ ਨਾਲ ਨਹੀਂ ਸਹਿਮਤ ਜਾਂ ਇਹਦਾ ਬਾਪ ਨਹੀਂ ਹੋ ਸਕਦਾ। ਪਰ ਬਾਕੀ ਜਿਹੜਾ ਬਚ ਗਿਆ ਆਟੋਮੈਟਿਕਲੀ ਉਹਦਾ ਬਾਪ ਹੋਏਗਾ। ਪਰ ਹਾਲਾਂਕਿ ਕਿਉਂ, ਉਸ ਮਾਂ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ, ਇਸ ਪਿਓ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ ਮਿਲ ਕੇ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਰਚੀ ਹੈ, ਇੱਕ ਨਵਾਂ ਉਹਦੇ ਚ ਚੀਜ਼ ਬਣਾਈ ਹੈ। ਔਰ ਉਹਦੇ ਮੁਤਾਬਕ ਜ਼ਰੂਰੀ ਨਹੀਂ ਕਿ ਇਸ ਬੱਚੇ ਦੀਆਂ ਸਾਰੀਆਂ ਉਂਗਲਾਂ ਉਹਦੇ ਮੁਤਾਬਕ ਹੀ ਹੋਣ, ਇਸ ਬੱਚੇ ਦੀਆਂ ਸਾਰੀਆਂ ਅੱਖਾਂ ਉਹਦੇ ਮੁਤਾਬਕ ਹੀ ਹੋਣ। ਸੋ ਥੋੜੀ ਚੇਂਜ ਹੋ ਸਕਦੀ ਹੈ। ਸੋ ਇਸ ਗਰੋਥ ਨੂੰ ਨਿਰਧਾਰਿਤ ਪਹਿਲਾ ਕੰਮ ਜਿਹੜਾ ਨਿਊਕਲੀਅਸ ਦਾ ਹੈ ਉਹ ਸਟਰਕਚਰ ਬਿਲਡਿੰਗ ਦਾ ਹੈਗਾ। ਸਟਰਕਚਰ ਸਰੀਰ ਦਾ ਕਿਵੇਂ ਕਿਵੇਂ ਦਾ ਹੋਏਗਾ, ਅੰਗਾਂ ਦੀ ਬਣਤਰ ਕਿਵੇਂ ਕਿਵੇਂ ਹੋਏਗੀ, ਇਹ ਸਾਰਾ ਰਿਕਾਰਡ ਪਿਛਲੇ ਰਿਕਾਰਡ ਦੇ ਮੁਤਾਬਕ ਪਹਿਲੇ ਪਿਓ ਨੇ ਕੀ ਜ਼ਮੀਨ ਲਈ ਸੀ, ਅੱਗੇ ਪੁੱਤਰਾਂ ਨੂੰ ਕਿਵੇਂ ਵੰਡ ਦਿੱਤੀ ਗਈ, ਅੱਗੇ ਉਸ ਤੇ ਪੁੱਤਰਾਂ ਨੂੰ ਕਿਵੇਂ ਆਉਣੀ ਹੈ, ਉਹ ਸਾਰਾ ਰਿਕਾਰਡ ਜਿਹੜਾ ਹੈਗਾ ਆ ਉਹ ਇਹਦੇ ਵਿੱਚ ਪ੍ਰਜ਼ਰਵ ਹੈਗਾ ਜੇ ਨਿਊਕਲੀਅਸ ਦੇ ਵਿੱਚ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਮੈਟਾਬੋਲਿਜ਼ਮ, ਗਰੋਥ ਨੂੰ ਮੈਟਾਬੋਲਾਈਜ਼ ਕਰਨ ਵਾਲਾ ਜਾਂ ਗਰੋਥ ਨੂੰ ਮੇਨਟੇਨ ਕਰਨ ਵਾਲਾ, ਇਹ ਜਿਹੜਾ ਪਹਿਲਾ ਕੰਮ ਹੈ ਉਹ ਇਹਦੇ ਵਿੱਚ ਹੈ। ਦੂਸਰਾ, ਇਸ ਗਰੋਥ ਨੂੰ ਰੈਗੂਲੇਟ ਕਰਨ ਵਾਲਾ, ਕਿਸਾਨ ਦੇ ਜ਼ਖਮ ਹੋ ਗਿਆ, ਸੱਟ ਲੱਗ ਗਈ, ਕੁਛ ਹੈਗਾ, ਇਹ ਤਾਂ ਨਹੀਂ ਹੈਗਾ ਵੀ ਉੱਥੇ ਬਹੁਤ ਹੀ ਜ਼ਿਆਦਾ ਅੱਗੇ ਡਿਵੈਲਪਮੈਂਟ ਹੋ ਜੂਗੀ, ਨਹੀਂ। ਹਰ ਅੰਗ ਦੀ, ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਉਹਦੇ ਉਹਨਾਂ ਜੈਨੇਟਿਕ ਕਰੈਕਟਰ ਦੇ ਉੱਪਰ ਨਿਰਭਰ ਕਰਦੀ ਹੈ ਕਿ ਨਹੀਂ ਇਹ ਏਡਾ ਵੱਡਾ ਨਹੀਂ ਹੋ ਸਕਦਾ। ਇਹਦਾ ਮਾਂ ਤੇ ਬਾਪ ਦਾ ਇੰਨਾ ਇੰਨਾ ਹਾਈਟ ਹੈ ਜਾਂ ਉਹਦੇ ਅੰਗਾਂ ਦੀ ਆਹ ਜਿਹੜੀ ਰੇਸ਼ੋ ਹੈਗੀ ਹੈ ਉਹ, ਹੁਣ ਸਾਡੇ ਕੋਲੇ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਸਾਡੇ ਕੋਲੇ ਉਂਗਲੀਆਂ ਦੀ ਲੈਂਥ ਗੁੱਟ ਤੋਂ ਲੈ ਕੇ ਐਲਬੋ ਅਰਕ ਤੱਕ ਦੀ ਲੈਂਥ, ਅਲੱਗ ਅਲੱਗ ਚੀਜ਼ਾਂ ਇੱਕ ਦੂਸਰੇ ਦੀ ਰੇਸ਼ੋ, ਇਹ ਹੁਣ ਸਾਰਾ ਰਿਕਾਰਡ ਬਣ ਗਿਆ। ਗੋਡੇ ਤੋਂ ਲੈ ਕੇ ਹਿਪ ਜੁਆਇੰਟ ਤੱਕ ਦੀ ਲੈਂਥ, ਲੱਤਾਂ ਦੇ, ਇਹ ਸਾਰੀਆਂ ਚੀਜ਼ਾਂ ਦਾ ਅੱਜ ਕੱਲ ਰਿਕਾਰਡ ਸਾਡੇ ਕੋਲ ਬਣ ਗਿਆ ਕਿ ਇਹਦੀ ਇਹਦੀ ਕਿਵੇਂ ਕਿਵੇਂ ਰੇਸ਼ੋ ਹੋਏਗੀ। ਉਹਦੇ ਮੁਤਾਬਕ ਅਸੀਂ ਜੈਨੇਟਿਕ ਕਰੈਕਟਰ ਨਿਰਧਾਰਿਤ ਕਰਦੇ ਹਾਂ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਤੇ ਮੈਟਾਬੋਲਿਜ਼ਮ। ਉਸ ਮੈਟਾਬੋਲਿਜ਼ਮ ਵਾਲੀ ਸਾਰੀ ਜਿਹੜੀ ਗੱਲ ਹੈਗੀ ਜਿਹੜੀ ਬਾਹਰ ਸਾਈਟੋਪਲਾਜ਼ਮ ਨੇ ਕਰਨੀ ਹੈ ਜਾਂ ਇਹਨੇ ਡਾਇਰੈਕਸ਼ਨ ਦੇਣੀ ਹੈ ਜਾਂ ਇਹਨੇ ਦੱਸਣਾ ਨਾ ਵੀ ਇੱਕੋ ਇੱਕੋ ਤੱਕ ਤੁਸੀਂ ਇੰਨਾ ਕੰਮ ਕਰ ਸਕਦੇ ਹੋ, ਆਹ ਉਂਗਲੀ ਜਿਹੜੀ ਇੰਨੀ ਇੰਨੀ ਵਧੂਗੀ, ਆਹ ਉਂਗਲੀ ਜਿਹੜੀ ਮਿਡਲ ਉਂਗਲ ਤੋਂ ਇੰਨੀ ਛੋਟੀ ਰਹੂਗੀ। ਉਹ ਸਾਰਾ ਹੀ ਸਾਰੀ ਕੰਡੀਸ਼ਨ ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਕੰਨਾਂ ਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਗਰੋਥ ਐਟ ਮੈਟਾਬੋਲਿਜ਼ਮ। ਠੀਕ ਹੈ, ਮੈਨਟੇਨ ਕਰਨਾ, ਮੈਟਾਬੋਲਿਜ਼ਮ ਕੀ ਹੈ, ਮੈਨਟੇਨ ਕਰਨਾ, ਵਾਧਾ ਤੇ ਘਾਟਾ, ਕਮਾਏ ਕਿੰਨੇ, ਖਰਚ ਕਿੰਨੇ ਕੀਤੇ ਆ। ਔਰ ਗਰੋਥ, ਹਾਂ ਛੋਟਾ ਹੈਗਾ ਤਾਂ ਉਸਨੂੰ ਵੱਡਾ ਕਰਨਾ, ਇਹਦਾ ਦਰਖਤ ਕਿਵੇਂ ਬਣਨਾ ਹੈ, ਇਸ ਬੰਦੇ ਨੇ ਕਿਵੇਂ ਅੱਗੇ ਡਿਵੈਲਪ ਹੋਣਾ, ਇਹਨੂੰ ਅਸੀਂ ਗਰੋਥ ਕਹਿੰਦੇ ਹਾਂ। ਔਰ ਉਸ ਨੂੰ ਮੈਨਟੇਨ ਕਰਨਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮੈਟਾਬੋਲਿਜ਼ਮ। ਔਰ ਇਸੇ ਤਰ੍ਹਾਂ ਹੀ ਵੱਡੀ ਗੱਲ ਜਿਹੜੀ ਇਹਦੇ ਉੱਪਰ ਨਿਰਭਰ ਕਰਦੀ ਹੈ ਕਿੰਨੇ ਕਿੱਲੇ ਆ ਬਈ ਪਿਓ ਕੋਲ, ਅਗਾਂ ਉਹਨਾਂ ਦੀ ਹੀ ਵੰਡ ਹੋਣੀ ਹੈ, ਅਗਾਂ ਉਹਦੀ ਹੀ ਪ੍ਰੋਡਕਸ਼ਨ ਹੋਣੀ ਹੈ, ਇਹ ਅੱਗੇ ਕਿਵੇਂ ਵਧਾ ਸਕਦੇ ਨੇ। ਰੀਪ੍ਰੋਡਕਸ਼ਨ, ਰੀਪ੍ਰੋਡਕਸ਼ਨ ਤੁਸੀਂ ਵੇਖੋ ਨਾ ਵੀ ਮਾਂ ਬਾਪ ਨੇ ਇੱਕ ਬੱਚਾ ਜੰਮਿਆ ਆ ਤੇ ਅੱਗੇ ਇੱਕ ਬੱਚਾ ਪੈਦਾ ਹੁੰਦਾ ਆ ਤੇ ਉਹਦੇ ਔਲਾਦ ਹੀ ਨਹੀਂ ਹੁੰਦੀ, ਡਾਕਟਰ ਚੈੱਕ ਕਰਦੇ ਨੇ ਕਹਿੰਦੇ ਤੇਰੇ ਤਾਂ ਸਪਰਮ ਹੀ ਨਹੀਂ ਬਣ ਰਹੇ। ਸਟਰਲਿਟੀ ਮਾਂ ਲੜਕੀ ਚ ਵੀ ਹੋ ਸਕਦੀ, ਲੜਕੇ ਚ ਵੀ ਹੋ ਸਕਦੀ, ਕਾਰਨ ਅਲੱਗ ਅਲੱਗ ਨੇ, ਪਰ ਉਹਨਾਂ ਦੇ ਮਾਂ ਬਾਪ ਨੇ ਤਾਂ ਉਹਨਾਂ ਨੂੰ ਜੰਮਿਆ ਨਾ, ਇਹਦਾ ਮਤਲਬ ਉਹਨਾਂ ਦੇ ਮਾਂ ਬਾਪ ਦੇ ਵਿੱਚ ਤੇ ਉਹ ਕਰੈਕਟਰ ਸੀ ਜਿਹਨੂੰ ਅਸੀਂ ਰੀਪ੍ਰੋਡਕਸ਼ਨ ਕਹਿ ਰਹੇ ਹਾਂ, ਪਰ ਇਹਨਾਂ ਦੇ ਵਿੱਚ ਨਹੀਂ ਡਿਵੈਲਪ ਹੋ ਸਕਿਆ। ਸੋ ਇਸ ਰੀਪ੍ਰੋਡਕਸ਼ਨ ਦੀ ਰਿਸਪੋਂਸੀਬਿਲਿਟੀ ਵੀ ਸਾਡੇ ਇਸ ਨਿਊਕਲੀਅਸ ਦੇ ਉੱਪਰ ਨਿਰਭਰ ਕਰਦੀ ਹੈ ਕਿ ਸਾਡਾ ਜਿਹੜਾ ਨਿਊਕਲੀਅਸ ਆ ਉਹਦੇ ਵਿੱਚ ਰੀਪ੍ਰੋਡਕਸ਼ਨ ਦੀ ਇਸ ਬੰਦੇ ਦੇ ਮੁਤਾਬਕ ਕੀ ਅੱਗੇ ਕਿਰਿਆ ਹੋਏਗੀ। ਉਸ ਨੂੰ ਇਹ ਅਸੀਂ ਕਹਿੰਦੇ ਹਾਂ ਰੀਪ੍ਰੋਡਕਸ਼ਨ ਕਿ ਅੱਗੇ ਅੱਗੇ ਬੱਚੇ ਦਾ ਕਿਵੇਂ ਹੋਏਗਾ, ਕੀ ਚੱਲੇਗਾ, ਇਹਨਾਂ ਗੱਲਾਂ ਤੋਂ ਅਸੀਂ ਅੱਗੇ ਅੰਦਾਜ਼ਾ ਈਵਨ ਨਿਊਕਲੀਅਸ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਚ ਰੀਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਹੀ ਉਹਦੇ ਮੁਤਾਬਕ ਵੀ ਇਹ ਸਾਰੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਹਾਰਮੋਨਸ ਜਿਹੜੇ ਰੀਪ੍ਰੋਡਕਸ਼ਨ ਵਾਸਤੇ ਹੁੰਦੇ ਨੇ, ਜਿਵੇਂ ਆਦਮੀਆਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ, ਇਹਦੀ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਹੋਏਗੀ ਤੇ ਤਾਂ ਹੀ ਸਪਰਮ ਬਣਨਗੇ, ਤਾਂ ਹੀ ਅੱਗੇ ਜਾ ਕੇ ਕੁਛ ਹੋਏਗਾ ਨਾ। ਔਰ ਸਪਰਮਾਂ ਨੂੰ ਨਾਰਮਲ ਤੌਰ ਤੇ ਮੇਨਟੇਨ ਕਰਨ ਵਾਸਤੇ ਜੋ ਮਟੀਰੀਅਲ ਸਾਨੂੰ ਚਾਹੀਦਾ ਆ ਉਹ ਸਾਰੇ ਦਾ ਸਾਰਾ ਇਸ ਨਿਊਕਲੀਅਸ ਦੀ ਜ਼ਿੰਮੇਵਾਰੀ ਹੋਵੇਗੀ। ਸੋ ਅਸੀਂ ਤੀਸਰੀ ਗੱਲ ਇਹ ਕਹਿ ਦਿੱਤੀ, ਪਹਿਲੀ ਗੱਲ ਗਰੋਥ ਦੀ ਕਹਿ ਦਿੱਤੀ, ਦੂਸਰੀ ਗੱਲ ਉਸ ਗਰੋਥ ਨੂੰ ਮੇਨਟੇਨ ਕਰਨ ਲਈ ਜਾਂ ਚਲਾਉਣ ਦੀ ਜਿਹਨੂੰ ਅਸੀਂ ਮੈਟਾਬੋਲਿਕ ਰੇਟ ਕਹਿ ਦਿੱਤਾ ਹੈਗਾ। ਚੌਥੀ ਗੱਲ ਜਿਹੜੀ ਅਸੀਂ ਰੀਪ੍ਰੋਡਕਸ਼ਨ ਦੀ ਕਹਿ ਦਿੱਤੀ ਵੀ ਸਾਰੀ ਰੀਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਇਹਦੇ ਤੇ ਜੇ ਇਹਦੇ ਚ ਖਰਾਬੀ ਆ ਗਈ ਤੇ ਆਉਣ ਵਾਲੀ ਜਨਰੇਸ਼ਨ ਸਟਰਲਾਈਜ਼ ਵੀ ਹੋ ਸਕਦੀ, ਤੈਨੂੰ ਬੱਚਾ ਹੀ ਨਹੀਂ ਪੈਦਾ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਐਸਾ ਵੀ ਹੋ ਸਕਦਾ। ਔਰ ਐਸਾ ਵੀ ਹੋ ਸਕਦਾ ਕਿ ਕਈ ਤੁਸੀਂ ਦੇਖਿਆ ਨਾ ਕਿ ਮਾਂ ਦੇ ਤੇ ਇੱਕ ਹੀ ਬੱਚਾ, ਇੱਕ ਇੱਕ ਹੀ ਬੱਚਾ ਹੁੰਦਾ ਰਿਹਾ, ਦੋ ਜਾਂ ਤਿੰਨ ਬੱਚੇ ਜਿੰਨੇ ਵੀ ਉਹਨੇ ਜਮੇ ਆ ਉਹਨੇ ਇੱਕ ਇੱਕ ਹੀ ਬੱਚਾ ਹੋਇਆ। ਇੱਦਾਂ ਕਈ ਬੱਚੀਆਂ ਐਸੀਆਂ ਨੇ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਬੱਚੇ ਵੀ, ਜਿਹੜੇ ਮੈਂ ਐਸੇ ਕੇਸ ਦੇਖੇ ਆ ਜਿਹਨੂੰ ਪਹਿਲਾ ਬੱਚਾ ਇੱਕ ਹੋਇਆ, ਦੂਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਦੋ ਹੋਏ, ਤੀਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਤਿੰਨ ਹੋਏ। ਮੈਂ ਇੱਥੋਂ ਤੱਕ ਇੱਕ ਬੀਬੀ ਨੂੰ ਦੇਖਿਆ ਹੋਇਆ, ਭਾਵ ਹਰ ਵਾਰੀ ਜਦੋਂ ਪ੍ਰੈਗਨੈਂਸੀ ਹੋਈ ਆ ਬੱਚੇ ਜ਼ਿਆਦਾ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਰੀਪ੍ਰੋਡਕਸ਼ਨ ਦੀਆਂ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹਨ ਕਿ ਇਹ ਕਿਹਨੇ ਅੱਗੋਂ ਰੀਪ੍ਰੋਡਕਸ਼ਨ ਨੂੰ ਕਿਵੇਂ ਮੇਨਟੇਨ ਕਰਨਾ ਹੈਗਾ, ਉਹ ਜਿਹੜੇ ਕ੍ਰੋਮੋਸੋਮਸ ਹਨ ਉਹਨਾਂ ਨੇ ਅੱਗੇ ਕਿਵੇਂ ਵਿਕਸਿਤ ਹੋਣਾ ਹੈ ਤੇ ਕਿਵੇਂ ਇਸ ਸਾਰੀ ਚੀਜ਼ ਦੀ ਡਿਵੀਜ਼ਨ ਕਰਕੇ ਅੱਗੇ ਬਰਾਬਰ ਕਿਹੜੀ ਕਿਹੜੀ ਚੀਜ਼ ਡਿਵੀਜ਼ਨ ਕਰਦੀ, ਮੈਂ ਉਹਦੇ ਤੇ ਵੀ ਆਉਣਾ ਹੈਗਾ ਵੀ ਕਿਹੜੀ ਚੀਜ਼ ਇਹਨਾਂ ਦੀ ਡਿਵੀਜ਼ਨ ਕਰਦੀ ਹੈ ਤਾਂ ਕਿ ਸੈੱਲ ਤੋਂ ਸੈੱਲ ਅੱਗੇ ਜਾਵੇ, ਬੱਚੇ ਤਾਂ ਕਈ ਹੋਏ ਨਾ, ਔਰ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਵਿੱਚ ਵੰਡ ਕਿਵੇਂ ਹੋਣੀ, ਸੈੱਲ ਦੀ ਡਿਵੀਜ਼ਨ ਹੋਣ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗੇ। ਐ ਤਾਂ ਨਾ ਇੱਕ ਹੀ ਮਾਂ ਬਾਪ ਦੇ ਬੱਚੇ ਦੇ ਫਿਰ ਸਾਰੇ ਗੁਣ ਬਰਾਬਰ ਹੀ ਹੋਣੇ ਚਾਹੀਦੇ ਨੇ ਨਾ, ਪਰ ਐਸਾ ਤਾਂ ਨਹੀਂ ਹੁੰਦਾ। ਹੁਣ ਤੱਕ ਵੇਖਿਆ ਗਿਆ ਕਿ ਜਿਹੜੇ ਟਵਿਨਸ ਬੱਚੇ ਹੁੰਦੇ ਨੇ, ਭਾਵ 1% ਤੋਂ ਪੈਦਾ ਹੋਣ ਵਾਲੇ ਦੋ ਬੱਚੇ ਆ ਜਾਂ ਇੱਕ ਹੀ ਸਮੇਂ ਹੋਈ ਪ੍ਰੈਗਨੈਂਸੀ ਦੇ ਵਿੱਚ ਅਲੱਗ ਅਲੱਗ ਪਰਸੈਂਟਾ ਬਣਨ ਵਾਲੇ ਦੋ ਬੱਚੇ, ਇਸ ਤਰ੍ਹਾਂ ਦੀ ਕੰਡੀਸ਼ਨਾਂ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ, ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ। ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ, ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ, ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਕਰਕੇ ਐਸਾ ਹੁੰਦਾ ਆ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ। ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ। ਦੂਸਰੀ ਗੱਲ, ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ। ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ, ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ, ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ, ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ, ਇਹਨੂੰ ਸਿੰਥੇਸਾਈਜ਼ ਕਹਿੰਦੇ। ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ, ਆਰ ਐਨ ਏ ਰਾਈਪੋ ਨਿਊਕਲੀਏਟਿਕ ਏਸਿਡ ਜਾਂ ਡੀ ਐਨ ਏ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ, ਪਟਰਨਿਟੀ ਟੈਸਟ ਜਿਹੜਾ ਉਹ ਇਸ ਗੱਲ ਤੇ ਬਣਿਆ, ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਪਟਰਨਿਟੀ ਐਸਟੈਬਲਿਸ਼ ਹੋਣੀ ਹੈ ਵੀ ਆਹ ਇਹਦਾ ਪਿਓ ਤੇ ਆਹ ਮਾਂ ਦਾ ਪਤਾ ਹੀ ਹੁੰਦਾ, ਜਿਹਦੇ ਪੈਦਾ ਹੋਏ ਨੇ ਮਾਂ ਦਾ ਤੇ ਪਤਾ ਹੀ ਲੱਗਦਾ ਹੁੰਦਾ ਵੀ ਮਾਂ ਨੇ ਜੰਮਿਆ ਹੈਗਾ, ਫਰਕ ਸਿਰਫ ਪਿਓ ਦਾ ਹੀ ਪੈਂਦਾ ਆ ਤੇ ਫਰਕ ਪਿਓ ਨੂੰ ਕੱਢਣ ਵਾਸਤੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਜਾਂ ਆਰ ਐਨ ਏ ਰਾਈਪੋ ਨਿਊਕਲੀਅਕ ਏਸਿਡ ਜਾਂ ਡਿਸਆਕਸੀਰਾਈਡ ਨਿਊਕਲੀਅਕ ਏਸਿਡ ਦਾ ਨਾਂ ਹੈਗਾ ਆ, ਔਰ ਉਹ ਅਸੀਂ ਕਰਦੇ ਹਾਂ। ਦੂਸਰੀ ਗੱਲ, ਇਹ ਕਰੈਕਟਰ ਬਰਾਬਰ ਜਾਵੇ, ਇਹ ਕਰੈਕਟਰ ਮੇਰੇ ਮਾਂ ਮੇਰੇ ਬੱਚਿਆਂ ਵਿਚ ਮੇਰੇ ਬਰਾਬਰ ਜਾਵੇ, ਉਸੇ ਤਰ੍ਹਾਂ ਬਰਾਬਰ ਵੰਡ ਹੋਵੇ ਹਰੇਕ ਬੱਚੇ ਵਿਚ, ਉਹ ਕਰੈਕਟਰ ਹੋਵੇ ਇਹ ਨਿਰਧਾਰਿਤ ਕਰਨ ਵਾਲੀ ਇਹਦੇ ਵਿਚ ਇੱਕ ਚੀਜ਼ ਹੈਗੀ ਜਿਹਨੂੰ ਕਹਿੰਦੇ ਰਾਈਬੋਸੋਮਸ। ਰਾਈਬੋਸੋਮਸ ਵੀ ਇਸੇ ਵਿਚ ਰਹਿਣ ਵਾਲੀ ਇੱਕ ਚੀਜ਼ ਹੈਗੀ ਆ ਜਿਹੜੀ ਇਹ ਨਿਰਧਾਰਿਤ ਕਰਦੀ ਆ ਵੀ ਸਾਰੇ ਬੱਚਿਆਂ ਨੂੰ ਘਰ ਦੇ ਵਿਚੋਂ ਬਰਾਬਰ ਹਿੱਸਾ ਮਿਲੇ। ਜਿਹੜੇ ਕਰੈਕਟਰ ਪਿਓ ਜਾਂ ਮਾਂ ਬਾਪ ਦੇ ਜਾ ਰਹੇ ਨੇ ਉਹ ਸਾਰੇ ਕਰੈਕਟਰ ਸਾਰੇ ਬੱਚਿਆਂ ਦੇ ਵਿਚ ਉਸੇ ਤਰ੍ਹਾਂ ਮਿਲਣ, ਲੜਕੀਆਂ ਨੂੰ ਲੜਕੀਆਂ ਵਾਲੇ, ਮੁੰਡੇ ਨੂੰ ਮੁੰਡੇ ਵਾਲੇ, ਉਹ ਕਰੈਕਟਰ ਉਹਨਾਂ ਨੂੰ ਉਸੇ ਤਰ੍ਹਾਂ ਮਿਲਣ ਤੇ ਨਿਰਧਾਰਿਤ ਕੌਣ ਕਰਦਾ ਆ, ਰਾਈਬੋਸੋਮਸ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿਚ ਹੁੰਦੀਆਂ ਨੇ। ਸੋ ਪਹਿਲੀ ਗੱਲ ਤੇ ਆਪਾਂ ਇਹ ਕਰ ਦਿੱਤੀ ਆ ਵੀ ਨਿਊਕਲੀਅਸ ਵੀ ਇੱਕ ਤਰ੍ਹਾਂ ਦਾ ਸਾਡਾ ਸਟੋਰ ਰੂਮ ਹੈ, ਸੇਫਟੀ ਰੂਮ ਹੈ, ਜਿੱਥੇ ਸਾਡੀ ਸੇਫ ਪਈ ਹੈ, ਜਿੱਥੇ ਸਾਡੇ ਫੋਰ ਫਾਦਰਸ ਦਾ ਕੀ ਕਰੈਕਟਰ ਸੀ, ਕਿਵੇਂ ਦੇ ਸੀ, ਉਹਨਾਂ ਦੀ ਅੱਖਾਂ ਕਿਵੇਂ ਦੇ ਸੀ, ਉਹਨਾਂ ਦੇ ਨੱਕ ਕਿੱਦਾਂ ਕਿੱਦਾਂ ਸੀ, ਕੰਨ ਕਿੱਦਾਂ ਕਿੱਦਾਂ ਸੀਗੇ, ਔਰ ਕਿਸ ਤਰ੍ਹਾਂ ਸੀਗੇ, ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਉਹਦੇ ਨਾਲ ਸਹਿਮਤ ਹੋਣਗੀਆਂ। ਤਾਂ ਤੁਸੀਂ ਕਹੋਗੇ ਯਾਰ ਕਈਆਂ ਦਾ ਤਾਂ ਫਰਕ ਪੈ ਜਾਂਦਾ, ਉਹ ਫਰਕ ਇਸ ਕਰਕੇ ਪੈ ਜਾਂਦਾ ਕਿ ਅੱਗੇ ਜਾ ਕੇ ਉਹਦੀ ਮਾਂ ਹੋਰ ਸੀਗੇ, ਅੱਗੇ ਆ ਬੱਚਿਆਂ ਦੀ ਮਾਂ ਹੋਰ ਸੀਗੀ, ਉਹਦੇ ਵਿਚ ਜਿਹੜੀ ਸਮਿਲਿਤ ਹੋਈ ਚੀਜ਼ ਆ, ਔਰ ਉਸਦੇ ਨਾਲ ਜਿਹੜਾ ਰਾਈਬੋਸੋਮ ਨੇ ਹੋਰ ਕੁਝ ਸਿੰਥੇਸਾਈਜ਼ ਕਰ ਦਿੱਤਾ ਆ, ਥੋੜਾ ਥੋੜਾ ਅੰਤਰ ਉਹਦੇ ਵਿਚ ਆਉਂਦਾ ਰਹਿੰਦਾ, ਪਰ ਅਸਲ ਮੇਨ ਕਰੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਇਸੇ ਕਰਕੇ ਆਪ ਇੰਗਲੈਂਡ ਦੇ ਵਿੱਚ ਉਹਨਾਂ ਕਾਫੀ ਦੋ ਦੋ ਤਿੰਨ ਤਿੰਨ ਹਜ਼ਾਰ ਸਾਲ ਪੁਰਾਣੀਆਂ ਜਿਹੜੀਆਂ ਕਬਰਾਂ ਸੀਗੀਆਂ ਉਹ ਪੁੱਟ ਕੇ ਤੇ ਉਹਨਾਂ ਦਾ DNA ਦੇਖਣ ਦੀ ਕੋਸ਼ਿਸ਼ ਕੀਤੀ ਔਰ DNA ਪੁੱਟ ਕੇ ਕੋਸ਼ਿਸ਼ ਕੀਤੀ ਤੇ ਇਸੇ ਤਰ੍ਹਾਂ ਦਾ DNA ਇੰਡੀਆ ਵਾਲੇ ਪਾਸੇ ਉਹਨਾਂ ਨੇ ਖੋਜ ਕਰ ਲਈ, ਇਸੇ ਤਰ੍ਹਾਂ ਅਲੱਗ ਅਲੱਗ ਹੋਰ ਦੇਸ਼ਾਂ ਦੇ ਵਿੱਚ ਇਥੋਪੀਆ ਵਗੈਰਾ ਜਾ ਕੇ ਕਰ ਲਈ, ਉਹ ਮਿਲਦਾ ਸੀ। ਇਹ ਸਾਬਤ ਕੀ ਕੀਤਾ, ਇਹਦਾ ਮਤਲਬ ਇਹ ਜਨਰੇਸ਼ਨ, ਇਹ ਜੀਨਸ ਵਾਲੇ ਲੋਕ ਇਥੋਂ ਮੂਵ ਕਰਕੇ ਉਧਰ ਵੀ ਗਏ ਜਾਂ ਉਧਰੋਂ ਮੂਵ ਕਰਕੇ ਇਧਰ ਆਏ ਹੋਣਗੇ ਜਾਂ ਅਲੱਗ ਅਲੱਗ ਥਾਵਾਂ ਤੇ ਗਏ ਹੋਣਗੇ। ਭਾਵ ਮਾਈਗ੍ਰੇਸ਼ਨ ਜਿਹੜੀ ਸੀ ਹੁਣ ਤੋਂ ਪਹਿਲਾਂ ਵੀ ਹੁੰਦੀ, ਨਵੇਂ ਨੀ ਕਿ ਅਸੀਂ ਇੰਡੀਆ ਤੋਂ ਅਮਰੀਕਾ ਆ ਗਏ ਹਾਂ, ਮਤਲਬ ਇਹ ਮਾਈਗ੍ਰੇਸ਼ਨ ਆਵਾਜਾਈ ਹੁੰਦੀ ਰਹੀ ਹੈ ਹਮੇਸ਼ਾ। ਇਸ ਨੂੰ ਅਸੀਂ ਇਕੋ ਸਿਸਟਮ ਕਹਿੰਦੇ ਹਾਂ। ਔਰ ਇਕੋ ਸਿਸਟਮ ਹੁੰਦਾ ਕਿ ਕੁਦਰਤ ਨੇ ਆਪਣੇ ਇਨਵਾਇਰਮੈਂਟ ਨੂੰ ਸਹੀ ਰੱਖਣਾ। ਹੁਣ ਤੇ ਅਸੀਂ ਲੜੀ ਜਾਂਦੇ ਹਾਂ ਨਾ ਵੀ ਸਾਡੀ ਗਰਮੀ ਦੇ ਕਰਕੇ ਇਨਵਾਇਰਮੈਂਟ ਗਰਮ ਹੋ ਰਿਹਾ ਜੀ, ਗਲੇਸ਼ੀਅਰ ਪੰਘਰ ਰਹੇ ਨੇ ਜੀ, ਸਮੁੰਦਰ ਨੇ ਉੱਪਰ ਤਾਂ ਆ ਜਾਣਾ ਜੀ, ਕਈ ਲੋਕ ਕਈ ਸ਼ਹਿਰ ਡੁੱਬ ਜਾਣੇ ਜੀ। ਇਹ ਗਿਣਤੀ ਮਿਣਤੀ ਅਸੀਂ ਕਰਦੇ ਹਾਂ ਪਰ ਸਾਡੀਆਂ ਛੋਟੀਆਂ ਗਿਣਤੀਆਂ ਨੇ, ਪਤਾ ਨੀ ਕਿੱਡਾ ਵੱਡਾ ਬ੍ਰਹਿਮੰਡ ਹੈ ਜਿਹਨੂੰ ਉਹ ਕੰਟਰੋਲ ਕਰ ਰਿਹਾ ਤੇ ਉਸ ਕੰਟਰੋਲਿੰਗ ਦੇ ਮੁਤਾਬਕ ਇਹਨੇ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਲਈ, ਨਹੀਂ ਤਾਂ ਸਿਰਫ ਇੱਕ ਪਲੈਨਟ ਦੀ ਗੱਲ ਹੈਗੀ ਹੈ ਨਾ, ਔਰ ਸਾਰੇ ਪਲੈਨਟਾਂ ਨੂੰ ਉਹਨੇ ਕੰਟਰੋਲ ਕਰ ਲੈਣਾ ਹੈਗਾ। ਸੋ ਇਹਦੇ ਮੁਤਾਬਕ ਹੀ ਇਹ ਜਿਹੜਾ ਸਾਡਾ ਨਿਊਕਲੀਅਸ ਹੈਗਾ ਆ, ਇਹ ਇੱਕ ਤਰ੍ਹਾਂ ਦਾ ਸਾਡਾ ਸਪੈਸ਼ਲ ਰੂਮ ਆ ਜਿੱਥੇ ਸਾਡਾ ਸਾਰਾ ਕੁਝ ਉਹਦੇ ਵਿੱਚ ਪ੍ਰਜ਼ਰਵ ਹੁੰਦਾ ਹੈ, ਜਿਹਦੇ ਵਿੱਚ ਸਾਡੇ ਇਹ ਕ੍ਰੋਮੋਸੋਮਸ ਹੁੰਦੇ ਨੇ ਜਿਹਨੂੰ ਥਰੈਡ ਵਰਗੇ ਕਿਹਾ, ਧਾਗਿਆਂ ਵਰਗੇ ਹੁੰਦੇ ਨੇ। ਔਰ ਇਹ ਬੇਸਿਕਲੀ ਜਦੋਂ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਇਹ ਸਾਨੂੰ ਐਂ ਲੱਗਦਾ ਜਿਵੇਂ ਬਾਂਸ ਦੀ ਪੌੜੀ ਦੀਨ ਅਤੇ ਬਾਂਸ ਦੀ ਪੌੜੀ ਚੰਗੀ ਟੇਢੀ ਹੋ ਜਾਵੇ ਤੇ ਉਹਦੇ ਮੁਤਾਬਕ ਇਹ ਸਾਨੂੰ ਦਿਖਾਈ ਦਿੰਦੇ ਨੇ। ਔਰ ਇਹਦੇ ਵਿੱਚ ਪ੍ਰਜ਼ਰਵ ਹੁੰਦੇ ਨੇ ਉਹ ਰਿਕਾਰਡ ਸਾਡੇ ਜਿਹੜੇ ਸਾਡੇ ਫੋਰ ਫਾਦਰ ਸਾਡੀ ਵਿਰਾਸਤ ਦੇ ਨਾਲ ਸੰਬੰਧਿਤ ਹੁੰਦੇ ਨੇ। ਔਰ ਇਸੇ ਤਰ੍ਹਾਂ ਇਹਦੇ ਵਿੱਚ ਨਿਊਕਲੀਅਸ ਓਲਸ ਹੁੰਦੇ ਨੇ ਜਿਹੜੇ ਜਿਹਨੂੰ ਅਸੀਂ ਰਾਈਬੋਸੋਮ ਜਾਂ RNA ਵਗੈਰਾ ਕਹਿੰਦੇ ਹਾਂ, ਜਿਹੜੇ ਇਸ ਕਰੈਕਟਰ ਦੀ ਸੰਭਾਲ ਕਰਨ ਵਾਲੇ ਚੀਜ਼ ਨੇ, ਜਿਹੜੇ ਇਸ ਚੀਜ਼ ਨੂੰ ਸਾਬਤ ਕਰਨ ਵਾਲੇ। ਸਾਬਤ ਕਿਵੇਂ ਕਰੋਗੇ ਤੁਸੀਂ? ਵੇਖ ਤਾਂ ਲਿਆ ਤੁਸੀਂ ਸਾਰੀ ਚੀਜ਼ ਨੂੰ, ਲੇਕਿਨ ਇਸ ਨੂੰ ਸਾਬਤ ਕਿਵੇਂ ਕਰੋਗੇ? ਉਹ ਸਾਬਤ ਕਰਨ ਵਾਲਾ ਜਿਹੜਾ ਹੈ DNA, ਰਾਈਬੋ ਨਿਊਕਲਿਕ ਐਸਿਡ ਜਾਂ ਡਿਸ ਆਕਸੀ ਰਾਈਬੋ ਨਿਊਕਲਿਕ ਐਸਿਡ, ਇਹ ਕਿਹਦੇ ਜਰੇ ਦੇ ਨੇ? ਇਹ ਸਾਡੇ ਇਸ ਰਾਈਬੋਸੋਮ ਦੇ ਵਿੱਚ ਰਹਿੰਦੇ। ਸੋ ਇਹ ਸਾਰੀਆਂ ਗੱਲਾਂ, ਨਿਊਕਲੀਓਪਲਾਜ਼ਮ ਜਿਹੜਾ ਸਾਰਾ ਫਲੂਇਡ ਅੰਦਰ ਨਿਊਕਲੀਅਸ ਦੇ ਵਿੱਚ ਭਰਿਆ ਹੋਇਆ ਹੈ ਉਸ ਨੂੰ ਅਸੀਂ ਨਿਊਕਲੀਓਪਲਾਜ਼ਮ ਵਗੈਰਾ ਕਹਿੰਦੇ ਹਾਂ। ਇਹ ਵੀ ਇੱਕ ਜੈਲੀ ਵਰਗਾ ਸਬਸਟਾਂਸ ਹੈਗਾ ਆ, ਔਰ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਰੱਖੀਆਂ ਹੋਈਆਂ ਨੇ ਔਰ ਮੂਵ ਕਰਦੀਆਂ ਰਹਿੰਦੀਆਂ ਨੇ ਉਹਦੇ ਅੰਦਰ ਅੰਦਰ ਹੀ। ਇੰਜ ਕਹਿ ਲੋ ਕਿ ਸਸਪੈਂਡਡ, ਇਹਨੂੰ ਮੈਡੀਕਲ ਟਰਮ ਦੇ ਵਿੱਚ ਲਿਖਦੇ ਨੇ ਸਸਪੈਂਡਡ ਨੇ, ਸਸਪੈਂਡਡ ਦਾ ਮਤਲਬ ਕੋਈ ਲਟਕ ਰਹੀ ਹੈ ਕੋਈ, ਪਰ ਇਹ ਸਾਰਾ ਸਾਰਾ ਮਟੀਰੀਅਲ ਜੈਲੀ ਵਰਗਾ ਮਟੀਰੀਅਲ ਹੈਗਾ। ਇਸ ਜੈਲੀ ਵਰਗੇ ਮਟੀਰੀਅਲ ਦੇ ਵਿੱਚ ਇਹ ਬਰਾਬਰ ਦੂਰੀ ਤੇ ਇੱਕ ਦੂਸਰੀ ਦੇ ਨਾਲ ਮੂਵ ਕਰਦੀਆਂ ਰਹਿੰਦੀਆਂ ਨੇ। ਫਿਰ ਇਹਦੇ ਵਿੱਚ ਇੱਕ ਹੋਰ ਐਸਾ ਸਬਸਟਾਂਸ ਹੁੰਦਾ ਆ ਜਿਹੜਾ ਜਿਸ ਤਰ੍ਹਾਂ ਸਾਡੇ ਟ੍ਰੇਨ ਦੇ ਡੱਬੇ ਹੁੰਦੇ ਆ ਨਾ, ਟ੍ਰੇਨ ਦੇ ਡੱਬੇ ਦਾ ਸਮਾਨ ਲੈ ਕੇ ਜਾਂਦੇ ਨੇ, ਰੋਜ਼ ਇੱਧਰ ਲੈ ਕੇ ਜਾਂਦੇ ਹੈਗੇ ਨੇ। ਇਸ ਨਿਊਕਲੀਅਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਚੀਜ਼ ਹੈਗੀ ਹੈ ਜਿਹੜੀ ਇੱਕ ਥਾਂ ਤੋਂ ਦੂਸਰੀ ਥਾਂ ਜਾਂ ਇੱਕ ਚੀਜ਼ ਜਿਹੜੀ ਕੋਈ ਸਪੈਸ਼ਲ ਚੀਜ਼ ਆ ਗਈ ਸਾਡੀ ਕਿ ਆ ਇਹਦਾ ਕਰੈਕਟਰ ਬਣ ਗਿਆ, ਉਸ ਨੂੰ ਕਰੈਕਟਰ ਨੂੰ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਸੀ, ਹੁਣ ਨਵੀਂ ਜ਼ਮੀਨ ਲੈ ਲਈ ਹੈ ਤੇ ਹੁਣ ਇਹਦੀ ਰਜਿਸਟਰੀ ਜਿਹੜੀ ਹੈ ਉਹ ਵੀ ਅਸੀਂ ਉੱਥੇ ਸਟੋਰ ਕਰਨੀ ਹੈ, ਔਰ ਉਹਦੇ ਵਿੱਚੋਂ ਜਿਹੜੀ ਹੋਰ ਬਾਅਦ ਚ ਵੇਚ ਦਿੱਤੀ ਹੈ ਉਹ ਬਾਹਰ ਕੱਢਣੀ ਹੈ। ਸੋ ਇਸ ਤਰ੍ਹਾਂ ਦੇ ਉਹ ਖਾਲੀ ਡੱਬੇ ਬਲਬ ਵਾਲੇ ਗੋਲ ਗੋਲ ਟਾਈਪ ਦੇ ਇਹਦੇ ਵਿੱਚ ਹੋਰ ਹੁੰਦੇ ਨੇ ਜਿਹੜੇ ਇਹ ਫੰਕਸ਼ਨ ਅਦਾ ਕਰਦੇ ਨੇ ਵੀ ਇਸ ਨਿਊਕਲੀਅਸ ਦੀ ਦੀਵਾਰ ਦੇ ਅੰਦਰ ਅੰਦਰ ਵੀ ਚੀਜ਼ਾਂ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਨਿਊਕਲੀਅਸ ਤੋਂ ਬਾਹਰ ਵੀ ਆਉਂਦੀਆਂ ਰਹਿੰਦੀਆਂ ਨੇ। ਇਹ ਸਾਰਾ ਕੁਝ ਮੇਨ ਗੱਲ ਇਹਦਾ ਪ੍ਰਿਜ਼ਰਵੇਸ਼ਨ ਦਾ ਹੈ, ਔਰ ਪ੍ਰਿਜ਼ਰਵੇਸ਼ਨ ਕਰਕੇ ਬਾਹਰ ਦੇ ਸਾਈਟੋਪਲਾਜ਼ਮ ਨੂੰ ਜਿਹੜੇ ਵੀ ਅੰਗ ਨੇ ਉਹਨਾਂ ਨੂੰ ਆਰਡਰ ਦੇਣਾ ਕਿ ਤੁਸੀਂ ਆਹ ਚੀਜ਼ ਇਸ ਤਰ੍ਹਾਂ ਕਰਨੀ ਹੈ। ਹਾਲਾਂਕਿ ਮੇਨ ਅਸੀਂ ਜੋ ਪਹਿਲਾਂ ਸੈੱਲ ਦੇ ਅੰਦਰ ਵੜੇ ਸਨ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਵੀ ਇਹ ਇੱਕ ਐਸਾ ਇਨਵਾਇਰਮੈਂਟ ਆ ਜਿਹੜਾ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ, ਤੇ ਜਦੋਂ ਅਸੀਂ ਕਿਹਾ ਸੀ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਤਾਂ ਮਤਲਬ ਇਹ ਸੀਗਾ ਖਰਚ ਵੀ ਕਿੰਨਾ ਤੇ ਆਮਦਨ ਕਿੰਨੀ ਹੈ ਤੇ ਸਾਰੇ ਸਾਰੇ ਦਾ ਹਿਸਾਬ ਕਿਤਾਬ, ਸਰੀਰ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ, ਕਿਸੇ ਬਿਮਾਰੀ ਦੇ ਕਰਕੇ ਸਰੀਰ ਘੱਟ ਰਿਹਾ ਜਾਂ ਕਿਸੇ ਬਿਮਾਰੀ ਦੇ ਕਰਕੇ ਸਰੀਰ ਵੱਧ ਗਿਆ, ਜਿਵੇਂ ਥਾਇਰਾਇਡ ਦੀ ਪ੍ਰੋਬਲਮ ਦੀ ਆਪਾਂ ਗੱਲ ਕੀਤੀ ਸੀ, ਜਿਹਦੇ ਚ ਹਾਈਪੋ ਹੁੰਦਾ ਹੈ ਥਾਇਰਾਇਡ ਕੱਦ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਦੁਬਲਾ ਪਤਲਾ ਹੋ ਜਾਂਦਾ, ਔਰ ਦੂਸਰੀ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ, ਹਾਈਪਰ ਦੀ ਗੱਲ ਕੀਤੀ ਸੀ, ਸਰੀਰ ਮੋਟਾ ਪਾਲਾ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਸਾਰੀਆਂ ਵਿਧਾ ਜਿਹੜੀਆਂ ਸੀ, ਸਾਰੇ ਜਿਹੜੇ ਕਾਰਜਕ੍ਰਮ ਸੀਗੇ, ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ ਸੀ, ਠੀਕ ਹੈ। ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ? ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ, ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈਆਂ ਚੀਜ਼ਾਂ ਨੇ, ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ, ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿਚ ਹੈਗਾ ਆ ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਗੱਲ ਦੱਸ ਇੱਕ ਮਿਊਸਿਸ ਹੈ ਮਿਟੋਟਿਕ ਹੈ ਇੱਕ ਇਨਕਰੀਜ਼ ਵਾਲੀ ਹੈ ਇੱਕ ਡਿਕਰੀਜ਼ ਵਾਲੀ ਹੈਗੀ ਹੈ ਉਹ ਜਦੋਂ ਓਵਮ ਤੇ ਸਪਰਮ ਮਿਲੇ ਸੀ ਮੈਂ ਉਸ ਵੇਲੇ ਦੱਸਿਆ ਸੀ ਖੈਰ ਉਸ ਗੱਲ ਸੀ ਨਾ ਆਪਾਂ ਜਾਈਏ ਇਸ ਨੂੰ ਅੱਜ ਪੂਰਾ ਕਰ ਲਿਆ ਜਾਵੇ ਕਿ ਸੈੱਲ ਦੀ ਡਿਵੀਜ਼ਨ ਜਦੋਂ ਹੁੰਦੀ ਹੈ ਨਾ ਤੇ ਉਦੋਂ ਭਾਈ ਨਿਊਕਲੀਅਸ ਤਾਂ ਇੱਕ ਹੀ ਆ ਉਸ ਦੀ ਬਰਾਬਰ ਡਿਵੀਜ਼ਨ ਹੋਵੇ ਉਸ ਦੀ ਬਰਾਬਰ ਵੰਡ ਹੋਵੇ ਤਾਂ ਕਿ ਉਹ ਜਿਹੜੀਆਂ ਰਜਿਸਟਰੀਆਂ ਉਹ ਜਿਹੜੀਆਂ ਪਿਓ ਨੇ ਖਰੀਦੀਆਂ ਸੀ ਜਾਂ ਤੁਸੀਂ ਖਰੀਦੀਆਂ ਸੀ ਅਦਾ ਤੁਹਾਡੀ ਔਲਾਦ ਦੇ ਵਿੱਚ ਉਹ ਬਰਾਬਰ ਜਾਣ ਬਿਮਾਰੀਆਂ ਹੈ ਨਾ ਹੁਣ ਕੋਈ ਪਿਓ ਇਹ ਰੋਕ ਸਕਦਾ ਕਿ ਮੇਰੇ ਮੁੰਡੇ ਮੈਨੂੰ ਸ਼ੂਗਰ ਦੀ ਬਿਮਾਰੀ ਹੈਗੀ ਹੈ ਠੀਕ ਆ ਮੇਰੇ ਬੱਚੇ ਨੂੰ ਨਾ ਹੋਵੇ ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਠੀਕ ਆ ਮੇਰੇ ਬੱਚੇ ਨੂੰ ਨਾ ਹੋਵੇ ਯਾਰ ਮੈਂ ਸਮਝਦਾ ਕਿ ਲੋਕ ਕਹਿੰਦੇ ਨੇ ਨਹੀਂ ਮੈਂ ਨੀ ਆਪਣੇ ਪੁਰਾਣੇ ਪੁੱਤ ਨੂੰ ਹਿੱਸਾ ਦਿੰਦਾ ਮੈਂ ਉਹਨੂੰ ਦਊਂਗਾ ਤੇ ਉਹਨੂੰ ਤੁਸੀਂ ਕਿਵੇਂ ਕਰ ਸਕਦੇ ਹੋ ਤੁਹਾਨੂੰ ਕਿਵੇਂ ਕਰਨਾ ਚਾਹੀਦਾ ਇਸਦਾ ਜਦੋਂ ਕਿ ਜੇ ਤੁਸੀਂ ਬਿਮਾਰੀਆਂ ਨਹੀਂ ਰੋਕ ਸਕਦੇ ਜਿਹੜੀਆਂ ਤੁਹਾਡੀਆਂ ਜੈਨੇਟਿਕ ਕਰੈਕਟਰ ਦੇ ਵਿੱਚ ਤੁਹਾਡੇ ਮਾਂ ਬਾਪ ਵੱਲੋਂ ਤੁਹਾਨੂੰ ਆਈਆਂ ਨੇ ਤੇ ਤੁਸੀਂ ਅੱਗੇ ਟਰਾਂਸਮਿਟ ਕਰ ਰਹੇ ਹੋ ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਵਿਰਾਸਤ ਦੇ ਵਿੱਚੋਂ ਮੈਂ ਆਹ ਜ਼ਮੀਨ ਇਹਨੂੰ ਦੇਣੀ ਤੇ ਆਹ ਉਹਨੂੰ ਨਹੀਂ ਦੇਣੀ ਸਾਨੂੰ ਇਹਨਾਂ ਗੱਲਾਂ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਸਾਡੇ ਅੰਦਰ ਕੁਦਰਤ ਨੇ ਜੋ ਚੀਜ਼ ਪਾਇਆ ਹੋਇਆ ਆ ਉਸ ਦੇ ਮੁਤਾਬਕ ਸਾਨੂੰ ਚੱਲਣ ਦੀ ਲੋੜ ਹੈਗੀ ਹੈ ਹੁਣ ਕੀ ਹੋਇਆ ਵੀ ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਏਗਾ ਕੋਈ ਫਰਕ ਪੈ ਜਾਵੇ ਤੇ ਮੈਂਬਰਾਂ ਚ ਕੋਈ ਫਰਕ ਪੈ ਜਾਵੇ ਤੇ ਬਿਮਾਰੀਆਂ ਕਿਹੋ ਜਿਹੀਆਂ ਪੈ ਰਹੀਆਂ ਪਹਿਲੀ ਤਾਂ ਗੱਲ ਵੀ ਸਾਰਾ ਹੀ ਡਿਸਆਰਗੇਨਾਈਜੇਸ਼ਨ ਹੋ ਜਾਏਗਾ ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈਗੀ ਉਹ ਸਾਡਾ ਜਿਹੜਾ ਮੈਟਾਬੋਲਿਜ਼ਮ ਮੈਂ ਪਹਿਲਾਂ ਡਿਸਕਸ ਕੀਤਾ ਹੈਗਾ ਆ ਉਹ ਸਾਰਾ ਸੁਚਾਰੂ ਰੂਪ ਨਾਲ ਨਹੀਂ ਚੱਲਣਾ ਅਕਾਰਡਿੰਗ ਟੂ ਰੂਲ ਜੋ ਕੁਛ ਉਹਨੂੰ ਹੋਣਾ ਚਾਹੀਦਾ ਸੀਗਾ ਉਹਦੇ ਮੁਤਾਬਕ ਨਹੀਂ ਚੱਲਣਾ ਉਸ ਤੋਂ ਬਾਅਦ ਹੋਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲ ਲੋਸਟ ਹੁੰਦਾ ਆ ਜੇ ਤੁਹਾਡਾ ਕੰਟਰੋਲ ਹੈਗਾ ਤੁਹਾਡੀ ਪੁਲਿਸ ਤੁਹਾਡੀ ਮਿਲਟਰੀ ਤੁਹਾਡੀ BSF ਸਾਰਾ ਕੰਮ ਕਰ ਰਹੀ ਨਾਰਮਲ ਤੇ ਸਾਰਾ ਕੁਛ ਸੁਚਾਰੂ ਰੂਪ ਚੱਲੇਗਾ ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਇਸ ਨਿਊਕਲੀਅਸ ਦੇ ਮੈਂਬਰਾਂ ਦੇ ਵਿੱਚ ਫਰਕ ਪੈ ਗਿਆ ਇੱਕ ਨਿਊਕਲੀਅਸ ਦਾ ਜਿਹੜਾ ਸਾਈਟੋਪਲਾਜ਼ਮ ਸੀਗਾ ਉਹਦੇ ਵਿੱਚ ਰਹਿ ਗਿਆ ਉਹ ਫਰਕ ਆ ਗਿਆ ਨਿਊਕਲੀਓਪਲਾਜ਼ਮ ਨੂੰ ਕਿਹਾ ਸੀ ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਕਈਆਂ ਨੇ ਬੁਢਾਪੇ ਚ ਪੈਦਾ ਹੁੰਦੀਆਂ ਨੇ ਜਿਵੇਂ ਅਲਜ਼ਾਈਮਰ ਹੈ ਪਾਰਕਿੰਸਨ ਹੈਗੀ ਹੈ ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਹੈ ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਾਂ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ ਹੈ ਬਾਉਣਾ ਵੀ ਹੋ ਸਕਦਾ ਹੈਗਾ ਹਾਂਜੀ ਤੇ ਐਸਾ ਵੀ ਹੋ ਸਕਦਾ ਆ ਵੀ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ ਸੋ ਇਹੋ ਜਿਹੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਨਾਰਮਲ ਹੈ ਵੀ ਕੱਦ ਬਹੁਤ ਲੰਬਾ ਹੋ ਗਿਆ ਤੇ ਨਾਰਮਲ ਹੈ ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ ਸੋ ਇਹੋ ਜਿਹੀਆਂ ਬਿਮਾਰੀਆਂ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ ਨਾਰਮਲ ਨਹੀਂ ਭਾਵ ਕੀ ਹੋਇਆ ਇਹ ਦੱਸਣ ਤੋਂ ਵੀ ਜੇ ਤੁਸੀਂ ਇਹ ਵੇਖੋ ਵੀ ਮਾਂ ਤੇ ਪਿਓ ਦੇ ਕੱਦ ਦੇ ਮੁਤਾਬਕ ਅੱਗੇ ਆਉਣ ਵਾਲੀ ਔਲਾਦ ਦਾ ਕੱਦ ਨਹੀਂ ਹੈ ਛੋਟਾ ਰਹਿ ਗਿਆ ਜਾਂ ਵੱਡਾ ਹੋ ਗਿਆ ਹੈ ਤੇ ਕੀ ਸਾਬਤ ਹੋਏਗਾ ਸਾਬਤ ਇਹ ਹੋਏਗਾ ਕਿ ਇਹਦਾ ਜਿਹੜਾ ਨਿਊਕਲੀਅਸ ਹੈਗਾ ਆ ਉਹ ਨਾਰਮਲ ਨਹੀਂ ਹੈ ਕਿਸੇ ਤਰ੍ਹਾਂ ਹੋਇਆ ਕਿਸੇ ਮਰੀਜ਼ ਦੇ ਨਾਲ ਹੋਇਆ ਕਿਸੇ ਬਿਮਾਰੀ ਦੇ ਨਾਲ ਹੋਇਆ ਕਿਸੇ ਵੀ ਕਾਰਨ ਹੋਇਆ ਉਹ ਐਸਾ ਹੋਇਆ ਆ ਜਿਸ ਕਰਕੇ ਇਹਦਾ ਉਹ ਮਾਂ ਪਰ ਧੀ ਪਿਤਾ ਪਰ ਘੋੜਾ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਨਾਰਮਲ ਨਹੀਂ ਚੱਲ ਸਕਿਆ ਸੋ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਕੰਸਟੀਟਿਊਸ਼ਨਲੀ ਜਿਹੜੀ ਅੱਗੇ ਆਉਣ ਵਾਲੀ ਔਲਾਦ ਆ ਉਹਨਾਂ ਦੇ ਵਿੱਚ ਉਹ ਕਰੈਕਟਰ ਮੇਨਟੇਨ ਨਹੀਂ ਰਹੇਗਾ ਕੱਦ ਕਾਠ ਦਾ ਕਰੈਕਟਰ ਮੇਨਟੇਨ ਨਹੀਂ ਰਹੇਗਾ ਦੂਸਰੀ ਗੱਲ ਜਿਹੜੀ ਸਾਰੀ ਕੰਟਰੋਲਿੰਗ ਪਾਵਰ ਹੈ ਸਾਡੇ ਮਾਸਪੇਸ਼ੀਆਂ ਨੂੰ ਮਸਲ ਤੇ ਮਸਲ ਦੀ ਕੰਟਰੋਲਿੰਗ ਪਾਵਰ ਜਿਹੜੀ ਹੈ ਉਹ ਲਾਸਟ ਹੋ ਜਾਏਗੀ ਤੁਸੀਂ ਵੇਖਿਆ ਹੋਣਾ ਕਿ ਕਈ ਬਹੁਤ ਬਹੁਤ ਮੋਟੇ ਹੁੰਦੇ ਨੇ ਸਾਰਾ ਕੁਝ ਸਹੀ ਹੈ ਖਾਂਦੇ ਪੀਂਦੇ ਸਹੀ ਨੇ ਸੋਚ ਸਹੀ ਹੈਗੀ ਬੰਦੇ ਵੇਖੇ ਹੋਣਗੇ ਤੁਸੀਂ ਔਰ ਉਹਨਾਂ ਦਾ ਕੱਦ ਵੀ ਛੋਟਾ ਹੈ ਲੇਕਿਨ ਰਸਤਾ ਕੰਮ ਹੀ ਨਹੀਂ ਕਰਦੀ ਠੀਕ ਹੈ ਮਾਇਓਪੈਥੀ ਅਸੀਂ ਇਹਨੂੰ ਕਹਿੰਦੇ ਹਾਂ ਜਾਂ ਮਸਕੂਲਰ ਡਿਸਟ੍ਰੋਫੀ ਅਸੀਂ ਇਹਨੂੰ ਕਹਿੰਦੇ ਹਾਂ ਮਸਕੂਲਰ ਡਿਸਟ੍ਰੋਫੀ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਉਹਨਾਂ ਲੋਕਾਂ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੇ ਤੇ ਕਿਸੇ ਵੀ ਚੀਜ਼ ਦਾ ਕੋਈ ਕੰਟਰੋਲ ਨਾ ਰਹਿਣਾ ਕੈਪਟਨ ਹਰ ਚੀਜ਼ ਕੰਟਰੋਲ ਨਹੀਂ ਕਰ ਰਹੀ ਜੀ ਮੈਂ ਤੈਨੂੰ ਪਹਿਲਾਂ ਉਂਗਲੀਆਂ ਦੀ ਗੱਲ ਦੱਸੀ ਹੈ ਵੀ ਮੇਰੀ ਅੰਗੂਠੇ ਦੇ ਨਾਲ ਦੀ ਉਂਗਲ ਇੰਡੈਕਸ ਫਿੰਗਰ ਤੇ ਮੇਰੀ ਮਿਡਲ ਫਿੰਗਰ ਇਹਨਾਂ ਦਾ ਆਪਸ ਇੱਕ ਫਰਕ ਹੈਗਾ ਲਿਮਿਟਡ ਫਰਕ ਹੈਗਾ ਮੇਰੇ ਬੱਚੇ ਚ ਇਸੇ ਤਰ੍ਹਾਂ ਹੋਣਾ ਚਾਹੀਦਾ ਹੈਗਾ ਪਰ ਕੁਛ ਕਰੈਕਟਰ ਚੇਂਜ ਹੋ ਗਏ ਕਿਉਂਕਿ ਇਹਦੀ ਮਾਂ ਦਾ ਵੀ ਕਰੈਕਟਰ ਉਹਦੇ ਵਿਚ ਆ ਗਿਆ ਨਾ ਪਰ ਜੇ ਇਹ ਇਕਦਮ ਹੀ ਫਰਕ ਪੈ ਜੇ ਵਾਧਾ ਘਾਟਾ ਕਿਦਾਂ ਵੀ ਉਂਗਲੀ ਛੋਟੀ ਰਹਿ ਜਾਵੇ ਕਰੈਕਟਰ ਹੀ ਬਦਲ ਜਾਵੇ ਟੋਟਲ ਨਾ ਮਾਂ ਦਾ ਉਹ ਸੀ ਨਾ ਪਿਓ ਦਾ ਉਹ ਸੀ ਇਸੇ ਤਰ੍ਹਾਂ ਕੰਨਾਂ ਦਾ ਕੰਮ ਹੈਗਾ ਆ ਨੱਕ ਦਾ ਕੰਮ ਹੈਗਾ ਆ ਮਾਂ ਤੇ ਬਾਪ ਨਾਲ ਜਦੋਂ ਉਹ ਇਕਦਮ ਟੋਟਲੀ ਡਿਫਰੈਂਟ ਹੋ ਜਾਵੇ ਤੇ ਉਸ ਹਾਲਾਤ ਦਾ ਅਸਲ ਗੱਲ ਕੀ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ ਦੇ ਵਿਚ ਫਰਕ ਪੈ ਗਿਆ ਭਾਵ ਬੇਸਿਕ ਰੂਟ ਦੇ ਵਿਚ ਫਰਕ ਪੈ ਗਿਆ ਅਸਲ ਬੇਸਿਕ ਤਾਂ ਸਾਡਾ ਉਹ ਹੈ ਨਾ ਤੇ ਉਸ ਇਹਦੇ ਕੰਡੀਸ਼ਨਾਂ ਸਾਡੀਆਂ ਪਰਦੇ ਤੇ ਸਾਨੂੰ ਦਿਖਾਈ ਦੇ ਰਹੀਆਂ ਨੇ ਸਰੀਰ ਜਿਹੜਾ ਸੀ ਇਹ ਪਰਦਾ ਸੀ ਨਾ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕਰੀਏ ਔਰ ਇਹਦੇ ਵਿੱਚ ਉਹ ਨਿਸ਼ਾਨੀਆਂ ਜਿਹੜੀਆਂ ਅੰਦਰ ਸਾਡਾ ਸੈੱਲ ਦੇ ਵਿੱਚ ਪ੍ਰੋਜੈਕਟਰ ਦੇ ਵਿੱਚ ਪਿਆ ਹੋਇਆ ਮਟੀਰੀਅਲ ਹੈਗਾ ਆ ਉੱਥੇ ਜਿਹੜੀ ਫਿਲਮ ਪਈ ਸੀ ਉਹ ਫਿਲਮ ਜਿਹੜੀ ਹੈ ਉਹ ਅੱਗੇ ਪ੍ਰੋਡਿਊਸ ਹੋ ਰਹੀ ਹੈ ਪਰਦੇ ਤੇ ਸਾਡੇ ਸਰੀਰ ਦੇ ਵਿੱਚ ਉਹ ਸਾਰੀਆਂ ਗੱਲਾਂ ਸਾਨੂੰ ਉੱਥੇ ਦਿਖਾਈ ਦੇ ਰਹੀਆਂ ਨੇ ਵੀ ਆਹ ਹੈ ਤੇ ਉਹਨਾਂ ਗੱਲਾਂ ਨੂੰ ਵੇਖ ਕੇ ਅਸੀਂ ਕੀ ਸਾਬਤ ਕਰਾਂਗੇ ਭਾਈ ਇਹਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹ ਨਾਰਮਲ ਨਹੀਂ ਰਿਹਾ ਉਹਦੀਆਂ ਕੀਤੀਆਂ ਜਾਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਨਾਰਮਲ ਰਹੀ। ਦੂਸਰੀ ਗੱਲ ਇੱਕ ਅਸੀਂ ਸਮਝਦੇ ਹਾਂ ਕਿ ਸਕਲੇਰੋਸਿਸ ਨਾਂ ਦੀ ਬਿਮਾਰੀ ਹੈ ਲੈਟਰਲ ਸਕਲੇਰੋਸਿਸ ਬ੍ਰੇਨ ਦੇ ਨਾਲ ਸੰਬੰਧਿਤ ਹੈਗੀ ਹੈ ਸਿਰਫ ਇਹਨਾਂ ਹੀ ਸਮਝ ਲੋਕੋ ਕਿ ਇਹ ਵੀ ਇਸ ਤਰ੍ਹਾਂ ਦੀ ALS ਦੇ ਨਾਮ ਨਾਲ ਅਸੀਂ ਜਾਣਦੇ ਹਾਂ ਉਸਨੂੰ ਪਰ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਨਰਵਸ ਸਿਸਟਮ ਦੇ ਨਾਲ ਸੰਬੰਧਿਤ ਇਹੋ ਜਿਹੀਆਂ ਕੰਡੀਸ਼ਨਾਂ ਨੇ ਜਿਹੜੀਆਂ ਪੰਜਾਬੀ ਚ ਕਹੋ ਤੁਸੀਂ ਆਟੋ ਅਮਿਊਨ ਡਿਜ਼ੀਜ਼ ਸਮਝਦੇ ਤੁਸੀਂ ਆਪਣੇ ਆਪ ਸਰੀਰ ਦੀ ਪਾਵਰ ਜਿਹੜੀ ਆਪਣੇ ਆਪ ਖਰਾਬ ਹੋਣੀ ਸ਼ੁਰੂ ਹੋ ਜਾਵੇ ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਬਣ ਜਾਂਦੀ ਹੈ ਨਾ ਬਈ ਸਰੀਰ ਨੇ ਤਾਂ ਹਰ ਬਿਮਾਰੀ ਨੂੰ ਕੰਟਰੋਲ ਕਰਨਾ ਹੈ ਪੁਲਿਸ ਨੇ ਸਾਰੇ ਹਾਲਾਤ ਨੂੰ ਕੰਟਰੋਲ ਕਰਨਾ ਹੈ ਤੇ ਸਾਨੂੰ ਇੰਨੀ ਪੁਲਿਸ ਇੱਥੇ ਚਾਹੀਦੀ ਹੈ ਤੇ ਜੇ ਪੁਲਿਸ ਹੀ ਸਾਨੂੰ ਖਾਣਾ ਸ਼ੁਰੂ ਕਰ ਦੇਵੇ ਤੇ ਪੁਲਿਸ ਹੀ ਉੱਥੇ ਫੜਾ ਤਫੜੀ ਫਲਾਉਣੀ ਸ਼ੁਰੂ ਕਰ ਦੇਵੇ ਤੇ ਕੀ ਹਾਲਾਤ ਬਣੇਗਾ ਉਹਨੂੰ ਅਸੀਂ ਕਹਿੰਦੇ ਹਾਂ ALS ਜਾਂ ਆਟੋਮਿਊਨ ਡਿਜ਼ੀਜ਼ ਠੀਕ ਹੈ। ਦੂਸਰੀ ਗੱਲ ਮਸਕੁਲ ਐਟਰੋਫੀ ਛੋਕੜਾ ਛੁੱਕ ਜਾਣਾ ਕਈਆਂ ਹਾਲਾਤਾਂ ਦੇ ਵਿੱਚ ਛੋਕੜਾ ਵਗੈਰਾ ਹੋ ਜਾਣਾ ਬੱਚਿਆਂ ਨੂੰ ਜੰਮਦਿਆਂ ਜਾਂ ਬਾਅਦ ਵਿੱਚ ਹੋਣਾ ਸ਼ੁਰੂ ਹੋ ਜਾਣਾ ਇਹ ਸਾਰੀਆਂ ਕੰਡੀਸ਼ਨਾਂ ਇਸ ਤਰ੍ਹਾਂ ਦੀ ਸਟਰਕਚਰਲ ਅਬਨਾਰਮੈਲਿਟੀ ਹੈ ਜਿਹਦੇ ਪਿਛਲੀ ਕਹਾਣੀ ਪਿੱਛੇ ਪਿੱਛੇ ਤੁਰਦੇ ਜਾਓ ਜੀ ਅਸੀਂ ਲੱਭਾਂਗੇ ਜੀ ਉਹ ਤੇਰਾ ਲਿਵਰ ਨੀ ਕੰਮ ਕਰ ਰਹੇ ਜੀ ਉਹ ਤੇਰੇ ਫੇਫੜੇ ਨੀ ਕੰਮ ਕਰ ਰਹੇ ਜੀ ਉਹ ਅਖੀਰ ਚੱਲਦੇ ਚੱਲਦੇ ਅਗਰ ਅਸੀਂ ਹੁਣ ਅੱਜ ਤੱਕ ਫਿਜ਼ੀਕਲੀ ਰੂਪ ਚ ਪਹੁੰਚਦੇ ਤੇ ਅਸੀਂ ਪਹੁੰਚ ਜਾਗੇ ਨਿਊਕਲੀਓਪਲਾਜ਼ਮ ਦੇ ਉੱਪਰ ਉਹ ਯਾਰ ਤੇਰਾ ਤਾਂ ਨਿਊਕਲੀਅਸ ਸਹੀ ਨਹੀਂ ਸੀ ਜਿਸ ਕਰਕੇ ਐਸਾ ਹੋਇਆ ਤੇ ਅੱਜ ਕੱਲ ਜਿਹੜੀ ਮੈਡੀਸਿਨ ਚੱਲ ਰਹੀ ਆ ਉਹ ਇਸ ਚੀਜ਼ ਵਾਸਤੇ ਚੱਲ ਰਹੀ ਆ ਭਾਈ ਅਸੀਂ ਉਸ ਰੂਟ ਤੱਕ ਜਿੱਥੋਂ ਤੱਕ ਫਿਜ਼ੀਕਲੀ ਅਸੀਂ ਵੇਖ ਸਕਦੇ ਉਸ ਹਾਈਪੋਥੈਸਿਸ ਤੇ ਅਜੇ ਨਹੀਂ ਪਹੁੰਚ ਰਹੀ ਮੈਡੀਕਲ ਸਾਇੰਸ ਜਿਹੜੀ ਆ ਅਜੇ ਉਸ ਹਾਈਪੋਥੈਸਿਸ ਵੱਲ ਹੋਮਿਓਪੈਥਿਕ ਸਟਾਂਸ ਸ਼ੁਰੂ ਹੀ ਉੱਥੋਂ ਹੁੰਦਾ ਹੋਮਿਓਪੈਥਿਕ ਸਿਧਾਂਤ ਜਿਹੜਾ ਆ ਉਸ ਹਾਈਪੋਥੈਸਿਸ ਤੋਂ ਹੀ ਸ਼ੁਰੂ ਹੁੰਦਾ ਆ ਪਰ ਮੈਡੀਕਲ ਸਾਇੰਸ ਜਿਹੜੀ ਆ ਉਹ ਪੂਛ ਫੜ ਕੇ ਤੇ ਪਿਛਲੇ ਪਾਸੇ ਉਹ ਚੱਲ ਰਹੀ ਹੈ ਤੇ ਅਲਟੀਮੇਟ ਮੈਡੀਕਲ ਸਾਇੰਸ ਨੇ ਪਹੁੰਚਣਾ ਉੱਥੇ ਹੀ ਹੈ ਪਹੁੰਚਣਾ ਉੱਥੇ ਹੀ ਹੈ ਜਿਹੜਾ ਅਸਲ ਜਿਹੜਾ ਸਾਡਾ ਹਾਈਪੋਥੈਸਿਸ ਹੈ ਪਰ ਕਿਉਂਕਿ ਸਾਡੇ ਕੋਲ ਸਬੂਤ ਨਹੀਂ ਜਿਸ ਕਰਕੇ ਅਸੀਂ ਮੰਨਦੇ ਨਹੀਂ ਹੁਣ ਹੌਲੀ ਹੌਲੀ ਮੰਨ ਰਹੇ ਹਾਂ ਸਰੀਰ ਨੂੰ ਮੰਨਿਆ ਫਿਰ ਸਿਸਟਮ ਨੂੰ ਮੰਨਿਆ ਫਿਰ ਸਿਸਟਮ ਦੇ ਉੱਤੇ ਉੱਪਰ ਚੱਲਦੇ ਚੱਲਦੇ ਨਰਵਸ ਸਿਸਟਮ ਨੂੰ ਮੰਨ ਲਿਆ ਬ੍ਰੇਨ ਨੂੰ ਮੰਨ ਲਿਆ ਔਰ ਫਿਰ ਅਸੀਂ ਹੁਣ ਨਿਊਕਲੀਓਪਲਾਜ਼ਮ ਤੇ ਜਾਂ ਸੈੱਲ ਤੇ ਪਹੁੰਚ ਗਏ ਤੇ ਸੈੱਲ ਤੋਂ ਬਾਅਦ ਅਸੀਂ ਨਿਊਕਲੀਅਸ ਤੇ ਪਹੁੰਚ ਗਏ ਹਾਂ ਇੱਥੋਂ ਤੱਕ ਅਸੀਂ ਖੋਜ ਮੈਡੀਕਲ ਸਾਇੰਸ ਨੇ ਹੁਣ ਜਾਣ ਲਈ ਹੈ ਤੇ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਜਿਵੇਂ ਅਰਥਰਾਈਟਿਸ ਰੂਮੈਟਿਜ਼ਮ ਦੇ ਕੇਸ ਹੁੰਦੇ ਨੇ ਅੱਜ ਕੱਲ ਉਹ ਇਸੇ ਤਰ੍ਹਾਂ ਸੈੱਲਾਂ ਦੇ ਅੰਦਰ ਵੇਖਦੇ ਨੇ ਵੀ ਕਿਤੇ ਕਿਤੇ ਕੀ ਖਰਾਬੀ ਹੋਈ ਹੈ ਉਹਨੂੰ ਕਿਵੇਂ ਠੀਕ ਕਰ ਸਕਦੇ ਹਾਂ ਇਹੋ ਜਿਹੀਆਂ ਦਵਾਈਆਂ ਤੇ ਇਹੋ ਜਿਹੀਆਂ ਚੀਜ਼ਾਂ ਹੁਣ ਤਿਆਰ ਹੋ ਰਹੀਆਂ ਨੇ ਪਰ ਹੈ ਇਹ ਉਸੇ ਲੈਵਲ ਤੇ ਗੱਲ ਹੈ ਇਹ ਬਹੁਤ ਉਰੇ ਦੀ ਗੱਲ ਸਾਡੇ ਉਸ ਹਾਈਪੋਥੈਸਿਸ ਤੋਂ ਬਹੁਤ ਪਹਿਲਾਂ ਦੀ ਗੱਲ ਕਿ ਅਸੀਂ ਫਿਜ਼ੀਕਲ ਸਰੀਰ ਨੂੰ ਹੀ ਚੀਜ਼ ਕਰ ਰਹੇ ਤੇ ਫਿਜ਼ੀਕਲ ਸਰੀਰ ਦੀ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਥਾਂ ਤੇ ਜੁੜੀ ਸੋ ਅੱਜ ਦਾ ਸਮਾਂ ਕਿਉਂਕਿ ਮੇਰਾ ਸਮਾਪਤ ਹੋ ਗਿਆ ਇਹ ਨਿਊਕਲੀਅਸ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਵੀ ਇਹ ਨਿਊਕਲੀਅਸ ਹੈ ਕੀ ਹੈ ਇਹਦਾ ਕੰਮ ਕੀ ਹੈਗਾ ਆ ਔਰ ਇਹਦੇ ਅੰਦਰ ਕੀ ਹੈਗਾ ਆ ਔਰ ਜੇ ਇਹ ਖਰਾਬ ਹੋ ਜਾਏ ਤੇ ਬਿਮਾਰੀਆਂ ਕਿਹੋ ਜਿਹੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਮੈਂ ਉਮੀਦ ਕਰਦਾ ਕਿ ਕਾਫੀ ਸਾਰੀ ਗੱਲ ਤੁਸੀਂ ਮੈਂ ਤੁਹਾਨੂੰ ਸਮਝਾਉਣ ਦੇ ਵਿਚ ਕਾਮਯਾਬ ਹੋਇਆ ਹੋਵਾਂਗਾ ਤੇ ਤੁਸੀਂ ਸਮਝ ਕੇ ਹੋਵੋਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568 ਮੇਰਾ ਫੋਨ ਨੰਬਰ 4086871899 ਕਿਸੇ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਟੀਕੇ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 408 687-1899 ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਜਾਂਦੇ ਜਾਂਦੇ ਇਹ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਭਾਈ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਕੋਈ ਜਾਣਕਾਰੀ ਵਿੱਚ ਵਾਧਾ ਹੋ ਰਿਹਾ, ਕੋਈ ਚੰਗੀਆਂ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ, ਤੇ ਤੁਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰਸ ਨੂੰ ਦੱਸੋ ਕਿ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ, ਰੇਡੀਓ ਪ੍ਰਵਾਸ ਸੁਣਨ, ਰੇਡੀਓ ਸਬਰੰਗ ਸੁਣਨ, ਯੂਟਿਊਬ ਜਾਂ ਫੇਸਬੁੱਕ ਤੇ ਮੇਰੇ ਨਾਲ ਜੁੜਨ, ਤਾਂ ਕਿ ਉਹਨਾਂ ਨੂੰ ਕਿਸੇ ਵੀ ਮੀਡੀਆ ਦੇ ਰਾਹੀਂ ਇਹ ਪ੍ਰੋਗਰਾਮ ਮਿਲਦੇ ਰਹਿਣ ਤੇ ਉਹ ਸੁਣਦੇ ਰਹਿਣ ਤੇ ਜਾਣਕਾਰੀ ਚ ਵਾਧਾ ਕਰਨ। ਰੱਬ ਰਾਖਾ, ਕੱਲ ਨੂੰ ਫਿਰ ਮਿਲਾਂਗੇ ਇਸੇ ਤਰ੍ਹਾਂ ਹੀ ਇਸੇ ਪ੍ਰੋਗਰਾਮ ਇਸੇ ਸਮੇਂ ਦੇ 5 ਤੋਂ 6 ਵਜੇ ਕੈਲੀਫੋਰਨੀਆ ਪੈਸੀਫਿਕ ਟਾਈਮ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਸਰੋਤਿਓ ਤੁਹਾਡਾ ਵੀ ਧੰਨਵਾਦ, ਥੈਂਕ ਯੂ ਸੋ ਮਚ
1: ਜੀ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਲੋਕਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

ਗੁਰਦਾਸ ਮਾਨ ਸਾਹਿਬ।

0: ਚੀਮਾ ਸਾਹਿਬ ਹੋਣਾ ਦੇ ਨਾਲ ਤੇ ਪ੍ਰਵਾਸ ਰੇਡੀਓ ਤੇ ਇਸ ਵੇਲੇ ਦਰਸ਼ਨ ਖੱਖ ਦੇ ਆਪਾਂ ਫੇਸਬੁੱਕ ਤੇ ਵੀ ਤੁਹਾਡੇ ਨਾਲ ਜੁੜ ਗਏ ਆ ਤੇ ਦੇਖਦੇ ਆ ਜੀ ਕੀ ਹੋ ਰਿਹਾ ਕਿਤੇ ਚਲ ਗਿਆ ਸਾਹਮਣੇ ਕਿਉਂ ਹੋ ਰਿਹਾ ਲਓ ਜੀ ਦੋਸਤੋ ਸੈੱਟ ਹੋ ਗਿਆ ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਸਵਾਗਤ ਵੈਲਕਮ ਜੀ ਆਇਆਂ ਨੂੰ ਤੇ ਲਓ ਜੀ ਆਪਾਂ ਫੇਸਬੁੱਕ ਤੇ ਲਾਈਵ ਹੋ ਗਏ ਤੇ ਲਾਈਵ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਕਰ ਦਿੱਤਾ ਜੀ ਤੇ ਕੀ ਹੋ ਗਿਆ ਥੋੜਾ ਜਿਹਾ ਉੱਪਰ ਥੱਲੇ ਹੋ ਗਿਆ ਕੰਮ ਮਾੜਾ ਜਿਹਾ ਸੈੱਟ ਕਰ ਲੈਂਦੇ ਹੋ ਜਿੱਦਾਂ ਡਾਕਟਰ ਸਾਹਿਬ ਕਰਦੇ ਹੁੰਦੇ ਨਾ ਸੈੱਟ ਕਰ ਲੈਂਦੇ ਹੋ ਮੈਨੂੰ ਮਾੜਾ ਜਿਹਾ ਤੇ ਬਸ ਫਿਰ ਆਪਾਂ ਚੱਕ ਦਿੰਦੇ ਜੀ ਪ੍ਰੋਗਰਾਮ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਜੀ ਆਪਾਂ ਫੇਸਬੁੱਕ ਲਾਈਵ ਵੀ ਆ ਤੇ ਪ੍ਰਵਾਸ ਰੇਡੀਓ ਵੀ ਚੱਲੀ ਜਾ ਰਿਹਾ ਆਜੋ ਜੀ ਮਿਹਰਬਾਨੀ ਚੀਮਾ ਸਾਹਿਬ ਆਵਾਜ਼ ਸੁਣ ਰਹੀ ਜੀ ਚੀਮਾ ਸਾਹਿਬ ਜੀ ਚੀਮਾ ਸਾਹਿਬ ਆਵਾਜ਼ ਨਹੀਂ ਆ ਰਹੀ ਇਸ ਫੋਨ ਦੀ ਪ੍ਰੋਬਲਮ ਹੀ ਹੈ ਜੀ ਪਹਿਲਾਂ ਤੋਂ ਹੀ ਪਤਾ ਨਹੀਂ ਚਲੋ ਮੈਂ ਫਿਰ ਦੂਜੇ ਫੋਨ ਤੋਂ ਕਰਦਾ ਜੀ ਚੀਮਾ ਸਾਹਿਬ ਇਹ ਤਾਂ ਪ੍ਰੋਬਲਮ ਹੀ ਖੜੀ ਹੋ ਗਈ ਲਓ ਠੀਕ ਹੈ ਓਕੇ ਜੀ ਦੋਸਤੋ ਇਹ ਫੋਨ ਤੋਂ ਪਤਾ ਨਹੀਂ ਚੀਮਾ ਸਾਹਿਬ ਨੂੰ ਕਿਉਂ ਨਹੀਂ ਮਿਲਦਾ ਤੇ ਆਪਾਂ ਇਹਨੂੰ ਇੰਨੇ ਕੁ ਨੂੰ ਫਿਨਿਸ਼ ਕਰ ਦਿੰਦੇ ਹਾਂ ਗੱਲ ਨਹੀਂ ਬਣੀ ਤੇ ਚੀਮਾ ਸਾਹਿਬ ਹੋਣਾ ਨੂੰ ਹੈਲੋ ਜੀ ਦੋਸਤੋ ਹੋ ਗਿਆ ਵਟਸਐਪ ਤੇ ਲਾਲ ਸਿੰਘ ਚੀਮਾ ਸਾਹਿਬ ਚੀਮਾ ਸਾਹਿਬ ਹੋਲਡ ਕਰਿਓ ਜੀ ਉਹ ਫੋਨ ਤੇ ਮਸਲਾ ਹੀ ਆ ਜੀ ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਦੂਜੇ ਫੋਨ ਤੋਂ ਤੁਹਾਨੂੰ ਕਾਲ ਕੀਤੀ ਉਹ ਹੈ ਨਾ ਉਹਦੇ ਤੇ ਹਮੇਸ਼ਾ ਪਹਿਲਾਂ ਤੋਂ ਹੁੰਦਾ ਰਿਹਾ ਨਾ ਇਹੋ ਕੁਛ ਹੈ ਡਿਫਰੈਂਸ ਹੈਗਾ ਮੈਨੂੰ ਸੀ ਅੱਜ ਇਹਦੇ ਕਰਕੇ ਦੇਖਦੇ ਹਾਂ ਤੇ ਚਲੋ ਕਰੋ ਚਾਲੂ ਤੇ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਵੈਲਕਮ ਜੀ ਆਇਆਂ ਨੂੰ ਜੀ
1: ਜੀ ਖਾਲਸਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਸਲਾਮ ਅਦਾਬ ਸਤਿ ਸ੍ਰੀ ਅਕਾਲ ਤੇ ਆਪਣੇ ਜਿਹੜੀ ਟੀਮ ਦੇ ਮੈਂਬਰ ਹੈਗੇ ਆ ਜਿਹੜੇ ਪਹਿਲਾਂ ਰਹਿ ਚੁੱਕੇ ਆ ਗਾਹਾਂ ਆਉਣ ਵਾਲੇ ਆ ਉਹਨਾਂ ਨੂੰ ਵੀ ਔਰ ਉਹ ਸਾਰੇ ਸੱਜਣਾਂ ਦਾ ਇਸ ਖਬਰਸਾਰ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਆ
0: ਜੀ
1: ਤੇ ਖਾਲਸਾ ਜੀ ਸੁਨੇਹੇ ਆਪਾਂ ਇੱਕ ਦੋ ਪੜ੍ਹ ਦਿੰਦੇ ਆ ਸਭ ਤੋਂ ਪਹਿਲਾਂ ਤਾਂ
0: ਜੀ
1: ਜਿਹੜੇ ਆਪਾਂ ਨੂੰ ਤੁਹਾਨੂੰ ਪਤਾ ਪਈ ਬਹੁਤ ਸੱਜਣ ਜਿਹੜੇ ਹੈਗੇ ਆ ਬੜੇ ਡੂੰਘੇ ਲਿਖਾਰੀ ਆ ਉਹ ਤੇ ਉਹਨਾਂ ਦੇ ਸੁਨੇਹੇ ਵਧੀਆ ਵਧੀਆ ਆਉਂਦੇ ਰਹਿੰਦੇ ਆ ਤੇ ਇਹਦੇ ਨਾਲ ਇੱਕ ਸੁਨੇਹਾ ਖੱਕ ਸਾਹਿਬ ਜੀ ਆਪਣੇ ਕੋਲ ਆਇਆ ਉਹ ਕਹਿੰਦੇ ਆ ਮੈਨੂੰ ਉਦਾਸ ਰਹਿਣ ਦਿਓ
0: ਅੱਛਾ ਜੀ
1: ਮੈਨੂੰ ਉਦਾਸ ਰਹਿਣ ਦਿਓ ਸੱਜਣਾ ਤੇ ਪਾਸ ਰਹਿਣ ਦਿਓ ਰੂਹ ਵਿਚ ਵਸਦੇ ਨੇ ਉਹ
0: ਜੀ
1: ਰੂਹਾਂ ਚ ਵਾਸ ਰਹਿਣ ਦਿਓ
0: ਅੱਛਾ ਜੀ
1: ਮੈਨੂੰ ਉਦਾਸ ਰਹਿਣ ਦਿਓ ਯਾਦਾਂ ਦੀ ਤਾਰ ਉਸ ਨਾਲ ਜੁੜੀ ਯਾਦਾਂ ਦੀ ਤਾਰ ਉਸ ਨਾਲ ਜੁੜੀ ਹਰ ਸਾਹ ਉਸ ਵੱਲ ਹੈ ਮੁੜੀ ਤੋੜੋ ਨਾ ਸਾਨੂੰ ਕੋਈ ਨੌ ਤੇ ਮਾਸ ਰਹਿਣ ਦਿਓ ਮੈਨੂੰ ਯਾਦਾਂ ਦੀ
0: ਮੈਨੂੰ ਉਦਾਸ ਰਹਿਣ ਦਿਓ ਚੀਮਾ ਸਾਹਿਬ ਇੱਕ ਸੈਕਿੰਡ ਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਲਾਈਵ ਵੀ ਚਾਲੂ ਹੋ ਗਏ ਸ਼ੁਕਰੀਆ ਧੰਨਵਾਦ ਸੋ ਫੇਸਬੁੱਕ ਤੇ ਲਾਈਵ ਵੀ ਹੈ ਪ੍ਰਵਾਸ ਰੇਡੀਓ ਤੇ ਵੀ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜੇ ਆ ਤੇ ਉਹਨਾਂ ਦੇ ਕੋਲੋਂ ਆਪਾਂ ਅੱਜ ਖਬਰਾਂ ਦਾ ਪ੍ਰੋਗਰਾਮ ਵੀ ਨਾਲ ਸੁਣਦੇ ਜੀ ਚੀਮਾ ਸਾਹਿਬ ਆਓ ਜੀ
1: ਜੀ ਆ ਦੁਬਾਰਾ ਪੜ੍ਹਦੇ ਆ ਕਵਿਤਾ ਕਿ
0: ਨਹੀਂ ਕੋਈ ਦੇਖ ਲਓ ਪੜ੍ਹਨਾ ਤਾਂ ਪੜ੍ਹ ਦਿਓ ਜੀ ਕੋਈ ਗੱਲ
1: ਨਹੀਂ
0: ਜਿੱਦਾਂ ਤੁਹਾਡੀ ਇੱਛਾ
1: ਜੀ ਉਹ ਕਹਿੰਦੇ ਮੈਨੂੰ ਉਦਾਸ ਰਹਿਣ ਦਿਓ ਸੱਜਣਾ ਦੇ ਪਾਸ ਰਹਿਣ ਦਿਓ
0: ਅੱਛਾ ਜੀ
1: ਰੂਹ ਵਿਚ ਵਸਦੇ ਨੇ ਉਹ ਰੂਹਾਂ ਚ ਵਾਸ ਰਹਿਣ ਦਿਓ ਮੈਨੂੰ ਉਦਾਸ ਰਹਿਣ ਦਿਓ ਯਾਦਾਂ ਦੀ ਤਾਰ ਉਸ ਨਾਲ ਜੁੜੀ ਹਰ ਸਾਹ ਉਸ ਵੈਲ ਹੈ ਮੁੜੀ ਵੱਲ ਹੈ ਮੁੜੀ ਨੌ ਤੇ ਮਾਸ ਰਹਿਣ ਦਿਓ ਮੈਨੂੰ ਉਦਾਸ ਰਹਿਣ ਦਿਓ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਲੋਕਾਂ ਨੂੰ ਲੱਗਦਾ ਏ ਪਿਆਰ ਤਮਾਸ਼ਾ ਤੁਰਦੀ ਫਿਰਦੀ ਮਰ ਜਾਣੇ ਦਰਦੀ ਨੂੰ ਲੋਕੋ ਲਾਸ ਰਹਿਣ ਦਿਓ ਮੈਨੂੰ ਉਦਾਸ ਰਹਿਣ ਦਿਓ। ਤੇ ਲਿਖਣ ਵਾਲੇ ਸੱਜਣ ਜਿਹੜੇ ਉਹ ਕਹਿੰਦੇ ਆ ਸੰਜੋਗੀ ਸਹਿਯੋਗ ਜਿਹਨਾਂ ਨੇ ਦਿੱਤਾ ਅਮਰੀਕ ਤਲਵੰਡੀ ਬਾਬਾ ਨਾਜ਼ਮੀ ਡਾਕਟਰ ਦਰਸ਼ਨ ਆਸ਼ਕ ਡਾਕਟਰ ਗੁਰਚਰਨ ਕੋਚਰ ਅਸ਼ੋਕ ਭੌਰਾ ਅਮਰੀਕਾ ਇਹਨਾਂ ਸੱਜਣਾਂ ਨੇ ਇਹ ਸੁਨੇਹਾ ਖੱਖ ਸਾਹਿਬ ਜੀ ਭੇਜਿਆ ਆਪਾਂ ਨੂੰ ਤੇ ਸੁਨੇਹੇ ਕਈ ਸੱਜਣ ਖੱਖ ਸਾਹਿਬ ਜੀ ਬਹੁਤ ਹੀ ਵਧੀਆ ਲਿਖਦੇ ਆ ਤੇ ਛੋਟੇ ਛੋਟੇ ਸੁਨੇਹੇ ਵੀ ਲਿਖਦੇ ਆ ਕਈ ਵੱਡੇ ਵੀ ਲਿਖਦੇ ਆ ਤੇ ਇਹਦੇ ਵਿਚ ਇਕ ਹੋਰ ਦੋ ਛੋਟੇ ਛੋਟੇ ਸੁਨੇਹੇ ਉਹ ਵੀ ਪੜ੍ਹ ਦਿੰਦੇ ਆ। ਦੇਸ਼ ਤੋਂ ਭਵੀ ਸਮਾਜ ਵਿਰੋਧੀ ਗਿਆਨ ਵਿਹੂਣੇ ਅਤੇ ਅੰਨੇ ਬੋਲੇ ਦ੍ਰਿਸ਼ਟੀਹੀਣ ਲੋਕ ਵੀ ਉਜਾਗਰ ਯੋਗਤਾਵਾਂ ਰੱਖਦੇ ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਘੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ ਹੈ। ਬੜੀ ਵਧੀਆ ਗੱਲ ਲਿਖੀ ਆ ਖੱਖ ਸਾਹਿਬ ਜੀ ਉਹ ਕਹਿੰਦੇ ਲੱਗਦੇ ਤਾਂ ਸਾਰੇ ਇਕੋ ਜਿਹੇ ਹੀ ਆ ਦੇਸ਼ ਧਰੋਹੀ ਹੋਣ ਜਾਂ ਸਮਾਜ ਵਿਰੋਧੀ ਹੋਣ ਗਿਆਨ ਵਿਹੂਣੇ ਹੋਣ ਤੇ ਅੰਨੇ ਬੋਲੇ ਦ੍ਰਿਸ਼ਟੀਕੋਣ ਜਿਹੜੇ ਲੋਕਾਂ ਦਾ ਹੈਗਾ ਆ ਉਹ ਵੀ ਉਜਾਗਰ ਯੋਗਤਾਵਾਂ ਰੱਖਦੇ ਆ ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਕੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ। ਕਿਆ ਬਾਤ ਆ ਖੱਖ ਸਾਹਿਬ ਜੀ ਜਦੋਂ ਅਸੀਂ ਸਾਹਮਣੇ ਆਉਂਦੀ ਆ ਉੱਥੇ
0: ਪਤਾ ਲੱਗਦਾ ਕਿ ਬੰਦਾ ਕਿਹੜੇ ਪਾਣੀ ਚ
1: ਕਿੱਥੇ। ਹਾਂਜੀ ਅਗਲਾ ਸੁਨੇਹਾ ਆਪਣੇ ਕੋਲ ਹੈਗਾ ਜੀ ਸੰਗੀਤ ਸੁਣਨਾ ਖੇਡ ਗਰਾਊਂਡ ਵਿਚ ਜਾਣਾ ਸਪੋਰਟ ਖੇਡਣਾ ਦੌੜਨਾ ਕੁੱਦਣਾ ਕੁਦਰਤ ਨਾਲ ਗੱਲਬਾਤ ਕਰਨਾ ਦੂਰ ਦੇਖਣਾ ਅਨੁਭਵੀ ਅਤੇ ਹਾਂ ਪੱਖੀ ਸੁਭਾਅ ਵਾਲਾ ਵਿਅਕਤੀ ਅਕਸਰ ਖੁਸ਼ ਤੇ ਅਰੋਗ ਰਹਿੰਦਾ ਹੈ। ਕਿਆ ਬਾਤ ਆ ਖੱਖ ਸਾਹਿਬ ਜੀ ਔਰ ਆਹ ਜੇ ਗੁਣ ਤੁਹਾਡੇ ਚ ਹੈਗੇ ਆ ਤੁਹਾਡੇ ਦਿਮਾਗ ਦੇ ਉੱਤੇ ਠੀਕ ਆ ਜਦੋਂ ਜਿੱਦਾਂ ਖੱਖ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਜਾਂਦੀ ਆ ਓਦਾਂ ਓਦਾਂ ਜਿਹੜੀਆਂ ਸਰੀਰਕ ਮੁਸੀਬਤਾਂ ਤੁਹਾਨੂੰ ਆਉਣੀਆਂ ਹੀ ਆ ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ।
0: ਬਿਲਕੁਲ
1: ਉਹਨਾਂ ਨੂੰ ਰੋਕ ਨਹੀਂ ਸਕਦੇ ਪਰ ਆਪਾਂ ਉਹਨਾਂ ਨੂੰ ਲਿਮਿਟ ਵਿਚ ਰੱਖ ਸਕਦੇ ਹਾਂ।
0: ਜੀ ਜੀ ਬਿਲਕੁਲ
1: ਜੇ ਖਾਣਾ ਸੋਧ ਕੇ ਕਰੀਏ ਤੇ ਥੋੜੀ ਜਿਹੀ ਐਕਸਰਸਾਈਜ਼ ਤੇ ਆਸੇ ਪਾਸੇ ਦਾ ਖਿਆਲ ਰੱਖੀਏ ਤੇ ਆਪਣਾ ਵਾਤਾਵਰਣ ਆ ਜਿਹੜਾ ਸਾਫ਼ ਸੁਥਰਾ ਰੱਖੀਏ ਤੇ ਆਪਾਂ ਜਿਹੜਾ ਆ ਕਾਫੀ ਉਮਰ ਤੱਕ ਜਿਹੜੇ ਉਹ ਤੰਦਰੁਸਤ ਜਿਹੜੇ ਵੀ ਰਹਿ ਸਕਦੇ ਆ। ਔਰ ਇਹ ਖੱਖ ਸਾਹਿਬ ਜੀ ਮੈਂ ਆਪਣਾ ਜਿਹੜਾ ਬਚਪਨ ਦਾ ਤਜਰਬਾ ਆ ਉਹਨੂੰ ਮੁੱਖ ਰੱਖਦਾ ਹੋਇਆ ਕਹਿ ਰਿਹਾ ਕਿਉਂਕਿ ਉਹ ਲੋਕ ਬਿਮਾਰ ਹੁੰਦੇ ਹੀ ਨਹੀਂ ਸੀ। ਬਹੁਤ ਪਿੰਡਾਂ ਦੇ ਵਿਚ ਜਿਹੜੇ ਸਾਡੇ ਬਜੁਰਗ ਸੀਗੇ ਉਹ ਕਦੇ ਬਿਮਾਰ ਦੇਖੇ ਨਹੀਂ ਸੀ ਉਹ ਬਿਮਾਰ ਉਦੋਂ ਹੀ ਹੁੰਦੇ ਸੀ ਜਦੋਂ ਤੋਂ ਰੱਬ ਦਾ ਸੱਦਾ ਆਉਂਦਾ ਸੀਗਾ।
0: ਬਿਲਕੁਲ ਬਿਲਕੁਲ ਸੱਚੀ ਗੱਲ ਸੱਚੀ
1: ਤੇ ਅੱਗੇ ਜਾ ਕੇ ਉਹ ਲਿਖਦੇ ਆ ਕਹਿੰਦੇ ਦੁੱਖ ਸੁੱਖ ਦੀ ਸਾਂਝ ਭਾਵਨਾ ਮਨੁੱਖ ਦੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੀ ਹੈ ਅਤੇ ਰਾਹ ਦਿਖਾਉਂਦੀ ਹੈ। ਖੱਖ ਸਾਹਿਬ ਜੀ ਕਿਆ ਵਧੀਆ ਲਾਈਨਾਂ ਉਹਨਾਂ ਨੇ ਲਿਖੀਆਂ ਤੇ ਇਹ ਲਿਖੀਆਂ ਆਪਣੇ ਸੱਜਣ ਮਨਮੋਹਨ ਪੂਨੀ ਸਾਹਿਬ ਨਿਊਯਾਰਕ ਤੋਂ ਉਹਨਾਂ ਨੇ ਲਿਖੀਆਂ ਜੀ ਬਹੁਤ ਵਧੀਆ ਲਿਖਦੇ ਆ ਇਹ। ਤੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਖੱਖ ਸਾਹਿਬ ਜੀ ਉਹ ਹੈਗਾ ਵੋ ਦੇ ਤੋ ਸ਼ੁਕਰ ਉਸਕਾ ਵੋ ਦੇ ਤੋ ਸ਼ੁਕਰ ਉਸਕਾ ਨਾ ਦੇ ਤੋ ਮਲਾਲ ਨਹੀਂ ਮੇਰੇ ਰੱਬ ਕੇ ਫੈਸਲੇ ਕਮਾਲ ਹੈ ਉਸ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਆ ਖੱਖ ਸਾਹਿਬ ਜੀ ਦੁਨੀਆਂ ਦੇ ਵਿਚ ਲੋਕ ਹੈ ਜਿਹੜੇ ਥੋੜੀਆਂ ਥੋੜੀਆਂ ਪੰਕਤੀਆਂ ਦੇ ਵਿਚ ਖੱਖ ਸਾਹਿਬ ਜੀ ਬਹੁਤ ਕੁਛ ਲਿਖ ਦਿੰਦੇ ਆ। ਤੇ ਆਪਾਂ ਹੁਣ ਤੁਰਦੇ ਆ ਖੱਖ ਸਾਹਿਬ ਜੀ ਖਬਰਸਾਰ ਵੱਲ।
0: ਆਪਾਂ ਲਾਈਵ ਵੀ ਹੋਏ ਆ ਤੇ ਏਦਾਂ ਕਰਿਓ ਕਿ ਖਬਰਾਂ ਨੂੰ ਜੇ ਜਿੰਨੀਆਂ ਵੀ ਹੈਗੀਆਂ ਥੋੜੇ ਜਾਂ
1: ਆਪਣੇ ਕੋਲ ਅੱਜ ਸੰਖੇਪ ਦੀਆਂ ਖਬਰਾਂ ਸਾਰੀਆਂ ਲੰਬੀਆਂ ਨਹੀਂ ਹੈਗੀਆਂ।
0: ਠੀਕ ਆ ਸ਼ਾਰਟਕਟ ਦੇ ਵਿਚ ਹੀ ਖਬਰ ਨੂੰ ਕਰ ਦਿਓ ਤੇ ਆਪਣਾ ਅੱਧਾ ਘੰਟਾ ਜਿਹੜਾ ਅੱਧਾ ਕਿ 20 ਮਿੰਟ ਰਹਿ ਗਏ ਆਪਣੇ ਕੋਲ ਨਾ।
1: ਹਾਂਜੀ ਕੋਈ ਗੱਲ ਨਹੀਂ ਆਪਾਂ ਦਵਾਲਾ ਪੜ ਦੇਣੀਆਂ ਖੱਖ ਸਾਹਿਬ ਜੀ। ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖੱਖ ਸਾਹਿਬ ਜੀ ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ 8 ਯੂਰਪੀਅਨ ਦੇਸ਼ ਜਿਹੜੇ ਸੀਗੇ ਖੱਖ ਸਾਹਿਬ ਜੀ ਇਹਨਾਂ ਦੇ ਉੱਤੇ ਟੈਰਿਫ ਲਗਾਉਣ ਦੀ ਗੱਲਬਾਤ ਟਰੰਪ ਸਾਹਿਬ ਨੇ ਸ਼ੁਰੂ ਕਰ ਲਈ ਸੀ ਕਿਉਂਕਿ ਉਹਨਾਂ ਲੋਕਾਂ ਨੇ 8 ਦੇਸ਼ਾਂ ਨੇ ਜਿਹੜਾ ਆ ਜਦੋਂ ਟਰੰਪ ਸਾਹਿਬ ਨੇ ਗ੍ਰੀਨਲੈਂਡ ਹੜੱਪਣ ਦਾ ਮਾਮਲਾ ਅਪਣਾਇਆ ਸੀਗਾ ਤੇ ਉਹਦੇ ਵਿਚ ਉਹ 8 ਦੇਸ਼ਾਂ ਨੇ ਜਿਹੜਾ ਉਹ ਕਹਿੰਦੇ ਸੀ ਭਈ ਨਹੀਂ ਅਸੀਂ ਇਹ ਨਹੀਂ ਕਰ ਲੈਣਾ ਉਹਨਾਂ ਦੇ ਉੱਤੇ ਟਰੰਪ ਸਾਹਿਬ ਨੇ ਕਹਿ ਦਿੱਤਾ ਸੀਗਾ ਕਿ 1 ਫਰਵਰੀ ਤੋਂ ਉਹਨਾਂ ਦੇ ਉੱਤੇ 10% ਆ ਜਿਹੜਾ 10 ਜਾਂ 15 ਸੀਗਾ ਮੇਰਾ ਖਿਆਲ ਆ ਲਾ ਦੇਣਾ ਜਿਹੜਾ ਟੈਰਿਫ ਲਾ ਦੇਣੇ ਆ ਤੇ ਉਹ ਕਹਿੰਦੇ ਸੀ ਜੇ ਉਹ ਫੇਰ ਵੀ ਨਾ ਸੂਤ ਆਏ ਤਾਂ ਫੇਰ 1 ਜੂਨ ਤੋਂ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਹੈਗਾ 25% ਟੈਰਿਫ ਜਿਹੜਾ ਵਧਾ ਕੇ ਕਰ ਦਿੱਤਾ ਜਾਊਗਾ ਤੇ ਪਰ ਹੁਣ ਖੜ ਸਾਹਿਬ ਜੀ ਇਹ ਮਾਮਲਾ ਜਿਹੜਾ ਸਵਿਟਜ਼ਰਲੈਂਡ ਦੇ ਵਿਚ ਜਿਹੜੀ ਮੀਟਿੰਗ ਹੋਈ ਤੁਹਾਨੂੰ ਪਤਾ ਡੈਵੋਸ ਸ਼ਹਿਰ ਦੇ ਵਿਚ ਉਥੇ ਫਿਰ ਨਾਟੋ ਨਾਲ ਹੋਈ ਗੱਲਬਾਤ ਵਿਚ ਫਿਰ ਵੀ ਟਰੰਪ ਜਿਹੜੇ ਸੀਗੇ ਉਹਨਾਂ ਨੇ ਇਹ ਜਿਹੜਾ ਪੂਰੀ ਖੁੱਲ ਕੇ ਤਾਂ ਗੱਲਬਾਤ ਨਹੀਂ ਕੀਤੀ ਮੈਂ ਕੀ ਕਰਨਾ ਪਰ ਇੰਨਾ ਕੁ ਜ਼ਰੂਰ ਆ ਜਿਹੜਾ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਨਾਟੋ ਦੇ ਜਨਰਲ ਸੈਕਟਰੀ ਮਾਰਕ ਰੂਟ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਸ਼ਾਇਦ ਇਹ ਜਿਹੜਾ ਮਾਮਲਾ ਆ ਟੈਰਿਫ ਲਾਉਣ ਦਾ ਉਹ ਹਾਲ ਦੀ ਘੜੀ ਟਲ ਗਿਆ ਉਹਨਾਂ ਨੇ ਕੋਈ ਪ੍ਰੋਮਿਸ ਨਹੀਂ ਕੀਤਾ ਪਰ ਉਹ ਕਹਿੰਦੇ ਹਾਲ ਦੀ ਘੜੀ ਆ ਜਿਹੜਾ ਮੈਂ ਇਹਨੂੰ ਰੋਕ ਰਿਹਾ
0: ਨਹੀਂ ਟਰੰਪ ਸਾਹਿਬ ਇਹੋ ਜਿਹੇ ਫੈਸਲੇ ਮਿੰਟਾਂ ਚ ਕਰ ਦਿੰਦੇ ਫਿਰ ਪਿੱਛੇ ਵੀ ਹਟ ਜਾਂਦੇ ਆ ਕੋਈ ਸਮੇਂ ਤੋਂ ਬਾਹਰ ਆ ਕੇ
1: ਹਾਂਜੀ ਹਾਂਜੀ
0: ਸਾਰੇ ਫੈਸਲੇ ਤਾਂ ਹੋ ਰਹੇ ਆ 100% 50% ਇੰਡੀਆ ਨੇ ਵੀ ਉਹ ਮੁੜ ਕੇ ਬੈਕਅਪ
1: ਬਿਲਕੁਲ ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਇਹ ਕੋਸ਼ਿਸ਼ ਛੱਡਦੇ ਆ ਪਰ ਖਾਕ ਸਾਹਿਬ ਜੀ ਇਹ ਜੇ ਤਾਂ ਆਪਾਂ ਪੋਲੀਟਿਕਸ ਦੇ ਵਿਚ ਲਈਏ ਕਿਉਂਕਿ ਪੋਲੀਟੀਸ਼ੀਅਨ ਸਾਰੇ ਝੂਠ ਬੋਲਦੇ ਹੁੰਦੇ ਆ ਉਹ ਦੂਜੇ ਨੂੰ ਡਰਾਵਾ ਦੇ ਕੇ ਧਮਕਾ ਕੇ ਕਹਿ ਦੇਣਾ ਚੱਲ ਨਹੀਂ ਕਰਦੇ ਏਦਾਂ ਕਰ ਲੈਂਦੇ ਹੁੰਦੇ ਆ ਤੇ ਪਰ ਖਾਕ ਸਾਹਿਬ ਜੀ ਇਹਦੇ ਨਾਲ ਹੁਣ ਟਰੰਪ ਜੀ ਨੂੰ ਸ਼ਾਇਦ ਇਸ ਗੱਲ ਦਾ ਉਹ ਇਸ ਗੱਲ ਬਾਰੇ ਕਦੇ ਨਹੀਂ ਸੋਚਦੇ ਪਰ ਜਦੋਂ ਤੁਸੀਂ ਕਿਸੇ ਦੇ ਖਿਲਾਫ਼ ਇੱਕ ਗੱਲ ਕਹਿ ਕੇ ਮੁੜੇ ਆਉਣੇ ਆ ਉਹਦੇ ਵਿਚ ਜਿਹੜਾ ਉਹ ਤੁਹਾਡਾ ਵਿਰੋਧੀ ਆ ਨਾ ਜਿਹਦੇ ਵਿਰੁੱਧ ਤੁਸੀਂ ਗੱਲ ਕੀਤੀ ਆ ਉਹਨੂੰ ਫਿਰ ਇੱਕ ਤਾਂ ਉਹਦਾ ਯਕੀਨ ਟੁੱਟ ਜਾਂਦਾ ਪਈ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਆ ਤੇ ਦੂਸਰੀ ਗੱਲ ਖਾਕ ਸਾਹਿਬ ਜੀ ਇਹ ਵੀ ਆ ਕਿ ਉਹ ਫਿਰ ਉਹਨਾਂ ਦੇ ਮਨ ਦੇ ਵਿਚ ਰਹਿੰਦੀ ਆ ਵੀ ਯਾਰ ਇਹਦਾ ਕੀ ਪਤਾ ਕਦੋਂ ਇਹਨੇ ਕਰ ਦੇਣਾ ਤਾਂ ਆਪਾਂ ਤਿਆਰੀ ਤਾਂ ਰੱਖੀਏ ਘੱਟੋ ਘੱਟ ਹੈਨਾ ਸੋ ਇਹ ਵੀ ਆ ਜਿਹੜੀ ਇਹ ਕਮੀਆਂ ਪੇਸ਼ੀਆਂ ਵੀ ਜਿਹੜੀਆਂ ਉਹ ਹੈਗੀਆਂ ਆ ਇਹਦੇ ਵਿਚ ਤੇ ਇਸੇ ਤਰ੍ਹਾਂ ਦੀ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਕਹਿੰਦੇ ਵੀ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਟਰੰਪ ਦੁਆਰਾ ਜਿਹੜੇ ਸੀਗੇ ਫੈਡਰਲ ਰਿਜ਼ਰਵ ਦੇ ਗਵਰਨਰ ਅਲੀਸਾ ਕੁੱਕ ਇਹਨੂੰ ਖਤ ਸਾਹਿਬ ਜੀ ਟਰੰਪ ਸਾਹਿਬ ਨੇ ਕਹਿੰਦੇ ਸੀ ਚੱਲ ਜਾ ਕਰ ਨੂੰ ਤੂੰ ਹੀ ਕਾਬਲ ਹੈਗੀ ਤੇ ਪਰ ਇਹ ਜਿਹੜੀ ਅਲੀਸਾ ਕੁੱਕ ਸੀਗੀ ਇਹਨੂੰ ਫਾਇਰ ਕਰਨ ਦਾ ਜਿਹੜਾ ਮਾਮਲਾ ਸੀਗਾ ਟਰੰਪ ਸਾਹਿਬ ਨੇ ਪਰ ਉਹ ਜਿਹੜੀ ਆ ਜੱਜ ਸਾਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਨਹੀਂ ਭਾਈ ਇਹ ਨੀ ਤੂੰ ਕਰ ਸਕਦਾ ਕਿਉਂਕਿ ਇਹ ਜਿਹੜੀ ਆ ਇਹ ਜਿਹੜੀ ਹੈਗੀ ਆ ਸੈਂਟਰਲ ਬੈਂਕ ਆ ਇਹ ਰਾਜਨੀਤਿਕ ਆਗੂ ਆ ਜਿਹੜੇ ਉਹਨਾਂ ਦੇ ਉੱਪਰ ਦੀਆਂ ਜਾਣੀ ਕਿ ਉਹਨਾਂ ਤੋਂ ਆਜ਼ਾਦ ਆ ਇਹਦੇ ਉੱਤੇ ਕੋਈ ਰਾਜਨੀਤਿਕ ਆਗੂ ਆ ਜਿਹੜਾ ਉਹ ਇਹਦੇ ਫੈਸਲੇ ਨਹੀਂ ਲੈ ਸਕਦਾ ਸੋ ਇਹ ਜੱਜ ਸਾਹਿਬਾਂ ਨੇ ਕਹਿ ਦਿੱਤਾ ਕਿ ਇਹ ਜਿਹੜਾ ਸਿਲਸਿਲਾ ਭਾਈ ਇਹਨੂੰ ਹੱਥ ਨਾਲ ਲਾ ਤੂੰ ਇਹ ਨੀ ਤੂੰ ਕਰ ਸਕਦਾ ਤੇ ਇਹਦੇ ਨਾਲ ਫਿਰ ਜਿਹੜੀ ਉਹ ਸੈਂਟਰਲ ਬੈਂਕ ਹੈਗੀ ਆ ਉਹ ਕਹਿੰਦੇ ਕਿ ਰਾਜਨੀਤਿਕ ਜਿਹੜਾ ਆਗੂ ਹੈਗੇ ਆ ਉਹਨਾਂ ਤੋਂ ਇਹ ਆਜ਼ਾਦ ਆ ਉਹਨਾਂ ਦਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ ਉਹ ਕੁਛ ਨਹੀਂ ਕਰ ਸਕਦੇ ਸੋ ਜੱਜ ਸਾਹਿਬਾਂ ਨੇ ਜਿਹੜਾ ਉਹ ਫੈਸਲਾ ਆਪਣਾ ਦੇ ਦਿੱਤਾ ਤੇ ਹੁਣ ਟਰੰਪ ਸਾਹਿਬ ਅੱਗੇ ਜਾ ਕੇ ਦੇਖੋ ਅਪੀਲ ਅਪੂਲ ਕਰਨਗੇ ਜਾਂ ਫਿਰ ਚੁੱਪ ਹੀ ਕਰ ਜਾਣਗੇ ਜਿੱਦਾਂ ਬਾਕੀ ਮਸਲਿਆਂ ਦੇ ਵਿਚ ਹੁੰਦੇ ਆ ਤੇ ਇਹ ਸੀਗੀ ਇਹ ਗੱਲਬਾਤ ਤੇ ਇਸ ਤੋਂ ਅੱਗੇ ਖਾਕ ਸਾਹਿਬ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਅਪੀਲ ਕੋਰਟ ਵੱਲੋਂ ਜਿਹੜੀ ਆਈਸ ਦੁਆਰਾ ਕੀਤੀਆਂ ਜਾ ਰਹੀਆਂ ਹੁਲੜਵਾਦੀਆਂ ਜਿਹੜੀਆਂ ਉਹ ਖਾਕ ਸਾਹਿਬ ਜੀ ਦੇਖੋ ਕੀ ਹਾਲਾਤ ਕੀਤੇ ਪਏ ਆ ਅੱਛਾ ਇਹ ਮੈਂ ਨਿਊਜ਼ ਜੀ ਕੱਢ ਕੇ ਦਿੱਤੀ ਇਹਦੇ ਵਿਚ ਥੋੜੀ ਜਿਹੀ ਆਪਾਂ ਹੋਰ ਵੀ ਡਿਸਕਸ ਕਰਨੀ ਆ ਜਿਹੜੀ ਇਹ ਖਬਰ ਦੇ ਵਿਚ ਤਾਂ ਨਹੀਂ ਆਈ ਪਰ ਆਪਾਂ ਪਰਸਨਲ ਤੌਰ ਤੇ ਉਹ ਕਰਾਂਗੇ ਤੇ ਇਹਦੇ ਵਿਚ ਖਾਕ ਸਾਹਿਬ ਜੀ ਪਿਛਲੇ ਜਿਹੜੇ ਆ ਲਾਇਸੈਂਸ ਅੰਡਰ ਕਵਰ ਹਾਂ ਹੁਣ ਜਿਹੜੀਆਂ ਇਹ ਖਾਕ ਸਾਹਿਬ ਜੀ ਹੁਣ ਮਸਲਾ ਇੱਥੇ ਵਿਗੜਦਾ ਜਾ ਰਿਹਾ ਲੱਗਦਾ ਮੈਨੂੰ ਕਿਉਂਕਿ ਇਹ ਜਿਹੜੇ ਆਇਸ ਦੇ ਏਜੰਟ ਆ ਖਾਕ ਸਾਹਿਬ ਜੀ ਇਹਨਾਂ ਦੇ ਕੋਲ ਜਿਹੜੀਆਂ ਤਾਰਾਂ ਇਹ ਚਲਾਉਂਦੇ ਉਹ ਵੀ ਉਹਨਾਂ ਦੇ ਉੱਤੇ ਕੋਈ ਨਿਸ਼ਾਨੀ ਨਹੀਂ ਹੁੰਦੀ ਕਹਿੰਦਾ ਲਾਇਸੈਂਸ ਪਲੇਟਾਂ ਜਿਹੜੀਆਂ ਆਮ ਪਬਲਿਕ ਵਾਲੀਆਂ ਹੁੰਦੀਆਂ ਆ
0: ਬਿਲਕੁਲ
1: ਜਿਹਨਾਂ ਦੇ ਵਿਰੁੱਧ ਉਹ ਜਾਂਦੇ ਆ ਤੇ ਆਪਣੇ ਮੂੰਹ ਮਾਂ ਵੀ ਉਹਨਾਂ ਦੇ ਟਕੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਉਹ ਸਾਰਾ ਕੁਛ ਜਿਹੜਾ ਇਹ ਮਸਲਾ ਜਿਹੜਾ ਹੈਗਾ ਏਦਾਂ ਦਾ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਜਿਹੜੀਆਂ ਵਿਰੋਧੀ ਤੁਹਾਨੂੰ ਪਤਾ ਪਈ ਆ ਉਹ ਪਾਰਟੀਆਂ ਹੁੰਦੀਆਂ ਆ ਉੱਥੋਂ ਦੇ ਗਵਰਨਰ ਵਗੈਰਾ ਜਿਹੜੇ ਹੈਗਾ ਗਵਰਨਰ ਤੇ ਮੇਅਰ ਉਸ ਟਾਊਨ ਦਾ ਮੀਆਂ ਪੁਲਿਸ ਦਾ ਉਹਨੇ ਇਹ ਕੋਰਟ ਦੇ ਵਿਚ ਦਿੱਤਾ ਸੀਗਾ ਵੀ ਇਹਦੇ ਤੇ ਰੋਕਥਾਮ ਲਾਈ ਜਾਵੇ ਪਰ ਜਿਹੜੀ ਜਿਹਨੂੰ ਉਹਨਾਂ ਨੇ ਕਿਹਾ ਸੀ ਇਹ ਅਬਿਊਜ਼ ਆਫ ਪਾਵਰ ਆ ਤੁਹਾਡੇ ਕੋਲ ਜਿਹੜੀ ਤਾਕਤ ਆ ਉਹਦਾ ਗਲਤ ਇਸਤੇਮਾਲ ਹੋ ਰਿਹਾ ਆ ਤੇ ਪਰ ਹੁਣ ਇਹ ਖਾਕ ਸਾਹਿਬ ਜੀ ਅੱਠਵਾਂ ਜਿਹੜਾ 8th US ਸਰਕਟ ਕੋਰਟ ਆ ਉਹਨਾਂ ਨੇ ਕਹਿ ਦਿੱਤਾ ਭਈ ਨਹੀਂ ਇਹ ਜਾਇਜ਼ ਹੈ ਔਰ ਇਹ ਇਸੇ ਤਰ੍ਹਾਂ ਹੁੰਦਾ ਰਹੇਗਾ ਉਹ ਜੋ ਮਰਜ਼ੀ ਕਰ ਸਕਦੇ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਕਹਾਣੀ ਆ ਜਿਹੜੀ ਸਾਰੀ ਉਹ ਮਿਨੀਸੋਟਾ ਸੂਬੇ ਦੇ ਜਿਹੜਾ ਮਿਨੀਐਪੋਲਿਸ ਸ਼ਹਿਰ ਹੈਗਾ ਉਹਦੇ ਵਿਚ ਜਿੰਨੀਆਂ ਕਾਰਵਾਈਆਂ ਤੁਹਾਨੂੰ ਪਤਾ ਉਹ ਇੱਕ ਔਰਤ ਮਾਰ ਦਿੱਤੀ ਉਹਦੇ ਤੇ ਹੋਰ ਵੀ ਬਰੀਕੀਆਂ ਕੀਤੀਆਂ ਉਹ ਕਿਸੇ ਨੂੰ ਇੱਕ ਉਹ ਬੰਦਾ ਸੀਗਾ ਖਾਕ ਸਾਹਿਬ ਜੀ ਉਹਦੇ ਘਰ ਦੇ ਵਿਚੋਂ ਸੁੱਤਾ ਪਿਆ ਸੀ ਉਹਨੂੰ ਅੰਡਰਵੇਅਰ ਉਹਨੂੰ ਕੋਈ ਕੱਪੜਾ ਵੀ ਨਹੀਂ ਪਾਉਣ ਦਿੱਤਾ ਨਾ ਉਹਨੂੰ ਆਈ ਡੀ ਵੀ ਕਹਿੰਦਾ ਮੈਂ ਇੱਥੇ ਦਾ ਸਿਟੀਜ਼ਨ ਆ ਓਹਦਾ ਕੁਛ ਨੀ ਉਹਨਾਂ ਨੇ ਸੁਣਿਆ, ਚੁੱਪ ਕਰਕੇ ਉਸੇ ਤਰ੍ਹਾਂ ਅੰਡਰਵੇਅਰ ਦੇ ਵਿੱਚ ਓਹਨੂੰ ਬਾਹਰ ਲੈ ਕੇ ਤੇ ਬਾਹਰ ਬਾਹਰ ਖੜਾ ਛੱਡਿਆ। ਤੇ ਫੇਰ ਕਿੰਨੇ ਚਿਰ ਬਾਅਦ ਓਹਨੂੰ ਉਹ ਆਈ ਡੀ ਓ ਦੇ ਘਰਦਿਆਂ ਨੂੰ ਕਿਹਾ ਵੀ ਲਿਆ ਉੱਥੇ ਦੇਖ ਕੇ ਫੇਰ ਓਹਨੂੰ ਖਾਕਸਾ ਸਾਹਿਬ ਛੱਡਿਆ ਗਿਆ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ
0: ਚੀਮਾ ਸਾਹਿਬ ਜਿਹੜੀਆਂ ਸਿਟੀਜਨ ਨਾਲ ਜਾਂ ਜਿਹੜੇ ਜਿਨ੍ਹਾਂ ਦਾ ਕੋਈ ਮਸਲਾ ਨੀ ਹੈਗਾ ਉਹਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ
1: ਬਿਲਕੁਲ
0: ਉਹਦੇ ਤੇ ਕੋਈ ਬੋਲਦਾ ਨੀ ਗਾ। ਜਿਹੜੀ ਉਹ ਔਰਤ ਨੂੰ ਮਾਰ ਦਿੱਤਾ ਗਿਆ ਸੀ ਉਹਦੇ ਬਾਰੇ ਉਹ ਆਪਣੀਆਂ ਸਫਾਈਆਂ ਦੇ ਰਹੇ, ਜਿੱਦਾਂ ਸਰਕਾਰਾਂ ਨੀ ਸਾਡੇ ਇੰਡੀਆ ਕਰਦੀ।
1: ਬਿਲਕੁਲ ਬਿਲਕੁਲ ਉਹ ਪੁੱਠੀ
0: ਪਾਉਂਦੇ ਆ, ਅੱਗੋਂ ਗੱਡੀ ਚੜਾਉਣ ਲੱਗੀ ਸੀ ਉਹ ਹੋਇਆ ਸੀ ਵੇ ਹੋਇਆ ਉਹ, ਮਤਲਬ ਇਹ ਆ ਕਿ ਗਲਤ ਉੱਥੇ ਮੁੜ ਕੇ ਆ ਗਈ ਕਿ ਇੰਨਾ ਜਿਆਦਾ ਵਿਰੋਧ ਹੋਣ ਦੇ ਬਾਵਜੂਦ ਵੀ ਕੋਈ ਪਰਵਾਹ ਨੀ ਹੈਗੀ।
1: ਕੋਈ ਪਰਵਾਹ ਨੀ, ਬਿਲਕੁਲ ਬਿਲਕੁਲ
0: ਸਾਡੇ ਅਸੀਂ ਤੇ ਹੱਥ ਖੜੇ ਕਰ ਕਰਕੇ ਪਿੱਟਦੇ ਆ ਕਿ ਸਾਡੀ ਡੈਮੋਕ੍ਰੇਸੀ ਅਮਰੀਕਾ ਦੀ ਕਦੇ ਵੀ ਦੁਨੀਆਂ ਤੇ ਨੀ ਹੈਗੀ। ਪਰ
1: ਗਲਤ ਪਰ ਨਹੀਂ, ਏਦਾਂ ਨੀ ਹੈ, ਏਦਾਂ ਨੀ ਹੈ। ਜੇ ਆਪਾਂ ਇਹ ਕਹੀਏ ਕਿ ਅਮਰੀਕਾ ਦੇ ਵਿਚ ਸਭ ਤੋਂ ਵਧੀਆ ਡੈਮੋਕ੍ਰੇਸੀ ਆ, ਇਹ ਸਵਾਲ ਆ ਜਿਹੜਾ ਇਹ ਬਹੁਤ ਗੰਭੀਰ ਆ। ਪਰ ਇੱਥੇ ਸਭ ਤੋਂ ਘੱਟ ਜਿਹੜੀ ਡੈਮੋਕ੍ਰੇਸੀ ਆ ਜਾਂ ਪਰਜਾ ਦੇ ਹੱਥ ਆ ਉਹ ਅਮਰੀਕਾ ਦੇ ਵਿਚ ਆ। ਇਹਨੂੰ ਹੱਥ ਆ ਵੀ ਜਿਹੜੇ ਥੋੜੇ ਜਿਹੇ ਅਵੇਅਰ ਲੋਕ ਹੈ ਨਾ, ਜਿਹੜੇ ਥੋੜੇ ਜਿਹੇ ਵੀ ਚਾਨਣ ਰੱਖਦੇ ਆ ਉਹ ਇਹ ਗੱਲ ਕਹਿ ਦਿੰਦੇ ਆਮ ਹੀ। ਮੈਂ ਬਹੁਤ ਰਾਜਨੀਤਿਕ ਆਗੂਆਂ ਦੇ ਕੋਲੋਂ ਵੀ ਤੇ ਆਮ ਪਰਜਾ ਵਿਚੋਂ ਵੀ ਜਿਹੜੀਆਂ ਸੁਣਨ ਚ ਗੱਲਾਂ ਆਉਣੀਆਂ ਉਹ ਕਹਿੰਦੇ ਨਹੀਂ ਇਹ ਜਿਹੜੀ ਆ ਕਹਿੰਦੇ ਆਜ਼ਾਦੀ ਆ, ਨਹੀਂ ਇੱਥੇ ਸਭ ਤੋਂ ਘੱਟ ਆਜ਼ਾਦੀ ਆ। ਔਰ ਇਹਨੂੰ ਉਹ ਕਹਿੰਦਾ ਇਹ ਜਿਹੜੀ ਅਮਰੀਕਾ ਆ ਇਹ ਪੁਲਿਸ ਸਟੇਟ ਜਿਹਨੂੰ ਕਹਿੰਦੇ ਆ, ਉਹ ਇਹਨੂੰ ਕਿਹਾ ਜਾਂਦਾ ਕਿ ਹਰ ਚੀਜ਼ ਆ ਜਿਹੜੀ ਉਹ ਪੁਲਿਸ ਜੋ ਮਰਜ਼ੀ ਕਰ ਸਕਦੀ ਆ। ਤੇ ਇਹਦੇ ਨਾਲ ਹੁਣ ਗੱਲ ਖਾਕਸਾ ਜੀ ਵਿਗੜਦੀ ਕਿੱਥੋਂ ਲੱਗਦੀ ਆ, ਇਹ ਜਿਹੜਾ ਸੂਬਾ ਆ ਨਾ ਮਿਨੀਸੋਟਾ ਜਿਹੜਾ ਇਹ ਸ਼ਹਿਰ ਆ ਜਿਹੜਾ ਆਪਣਾ ਨਾਂ ਲੈ ਕੇ ਗਏ ਮਿਨੀਆਪੋਲਿਸ, ਉਥੋਂ ਦੇ ਗਵਰਨਰ ਨੇ ਖਾਕ ਸਾਹਿਬ ਜੀ ਜਿਹੜੀ ਉਹਨਾਂ ਦੀ ਨੈਸ਼ਨਲ ਗਾਰਡ ਆ ਜਿਹੜੀ ਸਟੇਟ ਦੀ ਆਪਣੀ ਨੈਸ਼ਨਲ ਗਾਰਡ ਮਿਲਟਰੀ ਹੁੰਦੀ ਆ, ਉਹਨੇ ਉਹਨੂੰ ਤਿਆਰ ਬਰ ਤਿਆਰ ਰੱਖਿਆ ਹੋਇਆ, ਸਟੈਂਡ ਬਾਈ ਕੀਤਾ ਹੋਇਆ।
0: ਪਰ ਚੀਮਾ ਸਾਹਿਬ ਉਹ ਫਿਰ ਐਕਚੁਅਲੀ ਪ੍ਰੋਬਲਮ ਇਹ ਆ ਕਿ ਉਹ ਫਿਰ ਮੁੜ ਕੇ ਜਿਹੜੀ ਆ ਉਹ ਟਰੰਪ ਸਾਹਿਬ ਦੇ ਅੰਡਰ ਆ ਜਾਂਦੀ ਹੈ ਜੇ ਗਵਰਨਰ ਦੇ ਅੰਡਰ ਹੁੰਦੀ। ਪਹਿਲਾਂ ਤਾਂ ਅਸੀਂ ਇਹੀ ਸੁਣਦੇ ਰਹੇ ਹਾਂ, ਅੱਜ ਤੱਕ ਇਹੀ ਸੁਣਦੇ ਰਹੇ ਕਿ ਇਹ ਜਿਹੜੀ ਆਰਮੀ ਸਟੇਟ ਦੀ ਹੁੰਦੀ ਆ ਉਹ ਉਹਨਾਂ ਦੀ ਹੁੰਦੀ ਆ, ਪਰ ਹੁਣ ਜਾ ਕੇ ਪਤਾ ਲੱਗਾ ਕਿ ਉਹ ਉਹਨਾਂ ਦੀ ਵੀ ਹੈ ਨੀ, ਉਹ ਜਦੋਂ ਮਰਜ਼ੀ ਫੈਡਰਲ ਗਵਰਨਮੈਂਟ ਜਦੋਂ ਮਰਜ਼ੀ ਸੱਦ ਲਿਆ ਉਹਨਾਂ ਨੂੰ।
1: ਹਾਂਜੀ ਕਰ ਸਕਦੀ ਆ, ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਉਹਨੇ ਜਿਹੜੀ ਆ ਉਹ ਆਪਣੀ ਹੈਗੀ ਆ ਨੈਸ਼ਨਲ ਆਰਮੀ ਉਹਨਾਂ ਦੀ ਆ ਉਹਨੂੰ ਤਿਆਰ ਬਾਰ ਤਿਆਰ ਰੱਖਿਆ ਵੀ ਜੇ ਜੇ ਏਦਾਂ ਜਾਤੀਆਂ ਹੋਈਆਂ ਰਹੀਆਂ ਤਾਂ ਫਿਰ ਤਾਂ ਖੱਪ ਸਕਦੀ ਉੱਥੇ ਸਿਵਲ ਵਾਰ ਲੱਗ ਜਾਣੀ,
0: ਫਿਰ ਤਾਂ ਬਹੁਤ ਕੰਮ ਖਰਾਬ ਹੋਏਗਾ, ਫਿਰ ਤਾਂ
1: ਬਿਲਕੁਲ
0: ਅਮਰੀਕਾ ਦੇ ਵਿੱਚ।
1: ਹਾਂਜੀ ਇਹ ਮਸਲਾ ਆ ਜਿਹੜਾ, ਇਹ ਇੱਕ ਦੋ ਜਿਹੜੇ ਨਿਊਜ਼ ਮੀਡੀਆ ਵਾਲੇ ਹੈਗੇ ਉਹਨਾਂ ਨੇ ਵੀ ਇੱਕ ਦੋ ਨੇ ਕਹਿਤਾ ਵੀ ਇਹ ਦਿਸ ਇਜ਼ ਅ ਡੇਂਜਰਸ ਵੇ ਟੂ ਡੂ ਥਿੰਗਸ, ਕਿਉਂਕਿ ਉਹ ਜਿਹੜਾ ਆ ਹੁਣ ਖਾਕਸਾ ਜੀ ਉਹ ਜਿਹੜੀ ਨੈਸ਼ਨਲ ਆਰਮੀ ਆ ਹਥਿਆਰ ਤਾਂ ਉਹਨਾਂ ਕੋਲ ਵੀ ਹੋਣੇ ਆ।
0: ਬਿਲਕੁਲ ਹੋਣਗੇ ਜੀ, ਦੂਜੀ ਆਰਮੀ ਕਿਉਂ ਲੜੇਗੀ ਆਪਣੀ ਆਰਮੀ ਦੇ ਨਾਲ, ਜਨਰਲ ਜਿਹੜੇ ਬੈਠੇ ਉਹ ਥੋੜਾ ਲੜਨ ਦੇਣਗੇ, ਉਹ ਵੀ ਆਰਮੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਸੋ ਮਸਲਾ ਜਿਹੜਾ ਉਹ ਵਿਗੜਦਾ ਲੱਗਦਾ, ਰੱਬ ਕਰੇ ਇਹ ਨਾ ਇਧਰ ਨੂੰ ਤੁਰੇ ਕਿਉਂਕਿ ਨੁਕਸਾਨ ਬਹੁਤ ਹੋਣਾ ਖਾਕਸਾ ਜੀ।
0: ਬਿਲਕੁਲ,
1: ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਸਾਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਬਹੁਤ ਵੱਡੇ ਪੈਮਾਨੇ ਦਾ ਜਿਹੜਾ ਸਰਦੀਆਂ ਵਾਲਾ ਤੂਫਾਨ ਖਾਕਸਾ ਜੀ ਤੁਸੀਂ ਗੱਲ ਕਰਦੇ ਸੀਗੇ, ਇਹ ਖਾਕਸਾ ਜੀ ਕਹਿੰਦੇ ਆ ਵੀ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਜਿਹੜਾ ਹੈਗਾ ਸੂਬਾ ਅਮਰੀਕਾ ਦਾ ਉੱਥੇ ਟੱਕਰ ਦੇ ਜਿਹੜੇ ਇਲਾਕੇ ਆ ਉਹਨਾਂ ਦਾ ਵੱਡੇ ਪੈਮਾਨੇ ਤੇ ਨੁਕਸਾਨ ਕਰ ਸਕਦਾ।
0: ਬਿਲਕੁਲ ਜੀ, ਤਿਆਰੀਆਂ ਲੋਕੀ ਕਰਨ ਲੱਗ ਪਏ ਚੀਮਾ ਸਾਹਿਬ, ਆਪਣਾ ਲੂਣ ਲਾਣ ਤੇ ਜੇ ਬਹੁਤ ਮਸ਼ੀਨਾਂ ਮਸ਼ੀਨਾਂ ਤਿਆਰ ਕਰ ਲਈਆਂ ਸਨੋ ਮੂਵ ਕਰਨ ਵਾਲੀਆਂ, 12 ਤੋਂ 15 ਇੰਚ ਸਾਡੇ ਇੱਥੇ ਦੱਸ ਰਹੇ ਕਿ ਇੱਥੇ ਪੈਣੀ।
1: ਬਿਲਕੁਲ ਬਿਲਕੁਲ, ਹੁਣ ਖਾਕਸਾ ਜੀ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਆ ਕਿ ਜਿਹੜੀ ਇਹ ਬਰਫਾਨੀ ਤੂਫਾਨ ਜਿਹੜਾ ਆ ਰਿਹਾ ਆ ਇਹ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਮੱਧ ਪੱਛਮੀ ਇਲਾਕੇ ਤੱਕ ਮਾਰ ਕਰ ਸਕਦਾ ਔਰ ਮਾਰ ਵੀ ਜ਼ਿਆਦਾ ਹੋਣੀ ਆ।
0: ਬਿਲਕੁਲ,
1: ਤੇ ਉਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਉੱਤਰ ਪੂਰਬੀ ਇਲਾਕਾ ਹੈਗਾ ਅਮਰੀਕਾ ਦਾ ਉਹਦੇ ਵਿੱਚ 180 ਮਿਲੀਅਨ ਲੋਕ ਆ ਜਿਹੜੇ ਇਸ ਤੂਫਾਨ ਦੇ ਪ੍ਰਭਾਵ ਥੱਲੇ ਆ ਸਕਦੇ ਆ, ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਆ।
0: ਬਿਲਕੁਲ,
1: ਤੇ ਇਹਦੇ ਵਿੱਚ ਖਾਕਸਾ ਜੀ ਉਹਨਾਂ ਨੇ ਇਹ ਵੀ ਕਹਿਤਾ ਕਿ ਨਿਊ ਮੈਕਸੀਕੋ ਟੈਕਸਾਸ ਤੇ ਨਿਊ ਇੰਗਲੈਂਡ ਆ ਜਿਹੜਾ ਇਹਨਾਂ ਸੂਬਿਆਂ ਦੇ ਵਿੱਚ ਜ਼ਿਆਦਾ ਨੁਕਸਾਨ ਹੋ ਸਕਦਾ। ਤੇ ਵੈਦਰ ਚੈਨਲ ਆ ਜਿਹੜਾ ਮੌਸਮ ਦੱਸਦੇ ਚੈਨਲ ਜਿਹਨਾਂ ਦੇ ਹੈਗੇ ਆ ਉਹਦੇ ਦੁਆਰਾ ਇਸ ਤੂਫਾਨ ਦਾ ਨਾਂ ਆ ਜਿਹੜਾ ਖਾਕਸਾ ਜੀ ਉਹ ਰੱਖ ਦਿੱਤਾ ਇਹਨਾਂ ਨੇ ਫੈਰਨ, ਫੈਰਨ ਦਾ ਨਾਂ ਦੇ ਦਿੱਤਾ। ਤੇ ਆ ਰਹੇ ਸਮੇ ਦੇ ਵਿਚ ਆ ਜਿਹੜੇ ਉਹ ਨਵੇਂ ਅੰਕੜੇ ਸਾਹਮਣੇ ਖਾਕਸਾ ਜੀ ਆਉਣਗੇ ਤੇ ਆਪਾਂ ਅੱਗੇ ਤੋਂ ਜਿਹੜੀ ਆਪਣੇ ਪਰਜਾ ਹੈਗੀ ਆ ਸਾਡੇ ਨਾਲ ਜੁੜੇ ਲੋਕ ਆ ਉਹਨਾਂ ਨੂੰ ਖਾਕਸਾ ਜੀ ਸੂਚਿਤ ਕਰਦੇ ਰਹਾਂਗੇ। ਤੇ ਇਹਦੇ ਨਾਲ ਅਗਲੀ ਖਬਰ ਖਾਕਸਾ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪ੍ਰੈਜੀਡੈਂਟ ਟਰੰਪ ਵੱਲੋਂ ਫਰਾਂਸ ਦੇ ਪ੍ਰੈਜੀਡੈਂਟ ਮੈਨੂਅਲ ਮੈਕਰੋਨ ਦੇ ਉੱਤੇ ਆ ਜਿਹੜਾ ਉਹਨੇ ਜਿਹਨੂੰ ਕਹਿੰਦੇ ਆ ਭਈ ਉਹਦਾ ਮਖੌਲ ਉਡਾਇਆ, ਉਹਦੇ ਜਿਹੜੇ ਚਸ਼ਮੇ ਪਹਿਨੇ ਹੋਏ ਸੀ ਨਾ ਉਹਦਾ ਮਖੌਲ ਉਡਾਇਆ, ਕਿਉਂਕਿ ਉਹਨੇ ਐਵੀਏਟਰ ਜਿਹੜੇ ਚਸ਼ਮਿਆਂ ਦਾ ਉਹ ਐਵੀਏਟਰ ਕੋਈ ਕੁਆਲਿਟੀ ਹੋਣੀ ਆ ਉਹ ਪਹਿਨੇ ਹੋਏ ਸੀਗੇ ਤੇ ਉਹਨਾਂ ਦੇ ਵਿਚ ਜਿਹੜੇ ਸੀਗੇ ਉਹ ਡਾਰਕ ਕਲਰ ਦੇ ਸੀਗੇ ਜਿੱਦਾਂ ਤੇ ਫੇਰ ਟਰੰਪ ਸਾਹਿਬ ਨੇ ਉਹਨਾਂ ਦਾ ਜਦੋਂ ਮਖੌਲ ਲਾਇਆ ਤੇ ਫੇਰ ਜਿਹੜੇ ਆ ਟਰੰਪ ਸਾਹਿਬ ਜਿਹੜੇ ਪਤਵੰਤੇ ਸੱਜਣਾ ਨੂੰ ਮਜ਼ਾਕ ਮਤਲਬ ਉਹਨੇ ਕੀਤਾ ਸੀਗਾ ਤੇ ਪਰ ਉਹਨੇ ਜਿਹੜਾ ਭਾਸ਼ਣ ਦਿੱਤਾ ਉਹ ਫੇਰ ਤੁਹਾਨੂੰ ਪਤਾ ਵੀ ਉਹ ਮੈਕਰੋਨ ਆ ਜਿਹੜਾ ਉਹ ਵੀ ਡਰਦਾ ਡੁਰਦਾ
0: ਨਹੀਂ ਕਰਦਾ
1: ਹਾਂ ਉਹ ਕਹਿ ਦਿੰਦਾ ਉਹ ਵੀ ਤੇ ਪ੍ਰੈਜੀਡੈਂਟ ਮੈਕਰੋਨ ਦੇ ਆਫਿਸ ਵੱਲੋਂ ਫੇਰ ਖਾਕ ਸਾਹਿਬ ਜੀ ਉਹਨਾਂ ਨੇ ਚਲੋ ਨਾਈਸ ਬੰਦੇ ਹੈਗੇ ਆ ਉਹ ਟਰੰਪ ਵਾਂਗੂ ਦੂਜਾ ਨਹੀਂ ਕਰਦੇ ਪਰ ਉਹਨਾਂ ਨੇ ਉਹਦੀ ਉਹਨੇ ਉਹ ਚਸ਼ਮੇ ਪਹਿਨੇ ਕਿਉਂ ਹੋਏ ਸੀ ਇਹਦੀ ਵੀ ਸਫਾਈ ਜਿਹੜੀ ਆ ਉਹਨਾਂ ਨੇ ਦੇ ਦਿੱਤੀ ਆ ਉਹ ਕਹਿੰਦੇ ਕਿ ਜਿਹੜੇ ਮੈਨੂਅਲ ਮੈਕਰੋਨ ਫਰਾਂਸ ਦੇ ਪ੍ਰੈਜੀਡੈਂਟ ਹੈਗੇ ਆ ਉਹਨਾਂ ਦੀ ਅੱਖ ਦੇ ਵਿਚ ਜਿੱਦਾਂ ਉਹ ਕਹਿੰਦੇ ਹਨਾ ਉਹ ਛੋਟੀ ਜਿਹਾ ਕੋਈ ਉਹ ਬਲੱਡ ਜਿਹੜਾ ਆ ਉਹ ਵੇਨਸ ਵਿੱਚੋਂ ਮਾੜੀ ਜਿਹੀ ਫਟ ਜਾਂਦੀ ਹੁੰਦੀ ਕਈ ਵਾਰੀ ਨਾ ਕਿਸੇ ਦੇ ਹਾਂ ਲਾਲ ਹੋ ਜਾਂਦੀ ਆ ਉਹ ਅੰਦਰੋਂ ਸੋ ਉਸ ਕਰਕੇ ਉਹ ਪ੍ਰੋਬਲਮ ਮੈਕਰੋਨ ਪ੍ਰੈਜੀਡੈਂਟ ਨੂੰ ਸੀਗੀ ਤੇ ਇਸ ਕਰਕੇ ਉਹਨਾਂ ਨੇ ਉਹ ਚਸ਼ਮੇ ਆ ਜਿਹੜੇ ਉਹ ਪਹਿਨੇ ਹੋਏ ਸੀਗੇ ਤੇ ਉਹਦੇ ਵਿਚ ਕਈਆਂ ਨੇ ਤਾਂ ਉਹ ਟਰੰਪ ਦੇ ਜਦੋਂ ਟਰੰਪ ਨੇ ਉਹਨਾਂ ਦਾ ਉਹ ਤਵਾ ਲਾਇਆ ਤੇ ਉਹਦੇ ਉੱਤੇ ਕਈ ਤਾਂ ਫਿਰ ਜਿਹੜੇ ਹੱਸਦੇ ਵੀ ਸੀਗੇ ਤੇ ਕਈਆਂ ਨੇ ਉਹ ਬੁਰਾ ਵੀ ਮਨਾਇਆ ਵੀ ਇਸ ਤਰ੍ਹਾਂ ਕਿਸੇ ਵੀ ਇੱਕ ਲੀਡਰ ਨੂੰ ਆਗੂ ਨੂੰ ਦੂਸਰੇ ਆਗੂ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਨੁਕਤਾਚੀਨੀ ਉਹ ਨਹੀਂ ਕਰਨੀ ਚਾਹੀਦੀ ਖਾਕਸ਼ਾ ਵੀ ਮਾਹੌਲ ਨਹੀਂ ਰਹਿਣਾ ਚਾਹੀਦਾ ਕਿਸੇ ਦਾ ਵੀ ਤੇ ਚਲੋ ਕੋਈ ਨੀ ਉਹ ਹੁਣ ਆਪਾਂ ਟਰੰਪ ਨੂੰ ਬਦਲ ਨਹੀਂ ਸਕਦੇ ਕਿਉਂਕਿ ਉਹਨੇ ਸਾਰੀ ਉਮਰ ਖਾਕਸ਼ਾ ਜੀ ਇਸੇ ਤਰ੍ਹਾਂ ਗੁਜ਼ਾਰੀ ਆ ਤੇ ਹੁਣ ਉਹਨੂੰ ਕੋਈ ਬਦਲਣ ਵਾਲਾ ਨਹੀਂ ਜੰਮਿਆ ਤੇ ਨਾ ਹੀ ਉਹਨੇ ਬਦਲਣਾ
0: ਨਹੀਂ ਬਦਲਣਾ
1: ਤੇ ਉਹ ਰੱਸੀ ਕਹਿੰਦੇ ਹੁੰਦੇ ਜਲ ਜਾਂਦੀ ਆ ਪਰ ਵਾਟਿਆ ਜਿਹੜੇ ਓਦਾਂ ਹੀ
0: ਰਹਿੰਦੇ ਆ ਉਮਰ ਵੀ ਹੁਣ 80 ਦੇ ਲਾਗੇ ਛਾਗੇ ਹੋਏ ਆ ਟਰੰਪ ਸਾਹਿਬ
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਸੰਭਾਲ ਕੇ ਬੋਲਣਾ ਚਾਹੀਦਾ ਦੁਨੀਆ ਸੁਣ ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਕੰਟਰੀ ਦੇ ਪ੍ਰੈਜ਼ੀਡੈਂਟ
1: ਹਾਂਜੀ ਬਿਲਕੁਲ ਬਿਲਕੁਲ ਖਾਕਸਾ ਵੀ ਜਦੋਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰੋਗੇ ਹੁਣ ਤੁਸੀਂ ਤਾਂ ਹੈਗੇ ਆ ਪ੍ਰੈਜ਼ੀਡੈਂਟ ਜੇ ਅਗਲੇ ਨੇ ਮੋਹਰੇ ਬੇਇੱਜ਼ਤੀ ਕਰਤੀ ਫਿਰ ਬੇਇੱਜ਼ਤੀ ਤੁਹਾਡੀ ਜ਼ਿਆਦਾ ਹੋਣੀ ਆ ਕਿਉਂਕਿ
0: ਸਾਨੂੰ ਲੱਗਦੀ ਨਹੀਂ ਜੀ ਸਾਨੂੰ ਨਹੀਂ ਲੱਗਦੀ ਕੋਈ ਮਰਜ਼ੀ ਕਹੀ ਜਾਵੇ
1: ਹਾਂਜੀ ਹਾਂਜੀ ਹਾਂਜੀ ਸਰਬੀ ਦੀ ਖਾਕਸਾ ਜੀ ਹੱਦ ਹੈ ਨੀ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ ਉਹ ਜਿਹੜੀ ਆ ਉਹ ਖਬਰ ਇਸ ਤਰ੍ਹਾਂ ਆ ਕਿ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਸਾਹਿਬ ਹੈਗੇ ਨਾ ਨਿਊਸਮ ਇਹਨਾਂ ਦੇ ਬਾਰੇ ਮੈਂ ਤਾਂ ਖਾਕ ਸਾਹਿਬ ਜੀ ਜਦੋਂ ਇਹਨਾਂ ਨੇ ਟਰੰਪ ਆਪਣੇ ਟਰੰਪ ਨੀ ਸੋਰੀ ਜਦੋਂ ਬਾਈਡਨ ਨੂੰ ਖੜਾ ਕੀਤਾ ਸੀਗਾ ਨਾ ਇਲੈਕਸ਼ਨ ਦੇ ਵਿਚ ਉਸ ਵੇਲੇ ਜੇ ਨਿਊਸਮ ਨੂੰ ਖੜਾ ਕਰ ਦਿੱਤਾ ਇਹਨੇ ਜਿੱਤ ਜਾਣਾ ਸੀ
0: ਉਹ ਤੁਹਾਡੀ ਗੱਲ ਸਹੀ ਹੈ ਪਰ ਪ੍ਰੋਬਲਮ ਇਹ ਹੋਈ ਨਾ ਕਿ ਬਾਈਡਨ ਸਾਹਿਬ ਨੇ ਬਹੁਤ ਲੇਟ ਫੈਸਲਾ ਲਿਆ ਕਿ ਮੈਂ
1: ਲੇਟ ਫੈਸਲਾ ਲਿਆ ਐਗਜੈਕਟਲੀ
0: ਉਹਦੇ ਨਾਲੋਂ ਪਤਾ ਵੀ ਆ ਕਿ ਲੇਡੀਜ਼ ਨੂੰ ਇੱਥੇ ਬਣਨਾ ਬਹੁਤ
1: ਮੁਸ਼ਕਲ ਆ ਮੁਸ਼ਕਲ
0: ਚਲੋ ਮੈਨੂੰ ਲੱਗਦਾ ਮੈਂ ਉਹਦਾ ਫੈਨ ਹਾਂ ਜੀ ਬੜਾ ਵੱਡਾ ਫੈਨ ਹਾਂ ਮੈਂ ਉਹਦੇ ਫੇਸਬੁੱਕ ਤੇ ਉਹਦਾ ਨਾਲ ਵੀ ਹੈਗਾ ਅਟੈਚ ਹੈਗਾ ਉਹ ਰੱਬ ਕਰੇ ਕਿ ਅਗਲੀ ਵਾਰੀ ਇਹੋ ਜਿਹਾ ਬੰਦਾ ਜਿਹੜਾ ਖਾੜਕੂ ਬੰਦਾ ਉਹ ਖਾੜਕੂ ਬੰਦਾ ਹੈਗਾ ਪ੍ਰੈਜ਼ੀਡੈਂਟ ਬਣਨਾ ਚਾਹੀਦਾ ਇੱਕ ਇਹ ਵੀ ਚੀਮਾ ਸਾਹਿਬ ਹੁਣ ਨਾ ਇੱਕ ਦਿਨ ਅਸੀਂ ਕਿਤੇ ਪਾਰਟੀ ਦੇ ਗਏ ਸੀ ਉਹ ਉਦੋਂ ਬੜੀ ਸਪੋਰਟ ਕਰਦੇ ਸੀ ਉਹ ਕਿ ਟਰੰਪ ਨੂੰ ਵੋਟ ਮੈਂ ਪਾਉਣੀ ਤੇ ਹੁਣ ਉਹਦਾ ਘਰ ਪੰਗਾ ਪਿਆ ਉਹ ਨਿਆਣੇ ਕਹਿੰਦੇ ਪਾ ਲਾ ਡੈਡੀ ਉਹ ਕਹਿੰਦਾ ਗੱਲ ਕੀ ਹੋ ਗਈ ਗੱਲ ਇਹ ਹੈ ਕਿ ਉਸ ਵੇਲੇ ਸਾਰਿਆਂ ਦਾ ਰੁਝਾਨ ਬਣ ਗਿਆ ਸੀ ਕਿ ਬਾਈਡਨ ਨੇ ਜੇ ਸਹੀ ਦੇਖੋ ਤੇ ਕੰਮ ਬਹੁਤ ਕੀਤੇ ਪੈਸਾ
1: ਕੰਮ ਬਹੁਤ ਕੀਤੇ ਜੀ ਮੇਰਾ ਖਿਆਲ ਆ ਉਹਨੂੰ ਮੈਨੂੰ ਤਾਂ ਲੱਗਦਾ ਪੀ ਉਹਨੂੰ 40-50 ਸਾਲ ਹੋ ਗਏ ਹੋਣੇ ਆ ਗਵਰਨਮੈਂਟ ਦੇ ਕਦੇ ਇੱਕ ਪੋਸਟ ਆ ਕਦੇ ਸੈਨੇਟਰ ਆ ਕਦੇ
0: ਪੁਰਾਣੇ ਹੈਗੇ ਹਾਂਜੀ
1: ਤੇ ਚਲੋ ਕਹਿਣ ਲੱਗੇ ਸੀ ਤੁਸੀਂ ਕੁਛ
0: ਨਹੀਂ ਮੈਂ ਇਹੀ ਕਹਿ ਰਿਹਾ ਕਿ ਹੁਣ ਲੋਕੀ ਜਿੱਦਾਂ ਹੁਣ ਇੰਡੀਆ ਦੇ ਵਿਚ ਪੰਜਾਬ ਦੇ ਵਿਚ ਲੋਕੀ ਆਪਣੇ ਆਪਣੇ ਚਪੇੜਾ ਮਾਰਦੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਲੈਣ ਦੀ
1: ਜੀ ਬਿਲਕੁਲ
0: ਉਹੀ
1: ਤਰੀਕਾ ਅਗਲੀ ਖਬਰ ਕਾਕਸਾ ਜਿਹੜੀ ਸਾਡੇ ਕੋਲ ਹੈਗੀ ਆ ਉਹ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਨਿਊਸਮ ਜਿਨ੍ਹਾਂ ਦੀ ਆਪਾਂ ਹੁਣ ਨਾਂ ਲੈ ਕੇ ਗਏ ਆ ਉਹਨਾਂ ਨੂੰ ਕਾਕਸਾ ਜੀ ਜਿਹੜਾ ਨਾ US ਹਾਊਸ ਆਫ ਰੈਪਸ ਹੁੰਦੇ ਆ ਉਹਦੇ ਵਿਚ ਕਾਕਸਾ ਜੀ ਇਹ ਵੀ ਉੱਥੇ ਸਵਿਟਰਲੈਂਡ ਦੇ ਵਿਚ ਸੀਗੀ ਉੱਥੇ ਕਾਕਸਾ ਜੀ ਜਿਹੜੇ ਆ ਨਿਊਸਮ ਨੂੰ ਪਹਿਲਾਂ ਉੱਥੇ ਸੱਦਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਉੱਥੇ ਭਾਸ਼ਣ ਦੇਣਾ ਸੀ ਜਾ ਕੇ ਭਾਸ਼ਣ ਦੇਣਾ ਸੀ ਤੇ ਫੇਰ ਖਾਕ ਸਾਹਿਬ ਜੀ ਕੀ ਹੋਇਆ ਕਿ ਵਾਈਟ ਹਾਊਸ ਵੱਲੋਂ ਜਿਹੜਾ ਉਹਦੇ ਉੱਤੇ ਰੋਕ ਲਾਤੀ ਉਹ ਕਹਿੰਦੇ ਨਹੀਂ ਇਹ ਨਹੀਂ ਬੋਲ ਸਕਦਾ ਉੱਥੇ ਤੇ ਫਿਰ ਉਹ ਵੀ ਬੋਲਣ ਨਹੀਂ ਦਿੱਤਾ ਉਹਨੂੰ
0: ਉਹ ਤਾਂ ਫਿਰ ਹੈ ਹੀ ਹੈ ਜੀ ਸੁਣਨੀ ਪੈਂਦੀ ਇੱਥੇ
1: ਹਾਂਜੀ ਕਿਉਂਕਿ ਵਾਈਟ ਹਾਊਸ ਨੇ ਆਰਡਰ ਕਰ ਦਿੱਤਾ ਪਹਿਲਾਂ ਇਹਨੂੰ ਬੋਲਣ ਨਹੀਂ ਦੇਣਾ ਤੇ ਫਿਰ ਉਹ ਬੋਲਿਆ ਨੀ ਕੱਖ ਸਾਹਿਬ ਜੀ ਸਕੈਜੂਲ ਉਹਦਾ ਬਣਿਆ ਸੀ ਸਾਰਾ ਕੁਛ ਤਿਆਰੀ ਸੀ ਪੂਰੀ ਤੇ ਉਹਨੇ ਜਿਹੜੀ ਆ ਇੱਕ ਹੈਗੀ ਇਹਨਾਂ ਦੀ ਕੋਈ ਸੰਸਥਾ ਬਣੀ ਹੋਈ ਆ ਫੋਰਚਨ ਉਹਨੂੰ ਕਹਿੰਦੇ ਆ ਉਹਦੇ ਉੱਪਰ ਭਾਸ਼ਣ ਦੇਣਾ ਸੀਗਾ ਤੇ ਫੇਰ ਜਿਹੜੀ ਇਹ ਪ੍ਰਾਈਵੇਟ ਸੰਸਥਾ ਆ ਇਹ ਕਿਸੇ ਗਵਰਨਮੈਂਟ ਦੀ ਸੰਸਥਾ ਨਹੀਂ ਹੈਗੀ ਇਹ ਪ੍ਰਾਈਵੇਟ ਹੈ ਜਿਹੜੀ ਆ ਜਿਹੜੇ ਆਪਾਂ ਨਾਂ ਫੋਰਚਨ ਦੱਸ ਕੇ ਗਏ ਇਹਦੇ ਹਾਂਜੀ ਇਹਦੇ ਵੱਲੋਂ ਖਾਕ ਸਾਹਿਬ ਜੀ ਵਰਲਡ ਜਿਹੜਾ ਹੈਗਾ ਵਰਲਡ ਇਕਨੋਮਿਕ ਫੋਰਮ ਇਹ ਹੈਗੀ ਆ ਜਿਹਨੂੰ US ਗਵਰਨਮੈਂਟ ਵੱਲੋਂ ਮਾਨਤਾ ਵੀ ਦਿੱਤੀ ਹੋਈ ਆ ਮਤਲਬ ਇਹ ਹੈਗੀ ਪ੍ਰਾਈਵੇਟ ਹੈ ਪਰ ਅਮਰੀਕਾ ਦੀ ਗਵਰਨਮੈਂਟ ਵੱਲੋਂ ਇਹਨੂੰ ਮਾਨਤਾ ਦਿੱਤੀ ਹੋਈ ਆ
0: ਠੀਕ ਹੈ
1: ਤੇ ਅਮਰੀਕਨ ਜਿਹੜਾ ਗਵਰਨਰ ਡੇਵਿਸ ਵਿਚਲੇ ਜਿਹੜੇ ਹੈਡਕੁਆਟਰ ਆ ਉਥੇ ਸੀਗੇ ਤੇ 22 ਜਨਵਰੀ ਵਾਲੇ ਦਿਨ ਟਰੰਪ ਦੇ ਭਾਸ਼ਣ ਮਗਰੋਂ ਜਿਹੜਾ ਉਹ ਨਿਊਸਮ ਨੇ ਆਪ ਦਾ ਭਾਸ਼ਣ ਜਿਹੜਾ ਉਥੇ ਦੇਣਾ ਸੀ ਪਰ ਉਹਨੂੰ ਰੋਕ ਦਿੱਤਾ ਗਿਆ ਕਿ ਨਾ ਭਾਈ ਅਸੀਂ ਨੀ ਤੈਨੂੰ ਇੱਥੇ ਭਾਸ਼ਣ ਦੇਣ ਦੇਣਾ ਤੇ ਡਿਪਾਰਟਮੈਂਟ ਆਫ ਸਟੇਟ ਜਿਹੜੀ ਆ US ਉਹਦੇ ਵੱਲੋਂ ਜਿਹੜਾ ਉਹ ਸਕੈਜੂਲ ਤੇ ਪਹੁੰਚਣ ਤੋਂ ਮਨਾਹੀ ਕਰ ਦਿੱਤੀ ਗਈ ਸੋ ਉਹਨਾਂ ਨੇ ਨਾ ਕਰ ਦਿੱਤੀ ਤੇ ਉਹਨੂੰ ਬੋਲਣ ਨਹੀਂ ਦਿੱਤਾ ਗਿਆ ਤੇ ਚਲੋ ਕੋਈ ਨੀ ਉਹਨੇ ਕਹਾ ਪ੍ਰੈਜੀਡੈਂਟ ਬਣ ਜਾਣਾ ਜੀ ਕੱਖ ਸਾਹਿਬ ਜੀ ਫਿਰ ਆਪੇ ਬੋਲੀ
0: ਜਾਣਾ
1: ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ US ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਵੱਲੋਂ ਰਸ਼ੀਅਨ ਪ੍ਰੈਜੀਡੈਂਟ ਪੁਟਿਨ ਨੂੰ ਇੱਕ ਸੱਦਾ ਪੱਤਰ ਭੇਜਿਆ ਗਿਆ ਤੇ ਉਹਦੇ ਵਿਚ ਕਿਹਾ ਗਿਆ ਕਿ ਪ੍ਰੈਜੀਡੈਂਟ ਪੁਟਿਨ ਨੇ ਟਰੰਪ ਦਾ ਉਹਨੇ ਸੱਦਾ ਪੱਤਰ ਭੇਜ ਦਿੱਤਾ ਤੇ ਆਪਣੇ ਕੋਲੋਂ ਫੇਰ ਟਰੰਪ ਸਾਹਿਬ ਨੇ ਕਹਿ ਦਿੱਤਾ ਤੁਹਾਨੂੰ ਪਤਾ ਵੀ ਉਹ ਜਿਹੜੇ ਛਾਤਰ ਬਹੁਤ ਛਾਤਰ ਪੋਲੀਟੀਸ਼ਨ ਆ ਤੇ ਉਹਨਾਂ ਨੇ ਕਹਿ ਦਿੱਤਾ ਵੀ ਉਹਨੇ ਪੁਟਿਨ ਨੇ ਸੱਦਾ ਕਬੂਲ ਵੀ ਕਰ ਲਿਆ ਆ ਪਰ ਪੁਟਿਨ ਸਾਹਿਬ ਦੇ ਨੇ ਇਕਦਮ ਜਵਾਬ ਦੇ ਦਿੱਤਾ ਉਹ ਕਹਿੰਦੇ ਨਹੀਂ ਬਈ ਮੈਂ ਕੋਈ ਸੱਦਾ ਪੱਤਰ ਜਿਹੜਾ ਕਬੂਲਿਆ ਨਹੀਂ ਮੈਨੂੰ ਆਇਆ ਜ਼ਰੂਰ ਆ ਪਰ ਜਿਹੜਾ ਉਹ ਸੱਦਾ ਪੱਤਰ ਆ ਉਹਦਾ ਅਸੀਂ ਨਿਰੀਖਣ ਮੇਰੇ ਜਿਹੜੇ ਕਰਿੰਦੇ ਹੈਗੇ ਆ ਹੇਠਾਂ ਵਾਲੇ ਉਹਦਾ ਨਿਰੀਖਣ ਉਹਨੂੰ ਪੜ ਰਹੇ ਆ ਤੇ ਜਦੋਂ ਤਿੱਕਰ ਅਸੀਂ ਉਹਨੂੰ ਪੂਰੀ ਤਰ੍ਹਾਂ ਪੜ ਨਹੀਂ ਲੈਂਦੇ ਘੋਖ ਨਹੀਂ ਲੈਂਦੇ ਉਦੋਂ ਤਿੱਕਰ ਆ ਜਿਹੜਾ ਉਹਦਾ ਮੈਂ ਕੋਈ ਸਵੀਕਾਰ ਨਹੀਂ ਕੀਤਾ ਕਿ ਮੈਂ ਆਵਾਂਗਾ ਜਾਂ ਨਹੀਂ ਉਹ ਕਹਿੰਦਾ ਪਹਿਲਾਂ ਅਸੀਂ ਉਹਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਾਂਗੇ ਕੱਲਾ ਕੱਲੇ ਅੱਖਰ ਨੂੰ ਪੜਾਂਗੇ ਦੇਖਾਂਗੇ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਤਾਂ ਜਾ ਕੇ ਅਸੀਂ ਕਹਿੰਦੇ ਆ ਉਹ ਜਵਾਬ ਦੇਵਾਂਗੇ ਵੀ ਹਾਂ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ ਔਰ ਇਹ ਜਿਹੜਾ ਖਾਕਸਾਲ ਜੀ ਸੱਦਾ ਹੈਗਾ ਇਹ ਬੋਰਡ ਆਫ ਪੀਸ ਜਿਹਨੂੰ ਇਨੀਸ਼ੀਏਟਿਵ ਜਿਹਨੂੰ ਟਰੰਪ ਸਾਹਿਬ ਦੀ ਇਹ ਕੋਈ ਸੰਸਥਾ ਛੋਟੇ ਮੋਟੇ ਹੋਣੇ ਆ ਥੋੜੇ ਉਹਦੇ ਆਪਣੇ ਕਰਿੰਦੇ ਉਹਨਾਂ ਨੇ ਇਹ ਬਣਾਈ ਆ ਤੇ ਉਹਨਾਂ ਵੱਲੋਂ ਜਿਹੜਾ ਆ ਉਹ US ਟਰੰਪ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਪੁਟਿਨ ਨੂੰ ਪੱਤਰ ਇਹ ਭੇਜਿਆ ਸੀਗਾ ਤੇ ਉਹਨਾਂ ਨੇ ਸਵੀਕਾਰ ਹਜੇ ਨਹੀਂ ਕੀਤਾ ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਵੀ ਹੈਗੀ ਆ ਜਿਹੜੀ ਦੇਖੋ ਆ ਜਿਹੜੀ ਉਹ ਆਪਾਂ ਗੱਲ ਕਰਕੇ ਗਏ ਆ ਨਾ ਵੀ ਜਦੋਂ ਤੁਸੀਂ ਦੁਸ਼ਮਣ ਨੂੰ ਇੱਕ ਵਾਰੀ ਵੰਗਾਰਦੇ ਆ ਨਾ ਫਿਰ ਭਾਵੇਂ ਤੁਸੀਂ ਹਟ ਵੀ ਜਾਓ ਪਰ ਉਹਦੇ ਅੰਦਰ ਆ ਜਿਹੜੀ ਉਹ ਹੋ ਜਾਂਦੀ ਆ ਪਈ ਯਾਰ ਇਹਦਾ ਕੀ ਪਤਾ ਕੱਲ ਨੂੰ ਫੇਰ ਕਰ ਦੂਗਾ ਆਪਾਂ ਤਿਆਰੀ ਤਾਂ ਰੱਖੀਏ ਨਾ ਆਪਣੀ ਹਾਂ ਸੋ ਇਸੇ ਤਰ੍ਹਾਂ ਸਪੇਨ ਵੱਲੋਂ ਜਿਹੜਾ ਆ ਉਹ ਯੂਰਪੀਅਨ ਯੂਨੀਅਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਇੱਕ ਜੁਆਇੰਟ ਆਰਮੀ ਬਣਾਉਣੀ ਚਾਹੀਦੀ ਆ ਤਾਂ ਕਿ ਜਿਹੜੀ ਆ ਉਹ ਗ੍ਰੀਨਲੈਂਡ ਦਾ ਮਾਮਲਾ ਆ ਜਿਹੜਾ ਇਹ ਵਿਗੜ ਗਿਆ ਤਾਂ ਜਿਹੜੀ EU ਆ ਯੂਰਪੀਅਨ ਯੂਨੀਅਨ ਆ ਉਹਦੇ ਕੋਲ ਕੁਛ ਨਾ ਕੁਛ ਤਾਂ ਹੋਵੇ ਨਾ ਆਪਣੇ
0: ਦੋ ਗੱਲਾਂ ਇਹਦੇ ਵਿੱਚ ਇਹ ਆ ਕਿ ਯੂਰਪ ਇਹਨਾਂ ਦਾ ਬਹੁਤ ਪੁਰਾਣਾ ਅਲਾਇੰਸ ਰਿਹਾ ਹੈਗਾ
1: ਆ ਰਹੀ ਆ ਜੀ ਇਕੱਠੇ ਖਾਂਦੇ ਰਹੇ ਨਾ ਚੋਰ ਚੋਰ ਮਥੇਰੇ ਭਾਈ
0: ਡਾਕਟਰ ਸਾਹਿਬ ਵੀ ਆ ਗਿਆ ਤੇ ਮੇਰੀ ਗੱਲ ਵੀ ਵਿਚੇ ਰਹਿ ਗਈ ਤੁਹਾਡੀ ਵਿਚੇ ਤੁਸੀਂ ਕੱਟ ਦਿਓ ਜੀ ਚੀਮਾ ਸਾਹਿਬ ਕੱਟ ਦਿਓ ਫੋਨ ਮੈਂ ਤੁਹਾਨੂੰ ਐਡ ਕਰਦਾ ਜੀ ਆਲਰਾਈਟ ਡਾਕਟਰ ਸਾਹਿਬ ਹੋਲਡ ਕਰਿਓ ਜੀ ਹੋਲਡ ਕਰਿਓ ਥੈਂਕ ਯੂ ਲੋ ਜੀ ਡਾਕਟਰ ਸਾਹਿਬ ਜੁੜ ਗਏ ਜੀ ਤੇ ਆਪਾਂ ਐਡ ਪੀਪਲ ਲਾਲ ਸਿੰਘ ਚੀਮਾ

ਕਾਫੀ ਆਪਾਂ ਵਧੀਆ ਵਧੀਆ ਗੀਤ ਸੁਣੇ। ਟਾਈਮ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਦੇ ਵਿੱਚ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਚੱਲਦੇ ਆ ਖਬਰਾਂ ਵੱਲ, ਤੇ ਉਹਨਾਂ ਦੇ ਕੋਲੋਂ ਜਾਣਕਾਰੀ ਆਪਾਂ ਹਾਸਲ ਕਰਦੇ ਆ ਜੀ ਚੀਮਾ ਸਾਹਿਬ ਕੋਲੋਂ, ਤੇ ਪੁੱਛਦੇ ਆ ਕੀ ਹੋ ਰਿਹਾ। ਤੇ ਅੱਜ ਆਪਾਂ ਫੇਸਬੁੱਕ ਲਾਈਵ ਵੀ ਜੁੜ ਜਾਣਾ ਜੀ, ਸਿਰਫ ਖਬਰਾਂ ਕਰਾਂਗੇ ਲਾਈਵ ਦੇ ਉੱਪਰ। ਤੇ ਦੋਸਤੋ ਪ੍ਰਵਾਸ ਰੇਡੀਓ ਦੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਦਾ ਫਿਰ ਨਿੱਘੇ ਜੀ ਆਇਆਂ ਨੂੰ ਸਵਾਗਤ ਤੇ ਵੈਲਕਮ। ਤੇ ਚੀਮਾ ਸਾਹਿਬ ਵੀ ਜੁੜ ਗਏ ਆ, ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ।

ਤੇ ਬੜਾ ਹੀ ਪੰਗਾ ਪੈ ਜਾਂਦਾ ਮੈਨੂੰ ਹਰ ਵਾਰੀ। ਦੋਸਤੋ ਇੱਕ ਸੈਕਿੰਡ ਦਿਓ ਜੀ, ਮੈਂ ਲੱਭ ਰਿਹਾ ਜੀ ਲਾਲ ਸਿੰਘ ਚੀਮਾ ਹੋਣਾ ਨੂੰ, ਤੇ ਉਹਨਾਂ ਨੂੰ ਵੀ ਕਾਲ ਕਰ ਦਿੰਦੇ।

0: ਚੀਮਾ ਸਾਹਿਬ ਨਾਲ ਹੀ ਇੱਕ ਮਿੰਟ ਹੋਲਡ ਕਰੋ ਜੀ, ਮੈਂ ਦੇਖਦਾ ਤੁਸੀਂ ਹੋਲਡ ਰੱਖੋ, ਬਸ ਮੈਂ ਕਰਦਾ ਕੋਸ਼ਿਸ਼। ਡਾਕਟਰ ਸਾਹਿਬ ਆਓ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਦੋਸਤੋ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਹੁਤ ਵੱਡੀਆਂ ਜਾਣਕਾਰੀਆਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਨੇ, ਤੁਹਾਡੀ ਸਿਹਤ ਸੰਬੰਧੀ ਬਹੁਤ ਵੱਡੀਆਂ ਜਾਣਕਾਰੀਆਂ ਹੁੰਦੀਆਂ। ਬੇਨਤੀ ਅੱਗੇ ਵੀ ਕਰਦਾ ਵਾਂ ਕਿ ਆਓ ਰਲ ਮਿਲ ਕੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਹੋਰ ਹੰਗਾਰਾ ਦੇਈਏ, ਤਾਂ ਕਿ ਆਪਣੀ ਜ਼ਿੰਦਗੀ ਦੇ ਵਧੀਆ ਦਿਨ ਆਪਾਂ ਗੁਜ਼ਾਰ ਸਕੀਏ, ਕਿਉਂਕਿ ਉਨ੍ਹਾਂ ਦੇ ਕੋਲ 50-55 ਸਾਲ ਦਾ ਬਹੁਤ ਵੱਡਾ ਐਕਸਪੀਰੀਅੰਸ ਆ। ਪ੍ਰੋਫੈਸਰ ਰਹੇ ਆ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਰਹੇ ਆ, ਤੇ ਅੱਜ ਕੱਲ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਆ, ਤੇ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ, ਸਮਝੋ ਕਿ ਤੁਹਾਡੀ ਪ੍ਰੋਬਲਮ ਤਾਂ ਬਹੁਤ ਜ਼ਿਆਦੀਆਂ ਹੋਈਆਂ, ਡਾਕਟਰਾਂ ਕੋਲ ਤੁਸੀਂ ਚੈੱਕ ਕਰਾ ਲਿਆ, ਕਿਸੇ ਬੰਨੇ ਸਮਝ ਆਉਂਦੀ, ਇੱਕ ਵਾਰੀ ਕਾਲ ਕਰਕੇ ਮਸ਼ਵਰਾ ਜ਼ਰੂਰ ਲੈ ਲਓ। ਬੜੀ ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ, ਆਓ ਜੀ, ਸਤਿ ਸ੍ਰੀ ਅਕਾਲ।
1: ਮਿਹਰਬਾਨੀ ਜੀ, ਖੱਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਦੇ ਲੈ ਕੇ, ਤੇ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਵੇਲੇ ਰੇਡੀਓ ਪ੍ਰਵਾਸ ਦੇ ਉਪਰ ਔਰ ਰੇਡੀਓ ਸਬਰੰਗ ਦੇ ਉਪਰ, ਵੇਖ ਰਹੇ ਹੋ ਯੂਟਿਊਬ ਤੇ ਫੇਸਬੁੱਕ ਮੀਡੀਆ ਦੇ ਉਪਰ। ਮੇਰਾ ਜਿਹੜਾ ਫੇਸਬੁੱਕ ਮੀਡੀਆ ਹੈ ਜਾਂ ਯੂਟਿਊਬ ਹੈ, ਉਹਦੇ ਉਪਰ ਰੋਜ਼ਾਨਾ ਤੁਸੀਂ ਮੈਨੂੰ ਵੇਖਦੇ ਹੋ, ਤੇ ਇਸ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਇੱਕ ਕਥਾ ਰੂਪੀ ਵਿਚਾਰ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ। ਕਿੱਥੇ
2: Your call cannot be completed as dialed. Please check the number and dial again.
3: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
1: ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਜੀਵਨ ਦੇ ਵਿੱਚ, ਜਿਹੜੀ ਮਰਜ਼ੀ ਮੁਸ਼ਕਲ ਆ ਜਾਵੇ ਉਸ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨ ਦੀ ਸਾਨੂੰ ਲੋੜ ਹੈ। ਜੇ ਅਸੀਂ ਇੰਨੀਆਂ ਵੱਡੀਆਂ ਮੁਸੀਬਤਾਂ ਚੋਂ ਲੰਘ ਕੇ ਆ ਗਏ ਫਿਰ ਵੀ ਸਰਵਾਈਵ ਹਾਂ, ਇਹਦਾ ਮਤਲਬ ਬੜੇ ਬਹਾਦਰ ਹਾਂ। ਬਹੁਤ ਕੁਝ ਕੁਦਰਤ ਨੇ ਸਾਨੂੰ ਦਿੱਤਾ, ਬਹੁਤ ਨਵਾਜ਼ਿਆ ਹੋਇਆ ਬਖਸ਼ਿਸ਼ਾਂ ਦੇ ਨਾਲ, ਤੇ ਉਨ੍ਹਾਂ ਬਖਸ਼ਿਸ਼ਾਂ ਦੇ ਕਰਕੇ ਅੱਗੇ ਵੀ ਜੋ ਕੁਝ ਹੋਏਗਾ ਉਸ ਚੀਜ਼ ਦਾ ਮੁਕਾਬਲਾ ਅਸੀਂ ਆਮ ਸਮੇਂ ਸਿਰ ਕਰਦੇ ਰਹਾਂਗੇ ਔਰ ਦਲੇਰੀ ਨਾਲ ਇਸ ਜ਼ਿੰਦਗੀ ਨੂੰ ਜੀਆਂਗੇ। ਆਓ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ। ਅਸੀਂ ਜੀਵਨ ਨੂੰ ਜਵਾਨੀ ਦੇ ਪਹਿਰੇ ਤੇ ਲਿਆ ਕੇ ਛੱਡਿਆ ਸੀ, ਤੇ ਉਸ ਤੋਂ ਬਾਅਦ ਸੋਚਿਆ ਸੀ ਵੀ ਇਹਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ, ਸਰੀਰ ਵੱਡਾ ਬਣ ਗਿਆ, ਸਾਰਾ ਕੁਝ ਹੋ ਗਿਆ, ਸਾਰੇ ਸਿਸਟਮ ਚੱਲਣ ਲੱਗ ਗਏ, ਸਾਰਾ ਕੁਝ ਹੁੰਦਿਆਂ ਹੋਇਆ, ਤੇ ਫਿਰ ਇਹਦੇ ਚ ਬਿਮਾਰੀਆਂ ਹੁਣ ਕਿੱਥੋਂ ਆਉਂਦੀਆਂ ਨੇ? ਔਰ ਉਹ ਬਿਮਾਰੀਆਂ ਦੀ ਤਹਿ ਤੱਕ ਲੱਭਦਿਆਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਜਿਹੜਾ ਪੁਰਾਣਾ ਜ਼ਮਾਨਾ ਸੀਗਾ ਉਹ ਹਾਈਪੋਥੈਟੀਕਲ ਸੀਗਾ, ਹਾਈਪੋਥੇਸਿਸ ਸੀਗਾ। ਉਸ ਹਾਈਪੋਥੇਸਿਸ ਨੂੰ ਅੱਜ ਅਸੀਂ ਪ੍ਰੈਕਟੀਕਲ ਰੂਪ ਵਿਚ ਲੈ ਕੇ ਆ ਗਏ ਹਾਂ, ਹਾਲਾਂਕਿ ਅਸੀਂ ਫਿਰ ਦੁਬਾਰਾ ਹਾਈਪੋਥੇਸਿਸ ਵਾਲੇ ਪਾਸੇ ਨੂੰ ਪ੍ਰੂਵ ਕਰਕੇ ਸਾਬਤ ਕਰਕੇ ਫਿਰ ਉੱਥੇ ਹਾਈਪੋਥੇਸਿਸ ਨਹੀਂ ਪਹੁੰਚਣਾ ਆ। ਪਰ ਇੱਕ ਰਸਤਾ ਹੁੰਦਾ ਨਾ, ਇਕਦਮ ਜੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਦੋ ਤੇ ਦੋ ਚਾਰ ਹੁੰਦੇ ਨੇ, ਉਹ ਮੰਨਣ ਨੂੰ ਤਿਆਰ ਨਹੀਂ ਹੋਏਗਾ। ਉਹਨੂੰ ਇੱਕ ਤਰੀਕਾ ਦੱਸਣਾ ਪਏਗਾ ਵੀ ਭਾਈ ਪਹਿਲਾਂ ਦੋ ਲਕੀਰਾਂ ਮਾਰੋ, ਫਿਰ ਦੋ ਲਕੀਰਾਂ ਮਾਰੋ, ਫਿਰ ਗਿਣੋ, ਇਹ ਚਾਰ ਹੋ ਜਾਣਗੇ। ਸੋ ਮੇਰੇ ਕਹਿਣ ਤੋਂ ਭਾਵ ਹੈ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਨਾ ਮੈਥ, ਉਦੋਂ ਇਸ ਤਰ੍ਹਾਂ ਹੁੰਦਾ ਹੈ। ਤੇ ਅਸੀਂ, ਕਿਉਂਕਿ ਸਾਰੇ ਲੋਕ ਤਾਂ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ, ਤੇ ਸਾਰੇ ਲੋਕ ਜੇ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਜ਼ਰੂਰੀ ਗੱਲ ਆ, ਹਰ ਇੱਕ ਗੱਲ ਨੂੰ ਇਸੇ ਤਰ੍ਹਾਂ ਦੋ ਤੇ ਦੋ ਚਾਰ ਸਮਝਾਉਣਾ ਪਏਗਾ। ਔਰ ਉਹੀ ਗੱਲਾਂ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰ ਰਹੇ ਹਾਂ। ਬੇਸ਼ੱਕ ਪ੍ਰੋਗਰਾਮ ਥੋੜੇ ਲੰਬੇ ਹੋ ਰਹੇ ਨੇ, ਬੇਸ਼ੱਕ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬੇਸ਼ੱਕ ਨਾ ਦੱਸ ਸਕਦੇ ਹੋਈਏ, ਪਰ ਇਹ ਯਕੀਨ ਹੈ ਕਿ ਜਿਹੜੀਆਂ ਵੀ ਗੱਲਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਨਾ, ਤੁਹਾਡੀ ਬੋਲੀ ਦੇ ਵਿੱਚ ਹੁੰਦੀਆਂ ਨੇ, ਉਹਦੇ ਵਿੱਚ ਮਿਸਾਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਤੁਹਾਡੇ ਆਪਣੇ ਇਰਦ ਗਿਰਦ। ਇਹ ਸਮਝ ਵਿੱਚ ਆਉਣ ਵਾਲੀ ਗੱਲ ਹੈ ਨੀ, ਪਰ ਮੈਂ ਇਹ ਸਮਝਦਾ ਹਾਂ ਕਿ ਕੋਈ ਵੀ ਚੀਜ਼ ਇੰਨੀ ਮੁਸ਼ਕਲ ਨਹੀਂ ਹੁੰਦੀ, ਤੁਸੀਂ ਉਹਨੂੰ ਜੀਵਨ ਬਣਾ ਲਓ। ਇੱਕ ਤਾਂ ਹੁੰਦਾ ਨਾ ਵੀ ਮੇਰੀ ਡਿਊਟੀ ਹੈ ਯਾਰ, ਮੈਂ ਕਰਕੇ ਆਉਣਾ, ਡਿਊਟੀ ਤੋਂ ਅਵੇਸਲਾ ਵੀ ਹੋ ਜਾਂਦਾ। ਬਹੁਤ ਸਾਰੀਆਂ ਗੱਲਾਂ ਅਸੀਂ ਧਰਮ ਦੇ ਨਾਂ ਤੇ ਕਰਦੇ ਹਾਂ, ਉਹ ਧਰਮ ਦੇ ਨਾਂ ਤੇ ਜਿਹੜੀਆਂ ਬੀਬੀਆਂ ਕਰੀ ਜਾਂਦੀ, ਕਿਉਂਕਿ ਧਾਰਮਿਕ ਮਾਨਸਿਕਤਾ ਹੈ ਨਾ ਸਾਡੀ, ਉਸ ਤਰ੍ਹਾਂ ਹੋ ਜਾਂਦਾ। ਤੇ ਜੇ ਅਸੀਂ ਕਿਸੇ ਸਬਜੈਕਟ ਨੂੰ ਕਿਸੇ ਵੀ ਐਸੇ ਸ਼ੋਭੇ ਨੂੰ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਹੈਗਾ ਆ, ਉਹਨੂੰ ਅਗਰ ਧਿਆਨ ਨਾਲ ਵਾਚੀਏ, ਉਹਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਤੇ ਮੈਡੀਕਲ ਸਾਇੰਸ ਵੀ ਕੋਈ ਮੁਸ਼ਕਲ ਗੱਲ ਨਹੀਂ ਹੈਗੀ। ਇਹ ਵੀ ਇੱਕ ਸਧਾਰਨ ਦੋ ਦੇ ਦੋ ਚਾਰ ਦੀ ਗਿਣਤੀ ਕਰਨ ਵਾਲੀ ਗੱਲ ਹੈਗੀ ਹੈ, ਉਹਦਾ ਜੋੜ ਕਰਨ ਵਾਲੀ ਗੱਲ ਹੈਗੀ ਹੈ। ਸੋ ਮੈਂ ਉਸੇ ਤਰੀਕੇ ਦੇ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਬੇਸ਼ੱਕ ਟੈਕਨੀਕਲ ਪੁਆਇੰਟ ਆਫ ਵਿਊ ਜਾਂ ਐਕਸਪਲੇਨ ਕਰਨਾ ਮੈਡੀਕਲ ਕਾਲਜਾਂ ਵਿੱਚ ਇੱਕ ਡਿਫਰੈਂਟ ਸਟਾਈਲ ਹੁੰਦਾ ਹੈ, ਕਿਉਂਕਿ ਪਤਾ ਹੁੰਦਾ ਹੈ ਕਿ ਜਿਹੜੇ ਸਾਹਮਣੇ ਲੋਕ ਬੈਠੇ ਹੈ ਨਾ, ਇਹ ਬਾਇਓਲੋਜੀ ਬਾਰੇ ਵੀ ਜਾਣਦੇ ਨੇ, ਇਹ ਮੈਡੀਕਲ ਕਰੋਨੋਲੋਜੀ ਬਾਰੇ ਵੀ ਜਾਣਦੇ ਨੇ। ਇਹਨਾਂ ਨੂੰ ਸਿਰਫ ਉਹਦੇ ਮੁਤਾਬਕ ਸ਼ਾਰਟ ਨੋਟਸ ਦੇਣ ਦੀ ਲੋੜ ਹੈ ਤਾਂ ਕਿ ਕਰ ਲੈ। ਪਰ ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇੱਕ ਇੱਕ ਗੱਲ ਦੋ ਤੇ ਦੋ ਚਾਰ ਦੀਆਂ ਚਾਰ ਲਕੀਰਾਂ ਮਾਰ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਪਿਛਲੇ ਹਫ਼ਤੇ ਸਾਡਾ ਪ੍ਰੋਗਰਾਮ ਜਦੋਂ ਹੋਇਆ ਸੀ ਉਦੋਂ ਪੰਜਾਬੀ ਦੇ ਵਿੱਚ ਹੋਇਆ ਸੀ, ਅੱਜ ਦਾ ਪ੍ਰੋਗਰਾਮ ਤੇ ਵੈਸੇ ਹਿੰਦੀ ਦਾ, ਪਰ ਮੈਂ ਸਮਝਦਾ ਹਾਂ ਕਿ ਅਸੀਂ ਇਸ ਨੂੰ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਹੀ ਲੈ ਕੇ ਚੱਲਦੇ ਹਾਂ। ਤੇ ਪੰਜਾਬੀ ਦੇ ਵਿੱਚ ਹੀ ਮੈਂ ਮੁਆਫੀ ਮੰਗਦਾ ਹਿੰਦੀ ਵਾਲਿਆਂ ਤੋਂ ਕਿ ਕੱਲ ਨੂੰ ਮੈਂ ਹਿੰਦੀ ਵਿੱਚ ਕਰ ਦਿਆਂਗਾ ਪ੍ਰੋਗਰਾਮ, ਔਰ ਉਸ ਤੋਂ ਬਾਅਦ ਫਿਰ ਅੰਗਰੇਜ਼ੀ ਦੇ ਵਿੱਚ ਹੋ ਜਾਏਗਾ। ਨਿਊਕਲੀਅਸ ਸੰਬੰਧੀ ਮੈਂ ਡਿਸਕ੍ਰਿਪਸ਼ਨ ਸ਼ਾਇਦ ਅੰਗਰੇਜ਼ੀ ਦੇ ਵਿੱਚ ਦੇ ਚੁੱਕਿਆ ਹਾਂ, ਔਰ ਸਿਰਫ ਹਿੰਦੀ ਚ ਬਾਕੀ ਹੈਗੀ ਹੈ। ਔਰ ਨਿਊਕਲੀਅਸ ਦੀ ਡਿਸਕ੍ਰਿਪਸ਼ਨ ਦੱਸਿਆ ਹੋਇਆ, ਮੈਂ ਤੁਹਾਨੂੰ ਦੱਸਿਆ ਸੀ ਵੀ ਸੈੱਲ ਦੇ ਅੰਦਰ ਵੜ ਗਿਆ, ਤੇ ਸੈੱਲ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਉਹਨੂੰ ਅਸੀਂ ਨਿਊਕਲੀਅਸ ਆਖਿਆ ਸੀਗਾ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਵੀ ਇਹ ਕਿਲੇ ਦੇ ਵਿੱਚ ਇੱਕ ਕਿਲਾ ਆ, ਸੈੱਲ ਆਪਣੇ ਆਪ ਵਿੱਚ ਇੱਕ ਕਿਲਾ ਸੀ, ਉਹਦੀ ਇੱਕ ਚਾਰ ਦੀਵਾਰੀ ਸੀ, ਉਹਦੀ ਚਾਰ ਦੀਵਾਰੀ ਦੀ ਡਿਸਕ੍ਰਿਪਸ਼ਨ ਅਸਾਂ ਦਿੱਤੀ ਸੀ, ਔਰ ਉਸ ਤੋਂ ਬਾਅਦ ਉਹਦੇ ਅੰਦਰ ਵੜੇ ਸੀ, ਉਹਦੇ ਅੰਦਰ ਦੇ ਹਾਲਾਤ ਨੂੰ ਅਸੀਂ ਇਨਵਾਇਰਮੈਂਟ ਕਿਹਾ ਸੀ। ਉਸੇ ਤਰ੍ਹਾਂ ਹੀ ਇਸ ਸਾਰੇ ਇਨਵਾਇਰਮੈਂਟ ਦੇ ਵਿੱਚ ਇੱਕ ਹੋਰ ਹਿੱਸਾ ਹੈਗਾ, ਇੱਕ ਹੋਰ ਕਿਲਾ ਹੈਗਾ, ਔਰ ਉਸ ਕਿਲੇ ਨੂੰ ਅਸੀਂ ਨਿਊਕਲੀਅਸ ਕਹੀ ਜਾ ਰਹੇ ਹਾਂ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਵੀ ਅਸੀਂ ਆਖਿਆ ਵੀ ਇਹਦੀਆਂ ਆਪਣੀਆਂ ਦੋ ਦੀਵਾਰਾਂ ਨੇ, ਔਰ ਉਸ ਨੂੰ ਬਾਹਰਲੀ ਦੀਵਾਰ ਦੇ ਕਹਿ ਲੋ ਦੋ ਹਿੱਸੇ ਨੇ ਜਾਂ ਦੋ ਤਹਿ ਹਨ, ਉਹਦਾ ਵੀ ਸਾਰੀ ਡਿਸਕ੍ਰਿਪਸ਼ਨ ਅਸੀਂ ਤੁਹਾਨੂੰ ਦੇ ਚੁੱਕੇ ਹਾਂ। ਉਸ ਤੋਂ ਬਾਅਦ ਜੇ ਤੁਸੀਂ ਇਹਦੇ ਅੰਦਰ ਵੜਦੇ ਹਾਂ ਤੇ ਉਹਦੇ ਅੰਦਰ ਵੀ ਜੋ ਇਨਵਾਇਰਮੈਂਟ ਹੈਗਾ, ਜੋ ਹਾਲਾਤ ਹੈ, ਜਿਵੇਂ ਪੂਰੇ ਸੈੱਲ ਦਾ ਹਾਲਾਤ ਸੀਗਾ, ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਸੀਗਾ, ਜਾਂ ਉਹਨੂੰ ਅਸੀਂ ਨਿਊਕਲੀਓਪਲਾਜ਼ਮ ਕਹਿੰਦੇ ਹਾਂ, ਜਾਂ ਪ੍ਰੋਟੋਪਲਾਜ਼ਮ ਅਸੀਂ ਕਹਿੰਦੇ ਹਾਂ। ਔਰ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਅਲੱਗ ਅਲੱਗ ਸਾਂਭੀਆਂ ਪਈਆਂ ਨੇ, ਜਿਨ੍ਹਾਂ ਦੇ ਅਲੱਗ ਅਲੱਗ ਕੰਮ ਹੈਗੇ ਨੇ, ਔਰ ਉਹ ਕੰਮ ਗਿਣਤੀ ਮੈਂ ਤੁਹਾਨੂੰ ਕਰਕੇ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤੀ ਸੀ ਭਾਈ। ਇਸ ਸਾਰੇ ਦੇ ਵਿੱਚ ਸਾਡਾ ਪਿਛਲਾ ਰਿਕਾਰਡ ਪ੍ਰਿਜ਼ਰਵ ਹੁੰਦਾ ਆ, ਪਿੱਛੇ ਸਾਡੇ ਮਾਂ ਪਿਓ ਬਾਪਿਆਂ ਨੇ ਕੀ ਕੁਛ ਕੀਤਾ, ਕੀ ਕਰੈਕਟਰ ਸੀਗਾ, ਕਿੰਨੀ ਬਣਤਰ ਸੀਗੀ, ਉਹ ਸਾਰੀ ਕੰਡੀਸ਼ਨ, ਕਿਹੜੀਆਂ ਕਿਹੜੀਆਂ ਉਹਨਾਂ ਨੂੰ ਬਿਮਾਰੀਆਂ ਸੀਗੀਆਂ, ਉਹ ਅਸੀਂ ਇੱਥੋਂ ਲੱਭ ਸਕਦੇ ਹਾਂ। ਔਰ ਉਹਨਾਂ ਬਿਮਾਰੀਆਂ ਦਾ ਕਈਆਂ ਦਾ ਤਾਂ ਵਿਸਰਜਨ ਹੋ ਗਿਆ, ਉਹ ਖਤਮ ਹੋ ਗਈਆਂ, ਕਈਆਂ ਦਾ ਨਿਰਵਾਹ ਸਾਨੂੰ ਕਰਨਾ ਪੈ ਰਿਹਾ ਹੈਗਾ, ਔਰ ਸਾਡੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਉਹਨੂੰ ਨਾ ਨਹੀਂ ਕਰ ਸਕਦੇ, ਕਿਉਂਕਿ ਪਿਓ ਵੱਲੋਂ ਵਿਰਾਸਤ ਵਿੱਚ ਜੇ ਕੋਈ ਚੀਜ਼ ਆਈ ਹੋਵੇ ਜ਼ਮੀਨ ਤੇ ਅਸੀਂ ਰੋਕ ਲੈਂਦੇ ਹਾਂ, ਬਿਨਾਂ ਮੈਂ ਨਹੀਂ ਇਸ ਮੁੰਡੇ ਨੂੰ ਜ਼ਮੀਨ ਦੇਣੀ, ਇਹ ਮੇਰੇ ਨਾਲ ਤੇ ਲੜਦਾ, ਮੇਰੇ ਨਾਲ ਖਰਾਬੀਆਂ ਕਰਦਾ। ਪਰ ਇਹ ਕੁਦਰਤ ਦਾ ਨਿਯਮ ਆ ਵੀ ਜੇ ਕਿਸੇ ਪਿਓ ਨੂੰ ਕੋਈ ਬਿਮਾਰੀ ਹੋਵੇ, ਕਿਸੇ ਮਾਂ ਨੂੰ ਕੋਈ ਬਿਮਾਰੀ ਹੋਵੇ, ਤੇ ਉਹ ਇਸੇ ਤਰ੍ਹਾਂ ਦੀ ਜੈਨੇਟਿਕ ਬਿਮਾਰੀ, ਅਗਰ ਕੋਈ ਇਸ ਤਰ੍ਹਾਂ ਦੀ ਖਰਾਬੀ ਨਿਊਕਲੀਅਸ ਦੇ ਵਿੱਚ ਆ ਚੁੱਕੀ ਹੈ, ਤੇ ਉਹ ਆਪਣੇ ਬੱਚਿਆਂ ਨੂੰ ਜਾਣ ਤੋਂ ਰੋਕ ਨਹੀਂ ਸਕਦਾ। ਇਹ ਨਹੀਂ ਕਹਿ ਸਕਦਾ ਵੀ ਇਹਨੂੰ ਤਾਂ ਮੈਂ ਜ਼ਮੀਨ ਦਿੱਤੀ ਆ, ਇਹਨੂੰ ਤਾਂ ਮੇਰੇ ਵਾਲੀ ਇਹ ਬਿਮਾਰੀ ਹੋ ਜਾਵੇ, ਇਹਨੂੰ ਮੈਂ ਜ਼ਮੀਨ ਨਹੀਂ ਦਿੱਤੀ, ਇਹਨੂੰ ਬਿਮਾਰੀ ਨਾ ਹੋਵੇ, ਐਸਾ ਸੰਭਵ ਨਹੀਂ ਹੈ। ਉਹ ਕੁਦਰਤ ਦੇ ਨਿਯਮ ਅਨੁਸਾਰ ਉਸੇ ਮੁਤਾਬਕ ਹੀ ਚੱਲਦਾ ਰਹੇਗਾ। ਇਸੇ ਕਰਕੇ ਇਹਦੇ ਤੋਂ ਸਾਨੂੰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ, ਜੇ ਅਸੀਂ ਕੁਦਰਤ ਦੇ ਅਨੁਸਾਰ ਹੀ ਹੋ ਕੇ ਚੱਲਦੇ ਹਾਂ ਨਾ, ਤੇ ਫਿਰ ਜੋ ਕੁਝ ਵੀ ਸਾਡਾ ਹੈਗਾ ਸਾਡੇ ਬੱਚਿਆਂ ਦਾ ਆ, ਜੋ ਕੁਝ ਵੀ ਹੈਗਾ ਸਾਨੂੰ ਉਹਦੇ ਮੁਤਾਬਕ ਕਾਣੀ ਵੰਡ ਕਰਨ ਦਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਾਣੀ ਵੰਡ ਕਰੀਏ ਜੇ ਕੁਦਰਤ ਨੇ ਨਹੀਂ ਕੀਤੀ, ਤੇ ਫਿਰ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ। ਸੋ ਇਹ ਸਾਰੀਆਂ ਗੱਲਾਂ ਨੂੰ ਸਮਝਦਿਆਂ ਹੋਇਆਂ ਅਸੀਂ ਨਿਊਕਲੀਅਸ ਸੰਬੰਧੀ ਇਹ ਦੱਸਿਆ ਸੀਗਾ ਵੀ ਸਾਡੇ ਸਰੀਰ ਦੀ ਗਰੋਥ, ਸਾਡੇ ਸਰੀਰ ਦਾ ਚੱਲਣ, ਸਾਡੇ ਸਰੀਰ ਦਾ ਕਰੈਕਟਰਿਸਟਿਕ, ਸਾਡੇ ਸਰੀਰ ਦੀ ਰੀਪ੍ਰੋਡਕਸ਼ਨ, ਅਗਾਂ ਅਸੀਂ ਵੀ ਤਾਂ ਬੱਚੇ ਜੰਮਨੇ ਆ, ਉਹਨਾਂ ਦੇ ਅਗਾਂ ਵੀ ਜੀਨ ਸਾਡੇ ਵਿੱਚ ਜਾਣੇ ਹੈਗੇ ਨੇ, ਉਹ ਸਾਰੀਆਂ ਗੱਲਾਂ ਦਾ ਨਿਪਟਾਰਾ ਜਿਹੜਾ ਹੈ ਜਾਂ ਸਾਰੀਆਂ ਗੱਲਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਡੇ ਇਸ ਨਿਊਕਲੀਅਸ ਵਿੱਚ ਪਿਆ ਹੁੰਦਾ। ਔਰ ਦੂਸਰੀ ਗੱਲ ਇਹ ਆ ਕਿ ਅਸੀਂ ਇਸ ਸਾਰੇ ਨੂੰ ਜਿੰਨਾ ਕੁਝ ਮੈਂ ਕਿਹਾ ਹੈਗਾ, ਗਰੋਥ ਦਾ ਹੈਗਾ ਆ, ਰੀਪ੍ਰੋਡਕਸ਼ਨ ਦਾ ਹੈਗਾ ਆ, ਸਾਰਾ ਰਿਕਾਰਡ ਸਾਂਭਣ ਦਾ, ਜੀਨਸ ਨੂੰ ਬਣਾਉਣ ਦਾ ਸਾਂਭਣ ਦਾ ਜਿਹੜਾ ਰਿਕਾਰਡ ਹੈਗਾ ਆ, ਇਸ ਸਾਰੇ ਦਾ ਇੱਕ ਹੋਰ ਲਫ਼ਜ਼ ਨਾਂ ਹੈਗਾ ਜਿਹਨੂੰ ਅਸੀਂ ਮੈਟਾਬੋਲਿਜ਼ਮ ਕਹਿੰਦੇ ਹਾਂ, ਜਿਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹੈਗੇ ਹਾਂ। ਸੋ ਇਹ ਸਾਰਾ ਕੁਝ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਰਹਿੰਦਾ ਹੈਗਾ, ਰਿਕਾਰਡ ਸਾਂਭਿਆ ਰਹਿੰਦਾ ਹੈਗਾ, ਕਿਸੇ ਵੀ ਵੇਲੇ ਭਾਵੇਂ ਤੁਸੀਂ ਜਦ ਤੱਕ ਜਿੰਦੇ ਹੈਗੇ ਹੋ ਤਦ ਤੱਕ ਤੁਸੀਂ ਅਗਰ ਆਪਣੇ ਮਾਂ ਬਾਪ ਬਾਬੇ ਦਾਦੇ ਦਾ ਕਿਸੇ ਰਿਕਾਰਡ ਦੇਖਦਾ ਹੋਵੇ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਸੀ ਅਗਰ ਤੁਹਾਨੂੰ ਹੈ ਤੇ ਉਹਦੇ ਵਿੱਚ ਰਿਕਾਰਡ ਤੁਸੀਂ ਲੱਭ ਸਕਦੇ ਹੋ ਕਿ ਇਸ ਤਰ੍ਹਾਂ ਇਸਨ ਦੀ ਕੰਡੀਸ਼ਨ ਸੀ। ਹੁਣ ਸਾਇੰਸ ਬਹੁਤ ਲੰਬੇ ਸਮੇਂ ਤੱਕ ਦੂਰ ਤੱਕ ਨਿਕਲ ਗਈ ਹੈਗੀ ਹੈ ਇਸ ਦੀ ਪ੍ਰੋਡਕਸ਼ਨ ਦੇ ਵਿੱਚ। ਤੇ ਅਗਲੀ ਗੱਲ ਅਸੀਂ ਇਹ ਕੀਤੀ ਸੀ ਵੀ ਹੁਣ ਅਗਾਂਹ ਆਉਣ ਵਾਲੀ ਜਨਰੇਸ਼ਨ ਵਾਸਤੇ DNA ਤਿਆਰ ਕਰਨਾ, RNA ਤਿਆਰ ਕਰਨਾ, ਜਿਹਨੂੰ ਅਸੀਂ ਡਿਸਆਕਸੀਰਾਈਬੋਨਿਊਕਲੀਕ ਐਸਿਡ ਜਾਂ ਰਾਈਬੋਨਿਊਕਲੀਅਕ ਐਸਿਡ ਕਿਹਾ ਸੀਗਾ, ਜਾਂ ਜਿਹੜੇ ਰਾਈਬੋਸੋਮਸ ਬਣਾਉਂਦੇ ਨੇ ਇਹ ਸਾਰੇ ਦਾ ਸਿੰਥੇਸਿਸ, ਇਹ ਸਾਰੇ ਦੇ ਭਾਵੇਂ ਮਤਲਬ ਮਿਸਤਰੀ ਕੋਲ ਲੱਕੜ ਤੁਸੀਂ ਲੈ ਜਾਂਦੇ ਹੋ ਨਾ, ਤੇ ਲੱਕੜ ਦਾ ਮੇਜ਼ ਵੀ ਬਣਾ ਸਕਦਾ, ਕੁਰਸੀ ਵੀ ਬਣਾ ਸਕਦਾ, ਮੰਜਾ ਪੀੜਾ ਵੀ ਬਣਾ ਸਕਦਾ ਹੈਗਾ। ਇਹ ਰਾਈਬੋਸੋਮਸ ਉਹ ਚੀਜ਼ ਹੈਗੀ ਹੈ, ਇਸ ਥਾਂ ਤੇ ਪ੍ਰਜ਼ਰਵ ਹੈਗੀ ਹੈ, ਜਿਹੜੀ ਅੱਗੇ ਪ੍ਰੋਟੀਨ ਤੋਂ ਸਿੰਥੇਸਾਈਜ਼ ਹੁੰਦੀ ਹੈ, ਜਿਹਦਾ ਮਤਲਬ ਇਹ ਆ ਕਿ ਅੱਗੇ ਕੀ ਚੀਜ਼ ਅਸੀਂ ਬਣਾ ਕੇ ਪ੍ਰੋਸ ਕਰਨੀ ਹੈ, ਜੋ ਕਿ ਖੁਰਾਕ ਆ ਗਈ ਸਾਡੇ ਕੋਲ, ਜੋ ਪ੍ਰੋਟੀਨ ਆ ਗਿਆ ਸਾਡੇ ਕੋਲ, ਉਹਦੇ ਵਿੱਚੋਂ ਬਣਾ ਕੇ ਤੇ ਅੱਗੇ ਲੋੜੀਂਦੀਆਂ ਚੀਜ਼ਾਂ ਅਸੀਂ ਇਸ ਸੈੱਲ ਵਾਸਤੇ ਉਸ ਨੂੰ ਬਣਾ ਕੇ ਦੇਣੀਆਂ। ਇਹ ਸਾਰੀਆਂ ਗੱਲਾਂ ਸੀ ਇਹਦੇ ਵਾਸਤੇ ਦੱਸੀਆਂ ਸੀ। ਤੇ DNA ਦੇ ਸੰਬੰਧ ਵਿੱਚ ਅਸੀਂ ਪੈਟਰਨਿਟੀ ਦੀ ਗੱਲ ਕੀਤੀ ਸੀ, ਪੈਟਰਨਿਟੀ ਦੇ ਸੰਬੰਧ ਵਿੱਚ ਵੀ ਦੱਸਿਆ ਸੀ ਕਿ ਜਦੋਂ ਰੌਲੇ ਪੈਂਦੇ ਆ, ਜਦੋਂ ਇੱਕ ਹੀ ਔਰਤ ਤੇ ਇੱਕ ਹੀ ਆਦਮੀ ਦਾ ਜੀਵਨ ਸਾਂਝਾ ਚੱਲਦਾ ਤੇ ਪੈਟਰਨਿਟੀ ਦਾ ਰੌਲੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੋਂ ਅੱਜ ਕੱਲ ਇਸ ਤਰ੍ਹਾਂ ਮਲਟੀਪਲ ਪਾਰਟਨਰ ਵਾਲੀਆਂ ਗੱਲਾਂ ਹੋ ਗਈਆਂ ਤੇ ਬਹੁਤ ਥਾਵਾਂ ਤੇ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ, ਤੇ ਉਸ ਵੇਲੇ ਪੈਟਰਨਿਟੀ ਦਾ ਸਵਾਲ ਆ ਜਾਂਦਾ, ਕਿਹੜਾ ਬੱਚਾ ਕਿਹਦਾ ਹੈਗਾ, ਇਹਦਾ ਪਿਓ ਕਿਹੜਾ ਹੋ ਸਕਦਾ, ਤਾਂ ਕਿ ਉਹਦੇ ਉੱਤੇ ਜ਼ਿੰਮੇਵਾਰੀ ਪਾਈ ਜਾਏ। ਕੋਈ ਵੀ ਜ਼ਿੰਮੇਵਾਰੀ ਤੇ ਚੁੱਕਣ ਨੂੰ ਤਿਆਰ ਨਹੀਂ, ਆਨੰਦ ਲੈਣ ਵਾਸਤੇ ਸਾਰੇ ਤਿਆਰ ਨੇ। ਇਸ ਕਰਕੇ ਇਹ ਰੌਲਾ ਪਿਆ, ਔਰ ਇਸ ਕਰਕੇ ਹੁਣ ਅੱਜ ਸਾਡੇ ਕੋਲ ਇਹ DNA ਹੈਗਾ ਆ, ਉਸ DNA ਦੇ ਮੁਤਾਬਕ ਅਸੀਂ ਇਹ ਲੱਭ ਸਕਦੇ ਹਾਂ ਵੀ ਇਸ ਬੱਚੇ ਦਾ ਬਾਪ ਕੌਣ ਹੈ। ਔਰ ਇੱਥੋਂ ਦੀ ਇੱਕ ਅਚੰਭੇ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਅਸੀਂ ਇਹ ਤਾਂ ਦੱਸ ਸਕਦੇ ਹਾਂ ਵੀ ਫਲਾਣਾ ਫਲਾਣਾ ਬੰਦਾ ਇਨ ਕੁਐਸਚਨ ਹੈਗਾ ਆ, ਇਹਦੇ ਵਿੱਚੋਂ ਫਲਾਣਾ ਫਲਾਣਾ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਕਿਉਂਕਿ ਉਹਦੇ ਰਾਈਬੋਸੋਮ ਥ੍ਰੈਡਸ ਜਿਹੜੇ ਨੇ ਉਹਦੇ ਨਾਲ ਨਹੀਂ ਮਿਲਦੇ। ਲੇਕਿਨ ਫਲਾਣਾ ਫਲਾਣਾ ਬੰਦਾ ਜਿਹੜਾ ਹੈਗਾ ਆ ਉਹ ਹੋ ਸਕਦਾ ਹੈ, ਉਹ ਇਹਦਾ ਉਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਐਸਾ ਹੋਏਗਾ ਜਿਹੜਾ ਹੋ ਸਕਦਾ ਹੈ। ਅਜੇ ਵੀ ਇਸ ਗੱਲ ਦੀ ਗਰੰਟੀ ਵਾਲੀ ਸ਼ੰਕਾ ਸਾਡੇ ਕੋਲ ਹੈਗੀ, ਅਜੇ ਇਹਦੀ ਹੋਰ ਰਿਸਰਚ ਹੋ ਰਹੀ ਹੈ ਕਿ ਜਿਹੜਾ ਅਸੀਂ ਬਿਲਕੁਲ ਪੁਆਇੰਟ ਕਰ ਹੀ ਸਕਦੇ ਨਾ, ਇਹ ਬਦਲਿਆ ਵੀ ਜਾ ਸਕਦਾ, ਇਹ ਤਾਂ ਇਹਦਾ ਬਾਪ ਹੈ ਹੀ ਹੈ। ਇਹ ਹਜੇ ਵੀ ਇਸ ਗੱਲ ਦੇ ਵਿੱਚ ਇੰਨੀ ਕੁ ਕਮੀ ਪੇਸ਼ੀ ਹੈਗੀ ਹੈਗੀ ਹੈ। ਸੋ ਇਹ ਨਿਊਕਲੀਓਪਲਾਸਮ ਦੀ ਜਿਹੜੀ ਅਸੀਂ ਗੱਲ ਕੀਤੀ ਸੀ, ਜਿਹੜਾ ਅੰਦਰ ਦਾ ਉਹਦਾ ਇਨਵਾਇਰਮੈਂਟ ਹੈਗਾ, ਉਹ ਅਸੀਂ ਕਿਹਾ ਸੀ ਜੇ ਵੀ ਜੈਲੀ ਲਾਈਕ ਹੈਗਾ, ਜਿਵੇਂ ਕਿ ਸਾਈਟੋਪਲਾਜ਼ਮ ਸੀ ਜੈਲੀ ਵਰਗਾ ਪਦਾਰਥ ਸੀਗਾ ਬਣਿਆ, ਉਹ ਵੀ ਪ੍ਰੋਟੀਨ ਦੇ ਸਿੰਥੇਸਿਸ ਤੋਂ ਸੀ ਬਣਿਆ, ਇਹ ਵੀ ਪ੍ਰੋਟੀਨ ਤੇ ਫੈਟ ਦੇ ਸਿੰਥੇਸਿਸ, ਲੇਕਿਨ ਇਹ ਉਹਦੇ ਨਾਲੋਂ ਹੋਰ ਪਿਓਰੀਫਾਈਡ ਕੰਡੀਸ਼ਨ ਦੇ ਵਿੱਚ ਹੈ। ਜਿਹੜਾ ਸੈੱਲ ਮੈਂਬਰਨ ਤੋਂ ਅੰਦਰ ਆਉਂਦਿਆਂ ਸਾਈਟੋਪਲਾਜ਼ਮ ਸੀ ਉਹਦੀ ਕੁਆਲਿਟੀ, ਤੇ ਜਿਹੜਾ ਪ੍ਰੋਟੋਪਲਾਜ਼ਮ ਨਿਊਕਲੀਅਸ ਦੇ ਅੰਦਰ ਹੁੰਦਾ ਆ ਉਹਦੀ ਕੁਆਲਿਟੀ ਦੇ ਵਿੱਚ ਫਰਕ ਹੁੰਦਾ ਆ। ਕੰਸਿਸਟੈਂਸੀ ਭਾਵ ਉਹ ਬਣਿਆ ਕਿਹਦੇ ਤੋਂ ਹੈ, ਉਹ ਸਾਰਾ ਕੁਝ ਉਹੀ ਹੁੰਦਾ ਆ, ਪਰ ਪਿਓਰੀਫਾਈਡ ਹੁੰਦਾ ਆ, ਹੋਰ ਜ਼ਿਆਦਾ ਘਿਓ ਦੇ ਵਿੱਚੋਂ ਮੱਖਣ ਦੇ ਵਿੱਚੋਂ ਘਿਓ ਬਣ ਕੇ ਸਾਡੇ ਸਾਹਮਣੇ ਆਉਣ ਵਰਗੀ ਗੱਲ ਹੋ ਜਾਂਦੀ ਹੈ। ਇਹ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਵੀ ਇੰਨੀ ਪਿਓਰੀਫਿਕੇਸ਼ਨ ਉਹਦੇ ਵਿੱਚ ਹੋ ਸਕਦੀ ਹੈ। ਫਿਰ ਮੈਂ ਇਹ ਦੱਸਿਆ ਸੀਗਾ ਵੀ ਇਸ ਨਿਊਕਲੀਅਸ ਦਾ ਕੰਮ ਹੈਗਾ ਸਾਰਾ ਕੁਝ ਸਟੋਰ ਕਰਨਾ, ਰਿਕਾਰਡ ਕੀਪਰ ਹੈ ਸਾਡਾ, ਰਿਕਾਰਡ ਕਰਨਾ ਸਾਰੀਆਂ ਚੀਜ਼ਾਂ ਨੂੰ, ਜੀਨਸ ਦਾ ਅੱਗੇ ਐਕਸਪ੍ਰੈਸ਼ਨ, ਜੀਨਸ ਦੀ ਅੱਗੇ ਫੰਕਸ਼ਨਿੰਗ, ਜੀਨਸ ਦਾ ਅੱਗੇ ਜਿੰਨਾ ਵੀ ਕਰੈਕਟਰਿਸਟਿਕ ਹੈਗਾ ਆ ਉਹ ਸਾਰੀ ਚੀਜ਼ ਨੂੰ ਇੱਥੇ ਪ੍ਰਿਜ਼ਰਵ ਕਰਨਾ ਕਿ ਭਾਈ ਅੱਜ ਆ ਨਿੱਕੀ ਜੀ ਗੱਲ ਮੈਂ ਮਾਂ ਬਾਪ ਵੱਲੋਂ ਸਟੋਰ ਕੀਤੀ ਹੈ, ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇਹਦੇ ਬੱਚੇ ਦੇ ਵਿੱਚ ਜਦੋਂ ਇਹ ਜਾਏਗੀ ਉਹਦੇ ਚ ਇਹ ਚੀਜ਼ ਹੋ ਸਕਦੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸਟੱਡੀ ਦੇ ਵਿੱਚ ਫੋਰਕਾਸਟ ਕਰ ਸਕਦੇ ਹਾਂ। ਆਪਾਂ ਜੋਸ਼ੀ ਦੀ ਗੱਲ ਵੀ ਕਰੀ ਸੀਗੀ ਕਿ ਜੋਸ਼ੀ ਤਾਂ ਰੇਖਾਵਾਂ ਵੇਖ ਕੇ ਤੇ ਦੱਸਦੇ ਆ ਨਾ, ਪਰ ਉਹ ਇੱਕ ਹਾਈਪੋਥੈਸਿਸ ਹੁੰਦਾ ਆ, ਉਹਦਾ ਸਾਡੇ ਕੋਈ ਸਬੂਤ ਐਕਸਪਲੇਨੇਸ਼ਨ ਨਹੀਂ ਹੁੰਦਾ ਵੀ ਇਹ ਜੋਤਸੀ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਉਹਦੀਆਂ ਗੱਲਾਂ ਸੱਚੀਆਂ ਵੀ ਹੋ ਸਕਦੀਆਂ, ਮੁੰਡਾ ਨਹੀਂ ਤੇ ਕੁੜੀ ਤੇ ਮੁੰਡਾ ਕੁਛ ਤੇ ਹੋਊਗਾ ਨਾ, ਕੁਛ ਤਾਂ ਜੋ ਸਾਰਾ ਦੇ ਬੋਲੇ ਤਾਂ ਕੁਛ ਨਾ ਕੁਛ ਨਾ ਤਾਂ ਹੋਊਗਾ। ਲੇਕਿਨ ਇਹ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਇਹ ਇੱਕ ਤਰ੍ਹਾਂ ਦਾ ਉਸ ਹਾਈਪੋਥੈਸਿਸ ਦਾ ਸਬੂਤ ਹੈ ਕਿ ਅਸੀਂ ਇਹਦੇ ਤੋਂ ਲੱਭ ਕੇ ਇਹ ਵੇਖ ਸਕਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਬਿਮਾਰੀਆਂ, ਇਸ ਤਰ੍ਹਾਂ ਦਾ ਸਟਰਕਚਰ ਡਿਵੈਲਪ ਕਰ ਸਕਦਾ ਹੈ। ਸੋ ਇਹ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਕਿਹਾ ਸੀ। ਜਦੋਂ ਬਿਮਾਰੀਆਂ ਦੀ ਗੱਲ ਕੀਤੀ ਸੀ ਤੇ ਮੈਂ ਉਹਨਾਂ ਬਿਮਾਰੀਆਂ ਦੇ ਸੰਬੰਧ ਚ ਕਿਹਾ ਸੀ ਵੀ ਜਿੰਨੀਆਂ ਵੀ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਜੈਨੇਟਿਕ ਕਰੈਕਟਰ ਦੇ ਨਾਲ ਜੋੜਦੇ ਹਾਂ ਵੀ ਭਾਈ ਇਹ ਜੈਨੇਟਿਕ ਕਰੈਕਟਰ ਦੇ ਤੌਰ ਤੇ ਆ ਸਕਦੇ ਨੇ, ਮਤਲਬ ਜਦੋਂ ਅਸੀਂ ਜੈਨੇਟਿਕ ਕਰੈਕਟਰ ਦੀ ਗੱਲ ਕਰਦੇ ਉਹਦਾ ਮਤਲਬ ਪਿਛਲੇ ਮਾਂ ਬਾਪ ਵੱਲੋਂ, ਪਿਛਲਿਆਂ ਮਾਂ ਬਾਪ ਦੇ ਵੱਲੋਂ ਆਈਆਂ ਹੋਈਆਂ ਗੱਲਾਂ ਨੂੰ ਖਾਸ ਤੌਰ ਤੇ। ਬਹੁਤੀਆਂ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਜੈਨੇਟਿਕ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਾਂ ਬਾਪ ਵੱਲੋਂ ਵੀ ਆ ਸਕਦੀਆਂ ਨੇ, ਉਹਨਾਂ ਦੇ ਜੀਨ ਦੇ ਸੀ। ਪਰ ਇੱਕ ਗੱਲ ਆਪਾਂ ਕਰਦੇ ਹੋਏ ਇਹ ਵੀ ਗੱਲ ਕਹੀ ਸੀ, ਕਈ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਫੋਰ ਫਾਦਰ ਨੂੰ ਤਾਂ ਸੀ, ਮਾਂ ਪਿਓ ਵਿੱਚ ਕਿਸੇ ਨੂੰ ਨਹੀਂ ਸੀ, ਉਹ ਲੇਟੈਂਟ ਸਟੇਜ ਵਿੱਚ ਰਹਿ ਗਈਆਂ, ਪਰ ਅੱਜ ਤੀਜੀ ਜਨਰੇਸ਼ਨ ਆਈ ਹੈ ਔਰ ਉਹਦੇ ਵਿੱਚੋਂ ਪ੍ਰਫੁੱਲਤ ਹੋ ਗਈਆਂ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੁਣ ਅਸੀਂ ਸਟੱਡੀ ਕਰਕੇ ਮੈਡੀਕਲ ਸਾਇੰਸ ਨੇ ਜਿਹੜਾ ਬਣਾ ਸ਼ੁਰੂ ਕਰ ਦਿੱਤਾ ਵੀ ਐਸੇ ਵੀ ਚਾਂਸਿਸ ਹੁੰਦੇ ਨੇ ਕਿ ਦਾਦੇ ਨੂੰ ਤਾਂ ਕੋਈ ਪ੍ਰੋਬਲਮ ਸੀ, ਪਿਓ ਨੂੰ ਹੈ ਨਹੀਂ ਸੀ, ਲੇਕਿਨ ਅੱਗੇ ਪੁੱਤ ਦੇ ਵਿੱਚ ਉਹ ਆ ਗਈ ਹੈ। ਪਰ ਹੁਣ ਦੱਸਣਾ ਮੈਂ ਇਹ ਚਾਹੁੰਦਾ ਵੀ ਇਹ ਸਾਰਾ ਰਿਕਾਰਡ ਸਾਡੇ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹੁੰਦਾ ਆ, ਸਾਡੇ ਜਿਹੜੇ ਕਰੋਮਾਟਿਨ ਥ੍ਰੈਡਸ ਵਗੈਰਾ ਹੈਗੇ ਨੇ, ਜਿਹੜੇ ਡਿਵੀਜ਼ਨ ਹੁੰਦੀ ਹੈ ਜਦੋਂ ਸੈੱਲ ਡਿਵੀਜ਼ਨ ਹੁੰਦੀ ਹੈ, ਇੱਕ ਤੋਂ ਦੋ, ਦੋ ਤੋਂ ਚਾਰ ਸੈੱਲ ਬਣਦੇ ਨੇ ਤੇ ਉਹ ਡਿਵਾਈਡ ਹੋ ਕੇ ਇੱਕ ਸੈੱਲ ਤੇ ਦੋ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਇਸੇ ਤਰ੍ਹਾਂ ਹੀ ਉਹ ਸਪਰਮ ਜਿਹੜਾ ਅੱਗੇ ਜਾਂਦਾ ਤੇ ਉਹਦੀਆਂ ਡਿਵੀਜ਼ਨਾਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਉਹ ਚੀਜ਼ ਜਿਹੜੀ ਹੈ ਉਹਦੇ ਵਿੱਚ ਅੱਗੇ ਟਰਾਂਸਮਿਟ ਹੁੰਦੀ ਜਾਂਦੀ ਹੈ। ਔਰ ਇਸੇ ਕਰਕੇ ਹੀ ਐਸਾ ਹੈ ਕਿ ਕਈ ਜੇਰਾਂ ਇੱਕ ਟੋਟਾ ਗੰਨੇ ਦਾ ਇੱਕ ਟੋਟਾ ਹੈਗਾ ਆ ਮੰਨ ਲਿਆ ਜਾਏ ਤੇ ਅਗਲੇ ਹਿੱਸੇ ਦੇ ਵਿੱਚ ਉਹਨਾਂ ਮਿੱਠਾ ਨਹੀਂ ਹੋਣਾ ਪਿਛਲੇ ਹਿੱਸੇ ਚ ਜਿੰਨਾ ਉਹਦੇ ਚ ਮਿੱਠਾ ਹੋਏਗਾ। ਐਸਾ ਹੋ ਸਕਦਾ ਹੈ ਕਿ ਇੱਕ ਮਾਂ ਬਾਪ ਦੇ ਤਿੰਨ ਬੱਚੇ ਹੈਗੇ ਨੇ, ਦੋ ਬੱਚੇ ਬਿਲਕੁਲ ਨਾਰਮਲ ਨੇ ਔਰ ਇੱਕ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਿਹੜੀ ਉਹਦੇ ਦਾਦੇ ਨੂੰ ਸੀ, ਪਿਓ ਨੂੰ ਵੀ ਨਹੀਂ ਸੀ, ਅਸੀਂ ਸਮਝਦੇ ਹਾਂ ਵੀ ਅਕਵਾਇਰਡ ਨਹੀਂ ਹੈ, ਇਹ ਪਿੱਛੋਂ ਹੈਰੀਟਰੀ ਆ ਰਹੀ ਹੈ, ਤੇ ਉਹ ਹੈਰੀਟਰੀ ਜਿਹੜੀ ਸਾਰੀ ਹੈ ਇਹ ਰਿਕਾਰਡ ਪ੍ਰਿਜ਼ਰਵ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਿਊਕਲੀਅਸ ਦਾ ਜਿਹੜਾ ਮੈਂਬਰੇਨ ਅਗਰ ਖਰਾਬ ਹੋ ਜਾਵੇ ਤੇ ਫਿਰ ਮਸਕੂਲਰ ਡਿਸਟ੍ਰੋਫੀ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਮਸਕੂਲਰ ਡਿਸਟ੍ਰੋਫੀ ਬਾਰੇ ਆਪਾਂ ਇੱਕ ਲੈਕਚਰ ਅੱਗੇ ਕਰ ਵੀ ਚੁੱਕੇ ਹੈਗੇ ਆ ਕਿ ਆ ਮਾਸਪੇਸ਼ੀਆਂ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਕੰਟਰੋਲ ਹੈ ਲਾਸਟ ਹੋ ਗਿਆ, ਇਸ ਤਰ੍ਹਾਂ ਇਹ ਸਮਝ ਲਓ ਵੀ ਇਹਨਾਂ ਦਾ ਕੰਟਰੋਲ ਲਾਸਟ ਹੋ ਗਿਆ ਤੇ ਮਾਸਪੇਸ਼ੀਆਂ ਤਾਂ ਸਾਰ ਨੂੰ ਵੀ ਕੰਟਰੋਲ ਕਰਦੀਆਂ ਨੇ, ਮਾਸਪੇਸ਼ੀ ਦੇ ਹਾਰਟ ਨੂੰ ਵੀ ਕੰਟਰੋਲ ਕਰਦੀਆਂ ਨੇ, ਮਤਲਬ ਜਦੋਂ ਮਾਸਪੇਸ਼ੀਆਂ ਹੀ ਕੰਮ ਕਰਨਾ ਬੰਦ ਕਰ ਦੇਣ ਤੁਹਾਡਾ ਗੇਅਰ ਹੀ ਨਹੀਂ ਲੱਗਦਾ ਤੇ ਗੱਡੀ ਤੇ ਖੜੀ ਹੈ, ਸਪੀਡ ਦੱਬੀ ਜੋ ਕੀ ਫਾਇਦਾ ਉਹਦਾ, ਕੁਝ ਨਹੀਂ ਹੋਣਾ ਕਿਉਂਕਿ ਤੁਹਾਡਾ ਗੇਅਰ ਹੀ ਨਹੀਂ ਲੱਗ ਰਿਹਾ। ਉਸ ਹਿਸਾਬ ਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਸੈਂਟਰ ਸਕਲੈਰੋਸਿਸ ਲੈਟਰ ਸਕਲੈਰੋਸਿਸ ਦੀ ਬਿਮਾਰੀ ਹੈਗੀ ਹੈ, ਬਹੁਤ ਸਾਰੀਆਂ ਆਟੋ ਇਮਿਊਨ ਡਿਜ਼ੀਜ਼ ਹੈਗੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਸਟਿਫਨੈਸ ਮਾਸਪੇਸ਼ੀਆਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮੈਮਰੀ ਲਾਸ ਜਿਹਨੂੰ ਅਲਜ਼ਾਈਮਰ ਵਗੈਰਾ ਅਸੀਂ ਕਿਹਾ ਸੀਗਾ ਜਾਂ ਪਰਕਿੰਸਨ ਜਿਹਨੂੰ ਮਸਕੂਲਰ ਲਾਸ ਅਸੀਂ ਕਹਿ ਸਕਦੇ ਹਾਂ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਤੌਰ ਤੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਸੀ ਸਾਡੀ ਉਹ ਦੁਹਰਾਈ ਜਿਹੜੀ ਅਸੀਂ ਪਹਿਲਾਂ ਕਰ ਚੁੱਕੇ ਸਾਂ ਪ੍ਰੋਗਰਾਮ ਦੇ ਵਿੱਚ, ਪਰ ਮੈਂ ਸੋਚਿਆ ਵੀ ਹਾਂ ਕਿਉਂਕਿ ਬਹੁਤ ਜ਼ਰੂਰੀ ਵਿਸ਼ਾ ਹੈਗਾ, ਮੈਂ ਇਹਨੂੰ ਥੋੜਾ ਜਿਹਾ ਦੁਹਰਾ ਦਿਆਂ ਅੱਗੇ ਤੁਰਨ ਤੋਂ ਬਾਅਦ। ਲਓ ਜੀ ਹੁਣ ਅਸੀਂ ਜਦੋਂ ਇਹ ਵੇਖਦੇ ਹਾਂ ਨਿਊਕਲੀਅਸ ਤੋਂ ਬਾਹਰ ਆ ਕੇ, ਇਹ ਨਿਊਕਲੀਅਸ ਤਾਂ ਇੱਕ ਵੱਡੀ ਚੀਜ਼ ਸੀ ਨਾ, ਜਦੋਂ ਅਸੀਂ ਸੈੱਲ ਦੇ ਅੰਦਰ ਵੜੇ ਸਾਂ ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਗੋਲਾਕਾਰ ਇਹ ਦਿਖਾਈ ਦਿੱਤੀ ਸੀ ਤਾਂ ਅਸੀਂ ਅੱਗੇ ਸਭ ਤੋਂ ਪਹਿਲਾਂ ਇਹਦੀ ਸ਼ਨਾਖਤ ਦੀ ਗੱਲ ਲਈਏ ਤੇ ਉਹ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਵਾਪਸ ਫਿਰ ਇਹਦੇ ਤੋਂ ਬਾਹਰ ਆ ਜਾਓ ਤੇ ਉਹ ਜਿਹੜਾ ਸੈੱਲ ਦੇ ਅੰਦਰ ਦਾ ਸਾਈਟੋਪਲਾਜ਼ਮ ਹੈ ਉਹਦਾ ਜਿਹੜਾ ਇਨਵਾਇਰਮੈਂਟ ਹੈਗਾ ਆ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਔਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਜਿਹੜੀ ਚੀਜ਼ ਦਾ ਅੱਜ ਮੈਂ ਨਾਂ ਲੈਣ ਲੱਗਿਆ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਮਾਈਟੋਕੋਂਡਰੀਆ। ਮਾਈਟੋਕੋਂਡਰੀਆ ਦੇ ਸਬੰਧ ਵਿੱਚ ਜਦੋਂ ਆਪਾਂ ਸਪਰਮ ਦੀ ਗੱਲ ਕਰ ਰਹੇ ਸੀ ਨਾ, ਓਵਮ ਤੇ ਸਪਰਮ ਦੀ ਗੱਲ ਕਰ ਰਹੇ ਸੀ ਤੇ ਸਪਰਮ ਦੀ ਬਣਤਰ ਦੀ ਮੈਂ ਗੱਲ ਕੀਤੀ ਸੀਗੀ, ਜਿਹੜਾ ਉਹਦਾ ਅਗਲਾ ਹੈਡ ਹੁੰਦਾ ਐਕਟ੍ਰੋਸੋਮ ਤੀਰ ਦੀ ਚੁੰਝ ਵਾਲਾ ਐਕਟ੍ਰੋਸੋਮ ਸਿੱਧਾ ਹੈ, ਉਸ ਤੋਂ ਪਿਛਲੇ ਪਾਸੇ ਉਹਦੀ ਨੈਕ ਅਸੀਂ ਦੱਸੀ ਸੀਗੀ ਔਰ ਉਹਦੇ ਹੈਡ ਦੇ ਵਿੱਚ ਉਹ ਨਿਊਕਲੀਅਸ ਹੈ ਜਿਹਦੀ ਹੁਣ ਅਸੀਂ ਗੱਲ ਕਰਕੇ ਹਟੇ ਹਾਂ। ਹੈਡ ਤੋਂ ਬਾਅਦ ਉਹਦੀ ਨੈਕ ਹੁੰਦੀ ਹੈ, ਇਸ ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਮਾਈਟੋਕੋਂਡਰੀਆ ਉਹ ਹੁੰਦੇ ਨੇ, ਕਈ ਵਾਰ ਤੁਸੀਂ ਟ੍ਰੇਨ ਜਾਂਦੇ ਹੋ ਵੇਖੀ ਹੋਣੀ ਨਾ, ਟ੍ਰੇਨ ਜ਼ਿਆਦਾ ਲੰਬੀ ਹੋਵੇ ਨਾ ਤੇ ਉਹਦੇ ਇੱਕ ਵਿਚਕਾਰ ਵੀ ਇੰਜਨ ਲੱਗਿਆ ਹੁੰਦਾ ਔਰ ਇਹ ਸਾਡਾ ਜਿਹੜਾ ਸੈੱਲ ਹੈ, ਚਾਹੇ ਉਹ ਸਪਰਮ ਹੋਵੇ ਚਾਹੇ ਉਹ ਓਵਮ ਹੋਵੇ ਚਾਹੇ ਵੈਸੇ ਜਨਰਲਾਈਜ਼ ਕਿਸੇ ਬਾਡੀ ਦਾ ਸੈੱਲ ਹੋਵੇ, ਉਹਦੇ ਵਿੱਚ ਇਹ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਆ। ਕਿਸੇ ਵੀ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਆ ਔਰ ਇਹਦਾ ਕੰਮ ਵੀ ਇਹ ਆ ਕਿ ਭਾਈ ਮੈਂ ਇਸ ਥਾਂ ਤੇ ਬੈਠੇ ਹਾਂ ਤੇ ਮੈਂ ਚਾਰਜ ਫੇਰੇ ਜਿੰਨਾ ਸੈੱਲ ਦਾ ਘੇਰਾ ਹੈ ਉਸ ਨੂੰ ਰੋਸ਼ਨੀ ਕਰਨੀ, ਪੰਜਾਬੀ ਚ ਕਹਿ ਲੋ ਵੀ ਸਾਡਾ ਬਿਜਲੀ ਘਰ ਹੈਗਾ, ਜੇ ਬਿਜਲੀ ਘਰ ਤੋਂ ਤੁਹਾਨੂੰ ਬਿਜਲੀ ਸਪਲਾਈ ਹੋ ਰਹੀ ਹੈ ਤੇ ਸਾਰੇ ਚਾਨਣੀ ਹੈ, ਹਰ ਥਾਂ ਦਿਖਾਈ ਦੇ ਰਿਹਾ ਹੈ, ਤੇ ਨਹੀਂ ਤੇ ਅਸੀਂ ਕਹਾਂਗੇ ਉਹ ਤੇ ਹਨੇਰਾ ਹੋਇਆ ਪਿਆ ਯਾਰ, ਰਾਤ ਪੈ ਗਈ ਉਹਦਾ ਦਿਸਦਾ ਹੀ ਕੱਖ ਨਹੀਂ, ਕੋਈ ਕੰਮ ਨਹੀਂ ਹੋ ਸਕਦਾ, ਪਰ ਜੇ ਬਿਜਲੀ ਜਗਦੀ ਹੋਵੇ ਤੇ ਫਿਰ ਸਾਰਾ ਕੁਝ ਹੋ ਸਕਦਾ। ਹੁਣ ਤੁਸੀਂ ਮੇਰਾ ਖਿਆਲ ਇਸ ਗੱਲ ਤੋਂ ਇਹ ਅੰਦਾਜ਼ਾ ਲਾ ਲਿਆ ਹੋਣਾ ਆ ਵੀ ਇਹ ਮਾਈਟੋਕੋਂਡਰੀਆ ਕੀ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਇਹ ਪਾਵਰ ਹਾਊਸ ਹੈ, ਐਨਰਜੀ ਕ੍ਰੀਏਟ ਕਰਦਾ ਹੈਗਾ ਔਰ ਉਹਦੇ ਨਾਲ ਸਾਡੀ ਮੋਟਰ ਵੀ ਚੱਲਦੀ ਹੈ, ਉਹਦੇ ਨਾਲ ਸਾਡਾ ਗੈਸ ਚੁੱਲ੍ਹੇ ਵੀ ਚੱਲਣ ਲੱਗ ਜਾਂਦੇ ਨੇ, ਕਈ ਚੀਜ਼ਾਂ ਐਸੀ ਹਰ ਤਰ੍ਹਾਂ ਦਾ ਕੰਮ ਜਿਹੜਾ ਹੈ ਜੇ ਬਿਜਲੀ ਹੈਗੀ ਆ ਤੇ ਫਿਰ ਓਹਦੇ ਨਾਲ ਚੱਲ ਸਕਦਾ। ਸੋ ਇਹ ਮਾਈਟੋਕੋਂਡਰੀਆ ਸਾਡਾ ਬਿਜਲੀ ਦਾ ਕਨੈਕਸ਼ਨ ਹੈ ਜਾਂ ਬਿਜਲੀ ਦਾ ਪਾਵਰ ਹਾਊਸ ਹੈ ਜਿੱਥੋਂ ਪੂਰੇ ਸੈੱਲ ਨੂੰ ਪੂਰੀ ਐਨਰਜੀ ਸਪਲਾਈ ਹੁੰਦੀ ਹੈ, ਚਾਨਣ ਹੁੰਦਾ ਹੈ, ਪਾਵਰ ਮਿਲਦੀ ਹੈ ਤੇ ਆ ਜਿੰਨੇ ਵੀ ਅੰਗ ਅਸੀਂ ਭਾਵੇਂ ਨਿਊਕਲੀਅਸ ਹੀ ਹੈ। ਇਸੇ ਤਰ੍ਹਾਂ ਹੀ ਜਿਹੜੇ ਹੋਰ ਸੈੱਲ ਸੈਂਟ੍ਰੋਸੋਮ ਅਸੀਂ ਗਿਣਤੀ ਕਰਾਂਗੇ, ਇਸੇ ਤਰ੍ਹਾਂ ਹੀ ਸੈਂਟ੍ਰੀਓਲਸ ਅਸੀਂ ਗਿਣਤੀ ਕਰਾਂਗੇ, ਲਾਈਸੋਸੋਮਸ ਗਿਣਤੀ ਕਰਾਂਗੇ, ਇੰਨੇ ਸਾਰੇ ਅੰਗ ਅੰਦਰ ਵਾਲੇ ਹੈਗੇ ਨੇ, ਉਹਨਾਂ ਸਾਰਿਆਂ ਦੀ ਕਾਰਕਰਦਗੀ ਠੱਪ ਹੋ ਜਾਏਗੀ ਜੇ ਮਾਈਟੋਕੋਂਡਰੀਆ ਕੰਮ ਨਹੀਂ ਕਰੇਗਾ। ਇਸੇ ਕਰਕੇ ਹੀ ਜਦੋਂ ਅਸੀਂ ਸਪਰਮ ਦੀ ਡਿਸਕ੍ਰਿਪਸ਼ਨ ਦੇਣੀ ਸ਼ੁਰੂ ਕਰੀ ਸੀ ਨਾ ਤੇ ਦੱਸਿਆ ਸੀਗਾ ਵੀ ਮਾਈਟੋਕੋਂਡਰੀਆ ਇੱਥੇ ਹੁੰਦਾ ਆ, ਉਹਦੇ ਪਿਛਲੇ ਪਾਸੇ ਜੇ ਹੈਡ ਐਂਡ ਟੇਲ ਨਾਰਮਲ ਮੂਵ ਕਰ ਰਹੇ ਨੇ ਤੇ ਨਾਰਮਲ ਸਟਰਕਚਰ ਚ ਹਨ ਤੇ ਅਸੀਂ ਸਮਝਦੇ ਸਪਰਮ ਜਿਹੜਾ ਨਾਰਮਲ ਜਿਹਨੂੰ ਅਸੀਂ ਕਹਿੰਦੇ ਮੋਟਾਈਲ, ਤੇ ਜੇ ਇਹ ਮਾਈਟੋਕੋਂਡਰੀਆ ਹੀ ਨਾਰਮਲ ਨਾ ਹੋਇਆ ਤੇ ਫਿਰ ਅਸੀਂ ਵੇਖਦੇ ਹਾਂ ਕਿ ਉਹਦੀ ਜਿਹੜਾ ਸਪਰਮ ਹੁੰਦਾ ਹੈ ਨਾ ਜਾਂ ਸੈੱਲ ਹੁੰਦਾ ਉਹਦੀ ਮੂਵਮੈਂਟ ਹੀ ਘੱਟ ਜਾਂਦੀ ਹੈ, ਪਿਛਲਾ ਹਿੱਸਾ ਉਹਦਾ ਮੂਵ ਨਹੀਂ ਕਰਦਾ। ਜੇ ਤੁਸੀਂ ਸੀਮਨ ਦੇ ਵਿੱਚ ਮਾਈਕਰੋਸਕੋਪ ਦੇ ਵਿੱਚ ਦੇਖੋ ਤੇ ਤੁਹਾਨੂੰ ਲੱਗੇਗਾ ਕਿ ਪਿੱਛੋਂ ਪੂਛ ਐ ਬੜੀ ਤੇਜ਼ੀ ਦੇ ਨਾਲ ਜਿਵੇਂ ਪਾਣੀ ਚ ਮੱਛੀ ਕਰਦੀ ਹੈ ਨਾ ਉਸ ਤਰ੍ਹਾਂ ਦਿਖਾਈ ਦਿੰਦੀ ਹੈ, ਪਰ ਜਿਹਦਾ ਮਾਈਟੋਕੋਂਡਰੀਆ ਜਿਹੜਾ ਵੀਕ ਹੋਏਗਾ ਜਾਂ ਪੂਰੀ ਐਨਰਜੀ ਨਹੀਂ ਦੇ ਰਿਹਾ ਹੋਊਗਾ ਉਹਦੀ ਜਿਹੜੀ ਪੂਛ ਹੈ ਪਿਛਲੇ ਪਾਸੇ ਦੀ ਉਹ ਉਨੀ ਵਰਕਿੰਗ ਵਿੱਚ ਨਹੀਂ ਹੋਏਗੀ, ਭਾਵ ਕਿ ਐਕਟਿਵ ਤੇ ਮੋਟਾਈਲ ਸਪਰਮ ਦੀ ਲੋੜ ਆ ਅੱਗੇ ਸੈੱਲ ਨੂੰ ਡਿਵੈਲਪ ਕਰਨ ਵਾਸਤੇ ਉਹ ਨਹੀਂ ਹੋਏਗੀ। ਸੋ ਬਹੁਤ ਵੱਡੀ ਗੱਲ ਮੈਂ ਤੁਹਾਡੇ ਸਾਹਮਣੇ ਇਹ ਰੱਖ ਦਿੱਤੀ, ਮਾਈਟੋਕੋਂਡਰੀਆ ਸਾਡਾ ਪਾਵਰ ਹਾਊਸ ਹੈ, ਇਫੈਕਟ ਇਹਦਾ ਜ਼ਿਆਦਾਤਰ ਜਿਹੜਾ ਹੈ ਕਿਉਂਕਿ ਸੈਂਟਰਲਾਈਜ਼ਡ ਏਰੀਏ ਦੇ ਵਿੱਚ ਨਿਊਕਲੀਅਸ ਦੇ ਨੇੜੇ ਹੁੰਦਾ ਆ ਔਰ ਇਹਦਾ ਬ੍ਰੇਨ ਦੇ ਮਸਲ ਦੇ ਨਾਲ ਸੰਬੰਧ ਹੁੰਦਾ ਆ, ਲਿਵਰ ਦੇ ਨਾਲ ਸੰਬੰਧ ਹੁੰਦਾ ਆ, ਫੇਫੜਿਆਂ ਤੇ ਹਾਰਟ ਦੇ ਨਾਲ ਸੰਬੰਧ ਹੁੰਦਾ, ਜਿਹੜੇ ਭਾਵ ਸਾਡੇ ਮੇਨ ਫੰਕਸ਼ਨਲ ਆਰਗਨਸ ਹਨ ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਐਕਟਿਵ ਤੌਰ ਤੇ ਭਾਈ ਇੱਥੇ ਸਾਨੂੰ ਬਿਜਲੀ ਜ਼ਿਆਦਾ ਚਾਹੀਦੀ ਹੈ, ਆਹ ਸਾਡਾ ਡਿਪਾਰਟਮੈਂਟ ਇੱਥੇ ਫੈਕਟਰੀ ਚੱਲਦੀ ਹੈ ਇੱਥੇ ਸਾਨੂੰ ਜ਼ਿਆਦਾ ਬਿਜਲੀ ਚਾਹੀਦੀ, ਉਹ ਸਾਡੀ ਭਾਗੜੇ ਦੀ ਬਿਜਲੀ ਜਿਹੜੀ ਹੈ ਚੰਡੀਗੜ੍ਹ ਨੂੰ ਦੇਈ ਜਾਂਦੇ ਆ ਵੀ ਇੱਥੋਂ ਤਾਂ ਜ਼ਰੂਰ ਜਾਣੀ ਕਿਉਂਕਿ ਉਹ ਸਾਡਾ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਨਹੀਂ ਕੰਮ ਕਰੇਗਾ ਤੇ ਬਾਕੀ ਸਾਰਾ ਕੰਮ ਡਿਪਾਰਟਮੈਂਟ ਕੰਮ ਨਹੀਂ ਕਰਨਗੇ। ਇਸੇ ਤਰ੍ਹਾਂ ਹੀ ਇਹ ਮਾਈਟੋਕੋਂਡਰੀਆ ਜਿਹੜਾ ਹੈਗਾ ਆ ਇਹਦਾ ਇਹੀ ਭਾਵ ਹੈਗਾ ਆ ਕਿ ਇਹ ਸੈਂਟਰਲਾਈਜ਼ਡ ਸਿਸਟਮ ਦੇ ਜਿੰਨੇ ਵੀ ਅੰਗ ਹਨ ਜਿਵੇਂ ਬ੍ਰੇਨ ਹੈਗਾ ਆ, ਲਿਵਰ ਹੈਗਾ ਆ, ਲੰਗਸ ਹੈਗੇ, ਫੇਫੜੇ ਹੈਗੇ ਨੇ, ਹਾਰਟ ਹੈਗਾ ਆ, ਜੀ ਆਈ ਟੀ ਗੈਸਟਰੋ ਇੰਟੈਸਟਾਈਨਲ ਟ੍ਰੈਕਟ ਸਾਰਾ ਖੁਰਾਕ ਵਾਲੀ ਨਾਲੀ, ਇਹ ਸਾਰੀ ਖੁਰਾਕ ਵਾਲੀ ਨਾਲੀ ਨੂੰ ਇਹ ਮਾਈਟੋਕੋਂਡਰੀਆ ਪੂਰੀ ਤਰ੍ਹਾਂ ਰੋਸ਼ਨ ਕਰਦਾ ਹੈ, ਪੂਰੀ ਤਰ੍ਹਾਂ ਐਕਟਿਵ ਰੱਖਦਾ ਹੈ ਤਾਂ ਕਿ ਇਹ ਸਾਰੇ ਕੰਮ ਚੱਲਦੇ ਰਹਿਣ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਕਿਸੇ ਦਾ ਕੰਮ ਸਲੋਹ ਹੋ ਜਾਵੇ, ਮੈਨੂੰ ਤਾਂ ਬਈ 2 ਘੰਟੇ ਹੋ ਗਏ ਨੇ ਰੋਟੀ ਖਾਧੀ ਰਹੀ, ਜੇ ਮੇਰੀ ਰੋਟੀ ਇੱਥੇ ਹੀ ਪਈ ਹੈ, ਇਹ ਹਜਮ ਨਹੀਂ ਹੋ ਰਹੀ, ਹਜੇ ਲੱਗਦਾ ਜਿਵੇਂ ਢਿੱਡ ਭਾਰਾ ਭਾਰਾ ਹੋਇਆ ਹੋਇਆ। ਹਾਂਜੀ, ਬਾਕੀ ਸਭ ਠੀਕ ਠਾਕ ਗਿਆ, ਮੇਰਾ ਨੂੰ ਸਾਹ ਸੌਖਾ ਨੀ, ਸਾਹ ਨਾਰਮਲ ਨਹੀਂ ਆ ਰਿਹਾ ਹੈਗਾ, ਦਿਲ ਨੂੰ ਨਾਰਮਲ ਤੌਰ ਤੇ ਧੜਕਣਾ ਚਾਹੀਦਾ, ਪਰ ਅਸੀਂ ਵੇਖਦੇ ਦੂਸਰੀ ਤੀਸਰੀ ਬੀਟ ਹੀ ਮਿਸ ਹੋ ਰਹੀ ਹੈ। ਹਾਂਜੀ, ਆਮ ਤੌਰ ਤੇ ਇੱਕ ਰੈਗੂਲੈਰਿਟੀ ਹੈਗੀ ਨਾ ਪੈਲਪੀਟੇਸ਼ਨ ਦੀ, ਨਬਜ਼ ਤੁਸੀਂ ਵੇਖ ਦੋ ਤੇ ਇੱਕ ਪੈਲਪੀਟੇਸ਼ਨ ਦੀ ਰੈਗੂਲੈਰਿਟੀ ਹੈਗੀ ਹੈ, ਔਰ ਜੇ ਉਹ ਰੈਗੂਲੈਰਿਟੀ ਮੇਨਟੇਨ ਨਾ ਰਹੇ ਇਹਦਾ ਮਤਲਬ ਹੈ ਵੀ ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਵਿੱਚੋਂ ਮਿਸ ਕਰ ਜਾਂਦੀ ਹੈ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਸਾਰੀ ਦੀ ਸਾਰੀ ਇਸ ਮਾਈਟੋਕੋਂਡਰੀਆ ਦੇ ਉੱਪਰ ਸੰਬੰਧਿਤ ਹੈਗੀ ਹੈ ਕਿ ਭਾਈ ਇਸ ਦੀ ਇਲੈਕਟ੍ਰੀਸਿਟੀ ਡਿਪਾਰਟਮੈਂਟ ਜਿਹੜਾ ਆ ਉਹ ਵੀਕ ਹੈ। ਸਿਮਟਮ ਕੀ ਹੋਣਗੇ, ਐਨਰਜੀ ਘੱਟ ਹੋਏਗੀ, ਕੰਮ ਕਰਨ ਦੀ ਸਮਰੱਥਾ ਘੱਟ ਜਾਏਗੀ, ਜਿੱਥੇ ਤੁਸੀਂ ਦਿਨ ਤੇ ਰਾਤ 24 ਘੰਟੇ ਵੀ ਕੰਮ ਕਰ ਸਕਦੇ ਹੋ ਜੋ ਬਿਜਲੀ ਐਨਰਜੀ ਸਪਲਾਈ ਹੁੰਦੀ ਹੈ। ਆਂਦੇ ਨੇ ਯਾਰ ਉਹ ਪਾਣੀ ਬਿਜਲੀ ਆਉਣੀ ਹੈ ਤੇ ਫਿਰ ਮੋਟਰਾਂ ਚੱਲਣੀਆਂ ਨੇ, ਬਿਜਲੀ ਆਉਣੀ ਤੇ ਮੋਟਰਾਂ ਚੱਲਣੀਆਂ, ਜੇ ਬਿਜਲੀ ਨਾ ਆਈ ਤੇ ਮੋਟਰਾਂ ਨਹੀਂ ਚੱਲਣੀਆਂ, ਪਾਣੀ ਨਹੀਂ ਮਿਲਣਾ। ਹਾਂਜੀ, ਸੋ ਇਸੇ ਤਰ੍ਹਾਂ ਇਹ ਮਾਈਟੋਕੋਂਡਰੀਆ ਦਾ ਇੰਨਾ ਵੱਡਾ ਕੰਮ ਹੈਗਾ ਆ ਕਿ ਇਹਦੇ ਨਾਲ ਹੀ ਕੋਈ ਕਾਰੋਬਾਰ ਅੱਗੇ ਚੱਲਣਾ ਹੈ, ਇਹਦੇ ਨਾਲ ਹੀ ਕੋਈ ਕਾਰੋਬਾਰ ਵਿਕਸਿਤ ਹੋਣਾ ਆ, ਜੇ ਇਹ ਨਾ ਹੋਇਆ ਤੇ ਫਿਰ ਕਾਰੋਬਾਰ ਨਹੀਂ ਚੱਲਣਾ, ਵਿਕਸਿਤ ਨਹੀਂ ਹੋਣਾ, ਕੰਮ ਅੱਗੇ ਪ੍ਰੋਡਕਸ਼ਨ ਕੁਝ ਵੀ ਨਹੀਂ ਹੋਣੀ, ਜ਼ੀਰੋ ਹੋਣੀ ਹੈ। ਸੋ ਇਸ ਕਰਕੇ ਇਹ ਐਨਰਜੀ ਦਾ ਸਾਡਾ ਘਰ ਹੈਗਾ ਆ, ਮਸਲ ਦੇ ਵਿੱਚ ਵੀਕਨੈਸ ਹੋ ਜਾਂਦੀ ਹੈ, ਥਕਾਵਟ ਹੋਣੀ, ਜਦੋਂ ਖੁਰਾਕ ਖਾਧੀ ਹਜਮ ਹੀ ਨਹੀਂ ਹੋਈ, ਵੀਕਨੈਸ ਆਣੀ ਆਣੀ ਹੈ। ਇਸੇ ਤਰ੍ਹਾਂ ਪਲਸ ਰੇਟ ਆਟੋਮੈਟਿਕਲੀ ਸਲੋਅ ਹੋ ਜਾਣਾ, ਜਾਂ ਉਹਨੂੰ ਐਨਰਜੀ ਨਹੀਂ ਮਿਲੀ ਤਾਂ ਸਾਹ ਕਿਰਿਆ ਸਲੋਅ ਹੋਣੀ ਹੋ ਜਾਣੀ ਹੈ, ਜੇ ਕਿਸੇ ਨੇ 2 ਦਿਨ ਰੋਟੀ ਨਹੀਂ ਖਾਧੀ ਤੇ ਆਟੋਮੈਟਿਕਲੀ ਸਲੋਅ ਹੋ ਜਾਣੀ ਹੈ। ਇਹੀ ਕੰਡੀਸ਼ਨ ਜੇ ਉਹਨਾਂ ਮਾਸਪੇਸ਼ੀਆਂ ਨੂੰ ਜਿਹੜੀਆਂ ਸਾਡੇ ਰੈਸਪੀਰੇਸ਼ਨ ਨੂੰ ਕੰਟਰੋਲ ਕਰਦੀਆਂ ਨੇ, ਖੁਰਾਕ ਹੀ ਨਹੀਂ ਪਹੁੰਚੀ ਤੇ ਆਟੋਮੈਟਿਕਲੀ ਜਿਹੜੀ ਹੁਣ ਕਹਿੰਦੇ ਨੇ ਸਾਇੰਗ ਰੈਸਪੀਰੇਸ਼ਨ, ਲੰਬਾ ਲੰਬਾ ਸਾਹ ਹੋ ਕੇ ਵਰਗਾ ਸਾਹ। ਹਾਂਜੀ, ਪਰ ਜਿੱਥੇ 14 ਤੋਂ 16 ਵਾਰ ਸਾਹ ਆਉਣਾ ਉੱਥੇ 9 ਜਾਂ 10 ਵਾਰ ਹੀ ਆਉਂਦਾ ਹੈ ਇੱਕ ਮਿੰਟ ਦੇ ਵਿੱਚ, ਕਿੱਥੇ ਆਕਸੀਜਨ ਪੂਰੀ ਹੋਣੀ ਹੈ, ਆਟੋਮੈਟਿਕਲੀ ਸਾਰੀ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਸਾਰਾ ਕੰਮ ਕਿਹਦਾ ਹੈਗਾ? ਮਾਈਟੋਕੋਂਡਰੀਆ ਦਾ। ਇਸ ਮਾਈਟੋਕੋਂਡਰੀਆ ਨੇ ਸਾਰੀਆਂ ਚੀਜ਼ਾਂ ਨੂੰ ਹੀ ਰੈਗੂਲੇਟ ਕਰਨਾ ਹੈਗਾ। ਔਰ ਮੰਨ ਲਿਆ ਜਾਏ ਆਕਸੀਜਨ ਬ੍ਰੇਨ ਨੂੰ ਪੂਰੀ ਨਾ ਹੋਵੇ, ਜਿਹੜਾ ਮੇਨ ਸਾਡਾ ਪਾਵਰ ਹਾਊਸ ਹੈ ਜਿੱਥੋਂ ਬਾਕੀ ਸਾਰੇ ਘਰ ਨੂੰ ਸਪਲਾਈ ਹੋਣੀ ਹੈ, ਮੰਨ ਲਿਆ ਜਾਏ ਉੱਥੇ ਹੀ ਆਕਸੀਜਨ ਨਾ ਹੋਵੇ, ਉਹਦੇ ਵਾਸਤੇ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਅਨੱਕਸ਼ੀਆ। ਅਨੱਕਸ਼ੀਆ ਦਾ ਮਤਲਬ ਹੈ ਬ੍ਰੇਨ ਦੇ ਵਿੱਚ ਆਕਸੀਜਨ ਦੀ ਕਮੀ। ਔਰ ਬ੍ਰੇਨ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਹੋ ਗਈ ਤੇ ਫਿਰ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨੂੰ ਕਹਿੰਦੇ ਡਿਮੈਂਸ਼ੀਆ, ਪਾਗਲਪਨ, ਦੂਜੇ ਲਫ਼ਜ਼ਾਂ 'ਚ ਕਹਿ ਲਓ ਪਾਗਲਪਨ। ਬ੍ਰੇਨ ਹੀ ਨੀ ਕੰਮ ਕਰਦਾ ਯਾਰ, ਤੈਨੂੰ ਸੁਣਤੀ ਨੀ ਕਿ ਕਿਹਾ ਕੀ ਸੀ ਤੈਨੂੰ, ਉਹਨੂੰ ਸੋਝ ਹੀ ਨੀ ਰਿਹਾ, ਸੋਝ ਹੀ ਘੱਟ ਜਾਂਦੀ ਆ। ਔਰ ਉਸ ਸੋਝ ਹੀ ਘੱਟ ਜਾਣੇ ਦੀ ਹੀ ਅੱਗੇ ਫਾਰਮ ਹੈਗੀ ਹੈ ਡਿਮੈਂਸ਼ੀਆ। ਔਰ ਇਹ ਹੋਈ ਕਿਉਂ ਹੈ? ਕਿਉਂਕਿ ਆਕਸੀਜਨ ਨਹੀਂ ਹੋਈ, ਆਕਸੀਜਨ ਨਹੀਂ ਹੋਈ, ਲੱਕੜ ਬਾਲਣ ਪਿਆ। ਆਕਸੀਜਨ ਦੀ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀ ਸਾਡੇ ਸਰੀਰ ਵਿੱਚ ਆਕਸੀਜਨ ਹੈ ਉਹਦਾ ਕੰਮ ਇਹ ਆ, ਜਿਵੇਂ ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ, ਆਸਾਨੀ ਨਾਲ ਸਮਝਣ ਵਾਸਤੇ ਮੈਂ ਦੱਸ ਰਿਹਾ, ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ ਕੋਇਲੇ ਨੂੰ ਪਕਾਉਣੇ ਆ, ਉਸੇ ਤਰ੍ਹਾਂ ਇਹ ਆਕਸੀਜਨ ਦਾ ਕੰਮ ਹਰ ਥਾਂ ਥਾਂ ਤੇ ਖੁਰਾਕ ਗਈ ਹੈ ਉਹਨੂੰ ਪਖਾ ਕੇ ਐਨਰਜੀ ਵਿੱਚ ਕਨਵਰਟ ਕਰਨਾ, ਉਹਨੂੰ ਪਖਾ ਕੇ ਗਰਮ ਕਰਕੇ ਸੈੱਲ ਦੇ ਵਿੱਚ ਇਨਵੇਡ ਕਰਨਾ, ਢੱਕਣਾ, ਤੇ ਉਸ ਤੋਂ ਬਾਅਦ ਉਹਦੀ ਕਾਰਵਾਈ ਸੈੱਲ ਦੇ ਉੱਪਰ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਨੂੰ ਕਰੇ। ਤੇ ਇਹਦਾ ਮਤਲਬ ਕੀ ਹੋਇਆ ਵੀ ਜੇ ਆਕਸੀਜਨ ਬ੍ਰੇਨ ਦੇ ਵਿੱਚ ਨਾ ਗਈ ਤੇ ਬ੍ਰੇਨ ਦਾ ਫੰਕਸ਼ਨ ਡੈਡ ਹੋ, ਕਮੀ ਹੋ ਗਈ ਤੇ ਫਿਰ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨੂੰ ਕਹਿੰਦੇ ਡਿਮੈਂਸ਼ੀਆ, ਪਾਗਲਪਨ, ਦੂਜੇ ਲਫ਼ਜ਼ਾਂ 'ਚ ਕਹਿ ਲਓ ਪਾਗਲਪਨ। ਬ੍ਰੇਨ ਹੀ ਨੀ ਕੰਮ ਕਰਦਾ ਯਾਰ, ਤੈਨੂੰ ਸੁਣਤੀ ਨੀ ਕਿ ਕਿਹਾ ਕੀ ਸੀ ਤੈਨੂੰ, ਉਹਨੂੰ ਸੋਝ ਹੀ ਨੀ ਰਿਹਾ, ਸੋਝ ਹੀ ਘੱਟ ਜਾਂਦੀ ਆ। ਔਰ ਉਸ ਸੋਝ ਹੀ ਘੱਟ ਜਾਣੇ ਦੀ ਹੀ ਅੱਗੇ ਫਾਰਮ ਹੈਗੀ ਹੈ ਡਿਮੈਂਸ਼ੀਆ। ਔਰ ਇਹ ਹੋਈ ਕਿਉਂ ਹੈ? ਕਿਉਂਕਿ ਆਕਸੀਜਨ ਨਹੀਂ ਹੋਈ, ਆਕਸੀਜਨ ਨਹੀਂ ਹੋਈ, ਲੱਕੜ ਬਾਲਣ ਪਿਆ। ਆਕਸੀਜਨ ਦੀ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀ ਸਾਡੇ ਸਰੀਰ ਵਿੱਚ ਆਕਸੀਜਨ ਹੈ ਉਹਦਾ ਕੰਮ ਇਹ ਆ, ਜਿਵੇਂ ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ, ਆਸਾਨੀ ਨਾਲ ਸਮਝਣ ਵਾਸਤੇ ਮੈਂ ਦੱਸ ਰਿਹਾ, ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ ਕੋਇਲੇ ਨੂੰ ਪਕਾਉਣੇ ਆ, ਉਸੇ ਤਰ੍ਹਾਂ ਇਹ ਆਕਸੀਜਨ ਦਾ ਕੰਮ ਹਰ ਥਾਂ ਥਾਂ ਤੇ ਖੁਰਾਕ ਗਈ ਹੈ ਉਹਨੂੰ ਪਖਾ ਕੇ ਐਨਰਜੀ ਵਿੱਚ ਕਨਵਰਟ ਕਰਨਾ, ਉਹਨੂੰ ਪਖਾ ਕੇ ਗਰਮ ਕਰਕੇ ਸੈੱਲ ਦੇ ਵਿੱਚ ਇਨਵੇਡ ਕਰਨਾ, ਢੱਕਣਾ, ਤੇ ਉਸ ਤੋਂ ਬਾਅਦ ਉਹਦੀ ਕਾਰਵਾਈ ਸੈੱਲ ਦੇ ਉੱਪਰ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਨੂੰ ਕਰੇ। ਤੇ ਇਹਦਾ ਮਤਲਬ ਕੀ ਹੋਇਆ ਵੀ ਜੇ ਆਕਸੀਜਨ ਬ੍ਰੇਨ ਦੇ ਵਿੱਚ ਨਾ ਗਈ ਤੇ ਬ੍ਰੇਨ ਦਾ ਫੰਕਸ਼ਨ ਡੈਡ ਹੋ ਜਾਏਗਾ, ਪਾਗਲਪਨ ਹੋ ਜਾਏਗਾ, ਸੁੱਜੇਗਾ ਕੁਛ ਨੀ, ਜਿਵੇਂ ਬੰਦਾ ਭਮਤ ਰਿਹਾ।

ਦੱਸਣ ਦਾ ਕੰਮ ਹਰ ਥਾਂ ਥਾਂ ਤੇ ਖੁਰਾਕ ਗਈ ਹੈ ਓਹਨੂੰ ਪਖਾ ਕੇ ਐਨਰਜੀ ਵਿਚ ਕਨਵਰਟ ਕਰਨਾ, ਓਹਨੂੰ ਪਖਾ ਕੇ ਗਰਮ ਕਰਕੇ ਸੈੱਲ ਦੇ ਵਿਚ ਇਨਵੇਡ ਕਰਨਾ, ਧੱਕਣਾ, ਤੇ ਉਸ ਤੋਂ ਬਾਅਦ ਓਹਦੀ ਕਾਰਵਾਈ ਸੈੱਲ ਦੇ ਉਪਰ ਜਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਨੂੰ ਕਰੇ। ਇਹਦਾ ਮਤਲਬ ਕੀ ਹੋਇਆ ਵੀ ਜੇ ਆਕਸੀਜਨ ਬ੍ਰੇਨ ਦੇ ਵਿਚ ਨਾ ਗਈ ਤੇ ਬ੍ਰੇਨ ਦਾ ਫੰਕਸ਼ਨ ਡੈਡ ਹੋ ਜਾਏਗਾ, ਪਾਗਲਪਨ ਹੋ ਜਾਏਗਾ, ਸੁਝੇਗਾ ਕੁਛ ਨੀ, ਜਿਵੇਂ ਬੰਦਾ ਭਮਤਰਿਆ ਜਾ ਨੀ ਜਾਂਦਾ, ਮੌਂਦਰਿਆ ਗਿਆ ਹੈਗਾ। ਤੋ ਇਨੀਸ਼ੀਅਲ ਸਟੇਜ ਦੇ ਵਿਚ, ਸ਼ੁਰੂਆਤੀ ਦੌਰ ਦੇ ਵਿਚ ਜੇ ਕਿਸੇ ਬੰਦੇ ਦੇ ਵਿਚ ਆਕਸੀਜਨ ਦੀ ਘਾਟ ਆ ਗਈ ਤੇ ਓਹਦੇ ਵਿਚ ਇਹੋ ਜਿਹੀਆਂ ਨਿਸ਼ਾਨੀਆਂ, ਬੌਰਾ ਹੋ ਗਿਆ ਯਾਰ, ਮੈਂ ਸੋਚਦਾ ਨੀ ਗਾ, ਕੋਈ ਪਤਾ ਨੀ ਲੱਗਾ ਮੈਂ ਕਿਹੜੀ ਰੋਡ ਤੇ ਜਾ ਰਿਹਾ ਸਾ। ਆਮ ਤੌਰ ਤੇ ਇਹ ਕੰਡੀਸ਼ਨ ਬੁੱਢਿਆਂ ਦੇ ਨਾਲ ਹੁੰਦੀ ਹੈ, ਪਰ ਜੇ ਕਿਸੇ ਜਵਾਨਾਂ ਦੇ ਵਿਚ ਵੀ ਹੋਣੀ ਸ਼ੁਰੂ ਹੋ ਜਾਵੇ, ਯਾਰ ਮੈਂ ਪਤਾ ਨੀ ਕਿਹੜੀ ਰੋਡ ਤੇ ਸਾ, ਮੈਂ ਘਰ ਨੂੰ ਜਾ ਰਿਹਾ ਸੀ, ਰੋਡ ਤਾਂ ਇਹੀ ਹੁੰਦੀ ਹੈ, ਪਰ ਹੁਣ ਅੱਗੋਂ ਮੈਨੂੰ ਸੋਚਦਾ ਨੀ ਵੀ ਮੈਂ ਕਿੱਧਰ ਜਾ ਰਿਹਾ। ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਕਈ ਵਾਰਾਂ ਇਸ ਤਰ੍ਹਾਂ ਮਹਿਸੂਸ ਹੋਇਆ ਹੋਣਾ, ਬੁੱਢਿਆਂ ਨੂੰ ਤੇ ਆਮ ਤੌਰ ਤੇ ਹੋ ਹੀ ਜਾਂਦਾ ਆ, ਪਰ ਆਮ ਤੌਰ ਤੇ ਲੋਕਾਂ ਨੂੰ ਵੀ ਐਸਾ ਹੁੰਦਾ ਆ ਬਈ ਮੈਂ ਉਹ ਪਤਾ ਨੀ ਲੱਗਦਾ ਆਪਣੀ ਸਿਚੁਏਸ਼ਨ ਦਾ। ਜਦੋਂ ਕੋਈ ਬੰਦਾ ਜਿਸ ਸਿਚੁਏਸ਼ਨ ਦੇ ਵਿਚ ਵੀ ਹੈ ਉਸ ਸਿਚੁਏਸ਼ਨ ਦੇ ਬਾਰੇ ਭੁੱਲ ਜਾਵੇ, ਉਹਦਾ ਅਹਿਸਾਸ ਖਤਮ ਹੋ ਜਾਵੇ, ਉਹਨੂੰ ਡਿਮੈਂਸ਼ੀਆ ਕਹਿੰਦੇ, ਠੀਕ ਹੈ। ਔਰ ਇਹ ਕੰਡੀਸ਼ਨ ਇਸ ਕਰਕੇ ਪੈਦਾ ਹੋ ਜਾਂਦੀ ਹੈ, ਕਈ ਵਾਰਾਂ ਟੈਂਪਰੇਰੀ ਤੌਰ ਤੇ ਵੀ ਆਕਸੀਜਨ ਪੂਰੀ ਸਪਲਾਈ ਨਹੀਂ ਹੁੰਦੀ, ਹਾਲਾਂਕਿ ਕੁਦਰਤ ਨੇ ਕਿੱਡਾ ਵੱਡਾ ਨਿਯਮ ਬਣਾਇਆ ਹੋਇਆ ਕਿ ਜੇ ਬ੍ਰੇਨ ਹੀ ਨਾ ਚੱਲਿਆ ਤੇ ਬਾਕੀ ਸਾਰਾ ਸਰੀਰ ਹੀ ਡੱਲ ਹੋ ਗਿਆ, ਉਹਦਾ ਕੋਈ ਮਕਸਦ ਨਹੀਂ ਰਹਿ ਗਿਆ। ਇਸ ਕਰਕੇ ਖੂਨ ਜਿੰਨਾ ਵੀ ਖੂਨ ਨੇ ਆਕਸੀਜਨ ਲੈ ਕੇ ਜਾਣੀ ਹੈ, ਖੂਨ ਦੇ ਜਿਹੜੇ ਲਾਲ ਕਣ ਨੇ ਉਹਨਾਂ ਨੇ ਆਕਸੀਜਨ ਲੈ ਕੇ ਜਾਣੀ, ਉਹ ਤਾਂ ਖਾਲੀ ਡੱਬੇ ਹੁੰਦੇ ਨੇ ਟ੍ਰੇਨ ਦੇ, ਆਕਸੀਜਨ ਭਰ ਕੇ ਜਾਂਦੀ ਉਹਦੇ ਚ, ਬਾਕੀ ਜਿਹੜਾ ਪਲਾਜ਼ਮਾ ਹੁੰਦਾ ਉਹਦੇ ਚ ਖੁਰਾਕ ਜਾਂਦੀ ਹੈ, ਬਾਕੀ ਜਿਹੜੀ ਮਿਲਟਰੀ ਨਾਲ ਜਾਂਦੀ WBC ਦੀ ਉਹ ਵੀ ਨਾਲ ਜਾਂਦੀ ਹੈ, ਇਹ ਸੈੱਲ ਦੀ ਸਾਡੀ ਬਲੱਡ ਦੀ ਕੰਪੋਜੀਸ਼ਨ ਹੈਗੀ ਹੈ। ਤੇ ਹਾਰਟ ਤੋਂ ਜਿੰਨਾ ਇਸ ਤਰ੍ਹਾਂ ਦੀ ਮਿਕਸਿੰਗ ਵਾਲਾ ਖੂਨ ਪੂਰੇ ਸਰੀਰ ਨੂੰ ਸਪਲਾਈ ਵਾਸਤੇ ਹਰ ਪੰਪਿੰਗ ਦੇ ਨਾਲ ਜਾ ਰਿਹਾ ਆ, ਉਹਦੇ ਵਿੱਚੋਂ ਦੋ ਹਿੱਸੇ, ਜੇ ਅਸੀਂ ਤਿੰਨ ਹਿੱਸੇ ਕਰ ਦਈਏ ਤੇ ਇੱਕ ਹਿੱਸਾ ਸਰੀਰ ਨੂੰ ਮਿਲਦਾ, ਦੋ ਹਿੱਸੇ ਸਿੱਧਾ ਪਹਿਲਾਂ ਕੈਰੋਟਿਡ ਆਰਟਰੀ ਨੂੰ ਅਸੀਂ ਕਹਿੰਦੇ ਹਾਂ, ਕੈਰੋਟਿਡ ਆਰਟਰੀ ਆ ਧੌਣ ਦੇ ਵਿੱਚ, ਤੁਸੀਂ ਦੇਖੋ ਨਾ ਦੋਵੇਂ ਪਾਸੇ ਹੱਥ ਲਾ ਕੇ ਵੇਖੋ ਤੇ ਟੱਕ ਟੱਕ ਟੱਕ ਟੱਕ ਹੋ ਰਹੀ ਹੈ ਦਿਲ ਦੀ ਸਪੀਡ ਦੇ ਨਾਲ, ਸਿੰਕਰੋਨਸ ਕਹਿੰਦੇ ਆ, ਸਿੰਕਰੋਨਸ ਜਿਹੜੀ ਹੈ ਸਾਊਂਡ ਸਾਨੂੰ ਦਿਖਾਈ ਦੇ ਰਹੀ ਹੈ, ਉਹ ਸਾਰੀ ਦੀ ਸਾਰੀ ਬ੍ਰੇਨ ਦੇ ਵਿੱਚ ਖੂਨ ਸਪਲਾਈ ਕਰ ਲਈ ਹੈ, ਭਾਵ ਇੰਨਾ ਜ਼ਿਆਦਾ ਖੂਨ ਉੱਪਰ ਜਾ ਰਿਹਾ ਆ ਕਿ ਬ੍ਰੇਨ ਨੂੰ ਆਕਸੀਜਨ ਦੀ ਸਪਲਾਈ ਨਾ ਘਟੇ, ਔਰ ਬ੍ਰੇਨ ਦੀ ਆਕਸੀਜਨ ਦੀ ਸਪਲਾਈ ਨਾ ਘਟੇਗੀ, ਜਿੰਨਾ ਵੀ ਬਾਲਣ ਹੋਏਗਾ ਉਹ ਬਲਦਾ ਰਹੇਗਾ, ਐਨਰਜੀ ਪੈਦਾ ਹੁੰਦੀ ਰਹੇਗੀ, ਕੰਮ ਕਾਰ ਸਾਰੇ ਹੁੰਦੇ ਰਹਿਣਗੇ। ਪਰ ਹੁਣ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਇਸ ਤਰ੍ਹਾਂ ਦੇ ਅਨੋਕਸ਼ੀਆ ਦੀ ਗੱਲ ਕਰਦੇ ਹਾਂ, ਬ੍ਰੇਨ ਨੂੰ ਹੀ ਆਕਸੀਜਨ ਨਹੀਂ ਮਿਲੀ, ਭਾਵੇਂ ਖੂਨ ਸਾਰਾ ਜਾਈ ਜਾ ਰਿਹਾ ਹੈ, ਉਹਦੇ ਚ ਇੰਨੀ ਕੁਆਂਟਿਟੀ ਆਕਸੀਜਨ ਦੀ ਹੈ ਨੀ, ਤੇ ਉਹਦਾ ਮਤਲਬ ਕੀ ਹੋਇਆ, ਸਾਡਾ ਮਾਈਟੋਕੋਂਡਰੀਆ ਜਿਹੜਾ ਹੈਗਾ ਸੈੱਲ ਦੇ ਅੰਦਰ ਉਹ ਨਾਰਮਲ ਨਹੀਂ, ਜਿਹਦੇ ਕਰਕੇ ਇਹ ਸਾਰੀ ਕਾਰਵਾਈ ਹੋਣੀ ਸੀ ਉਹ ਨਾਰਮਲ ਨਹੀਂ ਹੈਗੀ, ਜਿਹਦੇ ਕਰਕੇ ਐਸਾ ਹੋਇਆ। ਹੁਣ ਅਗਰ ਅਸੀਂ ਇੱਕ ਹੋਰ ਐਗਜ਼ਾਮਪਲ ਦਈਏ, ਸਾਡੀ ਮਾਸਪੇਸ਼ੀਆਂ ਦੀ ਤੇ ਗੱਲ ਹੋਗੀ ਵੀ ਮਾਸਪੇਸ਼ੀਆਂ ਜਿਹੜੀਆਂ ਵੀਕ ਹੋ ਗਈਆਂ, ਫਟੀਕ ਹੋਣੀ ਸ਼ੁਰੂ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਬ੍ਰੇਨ ਦੀ ਗੱਲ ਅਸੀਂ ਕਰ ਲਈ, ਇੱਕ ਬੌਰਾ ਹੋ ਗਿਆ, ਪਤਾ ਨੀ ਲੱਗਿਆ ਯਾਰ ਮੈਂ ਕਿੱਥੇ ਹੈਗਾ, ਮੈਂ ਘਰ ਨੂੰ ਚੱਲਿਆ ਸੀਗਾ, ਆ ਰੋਡ ਪਤਾ ਨੀ ਕਿਹੜੀ ਹੈ। ਇਸ ਤਰ੍ਹਾਂ ਦੇ ਆਮ ਤੌਰ ਦੇ ਭੁਲੇਖੇ ਪੈਣੇ ਇਹ ਸਾਬਤ ਕਰਦੇ ਆ ਕਿ ਬ੍ਰੇਨ ਨੂੰ ਤੁਹਾਡੀ ਆਕਸੀਜਨ ਪੂਰੀ ਸਪਲਾਈ ਨਹੀਂ ਹੋ ਰਹੀ। ਇੱਕ ਤੁਸੀਂ ਹੋਰ ਬੋਲ ਕੇ ਨੋਟ ਕੀਤੀ ਹੋਣੀ ਹੈ, ਜਦ ਤੁਸੀਂ ਹਵਾਈ ਜਹਾਜ਼ ਤੇ ਜਾਂਦੇ ਹੋ ਨਾ, ਤੇ ਜਦੋਂ ਜਹਾਜ਼ ਉਤਰਨ ਲੱਗਦਾ ਹੈ ਕਈ ਲੋਕਾਂ ਦੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਸਿਰ ਫਟਣ ਲੱਗ ਜਾਂਦਾ, ਕਾਰਨ ਕੀ ਹੈ, ਗ੍ਰੈਵੀਟੇਸ਼ਨ ਦੇ ਕਾਰਨ, ਜਿਹੜਾ ਸੋਲਿਡ ਮਟੀਰੀਅਲ ਤੁਹਾਡਾ ਖੂਨ ਦਾ ਹੁੰਦਾ ਆ ਉਹ ਸਾਰੇ ਦਾ ਸਾਰਾ ਹੇਠਾਂ ਬੈਠ ਜਾਂਦਾ, ਪੈਰਾਂ ਤੋਂ ਸੋਝ ਨੀ ਪੈ ਜਾਂਦੀ ਹੈ, ਬ੍ਰੇਨ ਦੇ ਵਿਚ ਆਕਸੀਜਨ ਘੱਟ ਜਾਂਦੀ ਹੈ, ਜਿਹਦੇ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਲੋਕ ਕਹਿੰਦੇ ਨੇ ਵੀ ਸਿਰ ਨੀਵਾਂ ਕਰਕੇ ਵਾਹੋ, ਸਿਰ ਨੀਵਾਂ ਤਾਂ ਕਿ ਜਿਹੜਾ ਖੂਨ ਉਹਦੇ ਚ ਆ ਰਿਹਾ ਉਹਦੀ ਗ੍ਰੈਵੀਟੇਸ਼ਨ ਦੇ ਮੁਤਾਬਕ ਉਨੀ ਕੁ ਆਕਸੀਜਨ ਉਹਦੇ ਚ ਰਹਿ ਜਾਵੇ ਕਿ ਥੋੜਾ ਤੁਹਾਨੂੰ ਆਰਾਮ ਮਿਲ ਜਾਵੇ। ਇਹ ਆਲਟਰਨੇਟਿਵ ਮੈਜਰਸ ਨੇ, ਸੋ ਮੈਂ ਇਹ ਤਾਂ ਦੱਸ ਰਿਹਾ ਤੁਹਾਨੂੰ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਇਹ ਸਾਰੇ ਸਿੰਪਟਮਸ ਜਿਹੜੇ ਨੇ ਲੈਕ ਆਫ ਆਕਸੀਜਨ ਦੇ ਨੇ, ਆਕਸੀਜਨ ਦੀ ਘਾਟ ਬ੍ਰੇਨ ਵਿਚ ਹੋਣ ਦੇ ਨਾਲ ਹੈਗੀ ਹੈ, ਕਿਉਂਕਿ ਸੈਡੀਮੈਂਟੇਸ਼ਨ ਦੇ ਕਰਕੇ ਸੋਲਿਡ ਮਟੀਰੀਅਲ ਜਿਹੜਾ, ਜਿਵੇਂ ਹੈਮੋਗਲੋਬਿਨ ਦੀ ਗੱਲ ਹੈਗੀ ਹੈ, ਤੇ ਹੈਮੋਗਲੋਬਿਨ ਨੇ ਆਕਸੀਜਨ ਕੈਰੀ ਕਰਨੀ ਹੈ, ਉਹ ਵਿਚਾਰਾ ਹੇਠਾਂ ਸੈਡੀਮੈਂਟੇਟ ਕਰ ਗਿਆ, ਬ੍ਰੇਨ ਦੇ ਵਿਚ ਇੰਨਾ ਰਹਿ ਨਹੀਂ ਰਿਹਾ, ਬ੍ਰੇਨ ਦੇ ਵਿਚ ਇੰਨੀ ਆਕਸੀਜਨ ਰਹਿ ਨਹੀਂ ਗਈ, ਜਿਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹ ਤਾਂ ਕਦੀ ਬ੍ਰੇਨ ਦੀ ਗੱਲ ਹੋ ਗਈ ਨਾ, ਉਸ ਤੋਂ ਇਲਾਵਾ ਵੀ ਤਾਂ ਹੈ ਨਾ, ਜਿਵੇਂ ਸਵਾਲੋਇੰਗ ਵਾਕਿੰਗ ਹੈ, ਆਮ ਤੌਰ ਤੇ ਜਦੋਂ ਤੁਹਾਨੂੰ ਆਕਸੀਜਨ ਹੀ ਹੈ ਨੀ ਤੇ ਤੂੰ ਰਹਿ ਨੀ ਜਾ ਰਿਹਾ, ਭਲਾ ਮਾਸਾ ਯਾਰ ਉੱਠ, ਮੰਜੀ ਤੋਂ ਉੱਠ ਕੇ ਤੂੰ ਆਪਣੀ ਰੋਟੀ ਤੇ ਆ ਫੜ ਲਾ, ਆਪਣਾ ਫਲਾਣਾ ਨਹੀਂ, ਉੱਠਿਆ ਨੀ ਜਾਂਦਾ, ਹਿੰਮਤ ਜੀ ਨੀ ਹੈਗੀ ਪੈਂਦੀ ਕਿ ਮੈਂ ਜਾ ਕੇ ਫਲਾਣਾ ਕੰਮ ਕਰ ਰਿਹਾ ਆ, ਮੈਨੂੰ ਦਿਸਦਾ ਪਿਆ ਵੀ ਮੇਰਾ ਕੰਮ ਖਰਾਬ ਹੋ ਰਿਹਾ ਆ, ਮੇਰਾ ਕੱਟਾ ਵੱਛਾ ਕੋਈ ਖੁੱਲ ਗਿਆ, ਮੈਂ ਇਹਨੂੰ ਬੰਦ

0: ਮੇਰੇ ਚ ਹਿੰਮਤ ਨੀ ਹੋ ਰਹੀ ਤੋਂ ਮੈਂ ਕਰ ਲਵਾਂ। ਸੋ ਇਹ ਇਹੋ ਜਿਹੀਆਂ ਕੰਡੀਸ਼ਨਾਂ ਜਦੋਂ ਮਾਨਸਿਕ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਕੀ ਆ, ਤੁਹਾਡੇ ਸਰੀਰ ਦੇ ਵਿੱਚ ਲੋ ਐਨਰਜੀ ਹੈ। ਲੋ ਐਨਰਜੀ ਨੂੰ ਪ੍ਰੋਡਿਊਸ ਕਰਨ ਵਾਲਾ ਕਾਰਨ ਕਿੱਥੇ ਆ, ਮਾਈਟੋਕੋਂਡਰੀਆ। ਸੈੱਲ ਦੇ ਅੰਦਰ ਇੱਕ ਮਾਈਟੋਕੋਂਡਰੀਆ ਇਸ ਤਰ੍ਹਾਂ ਦਾ ਬਿਜਲੀ ਘਰ ਹੈ ਜਿਹੜਾ ਐਨਰਜੀ ਸਪਲਾਈ ਕਰਦਾ ਆ, ਜਿਹਦੇ ਕਰਕੇ ਬਾਕੀ ਸਾਰੇ ਕੰਮ ਭਾਵੇਂ ਠੀਕ ਠਾਕ ਹੋਣ ਪਰ ਉਹ ਕੰਮ ਨਹੀਂ ਕਰ ਰਹੇ, ਕੰਮ ਨਹੀਂ ਕਰ ਰਹੇ ਕਿਉਂਕਿ ਐਨਰਜੀ ਹੈ ਨੀ, ਮੋਟਰ ਚੱਲੀ ਨੀ ਕਿਉਂਕਿ ਬਿਜਲੀ ਨਹੀਂ ਆਈ, ਪਾਣੀ ਆ ਨਹੀਂ ਰਿਹਾ। ਸੋ ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਸਵਾਲ ਹੋਣ ਦੀ ਗੱਲ ਹੈ। ਤੁਸੀਂ ਚੀਜ਼ ਹਜਮ, ਕਈ ਵਾਰ ਤੁਸੀਂ ਵੇਖਿਆ ਹੋਣਾ ਖਾਂਦੇ ਖਾਂਦੇ ਪਲਚ ਜਾਂਦੇ ਹੋ ਚੋਕਿੰਗ, ਹਾਲਾਂਕਿ ਮਸਕੂਲਰ ਗੱਲ ਹੈਗੀ ਹੈ। ਇਸ ਵੇਲੇ ਸਾਡੇ ਜਿਹੜੇ ਥਰੋਟ ਦੇ ਮਸਲਸ ਨੇ ਇਹ ਉਹਨਾਂ ਦੀ ਗੱਲ ਹੈਗੀ ਹੈ, ਪਰ ਇਹ ਹੈ ਕਿਹਦੇ ਕਰਕੇ, ਉਹਦੇ ਵਿੱਚ ਵੀ ਤਾਂ ਸੈੱਲ ਹੀ ਨੇ ਨਾ, ਉਹਦੇ ਵਿੱਚ ਵੀ ਤਾਂ ਸੈੱਲ ਨੇ, ਉਹਦੇ ਸੈੱਲਾਂ ਦੇ ਵਿੱਚ ਵੀ ਤਾਂ ਮਾਈਟੋਕੋਂਡਰੀਆ ਹੈ ਨਾ। ਭਾਵ ਕੀ ਹੈ, ਇਹ ਉਸ ਕਰਕੇ ਪੈਦਾ ਹੁੰਦੀ ਹੈ ਚੌਕਿੰਗ ਵਗੈਰਾ ਜਾਂ ਇਰੈਗੂਲੈਰਿਟੀ ਵਗੈਰਾ ਜਾਂ ਸਪਾਸਟਿਕ ਪੈਰਾਲਾਈਸਿਸ ਹੋ ਗਿਆ, ਟੈਂਪਰੇਰੀ ਤੌਰ ਤੇ ਯਾਰ ਕੰਮ ਹੀ ਨਹੀਂ ਕਰਦਾ। ਹਾਂਜੀ, ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਕਿਸੇ ਵੀ ਸਿਸਟਮ ਦੇ ਵਿੱਚ ਪੈਦਾ ਹੋ ਸਕਦੀਆਂ ਨੇ, ਤੇ ਜੇ ਫੂਡ ਵਾਲੀ ਪਾਈਪ ਦੇ ਵਿੱਚ ਪੈਦਾ ਹੁੰਦੀਆਂ ਨੇ ਤੇ ਫਿਰ ਬੰਦੇ ਨੂੰ ਪਲਚਣਾ ਸ਼ੁਰੂ ਹੋ ਜਾਂਦਾ ਹੈ। ਚੀਜ਼ ਅੰਦਰ ਨਿਗਾਹ ਨਹੀਂ ਸਕਦਾ, ਬੁਰਕੀ ਅੰਦਰ ਨਹੀਂ ਨਿਗਾਹ ਸਕਦਾ, ਵਾਕ ਕਰਨਾ ਚਾਹੁੰਦਾ ਪਰ ਯਾਰ ਵਾਕ ਕਰਨ ਨੂੰ ਮਨ ਨਹੀਂ ਕਰਦਾ, ਲੱਤਾਂ ਨਹੀਂ ਹਿਲਦੀਆਂ। ਇਸੇ ਤਰ੍ਹਾਂ ਹੀ ਜਿਹੜੀ ਮੈਂ ਬ੍ਰੇਨ ਦੀ ਗੱਲ ਕਰੀ ਸੀ, ਮੈਂ ਉਸ ਚ ਹੋਰ ਥੋੜਾ ਜਿਹਾ ਉਹਨੂੰ ਕਲੀਅਰ ਕਰ ਦਿਆਂ, ਜਿਵੇਂ ਡੈਮੈਂਸ਼ੀਆ ਵਗੈਰਾ ਮੈਂ ਗੱਲ ਕਰਿਆ ਨਾ, ਪਰ ਕੁਝ ਇੱਕ ਐਸੀਆਂ ਹੋਰ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਨਾ ਲੈ ਸਕਦੇ ਹਾਂ, ਕਿਉਂਕਿ ਅਸੀਂ ਹੁਣ ਕਈਆਂ ਚੀਜ਼ ਬਿਮਾਰੀਆਂ ਦੇ ਨਾਂ ਰੱਖ ਦਿੱਤੇ ਨੇ। ਕੁਝ ਇੱਕ ਗਰੁੱਪ ਸਿਮਟਮਸ ਨੂੰ ਨਾਂ ਲੈ ਕੇ ਨਾ ਅਸੀਂ ਉਹਨਾਂ ਦੇ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਔਰ ਫਿਰ ਅਸੀਂ ਉਹਨਾਂ ਨਾਵਾਂ ਦੇ ਨਾਲ ਹੀ ਉਸ ਨੂੰ ਜਾਣਦੇ ਹਾਂ, ਪਰ ਪਿੱਛੇ ਕਹਾਣੀ ਕੀ ਆ, ਮਾਈਟੋਕੋਂਡਰੀਆ ਦੀ। ਅਸੀਂ ਕਹਿਣਾ ਕੀ ਆ, ਇਹਨੂੰ ਤਾਂ ਮਿਰਗੀ ਦੀ ਬਿਮਾਰੀ ਆ। ਹੁਣ ਮਿਰਗੀ ਕੈਸੀ ਬਿਮਾਰੀ ਆ ਜਿਹਦੇ ਪਿੱਛੇ ਕੋਈ ਕਾਰਨ, ਹਾਲਾਂਕਿ ਕੋਈ ਵੀ ਬਿਮਾਰੀ ਹੋਵੇ, ਜੇ ਕਨਵਲਸ਼ਨ ਜਿਹੜੇ ਨਾ ਦੌਰੇ ਪੈਣੇ, ਦੌਰੇ ਬੜੀ ਤੇਰਾਂ ਦੇ ਨੇ, ਇਹ ਤਰ੍ਹਾਂ ਦੇ ਨਹੀਂ ਹੈਗੇ, ਟੈਟਰਸ ਦੇ ਦੌਰੇ ਵੀ ਨੇ, ਹੋਰ ਤਰ੍ਹਾਂ ਦੇ ਵੀ ਸਪਾਜਮਿਕ ਦੌਰੇ ਵੀ ਹੈਗੇ ਨੇ, ਐਪੀਲੈਪਸੀ ਦੇ ਦੌਰੇ ਵੀ ਨੇ, ਦੌਰੇ ਕਈ ਤਰ੍ਹਾਂ ਦੇ ਹੈਗੇ ਨੇ, ਪਰ ਮੈਂ ਗੱਲ ਕਰ ਰਿਹਾ ਹਾਂ ਐਪੀਲੈਪਸੀ ਦੀ, ਜਿਹਦੇ ਪਿੱਛੇ ਯਾਰ ਹੋਰ ਕੋਈ ਕਾਰਨ ਨਹੀਂ, ਇੱਕ ਤਾਂ ਕਨੈਕਸ਼ਨ ਹੀ ਡਿਸਕਨੈਕਟ ਹੋ ਗਿਆ। ਸਾਰਾ ਕੁਝ ਸਹੀ ਹੈ, ਤਾਰਾ ਤੂਰਾ ਸਹੀ ਨੇ, ਬਿਲਕੁਲ ਸਹੀ ਹੈ, ਲੇਕਿਨ ਕਨੈਕਸ਼ਨ ਇਕਦਮ ਡਿਸਕਨੈਕਟ ਹੋ ਗਿਆ, ਐਪੀਲੈਪਸੀ ਹੋ ਗਈ। ਸੋ ਐਪੀਲੈਪਸੀ ਵਰਗੀਆਂ ਬਿਮਾਰੀਆਂ ਜਦੋਂ ਹੁੰਦੀਆਂ ਨੇ ਉਹਦਾ ਮਤਲਬ ਕੀ ਹੁੰਦਾ ਕਿ ਮਾਈਟੋਕੋਂਡਰੀਆ ਦੇ ਵਿੱਚੋਂ ਸਪਲਾਈ ਰੈਗੂਲਰਿਟੀ ਮੇਨਟੇਨ ਨਹੀਂ ਹੋ ਰਹੀ, ਮਾਈਟੋਕੋਂਡਰੀਆ ਦੇ ਵਿੱਚ ਡਿਫੈਕਟ ਪੈ ਗਏ ਹਨ, ਜਿਸ ਕਰਕੇ ਐਸਾ ਹੋ ਰਿਹਾ, ਉਸ ਦਾ ਸਟ੍ਰੋਕ ਹੋ ਗਿਆ ਜੀ। ਸਾਰਾ ਕੁਝ ਠੀਕ ਠਾਕ ਸੀ, ਚੱਲੀ ਜਾ ਰਿਹਾ ਸੀ, ਫਸਟ ਕਲਾਸ ਸੀ, ਸਡਨ ਉਹਨੇ ਕੰਮ ਕਾਰ ਕਰਕੇ ਆਇਆ ਬਾਹਰੋਂ ਠੀਕ ਠਾਕ ਮੰਜੇ ਤੇ ਬੈਠਾ ਸੀਗਾ, ਉਹ ਇਕਦਮ ਹੀ ਬੇਹੋਸ਼ ਹੋ ਗਿਆ ਹੈਗਾ। ਹਾਂਜੀ, ਸੋ ਜਦੋਂ ਇਹੋ ਜਿਹੀਆਂ ਕੰਡੀਸ਼ਨ ਆਣੀਆਂ ਸ਼ੁਰੂ ਹੋ ਜਾਣ ਉਹਦਾ ਮਤਲਬ ਕੀ ਆ ਕਿ ਉਸ ਵੇਲੇ ਉਸ ਮਾਈਟੋਕੋਂਡਰੀਆ ਦੇ ਵਿੱਚੋਂ ਸੈੱਲਾਂ ਦੇ ਵਿੱਚੋਂ ਸਪਲਾਈ ਨਹੀਂ ਹੋ ਰਹੀ, ਔਰ ਉਹ ਸਪਲਾਈ ਤਾਂ ਹੋਣੀ ਜਿਹਨੂੰ ਆਕਸੀਜਨ ਪੂਰੀ ਮਿਲੂਗੀ, ਜੇ ਇਹਨੂੰ ਆਕਸੀਜਨ ਪੂਰੀ ਨਹੀਂ ਮਿਲੀ, ਇਹ ਸਪਲਾਈ ਨਹੀਂ ਪੂਰੀ ਕਰ ਲਿਆ, ਤੇ ਸਾਰੇ ਪਾਸੇ ਹਨੇਰਾ ਹੋ ਗਿਆ, ਸਾਰਾ ਕੰਮ ਇਸ ਤਰ੍ਹਾਂ ਹੋ ਗਿਆ, ਔਰ ਜਿਹਦੇ ਕਰਕੇ ਕਈ ਵਾਰ ਐਪੀਲੈਪਸੀ ਵਰਗੀਆਂ, ਕਈ ਵਾਰ ਸਟ੍ਰੋਕ ਵਰਗੀਆਂ, ਤੇ ਕਈ ਵਾਰ ਜਨਰਲ ਸੀਜ਼ਰ, ਕਿਉਂਕਿ ਮੈਂ ਸੀਜ਼ਰ ਜਿਹਨੂੰ ਅਸੀਂ ਕਨਵਲਸ਼ਨ ਕਹਿੰਦੇ ਹਾਂ, ਜਿਹਨੂੰ ਅਸੀਂ ਦੌਰੇ ਵੀ ਕਹਿੰਦੇ ਹਾਂ, ਦੌਰੇ ਪੈਣੇ, ਸੀਜ਼ਰ, ਕਨਵਲਸ਼ਨ, ਦੌਰੇ, ਐਪੀਲੈਪਸੀ, ਇਹ ਆਮ ਤੌਰ ਤੇ ਆਪਸ ਚ ਮਿਲਦੀਆਂ ਜੁਲਦੀਆਂ ਜਿਹੀਆਂ ਗੱਲਾਂ ਹਨ, ਪਰ ਸਾਰੀਆਂ ਦੇ ਡਾਇਗਨੋਸਿਸ ਵਾਸਤੇ, ਸਾਰੀਆਂ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ, ਇਹ ਐਫਸੀ ਐਪੀਲੈਪਸੀ ਹੈ ਜਾਂ ਇਹ ਟੈਟਰਸ ਵਰਗਾ ਦੌਰਾ ਹੈ ਜਾਂ ਕੁਝ ਹੋਰ ਹੈਗਾ ਆ। ਅੱਜ ਕੱਲ ਸਾਡੇ ਕੋਲ ਇਹ ਸਾਰਿਆਂ ਦੇ ਗਰੁੱਪ ਦੇ ਸਿਮਟਮਸ ਬਣੇ ਨੇ, ਐਪੀਲੈਪਸੀ ਅਸੀਂ ਉਦੋਂ ਕਹਿੰਦੇ ਜਦੋਂ ਸਾਨੂੰ ਹੋਰ ਸਾਰਾ ਕੁਝ ਵੇਖ ਰਿਹਾ ਯਾਰ, ਹੋਰ ਫਰਕ ਤਾਂ ਕੋਈ ਨਹੀਂ ਲੱਗਦਾ, ਕਿਤੇ ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਜਿਸ ਕਰਕੇ ਬੰਦਾ ਇਕਦਮ ਜਿਹੜਾ ਸਾਰਾ ਸਿਸਟਮ ਹੀ ਉਹਦਾ ਇਕਦਮ ਫੇਲ ਹੋ ਜਾਂਦਾ, ਜਿਹਨੂੰ ਅਸੀਂ ਐਪੀਲੈਪਸੀ ਕਹਿੰਦੇ ਹੈਗੇ। ਔਰ ਇਹ ਕਿਉਂ ਹੋਇਆ, ਹੋਇਆ ਪਾਵਰ ਹਾਊਸ ਤੋਂ, ਹੋਇਆ ਮਾਈਟੋਕੋਂਡਰੀਆ ਦੇ ਕਰਕੇ। ਔਰ ਇਸੇ ਤਰ੍ਹਾਂ ਹੀ ਬਈ ਯਾਰ ਇਕਦਮ ਪਤਾ ਨੀ ਕਿਉਂ ਗਿਆ, ਮੇਰਾ ਕੰਨ ਸੁਣਦਾ ਹੀ ਨਹੀਂ ਗਾ, ਇਕਦਮ ਠੀਕ ਠਾਕ ਸੀਗਾ ਪਰ ਹੁਣ ਮੈਨੂੰ ਕੰਨ। ਆਮ ਤੌਰ ਤੇ ਇਹੋ ਜਿਹੀ ਕੰਡੀਸ਼ਨ ਜਦੋਂ ਤੁਸੀਂ ਜਹਾਜ਼ ਤੋਂ ਉਤਰਦੇ ਹੋ, ਜਦੋਂ ਤੁਸੀਂ ਹਾਈਟ ਤੇ ਜਾਂਦੇ ਹੋ, ਟਰੱਕਾਂ ਵਾਲੇ ਮੇਰੇ ਲਈ ਸੁਣ ਰਹੇ ਹੋਣਗੇ ਕਈ, ਹਾਈਟ ਤੇ ਜਾਂਦੇ ਹੋ, ਉਸ ਵੇਲੇ ਟਰੱਕਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਮਹਿਸੂਸ ਹੁੰਦੀ ਹੈ, ਹੀਅਰਿੰਗ ਲਾਸ ਵਰਗੀ, ਜਾਂ ਸਟੋਪੇਜ ਸੈਂਸੇਸ਼ਨ, ਕੰਨਾਂ ਦੇ ਵਿੱਚ ਸਟੋਪੇਜ ਸੈਂਸੇਸ਼ਨ ਹੋ ਜਾਣਾ, ਉਹਦੇ ਪਿੱਛੇ ਕਹਾਣੀ ਇਹੀ ਹੁੰਦੀ ਆ ਕਿ ਆਹ ਜਿਹੜਾ ਮਾਈਟੋਕੋਂਡਰੀਆ ਤੁਹਾਡੇ ਸੈੱਲ ਦੇ ਵਿੱਚ ਹੁੰਦਾ ਆ, ਟ੍ਰਿਲੀਅਨ ਸੈੱਲ ਨੇ, ਹਰੇਕ ਸੈੱਲ ਚ ਮਾਈਟੋਕੋਂਡਰੀਆ ਹੈ, ਹਰੇਕ ਸੈੱਲ ਚ ਬਿਜਲੀ ਘਰ ਹੈਗਾ, ਹਰੇਕ ਸੈੱਲ ਉਹ ਬਿਜਲੀ ਦੇ ਵਿੱਚ ਘਰ ਉਸਨੂੰ ਰੈਗੂਲੇਟ ਕਰਦਾ, ਉਹਦੇ ਅੰਦਰ ਜੋ ਵੀ ਕੁਛ ਹੈਗਾ ਉਹਨਾਂ ਸਾਰੇ ਨੂੰ ਚਲਾਉਣ ਦਾ ਕੰਮ ਕਰਦਾ, ਪਰ ਵਿਚਾਰਾ ਕਨੈਕਸ਼ਨ ਹੀ ਫੇਲ ਹੋ ਗਿਆ। ਔਰ ਉਸ ਕਨੈਕਸ਼ਨ ਫੇਲ ਹੋਣ ਦੇ ਕਰਕੇ ਇਹ ਟਰੱਕਾਂ ਵਾਲੇ ਵੀਰਾਂ ਨੇ ਮਹਿਸੂਸ ਹੁੰਦੀ ਗੱਲ, ਜਦੋਂ ਅਸੀਂ ਲੋਕ ਜਹਾਜ਼ ਤੋਂ ਉਤਰ ਕੇ ਹੇਠਾਂ ਆਉਂਦੇ ਹਾਂ ਉਸ ਵੇਲੇ ਸਾਨੂੰ ਵੀ ਇਹ ਹੁੰਦੀ ਹੈ ਗੱਲ, ਹਾਈਟ ਦੇ ਉੱਪਰ ਜਾ ਕੇ ਵੀ ਇਹ ਗੱਲ ਹੁੰਦੀ ਹੈ ਹੀਅਰਿੰਗ ਲੋਸ, ਔਰ ਕਈ ਵਾਰ ਹੀਅਰਿੰਗ ਲੋਸ ਦੇ ਨਾਲ ਨਾਲ ਅੱਖਾਂ ਦੇ ਵਿੱਚ ਧੁੰਦਲਾਪਣ ਵੀ ਹੁੰਦਾ ਆ, ਜਿਹੜਾ ਕਿ ਆਮ ਤੌਰ ਤੇ ਅਸੀਂ ਵੇਖਦੇ ਹਾਂ ਨਾ ਡਾਇਬੈਟਿਕਸ ਲੋਕਾਂ ਨੂੰ ਹੋਣਾ ਸ਼ੁਰੂ ਹੋ ਜਾਂਦਾ ਹੈ, ਗਲੂਕੋਮਾ, ਔਰ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਅਗਰ ਲੰਬੇ ਸਮੇਂ ਤੱਕ ਕੋਈ ਗੱਲ ਹੋ ਜਾਵੇ ਜਾਂ ਕਿਸੇ ਦਾ ਜਿਹੜੇ ਪੈਂਕਰੀਏਟਿਕ ਸੈੱਲ ਨੇ ਉਹਨਾਂ ਦਾ ਇਹ ਮਾਈਟੋਕੋਂਡਰੀਆ ਵਾਲਾ ਕੰਮ ਸਹੀ ਨਹੀਂ ਹੈਗਾ ਤੇ ਉਸ ਹਾਲਾਤ ਵਿੱਚ ਲੋਕਾਂ ਨੂੰ ਡਾਇਬਟੀਜ਼ ਹੋ ਗਈ ਹੈ, ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆ ਜਾਓ ਯਾਰ ਇਹਨੂੰ ਲੱਭਿਆ ਕਿਵੇਂ ਜਾਵੇ, ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਹੈ ਇਹ ਬਿਜਲੀ ਘਰ, ਬਿਜਲੀ ਘਰ ਦੀ ਸਪਲਾਈ ਨਾ ਹੋਈ ਤੇ ਆ ਇਹੋ ਜਿਹੀਆਂ ਅਲਾਮਤਾਂ ਸਾਡੇ ਸਾਹਮਣੇ ਆ ਜਾਣਗੀਆਂ, ਔਰ ਇਹਨਾਂ ਅਲਾਮਤਾਂ ਦਾ ਹੁਣ ਅਸੀਂ ਇਸ ਬੰਦੇ ਨੂੰ ਲੱਭਿਆ ਕਿੱਥੋਂ, ਜਿਵੇਂ ਪਤਾ ਕਰੀਏ ਵੀ ਸੈੱਲ ਦੇ ਵਿੱਚ ਕਿਤੇ, ਹੁਣ ਅੱਜ ਕੱਲ ਅਸੀਂ ਆਮ ਤੌਰ ਤੇ ਸੈੱਲ ਤੱਕ ਤੇ ਪਹੁੰਚ ਗਏ ਹਾਂ ਨਾ, ਸੈੱਲ ਨੂੰ ਅਸੀਂ ਮਾਈਕਰੋਸਕੋਪ ਚ ਵੇਖ ਕੇ ਉਹਦੇ ਸਟਰਕਚਰ ਨੂੰ ਵੇਖ ਕੇ ਉਹਦੇ ਅੰਦਰ ਕੀ ਹੈਗਾ ਆ ਉਹਦੀ ਸ਼ਨਾਖਤ ਕਰਨ ਯੋਗ ਹੋ ਗਏ ਆ ਨਾ, ਇਸੇ ਕਰਕੇ ਮੈਡੀਕਲ ਸਾਇੰਸ ਪਿਛਾਂ ਨੂੰ ਜਾ ਰਹੀ, ਬਰੀਕੀ ਵੱਲ ਜਾ ਰਹੀ, ਸਰੀਰ ਤੋਂ ਬਰੀਕੀ ਵਾਲੇ ਪਾਸੇ ਜਾ ਰਹੀ ਹੈ, ਸਰੀਰ ਤੋਂ ਹਾਈਪੋਥੈਸਿਸ ਵਾਲੇ ਪਾਸੇ ਜਾ ਰਹੀ ਹੈ, ਪਰ ਹਜੇ ਫਿਜ਼ੀਕਲ ਆ, ਹਜੇ ਫਿਜ਼ੀਕਲ ਹੈਗੀ ਆ ਤੇ ਫਿਜ਼ੀਕਲ ਦੀ ਸ਼ਨਾਖਤ ਆਪਾਂ ਤੁਹਾਡੇ ਸਾਹਮਣੇ ਕਰਕੇ ਰੱਖ ਰਹੇ ਹਾਂ ਤੇ ਫੇਰ ਭਾਈ ਲੱਭਣਾ ਪਊਗਾ ਇਹ ਜਿਹੜਾ ਮਾਈਟੋਕੋਂਡਰੀਆ ਹੈ ਇਹ ਹੈ ਕੀ। ਇਹ ਇੱਕ ਤਰ੍ਹਾਂ ਦੇ ਰੈਡ ਲਾਲ ਕਲਰ ਦੇ ਸ਼ੇਪ ਹੈਗੀ ਹੈ, ਜਿਵੇਂ ਡੰਡੇ ਹੁੰਦੇ ਨੇ ਛੋਟੇ ਛੋਟੇ ਕਣ ਜਿਹੜੇ ਨੇ ਇਹ ਲਾਲ ਰੰਗ ਦੇ ਹੁੰਦੇ ਨੇ, ਔਰ ਇਹ ਉਹਦੇ ਉਸ ਏਰੀਏ ਦੇ ਵਿੱਚ ਥਾਂ ਥਾਂ ਤੇ ਖਿਲਰੇ ਹੁੰਦੇ ਨੇ, ਜਿਵੇਂ ਕੋਈ ਅਲੱਗ ਅਲੱਗ ਥਾਵਾਂ ਤੇ ਸਾਡੇ ਬਲਬ ਨਹੀਂ ਚੱਲਦੇ ਹੁੰਦੇ, ਕਨੈਕਸ਼ਨ ਤੇ ਉੱਥੇ ਹੀ ਆ ਰਿਹਾ, ਪਰ ਇਸੇ ਤਰ੍ਹਾਂ ਦੀਆਂ ਲਾਲ ਰੰਗ ਦੀਆਂ ਚਮਕਦੀਆਂ ਹੋਈਆਂ ਚੀਜ਼ਾਂ ਇਹਨਾਂ ਨੂੰ ਅਸੀਂ ਮਾਈਟੋਕੋਂਡਰੀਆ ਕਹਿੰਦੇ ਹਾਂ, ਧਾਗਿਆਂ ਵਰਗੇ ਥਰੈਡ ਵਰਗੇ ਹੋ ਸਕਦੇ ਹੁੰਦੇ, ਜਾਂ ਪੰਜਾਬ ਵਧੀਆ ਸਹੀ ਸਹੀ ਐਗਜ਼ਾਮਪਲ ਇਹਦੀ ਸਾਡੀ ਟਿਊਬਾਂ ਹੈਗੀਆਂ ਨਾ, ਲਾਈਟ ਕਰਨ ਵਾਲੀਆਂ ਟਿਊਬਾਂ ਹੁੰਦੀਆਂ ਨਾ ਲੰਬੀਆਂ ਨੇ ਨਾ, ਕਿਉਂਕਿ ਇਹ ਲੰਬੇ ਹੁੰਦੇ ਨੇ, ਲੰਬੇ ਹੁੰਦੇ ਨੇ ਪਰ ਰੰਗ ਇਹਦਾ ਉਹਦੇ ਵਿੱਚ ਰੈਡ ਕਲਰ ਹੁੰਦਾ, ਸਾਨੂੰ ਜੋ ਦਿਖਾਈ ਦਿੰਦਾ ਹੈ ਨਾ ਮਾਈਕਰੋਸਕੋਪ ਚ ਰੈਡ ਕਲਰ ਦਾ ਹੁੰਦਾ, ਤੇ ਜਦੋਂ ਇਸ ਨੂੰ ਹੋਰ ਬਰੀਕੀ ਨਾਲ ਹੋਰ ਮਾਈਕਰੋਸਕੋਪ ਨੂੰ ਅਸੀਂ ਕਲੋਜ਼ ਕਰਦੇ ਹਾਂ ਤੇ ਸਾਨੂੰ ਲੱਗਦਾ ਇਹਦੇ ਵੀ ਦੋ ਲੇਅਰ ਨੇ, ਇੱਕ ਇਨਰ ਲੇਅਰ ਆ ਇੱਕ ਆਊਟਰ ਲੇਅਰ ਆ, ਔਰ ਇਨਰ ਲੇਅਰ ਦੇ ਆਊਟਰ ਲੇਅਰ ਦੇ ਵਿੱਚੋਂ ਜਿਵੇਂ ਕੋਈ ਚੀਜ਼ ਕਿਰਨਾਂ ਬਾਹਰ ਨੂੰ ਫੁੱਟ ਰਹੀਆਂ ਨੇ ਰੈਡ ਕਲਰ ਦੀਆਂ, ਉਹ ਰੈਡ ਕਲਰ ਦੀਆਂ ਕਿਰਨਾਂ ਇਹਦੇ ਵਿੱਚੋਂ ਫੁੱਟਦੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਤੇ ਅਸੀਂ ਰਿਕੋਗਨਾਈਜ਼ ਕਰ ਲੈਂਦੇ ਹਾਂ ਵੀ ਭਾਈ ਆਹ ਜਿਹੜਾ ਮਾਈਟੋਕੋਂਡਰੀਆ, ਔਰ ਉਸ ਮਾਈਟੋਕੋਂਡਰੀਆ ਦੀ ਇੱਕ ਨਾਰਮਲ ਸ਼ੇਪ ਮੈਂ ਤੁਹਾਨੂੰ ਦੱਸ ਦਿੱਤੀ ਰਾਡ ਵਰਗੀ ਹੈ, ਲੇਕਿਨ ਜੇ ਇਹ ਨਾਰਮਲ ਰਾਡ ਵਰਗੀ ਸਾਨੂੰ ਦਿਖਾਈ ਨਹੀਂ ਦੇ ਰਹੀ, ਵਿੰਗੀ ਟੇਡੀ ਦਿਖਾਈ ਦੇ ਰਹੀ ਹੈ, ਛੋਟੀ ਦਿਖਾਈ ਦੇ ਰਹੀ ਹੈ, ਸਾਈਜ਼ ਡਿਫਰੈਂਟ ਦਿਖਾਈ ਦੇ ਰਿਹਾ, ਤਾਂ ਉਹਦਾ ਮਤਲਬ ਹੈ ਵੀ ਉਹਦੇ ਵਿੱਚ ਕੋਈ ਨੁਕਸ ਹੈ, ਔਰ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਮੈਂ ਨਾਂ ਤੁਹਾਡੇ ਸਾਹਮਣੇ ਲੈ ਦਿੱਤਾ ਜਿਹਨੂੰ ਅਸੀਂ ਅਟੈਕਸੀਆ ਕਹਿੰਦੇ ਹਾਂ। ਪਹਿਲੀ ਗੱਲ ਅਟੈਕਸੀਆ, ਇਨਕੋਆਰਡੀਨੇਸ਼ਨ, ਅਟੈਕਸੀਆ ਹੁੰਦਾ ਵੀ ਯਾਰ ਮੈਂ ਉੱਠ ਕੇ ਮੰਜੇ ਤੋਂ ਤੁਰਨ ਲੱਗਿਆ ਸੀ, ਹੈ ਮੇਰੀ ਲੱਤ ਹੀ ਨਹੀਂ ਕੰਮ ਕਰਦੀ, ਤੁਰ ਹੀ ਨਹੀਂ ਸਕਦਾ, ਇਹੋ ਜਿਹੀਆਂ ਗੱਲਾਂ, ਮੈਂ ਸੱਜੇ ਪਾਸੇ ਜਾਣਾ ਚਾਹੁੰਦਾ ਮੈਂ ਮੁੜ ਹੀ ਨਹੀਂ ਸਕਦਾ, ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ, ਬਹੁਤ ਸਾਰੀਆਂ ਹੋਰ ਜਿਸ ਤਰ੍ਹਾਂ ਅਲਾਮਤਾਂ ਹੈਗੀਆਂ ਨੇ ਸੈਕਸੁਅਲ ਸੰਬੰਧਿਤ ਜਿਹੜੀਆਂ ਸੁਪਰੈਸ਼ਨ ਹੋ ਜਾਂਦੇ ਨੇ ਉਹਨਾਂ ਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਹੈ ਕਿ ਉਹਦੇ ਆਏਗਾ ਅੱਗੇ ਆਏਗਾ ਸਮਾਂ ਮੈਂ ਇਹ ਉਹਦੇ ਬਾਰੇ ਵੀ ਦੱਸਾਂਗਾ। ਆਰਥਿਕ ਸੁਜਾਗ ਵਗੈਰਾ ਆਮ ਤੌਰ ਤੇ ਅਖੀਰ ਦੇ ਵਿੱਚ ਜਿਹੜੇ ਸਿਮਟਮ ਪੈਦਾ ਹੁੰਦੇ ਨੇ ਉਹ ਅਟੈਕਸੀਆ ਵਰਗੇ ਸਿਮਟਮ ਪੈਦਾ ਹੁੰਦੇ ਨੇ, ਔਰ ਕੀ ਹੈ ਤੁਰਨਾ ਚਾਹੁੰਦੇ ਹੋ ਲਾਤੀ ਨਹੀਂ ਹਿੱਲ ਰਹੀ, ਸੱਜੇ ਪਾਸੇ ਮੁੜਨਾ ਚਾਹੁੰਦੇ ਹੋ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਬੜੀ ਅਜੀਬ ਗੱਲ ਆ, ਅਟੈਕਸੀਆ ਵਗੈਰਾ ਦੀ ਕੰਡੀਸ਼ਨ ਚ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਨੇ, ਤੁਸੀਂ ਸਿੱਧੇ ਤੇ ਤੁਰੇ ਜਾ ਰਹੇ ਹੋ ਠੀਕ ਹੈ, ਪਰ ਤੁਹਾਨੂੰ ਹੈਗਾ ਯਾਰ ਸੱਜੇ ਪਾਸੇ ਮੁੜਿਆ, ਤੁਸੀਂ ਸੱਜੇ ਪਾਸੇ ਨਹੀਂ ਮੁੜ ਸਕਦੇ, ਅਜੀਬ ਲੱਗਦਾ ਨਾ ਇਸ ਤਰ੍ਹਾਂ ਦਾ, ਇਹੋ ਜਿਹੀਆਂ ਕੰਡੀਸ਼ਨ ਅਟੈਕਸੀਆ ਵਗੈਰਾ ਦੀਆਂ ਜਿਹੜੀਆਂ ਆਮ ਤੌਰ ਤੇ ਇਹਦੇ ਵਿੱਚ, ਹਾਲਾਂਕਿ ਇਨਕੋਆਰਡੀਨੇਸ਼ਨ ਅਸੀਂ ਪਰਕਿੰਸਨ ਚ ਵੀ ਕਿਹਾ ਸੀਗਾ, ਪਰਕਿੰਸਨ ਨੂੰ ਗੱਲ ਕਰਦੇ ਹਾਂ, ਹਾਲਾਂਕਿ ਇਹਦੇ ਜੀ ਪਰਕਿੰਸਨ ਪੈਦਾ ਹੁੰਦੀ ਹੈ, ਪਰਕਿੰਸਨ ਦੇ ਵਿੱਚ ਅਸੀਂ ਇਹ ਕਿਹਾ ਸੀਗਾ ਕਿ ਇਨਕੋਆਰਡੀਨੇਸ਼ਨ ਮਾਇੰਡ ਐਂਡ ਬਾਡੀ ਦਾ ਇਨਕੋਆਰਡੀਨੇਸ਼ਨ ਹੈਗਾ ਆ, ਬਾਪੂ ਆ ਚਾਹ ਦਾ ਕੱਪ ਰੱਖਤਾ ਤੇਰਾ ਤੂੰ ਲੈ ਲਈ, ਤੇ ਬਾਪੂ ਦੇ ਵਿਚਾਰਾ ਚਾਹ ਦਾ ਕੱਪ ਫੜਨ ਲੱਗਦਾ ਤੇ ਉਹਦਾ ਹੱਥ ਵੱਜ ਜਾਂਦਾ ਉਹਨੂੰ, ਉਹ ਚਾਹੁੰਦਾ ਵੀ ਮੈਂ ਕੱਪ ਨੂੰ ਸਹੀ ਥਾਂ ਤੋਂ ਫੜਾਂ ਤੇ ਪੀ ਲਾਂ, ਲੇਕਿਨ ਉਹਦਾ ਹੱਥ ਉਹਦਾ ਕੰਟਰੋਲ ਦਿਮਾਗ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ, ਕੱਪ ਨੂੰ ਵੱਜਦਾ ਔਰ ਚਾਹ ਡੁੱਲ ਜਾਂਦੀ ਹੈ, ਸਬਜ਼ੀ ਡੁੱਲ ਜਾਂਦੀ, ਐਸਾ ਕੁਛ ਹੋ ਜਾਂਦਾ ਹੈਗਾ, ਇਹਨੂੰ ਅਸੀਂ ਇਨਕੋਆਰਡੀਨੇਸ਼ਨ ਕਹਿੰਦੇ ਹਾਂ, ਔਰ ਮੈਡੀਕਲ ਬਿਮਾਰੀਆਂ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਪਰਕਿੰਸਨ, ਪਰਕਿੰਸਨ ਵਰਗੀਆਂ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਲਜ਼ਾਈਮਰ ਮਾਨਸਿਕ ਸਥਿਤੀ ਸੀਗੀ, ਪਰਕਿੰਸਨ ਜਿਹੜੀ ਇਨਕੋਆਰਡੀਨੇਸ਼ਨ ਸੀਗਾ, ਔਰ ਇਸੇ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਹੈ ਅਟੈਕਸੀਆ, ਪਰ ਅਟੈਕਸੀਆ ਚ ਮੈਂ ਗੱਲ ਕੀ ਕਹਿ ਰਿਹਾ ਹਾਂ ਕਿ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਤੁਹਾਨੂੰ ਕਿਹਾ ਯਾਰ ਸੱਜੇ ਪਾਸੇ ਮੁੜ ਜਾ, ਆ ਸੱਜੇ ਪਾਸੇ ਫਲਾਣੀ ਚੀਜ਼ ਪਈ ਫੜੀ, ਉਹ ਸੱਜੇ ਪਾਸੇ ਮੁੜ ਨਹੀਂ ਸਕਦਾ। ਬੜੀ ਅਜੀਬ ਕੰਡੀਸ਼ਨ ਹੁੰਦੀ ਹੈ, ਅਰੇ ਪੈਦਾ ਕਿਉਂ ਹੁੰਦੀ ਹੈ? ਮਾਈਟੋਕੋਂਡਰੀਆ, ਮੈਨੂੰ ਰਾਹ ਦਿਸੂਗਾ ਤੇ ਮੈਂ ਜਾਊਂਗਾ ਨਾ, ਅੰਦਰੋਂ ਬ੍ਰੇਨ ਨੂੰ ਰਾਹ ਦਿਸੂਗਾ ਤੇ ਜਾਊਗਾ, ਲੇਕਿਨ ਉਹਦਾ ਇਨਕੋਆਰਡੀਨੇਸ਼ਨ ਮਸਲ ਦਾ ਵੀ ਨਾਲ ਆ ਗਿਆ ਹੈਗਾ, ਜਿਸ ਕਰਕੇ ਸੱਜੇ ਪਾਸੇ ਨਹੀਂ ਮੁੜ ਸਕਦਾ। ਲੱਗਦਾ ਹੋਊਗਾ ਬੜਾ ਅਜੀਬ, ਲੇਕਿਨ ਇਹ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਆਮ ਤੌਰ ਤੇ ਸਾਡੇ ਜੈਨੇਟਿਕ ਕਰੈਕਟਰ ਦੇ ਨਾਲ ਜੁੜੀਆਂ ਹੋਈਆਂ ਨੇ, ਔਰ ਜਿਹਦੇ ਪਿੱਛੇ ਕਹਾਣੀ, ਜਦੋਂ ਸਾਡਾ ਮਾਈਟੋਕੋਂਡਰੀਆ ਨਾਰਮਲ ਨਾ ਹੋਵੇ, ਰੈੱਡ ਇਹਦੀ ਸ਼ੇਪ ਆ, ਰੋਡ ਵਰਗਾ ਹੁੰਦਾ ਆ, ਥਾਂ ਥਾਂ ਤੇ ਚਮਕਦੀਆਂ ਥਾਵਾਂ ਸਾਨੂੰ ਚੀਜ਼ਾਂ ਉਹਦੇ ਵਿੱਚ ਦਿਖਾਈ ਦਿੰਦੀਆਂ ਨੇ, ਜੇ ਇਹ ਸਹੀ ਨਾ ਹੋਵੇ ਤੇ ਇਹਦੇ ਕਰਕੇ ਇੰਨੀਆਂ ਸਾਰੀਆਂ ਮਸਲ ਟ੍ਰਾਫੀ ਹੋ ਜਾਂਦੀ ਹੈ, ਕੋਈ ਬੁਰਕੀ ਨਹੀਂ ਆਉਣ ਚ ਦਿੱਕਤ ਹੋ ਜਾਂਦੀ ਹੈ, ਜਾਂ ਜਿਹੜੀ ਐਪੀਲੈਪਸੀ ਮਿਰਗੀ ਵਰਗੀਆਂ, ਜਾਂ ਇਸ ਤਰ੍ਹਾਂ ਸਟ੍ਰੋਕ ਵਗੈਰਾ, ਜਾਂ ਸੀਜ਼ਨ ਜਿਹੜੇ ਦੌਰੇ ਪੈਣੇ, ਇਹੋ ਜਿਹੀਆਂ ਬਿਮਾਰੀਆਂ ਹੋ ਸਕਦੀਆਂ ਨੇ, ਜਾਂ ਚੱਲਦਿਆਂ ਚੱਲਦਿਆਂ ਸਹੀ ਡਾਇਰੈਕਸ਼ਨ ਨਾ ਲੈ ਸਕਣੀ, ਜਾਂ ਦਿਮਾਗ ਦਾ ਬੋਝਲ ਪਣ, ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਪਹੁੰਚ ਗਿਆ ਹਾਂ, ਯਾਰ ਮੈਂ ਕਿੱਧਰ ਨੂੰ ਜਾਣਾ ਹੈਗਾ ਆ, ਕਿਹੜੀ ਰੋਡ ਆ ਗਈ ਹੈ, ਇਹ ਭੁਲੇਖੇ ਪੈਣੇ, ਇਹ ਆਮ ਤੌਰ ਤੇ ਇਸ ਸਿੱਧੀ ਜੀ ਗੱਲ ਹੈ, ਜੇ ਲਾਈਟ ਨਹੀਂ ਹੈ ਤਾਂ ਕਿੱਧਰ ਜਾਓਗੇ? ਸੋ ਮਤਲਬ ਮਾਈਟੋਕੋਂਡਰੀਆ ਜਿਹੜਾ ਆ, ਮੈਂ ਤੁਹਾਨੂੰ ਸਮਝਾਵਾਂ ਵੀ ਇਹ ਲਾਈਟ ਵਾਲਾ ਕੰਮ ਕਰਦਾ, ਹੁਣ ਫੰਕਸ਼ਨ ਪਤਾ ਲੱਗ ਗਿਆ, ਹੁਣ ਫਿਰ ਵੀ ਮੈਂ ਦੱਸਦਿਆਂ, ਇਹਦੇ ਫੰਕਸ਼ਨ ਦੇ ਵਿੱਚ ਹੈ, ਇਟ ਪ੍ਰੋਡਿਊਸ ਐਨਰਜੀ, ਐਨਰਜੀ ਪ੍ਰੋਡਿਊਸ ਕਰਨ ਦਾ ਸਾਰਾ ਕੰਮ, ਸਾਰੀ ਜ਼ਿੰਮੇਵਾਰੀ ਇਸ ਮਾਈਟੋਕੋਂਡਰੀਆ ਦੇ ਰੋਡ ਵਰਗੇ ਸਟਰਕਚਰ ਥਾਂ ਥਾਂ ਤੇ ਖਿਲਰੇ ਹੁੰਦੇ ਨੇ, ਸਾਈਟੋਪਲਾਜ਼ਮ ਦੇ ਵਿੱਚ ਰੋਡ ਵਰਗਾ ਸਟਰਕਚਰ, ਇਹਦਾ ਕੰਮ ਇਹ ਹੈਗਾ ਐਨਰਜੀ ਨੂੰ ਪੈਦਾ ਕਰਨਾ, ਔਰ ਸਾਰਾ ਕੰਮ ਮੈਟਾ, ਕਿਉਂਕਿ ਸਾਰੀਆਂ ਗੱਲਾਂ ਜਿੰਨੀਆਂ ਵੀ ਮੈਂ ਤੁਹਾਨੂੰ ਦੱਸੀਆਂ ਨੇ, ਗਰੋਥ ਦੀ ਸੀ, ਮੈਂ ਰੀਪ੍ਰੋਡਕਸ਼ਨ ਦੀ ਸੀਗੀ, ਨਵਾਂ ਚੀਜ਼ਾਂ ਸਿੰਥੇਸਾਈਜ਼ ਕਰਨ ਦਾ ਸੀਗਾ, ਸੈੱਲ ਦੇ ਅੰਦਰ ਜੋ ਵੀ ਕੁਝ ਕਰਨਾ ਹੈਗਾ, ਉਸ ਸਾਰੇ ਨੂੰ ਵਾਧੇ ਘਾਟੇ ਨੂੰ ਅਸੀਂ ਮੈਟਾਬੋਲਿਜ਼ਮ ਕਿਹਾ ਸੀਗਾ, ਔਰ ਇਹ ਜੇ ਉਹ ਸਾਰੇ ਕੰਮ ਹੋ ਹੀ ਨਹੀਂ ਰਹੇ ਤੇ ਫਿਰ ਮੈਟਾਬੋਲਿਜ਼ਮ ਕਿੱਥੋਂ ਚੱਲਣਾ ਹੈਗਾ? ਇਹਦਾ ਮਤਲਬ ਕੀ ਹੋਇਆ ਕਿ ਐਨਰਜੀ ਹੈਗੀ ਹੈ ਤੇ ਮੈਟਾਬੋਲਿਜ਼ਮ ਵੀ ਮੇਨਟੇਨ ਹੋਣਾ, ਜੇ ਐਨਰਜੀ ਨਹੀਂ ਸਹੀ ਹੈਗੀ ਤੇ ਮੈਟਾਬੋਲਿਜ਼ਮ ਵੀ ਪੂਰਾ ਨਹੀਂ ਹੋਣਾ। ਸੋ ਮੈਟਾਬੋਲਿਜ਼ਮ ਰੇਟ ਦੇ ਵਿੱਚ ਵੀ ਜਿਹੜਾ ਅੰਤਰ, ਜਿਹੜਾ ਕਿ ਅਸੀਂ ਬਾਹਰੋਂ ਚੈੱਕ ਕਰ ਸਕਦੇ, ਜਿਹੜਾ ਕਿ ਬਾਹਰ ਮਈਅਰਮੈਂਟ ਸਾਡੇ ਕੋਲ ਹੈਗੇ ਨੇ, ਜਿਨ੍ਹਾਂ ਦੇ ਮੁਤਾਬਕ ਅਸੀਂ ਬਾਡੀ ਦਾ ਮੈਟਾਬੋਲਿਕ ਰੇਟ ਚੈੱਕ ਕਰਦੇ ਹਾਂ, ਸਵੇਰੇ ਉੱਠਦੇ ਹਾਂ ਇਕਦਮ ਅਸੀਂ ਉਹਦਾ ਬਲੱਡ ਪ੍ਰੈਸ਼ਰ ਤੇ ਪਲਸ ਰੇਟ ਤੇ ਉਹ ਸਾਰਾ ਕੁਝ ਦੇਖਦੇ ਹਾਂ, ਇਹ ਸਾਰੀਆਂ ਕੰਡੀਸ਼ਨਾਂ ਦੇ ਮੁਤਾਬਕ ਅਸੀਂ ਮੈਟਾਬੋਲਿਕ ਰੇਟ ਨੂੰ ਜੱਜ ਕਰਦੇ ਹਾਂ, ਤੇ ਉਹ ਮੈਟਾਬੋਲਿਕ ਰੇਟ ਰੈਗੂਲੇਟ ਕਰਨ ਵਾਲਾ ਕੌਣ ਆ? ਮਾਈਟੋਕੋਂਡਰੀਆ, ਐਨਰਜੀ ਦੇ ਕਰਕੇ ਆ, ਐਨਰਜੀ ਲੋ ਹੈਗੀ ਹੈ, ਮੈਟਾਬੋਲਿਕ ਰੇਟ ਨਾਰਮਲ ਨਹੀਂ ਹੋਣਾ। ਇਸੇ ਤਰ੍ਹਾਂ ਹੀ ਸੈੱਲ ਦੀ ਡੈਥ, ਮਰਨਾ ਜਿਉਣਾ ਤੇ ਬਣਿਆ ਹੀ ਬਣਿਆ, ਜਿਹੜਾ ਜੰਮਿਆ ਜੋ ਆਇਆ ਸੋ ਅੱਜ ਸੀ, ਕੁਝ ਹੋਣਾ ਹੀ ਹੋਣਾ ਐਸਾ, ਤੇ ਜੇ ਐਸਾ ਹੋਣਾ ਹੀ ਹੋਣਾ ਆ, ਤੇ ਉਹ ਜਿਹੜਾ ਗਾਰਬੇਜ ਆ, ਉਸ ਗਾਰਬੇਜ ਨੂੰ ਸਿਰੇ ਲਾਉਣਾ, ਜਾਂ ਉਸ ਗਾਰਬੇਜ ਨੂੰ ਟੁੱਟਣ ਤੋਂ ਬਚਾਉਣਾ ਐਨਰਜੀ ਦੇ ਕਰਕੇ, ਕਈ ਚੀਜ਼ਾਂ ਕਿਉਂ ਟੁੱਟ ਜਾਂਦੀਆਂ ਨੇ, ਸਾਡੇ ਕਿਉਂ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਨੇ? ਮੈਂ ਵਧੀਆ ਮਿਸਾਲ ਤੁਹਾਨੂੰ ਦਿਆਂ ਮਾਈਟੋਕੋਂਡਰੀਆ ਦੀ, ਸਾਡੇ ਬਜ਼ੁਰਗਾਂ ਦੇ ਤੁਸੀਂ ਵੇਖਿਆ ਵਹਿਗੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ, ਵੇਖਿਆ ਪੋਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਉਂਗਲਾਂ ਦੇ ਪੋਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਮਤਲਬ ਕੀ ਹੋਇਆ ਕਿ ਉੱਥੇ ਦੇ ਸੈੱਲ ਜਿਹੜੇ ਆ ਉਹਨਾਂ ਨੂੰ ਪੂਰੀ ਖੁਰਾਕ ਤੇ ਆਕਸੀਜਨ ਨਹੀਂ ਪਹੁੰਚ ਰਹੀ, ਇਸੇ ਕਰਕੇ ਜਿਵੇਂ ਨਹਿਰ ਦੀਆਂ ਟੇਲਾਂ ਤੇ ਪਾਣੀ ਨਹੀਂ ਨਾ ਜਾਂਦਾ ਤੇ ਸੁੱਕ ਜਾਂਦੇ ਨੇ, ਉੱਥੇ ਸੋਕਾ ਪੈ ਜਾਂਦਾ ਹੈ, ਉੱਥੇ ਦੀ ਫਸਲ ਨਹੀਂ ਚੰਗੀ ਹੁੰਦੀ, ਇਸੇ ਤਰ੍ਹਾਂ ਹੀ ਜਦੋਂ ਸਾਡੀ ਖੁਰਾਕ ਪੂਰੀ ਤਰ੍ਹਾਂ ਉੱਥੇ ਨਹੀਂ ਪਹੁੰਚਦੀ ਹੈ, ਪੋਤੇ ਸੁੱਕਣ ਲੱਗ ਜਾਂਦੇ ਨੇ, ਹੱਡੀਆਂ ਸੁੱਕਣ ਲੱਗ ਜਾਂਦੀਆਂ ਨੇ, ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਾਣੀ ਨਹੀਂ ਗਿਆ ਉੱਥੇ, ਤਰੇੜਾਂ ਪੈ ਗਈ ਧਰਤੀ ਦੇ ਵਿੱਚ। ਸੋ ਇਹੋ ਜਿਹੀ ਕੰਡੀਸ਼ਨ ਹੁੰਦੀ ਆ, ਅਲਟੀਮੇਟ ਕੀ ਹੋਇਆ, ਸੈੱਲ ਦੀ ਡੈਥ ਹੋ ਗਈ, ਉੱਥੇ ਦੇ ਜਿਹੜੇ ਸੈੱਲ ਸੀ ਜਿਨ੍ਹਾਂ ਨੇ ਜੋ ਕੰਮ ਕਰਨਾ ਸੀਗਾ ਉਹ ਨਹੀਂ ਕਰ ਸਕੇ, ਤੇ ਜੇ ਨਹੀਂ ਕਰ ਸਕੇ ਤੇ ਸੈੱਲ ਡੈਥ ਹੋ ਗਈ ਤਾਂ ਹੁਣ ਪਈ ਇਹਨੂੰ ਡਿਸਪੋਜ਼ ਆਫ ਤਾਂ ਕਰਨਾ ਨਾ। ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਚਮੜੀ ਕਿਵੇਂ ਉਧਰਦੀ ਹੈ, ਹਾਲਾਂਕਿ ਰੋਜ਼ਾਨਾ ਹੀ ਸੈੱਲ ਰਿਪਲੇਸ ਹੁੰਦੇ ਨੇ। ਸੈੱਲ ਦੇ ਸਬੰਧ ਵਿੱਚ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ ਹਾਂ ਕਿ ਇੱਕ ਸੈੱਲ ਦੀ, ਅੱਜ ਜਿਹੜਾ ਸੈੱਲ ਰੀਜਨਰੇਟ ਹੋਇਆ ਬੋਨ ਵੱਲੋਂ, ਉਹਦੀ ਉਮਰ 120 ਦਿਨ ਦੀ ਹੈ, 120 ਦਿਨਾਂ ਬਾਅਦ ਇਹਦੀ ਡੈਥ ਹੋਣੀ ਹੈ, ਉਹਦੀ ਥਾਂ ਦੇ ਉਹਨੇ ਨਵੇਂ ਬੰਦੇ ਆਉਣੇ ਹਨ, ਹੁਣ ਇਹਨਾਂ ਨੂੰ ਰਿਪਲੇਸ ਕਰਨ ਵਾਲਾ ਕੋਈ ਨਹੀਂ, ਕਿਉਂਕਿ ਪਿਛਲੇ ਪਾਸੇ ਦੀ ਐਨਰਜੀ ਘੱਟ ਸੀਗੀ, ਅਲਟੀਮੇਟ ਡੈਥ ਹੋ ਗਈ। ਇਹ ਜਿਹੜਾ ਡੈਥ ਹੋ ਗਈ ਹੈ ਤੇ ਉਸ ਸੈੱਲ ਦਾ ਜਿਹੜਾ ਗਰਬਜ ਹੈ ਉਸ ਨੂੰ ਵੀ ਡਿਸਪੋਜ਼ ਆਫ ਕਰਨਾ ਹੈ। ਬਿਜਲੀ ਦਾ ਚੁੱਲ੍ਹਾ ਲਾਇਆ ਬਈ, ਉਹ ਬਿਜਲੀ ਵਾਲੇ ਨੇ ਬੰਦੇ ਨੂੰ ਸਾੜ ਕੇ ਰੱਖ ਦੇਣਾ ਹੈ। ਸੋ ਇਹ ਕੰਮ ਵੀ ਜਿਹੜਾ ਹੈਗਾ ਆ, ਇਸ ਚੀਜ਼ ਨੂੰ ਸੈੱਲ ਡੈਥ ਨੂੰ ਕੰਟਰੋਲ ਕਰਨਾ ਤੇ ਸੈੱਲ ਡੈਥ ਨੂੰ ਡਿਸਪੋਜ਼ ਆਫ ਕਰਨਾ, ਇਹ ਸਾਰਾ ਕੰਮ ਵੀ ਇਸ ਮਾਈਟੋਕੋਂਡਰੀਆ ਦੇ ਜੁੰਮੇ ਹੀ ਆਉਂਦਾ ਹੈ, ਔਰ ਇਸ ਚੀਜ਼ ਨੂੰ ਮੇਨਟੇਨ ਕਰਨਾ, ਬੈਲੈਂਸ ਰੱਖਣਾ, ਵੀ ਐ ਨਾ ਹੋਵੇ ਯਾਰ ਡੈਥ ਜਿਆਦਾ ਹੋ ਗਈ ਸੈਲਾਂ ਦੀ ਤੇ ਅੱਗੋ ਪਿੱਛੋਂ ਬਣੇ ਨੀ ਇਸ ਚੀਜ਼ ਨੂੰ, ਕਿਉਂਕਿ ਬੋਨ ਦੇ ਵਿਚ ਵੀ ਤਾਂ ਮਾਈਟੋਕੋਂਡਰੀ ਹੈ ਨਾ, ਬੋਨ ਦੇ ਸੈੱਲ ਵਿਚ ਵੀ ਮਾਈਟੋਕੋਂਡਰੀਆ ਹੋਣ ਕਰਕੇ ਓਹਦਾ ਫੰਕਸ਼ਨ ਨਾਰਮਲ ਚੱਲੇਗਾ ਨਾ। ਮੇਰੇ ਕਹਿਣ ਤੋਂ ਭਾਵ ਆ ਸੈੱਲ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਉਹ ਐਜ ਏ ਹੋਲ ਸਾਡੇ ਬਾਡੀ ਦੇ ਹਰੇਕ ਸਟਰਕਚਰ ਦਾ ਸੈੱਲ ਹੈ ਔਰ ਹਰੇਕ ਸੈੱਲ ਦੇ ਵਿਚ ਓਹਦੀ ਕੰਪੋਜੀਸ਼ਨ ਓਹੀ ਹੈ, ਜਿੰਨੀਆਂ ਵੀ ਚੀਜ਼ਾਂ ਹਨ ਉਹ ਸਾਰੀਆਂ ਓਹੀ ਨੇ ਤੇ ਬੋਨ ਜਿਹਨੇ ਸੈੱਲ ਬਣਾਉਣੇ ਨੇ ਓਹਦੇ ਸੈੱਲ ਦੇ ਵਿਚ ਵੀ ਮਾਈਟੋਕੋਂਡਰੀਆ ਹੈ, ਓਹਦਾ ਕੰਮ ਵੀ ਰੈਗੂਲੇਟ ਕਰਨਾ ਮਾਈਟੋਕੋਂਡਰੀਆ ਨੇ ਹੈ। ਤੇ ਓਹਦਾ ਕੰਮ ਇਹ ਆ ਕਿ ਜਿੰਨੇ ਸੈੱਲ ਸਾਡੇ ਰੋਜ਼ ਟੁੱਟਦੇ ਨੇ ਸਾਡੀ ਚਮੜੀ ਉਧਰਦੀ ਹੈ, ਸਾਨੂੰ ਪਤਾ ਨੀ ਲੱਗਦਾ, ਜਿਵੇਂ ਸੱਪ ਦੀ ਚਮੜੀ ਸੱਪ ਦੀ ਕੋਨ ਜੇ ਉਧਰਦੀ ਹੈ ਨਾ ਤਾਂ ਪੂਰੀ ਉਧਰਦੀ ਹੈ। ਜਿੰਨੀ ਜਿੰਨੀ ਸਾਡੇ ਅੰਦਰ ਟੋਕਸਿਨ ਹੋਏਗੀ, ਜਿੰਨੀ ਜਿੰਨੀ ਸਾਡੇ ਅੰਦਰ ਜ਼ਹਿਰ ਹੋਏਗੀ, ਓਨਾ ਓਨਾ ਸਾਡੀ ਚਮੜੀ ਇਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਸੱਪ ਦੀ ਕੋਨ ਉਤਰਦੀ। ਔਰ ਜਿੰਨਾ ਜਿੰਨਾ ਅਸੀਂ ਉਸ ਟੋਕਸਿਨ ਤੋਂ ਬਚੇ ਹੋਏ ਹਾਂ, ਸਾਡੇ ਸਰੀਰ ਚ ਟੋਕਸਿਨ ਘੱਟ ਹੈਗੀ, ਇਸੇ ਕਰਕੇ ਤਾਂ ਅਸੀਂ ਜਿੰਦਾ ਹਾਂ, ਨਹੀਂ ਤਾਂ ਅਸੀਂ ਵੀ ਸਾਡੀ ਸੱਪਾਂ ਵਾਲੀ ਜੂਨ ਨੀ ਹੁੰਦੀ, ਉਸ ਤਰ੍ਹਾਂ ਦਾ ਕੰਡੀਸ਼ਨ ਹੀ ਹੁੰਦੀ ਔਰ ਸਾਡੀ ਵੀ ਚਮੜੀ ਪੂਰੀ ਦੀ ਪੂਰੀ ਉਤਰਦੀ। ਪਰ ਜੇ ਬੰਦਿਆਂ ਦੀ ਚਮੜੀ, ਜੇ ਮਨੁੱਖਾਂ ਦੀ ਚਮੜੀ ਵੱਡੇ ਵੱਡੇ ਚਕੱਤਿਆਂ ਦੇ ਤੌਰ ਤੇ ਉਤਰਨੀ ਸ਼ੁਰੂ ਹੋ ਜਾਏ ਨਾ ਤੇ ਅਸੀਂ ਉਹਦਾ ਬਿਮਾਰੀ ਦਾ ਨਾਂ ਰੱਖ ਦਿੱਤਾ ਸੋਰਾਇਸਿਸ। ਸੋਰਾਇਸਿਸ ਦੇ ਵਿਚ ਵੱਡੀ ਵੱਡੀ ਚਮੜੀ ਚਿੱਟੇ ਚਿੱਟੇ ਲਿਓੜ, ਜਿਵੇਂ ਕੰਧ ਦੇ ਨਾਲ ਲਿਓੜ ਡਿੱਗਦੇ ਹੈ ਨਾ ਪੁਰਾਣੀ ਕੰਧ ਨਾਲ, ਇਸ ਤਰ੍ਹਾਂ ਦੇ ਚਿੱਟੇ ਚਿੱਟੇ ਲਿਓੜ ਜਿਹਦੀ ਸਕਿਨ ਤੋਂ ਡੁਲ ਡਿੱਗਦੇ ਹੋਣ ਉਹਨੂੰ ਅਸੀਂ ਸੋਰਾਇਸਿਸ ਕਹਿਣਾ ਸ਼ੁਰੂ ਕਰ ਦਿੱਤਾ। ਮਤਲਬ ਕੀ ਹੈ, ਕਹਿੰਦੇ ਟੋਕਸਿਨ ਜ਼ਿਆਦਾ ਹੋ ਗਿਆ ਹੈ। ਸੋ ਖੈਰ ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਇਸ ਦਾ ਫੰਕਸ਼ਨ ਇਹ ਹੈਗਾ ਆ ਸੈੱਲ ਦੀ ਡੈਥ ਨੂੰ ਕੰਟਰੋਲ ਕਰਨਾ ਵੀ ਬਹੁਤਾ ਨਾ ਹੋਵੇ ਤੇ ਸੈੱਲ ਦੀ ਡੈਥ ਨੂੰ ਪੂਰਾ ਕਰਨਾ ਵੀ ਜਿੰਨੇ ਕੁ ਸੈੱਲ ਹੁਣ ਟੁੱਟ ਗਏ ਨੇ ਉਹਨੇ ਛੇਤੀ ਛੇਤੀ ਨਵੇਂ ਵੀ ਬਣਨ ਜਿਹਦੇ ਵਿਚ ਮਾਈਟੋਕੋਂਡਰੀਆ ਦਾ ਕੰਮ ਹੈਗਾ ਆ ਇਹ ਸਾਰੀ ਚੀਜ਼ ਦੀ ਪ੍ਰੋਡਕਸ਼ਨ ਨੂੰ ਬੈਲੈਂਸ ਕਰਨਾ ਟੁੱਟ ਭੱਜ ਨੂੰ ਤੇ ਨਵੇਂ ਬਣਾਉਣ ਨੂੰ 120 ਦਿਨਾਂ ਦੇ ਵਿਚ ਵਿਚ। ਇਹ ਰੈਗੂਲਰਿਟੀ ਜੇ ਤਾਂ ਨਾਰਮਲ ਹੈ ਤੇ ਫਿਰ ਨਾਰਮਲ ਆ, ਤੇ ਜੇ ਨਾਰਮਲ ਨਹੀਂ ਹੈਗੀ ਵਾਧਾ ਘਾਟਾ ਹੋ ਗਿਆ ਤੇ ਫਿਰ ਰਿਆਈਆਂ ਫਟਣਗੀਆਂ ਹੀ, ਫਿਰ ਕਿੱਤੇ ਫਿਰ ਅੱਡੀਆਂ ਤਰੇੜਾਂ ਆਉਣਗੀਆਂ ਹੀ, ਫਿਰ ਪੋਟਿਆਂ ਦੇ ਵਿਚ ਸੁੱਕਣਾ ਸ਼ੁਰੂ ਹੋਏਗਾ ਹੀ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਇਹ ਇਨੀਸ਼ੀਅਲ ਸ਼ੁਰੂਆਤੀ ਦੌਰ ਦੀਆਂ, ਇਹ ਸ਼ੁਰੂਆਤੀ ਦੌਰ ਦੀਆਂ ਨਿਸ਼ਾਨੀਆਂ ਹਨ ਕਿ ਤੁਹਾਡਾ ਮਾਈਟੋਕੋਂਡਰੀਆ ਤੁਹਾਡੇ ਸਰੀਰ ਦੀ ਜਿਹੜੀ ਐਨਰਜੀ ਹੈ ਉਹ ਨਾਰਮਲ ਨਹੀਂ ਹੈਗੀ। ਜੇ ਨਾਰਮਲ ਹੋਊਗੀ ਤੇ ਫਿਰ ਵਿਆਈਆਂ ਨਹੀਂ ਫਟਣੀਆਂ, ਸਹੀ ਰਹੂਗਾ ਸਾਰਾ ਕੁਝ, ਸਰਕੂਲੇਟ ਚੰਦਾ ਰਹੇਗਾ। ਹੁਣ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਆਪਣੇ ਕੋਲ ਬਾਕੀ ਬੱਚਾ ਯਾਰ ਫਿਰ ਕਰੀਏ ਕੀ, ਇਹ ਤਾਂ ਹੁਣ ਪਤਾ ਲੱਗ ਗਿਆ ਵੀ ਸਾਡਾ ਬਿਜਲੀ ਘਰ ਸਹੀ ਕੰਮ ਨਹੀਂ ਕਰ ਰਿਹਾ, ਬਿਜਲੀ ਪੂਰੀ ਸਪਲਾਈ ਨਹੀਂ ਹੋ ਰਹੀ, ਮੋਟਰਾਂ ਚੱਲਦੀਆਂ ਨਹੀਂ, ਪਾਣੀ ਖੇਤਾਂ ਨੂੰ ਅਸੀਂ ਦੇ ਨਹੀਂ ਸਕਦੇ, ਫਸਲ ਸਾਡੀ ਹੋ ਨਹੀਂ ਰਹੀ। ਬੜੇ ਸਧਾਰਨ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਇਹਦਾ ਸਰੀਰ ਚ ਕੰਮ ਕੀ ਹੈ। ਹਰੇਕ ਸੈੱਲ ਦੇ ਵਿਚ ਮਾਈਟੋਕੋਂਡਰੀਆ ਤੇ ਹਰੇਕ ਸੈੱਲ ਦਾ ਕੰਮ ਇਹ ਹੈ, ਔਰ ਸੈੱਲ ਹਰੇਕ ਚੀਜ਼ ਦੇ ਨੇ, ਜਿੰਨੇ ਵੀ ਸਿਸਟਮ ਨੇ ਸਾਰੇ ਸੈੱਲਾਂ ਦੇ ਬਣੇ ਹੋਏ ਨੇ, ਔਰ ਸਾਰੇ ਸੈੱਲਾਂ ਦੇ ਵਿਚ ਮਾਈਟੋਕੋਂਡਰੀਆ ਆਪਣਾ ਆਪਣਾ ਕੰਮ ਚਲਾਉਣ ਵਾਸਤੇ, ਐਨਰਜੀ ਦੇਣ ਵਾਸਤੇ। ਤੇ ਜੇ ਭਾਈ ਉਹਨੇ ਹੋ ਹੀ ਗਿਆ ਹੈਗਾ ਆ, ਮੈਂ ਫਿਰ ਦੁਬਾਰਾ ਦੁਹਰਾ ਰਿਹਾ, ਜੇ ਬ੍ਰੇਨ ਚ ਆ ਡਾਇਮੈਂਸ਼ੀਆ ਵਰਗੀਆਂ ਕੰਡੀਸ਼ਨਾਂ, ਐਪੀਲੈਪਸੀ ਵਰਗੀਆਂ ਕੰਡੀਸ਼ਨਾਂ, ਸਟ੍ਰੋਕ ਵਰਗੀਆਂ ਕੰਡੀਸ਼ਨਾਂ, ਦੌਰੇ ਪੈਣ ਵਰਗੀਆਂ ਕੰਡੀਸ਼ਨਾਂ ਹੋ ਸਕਦੀਆਂ ਹਨ। ਜੇ ਸਿਸਟਮਾਂ ਦੇ ਵਿਚ ਆ ਗਿਆ ਤੇ ਹਰੇਕ ਸਿਸਟਮ ਦਾ ਅੰਗ ਜਿਹੜਾ ਹੈ ਉਹ ਡੈਮੇਜ ਹੋ ਗਿਆ, ਉਹਦਾ ਫੰਕਸ਼ਨ ਡੈਮੇਜ ਹੋ ਗਿਆ, ਅੱਜ ਮੈਂ ਖੁਰਾਕ ਖਾ ਨਹੀਂ ਸਕਦੇ, ਪਲ ਚ ਜਾਂਦੇ ਹਾਂ, ਚੌਕਿੰਗ ਹੋ ਗਈ ਹੈ ਜਾਂ ਖੁਰਾਕ ਹਜਮ ਨਹੀਂ ਹੋ ਰਹੀ, ਮਸਲ ਦੇ ਵਿਚ ਆ ਤੇ ਮਸਲ ਕੰਮ ਨਹੀਂ ਕਰਦੇ, ਯਾਰ ਸਰੀਰ ਲੱਤਾਂ ਬਾਹਰਾਂ ਤੇ ਠੀਕ ਦੱਸਦੀਆਂ ਨੇ, ਇਹਦੇ ਤੇ ਤੁਰਿਆ ਨਹੀਂ ਜਾਂਦਾ। ਹਾਂਜੀ, ਜਾਂ ਤੁਰੇ ਜਾ ਰਹੇ ਹਾਂ, ਟੈਕਸੀ ਜਿਦਾਂ ਮੈਂ ਗੱਲ ਕੀਤੀ, ਤੁਰੇ ਜਾ ਰਹੇ ਹਾਂ ਤੇ ਸੱਜੇ ਪਾਸੇ ਮੁੜਨਾ ਚਾਹੁੰਦੇ ਹਾਂ, ਤੁਰ ਤਾਂ ਰਹੇ ਹਾਂ, ਮੁੜਿਆ ਨੀ ਜਾ ਰਿਹਾ, ਡਾਇਰੈਕਸ਼ਨ ਨੀ ਮੰਨ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਇਸ ਮਾਈਟੋਕੋਂਡਰੀਆ ਦੇ ਤੌਰ ਤੇ ਹੋ ਰਹੀਆਂ ਹਨ, ਹੁੰਦੀਆਂ ਹਨ। ਔਰ ਇਸ ਤਰ੍ਹਾਂ ਦੇ ਕੇਸ ਜਿਹੜੇ ਸਾਨੂੰ ਮਿਲਦੇ ਨੇ ਜ਼ਿਆਦਾਤਰ ਜੈਨੇਟਿਕ ਕਰੈਕਟਰ ਦੇ ਹੁੰਦੇ ਨੇ, ਭਾਵ ਪਿਛਲਿਆਂ ਵੱਲੋਂ ਆਏ ਹੁੰਦੇ, ਪਿਛਲਿਆਂ ਵੱਲੋਂ ਆਉਣ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ। ਹੁਣ ਟ੍ਰੀਟਮੈਂਟ ਦੀ ਗੱਲ ਰਹਿ ਗਈ ਸਾਡੀ ਆਖਰੀ ਮਾਈਟੋਕੋਂਡਰੀਆ ਦੇ ਸੰਬੰਧ ਵਿਚ, ਹੁਣ ਸਾਡਾ ਬਿਜਲੀ ਘਰ ਸਹੀ ਨਹੀਂ ਤੇ ਇਲੈਕਟ੍ਰੀਸ਼ੀਅਨ ਬੁਲਾਓ। ਹੁਣ ਸਾਡਾ ਇਲੈਕਟ੍ਰੀਸ਼ੀਅਨ ਕੀ ਹੈ, ਕੁਝ ਇੱਕ ਐਸੇ ਤੱਤ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਿਚ ਸਹਾਈ ਹੁੰਦੇ ਨੇ। ਤੁਸੀਂ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਵੇਖਿਆ ਹੋਣਾ, ਸਾਡੇ ਬਚਪਨ ਚ ਤਾਂ ਐਵੇਂ ਹੁੰਦਾ ਸੀਗਾ ਕਿ ਨਵੀਆਂ ਨਵੀਆਂ ਤਾਰਾਂ ਤੇ ਤਾਰਾਂ ਦੇ ਜਿੱਥੇ ਜੋੜ ਲੱਗੇ ਹੁੰਦੇ ਸੀ, ਕਿਤੇ ਕਾਰਬਨ ਆ ਜਾਣਾ ਨਾ ਖੰਭੇ ਦੇ ਵਿਚ ਜਿੱਥੇ ਜੋੜ ਲੱਗਿਆ ਹੁੰਦਾ ਸੀਗਾ ਤੇ ਸਾਡੇ ਘਰ ਦੀ ਬਿਜਲੀ ਚਲੇਗੀ, ਤੇ ਡਾਂਗ ਫੜ ਕੇ ਚਲੇ ਜਾਣਾ ਤੇ ਬਾਹਰ ਜਿਹੜੀ ਤਾਰ ਹੁੰਦੀ ਸੀ ਨਾ ਉਹਨੂੰ ਡਾਂਗ ਮਾਰਨੀ, ਹਿਲਾਉਣਾ ਤੇ ਕਾਰਬਨ ਉਹਦੇ ਚੋਂ ਠੀਕ ਹੋ ਜਾਣੀ, ਪਾਸੇ ਹੋ ਜਾਣੀ, ਔਰ ਬਿਜਲੀ ਆ ਗਈ ਆ ਗਈ ਆ ਗਈ, ਬਿਜਲੀ ਆ ਗਈ। ਇਹ ਆਮ ਤੌਰ ਤੇ ਮੇਰੇ ਸੁਣਨ ਵਾਲੇ ਸਰੋਤੇ ਸਾਰੇ ਵੇਖਦੇ ਹੋਣਗੇ, ਸੁਣਦੇ ਹੋਣਗੇ ਵੀ ਇਸ ਤਰ੍ਹਾਂ ਦੀ ਗੱਲ ਆਮ ਤੌਰ ਤੇ ਹੁੰਦੀਆਂ ਰਹੀਆਂ। ਸੋ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਕੀ ਚਾਹੁੰਦਾ, ਐਕਸਰਸਾਈਜ਼ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲਾਈਟ ਚੁਕਾਉਣ ਵਾਸਤੇ, ਸਰੀਰ ਨੂੰ ਮੋਟੀਵੇਟ ਕਰਨ ਵਾਸਤੇ, ਸਰੀਰ ਦੇ ਹਰੇਕ ਫੰਕਸ਼ਨ ਨੂੰ ਚਾਲੂ ਰੱਖਣ ਵਾਸਤੇ ਸਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ। ਐਕਸਰਸਾਈਜ਼ ਕਰਾਂਗੇ ਜਿਹਦੇ ਨਾਲ ਆਕਸੀਡੇਸ਼ਨ ਹੋਏਗੀ, ਆਕਸੀਡੇਸ਼ਨ ਹੋਏਗੀ ਹਰ ਸੈੱਲ ਜਿਹੜਾ ਉਹ ਨਾਰਮਲ ਕੰਮ ਕਰੇਗਾ ਔਰ ਸਾਡਾ ਮਾਈਟੋਕੋਂਡਰੀਆ ਇਹਦਾ ਮਤਲਬ ਕੀ ਆ ਡਿਵੈਲਪ ਹੁੰਦਾ ਰਹੇਗਾ, ਨਾਰਮਲ ਹੋਏਗਾ। ਦੂਸਰੀ ਗੱਲ ਡਾਇਟ ਮੈਨੇਜਮੈਂਟ, ਮੈਨੇਜ ਕਰਨਾ ਆ ਕਿ ਸਭ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਐਨਰਜੀ ਪ੍ਰੋਡਿਊਸ ਕੌਣ ਚੀਜ਼ ਕਰਦੀ ਹੈ, ਜਿਹੜੇ ਸਾਡੇ ਤੱਤ ਨੇ ਖਾਣ ਵਾਲੇ, ਕਾਰਬੋਹਾਈਡਰੇਟਸ ਖਾਂਦੇ ਆ, ਫੈਟ ਖਾਂਦੇ ਆ, ਮਿਨਰਲਸ ਖਾਂਦੇ ਆ, ਪ੍ਰੋਟੀਨ ਖਾਂਦੇ ਆ, ਇਹ ਸਾਰੀਆਂ ਚੀਜ਼ਾਂ ਅਸੀਂ ਖਾਂਦੇ ਆ ਤੇ ਇਹਨਾਂ ਵਿੱਚੋਂ ਅਲੱਗ ਅਲੱਗ ਚੀਜ਼ ਨੂੰ ਹਜ਼ਮ ਹੋਣ ਵਾਸਤੇ ਸਮਾਂ ਲੱਗਦਾ ਆ। ਔਰ ਪ੍ਰੋਟੀਨ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ, ਜਿਵੇਂ ਦੁੱਧ ਵੀ ਪੀਂਦੇ ਹੋ, ਅੰਡਾ ਖਾਂਦੇ ਹੋ, ਇਹੋ ਜਿਹੀਆਂ ਪ੍ਰੋਟੀਨ ਵਾਲੀਆਂ, ਸੋਇਆ ਪ੍ਰੋਟੀਨ ਹੈਗਾ ਆ, ਜਿੰਨੀਆਂ ਵੀ ਪ੍ਰੋਟੀਨ ਵਾਲੀਆਂ ਚੀਜ਼ਾਂ ਤੁਸੀਂ ਕਰਦੇ ਹੋ ਨਾ, ਇਹਦੀ ਐਨਰਜੀ ਪੱਥਰੀ ਕੋਲੇ ਵਰਗੀ ਆ। ਜਦੋਂ ਪੱਥਰੀ ਕੋਲਾ ਮੱਗ ਗਿਆ ਤੇ ਫਿਰ ਲੰਬੇ ਸਮੇਂ ਤੱਕ ਉਹਦੀ ਹੀਟ ਰਹੇਗੀ, ਲੱਕੜੀ ਦਾ ਕੋਲਾ ਛੇਤੀ ਬੁੱਝ ਜਾਂਦਾ ਹੈ। ਜਿਵੇਂ ਆਲੂ ਖਾ ਲੇ ਜਾਂ ਇਹੋ ਜਿਹੇ ਕਾਰਬੋਹਾਈਡਰੇਟ ਵਗੈਰਾ ਖਾ ਲੇ, ਇਹਨਾਂ ਸਾਰੀਆਂ ਦੀ ਰੋਸ਼ਨੀ ਥੋੜੇ ਸਮੇਂ ਰਹੇਗੀ, ਲੇਕਿਨ ਜੇ ਪ੍ਰੋਟੀਨ ਖਾਧਾ ਆ, ਆਂਡਾ ਖਾਧਾ ਆ ਤੇ ਕਾਫੀ ਦੇਰ ਤੱਕ ਇਸਨੇ ਐਨਰਜੀ ਤੁਹਾਨੂੰ ਦੇਣੀ ਹੈ ਤੇ ਕੀ ਕਰੋ, ਪ੍ਰੋਟੀਨਸ ਡਾਇਟ ਦਿਓ, ਠੀਕ ਹੈ। ਜਿੰਨੇ ਵੀ ਟੌਕਸਿਕ ਟਾਈਪ ਦੇ ਪਦਾਰਥ ਫੂਡ ਦੇ ਵਿੱਚ ਤੁਸੀਂ ਲੈਂਦੇ ਹੋ, ਸ਼ੁਰੂ ਕਰਾਂ ਤੇ ਆ ਜਿਹੜੇ ਸੋਡੇ ਕੋਕ ਵਗੈਰਾ ਜੇ ਵੋ ਸਾਰਾ ਕੁਝ ਆਰਟੀਫਿਸ਼ਲੀ ਪ੍ਰਿਜ਼ਰਵਡ ਲਿਕੁਇਡ ਤੁਸੀਂ ਲੈਂਦੇ ਹੋ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਟੌਨਿਕ ਲੈਂਦੇ ਹੋ, ਇਹ ਸਾਰੀਆਂ ਸਾਡੇ ਤੋਂ ਬਿਜਲੀ ਘਰ ਨੂੰ ਖਰਾਬ ਕਰਦੀਆਂ ਨੇ, ਸਾਰੇ ਸਾਡੇ ਮਾਈਟੋਕੋਂਡਰੀਆ ਨੂੰ ਖਰਾਬ ਕਰਦੀਆਂ ਨੇ, ਜਿਹਦੇ ਕਰਕੇ ਸਾਰੇ ਸਿਸਟਮ ਅਲਟੀਮੇਟਲੀ ਉਹਦੇ ਮਸਾਜ ਹੋ ਜਾਂਦੇ ਨੇ। ਭਾਈ ਜੇ ਹੁਣ ਤੁਸੀਂ ਡਾਂਗ ਮਾਰੋਗੇ ਤੇ ਤਾਂ ਹੀ ਕਾਰਬਨ ਸਹੀ ਹੋਣੀ, ਜੇ ਡਾਂਗ ਨਾ ਮਾਰੋਗੇ ਤਾਂ ਬਿਜਲੀ ਆਉਣੀ ਨੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵਾਇਡ ਕਰੋ, ਇਹ ਤੁਹਾਡੇ ਡੈਮੇਜ ਕਰਦੇ ਨੇ, ਇਹ ਤੁਹਾਡੇ ਸਰੀਰ ਚ ਕਾਰਬਨ ਪੈਦਾ ਕਰਦੇ ਨੇ ਜਿਹਦੇ ਕਰਕੇ ਤੁਹਾਡਾ ਜਿਹੜਾ ਮਾਈਟੋਕੋਂਡਰੀਆ ਹੈ ਉਹ ਡੈਮੇਜ ਹੁੰਦਾ ਜਾਏਗਾ ਔਰ ਸਰੀਰ ਅਲਟੀਮੇਟਲੀ ਨਿਰਾਲ ਹੁੰਦਾ ਜਾਏਗਾ। ਔਰ ਇਸ ਕਰਕੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਲਿਆ ਤਾਂ ਮਤਲਬ ਕੀ ਹੋਇਆ, ਜਿਵੇਂ ਤੁਸੀਂ ਆਟੋਮੈਟਿਕ ਐਂਟੀਬਾਇਟਿਕ ਲੈ ਲਿਆ, ਆਟੋਮੈਟਿਕ ਐਂਟੀਬਾਇਟਿਕ ਲੈ ਲਿਆ ਭਾਵ ਸਰੀਰ ਹੀ ਅੰਦਰੋਂ ਤਾਕਤਵਰ ਹੋ ਗਿਆ ਆਪਣੇ ਆਪ ਨੂੰ ਪ੍ਰਿਜ਼ਰਵ ਕਰਨ ਵਾਸਤੇ। ਜੇ ਤੁਸੀਂ ਖੁਰਾਕ ਉਹਨੂੰ ਇਸੇ ਤਰ੍ਹਾਂ ਦੀ ਦੇਈ ਜਾ ਰਹੇ ਹੋ ਤੇ ਤੁਹਾਡੇ ਸਾਰੇ ਕੰਮ ਜਿਹੜੇ ਉਹ ਨਾਰਮਲ ਹੁੰਦੇ ਜਾਣਗੇ। ਹੁਣ ਅੱਗੇ ਆ ਗਈ ਇਹ ਦਵਾਈਆਂ ਦੇ ਤੌਰ ਤੇ ਕੀ ਕਰੀਏ, ਕੁਝ ਦਵਾਈਆਂ ਵੀ ਤਾਂ ਆਖਿਰ ਹੈਲਪ ਕਰਨਗੀਆਂ। ਹੁਣ ਇਹ ਵਸ ਦੀ ਗੱਲ ਨਹੀਂ ਰਹਿ ਗਈ ਵੀ ਕਦੀ ਇਹ ਰੋਟੀ ਚੋਗੇ ਕਟਕੇ ਦੇਈ ਜਾਈਏ ਜਾਂ ਇਸ ਤਰ੍ਹਾਂ ਦੇ ਆਂਡੇ ਖਾਈ ਜਾਈਏ ਤੇ ਸਾਰਾ ਕੁਝ ਸਹੀ ਹੋ ਜਾਵੇ, ਨਹੀਂ। ਉਹਦੇ ਵਾਸਤੇ ਕੁਝ ਹੋਰ ਵੀ ਕਰਨਾ ਪਏਗਾ, ਕੁਝ ਪ੍ਰੀਪੇਡ ਮਟੀਰੀਅਲ ਸਾਨੂੰ ਦੇਣੇ ਪੈਣਗੇ ਜਿਹਨੂੰ ਅਸੀਂ ਕਹਿੰਦੇ ਹਾਂ CQ10। ਅਗਰ ਤੁਸੀਂ ਉਹ ਜਾਓ ਨਾ ਮੈਡੀਸਿਨ ਦੇ ਸਟੋਰਾਂ ਦੇ ਵਿੱਚ, ਰਾਈਟ ਏਡ ਵਗੈਰਾ ਹੈ ਜਾਂ ਜੇ ਵਾਲਗ੍ਰੀਨ ਵਗੈਰਾ ਹੈ ਤੇ ਉੱਥੇ ਤੁਹਾਨੂੰ ਟੇਬਲ ਉੱਤੇ ਪਈਆਂ ਸ਼ੀਸ਼ੀਆਂ ਮਿਲਦੀਆਂ ਨੇ, CQ10 ਲਿਖਿਆ ਹੁੰਦਾ, ਗੋਲੀਆਂ ਦੇ ਤੌਰ ਤੇ ਹੁੰਦੀਆਂ ਗੋਲੀਆਂ, ਤੁਸੀਂ ਉਹ ਲੈ ਸਕਦੇ ਹੋ। ਉਹ ਇੱਕ ਪ੍ਰੀਪੇਡ ਪ੍ਰੋਟੀਨ ਹੈ ਤੁਹਾਡਾ, ਉਹ ਪ੍ਰੀਪੇਡ ਮੀਲ ਹੈ ਜਿਹੜਾ ਤੁਹਾਡੇ ਮਾਈਟੋਕੋਂਡਰੀਆ ਨੂੰ ਠੀਕ ਕਰਦਾ। ਇੱਕ ਐਲ ਸਿਟਰੀਨ ਦੇ ਵੀ ਸਾਡੇ ਕੋਲ ਇਸੇ ਤਰ੍ਹਾਂ ਦੇ ਬਣੇ ਹੋਏ ਪਾਊਡਰ ਜਿਹੜੇ ਨੇ ਓਵਰ ਦੀ ਕਾਊਂਟਰ ਮਿਲਦੇ ਨੇ। ਚਲੋ ਖੈਰ, ਇਹ ਇੱਕ ਤਰ੍ਹਾਂ ਦੇ ਐਸੇ ਸਬਸਟਾਂਸ ਨੇ ਜਿਹੜੇ ਹਾਈਲੀ ਐਕਟਿਵ ਸਬਸਟਾਂਸ ਨੇ ਤੇ ਬਹੁਤ ਜਲਦੀ ਤੁਹਾਨੂੰ ਰਿਕਵਰ ਵੀ ਕਰਦੇ ਨੇ। ਔਰ ਦੂਸਰੀ ਗੱਲ ਆ ਗਈ ਵਾਈਟਾਮਿਨਸ, ਵਾਈਟਾਮਿਨ ਜਾਂ ਐਲ ਅਰਜਨਾਈਨ ਜਾਂ ਸਿਟਰੋਨ, ਇਹ ਸਾਰੇ ਕੁਝ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਸਾਨੂੰ ਆਮ ਅੱਜ ਕੱਲ ਪਹਿਲਾਂ ਨਹੀਂ ਸੀ, ਆਮ ਅੱਜ ਕੱਲ ਓਵਰ ਦੀ ਕਾਊਂਟਰ ਮਿਲਦੇ ਨੇ ਤੇ ਬਹੁਤ ਸਾਰੇ ਪਦਾਰਥ ਇਹ ਉਹਨਾਂ ਵਿੱਚੋਂ ਜਿਹਦੇ ਮੈਂ ਨਾਂ ਲੈਣੇ, ਸਿਟਰੋਲਾਈਨ ਜਾਂ ਐਲ ਕੈਰੇਟੇਨਾਈਨ, ਇਹ ਸਾਡੀਆਂ ਆਮ ਖੁਰਾਕਾਂ ਜਿਵੇਂ ਹਦਵਾਣਾ ਹੈਗਾ ਆ, ਜਿਵੇਂ ਗਾਜਰਾਂ ਹੈਗੀਆਂ, ਆ ਤੁਹਾਡਾ ਕੱਦੂ ਦੇ ਸਧਾਰਨ ਜੀ ਗੱਲ ਆ ਯਾਰ, ਕੱਦੂ ਦੇ ਵਿੱਚ ਇਸੇ ਤਰ੍ਹਾਂ ਦੀ ਬਹੁਤ ਸਾਰੀ ਐਨਰਜੀ ਹੈਗੀ ਤੇ ਅਸੀਂ ਕਹਿੰਦੇ ਦੇਸੀ ਜੀ ਚੀਜ਼ ਛੱਡੋ ਕਰ ਯਾਰ, ਹੋਰ ਤਾਕਤ ਵਾਲੀ ਚੀਜ਼ ਲਓ, ਪਰ ਇਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈਗੀ ਹੈ। ਆ ਤੁਸੀਂ ਵੇਖਿਆ ਹੋਣਾ ਕੱਦੂ ਦੇ ਬੀ, ਜਿਹੜੇ ਪ੍ਰੋਸਟੇਟ ਵਾਲੇ ਮਰੀਜ਼ ਨੇ ਨਾ ਵਿਚਾਰੇ ਬਜ਼ੁਰਗ ਸਾਡੇ ਵਰਗੇ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੁੰਦੀ ਹੈ, ਉਹ ਕੱਦੂ ਦੇ ਬੀ ਲੈ ਕੇ ਉਹ ਖਾਈ ਜਾਂਦੇ ਨੇ, ਉਹਨਾਂ ਨੂੰ ਡਾਕਟਰ ਕਹਿੰਦੇ ਤੂੰ ਇਹੀ ਖਾਈ ਜਾ, ਹਾਂਜੀ। ਤੇ ਕੱਦੂ ਦੇ ਬੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਐਨਰਜੀ ਹੈ ਜਿਹੜੀ ਤੁਹਾਡੇ CQ10 ਨੂੰ ਪੂਰਾ ਕਰਦੀ ਹੈ, ਔਰ ਜਿਹੜਾ ਤੁਹਾਡੇ ਅਰਜਨਾਈਨ ਜਿੰਨਾ ਵੀ ਕੰਟੈਂਟ ਸਾਡੇ ਸੈੱਲ ਨੂੰ ਚਾਹੀਦਾ ਬਿਜਲੀ ਲਾਉਣ ਵਾਲਾ ਜਿਹੜਾ ਤੁਹਾਡਾ ਹੈਗਾ, ਉਹ ਸਾਰੇ ਦਾ ਸਾਰਾ ਕੰਮ ਜਿਹੜਾ ਹੈ ਉਹ ਇਹਦੇ ਰਾਹੀਂ ਇਸਤੇਮਾਲ ਮਤਲਬ ਸਿਰੇ ਚੜਾਇਆ ਜਾਂਦਾ ਹੈਗਾ। ਤੇ ਇਸ ਕਰਕੇ ਕੱਦੂ ਨੂੰ ਇਗਨੋਰ ਨਾ ਕਰੋ, ਕੱਦੂ ਦੇ ਬੀਆਂ ਨੂੰ ਵੀ ਇਗਨੋਰ ਨਾ ਕਰੋ, ਗਾਜਰਾਂ ਨੂੰ ਇਗਨੋਰ ਨਾ ਕਰੋ, ਇਹ ਸਾਰੀਆਂ ਚੀਜ਼ਾਂ ਤੇ ਬਾਕੀ ਜੇ ਬਹੁਤਾ ਬੰਦਾ ਕਮਜ਼ੋਰ ਹੋ ਜਾਂਦਾ ਨਾ, ਇੱਕ ਰਾਉਂਡ ਨੂੰ ਉਠਾਉਣ ਦੀ ਲੋੜ ਹੈ। ਉਹਦੇ ਵਾਸਤੇ ਤੁਸੀਂ ਅਗਰ ਵਾਈਟਾਮਿਨ ਦਿੰਦੇ ਹੋ, ਖਾਸ ਤੌਰ ਤੇ ਮੈਂ ਕਹਿੰਦਾ 50-55 ਸਾਲ ਤੋਂ ਬਾਅਦ ਸਾਡਾ ਮੈਟਾਬੋਲਿਕ ਰੇਟ ਕਰ ਜਾਂਦਾ ਹੈ, ਮਾਪ ਕੀ ਖੁਰਾਕ ਦੇ ਵਿੱਚੋਂ ਐਨਰਜੀ ਨੂੰ ਸਿੰਥੇਸਾਈਜ਼ ਕਰਕੇ ਬਾਡੀ ਵਿੱਚ ਇਸਤੇਮਾਲ ਕਰਨ ਦਾ ਜਿਹੜਾ ਕਾਰਜਕ੍ਰਮ ਹੈ ਉਹ ਕਰ ਜਾਂਦਾ ਹੈ। ਖੁਰਾਕ ਤੇ ਹੁਣ ਵੀ ਚੋਗਿਆਂ ਵਾਲੀ ਖਾ ਰਹੇ ਹਾਂ, ਖੁਰਾਕ ਤਾਂ ਹੁਣ ਵੀ ਚੰਗੀ ਖਾ ਰਹੇ ਹਾਂ। ਜਿਹੜੀ ਜਵਾਨੀ ਚ ਖਾਂਦੇ ਸਾਂ ਤੇ ਸਰੀਰ ਨੂੰ ਐਨਰਜੀ ਦਿੰਦੀ ਸੀ, ਜਿਹੜੀ ਹੁਣ ਖਾਂਦੇ ਆ ਤੇ ਐਨਰਜੀ ਨਹੀਂ ਦਿੰਦੀ। ਕਾਰਨ ਕੀ ਆ ਕਿ ਹੁਣ ਸਾਡਾ ਜਿਹੜਾ ਵੇਲਣਾ ਸੀ ਨਾ ਉਹ ਇੰਨਾ ਵੀਕ ਹੋ ਗਿਆ ਆ, ਉਹਦੇ ਪੁੜ ਸਹੀ ਨਹੀਂ ਰਹਿ ਗਏ, ਉਹਦੇ ਚ ਗੰਨਾ ਭਾਵੇਂ ਪੂਰੇ ਰਸ ਵਾਲਾ ਪਾਓ ਉਹਦੇ ਚੋਂ ਰਸ ਨਹੀਂ ਨਿਕਲਣਾ। ਤੇ ਜਦੋਂ ਜਵਾਨੀ ਚ ਸਾਂ ਵੇਲਣਾ ਸਾਡਾ ਸਹੀ ਸੀ, ਘੱਟ ਰਸ ਵਾਲਾ ਵੀ ਗੰਨਾ ਪਾਉਂਦੇ ਸਾਂ ਤੇ ਉਹਦੇ ਵਿੱਚ ਵੀ ਰਸ ਪੂਰਾ ਨਿਕਲ ਜਾਂਦਾ ਸੀ। ਇਹਨੂੰ ਸਮਝ ਗਿਆ ਨਾ, ਇਹ ਹੈ ਸਾਡਾ ਮੈਟਾਬੋਲਿਕ ਰੇਟ। ਸੋ ਮੈਟਾਬੋਲਿਕ ਰੇਟ ਨੂੰ ਕੰਟਰੋਲ ਕਰਨ ਦੀ ਖਾਤਰ ਸਾਨੂੰ ਕਈ ਵਾਰ ਪ੍ਰੀਪੇਅਰਡ ਚੀਜ਼ ਦੇਣੀ ਪੈਂਦੀ ਹੈ, ਬਣੀ ਬਣਾਈ ਚੀਜ਼ ਦੇਣੀ ਪੈਂਦੀ ਹੈ, ਤੇ ਉਹਨੂੰ ਅਸੀਂ ਕਹਿੰਦੇ ਹਾਂ ਵਾਈਟਾਮਿਨਸ। ਸੋ ਵਾਈਟਾਮਿਨਸ ਜਿਹੜੇ ਨੇ, ਹਾਲਾਂਕਿ ਸਾਡੀ ਖੁਰਾਕਾਂ ਵਿੱਚ ਵੀ ਨੇ ਸਾਰੀ ਜਿਹੜੇ ਨਿੰਬੂ ਹੈ ਰੋਜ਼ਾਨਾ। ਇੱਕ ਮੈਂ ਹੋਰ ਗੱਲ ਦੱਸਦੇ ਹਾਂ, ਜਾਂਦੇ ਜਾਂਦੇ ਸਮਾਂ ਸਾਡਾ ਹੋ ਰਿਹਾ। ਵਾਈਟਾਮਿਨ ਬੀ ਤੇ ਵਾਈਟਾਮਿਨ ਸੀ, ਇਹ ਦੋ ਐਸੇ ਵਾਟਰ ਸਾਲੂਬਲ ਵਾਈਟਾਮਿਨਸ ਹਨ ਜਿਹੜੇ ਸਭ ਤੋਂ ਜ਼ਿਆਦਾ ਜਲਦੀ ਵੇਸਟ ਹੁੰਦੇ ਨੇ ਔਰ ਜਿਨ੍ਹਾਂ ਦੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ। ਔਰ ਜੇ ਥੋੜਾ ਜਿਹਾ ਬੁਖਾਰ ਹੋ ਗਿਆ, ਜੇ ਥੋੜਾ ਜਿਹਾ ਟੈਂਪਰੇਚਰ ਹੋ ਗਿਆ ਤੇ ਉਦੋਂ ਹੀ ਵਾਈਟਾਮਿਨ ਸੀ ਤੇ ਵਾਈਟਾਮਿਨ ਬੀ ਨੇ ਜ਼ਿਆਦਾ ਲਾਸ ਹੋ ਜਾਣਾ। ਤੇ ਇਸੇ ਕਰਕੇ ਡਾਕਟਰਾਂ ਦੇ ਨਿੰਬੂ ਪਾਣੀ ਪਿਓ, ਨਿੰਬੂ ਦਿਓ ਜਾਂ ਵਾਈਟਾਮਿਨ ਬੀ ਦਿਓ, ਇਹੋ ਜਿਹੀ ਚੀਜ਼ਾਂ ਜਿਹਨਾਂ ਚ ਵਾਈਟਾਮਿਨ ਬੀ ਹੈਗਾ, ਫਰੂਟਸ ਵਗੈਰਾ ਹੈਗੇ ਨੇ, ਇਹ ਦੇਣੇ ਸ਼ੁਰੂ ਕਰੋ। ਤੇ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਸਾਨੂੰ ਜਦੋਂ ਇਹੋ ਜਿਹੀ ਕੰਡੀਸ਼ਨ ਆਵੇ ਉਦੋਂ ਵਾਈਟਾਮਿਨਸ ਪ੍ਰੀਪੇਅਰਡ ਲੈ ਲੈਣ ਦੀ ਲੋੜ ਆ। ਖਾਸ ਤੌਰ ਤੇ ਜਦੋਂ ਏਜ ਸਾਡੀ 55-60 ਦੇ ਨੇੜੇ ਹੈਗੀ ਹੈ, ਉਸ ਵੇਲੇ ਤੁਹਾਡਾ ਵੇਲਣਾ ਸਹੀ ਨਹੀਂ ਹੈਗਾ। ਭਾਵੇਂ ਤੁਸੀਂ ਚੰਗੀ ਵਧੀਆ ਖੁਰਾਕ ਖਾਈ ਜਾ ਰਹੇ ਹੋ, ਐਨਰਜੀ ਵਾਲੀ ਖਾਈ ਜਾ ਰਹੇ ਹੋ, ਪਰ ਉਹਨੇ ਤੁਹਾਡੀ ਚੀਜ਼ ਕੰਪਨਸੇਟ ਨਹੀਂ ਕਰਨੀ ਜਿੰਨਾ ਤੁਹਾਡਾ ਡੇਲੀ ਲਾਸ ਹੋ ਰਿਹਾ। ਤੇ ਜੇ ਲਾਸ ਪੂਰਾ ਕਰਨਾ ਆ ਤੇ ਫਿਰ ਸਾਨੂੰ ਬਣੀ ਬਣਾਈ ਖੀਰ ਦੇਣੀ ਪਊਗੀ, ਬਣੇ ਬਣਾਏ ਚੀਜ਼ਾਂ ਵਾਈਟਾਮਿਨਸ ਲੈਣੀਆਂ ਪੈਣਗੀਆਂ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਹੁਣ ਇਹ ਦੱਸ ਚੁੱਕਿਆ ਹਾਂ ਕਿ CQ10 ਹੈ, LRG9 ਹੈਗਾ ਜਾਂ ਪ੍ਰੀਪੇਅਰਡ ਵਾਈਟਾਮਿਨ ਜਾਂ ਸਿਟਰੂਲੈਂਡ। ਆ ਸਿਟਰੂਲੈਂਡ ਕਿਹਦੇ ਚ ਮਿਲਦਾ ਯਾਰ? ਹਦਵਾਣੇ ਚ ਵਿੱਚ। ਦੇਖੋ ਹਦਵਾਣਾ ਜਿਹੜਾ ਸਧਾਰਨ ਜੀ ਗੱਲ ਤੁਸੀਂ ਸਮਝਦੇ ਹੋ, ਹਦਵਾਣੇ ਦੇ ਵਿੱਚ ਸਾਨੂੰ ਮਿਲਦਾ ਜਿਹੜਾ ਬਹੁਤ ਵੱਡੀ ਐਨਰਜੀ ਦਿੰਦਾ ਹੈਗਾ ਸਾਨੂੰ। ਹਾਂਜੀ, ਸੋ ਇਹੋ ਜਿਹੀਆਂ ਚੀਜ਼ਾਂ ਜਿਹੜੇ ਤੁਸੀਂ ਕਰ ਸਕਦੇ ਜੇ ਆਪਣੇ ਜੀਵਨ ਦੇ ਵਿੱਚ, ਅਗਰ ਤੁਹਾਡਾ ਐਨਰਜੀ ਵੀਕ ਹੈ, ਬਾਡੀ ਦੀ ਥਕਾਵਟ ਹੋ ਗਈ ਨਾ, ਬਾਹਰੋਂ ਆਏ ਹੋ ਨਾ, ਗਰਮੀਆਂ ਦਾ ਫਲ ਹੈ ਨਾ ਹਦਵਾਣਾ, ਬਾਹਰੋਂ ਆਏ ਹੋ, ਥਕਾਵਟ ਹੋ ਗਈ ਹੈ ਨਾ, ਤੇ ਜੇ ਮਨ ਨਹੀਂ ਕਰਦਾ ਕੰਮ ਕਰਨ ਨੂੰ, ਮੰਜੇ ਤੇ ਬਹਿ ਗਏ, ਤੁਸੀਂ ਉਸੇ ਵੇਲੇ ਇੱਕ ਗਲਾਸ ਜੂਸ ਬਣਾ ਕੇ ਹਦਵਾਣੇ ਦਾ ਪੀ ਲਓ ਜਾਂ ਹਦਵਾਣਾ ਖਾ ਲਓ, 10 ਮਿੰਟਾਂ ਬਾਅਦ ਤੁਸੀਂ ਵੇਖੋਗੇ ਵੀ ਲੱਗਦਾ ਵੀ ਸਰੀਰ ਤਰੋ ਤਾਜ਼ਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਆ ਸਿਟਰੂਲਾਈਨ ਉਹਦੇ ਵਿੱਚ ਹੈਗਾ ਆ, ਇਹਨੇ ਤੁਹਾਡੀ એનર્ਜੀ ਪੂਰੀ ਕਰ ਦਿੱਤੀ, ਇਹਦੇ ਚ ਵਿਟਾਮਿਨ ਬੀ ਵੀ ਸੀਗਾ, ਇਹਦੇ ਚ ਵਿਟਾਮਿਨ ਸੀ ਵੀ ਸੀਗਾ, ਸਾਰਾ ਕੁਝ ਇਮੀਡੀਏਟਲੀ ਜਿਹੜਾ ਲਾਸ ਹੋਇਆ ਸੀਗਾ ਉਹ ਇਹਨੇ ਪੂਰਾ ਕਰ ਦਿੱਤਾ। ਸੋ ਇਹੋ ਜਿਹੀਆਂ ਬੜੀਆਂ ਸਧਾਰਨ ਗੱਲਾਂ ਨੇ ਜਿਹੜੀਆਂ ਆਮ ਜਾਣਨ ਵਾਲੀ ਗੱਲ ਹੈਗੀ ਤੇ ਤੁਸੀਂ ਕਰ ਸਕਦੇ ਹੋ, ਤੇ ਤੁਸੀਂ ਬਿਜਲੀ ਕਰਦਾ ਆਪਦਾ ਸਵਿਚ ਆਨ ਕਰ ਸਕਦੇ ਹੋ ਵੀ ਸਵਿਚ ਮਾਈਟੋਕੋਂਡਰੀਆ ਸਵਿਚ ਆਨ ਹੋ ਗਿਆ, ਸਾਰਾ ਕੁਝ ਸਹੀ ਹੋ ਗਿਆ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568, ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਸੈਕੰਡ ਓਪੀਨੀਅਨ ਨਹੀਂ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਇੱਕ ਵਾਰ ਜਾਂਦੇ ਜਾਂਦੇ ਮੈਂ ਉਹ ਬੇਨਤੀ ਫਿਰ ਦੁਹਰਾਉਣੀ ਚਾਹੁੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਤੁਹਾਨੂੰ ਕੋਈ ਹਾਸਲ ਹੋ ਰਿਹਾ, ਕੋਈ ਚੰਗੀ ਜਾਣਕਾਰੀ ਮਿਲ ਰਹੀ ਹੈ, ਤੇ ਇਹ ਚੰਗੀ ਜਾਣਕਾਰੀ ਕੋਈ ਘਟਣ ਨਹੀਂ ਲੱਗੀ, ਜਿੰਨੀ ਵਧਾਓਗੇ ਓਨੀ ਵੱਧ ਜਾਏਗੀ, ਹੋਰ ਲੋਕਾਂ ਨੂੰ ਵੀ ਦੱਸੋ ਤਾਂ ਕਿ ਹੋਰ ਲੋਕ ਵੀ ਇਸ ਗੱਲਾਂ ਨੂੰ ਸੁਣ ਕੇ ਫਾਇਦਾ ਉਠਾ ਸਕਣ, ਜਾਣਕਾਰੀ ਹਾਸਲ ਕਰਨ, ਨਿੱਕੀ ਨਿੱਕੀ ਬਿਮਾਰੀ ਤੋਂ ਡਰ ਨਾ, ਪਤਾ ਨੀ ਕੀ ਕੁਛ ਹੋ ਗਿਆ। ਇਸ ਕਰਕੇ ਜਦੋਂ ਜਾਣਦੇ ਹੋਣਗੇ ਤੇ ਫਿਰ ਇੰਨਾ ਡਰ ਨਹੀਂ ਹੋਏਗਾ ਔਰ ਸਰੀਰ ਨੂੰ ਤੰਦਰੁਸਤ ਰੱਖ ਸਕਣਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਕੱਲ ਨੂੰ ਫੇਰ ਮਿਲਾਂਗੇ ਇਸੇ ਹੀ ਪ੍ਰੋਗਰਾਮ ਨੂੰ। ਮੈਂ ਅੰਗਰੇਜ਼ੀ ਦੇ ਵਿੱਚ ਦੁਹਰਾਉਣਾ ਹੈਗਾ ਆ, ਜੇ ਕਿਸੇ ਸੱਜਣ ਨੇ ਜਿਹੜੇ ਹਿੰਦੀ ਪੰਜਾਬੀ ਨਹੀਂ ਸਮਝਦੇ ਉਹ ਇਹਨੂੰ ਸਮਝ ਸਕਦੇ ਆ, ਕੱਲ ਨੂੰ ਅੰਗਰੇਜ਼ੀ ਵਿੱਚ ਸੁਣ ਸਕਦੇ ਆ। ਤੁਹਾਡਾ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਸਰੋਤਿਓ, ਤੁਹਾਡਾ ਵੀ ਧੰਨਵਾਦ, ਬੜੇ ਰੀਜਨ ਨਾਲ ਸੁਣਿਆ ਕਰੋ। ਥੈਂਕ ਯੂ ਸੋ ਮਚ ਜੀ, ਡਾਕਟਰ ਸਾਹਿਬ ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਥੈਂਕ ਯੂ
0: ਜੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ, ਫਰੈਂਕਫੋਰਟ, ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ। ਆਪਾਂ ਸਾਰਿਆਂ ਨੇ ਇਸ ਪ੍ਰੋਗਰਾਮ ਵਿਚ ਸ਼ੋਹਰਤ ਕਰਨੀ ਹੈ, ਔਰ ਇਸ ਪ੍ਰੋਗਰਾਮ ਨੂੰ ਆਪਾਂ ਕੁਛ ਜਿਸ ਤਰੀਕੇ ਨਾਲ ਗੀਤਾਂ ਦੇ ਨਾਲ ਸਟਾਰਟ ਕਰਦੇ ਹਾਂ, ਤੇ 15-20 ਮਿੰਟ ਆਪਾਂ ਗੀਤ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ, ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਉਣਗੇ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ। ਆਲੋਕ ਕੁਛ ਗੀਤ ਸੁਣਦੇ ਹਾਂ। ਸਭ ਤੋਂ ਪਹਿਲਾਂ ਗੀਤ ਆਪਾਂ ਸੁਣਦੇ ਹਾਂ ਜੀ ਬਲਵੀਰ ਬੋਪਾ ਰਾਏ ਦਾ, ਬਹੁਤ ਫੇਮਸ ਸੌਂਗ, ਬਹੁਤ ਡੀਜੇ ਦੇ ਵਿਚ ਵੱਜਿਆ, ਅੱਜ ਵੀ ਵੱਜਦਾ।

0: ਲੋ ਸਾਥੀਓ ਦੋਸਤੋ ਮਿੱਤਰੋ ਭੈਣੋ ਤੇ ਭਰਾਵੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸੋ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਫਰਿਜ ਨੂੰ ਕੈਲੀਫੋਰਨੀਆ ਤੋਂ ਤੇ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੁਝ ਖਬਰਾਂ ਵੱਲ ਝਾਤ ਮਾਰਦੇ ਹਾਂ ਉਨ੍ਹਾਂ ਕੋਲੋਂ ਪੁੱਛਦੇ ਜੀ ਕੀ ਹੋ ਰਿਹਾ ਦੁਨੀਆਂ ਦੇ ਵਿਚ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਐਨ
1: ਜੀ ਮੇਰੇ ਵੱਲੋਂ ਤੁਹਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਦੋਸਤੋ ਅੱਜ ਦੀਆਂ ਜਿਹੜੀਆਂ ਖਬਰਾਂ ਸਾਰਾ ਉਹ ਕਾਫੀ ਜਿਹਨੂੰ ਕਹਿੰਦੇ ਆ ਧੜੱਲੇਦਾਰ ਆ ਪੰਜਾਬੀ ਦੀ ਆਪਾਂ ਠੇਠ ਦੇ ਵਿਚ ਕਹੀਏ ਤਾਂ ਜਿਨ੍ਹਾਂ ਦੇ ਵਿਚ ਖੱਟ ਸਾਹਿਬ ਜੀ ਹਾਲਾਤ ਆ ਜਿਹੜੇ ਦੁਨੀਆਂ ਦੇ ਉਹ ਬਹੁਤੇ ਵਧੀਆ ਨਹੀਂ ਹੈਗੇ
0: ਬਿਲਕੁਲ ਲੱਗ ਰਿਹਾ ਜੀ
1: ਤੇ ਉਹਦੇ ਨਾਲ ਖੱਟ ਸਾਹਿਬ ਜੀ ਆਪਾਂ ਉਹ ਕੁਛ ਜਿਨ੍ਹਾਂ ਦੇ ਸੁਨੇਹੇ ਵੀ ਪੜ੍ਹਨੇ ਆ ਉਹਨਾਂ ਨੂੰ ਬਾਅਦ ਚ ਪੜ੍ਹ ਲੈਂਦੇ ਆ ਜੇ ਟਾਈਮ ਵੱਧ ਗਿਆ ਤਾਂ ਆਪਾਂ ਉਹ ਪੜ੍ਹ ਲਵਾਂਗੇ ਪਰ ਖਬਰਾਂ ਮੈਨੂੰ ਅੱਜ ਜ਼ਿਆਦਾ ਜ਼ਰੂਰੀ ਲੱਗਦੀਆਂ
0: ਜੀ ਜੀ
1: ਤੇ ਇਹਨਾਂ ਦੇ ਵਿਚ ਖੱਟ ਸਾਹਿਬ ਜੀ ਹੁਣ ਜਿਹੜਾ ਆ ਇੱਕ ਤਾਂ ਜਿਹੜਾ ਮਿਨੀਸੋਟਾ ਸੂਬਾ ਹੈ ਨਾ ਅਮਰੀਕਾ ਦਾ
0: ਜੀ
1: ਉਹਦੇ ਵਿਚ ਜਿਹੜੇ ਕਲਰਜੀ ਜਿਨ੍ਹਾਂ ਨੂੰ ਕਹਿੰਦੇ ਆ ਕਲਰਜੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਜੋ ਸੇਂਟ ਪੌਲ ਸ਼ਹਿਰ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਜਿਹੜਾ ਉਹ ਲੱਗੇ ਹੋਏ ਸੀ
0: ਕਲੀਅਰ ਕਰੇ ਕੌਣ ਸੀ ਉਹ ਜਿਹੜੇ ਕੀ ਕਲਰਜੀ ਕੀ ਸੀ ਉਹ ਕੌਣ ਬੰਦੇ
1: ਕਲਰਜੀ ਕਲਰਜੀ ਖੱਕ ਸਾਹਿਬ ਜੀ ਜੇ ਨਾ ਆਪਾਂ ਕਹਿਣਾ ਹੋਵੇ ਪਈ ਜਿੱਦਾਂ ਸਿੱਖਾਂ ਦੇ ਗੁਰਦੁਆਰੇ ਦੇ ਜਿਹੜੇ ਆਗੂ ਆ ਉਹਨਾਂ ਨੂੰ ਵੀ ਮੁਸਲਮਾਨਾਂ ਦੇ ਨੂੰ ਵੀ ਕ੍ਰਿਸਚੀਅਨ ਦੇ ਨੂੰ ਵੀ ਸਾਰਿਆਂ ਨੂੰ ਜਾਣੀ ਵਿਚ ਰਲਾਉਣਾ ਹੋਵੇ ਤਾਂ ਉਹਨੂੰ ਕਲਰਜੀ ਕਹਿ ਦਿੰਦੇ ਆ
0: ਰਿਲੀਜੀਅਸ ਬੰਦੇ ਜਿਹੜੇ ਆ ਜੀ
1: ਹਾਂਜੀ ਰਾਜਨੀਤਿਕ ਸੋਰੀ ਧਾਰਮਿਕ ਜਿਹੜੇ ਸੰਸਥਾਵਾਂ ਦੇ ਆਗੂ ਹੁੰਦੇ ਆ ਉਹ ਜੇ ਸਾਰਿਆਂ ਦਾ ਨਾਂ ਲੈਣਾ ਹੋਵੇ ਤਾਂ ਕੱਲੇ ਕੱਲੇ ਦਾ ਨਾਂ ਲੈਣ ਦੀ ਬਜਾਏ ਉਹਨਾਂ ਨੂੰ ਕਲਰਜੀ ਕਹਿ ਦਿੰਦੇ ਆ
0: ਠੀਕ ਹੈ ਜੀ
1: ਤੇ ਇਹ ਜਿਹੜੇ ਲੋਕ ਸੀਗੇ ਖੱਕ ਸਾਹਿਬ ਜੀ ਇਹ ਜਿਹੜਾ ਸੇਂਟ ਪੌਲ ਸ਼ਹਿਰ ਦਾ ਮਿਨੀਸੋਟਾ ਦੇ ਦਾ ਇੰਟਰਨੈਸ਼ਨਲ ਏਅਰਪੋਰਟ ਆ ਨਾ ਉਹਨੂੰ ਜਾਣ ਵਾਲੀ ਜਿਹੜੀ ਸੜਕ ਆ ਉਹਦੇ ਉੱਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਦੇ ਵਿਚ ਜਿਹੜੀ ਆਵਾਜ਼ ਬੁਲੰਦ ਕਰ ਰਹੇ ਸੀ ਤੇ ਉਹਨਾਂ ਨੇ ਖੱਕ ਸਾਹਿਬ ਜੀ ਉਹ ਜਿੱਦਾਂ ਨੈਲਟ ਕਹਿੰਦੇ ਆ ਉਹ ਅੰਗਰੇਜ਼ੀ ਦੇ ਵਿਚ ਜਿਹਨੂੰ ਆਪਾਂ ਨਾ ਇੱਕ ਗੋਡਾ ਥੱਲੇ ਲਾ ਕੇ ਤੇ ਇੱਕ ਪੈਰ ਥੱਲੇ ਲਾ ਕੇ ਨੀ ਉਹ ਬੈਠ ਕੇ ਉਸ ਤਰ੍ਹਾਂ ਜਿਹਨੂੰ ਉਹਨੂੰ ਨੈਲਟ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਉਹ ਕਰ ਰਹੇ ਸੀਗੇ ਉਹ ਤੇ ਉਹਨਾਂ ਨੇ ਉੱਥੇ ਜਿੱਦਾਂ ਹੁਣ ਪੰਜਾਬੀ ਤਾਂ ਆਪਾਂ ਸ਼ਬਦ ਹੀ ਕਹਾਂਗੇ ਅੰਗਰੇਜ਼ੀ ਦੇ ਵਿਚ ਹਿੰਮਤ ਕਹਿੰਦੇ ਆ ਆਪਣੇ ਆਪਣੇ ਧਰਮਾਂ ਦੀਆਂ ਜਿਹੜੀਆਂ ਹੁੰਦੀਆਂ ਉਹ ਸ਼ਬਦ ਵੀ ਜਿਹੜੇ ਉਹ ਪੜ੍ਹ ਰਹੇ ਸੀਗੇ ਤੇ ਜਦੋਂ ਫਿਰ ਮੌਸਮ ਥੋੜਾ ਜਿਹਾ ਜ਼ਿਆਦਾ ਸਰਦ ਹੋ ਗਿਆ ਤੇ ਪਰਜਾ ਤੋਂ ਬੇਇਨਸਾਫ ਵੀ ਜਿਹੜੀ ਆਵਾਜ਼ ਬੁਲੰਦ ਕਰਨ ਪਰਜਾ ਤੇ ਜਿਹੜੀ ਉਹਨਾਂ ਤੋਂ ਨਾ ਜਿਹੜੇ ਹੈਗੇ ਆਪਣੇ ਆਇਸ ਤੇ ਉਹਨਾਂ ਤੋਂ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਸੀ ਤੇ ਉਹਦੇ ਖਿਲਾਫ਼ ਇਹ ਆਵਾਜ਼ ਬੁਲੰਦ ਕਰ ਰਹੇ ਸੀਗੇ ਤੇ ਹਿਰਾਸਤ ਵਿਚ ਲਏ ਗਏ ਕਲਰਜੀ ਆ ਜਿਹੜੇ ਉਹਨਾਂ ਦੀ ਗਿਣਤੀ ਕਈ ਦਰਜਨਾਂ ਵਿਚ ਦੱਸੀ ਆ ਅੱਗੇ ਜਾ ਕੇ ਥੋੜਾ ਜਿਹਾ ਇਸੇ ਖ਼ਬਰ ਦੇ ਵਿਚ ਉਹਨਾਂ ਦੀ ਗਿਣਤੀ 100 ਵੀ ਦੱਸੀ ਆ
0: ਅੱਛਾ ਜੀ
1: ਤੇ ਦੱਸੀ ਗਈ ਆ ਅਤੇ ਕਾਫੀ ਹੋਰ ਜਿਹੜੇ ਲੋਕ ਸੀਗੇ ਉਥੋਂ ਦੇ ਖੱਖ ਸਾਹਿਬ ਜੀ ਉਹ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਬਿਜਨਸ ਸੀਗੇ ਉਹ ਬੰਦ ਕਰਕੇ ਜਿਹਨੂੰ ਕਹਿੰਦੇ ਆ ਵਾਕ ਆਊਟ ਕਰ ਦਿੱਤਾ
0: ਜੀ ਬਿਲਕੁਲ
1: ਤੇ ਅਤੇ ਆਇਸ ਦੇ ਅਫਸਰਾਂ ਦੀਆਂ ਜਿਹੜੀਆਂ ਹਜ਼ਾਰਾਂ ਵਿਚ ਦੱਸੀਆਂ ਗਈਆਂ ਗਿਣਤੀ ਹੈਗੀ ਆ ਕਿ ਉਹ ਹਜ਼ਾਰਾਂ ਦੇ ਵਿਚ ਉੱਥੇ ਗਏ ਆ ਤੇ ਦੇਖੋ ਇੱਕ ਦੋ ਸ਼ਹਿਰਾਂ ਦੇ ਵਿਚ ਇਸ ਤਰ੍ਹਾਂ ਵੀ ਦੱਸਿਆ ਕਿ ਜਿਹੜੀ ਉਹਨਾਂ ਦੀ ਪੁਲਿਸ ਫੋਰਸ ਹੈ ਨਾ ਉਹ ਸਿਰਫ 600 ਆ ਸਾਰੀ ਤੇ ਜਿਹੜੇ ਉਹ ਮਿਲਟਰੀ ਰਲਾ ਕੇ ਤੇ ਵਿਚੇ ਉਹਨਾਂ ਦੇ ਉਹ ਰਲਾ ਕੇ ਆਪਣੇ ਜਿਹੜੇ ਆਇਸ ਦੇ ਏਜੰਟ ਆ ਉਹਨਾਂ ਦੀ ਗਿਣਤੀ 3-4 ਹਜ਼ਾਰ ਤੋਂ ਵੀ ਉੱਪਰ ਦੱਸੀ ਜਾਂਦੀ ਹੈ
0: ਅੱਛਾ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਇਕੱਠੇ ਹੋਣਾ ਤੇ ਅਸੀਂ ਇਹਨਾਂ ਨੂੰ ਰੋਕਣਾ ਹੈ ਇਹ ਮਤਲਬ ਉਹਨਾਂ ਨੂੰ ਪਤਾ ਸੀ ਤਾਂ ਇਹਨੇ
1: ਹਾਂਜੀ ਹਾਂਜੀ ਉਹ ਬਿਲਕੁਲ ਆਪਣੀ ਫੁੱਲ ਤਿਆਰੀ ਕਰਕੇ ਆਏ ਸੀਗੇ ਤੇ ਇਹਦੇ ਵਿਚ ਵਿਰੋਧ ਕਰ ਰਹੇ ਲੋਕਾਂ ਨੂੰ ਇੱਕ ਨਾਰਾ ਵੀ ਜਿਹੜਾ ਉਹਨਾਂ ਨੇ ਲਾਇਆ ਜਿਹਨੂੰ ਉਹਨਾਂ ਨੇ ਕਿਹਾ ਆਇਸ ਆਊਟ ਕਹਿਣ ਦਾ ਮਤਲਬ ਜਿਹੜੀ ਉਹ ਏਜੰਸੀ ਆ ਜਿਹੜੀ ਕੰਟਰੋਲ ਕਰਦੀ ਇਮੀਗ੍ਰੇਸ਼ਨ ਤੇ ਜਿਹੜੀ ਹੈਗੀ ਆ
0: ਇਥੋਂ ਬਾਹਰ ਜਾਵੇ
1: ਹਾਂਜੀ ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜਾ ਪੂਰਾ ਫੁੱਲ ਨਾਂ ਆ ਆਇਸ ਦਾ ਤੇ ਉਹਨੂੰ ਕਿਹਾ ਇਥੋਂ ਬਾਹਰ ਨਿਕਲੋ ਜਿਹਨੂੰ ਕਹਿੰਦੇ ਆਇਸ ਆਊਟ ਵੱਡੀ ਗਿਣਤੀ ਦੇ ਜਿਹੜੇ ਵਪਾਰਾਂ ਨੂੰ ਆ ਪਰਜਾ ਨੇ ਬੰਦ ਕਰ ਦਿੱਤਾ ਜਿਸ ਕਰਕੇ ਵੱਡੀ ਗਿਣਤੀ ਦੇ ਲੋਕ ਆ ਜਿਹੜੇ ਆਇਸ ਦਾ ਵਿਰੋਧ ਕਰਨ ਵਾਸਤੇ ਸੜਕਾਂ ਤੇ ਉਤਰੇ ਅਤੇ ਇਸ ਵਾਕਆਊਟ ਨੂੰ ਜਨਰਲ ਸਟ੍ਰਾਈਕ ਆ ਜਿਹੜੀ ਉਹਦਾ ਨਾਂ ਖੱਕ ਸਾਹਿਬ ਜੀ ਦੇ ਦਿੱਤਾ ਗਿਆ ਆਇਸ ਅਫਸਰਾਂ ਦੀ ਗਿਣਤੀ ਆ ਜਿਹੜੀ ਉਹ ਹਜ਼ਾਰਾਂ ਵਿਚ ਦੱਸੀ ਗਈ ਆ ਪਰ ਜਿਹੜੀ ਹੈਗੀ ਆ ਪਰਜਾ ਦੀਆਂ ਮੰਗਾਂ ਜਿਹੜੀਆਂ ਆ ਇਹਨਾਂ ਵਿੱਚੋਂ ਇੱਕ ਜਿਹੜੀ ਖਾਸ ਮੰਗ ਹੈਗੀ ਆ ਖਾਕ ਸਾਹਿਬ ਦੀ ਉਹ ਇਹ ਸੀ ਕਿ ਆਇਸ ਦੇ ਅਫਸਰਾਂ ਵਿੱਚੋਂ ਜ਼ਿਆਦਤੀ ਵੱਲੋਂ ਜ਼ਿਆਦਤੀ ਕਰਨ ਵਾਲਿਆਂ ਉੱਪਰ ਸੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸੋ ਉਹ ਕਹਿੰਦੇ ਵੀ ਜਿਹੜਾ ਕਿਸੇ ਨੇ ਜ਼ਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ ਤੇ ਪਰ ਹੁਣ ਉਹ ਜਿਹੜੀ ਆਇਸ ਆ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਉਹਦੇ ਵਿੱਚ ਖੱਤ ਸਾਹਿਬ ਦੀ ਆਤਰਾ ਵਿੱਚੋਂ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਉੱਥੋਂ ਦੇ ਜੱਜਾਂ ਨੇ ਖੱਤ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਜਿਵੇਂ ਕਿ ਅਫਸਰਾਂ ਨੇ ਉਹ ਰਹਿਣੇ ਗੁੱਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ ਤੇ ਉਹ US ਸਿਟੀਜ਼ਨ ਵੀ ਸੀਗੀ ਤੇ ਫਰਾਡ ਦੇ ਜਿਹੜੇ ਦੋਸ਼ ਆ ਖੱਤ ਸਾਹਿਬ ਜੀ ਉਹ ਪ੍ਰੋਟੈਸਟ ਕਰਨੇ ਕਾਲੇ ਦੱਸਿਆ ਗਿਆ ਕਿ 100 ਕਲਰਜੀ ਆ ਜਿਹੜੇ ਉਹਨਾਂ ਨੂੰ ਆਪਾਂ ਜਿਹੜੀ ਪਹਿਲਾਂ ਕਹਿ ਗਏ ਗਿਣਤੀ ਆਪਾਂ ਦੇ ਦਿੱਤੀ ਪਿੱਛੇ ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਉਹਨਾਂ ਦੇ ਤੁਹਾਨੂੰ ਪਤਾ ਪਈ ਹੱਥ ਦੇ ਵਿੱਚ ਆ ਹੁਣ ਉਹਨਾਂ ਚ ਅੱਗੇ ਜਾ ਕੇ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ ਪਰ ਹਾਲਤ ਜਿਹੜੀ ਆ ਖੱਤ ਸਾਹਿਬ ਜੀ ਉਹ ਬਹੁਤ ਗੰਭੀਰ ਆ ਇਹ ਇਕੱਲੀ ਅਮਰੀਕਾ ਦੇ ਵਿੱਚ ਨੀ ਇਮੀਗ੍ਰੇਸ਼ਨ ਦਾ ਮਸਲਾ ਨੀ ਸਾਰੀ ਦੁਨੀਆਂ ਆ ਖੱਤ ਸਾਹਿਬ ਜੀ ਜਿਹੜੇ ਆ ਬੋਟਮ ਲਾਈਨ ਜਿਹਨੂੰ ਕਹਿੰਦੇ ਆ ਉਹ ਇਹ ਆ ਕਿ ਸਾਰੀ ਦੁਨੀਆਂ ਦੇ ਵਿੱਚ ਖੱਤ ਸਾਹਿਬ ਜੀ ਜਿਹੜੇ ਉੱਥੋਂ ਦੇ ਨਾਗਰਿਕ ਆ ਵਾਸੀ ਸਧਾਰਨ ਲੋਕ ਆ ਇਕੱਲੇ ਇਕੱਲੇ ਦੇਖੋ ਇਹਨਾਂ ਨੇ ਜਿਹੜੇ ਪਰਜਾ ਆ ਉਹਨੂੰ ਤਿੰਨ ਵੱਖਰੇ ਵੱਖਰੇ ਵਰਗਾਂ ਦੇ ਵਿੱਚ ਵੰਡਿਆ ਹੋਇਆ ਇੱਕ ਜਿਹੜੀ ਆ ਲੋਅਰ ਕਲਾਸ ਇੱਕ ਜਿਹੜੀ ਆ ਮਿਡਲ ਕਲਾਸ ਤੇ ਇੱਕ ਜਿਹੜੀ ਆ ਉੱਪਰਲੀ ਕਲਾਸ ਹੁਣ ਉੱਪਰਲੀ ਕਲਾਸ ਆ ਜਿਹੜੀ ਉਹਨੂੰ ਕੋਈ ਪਰਵਾਹ ਨੀ ਜਿੰਨੀ ਮਰਜ਼ੀ ਮੰਗਿਆਈ ਕਿਉਂਕਿ ਉਹਨਾਂ ਨੂੰ ਜੇ ਇਧਰੋਂ ਚੀਜ਼ ਮਹਿੰਗੀ ਮਿਲੀ ਉਹਨੇ ਜਿਹੜੀ ਆਪਣੀ ਚੀਜ਼ ਵੇਚਦੇ ਆ ਜਾਂ ਜਿਹੜੀ ਉਹ ਨੌਕਰੀ ਕਰਦੇ ਉਹਨਾਂ ਦੇ ਆਪਣੇ ਹੱਥ ਵਾਸ ਹੁੰਦਾ ਉਹਨੀ ਤਨਖਾਹ ਵਧਾ ਲੈਣੀਆਂ ਉਨੀਆਂ ਉਹਨਾਂ ਨੇ ਉਦੋਂ ਦੁੱਗਣੀਆਂ ਵਧਾ ਲੈਣੀਆਂ ਤਨਖਾਹ ਪਰ ਹੁਣ ਜਿਹੜਾ ਮਿਡਲ ਕਲਾਸ ਆ ਖੱਤ ਸਾਹਿਬ ਜੀ ਉਹਨਾਂ ਨੂੰ ਕੀ ਆ ਕਿ ਉਹ ਹੁਣ ਸਮਝ ਲਓ ਇੱਥੇ ਮਿਡਲ ਕਲਾਸ ਆ ਜਿਹੜੀ ਉਹ ਇੱਕ ਕਿਸਮ ਦੀ ਖਾਤਮ ਹੋ ਗਈ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਿਡਲ ਕਲਾਸ ਹੀ ਆਪਣਾ ਜਿਹੜਾ ਰੁਜ਼ਗਾਰ ਆ ਉਹਨਾਂ ਨੂੰ ਤਿੰਨ ਡੰਗ ਦਾ ਜਿਹੜਾ ਖਾਣਾ ਆ ਉਹ ਨਸੀਬ ਹੋਣ ਵਿੱਚ ਆ ਜਿਹੜੀ ਕਾਫੀ ਹੱਦ ਤੱਕ ਮੁਸ਼ਕਲ ਪੈਦਾ ਹੋ ਗਈ ਆ ਖੱਤ ਸਾਹਿਬ ਜੀ। ਸੋ ਇਸ ਕਰਕੇ ਜਿਹੜਾ ਆ ਇਹ ਇੱਥੇ ਮਸਲਾ ਜਿਹੜਾ ਉਹ ਦਿਨੋ ਦਿਨ ਵਿਗੜਦਾ ਜਾ ਰਿਹਾ ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖੱਤ ਸਾਹਿਬ ਜੀ ਉਸੇ ਮਿਨੀਸੋਟਾ ਸਟੇਟ ਦੇ ਵਿੱਚੋਂ ਜਿਹੜੇ ਜੱਜ ਆ ਉੱਥੋਂ ਦੇ ਉਹਨਾਂ ਨੇ ਆਇਸ ਏਜੰਟ ਵੱਲੋਂ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਉੱਥੇ ਉਹ ਮੁਜ਼ਾਹਰੇ ਕਰ ਰਹੇ ਆ ਉਹਨਾਂ ਖਿਲਾਫ਼ ਅਰੈਸਟ ਵਾਰੰਟ ਆ ਜਿਹੜੇ ਉਹ ਇਸ਼ੂ ਕਰਨ ਤੋਂ ਇਨਕਾਰ ਕਰ ਦਿੱਤਾ।
0: ਅੱਛਾ ਜੀ।
1: ਹਾਂਜੀ ਸੋ ਜੱਜਾਂ ਨੇ ਉਹ ਉੱਥੋਂ ਦਿਆਂ ਨੇ ਕਹਿ ਦਿੱਤਾ ਕਿ ਉਹ ਕਹਿੰਦਾ ਨਹੀਂ ਅਸੀਂ ਇਹਨਾਂ ਦੇ ਤੁਸੀਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ ਅਸੀਂ ਵਾਰੰਟ ਨਹੀਂ ਦੇਣਾ ਇਸ਼ੂ ਕਰਨਾ ਜੇ ਤੁਸੀਂ ਅਰੈਸਟ ਕਰਨਾ ਉਹ ਤੁਸੀਂ ਆਪ ਕਰੋ ਜੋ ਮਰਜ਼ੀ ਕਰੋ ਅਸੀਂ ਉਹਦੇ ਵਿੱਚ ਕੋਈ ਦਖਲਦਾਜ਼ੀ ਅਜੇ ਨਹੀਂ ਕਰਨੀ ਪਰ ਅਸੀਂ ਵਾਰੰਟ ਇਸ਼ੂ ਨਹੀਂ ਕਰਨੀ ਕਿਸੇ ਲਈ।
0: ਠੀਕ ਹੈ।
1: ਇਹ ਉੱਥੋਂ ਦੇ ਜੱਜਾਂ ਨੇ ਕਹਿ ਦਿੱਤਾ ਤੇ ਉਹਨਾਂ ਦੀ ਨਜ਼ਰ ਵਿੱਚ ਕਿਸੇ ਵੀ ਪਰਜਾ ਦੇ ਵਿਅਕਤੀ ਨੂੰ ਆਇਸ ਏਜੰਟ ਉੱਪਰ ਹੱਥ ਉਠਾਉਣ ਦਾ ਜਿਹੜਾ ਉਹ ਜਿਹੜਾ ਹੁਣ ਇਹ ਖੱਤ ਸਾਹਿਬ ਜੀ ਡਿਪਾਰਟਮੈਂਟਾਂ ਇਹ ਜਿੱਦਾਂ ਆਈ ਸੀ ਆ ਜਾਂ ਉਹ ਜਿਹੜੀ ਆਰਮੀ ਉਹਨਾਂ ਨੇ ਭੇਜੀ ਆ ਇਹ ਕੀ ਆ ਕਿ ਇਹ ਕੁੱਟਦੇ ਮਾਰਦੇ ਆ ਤੁਹਾਨੂੰ ਪਤਾ ਚੱਕ ਚੱਕ ਕੇ ਮਾਰਦੇ ਥੱਲੇ ਲੋਕਾਂ ਨੂੰ ਪਰ ਜੱਜਾਂ ਨੇ ਕਹਿ ਦਿੱਤਾ ਕਿ ਉਹਨਾਂ ਤੁਹਾਨੂੰ ਉਹਨਾਂ ਜਿਹੜੇ ਪਰਜਾ ਆ ਉਹਦੇ ਉੱਤੇ ਹੱਥ ਹਟਾਉਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ।
1: ਤੇ ਇਹ ਵੀ ਕਿਹਾ ਕਿ ਆਮ ਕਰਕੇ ਜੱਜ ਆ ਜਿਹੜੇ ਉਹ ਅਰੈਸਟ ਵਾਰੰਟ ਇਸ਼ੂ ਕਰ ਦਿੰਦੇ ਹੁੰਦੇ ਆ ਤਾਂ ਲੋਕਾਂ ਨੂੰ ਜੇਲਾਂ ਵਿੱਚ ਭੇਜਿਆ ਜਾ ਸਕੇ ਪਰ ਇਸ ਵਾਰੀ ਇਸ ਮਾਮਲੇ ਵਿੱਚ ਜੱਜ ਪਰਜਾ ਦੇ ਹੱਕ ਵਿੱਚ ਲੱਗ ਰਹੇ ਹਨ।
0: ਜੀ ਜੀ ਬਿਲਕੁਲ।
1: ਤੇ ਇਹ ਵੀ ਖੱਤ ਸਾਹਿਬ ਜੀ ਮਸਲਾ ਕਾਫੀ ਗੰਭੀਰ ਆ ਖਾਸ ਕਰਕੇ ਉਸ ਸਟੇਟ ਦੇ ਵਿੱਚ ਮੈਨੂੰ ਇਹ ਸਮਝ ਨਹੀਂ ਆਈ ਕਿ ਉਸੇ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਸਖਤੀ ਹੈ।
0: ਉੱਥੇ ਚੀਮਾ ਸਾਹਿਬ ਜਦੋਂ ਹੋ ਗਿਆ ਨਾ ਚਲੋ ਪਹਿਲਾਂ ਤਾਂ ਹੋ ਗਿਆ ਜਿਹੜਾ ਕਤਲ ਹੋ ਗਿਆ ਇਸ ਤੋਂ ਬਾਅਦ ਫਿਰ ਸਾਰਾ ਕੁਛ ਹੀ ਭੜਕ ਉੱਠਿਆ ਜੀ।
1: ਹਾਂਜੀ ਇੱਕ ਤਾਂ ਉੱਥੇ ਹੈਗਾ ਉਹ ਡੈਮੋਕ੍ਰੈਟਿਕ ਸਟੇਟ ਆ ਉੱਥੇ ਵੋਟਾਂ ਜਿਹੜੇ ਆ ਉਹ ਡੈਮੋਕ੍ਰੇਟਾਂ ਨੂੰ ਜਾਂਦੀਆਂ ਤੇ ਉੱਥੇ ਥੋੜੇ ਜਿਹੇ ਜਿਹੜੇ ਆ ਸੋਮਾਲੀਆ ਹੈਗਾ ਨਾ ਕੰਟਰੀ ਉੱਥੋਂ ਦੇ ਜਿਹੜੇ ਲੋਕਾਂ ਨੇ ਪੋਲੀਟੀਕਲ ਸੈਲ ਨੇ ਉਹਨਾਂ ਦੀ ਗਿਣਤੀ ਵੀ ਵੱਡੀ ਆ ਤੇ ਉੱਥੇ ਜਿਹੜੇ ਹਿਸਪੈਨਿਕ ਆ ਉਹਨਾਂ ਦੀ ਵੀ ਵੱਡੀ ਆ ਔਰ ਇੱਕ ਹੋਰ ਵੀ ਗੱਲ ਆ ਉਹਨਾਂ ਨੂੰ ਸੈਂਚੁਰੀ ਸਿਟੀ ਕਿਹਾ ਜਾਂਦਾ। ਮੇਰਾ ਤਿੰਨ ਪੁਆਇੰਟਾਂ ਦਾ ਤੇ ਇਹਨਾਂ ਨੂੰ ਪਤਾ ਪਰ ਇੰਨੀ ਜ਼ਿਆਦਾ ਖੱਤ ਸਾਹਿਬ ਵੀ ਉੱਥੇ ਤਾਂ ਮਿਲਟਰੀ ਉਹਨਾਂ ਦੇ ਪੂਰੇ ਜਿਹੜੇ ਬਾਰਡਰ ਤੇ ਵੀ ਉਹਨੇ ਉਹਨਾਂ ਕੋਲ ਹਥਿਆਰ ਨੀ ਦੇਖੇ ਜਿਹਨਾਂ ਦੇ ਉਹਨਾਂ ਦੇ
0: ਪਾਏ ਇਹਦਾ ਅਸਰ ਜਿਹੜਾ ਹੁੰਦਾ ਨਾ ਇੱਕ ਸਟੇਟ ਦਾ ਉਹ ਪੂਰੇ ਅਮਰੀਕਾ ਦੇ ਵਿੱਚ ਪੈਂਦਾ ਪੂਰੀ ਦੁਨੀਆਂ ਚ ਪੈਣਾ ਇਹਦੇ ਲਈ ਮੈਨੂੰ ਨੀ ਸਮਝ ਆਉਂਦੀ ਕਿ ਰਿਪਬਲਿਕਨ ਜਿਹੜੇ ਸੈਨੇਟਰ ਆ ਜਾਂ ਕਾਂਗਰਸਮੈਨ ਆ ਉਹ ਕਿਉਂ ਨਹੀਂ ਬਹੁਤ ਜ਼ਿਆਦਾ ਹੱਲਾ ਗੁੱਲਾ ਕਰਦੇ ਜੀ ਇਹ ਤਰੀਕਾ ਗਲਤ ਆ।
1: ਤਰੀਕਾ ਕਰਤਾ ਜੀ ਬਿਲਕੁਲ ਹਾਂਜੀ
0: ਇਹ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਰਿਹਾ ਨਾ ਗਾਂ ਰਿਪਬਲਿਕਨ ਦਾ ਨੁਕਸਾਨ ਹੋਏਗਾ ਨਾ ਅਗਲੀਆਂ ਇਲੈਕਸ਼ਨਾਂ ਜਾਂ ਜੋ ਇਲੈਕਸ਼ਨਾਂ ਵੀ ਗਾਂ ਆਉਣੀਆਂ ਅਗਲੇ ਸਾਲ ਆਉਣੀਆਂ ਜਿਹੜੀਆਂ
1: ਬਿਲਕੁਲ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਦੋ ਸਾਲ ਜੀ ਬਿਲਕੁਲ ਉਹਨਾਂ ਨੂੰ ਫਿਰ ਉਹ ਤਾਂ ਹੋਣਾ ਹੀ ਆ ਤੇ ਚਲੋ ਪਰ ਭੁੱਖ ਖੱਖ ਸਾਹਿਬ ਜੀ ਅਮਰੀਕਾ ਦੇ ਵਿੱਚ ਪੈ ਗਈ ਆ ਜਿਹੜੀ ਇਹ ਹੁਣ ਦੇਖੋ ਹੱਲ ਇਹਦਾ ਕਿੱਦਾਂ ਹੁੰਦਾ ਤੇ ਟਰੰਪ ਸਾਹਿਬ ਖੱਖ ਸਾਹਿਬ ਜੀ ਜਿਹੜੇ ਹੈਗੇ ਆ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਜਿਹੜਾ ਨਿਕੋਲਸ ਮਦੂਰੋ ਸੀਗਾ ਉਹਨੂੰ ਫੌਜ ਭੇਜ ਕੇ ਫੜਨ ਅਤੇ ਅਮਰੀਕਾ ਵਿਚ ਲਿਆ ਕੇ ਉਸਦੀ ਪਤਨੀ ਨੂੰ ਵੀ ਨਾਲ ਲਿਆਂਦਾ ਲਿਆ ਕੇ ਜੇਲ੍ਹ ਵਿਚ ਡੱਕਣ ਉਪਰੰਤ ਇਰਾਨ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੈਜੀਡੈਂਟ ਟਰੰਪ ਸਾਹਿਬ ਨੇ ਜਿਹਦੇ ਵਿਚ ਉਹਨਾਂ ਨੇ ਇਰਾਨ ਦੀ ਗੌਰਮੈਂਟ ਵੱਲੋਂ ਜਿਹੜਾ ਖੱਖ ਸਾਹਿਬ ਜੀ 5000 ਦਾ ਨੰਬਰ ਉਹਨਾਂ ਨੇ ਦਿੱਤਾ ਆ ਤੇ ਇਰਾਨ ਨੇ 5000 ਜਿਹੜੇ ਸਰਗਰਮ ਲੋਕ ਸੀਗੇ ਜਿਹੜੇ ਉਹਨਾਂ ਨੂੰ ਫਾਂਸੀ ਤੇ ਟੰਗ ਕੇ ਮਾਰ ਦਿੱਤਾ ਆ ਇਹ ਉਹਨਾਂ ਤੇ ਦੋਸ਼ ਲਾਇਆ ਪਰ ਮੈਨੂੰ ਲੱਗ ਰਿਹਾ ਭਈ ਇਹ ਵਧਾ ਚੜਾ ਕੇ ਦੱਸਿਆ ਗਿਆ ਉਹਨਾਂ ਦਾ ਨੰਬਰ ਘੱਟ ਆ ਅਤੇ ਕਿਹਾ ਜਾ ਰਿਹਾ ਕਿ ਉਸ ਨੇ US ਆਰਮਾਡਾ ਇਰਾਨ ਵੱਲ ਚਾਲੇ ਪਾਉਣ ਲਈ ਭੇਜ ਦਿੱਤਾ ਆ
0: ਅੱਛਾ ਜੀ
1: ਜਿਹੜੇ ਉਹ ਸ਼ਿਪ ਸ਼ੁਪ ਸੀਗੇ ਨਾ ਇੱਥੇ ਵੈਨਜ਼ੂਏਲਾ ਦੇ ਦੁਆਲੇ ਲਾਇਓ ਉਸੇ ਤਰ੍ਹਾਂ ਦਾ ਇੱਕ ਹੋਰ ਆਰਮਾਡਾ ਜਿਹਦੇ ਵਿਚ ਉਹ ਸ਼ਿਪ ਹੁੰਦੇ ਉਹਨਾਂ ਦੇ ਉੱਪਰ ਉਹ ਫਾਈਟਰ ਜੈਟ ਹੁੰਦੇ ਆ ਤੇ ਸਾਰਾ ਯਾਨੀ ਕਿ ਲੌਂਗ ਲਾਣਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਉਹ ਉਧਰ ਨੂੰ ਕਹਿੰਦੇ ਆ ਵੀ ਚਾਲੇ ਪਾ ਚੁੱਕਾ ਆ ਪਰ ਇਰਾਨ ਨੇ ਇਹਦੇ ਇਹਨੂੰ ਬਿਲਕੁਲ ਝੂਠ ਦੱਸਿਆ ਜਿਹੜੇ ਨੰਬਰ ਉਹ 5000 ਦੀ ਆਪਾਂ ਗੱਲ ਕਰਕੇ ਗਏ ਆ ਨਾ ਉਹਦੇ ਬਾਰੇ ਤੇ ਉਹਨਾਂ ਨੇ ਕਿਹਾ ਵੀ ਇਹ ਝੂਠ ਆ ਇੰਨੇ ਬੰਦੇ ਅਸੀਂ ਨਹੀਂ ਮਾਰੇ ਅਤੇ ਟਰੰਪ ਨੇ ਹੁਣ ਫਿਰ ਇਹ ਬਿਆਨ ਵੀ ਦੇ ਦਿੱਤਾ ਕਿ ਮੇਰੇ ਦਬਕੇ ਕਾਰਨ ਤੇ ਮੈਂ ਜਿਹੜਾ ਦਬਕਾ ਮਾਰਿਆ ਟਰੰਪ ਨੇ ਕਿਹਾ ਉਹਦੇ ਕਾਰਨ ਇਰਾਨ ਨੇ 800 ਹੋਰ ਬੰਦੇ ਜਿਨ੍ਹਾਂ ਨੂੰ ਉਹਨਾਂ ਨੇ ਫਾਂਸੀ ਚਾੜਨਾ ਸੀਗਾ ਉਹਨਾਂ ਨੂੰ ਰੋਕ ਦਿੱਤਾ ਇਸ ਵੇਲੇ ਸੋ ਪਤਾ ਨੀ ਤਾਂ ਹੁਣ ਟਰੰਪ ਸਾਹਿਬ ਆਪ ਉਹ ਬਹਾਨਾ ਬਣਾ ਰਹੇ ਆ ਕਿਉਂਕਿ ਉਹ ਪਹਿਲਾਂ ਧਮਕੀ ਦੇ ਦਿੰਦੇ ਹੁੰਦੇ ਆ ਮਗਰੋਂ ਮੁੜ ਪੈਂਦੇ ਹੁੰਦੇ ਆ ਇਹ ਉਹਨਾਂ ਦਾ ਆਮ ਰਾਜਨੀਤਿਕ ਜਿਹੜਾ ਢੰਗ ਆ ਚਲਾਉਣ ਦਾ ਰਾਜਨੀਤੀ ਨੂੰ ਤੇ ਟਰੰਪ ਨੇ ਇੱਥੋਂ ਤੱਕ ਵੀ ਖੱਖ ਸਾਹਿਬ ਜੀ ਕਹਿ ਦਿੱਤਾ ਕਿ ਇਰਾਨ ਦੀ ਗਵਰਨਮੈਂਟ ਆ ਜਿਹੜੀ ਉਹਦੇ ਵੱਲੋਂ ਹੋਰ ਲੋਕਾਂ ਨੂੰ ਫਾਂਸੀ ਦਿੱਤੀ ਗਈ ਤਾਂ ਟਰੰਪ ਇਰਾਨ ਉੱਪਰ ਹਮਲਾ ਕਰਨ ਦਾ ਹੱਕਦਾਰ ਹੋ ਜਾਏਗਾ ਅਤੇ ਉਹ ਟਰੰਪ ਇੰਨੀ ਬੁਰੀ ਤਰ੍ਹਾਂ ਪੇਸ਼ ਆਵੇਗਾ ਜਿੱਦਾਂ ਪਹਿਲਾਂ ਕਦੇ ਵੀ ਉਹਨਾਂ ਨੇ ਦੇਖਿਆ ਨਹੀਂ ਹੋਣਾ ਇਹ ਭਾਖਿਆ ਜਿਹੜੀ ਆ ਉਹ ਟਰੰਪ ਸਾਹਿਬ ਨੇ ਏਅਰਫੋਰਸ 1 ਦੇ ਵਿੱਚ ਜਦੋਂ ਉਹ ਡੈਵੋਸ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਆ ਉੱਥੋਂ ਆ ਰਿਹਾ ਸੀ ਉਸ ਵੇਲੇ ਜਿਹੜੇ ਰਿਪੋਰਟਰ ਵੀ ਉਹ ਜਹਾਜ਼ ਦੇ ਵਿੱਚ ਹੁੰਦੇ ਆ ਨਾ ਉਹਦੇ ਉਹਨਾਂ ਨੂੰ ਇਹ ਖਬਰ ਜਿਹੜੀ ਦਿੱਤੀ ਸੀਗੀ ਤੇ ਇਹਦੇ ਨਾਲ ਅਗਲੀ ਖੱਖ ਸਾਹਿਬ ਜਿਹੜੀ ਖਬਰ ਆ ਖਬਰਾਂ ਬੜੀਆਂ ਭਿਆਨਕ ਆ ਅੱਜ ਕੱਲ ਇਹ ਜਿਹੜਾ ਆਹ ਹੁਣ ਤੂਫਾਨ ਆ ਰਿਹਾ ਨਾ ਬਹੁਤ ਲੰਬਾ ਚੌੜਾ ਵੱਡਾ ਤਕਰੀਬਨ 3 ਦਿਨ ਇਹਨੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿਣਾ ਆ ਅੱਜ ਫਰਾਈਡੇ ਆ ਜਿਹੜਾ ਇਸ ਦਿਨ ਤੋਂ ਸ਼ੁਰੂ ਹੋ ਕੇ ਤੇ ਸੰਡੇ ਤੇ ਐਤਵਾਰ ਤੱਕ ਇਹਨੇ ਰਹਿਣਾ ਆ ਤੇ ਇਹ ਬਹੁਤ ਵੱਡਾ ਤੂਫਾਨ ਜਿਹੜਾ ਆ ਰਿਹਾ ਇਹਦੇ ਨਾਲ ਤਕਰੀਬਨ ਖੱਖ ਸਾਹਿਬ ਜੀ ਅਮਰੀਕਾ ਦਾ ਅੱਧਾ ਹਿੱਸਾ ਜਿਹੜਾ ਉਹ ਕਹਿੰਦੇ ਪ੍ਰਭਾਵਿਤ ਹੋਵੇਗਾ ਤੇ ਇਹਨੂੰ ਇੱਕ ਜਿਹੜਾ ਪੰਜਾਬੀ ਦੇ ਵਿੱਚ ਰਾਕਸ਼ੇ ਕਹਾਂਗੇ ਮੌਨਸਟਰ ਜਿਹੜਾ ਹੁੰਦਾ ਆ ਉਹ ਤੂਫਾਨ ਦਾ ਨਾਂ ਇਹਨੂੰ ਜਿਹੜਾ ਉਹ ਖੱਖ ਸਾਹਿਬ ਜੀ ਦੇ ਦਿੱਤਾ ਆ ਕਿ ਇਹ ਬਹੁਤ ਖਤਰਨਾਕ ਆ ਇਹਨੂੰ ਰਾਕਸ਼ ਸਮਝਿਓ ਅਤੇ ਇਹਨਾਂ ਖਤਰਨਾਕ ਇੰਨਾ ਖਤਰਨਾਕ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ 16 ਸੂਬਿਆਂ ਨੂੰ ਸੂਬਿਆਂ ਨੇ ਖੱਖ ਸਾਹਿਬ ਜੀ ਉਹ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਆ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਆ
0: ਅੱਛਾ ਜੀ
1: ਤੇ 16 ਸੂਬਿਆਂ ਦੇ ਨਾਲ ਨਾਲ ਜਿਹੜਾ ਆ ਵਾਸ਼ਿੰਗਟਨ DC ਵਿਚ ਵੀ ਉਹ ਆ ਜਿਹੜੀ ਐਮਰਜੈਂਸੀ ਉਹਨਾਂ ਨੇ ਐਲਾਨ ਦਿੱਤੀ ਆ ਤੇ ਹੁਣ ਖਤਰਾ ਪਤਾ ਨੀ ਕਿੰਨਾ ਗਿਆ ਹੋਣਾ ਹੀ ਆ ਜਿਹੜਾ ਇਹ ਕਹਿ ਰਹੇ ਆ ਪਰ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਵੀ ਗੱਲ ਹੁੰਦੀ ਆ ਕਿ ਉਹ ਡਰਾ ਥੋੜਾ ਜਿਹਾ ਜ਼ਿਆਦਾ ਦਿੰਦੇ ਆ ਤਾਂ ਕਿ ਜਿਹੜਾ ਪਰਜਾ ਆ ਉਹ ਡਰ ਦੀ ਆਪਣਾ ਇੰਤਜ਼ਾਮ ਆ ਜਿਹੜਾ ਥੋੜਾ ਜਿਹਾ ਪਹਿਲਾਂ ਕਰ ਲਵੇ ਤੇ ਇਹ ਵੀ ਦੱਸਿਆ ਗਿਆ ਕਿ ਬਿਜਲੀ ਦੀਆਂ ਜਿਹੜੀਆਂ ਸੁਵਿਧਾਵਾਂ ਆ ਉਹਨਾਂ ਵਿਚ ਅੜਚਣ ਪੈਦਾ ਹੋ ਸਕਦੀ ਆ ਹੁਣ ਜੇ ਖੱਖ ਸਾਹਿਬ ਜੀ ਦੇਖੋ ਜੇ ਉਹ ਬਿਜਲੀ ਦੀਆਂ ਜਿਹੜੀਆਂ ਸੁਵਿਧਾ ਹੁੰਦੀਆਂ ਆ ਜੇ ਉਹ ਬੰਦ ਹੋ ਜਾਵੇ ਬਿਜਲੀ ਤਾਂ ਫੇਰ ਖੱਖ ਸਾਹਿਬ ਜੀ ਤੁਸੀਂ ਅਮਰੀਕਾ ਦੇ ਵਿਚ ਤਾਂ ਖੱਖ ਸਾਹਿਬ ਜੀ ਏਦਾਂ ਆ ਕਿ ਤੁਸੀਂ ਟੋਇਲਟ ਦੀ ਫਲੱਸ਼ ਵੀ ਨਹੀਂ ਛੱਡ ਸਕਦੇ ਕਿਉਂਕਿ ਪਿੱਛੋਂ ਪਾਣੀ ਆਊਗਾ ਤਾਂ ਛੱਡੋਗੇ ਤੇ ਬਾਕੀ ATM ਬੈਂਕਾਂ ਦੇ ਪੈਸੇ ਕਿੱਦਾਂ ਲੈ ਕੇ ਆਓਗੇ ਸੋ ਇਹ ਜਿਹੜਾ ਵੱਡਾ ਮਸਲਾ ਜਿਹੜਾ ਉਹ ਖੜਾ ਹੁੰਦਾ ਲੱਗਦਾ ਹੈ
0: ਸਾਹਿਬ ਜਿਹੜੀਆਂ ਜਿੰਨੀਆਂ ਵੀ ਵੱਡੀਆਂ ਚੀਜ਼ਾਂ ਹੈਗੀਆਂ ਜਿਹੜੇ ਵੱਡੇ ਸਟੋਰ ਹੈਗੇ ਆ ਬੈਂਕਾਂ ਹੈਗੀਆਂ ਸਾਰਿਆਂ ਨੇ ਜਨਰੇਟਰ
1: ਜਨਰੇਟਰ ਬਿਲਕੁਲ ਹੁੰਦੇ ਆ ਜੀ
0: ਬੈਕ ਰੱਖਿਆ ਹੈਗਾ ਬੈਕ ਹੁੰਦਾ ਇਹਨਾਂ ਦਾ ਤੇ ਬਹੁਤਾ ਮੈਂ ਦੇਖਿਆ ਕਿ ਕਈ ਵਾਰੀ ਜਿਹੜੇ ਵੱਡੇ ਬਹੁਤੇ ਵੱਡੇ ਸਟੋਰ ਨੇ ਜਿੱਦਾਂ ਵਾਲਮਾਰਟ ਆ ਜਾਂ ਕੇ ਮਾਰਟ ਆ ਜਾਂ ਇਹ ਸਟੋਰ ਇਹਨਾਂ ਦੇ ਫੂਡ ਵੀ ਖਰਾਬ ਹੁੰਦੇ ਆ ਕਿਉਂਕਿ ਕੁਛ ਚਿਰ ਲੱਗ ਜਾਂਦਾ ਉਹਨੂੰ ਚਲਾਉਣ ਨੂੰ ਜਾਂ ਨਾ ਹੋਇਆ ਤੇ ਫਿਰ ਉਹ ਸੁੱਟਣੇ ਵੀ ਪੈਂਦੇ ਸਮਾਨ ਬਹੁਤ ਨੁਕਸਾਨ ਤਾਂ ਹੈ ਜੀ ਚੀਮਾ ਸਾਹਿਬ
1: ਬਿਲਕੁਲ ਬਿਲਕੁਲ ਬਿਲਕੁਲ ਖੜ ਸਾਹਿਬ ਜੀ ਤੇ ਬਿਜਲੀ ਦੀਆਂ ਸੁਵਿਧਾਵਾਂ ਵਿਚ ਅੜਚਣ ਪੈਦਾ ਕਹਿੰਦੇ ਹੋ ਸਕਦੀ ਆ ਤੇ ਉਹਨਾਂ ਲੋਕਾਂ ਵਾਸਤੇ ਵੱਡੀ ਮੁਸੀਬਤ ਬਣ ਸਕਦੀ ਆ ਜਿਨ੍ਹਾਂ ਨੂੰ ਪਹਿਲਾਂ ਲੰਮੇ ਸਮੇਂ ਵਾਸਤੇ ਬਰਫਾਨੀ ਤੂਫਾਨ ਦਾ ਸਾਹਮਣਾ ਨਹੀਂ ਕਰਨਾ ਪਿਆ। ਹੁਣ ਖੜਸਾ ਜੀ ਇੱਕ ਤਾਂ ਜਿੱਦਾਂ ਹੁਣ ਉਹ ਯੂਕਰੇਨ ਚ ਜਾਂ ਰੂਸ ਦੇ ਵਿਚ ਖੜਸਾ ਜੀ ਉੱਥੇ ਤਾਂ ਹਰ ਸਾਲ ਹੀ ਏਦਾਂ ਦੀ ਪੈਂਦੀ ਆ, ਉਹ ਲੋਕ ਤਿਆਰ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਸਾਨੂੰ ਚਾਹੀਦਾ ਤੇ ਉਹ ਆਪਣਾ ਇੰਤਜ਼ਾਮ ਪਹਿਲਾਂ ਕਰ ਲੈਂਦੇ ਆ। ਪਰ ਜਿਨ੍ਹਾਂ ਨੇ ਐਵੀ ਮਾੜੀ ਮੋਟੀ ਸਨੋ ਦੇਖੀ ਇੱਕ ਦੋ ਚਾਰ
0: ਬੜੀ ਸਨੋ ਦੇਖੀ ਹੈ ਜੀ ਨਿਊਯਾਰਕ ਵਿਚ ਪਿਛਲੇ 25-30 ਸਾਲ ਤੋਂ ਇੰਨੀ ਦੇਖੀ ਹੈ ਕਿ ਗੱਡੀਆਂ ਜਿਹੜੀਆਂ ਨਾ ਉਹ ਵਿਚੇ ਲੁਕ ਜਾਂਦੇ, ਪਤਾ ਨੀ ਗੱਡੀ ਖੜੀ ਹੈ ਜਾਂ ਸਨੋ ਖੜੀ ਪਈ ਹੈ, ਇੰਨੀ ਕਿ
1: ਸਨੋ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਇਸੇ ਤਰ੍ਹਾਂ ਹੁੰਦੀ ਆ। ਮੈਂ ਉਧਰ ਯੂਟਾ ਸਟੇਟ ਦੇ ਵਿਚ ਰਹਿ ਕੇ ਆਯਾ ਢਾਈ ਤਿੰਨ ਕੁ ਸਾਲ, ਉਥੇ ਜਿਹੜੇ ਘਰ ਹੈ ਖਾਕ ਸਾਹਿਬ ਜੀ 12-12 ਫੁੱਟ ਤੱਕ ਸਨੋ ਚੜ੍ਹਦੀ ਦੇਖੀ ਆ, 12 ਫੁੱਟ ਆਪਣੇ ਘਰਾਂ ਦੀ ਜਿਹੜੀ ਛੱਤ ਹੈ ਮੇਰਾ ਖਿਆਲ ਹੈ 10 ਫੁੱਟ ਹੁੰਦੀ ਹੋਣੀ ਇੱਥੇ ਅਮਰੀਕਾ ਦੀ, ਉੱਥੇ ਪਤਾ ਹੀ ਨਹੀਂ ਲੱਗਦਾ ਪਈ ਇੱਥੇ ਘਰ ਸੀਗੇ, ਇੰਨੀ ਜ਼ਿਆਦਾ ਵਰਖਾ ਜਿਹੜੀ ਉਹ ਕਈ ਵਾਰੀ ਪੈ ਜਾਂਦੀ ਹੈ ਤੇ ਕਈ ਕਈ ਜੈਨ ਖਾਕ ਸਾਹਿਬ ਜੀ ਉਹ ਬਹੁਤੀ ਘੱਟ ਜਿਹੜੀ ਆ ਉਹ ਜਾ ਕੇ ਮਾਰਚ ਦੇ ਐਂਡ ਤੱਕ ਪਗੜਦੀ ਆ ਪੂਰੀ।
0: ਚੀਮਾ ਸਾਹਿਬ ਲੋਕੀ ਤਿਆਰ ਕਰ ਲੈਂਦੇ ਜਿੱਦਾਂ ਤੁਹਾਡੀ ਗੱਲ ਸਹੀ ਹੈ ਕਿ ਜਿੱਦਾਂ ਮੀਡੀਆ ਹੁਣ ਕਹਿ ਰਿਹਾ ਨਾ ਕਿ ਇੰਨੀ ਪੈਣੀ ਤਿਆਰੀ ਕਰ ਲੋ, ਲੱਗਦਾ ਕਿ ਸਾਰਿਆਂ ਨੇ ਹੁਣ ਮੇਰੀਆਂ ਮੇਰੇ ਕੋਲ ਮਸ਼ੀਨ ਹੈਗੀ ਆ ਉਹ ਬੈਟਰੀਆਂ ਵਾਲੀ ਵੱਡੀਆਂ ਬੈਟਰੀਆਂ ਉਹਦੇ ਵਿਚ ਸਨੋ ਮੂਵ ਵਾਲੀ ਕੱਢ ਕੇ ਚਾਰਜ ਕਰਨੀਆਂ ਬੈਟਰੀਆਂ ਲੂਣ ਲਾਲ ਲਿਆ ਕੇ ਰੱਖ ਲਿਆ, ਬੁਲਚੇ ਬੁਲਚੇ ਸ਼ਫਲ ਜਿਹੜੇ ਹੈਗੇ ਆ ਉਹ ਵੀ ਤਿਆਰ ਕਰ ਲਏ ਹੈਗੇ।
1: ਬਿਲਕੁਲ ਬਿਲਕੁਲ
0: ਸਾਰੇ
1: ਜੀ ਜੀ ਤੁਸੀਂ ਪੂਰੀ ਤਿਆਰੀ ਕੀਤੀ ਆ। ਇੱਕ ਚੀਜ਼ ਮੈਨੂੰ ਲੱਗਦਾ ਉਹ ਨੀ ਤੁਸੀਂ ਤਿਆਰ ਕੀਤੀ, ਉਹ ਜਿਹੜੀ ਇਸ ਖਬਰ ਦੇ ਵਿਚ ਦੱਸੀ ਗਈ ਆ ਉਹ ਅੱਗੇ ਜਾ ਕੇ ਮੈਂ ਦੱਸਦਾ ਪਿਆ, ਖਤਮ ਕਰ ਲਈਏ। ਇਹਦੇ ਨਾਲ ਖਾਕ ਸਾਹਿਬ ਜੀ ਕਹਿੰਦੇ ਆ ਭਾਈ 230 ਮਿਲੀਅਨ ਦੇ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈਗੀ ਆ ਤੇ ਇਹ ਰੋਕੀ ਮਾਊਂਟੇਨ ਅਤੇ ਗ੍ਰੇਟ ਪਲੇਨ ਤੋਂ ਅੱਜ ਸ਼ੁੱਕਰਵਾਰ ਨੂੰ ਸ਼ੁਰੂ ਹੋ ਕੇ ਜਿਹੜਾ ਆ ਨਾਲ ਦੱਖਣੀ ਅਮਰੀਕਾ ਤੋਂ ਮੇਰਾ ਉਹ ਨੀ ਮਤਲਬ ਖਾਕਸਾ ਵੀ ਮੈਕਸੀਕੋ ਤੋਂ ਅੱਗੇ ਦੱਖਣੀ ਅਮਰੀਕਾ, ਮੇਰੇ ਕਹਿਣ ਦਾ ਮਤਲਬ ਐਸੇ ਹੀ US ਦਾ ਜਿਹੜਾ ਦੱਖਣੀ ਹਿੱਸਾ ਆ ਉਹਦੀ ਗੱਲ ਮੈਂ ਕਰ ਰਿਹਾ ਤੇ ਇਥੋਂ ਲੈ ਕੇ ਮੱਧ ਪੱਛਮੀ ਇਲਾਕੇ ਤੇ ਫੇਰ ਸਨਿਚਰਵਾਰ ਅਮਰੀਕਾ ਦਾ ਪੂਰਬੀ ਤੱਟ ਅਤੇ ਉੱਤਰ ਵਿਚ ਦੂਰ ਤੱਕ ਮਾਰ ਇਸ ਤੂਫਾਨ ਨੇ ਕਰਨੀ ਆ ਤੇ ਮੇਨ ਜਾ ਕੇ ਉਹ ਉੱਪਰ ਆ ਜਾਂਦਾ ਉੱਥੇ ਤੀਕਰ ਕਹਿੰਦੇ ਐਤਵਾਰ ਨੂੰ ਇਹ ਪਹੁੰਚ ਜਾਣਾ ਤੇ ਬਾਕੀ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਗਵਰਨਰ ਨੇ ਆਪਣੀ ਪਰਜਾ ਨੂੰ ਕਾਫੀ ਘਾਤਕ ਜਿਹੜਾ ਆ ਉਹ ਦੱਸਿਆ ਕਿ ਇਹ ਹੋ ਸਕਦਾ ਆ। ਇਹ ਵੀ ਕਿਹਾ ਕਿ ਜੇਬਾਂ ਵਿਚ ਜਿਹੜਾ ਆਹ ਜਿਹੜੀ ਮੈਂ ਗੱਲ ਕਿਹਾ ਇਹ ਨੀ ਮੈਂ ਤੁਹਾਡੇ ਕੋਲੋਂ ਸੁਣੀ ਕਿ ਤੁਸੀਂ ਇਹਦਾ ਵੀ ਇੰਤਜ਼ਾਮ ਕੀਤਾ ਆ, ਉਹ ਕਹਿੰਦੇ ਆ ਭਾਈ ਆਪਣੀਆਂ ਜੇਬਾਂ ਚ ਕੈਸ਼ ਵੀ ਪਾ ਲਓ।
0: ਇਹ ਨਹੀਂ ਕੀਤਾ ਕਾਰਡ ਹੀ ਰੱਖੇ, ਇਹ ਗੱਲ ਇਹ ਚੰਗਾ ਹੋਇਆ ਦੱਸਤਾ, ਮੈਂ ਸੋਚ ਨਹੀਂ ਰਿਹਾ ਤੁਹਾਡੀ ਗੱਲ ਨੂੰ, ਤੁਸੀਂ ਬੈਂਕ ਦੀ ਗੱਲ ਕੀਤੀ ਨਾ, ਮੈਂ ਕਿਹਾ ਜਾ ਕੇ ਕੈਸ਼ ਵੀ ਰੱਖ ਲੈਂਦੇ ਆ, ਲੋੜ ਹੀ ਪੈ ਜਾਂਦੀ ਹੈ।
1: ਬਿਲਕੁਲ ਪਤਾ ਨੀ ਕਾਰਡ ਤੁਹਾਡਾ ਚੱਲੂਗਾ ਕਿ ਨਹੀਂ ਚੱਲੂਗਾ, ਏਟੀਐਮ ਚੱਲੇਗਾ ਕਿ ਨਹੀਂ ਚੱਲੇਗਾ, ਸੋ ਇਸ ਕਰਕੇ ਕੈਸ਼ ਵੀ ਆਓ ਕਹਿੰਦੇ ਵਾਧੂ ਆ ਜਿਹੜਾ ਥੋੜਾ ਜਿਹਾ ਜੇਬਾਂ ਚ ਪਾ ਲਓ ਔਖੇ ਵੇਲੇ ਕੰਮ ਆ ਸਕਦਾ।
0: ਬਿਲਕੁਲ
1: ਕਿਉਂਕਿ ਜਿਹੜਾ ਹੈਗਾ ਬੈਂਕਾਂ ਦਾ ਜਿਹੜਾ ਤੁਹਾਨੂੰ ਪਤਾ ਵੀ ਸਿਸਟਮ ਆ ਉਹਦਾ ਕੋਈ ਭਰੋਸਾ ਨੀ, ਤੇ ਜਿਨ੍ਹਾਂ ਸੂਬਿਆਂ ਵਿਚ ਖਤਰਾ ਖਾਕ ਸਾਹਿਬ ਵੀ ਹੈਗਾ ਉਹਨਾਂ ਦੇ ਨਾਂ ਆ ਜਿਹੜੇ ਦੇਖੋ, ਟੈਕਸਸ, ਲੁਈਜ਼ੀਆਨਾ, ਮਿਸੀਸਿਪੀ, ਅਲਾਬਾਮਾ, ਜੋਰਜੀਆ, ਸਾਊਥ ਕੈਰੋਲਾਈਨਾ ਤੇ ਉੱਤਰੀ ਕੈਰੋਲਾਈਨਾ ਜਿਹੜਾ ਆ ਇਹ ਜਿਹੜਾ ਉਹ ਪਰਲਾ ਇਲਾਕਾ ਆ ਉੱਪਰਲਾ, ਇਹ ਉਹਨਾਂ ਦੇ ਸੂਬਿਆਂ ਦੇ ਨਾਂ ਆ। ਇਹਦੇ ਨਾਲ ਖਾਕ ਸਾਹਿਬ ਜੀ ਬਾਕੀ ਦੇ ਜਿਹੜੇ ਸੂਬਿਆਂ ਦੇ ਨਾਂ ਹੈਗੇ ਆ ਉਹਨਾਂ ਦੇ ਵਿਚ ਮਿਜ਼ੂਰੀ ਆਉਂਦਾ, ਟੈਨਸੀ, ਵਰਜੀਨੀਆ, ਮੈਰੀਲੈਂਡ ਤੇ ਪੈਨਸਿਲਵੇਨੀਆ ਜਿਹੜਾ ਹੈਗਾ ਇਹਦੇ ਨਾਲ ਨਿਊਯਾਰਕ ਦੇ ਜਿਹੜਾ ਆ ਨਿਊਯਾਰਕ ਤੇ ਆਰਕਾਂਸਸ, ਕੈਂਸਸ ਤੇ ਕੈਂਟਕੀ ਵੀ ਜਿਹੜੇ ਉਹਨਾਂ ਦੇ ਵੀ ਨਾਂ ਖਾਕ ਸਾਹਿਬ ਜੀ ਹੈਗੇ ਆ ਤੇ ਇਹ ਜਿਹੜੇ ਇਹਨਾਂ ਸੂਬਿਆਂ ਦੇ ਵਿਚ ਆਪਣੇ ਲੋਕ ਰਹਿੰਦੇ ਆ ਜਿਹੜੇ ਸਾਡੀ ਆ ਖਬਰ ਨੂੰ ਸੁਣਦੇ ਆ।
0: ਇਹਦੇ ਨਾਲ ਸਮੁੰਦਰ ਦਾ ਪਾਣੀ ਵੀ ਚੜੇਗਾ ਜੀ,
1: ਸਮੁੰਦਰ ਦਾ ਪਾਣੀ ਖਾਕ ਸਾਹਿਬ ਜੀ ਹੁਣ ਮੈਂ ਨੂੰ ਉਹਦਾ ਡਿਪੈਂਡ ਕਰਦਾ ਕਿ ਉਹ ਤੂਫਾਨ ਆਉਂਦਾ ਕਿੱਧਰਲੇ ਪਾਸਿਓ, ਕਿਉਂਕਿ ਹੁਣ ਜੇ ਸਨੋ ਪਊਗੀ ਖਾਕ ਸਾਹਿਬ ਜੀ ਸਨੋ ਦੇ ਨਾਲ ਇੰਨਾ ਬਹੁਤਾ ਉਹ ਨੀ ਪੈਂਦਾ ਹੁੰਦਾ, ਜੇ ਨਾ ਸਨੋ ਪੈਣ ਤੋਂ ਬਾਅਦ ਇਕਦਮ ਗਰਮੀ ਹੋ ਜਾਵੇ ਤੇ ਮੀਂਹ ਪੈ ਜਾਵੇ ਫਿਰ ਉਹ ਜਿਹੜੀ ਇੱਕ ਤਾਂ ਸਨੋ ਪਗਰ ਦਾ ਪਾਣੀ ਉੱਤੋਂ ਫਿਰ ਮੀਂਹ ਦਾ ਪਾਣੀ ਰਲ ਕੇ ਉਸ ਵੇਲੇ ਜਿਆਦਾ ਖਤਰਾ ਹੁੰਦਾ, ਜਾਂ ਫਿਰ ਜਿਹੜਾ ਈਸਟ ਕੋਸਟ ਆ ਤੁਹਾਡਾ ਉਹ ਸਮੁੰਦਰ ਵੱਲੋਂ ਜੇ ਪਾਣੀ ਨੇਰੀ ਜਿਆਦਾ ਜ਼ੋਰ ਨਾਲ ਉਧਰਲੇ ਪਾਸਿਓਂ ਆਵੇ ਤਾਂ ਉਹ ਪਾਣੀ ਚੱਕ ਕੇ ਫਿਰ ਧਰਤੀ ਦੇ ਉੱਤੇ ਮਾਰ ਲਈ, ਉਹਦੇ ਨਾਲ ਜਿਆਦਾ ਨੁਕਸਾਨ ਹੁੰਦਾ ਹੁੰਦਾ। ਪਰ ਜੇ ਕੱਲੀ ਸਨੋ ਪੈਂਦੀ ਆ ਤਾਂ ਫਿਰ ਉਹ
0: ਲੋਕਾਂ ਨੇ ਦੇਖਿਆ ਸਨੋ ਦਾ, ਮੈਨੂੰ ਮੈਂ ਅਸੀਂ ਦੇਖੀਆਂ ਬਹੁਤ, ਹੁਣ ਸੈਂਡੀ ਦੇਖਿਆ ਜਦੋਂ ਸੈਂਡੀ ਆਇਆ ਸੀ, ਅੱਜ 15 ਸਾਲ ਦੀ ਗੱਲ ਹੀ ਹੋਣੀ, ਮੈਨੂੰ ਮੈਂ ਜਿਆਦਾ ਟਾਈਮ ਤੇ ਨਹੀਂ ਹੋਇਆ ਹੋਣਾ, 15 ਸਾਲ ਦੀ ਗੱਲ ਹੋਣੀ ਆ। ਉਸ ਵੇਲੇ ਇੱਥੇ ਨਿਊਯਾਰਕ ਦੇ ਨਿਊ ਜਰਸੀ ਇਸ ਏਰੀਏ ਦੇ ਵਿੱਚ ਸਾਰੇ, ਮੈਨੂੰ ਮੈਂ ਇਸ ਏਰੀਏ ਦੇ ਵਿੱਚ ਗੈਸ ਪੰਪ ਸਾਰੇ ਬੰਦ ਹੋ ਗਏ, ਗੈਸ ਆਉਣੀ ਬੰਦ ਹੋ ਗਈ ਸੀ, ਤੇ ਲੋਕੀ ਇੱਕ ਦੇ ਪੰਪ ਤੇ ਕਿਤੇ ਪਤਾ ਲੱਗਦਾ ਸੀ ਰੌਲਾ ਪੈਂਦਾ ਉੱਥੇ ਗੈਸ ਆ ਗਿਆ ਜੀ ਟੈਂਕਰ, ਤੇ ਲੋਕੀ ਉੱਥੇ ਲੈਣਾ ਲਾ ਕੇ ਬਹਿ ਜਾਂਦੇ ਸੀ। ਉਹ ਟਾਈਮ ਵੀ 15-20 ਦਿਨ ਜਿਹੜਾ ਨਿਕਲਿਆ ਨਾ, ਬਹੁਤ ਔਖਾ ਟਾਈਮ ਅਸੀਂ ਦੇਖਿਆ, ਉਹ ਬਹੁਤ ਔਖਾ ਟਾਈਮ ਕੱਢਿਆ। ਪਰ ਇਹ ਹੈ ਕਿ ਉਹ ਸੈਂਡੀ ਤੋਂ ਵੱਡਾ ਨਹੀਂ ਹੋ ਸਕਦਾ, ਇਹ ਬਰਫੀ ਹੈ ਨਾ, ਉਹ ਤਾਂ ਪਾਣੀ ਦੇ ਪਾਣੀ ਆ ਗਿਆ ਸੀ ਪੂਰਾ,
1: ਬਿਲਕੁਲ ਉਹ ਦੂਸਰਾ ਸਟੋਰਮ ਜਿਹਨੂੰ ਤੂਫਾਨ ਹਵਾ ਨੇਰੀ ਸੀ ਉਹਦੇ ਨਾਲ,
0: ਹਾਂ ਉਹ ਬਹੁਤ ਵੱਡਾ ਸੀ ਸੈਂਡੀ
1: ਜੀ। ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ ਖੱਖ ਸਾਹਿਬ ਜੀ, ਉਹ ਇਹ ਆ ਕਿ ਅਮਰੀਕਾ ਵੱਲੋਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਜਿਹੜੇ ਅਰੈਸਟ ਕਰਨ ਕੇ ਇੱਥੇ ਅਮਰੀਕਾ ਵਿੱਚ ਲਿਆ ਕੇ ਲਿਆਂਦਾ, ਤੇ ਉਹਦੀ ਤੁਹਾਨੂੰ ਪਤਾ ਵੀ ਘਰਵਾਲੀ ਨੂੰ ਵੀ ਨਾਲੇ ਫੜ ਲਿਆਂਦਾ ਆ ਦੋਨੇ ਜੇਲ੍ਹ ਚ, ਤੇ ਉਸ ਤੋਂ ਮਗਰੋਂ ਖੱਖ ਸਾਹਿਬ ਜੀ ਅੱਜ ਪਹਿਲੀ ਵਾਰੀ
0: ਜਿਹੜਾ ਆਮ ਕਰੇਗਾ ਦੋਵਾਂ ਨੂੰ ਜਾਂ ਅਲੱਗ ਅਲੱਗ ਰੱਖੇ ਹੋਣਗੇ, ਚਲੋ ਹਸਬੈਂਡ ਵਾਈਫ
1: ਇਹਦੇ ਬਾਰੇ ਪਤਾ ਨਹੀਂ, ਮੈਂ ਸੱਚ ਮਾਰੂੰਗਾ
0: ਕਰਕੇ ਟਾਈਮ ਤਾਂ ਪਾਸ ਕਰਦੇ ਹੋਣਗੇ ਨਾ।
1: ਹਾਂਜੀ ਹਾਂਜੀ ਕੁਛ ਨਾ ਕੁਛ ਤਾਂ ਹੋਊਗਾ। ਤੇ ਹੁਣ ਜੇ ਤਾਂ ਅਮਰੀਕਾ ਵੀ ਬਾਕੀ ਦੇ ਦੇਸ਼ਾਂ ਵਾਂਗੂ ਜੇ ਕਾਨੂੰਨ ਨੂੰ ਵਰਤਦਾ ਆ, ਜਿੱਦਾਂ ਹੁਣ ਇੰਡੀਆ ਦੇ ਵਿੱਚ ਜਿਹੜੇ ਉਹ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਵਾਸਤੇ ਸਪੈਸ਼ਲ ਜੇਲਾਂ ਹੁੰਦੀਆਂ, ਉਹਨਾਂ ਦੇ ਉੱਤੇ ਇੰਨੀ ਸਖਤੀ ਨਹੀਂ ਹੁੰਦੀ, ਉਹਨਾਂ ਦੇ ਕੋਲ ਬਹੁਤ ਸਾਰੀਆਂ ਸੁਵਿਧਾ ਹੁੰਦੀਆਂ, ਹੁਣ ਇਹਨਾਂ ਨੇ ਪਤਾ ਨਹੀਂ ਦੇਣੀਆਂ ਕਿ ਨਹੀਂ ਦੇਣੀਆਂ, ਉਹ ਤਾਂ ਇਹੀ ਜਾਣਦੇ, ਆਪਾਂ ਨੂੰ ਇੰਨਾ ਡੂੰਘਾ ਨਹੀਂ ਪਤਾ, ਪਰ ਫਿਰ ਵੀ ਆਪਾਂ
0: ਭੈਣਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਕਿੱਥੋਂ ਭੱਜਿਆ, ਉਹ ਕਿੱਥੇ ਲੁਕਦਾ ਰਿਹਾ, ਉਹਨੂੰ ਉਹਨੂੰ ਦਿੱਤੀਆਂ ਥੋੜ੍ਹ ਗਈਆਂ, ਉਹਨੂੰ ਤਾਂ ਬੁਰਾ ਹਾਲ ਕਰਕੇ ਉਹਨੂੰ ਫਾਂਸੀ ਦੇ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ। ਤੇ ਇਹਦੇ ਤੋਂ ਖੱਖ ਸਾਹਿਬ ਜੀ, ਉਦੋਂ ਤੋਂ ਬਾਅਦ ਜਦੋਂ ਤੋਂ ਉਹਨੂੰ ਫੜ ਕੇ ਲਿਆਂਦਾ, ਤੁਹਾਨੂੰ ਪਤਾ ਵੀ ਉਹ ਵੋਟਾਂ ਦੇ ਉੱਤੇ ਕਾਫੀ ਉਹ ਹਮਲੇ ਕਰਦੇ ਸੀਗੇ, ਤੇ ਉਸ ਤੋਂ ਬਾਅਦ ਇਸ ਵਾਰੀ ਇੱਕ ਹੋਰ ਹਮਲਾ ਜਿਹੜਾ ਉਹ ਉਧਰਲੇ ਪਾਸੇ ਨੀ ਕਰੀਬੀਅਨ ਜਿੱਧਰ ਵੈਨਜ਼ੂਏਲਾ ਉਧਰਲੇ ਪਾਸੇ ਨੀ, ਪਰ ਜਿਹੜਾ ਸ਼ਾਂਤ ਮਹਾਸਾਗਰ ਕੈਲੀਫੋਰਨੀਆ ਦੇ ਤਾਂ ਪੋਰਟਲੈਂਡ ਦੇ ਓਰੇਗਨ ਦੇ ਸੂਬੇ ਦੇ ਨਾਲ ਇਧਰਲੇ ਪਾਸੇ ਲੱਗਦਾ, ਜਿਹੜਾ ਸਾਡੇ ਵੱਲ ਕੈਲੀਫੋਰਨੀਆ ਇਸ ਸਮੁੰਦਰ ਦੇ ਜਿਹੜਾ ਹੈਗਾ ਇਹਨੂੰ ਸ਼ਾਂਤ ਮਹਾਸਾਗਰ ਕਹਿੰਦੇ ਆ, ਪੈਸੀਫਿਕ ਓਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ, ਇਧਰ ਅੱਜ ਉਸ ਤੋਂ ਉਹ ਸਾਰੇ ਸਿਚੁਏਸ਼ਨ ਤੋਂ ਮਗਰੋਂ ਅੱਜ ਪਹਿਲੀ ਵਾਰੀ ਇੱਕ ਹੋਰ ਜਿਹੜੀ ਸੀ ਬੋਟ ਸੀ ਉਹਦੇ ਉੱਤੇ ਹਮਲਾ ਕੀਤਾ, ਜਿਹਦੇ ਵਿੱਚ ਦੋ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਮੌਤਾਂ ਹੋਈਆਂ। ਤੇ ਇਸ ਤੋਂ ਅਗਲੀ ਖ਼ਬਰ ਹੈ ਜਿਹੜੀ ਉਹ ਖੱਖ ਸਾਹਿਬ ਜੀ ਇਹ ਆ ਕਿ ਟਰੰਪ ਪ੍ਰੈਜ਼ੀਡੈਂਟ ਟਰੰਪ ਸਾਹਿਬ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ ਜਿਹੜੀ ਕਾਮਰਸ ਡਿਪਾਰਟਮੈਂਟ ਹੁੰਦੀ ਆ ਖੱਖ ਸਾਹਿਬ ਜੀ, ਇਹਦੀ ਇੱਕ ਅਫਸਰ ਨੂੰ ਨੌਕਰੀ ਤੋਂ ਧੱਕਾ ਮਾਰਿਆ ਗਿਆ, ਜਿਹਦੇ ਵਿੱਚ ਖੱਖ ਸਾਹਿਬ ਜੀ ਜਿਸ ਨੇ ਤਕਰੀਬਨ ਸਾਰੀਆਂ ਚੀਨ ਤੋਂ ਆ ਰਹੀਆਂ ਜਿਹੜੀਆਂ ਕਾਰਾਂ ਸੀਗੀਆਂ, ਚਾਹੇ ਉਹ ਇਲੈਕਟ੍ਰਿਕ ਕਾਰ ਆ ਚਾਹੇ ਦੂਜੀਆਂ ਆ, ਇਹ ਜਿਹੜੀ ਸੀਗੀ ਇਹਨੇ ਉਹਨਾਂ ਤੇ ਪਾਬੰਦੀ ਲਾ ਕੇ, ਜਾਣੀ ਕਿ ਇੱਕ ਕਿਸਮ ਦੀਆਂ ਕਾਰਾਂ ਚੀਨ ਤੋਂ ਆਉਣੀਆਂ ਰੋਕ ਹੀ ਦਿੱਤੀਆਂ ਸੀਗੀਆਂ। ਤੇ ਇਹ ਕਹਿੰਦੇ ਹੋਏ ਜਿਹੜਾ ਆ ਉਹ ਉਹਨੂੰ ਜਿਹੜਾ ਜੋਬ ਤੋਂ ਜਿਹੜਾ ਘਰ ਨੂੰ ਤੋੜ ਦਿੱਤਾ ਗਿਆ, ਜਾਣੀ ਕਿ ਉਹਨੂੰ ਜਿੱਦਾਂ ਫਾਇਰ ਕਰਨ ਦੀ ਬਜਾਏ ਕਿਸੇ ਨੂੰ ਮਤਲਬ ਤੰਗ ਕਰਕੇ ਜਿਹੜਾ ਹਟਾ ਦੇਣਾ ਉਹਨੂੰ ਵੀ ਉਹ ਆਪੇ ਛੱਡ ਜਾਵੇ, ਉਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਸੀਗੀ। ਤੇ ਇਹ ਜਿਹੜੀ ਸੰਸਥਾ ਸੀਗੀ ਜਿਹਦੀ ਇਹ ਸੀਗੀ,
0: ਇੱਕ ਚੀਜ਼ ਹੋਈ ਆ ਜਿਹੜੀ ਕੈਨੇਡਾ ਵਾ, ਕੈਨੇਡਾ ਨੇ ਚਾਈਨਾ ਤੋਂ ਗੱਡੀਆਂ ਕਹਿੰਦੇ ਤੜਾਉਣੀਆਂ ਚਾਲੂ ਹੋ ਗਈਆਂ ਉੱਥੇ ਕੈਨੇਡਾ ਦੇ ਵਿੱਚ, ਤੇ ਹੋਰ ਸਮਾਨ ਵੀ ਵੱਧ ਗਿਆ, ਕਿਉਂਕਿ ਜਦੋਂ ਟਰੰਪ ਸਾਹਿਬ ਨੇ ਟੈਰਿਫ ਦਾ ਐਲਾਨ ਕੀਤਾ ਉਹਨਾਂ ਲਈ, ਉਹਨਾਂ ਨੇ ਆਪਣੇ ਰਸਤੇ ਸਾਰੀ ਦੁਨੀਆਂ ਨੇ ਲੱਭ ਲਏ ਜੀ ਰਸਤੇ, ਇੰਡੀਆ ਨੇ ਵੀ ਲੱਭ ਲਏ, ਯੂਰਪ ਨੇ ਵੀ ਲੱਭ ਲਿਆ, ਯੂਰਪ ਦੀ ਤੇ ਇਸ ਵੇਲੇ ਸੁਣਿਆ ਕਿ ਮੋਦੀ ਸਾਹਿਬ ਨਾਲ ਬਹੁਤ ਬਹੁਤ ਇਜ਼ਤਮਾਨ ਵੱਧ ਗਿਆ ਇੰਡੀਆ ਦਾ ਯੂਰਪ ਦੇ ਵਿੱਚ।
1: ਹਾਂਜੀ ਇਹਦੇ ਨਾਲ ਖੱਖ ਸਾਹਿਬ ਜੀ ਦੇਖੋ, ਹੁਣ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਹੁਣੇ ਥੋੜਾ ਚਿਰ ਹੋਇਆ ਨਾ ਇਲੈਕਸ਼ਨ ਹੋ ਕੇ ਅਰਜਨਟੀਨਾ ਦੇ ਵਿੱਚ,
0: ਹਾਂਜੀ,
1: ਤੇ ਉੱਥੇ ਦਾ ਜਿਹੜਾ ਉਹ ਪ੍ਰੈਜ਼ੀਡੈਂਟ ਬਣਾਇਆ ਉਹ ਅਮਰੀਕਾ ਨੇ ਹੀ ਬਣਾਇਆ, ਇਹਨਾਂ ਨੇ ਉਹਦੀ ਮਦਦ ਕੀਤੀ ਸਾਰੀ, ਤੇ ਉਹਨੇ ਉਸ ਵੇਲੇ ਉਹ ਕਹਿੰਦਾ ਸੀਗਾ ਮੈਂ ਆਪਣੀ ਕਰੰਸੀ ਆ ਜਿਹੜੀ ਖਤਮ ਕਰ ਦੇਣੀ ਆ, ਤੇ ਮੈਂ ਅਮਰੀਕਨ ਡਾਲਰ ਆ ਜਿਹੜਾ ਉਹ ਲਾਗੂ ਕਰ ਦੇਣਾ ਇੱਥੇ ਅਰਜਨਟੀਨਾ ਦੇ ਵਿੱਚ। ਤੇ ਅੱਜ ਦੀ ਖਬਰ ਦੇ ਵਿੱਚ ਖੱਖ ਸਾਹਿਬ ਜੀ ਉਸ ਬੰਦੇ ਨੇ ਵੀ ਉੱਥੋਂ ਦੀ ਜਿਹੜੀ ਪੋਰਟ ਆ ਪਤਾ ਨੀ ਸੈਂਕੜੇ ਕਾਰਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਜਿਹੜੀਆਂ ਚੀਨ ਤੋਂ ਆ ਰਹੀਆਂ ਆ, ਉਹਨੇ ਆਰਡਰ ਕਰਤਾ ਚੀਨ ਤੋਂ। ਤੇ ਇਹਦੇ ਨਾਲ ਕੈਨੇਡਾ ਨੇ ਤੁਹਾਨੂੰ ਪਤਾ ਉਹਨੇ ਵੀ ਜਾ ਕੇ ਉਹਦੇ ਨਾਲ ਸੰਧੀ ਕਰ ਲਈ ਆ
0: ਬਿਲਕੁਲ
1: ਚੀਨ ਨਾਲ। ਤੇ ਹੁਣ ਖੱਖ ਸਾਹਿਬ ਜੀ ਕੀ ਆ ਜਿਹੜਾ ਜਿਹੜੀ ਮਤਲਬ ਇਹਨੇ ਉਹ ਜਿਹੜੀ ਸੀਗੀ ਅਫਸਰ ਉਹਨੂੰ ਹਟਾ ਦਿੱਤਾ ਤੇ ਜਿਹੜਾ ਨਾਂ ਹੈਗਾ ਐਲਿਜ਼ਾਬੈਥ ਲਿਸ ਕੈਨਨ ਆ ਉਹਨੂੰ ਜਿਹੜਾ ਰਿਜ਼ਾਇਨ ਦੇਣਾ ਪੈ ਗਿਆ ਕਿਉਂਕਿ ਉਹਦੇ ਤੇ ਫਿਰ ਉਹ ਜਿਆਦਤੀਆਂ ਕਰਦੇ ਹੋਣੇ ਨਾ ਉਹ ਉਹਨੂੰ ਭਜਾਉਣਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਕੱਢ ਦਿੱਤਾ ਤੇ ਇਹ ਜਿਹੜੀ ਸੀਗੀ ਐਗਜ਼ੈਕਟਿਵ ਡਾਇਰੈਕਟਰ ਫਾਰ ਜਿਹੜੀ ਸੀਗੀ ਇਨਫੋਰਮੇਸ਼ਨ ਅਤੇ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਦੀ ਅਤੇ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਸਰਵਿਸਾਂ ਉਹਨਾਂ ਦੀ ਚਾਲਕ ਸੀ ਇਹ ਦਾਤਰਿਆ ਜਿਹੜਾ ਖਾਕ ਸਾਹਿਬ ਜੀ ਇਹ ਖੋਲਿਆ ਵੀ 2022 ਦੇ ਵਿੱਚ ਸੀਗਾ ਹੋਂਦ ਵਿੱਚ ਆਇਆ ਸੀਗਾ ਉਸ ਤੋਂ ਪਹਿਲਾਂ ਇਹ ਹੈ ਨਹੀਂ ਸੀਗਾ ਸੋ ਇਹ ਮੇਰਾ ਖਿਆਲ ਹੈ ਭਾਈ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੇ ਨਵਾਂ ਉਹ ਬਣਾਉਣਾ ਗਵਰਨਮੈਂਟ ਆ ਜਿਹੜੀਆਂ ਨਵੇਂ ਇਹ ਇੱਦਾਂ ਦੇ ਦਾਤਰਿਆ ਜਿਹੜੇ ਖੋਲਦੀਆਂ
2: ਨੇ ਚੀਮਾ ਸਾਹਿਬ ਜਿਆਦਾ ਜਿਆਦਾ ਜਿਆਦਾ ਕੰਮ ਉਧਰ ਇੰਡੀਆ ਪਾਕਿਸਤਾਨ ਦਾ ਆਏ ਦਿਨ ਖਬਰਾਂ ਸੁਣੀ ਦੀਆਂ ਬਾਜੀ ਅੱਜ ਵੀ ਹਮਲਾ ਹੋ ਗਿਆ ਕੱਲ ਨੂੰ ਵੀ ਹੋ ਗਿਆ ਮਤਲਬ ਕੋਈ ਮੈਨੂੰ ਚਾਹੀਦਾ ਕਿ ਇਹਨਾਂ ਨੂੰ ਬਹਿ ਕੇ ਪਾਕਿਸਤਾਨ ਨੂੰ ਇੰਡੀਆ ਪਾਕਿਸਤਾਨ ਨੂੰ ਚਲੋ ਨੁਕਸਾਨ ਬਹੁਤ ਜ਼ਿਆਦਾ ਹੋਣਾ ਜੇ ਜੰਗ ਲੱਗ ਗਈ ਐਵੇਂ ਭੁਬਲੀਆਂ ਨਾ ਮਾਰੋ ਐਵੇਂ ਬੁਬਲੀਆਂ ਮਾਰ ਮਾਰ ਕੇ ਐਵੇਂ ਨਾ ਡਰਾਈਓ ਨਾ ਕਿਸੇ ਨੇ ਡਰਨਾ ਤੁਹਾਡੇ ਕੋਲੋਂ ਤੇ ਨਾ ਤੁਸੀਂ ਕਿਸੇ ਤਰੀਕੇ ਨਾਲ ਕੋਸ਼ਿਸ਼ ਵਿਚ ਪਾ ਕੇ ਇਹਨਾਂ ਦੇ ਨਾਲ ਕੋਈ ਜਿਹੜੀਆਂ ਤੁਹਾਡੀਆਂ ਪ੍ਰੋਬਲਮ ਹੈਗੀਆਂ ਪਾਕਿਸਤਾਨ ਦੀਆਂ ਉਹ ਸੋਲਵ ਕਰ ਲੋ ਪ੍ਰੋਬਲਮ ਉਹਨੂੰ ਭਾਈ ਸਾਹਿਬ
1: ਬਿਲਕੁਲ ਬਿਲਕੁਲ ਆਪਣੇ ਕੋਲ ਦੋ ਰਹਿ ਗਏ ਮੇਰੇ ਕੋਲ ਇੱਕ ਜ਼ਰੂਰੀ ਜਿਹੜੀਆਂ ਦੋ ਖਬਰਾਂ ਹੈਗੀਆਂ ਇਹ ਤਾਂ ਆਪਾਂ ਜਿਹੜੀ ਇਹਦਾ ਕਰ ਦਿੱਤਾ ਤੇ ਫਰਾਂਸ ਦਾ ਜਿਹੜਾ ਪ੍ਰੈਜੀਡੈਂਟ ਇਮੈਨੁਅਲ ਮੈਕਰੋਨ ਹੈਗਾ ਤੁਹਾਨੂੰ ਪਤਾ ਉਹ ਵੀ ਡਰਦਾ ਡੁਰਦਾ ਨੀ ਕਿਸੇ ਤੋਂ ਤੇ ਉਹਨੇ ਵੀ ਉਥੋਂ ਆ ਕੇ ਡੇਵੋਸ ਸਵਿਟਰਲੈਂਡ ਤੋਂ ਆ ਕੇ ਉਹਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਆ ਉਹ ਜਿਹੜੀ ਆ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ ਟਰੰਪ ਅਮਰੀਕਾ ਦੀ ਧੱਕੇਸ਼ਾਹੀ ਅਸੀਂ ਨਹੀਂ ਚੱਲਣ ਦੇਣੀ ਤੇ ਇਹਦੇ ਨਾਲ ਖਾਕ ਸਾਹਿਬ ਦੀ ਇੱਕ ਜਿਹੜੀ ਜ਼ਰੂਰੀ ਆਪਾਂ ਗੱਲ ਕਰਨੀ ਸੀਗੀ ਉਹ ਸੀਗੀ ਆਹ ਜਿਹੜੀ ਆਪਾਂ ਸੱਜਣਾ ਨੂੰ ਪੜ੍ਹ ਕੇ ਸੁਣਾਉਣੀ ਆ ਖਾਕ ਸਾਹਿਬ ਦੀ ਇਹ ਹੈਗੀ ਆ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਮਾਰਕ ਕਾਰਨੀ ਉਹਨੇ ਖਾਕ ਸਾਹਿਬ ਦੀ ਜਿਹੜੀ ਆ ਸਪੀਚ ਦਿੱਤੀ ਆ ਨਾ ਉਹ ਖਾਕ ਸਾਹਿਬ ਉਹਦਾ ਇੱਕ ਇੱਕ ਅੱਖਰ ਆ ਜਿਹੜਾ ਉਹ ਜਿਹੜਾ ਪੜ੍ਹ ਕੇ ਬੰਦੇ ਨੂੰ ਸਮਝਣਾ ਚਾਹੀਦਾ ਉਹਨੇ ਕਮਾਲ ਕਰ ਦਿੱਤੀ ਉਹਨੇ ਕਿਸੇ ਦਾ ਨਾਂ ਲੈ ਤੋਂ ਬਗੈਰ ਨਾ ਕਿਸੇ ਦੇਸ਼ ਦਾ ਨਾ ਕਿਸੇ ਆਗੂ ਦਾ ਨਾਂ ਲੈ ਤੋਂ ਬਗੈਰ ਹੀ ਸਾਰਿਆਂ ਦੇ ਨਾਂ ਲੈ ਤੇ ਵੀ ਇਹਨੇ ਆਹ ਕਰਿਆ ਤੇ ਇਹਨੇ ਆਹ ਕੀਤਾ ਤੇ ਇਹ ਮੈਂ ਹੁਣ ਪੜ੍ਹ ਕੇ ਆਪਣੇ ਸੁਣ ਕੇ ਪੰਜਾਬੀ ਦੇ ਵਿੱਚ ਸੁਣਾ
2: ਦੇ ਮਜ਼ਾ ਨੀ ਹੋਣਾ ਤੁਸੀਂ ਉਦਾਂ ਦੱਸ ਦਿਓ
1: ਕੋਈ ਗੱਲ ਨੀ ਆਪਾਂ ਮਾਰਕ ਕਾਰਨੀ ਦਾ ਭਾਸ਼ਣ ਅਸਲ ਵਿਚ ਪੂੰਜੀਵਾਦ ਵਿਸ਼ਵ ਪ੍ਰਣਾਲੀ ਦੇ ਸੰਕਟ ਦੀ ਖੁੱਲੀ ਕਬੂਲੀਅਤ ਹੈ ਇਹ ਕੋਈ ਨੈਤਿਕ ਬਿਆਨ ਨਹੀਂ ਇਹ ਤਾਕਤਾਂ ਦੇ ਬਦਲ ਦੇ ਸੰਤੁਲਿਤ ਦੀ ਸਾਫ ਰਿਪੋਰਟ ਹੈ ਮੁੱਦਾ ਨਿਯਮਾਂ ਦਾ ਨਹੀਂ ਮੁੱਦਾ ਉਤਪਾਦਨ ਸਰੋਤਾਂ ਅਤੇ ਮੰਡੀਆਂ ਉੱਤੇ ਕਾਬੂ ਦਾ ਹੈ ਜਦ ਤੱਕ ਅਮਰੀਕਾ ਦੀ ਆਰਥਿਕ ਅਤੇ ਫੌਜੀ ਸ਼ਤਰ ਛਾਇਆ ਕਾਇਮ ਸੀ ਨਿਯਮ ਚੱਲਦੇ ਰਹੇ ਹੁਣ ਜਦ ਪੂੰਜੀਵਾਦ ਦਾ ਸੰਕਟ ਹੈ ਦੇਖੋ ਜਿਹੜੀ ਅਮਰੀਕਾ ਦਾ ਸਿਸਟਮ ਹੈ ਇਹਨੂੰ ਉਹ ਖਤਰਾ ਪੈ ਗਿਆ ਹੁਣ ਕਹਿੰਦੇ ਆ ਨਿਯਮ ਆ ਜਿਹੜੇ ਉਹ ਬਦਲ ਗਏ ਬੇਈਮਾਨ ਹੋ ਗਏ ਕਾਰਨੀ ਜਿਸ ਨਿਯਮ ਆਧਾਰਿਤ ਵਿਵਸਥਾ ਦੇ ਖਤਮ ਹੋਣ ਦੀ ਗੱਲ ਕਰਦਾ ਹੈ ਉਹ ਅਸਲ ਵਿਚ ਅਮਰੀਕੀ ਸਾਮਰਾਜਵਾਦ ਦਾ ਢਾਂਚਾ ਸੀ WTO ਜਿਹੜਾ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਆ UN ਅਤੇ COP ਵਰਗੀਆਂ ਸੰਸਥਾਵਾਂ ਕਦੇ ਵੀ ਨਿਰਪੱਖ ਨਹੀਂ ਸਨ ਇਹ ਵਿਕਸਿਤ ਪੂੰਜੀਵਾਦ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਲਈ ਬਣਾਈਆਂ ਗਈਆਂ ਸਨ ਹੁਣ ਜਦ ਇਹ ਸੰਸਥਾਵਾਂ ਉਹ ਹਿੱਤ ਪੂਰੇ ਕਰਨ ਵਿਚ ਅਸਫਲ ਹੋ ਰਹੀਆਂ ਹਨ ਉਹਨਾਂ ਨੂੰ ਕਮਜ਼ੋਰ ਕਿਹਾ ਜਾ ਰਿਹਾ ਹੈ ਹੁਣ ਗੱਲ ਸਮਝ ਗਿਆ ਆਰਥਿਕ ਜੁੜਾਅ ਨੂੰ ਹਥਿਆਰ ਬਣਾਉਣ ਦੀ ਗੱਲ ਨਵੀਂ ਨਹੀਂ ਇਹ ਸਾਮਰਾਜਵਾਦ ਦੀ ਪੁਰਾਣੀ ਤਕਨੀਕ ਹੈ ਕਰਜ਼ਾ ਵਪਾਰ ਟੈਕਨੋਲੋਜੀ ਅਤੇ ਸਪਲਾਈ ਚੇਨ ਹਮੇਸ਼ਾ ਹੀ ਦਬਾਅ ਦੇ ਔਜ਼ਾਰ ਰਹੇ ਹਨ ਫਰਕ ਸਿਰਫ ਇਹ ਹੈ ਕਿ ਹੁਣ ਦਰਮਿਆਨੇ ਦੇਸ਼ ਵੀ ਇਸ ਦਬਾਅ ਨੂੰ ਸਿੱਧਾ ਮਹਿਸੂਸ ਕਰ ਰਹੇ ਹਨ ਆਪਾਂ ਮਿਡਲ ਕਲਾਸ ਦੀ ਅਮਰੀਕਾ ਦੀ ਗੱਲ ਕੀਤੀ ਨਾ ਉਸੇ ਦੀ ਗੱਲ ਕਰਦੇ ਆ ਕਾਰਨੀ ਦੀ ਰਾਜਨੀਤਿਕ ਖੁਦ ਮੁਖਤਿਆਰੀ ਦੀ ਗੱਲ ਅਸਲ ਵਿਚ ਰਾਸ਼ਟਰੀ ਪੂੰਜੀ ਦੀ ਸੁਰੱਖਿਆ ਦੀ ਗੱਲ ਹੈ ਊਰਜਾ ਭੋਜਨ ਅਤੇ ਖਣਿਜਾਂ ਉੱਤੇ ਕਾਬੂ ਮਜ਼ਦੂਰ ਵਰਗ ਲਈ ਨਹੀਂ ਇਹ ਰਾਜ ਅਤੇ ਦੇਸੀ ਕਾਰਪੋਰੇਟ ਵਰਗ ਲਈ ਹੈ ਤਾਂ ਜੋ ਉਹ ਵਿਸ਼ਵ ਪੂੰਜੀ
2: ਚੀਮਾ ਸਾਹਿਬ ਹੁਣ ਆ ਗਏ ਡਾਕਟਰ ਸਾਹਿਬ ਚੀਮਾ ਸਾਹਿਬ ਤੁਹਾਨੂੰ ਫੋਨ ਕਰੋ ਕੀ ਹੋਏ ਉਧਰ ਮਿਲਦਾ ਤਾਂ ਉਧਰ ਚਲੇ ਕਟਿਆਂਦਾ ਇਹ ਬੜਾ ਹੀ ਪੰਗਾ ਪੈ ਗਿਆ ਮੇਰੇ ਫੋਨ ਦਾ ਡਾਕਟਰ ਸਾਹਿਬ ਹੋਲਡ ਕਰਿਓ ਜੀ
1: ਇਹ ਲੋਕਾਂ ਦੇ ਗੱਠਜੋੜ ਨਹੀਂ ਆਵਾਜ਼ ਆ ਰਹੀ ਹੈ ਜੀ
2: ਵਾਜ ਤਾਂ ਆ ਰਹੀ ਡਾਕਟਰ ਸਾਹਿਬ ਦਾ ਵਿੱਚ ਆ ਗਿਆ ਫੋਨ ਤੇ ਮੈਂ ਕੋਸ਼ਿਸ਼ ਕਰ ਰਿਹਾ ਪਤਾ ਨੀ ਕਿਉਂ ਨੀ ਮਿਲਦਾ ਚੀਮਾ ਸਾਹਿਬ ਰੋਜ਼ ਮੈਂ ਇਹਦੇ ਹੁੰਦਾ ਕਿਉਂ ਨੀ ਗਾ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਚਲੋ ਮੈਂ ਡਾਕਟਰ ਸਾਹਿਬ ਨਾਲ ਕਰਦਾ ਤੁਸੀਂ ਕੱਟ ਦਿਓ ਤੇ ਕੱਟ ਕੇ ਨਾ ਆਪਾਂ ਵਟਸਐਪ ਤੇ ਨਾ ਤੁਸੀਂ ਮੈਨੂੰ ਮੁੜ ਕੇ ਕਾਲ ਕਰੋ
1: ਰੈਗੂਲਰ ਫੋਨ ਤੇ ਕਰਾਂ
2: ਹਾਂ ਰੈਗੂਲਰ ਇਸੇ ਨੰਬਰ ਤੇ ਇੱਦਾਂ ਹੀ
1: ਓਕੇ
2: ਜੀ ਡਾਕਟਰ ਸਾਹਿਬ ਪ੍ਰੋਬਲਮ ਹੋ ਜਾਂਦੀ ਹੈ ਜੀ ਪਤਾ ਨੀ ਕਿਉਂ ਨੀ ਚੀਮਾ ਸਾਹਿਬ ਦਾ ਵਿੱਚ ਆਉਂਦਾ ਮੈਂ ਇੱਕ ਐਡ ਕਰਕੇ ਦੇਖਦਾ ਇੱਥੇ ਆਉਂਦਾ ਹੁੰਦਾ ਸੀ ਬਟਨ
3: ਲੇਟਰ
2: ਜੀ ਇੱਕ ਸੈਕਿੰਡ ਡਾਕਟਰ ਸਾਹਿਬ ਬਹੁਤ ਪ੍ਰੋਬਲਮ ਹੁੰਦੀ ਪਤਾ ਨੀ ਕਿਉਂ ਹੁੰਦਾ ਇੱਦਾਂ ਮੇਰੇ ਨਾਲ

0: दोस्तों सत श्री अकाल नमस्ते आदाब ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਜ਼ ਰੇਡੀਓ ਫ੍ਰੈਂਕਫਰਟ ਜਰਮਨੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ ਤੇ ਖਬਰਾਂ ਵੱਲ ਝਾਕ ਮਾਰਦੇ ਹਾਂ ਉਹਨਾਂ ਕੋਲੋਂ ਪੁੱਛਦੇ ਹਾਂ ਜੀ ਕੀ ਹੋ ਰਿਹਾ ਦੁਨੀਆ ਤੇ ਆਓ ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਈ ਐਮ ਵੈਲਕਮ ਜੀ
1: ਸਾਡੀ ਸਮੁੱਚੀ ਟੀਮ ਹੈ ਜਿਹੜੀ ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਖੱਖ ਸਾਹਿਬ ਜੀ ਤੇ ਖਬਰਾਂ ਖੱਖ ਸਾਹਿਬ ਜੀ ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ ਇਹ ਜਿਹੜਾ ਸੁਨੇਹਾ ਖੱਖ ਸਾਹਿਬ ਵੀ ਹੈਗਾ ਆ ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ ਤੇ ਹੋਰ ਹੀ ਕੁਛ ਯਾਰ ਕਿੱਥੇ ਆਉਂਦਾ ਰਹਿੰਦਾ ਇਹ ਅੱਛਾ ਇਹ ਸੁਨੇਹਾ ਖੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਤੇ ਉਹਨਾਂ ਨੇ ਖੱਖ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ ਔਰ ਦੇਖੋ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦਾ ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ ਫੇਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਾਤਰਾ ਹੁੰਦਾ ਨਾ ਏਦਾਂ ਉਹ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ ਤੇ ਇਹਦੇ ਵਿੱਚ ਖੱਖ ਸਾਹਿਬ ਜੀ ਕਹਿੰਦੇ ਆ ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ ਉੱਥੇ ਕਹਿੰਦੇ ਆ ਭਈ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜਬਰਦਸਤ ਭਾਸ਼ਣ ਵਿੱਚ ਜੋ ਉਨ੍ਹਾਂ ਖੁਦ ਹੀ ਲਿਖਿਆ ਸੀ ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਗਠਨ ਸੰਸਥਾਪਤਾ ਕਰਨ ਦਾ ਹੋਕਾ ਦਿੱਤਾ ਆ ਸੋ ਉਨ੍ਹਾਂ ਨੇ ਕਿਹਾ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ ਉੱਪਰ ਵਾਲੇ ਨਾਲ ਕਰਨਾ ਆਪਾਂ ਆਪਸ ਵਿੱਚ ਰਲੀਏ ਗੱਲ ਤਾਂ ਬਣਨੀ ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਖ ਸਾਹਿਬ ਜੀ ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ ਸਾਡੇ ਕੋਲ ਪੜ੍ਹੇ ਲਿਖੇ ਹਨ ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ ਕਦਰਾਂ ਕੀਮਤਾਂ ਹਨ ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ ਸਾਡੀ ਸ਼ਕਤੀ ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ ਦੇਖੋ ਖੱਖ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ ਕਹਿੰਦਾ ਅਸੀਂ ਹੁਣ ਉੱਥੋਂ ਬਾਹਰ ਨਿਕਲ ਚੁੱਕੇ ਹਾਂ ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ ਇੰਜੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ ਹੁਣ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ ਅੱਗੇ ਜਾ ਕੇ ਉਹ ਲਿਖਦੇ ਆ ਖੱਖ ਸਾਹਿਬ ਜੀ ਝੂਠੀ ਵਿਵਸਥਾ ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ ਵਿਸ਼ਵ ਵਪਾਰ ਸੰਗਠਨ ਵਾਤਾਵਰਣ ਸੰਗਠਨ ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ ਸੱਤੀ ਦੀ ਸੌ ਵਿਵਸਥਾ ਭਾਰੂ ਹੋ ਚੁੱਕੀ ਹੈ ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ ਰੂਸ ਚੀਨ ਕਮਜ਼ੋਰ ਅਤੇ ਬਾਹਰ ਨਿਕਲ ਚੁੱਕੇ ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ ਇੰਜੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ ਹੁਣ ਉਹਨਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਖ ਸਾਹਿਬ ਜੀ ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਅਵਸਥਾ ਦੀ ਥਾਂ ਤਕੜੇ ਦਾ ਸੱਤੀ ਦੀ ਸੌ ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ

ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਅਵਸਥਾ ਦੀ ਥਾਂ ਤਕੜੇ ਦਾ ਸੱਤੀ ਦੀ ਸੌ ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖਾਲਸਾ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ, ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇਕ ਝੂਠ ਸੀ, ਲੇਕਿਨ ਲੋਕ ਡਰ ਅਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊ ਜੇ ਕਰ ਦੂ ਵੋ ਕਰ ਦੂ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਨ੍ਹਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂਸੱਤਾ ਦੀ ਰਾਖੀ ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ, 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ, ਅਨੇਕ ਭੁੱਖਮਰੀ ਨਾਲ ਮਰ ਰਹੇ। ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ

0: ਕੋਲ ਕਿਹੜੇ ਸੈਨਿਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇੱਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ। ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਾਚਨ ਬਰਾਬਰੀ ਅਤੇ ਇਨਸਾਫ਼ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਖਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ ਇਹ UN ਅਤੇ ਨੇਟੋ ਦੇ ਬਰਖਿਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿੱਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ ਅਖਵੰਜਵਾਂ ਅਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਹੈ ਗਾਜ਼ਾ ਦੇ ਵਿਚ, ਜਿੱਦਾਂ ਫਰਾਂਸ ਦੇ ਵਿਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਿਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ, ਖਾਕਸਾ ਜੀ ਅਰਧ ਪਾਗਲ ਦੱਸਿਆ, ਅੱਧਾ ਪਾਗਲ, ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਹਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ, ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ, ਦਲੇਰਾ ਨਾਲ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ ਫੌਜੀ ਜਗਾੜੂ ਕੂਟਨੀਤਿਕ ਯੁਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ ਕਹਿਣ ਦਾ ਮਤਲਬ ਫਖ ਸਾਹਿਬ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸੱਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕ ਸਾਹਿਬ ਜੀ, ਉੱਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਨ੍ਹਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਨ੍ਹਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਦੇ ਨਹੀਂ ਕਰ, ਉਹ ਅਜੇ ਉਨ੍ਹਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ ਉਹਦਾ ਕਾਰਨ ਹੀ ਇਹੀ ਆ, ਉਨ੍ਹਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਨ੍ਹਾਂ ਨੇ ਵੀ ਕਿਹਾ ਇੱਥੇ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਨ੍ਹਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਨ੍ਹਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਥੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।
1: ਹੋਰ ਕਰੇ ਜੀ ਡਾਕਟਰ ਸਾਹਿਬ
2: ਹਾਂਜੀ
1: ਚੀਮਾ ਸਾਹਿਬ ਤੁਸੀਂ ਫਿਰ ਕੱਟੋ ਤੇ ਮੈਂ ਤੁਹਾਨੂੰ ਮਿਲਾਉਣਾ ਦੇਖਦਾ ਜੇ ਮਿਲਦਾ ਤੇ ਫਿਰ ਆਪਾਂ ਕਰ ਦੇਗਾ ਹਾਂਜੀ।

0: y márquelo de nuevo.
1: Message 2, US01LV.
2: जी डॉक्टर साहब, चीमा साहब का लग नहीं रहा तो आप करते हैं जी चालू। थैंक यू सो मच दोस्तों, डॉक्टर गुरदीप सिंह संधू साहब जुड़ गया जी साढ़े नाल, ते प्रोग्राम की शुरुआत करते हैं। और जी डॉक्टर साहब सत श्री अकाल, वेलकम जी।
3: हां
2: जी
3: साहब, सत
4: श्री अकाल मैं समझदा बहुत बहुत धन्यवाद है कि लगातार सुन रहे ने, और मेनू बड़ी खुशी है ये कल दे प्रोग्राम। वैसे तो पहला भी बहुत सारे डॉक्टर लोग नर्सिस बच्चिया बहुत सारिया इन प्रोग्राम सुन रही ने, और कल तकरीबन 43 दे करीब लोग सुन रहे सन, और उन्होंने कुछ शमूलियत डॉक्टर साहबाना की भी सी, और मैं बड़ा धन्यवाद करदा उन्होंने, और भी इन्ह लैक्चर नु पसंद करते ने। कल का लैक्चर मेरा अंग्रेजी दे विच सीगा, अज अपनी पंजाबी दी वारी है, कल नू फिर हिंदी दी होएगी। ते मैं ओ सारी गल जिहड़ी हुण तक आपां कीती है इन्हां सेहत विज्ञान दे प्रोग्रामां दे विच, उहदा इक सर्वे कर रहा सीगा कि असां बच्चे दे शुरुआती दौर च ओवम ते स्पर्म दे मिलन तों बाद जिहड़ी सारी व्याख्या कीती है उहदा सार अंश थोड़े लफ्ज़ां दे विच इक प्रोग्राम दे विच तुहाडे सामने साझा कीता सी, ते कुझ इक ऐसियां अनहोणियां असि इन्हों अनहोनिया ही कहांगे जो साडी समझ दे विच नहीं हुंदियां, असि एक्सपेक्ट नहीं करदे हुंदे सी, सोच नहीं सकदे हुंदे कि कदे ऐसा भी हो सकदा आ। ते ओहो जिहियां कुछ एक अनहोनिया जिहड़ियां असि तुहानूं जेनेटिक्स नाल संबंधित दसियां सीगियां, उहनां दा वेरवा दित्ता सीगा उस अंग्रेजी दे प्रोग्राम दे विच। ते हो सकदा है कि किते टर्मिनोलॉजी मेडिकल दी किते इस्तेमाल कीती गई होवे, या कईयां नूं ना समझ लगी होवे ते ओह पंजाबी दे विच भी सुन सकदे ने, पर हां कल दे प्रोग्राम दा काफी सारा हुंगारा मैनूं। वैसे ते आम तौर ते 50-55-58 लोग सुन रहे हुंदे ने, या बाद विच जिहड़े मैनूं रेफरेंसिस मिलदे ने। कल दा प्रोग्राम जिहड़े ओह तकरीबन 42 पीपल हुण तक सुन रहे सन, और बहुत सोहना हुंगारा मैं समझदा मिल रहा जी असीं प्रोग्रेस दा, क्योंकि साडा कोई बिजनेस परपज ते है नहीं, साडा ते परपज ए है कि ए नॉलेज जिहड़ा आ ओह असीं दुनिया तक जिन्ना वध तों वध पहुंचा सकीए। ਹਾਂਜੀ ਸੋ ਉਹ ਨੌਰਥ ਅਸੀਂ ਦੁਨੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼। ਹਾਂਜੀ ਤੁਸੀਂ ਜੀਮਾ ਸਾਹਿਬ ਨੂੰ ਮਿਲਾ ਰਹੇ ਹੋ।
1: ਯੂਰ ਕਾਲ ਕੈਨਾਟ ਬੀ ਕੰਪਲੀਟਡ ਐਸ ਡਾਇਲਡ, ਪਲੀਜ਼ ਚੈੱਕ।
4: ਕਰਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਸ ਜੀਵਨ ਦੀ ਸ਼ੁਰੂਆਤ ਆਮ ਤੌਰ ਤੇ ਅਸੀਂ ਉਸ ਚੀਜ਼ ਤੋਂ ਲੈਨੇ ਆ ਨਾ ਕਿ ਜਿਸ ਦਿਨ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ, ਅੱਜ ਬੱਚਾ ਜੰਮਿਆ ਜਾਂ ਅੱਜ ਸਾਡੇ ਸਾਹਮਣੇ ਆਇਆ ਤੇ ਅਸੀਂ ਉਹਨੂੰ ਕਹਿੰਦੇ ਆ ਵੀ ਇਹ ਅੱਜ ਜੰਮਿਆ। ਜੋਤਸ਼ੀ ਲੋਕ ਵੀ ਜਿੰਨੀਆਂ ਟੇਵੇ ਪੱਤਰੀਆਂ ਬਣਾਉਂਦੇ ਨੇ ਉਹ ਉਸ ਡੇਟ ਤੋਂ, ਜਾਂ ਇੰਝ ਕਹਿ ਲੋ ਕਿ ਉਸ ਪਹਿਲੀ ਚੀਕ, ਪਹਿਲੀ ਬੱਚਾ ਜਿਹੜੇ ਚੀਕ ਮਾਰਦਾ ਹੈ ਉਹਦੇ ਤੋਂ ਉਹਦੀ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਜੈਨੇਟਿਕਸ ਦੀ ਸਟੱਡੀ ਨੇ ਜਾਂ ਇਸ ਸਾਡੀ ਜਿਹੜੀ ਐਜੂਕੇਸ਼ਨ ਹੁਣ ਤੱਕ ਮੈਡੀਕਲ ਸਾਇੰਸ ਨੇ ਇਸ ਪੱਖ ਦੇ ਵਿੱਚ ਡਿਵੈਲਪ ਕੀਤੀ ਹੈ। ਹੋ ਚੁੱਕੀ ਸੀ ਜਦੋਂ ਓਵਮ ਤੇ ਸਪਰਮ ਆਪਸ ਚ ਮਿਲੇ ਸੀ, ਜਾਂ ਜੇ ਕੋਈ ਹੋਰ ਉਸ ਤੋਂ ਪਿੱਛੇ ਜਾਂਦਾ ਆ, ਤੇ ਸ਼ੁਰੂਆਤ ਇਹਦੀ ਉਦੋਂ ਹੀ ਹੋ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ, ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ, ਤੇ ਉਹਦੇ ਵਿੱਚੋਂ ਜਿਸ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ, ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ, ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ। ਤੇ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਇੱਕ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ। ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ। ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਨੇ ਆ ਕਿ ਠੀਕ ਆ, ਜਿਸ ਪ੍ਰੈਗਨੈਂਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿੱਚ ਸਾਡੇ ਸਾਹਮਣੇ ਪਈ, ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਦੇ ਮਿਲਣ ਤੋਂ ਬਾਅਦ ਲੈਨੇ ਆ, ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ। ਇਸ ਕਰਕੇ ਅਸੀਂ ਇਸ ਨੂੰ ਉਹਦੇ ਤੋਂ ਪਿਛਲੇ ਜਿਹੜਾ ਮਾਸਿਕ ਧਰਮ ਸ਼ੁਰੂ ਹੋਇਆ ਸੀ, ਮਾਸਿਕ ਧਰਮ ਇੱਕ ਤਰ੍ਹਾਂ ਦੀ ਕਲੀਅਰੈਂਸ ਲੈ ਲਈ ਕਿ ਪਿਛਲਾ ਸਾਰਾ ਖਾਤਾ ਸਾਫ, ਪਿਛਲਾ ਜੋ ਕੁਝ ਹੋਣਾ ਸੀਗਾ ਉਹ ਹੋ ਚੁੱਕਾ, ਉਹਨੂੰ ਖਤਮ ਕਰ ਦਿੱਤਾ ਸੀ, ਹੁਣ ਨਵਾਂ ਖਾਤਾ ਚੱਲੇਗਾ। ਸੋ ਉਸ ਦਿਨ ਤੋਂ ਅਸੀਂ ਇੱਕ ਨਵਾਂ ਖਾਤਾ ਸ਼ੁਰੂ ਕਰ ਦਿੰਦੇ ਹਾਂ ਵੀ ਨਹੀਂ ਹੁਣ ਅਗਲੇ ਜੀਵਨ ਦੀ ਸ਼ੁਰੂਆਤ ਹੈ। ਸੋ ਇਸ ਕਰਕੇ ਬਹੁਤੇ ਸਾਰੇ ਜਿਹੜਾ ਸਾਡਾ ਮੈਡੀਕਲ ਟ੍ਰੈਂਡ ਹੈਗਾ ਆ ਉਹ ਇਸ ਨੂੰ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਦਾ, ਆਖਰੀ ਪਹਿਲਾ ਜਿਹੜਾ ਦਿਨ ਹੁੰਦਾ ਆ ਆਖਰੀ ਮਾਸਿਕ ਧਰਮ ਦਾ ਕਿਸੇ ਵੀ ਬੱਚੀ ਨੂੰ ਆਉਣ ਵਾਲੇ ਦਾ। ਔਰ ਅਗਰ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦੀ ਗਿਣਤੀ ਉਸ ਦਿਨ ਤੋਂ ਸ਼ੁਰੂ ਕਰ ਲੈਂਦੇ ਅਸੀਂ ਕਿ ਜੀਵਨ ਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਹੈ। ਔਰ ਉਹਦੇ ਮੁਤਾਬਕ ਹੀ ਜਿੰਨੀਆਂ ਵੀ ਕੈਲਕੂਲੇਸ਼ਨਾਂ ਜਾਂ ਜਿੰਨੀਆਂ ਵੀ ਗਿਣਤੀਆਂ ਮਿਣਤੀਆਂ ਅਸੀਂ ਕਿਸੇ ਬੱਚੇ ਦੇ ਜੀਵਨ ਦੀਆਂ ਜਾਂ ਪ੍ਰੈਗਨੈਂਟ ਪੀਰੀਅਡ ਹੈਗਾ ਮਾਂ ਦੇ ਗਰਭ ਵਿਚ ਰਹਿਣ ਦਾ, ਮਨੁੱਖ ਦੇ ਜੀਵ ਜਿਹੜਾ ਆ ਮਨੁੱਖ ਦਾ ਜਿਹੜਾ ਫੀਟਸ ਹੈ ਉਹ ਆਮ ਤੌਰ ਤੇ 280 ਦਿਨ ਮਾਂ ਦੇ ਪੇਟ ਵਿਚ ਰਹਿੰਦਾ। ਔਰ ਉਹ ਗਿਣਤੀ ਮਿਣਤੀ ਦੇ ਵਿਚ ਵੀ ਅਸੀਂ 7 ਕੁ ਦਿਨ ਵਾਧਾ ਜਾਂ 7 ਕੁ ਦਿਨ ਘਾਟਾ ਕਰ ਲੈਂਦੇ ਹਾਂ, ਭਾਵ 15 ਕੁ ਦਿਨ ਦੀ ਸਾਡੀ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਹੈਗੀ ਹੈ। ਕਿਉਂਕਿ ਉਹ ਜਿਹੜੇ ਮਾਸਿਕ ਧਰਮ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਹੋਣੀ ਹੈ ਉਦੋਂ ਵੀ ਤਾਂ ਤੁਸੀਂ ਦੇਖੋ ਨਾ ਵੀ 14 ਦਿਨ ਲੰਘ ਗਏ ਹੈ ਨਾ। ਸੋ ਇਸ ਸਮੇਂ ਨੂੰ ਉਡੀਕਦਿਆਂ ਹੋਇਆ ਜਾਂ ਗਿਣਤੀ ਵਿਚ ਲੈਂਦਿਆਂ ਹੋਇਆ ਅਸੀਂ ਇਹ ਕਹਿੰਦੇ ਹਾਂ ਕਿ ਭਾਈ 280 ਦਿਨ ਇੱਕ ਬੱਚਾ ਨਾਰਮਲ ਤੌਰ ਤੇ ਮਾਂ ਦੇ ਪੇਟ ਵਿਚ ਪਲਦਾ ਰਹਿੰਦਾ ਹੈ ਜੀਵਨ ਸ਼ੁਰੂਆਤ ਹੋਣ ਤੋਂ ਲੈ ਕੇ ਬਾਹਰ ਆਉਣ ਤੱਕ। ਔਰ ਇਹ ਸਾਰੀ ਗਿਣਤੀ ਮਿਣਤੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅਸੀਂ ਜੀਵਨ ਨੂੰ ਕਿਉਂਕਿ ਜਵਾਨੀ ਦੇ ਪੜਾਅ ਤੇ ਲਿਆ ਕੇ ਖੜਾ ਕੀਤਾ ਸੀਗਾ, ਫਿਰ ਇਹ ਸੋਚਿਆ ਸੀਗਾ ਵੀ ਇਸ ਜਵਾਨੀ ਦੇ ਪੜਾਅ ਤੇ ਆ ਕੇ ਅਸੀਂ ਇਹ ਵੇਖੀਏ ਵੀ ਅਲਟੀਮੇਟ ਜਿਹੜੀਆਂ ਵੀ ਜਵਾਨੀ ਦੇ ਵਿਚ ਬਿਮਾਰੀਆਂ ਸਾਨੂੰ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਡਾਇਗਨੋਸ ਕਰਦੇ ਹਾਂ, ਜਿਨ੍ਹਾਂ ਦਾ ਅਸੀਂ ਨਾਂ ਰੱਖਦੇ ਹਾਂ, ਨਾਮਕਰਨ ਕੀਤੇ ਜਾਣ ਵਾਲੀਆਂ ਬਿਮਾਰੀਆਂ ਦੇ ਪਿੱਛੇ ਅਲਟੀਮੇਟ ਹੁਣ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਔਰ ਉਹਨਾਂ ਕਾਰਨਾਂ ਦੀ ਖੋਜ ਕਰਦਿਆਂ ਕਰਦਿਆਂ ਅੱਜ ਦੀ ਜਿਹੜੀ ਮੈਡੀਕਲ ਸਾਇੰਸ ਹੈ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਪਹਿਲਾਂ ਜ਼ਿਆਦਾਤਰ ਪਦਾਰਥਵਾਦੀ ਨਹੀਂ ਸਨ। ਹਾਈਪੋਥੇਸਿਸ ਦੀ ਗੱਲ ਮੈਂ ਕੀਤੀ ਸੀ ਕਿ ਹਾਈਪੋਥੇਸਿਸ ਇੱਕ ਇਸ ਤਰ੍ਹਾਂ ਦੀ ਕਿਰਿਆ ਆ ਕਿ ਜਿੰਨੀਆਂ ਚੀਜ਼ਾਂ ਦੀ ਮਾਨਤਾ ਤੇ ਹੋ ਰਹੀ ਹੈ ਪਰ ਮਾਨਤਾ ਨੂੰ ਸਾਬਤ ਕਰਨ ਦਾ ਸਾਡੇ ਕੋਲ ਕੋਈ ਜ਼ਰੀਆ ਨਹੀਂ ਹੁੰਦਾ, ਸਾਡੇ ਕੋਲ ਇੰਨੀ ਤਕਨੀਕ ਨਹੀਂ ਹੁੰਦੀ ਕਿ ਉਸ ਮਾਨਤਾ ਨੂੰ ਅਸੀਂ ਸਾਬਤ ਕਰ ਸਕੀਏ। ਜਾਂ ਇੰਝ ਕਹਿ ਲਓ ਕਿ ਬਹੁਤ ਸਾਰੀਆਂ ਗੱਲਾਂ ਦੁਨੀਆਂ ਤੇ ਵਾਪਰਦੀਆਂ ਨੇ ਅਸੀਂ ਵੇਖ ਰਹੇ ਹਾਂ ਪਰ ਕਿਵੇਂ ਵਾਪਰਦੀਆਂ ਨੇ ਸਾਨੂੰ ਉਹਦੇ ਬਾਰੇ ਨਹੀਂ ਪਤਾ ਹੁੰਦਾ। ਅੱਜ ਸਾਨੂੰ ਪਤਾ ਆ ਕਿ ਮੀਂਹ ਕਿਵੇਂ ਪੈਂਦਾ ਆ, ਬਰਸਾਤ ਕਿਵੇਂ ਆਉਂਦੀ, ਅੱਜ ਸਾਨੂੰ ਪਤਾ ਆ, ਪਰ ਪਹਿਲਾਂ ਜ਼ਮਾਨਿਆਂ ਦੇ ਵਿਚ ਜਦੋਂ ਇਹ ਗਿਆਨ ਸਾਡੇ ਕੋਲ ਨਹੀਂ ਸੀ ਇਹ ਸਧਾਰਨ ਜੀ ਗੱਲ ਆ, ਪਰ ਹੁਣ ਸਾਡੇ ਕੋਲ ਗਿਆਨ ਆ ਗਿਆ ਹੈ ਉਦੋਂ ਇਹ ਹਾਈਪੋਥੇਸਿਸ ਸੀ। ਤੋ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿਚ ਚੱਲਦੀਆਂ ਨੇ ਉਹ ਸਾਰੀਆਂ ਹਾਈਪੋਥੇਸਿਸ ਹੁੰਦੀਆਂ ਨੇ। ਜਿਵੇਂ ਜਿਵੇਂ ਮੈਡੀਕਲ ਸਾਇੰਸ ਉਹਨਾਂ ਗੱਲਾਂ ਨੂੰ ਪ੍ਰੂਵ ਕਰ ਲੈਂਦੀ ਹੈ ਉਵੇਂ ਉਵੇਂ ਉਹ ਸਾਇੰਸ ਬਣਦੀ ਜਾਂਦੀ ਹੈ, ਉਵੇਂ ਉਵੇਂ ਉਹ ਚੀਜ਼ ਇੰਝ ਕਹਿ ਲਓ ਵੀ ਕੁਦਰਤ ਦੇ ਨਿਯਮ ਅਨੁਸਾਰ ਤੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੂੰ ਪਤਾ ਹੈ ਕਿਵੇਂ ਚੱਲ ਰਹੀਆਂ ਨੇ, ਕਿਸ ਨਿਯਮ ਅਨੁਸਾਰ ਚੱਲ ਰਹੀਆਂ ਨੇ, ਪਰ ਸਾਨੂੰ ਨਹੀਂ ਪਤਾ ਹੁੰਦਾ, ਉਹਨੂੰ ਅਸੀਂ ਹਾਈਪੋਥੇਸਿਸ ਕਹੀ ਜਾ ਰਹੇ ਹਾਂ। ਤੇ ਜਦੋਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਉਹਦੀ ਖੋਜ ਕਰਦੇ ਹਾਂ ਔਰ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਇਸ ਤਰ੍ਹਾਂ ਕਰਕੇ ਹੋ ਸਕਦੀ ਹੈ ਤੇ ਕਰ ਅਸੀਂ ਵੀ ਸਕਦੇ ਹਾਂ। ਉਸੇ ਤਰ੍ਹਾਂ ਹੀ ਇਹ ਜੈਨੇਟਿਕਸ ਦੀ ਜਿਹੜੀ ਪੜ੍ਹਾਈ ਹੈ, ਜੈਨੇਟਿਕਸ ਦੀ ਜਾਣਕਾਰੀ, ਇਹ ਵੀ ਤਾਂ ਕੁਦਰਤ ਦਾ ਨਿਯਮ ਹੈ ਨਾ, ਬੱਚੇ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਬਣਦੇ ਆਏ ਨੇ ਨਾ, ਜੀਵਨ ਚੱਲਦਾ ਆਇਆ ਨਾ, ਕਿਸੇ ਇੱਕ ਥਾਂ ਤੋਂ ਸ਼ੁਰੂ ਹੋਇਆ ਹੋਏਗਾ ਤੇ ਹੁੰਦੇ ਹੁੰਦੇ ਅੱਜ ਤੱਕ ਅਸੀਂ ਡਾਰਵਿਨ ਦੀ ਥਿਊਰੀ ਇੱਕ ਆਪਣੀ ਥਿਊਰੀ ਹੈਗੀ ਆ ਔਰ ਇਸੇ ਤਰ੍ਹਾਂ ਹੀ ਇਸ ਡਾਰਵਿਨ ਇੱਕ ਤਰੀਕਾਕਾਰ ਹੈ ਉਸ ਗੱਲ ਉਸ ਹਾਈਪੋਥੇਸਿਸ ਨੂੰ ਸਾਬਤ ਕਰਨ ਦਾ ਔਰ ਉਸ ਦੇ ਮੁਤਾਬਕ ਅਸੀਂ ਹੁਣ ਇੱਥੋਂ ਤੱਕ ਸਾਬਤ ਕਰ ਦਿੱਤਾ ਆ ਜਾਂ ਇਨ ਕਾਬਲ ਹੋ ਗਏ ਇਸ ਗੱਲ ਦੇ ਵੀ ਕੁਦਰਤ ਦਾ ਇਹ ਨਿਯਮ ਕਿ ਬੱਚੇ ਕਿਵੇਂ ਪੈਦਾ ਕਰਦੇ ਨੇ, ਇਸ ਸਾਰੇ ਦੀ ਜਾਣਕਾਰੀ ਅਸਾਂ ਕਰ ਲਈ ਆ। ਹੁਣ ਇਸ ਤਰ੍ਹਾਂ ਅਸੀਂ ਬੜੇ ਜੁਗਾੜੀ ਬੰਦੇ ਆ, ਮਨੁੱਖ ਬੜਾ ਜੁਗਾੜੀ ਬੰਦਾ, ਜੁਗਾੜ ਅਸੀਂ ਉਹਨੂੰ ਕਹਿੰਦੇ ਆ ਵੀ ਜੇ ਕਿਸੇ ਥਾਂ ਤੇ ਕੋਈ ਜ਼ਰੂਰੀ ਚੀਜ਼ ਨਾ ਮਿਲੇ ਨਾ ਤੇ ਉਹਦੀ ਥਾਂ ਤੇ ਕੋਈ ਹੋਰ ਅਲਟਰਨੇਟਿਵ ਉਹਦਾ ਕਰਕੇ ਤੇ ਕੰਮ ਚਲਾ ਲੈਣਾ, ਉਹਨੂੰ ਅਸੀਂ ਕਹਿੰਦੇ ਜੁਗਾੜ ਕਰ ਲਿਆ। ਜਿਵੇਂ ਆਪਣੇ ਪੰਜਾਬ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਰੇਹੜੇ ਦੇ ਉੱਪਰ ਪੀਟਰ ਇੰਜਨ ਲਾ ਕੇ ਤੇ ਉਹਦੀ ਗੱਡੀ ਬਣਾ ਲੈਂਦੇ ਸੀ, ਹਾਂਜੀ ਇਹ ਵੀ ਸਾਡੀ ਕਾਰ ਹੋ ਗਈ ਨਾ, ਤੇ ਜੁਗਾੜ ਹੋ ਗਿਆ ਨਾ। ਤੇ ਇਸੇ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਇਸੇ ਤਰ੍ਹਾਂ ਜੁਗਾੜੀ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ ਔਰ ਕੁਦਰਤ ਦੇ ਨਿਯਮ ਨੂੰ ਹੌਲੀ ਹੌਲੀ ਜਿਵੇਂ ਅਸਾਂ ਸਟੱਡੀ ਕੀਤਾ ਤੇ ਸਾਨੂੰ ਪਤਾ ਲੱਗਦਾ ਆਇਆ ਉਹਦੇ ਮੁਤਾਬਕ ਹੀ ਅਸੀਂ ਉਸ ਚੀਜ਼ ਦਾ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਤਾਂ ਜੀਵਨ ਦੀ ਹੈ ਨਾ, ਜੀਵਨ ਤੋਂ ਜੀਵਨ ਪੈਦਾ ਕਰਨ ਦੀ ਹੈ ਨਾ, ਔਰ ਇਸ ਜੀਵਨ ਤੋਂ ਜੀਵਨ ਪੈਦਾ ਕਰਨ ਦੀ ਖੋਜ ਕਰਦਿਆਂ ਹੋਇਆ ਅਸੀਂ ਹੁਣ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਰੋਬੋਟਿਕ ਡਿਲੀਵਰੀਆਂ ਵੀ ਹੋਣ ਲੱਗ ਗਈਆਂ, ਰੋਬੋਟਿਕ ਰੀਜਨਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਮਾਂ ਦਾ ਪੇਟ ਨਾ ਸਹੀ, ਰੋਬੋਟ ਦਾ ਪੇਟ ਹੀ ਸਹੀ, ਉਹਦੇ ਵਿੱਚ ਵੀ ਬੱਚੇ ਪੈਦਾ ਕਰਨ ਦੀ ਸਲਾਹੀਅਤ ਹਾਸਲ ਕਰ ਰਹੀ ਹੈ। ਔਰ ਇੱਥੋਂ ਤੱਕ ਕਈ ਤਰ੍ਹਾਂ ਦੀਆਂ ਅਸੀਂ ਨਵੀਆਂ ਹੋਰ ਸਪੇਸੀਸ ਤਿਆਰ ਕਰ ਦਿੱਤੀਆਂ ਨੇ, ਮੈਟਿੰਗ ਕਰਵਾ ਕੇ ਅਲੱਗ ਅਲੱਗ ਜੀਨਸ ਦੀ ਅਲੱਗ ਅਲੱਗ ਕੈਟੇਗਰੀਆਂ ਦੇ ਵਿੱਚੋਂ ਮੈਟਿੰਗ ਕਰਵਾ ਕੇ ਤੇ ਅਸੀਂ ਉਹਨਾਂ ਦੀ ਹੁਣ ਅੱਗੇ ਨਵੀਆਂ ਤੋਂ ਨਵੀਆਂ ਸਪੇਸੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਹੋ ਸਕਦਾ ਕੁਦਰਤ ਵੀ ਤਾਂ ਕਰਦੀ ਹੋਊਗੀ ਨਾ, ਮਨੁੱਖ ਬਣੇ ਆ, ਬਾਂਦਰ ਬਣੇ ਆ, ਜਾਨਵਰ ਬਣੇ ਆ, ਹੋਰ ਬਹੁਤ ਤਰ੍ਹਾਂ ਦੇ ਜੀਵ ਬਣੇ ਆ, ਤੇ ਅਲਟੀਮੇਟਲੀ ਮੀਟਿੰਗ ਦਾ ਤਰੀਕਾ ਹੀ ਹੋਏਗਾ ਨਾ, ਜਿਸ ਕਰਕੇ ਹੋਰ ਨਵੀਆਂ ਨਵੀਆਂ ਸਪੇਸੀਸ ਬਣਦੀਆਂ ਆਈਆਂ ਤੇ ਅਸੀਂ ਮਨੁੱਖ ਵੀ ਹੁਣ ਇਸ ਗੱਲ ਦਾ ਜਾਣਕਾਰ ਹੋ ਗਿਆ ਕਿ ਬਹੁਤ ਸਾਰੀਆਂ ਸਪੇਸੀਆਂ ਇਸੇ ਤਰ੍ਹਾਂ ਨਵੀਆਂ ਤਿਆਰ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਸਾਡਾ ਵਿਸ਼ਾ ਕੇਵਲ ਤੇ ਕੇਵਲ ਮਨੁੱਖ ਦੇ ਨਾਲ ਸੰਬੰਧਿਤ ਹੈ ਤੇ ਮਨੁੱਖ ਦਾ ਵੀ ਇਹ ਤਰੀਕਾਕਾਰ, ਹਾਲਾਂਕਿ ਅਸਲ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀ ਹੈ ਨਾ ਕਿ ਜੇ ਹੋ ਜਾਣਾ ਆਖਾ ਨਾ ਹੀ ਕਹਿ ਨਾ ਕਥਨ ਨਾ ਜਾਈ, ਜੇ ਪਤਾ ਹੁੰਦਾ ਵੀ ਕਿੱਡਾ ਕੁ ਵੱਡਾ ਆ ਤੇ ਫਿਰ ਵੀ ਮੇਰੇ ਤੋਂ ਆਖਿਆ ਨੀ ਸੀ ਜਾਣਾ। ਇਹ ਜਿੰਨੀ ਜਿੰਨੀ ਅਸੀਂ ਲੱਭ ਲੈਂਦੇ ਹਾਂ ਕਿ ਕੁਦਰਤ ਕਿਹੜੀ ਚੀਜ਼ ਕਿਵੇਂ ਕਰਦੀ ਹੈ ਤੇ ਉਹਨੂੰ ਜਦੋਂ ਅਸੀਂ ਕਰਨ ਦੇ ਯੋਗ ਹੋ ਜਾਂਦੇ ਹਾਂ ਤੇ ਫਿਰ ਅਸੀਂ ਬੜਾ ਵੱਡਾ ਦਾਵਾ ਕਰ ਦਿੰਦੇ ਤੇ ਫਿਰ ਜਦੋਂ ਅਸੀਂ ਉਹ ਅੱਗੇ ਤੁਰਦੇ ਹਾਂ ਤੇ ਫਿਰ ਪਤਾ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਦੇ। ਤੇ ਅੱਜ ਅਸੀਂ ਇਸ ਜੀਵਨ ਦੀ ਪ੍ਰਵਿਰਤੀ ਦੇ ਵਿੱਚ ਇੱਥੇ ਪਹੁੰਚ ਗਏ ਹਾਂ ਕਿ ਰੋਬੋਟ ਦੇ ਵਿੱਚ ਵੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਤੋਂ ਵੀ ਉੱਪਰ ਦੀ ਇੱਕ ਗੱਲ ਹੈ, ਕਲੋਨਿੰਗ ਦਾ ਦੇ ਬਾਰੇ ਤੁਸੀਂ ਆਮ ਸਾਰਿਆਂ ਨੇ ਸੁਣਿਆ ਹੋਣਾ। ਕਲੋਨਿੰਗ ਇੱਕ ਐਸਾ ਤਰੀਕਾਕਾਰ ਹੈਗਾ ਆ ਕਿ ਨਾ ਮਾਂ ਦੀ ਲੋੜ ਹੈ ਨਾ ਪਿਓ ਦੀ ਲੋੜ ਆ, ਬਲੱਡ ਦੀ ਲੋੜ ਹੈ, ਬਲੱਡ ਇੱਕ ਬੂੰਦ ਲੈਣਾ ਆ ਤੇ ਉਹਦੇ ਤੋਂ ਉਸੇ ਤਰ੍ਹਾਂ ਦੇ ਜੀਵ ਹਜ਼ਾਰਾਂ ਇਕੱਠੇ ਕੀਤੇ ਜਾ ਸਕਦੇ ਨੇ, ਬਣਾਏ ਜਾ ਸਕਦੇ ਨੇ ਹਾਂਜੀ। ਔਰ ਜਿਹਦਾ ਕੋਈ ਨਾ ਨਿਰਧਾਰਤ ਮਾਂ ਹੋਏਗੀ ਨਾ ਨਿਰਧਾਰਤ ਕੋਈ ਪਿਓ ਹੋਏਗਾ, ਔਰ ਇਸੇ ਤਰ੍ਹਾਂ ਦੀ ਗਿਣਤੀ ਵਾਲੇ ਪਾਸੇ ਅਸੀਂ ਅੱਜ ਵੱਧ ਰਹੇ ਹਾਂ। ਹੈ ਤਾਂ ਉਹੀ ਕਿਰਿਆ ਕਰਮੀ ਨੀ ਜਿਹੜਾ ਕੁਦਰਤ ਨੇ ਸ਼ੁਰੂ ਕੀਤਾ ਸੀ, ਪਰ ਅਸੀਂ ਹੁਣ ਉਹਦੇ ਹੋਰ ਭੇਤ ਲੱਭ ਕੇ ਤੇ ਉਹਦੇ ਹੋਰ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਇੱਕ ਤਰ੍ਹਾਂ ਦਾ ਜੁਗਾੜ ਹੀ ਹੈ ਨਾ ਕਿ ਅਸੀਂ ਵੱਖ ਵੱਖ ਤਰ੍ਹਾਂ ਦਾ ਇਸ ਜੀਵਨ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾਕਾਰ ਲੱਭ ਰਹੇ। ਮਾਂ ਉਹਦੇ ਮਿਲਣ ਤੋਂ ਬੱਚੇ ਦਾ ਪੈਦਾ ਹੋਣਾ ਇਹ ਇੱਕ ਆਮ ਸਾਰਿਆਂ ਨੇ ਜਾਣ ਲਿਆ। ਕੁਦਰਤ ਦੇ ਨਿਯਮ ਵਿੱਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਮਨੁੱਖ ਦੇ ਰੂਪ ਵਿੱਚ ਆਈ ਆ ਉਹ ਆਟੋਮੈਟਿਕ ਹਾਰਮੋਨਸ ਦੇ ਕਰਕੇ ਪੈਦਾ ਹੋਣ ਵਾਲੀਆਂ ਸਾਡੀਆਂ ਮਾਨਸਿਕ ਪ੍ਰਸਥਿਤੀਆਂ ਦੇ ਕਰਕੇ ਇੱਕ ਦੂਸਰੇ ਵਾਲੇ ਪਾਸੇ ਅਟ੍ਰੈਕਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਆਈਆਂ ਨੇ। ਆਟੋਮੈਟਿਕ ਸੀਗੀਆਂ, ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ, ਉਸ ਅਟ੍ਰੈਕਸ਼ਨ ਦੇ ਵਿੱਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ ਹੈਗਾ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਂ ਨਹੀਂ ਆ ਰਿਹਾ। ਹੋ ਸਕਦਾ ਕੋਈ ਕਾਨੂੰਨੀ ਬੱਧ ਜਹਾਂ ਹੁਣ ਜਾਂ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਹਾਂ ਨਾ ਕਿ ਪਹਿਲਾਂ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿੱਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਘਟਣੀ ਸ਼ੁਰੂ ਹੋ ਗਈ, ਨਹੀਂ ਅਸੀਂ ਤੋਂ ਸਾਡਾ ਇੱਕ ਹੋ ਗਿਆ। ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ, ਕੁਝ ਨਾ ਕੁਝ ਐਸਾ ਹੁਣ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਅਸੀਂ ਇਸ ਸਟੇਜ ਤੇ ਪਹੁੰਚ ਗਏ ਇਸ ਜੁਗਾੜੀ ਪੁਣੇ ਦੇ ਤਰੀਕੇ ਕਰਕੇ ਕਿ ਹੁਣ ਅਸੀਂ ਇਹ ਸਮਝਦੇ ਹਾਂ ਨਾ ਮਾਂ ਤੇ ਪਿਓ ਵੀ ਨੀ ਰਹਿਣੇ। ਮਾਂ ਤਾਂ ਪਿਓ ਇਸ ਗੱਲ ਨੇ ਨਾ ਜਿਹਦੇ ਪੇਟ ਚੋਂ ਅਸੀਂ ਜੰਮ ਰਹੇ ਹਾਂ, ਇਹਦੇ ਵਿੱਚੋਂ ਹੋ ਰਿਹਾ, ਸਾਨੂੰ ਪਤਾ ਹੁੰਦਾ ਸਾਡੀ ਮਾਂ ਹੈਗੀ ਹੈ ਤੇ ਉਹ ਮਾਂ ਜਦੋਂ ਕਹਿੰਦੀ ਵੀ ਆਹ ਇਹਦਾ ਕੋਈ ਪਿਓ ਹੈਗਾ ਨਾ ਹੋਇਆ ਤੇ DNA ਨਾਲ ਟੈਸਟ ਕਰਦੇ ਹਾਂ ਅਸੀਂ, ਤੋ ਅਲਟੀਮੇਟ ਇਹ ਸਾਰੀਆਂ ਪਰਿਸਥਿਤੀਆਂ ਨੂੰ ਹੀ ਅਸੀਂ ਲਾਂਭੇ ਕਰਕੇ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਕਲੋਨਿੰਗ ਕਰਨੀ ਸ਼ੁਰੂ ਕਰ ਦਿੱਤੀ। ਸੋ ਮੇਰੇ ਕਹਿਣ ਤੋਂ ਭਾਵੇ ਆ ਵੀ ਇਸ ਜੀਵਨ ਦੀ ਵਿਵਸਥਾ ਦੇ ਵਿੱਚ ਅਸੀਂ ਇੱਥੋਂ ਤੱਕ ਜੁਗਾੜੀ ਹੋ ਗਏ ਹਾਂ ਕਿ ਜੀਵਨ ਨੂੰ ਹੀ ਅਸੀਂ ਬਗੈਰ ਮਾਂ ਤੇ ਪਿਓ ਤੋਂ ਅਲੱਗ ਪਾਸੇ ਤੌਰ ਤੇ ਹੀ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ। ਸੋ ਅਸੀਂ ਇਸ ਜਲ ਦੀ ਵਿਵਸਥਾ ਦੇ ਵਿਚ ਜੋ ਕੁਝ ਹੁਣ ਤੱਕ ਸੀਗਾ, ਮੈਂ ਕੇਵਲ ਓਹਦੀ ਗੱਲ ਕਰ ਰਿਹਾ, ਜੋ ਕੁਝ ਹੁਣ ਤੱਕ ਸੀ ਔਰ ਜਿਸ ਗੱਲ ਦੀ ਸਾਰੀ ਵਿਆਖਿਆ ਅਸੀਂ ਹੁਣ ਤੱਕ ਤੁਹਾਡੇ ਨਾਲ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਵਿਚ ਕੀਤੀ, ਉਹ ਇਹ ਸੀ ਕਿ ਹੁਣ ਤੱਕ ਜੀਵਨ ਕਿਵੇਂ ਚੱਲਦਾ ਆਇਆ ਹੈ ਔਰ ਉਹ ਜੀਵਨ ਚੱਲਦਾ ਆਇਆ ਇੱਕ ਮਾਂ ਤੇ ਇੱਕ ਪਿਓ ਦੇ ਮਿਲਣ ਤੋਂ, ਔਰ ਮਾਂ ਤੇ ਪਿਓ ਦੇ ਮਿਲਣ ਤੋਂ ਕੀ ਸੀਗਾ, ਸਪਰਮ ਤੇ ਓਵਮ, ਤੇ ਉਸ ਸਪਰਮ ਤੇ ਓਵਮ ਦੀ ਵਿਆਖਿਆ ਕਿੱਥੇ ਉਹ ਬਣਦੇ ਨੇ, ਕਿਵੇਂ ਉਹ ਬਣਦੇ ਨੇ, ਕਿੰਨੀ ਤਾਦਾਦ ਚ ਬਣਦੇ ਨੇ, ਕਿਵੇਂ ਅੱਗੇ ਚੱਲਦੇ ਨੇ, ਇਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ। ਓਵਮ ਦੀ ਕੀ ਪ੍ਰੋਡਕਟ ਹੁੰਦੀ ਹੈ, ਕਿਵੇਂ ਉਹ ਬਣਨਾ ਸ਼ੁਰੂ ਹੋ ਜਾਂਦਾ, ਕਿੱਥੇ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਹਾਰਮੋਨਸ ਨੇ ਜਿਹੜੇ ਇਹਨਾਂ ਨੂੰ ਪੈਦਾ ਕਰਦੇ ਨੇ, ਤੇ ਫਿਰ ਇੱਕ ਓਵਮ ਜਾਂ ਦੂਸਰੇ ਪਾਸੇ ਸਪਰਮਾਂ ਦੀ ਗਿਣਤੀ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਮਿਲਾਪ ਕਿਵੇਂ ਹੁੰਦਾ ਆ, ਕਿਵੇਂ ਆਪਸ ਦੇ ਵਿਚ ਇਹ ਮਿਲਦੇ ਨੇ, ਉਹ ਸਾਰੀ ਵਿਵਸਥਾ ਜਿਹੜੀ ਸੀ ਮੈਂ ਤੁਹਾਡੇ ਸਾਹਮਣੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਰੱਖੀ ਸੀ। ਔਰ ਮਿਲਣ ਦੀ ਪ੍ਰਕਿਰਿਆ ਕਿਵੇਂ ਦੀ ਹੁੰਦੀ ਹੈ ਔਰ ਕਿੰਨੀ ਮੁਸ਼ਕਲ ਵਾਲੀ ਗੱਲ ਹੈ, ਜਦੋਂ ਇਹ ਸਾਰੀਆਂ ਗੱਲਾਂ ਆਪਾਂ ਕਰ ਰਹੇ ਸਾਂ ਤੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਵੀ ਬੜੇ ਲੱਕੀਆਂ ਸੀ ਕਿ ਇੰਨੇ ਇੰਨੇ ਵੱਡੇ ਸਰੀਰ ਜਾਂ ਇੰਨੀ ਇੰਨੀ ਉਮਰ ਤੱਕ ਪਹੁੰਚਦੇ ਹੋਇਆਂ ਵੀ ਬੜੀਆਂ ਸਾਰੀਆਂ ਤਰਾਸਦੀਆਂ ਸਾਡੇ ਸਾਹਮਣੇ ਆਈਆਂ, ਬੜੀਆਂ ਸਾਡੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ, ਹਰਡਲਸ ਆਏ, ਅਸੀਂ ਉਹ ਪਾਰ ਕਰਦੇ ਆਏ ਹਾਂ ਕਿ ਅਜੇ ਤੱਕ ਵੀ ਜਿੰਦਾ ਹੈਗੇ। ਬੜੀ ਅਜੀਬ ਗੱਲ ਲੱਗਦੀ ਜਦੋਂ ਅਸੀਂ ਜਾਣਦੇ ਹਾਂ ਕਿ 120 million 150 million ਤੱਕ ਸਪਰਮ ਪੈਦਾ ਹੁੰਦੇ ਨੇ, ਇੱਕ ਜੈਕੂਲੇਸ਼ਨ ਦੇ ਸਮੇਂ ਬਾਹਰ ਨਿਕਲਦੇ ਨੇ, ਤੇ ਉਹਨਾਂ ਵਿਚਾਰਿਆਂ ਵਿੱਚੋਂ ਕਿਸੇ ਇੱਕ ਦੀ ਕਿਸਮਤ ਜਾਗਦੀ ਹੈ ਕਿ ਉਹ ਕੋਈ ਗੁਰਦੀਪ ਸਿੰਘ ਬਣ ਜਾਂਦਾ, ਕੋਈ ਲਾਲ ਸਿੰਘ ਬਣ ਜਾਂਦਾ, ਕੋਈ ਖੱਖਾ ਸਾਹਿਬ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਇਹ ਕਿੰਨੀ ਵੱਡੀ ਹਾਲਾਤ ਦੀ ਗੱਲ ਸੀ ਤੇ ਸਾਰੀ ਦੀ ਸਾਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਹਾਂ ਵੀ ਉਹ ਕਿਵੇਂ ਕਿਵੇਂ ਹੁੰਦਾ ਆ, ਕਿਹੜੀ ਕਿਹੜੀ ਥਾਂ ਤੇ ਕਿੱਥੇ ਕਿੱਥੇ ਸਾਨੂੰ ਕਮੀ ਪੇਸ਼ੀ ਆਉਂਦੀ ਰਹੀ ਹੈ, ਕਿਹੜੀਆਂ ਕਿਹੜੀਆਂ ਮਾਰਾਂ ਸਾਡੇ ਤੇ ਪੈਂਦੀਆਂ ਨੇ, ਮੁਹਿੰਮਾਂ ਪੈਂਦੀਆਂ ਨੇ, ਔਰ ਅਸੀਂ ਉਹਨਾਂ ਨੂੰ ਫਤਿਹ ਕਰਦੇ ਹੋਏ ਇੱਕ ਜੀਵ ਪੈਦਾ ਹੁੰਦਾ ਹੈ ਅਲਟੀਮੇਟ, ਔਰ ਉਸ ਜੀਵ ਦਾ ਫਿਰ ਅੱਗੇ ਜਾ ਕੇ ਡਿਵੈਲਪਮੈਂਟ ਕਿਵੇਂ ਹੁੰਦੀ ਹੈ। ਬਾਵਜੂਦ ਇਸ ਦੇ ਵੀ ਬੜੀਆਂ ਸਾਰੀਆਂ ਰੁਕਾਵਟਾਂ ਸੀ ਨਾ, ਜਿਹਨੂੰ ਫੈਲੋਪੀਅਨ ਟਿਊਬ ਜੈਸਟੇਸ਼ਨ ਅਸੀਂ ਕਿਹਾ ਸੀਗਾ, ਟਿਊਬ ਦੇ ਵਿਚ ਪ੍ਰੈਗਨੈਂਸੀ ਹੋ ਗਈ ਹੈ, ਅਲਟਰਾ ਯੂਟਰਾਈਨ ਪ੍ਰੈਗਨੈਂਸੀ ਸੀ, ਐਕਸਟਰਾ ਯੂਟਰਾਈਨ ਪ੍ਰੈਗਨੈਂਸੀ ਦਾ ਕੀ ਕੀ ਵਿਵਸਥਾ ਸੀਗੀ, ਉਸ ਤੋਂ ਬਾਅਦ ਫਿਰ ਪੇਟ ਚ ਕਿਵੇਂ ਪਹੁੰਚਿਆ, ਕੀ ਤਰੀਕਾਕਾਰ ਸੀ, ਇੱਕ ਇੱਕ ਸਟੈਪ ਤੇ ਜਿੰਨੀਆਂ ਮੁਸ਼ਕਲਾਂ ਸੀ ਨਾ, ਉਹ ਸਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਔਰ ਉਸ ਤੋਂ ਬਾਅਦ ਫਿਰ ਮਾਂ ਦੇ ਪੇਟ ਵਿਚ ਆ ਕੇ ਇਹਦੀ ਇਨਸਰਸ਼ਨ ਕਿਵੇਂ ਹੋਈ, ਕਿਵੇਂ ਆ ਜਿਹਨੂੰ ਅਸੀਂ ਔਲ ਆਣੇ ਆ, ਜਿਹਨੂੰ ਅਸੀਂ ਪਰਸੈਂਟਾ ਕਹਿੰਦੇ ਆ, ਜਿਸ ਅਬਲੀਕਲ ਕਾਰਡ ਜਿਹਨੂੰ ਅਸੀਂ ਕਹਿੰਦੇ ਆ, ਇਹ ਕਿਵੇਂ ਕਿਵੇਂ ਬਣਦੀਆਂ ਨੇ, ਸਾਰੀਆਂ ਕਿਵੇਂ ਹੁੰਦੀਆਂ ਨੇ, ਤੇ ਫਿਰ ਜਿਹੜਾ ਇੱਕ ਲਗਾਤਾਰ ਚੱਕਰ ਚੱਲ ਰਿਹਾ ਸੀ ਕਿ ਠੀਕ ਆ ਮੈਂਸਲ ਆ ਗਏ ਕਿ ਚੱਕਰ ਖਤਮ ਹੋ ਗਿਆ ਲੜਕੀ ਦਾ, ਦੂਸਰਾ ਕਿ ਚੱਕਰ ਫਿਰ ਸ਼ੁਰੂ ਹੋ ਜਾਂਦਾ ਸੀਗਾ। ਇਸੇ ਤਰ੍ਹਾਂ ਹੀ ਸਪਰਮ ਵੀ ਕੰਟੀਨਿਊਸਲੀ ਤਾਂ ਬੰਦੇ ਹੀ ਰਹਿੰਦੇ ਨੇ, ਸੋ ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਆਈ ਸੀ ਤੇ ਮੈਂ ਇੱਕ ਬੜੀ ਅਜੀਬ ਗੱਲ ਤੁਹਾਨੂੰ ਦੱਸੀ ਸੀ ਕਿ ਉਸ ਵੇਲੇ ਇੱਕ ਪਲਸੈਂਟਾ ਦੇ ਵਿੱਚੋਂ ਜੋ ਹਾਰਮੋਨ ਇਸ਼ੂ ਹੁੰਦਾ ਆ ਉਹ ਇੱਕ ਸਿਗਨਲ ਭੇਜਦਾ ਬਲੱਡ ਦੇ ਰਾਹੀਂ ਓਵਰੀ ਨੂੰ ਵੀ ਨਾ ਭਾਈ ਤੁਸੀਂ ਹੁਣ ਕੰਮ ਬੰਦ ਕਰ ਦਿਓ, ਅੱਗੇ ਅਸੀਂ ਜਾ ਕੇ ਸਟੈਬਲਿਸ਼ ਹੋ ਗਏ ਹਾਂ ਤੇ ਹੁਣ ਸਾਡੀ ਜਿਵੇਂ ਮੈਂ ਮਜ਼ਾਕੀਆ ਤੌਰ ਤੇ ਕਹੀ ਸੀ ਵੀ ਅਸੀਂ ਤੇ ਕੈਨੇਡਾ ਪਹੁੰਚ ਗਏ ਹਾਂ ਤੇ ਸੈੱਟ ਹੋ ਗਏ ਹਾਂ, ਹੁਣ ਅੱਗੇ ਹੋਰ ਨਾ ਕਿਸੇ ਨੂੰ ਭੇਜੋ ਸਾਨੂੰ ਅਸਟੈਬਲਿਸ਼ ਹੋ ਲੈਣ ਦਿਓ। ਹਾਂਜੀ, ਤੁਸੀਂ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਵਿਵਸਥਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿਵੇਂ ਕਿਵੇਂ ਕਿਰਿਆਵਾਂ ਜਿਹੜੀਆਂ ਹੁੰਦੀਆਂ ਨੇ ਤੇ ਜਦੋਂ ਅੱਗੇ ਉਹਦਾ ਕੋਈ ਰਿਜ਼ਲਟ ਨਿਕਲਦਾ ਤੇ ਪਿਛਲੀ ਕਿਰਿਆ ਇਕਦਮ ਹੋਣੀ ਬੰਦ ਹੋ ਜਾਂਦੀ ਜਿਹੜੀ ਇੱਕ ਰੁਟੀਨ ਸੀਗਾ, ਇਹ ਸਾਰੀਆਂ ਗੱਲਾਂ ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਆ ਕੇ ਇਸ ਦੀ ਡਿਵੈਲਪਮੈਂਟ ਮਾਂ ਦੇ ਪੇਟ ਵਿਚ ਹੋਈ ਸੀ ਔਰ ਮਾਂ ਦੇ ਪੇਟ ਦੀ ਕੀ ਕੀ ਵਿਆਖਿਆ ਸੀਗੀ, ਉਹਦੇ ਵਿਚ ਜਿਹੜਾ ਅੰਦਰ ਦਾ ਉਹਦਾ ਲੇਅਰ ਸੀ ਇੰਡੋਮੈਟ੍ਰੀਅਮ ਸੀ ਉਹਨੂੰ ਫਿਰ ਅਸੀਂ ਡੈਸੀਡੂਆ ਕਹਿ ਦਿੱਤਾ, ਡੈਸੀਡੂਆ ਦੇ ਤਿੰਨ ਪੋਰਸ਼ਨ ਮੈਂ ਤੁਹਾਨੂੰ ਦੱਸ ਦਿੱਤੇ ਅਲੱਗ ਅਲੱਗ, ਡੈਸੀਡੂਆ ਬੇਸਾਰਿਸ, ਡੈਸੀਡੂਆ ਕੈਪਸੂਲਾਰਿਸ, ਡੈਸੀਡੂਆ ਵੇਰਾ, ਔਰ ਇਹਨਾਂ ਤਿੰਨਾਂ ਦੀ ਹੀ ਅਲੱਗ ਅਲੱਗ ਕੀ ਇੰਪੋਰਟੈਂਸ ਹੈਗੀ ਸੀਗੀ ਜੀਵਨ ਦੇ ਵਿਚ, ਕਿਵੇਂ ਇਹ ਬੱਚੇ ਨੂੰ ਡਿਵੈਲਪ ਕਰਨ ਵਾਸਤੇ ਸਹਾਇਕ ਹੁੰਦੇ ਸੀਗੇ, ਕਿਵੇਂ ਸਪੇਸ ਦਿੰਦੇ ਸੀਗੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ ਤੇ ਅਲਟੀਮੇਟ ਸਮਾਂ ਕੰਪਲੀਕੇਸ਼ਨਾਂ ਵਿਚ ਲੰਘਦੇ ਹੋਇਆ ਇਹ ਆ ਗਿਆ ਕਿ ਇਸਨੇ ਹੁਣ ਬਾਹਰ ਆਉਣਾ ਹੈਗਾ ਜਿਹਨੂੰ ਅਸੀਂ ਲੇਬਰ ਕਿਹਾ ਸੀਗਾ, ਔਰ ਉਸ ਲੇਬਰ ਦੀ ਵੀ ਆਪਣੀ ਵਿਵਸਥਾ ਸੀ। ਮਾਂ ਦੇ ਪੇਟ ਵਿਚ ਰਹਿੰਦੇ ਹੋਇਆ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਾਡੇ ਸਾਹਮਣੇ ਆਈਆਂ ਔਰ ਜਿਨ੍ਹਾਂ ਨੂੰ ਅੱਜ ਅਸੀਂ, ਮੈਂ ਇਹ ਕਿਹਾ ਸੀ ਕਿ ਅੱਜ ਅਸੀਂ ਤਕਰੀਬਨ 15ਵੇਂ ਹਫ਼ਤਿਆਂ ਦੀ ਜਿਹੜੀ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਵੀ ਪਹਿਲਾਂ 13 ਹਫ਼ਤਿਆਂ ਦੀ ਪ੍ਰੈਗਨੈਂਸੀ ਦੇ ਵਿਚ ਵੀ ਅੱਜ ਅਸੀਂ ਉਹ ਡਿਫੈਕਟ, ਉਹ ਨੁਕਸ ਜਿਹੜੇ ਬੱਚੇ ਵਿਚ ਬਣ ਰਹੇ ਨੇ, ਜਿਹੜਾ ਬੱਚਾ ਡਿਵੈਲਪ ਹੋ ਰਿਹਾ ਮਾਂ ਦੇ ਪੇਟ ਵਿਚ ਉਹਦੇ ਵਿਚ ਕਿਹੜੇ ਕਿਹੜੇ ਨੁਕਸ ਰਹਿ ਸਕਦੇ ਨੇ, ਔਰ ਉਹਨਾਂ ਦੀ ਜਾਣਕਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨੇ ਕੁ ਸਾਇੰਸ, ਇੰਨੀ ਕੁ ਟੈਕਨਾਲੋਜੀ ਸਾਡੀ ਹੋ ਗਈ ਹੈ ਕਿ ਅਸੀਂ ਉਹ ਮਾਂ ਨੂੰ ਮਾਂ ਦੇ ਪੇਟ ਵਿਚ ਪਹਿਲਾਂ ਤਾਂ ਇਹੀ ਪਤਾ ਲੱਗਦਾ ਸੀ ਜਿੱਦਣ ਬੱਚਾ ਜੰਮਿਆ ਕਿ ਉਦੋਂ ਹੀ ਪਤਾ ਲੱਗਦਾ ਸੀ ਵੀ ਇਹ ਵਿਕਲਾਂਗ ਹੈ ਜਾਂ ਇਹਦੇ ਵਿਚ ਜਿਹਨੂੰ ਅਸੀਂ ਮੈਡੀਕਲ ਤੌਰ ਤੇ ਐਨੋਮਲੀਜ਼ ਬੋਲਦੇ ਹਾਂ, ਕਿਹੜੀ ਕਿਹੜੀ ਚੀਜ਼ ਦੀ ਬਣਤਰ ਵਿਚ ਕਮੀ ਰਹਿ ਗਈ ਹੈ, ਇਹ ਸਾਰੀਆਂ ਗੱਲਾਂ ਅਸੀਂ ਉਦੋਂ ਆਮ ਤੌਰ ਤੇ ਵੇਖਦੇ ਸਾਂ, ਪਰ ਅੱਜ ਅਸੀਂ ਪਹਿਲਾਂ ਵੇਖਣੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਵਾਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP ਡਾਕਟਰ ਲੋਕ ਐਡਵਾਈਸ ਕਰਦੇ ਨੇ ਵੀ ਜਿਹੜਾ ਬਣਨ ਵਾਲਾ ਬੱਚਾ ਆ ਉਹ ਇਸ ਇੰਨਾ ਕੁ ਜ਼ਿਆਦਾ ਅਪਾਹਜ ਹੋਏਗਾ ਕਿ ਤੁਹਾਡੇ ਵਾਸਤੇ ਵੀ ਮੁਸੀਬਤ ਹੋਏਗੀ ਔਰ ਬੱਚੇ ਵਾਸਤੇ ਵੀ ਮੁਸੀਬਤ ਹੋਏਗੀ ਤੇ ਕਈ ਵਾਰ ਉਸ ਨੂੰ ਅਬੋਰਸ਼ਨ ਵਾਸਤੇ ਵੀ ਡਾਕਟਰ ਸੁਜੈਸਟ ਕਰਦੇ ਸੀ, ਪਰ ਕਈ ਇੱਕ ਵਿਵਸਥਾਵਾਂ ਐਸੀਆਂ ਬਣ ਗਈਆਂ ਕਿ ਅਸੀਂ ਉਹ ਜਿਹੜੇ ਡਿਫੈਕਟ ਅਸੀਂ ਆਮ ਤੌਰ ਤੇ 13 ਵੀਕ ਦੀ ਪ੍ਰੈਗਨੈਂਸੀ ਦੇ ਵਿੱਚ ਜਾਂਚਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੂੰ ਠੀਕ ਕਰਨ ਦੀ ਵਿਵਸਥਾ ਤੇ ਮੁਹਾਰਤ ਵੀ ਅਸੀਂ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਮਾਂ ਦੇ ਪੇਟ ਵਿੱਚ ਵੀ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਜਿਹੜੀਆਂ ਤਾਂ ਡਾਇਟਰੀ ਟਾਈਪ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਨੂੰ ਅਸੀਂ ਡਾਇਟ ਨੂੰ ਇੰਪਰੂਵ ਕਰਕੇ ਮਾਂ ਦੇ ਰਾਹੀਂ ਹੀ ਉਸ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਕੁਛ ਇੱਕ ਐਸੇ ਡਿਫੈਕਟ ਸੀ ਜਿਹੜੇ ਕਿ ਜੈਨੇਟਿਕ ਟਾਈਪ ਦੇ ਡਿਫੈਕਟਸ ਹੁੰਦੇ ਨੇ, ਜੀਨਸ ਵਿੱਚੋਂ ਆ ਰਹੇ ਨੇ। ਉਸ ਜੀਨ ਦੀ ਪੂਰੀ ਵਿਵਸਥਾ ਮੈਂ ਤੁਹਾਡੇ ਨਾਲ ਸੰਬੰਧਿਤ ਦੱਸੀ ਸੀ ਕਿ ਕਿਵੇਂ 23 ਫੇਜ਼ ਕ੍ਰੋਮੋਸੋਮ ਦੇ ਹੁੰਦੇ ਨੇ ਮਾਂ ਵੱਲੋਂ ਆਏ ਜਾਂ 23 ਫੇਜ਼ ਮਾਂ ਪਿਓ ਵੱਲੋਂ ਆਏ, ਉਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਹੋਇਆ। ਔਰ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਨੂੰ ਅਜੇ ਵੀ ਅਸੀਂ ਸਿਰਫ ਵੇਖ ਸਕਦੇ ਹਾਂ ਕਿ ਆ ਹੋਇਆ ਇਸ ਤਰ੍ਹਾਂ ਹੋਇਆ, ਉਹਨਾਂ ਦਾ ਸਾਡੇ ਕੋਲ ਹੱਲ ਕੋਈ ਨਹੀਂ। ਹਾਂ, ਸਰਜਰੀ ਨੇ ਬਹੁਤ ਸਾਰੀ ਮੁਹਾਰਤ ਹਾਸਲ ਕਰੀ ਹੈ ਇਸ ਗੱਲ ਦੇ ਵਿੱਚ ਕਿ ਉਹਨੂੰ ਆਰਟੀਫਿਸ਼ਲੀ ਮੇਨਟੇਨ ਕੀਤਾ ਹੈਗਾ ਔਰ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਅਸੀਂ ਮੈਂ ਕਿਉਂਕਿ ਸ਼ਾਰਟ ਦੇ ਵਿੱਚ ਸਾਰੀਆਂ ਗੱਲਾਂ ਨੂੰ ਤੁਹਾਡੇ ਨੇ ਕਿਉਂਕਿ ਬੜੇ ਲੰਬੇ ਲੈਕਚਰ ਬੜੇ ਸਾਲ ਹੋ ਗਿਆ ਚੱਲਦਿਆਂ ਹੋਇਆਂ ਨੂੰ ਤੇ ਮੈਂ ਇੱਕ ਇਸ ਲੈਕਚਰ ਦੇ ਵਿੱਚ ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜੀ ਵਿਵਸਥਾ ਸ਼ੁਰੂ ਕਰਨੀ ਹੈ ਇਸ ਸਰੀਰ ਦੀ ਬਣਤਰ ਦੇ ਅਨੁਸਾਰ ਕਿਵੇਂ ਕਿਵੇਂ ਬਣੀ ਹੋਈ ਹੈ ਔਰ ਉਹਦੇ ਵਿੱਚ ਕੀ ਡਿਫੈਕਟ ਆ ਸਕਦੇ ਨੇ ਔਰ ਕਾਜ਼ ਕਿਉਂ ਆ ਸਕਦੇ ਨੇ, ਇਹ ਵਿਵਸਥਾ ਸ਼ੁਰੂ ਕਰਨੀ ਹੈ। ਉਹ ਵੀ ਬਹੁਤ ਵੱਡੀ ਗੱਲ ਅੱਗੇ ਹੋਣੀ ਹੈ, ਇਸ ਲਈ ਮੈਂ ਸੋਚਿਆ ਇਹ ਕਿ ਮੈਂ ਇੱਕ ਵਾਰ ਉਹ ਸਾਰਾ ਸਾਰੰਸ਼ ਜਿਹੜਾ ਪਿੱਛੇ ਦਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੋ ਅਸੀਂ ਜਦੋਂ ਲੇਬਰ ਤੇ ਪਹੁੰਚੇ ਸਾਂ ਤੇ ਲੇਬਰ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਨੂੰ ਵੀ ਅਸੀਂ ਇੱਕ ਪੂਰਾ ਮੈਕੇਨਿਜ਼ਮ ਦੇ ਤੌਰ ਤੇ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਸੀ ਵੀ ਕਿਹੜੀਆਂ 3 ਸਟੇਜਾਂ ਹੈਗੀਆਂ ਨੇ, ਪਹਿਲੀ ਸਟੇਜ ਕਿੱਥੋਂ ਸ਼ੁਰੂ ਹੁੰਦੀ ਤੇ ਕਦੋਂ ਹੁੰਦੀ ਹੈ ਔਰ ਲੇਬਰ ਸ਼ੁਰੂ ਹੋਣ ਦੇ ਕਾਰਨ ਕੀ ਹੈਗੇ ਨੇ। ਬੱਚਾ ਆਰਾਮ ਨਾਲ ਰਹਿ ਰਿਹਾ ਸੀ ਮਾਂ ਦੇ ਪੇਟ ਵਿੱਚ, ਠੀਕ ਠਾਕ ਸੀ ਯਾਰ, ਉਹਨੂੰ ਬਾਹਰ ਆਉਣ ਦੀ ਕੀ ਲੋੜ ਸੀ, ਨੱਚਦਾ ਕੁੱਦਦਾ ਖਾਂਦਾ ਪੀਂਦਾ ਮਾਂ ਸਾਰਾ ਕੁਝ ਕਰੀ ਜਾਂਦੀ ਸੀ, ਕੀ ਆਉਣ ਦੇ ਕਿਉਂ ਐਸਾ ਹੁੰਦਾ। ਸੋ ਉਹ ਮੈਕੇਨਿਜ਼ਮ ਦੇ ਪਿੱਛੇ ਜਿਹੜੀ ਕਹਾਣੀ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਸ ਮੈਕੇਨਿਜ਼ਮ ਦੇ ਵਿੱਚ ਉਹਦੀਆਂ 3 ਸਟੇਜਾਂ, ਕਿਉਂਕਿ ਸਾਨੂੰ ਪਤਾ ਹੋਵੇ ਵੀ ਕਿਸ ਸਟੇਜ ਦੇ ਵਿੱਚ ਰੋਕ ਪੈ ਰਹੀ ਹੈ ਔਰ ਹਰੇਕ ਸਟੇਜ ਦੇ ਵਿੱਚ ਅਗਰ ਕੋਈ ਰੁਕਾਵਟ ਆਉਂਦੀ ਸਮੇਂ ਤੋਂ ਵੱਧ ਉਹਦੇ ਚ ਸਮਾਂ ਲੱਗ ਰਿਹਾ ਤੇ ਸਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ ਆ, ਉਸ ਨੂੰ ਉਹਦੇ ਮੁਤਾਬਕ ਅਸੀਂ ਟੈਕਲ ਕਰਕੇ ਠੀਕ ਕਰ ਸਕਦੇ ਹਾਂ। ਜੇ ਫਸਟ ਸਟੇਜ ਦੇ ਵਿੱਚ ਕੁਝ ਹੋਇਆ ਹੈ ਤੇ ਕੀ ਕਾਰਨ ਹੋ ਸਕਦੇ ਨੇ, ਅਸੀਂ ਉਸ ਚੀਜ਼ ਨੂੰ ਕਿਵੇਂ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਸੈਕੰਡ ਸਟੇਜ ਦੀ ਅਸੀਂ ਗੱਲ ਕਰੀ ਸੀ ਵੀ ਸੈਕੰਡ ਸਟੇਜ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ ਔਰ ਉਹਦੇ ਵਿੱਚ ਕੀ ਕੰਪਲੀਕੇਸ਼ਨ ਹੋ ਸਕਦੀਆਂ ਨੇ, ਕਿਹੜੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀ ਸੀ। ਫਿਰ ਥਰਡ ਸਟੇਜ ਦੀ ਗੱਲ ਸੀਗੀ ਔਰ ਇਸੇ ਤਰ੍ਹਾਂ ਫਿਰ ਮੈਂਟੇਨੈਂਸ ਅਸੀਂ ਕੀਤਾ ਸੀ, ਇਸ ਬੱਚੇ ਦੀ ਇੰਸਪੈਕਸ਼ਨ ਕਰੀ ਸੀ ਉਸ ਜੰਮਣ ਵਾਲੇ ਬੱਚੇ ਦੀ ਜੋ ਜਿਹੜਾ ਜੰਮ ਚੁੱਕਿਆ ਹੁਣ ਇਸ ਵੇਲੇ ਉਹਦੇ ਵਿੱਚ ਸਰੀਰਕ ਤੌਰ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹੇਗੀ, ਇਹਦੀ ਬਣਤਰ ਦੇ ਵਿੱਚ ਕਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਅਸੀਂ ਜਾਣਦੇ ਹਾਂ ਤੇ ਉਹਦਾ ਨਾਂ ਅਸੀਂ ਐਨੋਮਲੀਜ਼ ਰੱਖਿਆ। ਬਹੁਤ ਸਾਰੀਆਂ ਐਨੋਮਲੀਜ਼ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਨੇ ਕਿ ਟਾਈਮਲੀ ਫੈਸ਼ਨ ਦੇ ਮੁਤਾਬਕ ਠੀਕ ਹੋ ਜਾਣਾ। ਬਹੁਤ ਸਾਰੇ ਬੱਚਿਆਂ ਨੂੰ ਇਨਕਿਊਬੇਸ਼ਨ ਚ ਰੱਖਿਆ ਜਾਂਦਾ ਤਾਂ ਕਿ ਉਹ ਸਮਾਂ ਹੋ ਸਕਦਾ ਸਮੇਂ ਨਾਲ ਠੀਕ ਹੋਣ ਵਾਲੀਆਂ ਹੋਣ ਤੇ ਜਦੋਂ ਤੱਕ ਉਹ ਇਨਕਿਊਬੇਸ਼ਨ ਚ ਰਹਿੰਦਾ ਸਮੇਂ ਦੇ ਨਾਲ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ, ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ, ਅਸੀਂ ਕਹਿੰਦੇ ਹੁਣ ਇਨਕਿਊਬੇਸ਼ਨ ਚ ਇਸਨੂੰ ਬਾਹਰ ਕੱਢ ਲਓ। ਔਰ ਇਸੇ ਤਰ੍ਹਾਂ ਹੀ ਕੁਝ ਇੱਕ ਐਸੀਆਂ ਐਨੋਮਲੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਹੋਰ ਸਮਾਂ ਲੈਣਾ ਹੁੰਦਾ, ਸਮਾਂ ਵੱਧ ਸਮੇਂ ਨਾਲ ਠੀਕ ਹੁੰਦਾ, ਜਿਵੇਂ ਹਾਰਟ ਦੇ ਵਿੱਚ ਫੋਰਾਮੈਨੋਬਲ ਦੀ ਗੱਲ ਕੀਤੀ ਸੀ, ਜਿਵੇਂ ਫੋਂਟਾਨਸ ਤਾਲੂ ਸਿਰ ਦੇ ਵਿੱਚ ਹੁੰਦਾ ਉਹਦੀ ਅਸੀਂ ਗੱਲ ਕੀਤੀ ਸੀ, ਔਰ ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਭਾਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਤੋਂ ਲੰਘਦਿਆਂ ਹੋਇਆਂ ਬੱਚਾ ਸਾਡੇ ਸਾਹਮਣੇ ਸੀ ਔਰ ਮਾਂ ਤੋ ਅਲੱਗ ਹੋਣ ਦਾ ਜਾਂ ਨਾੜੂ ਕੱਟਣ ਦਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨਾੜੂ ਕੱਟਣਾ, ਉਹਦੀ ਸਾਰੀ ਵਿਵਸਥਾ, ਉਹਦੀ ਸਾਰਾ ਮੈਨੇਜਮੈਂਟ, ਉਹਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ, ਔਰ ਉਸ ਨੂੰ ਅਸੀਂ ਕਹਿੰਦੇ ਕੀ ਹੈ ਮੈਡੀਕਲ ਟਰਮੀਨੋਲੋਜੀ ਚ ਗੋਲਡਨ ਆਵਰਸ, ਔਰ ਇਹ ਅਸੀਂ ਕਿਵੇਂ ਕੀਤਾ ਸੀ, ਕੀ ਕਰਨਾ ਸੀ, ਉਹਦਾ ਢੰਗ ਕੀ ਸੀ, ਤਰੀਕਾ ਕੀ ਸੀਗਾ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਸੀਂ ਮਾਂ ਦੀ ਪ੍ਰੀਕੋਸ਼ਨ, ਕਿਉਂਕਿ ਇਹ ਵੀ ਤਾਂ ਬਹੁਤ ਜ਼ਰੂਰੀ ਹੈ ਨਾ, ਜਿਹਨੇ ਮਾਂ ਨੇ ਜਨਮ ਦਿੱਤਾ ਇਹ ਤਾਂ ਨਹੀਂ ਹੈਗਾ ਕਿ ਸਧਾਰਨ ਗੱਲ ਹੈ, ਜੀਵਨ ਤੋਂ ਜੀਵਨ ਪੈਦਾ ਹੋਣਾ ਨਿੱਕੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਵੈਸੇ ਤਾਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਸਿਕ ਧਰਮ ਦੀ ਗੱਲ ਮੈਂ ਕਰੀ ਸੀ ਵੀ ਇੱਕ ਮਾਂ, ਇੱਕ ਲੜਕੀ ਕਹਿ ਲਓ ਜਿਹਦਾ ਮਾਸਿਕ ਧਰਮ ਸ਼ੁਰੂ ਹੋ ਗਿਆ, ਜਿਹਨੂੰ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਆ ਮਾਸਿਕ ਧਰਮ ਸ਼ੁਰੂ ਹੋ ਗਿਆ, मतलब कुदरत ने एक सर्टिफिकेट दे देता है कि हुने जीवन तो जीवन पैदा कर सकती है। तो तुसी ये समझो भाई हर महीने ही ओ एक नवा जीवन पाउंदी है, हर महीने ही एक इस तरह की त्रासदी दे विचों लंघदी है और उस त्रासदी का नाम है थानू दस्या सी एम्बोलिज्म। बहुत सारिया बीमारियां बहुत सारिया जेनेटिक टाइप की कमियां ऐसी रहिंदियां ने शरीर दे विच जिन्हां दे करके कई शरीर दे विच इस तरह की प्रॉब्लम आउंदी है कि किसी भी थां तो किसी भी जख्म तो किसी भी टूटी हड्डी तो या किसी भी शरीर के जख्म तो कोई पार्टिकल कोई छोटा मोटा हिस्सा टुट के खून वापसी जाने वाले खून के प्रवाह में रल गया और जाते जाते अगर वो किसी थां ते जाके हार्ट में रुक गया कोरोनरी आर्टरियां दे विच रुक गया हार्ट अटैक हो सकता है। अगर वो किसी उसे थां ते जांदा जांदा ब्रेन च रुक गया तो स्ट्रोक हो सकता है और जिसके नाल कोई अंग भी मारा जा सकता है डेथ भी हो सकती है। तो मैं इसे करके कहा कि एक लड़की जदों ओदे मासिक धर्म शुरू हुंदे ने या इंज कहो एक मां हर प्रेगनेंसी समय ते हर मासिक धर्म समय इस त्रासदी दे विचों गुजरदी बहुत वड्डा योगदान है ओदा। इना संसार जिहड़ा बनिया मां दे राही इसे करके ते मां पूजनी हो गया ते आप इन्नियां सारियां मुसीबतां दे विचों लंघदे होया वी ओ बच्चे जमदियां ने। ये ठीक है कि इग्नोरेंस है ना, उन्हें बेचारी नूं पता ही नहीं। हुण जिवें जिवें जानकारी होई है ते पता लगदा है ना कि भाई है एवं कुछ हो सकता है। हर महीने ही मेरे नाल कुछ है और असि सारे हर्डल पास कर जांदे आ, असि सारे हर्डल पार करके फिर भी किन्ने किन्ने बच्चे जमदियां ने मामा। हां जी, सो ये सारा कुछ हो रहा है जदों के मासिक धर्म का जिहड़ा एक नॉर्मल पीरियड है किसी भी बच्ची नूं 13-14 साल की उम्र तो असि आम तौर ते 12 गिनते हां कि 12 साल दे विच एज एन एवरेज हर बच्ची नूं मासिक धर्म शुरू होने शुरू हो जांदे ने। हालांकि अजकल जिहड़े ने बहुत सारे बहुत अर्ली एज दे विच भी इही कंडीशनां होणियां शुरू हो जांदियां। प्री पबर्टी जिहनूं मैं कहा सीगा, प्री पबर्टी भी कही सी, कई इहनां नूं लेट पबर्टी भी कही सी, पर अल्टीमेट ये साडा रेंज जिहड़ा है 40-42 साल की उम्र तक चलता है। तो जिहड़ा इन्ने साल का समा इन्ने साल का पीरियड है ओहदे विच असीं गिनती करके मेडिकल साइंस ने दसी कि 480 लेरां ओवम ने पैदा होना है, जीवन ने शक्ल लैण वास्ते अपने आप नूं प्रेजेंट करना है। मैरिज तो पहला यह संभव है ही नहीं कि प्रेगनेंसी होवे। जदों गृहस्थ जीवन शुरू हुंदा है तो उस तों बाद एक कंडीशन शुरू हो जांदियां ने और ओहदे विच भी हर महीने या इंज कह लो कि किसी भी समय इस तरह की त्रासदी वापर सकती है कि कोई इम्बोलिज्म कोई कलॉट कोई पार्टिकल उत्थों जाके सर्कुलेशन च कर दे। पर आमतौर से सेहतमंद लोगों में ऐसा नहीं हुंदा, पर जिहड़े लोग डायबिटिक्स हैगे ने या जिन्हां दी कोई जेनेटिक टाइप दी प्रॉब्लम्स हैगी ने उन्हां दे विच संभावना हैगी आ कि ये ऐसा हो जाए कि किसी भी वेले जिंदगी दे विच रहिंदिया होया मौत का सामना करना पै जाए। ये मुश्किल साडे सामने आ सकदी है। तो यह सारी व्यवस्था जिहड़ी सी ਉਹ ਮੈਂ ਤੁਹਾਡੇ ਨਾਲ ਸਾਂਝੀ ਕਰੀ ਸੀਗੀ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਠੀਕ ਹੈ ਇਹ ਬੱਚਾ ਬਾਹਰ ਆ ਗਿਆ, ਅਸੀਂ ਇਹਦਾ ਐਗਜ਼ਾਮੀਨੇਸ਼ਨ ਕਰਿਆ ਵੇਖਿਆ ਵੀ ਇਹਦੇ ਵਿੱਚ ਕੁਦਰਤੀ ਤੌਰ ਤੇ ਜਿਹੜੀ ਅਸੀਂ ਕਿ ਨਾਰਮਲ ਬਣਤਰ ਸਰੀਰ ਦੀ ਸਮਝਦੇ ਹਾਂ ਉਸ ਬਣਤਰ ਦੇ ਵਿੱਚੋਂ ਕਿਹੜੀ ਕਿਹੜੀ ਕਮੀ ਹੈ। ਜਿਵੇਂ ਕਲੈਫਟ ਪਲੇਟ ਦੀ ਮੈਂ ਗੱਲ ਕੀਤੀ ਸੀਗੀ, ਬਹੁਤ ਸਾਰੀਆਂ ਗੱਲਾਂ ਤਾਂ ਸਾਨੂੰ ਦਿਸ ਰਹੀਆਂ ਨੇ ਨਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦਿਸਦੀਆਂ ਨਹੀਂ ਅੰਦਰੂਨੀ ਨੇ। ਜਿਵੇਂ ਮੈਂ ਹਾਰਟ ਦੀ ਗੱਲ ਕੀਤੀ ਸੀ, ਫੋਰਮੈਨ ਓਬਲ ਦੀ ਗੱਲ ਕੀਤੀ ਸੀ, ਇਸ ਤਰ੍ਹਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਮਰ ਦੇ ਫੇਜ਼ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਅਸੀਂ ਕੀ ਕਹਿੰਦੇ ਹਾਂ ਬੱਚੇ ਨੇ ਦੰਦੀਆਂ ਕੱਢ ਲਈਆਂ ਤੇ ਕਹਿੰਦੇ ਬਸ ਸਾਰਾ ਕੁਝ ਠੀਕ ਹੋ ਗਿਆ, ਨਹੀਂ, ਉਸ ਤੋਂ ਬਾਅਦ ਦੰਦੀਆਂ ਨੇ ਟੁੱਟਣਾ ਵੀ ਹੈ, ਉਸ ਤੋਂ ਬਾਅਦ ਨਵੇਂ ਦੰਦਾਂ ਨੇ ਆਉਣਾ ਵੀ ਹੈ, ਉਸ ਤੋਂ ਬਾਅਦ ਵਿਜ਼ਡਮ ਟੀਥ ਨੇ ਵੀ ਆਉਣਾ ਜਿਹਨੂੰ ਅਸੀਂ ਅਕਲਦਾਰ ਕਹਿੰਦੇ ਹਾਂ, ਜਿਹਨੇ 24-25 ਸਾਲ ਦੀ ਉਮਰ ਵਿੱਚ ਦੰਦਾਂ ਦੀ ਕੰਪਲੀਸ਼ਨ ਹੋਣੀ। ਆਮ ਤੌਰ ਤੇ ਜਿਹੜੇ ਮਿਲਕ ਟੀਥ ਨੇ ਉਹ 24 ਜਿਹੜਾ ਹੈ ਮਹੀਨਿਆਂ ਚ ਪੂਰੇ ਹੁੰਦੇ ਨੇ ਔਰ ਉਹਨੂੰ ਅਸੀਂ ਕਹਿੰਦੇ 20 ਮਿਲਕ ਟੀਥ, ਇਹ 24 ਮਹੀਨਿਆਂ ਦੀ ਉਮਰ ਤੱਕ ਪੂਰੇ ਹੁੰਦੇ ਨੇ ਔਰ 5ਵੇਂ 6ਵੇਂ ਮਹੀਨੇ ਦੇ ਵਿੱਚ ਆਮ ਤੌਰ ਤੇ ਸ਼ੁਰੂ ਹੋ ਜਾਂਦੇ ਨੇ ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਟੁੱਟਣ ਦੀ ਵਿਵਸਥਾ ਹੁੰਦੀ ਹੈ। ਮਹੀਨਿਆਂ ਨੂੰ ਸਾਲਾਂ ਚ ਕਨਵਰਟ ਕਰ ਲਓ, 5-6 ਮਹੀਨੇ ਦੇ ਵਿੱਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਉਣਾ ਸ਼ੁਰੂ ਹੋ ਜਾਂਦਾ ਆ ਤਾਂ ਤੁਸੀਂ ਇਹ ਸਮਝੋ ਵੀ 5ਵੇਂ 6ਵੇਂ ਸਾਲ ਦੇ ਵਿੱਚ ਇਹ ਪਹਿਲਾ ਟੁੱਟਣਾ ਵੀ ਹੈ। ਇੱਕ ਨਾਰਮਲ ਵਿਵਸਥਾ ਹੈਗੀ ਹੈ ਪਰ ਇਸ ਨਾਰਮਲ ਵਿਵਸਥਾ ਵਿੱਚ ਚੱਲਦਿਆਂ ਚੱਲਦਿਆਂ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਹੈ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ। ਇਹ ਦੰਦਾਂ ਦੇ ਦੰਦ ਤਾਂ ਪੈਦਾ ਕਰਨੇ ਹੀ ਕਰਨੇ ਨੇ, ਨਵਾਂ ਪ੍ਰੋਡਕਸ਼ਨ ਤਾਂ ਕੁਦਰਤ ਨੇ ਜੋ ਕਰਨੀ ਕਰਨੀ ਹੈ, ਪਰ ਇਸ ਚੀਜ਼ ਦੀ ਪੂਰਤੀ ਵਾਸਤੇ ਮੰਗ ਜਿਹੜਾ ਨਵੇਂ ਘਰ ਬਣ ਗਏ ਆ ਤੇ ਨਵੇਂ ਘਰ ਬਣ ਗਏ ਤੇ ਬਿਜਲੀ ਸਪਲਾਈ ਤਾਂ ਉਹਨਾਂ ਨੂੰ ਵੀ ਕਰਨੀ ਹੈ ਨਾ, ਇਸ ਨਵੀਂ ਬਿਜਲੀ ਨੂੰ ਸਪਲਾਈ ਕਰਨ ਵਾਸਤੇ ਅਸੀਂ ਸਪਲਾਈ ਕਿੱਥੋਂ ਲੈਣੀ ਹੈ, ਡਿਵੈਲਪਮੈਂਟ ਕਿਵੇਂ ਕਰਨੀ ਹੈ? ਸੋ ਇਸ ਤਰ੍ਹਾਂ ਕਰਕੇ ਦੰਦਾਂ ਨੂੰ ਬਣਾਉਣ ਵਾਸਤੇ ਸਾਨੂੰ ਕੈਲਸ਼ੀਅਮ ਦੀ ਲੋੜ ਸੀ, ਪੋਟਾਸ਼ੀਅਮ ਦੀ ਲੋੜ ਸੀ, ਕਿੱਥੋਂ ਪੂਰੀ ਕਰਾਂਗੇ? ਸੋ ਉਹਦੇ ਸੋਰਸ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਪਹਿਲਾ ਸੋਰਸ ਹੁੰਦਾ ਹੈ ਆਂਤੜੀਆਂ ਦੇ ਵਿੱਚੋਂ ਖੁਰਾਕ ਚੋ ਲੈ ਲਓ, ਕਿਉਂਕਿ ਸਭ ਤੋਂ ਵੱਡਾ ਸੋਰਸ ਸਾਡੇ ਕੋਲ ਜਿਹੜਾ ਖੁਰਾਕ ਜਾ ਰਹੀ ਹੈ, ਵੱਧ ਤੋਂ ਵੱਧ ਜਿਹੜਾ ਸਟੋਰ ਹਾਊਸ ਸਾਡਾ ਹੈ ਆਂਤੜੀਆਂ ਦੇ ਵਿੱਚੋਂ ਹੁੰਦਾ ਹੈ ਇਹਦਾ, ਤੇ ਜੇ ਆਂਤੜੀਆਂ ਵਿੱਚੋਂ ਜ਼ਿਆਦਾ ਕੈਲਸ਼ੀਅਮ ਵਗੈਰਾ ਦੰਦਾਂ ਨੂੰ ਬਣਾਉਣ ਲਈ ਲੈ ਲਿਆ ਗਿਆ ਤੇ ਅਲਟੀਮੇਟ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ, ਤੁਸੀਂ ਆਮ ਵੇਖਿਆ ਹੋਣਾ ਦੰਦੀਆਂ ਦੇ ਕੱਢਦੇ ਹੋਏ ਬੱਚਿਆਂ ਨੂੰ ਟੱਟੀਆਂ ਲੱਗਦੀਆਂ ਨੇ, ਉਹਦੀ ਵਿਵਸਥਾ ਉਹਦਾ ਕਾਰਨ ਪਿੱਛੇ ਇਹੀ ਹੁੰਦਾ। ਤੇ ਜਾਂ ਕਈ ਬੱਚੇ ਜਿਹੜੇ 8ਵੇਂ 9ਵੇਂ ਮਹੀਨੇ ਆਮ ਤੌਰ ਤੇ ਤੁਰਨ ਲੱਗ ਗਏ ਸੀਗੇ, ਜਾਂ ਕਈ ਬੱਚੇ ਜਿਹੜੇ ਨੇ ਉਹ ਟੇਬਲ ਨਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ, ਉਹ ਫਿਰ ਕਮਜ਼ੋਰ ਹੋ ਗਏ। ਜਿਹੜੇ ਇਸ ਗੱਲ ਦੇ ਇੰਡੀਕੇਟਰ ਨੇ ਕਿ ਭਾਈ ਦੰਦ ਬਣਾਉਣ ਵਾਸਤੇ ਕੁਦਰਤ ਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਸੀ ਉਹ ਉਹਨੇ ਹੱਡੀਆਂ ਚ ਲੈ ਕੇ ਪੂਰੀ ਕਰ ਦਿੱਤੀ, ਹੱਡੀਆਂ ਫਿਰ ਵੀਕ ਹੋ ਗਈਆਂ, ਜਿਹਦੇ ਕਰਕੇ ਜਿਹੜਾ ਬੱਚਾ ਤੁਰਨ ਲੱਗ ਗਿਆ ਸੀਗਾ, ਜਿਹੜਾ ਬੱਚਾ ਖੜਾ ਹੋਣ ਲੱਗ ਗਿਆ ਸੀਗਾ, ਉਹ ਫਿਰ ਡਿੱਗਣ ਲੱਗ ਗਿਆ। ਸੋ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਹੜੀਆਂ ਆਮ ਨਿਸ਼ਾਨੀਆਂ ਦੇ ਤੌਰ ਤੇ ਅਸੀਂ ਘਰਾਂ ਚ ਬੈਠੇ ਹੋਏ ਜਾਣ ਸਕਦੇ ਹਾਂ, ਘਰਾਂ ਚ ਬੈਠੇ ਹੋਏ ਸਾਨੂੰ ਪਤਾ ਲੱਗ ਸਕਦਾ ਇਹਦੇ ਪਿੱਛੇ ਕਹਾਣੀ ਕੀ ਹੋ ਰਹੀ ਹੈ। ਇਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਦੰਦਾਂ ਦੇ ਸੰਬੰਧ ਚ ਕੀਤੀ ਸੀ, ਨਾਲ ਇਹ ਵੀ ਗੱਲ ਕਹੀ ਸੀ। ਐਕਸੈਪਸ਼ਨਲ ਕੇਸਾਂ ਦੇ ਵਿੱਚ ਕਈ ਇੱਕ ਬੱਚੇ ਐਸੇ ਪੈਦਾ ਹੁੰਦੇ ਨੇ ਜਿਹੜੇ 2 ਜਾਂ 3 ਦੰਦ ਮਾਂ ਦੇ ਪੇਟ ਵਿੱਚ ਹੀ ਪੈਦਾ ਕਰ ਲੈਂਦੇ, ਦੰਦਾਂ ਦੇ ਨਾਲ ਪੈਦਾ ਹੋਣ ਵਾਲੇ ਬੱਚੇ ਤੇ ਲੋਕ ਚਮਤਕਾਰੀ ਨੇ, ਚਮਤਕਾਰ ਤਾਂ ਆਟੋਮੈਟਿਕਲੀ ਹੋ ਗਿਆ ਕਿ ਸਮੇਂ ਤੋਂ ਪਹਿਲਾਂ ਜੇ ਕੋਈ ਚੀਜ਼ ਕਿਸੇ ਨੇ ਡਿਵੈਲਪਮੈਂਟ ਕਰ ਲਈ ਹੈ ਇਹ ਚਮਤਕਾਰ ਵਰਗੀ ਗੱਲ ਹੈ, ਪਰ ਪ੍ਰੋਸੈਸ ਉਹਦਾ ਸਾਰਾ ਉਹੀ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਕਈ ਵਾਰ ਬੱਚੇ ਦੰਦ ਲੈ ਕੇ ਆਉਂਦੇ ਨੇ, ਔਰ ਉਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਵਿਜ਼ਡਮ ਟੀਥ ਦਾ ਉੱਗਣਾ ਜਿਹੜਾ ਆ 24 ਤੋਂ 25 ਸਾਲ ਦੇ ਏਰੀਏ ਵਿੱਚ ਹੁੰਦਾ, ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਬਾਡੀ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਹੀ ਸੀ, ਮਾਂ ਦੇ ਪੇਟ ਚੋਂ ਬਾਹਰ ਆ ਕੇ ਵੀ ਅਜੇ ਪੂਰੀ ਡਿਵੈਲਪ ਨਹੀਂ ਹੋਈ, ਅਜੇ ਇਹਦੇ ਵਿੱਚ ਜੋ ਚੀਜ਼ ਬਣਨੀ ਸੀ, ਜੋ ਚੀਜ਼ ਡਿਵੈਲਪ ਹੋਣੀ ਸੀ ਅਜੇ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਗਰ ਹਾਰਟ ਦੰਦ ਜਿਹੜਾ ਹੋਗਾ ਆ ਤੇ ਹੁਣ ਸਰੀਰ ਪੂਰਾ ਹੋ ਗਿਆ, ਤਾਂ ਮੈਂ ਫਿਰ ਕਿਹਾ ਸੀਗਾ ਇੱਥੇ ਆ ਕੇ ਨਹੀਂ ਐਸਾ ਨਹੀਂ ਹੋਇਆ। ਜਦੋਂ 55-60 ਸਾਲ ਦੇ ਹੁੰਦੇ ਆ, ਆ ਮੈਂ ਜ਼ੀ ਫਾਇਰ ਸਟਰਨਮ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਜਾਂ ਇਸ ਤੋਂ ਵੀ ਪਹਿਲਾਂ ਜੋੜਾਂ ਦੇ ਵਿੱਚ ਐਪੀਫਾਈਸਿਸ ਯੂਨੀਅਨ ਦੀ ਗੱਲ ਕੀਤੀ ਸੀ। ਕਈ ਲੋਕ ਛੁਪਾ ਲੈਂਦੇ ਨੇ ਨਾ, ਬੜਾ ਮਖੌਲ ਵਾਲੀ ਗੱਲ ਬਣੀ ਹੋਈ ਹੈ ਕਿ ਬੀਬੀ ਇੱਕ ਬੱਚੇ ਲੈ ਕੇ ਆਪਣੇ ਬੱਚਿਆਂ ਨੂੰ ਉਸਦੇ ਬੱਸ ਚ ਬੈਠ ਗਈ ਤੇ ਕੰਡਕਟਰ ਨੇ ਪੁੱਛਿਆ ਬੀਬੀ ਇਹਨਾਂ ਦੀ ਉਮਰ ਕਿੰਨੀ ਹੈ, ਤੇ ਉਹਨੇ ਉਮਰ ਉਹ ਦੱਸਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਵੀ ਉਸ ਤੋਂ ਹੇਠਾਂ। ਉਹ ਕਹਿੰਦਾ ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਹ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਜਾਂ ਤੁਸੀਂ ਕਿੰਨੀ ਉਮਰ ਦੇ ਹੋ। ਛੁਪਾ ਨਹੀਂ ਸਕਦੇ ਤੁਸੀਂ, ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹੀ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦਾ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ ਕਿ ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ, ਉਦੋਂ ਮੈਨੂੰ ਮੈਂਸਦ ਆਇਆ ਸੀ ਜੀ, ਉਦੋਂ ਆਖਰੀ ਵਾਰ ਮੈਂਸਦ ਹੋਏ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ ਆ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਅਸੀਂ ਹੱਥ ਲਗਾ ਕੇ ਦੱਸ ਸਕਦੇ ਹਾਂ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ, ਤੇਰੀ ਪ੍ਰੈਗਨੈਂਸੀ ਦਾ ਇੰਨਾ ਸਮਾਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਟੈਕਨੀਕਸ ਦੀਆਂ ਸਨ, ਇਹ ਸਾਰੀਆਂ ਗੱਲਾਂ ਉਸ ਚੀਜ਼ ਨੂੰ ਸਟੱਡੀ ਕਰਦੇ ਆ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਵੇਂ ਕਿਵੇਂ ਕੀ ਕੀ ਵਾਪਰਦਾ ਆਇਆ ਤੇ ਕਦੋਂ ਕਦੋਂ ਵਾਪਰਦਾ ਆਇਆ, ਉਹਨਾਂ ਚੀਜ਼ਾਂ ਦੀ ਸਟੱਡੀ ਹੀ ਤਾਂ ਸੀ ਨਾ ਜਿਹੜੀ ਅਸੀਂ ਅੱਜ ਕੱਲ ਮੈਡੀਕਲ ਸਾਇੰਸ ਨੇ ਜਾਣ ਲਈ। ਔਰ ਉਹਦੇ ਮੁਤਾਬਕ ਅਸੀਂ ਜੋਤਸ਼ੀ ਨਹੀਂ ਹਾਂ, ਡਾਕਟਰ ਜੋਤਸ਼ੀ ਨਹੀਂ ਹੁੰਦਾ, ਡਾਕਟਰ ਸਿਧਾਂਤ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਟੈਕਨੀਕਲੀ ਉਹਦੇ ਸਾਹਮਣੇ ਆਉਂਦੀਆਂ, ਕਿਉਂਕਿ ਜੋਤਸ਼ੀਆਂ ਨੇ ਤਾਂ ਤੁਹਾਨੂੰ ਜੋ ਦੱਸਣਾ ਆ ਉਹ ਇੱਕ ਹਾਈਪੋਥੈਸਿਸ ਆ, ਗੈਸ ਵਰਗਿਆ, ਗੈਸ ਠੀਕ ਵੀ ਹੋ ਸਕਦਾ ਗਲਤ ਵੀ ਹੋ ਸਕਦਾ, ਪਰ ਜੇ ਤੁਸੀਂ 2 ਤੇ 2-4 ਕਰਦੇ ਹੋ ਤੇ ਗਲਤ ਤਾਂ ਨਹੀਂ ਨਾ ਹੋਏਗਾ। ਤੁਸੀਂ ਪਹਿਲਾਂ 2 ਲਕੀਰਾਂ ਮਾਰੀਆਂ ਫਿਰ 2 ਲਕੀਰਾਂ ਮਾਰੀਆਂ ਫਿਰ 4 ਨੂੰ ਗਿਣਤੀ ਕੀਤੀ, 4 ਇਹ ਨਹੀਂ ਗਲਤ ਹੋ ਸਕਦਾ ਨਾ। ਇਸੇ ਤਰ੍ਹਾਂ ਹੀ ਜੋ ਅਸਾਂ ਲੋਕਾਂ ਨੇ ਦੱਸਣਾ, ਜੋ ਟੈਕਨੀਕਲੀ ਜੱਜ ਕਰਕੇ ਵੇਖ ਕੇ ਦੱਸਣਾ ਹੈਗਾ, ਉਹ ਐਗਜੈਕਟ ਹੋਣਾ, ਤੁਹਾਨੂੰ ਭੁੱਲ ਸਕਦਾ, ਡਾਕਟਰ ਨੂੰ ਉਹਦੇ ਵਿੱਚ ਨਹੀਂ ਭੁੱਲ ਸਕਦਾ। ਦੱਸ ਸਕਦੇ ਹਾਂ ਅਸੀਂ ਵੀ ਇਹ ਪ੍ਰੈਗਨੈਂਸੀ ਕਿੰਨੇ ਸਮੇਂ ਦੀ ਹੋਗੀ, ਕਿੰਨਾ ਸਮਾਂ ਇਸ ਗੱਲ ਨੂੰ ਹੋ ਗਿਆ, ਬਹੁਤ ਸਾਰੇ ਭੁਲੇਖੇ, ਬਹੁਤ ਸਾਰੀਆਂ ਬਲਾਕੀਆਂ ਗੱਲਾਂ ਵੀ ਇਸ ਸੰਬੰਧ ਵਿੱਚ ਬਣੀਆਂ ਹੋਈਆਂ ਨੇ। ਖੈਰ ਇਹ ਡਿਟੇਲ ਜਦੋਂ ਆਪਾਂ ਲੈਕਚਰ ਕਰਦੇ ਸਮੇਂ ਉਦੋਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੱਚਾ ਜਦ ਪੈਦਾ ਹੋਇਆ ਤੇ ਉਹਨੂੰ 1 ਸਾਲ ਤੱਕ ਉਹਦੇ ਉੱਤੇ ਲੇਬਲ ਰਹਿੰਦਾ ਨਿਊ ਬੋਰਨ, ਔਰ ਇਸ ਨਿਊ ਬੋਰਨ ਦੀਆਂ ਤ੍ਰਾਸਦੀਆਂ ਦੀ ਮੈਂ ਗੱਲ ਕੀਤੀ ਸੀ, ਜਿਹਦੇ ਚ ਮੈਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ ਭਾਈ ਵੈਕਸੀਨੇਸ਼ਨ ਅਸੀਂ ਡਿਵੈਲਪ ਕੀਤੀ, ਉਦੋਂ ਪਹਿਲਾਂ 30% ਤੱਕ ਬੱਚੇ ਆਪਣੇ ਆਪ ਮਰ ਜਾਂਦੇ ਸੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ, ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਉਹਨਾਂ ਬਿਮਾਰੀਆਂ ਨੂੰ ਲੱਭਣਾ ਸ਼ੁਰੂ ਕੀਤਾ, ਮੈਡੀਕਲ ਸਾਇੰਸ ਨੇ ਇੰਨੀ ਡਿਵੈਲਪਮੈਂਟ ਕਰ ਲਈ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜਾਨਲੇਵਾ ਹੁੰਦੀਆਂ ਸੀ 1 ਸਾਲ ਦੀ ਉਮਰ ਦੇ ਵਿੱਚ ਜਾਂ 1.5 ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸੀ, ਔਰ ਫਿਰ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਸੀਗੇ ਉਹ ਆਮ ਤੌਰ ਤੇ ਡੈਥ ਹੋ ਜਾਂਦੇ ਸੀ। ਕੀ ਕੀ ਕਾਰਨ ਸੀ ਉਹਨਾਂ ਸੰਬੰਧਾਂ ਨੂੰ, ਅਸੀਂ ਉਹਨਾਂ ਨੂੰ ਮੈਡੀਕਲ ਸਾਇੰਸ ਨੇ ਜਾਣਿਆ, ਔਰ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਪਹਿਲੇ ਸਾਲ ਦੀ ਉਮਰ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਕਿਹੜੇ ਕਾਰਨ ਐਸੇ ਹੋ ਸਕਦੇ ਨੇ ਜਿਹੜੇ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਜਾਂਦਿਆਂ ਬੱਚਿਆਂ ਦੀ ਆਟੋਮੈਟਿਕ ਡੈਥ ਹੋ ਜਾਂਦੀ ਹੈ। ਆਮ ਤੌਰ ਤੇ ਅਸੀਂ ਇਹ ਸਮਝਦੇ ਹਾਂ ਕਿ ਕੋਈ ਵਬਾ ਹੈ ਕੋਈ ਇਸ ਤਰ੍ਹਾਂ ਦੀ ਗੱਲ, ਬਹੁਤ ਸਾਰੇ ਲੋਕ ਝਾੜੇ ਚ ਵੀ ਤੇ ਇਧਰ ਉਧਰ ਸਾਰੇ ਪਰ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਮੈਡੀਕਲ ਸਾਇੰਸ ਨੇ ਉਹਨਾਂ ਉਸ ਹਾਈਪੋਥੀਸਿਸ ਨੂੰ, ਉਹ ਜਿਹਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਸਿਰਫ ਗੱਲ ਹੈਗੀ ਹੈ ਕਿ ਮੈਂ ਕਹਿ ਰਿਹਾ ਤੇ ਇਸ ਕਰਕੇ ਹੋ ਗਿਆ ਹੋਣਾ, ਤੇ ਜੇ ਸਾਡੇ ਕੋਲ ਹੋਰ ਕੋਈ ਵਿਵਸਥਾ ਨਹੀਂ ਹੁੰਦੀ, ਜਿਹੜਾ ਬਿਆਨ ਕਿਸੇ ਨੇ ਦੇ ਦਿੱਤਾ ਉਨੀ ਦੇਰ ਤੱਕ ਉਹ ਹੀ ਸੱਚ ਆ, ਜਦ ਤੱਕ ਉਹਦੇ ਉਲਟ ਕੋਈ ਗੱਲ ਨਹੀਂ ਹੁੰਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ, ਆਧ ਨੀਲ ਅਨਾਧ ਅਨਾ ਹੱਥ ਜੁਗ ਜੁਗ ਏਕੋ ਵੇਸ, ਹੁਣ ਠੀਕ ਆ, ਜਦੋਂ ਤੱਕ ਕੋਈ ਹੋਰ ਬੰਦਾ ਆ ਕੇ ਇਸ ਗੱਲ ਨੂੰ ਗਲਤ ਨਹੀਂ ਕਰਦਾ ਉਦੋਂ ਤੱਕ ਇਹੀ ਸੱਚ, ਇਹੀ ਆਖਰੀ ਸੱਚ ਆ, ਕਿਉਂਕਿ ਹੋਰ ਕੋਈ ਵਿਵਸਥਾ ਨਹੀਂ ਅਜੇ ਤੱਕ, 1 ਸਾਲ ਹੋ ਗਏ ਨੇ ਅਜੇ ਤੱਕ ਤਾਂ ਕੋਈ ਹੋਰ ਲੱਭਿਆ ਨਹੀਂ ਗਾ ਕਿ ਰੱਬ ਦੇ ਬਾਰੇ ਹੋਰ ਪਰਿਭਾਸ਼ਾ ਦੇ ਸਕਦਾ ਹੋਵੇ ਜਾਂ ਕੁਛ ਕਰ ਸਕਦਾ ਹੋਵੇ। ਤੇ ਇਸੇ ਤਰ੍ਹਾਂ ਹੀ ਮੈਡੀਕਲ ਸਾਇੰਸ ਦੀ ਗੱਲ ਵੀ ਹੈਗੀ ਆ, ਹੁਣ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਮਿੱਥਾਂ ਜਿਹੜੀਆਂ ਚੱਲਦੀਆਂ ਸੀ, ਮਿੱਥਾਂ ਮੀਨਸ ਹਾਈਪੋਥੀਸਿਸ, ਮੀਨਸ ਜਿਹਦੇ ਪਿੱਛੇ ਕੋਈ ਤਰਕ ਹੈ ਨਹੀਂ, ਪਰ ਅਸੀਂ ਮੰਨੀ ਜਾ ਰਹੇ ਉਹਨਾਂ ਨੂੰ, ਹਾਂਜੀ, ਔਰ ਹੁਣ ਅਸੀਂ ਉਹਨਾਂ ਦਾ ਤਰਕ ਲੱਭ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਐਕਸਪਲੇਨੇਸ਼ਨ ਦੇਣ ਯੋਗ ਹੋ ਗਏ ਹਾਂ ਕਿ ਇਹ ਗੱਲ ਕਿਉਂ ਹੁੰਦੀ ਤੇ ਕਿਸ ਤਰ੍ਹਾਂ ਹੁੰਦੀ। ਬਹੁਤ ਸਾਰੀਆਂ ਮਿੱਥਾਂ ਨੂੰ ਕੱਟਿਆ ਵੀ ਗਿਆ ਇਸ ਗੱਲ ਦੇ ਨਾਲ ਕਿ ਨਹੀਂ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ, ਇਹ ਗਲਤ ਹੈਗੀ ਗੱਲ, ਔਰ ਅਸੀਂ ਉਹਨਾਂ ਨੂੰ ਕੱਟਦੇ ਵੀ ਆਏ। ਸਮਾਜ ਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਨੇ ਜਿਹੜੀ ਮਿੱਥਾਂ ਦੇ ਤੌਰ ਤੇ ਚੱਲਦੀਆਂ ਨੇ, ਵਹਿਮਾਂ ਭਰਮਾਂ ਦੇ ਤੌਰ ਤੇ ਚੱਲਦੀਆਂ ਨੇ, ਪਿੱਛੇ ਤਰ੍ਹਾਂ ਇਸੇ ਤਰ੍ਹਾਂ ਹੀ ਆ ਜਿਹੜੇ ਤਰਕਸ਼ੀਲ ਲੋਕ ਨੇ ਨਾ ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਦੱਸਦੇ ਨੇ ਤੁਹਾਨੂੰ ਵੀ ਭਾਈ ਇਹੋ ਜਿਹੀਆਂ ਗੱਲਾਂ, ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਸੋ ਖੈਰ ਅਸੀਂ ਮੈਡੀਕਲ ਸਾਇੰਸ ਨਾਲ ਸੰਬੰਧਿਤ ਚੱਲਦੇ ਹੋਏ ਹਾਂ, 1 ਸਾਲ ਤੱਕ ਇਸ ਬੱਚੇ ਦਾ ਨਾਂ ਰੱਖਿਆ ਸੀਗਾ ਇਹ ਨਿਊ ਬੋਰਨ, ਤੇ ਨਿਊ ਬੋਰਨ ਤੋਂ ਬਾਅਦ ਫਿਰ ਅਸੀਂ ਇਸ ਦੀ ਗਰੁੱਪਿੰਗ ਕਰ ਦਿੱਤੀ ਸੀ ਜਿਹਨੂੰ ਅਸੀਂ ਕਿਹਾ ਸੀਗਾ ਟੋਡਲਰ, ਔਰ ਟੋਡਲਰ ਦੀ ਵਿਵਸਥਾ ਸੀ 1 ਸਾਲ ਤੋਂ 5 ਸਾਲ ਤੱਕ, 1 ਸਾਲ ਤੋਂ 5 ਸਾਲ ਤੱਕ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਸੀਗੀਆਂ ਉਹ ਹਜੇ ਕੰਟੀਨਿਊ ਰਹਿੰਦੀਆਂ, ਕਿਉਂਕਿ ਅਸੀਂ ਸਮਝਦੇ ਹਾਂ ਨਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਉਹ ਅਸੀਂ 14 ਸਾਲ ਦੀ ਉਮਰ ਤੱਕ ਚਾਲੂ ਰੱਖਿਆ, ਇਸ ਕਰਕੇ ਰੱਖਿਆ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਵੀ ਹੋ ਸਕਦੀਆਂ ਨੇ, ਔਰ 14 ਸਾਲ ਦੀ ਉਮਰ ਤੱਕ ਵੀ ਐਸੀ ਸੰਭਾਵਨਾ ਹੋ ਸਕਦੀ ਹੈ ਕਿ ਉਸੇ ਬਿਮਾਰੀ ਦੇ ਕਰਕੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹੋਣ, ਕਿਉਂਕਿ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਅਜਾਣੇ ਵਿੱਚ ਹੀ ਮੌਤਾਂ ਹੋ ਜਾਂਦੀਆਂ ਸੀ ਜਿਹਦਾ ਪਤਾ ਨਹੀਂ ਸੀ ਲੱਗਦਾ ਕੀ ਹੁੰਦਾ, ਪਰ ਅੱਜ ਮੈਡੀਕਲ ਸਾਇੰਸ ਜਾਣਦੀ ਹੈ ਨਾ ਇਸ ਗੱਲ ਨੂੰ, ਇਸੇ ਕਰਕੇ ਉਹਦੀਆਂ ਵਿਵਸਥਾਵਾਂ ਬਣੀਆਂ, ਵੈਕਸੀਨੇਸ਼ਨ ਨੇ ਬਹੁਤ ਸਾਰਾ ਜਿਹੜਾ ਮਸਲਾ ਸਾਰਾ ਹੱਲ ਕਰ ਦਿੱਤਾ, ਪਰ ਅਜੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੈਨੇਟਿਕ ਦੇ ਨਾਲ ਸੰਬੰਧਿਤ ਹੈਗੀਆਂ ਨੇ, ਔਰ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਦੋਂ ਕਰਦਾ ਆਇਆ ਹਾਂ ਕਿ ਭਾਈ ਕਿਹੜੇ ਕਿਹੜੇ ਕਾਰਨ ਨੇ ਜੈਨੇਟਿਕਸ ਜਿਹਦੇ ਕਰਕੇ ਐਸਾ ਕੁਝ ਹੋ ਸਕਦਾ ਹੈਗਾ, ਔਰ ਉਸ ਜੈਨੇਟਿਕ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਭਾਈ ਲੋਕ ਕਹਿੰਦੇ ਨੇ ਚੰਗਾ ਜੀ ਫਲਾਣੇ ਪ੍ਰੈਗਨੈਂਸੀ ਹੋ ਗਈ ਹੈ ਤੇ ਹੁਣ ਫਲਾਣੇ ਸਾਧ ਫਲਾਣੇ ਬੰਦੇ ਕੋਲ ਜਾਓ ਜੀ, ਉਥੋਂ ਤਵੀਤ ਲੈ ਕੇ ਆਓ ਜੀ, ਉਥੋਂ ਰੱਥ ਲੈ ਕੇ ਆਓ ਜੀ, ਫਿਰ ਮੁੰਡਾ ਜੰਮੇਗਾ, ਆਹ ਕਰਕੇ ਆਓ ਜੀ ਫਿਰ ਮੁੰਡਾ ਜੰਮੇਗਾ, ਤੇ ਮੈਂ ਤੁਹਾਨੂੰ ਉਹਨਾਂ ਮਿੱਠਾ ਨੂੰ ਤੋੜਦੇ ਹੋਇਆ ਦੱਸਿਆ ਸੀ ਕਿ ਕਿਵੇਂ ਕਿਵੇਂ ਸਪਰਮ ਕਿਵੇਂ ਕਿਵੇਂ ਓਵਮ ਆਪਸ ਚ ਮਿਲਦੇ ਨੇ ਤੇ ਫਿਰ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਉਸ ਜੀਨਸ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਮਿਲਦੀ ਹੈਗੀ ਆ, ਕਿੰਨੇ ਕ੍ਰੋਮੋਸੋਮਸ ਨੇ, 23 ਪੇਰ ਕ੍ਰੋਮੋਸੋਮ, ਉਹਨਾਂ ਦੇ ਵਿੱਚ ਕਿਹੜੀ ਕਿਹੜੀ ਵਿਵਸਥਾ ਹੈ ਜਿਹੜੀ ਮੁੰਡਾ ਜਾਂ ਕੁੜੀ ਪੈਦਾ ਕਰਨ ਦੇ ਕਾਬਲ ਹੁੰਦੀ ਹੈ, ਤੇ ਜਿੱਦਣ ਮਿਲਾਪ ਹੋਇਆ ਗੱਲ ਤਾਂ ਉੱਥੇ ਹੋ ਗਈ ਨਾ, ਪਹਿਲੀ ਮੈਂ ਇਹ ਗੱਲ ਕਹੀ ਸੀ ਕਿ ਉਹ ਸਵੇਰੇ ਹੋ ਗਈ, ਉਸ ਤੋਂ ਬਾਅਦ ਫਿਰ ਮੈਂ ਚਲਦੇ ਚਲਦੇ ਜਿਵੇਂ ਜਿਵੇਂ ਸਾਡੀ ਸਟੱਡੀ ਹੁੰਦੀ ਗਈ ਉਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਅੱਜ ਕੱਲ ਅਸੀਂ ਇੰਨੇ ਟੈਕਨੀਕਲ ਹੋ ਗਏ ਹਾਂ ਕਿ ਅਸੀਂ ਜਿਵੇਂ ਹਫ਼ਤੇ ਕਹਿੰਦੇ ਹਾਂ ਅਲਟਰਾਸਾਊਂਡ ਕਰਵਾਓ, ਹਾਲਾਂਕਿ ਲੋਕ ਪਹਿਲਾਂ ਵੀ ਕਰਾਉਣੇ ਸ਼ੁਰੂ ਕਰ ਦਿੱਤੇ, ਕਿਉਂਕਿ ਜਦੋਂ ਤੱਕ ਅਬਾਰਸ਼ਨ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਕੇਟਡ ਹੋਇਆ ਨਾ, ਕੁਝ ਕਹਿੰਦੇ ਨੇ ਅਬਾਰਸ਼ਨ ਕਰਵਾਉਣ ਦੇ ਹੱਕ ਹੋਣਾ ਚਾਹੀਦਾ, ਕੁਝ ਕਹਿੰਦੇ ਨੇ ਅਬਾਰਸ਼ਨ ਨਹੀਂ ਹੋਣਾ ਚਾਹੀਦਾ, ਮੁਸਲਮਾਨਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦਾ, ਲੇਕਿਨ ਹਾਂ ਉਸ ਵਿਵਸਥਾ ਦੇ ਮੁਤਾਬਕ ਇਹ ਬੜੀ ਕੰਪਲੀਕੇਸ਼ਨ ਗੱਲ ਹੋਈ ਹੋਈ ਹੈ, ਤੇ ਪਹਿਲਾਂ ਲੋਕ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲੈਂਦੇ ਸੀ ਜਿਹੜੇ ਸਮਝਦੇ ਵੀ ਸਾਡੇ ਤੇ ਕੁੜੀਆਂ ਕੁੜੀਆਂ ਨੇ ਮੁੰਡਾ ਵਿਆਹੁਣੇ ਆ ਜੀ ਔਰ ਉਹ ਪਹਿਲਾਂ ਵੀ ਕਰਵਾ ਲੈਂਦੇ ਜੇ ਨਹੀਂ ਅਬਾਰਸ਼ਨ ਕਰਵਾਈ ਪਰ ਆਮ ਤੌਰ ਤੇ ਕੀ ਸੀਗਾ ਕਿ ਅਸੀਂ 20 ਹਫ਼ਤੇ ਅਲਟਰਾਸਾਊਂਡ ਕਰਾਉਂਦੇ ਹਾਂ ਔਰ ਅਲਟਰਾਸਾਊਂਡ ਬੇਸਿਕਲੀ ਕੀ ਆ ਜਿਹੜੇ ਡੈਫੀਸੈਂਸੀ ਰਹਿ ਗਈਆਂ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ ਬਿਮਾਰ ਸਰੀਰ ਰਹਿ ਗਿਆ ਜਿਹੜਾ ਡਿਵੈਲਪ ਨਾਰਮਲ ਨਹੀਂ ਹੋ ਰਿਹਾ ਉਹਨੂੰ ਜਾਣਨ ਵਾਸਤੇ ਸੀ ਡਾਇਗਨੋਸਟਿਕ ਪੁਆਇੰਟ ਆਫ ਵਿਊ ਤੋਂ ਸੀਗਾ ਸਾਡਾ ਪਰ ਅਸੀਂ ਉਹਨੂੰ ਚੈੱਕ ਕਰਦੇ ਤੋਂ ਕਰਵਾ ਕਰਦੇ ਤੋਂ ਰਹੇ ਹਾਂ ਕੁੜੀ ਹੈ ਪੈਸੋਂ ਜਾਣਨ ਵਾਸਤੇ ਕਰਵਾ ਰਹੇ ਹਾਂ ਔਰ ਇਸੇ ਕਰਕੇ ਜਿਹੜਾ ਹੋ ਰਿਹਾ ਹੈ ਹੋਮੀਸਾਈਡ ਲੜਕੀਆਂ ਦਾ ਉਹ ਬਹੁਤ ਜ਼ਿਆਦਾ ਪੇਟ ਦੇ ਵਿੱਚ ਬਹੁਤ ਜ਼ਿਆਦਾ ਲੜਕੀਆਂ ਨੂੰ ਮਾਰਿਆ ਜਾ ਰਿਹਾ ਅਬੋਰਸ਼ਨ ਕਰਵਾਏ ਜਾ ਰਹੇ ਨੇ ਐਸਾ ਕੁਛ ਕੀਤਾ ਜਾ ਰਿਹਾ ਇਹ ਇਸ ਵਿਵਸਥਾ ਕਰਕੇ ਤੇ ਗਵਰਨਮੈਂਟ ਕਾਨੂੰਨ ਤੇ ਬਣਾਉਂਦੀ ਰਹਿੰਦੀ ਵੀ ਤੋੜ ਦਿਓ ਇਸ ਨੂੰ ਇਹ ਬੰਦ ਕਰ ਦਿਓ ਜੀ ਐਸਾ ਕਰ ਦਿਓ ਜੀ ਪਰ ਫਿਰ ਵੀ ਇਹ ਜਿਹੜੀ ਟੈਕਨੀਕਲ ਨੌਲੇਜ ਹੈ ਜਿਹੜੀ ਇਸ ਕਰਕੇ ਡਿਵੈਲਪ ਕੀਤੀ ਗਈ ਕਿ ਇਹਨੂੰ ਕੋਈ ਬਿਮਾਰੀਆਂ ਤਾਂ ਨਹੀਂ ਉਹ ਜਾਣਿਆ ਜਾਵੇ ਉਹਦਾ ਮਿਸ ਯੂਜ ਹੋ ਰਿਹਾ ਲੜਕੇ ਤੇ ਲੜਕੀ ਦਾ ਸੈਕਸ ਜਾਣਨ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਹੈ ਇਹ ਡਾਇਗਨੋਸਟਿਕ ਹੀ ਸੋ ਖੈਰ ਉਸ ਤੋਂ ਬਾਅਦ ਦੀ ਤਰਾਸਰੀ ਵੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਸੀਂ ਇਸ ਏਜ ਵਿੱਚ ਆ ਕੇ 20 ਹਫ਼ਤੇ ਵੇਖਿਆ ਤੇ ਡਾਕਟਰ ਨੇ ਸਾਨੂੰ ਕਹਿਤਾ ਵੀ ਤੇਰੇ ਪੇਟ ਵਿੱਚ ਭਾਈ ਬੇਟਾ ਜਿਹੜਾ ਪਾਲ ਰਿਹਾ ਬੱਚਾ ਮੁੰਡਾ ਆ ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਤੇ ਡਾਕਟਰ ਨੇ ਕੁੜੀ ਫੜਾ ਦਿੱਤੀ ਹਾਂਜੀ ਇਹ ਤਾਂ ਭਾਈ ਤੁਸੀਂ ਸਾਡੇ ਨਾਲ ਧੋਖਾ ਕੀਤਾ ਬਹੁਤ ਸਾਰੇ ਕੇਸ ਹੁੰਦੇ ਰਹੇ ਦਿਸ ਮੰਥ ਇਹ ਨਾ ਸਾਡਾ ਬੱਚਾ ਮਿਕਸਅਪ ਕਰ ਦਿੱਤਾ ਕਿਸੇ ਨੇ ਬਦਲ ਦਿੱਤਾ ਤੁਸੀਂ ਪੈਸੇ ਲਾਏ ਹੋਣੇ ਜਾਂ ਕੁਝ ਬਹੁਤ ਕੁਝ ਐਸਾ ਹੁੰਦਾ ਰਿਹਾ ਕੇਸ ਹੁੰਦੇ ਰਹੇ ਪਰ ਅੱਜ ਜਦੋਂ ਜਿਵੇਂ ਮੈਡੀਕਲ ਸਾਇੰਸ ਨੇ ਟੈਕਨਾਲੋਜੀ ਨੇ ਡਿਵੈਲਪ ਕੀਤਾ ਅਸੀਂ DNA ਤੱਕ ਪਹੁੰਚ ਗਏ ਔਰ DNA ਇੱਕ ਐਸੀ ਵਿਵਸਥਾ ਹੈਗੀ ਹੈ ਜਿਹੜੀ ਇਹ ਪਿੰਨ ਪੁਆਇੰਟ ਕਰ ਸਕਦੀ ਹੈ ਕਿ ਫਲਾਣਾ ਫਲਾਣਾ ਬੰਦਾ ਇਹਦਾ ਬਾਪ ਨਹੀਂ ਹੋ ਸਕਦਾ ਇੱਥੇ ਹਜੇ ਵੀ ਇੱਕ ਪੁਆਇੰਟ ਸਾਡਾ ਰਹਿ ਗਿਆ ਕਿ ਨਹੀਂ ਕਿ ਇਹ ਫਲਾਣਾ ਬੰਦਾ ਦਾ ਬਾਪ ਹੈ ਕਿ ਨਹੀਂ ਹੈ ਹਜੇ ਵੀ ਅਸੀਂ ਇਸ ਗੱਲ ਦੀ ਖੋਜ ਕਰ ਰਹੇ ਹਾਂ ਪਰ ਇਹ ਅਸੀਂ ਕਹਿਣ ਯੋਗ ਹੋ ਗਏ ਹਾਂ ਕਿ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ ਪੈਟਰਨਿਟੀ ਦਾ ਜਿਹੜਾ ਕੁਐਸਚਨ ਹੈ ਮੈਡੀਕੋ ਲੀਗਲ ਕੁਐਸਚਨ ਹੈ ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹੁੰਦੇ ਨੇ ਸਾਡੇ ਦੇਸ਼ ਤੇ ਅਜੇ ਥੋੜਾ ਜਿਹਾ ਬਚਾਅ ਹੈਗਾ ਆ ਜਿੱਥੇ ਮਲਟੀ ਸੈਕਸੁਅਲ ਪਾਰਟਨਰ ਨਹੀਂ ਹਨ ਇੱਥੇ ਦੇ ਮਲਟੀ ਸੈਕਸੁਅਲ ਪਾਰਟਨਰ ਹੈ ਇਸ ਕਰਕੇ ਪੈਟਰਨਿਟੀ ਦਾ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦਾ ਵੀ ਇਸ ਬੱਚੇ ਦਾ ਬਾਪ ਕਿਹੜਾ ਹੈਗਾ ਤਾਂ ਉਸ ਦੇ ਵਾਸਤੇ ਇੰਨੇ ਕਾਮਯਾਬ DNA ਦੇ ਵਿੱਚ ਹੋ ਗਏ ਅਸੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਫਲਾਣਾ ਫਲਾਣਾ ਫਲਾਣਾ ਬੰਦਾ ਜਿੰਨੇ ਵੀ ਕੁਐਸਚਨ ਦੇ ਬੰਦੇ ਹੈਗੇ ਨੇ ਇਹ ਇਹਦੇ ਬਾਪ ਨਹੀਂ ਹੈਗੇ ਪਰ ਜਿਹੜੇ ਹੈਗੇ ਨੇ ਇਹਨੇ ਕੁਐਸਚਨ ਇਹਦਾ ਮਤਲਬ ਉਹਨਾਂ ਚੋਂ ਕੋਈ ਬਾਪ ਹੈਗਾ ਤੇ ਇਸ ਬੇਸ ਤੇ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਬਾਪ ਹੈਗਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹਦੇ ਮੁਤਾਬਕ ਅਸੀਂ ਕਨਫਰਮ ਕਰਦੇ ਹਾਂ ਸੋ ਜਦੋਂ ਐਸਾ ਹੋਇਆ ਤੇ ਬੜਾ ਅਚੰਭਾ ਲੱਗਿਆ ਬਈ ਮਾਂ ਦੇ ਪੇਟ ਵਿੱਚ ਤਾਂ ਬੱਚਾ ਮੁੰਡਾ ਸੀਗਾ ਡਾਕਟਰ ਨੇ ਸਾਨੂੰ ਕੁੜੀ ਫੜਾ ਦਿੱਤੀ ਹੈ ਪਰ ਸਾਡਾ DNA ਸਾਨੂੰ ਇਹ ਪ੍ਰੂਵ ਕਰਦਾ ਵੀ ਹੈ ਸਾਡਾ ਹੀ ਚੁੱਪ ਕਰ ਗਏ ਸੀ ਰਹਿ ਗਏ ਸੀ ਅਲਟੀਮੇਟ ਮੈਂ ਫਿਰ ਇਸੇ ਤਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ ਟੋਟਲਰ ਏਜ ਤੋਂ ਬਾਅਦ 6ਵੇਂ ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿੱਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਪੁਨਰ ਪਦਰ ਪਰ ਲੱਗ ਗਈਆਂ ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿੱਚ ਤੇ ਲੜਕਿਆਂ ਦੇ ਸਰੀਰ ਵਿੱਚ ਆਮ ਤੌਰ ਤੇ 6ਵੇਂ 7ਵੇਂ ਸਾਲ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਜ਼ੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੇ ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਸਰੀਰ ਨੂੰ ਐਗਜ਼ਾਮਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ ਬ੍ਰੈਸਟ ਦਾ ਡਿਵੈਲਪਮੈਂਟ ਹੋਣਾ ਸਰੀਰ ਦੀਆਂ ਗੁਲਾਈਆਂ ਦਾ ਬਣਨਾ ਫੈਟ ਦਾ ਡਿਪੋਜ਼ੀਸ਼ਨ ਹੋਣਾ ਆਵਾਜ਼ ਦਾ ਬਦਲਣਾ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿੱਚ ਉਲਟ ਲੜਕੇ ਦੇ ਵਿੱਚ ਜਿਹੜਾ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਂਦਾ ਥੋੜੇ ਬਹੁਤ ਹੇਅਰ ਗਰੋਥ ਚਿਹਰੇ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਹੀ ਉਹਦੇ ਹੋਰ ਸਰੀਰ ਦੀ ਜਿਹੜੀ ਉਹਦੀ ਵਾਇਸ ਵਿੱਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ ਆਮ ਤੌਰ ਤੇ 6ਵੇਂ 7ਵੇਂ 7ਵੇਂ ਸਾਲ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ ਪਰ ਸਾਨੂੰ ਪਤਾ ਕਦੋਂ ਲੱਗਦਾ 12-13 ਸਾਲ ਦੀ ਉਮਰ ਦੇ ਵਿੱਚ ਫਿਰ ਉਹਦੀ ਆਵਾਜ਼ ਤੇ ਭਾਰੀ ਹੋ ਗਈ ਬਈ ਹਾਂਜੀ ਪਰ ਉਦੋਂ ਤੱਕ ਤਾਂ ਮੁੱਛਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਦੋਂ ਤੱਕ ਤੇ ਜਿਹੜਾ ਆਮ ਤੌਰ ਤੇ ਜਿਹੜੀ ਇੰਟਰਨਲ ਚੈੱਕਅਪ ਹੈ ਸੀਮਨ ਵੀ ਬਣਨਾ ਸ਼ੁਰੂ ਹੋ ਗਿਆ ਹੈ ਇਹ ਸਾਰੀ ਜਿਹੜੀ ਜਿਹਨੂੰ ਅਸੀਂ ਸੈਕੰਡਰੀ ਸੈਕਸ ਕਰੈਕਟਰ ਕਹਿੰਦੇ ਹਾਂ ਲੜਕੀਆਂ ਵਿੱਚ ਮਾਸਿਕ ਧਰਮ ਆਉਣਾ ਸ਼ੁਰੂ ਹੋ ਜਾਂਦਾ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਗਏ ਪਰ ਇੱਥੇ ਦੀ ਤਰਾਸਦੀ ਕੀ ਹੋਈ ਤਰਾਸਦੀ ਇਹ ਹੋਈ ਸੀ ਕਿ ਕੋਈ ਲੜਕੀ ਕਿਉਂਕਿ ਹੁਣ ਦੁਨੀਆਂ ਤੇ ਗਲੋਬਲ ਟ੍ਰੈਂਡ ਹੋ ਗਿਆ ਨਾ ਹੁਣ ਤੇ ਬਹੁਤੀ ਵੱਡੀ ਗੱਲ ਨਹੀਂ ਰਹਿ ਗਈ ਅੱਗੇ ਤੱਕ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਵਾਪਰ ਰਿਹਾ ਹੈਗਾ ਲੇਕਿਨ ਹੁਣ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸਾਰੀ ਦੁਨੀਆਂ ਦੀ ਖਬਰ 5 ਮਿੰਟਾਂ ਬਾਅਦ ਸਾਰੀ ਦੁਨੀਆਂ ਚ ਫੈਲ ਜਾਂਦੀ ਹੈ मीडिया इना तेज हो गया और हुन आम गल्लां सानू पता लग गई है भाई वो फलानी लड़की सी और जो 12-13 साल दी हुई तो लड़का बन गया या कोई लड़का सी का इस उम्र दे विच ते वो लड़की बन गया है बड़ी वड्डी त्रासदी सी हुन असीं इग्नोर नहीं कर सकते असीं ना नहीं कर सकते हुन किन्नू इल्जाम देईए पहलां तां असीं डाक्टर कहता भी डाक्टर ने साडे नाल धोखा कर लिया है वो सवाल असीं हल कीता डीएनए ने अज असीं किन्नू कहीए तो यह जी त्रासदी साडे सामने आई सी क्योंकि हुण तां साडे सामने सी पर इस चीज का जेनेटिक्स ने की हाल कहनी बनना शुरू हो गया है यह सारी जी जिन्होंने असि सेकेंडरी सैक्स करैक्टर कहने लड़कियों के मासिक धर्म आना शुरू हो जाता है तो सेकेंडरी सैक्स करैक्टर डिवेलप होने शुरू हो गए पर इथे जी त्रासदी की हुई त्रासदी यह हुई सी कि कोई लड़की क्योंकि हुण दुनिया ते ग्लोबल ट्रेंड हो गया ना हुण ते बहुत ही वड्डी गल नहीं रह गई अगे तक पता नहीं लगता भी किथे की वापर रहा है लेकिन हुण सानू पता लगना शुरू हो गया सारी दुनिया की खबर 5 मिनटा बाद सारी दुनिया फैल जाती है मीडिया इना तेज हो गया और हुण आम गल्लां सानू पता लग गई है भी वो फलानी लड़की सी और जो 12-13 साल की हुई तो लड़का बन गया या कोई लड़का सीगा इस उम्र दे विच ते वो लड़की बन गया है बड़ी वड्डी त्रासदी सी हुण असीं इग्नोर नहीं कर सकते असीं ना नहीं कर सकते हुण किन्नू इल्जाम देईए पहलां तां असीं डाक्टर कहता भी डाक्टर ने साडे नाल धोखा कर लिया है वो सवाल असीं हल कीता डीएनए ने अज असीं किन्नू कहीए तो यह जी त्रासदी साडे सामने आई सी क्योंकि हुण तां साडे सामने सी पर इस चीज का जेनेटिक्स ने की हाल कढ़िया की तुहानू दस्सिया वह मैं तुहाडे सामने रखिया सीगा कि

0: ਬਣ ਗਿਆ
1: ਜਾਂ ਕੋਈ ਲੜਕਾ ਸੀਗਾ ਇਸ ਉਮਰ ਦੇ ਵਿੱਚ ਤੇ ਉਹ ਲੜਕੀ ਬਣ ਗਿਆ ਹੈ। ਬੜੀ ਵੱਡੀ ਤ੍ਰਾਸਦੀ ਸੀ। ਹੁਣ ਅਸੀਂ ਇਗਨੋਰ ਨਹੀਂ ਕਰ ਸਕਦੇ, ਅਸੀਂ ਨਾ ਨਹੀਂ ਕਰ ਸਕਦੇ, ਹੁਣ ਕਿਹਨੂੰ ਇਲਜ਼ਾਮ ਦੇਈਏ? ਪਹਿਲਾਂ ਤਾਂ ਅਸੀਂ ਡਾਕਟਰ ਕਹਿਤਾ ਸੀ, ਡਾਕਟਰ ਨੇ ਸਾਡੇ ਨਾਲ ਧੋਖਾ ਕਰ ਲਿਆ ਹੈਗਾ, ਉਹ ਸਵਾਲ ਅਸੀਂ ਹੱਲ ਕੀਤਾ DNA ਨੇ, ਅੱਜ ਅਸੀਂ ਕਿਹਨੂੰ ਕਹੀਏ? ਸੋ ਇਹੋ ਜਿਹੀ ਤ੍ਰਾਸਦੀ ਸਾਡੇ ਸਾਹਮਣੇ ਆਈ ਸੀ, ਕਿਉਂਕਿ ਹੁਣ ਤਾਂ ਸਾਡੇ ਸਾਹਮਣੇ ਸੀ, ਪਰ ਇਸ ਚੀਜ਼ ਦਾ ਜੈਨੇਟਿਕਸ ਨੇ ਕੀ ਹਾਲ ਕੱਢਿਆ, ਕੀ ਤੁਹਾਨੂੰ ਦੱਸਿਆ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਭਾਈ ਇਹ ਜੈਨੇਟਿਕ ਵਿਵਸਥਾ ਦੇ ਮੁਤਾਬਿਕ ਜਿਹੜਾ ਐਕਸ ਤੇ ਵਾਈ ਕ੍ਰੋਮੋਸੋਮਸ ਦੀ ਫਾਈਟ ਆ, ਇਹ ਨਾ ਤੇ ਉਦੋਂ ਖਤਮ ਹੋਈ ਸੀ ਜਦੋਂ ਮਾਂ ਦੇ ਪੇਟ ਵਿਚ ਫਿਲੋਪੀਅਨ ਟਿਊਬ ਚ ਮਿਲੇ ਸੀ, ਨਾ ਮਾਂ ਦੇ ਪੇਟ ਵਿਚ ਡਿਵੈਲਪ ਹੁੰਦਿਆਂ ਹੀ ਖਤਮ ਹੋਈ ਸੀ, ਨਾ ਬੱਚਾ ਬਾਹਰ ਆਉਣ ਸਮੇਂ ਡਿਵੈਲਪ ਖਤਮ ਹੋਈ ਸੀ, ਔਰ ਨਾ ਹਜੇ 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ, ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ ਕਿ ਲੜਕਾ ਹੈ ਇਹ ਲੜਕੀ ਹੈ, ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ, ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ। ਕ੍ਰੋਮੋਸੋਮਸ ਜਿਹੜੇ ਸੀਗੇ, ਉਹਨਾਂ ਦੇ ਜੀਨ ਸੀਗੇ, ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਚ ਬਿਮਾਰੀਆਂ ਦੇ ਵਿੱਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਸੀ। ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ, ਮਾਂ ਬਾਪ ਤੇ ਕਹਿੰਦੇ ਹਨ ਵੀ ਮੈਂ ਤਾਂ ਇਸ ਮੁੰਡੇ ਨਾਲ, ਮੇਰਾ ਤੇ ਗੱਲ ਨੀ ਸੁਣਦਾ, ਮੈਂ ਤੈਨੂੰ ਹਿੱਸਾ ਨੀ ਦੇਣਾ, ਮੈਂ ਫਲਾਣੇ ਨੂੰ ਦੇਣਾ, ਤੁਸੀਂ ਕਿਵੇਂ ਕਰ ਸਕਦੇ ਹੋ? ਜਿਹੜੀਆਂ ਬਿਮਾਰੀਆਂ ਨੇ, ਜਿਹੜੀਆਂ ਤੁਸੀਂ, ਤੁਹਾਡੇ ਕੋਲ ਬਿਮਾਰੀਆਂ ਨਹੀਂ ਹੈ, ਤੁਹਾਡੇ ਫੋਰ ਫਾਦਰਸ ਤੋਂ ਆਈਆਂ ਬਿਮਾਰੀਆਂ ਨੇ, ਉਹ ਅਗਰ ਜਦੋਂ ਤੁਹਾਡੇ ਬੱਚਿਆਂ ਨੂੰ ਟ੍ਰਾਂਸਮਿਟ ਹੁੰਦੀਆਂ ਨੇ, ਤੁਸੀਂ ਰੋਕ ਤੇ ਨਹੀਂ ਨਾ ਸਕਦੇ, ਤਾਂ ਜੈਨੇਟਿਕ ਹੈ, ਤੁਹਾਡੇ ਵੱਸੋਂ ਬਾਹਰ ਦੀ ਗੱਲ ਹੈਗੀ, ਤੇ ਫਿਰ ਤੁਸੀਂ ਜਿਹੜੇ ਜੋ ਕੁਝ ਪ੍ਰਾਪਰਟੀ ਉਹ ਕਿਵੇਂ ਰੋਕ ਸਕਦੇ? ਬਹੁਤ ਸਾਰੀ ਗੱਲਾਂ ਆਪਾਂ ਇਸ ਸੰਬੰਧ ਕੀਤੀਆਂ ਸੀ, ਪਰ ਇੱਥੇ ਆ ਕੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਵੀ ਲੜਕੀ ਲੜਕੀ ਹੈ ਤੇ ਲੜਕਾ ਲੜਕਾ ਆ, ਤੇ ਉਸ ਤੋਂ ਬਾਅਦ ਇਹ ਸੋਚਦੇ ਹਾਂ ਵੀ ਲੜਕੀ ਵਾਸਤੇ ਲੜਵਾਰ ਚੁਣਨਾ ਆ ਤੇ ਲੜਕੇ ਵਾਸਤੇ ਕੋਈ ਲੜਕੀ ਦੇਖਣੀ ਹੈ, ਜਦੋਂ ਸਾਡੀ ਇਹ ਵਿਵਸਥਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਪਤਾ ਇਹ ਲੱਗਦਾ ਵੀ ਲੜਕੀ ਦਾ ਲੜਕਾ ਬਣ ਗਈ ਹੈ ਔਰ ਲੜਕਾ ਲੜਕੀ ਬਣ ਗਿਆ ਹੈਗਾ। ਇਸ ਤਰ੍ਹਾਂ ਦੀਆਂ ਆਮ ਤੌਰ ਤੇ ਐਗਜ਼ਾਮਪਲਾਂ ਬਹੁਤ ਸਾਰੀਆਂ ਹੁਣ ਤੇ ਆਣੀਆਂ ਸ਼ੁਰੂ ਹੋ ਗਈਆਂ, ਸਾਨੂੰ ਪਤਾ ਲੱਗ ਗਿਆ, ਔਰ ਫਿਰ ਇਹਦਾ ਹੱਲ ਕੀ ਜੈਨੇਟਿਕਸ ਨੇ ਤੁਹਾਨੂੰ ਦੱਸਿਆ, ਜਿਹੜਾ ਕਿ ਆਪਾਂ ਵੀ ਇਹਨਾਂ ਲੈਕਚਰਾਂ ਦੇ ਵਿੱਚ ਤੁਹਾਡੇ ਨਾਲ ਪਹੁੰਚਾਇਆ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਕਰਕੇ ਅਸੀਂ ਤਬਦੀਲੀ ਹੁੰਦੀ ਹੈ। ਅਸੀਂ ਸੋਚਿਆ ਚਲੋ ਜੋ ਵੀ ਕੁਛ ਹੋਣਾ ਸੀ ਹੋ ਗਿਆ, ਹੁਣ ਤਾਂ ਸਾਡੀਆਂ ਅੱਖਾਂ ਸਾਹਮਣੇ, ਇਲਜ਼ਾਮ ਕਿਸੇ ਨੂੰ ਦੇ ਨਹੀਂ ਸਕਦੇ, ਅਗਲੀ ਵਿਵਸਥਾ ਦੇ ਵਿੱਚ ਸੰਤੁਸ਼ਟ ਹੋ ਜਾਂਦੇ ਹਾਂ ਵੀ ਜੇ ਇਹ ਸਟੈਪ ਅਸੀਂ ਲੰਘ ਗਏ, ਜੇ ਇਹ ਹਰਡਲ ਅਸੀਂ ਪਾਰ ਕਰ ਗਏ, ਭਾਈ ਹੁਣ ਤਾਂ ਮੇਰਾ ਮੁੰਡਾ ਮੁੰਡਾ ਹੀ ਹੈ, ਹੁਣ ਤਾਂ ਮੇਰੀ ਲੜਕੀ ਲੜਕੀ ਹੀ ਹੈ, ਇਸ ਤੋਂ ਬਾਅਦ 14 ਸਾਲ ਤੋਂ ਬਾਅਦ ਅਸੀਂ ਸੋਚੀਏ ਨਾ ਭਾਈ, ਠੀਕ ਹੈ ਹੁਣ ਲੜਕੀ ਵਾਸਤੇ ਲੜਕਾ ਤੇ ਲੜਕੇ ਵਾਸਤੇ ਲੜਕੀ ਵੇਖੀਏ, ਹੁਣ ਤੇ ਅਸੀਂ ਉਹੋ ਜਿਹੀਆਂ ਸੰਭਾਵਨਾ, ਉਹੋ ਜਿਹੀਆਂ ਸੋਚਾਂ, ਉਹੋ ਜਿਹੀਆਂ ਕਲਪਨਾਵਾਂ ਦੇ ਵਿੱਚ ਚੱਲੀਏ ਨਾ, ਪਰ ਹੁੰਦਾ ਕੀ ਹੈ, ਬਹੁਤ ਸਾਰਾ ਸਮਾਂ ਇਹ ਗੱਲਾਂ ਬਹੁਤ ਦੱਬੀਆਂ ਰਹੀਆਂ, ਬੜੇ ਸਾਰੇ ਤਲਾਕ ਹੋਏ, ਬਹੁਤ ਕੁਝ ਐਸਾ ਹੋਇਆ, ਔਰ ਜਿਹੜੇ ਸਾਡੇ ਉਹੀ ਜੈਨੇਟਿਕ ਕਰੈਕਟਰ ਸੀ ਨਾ, ਕਿਸੇ ਨੇ ਕੰਸਟੀਟਿਊਸ਼ਨਲ ਸਾਡੀ ਬਣਤਰ ਨੂੰ ਕਵਰ ਕਰ ਲਿਆ, ਕਿਸੇ ਨੇ ਆਖਿਆ ਚੰਗਾ ਵੀ ਮੈਂ ਤੁਹਾਡੀ ਮਾਨਸਿਕਤਾ ਹੈ ਉਸ ਨੂੰ ਕਵਰ ਕਰ ਲਿਆ, ਪਰ ਸਰੀਰ ਬੰਦੇ ਦਾ ਆ, ਮਾਨਸਿਕਤਾ ਉਹਦੀ ਲੜਕੀ ਦੀ ਹੈ, ਉੱਥੇ ਐਕਸ ਜਿਹੜਾ ਕ੍ਰੋਮੋਸੋਮ ਹਾਰੀ ਹੈ ਔਰ ਸਰੀਰ ਦੀ ਬਣਤਰ ਵਿੱਚ ਵਾਈ ਕ੍ਰੋਮੋਸੋਮ ਹੈਵੀ ਹੈ ਤੇ ਲੱਗਦਾ ਤਾਂ ਹੈ ਮੁੰਡਾ, ਸਾਰੇ ਕਾਰਜਕ੍ਰਮ ਵੀ ਉਹਦੇ ਉਸੇ ਤਰ੍ਹਾਂ ਨੇ, ਫਿਜ਼ੀਓਲੋਜੀ ਦੇ ਤੌਰ ਤੇ ਉਹਦੇ ਸਪਰਮ ਵੀ ਬਣਨੇ ਸ਼ੁਰੂ ਹੋ ਗਏ, ਸੀਮਨ ਵੀ ਬਣਨਾ ਸ਼ੁਰੂ ਹੋ ਗਿਆ, ਲੜਕੇ ਵਾਲੀਆਂ ਸਾਰੀਆਂ ਹਰਕਤਾਂ ਵੀ ਸ਼ੁਰੂ ਹੋ ਗਈਆਂ, ਲੇਕਿਨ ਮਾਨਸਿਕਤਾ ਚੇਂਜ ਆ, ਮਾਪੇ ਸੋਚਦੇ ਨੇ ਕੁੜੀ ਲੱਭੀ ਹੈ ਤੇ ਉਹ ਕਹਿੰਦਾ ਨਹੀਂ ਮੈਂ, ਮੇਰੇ ਤਾਂ ਲੜਕੀਆਂ ਵੱਲੇ ਕੋਈ ਅਟ੍ਰੈਕਸ਼ਨ ਹੀ ਹੈ, ਹੁਣ ਤੱਕ ਬੜੀਆਂ ਗੱਲਾਂ ਦੱਬੀਆਂ ਰਹੀਆਂ, ਹੁਣ ਹਾਲਾਤ ਇਹ ਆ ਗਿਆ ਆ ਕਿ ਇਹ ਪੱਖ ਜਿਹੜਾ ਆ ਹੁਣ ਅਬਰਪਟ ਹੋ ਗਿਆ, ਹੁਣ ਬਸਟ ਆਊਟ ਹੋ ਗਿਆ, ਹੁਣ ਲੋਕ ਬੋਲਣਾ ਸ਼ੁਰੂ ਕਰ ਦਿੱਤੇ, ਉਹ ਨੌਜਵਾਨ ਬੱਚੇ ਜਿਹੜੇ ਇਸ ਉਮਰ ਦੇ ਵਿੱਚ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਕਹੋ ਕਿਉਂਕਿ ਸਾਡੇ ਸਮਾਜ ਦੀ ਵਿੱਚ ਮਾਨਤਾ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ, ਔਰ ਇਹਨਾਂ ਨੂੰ ਇਸ ਵਿਵਸਥਾ ਦੇ ਵਿੱਚ ਜਾ ਕੇ ਹੁਣ ਉਹ ਬੋਲਣ ਲੱਗ ਗਏ ਕਿ ਨਹੀਂ ਮੈਂ, ਮੇਰਾ ਤੇ ਕੁੜੀ ਵੱਲੇ ਖਿਆਲ ਹੀ ਕੋਈ ਨਹੀਂ ਹੈਗਾ, ਮੈਂ ਤਾਂ ਮੁੰਡੇ ਨਾਲ ਹੀ ਵਿਆਹ ਕਰਾਉਣਾ, ਔਰ ਕੁੜੀਆਂ ਨੇ ਕਿਹਾ ਕਿ ਨਾ ਮੈਂ ਤਾਂ ਮੁੰਡੇ ਨਾਲ ਨੀ ਵਿਆਹ ਕਰਾਉਣਾ, ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰਾਉਣਾ ਹੈ, ਔਰ ਇਹ ਜਿਹੜੇ ਹਾਲਾਂਕਿ ਅਜੇ ਵੀ IP ਇੰਡੀਅਨ ਪੀਨਲ ਕੋਡ ਆ ਉਹਦੇ ਮੁਤਾਬਕ ਤੇ ਕ੍ਰਿਮੀਨਲ ਗੱਲਾਂ ਨੇ ਨਾ ਸਾਡੀਆਂ, ਸਾਡੇ ਦੇਸ਼ ਦੇ ਮੁਤਾਬਕ, ਪਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਮਾਨਤਾ ਹੋ ਗਈ, ਸੇਮ ਸੈਕਸ ਮੈਰਿਜ ਕੈਲੀਫੋਰਨੀਆ ਦੇ ਵਿੱਚ ਮਨਜ਼ੂਰ ਹੈ, ਹੋਰ ਬਹੁਤ ਸਾਰੀਆਂ ਸਟੇਟਾਂ ਮਨਜ਼ੂਰ ਕਰ ਰਹੀਆਂ ਨੇ, ਇਸ ਗੱਲ ਨੂੰ ਜਾਣਦਿਆਂ ਹੋਇਆਂ ਕਿ ਇਹ ਇੱਕ ਜੈਨੇਟਿਕ ਨਾਲ ਸੰਬੰਧਿਤ ਪ੍ਰੋਬਲਮ ਹੈਗੀ ਹੈ, ਔਰ ਇਹਦੇ ਵਿੱਚ ਇਹਨਾਂ ਬੱਚਿਆਂ ਦਾ ਕੋਈ ਗੁਨਾਹ ਨਹੀਂ ਹੈਗਾ, ਇਹਦੇ ਅੰਦਰ ਉਹ ਜਿਹੜੀ ਚੇਂਜ ਹੈ ਜਿਹੜੀ ਨੈਚੁਰਲ ਤੌਰ ਤੇ ਆ ਚੁੱਕੀ ਹੈ ਉਸ ਵਿਵਸਥਾ ਨੂੰ ਤੁਸੀਂ ਬਦਲ ਨਹੀਂ ਸਕਦੇ, ਹਾਂ ਕਿਸੇ ਥਾਵਾਂ ਤੇ ਤੁਸੀਂ ਪ੍ਰਬੰਧ ਕਰ ਦਿਓ, ਉਸੇ ਤਰ੍ਹਾਂ ਦਾ ਹਾਲਾਤ ਕ੍ਰੀਏਟ ਕਰ ਦਿੰਦੇ ਹੋ ਕਿ ਦੂਸਰਾ ਆਲਟਰਨੇਟਿਵ ਹੀ ਨਹੀਂ, ਦੂਸਰਾ ਹੋਰ ਕੋਈ ਆਲਟਰਨੇਟਿਵ ਹੀ ਨਹੀਂ, ਪਰ ਇੱਕ ਲੜਕੀ ਮਾਸਿਕ ਧਰਮ ਆਉਣ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਤਾਂ ਯੋਗ ਹੈਗੀ ਹੈ, ਇੱਕ ਲੜਕਾ ਜਦੋਂ ਉਹਦਾ ਸੀਮਨ ਸਪਰਮ ਬਣਨੇ ਸ਼ੁਰੂ ਹੋ ਗਿਆ ਬੱਚਾ ਪੈਦਾ ਕਰਨ ਦੇ ਯੋਗ ਤਾਂ ਹੈਗਾ ਹੀ ਹੈਗਾ ਨਾ।

0: ਪਰ ਉਹਨਾਂ ਦੇ ਸਾਹਮਣੇ ਵਿਵਸਥਾਵਾਂ ਹੀ ਐਸੀਆਂ ਪੈਦਾ ਕਰ ਦਿੱਤੀਆਂ ਕਿ ਉਹਨਾਂ ਨੂੰ ਉਸ ਪ੍ਰਬੰਧ ਦੇ ਵਿਚ ਰਹਿਣਾ ਆ ਗਿਆ, ਜਿਉਣਾ ਆ ਗਿਆ। ਬਹੁਤ ਸਾਰੇ ਲੋਕ ਇਸ ਤਰ੍ਹਾਂ ਤਬਦੀਲ ਹੋ ਗਏ, ਪਰ ਕਈ ਵੇਰਾਂ ਇਸ ਤਰ੍ਹਾਂ ਦੇ ਲੋਕ ਤਬਦੀਲ ਨਹੀਂ ਹੁੰਦੇ ਜਿਹਦੇ ਕਰਕੇ ਹੋਮੋਸੈਕਸੁਅਲ ਜਾਂ ਲੈਸਬੀਅਨ, ਲੜਕੀ ਦਾ ਲੜਕੇ ਨਾਲ ਸੰਬੰਧ, ਲੜਕੀ ਦਾ ਲੜਕੀ ਲੜਕੀ ਨਾਲ ਸੰਬੰਧ, ਇਹਨਾਂ ਨੂੰ ਲੈਸਬੀਅਨ ਕਹਿੰਦੇ ਆ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ, ਬੇਸ਼ੱਕ ਕਾਨੂੰਨ ਬਣਾ ਕੇ ਕ੍ਰਿਮੀਨਲ, ਪਰ ਕਾਨੂੰਨ ਦੇ ਨਾਲ ਕਦੇ ਤੁਸੀਂ ਜ਼ੁਰਮ ਕਦੀ ਰੁਕੇ ਨੇ ਨਹੀਂ। ਕਾਨੂੰਨ ਬਣਾ ਕੇ ਸਜ਼ਾਵਾਂ ਦੇ ਕੇ ਜ਼ੁਰਮ ਨਹੀਂ ਰੁਕਦੇ, ਸਾਡੀ ਇਗਨੋਰੈਂਟ ਹੁੰਦੀ ਹੈ। ਹੁਣ ਤੇ ਅੱਜ ਕੱਲ ਮੈਡੀਕਲ ਸਾਇੰਸ ਨੇ ਇਹ ਵਿਵਸਥਾ ਕਰ ਦਿੱਤੀ ਆ ਵੀ ਜਿਹੜੇ ਲੋਕ ਕਤਲ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੇ ਇੱਕ ਪੈਟਰਨ ਟਾਈਪ ਦੇ, ਇੱਕ ਸੈਟ ਟਾਈਪ ਦੇ ਕਤਲ ਕਰਦੇ ਨੇ, ਜ਼ੁਰਮ ਕਰਦੇ ਨੇ, ਉਹਨਾਂ ਦੀ ਮਾਨਸਿਕਤਾ ਨੂੰ ਸਟੱਡੀ ਕਰਕੇ ਔਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਵਿਵਸਥਾ ਦੇਣਾ। ਹਾਲਾਂਕਿ ਜੇਲ੍ਹ ਦੇ ਉੱਪਰ ਲਿਖਿਆ ਹੁੰਦਾ ਸੁਧਾਰ ਕਰ, ਮਤਲਬ ਤਾਂ ਇਹੀ ਹੈ, ਪਰ ਸਾਡੀ ਇਗਨੋਰੈਂਟ ਆ, ਅਸੀਂ ਉਹ ਗੱਲ ਜਾਣਦੇ ਨਹੀਂ ਹੁੰਦੇ। ਕਿਉਂ ਹੁਣ ਵੀ ਮੈਂ ਦੱਸਿਆ ਨਾ, ਕਈ ਮਾਵਾਂ ਨੂੰ ਨੀ ਪਤਾ ਹੁੰਦਾ ਵੀ ਮੇਰੇ ਕਿੰਨੇ ਮਹੀਨੇ ਨੇ, ਡਾਕਟਰ ਦੱਸ ਸਕਦਾ ਹੈਗਾ। ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਾਨੂੰ ਪਤਾ ਨਹੀਂ, ਅਸੀਂ ਕਾਨੂੰਨ ਉਹਦੇ ਮੁਤਾਬਕ ਬਣਾਉਂਦੇ ਹਾਂ ਜਿਹੜਾ ਸਾਨੂੰ ਪਤਾ ਹੈਗਾ ਆ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਤੌਰ ਤੇ, ਜੈਨੇਟਿਕ ਤੌਰ ਤੇ ਉਹਨਾਂ ਦੇ ਅੰਦਰ ਡਿਵੈਲਪ ਹੋ ਰਹੀਆਂ ਨੇ, ਔਰ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਫੋਰਸੀਬਲੀ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਜ਼ਾਵਾਂ ਦਿੰਦੇ ਹਾਂ। ਔਰ ਹੁਣ ਬਹੁਤ ਸਾਰੀਆਂ ਥਾਵਾਂ ਤੇ ਇਹ ਚੀਜ਼ਾਂ ਮੂੰਹ ਫੜ ਕਹਿ ਲੋ ਜਿਵੇਂ ਇਸ ਤਰ੍ਹਾਂ ਅਬਰਪਟ ਹੋ ਗਈਆਂ ਨੇ, ਸਾਹਮਣੇ ਆ ਗਈਆਂ ਨੇ ਕਿ ਨਹੀਂ ਮੈਂ ਤਾਂ ਲੜਕੀ ਨਾਲ ਵਿਆਹ ਨਹੀਂ ਕਰਨਾ, ਮੈਂ ਤਾਂ ਲੜਕੇ ਨਾਲ ਹੀ ਵਿਆਹ ਕਰੂੰਗਾ। ਲੜਕੀ ਕਹਿੰਦੀ ਨਾ, ਮੈਂ ਤਾਂ ਲੜਕੀ ਨਾਲ ਹੀ ਕਹੂੰਗਾ। ਔਰ ਹੁਣ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬਹੁਤ ਥਾਵਾਂ ਤੇ ਕਾਨੂੰਨੀ ਤੌਰ ਤੇ, ਹਾਲਾਂਕਿ ਸਾਡੇ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਦੋ ਹੀ ਜੈਂਡਰ ਹੁੰਦੇ ਜੀ, ਤੀਸਰਾ ਵੀ ਨਹੀਂ, ਟਰਾਂਸਜੈਂਡਰ ਨੂੰ ਇਹ ਨਹੀਂ ਮਾਨਤਾ ਦਿੰਦੇ। ਕਈ ਬੜੀ ਅਜੀਬ ਅਗਲੀ ਗੱਲਾਂ ਮੈਂ ਇਸ ਸੰਬੰਧ ਵਿਚ ਕਰੀਆਂ ਨੇ ਕਿ ਟਰਾਂਸਜੈਂਡਰ ਇੱਕ ਅਲੱਗ ਹੀ ਕਿਸਮ ਡਿਵੈਲਪ ਹੋਈ ਹੋਈ ਹੈ, ਉਹ ਵੀ ਵਿਕ੍ਰਿਤੀ ਕਹਿ ਲੋ, ਨੇਚਰ ਦਾ ਪ੍ਰੋਸੈਸ ਕਹਿ ਲੋ। ਕਈ ਲੋਕ ਹੁਣ ਜਿਹੜੇ ਬੋਟਨੀ ਵਾਲੇ ਨੇ, ਹਾਂਜੀ, ਇੱਕ ਦਰਖਤ ਦੇ ਵਿਚ ਕਈ ਦਰਖਤ ਪੈਦਾ ਕਰੀ ਜਾ ਰਹੇ ਕਿ ਨਹੀਂ, ਕਈ ਵਿਵਸਥਾਵਾਂ ਹੋ ਰਹੀਆਂ ਨੇ ਕਿ ਜੇ ਇੱਕ ਸਰੀਰ ਦੇ ਵਿਚ ਦੋ ਤਰ੍ਹਾਂ ਦੇ ਸੈਕਸ ਕਰੈਕਟਰ ਡਿਵੈਲਪ ਹੋ ਗਏ ਨੇ ਤੇ ਐਸਾ ਤਾਂ ਹੋ ਹੀ ਸਕਦਾ ਹੈ ਨਾ, ਕੁਦਰਤੀ ਤੌਰ ਤੇ ਐਸਾ ਹੋ ਸਕਦਾ। ਉਹ ਬੋਰਡ ਦੀਆਂ ਗੋਲਾਂ ਖਾ ਕੇ ਜਾਨਵਰ ਵਿੱਠਾ ਕਰ ਦਿੰਦੇ ਨੇ ਕੰਧਾਂ ਦੇ ਉੱਪਰ, ਤੇ ਕੰਧਾਂ ਦੇ ਉੱਪਰ ਬੋਰਡ ਉੱਗ ਪੈਂਦੇ ਨੇ। ਹੁਣ ਕੰਧ ਤਾਂ ਥੋੜੀ ਉਹਦੀ ਧਰਤੀ ਸੀਗੀ, ਉਹ ਨੇਚਰ ਦਾ ਪ੍ਰੋਸੈਸ ਹੈ ਨਾ। ਠੀਕ ਇਸੇ ਤਰ੍ਹਾਂ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਜੈਨੇਟਿਕਸ ਅਜੇ ਵੀ ਉਹਨਾਂ ਉੱਪਰ ਵਰਕ ਕਰ ਰਹੀ ਹੈ, ਸਟੱਡੀ ਕਰ ਰਹੀ ਹੈ। ਔਰ ਸਾਡਾ ਵੀ ਪ੍ਰੋਗਰਾਮ ਇਹੀ ਆ, ਇਹਨਾਂ ਪ੍ਰੋਗਰਾਮਾਂ ਦੇ ਵਿਚ ਕਿ ਤੁਹਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਲਿਆਂਦੀਆਂ ਜਾਣ ਜਿਹੜੀਆਂ ਤੁਹਾਡੇ ਵਾਸਤੇ ਮੁਸੀਬਤ ਬਣੀਆਂ ਨੇ, ਜਿਹੜੀਆਂ ਤੁਹਾਡੇ ਵਾਸਤੇ ਮੈਡੀਕਲ ਲੀਗਲ ਬਣੀਆਂ ਨੇ, ਕੇਸ ਹੋ ਰਹੇ ਨੇ, ਔਰ ਅਸੀਂ ਉਹਨਾਂ ਗੱਲਾਂ ਦੇ ਵਿਚ ਫਸੇ ਹੋਏ ਆ, ਸਾਨੂੰ ਇਹ ਪਤਾ ਲੱਗੇ ਭਈ ਇਹਦੇ ਵਿਚ ਇਸ ਲੜਕੇ ਦਾ ਜਾਂ ਇਸ ਲੜਕੀ ਦਾ ਕੋਈ ਗੁਨਾਹ ਨਹੀਂ ਹੈ। ਇਹ ਜੈਨੇਟਿਕ ਵਿਵਸਥਾ ਹੈ ਜਿਹੜੀ ਅੰਦਰੋਂ ਹੋ ਚੁੱਕੀ ਹੈ, ਜਿਹਦਾ ਤੁਹਾਡੇ ਕੋਲ ਅਜੇ ਕੋਈ ਹੱਲ ਨਹੀਂ ਹੈ। ਹਾਲਾਂਕਿ ਮੈਂ ਇੱਥੇ ਆ ਕੇ ਡਾਕਟਰ ਹਰਗੋਬਿੰਦ ਖੁਰਾਣਾ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਜੀਨਸ ਨੂੰ ਪਿਓਰੀਫਾਈ ਕਰਨ ਵਾਲਾ ਸਟੈਪ ਸ਼ੁਰੂ ਕੀਤਾ ਵੀ ਭਾਈ ਕਿਉਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਬਾਪ ਤੋਂ ਬੱਚਿਆਂ ਨੂੰ ਅੱਗੇ ਟਰਾਂਸਮਿਟ ਹੁੰਦੀਆਂ ਜਾਂਦੀਆਂ ਨੇ, ਪਿਓ ਨੂੰ ਸ਼ੂਗਰ ਸੀ ਤੇ ਬੱਚਿਆਂ ਨੂੰ ਵੀ ਸ਼ੂਗਰ, ਐਸਾ ਕਿਉਂ ਹੋਵੇ? ਔਰ ਉਹਨਾਂ ਨੇ ਜੀਨਸ ਨੂੰ ਇਸੇ ਤਰ੍ਹਾਂ ਪਿਓਰੀਫਾਈ ਕਰਨ ਦਾ ਇੱਕ ਸਟੈਪ ਲਿਆ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ, ਔਰ ਉਹਦੇ ਵਿਚ ਇਹ ਵਿਵਸਥਾ ਵੀ ਤੇ ਆ ਰਹੀ ਹੈ ਨਾ ਕਿ ਭਾਈ ਇਹੋ ਜਿਹੀਆਂ ਵਿਕ੍ਰਿਤੀਆਂ ਜਿਹੜੀਆਂ ਸਰੀਰਕ ਤੌਰ ਤੇ ਮਾਨਸਿਕ ਪ੍ਰਸਥਿਤੀ ਦੇ ਨਾਲ ਨਹੀਂ ਮਿਲਦੀਆਂ, ਐਸੀਆਂ ਕਿਉਂ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਵੀ ਦੂਰ ਕਿਵੇਂ ਕੀਤਾ ਜਾ ਸਕਦਾ? ਇਹ ਠੀਕ ਹੈ, ਦੂਰ ਕਰ ਸਕਣਾ ਗੱਲ ਇੱਕ ਵੱਖਰੀ ਹੈ, ਪਰ ਬਣੀ ਬਣਾਈ ਵਿਵਸਥਾ ਦੇ ਅਗੇਂਸਟ ਜਾਣਾ, ਮੈਡੀਕਲ ਲੀਗਲ ਹੋਣਾ, ਇਹ ਸ਼ਾਇਦ ਅਜੇ ਸਾਨੂੰ ਸਮਝਣ ਦੀ ਲੋੜ ਆ, ਔਰ ਉਹਦੇ ਮੁਤਾਬਕ ਸਾਨੂੰ ਉਸੇ ਮੁਤਾਬਕ ਹੀ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ, ਕਿਉਂਕਿ ਇਹ ਸਾਡੇ ਵੱਸ ਦੀ ਗੱਲ ਨਹੀਂ, ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਉਹਨੂੰ ਸਾਨੂੰ ਐਕਸੈਪਟ ਕਰਨਾ ਪੈਂਦਾ ਹੈ ਨਾ। ਅਸੀਂ ਐਕਸੈਪਟ ਕਰੀਏ ਉਸਨੂੰ, ਉਹਦੇ ਮੁਤਾਬਕ ਐਸਾ ਚੱਲੀਏ, ਠੀਕ ਆ, ਉਹਦੇ ਮੇਨਟੇਨੈਂਸ, ਉਹਦੇ ਪ੍ਰਬੰਧ ਮੈਂ ਤੁਹਾਨੂੰ ਦੱਸ ਦਿੱਤਾ ਆ ਕਿ ਅਸੀਂ ਪ੍ਰਬੰਧ ਤੇ ਕਰ ਸਕਦੇ ਹਾਂ, ਪਰ ਜੇ ਤੁਸੀਂ ਕਹੀਏ ਕਿ ਟੋਟਲੀ ਉਸਨੂੰ ਰੋਕ ਸਕੋਗੇ ਤੇ ਐਸਾ ਨਹੀਂ ਹੈ। ਤੋ ਜੈਨੇਟਿਕਸ ਨੇ ਹੁਣ ਤੱਕ ਸਾਨੂੰ ਇਹ ਦੱਸਿਆ, ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਫਿਰ ਇਸ ਹਾਲਾਤ ਦੇ ਵਿਚ ਬਹੁਤ ਸਾਰੀਆਂ ਤਰਾਸਦੀਆਂ ਆਉਂਦੀਆਂ ਨੇ, ਬੜੇ ਘਰ ਟੁੱਟ ਜਾਂਦੇ ਨੇ, ਪਿਓ ਦੀ ਮੁੰਡਿਆਂ ਨਾਲ ਨਹੀਂ ਬਣਦੀ, ਮੁੰਡਿਆਂ ਦੇ ਮਾਂ ਦੀ ਧੀ ਨਾਲ ਨਹੀਂ ਬਣਦੀ, ਆਪਸ ਪਰਿਵਾਰ ਟੁੱਟ ਜਾਂਦੇ ਨੇ। ਐਸਾ ਕਿਉਂ ਹੁੰਦਾ? ਜਦੋਂ ਵੀ ਅਡਲਟ ਏਜ ਆਉਂਦੀ ਹੈ, ਜਦੋਂ ਵੀ ਇੱਕ ਬੱਚਾ ਇਸ ਏਜ ਦੇ ਵਿਚ ਆਉਂਦਾ ਹੈ, ਕਿਹੜੀਆਂ ਕਿਹੜੀਆਂ ਗੱਲਾਂ ਹਨ ਉਹਦੇ ਸਬੰਧ ਚ ਮੈਂ ਦੋ ਤਿੰਨ ਲੈਕਚਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਜਿਹੜੇ ਖਾਸ ਤੌਰ ਤੇ ਮਾਪਿਆਂ ਵਾਸਤੇ ਸੀ, ਕਿਉਂਕਿ ਬੱਚਾ ਤਾਂ ਡਿਵੈਲਪ ਹੋ ਰਿਹਾ ਹੈ, ਬੱਚੇ ਦੀ ਤਾਂ ਜੋ ਵਿਵਸਥਾ ਜਿਹਨੇ ਟਰੈਕ ਤੇ ਉਹ ਚੱਲ ਰਿਹਾ, ਉਹ ਚੱਲ ਰਿਹਾ ਹੈਗਾ, ਸਾਡੀ ਵਿਵਸਥਾ ਨਾਲ ਉਹ ਮੇਲ ਨਹੀਂ ਖਾ ਰਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਸੋਸਾਇਟੀ ਦਾ ਚਲਨ ਹੈ ਉਹ ਇਹਦੇ ਵਿਚ ਆਵੇ, ਪਰ ਜੇ ਉਹ ਨਹੀਂ ਆ ਰਿਹਾ ਉਹਦੀ ਮਜਬੂਰੀ ਹੈ। ਹਾਲਾਂਕਿ ਇਹ ਆਟੋਮੈਟਿਕ ਟਰੈਕ ਬਣਿਆ ਤੁਸੀਂ ਚੱਲਦੇ ਹੋ ਬੜਾ ਸੌਖਾ ਹੈ ਚੱਲਣਾ, ਜਿਹੜੇ ਗਾਡੀ ਰਾਹ ਬਣਿਆ ਉਹਦੇ ਉਹਨਾਂ ਗੈਲਾਂ ਦੇ ਵਿੱਚ ਚੱਲਣਾ ਬੜਾ ਸੌਖਾ ਹੋ ਗਿਆ, ਪਰ ਜੇ ਕੋਈ ਉਹਨਾਂ ਗੈਲਾਂ ਨੂੰ ਤੋੜਦਾ ਹੈ ਤੇ ਇਹ ਉਹਦੀ ਮਜਬੂਰੀ ਹੈ। ਇਹ ਸਮਝਣ ਦੀ ਲੋੜ ਹੈ, ਜੈਨੇਟਿਕਸ ਉਹਨੇ ਗੱਲਾਂ ਦੇ ਉੱਪਰ ਵਰਕ ਕਰ ਰਹੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਤੇ ਉਹਦੇ ਵਿੱਚ ਸਮਝਣ ਦੀ ਕਿਹਨੂੰ ਲੋੜ ਹੈ, ਬੱਚੇ ਨੂੰ ਨਹੀਂ ਮਾਪਿਆਂ ਨੂੰ। ਔਰ ਮਾਪਿਆਂ ਨੂੰ ਸਮਝ ਕੇ ਉਸ ਹਾਲਾਤ ਨੂੰ ਚੱਲਣ ਦੀ ਲੋੜ ਹੈ, ਉਸ ਹਾਲਾਤ ਵਿੱਚ ਐਡਜਸਟ ਕਰਨ ਦੀ ਲੋੜ ਹੈ ਕਿ ਜਦੋਂ ਬੱਚਾ ਅਡਲਟ ਹੁੰਦਾ ਆ ਤੇ ਮਾਪਿਆਂ ਵਾਸਤੇ ਕੀ ਜ਼ਰੂਰੀ ਗੱਲਾਂ ਹਨ। ਉਹ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ, ਕਿਉਂਕਿ ਪਹਿਲਾਂ ਤਾਂ ਤੁਸੀਂ ਹਰ ਗੱਲ ਤੇ ਬੱਚੇ ਨੂੰ ਡਾਂਟਦੇ ਹੋ, ਹਰ ਗੱਲ ਨੂੰ ਇਹ ਕਹਿੰਦੇ ਹੋ ਮੈਂ ਤੇਰਾ ਪਿਓ ਹਾਂ, ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਹਾਂ। ਪਰ ਹੁਣ ਵੇਲਾ ਇਹ ਆ ਗਿਆ ਹੈ ਕਿ ਅੱਗੇ ਤੁਸੀਂ ਹਰ ਚੀਜ਼ ਉਸ ਨੂੰ ਉਂਗਲੀ ਫੜ ਕੇ ਤੋੜਦੇ ਰਹੇ ਹੋ, ਪਰ ਹੁਣ ਵੇਲਾ ਇਹ ਆ ਗਿਆ ਆ ਕਿ ਤੁਸੀਂ ਉਹਦੇ ਸਿਰਫ ਕੰਸਲਟੈਂਟ ਬਣੋ, ਗਾਈਡ ਨਹੀਂ ਕੰਸਲਟੈਂਟ ਬਣੋ। ਗਾਈਡ ਬਣ ਚੁੱਕੇ ਤੁਸੀਂ ਹੁਣ ਤੱਕ, ਹੁਣ ਕੰਸਲਟੈਂਟ ਕੋਲ ਅਸੀਂ ਕਦੋਂ ਜਾਂਦੇ ਹਾਂ, ਕਿਸੇ ਵਕੀਲ ਕੋਲ ਜਾਂ ਕਿਸੇ ਚੀਜ਼ ਡਾਕਟਰ ਕੋਲ ਕਦੋਂ ਜਾਂਦੇ ਹਾਂ ਜਦੋਂ ਸਾਨੂੰ ਲੋੜ ਹੁੰਦੀ ਹੈ। ਮਤਲਬ ਜਦੋਂ ਤੁਹਾਨੂੰ ਪੁੱਛੇ ਉਦੋਂ ਹੀ ਤੁਸੀਂ ਉਸ ਨੂੰ ਕੋਈ ਰਾਏ ਦਿਓ। ਲੈਟ ਹਿਮ ਲਿਵ ਹਿਜ਼ ਲਾਈਫ, ਆਪਣਾ ਜੀਵਨ ਉਹਨੂੰ ਜਿਉਣ ਦਿਓ, ਪਰ ਹਾਂ ਸੁਪਰਵੀਜ਼ਨ ਤੁਸੀਂ ਰੱਖੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਕਿਉਂਕਿ ਲੰਬੇ ਲੈਕਚਰ ਸੀਗੇ, ਮੈਂ 2-3 ਦਿਨ ਲਗਾਤਾਰ ਇਹਨਾਂ ਗੱਲਾਂ ਦੇ ਉੱਪਰ ਲੈਕਚਰ ਕੀਤਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ, ਜਦੋਂ ਸਾਡੇ ਬੱਚੇ 14-15 ਸਾਲ ਦੀ ਉਮਰ ਤੋਂ ਬਾਅਦ, ਅਸੀਂ ਉਹਦੀ ਲਿਮਿਟ 14-18 ਰੱਖੀ ਸੀ, 14-18 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੁੰਦੇ ਨੇ, ਉਸ ਵੇਲੇ ਮਾਪਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ। ਜੇ ਉਹ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਕੇ ਸੁਚਾਰੂ ਰੂਪ ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਜੇ ਉਹ ਇਹ ਸਮਝਦੇ ਕਿ ਨਹੀਂ ਸਾਡੀ ਹੈ ਕਰੇ, ਅਸੀਂ ਮਾਂ ਬਾਪ ਹੀ ਹਾਂ, ਅਸੀਂ ਜਿਵੇਂ ਕਹਾਂਗੇ ਉਵੇਂ ਬੱਚਾ ਚੱਲੇਗਾ, ਤੇ ਫਿਰ ਉਹਨਾਂ ਘਰਾਂ ਦੇ ਵਿੱਚ ਫਰਕ ਪੈ ਜਾਏਗਾ। ਔਰ ਅੱਜ ਕੱਲ ਐਸਾ ਹੋ ਰਿਹਾ, ਦੇਖੋ ਨਾ ਸਾਡੇ ਮਲਟੀਪਲ ਸਾਂਝੇ ਪਰਿਵਾਰ, ਸੰਯੁਕਤ ਪਰਿਵਾਰਾਂ ਚ ਅਸੀਂ ਜੀਏ ਆ, ਚਾਚੇ ਤਾਇਆਂ ਤੱਕ, ਈਵਨ 3 ਪੀੜੀਆਂ ਤੱਕ ਆਮ ਪਰਿਵਾਰ ਇਕੱਠੇ ਰਹਿੰਦੇ ਆਏ ਆ। ਔਰ ਹੁਣ ਕੀ ਹੈ, ਹੁਣ ਪਰਿਵਾਰ ਗਿਣਤੀ ਹੀ ਹੈ ਮੈਂ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ, ਡੈਡ ਸੌ ਇੱਥੋਂ ਤੱਕ ਹੋ ਗਿਆ। ਔਰ ਬੱਚਿਆਂ ਦੀ ਗਿਣਤੀ ਕਹਾਂ, ਫਿਰ ਮੈਂ ਕਰ ਰਿਹਾ ਤੁਹਾਨੂੰ ਕਿ 14-18 ਸਾਲ ਦੀ ਉਮਰ ਤੱਕ, ਉਸ ਤੋਂ ਬਾਅਦ ਫਿਰ ਵਿਵਸਥਾ ਬਦਲ ਗਈ। ਸੋ ਇਸ ਤਰ੍ਹਾਂ ਕਰਕੇ ਇਹ ਇਸ ਬਦਲਦੀ ਹੋਈ ਵਿਵਸਥਾ ਦੇ ਕਾਰਨ, ਨਾ ਐਡਜਸਟ ਕਰ ਸਕਣ ਦੇ ਕਾਰਨ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ, ਸਾਡੇ ਸਾਹਮਣੇ ਇਤਰਾਜ਼ ਹੁੰਦੀਆਂ ਨੇ, ਔਰ ਅਸੀਂ ਉਹਨਾਂ ਨੂੰ ਵੇਖਦੇ ਆਏ ਹਾਂ। ਅੱਜ ਦਾ ਮੇਰਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਯਾਦ ਕਰਾ ਦਿਆਂ ਕਿ ਅੱਗੇ ਤੋਂ ਅਸੀਂ ਕੱਲ ਦਾ ਪ੍ਰੋਗਰਾਮ ਅਜੇ ਹਿੰਦੀ ਵਿਚ ਆਉਣਾ ਹੈ, ਉਸ ਤੋਂ ਬਾਅਦ ਅਸੀਂ ਫਿਰ ਨਵੇਂ ਸਿਰੇ ਤੋਂ ਇਸ ਸਰੀਰ ਦੀ ਬਣਤਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਸਰੀਰ ਦੀ ਬਣਤਰ ਬਣ ਕੇ ਉਹਦੇ ਵਿਚ ਕਿਹੜਾ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਲੱਗੀਆਂ ਹੋਈਆਂ ਨੇ, ਔਰ ਉਹਨਾਂ ਦਾ ਕੀ ਕਾਰਵਿਹਾਰ ਹੈ, ਕੀ ਕੰਮ ਹੈ। ਜੇ ਉਹਨਾਂ ਚ ਕੋਈ ਡਿਫੈਕਟ ਹੋਊਗਾ ਤੇ ਫਿਰ ਕਿਹਦੀ ਬਿਮਾਰੀ ਪੈਦਾ ਹੋ ਸਕਦੀ ਹੈ, ਔਰ ਉਹਦਾ ਕੀ ਹੱਲ ਕੀਤਾ ਜਾ ਸਕਦਾ ਹੈ, ਹੁਣ ਤੱਕ ਮੈਡੀਕਲ ਸਾਇੰਸ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੀ ਹੈ, ਇਹ ਗੱਲਾਂ ਅਸੀਂ ਪਰਸੋਂ ਅਗਲੇ ਪ੍ਰੋਗਰਾਮਾਂ ਤੋਂ ਫਿਰ ਸ਼ੁਰੂ ਕਰਾਂਗੇ। ਇੱਕ ਤਰ੍ਹਾਂ ਨਵਾਂ ਅਧਿਆਇ, ਪਹਿਲਾ ਜਿਹੜਾ ਬੇਸਿਕ ਅਧਿਆਇ ਸੀ ਉਹ ਅਸੀਂ ਜੀਵਨ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਮਾਸਿਕ ਧਰਮ ਤੋਂ ਲਿਆਉਂਦਿਆਂ ਅਸੀਂ ਉਸ ਨੂੰ ਜਵਾਨ ਕਰ ਦਿੱਤਾ, 18 ਸਾਲ ਤੇ ਲੈ ਆਇਆ, ਔਰ ਜਿਹੜੀਆਂ ਪ੍ਰੋਬਲਮ ਸੀ ਉਹ ਸਾਰੀਆਂ ਹੱਲ ਕਰ ਦਿੱਤੀਆਂ। ਹੁਣ ਇਹ ਸਰੀਰ ਬਣ ਗਿਆ ਹੈਗਾ ਆ, ਤੇ ਹੁਣ ਅਸੀਂ ਇਹਦੀ ਅੱਗੇ ਦੀ ਜਿਹੜੀ ਵਿਵਸਥਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੇ ਉਹ ਬਣ ਗਿਆ ਤੇ ਕੀ ਬਣ ਗਿਆ ਹੈਗਾ, ਕਿਵੇਂ ਕਿਵੇਂ ਬਣ ਗਿਆ ਹੈਗਾ, ਕਿਵੇਂ ਐਡਜਸਟਮੈਂਟ ਹੋਈ ਹੈ। ਇਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਨੇ, ਔਰ ਉਹਦੇ ਨਾਲ ਜੁੜਦੀਆਂ ਜੁੜਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਦੱਸਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਟੈਰਾ ਐਨ ਕੋਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ homeomedicine homeomedicine@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਕਰਾਉਂਦੇ ਥੱਕ ਗਏ ਹੋ ਤਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ। ਮੇਰੇ ਇਸ 52 ਸਾਲ ਦੇ ਮੈਡੀਕਲ ਸਾਇੰਸ ਦੇ ਐਕਸਪੀਰੀਅੰਸ ਦੇ, ਕਿਉਂਕਿ 26 ਸਾਲ ਮੈਂ ਪੰਜਾਬ ਦੇ ਮੈਡੀਕਲ ਕਾਲਜਾਂ ਚ ਪੜਾ ਕੇ ਆਇਆ, ਔਰ ਇੱਥੇ ਵੀ ਜਦ ਤੋਂ ਆਇਆ 30 ਸਾਲਾਂ ਤੋਂ ਮੈਂ ਪੜਾ ਹੀ ਰਿਹਾ। ਕੋਈ ਟੀਵੀ ਚੈਨਲ ਪੰਜਾਬੀ ਚ, ਕੋਈ ਹਿੰਦੀ ਦੇ ਅਖਬਾਰ, ਕੋਈ ਪੰਜਾਬੀ ਦੇ ਅਖਬਾਰ, ਕੋਈ ਰੇਡੀਓ ਐਸਾ ਨਹੀਂ ਹੋਏਗਾ ਜਿਹਦੇ ਤੇ ਮੇਰੇ ਇਹ ਲੈਕਚਰ ਪ੍ਰਸਾਰਿਤ ਨਹੀਂ ਹੁੰਦੇ, ਤੇ ਮੈਨੂੰ ਜੋ ਵੀ ਕਹਿੰਦਾ ਕਿ ਸਾਨੂੰ ਲੈਕਚਰ ਚਾਹੀਦੇ ਨੇ ਤੇ ਮੇਰੇ ਖੁਸ਼ੀ ਨਾਲ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੈ। ਮੈਂ ਬਲਕਿ ਉਹਨਾਂ ਦਾ ਧੰਨਵਾਦੀ ਹਾਂ, ਜਿਵੇਂ ਖੱਖ ਸਾਹਿਬ ਨੇ, ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਇਹ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਸਹਿਯੋਗ ਕਰਦੇ ਨੇ। ਔਰ ਇਸੇ ਤਰ੍ਹਾਂ ਹੀ ਤੁਸੀਂ ਅਗਰ ਇਹਨਾਂ ਨੂੰ ਸੁਣਦੇ ਹੋ ਪ੍ਰੋਗਰਾਮ, ਤੇ ਤੁਹਾਡੀ ਵੀ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤੇ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੇ ਹੋ। ਕੰਸਲਟ ਕਰਨ ਦੀ ਕੋਈ ਫੀਸ ਨਹੀਂ ਹੈਗੀ, ਔਰ अगर इलाज भी करवा रहे हो तो उस इलाज की व्यवस्था दे विच भी मैं थानू दस सकदा हां कि कुदरत दे बनाए हुए असूल दे मुताबिक तुहाडा इलाज सही चल रहा है कि नहीं चल रहा है या जेदी व्यवस्था दे विच कोई कमी पेशी है इलाज जिथो मर्जी करवाओ उस कमी पेशी नूं मैं तुहाडे सामने रख सकदा हां। तुहाडा सारिआं दा रब राखा, तुहाडे सारिआं दी चंगी सेहत दी दुआ करदा हां। सत श्री अकाल, आदाब, नमस्कार
1: जी। डॉक्टर साहब सत श्री अकाल।
2: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਚੀਮਾ ਸਾਹਿਬ ਜੀ, ਤੁਸੀਂ ਵਿਤਾੜੇ ਰਹਿ ਗਿਆ ਸੀ, ਤੁਸੀਂ ਪੂਰਾ ਕਰ ਲਓ ਕਰਨਾ।
1: ਚਲੋ ਹੁਣ ਤਾਂ ਮੈਂ ਸਾਰਾ ਕੁਝ ਬੰਦ ਕਰਤਾ ਕੰਪਿਊਟਰ।
0: ਚਲੋ, ਨਹੀਂ ਨਹੀਂ ਬੰਦ ਨਹੀਂ ਕੀਤਾ, ਮੈਂ ਹਜੇ ਤੁਹਾਡੇ ਨਾਲ ਹੀ ਹਾਂ।
2: ਨਹੀਂ, ਇਹਨਾਂ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ, ਇਹਨਾਂ ਦਾ ਜਦੋਂ ਤੁਸੀਂ ਆਏ ਨਾ ਉਦੋਂ ਥੋੜੇ ਵਿਚ ਰਹਿ ਗਿਆ ਸੀ, ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਹਾਂ, ਤੇ ਉਹਨਾਂ ਨੇ ਹੁਣ ਬੰਦ ਕਰ ਚੋ, ਅਗਲੇ ਪ੍ਰੋਗਰਾਮ ਦੇ ਵਿਚ ਕਰ ਲਾਂਗੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ। ਥੈਂਕ ਯੂ ਚੀਮਾ ਸਾਹਿਬ। ਥੈਂਕ ਯੂ
1: ਜੀ ਜੀ। ਥੈਂਕ ਯੂ।
2: ਥੈਂਕ ਯੂ ਸਰੋਤੇ, ਤੁਹਾਡਾ ਵੀ ਥੈਂਕ ਯੂ ਜੀ।
1: ਸਤਿ
2: ਸ੍ਰੀ ਅਕਾਲ ਜੀ। ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪਰਵਾਜ਼ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਪਿਆਰੇ ਪਿਆਰੇ ਗੀਤਾਂ ਨਾਲ, ਤੇ ਉਸ ਤੋਂ ਬਾਅਦ ਫਿਰ ਖਬਰਾਂ ਤੇ ਫਿਰ ਡਾਕਟਰ ਸਾਹਿਬ। ਤੇ ਲਓ ਦੋਸਤੋ, ਸ਼ਾਜ਼ੀਆ ਮਨਜ਼ੂਰ ਉਹਨਾਂ ਦਾ ਗੀਤ ਬੜਾ ਪਿਆਰਾ ਹੈ, ਉਹਨੂੰ ਤੁਹਾਡੇ ਨਾਲ ਰੂਬਰੂ ਕਰਦੇ ਹਾਂ। ਤੇ ਸੁਣਦੇ ਰਹੋ ਪ੍ਰਵਾਜ਼ ਰੇਡੀਓ, ਦਿਲ ਦੀ ਆਵਾਜ਼।

ਦੋਸਤੋ, ਕੁਲਦੀਪ ਮਾਨਕ ਸਾਹਿਬ ਦਾ ਗੀਤ ਬਹੁਤ ਪਿਆਰਾ, ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ। ਤੇ ਉਸ ਤੋਂ ਬਾਅਦ ਅਗਲਾ ਗੀਤ ਮਾਨਕ ਸਾਹਿਬ ਦਾ ਫੇਰ ਸੁਣਾਵਾਂਗੇ, ਬੰਦਾ ਸਿੰਘ ਬਹਾਦਰ ਜੀ ਬਾਰੇ।

0: ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿਹੜੇ ਵੀ ਜਿੰਨੇ ਵੀ ਸਾਡੇ ਨਾਲ ਜੁੜਦੇ ਹੈ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਸਾਥ ਦਿੰਦੇ ਹੋ ਤੇ ਮਿਹਰਬਾਨੀ ਤੁਹਾਡੀ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਜਿਹੜੀਆਂ ਸੱਚੀਆਂ ਕਹਾਣੀਆਂ ਖਬਰਾਂ ਵਾਂ ਗੱਲਾਂ ਬਾਤਾਂ ਵਾਂ ਉਹ ਤੁਹਾਡੇ ਤੱਕ ਇਸੇ ਤਰ੍ਹਾਂ ਅਸੀਂ ਪਹੁੰਚਾਉਂਦੇ ਰਹੀਏ ਔਰ ਸਾਡੀ ਸਿਰ ਤੋੜ ਯਤਨ ਇਹੀ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੇ ਨਾਲ। ਖਬਰਾਂ ਦੇ ਵਿਚ ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਜੁੜ ਗਏ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਹੋ ਰਿਹਾ ਦੁਨੀਆਂ ਤੇ। ਆਓ ਜੀ ਡਾਕਟਰ ਚੀਮਾ ਸਾਹਿਬ ਆਜੋ ਜੀ, ਸਤਿ ਸ੍ਰੀ ਅਕਾਲ
1: ਜੀ। ਅੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਜੀ ਤੇ ਪਿਆਰੇ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਪਿਆਰੀ ਸਤਿ ਸ੍ਰੀ ਅਕਾਲ, ਜੈ ਹਿੰਦ, ਸਲਾਮ, ਅਦਾਬ। ਤੇ ਖੱਖ ਸਾਹਿਬ ਜੀ, ਖਬਰਾਂ ਅੱਜ ਕੱਲ ਬੜੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਪਈ ਸਾਰੀ ਦੁਨੀਆਂ ਦੇ ਵਿੱਚ ਆ ਜਿਹੜਾ ਉਹ ਇਸ ਵੇਲੇ ਹਫੜਾ ਤਕੜੀ ਮਚੀ ਹੋਈ ਆ ਔਰ ਇਹਦੇ ਤੋਂ ਲੱਗ ਰਿਹਾ ਤੇ ਹਫੜਾ ਤਕੜੀ ਆ ਜਿਹੜੀ ਇਹ ਸ਼ਾਇਦ ਸੁਲਝ ਵੀ ਸੁਲਝਾਈ ਵੀ ਜਾ ਸਕੇ ਲਾਗੇ ਇਸ ਤਰ੍ਹਾਂ ਰਿਹਾ। ਪਰ ਦੇਖੋ ਬਣਦਾ ਕੀ ਅੱਗੇ ਅੱਗੇ। ਸਭ ਤੋਂ ਪਹਿਲੀ ਖਬਰ ਖੱਖ ਸਾਹਿਬ ਜੀ ਇਹ ਹੈਗੀ ਤਾਂ ਮੈਂ ਲਿਖੀ ਸਭ ਤੋਂ ਮਗਰੋਂ, ਪਰ ਪਹਿਲਾਂ ਪੜ੍ਹਦੇ ਨੀ ਆਏ ਕਿਉਂਕਿ ਆਪਣੇ ਫਾਇਦੇ ਦੀ ਆ ਤੇ ਬਹੁਤ ਸਾਰੇ ਲੋਕਾਂ ਦੇ ਹੋਰ ਨਾਲੇ ਵੀ ਫਾਇਦੇ ਦੀ ਆ। ਇਹ ਖਬਰ ਇਸ ਤਰ੍ਹਾਂ ਹੈ ਖੱਖ ਸਾਹਿਬ ਜੀ, ਈਯੂ ਆ ਜਿਹੜੀ ਯੂਰੋਪੀਅਨ ਯੂਨੀਅਨ ਜਿਹਨੂੰ ਆਪਾਂ ਕਹਿੰਦੇ ਆ, ਇਹਨੂੰ ਮੇਰਾ ਖਿਆਲ ਆ 20-25 ਸਾਲ ਹੋਏ ਹੋਣੇ ਬਣੀ ਨੂੰ, ਬਹੁਤ ਦੇਰ ਨੀ ਹੋਈ ਈਯੂ ਨੂੰ। ਤੇ ਇਹਦੇ ਜਿਹੜੇ ਸਾਰੇ ਦੇਸ਼ ਆ ਖੱਖ ਸਾਹਿਬ ਜੀ ਜਿਨ੍ਹਾਂ ਦੀ ਗਿਣਤੀ ਕੋਈ 27 ਆ ਤੇ ਇਹਨਾਂ ਦੇ ਨਾਲ ਹੀ ਜਿਹੜੀ ਆ ਯੂਕੇ ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਆਮ ਕਰਕੇ ਭਾਰਤੀ ਲੋਕ ਆ ਜਿਹੜੇ ਉਹ ਤਾਂ ਇਹਨੂੰ ਇੰਗਲੈਂਡ ਹੀ ਕਹਿ ਦਿੰਦੇ ਆ, ਸਾਰੇ ਬਲੈਤ ਵੀ ਕਹਿ ਦਿੰਦੇ। ਹਾਂਜੀ ਹਾਂਜੀ, ਬਲੈਤ ਵੀ ਕਹਿ ਦਿੰਦੇ ਆ। ਤੇ ਇਹ ਜਿਹੜਾ ਯੂਕੇ ਹੈਗਾ ਇਹਦੇ ਨਾਲ ਜਿਹੜਾ ਹੁਣ ਨਵਾਂ ਇੱਕ ਸਮਝੌਤਾ ਹੋਇਆ ਨਾ ਸਾਰੇ ਯੂਰੋਪੀਅਨ ਦੇ ਦੇਸ਼ 27 ਤੇ ਨਾਲ ਇਹਨਾਂ ਦੇ ਯੂਕੇ, ਇਹਨਾਂ ਸਾਰਿਆਂ ਦਾ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਦਾ ਸਮਝੌਤਾ ਜਿਹੜਾ ਉਹ ਤੈਅ ਕਰ ਲਿਆ ਗਿਆ ਹੈ।
0: ਹਾਂਜੀ ਬਿਲਕੁਲ।
1: ਇਹਨੂੰ ਖੱਖ ਸਾਹਿਬ ਜੀ ਦੇਖੋ ਉਹਨਾਂ ਨੇ ਦੱਸਿਆ ਜਿਹਨੂੰ ਪੰਜਾਬੀ ਅੰਗਰੇਜ਼ੀ ਦੇ ਵਿੱਚ ਉਹ ਕਹਿੰਦੇ ਆ ਮਦਰ ਆਫ ਆਲ ਡੀਲਸ
0: ਜੀ।
1: ਤੇ ਜੇ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਤਰਜਮਾ ਕਰਨਾ ਹੋਵੇ ਤਾਂ ਉਹਦੇ ਵਿੱਚ ਆਪਾਂ ਕਹਾਂਗੇ ਕਿ ਸਾਰੇ ਸੌਦਿਆਂ ਦਾ ਬਾਪ। ਸੋ ਮਦਰ ਆਫ ਆਲ ਡੀਲਸ, ਦੇਖੋ ਭਾਸ਼ਾ ਤੋਂ ਇੱਕ ਤੋਂ ਦੂਜਾ ਉਧਰ ਉਹ ਮਦਰ ਦਾ ਨਾਂ ਲਿਆ ਹੈ ਤੇ ਪਰ ਪੰਜਾਬੀ ਵਿੱਚ ਆਪਾਂ ਮਦਰ ਨਹੀਂ ਕਹਿੰਦੇ, ਆਪਾਂ ਬਾਪ ਕਹਿੰਦੇ
0: ਜੀ।
1: ਤੇ ਸੋ ਪੰਜਾਬੀ ਵਿੱਚ ਦੱਸਣਾ ਪਵੇ ਤਾਂ ਇਹਨੂੰ ਆਪਾਂ ਕਹਾਂਗੇ ਸਾਰੇ ਹੀ ਸੌਦਿਆਂ ਦਾ ਬਾਪ ਜਿਹੜਾ ਸੀ ਉਹ ਤੈਅ ਹੋ ਗਿਆ ਆ। ਤੇ ਇਹ ਸਾਰਾ ਕੁਝ ਟਰੰਪ ਦੀਆਂ ਕੂਟਨੀਤੀਆਂ ਜਿਹੜੀਆਂ ਉਹਨਾਂ ਦੇ ਕਰਕੇ ਹੀ ਹੋਇਆ ਇਸ ਤਰ੍ਹਾਂ। ਤੇ ਇਹ ਮਾਮਲਾ ਜਿਹੜਾ ਆਇਆ ਖੱਖ ਸਾਹਿਬ ਜੀ, ਇਹਨੂੰ ਕਿਹਾ ਜਾਂਦਾ ਕਿ ਇਹ ਪਿਛਲੇ ਕੋਈ 20 ਸਾਲ ਤੋਂ ਹੌਲੀ ਹੌਲੀ ਹੌਲੀ ਹੌਲੀ ਸੁਲਗਦਾ ਰਿਹਾ ਸੀ
0: ਜੀ,
1: ਪਰ ਟਰੰਪ ਨੇ ਪੈਟਰੋਲ ਪਾ ਕੇ ਤੇ ਭਰਾਂਬੜ ਜਿਹੜਾ ਉਹ ਮਚਾ ਦਿੱਤਾ, ਜਿਹੜਾ ਬਾਲਣ ਇੰਡੀਆ ਉੱਪਰ ਲਾਏ ਗਏ ਟੈਰਿਫ ਬਣਿਆ।
0: ਹਾਂਜੀ ਬਿਲਕੁਲ,
1: ਉਹੀ ਹੋਇਆ ਨਾ। ਯੂਰੋਪੀਅਨ ਕਮਿਸ਼ਨ ਜਿਹੜਾ ਹੈਗਾ ਆ ਉਹਦੀ ਪ੍ਰੈਜੀਡੈਂਟ ਉਰਸੁਲਾ ਵਾਨ ਡਰ ਲੇਅਨ ਜਿਹੜੀ ਹੈਗੀ ਆ ਉਹਨੇ ਕਿਹਾ ਕਿ ਅਸੀਂ ਮਦਰ ਆਫ ਆਲ ਡੀਲਸ ਤੈਅ ਕਰ ਲਿਆ ਹੈ ਅਤੇ ਸੋਸ਼ਲ ਮੀਡੀਆ ਉੱਪਰ ਉਹਨੇ ਪੋਸਟ ਕਰ ਦਿੱਤਾ ਇਹ। ਦੀ ਹੈਡ ਆਫ ਦੀ ਈਯੂ ਐਗਜ਼ੈਕਟਿਵ ਜਿਹੜਾ ਦਿੱਲੀ ਵਿਚ ਮੌਜੂਦ ਸੀ, ਜਿਸ ਨਾਲ ਯੂਰੋਪੀਅਨ ਕੌਂਸਲ ਪ੍ਰੈਜੀਡੈਂਟ ਜਿਹੜਾ ਐਂਟੋਨੀਓ ਕੋਸਟਾ ਨੇ ਵੀ ਕਿਹਾ ਕਿ ਇਹ 2 ਅਰਬ ਲੋਕਾਂ ਵਿਚ ਹੋਇਆ ਸਮਝੌਤਾ ਦੋਹਾਂ ਧਿਰਾਂ ਵਾਸਤੇ ਲਾਹੇਵੰਦ ਹੋਵੇਗਾ
0: ਜੀ।
1: ਤੇ ਮੋਦੀ ਸਾਹਿਬ ਨੇ ਵੀ, ਖੱਖ ਸਾਹਿਬ ਜੀ ਤੁਹਾਨੂੰ ਪਤਾ ਭੀ ਉਹ ਤਾਂ ਅੱਗੇ ਭਾਲਦੇ ਹੁੰਦੇ ਆ, ਤੇ ਮੋਦੀ ਸਾਹਿਬ ਨੇ ਵੀ ਉਤਸ਼ਾਹ ਭਰਪੂਰ ਲਹਿਜੇ ਵਿਚ ਕਿਹਾ ਕਿ ਇਸ ਨਾਲ ਇੰਡੀਆ ਦੇ ਉਤਪਾਦਨ ਦੀ ਸਮਰੱਥਾ ਜਿਹਨੂੰ ਮੈਨੂਫੈਕਚਰਿੰਗ ਕਹਿੰਦੇ ਆ ਖੱਖ ਸਾਹਿਬ ਜੀ, ਚੀਜ਼ਾਂ ਬਣਾਉਂਦੇ ਆ ਕਾਰਖਾਨਿਆਂ ਚ, ਇੰਡੀਆ ਦੇ ਉਤਪਾਦਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ ਅਤੇ ਇਨਵੈਸਟਰ ਦਾ ਹੌਸਲਾ, ਕਹਿਣ ਦਾ ਮਤਲਬ ਜਿਨ੍ਹਾਂ ਲੋਕਾਂ ਨੇ ਪੈਸੇ ਖਰਚਣੇ ਆ ਗਾਹਾਂ ਇੰਡਸਟਰੀ ਲਾਉਣੀ ਆ ਉਹਨਾਂ ਨੂੰ ਇਨਵੈਸਟਰ ਕਹਿ ਦਿੰਦੇ ਆ, ਉਹਦੇ ਵਿਚ ਜਿਹੜੇ ਭਾਰਤ ਦੇ ਲੋਕ ਆ ਜਿਨ੍ਹਾਂ ਕੋਲ ਸਰਮਾਇਆ ਹੈਗਾ ਉਹ ਵੀ ਆ ਜਾਂਦੇ ਆ, ਤੇ ਵਿਚੇ ਜਿਹੜੇ ਯੂਰੋਪੀਅਨ ਆ ਉਹ ਵੀ ਫਿਰ ਉੱਥੇ ਜਾ ਕੇ ਕਾਰਖਾਨੇ ਜਿੱਦਾਂ ਚਾਈਨਾ ਦੇ ਵਿਚ ਪਹਿਲਾਂ ਲਾਏ ਸੀਗੇ, ਇਸ ਤਰ੍ਹਾਂ ਸ਼ਾਇਦ ਹੁਣ ਉਹ ਜਿਹੜਾ ਬਹਾ ਆ ਉਹ ਭਾਰਤ ਵੱਲ ਨੂੰ ਸ਼ਾਇਦ ਝੁਕ ਜਾਊਗਾ।
0: ਬਿਲਕੁਲ,
1: ਤੇ ਜਿਸ ਦੇ ਕਾਰਨ ਖੱਖ ਸਾਹਿਬ ਜੀ ਭਰੋਸੇ ਵਿਚ ਵੀ ਵਾਧਾ ਹੋਊਗਾ, ਇੱਕ ਦੂਜੇ ਦੇ ਉੱਪਰ ਫਿਰ ਭਰੋਸਾ ਵੀ ਤਾਂ ਕਰਨਾ ਹੀ ਪਊਗਾ ਨਾ, ਯਕੀਨ ਵੀ ਕਰਨਾ ਹੀ ਪਊਗਾ, ਕਿਉਂਕਿ ਇੰਡੀਆ ਇਸ ਸਮੇਂ ਏਸ਼ੀਆ ਦੀ ਤੀਸਰੀ ਵੱਡੀ ਮੰਡੀ ਆ ਜਿਹੜੀ ਉਹ ਬਣ ਚੁੱਕੀ ਆ। ਮੋਦੀ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਇੱਕ ਇਤਿਹਾਸਕ ਵਪਾਰਕ ਸੌਦਾ ਜਿਹੜਾ ਉਹ ਹੋਇਆ ਤੇ ਜਿਹਦੇ ਨਾਲ ਭਾਰਤੀ ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਮਾਲ ਆ ਜਿਹੜਾ ਯੂਰਪ ਦੀਆਂ ਮੰਡੀਆਂ ਵਿਚ ਜਾਣਾ ਸ਼ੁਰੂ ਹੋ ਜਾਏਗਾ। ਸੋ ਇਹ ਬੜੀ ਵਧੀਆ ਖਬਰ ਹੈਗੀ ਆ ਤੇ ਬਾਕੀ ਦੀਆਂ ਖਬਰਾਂ ਜਿਹੜੀਆਂ ਆਪਾਂ ਉਹ ਵੀ ਕਰਦੇ ਆ ਇਹ ਤੋਂ ਮਗਰੋਂ ਤੇ ਇਹਦੇ ਵਿਚ ਹੁਣ ਖੱਖ ਸਾਹਿਬ ਦੀ ਜਿਹੜੀ ਆਪਣੇ ਕੋਲ ਹੋਰ ਇੱਕ ਖਬਰ ਆ ਉਹ ਹੈਗੀ ਆ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਖੱਖ ਸਾਹਿਬ ਦੀ ਜੁਲਾਈ 2025 ਤੋਂ ਲੈ ਕੇ ਹੁਣ ਤੀਕਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈਗੀ ਆ ਇਹਨੇ ਖੱਖ ਸਾਹਿਬ ਦੀ 16 ਵਾਰੀ ਗੋਲੀਆਂ ਜਿਹੜੀਆਂ ਚਲਾਈਆਂ 16 ਵਾਰੀ
0: ਬਿਲਕੁਲ
1: ਹਾਂਜੀ ਤੇ ਹੋ ਚੁੱਕੀਆਂ ਜਿਨ੍ਹਾਂ ਨੂੰ ਸ਼ਰੇਆਮ ਪਰਜਾ ਵਿਚ ਦਹਿਸ਼ਤ ਫੈਲਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਇਹ ਖੱਖ ਸਾਹਿਬ ਜੀ ਐਵੀ ਗੋਲੀਆਂ ਮਾਰ ਕੇ ਤਾਂ ਪਰਜਾ ਨੂੰ ਕੋਈ ਪਰਜਾ ਬਾਹਰ ਨਿਕਲੇ ਨਾ ਅਸਲ ਦੇ ਵਿਚ ਇਹਦੇ ਪਿੱਛੇ ਜਿਹੜੀ ਛੁਪਿਆ ਹੋਇਆ ਮਕਸਦ ਆ ਉਹ ਇਹ ਆ
0: ਇਹੋ ਹੀ ਆ ਨਾ ਕਿ ਜਿੱਦਾਂ ਕਿ ਉਹ ਕੱਢ ਰਹੇ ਆ ਰੈਲੀਆਂ ਕੱਢ ਰਹੇ ਆ ਜਲੂਸ ਕੱਢ ਰਹੇ ਆ ਤੇ ਉਹਨਾਂ ਨੂੰ ਡਰਾਉਣ ਦੀ ਖਾਤਰ ਵੀ ਇਹ ਬਾਹਰ ਨਾ ਨਿਕਲ ਘਰਾਂ ਚੋਂ।
1: ਹਾਂਜੀ ਘਰਾਂ ਚੋਂ ਬਾਹਰ ਨਾ ਨਿਕਲਣ ਬਸ ਇੱਕ ਦੋ ਮਾਰ ਦਿਓ ਬਾਕੀ ਦੇ ਡਰ ਕੇ ਬਹਿ ਜਾਣਗੇ ਪਰ ਨਹੀਂ ਖੱਖ ਸਾਹਿਬ ਜੀ ਏਦਾਂ ਹੁੰਦੀ ਨਹੀਂ ਆਮ ਕਰਕੇ ਕੀ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਪਰਜਾ ਹੋਰ ਭੜਕਦੀ ਆ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿਚ। ਹਾਂਜੀ
0: ਬਿਲਕੁਲ
1: ਤੇ ਜਿਨ੍ਹਾਂ ਨੂੰ ਸ਼ਰੇਆਮ ਜਿਹੜਾ ਆ ਉਹ 16 ਸ਼ੂਟਿੰਗ ਹੋ ਚੁੱਕੀਆਂ ਜਿਨ੍ਹਾਂ ਨੂੰ ਸ਼ਰੇਆਮ ਕਿਹਾ ਗਿਆ ਖੱਖ ਸਾਹਿਬ ਜੀ ਕਿ ਦਹਿਸ਼ਤ ਫੈਲਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਅਤੇ ਜਦੋਂ ਕਿਸੇ ਨੂੰ ਮਾਰਿਆ ਜਾਂਦਾ ਹੈ ਤਾਂ ਇਕਦਮ ਖੱਖ ਸਾਹਿਬ ਜੀ ਜਿਹੜੀਆਂ ਇਹ ਏਜੰਸੀਆਂ ਹੁੰਦੀਆਂ ਪੁਲਿਸ ਵਾਲੀ ਜਾਂ ਆਈਸ ਹੋਈ ਜਾਂ ਉਹ ਹੋਮਲੈਂਡ ਸਿਕਿਉਰਿਟੀ ਹੋਈ ਜਿੰਨੇ ਵੀ ਇਹ ਹੈਗੇ ਆ ਇਹ ਸਾਰੇ ਕਿਸੇ ਇਨਵੈਸਟੀਗੇਸ਼ਨ ਹੋਣ ਤੋਂ ਪਹਿਲਾਂ ਹੀ ਉਸੇ ਹੀ ਵੇਲੇ ਜਦੋਂ ਸ਼ੂਟਿੰਗ ਹੁੰਦੀ ਆ ਉਸੇ ਵੇਲੇ ਟੀਵੀ ਦੇ ਉੱਤੇ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਇਹਦੇ ਕੋਲ ਗੰਨਾ ਸੀ ਇਹਦੇ ਕੋਲ ਆਹ ਸੀ ਸਾਨੂੰ ਆਹ ਖਤਰਾ ਸੀ ਹਾਲਾਂਕਿ ਇੱਦਾਂ ਦੀ ਕੋਈ ਵੀ ਜਿੰਨੀਆਂ ਵੀ
0: ਚੀਮਾ ਸਾਹਿਬ ਜਿੱਦਾਂ ਚੱਲ ਰਿਹਾ ਕੰਮ ਆ ਇਹਦੇ ਨਾਲ ਤੇ ਇੱਕ ਸਟੇਟ ਦੀ ਪੁਲਿਸ ਵੀ ਖੜੀ ਹੋ ਸਕਦੀ ਅਗੇਂਸਟ ਇਹਨਾਂ ਦੇ ਕੱਲ ਨੂੰ ਤੇ ਬਹੁਤ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਇਹਨੂੰ ਰੋਕਣਾ ਪਏਗਾ ਕਿਸੇ ਤਰੀਕੇ ਨਾਲ।
1: ਉਹ ਰੁਕ ਗਿਆ ਜੀ ਉਹ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਆ ਰੁਕ ਗਿਆ ਉਹ ਇਹ ਜਿਹੜੀ ਆ ਸਿਲਸਿਲਾ ਵਿਗੜ ਗਿਆ ਸੀਗਾ ਕਿਉਂਕਿ ਉੱਥੇ ਦੇ ਜਿਹੜੇ ਹੈਗੇ ਗਵਰਨਰ ਉਹਨੇ ਕਹਿਤਾ ਸੀਗਾ ਮੈਂ ਆਪਣੀ ਜਿਹੜੀ ਨੈਸ਼ਨਲ ਗਾਰਡ ਆ ਉਹ ਬੁਲਾ ਲੈਣੀ ਆ ਤੁਸੀਂ ਇੱਥੋਂ ਨਿਕਲ ਜਾਓ।
0: ਅੱਛਾ
1: ਹਾਂਜੀ ਤੇ ਉਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਆ ਤੇ ਜਦੋਂ ਕਿਸੇ ਨੂੰ ਮਾਰਿਆ ਜਾਂਦਾ ਫਿਰ ਇਕਦਮ ਇਹ ਰੌਲਾ ਪਾਉਣ ਲੱਗ ਪੈਂਦੇ ਤੇ ਜੇ ਕਸੂਰ ਆ ਜਿਹੜਾ ਉਹਦੇ ਸਿਰ ਜਿਹੜਾ ਮੱਕਦੇ ਆ ਜਿਹਨੇ ਜਿਹਨੂੰ ਮਾਰਿਆ ਦੇਖੋ ਇੱਕ ਪਾਸੇ ਮਾਰ ਕੇ ਫਿਰ ਉਹਦੇ ਸਿਰ ਇਹਦੇ ਕੋਈ ਨੀ ਗੰਨਾ ਸੀ ਇਹ ਸੀ ਉਹ ਸੀ ਕੁਛ ਸੀ ਉਹਨਾਂ ਦੇ ਕੋਲ ਕੁਛ ਵੀ ਨਹੀਂ ਸੀ ਉਹ ਵਿਚਾਰੀ ਲੇਡੀ ਸੀਗੀ ਉਹਦੇ ਨਾਲ ਤਿੰਨ ਬੱਚੇ ਵੀ ਸੀਗੇ ਉਹਦੇ ਗੱਡੀ ਦੇ ਵਿਚ ਜਿਹੜੀ ਉਹ ਗੋਡੋ ਦਾ ਲਾਸਟ ਨੇ ਰਹੇ ਨੇ ਫਸਟ ਨੇ ਉਹਦਾ ਹੈਗਾ ਉਹਦੇ ਕੋਲ ਕੋਈ ਖਤਰੇ ਵਾਲੀ ਗੱਲ ਨੀ ਸੀ ਉਹ ਤਾਂ ਵਿਚਾਰੀ ਉਹ ਡਰਦੀ ਇਹਨਾਂ ਤੋਂ ਉਹਨੂੰ ਪਤਾ ਸੀ ਭਈ ਮੇਰੇ ਕੋਲ ਭਾਵੇਂ ਮੈਂ ਇੱਥੇ ਦੀ ਸਿਟੀਜਨ ਹੈਗੀ ਆ ਮੈਨੂੰ ਇਹਨਾਂ ਨੇ ਖੱਜਲ ਖੁਆਰ ਕਰਨਾ ਹੈ ਉਹਨੂੰ ਇਸ ਗੱਲ ਦਾ ਪਤਾ ਸੀ ਤੇ ਉਹਨੇ ਤਾਂ ਆਪਣੀ ਗੱਡੀ ਦੇ ਸਟੇਅਰਿੰਗ ਮੋੜ ਕੇ ਦੂਜੇ ਪਾਸੇ ਨੂੰ ਆਪਣੀ ਗੱਡੀ ਨੂੰ ਲੈ ਕੇ ਚੱਲੀ ਸੀ ਵੀ ਮੈਂ ਕਿਸੇ ਤਰ੍ਹਾਂ ਇਹਨਾਂ ਤੋਂ ਬਚ ਜਾਵਾਂ ਤੇ ਇਹ ਕਹਿੰਦੇ ਸਾਡੇ ਤੇ ਗੱਡੀ ਚੜਾਉਣ ਲੱਗੀ ਸੀ ਉਹ ਆਹ ਸੀ ਉਹ ਫਲਾਨਾ ਸੀ ਤੈਨੂੰ ਕਹਿੰਦਾ ਸੀ ਐਵੇਂ ਹੀ ਕੋਲੋਂ ਬਣਾ ਕੇ ਲਾਈ ਜਾਂਦੇ ਆ ਪਰ ਹੁਣ ਉਹ ਇਹਦੀਆਂ ਸਾਰੀਆਂ ਗੱਲਾਂ ਬਾਤਾਂ ਹੁਣ ਖਤਰਾ ਜੀ ਸਮਾਂ ਜਦੋਂ ਦੇ ਆ ਸੈੱਲ ਫੋਨ ਆ ਗਿਆ ਨਾ
0: ਉਸੇ ਵੇਲੇ
1: ਉਦੋਂ ਦਾ ਜਿਹੜਾ ਇਹ ਸਾਹਮਣੇ ਆਉਣ ਲੱਗ ਪਿਆ ਪਹਿਲਾਂ ਪਤਾ ਨੀ ਕੀ ਕਰਦੇ ਹੋਣਗੇ ਤੇ ਅੱਛਾ ਉਹ ਫਿਰ ਜਿਹੜਾ ਸੀਗਾ ਕਸੂਰ ਜਿਹੜਾ ਮਰੇ ਜਾਣ ਵਾਲੇ ਉੱਪਰ ਕੱਢਿਆ ਜਾਂਦਾ ਤੇ ਫੇਰ ਤਕਰੀਬਨ ਹਰ ਵਾਰੀ ਜਿਹੜਾ ਵੀਡੀਓ ਬਣਾਉਣ ਵਾਲਿਆਂ ਦੇ ਫੋਨ ਆ ਕੁਝ ਹੋਰ ਦੱਸਦੇ ਹੁੰਦੇ ਆ ਤੇ ਇਹਦੇ ਨਾਲ ਇਸ ਵਾਰੀ ਖੱਖ ਸਾਹਿਬ ਜੀ ਜਿਹੜਾ ਉਹ ਐਲੈਕਸ ਪ੍ਰੈਟੀ ਜਿਹੜਾ ਮੁੰਡਾ ਸੀਗਾ ਨੌਜਵਾਨ 37 ਸਾਲ ਦਾ ਦੇਖੋ ਕੋਇੰਸੀਡੈਂਟਲੀ ਉਹ ਜਿਹੜੀ ਲੜਕੀ ਸੀ ਮਾਰੀ ਇਹਨਾਂ ਨੇ ਉਹ ਵੀ 37 ਸਾਲ ਦੀ ਸੀ ਤੇ ਇਹ ਜਿਹੜਾ ਸੀਗਾ ਇਹ ਵੀ 37 ਸਾਲ ਦਾ ਹੀ ਸੀਗਾ ਔਰ ਇਹ ਖੱਖ ਸਾਹਿਬ ਜੀ ਅਮਰੀਕਾ ਦਾ ਬੋਰਨ ਸਿਟੀਜਨ ਸੀਗਾ ਇੱਥੋਂ ਦਾ ਤੇ ਇੱਥੇ ਜੰਮਿਆ ਇੱਥੇ ਹੀ ਪੜਿਆ ਔਰ ਉਹਦੇ ਬਾਰੇ ਖੱਖ ਸਾਹਿਬ ਜੀ ਜਿੰਨੇ ਵੀ ਲੋਕਾਂ ਨੇ ਜਾਂ ਉਹਦੇ ਜਿਹੜੇ ਕਲਾਸ ਫੈਲੋ ਸੀਗੇ ਜਾਂ ਉਹਦੇ ਟੀਚਰ ਸੀਗੇ ਜਾਂ ਹਾਸਪਿਟਲ ਦੇ ਵਿਚ ਜਿੱਥੇ ਉਹਦੇ ਕੋ ਵਰਕਰ ਸੀਗੇ ਜਾਂ ਜਿਨ੍ਹਾਂ ਦੇ ਨਾਲ ਉਹ ਨਰਸਿੰਗ ਦਾ ਡਿਪਲੋਮਾ ਕਰਦਾ ਸੀਗਾ ਉਹ ਇੱਕ ਰਿਸਰਚ ਦੇ ਵਿਚ ਵੀ ਖੱਖ ਸਾਹਿਬ ਜੀ ਉਹਦਾ ਯੋਗਦਾਨ ਹੈਗਾ ਸੀਗਾ ਖੋਜ ਕਰਦੇ ਸੀਗੇ ਉਹ ਕਿਸੇ ਵਿਸ਼ੇ ਦੇ ਉੱਤੇ ਤੇ ਉਹਦੇ ਵਿਚ ਵੀ ਇਹ ਆ ਜਿੰਨੇ ਵੀ ਲੋਕਾਂ ਦੇ ਨਾਲ ਉਹਦਾ ਵਾਹ ਪਿਆ ਸੀ ਕਦੇ ਵੀ ਕਿਸੇ ਨੇ ਇੱਕ ਨੇ ਵੀ ਉਹਦੀ ਜਿਹੜੀ ਆ ਨਿਖੇਧੀ ਨਹੀਂ ਕੀਤੀ ਹਰ ਇੱਕ ਨੇ ਕਿਹਾ ਵੀ ਉਹ ਤਾਂ ਇੱਕ ਸਾਧੂ ਸੰਤ ਵਰਗਾ ਬੰਦਾ ਸੀਗਾ ਹਰੇਕ ਦੀ ਮਦਦ ਕਰਦਾ ਸੀਗਾ ਆਪਣੇ ਕੋਲੋਂ ਆਪਣਾ ਵਿਗਾੜ ਕੇ ਦੂਸਰੇ ਦੀ ਮਦਦ ਕਰਨ ਵਾਲਾ ਜਿਹੜਾ ਉਹ ਇਨਸਾਨ ਸੀਗਾ ਤੇ ਉਹਦੇ ਫਿਰ ਗੋਲੀਆਂ ਇਹਨਾਂ ਨੇ ਖਾਤੇ ਇਹ ਤੀਕਰ ਦੱਸਿਆ ਤਾਂ ਹੈ ਨੀ ਨਾ ਹੀ ਜਿਹੜੀ ਉਹ ਹੈਗੇ ਸੀ ਆਇਸ ਵਾਲੇ ਕਹਿ ਲੋ ਜਾਂ ਬਾਰਡਰ ਪੈਟਰੋਲ ਵਾਲੇ ਸੀਗੇ, ਉਹਨਾਂ ਨੇ ਅਜੇ ਤਿੱਕਰ ਨਾ ਇਹ ਦੱਸਿਆ ਵੀ ਕਿੰਨੀਆਂ ਗੋਲੀਆਂ ਚੱਲੀਆਂ, ਨਾ ਹੋਰ ਕਹਿੰਦਾ ਮਤਲਬ ਕੁਛ ਕਿਸੇ ਨੂੰ ਸਿਰਾ ਹੀ ਨੀ ਦਿੱਤਾ ਉਹਨਾਂ ਨੇ, ਫੜਾਉਣ ਹੀ ਨੀ ਦਿੱਤਾ। ਤੁਹਾਨੂੰ ਪਤਾ ਵੀ ਉਹ ਦੁਆਲੇ ਟੇਪ ਜਿਹੀ ਲਾ ਦਿੰਦੇ ਆ ਤੇ ਉਹਦੇ ਫਿਰ ਉਹ ਕਿਸੇ ਨੂੰ ਵੜਨ ਨੀ ਦਿੰਦੇ ਉਹਦੇ ਵਿਚ, ਫਿਰ ਉਥੋਂ ਆਪਣਾ ਜਿਹੜਾ ਐਵੀਡੈਂਸ ਆ ਉਹ ਜਿੱਦਾਂ ਉਹਨਾਂ ਨੂੰ ਫੈਕਟ ਹੁੰਦਾ ਫਿਰ ਉਦਾਂ ਕਰ ਲੈਂਦੇ ਆ। ਪਰ ਜਿਹੜੀਆਂ ਹੁਣ ਜਿਹੜੇ ਸੈੱਲ ਫੋਨ ਵਗੈਰਾ ਹੈਗੇ ਆ ਜਾਂ ਲੋਕਾਂ ਦੇ ਦੁਕਾਨਾਂ ਚ ਸਟੋਰਾਂ ਚ ਹਰ ਥਾਂ ਵੀਡੀਓ ਕੈਮਰੇ ਤਕਰੀਬ ਲੱਗੇ ਹੋਏ ਆ, ਬਹੁਤਾ ਕੁਛ ਜਿਹੜਾ ਉਹ ਛਪਾਉਣਾ ਜਿਹੜਾ ਉਹ ਮੁਸ਼ਕਿਲ ਹੋ ਜਾਂਦਾ ਆ। ਸੋ ਇਹਦੇ ਮਾਮਲੇ ਵਿਚ ਖਾਸ ਕਰ ਵੀ ਇਹੀ ਕਹਾਣੀ ਆਮ ਕਰਕੇ ਜਿੰਨੀ ਵਾਰੀ ਵੀ ਗੋਲੀ ਚਾਹੇ ਉਹ ਪੁਲਿਸ ਡਿਪਾਰਟਮੈਂਟ ਚਲਾਵੇ, ਚਾਹੇ ਉਹ ਬਾਰਡਰ ਪੈਟਰੋਲ ਚਲਾਵੇ, ਚਾਹੇ ਕੋਈ ਵੀ ਏਜੰਸੀ ਚਲਾਉਂਦੀ ਆ, ਚਾਹੇ FBI ਹੋਵੇ, CIA ਹੋਵੇ, CIA ਦੀ ਤਾਂ ਤੁਸੀਂ ਗੱਲੇ ਛੱਡੋ, ਉਹਨਾਂ ਤੱਕ ਬਾਹਰ ਆਉਂਦੀ ਨੀ ਕੋਈ ਗੱਲ ਨਾ, ਉਹ ਤਾਂ ਆਉਣੀ ਨੀ ਦੇਣਗੇ ਕਦੇ ਵੀ। ਤੇ ਇਹਦੇ ਨਾਲ ਖਾਸ ਸਾਹਿਬ ਜੀ ਫਿਰ ਜਿਹੜੀ ਅਫਸਰ ਹੈਗੀ ਆ ਐਡਮਿਨਿਸਟ੍ਰੇਸ਼ਨ ਉਹ ਜਿਹੜੀ ਆ ਉਹ ਦੇ ਦਿੰਦੇ ਆ ਉਹਨੂੰ। ਤੇ ਇਸ ਵਾਰੀ ਐਲੈਕਸ ਪ੍ਰੇਟ ਦੇ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਅਫਸਰਾਂ ਨੇ ਜਿਹੜਾ ਆ ਉਹ ਉਹਨਾਂ ਨੂੰ ਆਮ ਕਰਕੇ ਕੀ ਹੁੰਦਾ ਖਾਕ ਸਾਹਿਬ ਜੀ, ਜਿੰਨੀ ਵਾਰੀ ਇਹ ਗੋਲੀ ਚੱਲਦੀ ਆ ਨਾ ਪੁਲਿਸ ਵਾਲੇ, ਇਹ ਉਹਨਾਂ ਨੂੰ ਜਿਹਨੂੰ ਕਹਿੰਦੇ ਆ ਐਡਮਿਨਿਸਟ੍ਰੇਟਿਵ ਲੀਵ ਜਿਹਨੂੰ ਕਹਿੰਦੇ ਆ, ਇੱਕ ਕਿਸਮ ਦੀ ਛੁੱਟੀ ਦੇਣੀ ਨੀ ਮੇਰੇ ਖਿਆਲ, ਉਹਨਾਂ ਨੂੰ ਤਨਖਾਹ ਦਿੰਦੇ ਰਹਿੰਦੇ ਹੋਣਗੇ,
0: ਉਹਨਾਂ ਨੂੰ ਘਰ ਭੇਜ ਦਿੰਦੇ ਥੋੜੇ ਚਿਰ ਲਈ।
1: ਹਾਂ ਥੋੜੇ ਚਿਰ ਲਈ ਘਰ ਭੇਜਦੇ, ਉਹਦਾ ਮਕਸਦ ਨੀ ਮੈਨੂੰ ਸਮਝ ਲੱਗਦਾ, ਜਾਂ ਤਾਂ ਉਹ ਪਰਜਾ ਦੇ ਵਿਚ ਇਹਨੂੰ ਲੋਕ ਇਹਦੇ ਤੇ ਮਤਲਬ ਹਮਲਾ ਨਾ ਕਰ ਦੇਣ ਜਾਂ ਏਦਾਂ ਦੀ ਕੋਈ ਗੱਲ ਨਾ ਹੋਵੇ,
0: ਲੋਕਾਂ ਨੂੰ ਠੰਡਾ ਕਰਨ ਦਾ ਵੀ ਇੱਕ ਤਰੀਕਾ ਹੁੰਦਾ,
1: ਠੰਡਾ ਕਰਨ ਦਾ ਵੀ, ਬਿਲਕੁਲ ਬਿਲਕੁਲ। ਸੋ ਇਸ ਤਰ੍ਹਾਂ ਉਹਨੂੰ ਘਰ ਭੇਜ ਦਿੰਦੇ ਆ, ਪਰ ਇਸ ਵਾਰੀ ਆਹ ਜਿਹੜੀ ਗੋਲੀ ਚੱਲੀ ਆ ਇਹਦੇ ਉੱਤੇ ਉਹਨਾਂ ਨੂੰ ਇਥੋਂ ਸਿੱਧੇ ਚੱਕ ਕੇ ਹੋਰ ਪਾਸੇ ਮਤਲਬ ਲਾਤਾ, ਉਹਨਾਂ ਦੀ ਡਿਊਟੀਆਂ ਜਿਹੜੀਆਂ ਹੋਰ ਪਾਸੇ ਲਾਤੀਆਂ, ਉਹਨਾਂ ਨੂੰ ਲੀਵ ਵੀ ਨਹੀਂ ਦਿੱਤੀ। ਤੇ ਇਸ ਵਾਰੀ ਖਾਕ ਸਾਹਿਬ ਜੀ ਪਰਜਾ ਵਿਚ ਬਹੁਤ ਭਾਰੀ ਜਿਹੜਾ ਵਿਰੋਧ ਪੈਦਾ ਹੋ ਗਿਆ, ਤੇ ਟਰੰਪ ਦੀ ਆਵਾਜ਼ ਦੀ ਜਿਹੜੀ ਆ ਸੁਰ ਉਹ ਥੋੜੀ ਜਿਹੀ ਖਾਕ ਸਾਹਿਬ ਜੀ ਢਿੱਲੀ ਪਈ ਲੱਗਦੀ ਆ, ਤੇ ਪਰਜਾ ਜਿਹੜੀ ਆ ਉਹ ਜਿਹੜੀ ਹੈਗੀ ਆ ਆਪਣੇ DHS ਆ ਉਹਦੇ ਕੋਲੋਂ ਲੇਖਾ ਹਿਸਾਬ ਮੰਗ ਰਹੀ ਆ। ਇਸ ਵੇਲੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਖਾਕ ਸਾਹਿਬ ਜੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਦੇ ਕੋਲੋਂ। ਤੇ ਹਰ ਵਾਰੀ ਜਿਹੜਾ ਛਾਣਬੀਨ ਤੋਂ ਪਹਿਲਾਂ ਹੀ ਗੋਲੀ ਚਲਾਉਣ ਵਾਲਿਆਂ ਨੂੰ ਜਿਹੜਾ ਉਹ ਸਹੀ ਠਹਿਰਾਇਆ ਜਾਂਦਾ ਤੇ ਦੂਸਰਿਆਂ ਦੇ ਉੱਤੇ ਜਿਹੜੀ ਤੋਹਮਤ ਲਾ ਦਿੱਤੀ ਜਾਂਦੀ ਆ ਵੀ ਇਹਨੇ ਆ ਕੀਤਾ ਸੀ। ਜ਼ਿਆਦਾਤਰ ਜਿਹੜੀ ਆ ਆਇਸ ਖਾਕ ਸਾਹਿਬ ਜੀ ਇਹਦੇ ਅਫਸਰ ਆ ਜਿਹੜੇ ਉਹ ਗੱਡੀਆਂ ਦੇ ਡਰਾਈਵਰਾਂ ਉੱਪਰ ਗੋਲੀਆਂ ਚਲਾਉਂਦੇ ਆ, ਜਦੋਂ ਗੱਡੀ ਰੋਕਦੇ ਆ ਤੇ ਉਹ ਕਹਿ ਦਿੰਦੇ ਇਹਦੇ ਕੋਲ ਗੰਨ ਸੀਗੀ ਤੇ ਮੇਰੇ ਵੱਲ ਗੰਨ ਕੱਢਣ ਲੱਗਾ ਸੀ, ਮੈਂ ਪਹਿਲਾਂ ਮਾਰ ਦਿੱਤਾ। ਆਮ ਕਰਕੇ ਉਹ ਇੱਦਾਂ ਹੁੰਦੇ ਆ, ਦੋ ਤਿੰਨ ਜਿਹੜੇ ਉਹ ਅਫਸਰ ਹੁੰਦੇ ਆ ਉਹ ਦੋ ਤਿੰਨਾਂ ਪਾਸਿਆਂ ਦੇ ਹੋ ਕੇ ਉਹ ਗੋਲੀਆਂ ਚਲਾ ਦਿੰਦੇ ਆ ਦੁਬਾਰਾ। ਤੇ ਹੁਣ ਕੀ ਆ ਕੇ ਪਰ ਆਹ ਜਿਹੜਾ ਚਲਾਈਆਂ ਜਾਂਦੀਆਂ ਤੇ ਇਹ 10 ਲੋਕਾਂ ਨਾਲ ਜਿਹੜਾ ਇਹ ਵਾਪਰ ਚੁੱਕਾ ਆ, ਮਤਲਬ ਜੁਲਾਈ ਤੋਂ ਦੀ ਗੱਲ ਜਿਹੜੀ ਹੈਗੀ ਆ, ਜਿਨ੍ਹਾਂ ਵਿਚੋਂ 4 ਦੀ ਮੌਤ ਹੋ ਚੁੱਕੀ ਆ ਖਾਕ ਸਾਹਿਬ ਜੀ। ਤੇ ਇਹਨਾਂ ਦੀ ਜ਼ਿਆਦਾਤਰ ਗਿਣਤੀ ਆ ਜਿਹੜੀ ਉਹ ਲਾਸ ਏਂਜਲਸ ਤੇ ਸ਼ਿਕਾਗੋ ਸ਼ਹਿਰ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਵਿਚ ਜ਼ਿਆਦਾਤਰ ਇਹ ਹੁੰਦਾ ਆ, ਔਰ ਇਹ ਦੋਨੇ ਸ਼ਹਿਰ ਆ ਖਾਕ ਸਾਹਿਬ, ਜਿਹੜੇ ਸ਼ਿਕਾਗੋ ਵੀ ਤੇ ਲਾਸ ਏਂਜਲਸ ਵੀ ਆ। ਇੱਥੇ ਚਿਰਾਂ ਤੋਂ ਜਦੋਂ ਕਦਾ ਮੈਂ ਇੱਥੇ ਆਇਆ ਅਮਰੀਕਾ ਦੇ ਵਿਚ ਉਦੋਂ ਦਾ ਹੀ ਇੱਥੇ ਆਉਣ ਤੋਂ ਪਹਿਲਾਂ ਵੀ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਸ਼ਿਕਾਗੋ ਆ ਉੱਥੇ ਉਹ ਜਿਹੜੇ ਦੂਸਰੇ ਲੋਕ ਆ ਆਪਣੇ ਅਫਰੀਕਨ ਅਮਰੀਕਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਗੂੜੇ ਰੰਗ ਵਾਲੇ ਉਹ ਜ਼ਿਆਦਾ ਜੁਰਮ ਕਰਦੇ ਆ, ਪਰ ਇਹ ਵੀ ਇਹਦੇ ਪਿੱਛੇ ਵੀ ਪਤਾ ਨੀ ਐਵੇਂ ਵੀ ਤੁਹਾਨੂੰ ਪਤਾ ਵੀ ਦੂਸਰੀਆਂ ਕੌਮਾਂ ਨੂੰ ਜਿਹੜੇ ਗੋਰੇ ਨਹੀਂ ਹੈਗੇ ਉਹਨਾਂ ਨੂੰ ਬਦਨਾਮ ਕਰਨ ਦਾ ਵੀ ਸਿਲਸਿਲਾ ਚੱਲ ਪੈਂਦਾ, ਪਰ ਦੂਜੇ ਪਾਸੇ ਉਹ ਹੈਗੇ ਵੀ ਥੋੜੇ ਗਰੀਬ ਹੁੰਦੇ ਆ, ਉਹ ਮਾੜੀ ਮੋਟੀ ਕਿਸੇ ਦੀ ਕੈਂਡੀ ਚੱਕ ਲਈ ਤਾਂ ਇੱਕ ਦੋ ਵਾਰੀ ਉਹ ਕਿਸੇ ਨੇ ਸ਼ਿਕਾਇਤ ਸ਼ਿਕੂਤ ਕਰ ਦਿੱਤੀ ਤੇ ਮੁੜ ਕੇ ਫਿਰ ਉਹਨੂੰ ਦਸਤ ਕਰ ਦਿੰਦੇ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਨੀ, ਪਰ ਇਹ ਦੋਨੇ ਸ਼ਹਿਰਾਂ ਦਾ ਨਾਂ ਆ ਜਿਹੜਾ ਮੂਹਰੇ ਆਇਆ, ਲਾਸ ਏਂਜਲਸ ਦਾ ਤੇ ਜਿਹੜਾ ਸ਼ਿਕਾਗੋ ਆ। ਤੇ ਵਕੀਲਾਂ ਦਾ ਕਹਿਣਾ ਇਹ ਆ ਖਾਕ ਸਾਹਿਬ ਜੀ ਕਿ ਗੋਲੀ ਚਲਾਉਣ ਵਾਲੇ ਪਿੱਛੋਂ ਝੱਟ ਪੱਟ ਜਿਹੜਾ ਆ ਉਹ ਗੋਲੀ ਲੱਗਣ ਵਾਲੇ ਖਿਲਾਫ ਫੈਲੋਨੀ ਚਾਰਜ, ਜਿਹੜਾ ਜੁਰਮ ਜਿਹੜੇ ਪਾਪੀ ਜਿਹੜੇ ਕ੍ਰਿਮੀਨਲ ਹੁੰਦੇ ਆ ਉਹਨਾਂ ਦਾ ਮੁਕਦਮਾ ਕਹਿੰਦੇ ਆ ਦਰਜ ਕਰਦਾ, ਇਹ ਵਕੀਲ ਕਹਿ ਰਹੇ ਆ ਖਾਕ ਸਾਹਿਬ ਜੀ ਇੱਥੋਂ ਦੇ, ਉਹਨਾਂ ਦੇ ਖਿਲਾਫ ਕਹਿੰਦੇ ਆ ਉਹ ਫੈਲੋਨੀ ਦਾ ਜਿਹੜਾ ਮੁਕਦਮਾ ਦਰਜ ਕਰਾ ਦਿੰਦੇ ਆ। ਤੇ 10 ਪਿੱਛੋਂ 5 ਜਿਹੜੇ ਸੀਗੇ ਉਹ ਚਾਰ ਜਿਹੜੇ ਲੋਕ ਖਾਕ ਸਾਹਿਬ ਜੀ ਸੀਗੇ ਉਹਨਾਂ ਦੇ ਉੱਤੇ ਜਿਹੜੇ ਇਹਨਾਂ ਨੇ ਮੁਕਦਮੇ ਚਲਾਏ ਸੀਗੇ ਉਹਦੇ ਵਿੱਚੋਂ ਜਾਂ ਤਾਂ ਜਿਹੜਾ ਪ੍ਰੋਸੀਕਿਊਟਰ ਹੁੰਦਾ ਆਪਣੇ ਇੰਡੀਆ ਚ, ਮੇਰਾ ਖਿਆਲ ਹੈ ਉਹਨੂੰ ਸਰਕਾਰੀ ਵਕੀਲ ਕਹਿੰਦੇ ਆ ਜਿਹੜਾ ਸਰਕਾਰ ਵੱਲੋਂ ਤੁਹਾਡੇ ਖਿਲਾਫ ਲੜਦਾ ਹੈ।
0: ਸਰਕਾਰੀ ਵਕੀਲ ਵੀ ਨਹੀਂ ਹੁੰਦਾ ਜੀ, ਉਹ ਸਰਕਾਰੀ ਵਕੀਲ ਜਿਹੜਾ ਹੁੰਦਾ ਉਹ ਸਰਕਾਰ ਵੱਲੋਂ ਹੁੰਦਾ,
1: ਉਹ ਸਰਕਾਰ ਇੱਕ ਤਾਂ ਹੁੰਦਾ ਖਾਕ ਸਾਹਿਬ ਜੀ ਜਿਹੜਾ ਇੱਥੇ ਆ ਜਿਹੜੇ ਉਹ ਹੁੰਦੇ ਆ, ਇੱਕ ਤਾਂ ਹੁੰਦੇ ਆ ਪ੍ਰੋਸੀਕਿਊਟਰ, ਦੂਜੇ ਹੁੰਦੇ ਆ ਪਬਲਿਕ ਡਿਫੈਂਡਰ।
0: ਉੱਥੇ ਦਾ ਸਿਸਟਮ ਵੱਖਰਾ ਹੀ ਆ ਮੇਰੇ ਹਿਸਾਬ ਨਾਲ, ਮੈਨੂੰ
1: ਹਾਂ ਜਿਹੜਾ ਪਬਲਿਕ ਡਿਫੈਂਡਰ ਆ ਉੱਥੇ ਹੀ ਮੇਰਾ ਖਿਆਲ ਆ ਸਰਕਾਰੀ ਵਕੀਲ ਹੁੰਦਾ ਆਈ ਥਿੰਕ।

0: ਦਸਾਂ ਦੇ ਵਿੱਚੋਂ ਚਾਰ ਸੀਗੇ ਉਹਨਾਂ ਦੇ ਵਿੱਚੋਂ ਪ੍ਰੋਸੀਕਿਊਟਰ ਆ ਜਿਹੜਾ ਉਹਨੇ ਉਹ ਕੇਸ ਜਾਂ ਤਾਂ ਆਪੇ ਕਹਿਤੇ ਕਹਿੰਦਾ ਕੇਸ ਦੇ ਵਿੱਚ ਕੁਛ ਨੀ, ਮੈਂ ਨੀ ਕਰਨਾ ਇਹ ਕੇਸ, ਤੇ ਉਹ ਬੰਦੇ ਨੂੰ ਘਰ ਨੂੰ ਤੋੜ ਦਿੰਦੇ ਆ। ਤੇ ਬਾਕੀ ਦੇ ਜਿਹੜੇ ਕੇਸ ਆ ਉਹਨਾਂ ਦੇ ਕੇਸ ਆ ਜਿਹੜੇ ਜੱਜ ਫਿਰ ਉਹ ਜਾਣੀ ਕਿ ਜਿਊਰੀ ਸਿਲੈਕਟ ਕਰਨ ਤੋਂ ਪਹਿਲਾਂ ਹੀ ਉਹ ਜੱਜ ਵੱਲੋਂ ਹੀ ਉਹਦਾ ਜਿਹੜਾ ਕੇਸ ਆ ਉਹ ਖਾਰਜ ਕਰ ਦਿੰਦੇ ਆ। ਸੋ ਇਹ ਤੋਂ ਕਹਿਣ ਦਾ ਮਤਲਬ ਇਹੀ ਆ ਕਿ ਉਹਨਾਂ ਦੇ ਹੁੰਦਾ ਕੁਛ ਨੀ ਤੇ ਉਹ ਐਵੇਂ ਚੱਕ ਕੇ ਖੱਜਲ ਖੁਆਰੀ ਕਰਨ ਦੇ ਮਾਰੇ ਜਾਂ ਆਪਣੇ ਆਪ ਨੂੰ ਉਹ ਬਚਾਉਣ ਦੇ ਮਾਰੇ ਉਹ ਇਸ ਤਰ੍ਹਾਂ ਦੇ ਜਿਹੜੇ ਕਰ ਦਿੰਦੇ ਆ। ਤੇ 16 ਘਟਨਾਵਾਂ ਵਿੱਚੋਂ ਖਾਤਾ ਵੀ ਜੁਲਾਈ ਮਹੀਨਾ ਜਿਹੜਾ ਲੰਘ ਕੇ ਗਿਆ ਪਿਛਲੇ ਸਾਲ ਦਾ 2025 ਦਾ, ਉਦੋਂ ਤੋਂ ਲੈ ਕੇ 16 ਘਟਨਾਵਾਂ ਵਿੱਚੋਂ ਕਿਸੇ ਵੀ ਅਫਸਰ ਉੱਪਰ ਜਾਂ ਆਈਸ ਦਾ ਹੋਵੇ ਜਾਂ ਉਹ US ਬਾਰਡਰ ਪੈਟਰੋਲ ਦਾ ਹੋਵੇ ਤੇ ਜਾਂ ਹੋਮਲੈਂਡ ਸਿਕਿਉਰਿਟੀ ਦਾ ਹੋਵੇ, ਕਿਸੇ ਉੱਪਰ ਵੀ ਮੁਕਦਮਾ ਦਰਜ ਨਹੀਂ ਕੀਤਾ ਗਿਆ, ਨਾ ਹੀ ਕਿਸੇ ਤਰ੍ਹਾਂ ਦਾ ਹੋਰ ਕੋਈ ਐਕਸ਼ਨ ਕਿਸੇ ਦੇ ਉੱਤੇ ਲਿਆ ਗਿਆ। ਤੇ ਅਗਲੀ ਖਬਰ ਹੈ ਖਾਕ ਸਾਹਿਬ ਜੀ ਇਹ ਆ ਕਿ ਜਿਹੜੇ ਫੈਡਰਲ ਜੱਜ ਹੁੰਦੇ ਆ ਤੁਹਾਨੂੰ ਪਤਾ ਕਿ ਉਹ ਹੁਣ ਜਿਹੜੀ ਆਹ ਸਾਰੀਆਂ ਏਜੰਸੀਆਂ ਆ DHS ਹੋਈ ਜਾਂ ਉਹ ਆਈਸ ਹੋਈ ਜਾਂ ਉਹ ਬਾਰਡਰ ਪੈਟਰੋਲ ਹੋਇਆ, ਇਹ ਸਾਰੀਆਂ ਜਿਹੜੀਆਂ ਏਜੰਸੀਆਂ ਆ ਇਹ ਫੈਡਰਲ ਗਵਰਨਮੈਂਟ ਦੀਆਂ ਆ। ਤੇ ਇਹਨਾਂ ਦੇ ਜਦੋਂ ਫਿਰ ਕੇਸ ਹੁੰਦੇ ਆ ਤੇ ਇਹਨਾਂ ਦੇ ਵਾਸਤੇ ਜਿਹੜੇ ਫੈਡਰਲ ਜੱਜ ਆ ਉਹੀ ਫਿਰ ਇਹਨਾਂ ਦੇ ਕੇਸ ਮੇਰੇ ਹਿਸਾਬ ਨਾਲ ਉਹੀ ਲੈਂਦੇ ਆ। ਤੇ ਇੱਕ ਫੈਡਰਲ ਜੱਜ ਸਾਹਿਬ ਵੱਲੋਂ ਅੱਜ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਮੇਰਾ ਤਾਂ ਜਿਹਨੂੰ ਆਪਾਂ ਕਹਿੰਦੇ ਆ ਨਾ ਧੀਰਜ, ਕਹਿੰਦੇ ਖਤਮ ਹੋ ਗਿਆ, ਮੇਰੇ ਅੰਦਰ ਹੋਰ ਜਿਗਰਾ ਨਹੀਂ ਇਹ ਬਰਦਾਸ਼ਤ ਕਰਨ ਦਾ ਜੋ ਕੁਛ ਹੋ ਰਿਹਾ। ਉਸ ਜੱਜ ਨੇ ਇਸ ਤਰ੍ਹਾਂ ਕਿਹਾ ਤੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਜਿਹੜੇ ਹੈਗੇ ਆ ਡਾਇਰੈਕਟਰ ਇਹਨਾਂ ਦੇ ਖਾਕ ਸਾਹਿਬ ਜੀ, ਉਹਨੂੰ ਜੱਜ ਸਾਹਿਬ ਨੇ ਸਿੱਧਾ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦੇ ਦਿੱਤਾ। ਉਹ ਕਹਿੰਦਾ ਆ ਇੱਥੇ ਪੇਸ਼ ਹੋ। ਤੇ ਇਹ ਖਬਰ ਆ ਜਿਹੜੀ ਖਾਕ ਸਾਹਿਬ ਜੀ, ਇਹ ਮਿਨੀਸੋਟਾ ਜਿਹੜਾ ਹੈਗਾ ਉਹ ਸੂਬਾ ਉਹ ਜਿਹੜਾ ਮਿਨੀਆਪੋਲਿਸ ਸ਼ਹਿਰ ਹੈਗਾ ਆ ਜਿੱਥੇ ਉਹ ਘਟਨਾ ਹੋਈ ਆ, ਇਹ ਉਹਦੇ ਜਿਹੜੇ ਆ ਸਟਾਰ ਟ੍ਰਿਬਿਊਨ ਆ ਜਿਹੜੀ ਉਥੋਂ ਦੀ ਉਹਦੇ ਵਿਚ ਇਹ ਖਬਰ ਛਪੀ ਆ ਤੇ ਉਥੋਂ ਆਪਾਂ ਖਬਰ ਲਈ ਹੈ। ਤੇ ਅਗਲੀ ਜਿਹੜੀ ਉਹ ਹੈਗੀ ਆ ਉਹ ਆਪਾਂ ਪਹਿਲਾਂ ਕਰ ਦਿੱਤੀ ਆ ਤੇ ਹੁਣ ਆਪਾਂ ਖਾਕ ਸਾਹਿਬ ਜੀ ਚੱਲਦੇ ਆ ਸ਼ੁਰੂ ਕਰਦੇ ਆ ਅਗਲੀਆਂ ਬਾਕੀ ਦੀਆਂ ਖਬਰਾਂ। ਤੇ ਇਹਦੇ ਵਿਚ ਖਾਕ ਸਾਹਿਬ ਜੀ ਜਿਹੜੀ ਆ ਅਮਰੀਕਾ ਦਾ ਜਿਹੜਾ ਅਮਰੀਕਾ ਹੈਗਾ ਉਹ ਭਿਆਨਕ ਅਤੇ ਤਬਾਹੀ ਆ ਜਿਹੜੀ ਨਾ ਤਬਾਹੀ ਹੁਣ ਤੂਫਾਨ ਜਿਹੜਾ ਸੀਗਾ ਉਹ ਲੰਘ ਕੇ ਚਲੇ ਗਿਆ ਆਪਣੇ ਕੋਲ। ਤੁਹਾਨੂੰ ਪਤਾ ਵੀ ਇੱਧਰ ਤਾਂ ਅਜੇ ਵੀ ਸ਼ਾਇਦ ਸਨੋ ਜਿਹੜੀ ਆ ਬਹੁਤ ਜ਼ਿਆਦਾ ਅਜੇ ਤੀਕਰ ਵੀ ਇੱਧਰ ਪਈ ਆ।
1: ਹਾਂਜੀ ਹਾਂਜੀ ਉਹ ਪਈ ਉਦਾਂ ਦੇ ਉਦਾਂ ਪਈ, ਸੜਕਾਂ ਹਾਈਵੇ ਰੋਡ ਸਾਰੇ ਖਾਲੀ ਆ।
0: ਹਾਂਜੀ ਬਿਲਕੁਲ, ਤੇ ਲੋਕ ਕੰਮਾਂ ਤੇ ਵੀ ਨਹੀਂ ਗਏ ਜਿੱਥੋਂ ਤੱਕ ਮੈਨੂੰ ਪਤਾ, ਬੈਂਕਾਂ ਬੁੰਕਾਂ ਵੀ ਸ਼ਾਇਦ ਬੰਦ ਰਹੀਆਂ।
1: ਹਾਂਜੀ ਹਾਂਜੀ ਬਿਲਕੁਲ,
0: ਇਹਦੇ ਕਾਰਨ। ਤੇ ਇਹ ਜਿਹੜੀ ਹੈਗੀ ਆ ਕਾਕ ਸਾਹਿਬ ਜੀ ਇਹ ਜਿਹੜਾ ਹੁਣ ਇਹ ਤੂਫਾਨ ਲੰਘ ਕੇ ਗਿਆ, ਹੁਣ ਲੰਘ ਤਾਂ ਗਿਆ ਪਰ ਜਿਹੜਾ ਉਹਦਾ ਅਸਰ ਆ ਉਹ ਅਜੇ ਵੀ ਹੈਗਾ। ਇਹਦੇ ਨਾਲ ਨੌ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਜਾਨਾਂ ਵੀ ਜਾ
1: ਰਹੀਆਂ। ਉਹਦੀ ਗੱਲ ਹੋਈ ਸੀ, ਤੁਸੀਂ ਚੇਤਾ ਰੱਖਿਓ ਤੁਸੀਂ ਕੀ ਕਹਿ ਰਹੇ ਹੋ, ਮੈਨੂੰ ਇੱਕ ਮਿੰਟ ਮੈਂ ਗੱਲ ਥੋੜੀ ਜੀ ਕਰ ਦਵਾਂ। ਮੇਰੀ ਅੱਜ ਜਗਪ੍ਰੀਤ ਨਾਲ ਗੱਲ ਹੋਈ ਸੀ
0: ਜੀ,
1: ਇੱਕ ਲੇਡੀ ਉਹਦਾ ਬਿਜਲੀ ਦੀ ਇਹਦੀ ਵਜ੍ਹਾ ਨਾਲ ਨਾ ਸਨੋ ਦੀ ਵਜ੍ਹਾ ਨਾਲ ਉਹਦੇ ਖੰਭਾ ਖੁੰਭਾ ਖਰੇ ਡਿੱਗ ਪਿਆ, ਤਾਰਾਂ ਟੁੱਟ ਗਈਆਂ।
0: ਹਾਂਜੀ
1: ਉਹ ਘਰੇ ਸੀ ਤੇ ਉਹ ਠੰਡ ਦੇ ਨਾਲ ਹੀ ਵਿਚਾਰੀ ਦੀ ਮੌਤ ਹੋ ਗਈ। ਤੇ ਪੰਜ ਬੰਦੇ ਜਿਹੜੇ ਆ ਹੋਰ ਨਿਊਯਾਰਕ ਦੇ ਵਿਚ ਹੋਮਲੈਸ ਬੰਦੇ ਜਿਹੜੇ ਆ ਉਹਨਾਂ ਦੀ ਵੀ ਬਾਹਰ ਕਿਤੇ ਪਏ ਹੋਣਗੇ ਵਿਚਾਰੇ, ਜਗ੍ਹਾ ਤਾਂ ਹੁੰਦੀ ਨੀ ਸੌਣ ਨੂੰ।
0: ਹਾਂਜੀ ਬਿਲਕੁਲ,
1: ਉਹਨਾਂ ਦੀ ਵੀ ਡੈਥ ਹੋ ਗਈ, 6 ਟੋਟਲ ਹੋ ਗਏ ਜੀ ਇਹਦੇ ਵਿਚ ਨਿਊਯਾਰਕ ਦੇ ਵਿਚ।
0: ਹਾਂਜੀ ਇਹਦੀ ਪਰ ਜਿੰਨਾ ਆਪਾਂ ਸਾਰੇ ਦੇਸ਼ ਦੀ ਲਈਏ ਤਾਂ 9 ਜਿਹੜੇ ਆ ਲੋਕ ਆ ਉਹਨਾਂ ਦੀਆਂ ਕਾਕਸਾ ਵੀ ਜਾਨਾਂ ਇਹ ਤੂਫਾਨ ਨੇ ਲਈਆਂ, ਤੇ ਲੱਖਾਂ ਲੋਕ ਆ ਜਿਹੜੇ ਬਿਜਲੀ ਦੀਆਂ ਸੇਵਾਵਾਂ ਤੋਂ ਜਿਹੜੇ ਵਿਰਵੇ ਰਹੇ। ਕਈ ਲੋਕ ਆ ਬਹੁਤੇ ਖਾਕ ਸਾਹਿਬ ਜੀ ਜਿਨ੍ਹਾਂ ਨੂੰ ਥੋੜੇ ਜਿਹਾ ਜਾਗਰਤ ਹੁੰਦੇ ਆ ਉਹ ਆਪਣੇ ਜਨਰੇਟਰ ਵਗੈਰਾ ਏਦਾਂ ਦਾ ਲਿਆ ਕੇ ਪਹਿਲਾਂ ਇੰਤਜ਼ਾਮ ਕਰ ਕੁਰ ਲੈਂਦੇ ਆ, ਤੇ ਪਰ ਜਿਹੜਾ ਹੁਣ ਗਰੀਬ ਆ ਖਾਕ ਸਾਹਿਬ ਜੀ ਜਿੱਦਾਂ ਤੁਸੀਂ ਦੱਸਦੇ ਜਿਹੜੇ ਵਿਚਾਰਿਆਂ ਕੋਲ ਘਰੇ ਹੀ ਘਰ ਬਾਹਰ ਹੈ ਹੀ ਨਹੀਂ, ਰਹਿਣ ਦੀ ਜਗ੍ਹਾ ਨਹੀਂ, ਉਹ ਕੀ ਕਰਨਗੇ ਵਿਚਾਰੇ? ਉਹਨਾਂ ਨੇ ਬਾਹਰ ਹੀ ਖਾਣ ਦੇ ਨਾਲ ਖਾਕ ਸਾਹਿਬ ਜੀ ਥੋੜ ਕਰਦੇ, ਫਿਰ ਖਾਣ ਨੂੰ ਵੀ ਨਹੀਂ ਹੁੰਦਾ ਜਿਹਦੇ ਨਾਲ ਉਹ ਗਰਮ ਰਹਿ ਸਕਣ, ਫਿਰ ਉਹਨਾਂ ਨੂੰ ਆਪਣੀ ਦੁਕਾਨ ਚ ਨਹੀਂ ਵੜਨ ਦਿੰਦਾ। ਅਗਲਾ ਕਹਿੰਦਾ ਯਾਰ ਮੈਂ ਤੇ ਚੁੱਕੀ ਕਰਨਾ ਇੱਥੇ, ਤੇ ਇਸ ਤਰ੍ਹਾਂ ਫਿਰ ਉਹਨਾਂ ਦੀ ਠੰਡ ਦੇ ਨਾਲ ਉਹ ਠੰਡ ਲਾ ਕੇ ਹੌਲੀ ਹੌਲੀ ਉਹ ਨਿਮੋਨੀਆ ਵਗੈਰਾ ਹੋ ਕੇ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ। ਤੇ ਇਹਨਾਂ ਦੇ ਵਿੱਚੋਂ ਖਾਕਸਾ ਜੀ ਲੱਖਾਂ ਲੋਕ ਆ ਜਿਹੜੇ ਉਹ ਬਿਜਲੀ ਦੀਆਂ ਸੇਵਾਵਾਂ ਤੋਂ ਵਿਰਵੇ ਰਹੇ, ਤੇ ਤੂਫਾਨ ਜਿਹੜਾ ਸੀਗਾ ਉਹ ਪਹਿਲਾਂ ਤੂਫਾਨ ਖਹਿੜਾ ਛੱਡ ਨਹੀਂ ਗਿਆ ਅਜੇ ਤੀਕਰ ਵੀ ਉਹ ਜਿਹੜਾ ਕਹਿਣ ਦਾ ਮਤਲਬ ਇਹ ਆ ਕਿ ਅਜੇ ਵੀ ਉਹ ਜਿਹੜੀਆਂ ਤਕਲੀਫ ਆ ਉਹ ਲੋਕਾਂ ਨੂੰ ਦੇ ਰਿਹਾ, ਕਿਉਂਕਿ ਬਰਫਾਂ ਪਈਆਂ, ਬਰਫਾਨੀ ਬਾਰਿਸ਼ ਤੇ ਮੀਂਹ ਆ ਜਿਹੜਾ ਉਹ

0: ਉਹ ਬੰਦ ਹੋ ਚੁੱਕਿਆ ਆ। ਜਿਹੜੀਆਂ ਜਹਾਜ਼ਾਂ ਦੀਆਂ ਉਡਾਨਾਂ ਨੂੰ ਖਾਕ ਸਾਹਿਬ ਜੀ ਖਾਰਜ ਕਰਨ ਦੀ ਗਿਣਤੀ ਆ ਜਿਹੜੀ ਉਹ ਦੇਖੋ ਖਾਕ ਸਾਹਿਬ ਜੀ, ਕਿਹਾ ਜਾਂਦਾ ਕਿ ਜਦੋਂ ਕੋਵਿਡ-19 ਹੋਇਆ ਸੀਗਾ ਨਾ, ਜਦੋਂ ਉਦੋਂ ਜਿੰਨੀਆਂ ਫਲਾਈਟਾਂ ਜਿਹੜੀਆਂ ਸੀ ਉਹ ਕੈਂਸਲ ਹੋਈਆਂ ਸੀ, ਉਸ ਤੋਂ ਵੀ ਵੱਧ ਗਿਣਤੀ
1: ਹੋ ਗਈਆਂ ਸੀ ਜੀ। ਬੰਦ ਹੀ ਹੋ ਗਏ ਦੋ, ਸਾਡਾ ਏਅਰਪੋਰਟ ਲਗਵਾੜੀ ਏਅਰਪੋਰਟ ਹੈ ਟੋਟਲੀ ਬੰਦ।
0: ਹਾਂਜੀ
1: ਬੰਦ ਰਿਹਾ ਉਹ
0: ਬਿਲਕੁਲ, ਤੇ ਦਾਤਰੀ ਕੰਮਾਂ ਕਾਰਾਂ ਦੇ ਨਾਲ ਨਾਲ ਜਿਹੜੇ ਸਕੂਲ ਸੀਗੇ ਉਹ ਵੀ ਸੋਮਵਾਰ ਜਿਹੜੇ ਉਹ ਬੰਦ ਰਹੇ ਆ। ਤੇ ਮੇਰਾ ਖਿਆਲ ਹੈ ਸ਼ਾਇਦ ਅੱਜ ਵੀ ਬੰਦ ਉਹ ਹੋਣਗੇ, ਇਹਦੇ ਬਾਰੇ ਮੈਨੂੰ ਅੱਜ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਤੇ ਐਮਰਜੈਂਸੀ ਮੈਨੇਜਮੈਂਟ ਅਦਾਰੇ ਆ ਜਿਹੜੇ ਖਾਕ ਸਾਹਿਬ ਜੀ ਉਹਨਾਂ ਨਾਲ ਜੁੜੇ ਹੋਏ ਜਿਹੜੇ ਕਾਰਕੁਨ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਤੂਫਾਨ ਆ ਜਿਹੜਾ ਇਹਦੇ ਪਿੱਛੋਂ ਤਾਪਮਾਨ ਬਹੁਤ ਜ਼ਿਆਦਾ ਠੰਡਾ ਹੋ ਜਾਣਾ ਆ, ਕਿਉਂਕਿ ਉਹ ਬਰਫ ਜ਼ਿਆਦਾ ਚਿਰ ਪੈ ਗਈ ਨਾ ਇਹ ਜਿਹੜੀ ਮਗਰੋਂ ਠੰਡ ਹੁੰਦੀ, ਖਾਸ ਕਰਕੇ ਕੱਚਾ ਵੀ ਜਦੋਂ ਇਸ ਦਾ ਤੂਫਾਨ ਲੰਘ ਕੇ ਜਾਂਦਾ ਨਾ, ਜਦੋਂ ਫਿਰ ਸੂਰਜ ਨਿਕਲਦਾ ਉਦੋਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਇਕਦਮ। ਤੇ ਜਿਹਦੇ ਨਾਲ ਖਤਰਾ ਉਹ ਕਹਿੰਦੇ ਆ ਵੀ ਹੋਰ ਵੀ ਵੱਧ ਸਕਦਾ ਆ।
1: ਬਲੈਕ ਆਈਸ ਜਿਹੜੀ ਹੁੰਦੀ ਨਾ ਤੁਹਾਨੂੰ ਦੀਦੀ ਨੀ ਹੈ,
0: ਬਿਲਕੁਲ ਬਹੁਤ ਖਤਰਨਾਕ
1: ਖਤਰਨਾਕ ਹੁੰਦੀ ਆ, ਉਹਦੇ ਤੋਂ ਗੱਡੀ ਦਾ ਟਾਇਰ ਏਦਾਂ ਜਾਂਦਾ ਨਾ ਘੁੰਮ ਕੇ ਪੁੱਛੋ ਹੀ ਨਾ,
0: ਰੁਕਦੀ ਨੀ।
1: ਪਰ ਇਹ ਆ ਕਿ ਇੱਥੇ ਸਾਡੇ ਨਿਊਯਾਰਕ ਨਿਊ ਜਰਸੀ ਦੇ ਵਿਚ ਸਵੇਰੇ ਮੈਂ ਕੰਮ ਤੇ ਗਿਆ ਸੀ ਚੀਮਾ ਸਾਹਿਬ, ਏਦਾਂ ਲੱਗਦਾ ਕਿਤੇ ਸਨੋ ਪਈ ਨੀ ਹਾਈਵੇ ਸਾਈਡਾਂ ਦੇ, ਲੂਣ ਲੂਣ ਪਾ ਕੇ ਤੇ ਉਹ ਫਿਰ ਉਹਨੂੰ ਸਾਰਾ ਚੱਕ ਕੇ ਸਾਈਡਾਂ ਤੋਂ ਕੱਢ ਕੇ ਬਾਹਰ ਸੁੱਟ ਦਿੰਦੇ ਆ, ਔਰ ਸਵੇਰੇ ਸਵੇਰੇ ਹੀ ਐ ਸਾਫ਼ ਸੁਥਰਾ ਹਾਈਵੇ ਤੇ ਨਿਊਯਾਰਕ ਸਿਟੀ ਵੀ ਏਦਾਂ ਸੀ, ਕਲੀਨ ਆ, ਕੋਈ ਗਲੀ ਨੀ ਕੋਈ ਮਹੱਲਾ ਨੀ ਛੱਡਿਆ ਜਿੱਥੇ ਨਾ ਕਲੀਨ ਕੀਤੀ ਹੋਵੇ ਉਹਨਾਂ ਨੇ, ਕੰਮ ਬਹੁਤ ਫਾਸਟ ਹੁੰਦਾ ਜੀ।
0: ਹਾਂਜੀ ਉਹ ਪਹਿਲਾਂ ਹੀ ਉਹਨਾਂ ਨੂੰ ਤੂਫਾਨ ਆਉਣਾ ਹੁੰਦਾ ਖਾਕ ਸਾਹਿਬ ਜੀ, ਉਹ ਮੈਂ ਉਧਰ ਯੂਟਾ ਤੇ ਰਹਿ ਕੇ ਆਇਆ 3 ਸਾਲ, ਸਾਲਟ ਲੇਕ ਸਿਟੀ ਤੋਂ ਲੈ ਕੇ ਉਹ 70 ਮੀਲ ਦਾ ਜਿਹੜਾ ਹਾਈਵੇ ਹੈਗਾ ਆਪਣਾ I-15 ਉਹਦੇ ਤੇ ਉਹ 70 ਮੀਲ ਦੇ 65-70 ਮੀਲ ਦੇ ਏਰੀਏ ਦੇ ਵਿਚ ਸਟੋਰ ਹੁੰਦੇ ਸੀ 6-7, ਤੇ ਉੱਥੇ ਮੈਂ ਰਹਿ ਕੇ ਆਇਆ, ਉੱਥੇ ਏਦਾਂ ਹੁੰਦੀ ਸੀ ਉਹ ਜਦੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਸਨੋ ਸਟੋਰਮ ਆ ਰਿਹਾ, ਉਹ ਪਹਿਲਾਂ ਹੀ ਆਪਣੇ ਟਰੱਕ ਵਗੈਰਾ ਤਿਆਰ ਕਰਕੇ ਐਨ ਤੇਲ ਤੂਲ ਪਾ ਕੇ ਉਹਨਾਂ ਦੇ ਵਿਚ ਰੈਡੀ ਰੱਖਦੇ ਆ, ਉਹਨਾਂ ਦੇ ਮੂਹਰੇ ਲੱਗਿਆ ਹੁੰਦਾ ਛੱਜ ਜਿਹਾ, ਉਹ ਪਾਸੇ ਨੂੰ ਉਹ ਕਰੀ ਜਾਂਦੇ ਆ ਉਹ ਜਿਹੜੀ ਗੱਲ।
1: ਚੀਮਾ ਸਾਹਿਬ 5 ਜਾਂ 6 ਇਕੱਠੇ ਤੁਰਦੇ, ਇੱਕ ਮੋਹਰੇ ਇੱਕ ਨਾਲ ਇੱਕ ਤੀਜਾ ਨਾਲ ਥੱਲ ਪਿੱਛੇ, ਉਹ ਐ ਲਾਈਨ ਬਣਾ ਕੇ ਉਧਰ ਸਿੱਟੀ ਜਾਂਦੇ ਆ, ਉਧਰ ਸਿੱਟੀ ਜਾਂਦੇ, ਦੂਜਾ ਟਰੱਕ ਉਧਰ, ਇੱਕ ਵਾਰੀ ਫੇਰਦੇ ਆ ਉਹਦੇ ਨਾਲ ਹੀ ਸਾਰਾ ਕੁਝ ਸਾਫ਼ ਹੋ ਜਾਂਦਾ,
0: ਬਸ ਬਸ ਉਹ ਸਾਫ਼ ਹੋ ਜਾਂਦਾ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਕਿਹਾ ਗਿਆ ਕਿ ਬਰਫਾਨੀ ਤੂਫਾਨ ਪਿੱਛੋਂ ਕਹਿੰਦੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਬਿਜਲੀ ਦੀ ਸੁਵਿਧਾ ਨਾ ਹੋਣ ਕਾਰਨ ਵੀ ਖਤਰੇ ਵਿਚ ਜਿਹੜੀਆਂ ਉਹ ਪਈਆਂ ਆ, ਤੇ ਉਹਦੇ ਨਾਲ ਖਾਕ ਸਾਹਿਬ ਜੀ ਸੋਮਵਾਰ ਤੱਕ ਕਹਿੰਦੇ ਇਸੇ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਰਹਿਣੇ ਸੀਗੇ। ਸੋਮਵਾਰ ਲੰਘ ਗਿਆ ਆ ਤੇ ਬਰਫ਼ ਤਾਂ ਖਤਮ ਹੋ ਗਈ, ਤੂਫਾਨ ਤਾਂ ਲੰਘ ਗਿਆ, ਪਰ ਜਿਹੜਾ ਨੁਕਸਾਨ ਆ ਉਹ ਕਾਫੀ ਜ਼ਿਆਦਾ ਹੋਇਆ। ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ, ਇਰਾਨ ਦੇ ਪ੍ਰੈਜੀਡੈਂਟ ਦਾ ਬੇਟਾ ਜਿਹੜਾ ਆ ਉਹ ਹੱਥਾਂ ਵਿਚ ਫੋਨ ਫੜੀ ਖੜਾ ਨਜ਼ਰ ਆਉਂਦਾ, ਇਰਾਨ ਦੀ ਗੱਲ ਹੈ ਖਾਕ ਸਾਹਿਬ ਜੀ, ਤੇ ਉਹ ਕਹਿ ਰਿਹਾ ਬਈ ਉਹਦਾ ਫੋਨ ਫਾਨ ਉਹ ਕਿਤੇ ਕੋਸ਼ਿਸ਼ ਕਰ ਰਿਹਾ ਲਾਉਣ ਦੀ ਤੇ ਉਹ ਲੱਗ ਨੀ ਰਿਹਾ ਕਿਉਂਕਿ ਉੱਥੇ ਇੰਟਰਨੈਟ ਹੈ ਨੀ, ਤੇ ਉਹਦੀ ਪੇਸ਼ ਨੀ ਜਾਂਦੀ ਕਿ ਮੈਂ ਆਹ ਕੀ ਹੋ ਗਿਆ, ਤੇ ਫੇਰ ਉਹ ਜਿਹੜਾ ਇਰਾਨ ਦੇ ਗਵਰਨਮੈਂਟ ਹੈਗੀ ਆ ਉਹਨੂੰ ਫੇਰ ਉਹਨੇ ਆਪਣੇ ਕਿਹਾ ਵੀ ਭਾਈ ਆ ਜਿਹੜਾ ਇੰਟਰਨੈਟ ਆ ਇਹ ਤੁਸੀਂ ਬੰਦ ਤਾਂ ਕਰ ਦਿੱਤਾ, ਹੁਣ ਇਹਨੂੰ ਮੁੜ ਕੇ ਫੇਰ ਆਨ ਤਾਂ ਕਰ ਦਿਓ, ਮਸਲਾ ਤਾਂ ਖਤਮ ਹੋ ਗਿਆ, ਉਹ ਜਿਹੜੀ ਬਗਾਵਤ ਉੱਥੇ ਹੋਈ ਸੀ ਉਹ ਤਾਂ ਦੱਬ ਗਈ ਆ, ਤੇ ਇਹਨੂੰ ਜਿਹੜਾ ਆ ਉਹ ਆਨ ਕਰ ਦਿਓ, ਨਹੀਂ ਤਾਂ ਪਰਦਾ ਆ ਜਿਹੜੀ ਉਹ ਫੇਰ ਹੋਰ ਭੜਕੂਗੀ, ਤੇ ਇਹਨੂੰ ਜਿੰਨੀ ਛੇਤੀ ਹੋ ਸਕਦਾ ਚਾਲੂ ਕਰ ਦਿਓ। ਤੇ ਉਹਨੇ ਜਿਹੜੇ ਨਾਰਾਜ਼ ਪਰਦਾ ਨੂੰ ਨਾ ਕੀਤੀ ਜਾਵੇ, ਵਿਰੋਧ ਆ ਜਿਹੜਾ ਉਹ ਹੁਣ ਖਤਮ ਹੋ ਚੁੱਕਾ ਆ, ਤੇ ਤੁਸੀਂ ਹੁਣ ਇਹ ਜਿਹੜੀਆਂ ਸੇਵਾਵਾਂ ਹੈਗੀਆਂ ਇਹਨਾਂ ਸਾਰੀਆਂ ਨੂੰ ਮੁੜ ਕੇ ਫੇਰ ਜਿਹੜੀਆਂ ਉਹ ਪਰਜਾ ਨੂੰ ਦਿਓ। ਤੇ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ, ਉਹ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਮਿਨੀਐਪੋਲਿਸ ਦੇ ਸ਼ਹਿਰ ਦੇ ਵਿਚ ਖਾਕ ਸਾਹਿਬ ਜੀ ਜਿਹੜੀ ਉਹ ਨੇ ਗੁੱਡ ਲੇਡੀ ਸੀਗੀ ਆਈਸ ਵੱਲੋਂ ਜਿਹਦੀ ਜਾਨ ਉਹ ਲਈ ਗਈ ਸੀ, ਉਹਦੇ ਉਪਰੰਤ ਆ ਜਿਹੜਾ ਹੁਣ ਅਗਲਾ ਹੋਰ ਕੇਸ ਹੋਇਆ ਐਲੈਕਸ ਪ੍ਰੈਟੀ ਦਾ, ਇਹਦੇ ਵਿਚ ਖਾਕ ਸਾਹਿਬ ਜੀ ਬਾਰਡਰ ਪੈਟਰੋਲ ਦੇ ਏਜੰਟ ਸੀਗੇ ਜਿਹੜੇ, ਉਹ 5 ਜਣੇ ਸੀ ਖਾਕ ਸਾਹਿਬ ਜੀ, ਤੇ ਦੇਖੋ ਇਹ ਏਜੰਸੀਆਂ ਵੀ 2-3 ਆ। ਹਾਂਜੀ ਸਾਰੇ ਇਕੱਠੇ ਕੀਤੇ, ਬਾਰਡਰ ਪੈਟਰੋਲ ਵੀ ਆ ਉੱਥੇ ਤੇ ਆਈਸ ਵੀ ਆ ਉੱਥੇ, ਤੇ ਇੱਕ ਉਹ ਜਿਹੜਾ ਹੈਗਾ ਤੀਸਰਾ DHS ਜਿਹਨੂੰ ਹੋਮਲੈਂਡ ਸਿਕਿਉਰਿਟੀ ਜਿਹੜੀ